0: ਆਪਾਂ ਨੂੰ ਸਿਖਾ ਰਹੇ ਸੀ ਅੱਠ ਅੱਠ ਘੰਟੇ ਦਿਨ ਦੇ ਵਿੱਚ। ਸੋ ਜ਼ਰੂਰ ਰਿਸਪੈਕਟ ਸਾਰੇ ਟੀਚਰਸ। ਸੋ ਬਾਕੀ ਸਾਡੇ ਕਾਲਜ ਸਟੇ ਔਨ ਦਾ ਲਾਈਨ ਤੇ ਸਿਮਰਨ ਸੈਣੀ ਜੀ ਸਾਡੇ ਨਾਲ ਨੇ ਆਲ ਕੈਨ ਇੰਸ਼ੋਰੈਂਸ। ਸੋ ਸਿਮਰਨ ਅੱਜ ਕੀ ਫਿਰ ਜਾਣਕਾਰੀ ਦੇ ਰਿਹਾ
1: ਜੀ? ਨਵੀ, ਕਿਉਂਕਿ ਐਜੂਕੇਸ਼ਨ ਦੀ ਗੱਲ ਚੱਲ ਰਹੀ ਹੈ ਤੇ ਹੁਣ ਈਅਰ ਐਂਡ ਵੀ ਆ ਰਿਹਾ, ਤੋ ਇੱਕ ਰਿਮਾਈਂਡਰ ਸਾਰੇ ਹੀ ਸਾਡੇ ਪੇਰੈਂਟਸ ਦੇ ਲਈ, ਬਿਕਾਜ਼ ਜਿਹੜੇ ਵੀ ਸਾਡੇ ਪੇਰੈਂਟਸ ਅਜੇ ਆਰ ਈ ਐਸ ਪੀ ਪਲਾਨ ਓਪਨ ਨਹੀਂ ਕਰਵਾ ਰਹੇ ਕਿਸੇ ਵੀ ਰੀਜ਼ਨ ਕਰਕੇ, ਬੱਚਿਆਂ ਦਾ ਐਜੂਕੇਸ਼ਨ ਪਲਾਨ ਤੁਸੀਂ ਡਿਲੇ ਕਰੀ ਜਾ ਰਹੇ ਹੈਗੇ ਹੋ, ਤੁਹਾਨੂੰ ਇਹ ਲੱਗਦਾ ਕਿ 18 ਸਾਲ ਅਜੇ ਬਹੁਤ ਟਾਈਮ ਪਿਆ ਬੱਚੇ ਨੇ ਕਾਲਜ ਯੂਨੀਵਰਸਿਟੀ ਜਾਣਾ ਹੈਗਾ, ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਇਹ ਸਾਲ ਜਾਣੇ ਕਿੰਨੀ ਸਪੀਡ ਦੇ ਨਾਲ ਹੈਗੇ ਨੇ। ਸੋ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਨਾਲ ਕਹਿ ਰਹੀ ਹਾਂ, ਕਿਉਂਕਿ ਮੇਰੀ ਬੇਟੀ ਇਸ ਸਾਲ ਫਸਟ ਈਅਰ ਯੂਨੀਵਰਸਿਟੀ ਗਈ ਔਰ ਮੈਨੂੰ ਲੱਗ ਰਿਹਾ ਕਿ ਕੱਲ ਦੀ ਗੱਲ ਹੈ ਕਿ ਜਦੋਂ ਉਹ ਬਿਲਕੁਲ ਛੋਟੀ ਜਿਹੀ ਸੀਗੀ ਔਰ ਅਸੀਂ ਉਹਨੂੰ ਚੱਲਣਾ ਸਿਖਾਉਂਦੇ ਸੀਗੇ ਔਰ ਪਤਾ ਵੀ ਨਹੀਂ ਲੱਗਾ ਕਿ ਟਾਈਮ ਨਿਕਲ ਕਿੱਦਾਂ ਗਿਆ ਔਰ ਬੱਚੇ ਯੂਨੀਵਰਸਿਟੀ ਜਾਣਾ ਸ਼ੁਰੂ ਕਰ ਦਿੰਦੇ ਹੈਗੇ ਨੇ। ਸੋ ਡਿਲੇ ਨਾ ਕਰੋ, ਬਿਕਾਜ਼ ਜਿੰਨਾ ਤੁਸੀਂ ਡਿਲੇ ਕਰਦੇ ਹੈਗੇ ਹੋ ਉਨਾ ਕੰਪਾਊਂਡਿੰਗ ਦੇ ਵਿੱਚ ਫਰਕ ਪੈਂਦਾ। ਇਹ ਨਹੀਂ ਕਿ ਤੁਹਾਨੂੰ ਗ੍ਰਾਂਟ ਨਹੀਂ ਮਿਲਣੀ, ਗ੍ਰਾਂਟ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਕਿ ਤੁਸੀਂ ਪੁਰਾਣੀ ਗ੍ਰਾਂਟ ਵੀ ਅਵੇਲ ਕਰ ਸਕਦੇ ਹੁੰਦੇ ਹੋ, ਉਹ ਤੁਹਾਡੇ ਕੋਲ ਆਪਸ਼ਨ ਹੁੰਦੀਆਂ ਕਿ ਤੁਸੀਂ ਲੰਬਸਮ ਪੇਮੈਂਟ ਕਰਤੀ ਤੁਹਾਨੂੰ ਪਿੱਛੋਂ ਗਵਰਨਮੈਂਟ ਗ੍ਰਾਂਟ ਮਿਲ ਗਈ, ਬਟ ਜਿਹੜੀ ਕੰਪਾਊਂਡਿੰਗ ਹੋਣੀ ਹੈ, ਪੈਸੇ ਦੇ ਉੱਤੇ ਵਿਆਜ ਲੱਗਣਾ ਹੈਗਾ, ਜਿਹੜਾ ਇੰਟਰਸਟ ਲੱਗਣਾ ਹੈਗਾ, ਉਹ ਆਪਾਂ ਨੂੰ ਨਹੀਂ ਮਿਲਣਾ, ਉਹਦੇ ਲਈ ਟਾਈਮ ਚਾਹੀਦਾ ਹੈਗਾ। ਸੋ ਇਸੇ ਕਰਕੇ ਜਿੰਨੇ ਛੋਟੇ ਬੱਚੇ ਦਾ ਐਜੂਕੇਸ਼ਨ ਪਲਾਨ ਓਪਨ ਕਰਦੇ ਹੈਗੇ ਆ ਉਨਾ ਹੀ ਪੈਸਾ ਗਰੋ ਜ਼ਿਆਦਾ ਕਰੇਗਾ। ਇੱਕ ਤੁਸੀਂ 1 ਸਾਲ ਦੇ ਬੱਚੇ ਦਾ ਪਲਾਨ ਓਪਨ ਕਰ ਰਹੇ ਹੋ, ਤੁਸੀਂ 5 ਜਾਂ 10 ਸਾਲ ਦੀ ਏਜ ਤੇ ਜਾ ਕੇ ਪਲਾਨ ਓਪਨ ਕਰ ਰਹੇ ਹੋ, ਤਾਂ ਉਨਾ ਜਿਹੜਾ ਪੈਸੇ ਨੂੰ ਗਰੋ ਕਰਨ ਦੇ ਲਈ ਟਾਈਮ ਘੱਟ ਮਿਲਣਾ ਹੈਗਾ। ਸੋ ਜਿੰਨੀ ਜਲਦੀ ਹੋ ਸਕੇ ਐਜੂਕੇਸ਼ਨ ਪਲਾਨ ਓਪਨ ਕਰੋ, ਚਾਹੇ $20-$25, $30, $50, $100, ਜੋ ਵੀ ਤੁਹਾਡਾ ਮੰਥਲੀ ਬਜਟ ਹੈ, ਇੱਕ ਅਮਾਊਂਟ ਪਾ ਕੇ ਪਲਾਨ ਸ਼ੁਰੂ ਕਰ ਲਓ, ਕਿਉਂਕਿ ਤੁਸੀਂ ਕਦੀ ਵੀ ਅਮਾਊਂਟ ਦੇ ਜਿਹੜਾ ਇਸ ਅਮਾਊਂਟ ਹੈ ਉਹਨੂੰ ਇਨਕਰੀਜ਼ ਕਰ ਸਕਦੇ ਹੋ, ਕਦੀ ਵੀ ਅਮਾਊਂਟ ਦੇ ਵਿੱਚ ਤੁਸੀਂ ਜਿਹੜਾ ਅਗਰ ਘਟਾਉਣਾ ਚਾਹੁੰਦੇ ਹੋ, ਡਿਕਰੀਜ਼ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ, ਲੰਬਸਮ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ, ਪੇਮੈਂਟ ਸਟੋਪ ਕਰਨੀ ਚਾਹੋ ਕਰ ਸਕਦੇ ਹੋ, ਫਲੈਕਸੀਬਿਲਿਟੀ ਹੈ ਤੁਹਾਡੇ ਕੋਲ, ਬਟ ਐਟਲੀਸਟ ਜੋ ਅਮਾਊਂਟ ਤੁਸੀਂ ਪਾ ਰਹੇ ਹੋ ਉਹਦੇ ਉੱਪਰ ਤੁਹਾਨੂੰ 20% ਗਵਰਨਮੈਂਟ ਕੋਲ ਗ੍ਰਾਂਟ ਮਿਲੇਗੀ। ਅਗਰ ਤੁਸੀਂ ਲੋ ਇਨਕਮ ਕੈਟੇਗਰੀ ਦੇ ਵਿੱਚ ਆਉਂਦੇ ਹੋ ਤੁਹਾਨੂੰ ਐਕਸਟਰਾ ਤੋਂ CLB ਗ੍ਰਾਂਟ ਮਿਲਣੀ ਹੈ। ਬਹੁਤ ਸਾਰੇ ਪੇਰੈਂਟਸ ਹੋਣਗੇ ਜਿਹਨਾਂ ਨੂੰ ਲੈਟਰ ਵੀ ਆਏ ਹੋਣਗੇ CRA ਵੱਲੋਂ ਕਰੇ ਕਿ ਤੁਸੀਂ CLB ਦੇ ਲਈ ਕੁਆਲੀਫਾਈ ਕਰਦੇ ਹੋ, ਲਰਨਿੰਗ ਬੌਂਡ ਜਿਹਨੂੰ ਅਸੀਂ ਕਹਿ ਦਿੰਦੇ ਹੈਗੇ ਹਾਂ, ਉਹਦੇ ਲਈ ਤੁਸੀਂ ਕੁਆਲੀਫਾਈ ਕਰ ਰਹੇ ਹੋ, ਅਪਲਾਈ ਕਰੋ ਜਾਂ RESP ਪਲਾਨ ਓਪਨ ਕਰੋ। ਸੋ ਇਸੇ ਲਈ ਹੁੰਦਾ ਹੈ ਕਿ ਜੋ ਵੀ ਤੁਸੀਂ ਕੰਟਰੀਬਿਊਟ ਕਰ ਰਹੇ ਹੋ ਗਵਰਨਮੈਂਟ ਨੇ, ਤੇ ਉਹਦੇ ਤੇ ਜਿਹੜੀ ਹੈਗੀ ਹੈ ਤੁਹਾਨੂੰ ਇੱਕ ਗ੍ਰਾਂਟ ਦੇਣੀ ਦੇਣੀ ਹੈ, ਨਾਲ ਦੀ ਨਾਲ ਜਿਹੜਾ ਤੁਹਾਨੂੰ ਇੰਟਰਸਟ ਮਿਲਣਾ ਜਿਹੜਾ ਕਿ ਮਾਰਕੀਟ ਦੇ ਹਿਸਾਬ ਨਾਲ ਕੰਪਾਊਂਡ ਹੋ ਕੇ ਇੱਕ ਅੱਛਾ ਅਮਾਊਂਟ ਬਣ ਜਾਣਾ ਹੈਗਾ, ਉਸ ਚੀਜ਼ ਨਾਲ ਬੱਚੇ ਦੀ ਐਜੂਕੇਸ਼ਨ 'ਚ ਹੈਲਪ ਹੋਣੀ ਹੈ। ਔਰ ਜਦੋਂ ਬੱਚੇ ਨੇ ਕਾਲਜ ਯੂਨੀਵਰਸਿਟੀ ਜਾਣਾ, ਜੋ ਵੀ ਅਮਾਊਂਟ ਤੁਹਾਡਾ ਇਕੱਠਾ ਹੋਊਗਾ ਉਹ ਬਹੁਤ ਵੱਡੀ ਹੈਲਪ ਹੁੰਦੀ, ਚਾਹੇ ਉਹਦੇ ਨਾਲ ਤੁਹਾਡੇ ਬੱਚੇ ਦੀ 2 ਸਾਲ ਦੀ ਡਿਗਰੀ ਕੰਪਲੀਟ ਹੋ ਰਹੀ ਹੈ, 3 ਦੀ ਹੋ ਰਹੀ ਹੈ, ਕਿਉਂਕਿ ਅਗਰ ਤੇ ਬੱਚੇ ਨੇ ਹਾਇਰ ਐਜੂਕੇਸ਼ਨ ਲੈਣੀ ਹੈ, ਮੈਡੀਕਲ ਫੀਲਡ ਵਿੱਚ ਆਉਣਾ ਹੈ, ਲੋਇਰ ਬਣਨਾ ਹੈ, ਜਾਂ ਹਾਇਰ ਇਸ ਤਰ੍ਹਾਂ ਦੀ ਐਜੂਕੇਸ਼ਨ ਲੈਣੀ ਹੈਗੀ, ਕੋਈ ਵੀ ਇਸ ਤਰ੍ਹਾਂ ਦੇ ਪ੍ਰੋਫੈਸ਼ਨ 'ਚ ਜਾਣਾ ਹੈ, ਤਾਂ ਉਹ ਕੋਸਟ ਬਹੁਤ ਜ਼ਿਆਦਾ ਹੈ। ਅਗਰ ਮੈਂ ਕਹਾਂ ਕਿ RESP ਕਵਰ ਕਰ ਦੂਗੀ, ਨਹੀਂ, ਬਿਕਾਜ਼ RESP ਦੀ ਲਿਮਿਟ ਹੈ 50,000 ਦੀ ਕੰਟਰੀਬਿਊਸ਼ਨ ਤੁਸੀਂ ਕਰ ਸਕਦੇ, ਉਸ ਤੋਂ ਜ਼ਿਆਦਾ ਕੰਟਰੀਬਿਊਸ਼ਨ ਤੁਸੀਂ ਨਹੀਂ ਕਰ ਸਕਦੇ, ਬਟ ਇਹ ਐਜੂਕੇਸ਼ਨ ਦੇ ਜਿਹੜੇ ਫੀਲਡ ਹੈਗੀ ਨੇ ਇਹਨਾਂ ਦੀ ਕੋਸਟ ਤੇ 200,000-300,000 ਡਿਪੈਂਡਿੰਗ ਅਪੋਨ ਕਿ ਤੁਸੀਂ ਕਿੱਥੇ ਪੜ੍ਹ ਰਹੇ ਹੈਗੇ ਹੋ, ਤੁਸੀਂ ਸਟੇ ਕਿੱਥੇ ਕਰ ਰਹੇ ਹੈਗੇ ਹੋ, ਤਾਂ ਬਹੁਤ ਮਹਿੰਗੇ ਪੈਣੇ ਨੇ। ਸੋ ਇਸ ਕਰਕੇ ਟਾਈਮ ਰਨ ਦੇ ਸ਼ੁਰੂਆਤ ਕਰੋ, ਦਸੰਬਰ ਦਾ ਮੰਥ ਆ ਰਿਹਾ, ਪਿਛਲੇ ਸਾਲਾਂ ਦੀ ਕੰਟਰੀਬਿਊਸ਼ਨ ਕਰਨੀ ਹੈ, ਗ੍ਰਾਂਟ ਅਵੇਲ ਕਰਨੀ ਹੈ, ਬੈਸਟ ਟਾਈਮ ਹੈ, ਕਿਉਂਕਿ ਦਸੰਬਰ ਤੋਂ ਪਹਿਲਾਂ ਤੁਸੀਂ 26 ਨੂੰ ਵੀ ਕਵਰ ਕਰ ਸਕਦੇ ਹੋ, 2025 ਨੂੰ ਵੀ ਕਵਰ ਕਰ ਸਕਦੇ ਹੋ, ਦੋਨੋਂ ਸਾਲਾਂ ਦੀ ਗ੍ਰਾਂਟ ਲੈ ਸਕਦੇ ਹੋ, ਬਟ ਜਿਹਨਾਂ ਦੇ ਬੱਚੇ ਛੋਟੇ ਨੇ ਉਹ ਡਿਲੇ ਨਾ ਕਰਨ, ਬਿਕਾਜ਼ ਇਹ ਟਾਈਮ ਜਿਹੜਾ ਹੈਗਾ ਵਾਪਸ ਨਹੀਂ ਆਉਂਦਾ ਹੁੰਦਾ, ਗ੍ਰਾਂਟ ਅਸੀਂ ਜ਼ਰੂਰ ਲੈ ਸਕਦੇ ਹਾਂ। RESP ਬਾਬਤ ਕੋਈ ਵੀ ਕੁਐਸਚਨਸ ਨੇ, ਤੁਹਾਡੇ ਕੰਸਰਨ ਹੈਗੇ ਨੇ, ਬੈਂਕ ਦੇ ਵਿੱਚ RESP ਕਰਾਉਣੀ ਜਾਂ ਇੰਸ਼ੋਰੈਂਸ ਕੰਪਨੀ ਦੇ ਨਾਲ RESP ਕਰਵਾਉਣੀ, ਫਰਕ ਕੀ ਹੈ, ਬੈਨੀਫਿਟ ਕਿੱਥੇ ਹੈ, ਉਹਦੇ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਨੰਬਰ ਹੈ 416-994-7272, 416-994-7272। ਕੋਈ ਵੀ ਕੁਐਸਚਨ ਤੁਹਾਡਾ ਪਰਸਨਲ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਇੰਸ਼ੋਰੈਂਸ ਹੈ ਜਾਂ ਸੁਪਰ ਵੀਜ਼ਾ ਵਿਜ਼ਟਰ ਟਰੈਵਲ ਇੰਸ਼ੋਰੈਂਸ ਨੇ ਜਾਂ ਤੁਸੀਂ ਸੇਵਿੰਗ ਕਰਨਾ ਚਾਹੁੰਦੇ ਹੋ, TFSA ਫਸਟ ਹੋਮ ਸੇਵਿੰਗ ਅਕਾਊਂਟ ਜਾਂ ਰਿਟਾਇਰਮੈਂਟ ਸੇਵਿੰਗ ਪਲਾਨ, ਜਾਂ ਤੁਸੀਂ ਆਪਣੀ ਸਟੇਟ ਪਲੈਨਿੰਗ ਕਰਵਾਉਣੀ ਹੈ, ਸਪੈਸ਼ਲੀ ਸਾਡੇ ਲਿਸਨਰ ਜਿਹੜੇ ਕਿ ਪ੍ਰੋਫੈਸ਼ਨਲ ਨੇ, ਕਾਰਪੋਰੇਸ਼ਨ ਦੇ ਅੰਦਰ ਕੰਮ ਕਰ ਰਹੇ ਨੇ, ਕਾਰਪੋਰੇਸ਼ਨ ਦੇ ਵਿੱਚ ਤੁਹਾਡੇ ਪੈਸੇ ਪਏ ਹੋਏ ਨੇ, ਉਹਨਾਂ ਪੈਸਿਆਂ ਨੂੰ ਤੁਸੀਂ ਕਿੱਦਾਂ ਯੂਜ਼ ਕਰ ਸਕਦੇ ਹੈਗੇ ਹੋ, ਪ੍ਰੋਪਰ ਟੈਕਸ ਪਲੈਨਿੰਗ ਕਰਨਾ ਚਾਹੁੰਦੇ ਹੋ, ਤਾਂ ਡੈਫੀਨੇਟਲੀ ਤੁਸੀਂ ਮੇਰੇ ਨਾਲ ਬੈਠ ਕੇ ਡਿਸਕਸ ਕਰ ਸਕਦੇ ਹੋ। ਆਫਿਸ ਲੋਕੇਟਡ ਹੈ ਆਲ ਕੈਨ ਇੰਸ਼ੋਰੈਂਸ ਦਾ, ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੋ ਵਾਲੇ ਪਲਾਜ਼ਾ ਦੇ ਬਿਲਕੁਲ ਨਾਲ, ਔਰ ਨੰਬਰ ਮੇਰਾ ਸੇਮ ਹੈ ਜੀ, 416-994-7272, 416-994-7272।
0: ਨੰਬਰ ਇੱਕ ਕੁਇਕ ਹੈ 416-994-7272 416-994-7272 ਸਿਮਰਨ ਥੈਂਕ ਯੂ ਸੋ ਮਚ
1: ਥੈਂਕ ਯੂ
0: ਜੀ ਬਹੁਤ ਸ਼ੁਕਰੀਆ ਸੋ 416-994-7272 ਸੋ ਸਾਰੀ ਦੀ ਕਾਲਰ ਲੈਣੇ ਆ ਆਈ ਨੋ ਕਿ ਤੁਸੀਂ ਆਪਣੀ ਸਟੋਰੀ ਸ਼ੇਅਰ ਕਰਨਾ ਚਾਹੁੰਦੇ ਹੋ ਦਿਓ ਅੱਧਾ ਮਿੰਟ
2: ਮੇਰਾ ਨਾਮ ਨਵਜੀਤ ਕੌਰ ਬਰਾ ਹੈ ਅਤੇ ਪਿਛਲੇ 4 ਸਾਲਾਂ ਤੋਂ ਮੈਨੂੰ ਤੁਹਾਡੀ ਵਾਰਡ 2 ਐਂਡ 6 ਦੀ ਸਿਟੀ ਕਾਉਂਸਲਰ ਵੱਲੋਂ ਸੇਵਾ ਕਰਨ ਦਾ ਮਾਣ ਮਿਲਿਆ ਹੈ ਤੁਹਾਡੀ ਸਪੋਰਟ ਨਾਲ ਅਸੀਂ ਨਵੇਂ ਐਂਬੂਟਿੰਗ ਕਮਿਊਨਿਟੀ ਸੈਂਟਰ ਨੂੰ ਬਣਾ ਰਿਹਾ ਜਿੱਥੇ ਰੈਜ਼ੀਡੈਂਟਸ ਇਕੱਠੇ ਹੋ ਸਕਦੇ ਹਾਂ ਐਂਡ ਐਕਟਿਵ ਰਹਿ ਸਕਦੇ ਹਾਂ ਅਸੀਂ ਨਾਰਥ ਵੈਸਟ ਬ੍ਰੈਂਪਟਨ ਵਿੱਚ ਇੱਕ ਨਿਊ ਪੁਲਿਸ ਡਿਵੀਜ਼ਨ ਵੀ ਲਿਆ ਰਹੇ ਹਾਂ ਜਿਸ ਨਾਲ ਸਾਡੀ ਕਮਿਊਨਿਟੀ ਦੀ ਸੇਫਟੀ ਹੋਰ ਸਟਰੋਂਗ ਹੋਵੇਗੀ ਅਤੇ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਲਈ ਪੁਲਿਸ ਦੀ ਕਪੈਸਿਟੀ ਵੀ ਵਧੂਗੀ ਇਸ ਅਕਟੋਬਰ ਵਿੱਚ ਵਾਰਡਸ 2 ਐਂਡ 6 ਸਿਟੀ ਕਾਉਂਸਲਰ ਲਈ ਨਵਜੀਤ ਕੌਰ ਬਰਾੜ ਨੂੰ ਵੋਟ ਦਿਓ
3: ਆਥੋਰਾਈਜ਼ ਬਾਈ ਨਵਜੀਤ ਕੌਰ ਬਰਾੜ ਕੈਂਪੇਨ
4: ਮੈਂ ਸੁਖਵੰਤ ਸਿੰਘ ਤੁਹਾਡਾ ਵਾਰਡ 9 ਐਂਡ 10 ਤੋਂ ਰੀਜਨਲ ਕਾਉਂਸਲਰ ਉਮੀਦਵਾਰ ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ ਸਾਨੂੰ ਰੀਜਨਲ ਕਾਉਂਸਲਰ ਚਾਹੀਦਾ ਜੋ ਇਹਨਾਂ ਮੁੱਦਿਆਂ ਦੀ ਆਵਾਜ਼ ਉਠਾਵੇ ਅਕਤੂਬਰ 10-11-16-17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ ਫਾਰ ਮੋਰ ਇਨਫੋਰਮੇਸ਼ਨ ਵਿਜ਼ਿਟ sukhmansangha.com authorized by the Sukhman Sangha campaign
0: ji 3650 thank you yaar tusi hold kita welcome
5: sat sri akal ji kivein ho
0: vadhiya ji ki hal hai
5: ba vadhiya ji ji dekho ji
0: sorry thodi awaaz kat rahi hai sorry ki keh rahe si vire
5: main keh ji vaise te teacher kafi rehnde ne
0: ji
5: but mere pehle teacher si mere father
0: wah
5: ਮਤਲਬ ਉਹਨਾਂ ਨੇ ਮੈਨੂੰ ਬਹੁਤ ਇੱਕ ਚੰਗੀ ਚੀਜ਼ ਸਿਖਾਈ ਸੀਗੀ ਕਹਿੰਦੇ ਪੁੱਤਰ ਖਰਚਾ ਵਧਾਉਣਾ ਬਹੁਤ ਸੌਖਾ ਹੁੰਦਾ ਵਧਾਉਣਾ ਬਹੁਤ ਔਖਾ ਸੋ ਦੇਖ ਕੇ ਵਧਾਇਓ
0: ਵੈਰੀ ਗੁੱਡ ਯਾਰ
5: ਤੇ ਦੂਜੀ ਯਾਦ ਮੈਨੂੰ ਹੈਗੀ ਹੈ ਮੇਰੇ ਦੋਸਤ ਦੀ ਮੇਰਾ ਬੈਸਟ ਫਰੈਂਡ ਹੈ ਅਸੀਂ 2004 ਤੋਂ ਇਕੱਠੇ ਹਾਂ ਤੇ ਉਹਨੇ ਸਿਖਾਇਆ ਸੀਗਾ ਵੀ ਕਦੇ ਵੀ ਕਿਸੇ ਚੀਜ਼ ਤੋਂ ਭੱਜਣਾ ਨੀ ਵੀ ਉਹਨੂੰ ਐਜ਼ ਅ ਚੈਲੰਜ ਲੈਣਾ ਜੇ ਕੋਈ ਟਾਸਕ ਆ ਰਿਹਾ ਉਹਨੂੰ ਐਜ਼ ਅ ਚੈਲੰਜ ਲਓ ਤੇ ਬ੍ਰੇਕ ਡਾਊਨ ਕਰ ਲਓ ਤੇ ਮੈਂ ਕੰਕਲੂਡ ਕਰਨਾ ਚਾਹੂੰਗਾ ਇੱਕ ਸ਼ੇਅਰ ਨਾਲ ਜੰਗ ਮੇ ਗਿਰਤੇ ਹੈ ਸ਼ਹਿ ਸਵਾਰੀ ਵੋ ਤਿਫਲ ਕਿਆ ਗਿਰੇ ਜੋ ਘੁਟਨੋ ਕੇ ਬਲ ਚਲੇ
0: ਵੈਰੀ ਗੁੱਡ ਵੈਸੇ ਨਾ ਤੁਸੀਂ ਚਲੋ ਆਪਣੇ ਫਾਦਰ ਹੁੰਦੇ ਆ ਉਹ ਤਾਂ ਬਿਲਕੁਲ ਸਭ ਤੋਂ ਆਪਣੇ ਲਈ ਅਹਿਮ ਟੀਚਰ ਹੁੰਦੇ ਆ ਤੇ ਬੜਾ ਸੋਹਣਾ ਮੈਸੇਜ ਆਇਆ ਕਿਉਂਕਿ ਬਹੁਤ ਸਾਰੇ ਪੇਰੈਂਟਸ ਬੱਚਿਆਂ ਨੂੰ ਇੱਦਾਂ ਫਾਈਨੈਂਸ਼ੀਅਲ ਕੋਈ ਸਲਾਹ ਨਹੀਂ ਇੱਦਾਂ ਦੀ ਦਿੰਦੇ ਜਿਹੜੀ ਕਿਤੇ ਫਾਇਦਾ ਕਰੇ ਬੜੀ ਵੱਡੀ ਗੱਲ ਹੈ ਕਿ ਖਰਚਾ ਚੁੱਕ ਤਾਂ ਲੈਂਦੇ ਹਾਂ ਬਟ ਉਹਨੂੰ ਲਾਉਣਾ ਬਹੁਤ ਔਖਾ ਤੇ ਤੁਸੀਂ ਆਪਣੇ ਦੋਸਤ ਦੀ ਗੱਲ ਕੀਤੀ ਹੈ ਮੈਂ ਪਹਿਲੀ ਵਾਰ ਸੁਣਿਆ ਕੋਈ ਕਹਿ ਰਿਹਾ ਕਿ ਮੇਰੇ ਦੋਸਤ ਨੇ ਮੈਨੂੰ ਕੁਝ ਸਿਖਾਇਆ ਐਸਾ ਨਹੀਂ ਤਾਂ ਅਗਲਾ ਦੋਸਤ ਨੂੰ ਬਸ ਸ਼ੁਗਰ ਮੇਲੇ ਤੱਕ ਹੀ ਰੱਖਦਾ
5: ਨਹੀਂ ਨਹੀਂ ਮਤਲਬ ਅਸੀਂ ਜੀ ਤੁਸੀਂ 2004 ਤੋਂ ਇਕੱਠੇ ਹਾਂ 22 ਸਾਲ ਹੋ ਗਏ ਦੇਖੋ ਅਸੀਂ ਹਾਲੇ ਵੀ ਇਕੱਠੇ ਹਾਂ
0: ਜੀ
5: ਉਹ ਬੰਦਾ ਇੰਡੀਆ ਰਹਿੰਦਾ ਮੈਂ ਉਰੇ ਹਾਂ ਪਰ ਸਾਡੇ ਅੱਜ ਵੀ ਦਿਲ ਇੱਕ ਨੇ
0: ਵਾਹ
5: ਅਸੀਂ ਕੋਈ ਵੀ ਪਰਸਨਲ ਚਾਹੇ ਕੁਛ ਸ਼ੇਅਰ ਕਰਨਾ ਹੁੰਦਾ ਹੈ ਚਾਹੇ ਕੋਈ ਖੁਸ਼ੀ ਦੀ ਗੱਲ ਹੁੰਦੀ ਹੈ ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਹਾਂ
0: ਵੈਰੀ ਗੁੱਡ ਯਾਰ ਚਾਹੀਦਾ ਇਦਾਂ ਯਾਰ ਇਦਾਂ ਦੇ ਬੰਦੇ ਜ਼ਿੰਦਗੀ ਚ ਬਹੁਤ ਜ਼ਰੂਰੀ ਨੇ
5: ਹਾਂਜੀ ਹਾਂਜੀ
0: ਚਲੋ ਥੈਂਕ ਯੂ ਵੈਰੀ ਬਹੁਤ ਧੰਨਵਾਦ ਤੁਹਾਡਾ
5: ਠੀਕ ਹੈ ਜੀ
0: ਥੈਂਕ ਯੂ 4267 ਹੈਲੋ
6: ਹਾਂਜੀ ਨਵੀਂ ਵੀਰੇ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
6: ਠੀਕ ਹੈ ਨਵੀਂ ਵੀਰੇ ਬਹੁਤ ਵਧੀਆ ਮੇਰੇ ਟੀਚਰ ਗੁਰਮੀਤ ਸਿੰਘ ਚੀਮਾ ਸਾਨੂੰ ਬਹੁਤ ਯਾਰ ਮੇਰੇ ਤਾਂ ਉਹਨਾਂ ਨੇ ਦਿਮਾਗ ਦੇ ਜਿੰਦਰੇ ਖੋਲ ਦਿੱਤੇ
0: ਅੱਛਾ
6: ਹਾਂ ਦੂਸਰੇ ਸਕੂਲ ਚ ਪਹਿਲਾਂ ਪੜ੍ਹਾਉਂਦੇ ਸੀਗੇ ਤੇ ਉਹਨਾਂ ਨੇ ਨਾ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਉਹਨਾਂ ਦਾ ਪੜ੍ਹਾਉਣ ਦਾ ਤਰੀਕਾ ਕੁਝ ਹੋਰ ਤਰ੍ਹਾਂ ਦਾ ਸੀਗਾ ਉਹਨਾਂ ਨੂੰ ਸਮਝ ਹੀ ਨੀ ਪਾਏ ਉਹ ਸਕੂਲ ਵਾਲੇ ਨਾ ਉਹਨਾਂ ਨੇ ਕੀ ਕੀਤਾ ਵੀ ਸਾਡੀ ਫੈਮਿਲੀ ਨੂੰ ਅਪਰੋਚ ਕੀਤਾ ਤਾਂ ਅਸੀਂ ਪੰਜਾਂ ਜਾਣਿਆਂ ਨੇ ਉਹ ਸਕੂਲ ਸ਼ੁਰੂ ਕੀਤਾ ਸੀ ਇੱਕ ਕਿਰਾਏ ਦੇ ਕਮਰੇ ਤੋਂ ਅੱਜ ਉਹ ਸਾਡੇ ਇਲਾਕੇ ਦਾ ਸਭ ਤੋਂ ਮਹਿੰਗਾ ਤੇ ਸਭ ਤੋਂ ਵੱਡਾ ਸਕੂਲ ਆ
0: ਅੱਛਾ ਕਿਹੜਾ ਇਲਾਕਾ ਤੁਹਾਡਾ
6: ਅੰਮ੍ਰਿਤਸਰ ਦੇ ਲਾਗੇ ਆ ਰਈਆ
0: ਓਕੇ ਤੇ ਪਰ ਉਹਨਾਂ ਦਾ ਕਿਹੜਾ ਐਸਾ ਤਰੀਕਾ ਸੀ ਵੀ ਹੋਰਾਂ ਨੂੰ ਨਹੀਂ ਸਮਝ ਆਇਆ
6: ਉਹ ਘੋਲ ਕੇ ਪਾ ਦਿੰਦੇ ਤੁਹਾਡੇ ਦਿਮਾਗ ਦੇ ਵਿੱਚ ਅਸੀਂ 7th ਕਲਾਸ ਤੱਕ ਮੈਂ ਬਿਲਕੁਲ ਫਲੂਐਂਟ ਇੰਗਲਿਸ਼ ਬੋਲਣ ਲੱਗ ਪਿਆ ਸੀਗਾ
0: ਅੱਛਾ
6: ਦੇਖੋ ਨਾ ਵਧੀਆ
0: ਹਾਂ
6: ਬਹੁਤ ਹੀ ਵਧੀਆ ਤਰੀਕਾ ਸੀ ਉਹਨਾਂ ਦਾ ਨਾ ਤਾਂ ਕੋਈ ਟਿਊਸ਼ਨ ਦੀ ਲੋੜ ਪੈਂਦੀ ਉਹਨਾਂ ਦਾ ਘਰ ਹੋਊਗਾ ਸਕੂਲ ਸੀ ਉਹ ਤਾਂ ਨਿਆਰੇ ਲੈ ਆਈਂਦਾ ਜਿੰਨਾ ਚਿਰ ਰਹੇ ਉੱਥੇ
0: ਅੱਛਾ ਉੱਥੇ ਪੰਜ ਜਣਿਆਂ ਨੇ ਸ਼ੁਰੂ ਕੀਤਾ ਹੁਣ ਕਿੰਨੇ ਕਿ ਸਟੂਡੈਂਟ ਨੇ ਉੱਥੇ
6: ਹੁਣ ਤਾਂ ਬਹੁਤ ਹੋਣਗੇ ਹੁਣ ਤਾਂ ਕੋਈ ਲੇਖਾ ਨਹੀਂ ਗਾ ਉਹ ਸਕੂਲ ਦਾ ਤੇ ਹੁਣ ਤਾਂ ਬਹੁਤ ਜ਼ਿਆਦਾ
0: ਨਹੀਂ ਪਰ ਸਕੂਲ ਦੀ ਸ਼ੁਰੂਆਤ ਉਹਨਾਂ ਨੇ ਕੀਤੀ ਸੀ
6: ਅਸੀਂ ਕੀਤੀ ਪੰਜਾਂ ਜਣਿਆਂ ਨੇ
0: ਨਹੀਂ ਫਿਰ ਪੈਸਾ ਪੂਸਾ ਕਿਹਨੇ ਲਾਇਆ
6: ਉਹਨਾਂ ਨੇ ਗੁਰਮੀਤ ਸਿੰਘ ਉਹਨਾਂ ਨੇ
0: ਅੱਛਾ ਉਹਨਾਂ ਨੇ ਪੈਸਾ ਲਾਇਆ ਹੈ
6: ਬਾਅਦ ਚੋਂ ਪਲਾਟ ਲੈ ਕੇ ਕਮਰੇ ਬਣਾਉਣੇ ਸ਼ੁਰੂ ਕੀਤੇ ਫਿਰ ਨਾਲ ਦਾ ਪਲਾਟ ਹੋਰ ਲੈ ਲਿਆ ਫਿਰ ਉੱਥੇ ਕਮਰੇ ਬਣਾਏ ਫਿਰ ਬਿਲਡਿੰਗ ਵਧਦੀ ਵਧਦੀ ਵਧਦੀ ਵਧਦੀ ਵਧ ਗਈ
0: ਵੈਰੀ ਗੁੱਡ ਯਾਰ ਚਲੋ ਬੜੀ ਵਧੀਆ ਗੱਲ ਹੈ
6: ਹਾਂ
0: ਚਲੋ ਥੈਂਕ ਯੂ ਵੈਰੀ
6: ਉਹਨਾਂ ਨੇ ਸਾਨੂੰ ਦੱਸਿਆ ਖਰਚਾ ਨਹੀਂ ਲੈਣਾ ਕਦੇ ਵੀ, ਜੇ ਲੋੜ ਪਵੇ ਤਾਂ ਕਿਤੇ ਲੈ ਲਓ, ਨਹੀਂ ਤੇ ਕਰਜ਼ਾ ਨਹੀਂ ਜ਼ਿੰਦਗੀ ਚ
0: ਕਰਜ਼ਾ ਨਹੀਂ ਲੈਣਾ। ਇੱਥੇ ਅੱਧੇ ਅੱਧੇ ਅੱਧਿਆਂ ਨੂੰ ਇਸ ਸਲਾਹ ਦੀ ਲੋੜ ਹੈ ਕਿਉਂਕਿ ਕਿੱਡਾ ਕਿੰਨਾ ਕਿੰਨਾ ਕਰਜ਼ਾ ਚੱਕੀ ਫਿਰਦੇ ਆ ਕਈ। ਖਾਸ ਤੌਰ ਤੇ ਜਿਹੜੇ ਯੰਗਸਟਰ ਨੇ ਉਹ ਕਿੰਨਾ ਕਰਜ਼ਾ ਚੁੱਕੀ ਫਿਰਦੇ ਆ,
6: ਬਹੁਤ ਜ਼ਿਆਦਾ। ਇੱਕ ਤਰ੍ਹਾਂ ਦਾ ਟ੍ਰੈਂਡ ਹੀ ਹੋ ਗਿਆ ਲੋਕਾਂ ਨੂੰ ਨਾ, ਪਤਾ ਨੀ ਕਿਉਂ ਇਸ ਚੀਜ਼ ਨੂੰ ਗੋਲ ਦੇਣਗੇ। ਇਹ ਚੀਜ਼ ਨਾ ਥੋੜਾ ਐਜੂਕੇਟ ਹੋਣੀ ਚਾਹੀਦੀ ਲੋਕਾਂ ਨੂੰ ਥੋੜਾ।
0: ਨਹੀਂ, ਜਾਂ ਤਾਂ ਹੋਵੇ ਕਰਜ਼ਾ ਕਿਸੇ ਤੁਸੀਂ ਚੰਗੇ ਕੰਮ ਲਈ ਚੱਕਿਆ, ਹੁਣ ਗੱਡੀਆਂ ਤੇ ਕਰਜ਼ਾ, ਕੱਪੜਿਆਂ ਤੇ ਕਰਜ਼ਾ। ਐਂਡ ਮੈਂ ਯਾਰ ਦੇਖ ਰਿਹਾ
6: ਗੱਡੀਆਂ ਦੀ ਕਰਜ਼ਾ ਲੈ ਲੈ ਕੇ ਮੁਰਗੇ ਫਾਹ ਲੈਂਦੇ ਆ ਮੁੰਡੇ, ਕਿੰਨੀ ਕਿੱਡੀ ਮੂਰਖ ਪਈ ਆ ਵੱਡੀ, ਕਿੱਡੀ ਮੂਰਖ ਪਈ ਆ।
0: ਬਿਲਕੁਲ, ਹੁਣ ਦੇਖੋ ਕਈ ਦਿਖਾਵੇ ਮਾਰੇ ਆਈਫੋਨ ਲਈ ਆਉਂਦੇ ਆ ਆਪਣੇ ਕਿਸ਼ਤਾਂ ਦੇ ਉੱਤੇ। ਦੱਸ ਯਾਰ, ਨਵਾਂ ਆਈਫੋਨ ਕਿਸ਼ਤਾਂ ਤੇ ਲੈਣਾ ਕਿੰਨੀ ਮੂਰਖਤਾ।
6: ਮੈਂ ਦੇਖ ਲਓ ਆਈਫੋਨ ਜਦੋਂ ਦਾ ਮੈਂ ਲਿਆ ਵਾ ਮੇਰੇ ਕੋਲ ਉਹੀ ਆਈਫੋਨ ਆ। ਆਈਫੋਨ ਦੇ ਵਿੱਚ ਕੀ ਬਦਲ ਜਾਂਦਾ? ਕੁਛ ਵੀ ਨਹੀਂ, ਫੀਚਰ ਤਾਂ ਉਹੀ ਰਹਿੰਦਾ, ਸਾਰਾ ਕੁਝ ਉਹੀ ਰਹਿੰਦਾ, ਸੇਮ ਹੀ, ਸਿਰਫ ਨਾਮ ਹੀ ਬਦਲ ਦਿੰਦੇ ਉਹਦਾ।
0: ਸਹੀ ਗੱਲ, ਮੇਰੇ ਕੋਲ ਨਾ ਮੇਰੇ ਕੋਲ ਹੁਣ ਆਈਫੋਨ 13 ਹਜੇ। ਅਪਗ੍ਰੇਡ ਕਰਨਾ ਪੈਣਾ, ਪਰ ਮੈਂ ਕਿਹਾ ਯਾਰ ਜਦੋਂ ਤੱਕ ਚੱਲ ਰਿਹਾ ਮੈਨੂੰ ਬਦਲਣ ਦੀ ਕੀ ਲੋੜ ਹੈ।
6: ਮੈਂ ਨਵੀਂ, ਤੁਸੀਂ ਬਲੀਵ ਕਰੋ ਕਿ ਮੈਂ ਆਪਣੇ ਫੋਨ ਤੇ ਜਿਹੜੀ ਕੋਈ ਕਾਲ ਮੈਨੂੰ ਆ ਜਾਵੇ ਮੈਂ ਸੁਣ ਲੈਂਦਾ। ਮੈਂ ਬਹੁਤ ਘੱਟ ਕਾਲ ਕਰਦਾ ਕਿਸੇ ਨੂੰ, ਫੋਨ ਤੇ ਕਦੀ ਖੇਡਦਾ ਵੀ ਨੀ ਵੇਖੋਗੇ, ਨਾ ਮੈਂ ਕਦੀ ਫੇਸਬੁੱਕ ਖੋਲ ਕੇ ਵੇਖੀ, ਨਾ ਮੈਂ ਕਦੀ ਟਿਕਟੌਕ ਤੇ, ਮੇਰੇ ਕੋਲ ਇੱਥੇ ਖੋਲ ਕੇ ਵੇਖੀ ਕਿੰਨਾ ਤੇ ਕੀ ਹੁੰਦਾ ਵਾ।
0: ਸਹੀ ਗੱਲ ਆ, ਥੈਂਕ ਯੂ ਵੀਰੇ। ਦੇਖੋ ਕਿੰਨੀ ਸੋਹਣੀ ਗੱਲਾਂ ਹੋ ਰਹੀਆਂ ਤੇ ਪ੍ਰੋਗਰਾਮ ਪੰਜਾਬੀ ਦੁਆਰਾ ਸੁਣ ਰਹੇ ਹੋ ਤੇ ਇਹ ਗੱਲਾਂ ਪੰਜਾਬੀ ਦੁਆਰਾ ਚ ਹੁੰਦੀਆਂ ਨੇ। ਇੱਕ ਤੁਸੀਂ ਯਾਦ ਰੱਖਣਾ ਜ਼ਰੂਰ ਮੈਸੇਜ ਸਬਜ਼ੀ ਮਾਰਕੀਟ ਦਾ, ਸਬਜ਼ੀ ਮਾਰਕੀਟ ਰੈਸਟੋਰੈਂਟ ਦੀ ਤੀਜੀ ਲੋਕੇਸ਼ਨ ਖੁੱਲੇਗੀ ਵਿਲੀਅਮਸ ਪਾਰਕਵੇ ਤੇ ਟੋਰਬਰਮ, 1650 ਵਿਲੀਅਮਸ ਪਾਰਕਵੇ ਸਬਜ਼ੀ ਮਾਰਕੀਟ 24 ਘੰਟੇ ਖੁੱਲੇ, 24 ਘੰਟੇ 7 ਦਿਨ। ਪਾਓ ਭਾਜੀ 1 ਕਿਲੋ ਦੂਜੀ ਤੁਹਾਨੂੰ ਫ੍ਰੀ ਮਿਲ ਰਹੀ ਹੈ, ਗੰਨੇ ਦਾ ਰਸ 1 ਕਿਲੋ ਦੂਜਾ ਫ੍ਰੀ ਮਿਲ ਰਿਹਾ ਤੇ ਨਾਲ ਜਲੇਬੀ 1 ਪਾਉਂਡ ਲਓ, 1 ਪਾਉਂਡ ਫ੍ਰੀ ਮਿਲ ਰਿਹਾ। ਸਬਜ਼ੀ ਮਾਰਕੀਟ 9695। ਹਾਂਜੀ
7: ਹਾਂਜੀ, ਸਤਿ
0: ਸ਼੍ਰੀ ਅਕਾਲ
7: ਜੀ। ਤੁਹਾਡੇ ਟੌਪਿਕ ਤੇ ਇੱਕ ਮੈਂ ਨਾ ਗੱਲ ਚੇਤਾ ਆ ਗਈ, ਮੈਂ ਨਾ ਚੰਡੀਗੜ੍ਹ ਉੱਥੇ ਕਲਾਸਾਂ ਲਾਉਂਦਾ ਸੀ, ਮੈਂ ਨਾ ਇੰਟਰਵਿਊ ਦੀ ਤਿਆਰੀ ਕਰਦਾ ਸੀ ਉੱਥੇ, ਤੇ ਉਹ ਸਭ ਨੇ ਨਾ ਬਹੁਤ ਸੋਹਣੀਆਂ ਗੱਲਾਂ ਸਿਖਾਈਆਂ ਮੈਨੂੰ, 2-3 ਗੱਲਾਂ ਤਾਂ ਮੈਂ ਜ਼ਰੂਰ ਸ਼ੇਅਰ ਕਰੂੰਗਾ
0: ਜੀ,
7: ਮੈਂ ਹਰ ਕਿਸੇ ਨਾਲ ਸ਼ੇਅਰ ਕਰਦਾ ਹਾਂ ਬਹੁਤ। ਉਹਨਾਂ ਨੇ ਨਾ ਇੱਕ ਸਿਖਾਇਆ ਸੀ ਕਿ ਹਰੇਕ ਬੰਦੇ ਨੂੰ ਖੁਸ਼ ਰਹਿਣਾ ਨਾ, ਜੇ ਉਹਦੇ 2-3 ਪੱਲੇ ਬੰਨ ਲਓ ਗੱਲਾਂ, ਮੈਂ ਕਿਹਾ ਸੀ ਨੈਵਰ ਐਕਸਪੈਕਟ ਤੇ ਨੈਵਰ ਅਸਿਊਮ, ਕਿ ਕਦੇ ਵੀ ਤੁਸੀਂ ਐਕਸਪੈਕਟ ਨੀ ਕਰਨਾ ਕਿਸੇ ਤੋਂ ਵੀ, ਐਕਸਪੈਕਟ ਕਿ ਮੈਂ ਇੱਥੇ ਆ ਰਿਹਾ ਕੋਈ ਮੇਰੇ ਲਾਗੂ ਆਹ ਕਰ ਦੂ, ਇੰਜ ਕਰ ਦੂ, ਤੇ ਨੈਵਰ ਅਸਿਊਮ ਕਿ ਤੁਸੀਂ ਕੋਈ ਵੀ ਤੁਹਾਡੇ ਨਾਲ ਕੋਈ ਬਹਿਸਬਾਜ਼ੀ ਜਾਂ ਕੁਛ ਵੀ ਤੁਹਾਡੇ ਲਾਗੇ ਕੋਈ ਬੈਠਾ, ਤੁਸੀਂ ਆਪਣੇ ਆਪ ਅਸਿਊਮ ਨੀ ਕਰੀ ਜਾਣਾ ਕਿ ਉਹ ਯਾਰ ਮੇਰੇ ਬਾਰੇ ਇੰਜ ਸੋਚਦਾ ਹੋਊਗਾ, ਉਹ ਜਾਂ ਕੋਈ ਵੀ ਚੀਜ਼ ਅਸਿਊਮ ਕਰਨੀ ਕਿ ਸ਼ਾਇਦ ਉਹ ਮੇਰੇ ਨਾਲ ਗੁੱਸੇ ਆ। ਇਹੋ ਜਿਹੀਆਂ ਚੀਜ਼ਾਂ ਤੋਂ ਦੂਰ ਰਹੋਗੇ ਨਾ ਤੁਸੀਂ ਜ਼ਿੰਦਗੀ ਚ ਬਹੁਤ ਸਫਲ ਰਹੋਗੇ ਤੇ ਖੁਸ਼ ਰਹੋਗੇ।
0: ਚੀਜ਼ਾਂ
7: ਮੈਂ ਅਸਲ ਚ ਪ੍ਰਤਿਆ ਕੇ ਵੇਖੀਆਂ ਵੀਰੇ, ਅਸਲ ਚ ਪ੍ਰਤਿਆਈਆਂ, ਤੇ ਬਿਲਕੁਲ ਸੱਚੀ ਗੱਲ, ਜਦੋਂ ਆਪਾਂ ਬੈਠੇ ਓਵਰ ਥਿੰਕ ਇਹੋ ਹੀ ਹੁੰਦਾ ਵਾ, ਸੋਚੀ ਜਾਣਾ ਕਿ ਯਾਰ ਉਹ ਮੇਰੇ ਬਾਰੇ ਕੀ ਹਜੇ ਕੀ ਕਾ ਸੋਚਦਾ ਹੋਊਗਾ, ਉਹ ਇੰਜਿਆ ਉਹ ਇੰਜਿਆ, ਹਨਾ ਵੀ ਇਹ ਚੀਜ਼ਾਂ ਕਰਕੇ ਮੈਨੂੰ ਇਹ ਚੀਜ਼ ਬਹੁਤ ਪੁਆਇੰਟ ਗੁੱਡ ਲੱਗਾ। ਇੱਕ ਉਹਨਾਂ ਨੇ ਨਾ ਹੋਰ ਪੁਆਇੰਟ ਜਿਹੜਾ ਮੇਰਾ ਸਭ ਤੋਂ ਮੇਨ ਜ਼ਿੰਦਗੀ ਚ ਮੇਰੇ ਕੰਮ ਆਇਆ, ਉਹਨਾਂ ਨੇ ਨਾ ਇੱਕ ਕਿਹਾ ਸੀ ਕਿ ਤੁਸੀਂ ਰੱਬ ਕੋਲੋਂ ਮੰਗਦੇ, ਜੇ ਤੁਸੀਂ ਨਾ ਕਹਿੰਦੇ ਤੁਹਾਡਾ ਵੀਜ਼ਾ ਨਹੀਂ ਲੱਗਦਾ, ਉਹਨਾਂ ਐਗਜ਼ਾਮਪਲ ਦੇ ਤੌਰ ਤੇ ਕਿ ਤੁਸੀਂ ਕੀ ਕਰਦੇ, ਚਲੋ ਰੱਬ ਤੁਹਾਡਾ ਲਾਵੇ, ਜੇ ਨਹੀਂ ਲੱਗਦਾ ਤੇ ਤੁਸੀਂ ਕੀ ਕਰੋਗੇ? ਸਾਰੇ ਕਿਨੇ ਕਿਹਾ ਕਿ ਮੇਰਾ ਰੱਬ ਨਾਲ ਗੁੱਸੇ ਹੋ ਜਾਊਗਾ, ਮੇਰਾ ਰੱਬ ਨਾਲ ਮੈਂ ਰੱਬ ਨੂੰ ਮੰਨਣੋਂ ਹਟ ਜਾਊਂਗਾ, ਜਾਂ ਮੈਂ ਇੱਦਾਂ ਹੋਤਾ, ਹਨਾ ਆਪਣੇ ਦੱਸੇ ਨੈਗੇਟਿਵ ਇੰਪੈਕਟ ਲਈ। ਉਹਨਾਂ ਕਿਹਾ ਕਿ ਤੁਸੀਂ ਆਪਣਾ ਧਿਆਨ ਰੱਖਿਆ ਕਿ ਰੱਬ ਤੁਹਾਡਾ ਕੰਮ ਸਵਾਰੇ ਸਵਾਰੇ, ਰੱਬ ਤੇ ਗੱਲ ਸੁੱਟੀ ਆ, ਅਸੀਂ ਕਿ ਰੱਬ ਤੋਂ ਆਪਾਂ ਮੰਗੀਦਾ ਨੀ, ਇੱਦਾਂ ਨੀ ਮੰਗੀਦਾ, ਤੁਸੀਂ ਫੋਕਸ ਕਰਨਾ ਤੇ ਇਸ ਚੀਜ਼ ਤੇ ਕਰੋ ਕਿ ਕੱਲ ਤੋਂ ਮੇਰੇ ਵੱਲੋਂ ਮੇਰੀ ਟ੍ਰੇਨਿੰਗ ਚ ਕੋਈ ਕਮੀ ਨਾ ਰਹਿ ਜੇ, ਰੱਬ ਜੋ ਕਰਦਾ ਉਹ ਸਹੀ ਕਰਦਾ ਵਾ, ਤੁਸੀਂ ਆਪਣੀ ਟ੍ਰੇਨਿੰਗ ਵੱਲ ਧਿਆਨ ਦਿਓ ਕਿ ਤੁਸੀਂ ਕੱਲ ਨੂੰ ਇਹ ਨਾ ਕਹੋ ਕਿ ਮੇਰੇ ਵੱਲੋਂ ਕੋਈ ਕਮੀ ਰਹਿ ਗਈ, ਮੈਂ ਸਿਰਫ ਇਸ ਚੀਜ਼ ਤੇ ਰਹਿ ਨੀ, ਰੱਬ ਹੀ ਮੇਰਾ ਬੇੜਾ ਪਾਰ ਲਊਗਾ, ਰੱਬ ਹੀ ਆਪਾਂ ਰੱਬ ਤੋਂ ਮੰਗਣਾ ਛੱਡੀਏ, ਆਪਾਂ ਆਪੇ ਬਹੁਤ ਦਿੰਦਾ ਆਪਾਂ ਨੂੰ, ਆਪਾਂ ਨੂੰ ਰੱਬ ਨਾਲ ਪਿਆਰ ਕਰਨਾ ਚਾਹੀਦਾ ਵਾ, ਆਪਾਂ ਨੂੰ ਕਹਿਣਾ ਚਾਹੀਦਾ। ਉਹਨੇ ਕਿਹਾ ਕਿ ਤੁਸੀਂ ਆਈ ਲਵ, ਇੱਕ ਨਾ ਗੱਲ ਕੀਤੀ ਕਿ ਕਿਸੇ ਨੇ ਆਈ ਲਵ ਯੂ ਕਿਹਾ ਕਿ ਜ਼ਿੰਦਗੀ ਚ ਸਾਰੇ, ਹਨਾ ਕਿ ਯੰਗਸਟਰ ਵੀ ਸੀ ਉੱਥੇ, ਓਲਡ ਵੀ, ਸਾਰੇ ਨਾ ਸ਼ਰਮਿੰਦੇ ਜੇ ਹੋ ਗਏ। ਉਹਨੇ ਕਿਹਾ ਕਿ ਇਹ ਚੀਜ਼, ਇਹ ਸ਼ਬਦ ਸੁਣ ਕੇ ਤੁਸੀਂ ਕਿਉਂ ਸ਼ਰਮਿੰਦੇ ਜੇ ਹੋ ਗਏ ਕਿ ਤੁਸੀਂ ਐਕਸਪ੍ਰੈਸ ਨਹੀਂ ਕਰ ਸਕੇ ਕਿ ਆਈ ਲਵ ਯੂ ਕੀ ਆ? ਉਹਨੇ ਤੁਸੀਂ ਰੱਬ ਨੂੰ ਕਹਿ ਕੇ ਵੇਖੋ ਕਿ ਰੱਬਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਵਾ,
0: ਬ੍ਰੈਂਪਟਨ ਕ੍ਰੈਮਟੋਰੀਅਮ ਤੇ ਹਰਜਿੰਦਰ ਜੀ ਜੁੜਿਆ, ਫਿਰ ਅਗਲੀ ਕਾਲ ਮੈਂ ਪੱਕੀ ਲੈਣਾ ਜੋ ਸੋਰੀ ਯਾਰ 2132

0: ਐਕਸਪੈਂਸਿਸ ਹਨ, ਫਿਊਨਰਲ ਐਕਸਪੈਂਸਿਸ, ਉਹਦੇ ਪ੍ਰਾਈਸਿਸ ਅੱਜ ਦੇ ਲੌਕ ਕਰਾ ਸਕਦਾ ਕੋਈ ਵੀ ਕਿਸੇ ਵੀ ਏਜ ਦਾ ਬੰਦਾ, ਤੇ 10 ਸਾਲ, 20 ਸਾਲ, 30 ਸਾਲ, 50 ਸਾਲ ਬਾਅਦ ਵੀ ਕਿਸੇ ਨੂੰ ਲੋੜ ਪੈਂਦੀ ਹੈ, ਪ੍ਰਾਈਸ ਚੇਂਜ ਨਹੀਂ ਹੋਏਗਾ। ਔਰ ਦੂਸਰੀ ਵੱਡੀ ਗੱਲ ਇਹ ਹੈ ਕਿ ਇਹ ਪੈਸਾ ਜਿਹੜਾ ਹੈ ਡਾਲਰ ਮਨੀ, ਉਹ ਸਾਡੇ ਕੋਲ ਜਮ੍ਹਾਂ ਨਹੀਂ ਹੁੰਦੀ, ਸਾਡਾ ਕਾਰਪੋਰੇਟ ਟਾਈ ਅਪ ਹੁੰਦਾ ਹੈ ਇੰਸ਼ੋਰੈਂਸ ਕੰਪਨੀ ਨਾਲ, ਜਿਹੜੀ ਗੌਰਮੈਂਟ ਰੈਗੂਲੇਟਡ ਹੁੰਦੀ ਹੈ, ਉੱਥੇ ਪੈਸਾ ਥੋੜਾ ਥੋੜਾ ਕਰਕੇ ਵੀ ਜਮ੍ਹਾਂ ਕਰਾਇਆ ਜਾ ਸਕਦਾ ਹੈ। ਇੰਸ਼ੋਰੈਂਸ ਪ੍ਰੋਡਕਟ ਵਿਦ ਮੋਰਟੈਲਿਟੀ ਬੈਨੀਫਿਟ ਵੀ ਅਵੇਲੇਬਲ ਹੈ, ਜਾਂ 1 ਸਾਲ ਬਿਨਾਂ ਵਿਆਜ ਦੇ, 2 ਸਾਲ, 3 ਸਾਲ, 5 ਸਾਲ ਚ ਵੀ ਆਰਾਮ ਨਾਲ ਥੋੜੇ ਜਿਹੇ ਇੰਟਰਸਟ ਦੇ ਨਾਲ ਜਮ੍ਹਾਂ ਕਰਾਇਆ ਜਾ ਸਕਦਾ। ਔਰ ਇਸ ਦੇ ਨਾਲ ਕੀ ਹੈ ਕਿ ਉਸ ਟਾਈਮ ਪਰਿਵਾਰ ਨੂੰ ਲੋੜ ਪੈਣ ਤੇ ਪਰਿਵਾਰ ਨੂੰ ਇੱਕ ਬੜਾ ਅੱਛਾ ਜਿਹਾ ਮਿੱਠਾ ਸੁਨੇਹਾ ਦਿੱਤਾ ਜਾਂਦਾ ਕਿ ਇਹ ਜ਼ਿੰਮੇਵਾਰੀ ਵੀ ਅਸੀਂ ਨਿਭਾ ਕੇ ਆਪਣੀ ਫੈਮਿਲੀ ਲਈ ਚੱਲਿਆ। ਫੈਮਿਲੀ ਉਸ ਟਾਈਮ ਇਮੋਸ਼ਨਲ ਸਟ੍ਰੈਸ ਵਿੱਚ ਹੁੰਦੀ ਹੈ ਤੇ ਫਾਈਨੈਂਸ਼ੀਅਲ ਬਰਡਨ ਤੋਂ ਬਚ ਸਕਦੀ ਹੈ ਇਸ ਪ੍ਰੀ ਪਲੈਨਿੰਗ ਦੇ ਨਾਲ, ਤੇ ਇਹ ਮੈਸੇਜ ਦੇ ਕੇ ਕਿ ਬਈ ਅਸੀਂ ਇਹ ਜ਼ਿੰਮੇਵਾਰੀ ਨਿਭਾ ਦਿੱਤੀ ਹੈ। ਉਸ ਟਾਈਮ ਫੈਮਿਲੀ ਜਿਹੜੀ ਹੈ ਇੱਕ ਲਾਈਫ ਸੈਲੀਬ੍ਰੇਸ਼ਨ ਵਾਲੇ ਮੋਡ ਚ ਹੋ ਸਕਦੀ ਹੈ, ਇਨਸਟੈਡ ਆਫ ਕਿ ਸਟ੍ਰੈਸ ਵਾਲੇ ਮੋਡ ਚ ਹੋਏ, ਫਾਈਨੈਂਸ਼ੀਅਲ ਬਰਡਨ ਬੀਅਰ ਕਰੇ। ਔਰ ਇਹਦੇ ਲਈ ਮੈਂ ਅੱਗੇ ਵੀ ਰਿਕੁਐਸਟ ਕਰਦਾ ਹੁਣਾ ਕਿ ਸਮਝਣ ਲਈ ਕੋਸਟ ਸਟਰਕਚਰ ਨੂੰ ਤੇ ਕਿਸ ਤਰ੍ਹਾਂ ਪੇਮੈਂਟ ਸਟਰਕਚਰ ਕੀ ਹੈ, ਪੇਮੈਂਟ ਆਪਸ਼ਨਸ ਕੀ ਹਨ, ਉਹਦੇ ਬਾਰੇ ਮਿਲ ਬੈਠ ਕੇ ਮੀਟਿੰਗ ਕੀਤੀ ਜਾ ਸਕਦੀ ਹੈ। ਅਸੀਂ 3 ਲੋਕੇਸ਼ਨਸ ਤੇ ਹੁਣ ਕੰਮ ਆਰੰਭ ਹੋ ਗਿਆ, ਆਲਮੋਸਟ ਏਜੈਕਸ ਚੱਲ ਰਿਹਾ, ਵੀ ਆਰ ਐਟ ਬ੍ਰੈਮਟਨ, ਬ੍ਰੈਮਵਿਨ ਕੋਰਟ ਤੇ, ਟੋਰਬ੍ਰਮ ਰੋਡ ਤੇ, ਔਰ ਜਲਦੀ ਹੀ ਅਸੀਂ ਬਰਲਿੰਗਟਨ ਵੀ ਸ਼ੁਰੂ ਕਰ ਰਹੇ ਹਾਂ ਨਵੀਂ ਲੋਕੇਸ਼ਨ ਤੇ। ਤੋ ਇਹ ਜਿਹੜਾ ਕੰਟਰੈਕਟ ਹੋਏਗਾ ਇਹ ਤਿੰਨੋਂ ਜਗ੍ਹਾ ਵੈਲਿਡ ਹੋਏਗਾ, ਪੈਸਾ ਸਿਕਿਉਰਡ ਹੈ। ਔਰ ਕੱਲ ਨੂੰ ਕੋਈ ਪੁੱਛਦੇ ਨੇ ਸਾਡੇ ਕੋਲੋਂ ਕਈ ਫੈਮਿਲੀਜ਼ ਕਿ ਬਈ ਅਸੀਂ ਅਗਰ ਇੰਡੀਆ ਚਲੇ ਜਾਂਦੇ ਹਾਂ, ਇਸਦਾ ਫਿਊਨਰਲ ਉੱਥੇ ਹੋ ਜਾਂਦਾ, ਤੇ ਇਹ ਖਰਚਾ ਨਹੀਂ ਹੈ, ਇਟਸ ਅ ਡਿਪੋਜ਼ਿਟ, ਇਟਸ ਲਾਈਕ ਐਨ ਇਨਵੈਸਟਮੈਂਟ, ਇਹ ਜੁੜਦੀ ਜਾਂਦੀ ਹੈ, ਇੰਟਰਸਟ ਲੱਗੀ ਜਾਂਦਾ, ਤੇ ਜੇ ਕਿਸੇ ਨੂੰ ਲੋੜ ਨਹੀਂ ਪੈਂਦੀ ਤਾਂ ਬੈਨੀਫਿਸ਼ਰੀ ਨੂੰ, ਮੀਨਸ ਫੈਮਿਲੀ ਨੂੰ, ਉਹ ਪੈਸਾ ਵਾਪਿਸ ਹੋ ਜਾਂਦਾ। ਕੋਈ ਵੈਨਕੂਵਰ ਮੂਵ ਕਰ ਜਾਂਦਾ, ਕਿਧਰੇ ਹੋਰ US ਮੂਵ ਕਰ ਜਾਂਦਾ, ਇਹ ਪੈਸਾ ਅਮਾਨਤ ਹੈ, ਫੈਮਿਲੀ ਨੂੰ, ਬੈਨੀਫਿਸ਼ਰੀ ਨੂੰ ਵਾਪਿਸ ਦਿੱਤਾ ਜਾਂਦਾ। ਤੇ ਇਹਦੇ ਨਾਲ ਬਸ ਇੱਕ ਛੋਟਾ ਜਿਹਾ ਮੈਂ ਟਰੈਵਲ ਪਲਾਨ ਦੱਸ ਦਿਆਂ ਕਿ ਅਸੀਂ ਕਿ ਵੀ ਕੀਪ ਔਨ ਟਰੈਵਲਿੰਗ ਟੂ ਆਲ ਓਵਰ ਦਾ ਵਰਲਡ, ਤੇ ਬਿਜ਼ਨਸ ਟ੍ਰਿਪ ਤੇ ਗਏ ਹੋਏ ਹਾਂ, ਫੈਮਿਲੀ ਕੋਲ ਗਏ ਹੋਏ ਹਾਂ, ਕਿਧਰੇ ਹੋਰ ਟਰੈਵਲ ਵੈਕੇਸ਼ਨ ਤੇ ਗਏ ਹਾਂ, ਮਾਲਕ ਨਾ ਕਰੇ ਕਿਸੇ ਨੂੰ ਕੋਈ ਮਿਸ ਐਪ ਹੋ ਜਾਂਦਾ ਹੈ। ਅੱਜ ਦੀ ਡੇਟ ਬੋਡੀ ਲਿਆਉਣ ਦਾ ਖਰਚਾ $8,000-$10,000 ਹੈ, ਜਿਹੜਾ ਕਿ $595 ਵਨ ਟਾਈਮ ਪੇਮੈਂਟ ਦੇ ਨਾਲ ਕਵਰ ਕੀਤਾ ਜਾ ਸਕਦਾ ਸਾਰਾ ਖਰਚਾ। ਉਹਦੇ ਚ ਇੱਕ ਸਾਥੀ ਨੂੰ ਵੀ ਲਿਆਉਣ ਦਾ, ਫੈਮਿਲੀ ਮੈਂਬਰ ਨੂੰ, ਪਲੱਸ ਆਪਣੇ ਫੈਮਿਲੀ ਪੈਟ ਨੂੰ ਵੀ ਲਿਆਉਣ ਦਾ ਖਰਚਾ।
1: ਥੈਂਕ ਯੂ ਸਰ,
0: ਉਹ ਸਾਰੀ ਕਵਰੇਜ ਵਿੱਚ ਅਵੇਲੇਬਲ।
1: ਨੰਬਰ ਇੱਕ ਕੋਈ ਕਹਿ ਤੁਸੀਂ ਕਾਲ ਕਰੋ 905-458-2222 905-458-2222 ਥੈਂਕ ਯੂ ਸੋ ਮਚ 2132 ਹਾਂਜੀ ਭਾਜੀ ਵੈਲਕਮ।
2: ਹਾਂਜੀ ਕੀ ਹਾਲ ਚਾਲ ਹੈ?
1: ਥੈਂਕ ਯੂ ਯਾਰ, ਤੁਸੀਂ ਬੜਾ ਹੋਲਡ ਕੀਤਾ, ਬਹੁਤ ਧੰਨਵਾਦ ਤੁਹਾਡਾ।
2: ਤੇ ਮੈਨੂੰ ਇੱਕ ਚੀਜ਼ ਦੱਸੋ।
1: ਹਾਂਜੀ ਸਰ,
2: ਸਭ ਨੇ ਤੁਹਾਨੂੰ ਇਹ ਕਿਹਾ ਕਿ ਉਹਨਾਂ ਨੂੰ ਟੀਚਰ ਯਾਦ ਹੈ ਕਿਉਂਕਿ ਉਹਨਾਂ ਨੇ ਚੰਗੀ ਐਡਵਾਈਸ ਦਿੱਤੀ ਹੈ।
1: ਹਾਂ ਹਾਂ,
2: ਕਿਸੇ ਨੇ ਇਹ ਕਿਹਾ ਕਿ ਟੀਚਰ ਨੇ ਬਿਨਾਂ ਮਤਲਬ ਤੋਂ ਡਰ ਕੇ ਯਾਦ ਹੈ।
1: ਟੀਚਰ ਨੇ ਬਿਨਾਂ ਮਤਲਬ ਤੋਂ ਕੀ ਕੀਤਾ?
2: ਕੁਟਾਈ ਕੀਤੀ ਹੈ।
1: ਕੁਟਾਈ ਕੀਤੀ ਹੈ ਬਿਨਾਂ ਮਤਲਬ ਤੋਂ? ਨਹੀਂ, ਮੈਂ ਦੇਖੋ ਮੈਂ ਉਹ ਬਾਰੇ ਪੁੱਛ ਨਹੀਂ ਰਿਹਾ, ਆਪਾਂ ਪੁੱਛ ਰਹੇ ਹਾਂ ਕਿ ਕੋਈ ਐਸਾ ਟੀਚਰ ਜਿਹੜਾ ਤੁਹਾਨੂੰ ਜ਼ਿੰਦਗੀ ਭਰ ਯਾਦ ਰਹੇਗਾ ਕਿਉਂਕਿ ਉਹਨਾਂ ਨੇ ਸਾਨੂੰ ਕੋਈ ਚੰਗੀ ਸਿੱਖਿਆ ਦਿੱਤੀ ਹੈ।
2: ਉਹ ਚੰਗੀ ਸਿੱਖਿਆ ਉਹੀ ਕਹਿ ਰਿਹਾ ਨਾ ਮੈਂ, ਚੰਗੀ ਸਿੱਖਿਆ ਤਾਂ ਦਿੱਤੀ ਹੈ ਸਾਰਿਆਂ ਨੇ, ਹੈ ਨਾ।
1: ਹਾਂ,
2: ਬਟ ਮੈਂ ਚੰਗੀ ਸਿੱਖਿਆ ਦੀ ਗੱਲ ਹੀ ਕਰਦਾ ਮੈਂ ਇੱਕ,
1: ਠੀਕ ਹੈ,
2: ਕਿਉਂਕਿ ਇੱਕ ਐਗਜ਼ਾਮਪਲ ਸੀਗੀ ਮੇਰੇ ਕੋਲ ਇੱਕ ਟੀਚਰ ਦੀ।
1: ਹਾਂਜੀ,
2: ਤੇ ਗੌਰਮੈਂਟ ਸਕੂਲ ਦੇ ਵਿੱਚ ਕੀ ਹੁੰਦਾ ਸੀ, ਅਟੈਂਡੈਂਸ ਲੱਗਦੀ ਸੀਗੀ। ਜਦੋਂ ਅਟੈਂਡੈਂਸ ਲਗਾਉਂਦੇ ਆ ਤਾਂ ਕਹਿੰਦੇ ਰੋਲ ਨੰਬਰ 1, ਰੋਲ ਨੰਬਰ 2, ਰੋਲ ਨੰਬਰ 3। ਤੇ ਉਹ ਕੀ ਕਹਿੰਦਾ ਸੀ ਸਾਡਾ ਟੀਚਰ, ਕਹਿੰਦਾ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਤੇ ਉਹ ਕਹਿੰਦੇ ਸੀਗੇ ਜੇ ਤੁਸੀਂ ਕਿਹਾ ਰੋਲ ਨੰਬਰ 1, ਰੋਲ ਨੰਬਰ 2, ਦੁਬਾਰਾ ਰੋਲ ਨੰਬਰ ਨਹੀਂ ਯੂਜ ਕਰਨਾ।
1: ਓਕੇ,
2: ਜੇ ਕੋਈ ਕਰਦਾ ਸੀਗਾ ਤੇ ਉਹਨੂੰ ਕੁੱਟਦੇ ਸੀ ਡੰਡੇ ਦੇ ਨਾਲ।
1: ਅੱਛਾ,
2: ਇਹ ਵੀ ਚੰਗੀ ਸਿੱਖਿਆ ਹੀ ਸੀਗੀ ਆਪਣੇ ਵੱਲੋਂ। ਤਾਂ ਉਹ ਕਹਿਣਾ ਚਾਹੁੰਦਾ ਸੀਗਾ ਕਿ ਤੁਸੀਂ ਰੋਲ ਨੰਬਰ ਰਿਪੀਟ ਨਹੀਂ ਕਰਨਾ, ਜੋ ਤੁਸੀਂ ਕਹਿੰਦੇ ਹੋ ਰੋਲ ਨੰਬਰ ਤਾਂ ਰੋਲ ਨੰਬਰ ਇੱਕ ਵਾਰ ਯੂਜ ਕਰਨਾ, ਫਿਰ ਉਸ ਤੋਂ ਬਾਅਦ 1, 2, 3, 4 ਕਹਿਣਾ।
1: ਠੀਕ ਆ,
2: ਜਿਵੇਂ ਕਿਸੇ ਨੇ ਰੋਲ ਨੰਬਰ ਦੁਬਾਰਾ ਯੂਜ ਕਰਨਾ ਉਹਨਾਂ ਨੂੰ ਡੰਡੇ ਨਾਲ ਕੁੱਟ ਦੇ।
1: ਤੁਸੀਂ ਜਿੰਮ ਲਾ ਰਹੇ ਹੋ?
2: ਹਾਂਜੀ,

0: ਤੁਸੀਂ ਜਿਮ ਤੇ ਹੋ?
1: ਨਹੀਂ ਜੀ ਜਿਮ ਤੋਂ ਨੀ, ਮੈਂ ਗੱਡੀ ਡਰਾਈਵ ਕਰ ਰਿਹਾ ਜੀ, ਬੰਦ ਕੀਤੀ ਗੱਡੀ।
0: ਨਹੀਂ ਐਂ ਲੱਗਦਾ ਜਿਵੇਂ ਤੁਸੀਂ ਐਕਸਰਸਾਈਜ਼ ਲਾ ਰਹੇ ਹੋ।
1: ਨਹੀਂ ਨਹੀਂ ਨਹੀਂ,
0: ਸਾਹ ਜਿਹਾ ਚੜਿਆ ਹੋਇਆ। ਅੱਛਾ ਚਲੋ ਠੀਕ ਹੈ, ਕੋਈ ਨਾ ਕਰੋ ਰੈਸਟ। ਥੈਂਕ ਯੂ। ਐਂ ਨਹੀਂ ਲੱਗ ਰਿਹਾ ਜਿਵੇਂ ਭਾਜੀ ਹੁਣੇ ਵੀ ਡੰਬਲ ਚੱਕ ਰਹੇ ਆ, ਸੁੱਟ ਰਹੇ ਆ। ਖੈਰ ਪ੍ਰੋਗਰਾਮ ਪੰਜਾਬੀ ਜਾਣਾ। ਓਕੇ, ਇੱਕ ਤੁਹਾਨੂੰ ਮੈਂ ਮੈਸੇਜ ਦੇਵਾਂ, ਤੁਸੀਂ ਇੰਡੀਆ ਜਾਣਾ, ਕਿਹਨੇ ਨਹੀਂ ਜਾਣਾ ਨਾ ਵੀ ਇਹ ਪੁੱਛੋ ਯਾਰ, ਬੜਾ ਜੀ ਕਰਦਾ ਇੰਡੀਆ ਜਾਣ ਨੂੰ ਬਈ। ਸੋ ਇੰਡੀਆ ਜਾਣਾ ਤੁਸੀਂ, ਹੁਣ ਦੁਆਬਾ ਟਰੈਵਲ ਵਾਲਿਆਂ ਨੂੰ ਕਾਲ ਕਰ ਲਓ। ਦੁਆਬਾ ਟਰੈਵਲ 'ਚ ਫਰਵਰੀ ਜਾਓ ਅਤੇ ਮਾਰਚ, ਅਪ੍ਰੈਲ ਜਾਂ ਮਈ 'ਚ ਮੁੜ ਆਓ। ਟੋਰੋਂਟੋ ਟੂ, ਨਹੀਂ ਸੋਰੀ, ਇਹ ਫਲਾਈਟ ਹੈ 1580 'ਚ, 1580 'ਚ। ਅਤੇ ਜੇ ਟੋਰੋਂਟੋ ਟੂ ਅੰਮ੍ਰਿਤਸਰ ਜਾਣਾ ਤਾਂ 1195 ਦੇ ਨੇੜੇ ਤੇੜੇ ਪ੍ਰਾਈਸ ਮਿਲ ਸਕਦੀ ਹੈ। ਦੁਆਬਾ ਟਰੈਵਲ 9057967800, 9057967800। ਅਤੇ ਅੱਜ ਤੁਹਾਨੂੰ ਅਸੀਂ ਸੈਂਡ ਕਰ ਰਹੇ ਹਾਂ ਬਈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ। ਸਿੰਪਲੀ ਇੰਡੀਅਨ, ਸਿੰਪਲੀ ਦ ਬੈਸਟ, ਸਿੰਪਲੀ ਇੰਡੀਅਨ 'ਤੇ ਜਾਓ, ਬਾਏ ਵਨ ਗੈਟ ਵਨ। ਕੋਈ ਵੀ ਮਹੀਟੋ ਜਾਂ ਕੋਈ ਵੀ ਡਰਿੰਕ ਲਓ, ਬਾਏ ਵਨ ਗੈਟ ਵਨ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਕੈਸਲ ਮੋੜ, 85 ਮਾਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ, ਅਤੇ 15 ਫੈਂਡਰ ਵੇ, ਬਵੇਰਡ ਐਂਡ ਚਿੰਕਿਊਜ਼ੀ, ਸਿੰਪਲੀ ਇਨ ਡੀਅਨ। ਅਤੇ ਸਾਡੇ ਨਾਲ ਜੁੜ ਚੁੱਕੇ ਨੇ ਸੁੱਖਪਾ ਜੀ, ਗ੍ਰੈਂਡ ਹੋਮ ਫਰਨੀਚਰ ਤੋਂ। ਇੱਕ ਵਾਰ ਫਿਰ ਸੁੱਖ ਜੀ, ਵੈਲਕਮ ਅਗੈਨ।
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਲੌਂਗ ਵੀਕੈਂਡ, ਲੌਂਗ ਵੀਕੈਂਡ ਦੀ ਜਿਹੜੀ ਸੇਲ ਲੱਗਣ ਜਾ ਰਹੀ ਹੈ ਇਸ ਵੀਕਐਂਡ ਦੇ ਉੱਪਰ, ਸੋ ਫਰਾਈਡੇ, ਸੈਚਰਡੇ, ਸੰਡੇ, ਮੰਡੇ ਚਾਰ ਦਿਨ ਦੀ ਸੇਲ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ, ਕਿਉਂਕਿ ਸਟਾਫ ਵੀ ਜਿਹੜਾ ਐਕਸਟਰਾ ਅਸੀਂ ਹਾਇਰ ਕਰ ਲਿਆ। ਸੋ 4 ਦਿਨ ਦੀ ਇਹ ਸੇਲ ਲੱਗਣ ਜਾ ਰਹੀ ਆ, ਲੋਐਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਮਿਲਣੀ ਹੈ। ਅਤੇ ਨਾਲ ਬਾਈ ਜੀ ਇਸ ਵਾਰ ਤੱਕ ਕੰਟੇਨਰ ਹੀ ਪੂਰਾ ਮੰਗਾ ਲਿਆ, ਹਰੇਕ ਪਰਚੇ ਦੇ ਨਾਲ ਤੋਹਫਾ ਤੋਹਫਾ ਤੋਹਫਾ ਦਿੱਤਾ ਜਾਣਾ। 294 ਵੋਕਲ ਡਰਾਈਵ ਦੇ ਉੱਪਰ, 294 ਵੋਕਲ ਡਰਾਈਵ ਨੂੰ ਪਰਿਵਾਰਾਂ ਨੇ ਯਾਦ ਰੱਖਣਾ। ਤੇ ਇਸ ਵੀਕਐਂਡ ਦੀ ਸਪੈਸ਼ਲ ਡੀਲ, ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਡਿਜ਼ਾਈਨਰ ਬੇਸ ਦੇ ਨਾਲ, ਤੇ ਨਾਲ 6 ਚੇਅਰਾਂ ਵੀ ਮਿਲਣੀਆਂ। ਸੋ ਰੀਅਲ ਮਾਰਬਲ, ਰੀਅਲ ਪੱਥਰ ਦਾ ਟੇਬਲ 6 ਚੇਅਰਾਂ ਦੇ ਨਾਲ, ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ। ਜਿੰਨੇ ਵੀ ਪਰਿਵਾਰ ਇਸ ਲੌਂਗ ਵੀਕਐਂਡ ਦੇ ਉੱਪਰ ਪਹੁੰਚਣਗੇ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸਿਰਫ 499 ਦਾ ਇਸ ਲੌਂਗ ਵੀਕਐਂਡ ਦੇ ਉੱਪਰ ਮਿਲੂਗਾ। ਤੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਜਿਹੜਾ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾਓਗੇ, ਤੇ ਨਾਲ ਏਰੀਆ ਰੱਗ ਵੀ ਜਿਹੜੀ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾਓਗੇ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਡੀਲਾਂ, ਬੈਡਰੂਮ ਸੈੱਟ, ਟਰਕੀ ਦੇ ਸੋਫਾ ਸੈੱਟ, ਰੀਅਲ ਲੈਦਰ ਤੇ ਪਾਵਰ ਰਿਕਲਾਈਨਰ ਦੇ ਉੱਪਰ ਤੁਹਾਡਾ ਇੰਤਜ਼ਾਰ ਕਰ ਰਹੀਆਂ। ਸੋ ਲੌਂਗ ਵੀਕਐਂਡ ਦੀ ਸੇਲ ਜਿਹੜੀ 4 ਦਿਨ ਦੀ ਲੱਗਣ ਜਾ ਰਹੀ ਆ, ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ 4 ਦਿਨ ਦੀ ਸੇਲ ਜਿਹੜੀ ਲੱਗਣ ਜਾ ਰਹੀ ਆ, ਕੜਾਕੇ ਕੱਢਵੀਆਂ ਪ੍ਰਾਈਜ਼ਾਂ ਮਿਲਣੀਆਂ। ਸੋ ਜ਼ਰੂਰ ਇੱਕ ਚੱਕਰ ਲਾਓ 294 ਵੋਕਲ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਲ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ, ਲੌਂਗ ਵੀਕਐਂਡ ਸੇਲ ਸੇਲ ਸੇਲ ਨਵੀ ਭਾਜੀ।
0: ਓ ਵਾਹ ਬਈ ਵਾਹ, ਸੇਲ ਸੇਲ ਸੇਲ ਸੇਲ ਸੇਲ, ਕੀ ਬਾਤ ਹੈ, ਲੌਂਗ ਵੀਕਐਂਡ ਦੀ ਸੇਲ। ਕਿਚਨ ਤਿਆਰ ਕਰਾ ਲਓ, ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਸੈਟਸ ਅਤੇ ਵੈਨਿਟੀਜ਼, ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ, 416-822-2239, 416-822-2239, ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ। ਵੈਰੀ ਗੁੱਡ, ਕੁਆਲਿਟੀ ਤੇ ਬਜਟ, ਹੋਰ ਕੀ ਚਾਹੀਦਾ ਆਪਾਂ ਨੂੰ ਯਾਰ, ਇਹ ਦੋ ਚੀਜ਼ਾਂ ਬੜੀਆਂ ਮੈਨੂੰ ਲੱਗਦਾ ਕਿ ਜ਼ਰੂਰੀ ਨੇ ਕਿ ਨਹੀਂ। ਇੱਕ ਮੈਂ ਤੁਹਾਨੂੰ ਮੈਸੇਜ ਆ ਲਓ,
3: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548.
0: ਵੈਰੀ ਗੁੱਡ 2865 ਹਾਂਜੀ
4: ਕੀ ਹਾਲ ਆ ਬਾਈ
0: ਵਧੀਆ ਜੀ ਕਿੱਦਾਂ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਤੇ ਸਰਾਸ਼ ਮਨੀ ਮੈਨ ਨੇ ਆਪ ਨੀ ਮਨੀ ਵਾਲੀ ਲੈਂਦੇ ਬਟ ਤੁਹਾਨੂੰ ਮਨੀ ਲੈ ਕੇ ਦਿੰਦੇ ਆ ਸਰਾਸ਼ ਕਿਵੇਂ ਹੋ
5: ਤੋ ਵਧੀਆ ਜੀ ਬਿਲਕੁਲ ਸਹੀ ਕਹਾ ਆਪਨੇ ਇਹ ਚੀਜ਼ ਵੈਸੇ
0: ਸਹੀ ਹੈ ਨਾ
5: ਐਂਡ ਆਜ ਕਲਾਇੰਟ ਨੇ ਇਹ ਬੋਲਾ ਕਿ ਆਪ ਆਜ ਕਲਾਇੰਟ ਨੇ ਇਹ
0: ਕਿ ਸਰੀ ਆਪਕੀ ਆਵਾਜ਼ ਕੱਟ ਹੋ ਗਈ ਸੀ ਕਿ ਆਪ ਬੋਲੇ ਕਲਾਇੰਟ ਸਰਾਸ਼ ਜੀ
5: ਹਾਂਜੀ ਹੈਲੋ
0: ਹਾਂਜੀ ਹਾਂਜੀ ਕੀ ਬੋਲ ਰਹੇ ਸੀ
5: ਹਾਂਜੀ ਆਜ ਜੋ ਆਏ ਨੇ ਲਾਸਟ ਕਿ ਕਿ ਆਪ ਬੇਤਾ ਲਾਲਚ ਕੇ
0: ਸਰਾਸ਼ ਆਪਕੀ ਆਵਾਜ਼ ਨਹੀਂ ਆ ਰਹੀ ਯਾਰ ਸੋ ਦੁਬਾਰਾ ਫੋਨ ਕਰਿਓ ਸਰਾਸ਼ ਤੇ ਦੇਖਦੇ ਹਾਂ ਕੀ ਚੱਕਰ ਪਿਆ ਹੋਇਆ
3: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 & 10
6: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
0: ਹਾਂਜੀ ਜੀ ਸਰਾਸ਼ ਵੈਲਕਮ
5: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋਰੀ
0: ਕੋਈ ਬਾਤ ਨਹੀਂ ਅੱਛਾ ਕੀ ਬੋਲ ਰਹੇ ਥੇ ਆਪ
5: ਨਹੀਂ ਅੱਜ ਵੀ ਜੋ ਲਾਸਟ ਮੇ ਕਲਾਇੰਟ ਆਏ ਥੇ ਉਹ ਇਹੀ ਕਹਿ ਰਹੇ ਥੇ ਕਿ ਆਪ ਬਿਨਾਂ ਲਾਲਚ ਕੇ ਕੰਮ ਕਰ ਰਹੇ ਹੈ ਨਹੀਂ ਤੋ ਫੰਡਿੰਗ ਵਾਲੇ ਕਾਮ ਮੇ ਦੂਸਰੋ ਮਤਲਬ ਚਲਾਕੀ ਸੇ ਕਾਮ ਕਰਤੇ ਹੈ ਹਿਡਨ ਫੀਸ ਹੀ ਇਤਨੀ ਹੋਤੀ ਹੈ ਕਿ ਬੰਦਾ ਮਤਲਬ ਔਰੋ ਜੋ ਅਸਲੀ ਕਰ ਰਹੇ ਉਨ ਪੇ ਭਰੋਸਾ ਨਹੀਂ ਕਰ ਪਾਤਾ
0: ਵੈਰੀ ਗੁੱਡ ਨਹੀਂ ਸਹੀ ਬਾਤ ਹੈ ਯਾਰ ਆਪਕੀ ਅੰਡੇ ਸਰਾਸ਼ ਬਹੁਤ ਇਮਾਨਦਾਰੀ ਦੇ ਨਾਲ ਕੰਮ ਕਰਦੇ ਨੇ ਸੋ ਸਰਾਸ਼ ਤੁਸੀਂ ਐਜੂਕੇਸ਼ਨ ਦੀ ਫੰਡਿੰਗ ਪ੍ਰੋਵਾਈਡ ਕਰਕੇ ਦਿੰਦੇ ਹੋ ਐਂਡ ਸਿੱਧੇ ਅਕਾਊਂਟ ਸਿੱਧੇ ਪੈਸੇ ਗਵਰਨਮੈਂਟ ਤੋਂ ਹਰ ਇੱਕ ਦੇ ਅਕਾਊਂਟ ਦੇ ਵਿੱਚ ਆਉਂਦੇ ਨੇ ਸੋ ਐਲੀਜੀਬਿਲਿਟੀ ਦੀ ਤੁਸੀਂ ਸਰਾਸ਼ ਐਲੀਜੀਬਿਲਿਟੀ ਦੀ ਰੇਂਜ ਬਾਰੇ ਥੋੜ੍ਹੇ ਦੱਸੋ ਬਹੁਤ ਲੋਕ ਹਜੇ ਵੀ ਕੁਐਸਚਨ ਕਰ ਰਹੇ ਯਾਰ ਕੀ ਸਾਨੂੰ ਇਹ ਲੋਨ ਮਿਲ ਸਕਦਾ
5: ਹਾਂਜੀ ਬਸ ਲਾਈਕ ਆਪਕੇ ਪਾਸ ਆਪਕਾ ਪੀਆਰ ਕਾਰਡ ਹੋ ਗਿਆ ਜਾਂ ਸਿਟੀਜ਼ਨ ਜਾਂ ਕੋਈ ਰਿਫਿਊਜੀ ਕਾ ਕੇਸ ਅਪਰੂਵ ਹੋ ਗਿਆ ਹੈ ਆਪ ਓਨਟਾਰੀਓ ਮੇ ਕਹੀਂ ਵੀ ਰਹਿਤੇ ਹੈ ਆਪ ਐਲੀਜੀਬਲ ਹੈ ਕੋਈ ਵੀ ਏਜ ਕਾ ਇਸਮੇ ਮੈਟਰ ਨਹੀਂ ਹੈ ਹਮਾਰੇ ਕਿਤਨੇ ਕਲਾਇੰਟਸ ਅੰਕਲ ਆਂਟੀ ਹੈ ਕਿਤਨੇ ਪੈਨਸ਼ਨ ਪੇ ਹੈ ਬਿਨਾਂ ਕ੍ਰੈਡਿਟ ਚੈੱਕ ਕੇ ਬਿਨਾਂ ਕੋਲੈਟਰਲ ਕੇ ਮਤਲਬ ਕੁਛ ਗਿਰਵੀ ਨਹੀਂ ਰੱਖ ਰਹੇ ਆਪ ਯਹਾਂ ਪੇ ਯਹੀ ਇੱਕ ਬਹੁਤ ਬੜਾ ਡਿਫਰੈਂਸ ਹੈ ਆਪਨੇ ਕੁਛ ਗਿਰਵੀ ਰੱਖਾ ਤੋ ਸਟ੍ਰੈਸ ਰਹੇਗਾ ਰਾਤ ਕੋ ਨੀਂਦ ਨਹੀਂ ਆਏਗੀ ਇਸ ਲੋਨ ਮੇ ਕੁਛ ਵੀ ਗਿਰਵੀ ਨਹੀਂ ਹੈ 50,000 ਸੇ 1,70,000 ਡਾਲਰ ਤੱਕ ਕਾ ਲੋਨ ਹੈ 0% ਪੇ ਬਿਨਾਂ ਕ੍ਰੈਡਿਟ ਚੈੱਕ ਕੇ ਕਾਲ ਕਰੇ ਹਮੇ ਅਭੀ ਐਂਡ ਅਸੈਸਮੈਂਟ ਕਰਾਏ ਆਫਿਸ ਆਏ
0: ਐਂਡ ਇਹ ਜਿਹੜੀਆਂ ਕਲਾਸਿਸ ਹੁੰਦੀਆਂ ਨੇ ਕਿਸੇ ਨੇ ਕੋਈ ਪ੍ਰੋਗਰਾਮ ਕਰਨਾ ਕੀ ਇਹ ਆਨਲਾਈਨ ਨੇ
5: ਜੈਸੇ ਮਾਰਾ ਨੈਕਸਟ ਬੈਚ ਅਬ 14 ਅਕਤੂਬਰ ਕੋ ਸਟਾਰਟ ਹੈ ਤੋ ਇਸਮੇ ਸਾਰੀ ਆਨਲਾਈਨ ਕਲਾਸਿਸ ਹੈ ਹਮ ਮਤਲਬ ਸਾਰੇ ਲਾ ਆਪਨੇ ਸਿਰਫ 20 ਘੰਟੇ ਹਫਤੇ ਮੇ ਲੌਗਇਨ ਕਰਨਾ ਪੋਰਟਲ ਮੇ ਕੋਈ ਜ਼ਿਸ ਨਹੀਂ ਹੈ ਇਸਕੇ ਅੰਦਰ ਫੁੱਲੀ ਆਨਲਾਈਨ ਸੋਖੇ ਜੇ ਕੋਰਸਿਸ ਨੇ ਹਾਰਡ ਕੁਛ ਹੈ ਹੀ ਨਹੀਂ ਟੀਚਰ ਵੀ ਨਹੀਂ ਕਲਾਸ ਮੇ ਹਾਰਡ ਕਿਆ ਹੋਗਾ ਆਸਾਨ ਸੀ ਅਸਾਈਨਮੈਂਟਸ ਹੈ ਟੈਸਟ ਹੀ ਨਹੀਂ ਹੈ
0: ਵੈਰੀ ਗੁੱਡ ਐਂਡ ਫੰਡਿੰਗ ਕਿੰਨੀ ਕੁ ਮਿਲ ਜਾਂਦੀ ਹੈ ਫੈਮਿਲੀਜ਼ ਨੂੰ
5: ਹਾਂਜੀ ਡਿਪੈਂਡ ਕਰਦਾ ਹੈ ਫੈਮਿਲੀ ਸਾਈਜ਼ ਪੇ ਅਗਰ ਫੈਮਿਲੀ ਸਾਈਜ਼ ਫੈਮਿਲੀ ਆਫ 5 ਹੈ ਹਸਬੈਂਡ ਵਾਈਫ ਦੋਨੋਂ ਪੜ੍ਹਦੇ ਹੈ ਤੋ ਉਨਕੋ ਆਰਾਮ ਸੇ ਲਾਈਕ ਆਨਲਾਈਨ ਕੋਰਸਿਸ ਜਿਨ ਮੇਂ ਕੋ ਸਰਟੀਫਿਕੇਟ ਵੀ ਆ ਰਹਾ ਹੈ ਸਕਿੱਲ ਵੀ ਆ ਰਹੀ ਹੈ ਅਰਾਊਂਡ ਫੈਮਿਲੀ ਆਫ 5 ਮੇਂ ਇਟ ਵਿਲ ਗੋ ਟੂ $178,000 ਔਰ ਅਗਰ ਫੈਮਿਲੀ ਆਫ 4 ਹੈ ਤੋ $1,50,000 ਫੈਮਿਲੀ ਆਫ 3 ਹੈ ਤੋ $1,20,000 ਫੈਮਿਲੀ ਸਾਈਜ਼ ਪੇ ਡਿਪੈਂਡ ਕਰਤਾ ਹੈ ਆਪ ਹਮੇ ਕਾਲ ਕਰੇ ਹਮ ਆਪਕੋ ਐਸਟੀਮੇਟ ਅਭੀ ਦੇ ਦੇਂਗੇ ਹਮਾਰੇ ਆਫਿਸ ਆਪ ਕੱਲ ਆਏ ਐਨਰੋਲ ਕਰਾਏ ਫੰਡਿੰਗ ਫੰਡਿੰਗ ਫੰਡਿੰਗ ਹਾਸਲ ਕਰੇ
0: ਵੈਰੀ ਗੁੱਡ ਐਂਡ ਨੰਬਰ ਹੈ ਸਰਾਜ ਦਾ 4372643175 ਤੁਸੀਂ ਕਹਿੰਦੇ ਹੋ ਕਿ ਇਸ ਤੋਂ ਈਜ਼ੀ ਤੇ ਸਸਤਾ ਲੋਨ ਐਗਜ਼ਿਸਟ ਨਹੀਂ ਕਰਦਾ ਹੈ ਨਹੀਂ ਇਹ ਲੋਨ
5: ਬਿਲਕੁਲ
0: ਹਾਂ ਦੱਸੋ ਥੋੜ੍ਹੇ ਇਹਦੇ ਬਾਰੇ
5: ਹਾਂਜੀ ਇਸਮੇ ਬਿਲਕੁਲ ਠੋਕ ਕੇ ਕਹਿਤਾ ਮੈਂ ਇਸ ਬਾਤ ਕੋ ਇਸਸੇ ਸਸਤਾ ਲੋਨ ਇਸਸੇ ਆਸਾਨ ਲੋਨ ਐਗਜ਼ਿਸਟ ਨਹੀਂ ਕਰਤਾ ਰੀਜ਼ਨ ਆਪਕਾ 2 ਸਾਲ ਕਾ ਕੋਰਸ ਹੈ ਫੈਮਿਲੀ ਆਫ 4 ਕੋ 1.5 ਲੱਖ ਆ ਗਿਆ ਆਪ ਕਹੀਂ ਸੇ ਵੀ ਲੋਨ ਲੇਂਗੇ ਆਜ ਲੋਨ ਲੇਂਗੇ ਕੱਲ ਸੇ ਕਿਸ ਸਟਾਰਟ ਹੈ ਆਪਕੀ ਬਟ ਯਹਾਂ ਐਸਾ ਨਹੀਂ ਹੈ 2 ਸਾਲ ਕਾ ਆਪਕਾ ਕੋਰਸ ਹੈ ਤੋ 2.5 ਸਾਲ ਬਾਅਦ ਜਾ ਕੇ ਪਹਿਲੀ ਰੀਪੇਮੈਂਟ ਕੀ ਕਿਸ ਸਟਾਰਟ ਹੈ ਤਬ ਵਿਆਜ ਦਰ ਕਿਆ ਹੈ 2.5% ਪੂਰੇ ਸਾਲ ਕਾ ਉਸਸੇ ਪਹਿਲੇ ਜਦ ਤੱਕ ਆਪ ਇਨਰੋਲਡ ਹੈ ਵਿਆਜ ਐਕਰੀ ਨਹੀਂ ਹੋਤਾ 0% ਹੈ ਬਿਨਾਂ ਵਿਆਜ ਕੇ ਪੈਸਾ ਹੈ बाद में भी ब्याज 2.5% है साल का, मतलब लाख डॉलर का महीने का ब्याज सिर्फ $200 बिना गारंटी बिना क्रेडिट चेक के। लोग आते हैं कहते हैं सर पैसे नहीं दे पा रहे, वो डायरेक्ट एनएलएससी को कॉल लगाते हैं, गवर्नमेंट को, पोर्टल का एक्सेस तो उनके पास होता ही है ना, गवर्नमेंट का पोर्टल है हमारा थोड़ी है, तो वो कॉल लगाते हैं, उनका लोन पे इंटरेस्ट डेफर हो जाता है, कहाँ मिलेगा। बाकी तो कह रहा हूँ ना, गाड़ी के लोन पे गाड़ी उठा लेते हैं, घर के लोन पे घर उठा लेते हैं, कोई चलाकी नहीं, कोई मीठी बात नहीं, कुछ हाइड एंड सीख नहीं। कॉल हमें अभी करें 437-234-3175 हमारी फीस, वो भी ठाक करके एयर पे बताते हैं जी 199 काम होने के बाद, ट्रांसपेरेंट एंड टू एंड। नंबर हमारा नोट करें, हमें कॉल करें 437-234-3175 437-234-3175 437-264-3175 ऑफिस एड्रेस 218 एक्सपोर्ट बुलेवर्ड हरिंटारी डेयरी पे कॉल करें, जल्दी एनरोल करें, 1.5 महीने फंडिंग हासिल करें, गवर्नमेंट कट्स कर रही है, पीछे ना रहें।
0: 437-264-3175 437-234-3175 थैंक यू सर।
5: थैंक यू
0: जी। सो प्रोग्राम है पंजाबी दे ना दो बोल लाइए ते फिर वापस होने हैं ते थोड़े नाल गल्लां बातां होर करांगे असीं थोड़े नाल ही हैं, असीं होर कित्थे जाणा, किहड़ा गाणा लाइए यार थोड़े लई, आ लाउने आ, बड़ा चिर हो गया सुरजीत भुल्लर जी ने सुनिया।

0: ਬੱਲੇ ਕੀ ਬਾਤ ਹੈ, ਛਾ ਗਏ ਬਈ ਛਾ ਗਏ, ਚੱਕ ਤੇ ਫੱਟੇ ਪ੍ਰੋਗਰਾਮ ਪੰਜਾਬੀ ਲਹਿਰਾ।
1: ਮੈਂ ਗੁਰਪ੍ਰੀਤ ਸਿੰਘ ਢਿੱਲੋਂ, ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇਨਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰੈਪਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਲਸ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
2: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।
0: ਓਕੇ, ਗਿੱਲ ਫਾਰਮ ਤੇ ਜੇ ਨਹੀਂ ਗਏ ਨਾ, ਤੁਹਾਡੀ ਬੜੀ ਵੱਡੀ ਗਲਤੀ ਹੈ। ਗਿੱਲ ਫਾਰਮ ਤੇ ਸਾਗ, ਪਾਲਕ, ਮੂਲੀ, ਸ਼ਲਗਮ, ਲਾਲ ਗਾਜਰਾਂ, ਹਰੀਆਂ ਮਿਰਚਾਂ, ਹੋਰ ਬਹੁਤ ਸਬਜ਼ੀਆਂ ਰੋਜ਼ ਫਰੈਸ਼ ਡੇਲੀ ਪਿਕ ਕਰਦੇ ਆ, ਤੇ ਦੇਸੀ ਆਂਡੇ ਫਾਰਮ ਦੇ ਫਰੈਸ਼, ਫਰੈਸ਼ ਦੁੱਧ, ਫਰੈਸ਼ ਸ਼ਹਿਦ ਫਾਰਮ ਦਾ, ਤੇ ਫਰੈਸ਼ ਪੱਥਰ ਦੀ ਚੱਕੀ ਨਾਲ ਪੀਸਿਆ ਆਟਾ ਰੋਜ਼, ਬਹੁਤ ਵਧੀਆ ਕੁਆਲਿਟੀ। 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ, ਗਿੱਲ ਫਾਰਮ, ਗਿੱਲ ਫਾਰਮ, ਗਿੱਲ ਫਾਰਮ ਤੇ ਤੁਸੀਂ ਜਾਓ। ਜੱਗ ਦੇ ਪੈਰਲੀਗਲ ਐਂਡ ਇਮੀਗ੍ਰੇਸ਼ਨ, ਜੱਗ ਦੇ ਪੈਰਲੀਗਲ ਐਂਡ ਇਮੀਗ੍ਰੇਸ਼ਨ ਦੀ ਟੀਮ ਨਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸੰਪਰਕ ਕਰੋ, ਤੁਹਾਨੂੰ ਬਹੁਤ ਫਾਇਦਾ। ਕੋਈ ਵੀ ਨੋਟਰੀ ਸੇਵਾਵਾਂ ਤੁਹਾਨੂੰ ਚਾਹੀਦੀਆਂ ਨੇ, ਸਰਟੀਫਾਈਡ ਟਰੂ ਕਾਪੀ ਡਾਕੂਮੈਂਟਸ ਦੇ, ਪਾਵਰ ਆਫ ਅਟਰਨੀ ਐਫੀਟੇਵਿਟ, ਕੋਈ BLS ਦੇ ਨਾਲ ਜੁੜੇ ਡਾਕੂਮੈਂਟ ਨੇ, ਕੋਈ ਟ੍ਰੈਫਿਕ ਟਿਕਟ ਆ ਗਈ, ਕੋਈ ਸਪੀਡਿੰਗ ਦੀ, ਕੋਈ ਸਟੋਪ ਸਾਈਨ ਦੀ, ਕੋਈ ਟੈਨੈਂਟ ਨਹੀਂ ਤੁਹਾਡੇ ਘਰੋਂ ਨਿਕਲ ਰਿਹਾ, ਇਹ ਸਾਰੀਆਂ ਸੇਵਾਵਾਂ, ਖਾਸ ਤੌਰ 'ਤੇ BLS ਦੀ ਕੋਈ ਵੀ ਸਰਵਿਸ ਹੈ, ਜੱਗ ਦੇ ਇਮੀਗ੍ਰੇਸ਼ਨ ਦੇ ਰਮਨਦੀਪ ਜੱਗ ਦੇ, 6478085859, 6478085859, 6478085859। ਐਂਡ ਤੁਸੀਂ ਜੇ ਬਿਜ਼ਨਸ ਸ਼ੁਰੂ ਕਰਨੀ ਹੈ, ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਨਵੀਂ ਯਾਰ ਸਾਨੂੰ ਪਤਾ ਹੀ ਨਹੀਂ ਬਿਜ਼ਨਸ ਸ਼ੁਰੂ ਕਿਵੇਂ ਕੀਤੀ ਜਾਵੇ, ਬਹੁਤ ਲੋਕਾਂ ਨੂੰ ਪ੍ਰੋਬਲਮ ਹੈ, ਮੈਂ ਤੁਹਾਨੂੰ ਗੁਰਿੰਦਰ ਸਿੰਘ ਜੀ ਦਾ ਨੰਬਰ ਦਿੰਦਾ, ਇਹ ਬਿਜ਼ਨਸ ਕੰਸਲਟਿੰਗ ਕਰਦੇ ਆ, 1-on-1 ਕੰਸਲਟੇਸ਼ਨ, ਬਿਜ਼ਨਸ ਕਿਵੇਂ ਸਟਾਰਟ ਕਰਨੀ ਹੈ, ਸਟੈਪ ਬਾਏ ਸਟੈਪ ਲੋ ਕੋਸਟ 'ਤੇ ਬਿਜ਼ਨਸ ਕਿਵੇਂ ਸ਼ੁਰੂ ਕਰਨੀ ਹੈ, 6476497365, 6476497365, 7365, 0389, ਹਾਂਜੀ
3: ਕਿਹੜਾ
0: ਸੁਣਨਾ ਬੰਦੇ ਨੇ, ਤੇ ਸਦੀਕ ਜੀ ਨੂੰ ਜਿੰਨਾ ਸੁਣ ਲਓ ਓਨਾ ਹੀ ਘੱਟ ਹੈ ਕਿ ਨਹੀਂ। ਬੱਗੀ ਤਿੱਤਰੀ ਕਮਾਦੋਂ ਨਿਕਲੀ, ਇੱਕ ਮੈਂ ਮਿਕਸਚਰ ਕਰ ਲਾਂ, ਸਾਰੇ ਸਾਡੇ ਮੈਸੇਜ ਥੋੜੇ ਤੱਕ ਪਹੁੰਚ ਗਏ ਨੇ, ਤੇ ਉਹ ਗੱਲਾਂ ਸਾਡੇ ਲਈ ਕਹਿੰਦੇ ਹੁੰਦੇ ਆ ਨਾ ਕਿ ਪ੍ਰਾਇਓਰਟੀ ਹੈ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਕੋਈ ਵੀ ਰਿਪੇਅਰ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। ਗੱਡੀਆਂ ਦੇ ਵੀ ਟਾਇਰ ਇਹਨਾਂ ਕੋਲ ਅਵੇਲੇਬਲ ਨੇ। ਈਗਲ ਟਰੱਕ ਨੂੰ ਤੁਸੀਂ ਯਾਦ ਰੱਖੋ, ਬਹੁਤ ਵਧੀਆ ਟੀਮ ਹੈ। ਐਂਡ ਈਗਲ ਟਰੱਕ ਨੇ ਨਵੀਂ ਲੋਕੇਸ਼ਨ ਖੋਲ੍ਹੀ ਹੈ, 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦਾ ਕੋਰਨਰ ਹੈ ਈਗਲ ਟਰੱਕ ਦਾ। ਜਾਓ, ਬੜੇ ਵੱਡੇ ਵੱਡੇ ਡਿਸਕਾਊਂਟ ਨੇ। 10874 ਸਟੀਲਸ ਐਵਨਿਊ ਈਸਟ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਜੇਮਸ ਸਨੋ ਪਾਰਕਵੇ ਐਂਡ ਸਟੀਲਸ ਦੇ ਕੋਰਨਰ ਤੇ ਇਨ ਮਿਲਟਨ। ਸੋ ਸੁਣ ਲਈਏ ਦੋ ਕਪੂਰ ਸਦੀਕ ਸਾਹਿਬ ਦੇ, ਫਿਰ ਖਬਰਾਂ ਲੈਣੇ ਆ ਤੁਹਾਡੇ ਲਈ।

0: ਯਾਰ ਆ ਗਿਆ ਮਜ਼ਾ 5092 ਹਾਂਜੀ
1: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
1: ਜਿਹੜਾ ਉਹ ਤਾਂ ਕੀ ਹੋਇਆ ਸੀ ਐਕਸੀਡੈਂਟ ਹੋਇਆ ਸੀ ਕੁੜੀ ਦਾ
0: ਹਾਂਜੀ
1: ਦੱਸਿਆ ਸੀ ਜਿਹੜਾ ਐਕਸੀਡੈਂਟ ਹੋਇਆ ਸੀਗਾ
0: ਉਹ ਐਕਸੀਡੈਂਟ ਤਾਂ ਮੈਨੂੰ ਯਾਰ ਪਤਾ ਹੀ ਨਹੀਂ ਲੱਗਿਆ ਕੀ ਹੋਇਆ ਉੱਥੇ ਪਤਾ ਜਿੱਥੇ ਉਹ ਕਹਿ ਰਿਹਾ ਪਤਾ ਨੀ ਲੱਗਿਆ ਉੱਥੇ ਕੀ ਹੋਇਆ ਹਾਂਜੀ ਫਿੰਚ ਗੇਟ ਤੇ ਉਹ ਕਹਿ ਰਹੇ ਸੀ ਫਿੰਚ ਗੇਟ ਤੇ ਮੈਨੂੰ ਤਾਂ ਕੋਈ ਖਬਰ ਹੀ ਨੀ ਆਈ ਕੋਈ ਨਾ ਦੇਖੋ ਸਵੇਰ ਤੱਕ ਪਤਾ ਲੱਗ ਜੂਗਾ ਫਿਰ ਫਿੰਚ ਗੇਟ ਤੇ ਵੈਸੇ ਆਪਣੇ ਕੁਈਨ ਐਂਡ ਫਿੰਚ ਗੇਟ ਦੇ ਨਾਲ ਆਪਣਾ ਕੀ ਕਹਿੰਦੇ ਕੋਈ ਐਕਸੀਡੈਂਟ ਹੋਇਆ ਕਿਸੇ ਕੁੜੀ ਦੀ ਕੋਈ ਇਨਵੋਲਵ ਸੀਗੀ ਆਈ ਐਮ ਨਾਟ ਸ਼ੋਰ ਜੇ ਕਿਸੇ ਨੂੰ ਪਤਾ ਹੋਇਆ ਦੱਸ ਦਿਓ ਸੋ ਸਾਰੇ ਮੈਸੇਜ ਸਾਡੇ ਤੁਹਾਡੇ ਤੱਕ ਪਹੁੰਚ ਗਏ ਨੇ ਰਾਈਟ ਆਈ ਹੋਪ ਤੇ ਲੈਨਕਸ ਦੇ ਆਥੋਰਾਈਜ਼ ਡੀਲਰ ਨੇ ਗਲੋਬਲ ਕੰਫਰਟ ਹੈ ਕਿਸੇ ਨੇ ਵੀ ਅਗਰ ਨਵੀਂ ਫਰਨੈਸ ਲਵਾਉਣੀ ਹੈ ਗਲੋਬਲ ਕੰਫਰਟ ਏਅਰ ਫਰਨੈਸ ਦੇਖੋ ਲਵਾ ਲਓ ਹੀਟ ਤਾਂ ਹੁਣ ਚਾਹੀਦੀ ਹੁਣ ਤਾਂ ਚੱਲ ਗਈ ਹੀਟ ਘਰਾਂ 'ਚ ਅਤੇ ਫਰਨੈਸ ਦੀ ਰਿਪੇਅਰ ਲਈ ਜਾਂ ਨਵੀਂ ਫਰਨੈਸ ਲਈ 416-419-2112 ਤੁਸੀਂ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਚਾਹੁੰਦੇ ਹੋ ਨਾ ਤੁਹਾਨੂੰ ਐਸਾ ਰੇਟ ਮਿਲੇ ਕਿ ਤੁਹਾਡੀਆਂ ਵੀ ਅੱਖਾਂ ਖੁੱਲੀਆਂ ਰਹਿ ਜਾਣ ਕਿ ਬੱਲੇ ਬੱਲੇ ਐਡਾ ਡਿਸਕਾਊਂਟ ਤਾਂ ਤੁਸੀਂ ਮਨਪ੍ਰੀਤ ਢੀਂਡ ਸਾਨੂੰ ਫੋਨ ਕਰੋ 416-500-1818 416-500-1818 ਜੇ ਤੁਹਾਡੇ ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਇਰ ਕੋਈ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਤਾਂ ਪ੍ਰਦੀਪ ਭਾਅ ਜੀ 647-622-3203-647-322-3203 ਕੈਲੇਡਨ ਮਿਤਸੂਬਿਸ਼ੀ ਗੱਡੀਆਂ ਤੁਹਾਨੂੰ ਮਿਲ ਰਹੀਆਂ ਨੇ 10 ਸਾਲ ਦੀ ਵਾਰੰਟੀ ਦੇ ਨਾਲ ਯਾਰ ਕੈਲੇਡਨ ਮਿਤਸੂਬਿਸ਼ੀ 647-678-2754-678-2754 ਕੈਲੇਡਨ ਮਿਤਸੂਬਿਸ਼ੀ ਸੁੱਖ ਭਾਅ ਜੀ ਸਾਡੇ ਨਾਲ ਨੇ ਫਿਰ ਖਬਰ ਲਾਉਂਦੇ ਹਾਂ ਜੀ ਸੁੱਖ ਭਾਅ ਜੀ
2: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਸਾਡੇ ਲਿਸਨਰ ਤੱਕ ਇਹੀ ਮੈਸੇਜ ਦਵਾਂਗੇ ਜੀ ਫਰਾਈਡੇ ਸੈਟਰਡੇ ਸੰਡੇ ਮੰਡੇ ਜਿਹੜੀ 4 ਦਿਨ ਦੀ ਲੌਂਗ ਵੀਕਐਂਡ ਦੀ ਸੇਲ ਲੱਗਣ ਜਾ ਰਹੀ ਆ ਫਰਨੀਚਰ ਦੇ ਉੱਪਰ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਇਸ ਲੌਂਗ ਵੀਕਐਂਡ ਨੂੰ ਮਿਸ ਨਹੀਂ ਕਰਨਾ ਲੋਐਸਟ ਪ੍ਰਾਈਸ ਤੁਸੀਂ ਫਰਨੀਚਰ ਦੇ ਉੱਪਰ ਲੈ ਕੇ ਜਾਣੀ ਆ ਤੇ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ ਤੇ ਨਵੀ ਬਾਈ ਜੀ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕੰਫਰਟੇਬਲ ਲੈਣਾ ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਕੰਫਰਟੇਬਲ ਸਿਰਫ 199 ਦਾ ਮਿਲੂਗਾ ਸਾਈਡਾਂ ਵਾਲੇ ਦੋਨੋਂ ਸਾਈਡੇ ਵੱਲ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣੇ ਆ ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋ ਜ਼ਰੂਰ ਇਹ ਚੱਕਰ ਲਓ 294 ਵੋਕਰ ਡਰਾਈਵ ਦੇ ਉੱਪਰ 294 ਵੋਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ ਸੇਲ ਨਵੀ ਭਾਜੀ
0: ਕੀ ਬਾਤ ਹੈ ਬਹੁਤ ਸ਼ੁਕਰੀਆ ਸਰ ਹਾਰਡਵੁੱਡ ਜਾਇੰਟ ਹਾਜ਼ਰ ਹੈ ਜੇ ਕਿਸੇ ਨੂੰ ਵੀ ਹਾਰਡਵੁੱਡ ਲੈਮੀਨੇਟ ਟਾਈਲਾਂ ਵਾਈਨਲ ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ ਟੋਰਬਰਮ ਸਟੀਲਸ ਹਾਰਡਵੁੱਡ ਜਾਇੰਟ ਟੋਰਬਰਮ ਸਟੀਲਸ ਹਾਰਡਵੁੱਡ ਜਾਇੰਟ ਤੇ ਤੁਹਾਨੂੰ ਗੇੜਾ ਜ਼ਰੂਰ ਮਾਰਨਾ ਪੈਣਾ ਸਾਡੇ ਯਾਰ ਜਿੰਨੇ ਮਿੱਤਰ ਸੁਣ ਰਹੇ ਤੁਹਾਡੇ ਕੋਲ ਗੱਡੀਆਂ ਹੈਗੀਆਂ ਤੁਸੀਂ ਕਹਿੰਦੇ ਨਵੀਂ ਯਾਰ ਗੱਡੀ ਨੂੰ ਥੋੜ੍ਹਾ ਜਿਹਾ ਸ਼ਿੰਗਾਰਨਾ ਅੰਦਰੋਂ ਮੈਂ ਤੁਹਾਨੂੰ ਇੱਕ ਨੰਬਰ ਦਿੰਦਾ ਡੀਟੇਲਿੰਗ ਬਰੋਜ ਆਟੋ ਕੇਅਰ ਵਾਲਿਆਂ ਦਾ ਇਹ ਨਾ ਗੱਡੀ 'ਚ ਸਟਾਰ ਲਾਈਟਾਂ ਲਾਉਂਦੇ ਆ ਤੁਹਾਡੀ ਛੱਤ 'ਤੇ ਜਿਵੇਂ ਆਪਣੇ ਰੋਲਸ ਰੋਇਸ ਦੇ ਅੰਦਰ ਨਹੀਂ ਲੱਗੀਆਂ ਹੁੰਦੀਆਂ ਸਟਾਰ ਲਾਈਟਾਂ ਉਵੇਂ ਸਟਾਰ ਲਾਈਟਾਂ ਲੱਗਦੀਆਂ ਨੇ ਅਤੇ ਤੁਸੀਂ ਕਹੋਗੇ ਨਵੀਂ ਯਾਰ ਇੰਨਾ ਸੋਹਣਾ ਵੀਰ ਉਹਨਾਂ ਨੇ ਕੰਮ ਕੀਤਾ ਕੋਈ ਘੱਟ ਵੱਢ ਨਹੀਂ ਕਰਦੇ ਸਟਾਰ ਲਾਈਟਾਂ ਲਵਾਓ ਰੋਲਸ ਰੋਇਸ ਦੇ ਵਾਂਗ ਆਪਣੀ ਗੱਡੀ 'ਚ ਨੰਬਰ ਨੋਟ ਕਰ ਲਓ ਤੁਸੀਂ 6478192034 ਬਹੁਤ ਹੀ ਸੋਹਣਾ ਕੰਮ 647-819-2034 647-819-2034 6478192034

ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 99-151-54-548।

0: multiple locations in GTA. For more information, visit rajdhanisweets.ca.
1: कार वैन ट्रक दा कम होवे ता याद रखो रॉयल ऑटो सेंटर रिलायबल अफोर्डेबल अते ऑनेस्ट सर्विस जिथे कि मैं भी गड्डियां नु लेके जाना रिपेयर दे लई रॉयल ऑटो सेंटर टेस्ला दे व्हीकल्स ते भी कम करदे आ कोई भी रिपेयर किसी भी मेक एंड मॉडल सेफ्टी सर्टिफिकेशन उबर लिफ्ट दी सेफ्टी करवानी है स्पेशलाइज करदे ने इलेक्ट्रिकल अते कंप्यूटराइज्ड डायग्नोस्टिक कम च स्टील्स एंड मेलनी रॉयल ऑटो सेंटर एंड एमिशन टेस्टिंग 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
2: ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ
4: ਖਬਰਾਂ ਦਾ ਤਾਜ਼ਾਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ ਸਰਕਾਰੀ ਬਦਲੀਆਂ ਤੇ ਪੋਸਟਿੰਗਾਂ ਵਿੱਚ ਲੈਣ ਦੇਣ ਆਦਿ ਦੇ ਦੋਸ਼ਾਂ ਦੀ ਜਾਂਚ CBI ਨੂੰ ਸੌਂਪ ਦਿੱਤੀ ਹੈ। ਪਟੀਸ਼ਨ ਪਾਉਣ ਵਾਲੇ ਨੇ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਸਰਕਾਰੀ ਅਹੁਦਿਆਂ ਤੇ ਤੈਨਾਤ ਵਿਅਕਤੀਆਂ, ਸਰਕਾਰੀ ਉੱਚ ਅਧਿਕਾਰੀਆਂ ਤੇ ਭ੍ਰਿਸ਼ਟਾਚਾਰ ਦੇ ਵੱਡੇ ਇਲਜ਼ਾਮ ਲਾਏ ਸਨ ਅਤੇ ਮੁੱਖ ਮੰਤਰੀ ਦਫ਼ਤਰ ਦੇ ਕੁਝ ਵਿਅਕਤੀਆਂ ਉੱਤੇ ਵੀ ਉਂਗਲ ਉਠਾਈ ਸੀ। ED ਵੱਲੋਂ ਇਸ ਤੋਂ ਪਹਿਲਾਂ ਪੰਜਾਬ ਦੇ DGP ਨੂੰ 3 ਪੱਤਰ ਲਿਖ ਕੇ ਸਰਕਾਰੀ ਬਦਲੀਆਂ, ਤੈਨਾਤੀਆਂ ਤੇ ਹੋਰ ਲੈਣ ਦੇਣ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਗਏ ਸਨ। ਚੀਫ ਜਸਟਿਸ ਦੀ ਅਗਵਾਈ ਵਾਲੇ ਹਾਈ ਕੋਰਟ ਦੇ ਬੈਂਚ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਤੇ ਪਾਰਦਰਸ਼ੀ ਜਾਂਚ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਇਸ ਮਾਮਲੇ ਵਿੱਚ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ਸੰਤੁਸ਼ਟੀਜਨਕ ਨਹੀਂ ਹੈ। ਬੈਂਚ ਨੇ ਇਸ ਮਾਮਲੇ ਦੀ ਜਾਂਚ ਰਿਪੋਰਟ 2 ਮਹੀਨਿਆਂ ਦੇ ਅੰਦਰ ਦੇਣ ਲਈ ਕਿਹਾ ਹੈ। ਉਧਰ ਪੰਜਾਬ ਸਰਕਾਰ ਨੇ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਵਿੱਚ ਸਰਕਾਰੀ ਬਦਲੀਆਂ ਤੇ ਪੋਸਟਿੰਗ ਵਿੱਚ ਲੈਣ ਦੇਣ ਆਦਿ ਦੇ ਦੋਸ਼ਾਂ ਦੀ ਜਾਂਚ CBI ਨੂੰ ਸੌਂਪਣ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਕੀਤਾ। ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪੁਰਾਣੀਆਂ ਸਰਕਾਰਾਂ ਨੇ ਪਹਿਲਾਂ ਹੀ CBI ਦੇ ਸਿੱਧੇ ਦਾਖਲੇ ਉੱਤੇ ਰੋਕ ਲਾਈ ਹੋਈ ਹੈ। ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਜਾਵੇਗੀ ਅਤੇ CBI ਜਾਂਚ ਦਾ ਵਿਰੋਧ ਕੀਤਾ ਜਾਵੇਗਾ। ਉਧਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰਾਂ ਇਸ ਮੁੱਦੇ ਨੂੰ ਕਾਫ਼ੀ ਜ਼ਿਆਦਾ ਉਠਾ ਰਹੀਆਂ ਨੇ ਤੇ ਉਹਨਾਂ ਦਾ ਕਹਿਣਾ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਕਾਨੂੰਨੀ ਤੌਰ ਉੱਤੇ ਜਾਂਚ ਦੇ ਦਾਇਰੇ ਵਿੱਚ ਆ ਰਹੀ ਹੈ। ਸੁਪਰੀਮ ਕੋਰਟ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਜਾਂ ਮੁਅੱਤਲ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ। ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਸੀ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ ਨਾਲ ਸੰਬੰਧਿਤ ਕਰੀਬ 14 ਅਹਿਮ ਫੈਸਲੇ ਦੂਜੇ 2 ਚੋਣ ਕਮਿਸ਼ਨਰਾਂ ਦੀ ਸਹਿਮਤੀ ਤੋਂ ਬਿਨਾਂ ਲਏ ਗਏ ਸਨ। ਚੀਫ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਹਾਲਾਂਕਿ ਗਿਆਨੇਸ਼ ਕੁਮਾਰ ਨੂੰ ਤੁਰੰਤ ਮੁਅੱਤਲ ਕਰਨ ਦਾ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬੈਂਚ ਨੇ ਕਿਹਾ ਕਿ ਪਹਿਲਾਂ ਚੋਣ ਕਮਿਸ਼ਨਰ ਅਤੇ ਹੋਰ ਸੰਬੰਧਿਤ ਧਿਰਾਂ ਦਾ ਪੱਖ ਸੁਣਿਆ ਜਾਵੇਗਾ ਤੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਸੁਪਰੀਮ ਕੋਰਟ ਨੇ ਕਹਿਣ ਗੱਲ ਇਹ ਵੀ ਆਖੀ ਹੈ ਕਿ ਫੋਨ ਨੰਬਰ 6 ਵਿੱਚ ਕੀਤੀਆਂ ਤਬਦੀਲੀਆਂ ਸੰਬੰਧੀ ਸੁਪਰੀਮ ਕੋਰਟ ਨੇ ਕਿਸੇ ਵੀ ਸੋਧ ਨੂੰ ਮਨਜ਼ੂਰੀ ਨਹੀਂ ਸੀ ਦਿੱਤੀ। ਉਹਨਾਂ ਕਿਹਾ ਕਿ ਜਦੋਂ ਇਸ ਮਾਮਲੇ ਦਾ ਰਿਕਾਰਡ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ ਤਾਂ ਇਹ ਵੀ ਵੇਖਿਆ ਜਾਵੇਗਾ ਕਿ ਫੋਰਮ ਵਿੱਚ ਤਬਦੀਲੀ ਕਿਸ ਨੇ ਕੀਤੀ ਸੀ। ਇਹ ਮਾਮਲਾ ਇਸ ਲਈ ਅਹਿਮ ਬਣ ਗਿਆ ਕਿਉਂਕਿ ਚੋਣ ਕਮਿਸ਼ਨ ਨੇ 26 ਸਤੰਬਰ ਨੂੰ ਜਾਰੀ ਕੀਤੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ SIR ਦੌਰਾਨ ਫੋਰਮ ਨੰਬਰ 6 ਨਾਲ ਲਾਇਆ ਗਿਆ ਡਿਕਲਰੇਸ਼ਨ ਸੁਪਰੀਮ ਕੋਰਟ ਵੱਲੋਂ ਮਨਜ਼ੂਰ ਕੀਤਾ ਗਿਆ ਸੀ। ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਬਹਿਰੀਨ ਵਾਲੀ ਬੀਬੀ ਅਤੇ ਅਮਰਜੀਤ ਸਿੰਘ ਚਾਵਲਾ ਨਾਲ ਸੰਬੰਧਿਤ ਮਾਮਲੇ ਦੀ ਜਾਂਚ ਰਿਪੋਰਟ ਅੱਜ ਦੁਪਹਿਰੇ 12 ਵਜੇ ਜਨਤਕ ਕੀਤੀ ਜਾਵੇਗੀ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੰਦਿਆਂ ਕਿਹਾ ਕਿ ਇੱਕ ਬੇਹੱਦ ਗੰਭੀਰ ਅਤੇ ਸੰਜੀਦਾ ਮਾਮਲਾ ਹੈ, ਇਸ ਕਰਕੇ ਜਾਂਚ ਕਮੇਟੀ ਨੂੰ ਸਮਾਂਬੱਧ ਤਰੀਕੇ ਨਾਲ ਕੰਮ ਕਰਦਿਆਂ 15 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਦੇਣ ਲਈ ਕਿਹਾ ਗਿਆ ਸੀ। ਉਹਨਾਂ ਕਿਹਾ ਕਿ ਕਮੇਟੀ ਨੇ ਹੁਣ ਮਾਮਲੇ ਨਾਲ ਜੁੜੇ ਵੱਖ ਵੱਖ ਪਹਿਲੂਆਂ ਦੀ ਘੋਖ ਕਰਨ ਤੋਂ ਬਾਅਦ ਆਪਣੀ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ਦੇ ਆਧਾਰ ਉੱਤੇ ਜੋ ਵੀ ਤੱਥ ਅਤੇ ਜਾਣਕਾਰੀ ਸਾਹਮਣੇ ਆਵੇਗੀ ਉਸ ਨੂੰ ਲੋਕਾਂ ਅਤੇ ਮੀਡੀਆ ਸਾਹਮਣੇ ਰੱਖਿਆ ਜਾਵੇਗਾ। ਜਾਣਕਾਰੀ ਮੁਤਾਬਕ ਬਹਿਰੀਨ ਵਾਲੀ ਬੀਬੀ ਵੱਲੋਂ ਲਾਏ ਗਏ ਦੋਸ਼ਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ 5 ਮੈਂਬਰੀ ਜਾਂਚ ਕਮੇਟੀ ਆਪਣੀ ਮੁੱਢਲੀ ਜਾਂਚ ਰਿਪੋਰਟ ਅੱਜ ਸੌਂਪ ਰਹੀ ਹੈ। ਇਸ ਬੀਬੀ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਉੱਤੇ ਗੰਭੀਰ ਦੋਸ਼ ਲਾਏ ਗਏ ਸਨ ਅਤੇ ਇਸ ਮਾਮਲੇ ਵਿੱਚ ਪੁਲਿਸ ਕੇਸ ਵੀ ਦਰਜ ਕੀਤਾ ਜਾ ਚੁੱਕਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਨੂੰ ਸੇਵਾਵਾਂ ਤੋਂ ਫਾਰਗ ਕੀਤਾ ਜਾ ਚੁੱਕਾ ਹੈ ਅਤੇ ਇੱਕ ਹੋਰ ਕਰਮਚਾਰੀ ਨੂੰ ਮੁਅੱਤਲ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਦਾ ਅਸਤੀਫਾ ਵੀ ਪ੍ਰਵਾਨ ਕੀਤਾ ਜਾ ਚੁੱਕਾ ਹੈ। ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਨੇ ਨਵੀਂ ਦਿੱਲੀ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਰਾਹੁਲ ਗਾਂਧੀ ਨਾਲ ਪ੍ਰਗਟ ਸਿੰਘ ਦੀ ਇਹ ਪਹਿਲੀ ਰਸਮੀ ਮੁਲਾਕਾਤ ਹੋਈ ਹੈ। ਇਸ ਮੁਲਾਕਾਤ ਮਗਰੋਂ ਪ੍ਰਗਟ ਸਿੰਘ ਨੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਪ੍ਰਤੀ ਰਾਹੁਲ ਗਾਂਧੀ ਦੀ ਵਚਨਬੱਧਤਾ ਅਤੇ ਮਾਰਗਦਰਸ਼ਨ ਲਈ ਉਹਨਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਪ੍ਰਗਟ ਸਿੰਘ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਨਾਲ ਵੀ ਮੁਲਾਕਾਤ ਕੀਤੀ ਸੀ। ਚੇਤੇ ਰਹੇ ਕਿ ਬੀਤੇ ਸ਼ੁੱਕਰਵਾਰ ਨੂੰ ਪ੍ਰਗਟ ਸਿੰਘ ਨੂੰ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਥਾਂ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਉਹਨਾਂ ਦੀ ਨਿਯੁਕਤੀ ਤੋਂ ਬਾਅਦ ਹੁਣ ਕਾਂਗਰਸ ਵੱਲੋਂ ਪੰਜਾਬ ਵਿੱਚ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਉੱਤੇ ਭਰਪੂਰ ਧਿਆਨ ਦਿੱਤਾ ਜਾ ਰਿਹਾ ਹੈ। ਲੱਗੀ ਗੱਲ ਪੰਜਾਬ ਵਿੱਚ ਕਿਸਾਨਾਂ ਦਾ ਰੋਸ ਇੱਕ ਵਾਰ ਫਿਰ ਨਜ਼ਰ ਆਇਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਵੱਲੋਂ ਪਟਿਆਲਾ ਦੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਗਿਆ। ਘਿਰਾਓ ਦੌਰਾਨ ਡੀਸੀ ਦਫ਼ਤਰ ਦੇ ਬਾਜ਼ਾਰ ਵਾਲੇ ਗੇਟ ਉੱਤੇ ਕਿਸਾਨਾਂ ਦੀ ਪੁਲਿਸ ਨਾਲ ਖਿੱਚਧੂ ਵੀ ਹੋਈ, ਪਰ ਬਾਅਦ ਵਿੱਚ ਮਾਮਲਾ ਸ਼ਾਂਤ ਹੋਇਆ। ਦਰਅਸਲ ਘਿਰਾਓ ਤੋਂ ਪਹਿਲਾਂ ਕਿਸਾਨ ਆਗੂਆਂ ਵੱਲੋਂ ਸਮੁੱਚੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਅਨਾਊਂਸਮੈਂਟ ਕੀਤੀ ਗਈ ਸੀ ਕਿ 11 ਵਜੇ ਪੱਕੇ ਤੌਰ ਤੇ ਡੀਸੀ ਕੰਪਲੈਕਸ ਦੇ ਤਿੰਨੋਂ ਗੇਟ ਅਤੇ ਚੋਰ ਮੋਰੀ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਜੇਕਰ ਕਿਸੇ ਨੇ ਅਧਿਕਾਰੀ ਨੇ ਜਾਂ ਆਮ ਬੰਦੇ ਨੇ ਆਪਣੀ ਗੱਡੀ ਕੱਢਣੀ ਹੈ ਤਾਂ ਉਹ ਇਸ ਸਮੇਂ ਤੋਂ ਪਹਿਲਾਂ ਬਾਹਰ ਚਲੇ ਜਾਣ, ਨਹੀਂ ਤਾਂ 24 ਘੰਟੇ ਤੱਕ ਕਿਸੇ ਨੂੰ ਵੀ ਬਾਹਰ ਨਹੀਂ ਆਉਣ ਦਿੱਤਾ ਜਾਵੇਗਾ। ਦਰਅਸਲ ਪਿਛਲੇ ਮਹੀਨੇ ਜਦੋਂ ਕਿਸਾਨਾਂ ਨੇ ਪੱਕਾ ਮੋਰਚਾ ਲਾਇਆ ਸੀ ਤਾਂ ਡੀਸੀ ਵੱਲੋਂ ਯੂਨੀਅਨ ਆਗੂਆਂ ਨਾਲ ਮੀਟਿੰਗ ਕੀਤੀ ਗਈ ਸੀ। ਮੀਟਿੰਗ ਦੌਰਾਨ ਕਿਸਾਨਾਂ ਨੇ ਮੰਗ ਕੀਤੀ ਸੀ ਕਿ ਡੀਸੀ ਮੈਡਮ ਸਟੇਜ ਉੱਤੇ ਆ ਕੇ ਮੰਗਾਂ ਦੇ ਹੱਲ ਦਾ ਭਰੋਸਾ ਦੇਣ, ਪਰ ਉਹ ਨਹੀਂ ਸੀ ਪਹੁੰਚੇ। ਇਸ ਤੋਂ ਬਾਅਦ ਕਿਸਾਨਾਂ ਨੇ ਲੰਘੇ ਕੱਲ ਰੋਸ ਪ੍ਰਦਰਸ਼ਨ ਦਾ ਅਗਲਾ ਦੌਰ ਪਟਿਆਲੇ ਦੇ ਡੀਸੀ ਦਫ਼ਤਰ ਵਿਖੇ ਸ਼ੁਰੂ ਕੀਤਾ। ਖ਼ਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖ਼ਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਨੇ ਦੇਸ਼ ਵਿੱਚ ਅਪਰਾਧ ਸੰਬੰਧੀ ਇੱਕ ਬਿਆਨ ਦਿੱਤਾ ਹੈ ਕਿ ਅਪਰਾਧੀਆਂ ਵਿੱਚ ਇਹ ਡਰ ਹੋਣਾ ਚਾਹੀਦਾ ਹੈ ਕਿ ਜੇਕਰ ਉਹ ਕੁਝ ਕਰਦੇ ਨੇ ਤਾਂ ਉਹ ਬਚਣਗੇ ਨਹੀਂ। ਦਿੱਲੀ ਪੁਲਿਸ ਨੂੰ ਸੁਪਰੀਮ ਕੋਰਟ ਨੇ ਸਖ਼ਤੀ ਅਤੇ ਚੌਕਸੀ ਵਧਾਉਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਹਰੇਕ ਲੜਕੀ ਰਾਤ 10-11 ਵਜੇ ਤੱਕ ਵੀ ਸੁਰੱਖਿਅਤ ਮਹਿਸੂਸ ਕਰੇ, ਅਜਿਹੇ ਪ੍ਰਬੰਧ ਕੀਤੇ ਜਾਣ। ਅਮਰੀਕਾ ਦੀ ਕਨਵੀਨੀਅੰਸ ਸਟੋਰ ਚੇਨ ਨਾਲ ਆਪਣੇ 5 ਸਾਲਾਂ ਦੇ ਫਰੈਂਚਾਈਜ਼ ਐਗਰੀਮੈਂਟ ਦੇ ਖਤਮ ਹੋਣ ਤੋਂ ਬਾਅਦ ਰਿਲਾਇੰਸ ਰਿਟੇਲ ਨੇ ਭਾਰਤ ਵਿੱਚ ਆਪਣੇ ਸਾਰੇ 7-11 ਕਨਵੀਨੀਅੰਸ ਸਟੋਰ ਬੰਦ ਕਰ ਦਿੱਤੇ ਨੇ। ਇਸ ਨਾਲ ਅਮਰੀਕੀ ਕਨਵੀਨੀਅੰਸ ਸਟੋਰ ਚੇਨ ਦੀ ਭਾਰਤ ਵਿੱਚ ਮੌਜੂਦਗੀ ਖਤਮ ਹੋ ਗਈ ਹੈ। ਨਵਾਂਸ਼ਹਿਰ ਵਿਖੇ ਮਨਾਲੀ ਤੋਂ ਵਾਪਸ ਆ ਰਹੇ ਸੈਲਾਨੀਆਂ ਦੀ ਵੋਲਵੋ ਬੱਸ ਸ਼ਾਮ 5 ਵਜੇ ਬੰਗਾ ਦੇ ਪਿੰਡ ਮਜਾਰੀ ਨੇੜੇ ਫਲਾਈਓਵਰ ਤੋਂ ਕਰੀਬ 2 ਫੁੱਟ ਹੇਠਾਂ ਡਿੱਗ ਪਈ। ਇਸ ਹਾਦਸੇ ਵਿੱਚ 4 ਮੁਸਾਫਰਾਂ ਦੀ ਜਾਨ ਗਈ ਹੈ, 11 ਹੋਰ ਗੰਭੀਰ ਜ਼ਖਮੀ ਹੋਏ ਨੇ। ਹਾਦਸੇ ਲਈ ਜ਼ਿੰਮੇਵਾਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। IIT ਦਾਖਲੇ ਵਿੱਚ ਸਭ ਤੋਂ ਮੁਸ਼ਕਿਲ ਪ੍ਰੀਖਿਆਵਾਂ ਵਿੱਚੋਂ ਇੱਕ ਮੰਨੀ ਜਾਂਦੀ JEE ਐਡਵਾਂਸ ਵਿੱਚ ਇੱਕ ਵਾਰ ਫਿਰ ਲੜਕੀਆਂ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ 10,000 ਤੋਂ ਜ਼ਿਆਦਾ ਦੇ ਨੰਬਰ ਵਿੱਚ ਸਫਲ ਹੋਣ ਦਾ ਮੁਕਾਮ ਹਾਸਲ ਕੀਤਾ। ਯਾਨੀ ਕਿ 10,000 ਤੋਂ ਜ਼ਿਆਦਾ ਵਿਦਿਆਰਥਣਾਂ ਐਤਕੀ ਇਹ ਪ੍ਰੀਖਿਆ ਪਾਸ ਕਰ ਗਈਆਂ ਨੇ। ਰਾਜਸਥਾਨ ਵਿਖੇ ਸਿੱਖ ਆਗੂ ਤੇਜਿੰਦਰਪਾਲ ਸਿੰਘ ਟਿੰਮਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਤੇ ਕਾਰਵਾਈ ਗੁਰਦੁਆਰਾ ਸਾਹਿਬ ਕੰਪਲੈਕਸ ਵਿਖੇ ਹੋਈ ਹੋਣ ਕਰਕੇ ਉੱਥੋਂ ਦੇ ਸਿੱਖਾਂ ਵਿੱਚ ਰੋਸ ਵੀ ਪਾਇਆ ਜਾ ਰਿਹਾ ਤੇ ਪੁਲਿਸ ਨਾਲ ਹਲਕੀ ਜਿਹੀ ਝੜਪ ਵੀ ਹੋਈ ਹੈ। ਆਮ ਆਦਮੀ ਪਾਰਟੀ ਦੀ ਆਗੂ ਗਾਇਤਰੀ ਬਿਸ਼ਨੋਈ ਦੀ ਸ਼ਿਕਾਇਤ ਉੱਤੇ ਮੋਹਾਲੀ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਖਹਿਰਾ ਨੇ ਗਾਇਤਰੀ ਦੇ ਸਰਕਾਰੀ ਕੋਠੀ ਵਿੱਚ ਰਹਿ ਰਹੇ ਹੋਣ ਦਾ ਮੁੱਦਾ ਉਠਾਇਆ ਸੀ। ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਇੱਕ ਹੋਰ ਮੰਤਰੀ ਬੀ ਐਲ ਵਰਮਾ ਨੂੰ ਰਾਜ ਸਭਾ ਦੀ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਉਹਨਾਂ ਦੇ ਮੰਤਰੀ ਮੰਡਲ ਦੇ ਅਹੁਦੇ ਉੱਤੇ ਤਬਦੀਲੀ ਦੀ ਚਰਚਾ ਚੱਲ ਪਈ ਹੈ। ਐਲ ਪੀ ਯੂ ਹਿੰਸਾ ਦੇ ਮਾਮਲੇ ਵਿੱਚ ਰਾਜਸਥਾਨ ਅਤੇ ਯੂਪੀ ਤੋਂ 3 ਹੋਰ ਜਣੇ ਗ੍ਰਿਫ਼ਤਾਰ ਕੀਤੇ ਗਏ ਨੇ। ਡਰੱਗ ਤਸਕਰੀ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਥਾਂ ਉਹਨਾਂ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਐਸ ਆਈ ਟੀ ਦੇ ਕੋਲ ਪਹੁੰਚੇ ਨੇ। ਦੇਸ਼ ਅੰਦਰ ਇੰਡੀਗੋ ਵਿੱਚ ਹਵਾਈ ਯਾਤਰਾ ਮਹਿੰਗੀ ਹੋ ਗਈ ਹੈ। ਉਹਨਾਂ ਨੇ ਫਿਊਲ ਚਾਰਜ ਵਿੱਚ 1300 ਰੁਪਏ ਤੱਕ ਦੀ ਕੀਮਤ ਵਧਾਈ ਹੈ। ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ 3 ਇੱਕ ਰੋਜ਼ਾ ਮੈਚਾਂ ਦੀ ਲੜੀ ਤੋਂ ਬਾਅਦ ਟੀ ਟਵੰਟੀ ਮੈਚਾਂ ਦੀ ਲੜੀ ਅੱਜ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਮੈਚ ਲਖਨਊ ਵਿੱਚ ਹੋਵੇਗਾ ਅਤੇ ਭਾਰਤੀ ਫੁੱਟਬਾਲ ਟੀਮ।
5: सर्दी के दिन आने वाले हैं, अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए enbridgegas.com/winterproofing पर जाएं। नियम और शर्तें लागू।
6: This is AM 530 CHLO AM serving Brampton, Mississauga, Toronto, the GTA and the world at am530.ca.

0: ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਖੁਰੂ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਂ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸੁਣਨ ਵਾਲੇ ਸਾਰੇ ਸਰੋਤਿਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੀ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੀ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੀ ਖੂਬਸੂਰਤ ਸ਼ਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ।

0: ਸਟੂਡੀਓ ਦੀ ਘੜੀ ਦੇ ਮੁਤਾਬਕ 9:07 ਹੋ ਚੁੱਕੇ ਆ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ, ਗੱਲਾਂ ਬਾਤਾਂ ਦੇ ਨਾਲ ਬਹੁਤ ਖੂਬਸੂਰਤ ਸਾਂਝ ਤੁਹਾਡੀ ਸਾਡੀ ਪੈਣ ਵਾਲੀ ਆ। ਸਟੂਡੀਓ 'ਚ ਮੇਰਾ ਸਾਥ ਮਜੇ ਤਰ੍ਹਾਂ ਗੈਵੀ ਗੁਮਨਾਮ ਦੇ ਰਹੇ ਨੇ। ਗੈਵੀ ਕੀ ਹਾਲ ਚਾਲ, ਠੀਕ ਠਾਕ ਹੋ?
1: ਬਹੁਤ ਵਧੀਆ ਪ੍ਰਭ ਜੀ, ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ 'ਚੋਂ?
2: ਹਾਂਜੀ, ਚੜ੍ਹਦੀ ਕਲਾ ਜੀ, AM 530 ਸੁਣ ਰਹੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਯਾਨੀ RJ ਗੈਵੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਅੱਜ ਸ਼ੁਰੂਆਤ ਦੇ ਵਿੱਚ ਇਹ ਥੋੜ੍ਹੀ ਜਿਹੀ ਰੁਕਾਵਟ ਕੇ ਲਈ ਖੇਡ ਹੋ ਗਈ ਸੀ ਕਿ ਸਾਡਾ ਜਿਹੜਾ ਕੰਪਿਊਟਰ ਆ ਉਹ ਨਹੀਂ ਚੱਲ ਰਿਹਾ ਸੀ। ਬੜਾ ਮਨਾਇਆ ਕਿ ਬਈ ਚੱਲ ਚੱਲ ਚੱਲ, ਤੁਰਪਾ ਕਹਿੰਦਾ ਮੈਂ ਨਹੀਂ ਤੁਰਨਾ, ਮੈਂ ਨਾ ਮਾਨੂੰ।
2: ਤਰਲੇ ਮਿਹਨਤਾਂ ਕੀਤੇ,
0: ਬੜੇ ਤਰਲੇ, ਹਾੜੇ ਕੱਢੇ, ਹਾੜੇ ਹਾੜੇ। ਅੱਛਾ, ਇਹ ਇਦਾਂ ਦੇ ਸ਼ਬਦ ਆਪਾਂ ਬੋਲਦੇ ਨਹੀਂ ਅੱਜ ਕੱਲ੍ਹ।
2: ਸਹੀ ਗੱਲ, ਮੈਂ ਤਾਂ ਆਪ ਅੱਜ ਸੁਣਿਆ ਹਾੜੇ।
0: ਹਾੜੇ ਤੋਂ ਚੇਤਾ ਹੈ ਨਾ
2: ਕਿ
0: ਜਿਵੇਂ ਆਪਾਂ ਹਾੜੇ ਕਹਿੰਦੇ ਹਾਂ ਪੰਜਾਬੀ ਦੇ ਠੇਠ ਸ਼ਬਦ, ਉਹਨਾਂ ਨੂੰ ਅਸੀਂ ਬਹੁਤ ਸਾਰੇ ਐਸੇ ਸ਼ਬਦ ਜਿਹੜੇ ਅਸੀਂ ਬੋਲਦੇ ਹੋਏ ਲੜ ਗਏ।
2: ਹੁਣ ਤਾਂ ਬਹੁਤ
0: ਝੋਲਾ ਝੋਲਾ ਕੋਈ ਕਹਿੰਦਾ ਅੱਜ ਕੱਲ੍ਹ,
2: ਝੋਲਾ ਨੀ ਕਹਿੰਦੇ। ਤੇ ਜਿਵੇਂ ਮੰਨ ਲਓ ਆਪਾਂ ਹੁਣ ਨੀ ਕਹਿੰਦੇ, ਸੁੰਬਰਨਾ ਨੀ ਕਹਿੰਦੇ,
0: ਸੁੰਬਰਨਾ ਹਾਂ ਹੁੰਝਣਾ
2: ਹਾਂ। ਤੇ ਲੋ ਘੋਟਣੀ ਨੀ ਕਹਿੰਦੇ ਬਹੁਤ ਜਣੇ,
0: ਹਾਂ ਮਿਕਸ ਕਰਨ ਨੂੰ
2: ਮਿਕਸ ਹੀ ਕਹਿ ਦਿੰਦੇ ਆ,
0: ਮਿਕਸ ਕਰਨਾ ਕਹਿੰਦੇ। ਅਸੀਂ ਮਾਡਰਨ ਹੋ ਗਏ, ਪਰ ਸਾਡੇ ਜਿਹੜੇ ਠੇਠ ਪੰਜਾਬੀ ਸ਼ਬਦ ਆ ਉਹ ਆਈ ਥਿੰਕ ਅਸੀਂ ਭੁੱਲਦੇ ਵਿਸਾਰਦੇ ਜਾ ਰਹੇ ਹਾਂ। ਹਾਲਾਂਕਿ ਪੰਜਾਬੀ ਦੇ ਜਿਹੜੇ ਠੇਠ ਸ਼ਬਦ ਆ ਉਹਨਾਂ ਨਾਲੋਂ ਰਾਸਤਾ ਤੋੜਨਾ ਨਹੀਂ ਚਾਹੀਦਾ।
2: ਦੇਖੋ ਜੀ, ਪੰਜਾਬੀ ਦਾ ਜਿਹੜਾ ਖਜ਼ਾਨਾ ਵਾ ਨਾ ਬਹੁਤ ਭਰਪੂਰ ਆ। ਇਹਦੇ 'ਚ ਪਤਾ ਨਹੀਂ ਹੀਰਿਆਂ ਵਰਗੇ ਕਿੰਨੇ ਹੀ ਅੱਖਰ ਨੇ, ਕਿੰਨੇ ਹੀ ਲਫ਼ਜ਼ ਨੇ। ਜੇ ਆਪਾਂ ਭੁੱਲਦੇ ਜਾ ਰਹੇ ਹਾਂ ਤਾਂ ਇੱਕ ਦਿਨ ਉਹ ਖਜ਼ਾਨਾ ਇੱਦਾਂ ਹੀ ਖਾਲੀ ਹੋ ਜਾਣਾ। ਤਾਂ ਇਹ ਆਪਣਾ ਫਰਜ਼ ਬਣਦਾ ਕਿ ਆਪਾਂ ਰੈਗੂਲਰ ਜ਼ਿੰਦਗੀ ਵਿੱਚ, ਰੋਜ਼ਾਨਾ ਜ਼ਿੰਦਗੀ 'ਚ ਵੀ ਉਹ ਵਰਡਾਂ ਨੂੰ ਬੋਲੀਏ ਤਾਂ ਕਿ ਉਹ ਲਾਗੂ ਰਹੇ।
0: ਕਿਹੜੇ ਕਿਹੜੇ ਹੋਰ ਸ਼ਬਦ ਆ ਗੈਵੀ ਤੈਨੂੰ ਲੱਗਦਾ ਜਿਹੜਾ ਆਪਾਂ ਬਿਲਕੁਲ ਬੋਲਦੇ ਨਹੀਂ ਆ, ਭੁੱਲ ਹੀ ਗਏ ਆ? ਇੱਕ ਤਾਂ ਵੇਖੋ ਜਿਵੇਂ ਮੈਂ ਕਿਹਾ ਹਾੜੇ ਕੱਢਣਾ,
2: ਗੰਢੇ ਨਹੀਂ ਬੋਲਦੇ।
0: ਨਹੀਂ, ਗੰਢੇ ਤਾਂ ਬੋਲਦੇ ਆ,
2: ਬੋਲਦੇ
0: ਸਾਡੇ
2: ਨਹੀਂ ਬੋਲਦੇ,
0: ਸਾਡੇ ਤਾਂ ਰੋਜ਼ ਮੁੱਕੇ ਰਹਿੰਦੇ
2: ਆਣੀਆਂ ਨੇ, ਮੇਰੇ ਟੀਫਨ ਲਵਾਇਆ ਨਾ ਤਾਂ।
0: ਤੂੰ ਤਾਂ ਜ਼ਿਆਦਾ ਮਾਡਰਨ ਹੋ ਗਿਆ ਹੁਣ ਸਾਨੂੰ ਭਰਾਵਾ, ਸਾਨੂੰ ਪੁੱਛ, ਅਸੀਂ ਤਾਂ ਰੋਜ਼ ਲੈ ਕੇ ਆਉਂਦੇ ਹਾਂ, ਸਾਡੇ ਤਾਂ ਮੁੱਕੇ ਰਹਿੰਦੇ। ਸੌਦਾ
2: ਸੌਦਾ
0: ਸੌਦਾ ਪੱਤਾ, ਗਰੋਸਰੀ ਕਹਿਣ ਲੱਗ ਗਏ।
2: ਪਰਚੂਨ ਪਰਚੂਨ ਨਹੀਂ ਕਹਿੰਦੇ।
0: ਅੱਛਾ, 905-673-33-37, ਆਪਾਂ ਤਾਂ ਬਾਹਲੇ ਦੇਸੀ ਹੋ ਤੁਰੇ ਅੱਜ,
2: ਹੈ ਨਾ? ਇਹਦੇ 'ਚ ਮਾਣ ਹੋਣਾ ਚਾਹੀਦਾ,
0: ਪ੍ਰਾਊਡ ਟੂ ਬੀ ਦੇਸੀ, ਹੈ ਨਾ?
2: ਪ੍ਰਾਊਡ ਟੂ ਬੀ ਦੇਸੀ ਆ, ਬਿਲਕੁਲ।
0: ਫਲ ਤੋਂ ਆਹ ਜਿਹੜਾ ਗੁੱਚੀ ਪੜੂਚੀ ਦਾ ਬੈਗ ਲੈ ਕੇ ਆਏ, ਇਹ ਤਾਂ ਦੇਸੀ ਵਾਲਾ ਹੈ ਨਹੀਂ ਕੰਮ,
2: ਉਹ ਚਲੋ ਆਪਾਂ ਇਗਨੋਰ ਕਰ ਦਿੰਦੇ ਥੋੜ੍ਹੀ ਦੇਰ ਲਈ।
0: ਅੱਛਾ, ਸ਼ਰਟ ਵੀ ਤੂੰ ਉਹੀ ਪਾਈ, ਕੋਈ ਮਹਿੰਗੀ ਜੀ?
2: ਪਤਾ ਨਹੀਂ ਕਿਹੜੀ ਹੈ ਜੀ,
0: ਬੰਦਾ ਬਈ ਮਹਿੰਗਾ ਬੰਦਾ। ਸੋ 905-673-33-37, 905-6-3-3-3-3-7, ਗੱਲਾਂ ਬਾਤਾਂ ਇੱਦਾਂ ਹੀ ਕਰਾਂਗੇ ਤੁਹਾਡੇ ਨਾਲ। 905-673-33-37, ਕਿਹੜੇ ਕਿਹੜੇ ਐਸੇ ਹੋਰ ਨਾਮ ਆ, ਕਿਹੜੇ ਕਿਹੜੇ ਐਸੇ ਸ਼ਬਦ ਆ ਜਿਹੜੇ ਅਸੀਂ ਅੱਜ ਕੱਲ੍ਹ ਲੈਣੋਂ ਹਟ ਗਏ ਹਾਂ, ਬੋਲਣੋਂ ਹਟ ਗਏ ਹਾਂ, ਘਰਾਂ ਦੇ ਵਿੱਚ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਅਸੀਂ ਕਹਿੰਦੇ ਨਹੀਂ, ਸਾਨੂੰ ਜਾਂ ਸ਼ਰਮ ਆਉਣ ਲੱਗ ਗਈ ਗੈਵੀ, ਅਸੀਂ ਮੇ ਬੀ ਸਾਨੂੰ ਇਹ ਲੱਗਦਾ ਕਿ ਅਸੀਂ ਕਿਤੇ ਛੋਟੇ ਨਾ ਹੋ ਜਾਈਏ।
2: ਅੱਜ ਕੱਲ੍ਹ ਆਪਾਂ ਜਿਹੜੇ ਸਮਾਜ 'ਚ ਵਿਚਰ ਰਹੇ ਹਾਂ ਨਾ, ਆਪਾਂ ਨੂੰ ਲੱਗਦਾ ਕਿ ਅੰਗਰੇਜ਼ੀ ਬੋਲਣਾ ਆਪਾਂ ਨੂੰ ਇੱਕ ਸਟੈਟਸ ਦੇ ਦਿੰਦਾ। ਆਪਾਂ ਨੂੰ ਲੱਗਦਾ ਕਿ ਸ਼ਾਇਦ ਜੇ ਆਪਾਂ ਪੰਜਾਬੀ ਬੋਲਾਂਗੇ ਕਿਤੇ ਨਾ ਕਿਤੇ ਨੀਵੇਂ ਹੋ ਜਾਵਾਂਗੇ। ਸਾਨੂੰ ਲੱਗਦਾ ਕਿ ਸਮਾਜ ਸ਼ਾਇਦ ਆਪਾਂ ਨੂੰ ਐਕਸੈਪਟ ਨਹੀਂ ਕਰੂਗਾ, ਵੈਲੀਡੇਸ਼ਨ ਨਹੀਂ ਦਊਗਾ। ਸੋ ਇਸ ਕਰਕੇ ਕਿਤੇ ਨਾ ਕਿਤੇ ਆਪਾਂ ਪੰਜਾਬੀ ਲਫ਼ਜ਼ਾਂ ਤੋਂ ਵਿਛੜਦੇ ਵੀ ਜਾਂਦੇ।
0: ਸੋ ਕਰੀਏ ਪਤਾ ਕਿ ਕਿਹੜੇ ਕਿਹੜੇ ਅਸੀਂ ਪੰਜਾਬੀ ਸ਼ਬਦ ਜਿਹੜੇ ਠੇਠ ਪੰਜਾਬੀ ਦੇ ਸ਼ਬਦ ਆ ਬਿਲਕੁਲ ਹੀ ਨਹੀਂ ਬੋਲਦੇ ਗੇ, ਕਿਹਨਾਂ ਕਿਹਨਾਂ ਸ਼ਬਦਾਂ ਤੋਂ ਅਸੀਂ ਹੌਲੀ ਹੌਲੀ ਨਾਤਾ ਹੀ ਤੋੜਦੇ ਜਾ ਰਹੇ ਹਾਂ। 905-673-33-37, 905-6-7-3-3-3-3-7 'ਤੇ ਗੱਲਾਂ ਬਾਤਾਂ ਹੋ ਰਹੀਆਂ। ਸ਼ੁਰੂਆਤ ਦੇ ਵਿੱਚ ਥੋੜ੍ਹੀ ਜਿਹੀ ਦਿੱਕਤ ਆਈ ਆ ਅਤੇ ਅਜੇ ਵੀ ਦਿੱਕਤ ਹੈ, ਪਰ ਮੈਨੂੰ ਲੱਗਦਾ ਕਿ ਦਿੱਕਤ ਨੂੰ ਜੇ ਅਸੀਂ ਦਿੱਕਤ ਸਮਝੀਏ ਨਾ, ਅਸੀਂ ਡਾਂਡੇ ਮਿੰਡੇ ਹੋ ਤੁਰੀਏ।
2: ਡਾਂਡੇ ਮਿੰਡੇ
0: ਇੱਥੇ ਰੱਖ ਲਿਆ, ਇਹ ਵੀ ਇੱਕ ਆ ਗਿਆ, ਹੈ ਨਾ?
2: ਹਾਂਜੀ, ਡਾਂਡੇ ਮਿੰਡੇ,
0: ਡਾਂਡੇ ਮਿੰਡੇ ਹੋ ਤੁਰੀਏ। ਚਲੋ ਐਨੀਵੇ, 905-673-33-37, 905-673-33-37, ਤੁਸੀਂ ਦੱਸਣੇ ਆ ਕਿ ਕਿਹੜੇ ਐਸੇ ਸ਼ਬਦ ਆ ਜਿਹੜੇ ਅਸੀਂ ਰੋਜ਼ਮਰਾ ਦੀ ਜ਼ਿੰਦਗੀ 'ਚੋਂ ਕੱਢ ਹੀ ਦਿੱਤੇ ਆ, ਲੈਣਾ ਹੀ ਹਟ ਗਏ ਆ। ਚਲੋ 8192, ਸਤਿ ਸ਼੍ਰੀ ਅਕਾਲ ਸਰ ਜੀ, ਆਇਆਂ ਨੂੰ ਕੀ ਹਾਲ ਚਾਲ? ਗ੍ਰੈਂਡ ਹੋਮ ਫਰਨੀਚਰ ਤੋਂ ਸਾਡੇ ਨਾਲ ਸੁਖਬਾਈ ਜੀ ਜੁੜ ਚੁੱਕੇ ਨੇ, ਗ੍ਰੈਂਡ ਹੋਮ ਫਰਨੀਚਰ ਤੋਂ ਸੁਨੇਹਾ ਲੈ ਲਈਏ। ਫਰਨੀਚਰ ਦੀਆਂ ਮੈਨੂੰ ਲੱਗਦਾ ਕਿ ਇਹ ਵੀ ਇੱਕ ਗੱਲ ਬਣ ਗਈ ਆਪਣੇ ਕੋਲ ਆ ਗਈ ਕਿ ਭਾਈ ਜੇ ਫਰਨੀਚਰ ਖਰੀਦਣਾ ਤੇ ਇੱਕੋ ਇੱਕ ਐਸਾ ਸਟੋਰ ਆ ਜਿੱਥੇ ਤੁਸੀਂ ਕੁਛ ਵੀ ਬਾਏ ਕਰਦੇ ਆ, ਹਨਾ
2: ਦੀਵਾਨ ਬੈੱਡ
0: ਕਦੀ ਕਦੀ ਤੁਸੀਂ ਇਹ ਸੁਣਿਆ ਵੀ ਕੋਈ ਵੀ ਚੀਜ਼ ਕੋਈ ਵੀ ਫਰਨੀਚਰ ਬਾਏ ਕੀਤਾ ਹੋਵੇ ਤੇ ਉਹਦੇ ਨਾਲ ਤੋਹਫਾ ਮਿਲ ਗਿਆ ਹੋਵੇ?
2: ਨਹੀਂ, ਮੈਂ
0: ਹਰ ਚੀਜ਼ ਦੇ ਨਾਲ,
2: ਮੈਂ ਨਹੀਂ ਸੁਣਿਆ ਹਰ ਇੱਕ ਚੀਜ਼ ਨਾਲ,
0: ਹਰ ਚੀਜ਼ ਨਾਲ ਕੋਈ ਤੁਸੀਂ ਮੈਟਰਸ ਲੈਣਾ ਉਹਦੇ ਨਾਲ ਤੋਹਫਾ?
2: ਨਹੀਂ, ਮੈਂ
0: ਤੁਸੀਂ ਬੈੱਡ ਲੈਣਾ, ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਕੈਨੇਡੀਅਨ ਮੇਡ ਇੰਪੋਰਟਡ, ਮਤਲਬ ਤੁਸੀਂ ਕਹੋ ਕਿ ਅਸੀਂ ਜਾ ਕੇ ਜੀ ਇਕੱਲਾ ਬੈੱਡ ਹੀ ਲੈਣਾ ਕੁਈਨ ਦਾ, ਸੁਖ ਬਾਈ ਜਦੋਂ ਆ ਜਾਂਦੇ ਆ ਫਿਰ ਸੁਖ ਬਾਈ ਜੀ ਜੀ ਆਇਆਂ ਨੂੰ ਕੀ ਹਾਲ ਚਾਲ ਆ? ਠੀਕ ਹੋ?
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸਭ ਸਰ, ਬਿਲਕੁਲ ਗ੍ਰੈਂਡ ਹੋਮ ਫਰਨੀਚਰ ਹੋਵੇ ਤੇ ਫਿਰ ਤੋਹਫਾ ਕਿਉਂ ਨਾ ਹੋਵੇ।
0: ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਤੇ ਤੁਸੀਂ ਪਹੁੰਚਣਾ। ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਆ, ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ, 294 ਵਾਕਰ ਡਰਾਈਵ ਤੇ ਨਾਲ ਦੀ ਨਾਲ ਤੁਸੀਂ ਪਹੁੰਚਣਾ 6685 ਟੋਮਕਨ ਰੋਡ। ਸਭ ਤੋਂ ਪਿਆਰਾ ਤੇ ਹਰਮਨ ਪਿਆਰੀ ਜਗ੍ਹਾ ਆ ਕਿ ਭਾਈ ਤੁਸੀਂ ਡੇਰੀ ਐਂਡ ਟੋਮਕਨ ਤੇ ਜਾਣਾ ਆ, ਉਧਰ ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ। ਸੋ 905-673-3337। ਕਿਹੜੀਆਂ ਐਸੀਆਂ ਗੱਲਾਂ ਆ ਜਿਹੜੀਆਂ ਅਸੀਂ ਰੋਜ਼ਮਰਾ ਦੀ ਜ਼ਿੰਦਗੀ 'ਚ ਜਿਹੜੇ ਸ਼ਬਦ ਆ ਅਸੀਂ ਗਾਏ ਵੀ ਕਰ ਦਿੱਤੇ ਆ? ਸੰਧੂ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਸ ਤੋਂ ਪਹਿਲਾਂ

0: ਹੌਲੀ ਯਾਦ ਹੈ ਕਹਿ ਰਹੀ ਕਿ ਜਗ੍ਹਾ ਦਾ ਜਿਵੇਂ ਫਰਕ ਹੁੰਦਾ, ਕਹਿੰਦੇ ਜੈਸਾ ਦੇਸ਼ ਵੈਸਾ ਭੇਸ, ਇਹਦੇ ਵਿੱਚ ਕੋਈ ਬੁਰੀ ਗੱਲ ਵੀ ਨਹੀਂ ਆ, ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਨੂੰ ਉਹ ਠੇਠ ਸ਼ਬਦ ਜ਼ਰੂਰ, ਅੱਜ ਕੱਲ੍ਹ ਤਾਂ ਮਜ਼ਾਕ ਵੀ ਸਮਝਣ ਲੱਗ ਗਏ ਸੀ, ਐਸਾ ਕੋਈ ਸਾਡੇ ਸ਼ਬਦ ਦੇ ਸਾਡੇ ਮੂੰਹ 'ਚੋਂ ਨਿਕਲ ਜਾਏ ਨਾ। ਬੜਾ ਛੋਟਾ ਜਿਹਾ ਜਵਾਕ ਇਹ ਪੰਜਾਬੋਂ ਆਇਆ 3 ਮਹੀਨੇ ਰਹਿ ਕੇ, ਅਤੇ ਕੈਨੇਡੀਅਨ ਬੋਰਨ ਬੱਚਾ, ਅਤੇ ਉਹਨੇ ਜ਼ੋਰ ਦੀ ਟੀ ਵੀ ਲੱਗਿਆ, ਪਾਰਟੀ ਸ਼ਾਰਟੀ ਕਰਦੇ ਆਪਣੇ ਤੁਹਾਨੂੰ ਪਤਾ ਨਾ, ਅਤੇ ਵੀਕਐਂਡ 'ਤੇ, ਅਤੇ ਉਹ ਕਹਿਣ ਲੱਗ ਗਿਆ ਕਿ ਟੀ ਵੀ ਦੀ ਆਵਾਜ਼ ਘੱਟ ਕਰੋ, ਅਤੇ ਅਸੀਂ ਕਿਹਾ ਕੀ ਹੁੰਦਾ, ਕਹਿੰਦਾ ਮੇਰੇ ਜੀ ਕਾਲਾ ਪੈਂਦਾ। ਔਰ ਉਹ ਸ਼ਬਦ ਮੈਂ ਸਾਲਾਂ ਬੱਧੀ ਹੋ ਗਏ ਕਦੀ ਸੁਣਿਆ ਨਹੀਂ ਸੀ, ਸਾਡੀਆਂ ਦਾਦੀਆਂ ਦੇ ਮੂੰਹ ਇਹ ਸ਼ਬਦ ਸੁਣਿਆ ਸੀ ਕਿ ਜੀ ਕਾਲਾ ਪੈ ਰਿਹਾ,
1: ਅਤੇ
0: ਹੈ ਨਾ, ਇਹ ਇਹ ਵੀ ਇੱਕ ਸ਼ਬਦ। ਪ੍ਰੋਗਰਾਮ ਕੀਤਾ ਸੀ, ਦੱਸਿਆ ਸੀ ਕਿਸੇ ਨੇ?
1: ਨਹੀਂ
0: ਦੱਸਿਆ। ਚਲੋ ਕਰਦੇ ਗੱਲ, ਬਹੁਤ ਸ਼ੁਕਰੀਆ ਦਕਸ਼, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। 905-673-3337 ਸੰਤ ਸਾਹਿਬ ਜੀ, ਆਇਆਂ ਨੂੰ ਕੀ ਹਾਲ ਚਾਲ ਆ? ਠੀਕ ਹੋ? ਠੀਕ ਠਾਕ ਹੋ?
2: ਲੌਡਾ
0: ਵੇਲਾ, ਹਾਂ, ਸ਼ਾਮਾ ਤਰਕਾਲਾ,
1: ਤਰਕਾਲਾ,
0: ਲੌਡਾ ਵੇਲਾ,
1: ਸੁਖਵਤੇ,
0: ਸਵਖਤੇ,
1: ਸਵਖਤੇ,
0: ਸੁਖਵਤੇ ਵੀ ਹੁੰਦਾ,
1: ਸਾਜਰੇ,
0: ਸੱਜਰਾ, ਹਾਂ, ਬਹੁਤ ਸਾਰੇ ਲਫ਼ਜ਼ ਆ ਵਾਕਈ ਸੰਤ ਸਾਹਿਬ ਜੀ। ਆਪਾਂ ਹੁਣ ਯਾਦ ਕਰਨ ਬਹਿ ਜਾਈਏ, ਆਪਣੇ ਬਜ਼ੁਰਗਾਂ ਨੂੰ ਯਾਦ ਕਰ ਲਈਏ, ਇੰਨੇ ਬਹਾਨੇ ਬਜ਼ੁਰਗ ਚੇਤੇ ਆ ਜਾਣਗੇ, ਤੇ ਉਹ ਸ਼ਬਦ ਵੀ ਤੁਹਾਨੂੰ ਚੇਤੇ ਆ ਜਾਣੇ।
2: ਪੰਜਾਬੀ ਲੈਂਗੁਏਜ ਹੈ ਜੀ, ਘੱਟੋ ਘੱਟ 1500-1600 ਸਾਲ ਪੁਰਾਣੀ। ਦੇਖੋ ਬਾਬਾ ਫਰੀਦ ਜੀ 1176 ਚ ਪੈਦਾ ਹੋਏ
0: ਜੀ,
2: ਬਾਬਾ ਨਾਨਕ ਜੀ 1469 ਚ ਪੈਦਾ ਹੋਏ, ਇਹਨਾਂ ਸਾਰੇ ਨੇ ਪੰਜਾਬੀ ਚ ਲਿਖੇ। 1176 ਚ ਬਾਬਾ ਫਰੀਦ ਨੇ ਪੰਜਾਬੀ ਚ ਲਿਖਿਆ
0: ਜੀ।
2: ਪੰਜਾਬੀ ਲੈਂਗੁਏਜ ਬਹੁਤ ਪੁਰਾਣੀ ਲੈਂਗੁਏਜ ਆਪਣੀ, ਆਪਾਂ ਨਾ ਕਿਸੇ ਲੋਕ ਦੀ ਸਰ ਪੰਜਾਬੀ ਲੈਂਗੁਏਜ ਆਪਣੇ ਗੁਰੂਆਂ ਦੀ ਹੈਗੀ, ਆਪਾਂ ਸਮਝ ਆਉਂਦੇ ਹਾਂ ਪੰਜਾਬੀ ਲੈਂਗੁਏਜ ਪੁਰਾਣੀ ਲੈਂਗੁਏਜ ਹੈ
0: ਜੀ। ਬਹੁਤ ਸ਼ੁਕਰੀਆ ਸਰ ਸਾਹਿਬ,
2: ਬਹੁਤ ਲਫ਼ਜ਼ ਨੇ ਜਿਹੜੇ ਅਸੀਂ ਜੇ ਮਰਨ ਜ਼ਿੰਦਗੀ ਚ ਇੱਥੋਂ ਹੁਣ ਅਮਰੀਕਾ ਚ ਟ੍ਰੈਸ਼ ਲਫ਼ਜ਼ ਯੂਜ ਕਰਦੇ, ਆਪਣੇ ਚ ਗਾਰਬੇਜ ਯੂਜ ਕਰਦੇ, ਦੋਨੋਂ ਦੀ ਮੀਨਿੰਗ ਸੇਮ ਨੇ। ਬਹੁਤ ਲਫ਼ਜ਼ ਆ ਜਿਹਨਾਂ ਦੇ ਲਫ਼ਜ਼ ਚ ਖਿੱਤੇ ਦੇ ਨਾਲ ਦੇਸ਼ਾਂ ਦੇ ਨਾਲ ਫਰਕ ਪਏ। ਤੁਹਾਨੂੰ ਬਹੁਤ ਸੋਹਣੀ ਲੈਣ ਸੁਣਾਉਣੀ ਆ
0: ਜੀ
2: ਕਿ ਵੋ ਕਤਲ ਕਰਤਾ ਤੋ ਸ਼ਹਿਰ ਮੇ ਪਹਿਚਾਨ ਆ ਜਾਤਾ, ਵੋ ਕਤਲ ਕਰਤਾ ਤੋ ਸ਼ਹਿਰ ਮੇ ਪਹਿਚਾਨ ਆ ਜਾਤਾ, ਕਾਤਲ ਅਕਲ ਮੰਦ ਥਾ ਮੁਹੱਬਤ ਕਰਕੇ ਛੋੜ
0: ਗਿਆ। ਅੱਛਾ ਸੰਤ ਸਾਹਿਬ,
1: ਵਾਹ ਜੀ ਵਾਹ,
0: ਸ਼ਾਹ ਹੀ ਜਾਂਦੇ ਤੁਸੀਂ ਜਦੋਂ ਆਉਣੇ
2: ਮਾਰ ਹੀ ਜਾ ਬਸ
1: ਆਏ
2: ਬਸ। ਓਕੇ ਸੰਨੇ,
0: ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 905-673-3337 ਸ਼ੋਭਿਤ ਚੌਹਾਨ ਜੀ, ਸ਼ੋਭਿਤ ਚੁੱਗ ਜੀ, ਮਾਫ ਕਰਨਾ ਸ਼ੋਭਿਤ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
3: ਸਤਿ ਸ਼੍ਰੀ ਅਕਾਲ ਭਾਜੀ,
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਸ਼ੋਭਿਤ?
3: ਬਸ ਠੀਕ ਹੈ ਜੀ, ਵਧੀਆ। ਇੱਕ ਵਰਡ ਹੈ ਜੀ, ਆਪਾਂ ਜਿੱਦਾਂ ਆਪਣੇ ਬੈਕ ਹੋਮ ਕਹਿੰਦੇ ਸੀ ਆਥਣ, ਸ਼ਾਮ ਨੂੰ ਜੇ ਆਪਾਂ ਕਹਿੰਦੇ ਨਾ ਆਥਣ
0: ਚੱਲਣਾ, ਆਥਣ, ਹਾਂ
3: ਹੈ ਉਹ ਇੱਥੇ ਆਪਾਂ
0: ਜਿਹੜਾ ਸਵੇਰੇ ਸੁਣਦੇ ਹੋਵੋਗੇ ਤੁਸੀਂ, ਸਵੇਰ ਵਾਲਾ ਸ਼ੋ?
3: ਮੈਂ ਸਵੇਰੇ, ਹਾਂਜੀ ਮੈਂ ਸਵੇਰੇ ਕੰਮ ਤੇ ਜਾ ਰਿਹਾ ਨਾ, ਤੁਹਾਡਾ ਆਉਂਦਾ ਦੋਨਾਂ ਦੇ ਨਾਲ,
0: ਆਪਣੇ ਹੁਸ਼ਿਆਰਪੁਰੀ ਜੀ ਨਾਲ, ਰਮੇਸ਼ ਜੀ
3: ਹੁਸ਼ਿਆਰਪੁਰੀ ਜੀ ਨਾਲ, ਹਾਂਜੀ
0: ਜੀ। ਉਹ ਫਿਰ ਉਦੋਂ ਕਹੀਦਾ ਕਿ ਪੰਜਾਬ ਦਾ ਲੌਡਾ ਵੇਲਾ ਤਰਕਾਲਾ,
3: ਹਾਂਜੀ ਹਾਂਜੀ,
0: ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ।
3: ਦੂਸਰਾ ਵਰਡ ਹੈ ਜੀ ਆਪਾਂ ਮੁੜਕਾ, ਜਿੱਦਾਂ ਪਸੀਨਾ ਆ ਗਿਆ
1: ਨਾ ਮੁੜਕਾ,
0: ਬਿਲਕੁਲ।
3: ਤੇ ਤੀਸਰਾ ਥੋੜਾ ਜਿਹਾ ਫਨੀ ਹੈ, ਲਾਈਕ ਮੇਰੀ ਡਾਟਰ ਹੁਣੇ ਇੰਡੀਆ ਗਈ ਹੋਈ ਹੈ, ਇੱਥੇ ਉਹਨੂੰ ਕਹਿੰਦੇ ਸੀ ਪੀਕਾਬੂ, ਹਨਾ, ਜਿਹਨਾਂ ਬੱਚਿਆਂ ਨੂੰ ਕਹਿੰਦੇ ਪੀਕਾਬੂ, ਉਹ ਇੰਡੀਆ ਜਾ ਕੇ ਹੁਣ ਝਾਤੀ ਕਹਿੰਦੀ ਆ,
0: ਸਹੀ ਗੱਲ ਸੀ ਬਿਲਕੁਲ।
4: ਦੁਪਹਿਰ ਵੇਲਾ
0: ਸ਼ਾਹ ਵੇਲਾ, ਦੁਪਹਿਰਾਂ ਇਹ ਦੁਪਹਿਰਾਂ ਦਪੂਰ

0: ਤਾਂ ਰਹਿ ਗਈਆਂ ਜੀ, ਬਸ ਪਿੰਡਾਂ ਚ ਹੀ, ਉਸੇ ਪੰਜਾਬ ਚ ਹੀ ਰਹਿ ਗਈਆਂ। ਇਹ ਲੋਡੇ ਵੇਲੇ ਤਰਕਾਲਾ, ਇੱਥੇ ਤਾਂ ਜੀ ਬਸ ਮਾਰਨਿੰਗ ਤੇ ਈਵਨਿੰਗ ਤੇ ਕੰਮ, ਬਸ ਬਸ ਕੰਮ ਤੋਂ ਬਾਅਦ ਰੈਸਟਾਂ ਤੇ, ਉਦੋਂ ਬਾਅਦ ਫਿਰ ਕੰਮ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਸਰ, ਬਹੁਤ ਸ਼ੁਕਰੀਆ। 905-673-3337।
1: ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
3: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 & 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
4: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ, ਰੇਡੀਓ ਉਡਾਨ।
0: ਇਹ ਰਹਿ ਗਿਆ ਸੀਗਾ ਇਸ ਕਰਕੇ, ਸੋ ਦੁਬਾਰਾ ਲੱਗ ਗਿਆ 905-673-3337। ਅੱਜ ਜਿਹੜੀ ਸ਼ੁਰੂਆਤ ਹੋਈ ਨਾ, ਸ਼ੁਰੂਆਤ ਵੀ ਕਈ ਵਾਰੀ ਨਾ ਭੰਬਲ ਭੂਸੇ ਜਿਹੇ 'ਚ ਹੋਈ ਅੱਜ। ਅੱਛਾ, ਇਹ ਵੀ ਵੇਖ ਲਓ
5: ਹਨਾ,
0: ਦੁਚਿੱਤੀ ਜਿਵੇਂ ਪੈ ਕੇ ਕੋਈ ਪ੍ਰੋਗਰਾਮ ਦੀ ਸ਼ੁਰੂਆਤ ਕਰ ਲੈਣੀ, ਕਿਉਂਕਿ ਕੰਪਿਊਟਰ ਚੱਲਿਆ ਨਹੀਂ ਅਤੇ ਮੈਨੂੰ ਐਂ ਲੱਗਿਆ ਸੀ ਕਿ ਅੱਜ ਕੋਈ ਦੁਵਿਧਾ ਹੀ ਖੜੀ ਹੋ ਗਈ ਹੈ।
5: ਦੁਵਿਧਾ?
0: ਹਾਂ, ਦੁਵਿਧਾ।
5: ਤੁਸੀਂ ਤਾਂ ਅੱਜ ਵਰਡ ਤੇ ਵਰਡ ਰੱਖੀ ਜਾਂਦੇ।
0: ਸੋ 905-673-3337, 905-673-3337। ਐਸੇ ਸ਼ਬਦ ਤੁਸੀਂ ਦੱਸਣੇ ਆ ਜਿਹੜੇ ਆਪਾਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ, ਜਿਹੜੇ ਪੰਜਾਬੀ ਦੇ ਠੇਠ ਸ਼ਬਦ ਆ, ਜਿਵੇਂ ਜਿਹੜੇ ਘਰੇ ਸਾਡੀਆਂ ਦਾਦੀਆਂ, ਦਾਦੇ, ਬਜ਼ੁਰਗ, ਬਾਬੇ ਬੋਲਿਆ ਕਰਦੇ ਸੀ, ਅਤੇ ਜਿਹਨੂੰ ਅੱਛਾ ਬੋਲਦੇ ਸਾਰ ਵੀ ਨਾ ਚਿਹਰੇ 'ਤੇ ਸਮਾਈਲ ਆ ਜਾਂਦੀ। ਵੇਖੋ ਇਸ ਸ਼ਬਦਾਂ ਦੀ ਖੂਬਸੂਰਤੀ, ਵੇਖੋ
5: ਚਿਹਰੇ 'ਤੇ ਆਪਣਾ ਆਪਣਾ ਤੇ ਜੀ ਲੱਗਦੀ ਹੈ ਜਦੋਂ ਸ਼ਬਦ ਬੋਲਦੇ ਹਾਂ ਨਾ ਆਪਾਂ, ਆਪਣਾ ਤੇ ਜੀ ਕਿ ਆਪਣੇ ਵਰਡ ਨੇ, ਆਪਣੇ ਸ਼ਬਦ ਨੇ।
0: 905-673-3337 ਦੋ ਕਮਰਸ਼ੀਅਲ ਲੈ ਕੇ ਵਾਪਸ ਆਉਣੇ, ਗੱਲਾਂ ਬਾਤਾਂ ਕਰਦੇ ਹਾਂ, ਬਹੁਤ ਸਾਰੀਆਂ ਕਾਲਜ ਨੇ ਅਤੇ ਜਾਣਦੇ ਹਾਂ ਦੋਸਤਾਂ ਦੀ ਰਾਏ। 905-673-3337।
6: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬੱਚਤ ਕਰਨ ਦਾ। ਡੈਨਫੋਰਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬੱਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬੱਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। All State Insurance, ਤੁਹਾਡੀ ਸੁਰੱਖਿਆ, ਤੁਹਾਡੀ ਬੱਚਤ।
7: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ। Buy 2, get 1 free, yani $100 che 3 perfume, te naal ik tohfa Radio Udaan Prab Sandhu da reference den te. Apne aap nu khullan di tarah mehkao. Aaj hi aao Unit 9, 1 Regan Road, Brampton, 6 Sangat Guru ghar de nede. Ja order karo www.royalperfumes.co te. Call karo 437-315-0701.
8: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
9: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
8: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640,
9: 647-706-6640।
0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਸ, ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ। 905-805-3000 ਡ੍ਰੀਮ ਹੋਮ ਅਪਲਾਈਂਸਸ, 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੰਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਂਸਸ।
10: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
11: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
10: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ।
11: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ। ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ। ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
12: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 9059656311 9059653311।
13: ਸਬਜ਼ੀਆਂ, ਫਰੈਸ਼ ਫਲ, ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਂ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਂ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰਾਂਪਟਨ। ਕਾਲ 9059288557 ਅਨਾਜ ਮਾਰਟ।
14: ਫਸਟ ਮੌਕੇ, ਸੈਕਿੰਡ ਮੌਕੇ ਜਾਂ ਫਿਰ ਹੋਵੇ ਲੋਨ, ਸੋਚੋ ਨਾ ਬਸ ਬਿਲਕੁਲ ਵੀ ਹੁਣੇ ਮਿਲਾ ਫੋਨ।
15: ਰਸ਼ਮੀਤ ਕੌਰ ਐਟ 6475394499।
16: ਤੁਸੀਂ ਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 4378700001 4378700001।
17: ਹੋਵੇਗੀ ਮੁੱਦਿਆਂ ਤੇ ਗੱਲਬਾਤ, ਰੱਖਾਂਗੇ ਤੁਹਾਨੂੰ ਅਪਡੇਟ।
18: ਹਾਸੇ ਠੱਠੇ ਨਾਲ ਤੁਹਾਡਾ ਦਿਲ ਲਾਊਗਾ, ਸੰਧੂਆਂ ਦਾ ਮੁੰਡਾ ਬੜਾ ਗ੍ਰੇਟ।
17: ਸ਼ਾਇਰੀ ਐਸੀ ਕਿ ਤੁਸੀਂ ਵੀ ਕਰੋਗੇ ਐਪਰੀਸ਼ੀਏਟ, ਤਾਂ ਫਿਰ
0: ਸੋ 9056633375 6733337 ਗੱਲਾਂ ਬਾਤਾਂ ਚੱਲ ਰਹੀਆਂ ਜੀ। 9056633337 ਤੇ ਗੱਲਬਾਤ ਹੋ ਰਹੀ ਆ। ਸੋ 4133, ਸਤਿ ਸ਼੍ਰੀ ਅਕਾਲ ਸਰ ਜੀ, ਆਇਆਂ ਨੂੰ ਕੀ ਹਾਲ ਚਾਲ?
19: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
19: ਹਾਂਜੀ, ਮੈਂ ਕਿਹਾ ਮੇਰੇ ਕੋਲ ਤਾਂ ਬਹੁਤ ਜ਼ਿਆਦੇ ਆ ਤੇ ਮੈਂ ਦੱਸ ਦਵਾਂ ਤੁਹਾਨੂੰ ਜੀ।
0: ਆਉਂ ਤਾਂ ਜੀ।
19: ਹਾਂਜੀ, ਇੱਕ ਆਪਾਂ ਕਹਿੰਦੇ ਸੀ ਲੇਫ
0: ਲੇਫ। ਅੱਛਾ, ਤੁਸੀਂ ਇਹ ਰਜਾਈਆਂ ਤਲਾਈਆਂ ਵਾਲੀ ਲੇਫ ਉਹ ਵਾਲਾ? ਓਕੇ ਓਕੇ ਜੀ, ਲੇਫ। ਹਾਂ, ਅੱਛਾ ਲੇਫ ਕਿਸੇ ਨੂੰ ਨੀ ਪਤਾ ਹੋਣਾ। ਅੱਛਾ, ਆਪਾਂ ਆਪਾਂ ਕਹਿ ਦਿੰਦੇ ਵੀ ਤਲਾਈ ਦਾ ਵੀ ਇੱਕ ਨਾਂ ਹੈਗਾ, ਇਹ ਤਲਾਈ ਨੂੰ ਕਹਿੰਦੇ, ਰਜਾਈ ਨੂੰ, ਦੋਨੋਂ ਨੂੰ ਕਹਿ ਦਿੰਦੇ ਮੇਰੇ ਹਿਸਾਬ ਨਾਲ ਬਜ਼ੁਰਗ।
19: ਲੇਫ ਤਲਾਈਆਂ ਗੁਰਬਾਣੀ ਜੀ ਨਾ ਤੁਸੀਂ ਲੇਫ ਤਲਾਈਆਂ,
0: ਹਨਾ,
19: ਤੇ ਬਾਕੀ ਪਰੋਲਾ ਕਹਿੰਦੇ ਸੀ, ਇੱਕ ਪਰੋਲਾ
0: ਪਰੋਲਾ। ਹਾਂ, ਪਰੋਲਾ ਪਰੋਲਾ ਕਿਹਨੂੰ ਕਹਿੰਦੇ ਸੀ ਜੀ?
19: ਚੱਕੀ ਦਾ ਪਰੋਲਾ, ਕੱਪੜਾ ਵੀ ਸੀ ਫੇਰਦੇ ਹੁੰਦੇ,
0: ਪੋਚਾ
19: ਚੁੱਲ੍ਹਿਆਂ ਨੂੰ ਪਛੁੱਟੇ ਕਰਨ ਵਾਸਤੇ। ਇੱਕ ਮੁਰਮਰੇ ਕਹਿ ਦਿੰਦੇ ਸੀਗੇ
0: ਜੀ, ਇਹ ਤਾਂ ਮੈਨੂੰ ਲੱਗਦਾ ਹੁਣ ਐਡੇ ਠੇਠ ਸ਼ਬਦ ਤਾਂ ਸਾਡੇ ਬਜ਼ੁਰਗ ਵੀ ਨੀ ਬੋਲਦੇ ਹੋਣੇ।
19: ਮੁਰਮਰੇ ਮੱਕੀ ਦੇ ਮਾਈਆਂ ਕਹਿ ਦਿੰਦੇ ਸੀ, ਥੱਲੇ ਬਹਿ ਜਾਂਦੇ ਸੀ ਚੁੱਲ੍ਹਿਆਂ ਤੋਂ ਬਿਨਾ
0: ਜੀ।
19: ਆਪੂ ਕਹਿ ਦਿੰਦੇ ਜਿਹਨੂੰ
0: ਜੀ ਜੀ ਜੀ।
19: ਹਾਂ, ਵਸਾਰ ਹੁੰਦੀ ਸੀਗੀ, ਹਲਦੀ
0: ਜੀ ਜੀ ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਬਾਕੀ ਵੀ ਸਾਡੇ ਸਰੋਤੇ ਜੁੜੇ ਹੋਏ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਥੈਂਕ ਯੂ ਸੋ ਮਚ ਜੀ। 9056633337 ਸਭ ਤੋਂ ਪਹਿਲਾਂ ਅਸੀਂ ਚੱਲਦੇ ਹਾਂ ਕਾਲ ਮੌਰਗ ਦੇ ਪ੍ਰਿੰਸੀਪਲ ਬ੍ਰੋਕਰ ਸ਼ਮੀਤ ਜੀ ਸਾਡੇ ਨਾਲ ਜੁੜੇ ਹੋਏ ਨੇ। ਮੌਰਗ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਇੱਕੋ ਇੱਕ ਨਾਮ ਯਾਦ ਰੱਖਿਆ ਕਰੋ, ਰਸ਼ਮੀਤ ਕੌਰ ਫਰੋਮ ਅਕਾਲ ਮੌਰਗ, 6475349499। ਸ਼ਮੀਤ ਜੀ ਸਾਡੇ ਨਾਲ ਲਾਈਨ 'ਤੇ ਬਣੇ ਹੋਏ। ਸ਼ਮੀਤ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਜੀ?
19: ਬਹੁਤ ਬਹੁਤ ਧੰਨਵਾਦ ਪ੍ਰਭ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਰੀ ਗੁੱਡ ਈਵਨਿੰਗ ਜੀ ਬਿਲਕੁਲ ਜੀ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499 ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਗੱਲਬਾਤ ਕਰਾਂਗੇ ਜੀ ਅੱਜ ਰਿਨਿਊਅਲ ਬਾਰੇ ਸੋ ਬਹੁਤ ਵਾਰੀ ਇਸ ਬਾਰੇ ਗੱਲ ਕਰਦੇ ਹੈਗੇ ਆ ਪਹਿਲੀ ਗੱਲ ਤੇ ਜਦੋਂ ਰਿਨਿਊਅਲ ਪੈਕੇਜ ਆਉਂਦਾ ਹੈਗਾ ਸਭ ਤੋਂ ਸੌਖੀ ਚੀਜ਼ ਹੈ ਕਿ ਅਸੀਂ ਸਾਈਨ ਕਰੀਏ ਤੇ ਵਾਪਿਸ ਕਰੀਏ ਬਟ ਐਟ ਦ ਸੇਮ ਟਾਈਮ ਇਹ ਵੇਖੋ ਕਿ ਰਿਨਿਊਅਲ ਟਾਈਮ ਤੇ ਕਿਸੇ ਵੀ ਅਗਰ ਤਰ੍ਹਾਂ ਦੀ ਚੇਂਜਿਸ ਕਰਨੀਆਂ ਨੇ ਕਿਉਂਕਿ ਇਹ ਬੈਸਟ ਟਾਈਮ ਹੁੰਦਾ ਹੈਗਾ ਰਿਨਿਊਅਲ ਟਾਈਮ ਤੇ ਕੋਈ ਪੈਨਲਟੀ ਨਹੀਂ ਪੈ ਰਹੀ ਹੈਗੀ ਹੈ ਚੇਂਜਿਸ ਕਿਸੇ ਵੀ ਤਰ੍ਹਾਂ ਦੀਆਂ ਹੋ ਸਕਦੀਆਂ ਕਿ ਮੈਂ ਭਾਵੇਂ ਆਪਣੀ ਐਮੋਰਟਾਈਜੇਸ਼ਨ ਰੀਸੈਟ ਕਰਨੀ ਹੈ 20 ਸਾਲ ਦੀ ਰਹਿ ਗਈ ਉਹਦੀ 30 ਸਾਲ ਬਣਾਉਣੀ ਹੈ ਦੁਬਾਰਾ ਜਾਂ ਅਸੀਂ ਕੀ ਕਰਨਾ ਚਾਹੁੰਦੇ ਹਾਂ ਕਿ ਵਧੀਆ ਰੇਟ ਦੇਖ ਰਹੇ ਹੈਗੇ ਆ ਕਿ ਕੋਈ ਹੋਰ ਬੈਂਕ ਵਧੀਆ ਰੇਟ ਦੇ ਦੇਵੇ ਐਟ ਦ ਸੇਮ ਟਾਈਮ ਜੇ ਘਰ ਚੋਂ ਕੋਈ ਪੈਸਾ ਕੱਢਣਾ ਕੋਈ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਕਿਸੇ ਵੀ ਤਰ੍ਹਾਂ ਦੀਆਂ ਕੋਈ ਵੀ ਚੇਂਜਿਸ ਕਰਨੀ ਹੈ ਤੁਸੀਂ ਰਿਨਿਊਅਲ ਟਾਈਮ ਤੇ ਆਰਾਮ ਨਾਲ ਕਰ ਸਕਦੇ ਹੈਗੇ ਹੋ ਇਸ ਦੇ ਨਾਲ ਨਾਲ ਜੇ ਕੋਈ ਵੀ ਚੇਂਜਿਸ ਨਹੀਂ ਕਰਨੀਆਂ ਬਟ ਬੈਂਕ ਨੇ ਰਿਨਿਊਅਲ ਪੈਕੇਜ ਭੇਜਣ ਦੀ ਜਗ੍ਹਾ ਤੁਹਾਡੇ ਤੋਂ ਡਾਕੂਮੈਂਟਸ ਦੁਬਾਰਾ ਮੰਗੇ ਨੇ ਇਨਕਮ ਡਾਕੂਮੈਂਟਸ ਹੋ ਗਏ ਜਾਂ ਕ੍ਰੈਡਿਟ ਆਥੋਰਾਈਜੇਸ਼ਨ ਹੈਗੀ ਹੈ ਉਹ ਸਾਰੀ ਇਨਫੋਰਮੇਸ਼ਨ ਦੇਣ ਤੋਂ ਪਹਿਲਾਂ ਹਮੇਸ਼ਾ ਇੱਕ ਵਾਰ ਕਾਲ ਕਰ ਲਓ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ ਬਹੁਤੀ ਜਾਣਕਾਰੀ ਲਈ ਰਿਨਿਊਅਲ ਬਾਰੇ ਜਾਂ ਹੋਰ ਕਿਸੇ ਵੀ ਫਾਈਨਾਂਸਿੰਗ ਆਪਸ਼ਨਸ ਬਾਰੇ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ 6475394499 ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਧੰਨਵਾਦ ਜੀ
0: ਥੈਂਕ ਯੂ ਸੋ ਮਚ ਜੀ ਸੋ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ 6475394499 ਤੇ ਤੁਸੀਂ ਗੱਲਬਾਤ ਕਰ ਲਿਓ ਮੋਰਗੇਜ ਦੇ ਬਾਬਤ ਕੋਈ ਵੀ ਤੁਹਾਡਾ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ 9056733337 ਤੇ ਕਿਹੜੇ ਐਸੇ ਸ਼ਬਦ ਆ ਜਿਹੜੇ ਰੋਜ਼ਮਰਾ ਦੀ ਜ਼ਿੰਦਗੀ ਤੋਂ ਅਸੀਂ ਬਿਲਕੁਲ ਹੀ ਕਿਨਾਰੇ ਕਰਤੇ ਹਾਂ ਅਤੇ ਇੱਕ ਜਿਹੜਾ ਅੰਮ੍ਰਿਤਸਰ ਦਾ ਲਾ ਕੇ ਆਈਏ
20: ਇਸ ਉਮਰੇ ਨੀ ਰੱਜੀ ਦਾ ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਝੁਕ ਜਾਂਦਾ ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ ਬੰਦਾ

0: ਗੁਮਨਾਮ, ਕਾਫੀ ਦਿਨ ਹੋ ਗਏ ਹੁਣ ਤੇਰੇ ਮੂੰਹ ਸ਼ਾਇਰੀ ਨਹੀਂ ਸੁਣੀ।
1: ਮੇਰੇ ਮੂੰਹ ਸ਼ਾਇਰੀ?
0: ਹਾਂ, ਸ਼ਾਇਰੀ ਦਿਲੋਂ ਆਉਂਦੀ ਹੁੰਦੀ ਜੀ ਮੂੰਹ ਚ?
1: ਮੈਂ ਤਾਂ ਕਹਿੰਦਾ ਜੀ ਸ਼ਾਇਰੀ ਜਿਹੜੀ ਹੁੰਦੀ ਆ ਉਹ ਅਕਸਰ ਦਿਲੋਂ ਆਉਂਦੀ ਹੁੰਦੀ, ਕਿਉਂਕਿ ਜਦੋਂ ਆਪਾਂ ਜਜ਼ਬਾਤਾਂ ਨਾਲ ਜੁੜਦੇ ਹਾਂ ਨਾ, ਫੇਰ ਹੀ ਉਹ ਕਾਗਜ਼ 'ਤੇ ਉਤਰਦੇ ਨੇ, ਮੈਨੂੰ ਇੱਦਾਂ ਲੱਗਦਾ।
0: ਅਤੇ ਆਉਣ ਦਿਓ ਫਿਰ ਥੋੜ੍ਹਾ ਜਿਹਾ ਸ਼ਾਇਰਾਂ ਨਾਲ ਮਾਹੌਲ ਕਰੀਏ। ਸੋ ਸਟੂਡੀਓ ਦੇ ਘੜੀਆਂ ਦੇ ਮੁਤਾਬਕ 9:40 ਹੋ ਗਏ, ਆਪਣੇ ਕੋਲ 20 ਮਿੰਟ ਬਚੇ। ਸੋ 20 ਮਿੰਟਾਂ 'ਚ ਆਪਾਂ ਢੇਰ ਸਾਰੀਆਂ ਗੱਲਾਂ ਬਾਤਾਂ ਕਰਨੀਆਂ। 9056737337 ਪਹਿਲਾਂ ਅਪਡੇਟ ਦੇ ਦਈਏ। ਇੱਕ ਤਾਂ ਸਿੱਧੂ ਮੂਸੇਵਾਲੇ ਦਾ ਸ਼ੋਅ ਹੋਣ ਜਾ ਰਿਹਾ। ਵੇਖੋ ਕਿਹੜੀ ਖੂਬਸੂਰਤ ਗੱਲ ਆ ਕਿ ਕੋਈ ਇਨਸਾਨ ਦੁਨੀਆਂ ਤੋਂ ਗਿਆ ਹੋਵੇ ਪਰ ਉਹ ਗਿਆ ਹੀ ਨਾ ਹੋਵੇ,
1: ਸਹੀ ਅਮਰ ਹੋ ਜਾਵੇ।
0: ਔਰ ਸਾਡੀ ਕਮਿਊਨਿਟੀ ਵਾਸਤੇ ਬੜੀ ਵੱਡੀ ਗੱਲ ਆ, ਏਸ਼ੀਅਨ ਕਮਿਊਨਿਟੀ ਵਾਸਤੇ ਬੜੀ ਪ੍ਰਾਊਡੈਸਟ ਮੂਵਮੈਂਟ ਆ ਕਿ ਅੱਜ ਤੱਕ ਦੋ ਹੀ ਲੈਜੈਂਡਸ ਦੇ ਹੋਲੋਗ੍ਰਾਮ ਸ਼ੋਅ ਹੋਏ ਨੇ।
1: ਮੈਂ ਕੱਲ ਇੰਗਲਿਸ਼ ਨਿਊਜ਼ ਪੜ੍ਹ ਰਿਹਾ ਸੀ, ਉਹਦੇ ਵਿੱਚ ਵੀ ਚਰਚਾ ਵਾ ਕਿ ਇਹ ਪਹਿਲੀ ਵਾਰ ਹੋਇਆ। ਉਸ ਤੋਂ ਪਹਿਲਾਂ ਇੱਕ ਵਾਰ ਹੋਇਆ ਸੀ ਕਿ ਟੂਪਾਕ ਦਾ ਹੋਇਆ ਸੀ ਹੋਲੋਗ੍ਰਾਮ ਸ਼ੋਅ, ਇੱਕ ਹੋਇਆ ਸੀ ਮਾਈਕਲ ਜੈਕਸਨ ਦਾ। ਪੰਜਾਬੀ ਕਮਿਊਨਿਟੀ ਦਾ ਇਹ ਪਹਿਲਾ ਆਰਟਿਸਟ ਆ ਜਿਸਦਾ ਹੋਲੋਗ੍ਰਾਮ ਸ਼ੋਅ ਹੋਣ ਜਾ
0: ਰਿਹਾ।
1: ਤੇ ਇਹ ਨੀ ਕਿ ਉਹ ਇਕੱਲੇ ਦਾ ਹੋਲੋਗ੍ਰਾਮ ਸ਼ੋਅ, ਉੱਥੇ ਬਹੁਤ ਸਾਰੇ ਹੋਰ ਆਰਟਿਸਟ ਵੀ ਆ ਰਹੇ,
0: ਗੁਲਾਬ ਸਿੱਧੂ, ਰਜਾ ਕੁਮਾਰੀ। ਅੱਛਾ, ਕਹਿੰਦੇ ਉੱਥੇ ਭਾਈ ਕਿਸੇ ਸਰਪ੍ਰਾਈਜ਼ ਵਿਜ਼ਿਟ ਵੀ ਹੋਣੀ ਆ।
1: ਉਹ ਸਾਰੇ ਨਾ ਰਿਵੀਲ ਕਰੀਏ ਸਰਪ੍ਰਾਈਜ਼ ਵਿਜ਼।
0: ਅੱਛਾ ਨਹੀਂ, ਮੈਂ ਮੇਰਾ ਥੋੜਾ ਜਿਹਾ ਨਾ ਰੁਝਾਨ ਇਹ ਆ ਕਿ ਯਾਰ ਇੱਕ ਹਿਸਟੋਰਿਕ ਮੂਵਮੈਂਟ ਹੈ, ਔਰ ਦੇਖੋ ਲੋਕਾਂ ਦੇ ਵਿੱਚ ਜਿੰਨਾ ਜੋਸ਼ ਤੇ ਉਤਸ਼ਾਹ ਇਸ ਟਾਈਮ ਬਣਿਆ ਹੋਇਆ ਨਾ, 90% ਸੋਲਡ ਆਊਟ ਹੋ ਗਿਆ।
1: ਤੇ ਕਾਂਸਰਟ ਦੀ ਚਲੋ ਗੱਲ ਇੱਕ,
0: ਮੈਂ ਮਾਫ ਕਰਨਾ, ਮੈਂ ਫਿਰ ਤੈਨੂੰ ਕੱਟਿਆ ਕਿ ਪਿਛਲੇ ਕੁਛ ਦਿਨਾਂ ਤੋਂ ਗੱਲਾਂ ਆ ਰਹੀਆਂ ਸੀ ਕਿ ਸ਼ੋਅ ਬਹੁਤ ਟਿਕਟਾਂ ਪਈਆਂ, ਆਰਾਮ ਨਾਲ ਲੈ ਲਾਂਗੇ। ਚੈੱਕ ਕਰੋ ਟਿਕਟ ਮਾਸਟਰ ਡੋਟ ਸੀ,
1: ਮੈਨੂੰ ਮਿਲੀ ਨਹੀਂ। ਮੈਂ ਵੀ ਤੁਹਾਨੂੰ ਤਾਂ ਹੀ ਫਟਾਫਟ ਕਾਲ ਕੀਤੀ ਸੀ ਦੁਪਹਿਰੇ, ਮੈਨੂੰ ਮਿਲੀ ਨਹੀਂ।
0: ਸੋ 10% ਸ਼ੋਅ ਰਹਿ ਗਿਆ ਆ ਜਿਹੜੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਉਹ ਹੀ ਜਾਣਗੇ। ਤੇ ਆਈ ਨੋ ਕਿ ਕੁਛ ਮਹਿੰਗਾ ਆ ਪਰ ਪਿਆਰ ਦਾ ਕੋਈ ਮੁੱਲ ਨਹੀਂ ਆ।
1: ਇਹ ਇਹੀ ਗੱਲ ਮੈਂ ਕਹਿਣਾ ਚਾਹ ਰਿਹਾ ਸੀ ਕਿ ਦੇਖੋ ਕਾਂਸਰਟ ਤਾਂ ਚਲੋ ਹੋਰ ਵੀ ਬਹੁਤ ਆਉਣਗੇ ਹੈ ਨਾ, ਪਰ ਇਹ ਕਾਂਸਰਟ ਇੱਕ ਐਸਾ ਜਿਹੜਾ ਇਤਿਹਾਸ ਬਣੂਗਾ,
0: ਔਰ ਇਤਿਹਾਸ ਦੇ ਨਾਲ ਨਾਲ ਜਿੱਥੇ ਬਹੁਤ ਸਾਰੀ ਐਕਸਾਈਟਮੈਂਟ ਹੋਣੀ ਆ, ਜਿੱਥੇ ਬਹੁਤ ਸਾਰਾ ਰੌਣਕ ਮੇਲਾ ਹੋਣਾ, ਬਹੁਤ ਸਾਰੇ ਚੀਕਾਂ ਕੂਕਾਂ ਲਲਕਾਰੇ ਹੋਣੇ ਆ, ਉੱਥੇ ਨਾਲ ਦੀ ਨਾਲ ਨਾ ਜਦੋਂ ਸਿੱਧੂ ਮੂਸੇਵਾਲੇ ਦੀ ਪਹਿਲੀ ਝਲਕ ਪਈ, ਅੱਖਾਂ ਦੇ ਵਿੱਚੋਂ ਅੱਥਰੂ ਵੀ ਵਹਿਣਗੇ, ਮੇਰੀ ਗਰੰਟੀ ਆ।
1: ਮੈਂ ਇਹੀ ਕਹਿਣ ਜਾ ਰਿਹਾ ਸੀ ਕਿਉਂਕਿ ਜਦੋਂ ਸਿੱਧੂ ਦੀ ਖਬਰ ਚੱਲੀ ਸੀ ਨਾ,
0: ਦੋ ਇਨਸਾਨ ਦੁਨੀਆਂ ਤੋਂ ਗਏ ਤੇ ਸਭ ਤੋਂ ਜ਼ਿਆਦਾ ਲੋਕ ਰੋਏ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ।
1: ਸਿੱਧੂ ਮੂਸੇਵਾਲਾ
0: ਉਹ ਜਾਂਦੇ ਜਾਂਦੇ ਰਵਾ ਗਏ
1: ਦੋਨੇ ਸਿੱਧੂ
0: ਦੋਨੋਂ।
1: ਦੇਖ ਲਓ ਜਦੋਂ ਮੈਂ ਖਬਰ ਸੁਣੀ ਸੀ ਨਾ,
0: ਐਕਸ ਵਾਈ ਜ਼ੈਡ, ਮਾਫ ਕਰਨਾ ਮੈਂ ਫਿਰ ਤੁਹਾਨੂੰ ਕੱਟਿਆ, ਐਕਸ ਵਾਈ ਜ਼ੈਡ ਰੀਜ਼ਨ ਕੋਈ ਵੀ ਹੋਣ, ਪਰ ਉਹ ਐਸੇ ਦੋ ਇਨਸਾਨ ਸੀ ਜਾਂਦੇ ਜਾਂਦੇ ਬਹੁਤ ਰੂਹਾਂ ਨੂੰ ਰਵਾ ਕੇ ਗਏ ਆ। ਔਰ ਸਿੱਧੂ ਮੂਸੇਵਾਲੇ ਨੂੰ ਤਾਂ ਮੈਂ ਆਪਣੇ ਇੱਕ ਸੱਜਣ ਨੂੰ ਭੁੱਬਾ ਮਾਰ ਕੇ ਵੀ ਰੋਂਦੇ ਵੇਖਿਆ, ਵੀ ਕਹਿੰਦੇ ਤੁਹਾਨੂੰ ਪਤਾ ਹੀ ਨਹੀਂ ਕਿੱਡਾ ਵੱਡਾ ਘਾਟਾ ਪੈ ਗਿਆ,
1: ਕਿੱਡਾ ਵੱਡਾ ਘਾਟਾ ਪੈ ਗਿਆ,
0: ਕਹਿੰਦੇ ਵੀ ਬਾਅਦ 'ਚ ਪਤਾ ਲੱਗੂਗਾ। ਸੋ ਦੇਖੋ ਜ਼ਖਮ ਸਮੇਂ ਦੇ ਨਾਲ ਭਰ ਜਾਂਦੇ ਆ ਪਰ ਉਹਨਾਂ ਦੇ ਨਿਸ਼ਾਨ ਨਹੀਂ ਜਾਂਦੇ,
1: ਨਿਸ਼ਾਨ ਹਮੇਸ਼ਾ ਰਹਿ ਜਾਂਦੇ।
0: ਸੋ ਉਹ ਮੂਮੈਂਟ ਨੂੰ ਦੁਬਾਰਾ ਬਹੁਤ ਮੈਂ ਲਾਈਵ ਦੇਖਿਆ ਨਹੀਂ ਸਿੱਧੂ ਮੂਸੇਵਾਲੇ ਨੂੰ,
1: ਮੈਨੂੰ ਮੈਂ ਸਿਰਫ ਉਦੋਂ ਦੇਖਿਆ ਜਦੋਂ ਬਹੁਤ ਪਹਿਲਾਂ ਜਦੋਂ ਕੈਨੇਡਾ ਦੇ ਵਿੱਚ ਸੀਗਾ, ਉਹਦਾ ਇੱਕ ਲਾਈਵ ਸ਼ੋਅ ਹੋਇਆ ਸੀ, ਥੋੜ੍ਹਾ ਜਿਹਾ ਉਹਦਾ ਟਾਈਮ ਸਮਾਂ ਨੂੰ ਥੋੜ੍ਹਾ ਦਿੱਤਾ ਗਿਆ ਸੀ, ਉਸ ਤੋਂ ਬਾਅਦ ਮੈਂ ਕਦੇ ਉਹਨੂੰ ਲਾਈਵ ਨਹੀਂ ਦੇਖਿਆ। ਪਰ ਜਿਸ ਦਿਨ ਮੈਂ ਖਬਰ ਸੁਣੀ, ਮੇਰਾ ਇੱਕ ਡ੍ਰੀਮ ਸੀਗਾ, ਮੈਂ ਉਸ ਤੋਂ ਕੁਝ ਟਾਈਮ ਪਹਿਲਾਂ ਹੀ ਸੋਚਿਆ ਸੀ ਕਿ ਜੇ ਕਿਤੇ ਸਬੱਬ ਬਣਿਆ ਮੈਂ ਇੰਡੀਆ ਜਾ ਕੇ ਉਹਦਾ ਸ਼ੋਅ ਦੇਖ ਕੇ ਆਊਂਗਾ, ਬਟ ਫਿਰ ਵੀ ਮੈਂ ਕਹਿੰਦਾ ਕਿ ਉਹ ਸੁਪਨਾ ਕਿਤੇ ਨਾ ਕਿਤੇ ਮੇਰਾ
0: ਮੈਂ ਡੀਕਦਾ ਹੀ ਰਹਿ ਗਿਆ।
1: ਹਾਂਜੀ,
0: ਮੈਂ ਡੀਕਦਾ ਹੀ ਰਹਿ ਗਿਆ। ਮੈਂ 18 ਚ ਆਇਆ,
1: ਹਾਂਜੀ,
0: ਤੇ ਉਹ 18 ਚ ਵਾਪਸ ਚਲਾ ਗਿਆ ਤੇ ਮੈਂ ਡੀਕਦਾ ਹੀ ਰਹਿ ਗਿਆ ਕਦੋਂ ਆਵੇ ਤੇ ਕਦੋਂ ਉਹਨੂੰ ਸੁਣੀਏ।
1: ਬਿਲਕੁਲ,
0: ਸੁਪਨਾ ਹੀ ਰਹਿ ਗਿਆ,
1: ਸੁਪਨਾ ਹੀ।
0: ਕੁਝ ਸੁਪਨੇ ਸੁਪਨੇ ਹੋ ਜਾਂਦੇ ਪਰ ਕੁਝ ਸੁਪਨਿਆਂ ਨੂੰ ਤੁਸੀਂ ਪੂਰਾ ਕਰ ਸਕਦੇ ਹੋ ਟੈਕਨੋਲੋਜੀ ਦੇ ਜ਼ਰੀਏ।
1: ਸਹੀ ਗੱਲ ਹੈ, ਦੇਖੋ ਇਹ ਹੁੰਦਾ ਟੈਕਨੋਲੋਜੀ ਦਾ ਚੰਗਾ ਯੂਜ਼।
0: ਔਰ ਇਹ ਜਿਹੜਾ ਸ਼ੋਅ ਹੋਣਾ ਨਾ, ਇਹ ਹੋਲੋਗ੍ਰਾਮ ਕਿੰਨਾ ਅੱਜ ਕੱਲ੍ਹ ਮਾਡਰਨ ਹੋ ਗਿਆ। ਦੇਖੋ ਟੂਪੈਕ ਤੇ ਉਹਨਾਂ ਦੇ ਸ਼ੋਅ ਹੋਏ, ਉਹ ਕਿੰਨੇ ਸਕਸੈਸਫੁਲ ਰਹੇ, ਪਰ ਹੁਣ ਟੈਕਨੋਲੋਜੀ ਨੇ ਕਿੰਨਾ ਜ਼ੋਰ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਸਿੱਧੂ ਮੂਸੇਵਾਲਾ ਜਾਂ ਉਹਦਾ ਹੋਲੋਗ੍ਰਾਮ ਚੱਲ ਰਿਹਾ।
1: ਮੈਂ ਉਹੀ ਸੋਚਦਾ ਪਿਆ,
0: ਇੱਦਾਂ ਲੱਗਣਾ ਕਿ ਜਿਉਂਦਾ ਜਾਗਦਾ ਸਿੱਧੂ ਤੁਹਾਡੇ ਸਾਹਮਣੇ ਤੁਰ ਰਿਹਾ। ਇਸ ਗੱਲ ਨੇ ਸਭ ਨੂੰ ਇਮੋਸ਼ਨ ਕਰਨਾ, ਤੇ ਸਿੱਧੂ ਦਾ ਫਾਦਰ ਸਾਹਿਬ ਤੇ ਸਿੱਧੂ ਦੇ ਮਾਤਾ ਜੀ ਤੇ ਛੋਟਾ ਸਿੱਧੂ ਉਹ ਵੀ ਪਹੁੰਚ ਰਿਹਾ,
1: ਉਹ ਵੀ ਉੱਥੇ ਆਉਣਗੇ।
0: ਇਮੋਸ਼ਨ ਮੂਮੈਂਟ ਤਾਂ ਹੋਣੀ ਆ,
1: ਓਬਵੀਅਸ ਜੀ ਗੱਲ,
0: ਤੇ ਰੋਂਦੇ ਹੀ ਹੋਣਾ। ਦੇਖੋ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਨੇ ਨਾ ਅੱਖਾਂ ਦੇ ਵਿੱਚੋਂ ਅੱਥਰੂ ਲੈ ਕੇ ਬਾਹਰ ਆਉਣਾ, ਜਿੱਥੇ ਇੰਜੋਏ ਹੋਣਾ, ਬਹੁਤ ਫਨ ਹੋਣਾ, ਭੰਗੜੇ ਪੈਣੇ, ਚੀਕਾਂ ਕੂਕਾਂ ਲਲਕਾਰੇ ਹੋਣੇ ਆ, ਉੱਥੇ ਇਮੋਸ਼ਨ ਵੀ ਹੋਣਾ।
1: ਤੁਸੀਂ ਇਹ ਦੇਖੋ ਕਿ ਜਦੋਂ ਟੂਪਾਕ ਤੇ ਮਾਈਕਲ ਜੈਕਸਨ ਦਾ ਹੋਲੋਗ੍ਰਾਮ ਹੋਇਆ ਸੀ ਨਾ, ਉਦੋਂ ਟੈਕਨੋਲੋਜੀ ਇੰਨੀ ਐਡਵਾਂਸ ਨਹੀਂ ਸੀ, ਬਟ ਉਹ ਅੱਜ ਤੱਕ ਇਤਿਹਾਸ ਬਣਿਆ, ਕਿਤਾਬਾਂ 'ਚ ਲਿਖਿਆ ਹੋਇਆ. ਤਾਂ ਹੁਣ ਦੇਖੋ ਵੀ ਟੈਕਨੋਲੋਜੀ ਕਿੰਨੀ ਆ ਆਪਣੇ ਕੋਲ, ਸੋਰਸਿਸ ਕਿੰਨੇ.
0: ਸਭ ਤੋਂ ਵੱਡੀ ਗੱਲ ਆ ਕਿ ਏਸ਼ੀਅਨ ਆਰਟਿਸਟ ਪਹਿਲਾ ਆਰਟਿਸਟ ਆ ਜਿਹਦਾ ਹੋਲੋਗ੍ਰਾਮ ਹੋਣ ਜਾ ਰਿਹਾ, ਕਿੱਡੀ ਵੱਡੀ ਗੱਲ ਆ ਆਪਣੇ ਆਪ ਦੇ ਵਿੱਚ.
1: ਗੱਲ ਬਹੁਤ
0: ਹੈਨਾ. ਸੋ ਇਸ ਇਤਿਹਾਸ ਦਾ ਤੁਸੀਂ ਹਿੱਸਾ ਬਣਨਾ, ਤਾਂ ਵੇਖੋ ਜੇ ਹਿੰਮਤ ਵੱਜਦੀ ਹੈ, ਜੇ ਕਿਤੇ ਇੱਧਰੋਂ ਉੱਧਰੋਂ ਤੁਸੀਂ
1: ਦੇਖੋ ਪ੍ਰਭ ਜੀ
0: ਜੋੜ ਕੇ ਹਿੰਮਤ ਜੋੜ ਕੇ ਜੇ ਇਸ ਸ਼ੋਅ ਦਾ ਇਤਿਹਾਸ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤੁਸੀਂ ਮੈਨੂੰ ਕਾਲ ਕਰ ਲਿਓ. ਮੇਰੇ ਕੋਲ ਕੁਛ ਕੁ ਟਿਕਟਾਂ ਨੇ, ਤੁਹਾਡੀ ਵਧੀਆ ਸੇਵਿੰਗ ਕਰਾ ਸਕਦਾ ਮੈਂ. ਅਤੇ ਅੱਛਾ ਟਿਕਟ ਵੀ ਕੋਈ ਨਹੀਂ, $200 ਦੀ ਟਿਕਟ ਆ
1: ਜੀ ਨੇ,
0: ਮਿਲੀਅਨਸ ਆਫ ਡਾਲਰ ਦਾ ਸ਼ੋਅ ਆ, ਤੇ ਮੈਨੂੰ ਲੱਗਦਾ ਇੰਨਾ ਕੁ ਤਾਂ ਜਾਇਜ਼ ਹੈ.
1: ਕੁਝ ਮੈਂ ਕਹਿੰਦਾ ਕੁਝ ਜਜ਼ਬਾਤਾਂ ਦੀ ਕੀਮਤ ਨਹੀਂ ਹੁੰਦੀ.
0: ਹਾਂ ਦੇਖੋ, ਕਲੱਬਾਂ ਪੱਬਾਂ ਦੇ ਵਿੱਚ ਅਸੀਂ ਹੰਡਰਡਸ ਆਫ ਡਾਲਰ ਲਾ ਦਿੰਦੇ ਹਾਂ, ਤੇ ਇੱਕ ਐਸੇ ਆਰਟਿਸਟ ਦਾ ਹੋਲੋਗ੍ਰਾਮ, ਇੱਕ ਹਿਸਟਰੀ ਨੂੰ ਵੇਖਣ ਜਾਣਾ. ਹਿਸਟਰੀ ਪੜ੍ਹੀਆਂ ਤਾਂ ਸੁਣੀਆਂ, ਕਦੇ ਬਣਦਿਆਂ ਵੇਖੀ ਕਿਸੇ ਨੇ ਹਿਸਟਰੀ?
1: ਨਹੀਂ.
0: ਵੇਖ ਕੇ ਆਉਣਗੇ 9 ਅਕਤੂਬਰ ਨੂੰ ਸਕੋਸ਼ੀਆ ਅਰੀਨਾ ਦੇ ਵਿੱਚ. ਸੋ ਟਿਕਟਾਂ ਲੈ ਲਓ ticketmaster.ca ਤੋਂ ਜਾ ਕੇ.
1: ਤੇ ਇਸੇ ਦੇ ਨਾਲ ਨਾਲ ਮੈਂ ਇਹ ਸਾਰੇ ਕਰਤੇ ਧਰਤੇ ਦਾ ਵੀ, ਜਿਨ੍ਹਾਂ ਨੇ ਇਹ ਸ਼ੋਅ ਦਾ ਸੋਚਿਆ ਜਾਂ ਇਸ ਟੀਮ ਨਾਲ ਜੁੜੇ ਹੋਏ ਨੇ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ. ਕਿਤੇ ਨਾ ਕਿਤੇ ਉਹ ਇਹਨਾਂ ਦਾ ਉਪਰਾਲਾ ਸਾਨੂੰ ਇੱਕ ਝਲਕ ਦੇਖਣ ਦਾ ਮੌਕਾ ਦੇ ਰਿਹਾ ਹੈ ਸਾਡੇ ਪਿਆਰੇ ਸਿੱਧੂ ਮੂਸੇ ਵਾਲੇ ਦੀ.
0: ਕੀ ਬਾਤ ਹੈ.
1: ਸੋ ਉਹਨਾਂ ਦੇ ਵੀ ਸਿਰ ਸੇਰਾ ਜਾਂਦਾ ਹੈ.
0: ਬਿਲਕੁਲ ਜੀ, ABS ਐਂਟਰਟੇਨਮੈਂਟ, ਫਿਰ AAA ਪਲੈਟੀਨਮ ਪਲੈਟੀਨਮ ਇਵੈਂਟਸ ਵਾਲੇ, ਤੇ ਬਹੁਤ ਕਮਾਲ ਕਮਾਲ ਦੇ ਯਾਰ, ਹੋਰ ਬਹੁਤ ਸਾਰੇ ਚਿਹਰੇ ਨੇ ਇਸ ਦੇ ਪਿੱਛੇ ਉਹਨੂੰ ਸਕਸੈਸ ਕਰਨ ਦੇ ਲਈ. ਸੋ ਜ਼ਰੂਰ ਤੁਸੀਂ ticketmaster.ca ਤੋਂ ਜਾ ਕੇ ਟਿਕਟਾਂ ਲੈ ਲਓ. ਦੇਖੋ ਇਸ ਤੋਂ ਪਹਿਲਾਂ ਕਿ ਸੋਲਡ ਆਊਟ ਹੋ ਜਾਏ, ਤੇ ਫਿਰ ਤੁਸੀਂ ਵੀਡੀਓ ਦੇ ਵਿੱਚ ਹੀ ਵੇਖਿਓ, ਕਾਸ਼
1: ਪਹਿਲੀ ਵਾਰ ਕੋਈ ਚੀਜ਼ ਕਰਦੇ ਆ ਨਾ ਆਪਾਂ, ਪਹਿਲੀ ਵਾਰ ਜਿਵੇਂ ਤੁਰੇ ਹੁੰਦੇ ਆ, ਉਸ ਤੋਂ ਬਾਅਦ ਆਪਾਂ ਤੁਰਦੇ ਤੁਰਦੇ ਕਿੱਥੇ ਆ ਜਾਂਦੇ, ਪਰ ਉਹ ਜਿਹੜੀ ਪਹਿਲੀ ਕਦਮ ਹੁੰਦਾ ਨਾ, ਉਹ ਕਦੇ ਨੀ ਆਪਾਂ ਬਰਾਬਰੀ ਕਰ ਸਕਦੇ.
0: ਸੋ ਬਿਲਕੁਲ ਜੀ, 905-673-3333 ਗੱਲਾਂ ਬਾਤਾਂ ਚੱਲ ਰਹੀਆਂ ਹਨ. ਨਾਲ ਦੀ ਨਾਲ ਤੁਹਾਨੂੰ ਇਨਫੋਰਮੇਸ਼ਨ ਇਹ ਵੀ ਦਿੱਤੀ ਆ, ਨਾਲ ਦੀ ਨਾਲ ਇੱਕ ਹੋਰ ਇਨਫੋਰਮੇਸ਼ਨ ਦੇ ਦਈਏ. ਨਾਲ ਲੱਗਣੀ ਸ਼ੋਅ ਤਾਂ ਬੈਕ ਟੂ ਬੈਕ ਹੋ ਹੀ ਰਹੇ ਆ. ਦੇਬੀ ਮਕਸੂਸਪੁਰੀ ਜੀ,
1: ਲੈਜੈਂਡ.
0: ਹਾਏ ਹਾਏ, ਕੀ ਬਾਤ
1: ਦੀ ਲੈਜੈਂਡ.
0: ਦੇਬੀ ਤਾਂ, ਦੇਬੀ ਤੋਂ ਉੱਪਰ ਤਾਂ ਫਿਰ ਕੁਛ ਹੈ ਹੀ ਨਹੀਂ ਨਾ. ਦੇਬੀ ਵੀ ਲਾਈਵ ਆ ਰਹੇ ਨੇ, ਦੇਬੀ ਲਾਈਵ ਆ ਰਹੇ ਨੇ. ਤੁਸੀਂ 17 ਅਕਤੂਬਰ ਨੂੰ
1: ਇੱਕ ਵਾਰ ਹੈ ਉੱਥੇ ਜਾਣਾ, ਉਹ ਜਿਹੜੇ ਮਲਕ ਵਿਆਹੀ
0: ਆਈ ਤੇ ਰੱਖ. ਕੀ ਬਾਤ ਹੈ, ਇੱਦਾਂ ਕੱਲ ਨੂੰ ਗੱਲਾਂ ਬਾਤਾਂ ਕਰਾਂਗੇ. 17 ਅਕਤੂਬਰ ਨੂੰ ਦੇਵੀ ਮਖਸੂਸ ਵੀ ਟਿਕਟਾਂ ਲਈ ਤੁਸੀਂ ਮੈਨੂੰ ਕਾਲ ਕਰ ਲਿਓ 437-870-0001 437-870-0001. ਅੱਛਾ ਟਿਕਟਾਂ ਇਹਦੀਆਂ ਵੀ ਲਿਮਿਟਡ ਆ,
1: ਉਹ ਫਿਰ ਲੈਜੈਂਡਸ ਨੇ ਨਾ, ਉਹ ਗੱਲ ਆ.
0: ਤੇ ਬਿਲਕੁਲ ਜੀ, 905-673-3333 ਅੰਬਰਸਰ ਦਾ ਗੇੜਾ ਲਾਈਏ ਫਿਰ ਛੋਟਾ ਜਿਹਾ.

0: ਜਿਹੜਾ ਬਾਕੀ ਦਾ ਟੋਟਾ ਰਹਿ ਗਿਆ ਉਹ ਆਪਾਂ ਬਨੀ ਜੌਲ ਹੁਣਾਂ ਤੋਂ ਇਕੱਠਾ ਕਰਾ ਲਾਂਗੇ 30 ਅਕਤੂਬਰ ਨੂੰ।
1: ਕਿੱਥੇ ਜੀ?
0: ਰੋਜ਼ ਥੀਏਟਰ ਦੇ ਵਿੱਚ ਬੈਕ ਟੂ ਬੈਕ, ਬੜੇ ਜ਼ਬਰਦਸਤ। ਆਹ ਲੌਂਗ ਵੀਕਐਂਡ ਤਾਂ ਥੋੜ੍ਹਾ ਇੰਜੋਏ ਕਰਨ ਵਾਲੇ ਰਹਿਣਾ।
1: ਫਿਰ ਡੇਟ ਵੀ ਦੱਸ ਦਿਓ।
0: ਹਾਂ, 9 ਅਕਤੂਬਰ ਨੂੰ ਸਿੱਧੂ ਮੂਸੇਵਾਲਾ, 10 ਅਕਤੂਬਰ ਨੂੰ ਮਾਫ ਕਰਨਾ 11 ਅਕਤੂਬਰ ਨੂੰ ਲਖਵਿੰਦਰ ਵਡਾਲੀ ਜੀ ਰੋਜ਼ ਥੀਏਟਰ ਦੇ ਵਿੱਚ
1: ਜੀ।
0: ਉਸ ਤੋਂ ਬਾਅਦ ਫਿਰ 30 ਅਕਤੂਬਰ ਨੂੰ 17 ਅਕਤੂਬਰ ਨੂੰ ਮਾਫ ਕਰਨਾ 17 ਅਕਤੂਬਰ ਨੂੰ ਦੇਵੀ ਲਾਈਵ ਤੇ 30 ਅਕਤੂਬਰ ਨੂੰ। ਆਹ ਮਹੀਨਾ ਤਾਂ ਪੂਰਾ ਬੱਲੇ ਬੱਲੇ
1: 18 ਦਾ ਵੀ ਸ਼ੋਅ ਜਿਹਾ ਮੇਰੀਆਂ ਅੱਖਾਂ ਮੂਹਰੇ ਘੁੰਮ ਰਿਹਾ ਜੀ। ਤੁਹਾਨੂੰ
0: ਯਾਦ ਉਹ ਨਿਰਮਲ ਬਾਬੇ ਵਾਂਗ ਅੱਖਾਂ ਮੂਹਰੇ ਘੁੰਮ,
1: ਕਿਰਪਾ ਰੁਕੀ ਹੋਈ ਹੈ,
0: ਕਿਰਪਾ ਇੱਕ ਸੌ ਕਿਰਪਾ ਉਧਰੋਂ ਹੱਸਣ ਦੀ ਕਿਰਪਾ। ਆਹ ਜਿਹੜਾ ਹਾਸਾ ਆ ਨਾ, ਇਹ ਜਿਹੜਾ ਸਟੇਟ ਅਪ ਕਾਮੇਡੀ ਸਟੈਂਡ ਅਪ ਕਾਮੇਡੀਅਨ ਜਸਪ੍ਰੀਤ ਲੈ ਕੇ ਆ ਰਹੇ ਨੇ, ਬਹੁਤ ਜ਼ਬਰਦਸਤ। ਭਾਜੀ ਤੁਸੀਂ ਸੁਣਿਆ ਹੋਣਾ
1: ਲਾਈਫ ਆਫ
0: ਭਾਜੀ, ਤੇ ਘੈਂਟ ਘੈਂਟ ਗੱਲਾਂ, ਹਾਸਾ, ਠੱਠਾ, ਮਜ਼ਾਕ, ਐਸੀਆਂ ਗੱਲਾਂ ਕਿ ਢਿੱਡੀ ਪੀੜਾਂ ਪਾਉਣ ਵਾਲੇ।
1: ਆਪਾਂ ਨੂੰ ਕਾਫੀ ਲੋੜ ਆ, ਮੈਨੂੰ ਲੱਗਦਾ ਮੇਰੇ ਵਰਗੇ ਕਿੰਨੇ ਹੀ ਹੋਣੇ
0: ਜਿਨ੍ਹਾਂ ਨੂੰ
1: ਸ਼ਾਇਦ ਕਿਤੇ ਨਾ ਕਿਤੇ ਹਾਸਾ ਉਹਨਾਂ ਦਾ ਚਿਹਰਿਆਂ ਤੋਂ ਉੱਡ ਗਿਆ ਵਾ।
0: ਆਪਾਂ ਤਾਂ ਇੱਥੇ ਬਥੇਰਾ ਹੱਸ ਲੈਂਦੇ,
1: ਇੱਥੇ ਤਾਂ ਚਲੋ ਹੱਸ ਲੈਂਦੇ ਆ।
0: ਸੋ ਜ਼ਿਆਦਾ ਹੱਸਣਾ ਤਾਂ ਤੁਸੀਂ ਭਾਈ ਇਸਾਬਿਲ ਥੀਏਟਰ ਦੇ ਵਿੱਚ, ਈਵਨ ਰਾਈਟ ਤੁਸੀਂ ਟਿਕਟਾਂ ਲੈ ਲਓ। ਲਾਈਫ ਆਫ ਭਾਜੀ ਸਟੇਟ ਅਪ ਕਮੇਡੀ ਸਟੈਂਡ ਅਪ ਕਮੇਡੀਅਨ ਨੇ ਆਪਣਾ ਟੂਰ ਲੈ ਕੇ ਆ ਰਹੇ ਨੇ, ਲਾਈਵ ਕਮੇਡੀ ਸ਼ੋਅ ਵੇਖਣਾ ਤੁਸੀਂ ਇਸਾਬਿਲ ਥੀਏਟਰ ਟੋਰਾਂਟੋ ਦੇ ਵਿੱਚ 18 ਅਕਤੂਬਰ ਨੂੰ। ਜਿਹੜਾ 7:30 ਵਾਲਾ ਸ਼ੋਅ ਸੋਲਡ ਆਊਟ ਹੋ ਗਿਆ, 2 ਸ਼ੋਅ ਹੋਣੇ ਆ ਸੇਮ ਡੇ, 7:30 ਵਾਲਾ ਸੋਲਡ ਆਊਟ ਆ, 4:30 ਵਾਲੇ ਦੀਆਂ ਟਿਕਟਾਂ ਈਵਨ ਬਰਾਈਟ ਤੋਂ ਮਿਲ ਜਾਣੀਆਂ, ਮੇਰੇ ਤੋਂ ਵੀ ਮਿਲ ਜਾਣੀਆਂ। ਕਾਲ ਕਰ ਲਿਓ ਮੈਨੂੰ, ਰੇਡੀਓ ਉਡਾਨ ਇੰਸਟਾਗ੍ਰਾਮ 'ਤੇ DM ਕਰ ਦਿਓ 4378700001, ਕਾਲ ਕਰ ਲਿਓ, ਤੁਹਾਡਾ ਫਾਇਦਾ ਵੀ ਕਰਾਵਾਂਗੇ ਨਾ। 905-673-3333 ਧਨੀਆ ਲਓ, ਕੱਦੂ ਲਓ, ਪੇਠਾ ਲਓ, ਬਾਅਦ ਚ ਉਹਨੇ ਕਹਿਣਾ ਯਾਰ ਬਾਲਾ ਕੁਛ, ਸਾਰਾ ਕੁਛ ਲਓ, ਸਬਜ਼ੀ ਬਾਹਲੀ ਹੁੰਦੀ ਰੇੜੇ ਤੇ, ਕੱਲਾ ਕੱਲਾ ਕਹਿੰਦਾ ਕੀ ਬੋਲਣਾ, ਕਹਿੰਦਾ ਸਾਰਾ ਕੁਛ ਲਓ।
1: ਜਿਹੜੀ ਆਈਟਮ ਉਹਦੇ ਕੋਲ ਨਾ ਹੁੰਦੀ ਸੀ ਨਾ, ਉਹਨੇ ਕਹਿ ਦੇਣਾ ਵੀ ਕੱਲੂ ਲਿਆ ਦੂ, ਮੁਹੱਈਆ ਕਰਾ ਦੂ,
0: ਕੱਲੂ ਮੁਹੱਈਆ ਹੋ ਜਾਣਗੀਆਂ। ਸੋ 905-673-3333 ਸੁਣੀਏ ਯਾਰ, ਸਿੱਧੂ ਦਾ ਗਾਣਾ, ਸਿੱਧੂ ਯਾਦ ਆ ਗਿਆ,
1: ਹੋਰ
0: ਗੱਲਾਂ ਕਰਦੇ ਕਰਦੇ ਨਾ।

0: ਜੇ ਜੇ ਉਹ ਹੁੰਦਾ, ਜੇ ਆਹ ਹੁੰਦਾ, ਜੇ ਉਹ ਹੁੰਦਾ, ਜੇ ਵੀ ਕਦੇ ਕਿਸੇ ਦੇ ਨਹੀਂ ਹੋਈ,
1: ਜੇ ਦਾ ਕੋਈ ਅੰਤ ਨਹੀਂ ਜੀ,
0: ਹੈਨਾ,
2: ਜੇ ਦਾ ਕੋਈ ਅੰਤ ਨਹੀਂ। ਜੇ ਮੈਂ ਸ਼ੋਅ ਤੇ ਚਲਾ ਜਾਂਦਾ
0: ਯਾ ਜੇ ਮੈਂ ਟਿਕਟਾਂ ਲੈ ਲੈਂਦਾ
2: ਜੇ।
0: ਦੇਖੋ ਯਾਰ, ਮੈਂ ਸੋਚ ਰਿਹਾ ਸੀ ਕਿ 182 million ਇੱਥੇ ਮਿਲੀਅਨ ਨੂੰ ਤਰਸਦੇ ਆਰਟਿਸਟ ਵੀ, 1 million ਮੇਰਾ ਹੋ ਜੇ, 500 million ਇੱਕ ਗਾਣੇ ਦੀ।
2: ਸਹੀ ਗੱਲ ਆ, ਇਸ ਬੰਦੇ ਨੇ ਪ੍ਰੂਫ ਕਰਤਾ ਸੀ ਕਿ ਸਾਰਾ ਕੁਝ ਲੱਕ ਨਹੀਂ।
0: 380 million, 935 million, 1000 million ਦੇ ਨੇੜੇ ਤੇੜੇ ਯਾਰ, ਕਮਾਲ। ਇਹ ਇਹ ਸਿੱਧੂ ਮੂਸੇਵਾਲੇ ਦੇ ਹਿੱਸੇ ਆਈ ਆ। ਔਰ ਇੱਕ ਨਵੀਂ ਨਿਊਜ਼ ਪਤਾ ਲੱਗੀ, Spotify ਤੇ ਨੰਬਰ 3 ਚ ਟ੍ਰੈਂਡਿੰਗ ਕਰਨ ਡਿਆ ਸਿੱਧੂ ਮੂਸੇਵਾਲਾ।
2: ਹਾਲੇ ਵੀ
0: ਚੈੱਕ ਕਰੋ, ਚੈੱਕ ਕਰਕੇ ਮੈਨੂੰ ਦੱਸੋ। ਮੈਂ ਨਿਊਜ਼ ਵੇਖੀ ਅੱਜ, ਤੇ ਹੈ ਕੋਈ ਐਸਾ ਸਿੰਗਰ ਜਿਹੜਾ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਨੰਬਰ 3 ਤੇ ਟ੍ਰੈਂਡ ਕਰਨ ਡਿਆ ਹੋਵੇ। 974 million ਵਿਊ ਹੋ ਗਿਆ 100 high ਗਾਣੇ ਦੇ, 1000 million ਦੇ ਲਾਗੇ ਛਾਗੇ, 1 billion ਹੋ ਜਾਣਾ।
2: 1 billion,
0: ਬਸ 1 billion ਹੋਣ ਵਾਲਾ,
2: 1 billion ਉਦਣ ਹੋ ਜਾਣਾ ਜੀ 9 October ਨੂੰ, ਜਦੋਂ ਸ਼ੋਅ ਤੋਂ ਬਾਅਦ ਗੱਡੀਆਂ 'ਚ ਵੱਜੂਗਾ ਟੋਰਾਂਟੋ ਦੀਆਂ ਸੜਕਾਂ 'ਤੇ
0: ਜੀ, ਬਿਲਕੁਲ। ਸੋ ਇਹ ਉਹ ਆਰਟਿਸਟ ਆ ਜੀ, ਦੇਖੋ ਇਹਨਾਂ ਨੇ, ਦੇਖੋ ਬਹੁਤ ਲੋਕਾਂ ਨੇ ਨਾ ਪਸੰਦ ਵੀ ਕੀਤਾ, ਪਸੰਦ ਵੀ ਕੀਤਾ, ਪਰ ਤੁਸੀਂ ਜਦੋਂ ਇਹ ਕਹਿੰਦੇ ਹੋ ਕਿ ਆਲਮੋਸਟ 1 billion ਲੋਕਾਂ ਨੇ ਸੁਣਿਆ, ਅਤੇ ਆਪਣੀ ਤਾਂ ਆਬਾਦੀ ਵੀ ਬਿਲੀਅਨ ਹੈ, ਮੈਨੂੰ ਲੱਗਦਾ ਕਿ 1 million ਆਪਣੀ ਆਬਾਦੀ ਇੰਡੀਆ ਦੀ,
2: ਮਿਲੀਅਨ ਨਹੀਂ ਬਿਲੀਅਨ ਤਾਂ ਨਹੀਂ ਹੈ,
0: 10 million
2: ਹੋ ਸਕਦੀ ਹੈ,
0: 10 million ਆਪਣੀ ਆਬਾਦੀ ਹੈ।
2: ਪੁਰਾਣਾ ਤਾਂ ਜੇ ਕਹਿ ਦਈਏ ਤਾਂ
0: ਜ਼ਿਆਦਾ, ਆਪਾਂ ਆਪਾਂ ਜੋੜ ਘਟਾਓ ਗਲਤ ਕਰ ਰਹੇ ਹਾਂ, ਹੁਣ ਹੀ ਕਰੈਕਟ ਕਰਦਾ। ਆਪਣੀ ਆਬਾਦੀ ਕਿੰਨੀ ਹੈ ਬਾਈ? 900 6 73 33 37 9056633337 ਐਨੀਵੇ ਟਿਕਟਾਂ ਲੈ ਲਓ, ਆਬਾਦੀ ਜਿੰਨੀ ਮਰਜ਼ੀ ਹੋਵੇ। ਸਿੱਧੂ ਮੂਸੇਵਾਲ ਦੀ ਇੱਕ ਝਲਕ ਤੁਸੀਂ ਵੇਖਣੀ ਆ, ਅਤੇ ਬਸ ਉਹ ਝਲਕ ਐਸੀ ਹੋਣੀ ਹੈ ਕਿ ਤੁਹਾਨੂੰ ਲੱਗਣਾ ਕਿ ਤੁਹਾਡੇ ਸਾਹਮਣੇ ਆਪ ਆ ਕੇ ਖੜ ਗਿਆ। 9 October ਨੂੰ ਸਕੋਸ਼ੀਆ ਅਰੀਨਾ ਦੇ ਵਿੱਚ, ticketmaster.co ਤੋਂ ਕਰ ਲਓ ਟਰਾਈ, ਜੇ ਟਿਕਟਾਂ ਮਿਲ ਜਾਣ ਤਾਂ ਚੱਕ ਲਓ, ਚੱਕ ਲਓ ਲਾ ਕੰਮ ਹੀ ਆ ਹੁਣ ਤਾਂ। ਔਰ ਨਾਲ ਦੀ ਨਾਲ ਫੈਸ਼ਨ IQ ਪੰਜਾਬੀ ਭਾਈਚਾਰੇ ਤੇ ਏਸ਼ੀਅਨ ਕਮਿਊਨਿਟੀ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ ਨੂੰ ਤੁਸੀਂ ਯਾਦ ਰੱਖਣਾ, 905-453-2225 ਫੈਸ਼ਨ IQ। ਲਹਿੰਗੇ ਗਰਾਰੇ ਸ਼ਰਾਰਿਆਂ ਦੀ ਗੱਲਬਾਤ ਹੋਵੇ ਜਾਂ ਕੋਟ ਪੈਂਟ ਸੂਟ ਬਲੇਜ਼ਰ ਸ਼ੇਰਵਾਨੀਆਂ, ਹੁਣ ਤੁਹਾਨੂੰ ਵਿਆਹ ਸ਼ਾਦੀ ਲਈ ਇੰਡੀਆ ਜਾਣ ਦੀ ਲੋੜ ਨਹੀਂ ਹੈ ਗੁਮਨਾਮ, ਤੇਰਾ ਵਿਆਹ ਸ਼ਾਦੀ ਹੋਇਆ ਇੱਥੇ ਸ਼ੋਪਿੰਗ ਕਰ ਲੈਣੀ ਕਿਉਂਕਿ ਇੰਡੀਆ ਨਾਲੋਂ ਸਸਤਾ ਬਿਹਤਰ ਕੁਆਲਿਟੀ ਲੈਣੀ ਹੈ, ਤੇ ਫੈਸ਼ਨ IQ ਪ੍ਰੀਮੀਅਮ ਕਲੋਥਿੰਗ ਬ੍ਰਾਂਡ। ਹੁਣ ਤਾਂ ਯਾਰ ਐਮੀ ਵਿਰਕ ਬ੍ਰਾਂਡ ਅੰਬੈਸਡਰ ਨੇ, ਵੱਡੀ ਗੱਲ ਆ, ਐਮੀ ਵਿਰਕ ਬ੍ਰਾਂਡ ਅੰਬੈਸਡਰ ਨੇ ਫੈਸ਼ਨ IQ ਦੇ। ਸੋ ਫੈਸ਼ਨ IQ 9054532225 ਫੈਸ਼ਨ IQ। ਨਾਲ ਦੀ ਨਾਲ ਕਾਲ ਲੈ ਲਈਏ ਜੀ ਜਤਿੰਦਰ ਸਿੰਘ ਹੋਣਾ ਦੀ। ਸਤਿ ਸ਼੍ਰੀ ਅਕਾਲ ਜਤਿੰਦਰ ਬਾਈ ਜੀ, ਕੀ ਹਾਲ ਚਾਲ ਹੈ ਜੀ? ਆਇਆਂ ਨੂੰ
3: ਠੀਕ ਠਾਕ ਜੀ, ਤੁਸੀਂ ਸੁਣਾਓ?
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਆਲ ਗੁੱਡ
3: ਜੀ। ਬਾਈ ਸ਼ੋਅ ਦੀਆਂ ਟਿਕਟਾਂ ਤੁਸੀਂ ਕਹਿ ਰਹੇ ਜੀ ਵੀਰੇ, ਤੁਹਾਡੇ ਕੋਲ ਹੈਗੀਆਂ ਅਵੇਲੇਬਲ?
0: ਮੇਰੇ ਕੋਲ ਕੁਛ ਕੁ ਟਿਕਟਸ ਹੈ ਨੇ, ਤੁਸੀਂ ਮੈਨੂੰ ਰੇਡੀਓ ਉਡਾਨ ਆਪਣਾ ਨਾ DM ਕਰਿਓ ਮੈਨੂੰ ਉੱਥੇ, ਅਤੇ ਮੈਨੂੰ ਦੱਸਿਓ ਕਿਹੜੀ ਟਿਕਟ ਲੈਣੀ, ਤੁਹਾਨੂੰ ਵਧੀਆ ਪ੍ਰਾਈਸ ਦੇ ਵਿੱਚ ਟਿਕਟ ਦਵਾਉਣ ਦੀ ਕੋਸ਼ਿਸ਼ ਕਰਾਂਗੇ।
3: ਵੀਰੇ ਇੰਡੀਆ ਦੀ ਪਾਪੂਲੇਸ਼ਨ ਤੇ 1.34 billion ਹੈ ਮਿਲਣਾ।
0: ਅੱਛਾ ਇੰਨੀ ਹੋ ਗਿਆ?
2: ਹਾਂ ਵੱਧ ਗਈ,
0: ਉਹ ਵੱਧ ਗਿਆ,
3: ਪਹਿਲੇ ਨੰਬਰ ਤੇ ਆਪਾਂ ਵਰਲਡ ਦੇ,
0: ਪਹਿਲੇ ਤੇ ਆ ਗਏ ਚਾਈਨਾ ਨੇ ਜੀ। ਅੱਛਾ ਲੇਟ ਹੋ ਗਿਆ,
3: ਮੈਂ ਵੀ ਕ੍ਰੋਸ ਨਹੀਂ, ਚਾਈਨਾ ਕ੍ਰੋਸ ਕਰ ਲਿਆ ਲਾਸਟ।
0: ਹਾਂ ਮੈਂ ਤਾਂ ਨੇੜੇ ਤੇੜੇ ਵੀ ਨਹੀਂ ਸੀ, 10 million ਕਹਿ ਰਹੇ ਸੀ।
3: ਨਹੀਂ ਨਹੀਂ 10 million ਹੈ ਬਾਈ,
0: ਮੈਂ ਤਾਂ 1998 ਚ ਤੁਰਿਆ ਫਿਰਦਾ ਲੱਗਦਾ।
3: ਆਪਾਂ ਪਹਿਲੇ ਨੰਬਰ ਤੇ ਆ।
0: ਅੱਛਾ ਪਹਿਲੇ ਤੇ ਆ ਗਏ ਆਪਾਂ, ਚਾਈਨਾ ਨੂੰ ਛੱਡ ਕੇ ਪਿੱਛੇ,
2: ਪਹਿਲਾਂ
3: ਚਾਈਨਾ ਜੀ ਛੱਡ ਗਏ ਪਿੱਛੇ ਚਾਈਨਾ ਨੂੰ,
0: ਧਰਤੀ ਤੇ ਜ਼ਿਆਦਾ ਭਾਰ ਫਿਰ ਆਪਾਂ ਹੀ ਪਾਇਆ ਮੈਨੂੰ ਲੱਗਦਾ। ਚਲੋ ਬਹੁਤ ਸ਼ੁਕਰੀਆ ਵੀਰੇ,
3: ਥੈਂਕ ਯੂ ਸੋ ਮਚ,
0: ਥੈਂਕ ਯੂ ਸੋ ਮਚ ਵੀਰੇ, ਬਹੁਤ ਸ਼ੁਕਰੀਆ। 905-673-33-37 ਕਾਲ ਬਹੁਤ ਸਾਰੀਆਂ ਨੇ ਅੱਜ, ਗੱਲਾਂ ਬਾਤਾਂ ਮੇਰੀਆਂ ਆਪਦੀਆਂ ਨੀ ਮੁੱਕੀਆਂ, ਤੇ ਅੱਜ ਤਾਂ ਮਾਫੀ ਮੰਗ, ਇੱਕ ਕਾਲ ਲੈ ਲੈਣੀ ਫਿਰ ਉਸ ਤੋਂ ਬਾਅਦ ਮਾਫੀ ਜੀ। ਸਰ ਸਤਿ ਸ਼੍ਰੀ ਅਕਾਲ, 3272 ਤੁਸੀਂ ਆਉਣੇ ਰਹੋ ਜੀ।
4: ਹਾਂਜੀ ਮਹਾਰਾਜ ਜੀ, ਸੰਧੂ ਸਾਹਿਬ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸਰ ਜੀ, ਐਨ ਕੀ ਹਾਲ ਚਾਲ?
4: ਪੜ੍ਹੇ ਲਿਖੇ ਵੀ ਤੁਸੀਂ ਹੁਣ ਬਿਲੀਅਨ ਹੀ ਭੁੱਲ ਗਏ?
0: ਨਹੀਂ ਮੈਂ ਇਹ ਗਲਤੀ ਨੀ, ਇਹਦਾ ਗਲਤ ਹੀ ਹੋ ਗਿਆ,
4: 1.5 billion ਤੋਂ ਵੀ ਟੱਪ ਚੱਲੇ ਆ।
0: ਔਰ ਅੱਗੇ ਬਾਈ ਜੀ ਕਹਿੰਦਾ, ਮੈਂ ਕਿਹਾ ਮੈਂ ਤਾਂ 1998 ਚ ਤੁਰਿਆ ਫਿਰਦਾ ਲੱਗਦਾ।
4: ਬਾਈ
0: ਵਧੀਆ ਗੱਲ ਕਹਿ ਗਿਆ, ਕਹਿੰਦਾ ਚਲੋ ਕਿਸੇ ਪਾਸੇ ਤਾਂ ਆਪਾਂ ਵਧੇ। ਬਿਲਕੁਲ ਜਿਮ ਜੀ ਹੁਕਮ ਤੇ ਠੀਕ ਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਜੀ, ਚੜ੍ਹਦੀ ਕਲਾ ਵੀਰੇ, ਬਹੁਤ ਸ਼ੁਕਰੀਆ,
3: ਵੀਰ ਨੂੰ ਵੀ ਸਤਿ ਸ੍ਰੀ ਅਕਾਲ, ਚਲੋ ਸੁਣਾਓ ਜੀ, ਸੁਣਦੇ ਹਾਂ ਤੁਹਾਡਾ,
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ, ਬਹੁਤ ਪਿਆਰ, ਥੈਂਕ ਯੂ ਸੋ ਮਚ, ਇੱਕਦਮ ਬਸ ਕਰੈਕਟ ਕਰਦੇ ਕਰੋ ਸਵਾਲ ਜੇ ਆਉਂਦਾ,
2: ਨਹੀਂ ਏਦਾਂ ਦੇ ਸਵਾਲ ਪੁੱਛਣੇ ਚਾਹੀਦੇ ਆ, ਪਤਾ ਤੇ ਲੱਗੇ ਵੀ ਆਪਾਂ ਇਕੱਲੇ ਨਹੀਂ ਬੈਠੇ।
0: ਹਾਂ, ਸੋ ਐਨੀਵੇ, ਤੁਸੀਂ ਡ੍ਰੀਮ ਹੋਮ ਅਪਲਾਈਸਿਸ, ਤੁਸੀਂ ਘਰ ਵਾਸਤੇ ਅਪਲਾਈਸਿਸ ਲੈਣੇ ਨਾ, ਬਹੁਤ ਸਾਰੀ ਸੇਵਿੰਗ ਤੁਹਾਡੀ ਕਰਾਈਏ, ਹੰਡਰਡਸ ਆਫ ਡਾਲਰ ਨਹੀਂ, ਥਾਊਜ਼ੈਂਡਸ ਆਫ ਡਾਲਰ ਬਚਾਉਣੇ ਤੁਹਾਡੇ, ਡ੍ਰੀਮ ਹੋਮ ਅਪਲਾਈਸਿਸ 'ਤੇ ਤੁਸੀਂ ਪਹੁੰਚਣਾ ਆ, ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੈਣੇ ਆ, ਤਾਂ ਤੁਸੀਂ ਰੇਡੀਓ ਡਾਨ ਦਾ ਰੈਫਰੈਂਸ ਦੇ ਦਿਓ, ਤੁਹਾਨੂੰ ਡਿਲੀਵਰੀ ਬਿਲਕੁਲ ਫ੍ਰੀ ਆ, ਇੰਸਟਾਲੇਸ਼ਨ ਚਾਹੇ ਜਿੰਨੇ ਮਰਜ਼ੀ ਅਪਲਾਈਸਿਸ ਲਾਇਆ, ਇੰਸਟਾਲੇਸ਼ਨ ਬਿਲਕੁਲ ਫ੍ਰੀ ਕਰਕੇ ਦੇਣਗੇ। ਡ੍ਰੀਮ ਹੋਮ ਅਪਲਾਈਸਿਸ 905-805-3000 'ਤੇ ਤੁਸੀਂ ਪਹੁੰਚਣਾ ਆ, ਨੰਬਰ ਆ ਪਹੁੰਚਣਾ 2915 ਅਰਜੈਂਟੀਆ ਰੋਡ 'ਤੇ ਆ। ਸੋ 9056733337, ਤੂੰ ਹੱਸ ਪੈਂਦਾ ਗੁਮਨਾਮ,
2: ਹੱਸਣਾ ਚਾਹੀਦਾ ਜੀ ਜ਼ਿੰਦਗੀ ਦੇ ਵਿੱਚ, ਹਾਸਾ ਜ਼ਰੂਰੀ ਆ,
0: ਹਾਸਾ ਬਹੁਤ ਜ਼ਰੂਰੀ ਆ। ਸੋ 9056733337, ਗਮਨਾਮ ਵੇਖ ਰਿਹਾ ਕਿ ਸਾਹਮਣੇ ਮੇਰੇ ਗੂਗਲ ਖੁੱਲ੍ਹੀ ਹੋਈ ਹੈ, ਏ ਆਈ ਖੁੱਲ੍ਹੀ ਹੋਈ ਹੈ, ਅਤੇ ਮੈਂ ਕਹਿਤਾ ਗਲਤ ਵਰਡ, ਮੈਂ ਤਾਂ ਹੀ ਕਿਹਾ ਸੀ, ਮੈਂ ਕਿਹਾ ਵੇਖਦੇ ਹਾਂ ਕੌਣ ਕਰੈਕਟ, ਇੰਨਾ ਕੁ ਤਾਂ ਚਲੋ ਪਤਾ ਲੱਗਦਾ ਨਾ, ਦੇਖੋ ਕਿੰਨੇ
2: ਨਹੀਂ ਜਨਰਲ ਨੌਲੇਜ ਵੀ ਵੱਧਦੀ ਹੈ, ਦੇਖੋ ਪਤਾ ਲੱਗ ਗਿਆ ਹੁਣ ਮੈਨੂੰ,
0: ਚੈਟ ਜੀਪੀਟੀ ਯਾਰ, ਚੈਟ ਜੀਪੀਟੀ ਜਿਉਂਦੀ ਰਹੇ,
2: ਹਾਂ ਬਹੁਤ ਥਾਵਾਂ ਤੇ ਆਪਾਂ ਨੂੰ ਬਚਾ ਜਾਂਦੀਆਂ,
0: ਬਹੁਤ ਖਰਮਾਲੀਆ ਬਹੁਤ ਜਗ੍ਹਾ ਤੇ ਬਚਾ ਜਾਂਦੀ ਹੈ ਸਹੀ,
2: ਪਰ ਕਿਤੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਆਪਣਾ ਡਾਟਾ ਜਿਵੇਂ ਇਕੱਠਾ ਕਰੀ ਜਾਂਦੀ, ਆਪਾਂ ਨੂੰ ਸਭ ਤੋਂ ਜ਼ਿਆਦਾ ਜਾਣਨ ਵਾਲੀ ਵੀ ਇਹੀ ਹੈ,
0: ਇਹੀ ਇਹੀ ਹੈ। ਚਲੋ ਹੁਣ ਡਰਾਓ ਨਾ, ਆਪਣਾ ਆਪਾਂ ਟਾਈਮ ਰਹਿ ਕੇ, ਤਿੰਨ ਜਾਂਦੇ ਜਾਂ ਡਰਾਉਣਾ ਥੋੜ੍ਹੀ ਆਪਾਂ, 905-6 ਇਨਫੋਰਮੇਸ਼ਨ ਵਧੀਆ ਦਿੰਦੀ ਹੈ, 3 ਮਿੰਟ ਰਹਿ ਗਿਆ, ਤੁਹਾਡੇ 3 ਮਿੰਟਾਂ 'ਚ $1,000 ਬਚਾਵਾਂ ਮੈਂ, $2,000 ਹੀ ਬਚ ਸਕਦੇ ਆ, ਬਚ ਕਿੱਦਾਂ ਸਕਦੇ ਆ, ਤੁਸੀਂ ਆਲ ਸਟੇਟ ਇੰਸ਼ੋਰੈਂਸ, ਆਟੋ ਅਤੇ ਹੋਮ ਇੰਸ਼ੋਰੈਂਸ ਵਿੱਚ ਵੱਡੀ ਸੇਵਿੰਗ ਕਰਨਾ ਚਾਹੁੰਦੇ ਹੋ ਨਾ, ਤਾਂ ਸਿੱਧੀ ਆਲ ਸਟੇਟ ਇੰਸ਼ੋਰੈਂਸ ਦੇ ਰਾਹੁਲ ਪ੍ਰਭਾਕਰ ਜੀ ਨੂੰ ਕਾਲ ਲਾ ਲਿਓ, 437-604-5093, 437-604-5093, 437-604-5093 'ਤੇ ਕਾਲ ਕਰ ਲਿਓ ਰਾਹੁਲ ਪ੍ਰਭਾਕਰ ਜੀ, ਉਹਨਾਂ ਨੂੰ ਤੁਹਾਡੀ ਬਹੁਤ ਸਾਰੀ ਸੇਵਿੰਗ ਹੋ ਜਾਣੀ ਹੈ, 437-604-5093, 437-604-5093, ਆਲ ਸਟੇਟ ਆਟੋ ਅਤੇ ਹੋਮ ਇੰਸ਼ੋਰੈਂਸ ਵਿੱਚ ਵੱਡੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਲਓ, ਇਹਨਾਂ ਕੋਲ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਆਏ ਹੋਏ ਨੇ, ਆਟੋ ਇੰਸ਼ੋਰੈਂਸ ਘਟਾ ਦੇਣਗੇ ਤੁਹਾਡੀ, ਹੁਣ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਯਾਰ, ਮੇਰੀ ਇੰਸ਼ੋਰੈਂਸ ਬਹੁਤ ਆ ਗਈ ਆ, ਐਵੇਂ ਮਿੱਤਰਾਂ ਸੱਜਣਾਂ ਨੂੰ ਫੋਨ ਕਰਕੇ ਤੰਗ ਕਰਦੇ ਰਹਿੰਦੇ ਹਾਂ, ਇੱਥੇ ਕਾਲ ਕਰੋ, ਇੰਸ਼ੋਰੈਂਸ ਘਟਾਉਣੀ ਹੈ ਤਾਂ 437-604-5093, ਅਤੇ ਰੋਇਲ ਪਰਫਿਊਮਸ ਫੁੱਲਾਂ ਦੀ ਤਰ੍ਹਾਂ ਮਹਿਕੋ, ਅਤੇ 437-315-0701 ਰੋਇਲ ਪਰਫਿਊਮ 'ਤੇ ਤੁਸੀਂ ਪਹੁੰਚਣਾ ਆ, ਅਤੇ ਆਪਾਂ ਨੂੰ ਇੱਥੇ ਇਜਾਜ਼ਤ ਲੈਣੀ ਪੈਣੀ ਹੁਣ ਗੁਮਨਾਮ ਸਿੰਘ, 9:59 ਹੋ ਗਿਆ ਅਤੇ ਸਮਾਂ ਹੋ ਚੁੱਕਿਆ ਆਪਣਾ, ਅਤੇ ਟਾਈਮ ਦਾ ਸਮੇਂ ਦਾ ਆਪਣਾ ਤਾਂ ਹਜੇ, ਕੱਲ੍ਹ ਨੂੰ ਫਿਰ ਸਮਾਂ ਆ ਜਾਣਾ, ਸੋ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮੱਚ, ਗੁੱਡ ਨਾਈਟ, ਸ਼ੁਭ ਰਾਤਰੀ, ਕੱਲ੍ਹ ਨੂੰ ਮਿਲਦੇ ਹਾਂ ਇਸੇ ਵੇਲੇ ਇਸੇ ਘੜੀ ਇਸੇ ਪਲ ਗੱਲਾਂ ਬਾਤਾਂ ਕਰਾਂਗੇ, ਹੋਰ ਬੜੀਆਂ ਸਾਰੀਆਂ ਖੂਬਸੂਰਤ ਤੁਹਾਨੂੰ ਗੱਲਾਂ ਬਾਤਾਂ ਵੀ ਸੁਣਾਵਾਂਗੇ, ਨਾਲ ਦੀ ਨਾਲ ਸੁਨੇਹੇ ਦੇਵਾਂਗੇ, ਅਤੇ ਭੁੱਲਿਓ ਨਾ ਮੁਸਕਰਾਉਣਾ,
2: ਹਾਸੇ ਆਬਾਦ ਰੱਖਿਓ,
0: ਰੋਸ਼ਨ ਦਾ ਲੈ ਸਵੇਰਾ,
2: ਫਿਰ ਮਿਲਾਂਗੇ, ਯਾਦ ਰੱਖਿਓ,
0: ਖੁਸ਼ ਰਹੋ, ਆਬਾਦ ਰਹੋ,
2: ਜ਼ਿੰਦਾਬਾਦ
0: ਰਹੋ, ਤੋਂ ਮਿਲਦੇ ਹਾਂ ਆਪਾਂ ਕੱਲ੍ਹ ਨੂੰ ਇਸੇ ਵੇਲੇ ਇਸੇ ਘੜੀ ਇਸੇ ਪਲ 'ਤੇ, ਜਾਂਦੇ ਜਾਂਦੇ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ, ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ, ਸਵਾਦਲਾ ਜਿਹਾ ਪੀਜ਼ਾ ਖਾਣਾ ਅਤੇ ਪੀਜ਼ਾ ਟੂ ਗੋ ਦੀ ਕਿਸੇ ਵੀ ਲੋਕੇਸ਼ਨ 'ਤੇ ਜਾਣਾ, 3 ਲੋਕੇਸ਼ਨਾਂ 'ਤੇ ਜਾਓਗੇ, ਮੇਰੇ ਵੱਲੋਂ ਇੱਕ ਡਰਿੰਕ ਅਤੇ ਇੱਕ ਡਿਪ ਲਾਈਫ ਟਾਈਮ ਲਈ ਤੁਹਾਨੂੰ ਫ੍ਰੀ ਆ, ਜੇ ਤੁਸੀਂ ਚੰਗਿਊਜ਼ੀ ਅਤੇ ਕੁਈਨ ਵਾਲੀ ਲੋਕੇਸ਼ਨ 'ਤੇ, ਜਾਂ ਤੁਸੀਂ ਜਾਣਾ ਆ 2 County Court ਸਟੀਲ ਸ਼ੈਡਨ ਵਾਲੇ ਪਲਾਜ਼ੇ ਦੇ ਕੋਲ ਵਾਲੀ ਲੋਕੇਸ਼ਨ 'ਤੇ, ਜਾਂ ਮਕਲੋਗਨ ਅਤੇ ਸੈਂਡਲਵੁੱਡ, 3 ਲੋਕੇਸ਼ਨ 'ਤੇ ਲਾਈਫ ਟਾਈਮ ਤੁਹਾਨੂੰ ਮੇਰੇ ਵੱਲੋਂ ਇੱਕ ਡਰਿੰਕ

ਮਾਵਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ, ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁੱਲ ਜਾਣੀਆਂ, ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁੱਲ ਜਾਣੀਆਂ। ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ, ਵੇਖਿਓ।

ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਵੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ

0: ਹੁਕਮ ਬਿਨਾ ਜੇ ਪੱਤਾ ਵੀ ਨਹੀਂ ਹਿਲਦਾ, ਰੱਬਾ ਤੇਰੇ ਹੁਕਮ ਬਿਨਾ ਜੇ ਪੱਤਾ ਵੀ ਨਹੀਂ ਹਿਲਦਾ, ਕੀ ਸਮਝਾਂ ਫਿਰ ਹਰ ਮਾੜੇ ਤੇ ਤਗੜੇ ਪਿੱਛੇ ਤੂੰ ਐ। ਲੱਗਦੇ ਪਏ ਨੇ ਜਿਹੜੇ ਸਾਨੂੰ ਰਗੜੇ ਪਿੱਛੇ ਤੂੰ ਐ, ਮੰਦਰ ਮਸਜਿਦ ਗਿਰਜੇ ਦੇ ਹਰ ਝਗੜੇ ਪਿੱਛੇ ਵੀ ਤੂੰ ਐ। ਇਨ੍ਹਾਂ ਖੂਨ ਖਰਾਬੇ ਵਿੱਚੋਂ ਤੈਨੂੰ ਕੀ ਏ ਮਿਲਦਾ, ਰੱਬਾ ਤੇਰੇ ਹੁਕਮ ਬਿਨਾ ਜੇ ਪੱਤਾ ਵੀ ਨਹੀਂ ਹਿਲਦਾ, ਰੱਬਾ ਤੇਰੇ ਹੁਕਮ ਬਿਨਾ ਜੇ ਪੱਤਾ ਵੀ ਨਹੀਂ ਹਿਲਦਾ। ਸੋ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ 530 AM ਦੀ ਫ੍ਰੀਕੁਐਂਸੀ ਦੇ ਉੱਪਰ, ਜਿੱਥੇ ਦੋਸਤ, ਮਿੱਤਰ, ਭੈਣ ਭਰਾ, ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਹੋਸਟ ਆਪਣੇ ਆਪਣੇ ਪ੍ਰੋਗਰਾਮਾਂ ਦੇ ਰਾਹੀਂ ਸਵੇਰੇ 4 ਵਜੇ ਤੋਂ ਲੈ ਕੇ ਬਹੁਤ ਹੀ ਖੂਬਸੂਰਤ ਆਵਾਜ਼ ਔਰ ਖੂਬਸੂਰਤ ਅੰਦਾਜ਼ ਦੇ ਵਿੱਚ ਆਪਣੇ ਆਪਣੇ ਪ੍ਰੋਗਰਾਮ ਨੂੰ ਪੇਸ਼ ਕਰਦੇ ਨੇ, ਅਤੇ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਪਡੇਟ ਵੀ ਕਰਦੇ ਨੇ ਔਰ ਤੁਹਾਡਾ ਮਨੋਰੰਜਨ ਵੀ ਕਰਦੇ ਨੇ। ਸਾਡੀ ਵਾਰੀ ਹੁੰਦੀ ਹੈ ਇਸ ਵੇਲੇ 10 ਵਜੇ ਤੋਂ ਲੈ ਕੇ 11 ਵਜੇ ਤੱਕ। ਤੁਸੀਂ ਬਹੁਤ ਪਿਆਰ ਕਰਦੇ ਹੋ, ਬਹੁਤ ਮਾਣ ਦਿੰਦੇ ਹੋ, ਬੜਾ ਸਤਿਕਾਰ ਕਰਦੇ ਹੋ, ਬਹੁਤ ਵਧੀਆ ਰਿਸਪੌਂਡ ਕਰਦੇ ਹੋ, ਹੌਸਲਾ ਵਧਾਉਂਦੇ ਹੋ ਫੋਨ ਕਰਕੇ, ਪ੍ਰੋਗਰਾਮ ਦੀ ਤਾਰੀਫ ਵੀ ਕਰਦੇ ਹੋ, ਪ੍ਰੋਗਰਾਮ ਨੂੰ ਸੁਣਦੇ ਵੀ ਹੋ। ਅਤੇ ਸਾਡੀ ਵੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਇਸ ਟਾਈਮ ਦੀ ਨਜ਼ਾਕਤ ਨੂੰ ਪਹਿਚਾਣਦੇ ਹੋਏ ਗੱਲਾਂ ਬਾਤਾਂ ਰਾਤ ਨੂੰ ਐਸੀਆਂ ਕੀਤੀਆਂ ਜਾਣ ਕਿ ਜਿਹੜੀਆਂ ਮਨ ਨੂੰ ਸਕੂਨ ਪਹੁੰਚਾਉਣ ਵਾਲੀਆਂ ਹੋਣ, ਮਨ ਦੇ ਉੱਪਰ ਕੋਈ ਬੋਝ ਜਾਂ ਟੈਨਸ਼ਨ ਕ੍ਰੀਏਟ ਕਰਨ ਵਾਲੀਆਂ ਨਾ ਹੋਣ, ਕਿਉਂਕਿ ਅੱਗੇ ਤੁਸੀਂ ਸਵਾਦ ਦੀ ਪਿਆਰੀ ਪਿਆਰੀ ਨੀਂਦ ਲੈਣੀ ਔਰ ਫਿਰ ਸਵੇਰੇ ਰਿਫਰੈਸ਼ ਹੋ ਕੇ ਉੱਠ ਕੇ ਆਪਣੇ ਆਪਣੇ ਕੰਮਾਂ ਕਾਰਾਂ 'ਤੇ ਜਾਣਾ। ਸੋ ਵੀਕੈਂਡ ਮਨਾ ਕੇ ਆਇਓ ਤੁਸੀਂ, ਅਸੀਂ ਵੀ ਵੀਕੈਂਡ ਮਨਾਇਆ, ਲੇਕਿਨ ਸਾਡਾ ਵੀਕੈਂਡ ਜਿਹੜਾ ਸੀ ਉਹ ਬਹੁਤ ਹੀ ਰੁਝੇਵਿਆਂ ਭਰਿਆ ਸੀ। ਉਹ ਤਾਂ ਜਿਸ ਤਰ੍ਹਾਂ ਕਹਿੰਦੇ ਹੁੰਦੇ ਨਾ ਕਿ ਘਰ ਦੇ ਵਿੱਚ ਕੋਈ ਵਿਆਹ ਰੱਖਿਆ ਹੋਵੇ ਅਤੇ ਵਿਆਹ ਤੋਂ ਬਾਅਦ ਤੁਹਾਨੂੰ 2-3-4 ਦਿਨ ਪੂਰੇ ਰਿਲੈਕਸ ਹੋਣ ਦੇ ਲਈ ਚਾਹੀਦੇ ਨੇ, ਲੇਕਿਨ ਸਾਡਾ ਅਜੇ ਰੁਝੇਵਾਂ ਉਸੇ ਤਰ੍ਹਾਂ ਹੀ ਚੱਲ ਰਿਹਾ। 2-3-4 ਅਕਤੂਬਰ ਨੂੰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਬਹੁਤ ਇੱਕ ਮੈਗਾ ਇਵੈਂਟ, ਬੜਾ ਵਿਸ਼ਾਲ ਇੱਕ ਸਾਹਿਤ ਔਰ ਸੱਭਿਆਚਾਰ ਦਾ ਇੱਕ ਉਤਸਵ 3 ਦਿਨਾਂ ਦਾ ਸਾਡੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਸਨੂੰ ਔਰਗੇਨਾਈਜ਼ ਕੀਤਾ ਗਿਆ ਔਰ ਕੱਲ੍ਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਐਤਵਾਰ ਨੂੰ ਸ਼ਾਮ ਨੂੰ 9:30 ਵਜੇ ਉਸਦੀ ਸਮਾਪਤੀ ਹੋਈ। ਪੂਰੇ ਧੂਮ ਧੜੱਕੇ ਦੇ ਨਾਲ, ਪੂਰੀ ਜਾਗੋ, ਪੂਰੇ ਗਿੱਧੇ, ਪੂਰੇ ਭੰਗੜੇ ਦੇ ਨਾਲ ਬਹੁਤ ਸਾਰੇ ਦੋਸਤ ਮਿੱਤਰ, ਹੋ ਸਕਦਾ ਹੈ ਸਾਰਾ ਦਿਨ ਉਹ ਨਾ ਦੇਖ ਸਕੇ ਹੁਣ, ਲੇਕਿਨ 3 ਦਿਨਾਂ ਦੇ ਵਿੱਚ ਸਾਡੇ ਕੋਲ ਰਿਕਾਰਡ ਹੈ ਕਿ 600 ਤੋਂ ਉੱਪਰ ਦੋਸਤਾਂ ਨੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। 600 ਤੋਂ ਅਬਵ ਸਾਡੇ ਕੋਲ ਰਿਕਾਰਡ ਹੈ। ਅਸੀਂ ਹਰ ਇੱਕ ਦੇ ਸਿਗਨੇਚਰ ਕਰਵਾਏ, ਉਹਦਾ ਫੋਨ ਨੰਬਰ ਨੋਟ ਕਰਵਾਇਆ, ਉਹਦਾ ਐਡਰੈਸ ਨੋਟ ਕਰਵਾਇਆ। ਸੋ ਜ਼ਰੂਰੀ ਹੁੰਦਾ ਹੈ ਕਿ ਜਦੋਂ ਇਸ ਤਰ੍ਹਾਂ ਦਾ ਤੁਸੀਂ ਈਵੈਂਟ ਔਰਗੇਨਾਈਜ਼ ਕਰੋ ਅਤੇ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਨੂੰ, ਜਿਨ੍ਹਾਂ ਜਿਨ੍ਹਾਂ ਨੂੰ ਸ਼ਿਰਕਤ ਕਰਨ, ਉਹਨਾਂ ਦੀ ਹਾਜ਼ਰੀ ਉੱਥੇ ਜ਼ਰੂਰੀ ਹੁੰਦੀ ਹੈ। ਅਤੇ 3 ਦਿਨ ਗੁਰੂ ਕਾ ਅਟੁੱਟ ਲੰਗਰ ਵੀ ਜਿਹੜਾ ਨਾ ਉੱਥੇ ਵਰਤਿਆ, ਸਵੇਰੇ 9 ਵਜੇ ਤੋਂ ਲੈ ਕੇ ਬ੍ਰੇਕਫਾਸਟ ਤੋਂ ਲੈ ਕੇ ਰਾਤ ਦੇ 9:30-9:10 ਵਜੇ ਤੱਕ ਸਵੇਰ ਦਾ ਨਾਸ਼ਤਾ, ਦੁਪਹਿਰ ਦਾ ਖਾਣਾ ਔਰ ਰਾਤ ਦਾ ਖਾਣਾ ਵੀ ਕਰਵਾ ਕੇ ਉਸ ਤੋਂ ਬਾਅਦ ਹੀ ਦੋਸਤਾਂ ਮਿੱਤਰਾਂ ਨੂੰ ਆਪਣੇ ਆਪਣੇ ਘਰ ਅਸੀਂ ਠਹਿਰਾਇਆ ਵੀ ਹੋਇਆ ਸੀ। ਜਿਸ ਤਰ੍ਹਾਂ ਮੈਂ ਪਹਿਲੇ ਜ਼ਿਕਰ ਕੀਤਾ ਸੀ ਕਿ 40 ਤੋਂ ਲੈ ਕੇ 45 ਸਾਡੇ ਜਿਹੜੇ ਡੈਲੀਗੇਟਸ ਜਿਹੜੇ ਆਏ ਹੋਏ ਸਨ ਦੇਸ਼ਾਂ ਵਿਦੇਸ਼ਾਂ ਤੋਂ, ਅਮੈਰੀਕਾ ਤੋਂ, ਸ਼ਿਕਾਗੋ ਤੋਂ, ਫਿਰ ਇੱਧਰੋਂ ਸਿਆਟਲ ਤੋਂ, ਆਪਣੇ ਇੱਥੇ ਕੈਨੇਡਾ ਦੇ ਵੱਖਰੀਆਂ ਵੱਖਰੀਆਂ ਸਟੇਟਾਂ ਤੋਂ, BC ਤੋਂ, ਕੈਲਗਰੀ ਤੋਂ, ਐਡਮਿੰਟਨ ਤੋਂ, ਮੌਂਟਰੀਅਲ ਤੋਂ, ਹਿੰਦੁਸਤਾਨ ਤੋਂ, ਪਾਕਿਸਤਾਨ ਤੋਂ, ਸੋ ਸਾਰਿਆਂ ਨੂੰ ਵੱਖਰੇ ਵੱਖਰੇ ਜਗ੍ਹਾ 'ਤੇ, ਕਿਉਂਕਿ ਇੰਨੇ 40-45 ਦੋਸਤਾਂ ਨੂੰ ਠਹਿਰਾਉਣਾ ਇੱਕ ਜਗ੍ਹਾ 'ਤੇ ਪੋਸੀਬਲ ਨਹੀਂ ਹੁੰਦਾ, ਅਤੇ ਉਹਨਾਂ ਨੂੰ ਵੱਖਰੀ ਵੱਖਰੀ ਜਗ੍ਹਾ 'ਤੇ ਅਸੀਂ ਅਰੇਂਜਮੈਂਟਸ ਜਿੱਥੇ ਕੀਤਾ ਸੀ ਰਾਤ ਨੂੰ, ਫਿਰ ਡਿਊਟੀਆਂ ਦੋਸਤਾਂ ਮਿੱਤਰਾਂ ਦੀਆਂ ਲੱਗੀਆਂ ਹੁੰਦੀਆਂ ਸੀ ਕਿ ਉਹਨਾਂ ਨੂੰ ਛੱਡਣਾ ਔਰ ਉਹਨਾਂ ਨੂੰ ਲੈ ਕੇ ਆਉਣਾ। ਮੇਰੀ ਵੀ ਡਿਊਟੀ ਲੱਗੀ ਸੀ, ਇਸੇ ਕਾਰਨ ਹੀ ਸਾਡਾ ਪ੍ਰੋਗਰਾਮ 2-3 ਦਿਨ ਨਹੀਂ ਹੋ ਸਕਿਆ ਸੀ। ਰਿਕਾਰਡਡ ਪ੍ਰੋਗਰਾਮ ਲਗਾਇਆ ਕਿਉਂਕਿ ਉਸ ਦਿਨ ਬੜੇ ਰੁਝੇਵੇਂ ਸਨ। ਸਾਡੇ ਬਾਬੀ ਬੀਬੀ ਕੁਲਦੀਪ ਗੋਸਲ ਜੀ ਨੇ ਵੀ ਹਾਜ਼ਰੀ ਭਰੀ ਉਸ ਪ੍ਰੋਗਰਾਮ ਦੇ ਵਿੱਚ, ਅਤੇ ਆਪਣੀ ਜ਼ੁਬਾਨੀ ਤੁਹਾਡੇ ਨਾਲ ਉਹ ਗੱਲ ਕਰਨਗੇ ਸਰੋਤਿਆਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ ਬੀਬੀ ਜੀ। ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਡਾਕਟਰ ਦਰਸ਼ਨਦੀਪ ਜੀ, ਡਾਕਟਰ ਕਥੂਰੀਆ ਜੀ, ਕਥੂਰੀਆ ਤੇ ਉਹਨਾਂ ਨੇ ਜੋ ਤੁਸੀਂ ਉੱਥੇ ਰੰਗ ਬੰਨਿਆ, ਜਿੱਦਾਂ ਪੰਜਾਬ ਤੋਂ ਕਿੰਨੇ ਜਿਹੜੀਆਂ ਬੰਦੇ ਆਏ ਗਏ, ਕਿੰਨੇ ਬਾਹਰੋਂ ਹੋਰ ਅਮੈਰੀਕਾ ਤੋਂ ਤੇ ਇੱਥੋਂ ਐਡਮਿੰਟਨ ਤੋਂ ਬਾਕੀ ਸ਼ਹਿਰਾਂ ਤੋਂ ਵੀ ਆਏ, ਇੰਨੀ ਦੁਨੀਆਂ, ਮੈਂ ਹੈਰਾਨ ਹਾਂ ਕਿ ਤੁਸੀਂ ਕਿੱਦਾਂ ਮੈਨੇਜ ਕੀਤਾ ਉਹਨਾਂ ਨੂੰ, ਕਿੱਦਾਂ
0: ਗੈਟ ਟੂਗੈਦਰ ਹੈ ਸੀ, ਪੂਰਾ ਖਾਣ ਪੀਣ ਉੱਥੇ ਖੁੱਲਾ ਹਾਲ ਦੇਖੋ ਤੁਸੀਂ, ਪੂਰੇ ਦਾ ਪੂਰਾ ਹਾਲ ਭਰਿਆ ਹੁੰਦਾ ਸੀ, ਤੇ ਫਿਰ ਇੱਕ ਹੋਰ ਦੇਖੋ ਕਿ ਲਾਈਨਾਂ ਲੱਗੀਆਂ ਹੁੰਦੀਆਂ ਸੀ ਆਪਣੀ ਆਈਟਮ ਦੇਣ ਵਾਸਤੇ, ਉੱਥੇ ਇੰਨੀ ਰਸ਼ ਸੀ ਕਿ ਬੜੀ ਸਿਫਾਰਿਸ਼ਾਂ ਪਾ ਪਾ ਕੇ ਬੜੀ ਬੜੀ ਮੁਸ਼ਕਲ ਦੇ ਨਾਲ ਲੋਕਾਂ ਨੂੰ ਟਾਈਮ ਮਿਲਦਾ ਸੀ, ਤੇ ਕਿੰਨਾ ਖੂਬਸੂਰਤ।
1: ਮੈਂ ਵੀ ਇਸੇ ਤਰ੍ਹਾਂ ਮੰਗਿਆ, ਮੈਨੂੰ ਥੋੜਾ ਟਾਈਮ ਦਿਓ, ਮੈਂ ਵੀ ਥੋੜਾ ਜਿਹਾ।
0: ਨਹੀਂ ਤੁਸੀਂ ਬੜੀ ਵਧੀਆ ਉਸ ਦਿਨ ਅੰਮ੍ਰਿਤਾ ਪ੍ਰੀਤਮ ਦੀ ਜਿਹੜੀ ਨਜ਼ਮ ਸੁਣਾਈ ਸੀ ਬਹੁਤ ਖੂਬਸੂਰਤ, ਬਹੁਤ ਵਧੀਆ ਸੀ।
1: ਗਿੱਧਾ ਵਗੈਰਾ ਤਾਂ ਮੈਨੂੰ ਪਤਾ ਨਹੀਂ ਸੀ, ਮੈਂ ਫਿਰ
0: ਨਹੀਂ ਗਿੱਧਾ ਹੈ ਸੀ, ਗਿੱਧਾ ਕੱਲ ਰਾਤ ਨੂੰ ਜੀ, ਕੱਲ ਕਿਉਂਕਿ ਸਾਨੂੰ 7:30-8 ਵਜ ਗਏ, ਦੋਸਤਾਂ ਮਿੱਤਰਾਂ ਨੂੰ ਆਨਰ ਕਰਦੇ ਆ, ਸਨਮਾਨਿਤ ਕਰਦੇ ਆ,
1: ਜਿੰਨੇ ਵੀ
0: ਜਿੰਨੇ ਵੀ ਦੋਸਤ ਬਾਹਰੋਂ ਆਏ ਸੀ ਨਾ, ਉਹਨਾਂ ਸਾਰਿਆਂ ਨੂੰ ਸ਼ਾਲ ਦੇ ਕੇ, ਟਰਾਫੀਆਂ ਦੇ ਕੇ, ਸਰਟੀਫਿਕੇਟ ਦੇ ਕੇ, ਉਹਨਾਂ ਨੂੰ ਆਨਰ ਵੀ ਕੀਤਾ।
1: ਮੇਰੇ ਸਾਹਮਣੇ ਹੋ ਰਿਹਾ ਸੀ ਸਾਰਾ ਕੁਛ, ਮੈਂ ਉੱਥੇ ਬੈਠੀ ਰਹੀ।
0: ਉਹ ਫਿਰ ਗਿਣਤੀ ਕਾਫੀ ਸੀ ਨਾ, ਤੇ ਉਹਨਾਂ ਨੂੰ ਆਨਰ ਕਰਦਿਆਂ ਕਰਦਿਆਂ ਨੂੰ ਟਾਈਮ ਲੱਗਿਆ, ਤੇ ਉਸ ਤੋਂ ਬਾਅਦ
1: ਫਿਰ ਤਿੰਨਿਆਂ ਜਨਾਨੀਆਂ ਸੀ ਗਿੱਧੇ ਟੀਮ ਦੇ ਵਿੱਚ
0: ਹੈ ਸੀ, ਘੱਟੋ ਘੱਟ 12 ਕਦੇ ਕਰੀਬ ਸੀ ਜੀ।
1: ਅੱਛਾ, ਮੈਂ ਤਾਂ ਫਿਰ ਆ ਗਈ ਨਾ, ਮੈਨੂੰ ਪਤਾ, ਮੈਂ ਕਿਹਾ ਮੈਂ ਥੱਕ ਵੀ ਗਈ ਵੀਰ, ਦੇਖੋ ਇੰਨਾ ਹੁਣ ਮੈਂ 89 ਹੋ ਜਾਣਾ ਹੋ 2 ਮਹੀਨਿਆਂ ਨੂੰ
0: ਜੀ ਜੀ,
1: ਮੈਂ ਫਿਰ ਪਰਸੋਂ ਵੀ ਸਾਰਾ ਚੌਥ ਵੀ ਮੈਨੂੰ ਨਾ ਫਰਾਈਡੇ ਉਹ ਮੇਰੇ ਮੁੰਡੇ ਨੇ ਫੰਡਰੇਜ਼ਿੰਗ ਰੱਖਿਆ ਸੀ ਹਸਪੀਟਲ, ਕਿਤੇ ਟੇਬਲ ਆਇਆ
0: ਜੀ ਜੀ ਜੀ,
1: ਮੈਨੂੰ ਉੱਥੇ ਜਾਣਾ ਪਿਆ 11 ਵਜੇ, ਉੱਥੋਂ ਮੈਂ ਆਈ ਤੇ ਸਵੇਰੇ ਉੱਠ ਕੇ ਮੈਂ ਜਰਾ ਲੇਟ ਗਈ, ਤਾਂ ਫਿਰ ਉੱਥੋਂ ਮੈਂ ਸਵੇਰ ਨੂੰ ਰਾਤ ਨੂੰ 9 ਵਜੇ ਆਈ ਪਰਸੋਂ, ਕੱਲ ਮੈਂ ਛੇਤੀ ਆ ਗਈ ਉੱਥੋਂ, ਨਾ ਕੱਲ ਮੈਂ ਛੇਤੀ ਆ ਗਈ, ਥੋੜਾ ਮੈਂ ਵੇਟ ਕਰ ਲਈ, ਮੈਨੂੰ ਪਤਾ ਹੁੰਦਾ ਕਿੱਦਾਂ ਕਿਦਾਂ ਪੈ ਜਾਣਾ, ਮੈਂ ਦੇਖ ਕੇ ਦਿਖਾਉਂਦੀ ਰਹੀ।
0: ਚਲੋ ਬਹੁਤ ਵਧੀਆ ਜੀ, ਤੁਹਾਨੂੰ ਮਿਲ ਕੇ ਬਹੁਤ ਅੱਛਾ ਲੱਗਿਆ, ਪਹਿਲੀ ਵਾਰੀ ਤੁਹਾਡੇ ਦਰਸ਼ਨ ਕੀਤੇ, ਡਾਕਟਰ ਜੀ
1: ਮੈਨੂੰ ਬਹੁਤ ਚੰਗੇ ਲੱਗੇ, ਤੁਸੀਂ ਮੈਨੂੰ ਇੰਨੇ ਸ਼ੇਰ ਉੱਥੇ ਸੁਣਾਏ, ਤੁਸੀਂ ਬੜਾ ਸ਼ਰਾਬ।
0: ਅੱਛਾ ਅੱਛਾ, ਤੁਸੀਂ ਸੁਣਿਆ ਉੱਥੇ
1: ਇੰਨੀਆਂ ਰੌਣਕਾਂ ਲਾਈਆਂ, ਪੁੱਛੋ ਨਾ, ਤੁਸੀਂ ਤਾਂ ਉੱਥੇ ਇੱਕ ਮਹਿਮਾਨ ਨਹੀਂ ਸੀ, ਤੁਸੀਂ ਤਾਂ ਇੱਕ ਸੇਵਾ ਰਾਤ ਦੀ ਤਰ੍ਹਾਂ ਉੱਥੇ।
0: ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ, ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ ਬੀਬੀ ਜੀ,
1: ਧੰਨਵਾਦ ਤੁਹਾਡਾ ਜੀ, ਜੋ ਤੁਸੀਂ ਕਰਦੇ ਆ ਡਾਕਟਰ ਕਥੂਰੀਆ ਸਾਹਿਬ, ਜੋ ਉਹਨਾਂ ਦਾ ਇੱਡਾ ਵੱਡਾ ਦਿਲ ਹੈਗਾ, ਲੋਕੀ ਇੱਥੇ ਬਹੁਤ ਅਮੀਰ ਤੋਂ ਅਮੀਰ ਆ, ਪਰ ਉਹ ਇਹੋ ਜਿਹਾ ਕੰਮ ਨਹੀਂ ਕਰਦੇ,
0: ਬਸ ਦਿਲ ਹੋਣਾ ਬਹੁਤ ਜ਼ਰੂਰੀ ਹੈ ਜੀ, ਬਹੁਤ ਬਹੁਤ
1: ਦਿਲ ਹੋਣਾ ਤੇ ਰੱਬ ਦੀ ਮਿਹਰ।

ਨਾਂ ਇਹ ਡੈਡੀਕੇਟ ਕੀਤੀ ਗਈ ਸੀ, ਸਮਰਪਿਤ ਕੀਤੀ ਗਈ ਸੀ ਉਹਨਾਂ ਨੂੰ, ਔਰ ਉਹਨਾਂ ਦੇ ਨਾਮ ਦੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਵੀ ਅਸੀਂ ਸਾਡੇ ਬ੍ਰਹਮਟਨ ਦੀਆਂ, ਕਿਉਂਕਿ ਸਾਡੀ ਇਸ ਕਾਨਫਰੰਸ ਦਾ ਜਿਹੜਾ ਮੇਨ ਵਿਸ਼ਾ ਹੀ ਹੈ ਸੀ ਨਾ ਕਿ ਪੰਜਾਬੀ ਸਾਹਿਤ ਔਰ ਸਮਾਜ ਦੇ ਵਿੱਚ ਔਰਤ ਦਾ ਅਕਸ ਕੀ ਹੈ। ਸੋ 32 ਪੇਪਰ ਉੱਥੇ ਪੜ੍ਹੇ ਗਏ ਜੀ, 32 ਪੇਪਰ ਪੜ੍ਹੇ ਗਏ ਅਤੇ 150 ਦੇ ਕਰੀਬ ਜਿਹੜੇ ਲਿਖਾਰੀ ਸੀ ਕਵਿਤਾ ਦੇ ਜਾਂ ਕੋਈ ਗਜ਼ਲ ਦੇ ਜਾਂ ਗੀਤ ਦੇ, ਉਹਨਾਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। 3 ਦਿਨਾਂ ਦੇ ਵਿੱਚ ਅਸੀਂ ਕਵੀ ਦਰਬਾਰ 3 ਦਿਨ ਕੀਤਾ ਔਰ 32 ਪੇਪਰ ਪੜ੍ਹੇ ਗਏ, ਜਿਹਦੇ ਵਿੱਚ 5 ਸੈਸ਼ਨ ਸੀਗੇ, ਅਕੈਡੈਮਿਕ ਸੈਸ਼ਨ ਜਿਨ੍ਹਾਂ ਨੂੰ ਕਿਹਾ ਜਾਂਦਾ, ਟੈਕਨੀਕਲ ਸੈਸ਼ਨ ਕਿਹਾ ਜਾਂਦਾ, ਔਰ ਬਹੁਤ ਅੱਛੇ ਅੱਛੇ ਪੇਪਰ। ਡਾਕਟਰ ਆਤਮਜੀਤ ਜਿਹੜੇ ਸ਼ਿਕਾਗੋ ਤੋਂ ਆਏ ਸੀ ਸਪੈਸ਼ਲ ਤੌਰ 'ਤੇ, ਸਾਡੇ ਡਾਕਟਰ ਵਰਿਆਮ ਸੰਧੂ ਜੀ ਜਿਹੜੇ ਇੱਥੋਂ ਆਏ ਸੀ ਜੀ, ਕਿਰਪਾਲ ਸਿੰਘ ਪੂਨੀ ਜੀ, ਫਿਰ ਪੰਨੂ ਸਾਹਿਬ ਜਿਹੜੇ ਕੰਪਿਊਟਰ ਦਾ, ਜਿਨ੍ਹਾਂ ਨੂੰ ਪੰਜਾਬੀ ਸਿਖਾਉਣ ਦਾ ਇੱਧਰ ਬਹੁਤ ਮੁਹਾਰਤ ਹੈ ਔਰ ਉਹਨਾਂ ਨੂੰ ਬੜੇ ਮੋਢੀ ਦੇ ਤੌਰ 'ਤੇ ਜਾਣਿਆ ਜਾਂਦਾ। ਇੱਕ ਇੱਕ ਦਾ ਨਾਮ ਮੈਂ ਕਿੰਨਾ ਕਿੰਨਾ ਦੇ, ਸਾਡੇ ਪ੍ਰੋਫੈਸਰ ਅਤੇ ਸਿੰਘ ਜੀ, ਮੈਨੂੰ ਵੀ ਬਹੁਤ ਵਧੀਆ ਲੱਗਾ ਕਿ ਮੇਰੇ ਵੀ ਇਹਨਾਂ ਵਿੱਚੋਂ ਜਿਹੜੇ ਇੱਕ ਦੋ ਟੀਚਰ ਸੀ ਜਿਹੜੇ ਇੱਥੇ ਆਏ, ਅਤੇ ਮੈਨੂੰ ਬਹੁਤ ਮਜ਼ਾ ਆਇਆ। ਮਜ਼ਾ ਇਸ ਕਰਕੇ ਆਇਆ ਕਿ ਅੱਜ ਦੇਖੋ, ਅੱਜ ਇੱਕ ਹੋਰ ਵੀ ਗੱਲ ਹੈ ਸੱਚ, ਅੱਜ ਵਿਸ਼ਵ ਅਧਿਆਪਕ ਦਿਵਸ ਵੀ ਹੈ 5 ਅਕਤੂਬਰ ਨੂੰ। ਸੋ 5 ਅਕਤੂਬਰ ਨੂੰ ਤਾਂ ਵਰਲਡ ਟੀਚਰਸ ਡੇ ਹੈ, ਸਾਡੇ ਇੰਡੀਆ ਦੇ ਵਿੱਚ 5 ਸਤੰਬਰ ਨੂੰ ਮਨਾਇਆ ਜਾਂਦਾ, ਉਹ ਜਿਹੜਾ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨ ਦੇ ਜਨਮ ਦਿਨ ਦੇ ਸੰਬੰਧ ਵਿੱਚ, ਉਹਨਾਂ ਦਾ ਜਨਮ ਸੀ 5 ਸਤੰਬਰ ਨੂੰ, ਅਤੇ 1967 ਦੇ ਵਿੱਚ ਜਦੋਂ ਰਾਸ਼ਟਰਪਤੀ ਬਣੇ ਨਾ, ਅਤੇ ਜਦੋਂ ਉਹਨਾਂ ਦੇ ਦੋਸਤ ਮਿੱਤਰ ਜਾਂ ਉਹਨਾਂ ਦੇ ਕੁਝ ਸਟੂਡੈਂਟਸ ਆਏ ਕਿ ਉਹਨਾਂ ਨੂੰ ਮੁਬਾਰਕ ਦੇਣ ਵਾਸਤੇ, ਉਹ ਕਹਿੰਦੇ ਵੀ ਕਿਉਂ ਨਾ ਯਾਰ ਇਸ ਦਿਨ ਨੂੰ ਆਪਾਂ ਟੀਚਰਾਂ ਦੇ ਨਾਂ ਦੇ ਉੱਪਰ ਹੀ ਡੈਡੀਕੇਟ ਕਰ ਦਈਏ। ਤਾਂ ਉਦੋਂ 5 ਸਤੰਬਰ 1967 ਤੋਂ ਲੈ ਕੇ ਸਾਡੇ ਹਿੰਦੁਸਤਾਨ ਦੇ ਵਿੱਚ ਟੀਚਰਸ ਡੇ ਦੇ ਤੌਰ 'ਤੇ ਇਸ ਨੂੰ ਮਨਾਇਆ ਜਾਣ ਲੱਗਾ। ਲੇਕਿਨ ਵਰਲਡ ਟੀਚਰਸ ਡੇ ਜਿਹੜਾ ਹੈ ਨਾ, ਇਸ ਦੀ ਸ਼ੁਰੂਆਤ ਹੁੰਦੀ ਹੈ 1966 ਤੋਂ, ਜਦੋਂ ਯੂਨੈਸਕੋ ਦੇ ਵਿੱਚ ਜਿਹੜਾ ਇੰਸਟੀਚਿਊਟ ਲੇਬਰ ਅਤੇ ਜਿਹੜੇ ਅੰਤਰਰਾਸ਼ਟਰੀ ਜਿਹੜਾ ਕਿਰਤ ਸੰਗਠਨ ਸੀ ਯੂਨੈਸਕੋ ਦੇ ਵਿੱਚ, ਉਹਨਾਂ ਦੇ ਵਿਚਕਾਰ ਜਦੋਂ ਆਪਸ ਦੇ ਵਿੱਚ ਟੀਚਰਾਂ ਦੀ ਬਿਹਤਰੀ ਦੇ ਲਈ ਜਾਂ ਟੀਚਰਾਂ ਦੀ ਮੁਸ਼ਕਲ ਦੇ ਲਈ, ਟੀਚਰਾਂ ਦੇ ਜਿਹੜੇ ਵਰਕਿੰਗ ਆਵਰਸ, ਉਹਨਾਂ ਦੇ ਬਾਰੇ ਜਦੋਂ ਸੁਝਾਅ ਮੰਗੇ ਗਏ ਨਾ, ਅਤੇ ਦੋਸਤਾਂ ਮਿੱਤਰਾਂ ਨੇ ਸੁਝਾਅ ਦਿੱਤੇ, ਅਤੇ 1994 ਤੋਂ ਇਸ ਨੂੰ ਫਿਰ 5 ਅਕਤੂਬਰ ਨੂੰ ਇਸ ਨੂੰ ਦਿਨ ਨੂੰ ਮਨਾਇਆ ਜਾਣਾ ਸ਼ੁਰੂ ਹੋ ਗਿਆ ਸੀ। ਲੇਕਿਨ ਉਸ ਨੂੰ ਯਾਦ ਕਰਕੇ ਕਿ 1966 ਦੇ ਵਿੱਚ ਇਸ ਦੀ ਸ਼ੁਰੂਆਤ ਜਿਹੜੀ ਹੈ ਨਾ, ਉਹ ਹੋਈ ਸੀ ਉੱਥੇ। ਸੋ ਟੀਚਰਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਜੀ, ਉਸਤਾਦਾਂ ਦਾ ਯੋਗਦਾਨ ਸਾਡੀ ਜ਼ਿੰਦਗੀ ਦੇ ਵਿੱਚ ਹੁੰਦਾ ਹੀ ਬੜਾ। ਸੋ ਟੀਚਰਾਂ ਦਾ ਦੇਖੋ, ਇੱਕ ਟੀਚਰ ਦਾ ਨਾ ਜਿਹੜਾ ਦਾਇਰਾ ਬੜਾ ਵਿਸ਼ਾਲ ਹੈ ਸਾਡੀ ਜ਼ਿੰਦਗੀ ਦੇ ਵਿੱਚ। ਉਹ ਟੀਚਰ ਇਹ ਨਹੀਂ ਕਿ ਜਿਹੜਾ ਸਾਨੂੰ ਕਲਾਸ ਦੇ ਵਿੱਚ ਟੀਚਰ ਪੜ੍ਹਾਵੇ ਉਹ ਹੀ ਸਾਡਾ ਟੀਚਰ ਹੈ। ਸੋ ਜਿਹੜੇ ਕਈ ਆਦਮੀ ਸਕਿੱਲ ਵੀ ਸਿੱਖਦੇ ਨੇ ਨਾ, ਕਈ ਹੋਰ ਕੰਮ ਕਰਨ ਦੀ ਮੁਹਾਰਤ ਵੀ ਹਾਸਲ ਕਰਦੇ ਨੇ, ਉਹਨਾਂ ਦੇ ਵੀ ਜਿਹੜੇ ਉਸਤਾਦ ਹੁੰਦੇ ਨੇ ਨਾ, ਜਿਹੜੇ ਉਹਨਾਂ ਨੂੰ ਸਿਖਾਉਂਦੇ ਨੇ ਉਹ ਚੀਜ਼ਾਂ, ਉਹਨਾਂ ਨੂੰ ਵੀ ਅਸੀਂ ਉਸਤਾਦ ਦੇ ਤੌਰ 'ਤੇ, ਟੀਚਰ ਦੇ ਤੌਰ 'ਤੇ ਹੀ ਕੰਸੀਡਰ ਕਰ ਸਕਦੇ ਹਾਂ। ਸੋ ਸਾਡੀ ਜ਼ਿੰਦਗੀ ਦੇ ਵਿੱਚ ਟੀਚਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜਿੱਥੋਂ ਜਿੱਥੋਂ ਤੱਕ ਵੀ ਅਸੀਂ ਪਹੁੰਚੇ ਹਾਂ, ਕੋਈ ਵੀ ਐਸਾ ਇਨਸਾਨ ਨਹੀਂ ਹੈ ਜਿਸ ਦੀ ਜ਼ਿੰਦਗੀ ਦੇ ਵਿੱਚ ਉਸਦਾ ਟੀਚਰ ਉਸਨੂੰ ਕੋਈ ਨਾ ਮਿਲਿਆ ਹੋਵੇ। ਮੈਂ ਰਿਪੀਟ ਫਿਰ ਕਰਦੇ ਹਾਂ, ਟੀਚਰ ਦਾ ਮਤਲਬ ਇਹ ਨਹੀਂ ਕਿ ਅਸੀਂ ਸਕੂਲ ਦੇ ਵਿੱਚ ਗਏ ਹਾਂ, ਕਾਲਜ ਦੇ ਵਿੱਚ ਗਏ ਹਾਂ, ਪੜ੍ਹੇ ਹਾਂ ਅਤੇ ਉੱਥੇ ਜਿਹੜੇ ਸਾਨੂੰ ਟੀਚਰ ਮਿਲੇ ਉਹੀ ਸਾਡੇ ਟੀਚਰ ਹੈ। ਜ਼ਿੰਦਗੀ ਦੇ ਵਿੱਚ ਵੱਖਰੇ ਵੱਖਰੇ ਖੇਤਰਾਂ ਦੇ ਵਿੱਚ ਜੇ ਕਿਸੇ ਨੂੰ ਪੜ੍ਹਨ ਦਾ ਨਹੀਂ ਮੌਕਾ ਮਿਲਿਆ, ਕਿਸੇ ਦੇ ਕੋਲ ਸਕਿੱਲ ਐਸੀ ਹੈ ਕਿ ਉਹ ਬਹੁਤ ਵੱਡਾ ਕਿਸੇ ਸਕਿੱਲ ਦਾ ਕਾਰੀਗਰ ਹੈ, ਮੁਹਾਰਤ ਹੈ ਉਸਨੂੰ, ਆਫਟਰ ਆਲ ਉਹਨੇ ਵੀ ਕਿਸੇ ਤੋਂ ਸਿੱਖੀ ਨਾ ਉਹ ਚੀਜ਼, ਇਸ ਤਰ੍ਹਾਂ ਤਾਂ ਨਹੀਂ ਹੋ ਗਿਆ ਕਿ ਉਹ ਜਨਮ ਤੋਂ ਹੀ ਉਸ ਚੀਜ਼ ਦੇ ਵਿੱਚ ਮਾਹਿਰ ਸੀ। ਸੋ ਜੋ ਵੀ ਚੀਜ਼ ਅਸੀਂ ਜ਼ਿੰਦਗੀ ਦੇ ਵਿੱਚ ਸਿੱਖੀ, ਜਿਸ ਚੀਜ਼ ਦੇ ਵਿੱਚ ਅਸੀਂ ਮੁਹਾਰਤ ਹਾਸਲ ਕੀਤੀ, ਜਿਸ ਚੀਜ਼ ਦੇ ਵਿੱਚ ਆਪਣੇ ਆਪ ਨੂੰ ਅਸੀਂ ਨਿਪੁੰਨ ਕੀਤਾ, ਉਸ ਨੂੰ ਕਿਸੇ ਨਾ ਕਿਸੇ ਤੋਂ ਅਸੀਂ ਸਿੱਖਿਆ ਜ਼ਰੂਰ। ਸੋ ਇਹ ਵੀ ਮੈਨੂੰ ਬਹੁਤ ਅੱਛਾ ਲੱਗਾ, ਮੇਰੇ ਉੱਥੇ 2-3 ਟੀਚਰ ਵੀ ਆਏ ਹੋਏ ਸਨ, ਜਿਨ੍ਹਾਂ ਤੋਂ ਮੈਂ ਵੀ ਪੜ੍ਹਿਆ ਸੀ, ਜਿਨ੍ਹਾਂ ਤੋਂ ਪੜ੍ਹਿਆ ਵੀ ਸੀ ਔਰ ਜਿਨ੍ਹਾਂ ਨੂੰ ਵੀ ਮੈਂ ਪੜ੍ਹਦਾ ਰਿਹਾ ਸੀ, ਜਿਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਨੂੰ ਵੀ ਅਸੀਂ ਪੜ੍ਹਿਆ, ਬਹੁਤ ਅੱਛਾ ਲੱਗਿਆ। ਬਹੁਤ ਸਾਰੇ ਸੱਜਣ ਮਿੱਤਰ ਦੋਸਤ ਐਸੇ ਮਿਲੇ ਜਿਨ੍ਹਾਂ ਨੂੰ ਮਿਲਿਆ ਨੂੰ ਮੁੱਦਤਾਂ ਹੋ ਗਈਆਂ ਸੀ, ਔਰ ਕੁਛ ਇੱਕ ਦੋਸਤ ਐਸੇ ਮਿਲੇ ਜਿਨ੍ਹਾਂ ਨੂੰ ਪਹਿਲੀ ਵਾਰ ਮਿਲੇ ਸੀ, ਲੇਕਿਨ ਜਦੋਂ ਉਹ ਵਾਪਸ ਅੱਜ ਉਹਨਾਂ ਦੀ ਹੋਈ ਹੌਲੀ ਹੌਲੀ ਵਾਪਸੀ, ਤਾਂ ਉਹ ਇੱਦਾਂ ਲੱਗਿਆ ਕਿ ਜਿਵੇਂ ਸਾਡੇ ਬੜੇ ਬੜੇ ਜਨਮਾਂ ਜਨਮਾਂਤਰਾਂ ਦੀ ਆਪਸ ਦੇ ਵਿੱਚ ਸਾਡੀ ਦੋਸਤੀ ਹੈ, ਆਪਸ ਦੇ ਵਿੱਚ ਸਾਡੀ ਫਰੈਂਡਸ਼ਿਪ ਹੈ। ਸੋ 3 ਦਿਨ ਇਕੱਠੇ ਰਹਿਣਾ, ਇਕੱਠੇ ਪਾਰਟੀਸਪੇਟ ਕਰਨਾ, ਇਕੱਠੇ ਖਾਣਾ ਪੀਣਾ,
ਅੱਜ ਦਾ ਦੇਖੋ, ਕੱਲ ਸਾਡੀ ਕਾਨਫਰੰਸ ਖਤਮ ਹੋ ਗਈ, ਅੱਜ ਵੀ ਇੱਕ ਹੋਰ ਸਾਡਾ ਪ੍ਰੋਗਰਾਮ ਰੱਖਿਆ ਸੀ ਕਿ ਘੱਟੋ ਘੱਟ 30-35 ਦੋਸਤ ਜਿਹੜੇ ਅਜੇ ਵਾਪਸੀ ਉਹਨਾਂ

ਕਿਸੇ ਦੀ ਅੱਜ ਹੋਈ ਹੈ, ਕਿਸੇ ਦੀ ਕੱਲ ਨੂੰ ਹੈ, ਤੇ ਜ਼ਿਆਦਾ ਤੋਂ ਜ਼ਿਆਦਾ ਪਰਸੋਂ 7 ਤਰੀਕ ਨੂੰ ਸਵੇਰੇ ਵੀ 7 ਵਜੇ ਫਲਾਈਟ ਹੈ। ਸਾਡੇ ਜਿਹੜੇ 13 ਦੋਸਤ ਐਡਮਿੰਟਨ ਤੋਂ ਆਏ ਹੋਏ ਨੇ, ਸੋ ਅੱਜ 30-32 ਦੋਸਤਾਂ ਨੂੰ ਅਸੀਂ 3-4 ਗੱਡੀਆਂ ਅਰੇਂਜ ਕਰਕੇ ਅਸੀਂ ਨਿਆਗਰਾ ਫਾਲ ਦੇ ਲੈ ਕੇ ਉਹਨਾਂ ਨੂੰ ਗਏ, ਉਹਨਾਂ ਨੂੰ ਉੱਥੇ ਦਿਖਾਇਆ, ਘੁਮਾਇਆ, ਫਰਾਇਆ। ਉੱਥੇ ਫਿਰ ਸਾਡੇ ਕਥੂਰੀਆ ਸਾਹਿਬ ਦਾ ਉੱਥੇ ਸਟੋਰ ਹੈ ਬ੍ਰਮਟਨ ਕੈਸ਼ ਐਂਡ ਕੈਰੀ, ਉੱਥੇ 1 ਘੰਟੇ ਦਾ ਅਸੀਂ ਕਲਚਰਲ ਪ੍ਰੋਗਰਾਮ ਕਵੀ ਦਰਬਾਰ ਵੀ ਕਰਵਾਇਆ। ਬੜੀਆਂ ਵਧੀਆ ਵਧੀਆ ਉੱਥੇ ਦੋਸਤਾਂ ਮਿੱਤਰਾਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਉਹਨਾਂ ਦਾ ਖਾਣ ਪੀਣ ਲੰਚ ਉੱਥੇ ਸੀ, ਔਰ ਉਸ ਤੋਂ ਬਾਅਦ ਫਿਰ ਉੱਥੋਂ ਵਾਪਸੀ ਹੋਈ। ਹੁਣ ਫਿਰ ਸ਼ਾਮ ਨੂੰ 7:30 ਵਜੇ ਇੱਕ ਮੁਸ਼ਾਇਰਾ ਹੈ ਸੀ ਇੱਕ ਜਗ੍ਹਾ ਤੇ ਆਰਗੇਨਾਈਜ਼ ਕੀਤਾ ਹੋਇਆ, ਸਾਰੇ ਦੋਸਤ ਮਿੱਤਰ ਉੱਥੇ ਵੀ ਗਏ ਹੋਏ ਨੇ। ਸਾਡੇ ਹੁਸਨੈਨ ਅਕਬਰ ਜੀ ਮੇਰੇ ਨਾਲ ਹੁੰਦੇ ਨੇ, ਸਾਡੇ ਬਾਬਾ ਨਜ਼ਮੀ ਜਿਹੜੇ ਪਾਕਿਸਤਾਨ ਤੋਂ ਆਏ ਨੇ, ਤਾਹਿਰਾ ਸਰਾਂ ਜਿਹੜੀ ਬਹੁਤ ਅੱਛੀ ਕਵਿਤਰੀ ਹੈ ਜਿਹੜੀ ਪਾਕਿਸਤਾਨ ਤੋਂ ਆਈ, ਔਰ ਬਹੁਤ ਸਾਰੇ ਦੋਸਤ ਮਿੱਤਰ ਜਿਨ੍ਹਾਂ ਦਾ ਆਪਣੇ ਆਪਣੇ ਖੇਤਰ ਦੇ ਵਿੱਚ ਮੁਹਾਰਤ ਆ। ਅੱਜ ਉੱਥੇ ਮੁਸ਼ਾਇਰਾ ਹੈ, ਇੱਕ 4141 ਡਿਕਸੀ ਰੋਡ ਦੇ ਉੱਪਰ ਇੱਕ ਕੋਈ ਰੈਸਟੋਰੈਂਟ ਕਿਹੜਾ ਹੈ, ਕੋਈ ਵਿਲੇਜ ਆਫ ਟੇਸਟ ਇਸ ਤਰ੍ਹਾਂ ਦਾ ਮੇਰੇ ਨਾਮ ਸੀ। ਮੇਰੀ ਵੀ ਉੱਥੇ ਡਿਊਟੀ ਲੱਗੀ ਸੀ, ਲੇਕਿਨ ਅੱਜ ਰੇਡੀਓ ਪ੍ਰੋਗਰਾਮ ਹੋਣ ਕਰਕੇ ਮੈਂ ਕਿਹਾ ਵੀ ਅੱਗੇ 2-3 ਦਿਨ ਬ੍ਰੇਕ ਪੈ ਗਈ ਹੈ, ਦੋਸਤਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ, ਤੇ ਮੈਂ ਅੱਜ ਆਪਣੀ ਕਾਨਫਰੰਸ ਦੀਆਂ ਗੱਲਾਂ ਬਾਤਾਂ ਇੱਥੇ ਕਰੂੰਗਾ, ਤੇ ਤੁਸੀਂ ਸਾਰੇ ਉੱਥੇ ਪਾਰਟਿਸਿਪੇਟ ਕਰਕੇ ਆਓ। ਸੋ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਕਿਸੇ ਦੋਸਤ ਮਿੱਤਰ ਨੇ ਸਾਡੀ ਕਾਨਫਰੰਸ ਅਟੈਂਡ ਕੀਤੀ ਹੋਵੇ, ਉਹ ਆਪਣੇ ਫੀਡਬੈਕ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹੋਵੇ ਦੋਸਤਾਂ ਦੇ ਨਾਲ, ਤਾਂ ਜੀ ਆਇਆਂ ਨੂੰ 6473533 6473533 ਸਾਡਾ ਉਹੀ ਪੁਰਾਣਾ ਨੰਬਰ ਹੈ। ਜਾਂ ਵਰਲਡ ਟੀਚਰਸ ਡੇ ਅੱਜ, ਸਾਡੀ ਜ਼ਿੰਦਗੀ ਦੇ ਵਿੱਚ ਟੀਚਰਾਂ ਦਾ ਕੀ ਯੋਗਦਾਨ ਹੈ, ਕੀ ਤੁਸੀਂ ਸਮਝਦੇ ਹੋ, ਤੁਹਾਨੂੰ ਕੀ ਲੱਗਦਾ ਹੈ? ਦੇਖੋ, ਟੀਚਰ ਸਾਨੂੰ ਸਿਖਾਉਂਦੇ ਹੈ, ਭਾਵੇਂ ਟੀਚਰ ਕੋਈ ਚੰਗਾ ਮਿਲਿਆ ਹੋਵੇ ਸਾਨੂੰ, ਜਿਸ ਨੂੰ ਅਸੀਂ ਆਈਡਲ ਮੰਨਿਆ ਹੋਵੇ, ਭਾਵੇਂ ਟੀਚਰ ਸਾਨੂੰ ਕੋਈ ਮਾੜਾ ਮਿਲਿਆ ਹੋਵੇ, ਮਾੜਾ ਜਿਹੜਾ ਉਹ ਵੀ ਸਾਨੂੰ ਸਿਖਾਉਂਦਾ ਕੁਝ ਨਾ ਕੁਝ। ਮਾੜਾ ਕੀ ਸਿਖਾਉਂਦਾ ਹੈ? ਮਾੜਾ ਸਾਨੂੰ ਇਹ ਸਿਖਾਉਂਦਾ ਹੈ ਕਿ ਅਸੀਂ ਉਹਦੇ ਵਰਗਾ ਨਹੀਂ ਬਣਨਾ ਚਾਹੁੰਦੇ। ਇਹ ਵੀ ਸਿੱਖਿਆ ਸਾਨੂੰ ਮਿਲਦੀ ਹੈ, ਜਿਹੜਾ ਬੰਦਾ ਸਾਨੂੰ ਗਾਈਡ ਕਰਦਾ ਨਾ, ਤੇ ਸਾਨੂੰ ਲੱਗਦਾ ਵੀ ਉਸ ਬੰਦੇ ਨੇ ਸਾਨੂੰ ਗਾਈਡ ਸਹੀ ਨਹੀਂ ਕੀਤਾ, ਤੇ ਉਹ ਵੀ ਸਾਨੂੰ ਇੱਕ ਸਿੱਖਿਆ ਮਿਲਦੀ ਹੈ, ਲੈਸਨ ਮਿਲਦਾ ਹੈ ਕਿ ਨਹੀਂ ਭਾਈ ਉਹਦੇ ਵਰਗਾ ਯਾਰ ਅਸੀਂ ਨਹੀਂ ਬਣਨਾ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇੱਦਾਂ ਹੀ ਆਪਾਂ ਚਾਲੂ ਰੱਖਾਂਗੇ, ਤੇ ਅੱਜ ਜਿਹੜੇ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਇੱਕ ਪਿਆਰੇ ਜਿਹੇ ਗੀਤ ਨਾਲ ਕਰਦੇ ਹਾਂ, ਕਿਉਂਕਿ ਸਾਡੀ ਜਿਹੜੀ ਵਰਲਡ ਪੰਜਾਬੀ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ 2-3-4 ਅਕਤੂਬਰ ਨੂੰ ਹੋਈ ਹੈ, ਉਸ ਦੀ ਸਮਾਪਤੀ ਹੋਈ ਹੈ, ਅਜੇ ਉਸ ਦੀ ਸੈਲੀਬ੍ਰੇਸ਼ਨ ਚੱਲ ਰਹੀ ਹੈ। ਅੱਜ ਅਸੀਂ ਨਿਆਗਰਾ ਫਾਲਸ ਦੋਸਤਾਂ ਮਿੱਤਰਾਂ ਨੂੰ ਘੁਮਾ ਕੇ ਲਿਆਏ ਹਾਂ, ਕੱਲ੍ਹ ਦਾ ਦਿਨ ਫਿਰ ਇੱਥੇ ਨੇ ਉਹ, ਬਹੁਤ ਸਾਰੇ ਕੁਛ ਇੱਕ ਚਲੇ ਗਏ ਨੇ, ਕੁਛ ਇੱਕ ਦੀ ਅੱਜ ਫਲਾਈਟ ਸੀ, ਕੁਛ ਇੱਕ ਦੀ ਸਵੇਰੇ ਫਲਾਈਟ ਹੈ, ਬਾਕੀ ਸਾਰਿਆਂ ਦੀ ਜਿਹੜੀ ਕੰਪਲੀਸ਼ਨ ਹੋਏਗੀ ਵਾਪਸੀ ਦੀ ਉਹ ਪਰਸੋਂ ਸਵੇਰੇ 7 ਵਜੇ ਹੋਏਗੀ। ਸੋ ਤੁਸੀਂ ਕੋਈ ਗੱਲਬਾਤ ਕਰਨੀ 6473633535, ਤੇ ਮੈਂ ਇੱਕ ਪਿਆਰਾ ਜਿਹਾ ਗੀਤ ਸਾਡੀ ਉਸ ਮਾਂ ਬੋਲੀ ਪੰਜਾਬੀ ਦੇ ਨਾਂ ਹੀ ਜਿਸ ਦਾ ਅਸੀਂ ਹੋਕਾ ਦਿੱਤਾ ਹੈ 3 ਦਿਨ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ, ਤੇ ਉਸ ਦੇ ਨਾਲ ਮਿਲਦਾ ਜੁਲਦਾ ਵੀ ਗੀਤ ਵੀ ਮੈਂ ਤੁਹਾਨੂੰ ਸੁਣਾ ਰਵਾਂਗਾ। ਵੈਸੇ ਕਿਸੇ ਦੋਸਤ ਨੇ ਵੀ ਕਿਹਾ ਹੈ ਕਿ ਆਪਣੀ ਮਾਂ ਬੋਲੀ ਜਿਹੜੇ ਚਾਵਾਂ ਨਾਲ ਸਿੱਖਦੇ, ਆਪਣੀ ਮਾਂ ਬੋਲੀ ਜਿਹੜੇ ਚਾਵਾਂ ਨਾਲ ਸਿੱਖਦੇ, ਊੜਾ ਐੜਾ ਈੜੀ ਮਾਤਰਾਵਾਂ ਜਿਹੜੇ ਸਿੱਖਦੇ, ਇਹੋ ਜਿਹੇ ਬੁੱਲਾਂ ਅਤੇ ਗੁਲਾਂ ਨੂੰ ਸਲਾਮ ਹੈ, ਬੋਲਦੇ ਪੰਜਾਬੀ ਜਿਹੜੇ ਬੁੱਲਾਂ ਨੂੰ ਸਲਾਮ ਹੈ, ਬੋਲਦੇ ਪੰਜਾਬੀ ਜਿਹੜੇ ਬੁੱਲਾਂ ਨੂੰ ਸਲਾਮ ਹੈ।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। 0026 ਨੰਬਰ ਹੈ ਤੁਹਾਡਾ ਜੀ, GINVA ਨੰਬਰ ਬਾਹਰ ਦਾ ਲੱਗਦਾ ਕਿਤੋਂ। ਸਤਿ ਸ਼੍ਰੀ ਅਕਾਲ ਜੀ। ਗਲਫ ਤੋਂ ਬੋਲ ਰਹੇ ਜੀ, ਗਲਫ ਤੋਂ। ਸਤਿ ਸ਼੍ਰੀ ਅਕਾਲ ਜੀ, GINO ਜੀ, GINO। ਹਾਂਜੀ
1: ਹਾਂਜੀ ਜੀ, ਮੈਂ ਪੁੱਛਣਾ ਸੀ ਜਿਹੜਾ ਤੁਸੀਂ ਦੱਸ ਰਹੇ ਹੋ
0: ਜੀ,
1: ਇੰਨਾ ਤੁਸੀਂ ਕੀਤਾ ਹੈ
0: ਨਹੀਂ? ਇਹ ਸਾਡੀ ਇੱਕ ਵਿਸ਼ਵ ਪੰਜਾਬੀ ਕਾਨਫਰੰਸ ਹੈ ਜੀ, ਵਿਸ਼ਵ ਪੰਜਾਬੀ ਸਭਾ ਬਣੀ ਹੋਈ ਹੈ ਸਾਡੀ ਇੱਥੇ ਬ੍ਰਹਮਟਨ ਦੇ ਵਿੱਚ, ਔਰ ਜਿਹਦੀਆਂ ਇਕਾਈਆਂ ਅਮਰੀਕਾ ਦੇ ਵਿੱਚ ਵੀ, ਹਿੰਦੁਸਤਾਨ ਦੇ ਵਿੱਚ ਵੀ, ਪਾਕਿਸਤਾਨ ਦੇ ਵਿੱਚ ਵੀ, ਦੁਬਈ ਦੇ ਵਿੱਚ ਵੀ, ਆਸਟ੍ਰੇਲੀਆ ਦੇ ਵਿੱਚ ਇਹਦੀਆਂ ਸ਼ਾਖਾਵਾਂ ਜਿਹੜੀਆਂ ਬਣੀਆਂ ਹੋਈਆਂ ਨੇ। ਸਾਢੇ ਕੁ 3 ਸਾਲ ਤੋਂ ਇੱਥੇ ਅਸੀਂ ਬ੍ਰਹਮਟਨ ਦੇ ਵਿੱਚ ਬਣਾਈ ਹੋਈ ਹੈ। 114 ਕੈਨੇਡੀ ਰੋਡ ਦੇ ਉੱਪਰ ਵਿਸ਼ਵ ਪੰਜਾਬੀ ਭਵਨ ਬਣਿਆ ਹੋਇਆ, ਬਹੁਤ ਖੂਬਸੂਰਤ ਇੱਕ ਆਡੀਟੋਰੀਅਮ ਜਿਹਦੇ ਵਿੱਚ 250-300 ਚੇਅਰ ਲੱਗੀ ਹੈ, ਔਰ ਪੂਰਾ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਹੈ, ਅਤੇ ਉੱਥੇ ਅਕਸਰ ਪ੍ਰੋਗਰਾਮ ਇਹ ਹੁੰਦੇ ਰਹਿੰਦੇ ਆ। ਕਿਸੇ ਵੀ ਦੋਸਤ ਮਿੱਤਰ ਭੈਣ ਭਰਾ ਨੇ ਪੰਜਾਬ, ਪੰਜਾਬੀ ਔਰ ਪੰਜਾਬੀਅਤ ਦੇ ਬਾਰੇ ਕੋਈ ਪ੍ਰੋਗਰਾਮ ਕਰਨਾ ਹੋਵੇ, ਤਾਂ ਅਸੀਂ ਉਸ ਦੀਆਂ ਸੇਵਾਵਾਂ ਉਸ ਨੂੰ ਫ੍ਰੀ ਆਫ ਕਾਸਟ ਦਿੰਦੇ ਹਾਂ, ਉਹ ਵੀ ਕਰ ਸਕਦਾ। ਇਹ ਸਾਡਾ 7ਵਾਂ ਪ੍ਰੋਗਰਾਮ ਸੀ ਇਸ ਤਰ੍ਹਾਂ ਦਾ। ਇਸ ਤਰ੍ਹਾਂ ਦੀ ਕਾਨਫਰੰਸਾਂ 6 ਪਹਿਲੇ ਕਰਵਾਈਆਂ ਅਸੀਂ, 3 ਪਾਕਿਸਤਾਨ ਦੇ ਵਿੱਚ ਹੋ ਗਈਆਂ, 1 ਇੱਥੇ ਦੁਬਈ ਦੇ ਵਿੱਚ ਹੋਈ, 2 ਇੱਥੇ ਕੈਨੇਡਾ ਦੇ ਵਿੱਚ ਇਸੇ ਜਗ੍ਹਾ ਤੇ ਪਹਿਲੇ ਹੋਈਆਂ, ਇਹ 7ਵੀਂ ਹੋਈ ਹੈ ਇਸ ਵਾਰ। ਜੀ ਜੀ ਜੀ ਜੀ, ਤੁਸੀਂ ਵੀ ਜ਼ਰੂਰ, ਮੌਕਾ ਮਿਲੇ ਤਾਂ ਇੱਕ ਵਾਰ ਆ ਕੇ ਦੇਖੋ ਤੁਸੀਂ ਇੱਥੇ, ਤੇ ਬਹੁਤ ਵਧੀਆ ਲੱਗੇਗਾ। ਹਾਂ ਨਹੀਂ, ਆਓ ਤੁਸੀਂ ਇਹ ਪ੍ਰੋਗਰਾਮ ਸੁਣਦੇ ਹੋ, ਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਅਕਸਰ ਦੱਸਦੇ ਰਹੇ ਨੇ, ਜਦੋਂ ਕੋਈ ਵੀ ਪ੍ਰੋਗਰਾਮ ਹੋਵੇ ਨਾ, ਹੁਣ ਆਉਣ ਵਾਲੇ ਸਮੇਂ 'ਚ ਜਦੋਂ ਕੋਈ ਹੋਏਗਾ, ਤੇ ਤੁਹਾਨੂੰ ਜ਼ਰੂਰ ਅਸੀਂ ਰੇਡੀਓ ਦੇ ਉੱਪਰ, ਸਾਡਾ ਰੇਡੀਓ ਪ੍ਰੋਗਰਾਮ ਪੰਜਾਬ ਪੰਜਾਬੀ ਔਰ ਪੰਜਾਬੀਅਤ ਨੂੰ ਹੀ ਸਮਰਪਿਤ ਹੈ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਰਾਜਨੀਤਿਕ ਗੱਲਾਂ ਦਿਨੇ ਸਾਰਾ ਦਿਨ ਬਹੁਤ ਹੋ ਜਾਂਦੀਆਂ, ਤੇ ਅਸੀਂ ਦੋਸਤਾਂ ਮਿੱਤਰਾਂ ਨੂੰ ਆਪਣੇ ਪੰਜਾਬ ਦੇ ਨਾਲ ਹੀ ਜੋੜ ਕੇ ਰੱਖਦੇ ਹਾਂ, ਪੰਜਾਬੀ ਮਾਂ ਬੋਲੀ ਦੇ ਨਾਲ ਹੀ ਜੋੜ ਕੇ ਰੱਖਦੇ ਹਾਂ। ਸ਼ੁਕਰੀਆ ਜੀ, ਸ਼ੁਕਰੀਆ, ਮਿਹਰਬਾਨੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ
1: ਯੂ। ਨੰਬਰ ਕੀ ਦੱਸਿਆ ਤੁਸੀਂ ਵੈਸੇ?
0: ਸਾਡਾ 647-3553-53 ਫੋਨ ਨੰਬਰ ਦੱਸ ਰਿਹਾ ਨਾ, 6473675353 ਨੰਬਰ ਸਾਡਾ। ਤੁਸੀਂ ਕਿਤੇ ਆਓ, ਮੇਰਾ ਪਰਸਨਲ ਨੰਬਰ ਹੈ 437-243-3091, 437-243-3091। ਓਕੇ ਓਕੇ ਓਕੇ, ਮੋਸਟ ਵੈਲਕਮ। ਹਾਂਜੀ ਹਾਂਜੀ, ਸੁਣ ਰਹੀ ਆਵਾਜ਼ ਤੁਹਾਡੀ?

0: ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਤੇ ਗੱਲਾਂ ਬਾਤਾਂ ਹੋ ਰਹੀਆਂ ਸੀ ਸਾਡੀਆਂ ਅੱਜ ਕਿ ਅੱਜ ਵਰਲਡ ਟੀਚਰਸ ਡੇ ਹੈ। ਟੀਚਰਾਂ ਦਾ ਵਾਹ ਦੇਖੋ, ਕੋਈ ਵੀ ਐਸਾ ਦੋਸਤ ਨਹੀਂ ਹੈ ਜਿਹੜਾ ਸਕੂਲ ਦੇ ਵਿੱਚ, ਕਾਲਜ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਨਹੀਂ ਪੜ੍ਹ ਕੇ ਆਇਆ। ਸਾਰੇ ਅਸੀਂ ਪੜ੍ਹ ਕੇ ਆਏ ਹਾਂ। ਮੈਂ ਤਾਂ ਇੱਥੋਂ ਤੱਕ ਕਿਹਾ ਕਿ ਜਿਹੜਾ ਸਕੂਲ, ਕਾਲਜ, ਯੂਨੀਵਰਸਿਟੀ ਦੇ ਵਿੱਚ ਨਹੀਂ ਵੀ ਗਿਆ, ਉਹ ਕੁਝ ਨਾ ਕੁਝ ਸਿੱਖਿਆ ਜ਼ਰੂਰ ਹੋਏਗਾ ਜ਼ਿੰਦਗੀ ਦੇ ਵਿੱਚ, ਕਿਸੇ ਨਾ ਕਿਸੇ ਕਾਰੋਬਾਰ ਨੂੰ। ਅਤੇ ਹਰ ਇੱਕ ਬੰਦੇ ਦਾ ਜ਼ਿੰਦਗੀ ਦੇ ਵਿੱਚ ਜਿਹੜਾ ਨਾ ਇੰਪ੍ਰੈਸ਼ਨ ਜਿਹੜਾ ਟੀਚਰ ਦੇ ਬਾਰੇ। ਸਾਡੇ ਇੱਕ ਕਾਲਰ ਫਿਰ ਆਏ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ, ਤੁਹਾਡਾ ਫੋਨ ਦੁਬਾਰਾ ਫਿਰ ਆਇਆ। 0026 ਔਨ ਏਅਰ ਹੋ ਤੁਸੀਂ।
1: ਹਾਂਜੀ, ਉਹ ਵਿੱਚੋਂ ਗੱਲ ਕੱਟ ਗਈ ਸੀ, ਮੈਂ ਡਿਸਟਰਬ ਸੀਗਾ ਨਾ।
0: ਜੀ ਜੀ ਜੀ ਜੀ ਜੀ, ਹਾਂਜੀ, ਬੋਲੋ ਬੋਲੋ। ਹੈਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ, ਤੁਹਾਡੀ ਆਵਾਜ਼ ਨਹੀਂ ਜੀ, ਮੇਰੇ ਤੱਕ ਆਵਾਜ਼ ਤੁਹਾਡੀ ਪਹੁੰਚ ਨਹੀਂ ਰਹੀ। ਤੇ ਤੁਸੀਂ ਜਾਂ ਤਾਂ ਦੁਬਾਰਾ ਕਾਲ ਕਰਿਓ ਤੇ ਜਾਂ ਬਾਅਦ ਦੇ ਵਿੱਚ ਗੱਲ ਕਰ ਲਿਓ, ਹੁਣ ਤੁਹਾਡੀ ਆਵਾਜ਼ ਆ ਨਹੀਂ ਰਹੀ ਤੁਹਾਡੀ। ਸੋ ਮੈਂ ਗੱਲ ਕਰ ਰਿਹਾ ਸੀ ਕਿ ਜੇ ਮੰਨ ਲਓ ਕੋਈ ਕਿਸੇ ਨੇ ਡਰਾਈਵਿੰਗ ਹੀ ਸਿੱਖੀ ਹੈ, ਆਫਟਰ ਆਲ ਕਿਸੇ ਨਾ ਕਿਸੇ ਤੋਂ ਸਿੱਖੀ ਹੋਏਗੀ ਨਾ, ਉਹ ਵੀ ਤੁਹਾਡਾ ਟੀਚਰ ਹੈ। ਹੋਰ ਜੋ ਜੋ ਵੀ ਅਸੀਂ ਕਾਰੋਬਾਰ ਕਰਦੇ ਹਾਂ, ਉਹ ਕਾਰੋਬਾਰ ਅਸੀਂ ਕਿਸੇ ਤੋਂ ਸਿੱਖਿਆ ਹੀ ਹੈ ਨਾ, ਤੇ ਉਹ ਟੀਚਰ ਸਾਡੀ ਜ਼ਿੰਦਗੀ ਦੇ ਵਿੱਚ ਹੈ। ਸਾਡੇ ਬੀਬੀ ਗੋਸਲ ਜੀ ਆ ਗਏ ਨੇ, ਇਹਨਾਂ ਦਾ ਐਕਸਪੀਰੀਅੰਸ ਪੁੱਛਦੇ। ਹਾਂਜੀ,
2: ਹੈਲੋ
0: ਜੀ ਜੀ ਜੀ ਜੀ।
2: ਅੱਛਾ, ਮੈਂ ਆ ਗਈ ਟੀਚਰਾਂ ਦੇ ਵਿੱਚ ਤਾਂ ਸਾਡੇ ਜਿਹੜੇ ਮੈਂ ਕੋ ਐਜੂਕੇਸ਼ਨ ਸਾਡੀ ਜ਼ਰੂਰੀ ਸਨ ਹੋ ਗਿਆ ਸੀਗਾ ਵੀ ਖਾਲਸਾ ਸਕੂਲ ਦੇ ਵਿੱਚ ਕਹਿੰਦੇ ਆਪਣੀਆਂ ਭੈਣਾਂ ਤੇ ਕੁੜੀਆਂ ਜੋ ਵੀ ਹੈ ਇੱਥੇ ਪੜ੍ਹਨਗੀਆਂ। ਉੱਥੇ ਤਾਂ ਸਾਡੇ ਟੀਚਰ ਸਾਨੂੰ ਤਾਂ ਕੁਛ ਕਹਿੰਦੇ ਨੀ ਸੀ, ਪਰ ਸਾਨੂੰ ਇਹ ਵੀ ਸੀਗਾ ਵੀ ਮੁੰਡਿਆਂ ਨੂੰ ਵੀ ਕੁਛ ਉਹਨਾਂ ਨੇ ਕਦੇ ਨੀ ਕਿਹਾ ਸੀਗਾ ਸਾਡੇ ਕਲਾਸ ਦੇ ਵਿੱਚ। ਪਰ ਜਿਹੜੀ ਸਾਡੇ ਪਿੰਡ ਚ ਪਹਿਲਾਂ ਪੰਜਵੀਂ ਤਾਂ ਛੇਵੀਂ ਤਾਂ ਟੀਚਰ ਸੀਗੀਆਂ, ਉਹ ਤਾਂ ਬਹੁਤ ਹੀ ਚੰਗੀ ਸੀ, ਮੈਂ ਤਾਂ ਬਹੁਤ ਪਿਆਰ ਕਰਦੀ ਸੀਗੀ ਜੀ। ਉਹ ਸਾਨੂੰ ਗੁਰਦੁਆਰੇ ਭੇਜਦੇ ਸੀ ਸ਼ਬਦ ਪੜ੍ਹ ਕੇ ਸੀਗਾ, ਜਾਂਦੀਆਂ ਸੰਗਰਾਜ ਵਾਲ ਦੇ ਇੱਕ ਮਹੀਨੇ ਬਾਅਦ। ਗੋਬਿੰਦ ਕੌਰ ਬਹੁਤ ਚੰਗੀ ਟੀਚਰ ਸੀ ਸਾਡੀ, ਉਹਨੇ ਬੜੇ ਬੜਾ ਸਿਰ ਪੜ੍ਹਾਇਆ।
0: ਤੇ
2: ਬਾਕੀ ਦੂਸਰੇ ਛੇਵੀਂ ਵਿੱਚ ਮੈਂ ਕੁੜੀਆਂ ਦੇ ਗਈ, ਉੱਥੇ ਤਾਂ ਫਿਰ ਨੈਕਸਟ ਈਅਰ ਸੀਗਾ। ਜਿਹੜਾ ਫਿਰ ਖਾਲਸਾ ਸਕੂਲ ਆਏ, ਉੱਥੇ ਤਾਂ ਮੈਂ ਚੁੱਪ ਕਰਕੇ ਬੈਠੇ ਦੇਖੀ ਜਾਣਾ ਮੁੰਡਿਆਂ ਵਿੱਚ ਕੀ ਗੱਲਾਂ ਕਰਨੀਆਂ, ਕੁੜੀਆਂ ਥੋੜੀਆਂ ਮੁੰਡੇ ਜਾਵੇ।
0: ਨਹੀਂ, ਜਿਹੜੀ ਮੈਂ ਗੱਲ ਬੀਬੀ ਜੀ ਪੁੱਛਣਾ ਚਾਹਨਾ ਨਾ, ਕਿ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਐਸੇ ਐਸੇ ਟੀਚਰ ਮਿਲਦੇ ਐ, ਸਾਡਾ ਦਿਲ ਕਰਦਾ ਹੈ ਕਿ ਅਸੀਂ ਉਹਨਾਂ ਵਰਗੇ ਬਣੀਏ ਜ਼ਿੰਦਗੀ ਦੇ ਵਿੱਚ। ਕਈ ਸਾਨੂੰ ਇੰਨੇ ਇੰਪ੍ਰੈਸ ਕਰਦੇ ਜਿਹੜੇ ਕਈ ਟੀਚਰ, ਕਿ ਜਿਨ੍ਹਾਂ ਦੇ ਪੜ੍ਹਾਉਣ ਦਾ ਤਰੀਕਾ, ਜਿਨ੍ਹਾਂ ਦੀ ਨੌਲੇਜ, ਜਿਨ੍ਹਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਅੱਗੇ ਡਾਇਰੈਕਸ਼ਨ ਦੇਣਾ, ਉਹ ਕਈ ਵਾਰੀ ਬਹੁਤ ਸਾਡੇ ਲਈ ਮੈਟਰ ਕਰਦਾ ਅੱਗੇ ਲਾਈਫ ਦੇ ਵਿੱਚ।
2: ਮੇਰੇ ਵੀਜ਼ਾ ਹੀ ਪੜ੍ਹਾਉਂਦੇ ਸੀਗੇ ਪੀਏਬੀਟੀ ਕਰਕੇ, ਫਿਰ ਨੌਵੀਂ ਦਸਵੀਂ ਨੂੰ, ਤੇ ਉਹ ਬੜਾ ਚੰਗੀ ਤਰ੍ਹਾਂ ਸਾਨੂੰ ਬੜਾ ਪਿਆਰ ਮਿਲਦਾ ਸੀਗਾ ਉਹਨਾਂ ਕੋਲ, ਸਾਰੇ ਹੈਡਮਾਸਟਰ ਉਹਨਾਂ ਮੈਥ ਪੜ੍ਹਾਉਂਦੇ ਸੀਗੇ। ਬਾਕੀ ਟੀਚਰ ਜਿਹੜੇ ਉਹ ਤਾਂ ਸਾਡੇ ਗੁਰੂ ਹੁੰਦੇ, ਜੇ ਅਸੀਂ ਉਹਨਾਂ ਨੂੰ ਜਿਵੇਂ ਦਿੱਕਤ ਜੇ ਲੈਣੀ ਆ,
0: ਬਿਲਕੁਲ ਬਿਲਕੁਲ
2: ਗੁਰੂ ਹੁੰਦੇ। ਮੈਂ ਵੀ ਇੱਥੇ ਪੜ੍ਹਾਇਆ ਥੋੜੇ ਬੱਚਿਆਂ ਨੂੰ ਜਿਹੜੀ ਹੈਰੀਟੇਜ ਲੈਂਗੁਏਜ ਹੁੰਦੀ ਆ, ਬੱਚਿਆਂ ਦੇ ਜਾ ਕੇ। ਉਹ ਮੈਨੂੰ ਇੱਕ ਵਾਰ ਕੁੜੀ ਕਹਿੰਦੀ, ਆਂਟੀ ਜੀ ਮੈਂ ਤੁਹਾਡੇ ਕੋਲ, ਮੈਂ ਘਰੋਂ ਬੱਚੇ ਚੱਕ ਕੇ ਜਾਣੇ, ਮੈਨੂੰ ਇੰਨਾ ਸ਼ੌਕ ਸੀਗਾ ਕਿ ਮੈਂ ਪੰਜਾਬੀ ਪੜ੍ਹਾਵਾਂ ਬੱਚਿਆਂ ਨੂੰ ਜ਼ਰੂਰ। ਸੋ ਟੀਚਰ ਹੋਣਾ ਤਾਂ ਇੰਨਾ, ਟੀਚਰ ਦਾ ਤਾਂ ਇੰਨਾ ਮਾਣ ਸਤਿਕਾਰ ਹੋਣਾ ਚਾਹੀਦਾ ਕਿ ਟੀਚਰ ਪਹਿਲਾਂ ਤਾਂ ਅੱਗੇ ਕੁੱਟਦੇ ਸੀ, ਹੁਣ ਤਾਂ ਫਿਰ ਕੁੱਟਦੇ ਵੀ ਨੀ ਹੈਗੇ।
0: ਸੋ ਦੋਸਤੋ, ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ। ਦੇਖੋ, ਟੀਚਰ ਨਾ ਇੱਕ ਬੜਾ ਆਨਰੇਬਲ, ਬੜਾ ਇੱਕ ਸੇਕ੍ਰਡ ਜਿਹਾ ਪ੍ਰੋਫੈਸ਼ਨ ਹੈ ਸਾਡੀ ਜ਼ਿੰਦਗੀ ਦੇ ਵਿੱਚ, ਹਰ ਇੱਕ ਦੀ ਜਿਹੜਾ ਯੋਗਦਾਨ ਹੁੰਦਾ ਹੈ। ਐਲਬਰਟ ਆਈਨਸਟਾਈਨ ਨੇ ਨਾ ਇੱਕ ਕੋਟੇਸ਼ਨ ਲਿਖੀ ਹੈ ਕਿ ਇਹ ਜੀਨੀਅਸ ਇਜ 99% ਬਾਈ ਪ੍ਰਸਪੀਰੇਸ਼ਨ, ਓਨਲੀ 1% ਬਾਈ ਇਨਸਪੀਰੇਸ਼ਨ। ਉਹ ਕਹਿੰਦੇ ਜਿਹੜਾ ਜੀਨੀਅਸ ਵਿਅਕਤੀ ਹੁੰਦਾ ਨਾ, ਮੈਂ ਪੰਜਾਬੀ ਦੇ ਵਿੱਚ ਸਮਝਾ ਦਿੰਦਾ, ਜੀਨੀਅਸ ਜਿਹੜਾ ਵਿਅਕਤੀ ਹੁੰਦਾ ਨਾ, 99% ਉਹਦੀ ਆਪਣੀ ਜ਼ਿੰਦਗੀ ਦੀ ਘਾਲੜਾ ਹੁੰਦੀ ਹੈ ਉਹਦੀ ਕਾਮਯਾਬੀ ਦੇ ਵਿੱਚ, ਲੇਕਿਨ 1% ਉਹਦੀ ਜ਼ਿੰਦਗੀ ਦੇ ਵਿੱਚ ਪ੍ਰੇਰਣਾ ਹੁੰਦੀ ਹੈ ਕਿਸੇ ਨਾ ਕਿਸੇ ਦੀ, ਕਿ ਜਿਸ ਤੋਂ ਪ੍ਰੇਰਿਤ ਹੋ ਕੇ ਉਸ ਫੀਲਡ ਦੇ ਵਿੱਚ ਉਸ ਨੇ ਇੰਨੀ ਮਿਹਨਤ ਕਰਕੇ ਆਪਣੇ ਆਪ ਨੂੰ ਇਸ ਰੁਤਬੇ ਦੇ ਉੱਪਰ ਪਹੁੰਚਾਇਆ। ਲੇਕਿਨ ਇਹਦੇ ਵਿੱਚ ਜਿਹੜਾ 1% ਹੈ ਨਾ, ਉਹਦੀ ਜਿਹੜੀ ਇਕੁਐਲਿਟੀ, ਬਰਾਬਰਤਾ ਹੈ ਨਾ, 99% ਦੇ ਬਰਾਬਰ ਹੈ, ਕਿਉਂਕਿ ਉਸ 1% ਨੇ ਉਸ ਨੂੰ ਪ੍ਰੇਰਿਤ ਕੀਤਾ ਤਾਂ ਹੀ ਉਹ ਉਸ ਫੀਲਡ ਦੇ ਵਿੱਚ ਉਹ ਗਿਆ ਨਾ। ਹੁਣ ਜੇ ਸਾਡੇ ਕੋਲ ਲੱਕੜਾਂ ਪਈਆਂ 40-50 ਕਿਲੋ, ਇੱਕ ਮਾਚਿਸ ਦੀ ਤੀਲੀ ਜਿਹੜੀ ਹੈ ਨਾ ਉਹਦੀ ਜ਼ਰੂਰਤ ਹੈ, ਨਹੀਂ ਤਾਂ ਲੱਕੜਾਂ ਉਵੇਂ ਦੀ ਉਵੇਂ ਪਈਆਂ ਰਹਿਣਗੀਆਂ। ਉਸ ਨੂੰ ਜਲਾਉਣ ਵਾਸਤੇ ਮਾਚਿਸ ਦੀ ਤੀਲੀ ਇੱਕ ਬਹੁਤ ਜ਼ਰੂਰੀ ਹੈ। ਸੋ ਟੀਚਰ ਦਾ ਰੋਲ ਸਾਡੀ ਜ਼ਿੰਦਗੀ ਦੇ ਵਿੱਚ ਨਾ ਉਸ ਮਾਚਿਸ ਦੀ ਤੀਲੀ ਵਾਂਗੂ ਹੈ, ਜਿਸ ਨੇ ਸਾਡੇ ਅੰਦਰ ਦੀ ਕਲਾ ਨੂੰ ਪਹਿਚਾਣ ਕੇ ਸਾਡੇ ਅੰਦਰ ਦੀ ਜੋ ਸਾਡੇ ਵਿੱਚ ਕਪੈਸਿਟੀ ਹੈ, ਜੋ ਸਾਡੇ ਵਿੱਚ ਹੁਨਰ ਹੈ, ਉਸ ਨੂੰ ਪਹਿਚਾਣ ਕੇ ਉਸ ਨੇ ਉਸ ਨੂੰ ਉਤਸ਼ਾਹਿਤ ਕਰਨਾ ਹੁੰਦਾ। ਜਿਵੇਂ ਮਾਚਿਸ ਦੀ ਤੀਲੀ ਲਗਾਈ ਦੀ ਨਾ ਲੱਕੜਾਂ ਨੂੰ, ਸੋ ਟੀਚਰ ਨੇ ਉਹਦੇ ਅੰਦਰੋਂ ਖੰਗਾਲ ਕੇ ਨਾ ਉਹ ਚੀਜ਼ ਉਸ ਨੂੰ ਦੱਸਣਾ ਹੁੰਦਾ ਕਿ ਕਾਕਾ ਇਹ ਤੇਰੇ ਵਿੱਚ ਮੁਹਾਰਤ ਹੈਗੀ ਹੈ, ਇਹ ਤੇਰਾ ਰਸਤਾ। ਉਹਦੀ ਉਂਗਲੀ ਫੜ ਕੇ ਉਸ ਰਸਤੇ ਤੇ ਤੋਰਨਾ ਜਿਹੜਾ ਨਾ ਉਹ ਟੀਚਰ ਦਾ ਕੰਮ ਹੈ। ਸੋ ਟੀਚਰ ਇੱਕ ਵਾਰੀ ਨਾ ਸਾਡੇ ਅਬਦੁਲ ਕਲਾਮ ਜਿਹੜੇ ਰਾਸ਼ਟਰਪਤੀ ਹੋਏ ਨੇ ਹਿੰਦੁਸਤਾਨ ਦੇ, ਬਹੁਤ ਕਾਬਲ ਵਿਅਕਤੀ ਸੀ, ਉਸ ਨਾਲ ਦਾ ਕੋਈ ਰਾਸ਼ਟਰਪਤੀ ਅਜੇ ਤੱਕ ਨਹੀਂ ਹੋਇਆ। ਉਹਨੇ ਇੱਕ ਜਗ੍ਹਾ ਤੇ ਲਿਖੀ ਸੀ, ਉਹਨੇ ਵਿੰਗਸ ਔਨ ਫਾਇਰ ਉਹਦੀ ਇੱਕ ਕਿਤਾਬ ਉਹਨੇ ਲਿਖੀ ਹੈ, ਉਹਦੇ ਵਿੱਚ ਉਹਨੇ ਲਿਖਿਆ ਕਿ ਟੀਚਰ ਹੈਜ਼ ਓਨਲੀ 2 ਥਿੰਗਸ ਇਨ ਹਿਜ ਲਾਈਫ। ਉਹ ਕਹਿੰਦੇ ਵੀ ਟੀਚਰ ਦੇ ਕੋਲ ਸਿਰਫ 2 ਚੀਜ਼ਾਂ ਹੁੰਦੀਆਂ, ਬਲੈਕ ਐਂਡ ਵਾਈਟ। ਟੀਚਰ ਹੈਜ਼ ਓਨਲੀ 2 ਕਲਰਸ ਇਨ ਹਿਜ ਲਾਈਫ। ਉਹਦੇ ਕੋਲ 2 ਚੀਜ਼ਾਂ, ਇੱਕ ਬਲੈਕ ਐਂਡ ਵਾਈਟ ਬਲੈਕ ਬੋਰਡ ਔਰ ਵਾਈਟ ਚੌਕ ਉਹਦੇ ਹੱਥ ਵਿੱਚ ਹੁੰਦਾ। ਬਟ ਹੀ ਕੈਨ ਫਿਲ ਐਨੀ ਟਾਈਪ ਆਫ ਕਲਰ ਇਨ ਦੀ ਲਾਈਫ ਆਫ ਹਿਜ ਔਰ ਹਰ ਸਟੂਡੈਂਟਸ। ਪਰ ਉਹਦੇ ਵਿੱਚ ਇੰਨੀ ਕਪੈਸਿਟੀ ਹੁੰਦੀ ਕਿ ਉਹ ਆਪਣੀ ਟੀਚਰ ਹੋਣ ਦੇ ਨਾਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਰੰਗ ਭਰ ਸਕਦਾ। ਆਪਣੇ ਕੋਲ ਸਿਰਫ ਤੇ ਸਿਰਫ ਉਹਦੇ ਕੋਲ ਬਲੈਕ ਐਂਡ ਵਾਈਟ 2 ਹੀ ਕਲਰ ਹੁੰਦੇ ਨੇ, ਲੇਕਿਨ ਉਹਦੇ ਵਿੱਚ ਇੰਨੀ ਸਮਰੱਥਾ ਹੁੰਦੀ ਹੈ ਕਿ ਉਹਦੇ ਵਿੱਚ ਉਹ ਜ਼ਿੰਦਗੀ 'ਚ ਕਿਸੇ ਵੀ ਤਰ੍ਹਾਂ ਦਾ ਰੰਗ ਭਰ ਦੇਵੇ। ਟੀਚਰ ਦਾ ਬਹੁਤ ਹੀ ਯੋਗਦਾਨ ਹੁੰਦਾ ਬੱਚੇ ਆਮ ਇਨਸਾਨ ਦੀ ਜ਼ਿੰਦਗੀ ਦੇ ਵਿੱਚ। ਉਹ ਉਸ ਨੂੰ ਅਰਸ਼ਾਂ 'ਤੇ ਵੀ ਪਹੁੰਚਾ ਸਕਦਾ ਔਰ ਮਾੜਾ ਟੀਚਰ ਉਸ ਨੂੰ ਫਰਸ਼ਾਂ 'ਤੇ ਵੀ ਲਿਆ ਸਕਦਾ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਆਪਾਂ ਜਾਰੀ ਰਹੇਗਾ, ਅਤੇ ਮੈਂ ਪਹਿਲਾਂ ਇੱਕ ਛੋਟਾ ਜਿਹਾ ਤੁਹਾਨੂੰ ਇੱਕ ਮੈਸੇਜ ਵੀ ਦੇਵਾਂ, ਅਤੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 647-367-5353 6473-7535 ਦੇ ਉੱਪਰ ਕਰ ਸਕਦੇ ਹੋ। ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸਾਡੀ ਕਾਨਫਰੰਸ ਦੇ ਬਾਰੇ, ਤੁਸੀਂ ਕੋਈ ਫੀਡਬੈਕ ਦੇ ਸਕਦੇ ਹੋ, ਤੁਸੀਂ ਕਿਸੇ ਨੇ ਦੇਖਿਆ ਹੋਵੇ ਜਾਂ ਕਿਸੇ ਨੇ ਉਹਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ। ਜਿਵੇਂ ਸਾਡੇ ਇੱਕ ਹੁਣ ਦੋਸਤ ਨੇ ਗਲਫ ਤੋਂ ਪੁੱਛਿਆ ਸੀ ਉਹਦੇ ਬਾਰੇ, ਅਤੇ ਤੁਸੀਂ ਕੋਈ ਜਾਣਕਾਰੀ ਲੈਣੀ ਹੋਵੇ ਫੋਨ ਕਰ ਸਕਦੇ ਹੋ 647-367-5353। ਜਾਂ ਅੱਜ ਵਰਲਡ ਟੀਚਰਸ ਡੇ, ਆਪਣੇ ਕਿਸੇ ਟੀਚਰ ਦੀ ਯਾਦ ਤੁਹਾਡੇ ਦਿਲ ਦੇ ਵਿੱਚ ਹੋਏ, ਤੁਹਾਡਾ ਕੋਈ ਟੀਚਰ ਪੁਰਾਣਾ ਤੁਹਾਨੂੰ ਚਾਹੇ ਪ੍ਰਾਇਮਰੀ ਦੇ ਵਿੱਚ, ਚਾਹੇ ਹਾਈ ਸਕੂਲ ਦੇ ਵਿੱਚ, ਚਾਹੇ ਕਾਲਜ ਦੇ ਵਿੱਚ, ਚਾਹੇ ਯੂਨੀਵਰਸਿਟੀ ਦੇ ਵਿੱਚ, ਤੁਸੀਂ ਉਹਦੇ ਤੋਂ ਪੜ੍ਹੇ ਹੋ, ਤੁਸੀਂ ਉਹਦੇ ਤੋਂ ਬੜੇ ਪ੍ਰਭਾਵਿਤ ਹੋਏ ਹੋ, ਜਾਂ ਕੋਈ ਐਸਾ ਟੀਚਰ ਹੋਏ ਜਿਸ ਦੀ ਤੁਹਾਡੇ ਮਨ ਦੇ ਵਿੱਚ ਕੋਈ ਅੱਛੀ ਯਾਦ ਨਾ ਹੋਵੇ, ਉਹ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ। ਅਤੇ ਉਹ ਇੱਕ ਤਰ੍ਹਾਂ ਦੇ ਨਾਲ ਜੇ ਅੱਛੇ ਟੀਚਰ ਦੀ ਹੋਏਗੀ ਤਾਂ ਤੁਹਾਨੂੰ ਉਸ ਟੀਚਰ ਦੇ ਪ੍ਰਤੀ ਇੱਕ ਸ਼ੁਕਰੀਆ ਅਦਾ ਕਰਨ ਦਾ ਅੱਜ ਮੌਕਾ ਹੋਏਗਾ, ਤੁਸੀਂ ਕਰ ਸਕਦੇ ਹੋ। ਅਤੇ 647-367-5353 ਦੇ ਉੱਪਰ ਤੁਸੀਂ ਸਾਡੇ ਨਾਲ ਗੱਲ ਸਕਦੇ ਹੋ। ਸਾਡੇ ਪ੍ਰਾਊਡ ਸਪੌਂਸਰ ਨੇ ਜੀ ਬ੍ਰੰਪਟਨ ਕੈਸ਼ ਐਂਡ ਕੈਰੀ, 100 ਕੈਨਡੀ ਰੋਡ, 905-230-4800 ਨੰਬਰ ਹੈ। ਤੁਸੀਂ ਆਪਣੇ ਘਰ ਦੇ ਲਈ, ਆਪਣੇ ਰੈਸਟੋਰੈਂਟ ਦੇ ਲਈ ਗਰੋਸਰੀ ਲੈਣਾ ਚਾਹੁੰਦੇ ਹੋ, ਜਾਂ ਕੋਈ ਬਰਤਨ ਵੱਡਾ ਲੈਣਾ ਚਾਹੁੰਦੇ ਹੋ, ਘਰ ਦੀ ਕਿਚਨ ਦੇ ਲਈ ਕੋਈ ਨੋਰਮਲ ਬਰਤਨ ਲੈਣਾ ਚਾਹੁੰਦੇ ਹੋ, ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਔਜ਼ਾਰ ਕਿਸੇ ਕਿਸਮ ਦੀ ਤੁਸੀਂ ਰਿਪੇਅਰ ਕਰਨੀ ਹੈ, ਕੋਈ ਇਲੈਕਟ੍ਰਿਸਿਟੀ ਦੀ ਜਾਂ ਕੋਈ ਹੋਰ ਕੋਈ ਡੋਰ ਦਰਵਾਜ਼ੇ ਦੀ, ਜਾਂ ਘਰ ਦੇ ਬੈਕਯਾਰਡ ਦੇ ਵਿੱਚ ਫਰੰਟ ਦੇ ਉੱਪਰ ਕੋਈ ਫੁੱਲ ਪੌਦੇ ਲਗਾਉਣ ਦੇ ਲਈ ਕੋਈ ਛੋਟਾ ਮੋਟਾ ਔਜ਼ਾਰ ਤੁਹਾਨੂੰ ਚਾਹੀਦਾ, ਬ੍ਰੰਪਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ ਹੈ। ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਦਵਾਈ, ਜਿਸ ਨੂੰ ਅਸੀਂ ਅਕਸਰ ਪੰਜਾਬ ਦੇ ਵਿੱਚ ਫਸਟ ਏਡ ਦੇ ਤੌਰ 'ਤੇ ਘਰਾਂ ਵਿੱਚ ਰੱਖ ਲੈਂਦੇ ਸੀ, ਲੇਕਿਨ ਇੱਥੇ ਉਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਦਵਾਈਆਂ ਪ੍ਰਾਪਤ ਕਰਨੀਆਂ ਥੋੜ੍ਹੀ ਜਿਹੀ ਮੁਸ਼ਕਲ ਹੈ, ਲੇਕਿਨ ਬ੍ਰੰਪਟਨ ਕੈਸ਼ ਐਂਡ ਕੈਰੀ 'ਤੇ ਆਓ, ਤੁਹਾਨੂੰ ਈਨੋ, ਇਸਬਗੋਲ, ਜਨਮ ਕੁੱਟੀ, ਸਾਫੀ, ਚੰਡੂ ਬਾਮ, ਬਦਾਮ ਰੋਗਨ, ਹਾਲਜ਼, ਵਿਕਸ, ਇਚਗਾਰਡ, ਮੂਵ, ਹੋਰ ਕੋਈ ਹਨੀ ਟੈਸ ਜਾਂ ਸਡੂਰੀ ਦਵਾਈ, ਖਾਂਸੀ ਵਗੈਰਾ ਦੀ ਹਾਜਮੋਲਾ, ਛੋਟੀਆਂ ਛੋਟੀਆਂ ਜਿਹੜੀਆਂ ਦਵਾਈਆਂ ਜਿਹੜੀਆਂ ਅਕਸਰ ਅਸੀਂ ਘਰਾਂ 'ਚ ਵਰਤਦੇ ਸੀ, ਤੁਹਾਨੂੰ ਬ੍ਰੰਪਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀਆਂ ਨੇ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਮੂਰਤੀ ਚਾਹੀਦੀ ਹੋਏ, ਜਾਂ ਉਹਦੇ ਨਾਲ ਸੰਬੰਧਿਤ ਕੋਈ ਪੂਜਾ ਸਮੱਗਰੀ ਚਾਹੀਦੀ ਹੋਏ, ਤੁਹਾਨੂੰ ਮਿਲ ਸਕਦੀ ਹੈ। ਡਿਸਪੋਜ਼ੇਬਲ ਸਮਾਨ ਤੁਹਾਨੂੰ ਚਾਹੀਦਾ ਹੋਏ, ਕਿਸੇ ਵੀ ਕਲਰ ਦਾ, ਕਿਸੇ ਵੀ ਡਿਜ਼ਾਈਨ ਦਾ, ਕਿੰਨੀ ਵੀ ਮਾਤਰਾ ਦੇ ਵਿੱਚ ਤੁਹਾਨੂੰ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ। ਅਗਰ ਘਰ ਦੇ ਵਿੱਚ ਕੋਈ ਛੋਟਾ ਮੋਟਾ ਫੰਕਸ਼ਨ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਤਾਂ ਪੰਜਾਬੀ ਥੀਮ ਡਿਵੈਲਪ ਕਰਨਾ, ਘਰ ਦੇ ਵਿੱਚ ਪੰਜਾਬੀ ਮਾਹੌਲ ਕ੍ਰੀਏਟ ਕਰਨਾ।

0: ਮੇਲੇ ਔਰ ਜੋ ਜੋ ਵੀ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ ਮਿਲ ਸਕਦੀਆਂ ਨੇ। ਬ੍ਰਮਟਨ ਕੈਸ਼ ਐਂਡ ਕੈਰੀ 100 Kennedy Road 905-230-4800। ਬਹੁਤ ਵਿਸ਼ਾਲ ਸਟੋਰ ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਇਸ ਨੂੰ ਜਾਣਿਆ ਜਾਂਦਾ। 100 Kennedy Road ਬ੍ਰਮਟਨ ਕੈਸ਼ ਐਂਡ ਕੈਰੀ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਪਿਛਲੇ 3 ਦਹਾਕਿਆਂ ਤੋਂ ਤੁਹਾਨੂੰ ਇਹ ਆਪਣੀਆਂ ਸੇਵਾਵਾਂ ਦੇ ਰਹੇ ਨੇ। 114 Kennedy Road 905-450-3333 ਨੰਬਰ ਹੈ। ਲੰਡਨ ਹੈਲੀਫੈਕਸ ਦੇ ਵਿੱਚ ਵੀ ਬ੍ਰਾਂਚ ਹੈ, ਬਹੁਤ ਜਲਦ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਖੁੱਲ੍ਹਣ ਜਾ ਰਹੀ ਹੈ। ਤੁਸੀਂ ਇਹਨਾਂ ਦਾ ਬੁਫੇ ਜ਼ਰੂਰ ਇੱਕ ਵਾਰ ਟਰਾਈ ਕਰੋ। 40 ਤੋਂ 50 ਆਈਟਮਾਂ ਦੇ ਨਾਲ ਸਜਿਆ ਹੋਇਆ ਬੁਫੇ, ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ ਅਤੇ ਪੰਜਾਬੀ ਜ਼ਾਇਕੇ ਦਾ ਤੁਸੀਂ ਆਨੰਦ ਮਾਣੋਗੇ ਜ਼ਰੂਰ। ਲਾਈਵ ਕੇਟਰਿੰਗ ਕਰਵਾਉਣੀ ਹੈ, ਘਰ ਦੇ ਵਿੱਚ ਕੋਈ ਛੋਟਾ ਮੋਟਾ ਫੰਕਸ਼ਨ ਹੈ, ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰੋ। ਗਰਮਾ ਗਰਮ ਹਰ ਚੀਜ਼ ਤੁਹਾਨੂੰ ਘਰ ਦੇ ਦਰਵਾਜ਼ੇ ਦੇ ਉੱਪਰ ਪਹੁੰਚਦੀ ਕਰਨਗੇ। ਸਟਰੀਟ ਫੂਡ ਇਹਨਾਂ ਦਾ, ਗੋਲ ਗੱਪੇ, ਟਿੱਕੀਆਂ, ਸਮੋਸੇ, ਭੱਲੇ, ਡੋਸੇ, ਨੂਡਲਸ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ ਖਾਓ ਤੇ ਆਪਣੀਆਂ ਉਂਗਲੀਆਂ ਚੱਟਦੇ ਰਹਿ ਜਾਓਗੇ। ਟਿਫਨ ਸਰਵਿਸ ਤੁਸੀਂ ਲਗਵਾਉਣਾ ਚਾਹੁੰਦੇ ਹੋ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਉਹ ਵੀ ਅਵੇਲੇਬਲ ਹੈ, ਤੁਹਾਨੂੰ ਮਿਲ ਸਕਦੀ ਹੈ। ਤੁਸੀਂ ਫੋਨ ਕੰਟੈਕਟ ਕਰਕੇ ਜਾਣਕਾਰੀ ਲੈ ਸਕਦੇ ਹੋ। 905-450-3333 114 Kennedy Road। ਕੋਈ ਹਾਲ ਛੋਟਾ ਮੋਟਾ ਫੰਕਸ਼ਨ ਕਰਨਾ ਉਹਦੇ ਲਈ ਤੁਹਾਨੂੰ ਹਾਲ ਵੀ ਮਿਲ ਸਕਦਾ ਹੈ, ਲਾਈਟ ਐਂਡ ਸਾਊਂਡ ਵਗੈਰਾ ਦਾ ਪੂਰਾ ਇੰਤਜ਼ਾਮ, ਖੁੱਲ੍ਹੀ ਡੁੱਲੀ ਪਾਰਕਿੰਗ ਵੀ ਹੈ। ਵਿਲੇਜ ਆਫ ਇੰਡੀਆ 114 Kennedy Road 905-450-3333। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ ਸਾਡੇ ਅਗਲੇ ਪ੍ਰਾਊਡ ਸਪੌਂਸਰ ਨੇ। ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਵੇ, ਕੋਈ ਬਿਊਟੀ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ, 905-399-1810 ਨੰਬਰ ਹੈ। ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ ਕਰਨਾ ਹੋਵੇ ਤਾਂ ਫੋਨ ਕਰੋ 905-399-1810 ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਕੋਈ ਪ੍ਰੋਪਰਟੀ ਦੇਖ ਰਹੇ ਹੋ, ਗੈਸ ਸਟੇਸ਼ਨ ਚਾਹੀਦਾ, ਗਰੋਸਰੀ ਸਟੋਰ ਪਾਲ ਰਹੇ ਹੋ, ਪੀਜ਼ਾ ਸਟੋਰ ਲੱਭ ਰਹੇ ਹੋ, ਕੋਈ ਆਫਿਸ ਲੱਭ ਰਹੇ ਹੋ ਕਿਸੇ ਪਲਾਜ਼ਾ ਦੇ ਵਿੱਚ, ਕੋਈ ਟਰੱਕ ਯਾਰਡ ਦੀ ਪਾਲ ਦੇ ਵਿੱਚ ਹੋ, ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਨੂੰ ਤੁਸੀਂ ਸੰਪਰਕ ਕਰੋ। ਉਹਨਾਂ ਦੀ ਡੀਲਿੰਗ, ਉਹਨਾਂ ਦੀ ਜਾਣਕਾਰੀ, ਉਹਨਾਂ ਦੀ ਇਨਫੋਰਮੇਸ਼ਨ ਬਿਲਕੁਲ ਅਥੈਂਟਿਕ ਹੋਏਗੀ, ਤੁਹਾਡੀ ਮੋਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਪ੍ਰੋਪਰਟੀ ਲੈਣ ਵੇਲੇ ਜਾਂ ਵੇਚਣ ਵੇਲੇ, ਬਹੁਤ ਟਰਾਂਸਪੇਰੈਂਟ ਤਰੀਕੇ ਦੇ ਨਾਲ ਤੁਹਾਡੇ ਨਾਲ ਡੀਲ ਕਰਨਗੇ। ਫੋਨ ਨੰਬਰ 416-525-7400 416-525-7400। ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਆ ਗਈ ਹੈ, ਸਮੱਸਿਆ ਆ ਗਈ ਹੈ, ਟਾਇਰਾਂ ਦੀ ਕੋਈ ਸਮੱਸਿਆ ਹੈ, ਕੋਈ ਮਕੈਨੀਕਲ ਇੰਜਨ ਦੀ ਸਮੱਸਿਆ ਹੈ, ਕੋਈ ਡੈਂਟਿੰਗ ਪੇਂਟਿੰਗ ਦੀ ਕੋਈ ਪ੍ਰੋਬਲਮ ਹੈ, ਯਾਦ ਰੱਖੋ ਨਾਮ ਨੈਸ਼ਨਲ ਆਟੋ ਸਰਵਿਸ 99 Kennedy Road ਸਾਊਥ 905-450-3300 905-450-3300 ਜੀ। ਅਬਾਸ ਜੀ ਨੂੰ ਤੁਸੀਂ ਕਾਲ ਕਰੋ, ਬਹੁਤ ਖੁੱਲ੍ਹੀ ਡੁੱਲੀ ਵਰਕਸ਼ਾਪ ਹੈ, 7-8 ਲਿਫਟਾਂ ਲੱਗੀਆਂ ਹੋਈਆਂ ਨੇ ਅੰਦਰ, 15-20 ਦਾ ਬੜਾ ਟ੍ਰੇਨਡ ਸਟਾਫ ਹੈ ਇਹਨਾਂ ਦੇ ਕੋਲ, ਬੜੀ ਅਫੋਰਡੇਬਲ ਪੈਕੇਜ ਦੇ ਵਿੱਚ ਔਰ ਬੜੀ ਵਧੀਆ ਸਰਵਿਸ ਤੁਹਾਡੀ ਗੱਡੀ ਦੀ ਤੁਹਾਨੂੰ ਕਰਕੇ ਦੇਣਗੇ। ਨੈਸ਼ਨਲ ਆਟੋ ਸਰਵਿਸ 99 Kennedy Road ਸਾਊਥ ਬ੍ਰੈਂਪਟਨ। ਸੋ ਇੱਕ ਜਾਣਕਾਰੀ ਤੁਹਾਡੇ ਨਾਲ ਹੋਰ ਮੈਂ ਸ਼ੇਅਰ ਕਰਨੀ ਹੈ ਕਿ ਇਸ 10 ਅਕਤੂਬਰ ਨੂੰ ਰੋਜ਼ ਥੀਏਟਰ ਜਿਹੜਾ ਹੈ ਨਾ ਆਪਣੇ ਬ੍ਰੈਂਪਟਨ ਦੇ ਵਿੱਚ ਡਾਊਨ ਟਾਊਨ ਦੇ ਵਿੱਚ, ਉੱਥੇ ਬਹੁਤ ਹੀ ਖੂਬਸੂਰਤ ਇੱਕ ਪਲੇ ਹੋ ਰਿਹਾ ਹੈ। ਮੇਰੇ ਬਹੁਤ ਹੀ ਪਿਆਰੇ ਦੋਸਤ ਜਿਹਨੇ ਪਿੱਛੇ ਜੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਵੀ ਆਏ ਸੀ, ਉਹਨਾਂ ਦਾ ਅਸੀਂ ਰੂਬਰੂ ਵੀ ਕੀਤਾ ਸੀ, ਪਾਲੀ ਭੁਪਿੰਦਰ ਸਾਡੇ ਨਾਲ ਬਰਜਿੰਦਰਾ ਕਾਲਜ ਫਰੀਦਕੋਟ ਦੇ ਵਿੱਚ ਅਸੀਂ ਇਕੱਠੇ ਪੜ੍ਹਦੇ ਰਹੇ ਫਰੀਦਕੋਟ, ਅਤੇ ਇਸ ਵੇਲੇ ਪੰਜਾਬੀ ਨਾਟਕ ਦੇ ਖੇਤਰ ਵਿੱਚ, ਪੰਜਾਬੀ ਰੰਗਮੰਚ ਦੇ ਖੇਤਰ ਵਿੱਚ ਉਹ ਸਾਡੇ ਪੰਜਾਬ ਦੇ ਵਿੱਚ ਟੌਪ ਦੇ 3-4 ਜਿਹੜੇ ਟੌਪ ਦੇ ਜਿਨ੍ਹਾਂ ਨੂੰ ਅਸੀਂ ਨਾਟਕਕਾਰ ਕਹਿ ਸਕਦੇ ਨਾ, ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਜਾਣਿਆ ਜਾਂਦਾ। ਸੋ ਉਹਨਾਂ ਦਾ ਲਿਖਿਆ ਹੋਇਆ ਇੱਕ ਨਾਟਕ ਜੱਸੂ ਪੁੱਤ ਬਹੁਤ ਹੀ ਖੂਬਸੂਰਤ ਪਲੇ ਹੈ ਕਿ ਇੱਕ ਛੋਟੀ ਬੱਚੀ ਕਿਸ ਤਰ੍ਹਾਂ ਇੱਕ ਜੱਸੂ ਪੁੱਤ ਬਣ ਕੇ ਆਪਣੇ ਮਾਪਿਆਂ ਦੇ ਲਈ ਉਹ ਕੁਝ ਕਰਦੀ ਹੈ ਜੋ ਅਕਸਰ ਹੀ ਬੱਚੇ ਕਰਦੇ ਨੇ, ਮੁੰਡੇ ਕਰਦੇ ਨੇ ਆਪਣੇ ਮਾਂ ਬਾਪ ਦੇ ਲਈ। ਬਹੁਤ ਖੂਬਸੂਰਤ ਪਲੇ ਹੈ, ਤੁਹਾਨੂੰ ਮੌਕੇ ਦਾ ਦੇਖਣ ਦਾ ਮੌਕਾ ਮਿਲ ਸਕਦਾ ਹੈ। ਤੁਸੀਂ ਰੋਜ਼ ਥੀਏਟਰ ਬ੍ਰਮਟਨ ਦੇ ਵਿੱਚ 10 ਅਕਤੂਬਰ ਨੂੰ 4:30 ਵਜੇ ਗੇਟ ਖੁੱਲ ਜਾਣਗੇ ਉਸ ਹਾਲ ਦੇ, 4:30 ਵਜੇ ਤੋਂ ਲੈ ਕੇ ਘੰਟੇ ਡੇਢ ਘੰਟੇ ਦਾ ਉਹ ਪਲੇ ਹੈ ਤੇ ਤੁਸੀਂ ਦੇਖ ਸਕਦੇ ਹੋ ਉਸ ਦੀਆਂ ਬੜੀਆਂ। ਕੋਈ ਜ਼ਿਆਦਾ ਮਹਿੰਗੀ ਕੋਈ ਟਿਕਟ ਵੀ ਨਹੀਂ ਹੈ, 10-15 ਰੁਪਏ ਦੀ ਟਿਕਟ ਹੈ, 15 ਰੁਪਏ ਦੀ ਜਿਹੜੀ ਉਹਦੀ ਅੱਗੇ ਦੀ ਟਿਕਟ ਹੈ ਫਰੰਟ ਦੀ, 10 ਰੁਪਏ ਉਹਦੀ ਪਿੱਛੇ ਦੀ ਟਿਕਟ ਹੈ। ਸੋ ਤੁਸੀਂ ਉਹਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਏ ਤਾਂ ਮੈਨੂੰ ਫੋਨ ਕਰ ਲਓ 4372403391 4372403091 ਤੇ, ਮੈਂ ਤੁਹਾਨੂੰ ਉਹਦੀ ਇਨਫੋਰਮੇਸ਼ਨ ਦੇ ਦਿਆਂਗਾ, ਕਿਉਂਕਿ ਉਹਨਾਂ ਦਾ ਜਿਹੜਾ ਫਲਾਇਰ ਹੈ ਉਹ ਮੇਰੇ ਮੋਬਾਈਲ ਦੇ ਵਿੱਚ ਹੈ, ਉੱਥੇ ਫੋਨ ਨੰਬਰ ਵਗੈਰਾ ਦਾ ਹੈ। ਬਲਜਿੰਦਰ ਲੇਲਣਾ ਜੀ ਬਹੁਤ ਅੱਛੇ ਨਾਟਕਕਾਰ ਨੇ, ਬਹੁਤ ਅੱਛੇ ਨਿਰਦੇਸ਼ਕ ਨੇ, ਉਹਨਾਂ ਦੀ ਨਿਰਦੇਸ਼ਨਾ ਦੇ ਵਿੱਚ ਇਸ ਨਾਟਕ ਨੂੰ ਤਿਆਰ ਕੀਤਾ ਗਿਆ ਉਹਨਾਂ ਦੀ ਟੀਮ ਦੇ ਵੱਲੋਂ। ਜੱਸੂ ਪੁੱਤ ਪਾਲੀ ਭੁਪਿੰਦਰ ਦਾ ਲਿਖਿਆ ਹੋਇਆ ਨਾਟਕ 10 ਅਕਤੂਬਰ ਨੂੰ 4 ਵਜੇ ਰੋਜ਼ ਥੀਏਟਰ ਬ੍ਰਮਟਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਦੇਖਿਆ ਕਰੋ। ਇੱਦਾਂ ਦੀਆਂ ਅੱਛੀਆਂ ਅੱਛੀਆਂ ਚੀਜ਼ਾਂ ਨਾ ਜਿਹੜੀਆਂ ਉਹ ਸਾਨੂੰ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਸੇਧ ਜਿਹੜੀ ਉਹ ਜ਼ਰੂਰ ਦਿੰਦੀਆਂ। ਬੜੇ ਮੈਸੇਜ ਹੁੰਦੇ ਨੇ ਇਹਨਾਂ ਸਾਹਿਤਕ ਚੀਜ਼ਾਂ ਦੇ ਵਿੱਚ। ਕਿਤਾਬਾਂ ਪੜ੍ਹਿਆ ਕਰੋ, ਥੋੜੀਆਂ ਬਹੁਤਾਂ ਕੋਈ ਇਸ ਤਰ੍ਹਾਂ ਦੇ ਲਿਟਰੇਰੀ ਚੀਜ਼ਾਂ ਦੇਖਿਆ ਕਰੋ, ਕਦੇ ਕਦੇ ਥੋੜਾ ਬਹੁਤ ਜਿੰਨਾ ਕੁ ਟਾਈਮ ਕੱਢ ਸਕਦੇ ਹੋ। ਸਾਡੇ ਇੱਥੇ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਇੱਕ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲੱਗੀ ਹੋਈ ਹੈ ਇਹਨਾਂ ਦਿਨਾਂ ਦੇ ਵਿੱਚ, ਗੁਲਾਟੀ ਸਾਹਿਬ ਵੱਲੋਂ, ਚੇਤਨਾ ਪ੍ਰਕਾਸ਼ਨ ਉਹਨਾਂ ਦਾ ਹੈ ਸਾਡੇ ਲੁਧਿਆਣੇ ਦੇ ਵਿੱਚ ਵੀ, ਔਰ ਪੰਜਾਬ ਦੇ ਵਿੱਚ ਬੜਾ ਜਾਣਿਆ ਪਹਿਚਾਣਿਆ ਨਾਮ, ਟੌਪ ਦੇ 2-3 ਪਬਲੀਕੇਸ਼ਨ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ। ਔਰ ਇੱਥੇ ਸਾਡੇ ਕੈਨੇਡਾ ਦੇ ਵਿੱਚ ਵੀ ਸਰੀ ਦੇ ਵਿੱਚ ਉਹਨਾਂ ਦਾ ਹੈੱਡ ਆਫਿਸ ਬਣਿਆ ਹੋਇਆ ਤੇ ਅਕਸਰ ਸਾਰੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਨਾ ਉਹ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਉਂਦੇ ਰਹਿੰਦੇ ਨੇ। ਇੱਥੇ ਵੀ ਤੁਸੀਂ ਆ ਕੇ ਕਿਸੇ ਦਿਨ ਦੇਖੋ, 11 ਅਕਤੂਬਰ ਤੱਕ ਅਜੇ ਉਹ ਬੁੱਕ ਐਗਜੀਬਿਸ਼ਨ ਜਿਹੜੀ ਪੁਸਤਕ ਪ੍ਰਦਰਸ਼ਨੀ ਲੱਗੀ ਹੋਈ ਹੈ, 24 ਤਰੀਕ ਨੂੰ ਉਹ ਸ਼ੁਰੂ ਹੋਈ ਸੀ ਤੇ ਹੁਣ ਅਜੇ 2-3-4 ਅਕਤੂਬਰ ਨੂੰ ਵੀ ਬਹੁਤ 600 ਦੇ ਕਰੀਬ, ਤੁਹਾਨੂੰ ਦੱਸਿਆ ਵੀ ਸਾਡੇ ਡੈਲੀਗੇਟਸ ਇਕੱਠੇ ਹੋਏ ਸੀ, ਬਹੁਤ ਸਾਰੀਆਂ ਕਿਤਾਬਾਂ ਉਹਨਾਂ ਦੀਆਂ ਵਿਕੀਆਂ ਵੀ। ਲੇਕਿਨ ਉਹ ਗੁਲਾਟੀ ਸਾਹਿਬ ਖੁਦ ਕਹਿ ਰਹੇ ਨੇ ਭਾਈ ਮੈਂ ਤਾਂ ਲੁਟਾਉਣ ਆਇਆ ਤੇ ਲੁੱਟ ਲਓ ਜਿਹਦਾ ਜਿਹਦਾ ਦਿਲ ਕਰਦਾ, ਕੋਈ ਵੀ ਕਿਤਾਬ ਆ ਕੇ ਲੈ ਜਾਓ। ਬਹੁਤ ਅੱਛੀਆਂ ਅੱਛੀਆਂ ਪੰਜਾਬੀ ਦੇ ਘੱਟੋ ਘੱਟ 2-2500 ਡਿਫਰੈਂਟ ਰਾਈਟਰਸ ਦੀਆਂ ਜਾਂ ਡਿਫਰੈਂਟ ਟਾਈਪਸ ਦੀਆਂ ਕਵਿਤਾ ਦੀਆਂ, ਪ੍ਰੋਜ਼ ਦੀਆਂ, ਆਲੋਚਨਾ ਦੀਆਂ, ਨਾਵਲ, ਕਹਾਣੀਆਂ, ਜਿਹੜਾ ਤੁਹਾਡਾ ਇੰਟਰਸਟ ਹੋਏ ਤੁਸੀਂ ਉੱਥੋਂ ਕਿਤਾਬ ਲੈ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, 4133 ਭੈਣ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ
0: ਜੀ ਜੀ ਜੀ ਜੀ ਜੀ ਜੀ ਜੀ ਸਾਰਿਆਂ ਨੂੰ ਜੀ, ਸਾਰਿਆਂ ਨੂੰ ਦੇਖੋ, ਅਧਿਆਪਕ ਦਾ ਰੋਲ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਹੁੰਦਾ ਹੀ ਹੁੰਦਾ।
1: ਮੈਂ ਨਾ ਪ੍ਰੋਗਰਾਮ ਤੁਹਾਡਾ 3 ਦਿਨਾਂ ਵਾਲਾ ਨਾ ਟੀਵੀ ਤੇ ਯੂਟਿਊਬ ਤੇ ਦੇਖ ਰਹੀ।
0: ਹਾਂ, ਯੂਟਿਊਬ ਤੇ ਲਾਈਵ ਹੈ ਸੀ ਜੀ, ਸਾਰਾ ਹੋਇਆ ਸੀ।
1: ਤੇ ਹੁਣ ਦੇਖੋ ਹਮਦਰਦ ਟੀਵੀ ਤੇ ਹੁਣ ਵੀ ਲਾਈਵ ਚੱਲ ਰਿਹਾ।
0: ਹਾਂ, ਹਮਦਰਦ ਟੀਵੀ ਵਾਲੇ, ਹਾਂ ਉਹਨਾਂ ਨੇ ਵੀ ਸਾਡਾ ਕੀਤਾ ਸੀ, ਸਾਡੇ ਦਿੱਲੀ ਤੋਂ ਚੜ੍ਹਦੇ, ਮਤਲਬ ਇਹ ਆਪਣੇ ਹਿੰਦੁਸਤਾਨ ਦੇ ਵਿੱਚ ਵੀ ਲਾਈਵ ਪੂਰੇ ਥਰੂ ਆਊਟ ਵਰਲਡ ਲਾਈਵ ਚੱਲਦਾ ਜਿਸ ਦਿਨ ਉਹਦੇ ਤੇ।
1: ਹੁਣ ਵੀ ਹੁਣ ਚੱਲ ਰਿਹਾ ਬੇਟੇ, ਇਸ ਟਾਈਮ ਨਾ ਮੈਂ ਦੇਖ ਰਹੀ ਹਾਂ।
0: ਅੱਛਾ ਅੱਛਾ, ਗੁੱਡ।
1: ਹਾਂਜੀ, ਹੁਣ ਚੱਲਦਾ ਪਿਆ ਨਾ, ਤਾਂ ਹੀ ਮੈਂ ਤੁਹਾਨੂੰ ਕਾਲ ਨੀ ਕੀਤੀ, ਮੈਂ ਦੇਖਦੀ ਸੀ ਸਾਰਾ ਪ੍ਰੋਗਰਾਮ।
0: ਅੱਜ ਕਿਹੜੇ ਦਿਨ ਦਾ ਤੁਸੀਂ ਦੇਖ ਰਹੇ ਹੋ, ਪਹਿਲੇ ਦਿਨ ਦਾ, ਦੂਜੇ ਦਿਨ ਦਾ, ਤੀਸਰੇ ਦਿਨ ਦਾ?
1: ਤੀਸਰੇ ਦਿਨ ਦਾ, ਕਵੀ ਦਰਬਾਰ ਜਿਸ ਚ ਲਿਖਿਆ ਨਾ
0: ਜੀ ਜੀ ਜੀ,
1: ਸਤਵੇਂ ਅੰਤਰਰਾਸ਼ਟਰੀ ਕਾਨਫਰੰਸ ਹੈ, ਉੱਥੇ ਹੁਣ ਅਕਬਰ ਹੁਸੈਨ ਦਾ ਮੈਂ ਸੁਣ ਕੇ ਹਟੀ ਹਾਂ।
0: ਅੱਛਾ ਅੱਛਾ ਅੱਛਾ ਅੱਛਾ,
1: ਹਾਂਜੀ, ਜਿਹੜਾ ਗਿਆ ਨੂੰ ਮੋਹਣੀ ਨੇ ਆਉਂਦੀ ਉਹ ਸਾਰਾ ਨਾਮ ਹੈ
0: ਹਨਾ,
1: ਤੇ ਹਾਂਜੀ, ਤੇ ਉਹ ਮੈਂ ਤੁਹਾਨੂੰ ਦੇਖਦੀ ਸੀ ਵੀ ਤੁਸੀਂ ਕਿੱਥੇ ਕੋ ਖੜੇ, ਮੈਨੂੰ ਪਛਾਣ ਨੀ ਨਾ
0: ਤੇਰੇ। ਨਹੀਂ ਨਾ, ਤੁਹਾਨੂੰ ਪਛਾਣ ਨੀ ਨਾ ਹੈਗੀ। ਮੈਂ ਸ਼ੁਰੂਆਤ ਕਰਵਾਉਂਦਾ ਸੀ ਜੀ, ਪਹਿਲੇ ਦਿਨ ਦਾ, ਪਹਿਲੇ ਦਿਨ ਮੈਂ ਸ਼ੁਰੂਆਤ ਕਰਵਾਈ ਸੀ, ਦੂਸਰੇ ਸ਼ੁਰੂਆਤ ਜਿਹੜੀ ਨਾ ਉਹ ਹਰ ਇੱਕ ਦੀ ਮੈਂ ਕਰਵਾਉਂਦਾ ਸੀ, ਉਸ ਤੋਂ ਬਾਅਦ ਅਸੀਂ ਕਿਸੇ ਦੀ ਡਿਊਟੀ ਲਾਉਂਦੇ ਸੀ ਵੀ ਹਰ ਇੱਕ ਨੂੰ ਮੌਕਾ ਮਿਲੇ ਪ੍ਰੋਗਰਾਮ ਨੂੰ ਕਰਵਾਉਣ ਦਾ। ਮੈਂ ਦਸਤਾਰ ਨੀ ਜੀ, ਮੈਂ ਬਿਨਾਂ ਦਸਤਾਰ ਤੋਂ ਹਾਂ ਤੇ ਕੋਈ ਗੱਲ ਨੀ, ਕੋਈ ਗੱਲ ਨੀ ਭੈਣ ਜੀ, ਤੁਸੀਂ ਕਿਸੇ ਦਿਨ ਆਓ ਸਾਡੇ ਸਟੂਡੀਓ ਚ, ਆਓ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਕਿਸੇ ਦਿਨ ਬ੍ਰਮਟਨ ਤੁਸੀਂ ਇੱਥੇ ਆਓ ਜ਼ਰੂਰ, ਕਿਸੇ ਦਿਨ ਆਓ ਵਿਸ਼ਵ ਪੰਜਾਬੀ ਭਵਨ ਚ ਆਓ ਕਿਸੇ ਪ੍ਰੋਗਰਾਮ ਤੇ ਆਓ।
1: ਕੋਈ ਗੱਲ ਨੀ, ਪੱਗ ਨਹੀਂ ਬੰਨੀ ਤੇ ਕੋਈ ਨੀ, ਪਰ ਮੈਂ ਤੁਹਾਨੂੰ ਦੇਖ ਰਹੀ ਸੀ ਵੀ ਤੁਸੀਂ ਤੁਹਾਡਾ ਚਿਹਰਾ ਦੇਖਾ, ਬਹੁਤ ਸੋਹਣੇ ਪ੍ਰੋਗਰਾਮ ਕਰ ਰਹੇ ਹੋ, ਤੇ ਮੈਂ ਕਿਹਾ ਦੇਖਾਂ, ਮੈਂ ਦਰਸ਼ਨ ਤਾਂ ਕਰਾਂ ਤੁਹਾਡੇ।
0: ਨਹੀਂ ਨਹੀਂ ਨਹੀਂ, ਜ਼ਰੂਰ ਜੀ, ਜ਼ਰੂਰ ਜ਼ਰੂਰ ਤੁਹਾਡੇ ਨਾਲ ਕਿਸੇ ਦਿਨ ਮੁਲਾਕਾਤ ਕਰੋ। ਮੈਨੂੰ ਬੀਬੀ ਗੋਸਲ ਜੀ ਵੀ ਪਹਿਲੀ ਵਾਰ ਮਿਲੇ ਇੱਥੇ ਸਾਡੀ ਇਸ ਕਾਨਫਰੰਸ ਦੇ ਵਿੱਚ ਹੀ, ਤੇ ਸ਼ੁਕਰੀਆ ਜੀ, ਸ਼ੁਕਰੀਆ ਸ਼ੁਕਰੀਆ ਸ਼ੁਕਰੀਆ। ਸੋ ਦੋਸਤੋ ਸਾਡਾ ਨਾ ਇਹ ਜਿਹੜੀ ਕਾਨਫਰੰਸ ਦੀ ਜਿਹੜੀ ਲਾਈਵ ਕਵਰੇਜ ਹੋ ਰਹੀ ਸੀ, ਦੋ ਤਿੰਨ ਟੀਵੀ ਚੈਨਲ ਵਾਲੇ ਵੀ ਕਰ ਰਹੇ ਸਨ, ਤੇ ਉਸ ਤੋਂ ਇਲਾਵਾ ਸਾਡਾ ਆਪਣਾ ਵੀ ਜਿਹੜਾ ਚੈਨਲ ਹੈ ਉੱਥੇ ਵੀ ਲਾਈਵ ਚੱਲਦਾ ਰਿਹਾ ਪ੍ਰੋਗਰਾਮ, ਜਿਹੜਾ IPTV ਚੈਨਲ ਸਾਡਾ ਇੱਥੇ ਪੰਜਾਬੀ ਦੇ ਵਿੱਚ ਹੈ, VPS24.ca, ਉੱਥੇ ਵੀ ਲਾਈਵ ਸਾਰਾ ਦਿਨ ਪ੍ਰੋਗਰਾਮ ਚੱਲਿਆ, ਅੱਜ ਹੁਣ ਇਸ ਵੇਲੇ ਵੀ ਚੱਲ ਰਿਹਾ ਉੱਥੇ, ਤੇ ਯੂਟਿਊਬ ਦੇ ਉੱਪਰ VPS24 ਸਾਡੇ ਵਿਸ਼ਵ ਪੰਜਾਬੀ ਸਭਾ ਦਾ ਯੂਟਿਊਬ ਚੈਨਲ ਵੀ ਹੈ, ਤੁਸੀਂ ਉਸ ਚੈਨਲ ਨੂੰ ਖੋਲ ਕੇ ਉੱਥੇ ਲਾਈਵ ਤਿੰਨੋ ਦਿਨ ਦਾ ਲਾਈਵ ਪ੍ਰੋਗਰਾਮ ਸਾਰੀ ਦੁਨੀਆਂ ਦੇ ਵਿੱਚ ਚੱਲਿਆ, ਬਹੁਤ ਦੋਸਤਾਂ ਮਿੱਤਰਾਂ ਦੇ ਸਾਨੂੰ ਫੋਨ ਇਧਰੋਂ ਉਧਰੋਂ ਆਉਂਦੇ ਰਹੇ ਆ, ਤੇ ਬੜਾ ਅੱਛਾ ਲੱਗਦਾ ਹੈ ਜੇ ਤੁਸੀਂ ਕੰਮ ਵਧੀਆ ਤਰੀਕਾ ਕੀਤੇ ਨਾਲ ਹੋਵੇ, ਤੁਹਾਨੂੰ ਤੁਸੀਂ ਖੁਦ ਸੰਤੁਸ਼ਟ ਹੋ, ਉਧਰੋਂ ਤੁਹਾਨੂੰ ਦੋਸਤਾਂ ਮਿੱਤਰਾਂ ਦੇ ਫੋਨ ਆਉਣ, ਵੀ ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਸੀ, ਤਾਂ ਉਹਦੇ ਨਾਲ ਇੱਕ ਮਾਨਸਿਕ ਸਕੂਨ ਮਿਲਦਾ, ਅੱਗੇ ਤੋਂ ਹੋਰ ਵਧੀਆ ਕੰਮ ਕਰਨ ਦੇ ਲਈ ਹੌਸਲਾ ਅਫਜ਼ਾਈ ਤੁਹਾਡੀ ਹੁੰਦੀ ਹੈ, ਤੇ ਤੁਸੀਂ ਅੱਗੇ ਪ੍ਰੋਗਰਾਮ ਕਰ ਦਿਓ। ਸੋ ਸਾਡੀ ਗੱਲਬਾਤ ਅੱਜ ਟੀਚਰਾਂ ਦੇ ਬਾਰੇ ਵੀ ਹੋ ਰਹੀ ਸੀ, ਮੈਨੂੰ ਇੱਕ ਛੋਟੀ ਜਿਹੀ ਗੱਲ ਹੋਰ ਟੀਚਰਸ ਦੀ ਆਉਂਦੀ, ਮੈਂ ਇੱਕ ਟੀਚਰ ਦਾ ਮੇਰੇ ਨਾਲ ਥੋੜਾ ਜਿਹਾ ਹੋ ਸਕਦਾ ਉਹਨੇ ਆਪਣੇ ਵੱਲੋਂ ਠੀਕ ਕੀਤਾ ਹੋਏ, ਲੇਕਿਨ ਉਹ ਇਮੋਸ਼ਨਲ ਹੋ ਕੇ ਥੋੜੀ ਜਿਹੀ ਗਲਤੀ ਕਰ ਗਿਆ, ਤੇ ਲੇਕਿਨ ਮੈਨੂੰ ਉਸ ਚੀਜ਼ ਨੇ ਨਾ ਬੜਾ, ਛੋਟੇ ਜਿਹੇ ਮੈਂ ਪੜ੍ਹਦਾ ਸੀ ਉਦੋਂ, ਸੱਤਵੀਂ ਅੱਠਵੀਂ ਦੀ ਗੱਲ ਹੈ, ਸੱਤਵੀਂ ਅੱਠਵੀਂ, ਮੈਂ ਬਾਈ ਚਾਂਸ ਘਰੋਂ ਫੀਸ ਲੈ ਕੇ ਗਿਆ, ਉਦੋਂ 4-5 ਰੁਪਏ ਫੀਸ ਹੁੰਦੀ ਸੀ, ਥੋੜੀ ਜਿਹੀ ਇਸ ਤੋਂ ਵੀ ਘੱਟ ਹੀ ਸੀ, ਫਾਦਰ ਮੇਰੇ ਨੇ ਕੋਈ 5 ਰੁਪਏ ਦਾ ਨਾ ਨੋਟ ਦਿੱਤਾ ਮੈਨੂੰ, ਵੀ ਆਹ ਭਾਈ ਫੀਸ ਹੈਗੀ ਤੇਰੀ ਸਕੂਲ ਦੇ ਦੀ, ਉਹ ਮੈਂ ਲੈ ਗਿਆ ਨੋਟ, ਥੋੜਾ ਜਿਹਾ ਉਹ ਕੋਈ ਸੀਗਾ ਪੁਰਾਣਾ ਘਸਿਆ ਜਿਹਾ ਸੀ ਨੋਟ, ਥੋੜਾ ਬਹੁਤਾ ਸ਼ਾਇਦ ਫਟਿਆ ਵੀ ਹੋਵੇ, ਤੇ ਉਹ ਟੀਚਰ ਸਾਡੇ ਜਿਹੜਾ ਉਹ ਗੁੱਸੇਖੋਰ ਜਿਹਾ ਜ਼ਿਆਦਾ ਸੀ, ਉਹ ਮੈਨੂੰ ਕਹਿੰਦਾ ਕੋਈ ਨੋਟ ਹੁੰਦਾ, ਉਹਨੇ ਫੜ ਕੇ ਨਾ ਤੇ ਦੋ ਟੋਟੇ ਕਰਕੇ ਨਾ ਤਿੰਨ ਉਹਦੇ ਤੇ ਥੱਲੇ ਮਾਰਿਆ ਚਲਾ ਕੇ, ਕਹਿੰਦਾ ਇਹ ਨਹੀਂ ਚੱਲਣਾ, ਲੈ ਜਾ ਵਾਪਸ। ਸੋ ਮੈਂ ਛੋਟਾ ਜਿਹਾ ਹੁੰਦਾ ਸੀ, ਮੈਂ ਉਹਨੂੰ ਚੁੱਪ ਕਰਕੇ ਚੁੱਕਿਆ ਉਸ ਨੂੰ ਟੋਟੇ ਟੋਟੇ ਜੇ, ਤੇ ਮੈਂ ਰੋਂਦਾ ਰੋਂਦਾ ਆਪਣੇ ਘਰ ਚਲਾ ਗਿਆ, ਉੱਥੋਂ 1.5 ਕਿਲੋਮੀਟਰ ਤੇ ਸਾਡਾ ਘਰ ਹੁੰਦਾ ਸੀ, ਕੱਚਾ ਰਾਹ ਹੁੰਦਾ ਸੀ ਉਦੋਂ, ਕੱਚੇ ਰਸਤੇ ਤੇ ਉੱਥੇ ਪਿੰਡ ਦੇ ਵਿੱਚ ਤੇ ਸਕੂਲ ਸੀ ਸਾਡਾ। ਉਹ ਜਦੋਂ ਮੈਂ ਘਰ ਜਾ ਕੇ ਫਾਦਰ ਨੂੰ ਦੱਸਿਆ ਨਾ ਵੀ ਭਾਈ ਟੀਚਰ ਨੇ ਇਹ ਕਿਹਾ, ਮੇਰੇ ਫਾਦਰ ਨਾ ਪੜ੍ਹੇ ਲਿਖੇ ਸੀ, ਉਹ ਪੜ੍ਹੇ ਲਿਖੇ ਸੀ, ਤੇ ਉਹਨਾਂ ਨੇ ਨਾ ਉਹ ਨੋਟ ਨੂੰ ਫੜਿਆ ਤੇ ਉਹਨਾਂ ਨੇ ਨਾ ਇੱਕ ਚਿੱਠੀ ਲਿਖੀ ਕਾਗਜ਼ ਤੇ ਲਿਖ ਕੇ ਨਾ, ਤੇ ਉਹਨਾਂ ਨੇ ਲਿਖਤਾ ਕਿ ਹਿੰਦੁਸਤਾਨ ਦੇ ਸੰਵਿਧਾਨ ਦੀ ਧਾਰਾ ਇਸ ਦੇ ਮੁਤਾਬਕ ਆਪਣੀ ਕਰੰਸੀ ਨੂੰ ਪਾੜਨਾ ਜਿਹੜਾ ਨਾ ਉਹ ਜੁਰਮ ਹੈ। ਇੰਨਾ ਜਦੋਂ ਲਿਖ ਕੇ ਭੇਜਿਆ ਨਾ, ਤੇ ਮੈਨੂੰ ਕਹਿੰਦਾ ਵੀ ਇਹ ਚਿੱਠੀ ਲੈ ਜਾ ਤੇ ਤੂੰ ਨਾ ਆਪਣੇ ਹੈੱਡ ਮਾਸਟਰ ਨੂੰ ਦੇ ਦੀ, ਜਾ ਕੇ ਮਾਸਟਰ ਨੂੰ ਉਹਨਾਂ ਦੀ। ਮੈਂ ਉਹ ਚਿੱਠੀ ਲੈ ਗਿਆ, ਚਿੱਠੀ ਜਾ ਕੇ ਮੈਂ ਹੈੱਡ ਮਾਸਟਰ ਨੂੰ ਦਿੱਤੀ, ਤੇ ਹੈੱਡ ਮਾਸਟਰ ਪੜ੍ਹਿਆ ਲਿਖਿਆ ਉਹਨੇ ਵੇਖੀ ਜਦੋਂ ਚਿੱਠੀ ਲਿਖੀ, ਬੜੀ ਸਖ਼ਤ ਪੂਰੀ ਧਾਰਾ ਲਿਖੀ ਵੀ ਭਾਈ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਜੇ ਕੋਈ ਕਰਨ, ਤੁਸੀਂ ਇਹਦੇ ਵਿੱਚ ਬਿਲਕੁਲ ਸਹੀ ਗੱਲ ਹੈ, ਤੁਸੀਂ ਆਪਣਾ ਨੋਟ ਆਪ ਵੀ ਨਹੀਂ ਪਾੜ ਸਕਦੇ, ਉਹ ਵੀ ਜੁਰਮ ਹੈ। ਸੋ ਜਦੋਂ ਉਹਨੇ ਮਾਸਟਰ ਨੂੰ ਬੁਲਾਇਆ, ਭਾਈ ਆ ਤਾਂ ਤੂੰ ਪੰਗਾ ਕੇ ਲੈ ਲਿਆ, ਨੋਟ ਕਿਉਂ ਪਾੜਿਆ, ਤੇ ਉਹ ਮਾਸਟਰ ਡਰ ਗਿਆ ਵੀ ਪੇ ਕਿਤੇ ਮੇਰੇ ਕੋਲ। ਹਾਂਜੀ ਹਾਂਜੀ, ਮੈਂ ਇੱਕ ਮਿੰਟ ਗੱਲ ਕਰ ਰਿਹਾ, ਮੈਂ ਤੁਹਾਡੇ ਨਾਲ ਤੁਹਾਡਾ ਕਨੈਕਟ ਕੀਤਾ ਹੋਇਆ, ਕੁਲਦੀਪ ਸਿੰਘ ਜੀ ਮੈਂ ਤੁਹਾਨੂੰ ਕਨੈਕਟ ਕੀਤਾ ਹੋਇਆ, ਤੇ ਹੁਣੇ ਗੱਲ ਕਰਦੇ। ਹਾਂਜੀ ਹਾਂਜੀ, ਚਲੋ ਬੋਲੋ ਜੀ, ਬੋਲੋ ਕੁਲਦੀਪ ਸਿੰਘ ਜੀ, ਕੀ ਹਾਲ ਚਾਲ ਹੈ? ਹੈਲੋ ਜੀ, ਕੀ ਹਾਲ ਚਾਲ ਨੇ? ਤੁਹਾਡੀ ਆਵਾਜ਼ ਆ ਰਹੀ ਹੈ, ਤੁਸੀਂ ਕਿਤੇ ਗੱਲਾਂ ਹੋਰ ਕਰ ਰਹੇ ਹੋ, ਫੋਨ ਫਿਰ ਮਿਲਾਇਆ ਹੋਇਆ। ਹੈਲੋ 4791 ਕੁਲਦੀਪ ਸਿੰਘ ਜੀ, ਤੁਹਾਡਾ ਫੋਨ ਮੈਂ ਕਨੈਕਟ ਕੀਤਾ ਹੋਇਆ, ਤੁਸੀਂ ਬੋਲੋ ਕੀ ਕਹਿਣਾ ਚਾਹੁੰਦੇ ਹੋ?
2: ਹੈਲੋ,
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਮੈਂ ਦੱਸ ਰਿਹਾ ਸੀ ਕਿ ਸਾਡੀ ਇਹ ਜਿਹੜੀ ਕਾਨਫਰੰਸ ਹੋਈ ਹੈ 2-4 ਅਕਤੂਬਰ ਨੂੰ ਵਿਸ਼ਵ ਪੰਜਾਬੀ ਭਵਨ ਦੇ ਵਿੱਚ, ਤੇ ਉਹ YouTube ਤੇ ਪੂਰੇ ਤਿੰਨੋਂ ਦੇ ਤਿੰਨੋਂ ਦਿਨ ਲਾਈਵ ਜਿਹੜੀ ਚੱਲੀ ਹੈ, ਤੇ ਦੋਸਤਾਂ ਮਿੱਤਰਾਂ ਬਹੁਤ ਸਾਰਿਆਂ ਨੇ ਦੇਖੀ ਹੋਏਗੀ, ਹੋ ਸਕਦਾ ਤੁਸੀਂ ਨਾਂ ਦੇਖਦੀ ਹੋ, ਵਿਸ਼ਵ ਪੰਜਾਬੀ ਸਭਾ ਦੇ ਨਾਂ ਤੇ ਤੁਸੀਂ ਭਰੋਗੇ ਨਾ YouTube ਦੇ ਉੱਪਰ, ਤੇ ਉਹ ਸਾਰਾ ਤੁਹਾਨੂੰ ਲਾਈਵ ਸੁਣ ਸਕਦੇ ਹੋ, ਦੇਖ ਸਕਦੇ ਹੋ ਤੁਸੀਂ।
2: ਵਿਸ਼ਵ ਪੰਜਾਬੀ ਸਭਾ
0: ਬ੍ਰੈਂਪਟਨ, ਬਸ ਤੇ ਉੱਥੇ ਵਿਸ਼ਵ ਪੰਜਾਬੀ ਸਭਾ ਪਰ ਹੋ ਗਏ ਨਾ, ਤੇ ਇਹਦੇ ਨਾਲ ਹੀ ਤੁਸੀਂ YouTube ਤੇ ਤੁਹਾਡੇ ਸਾਰੇ ਸਾਡੇ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ, ਜੋ ਵੀ ਹੁੰਦੇ ਅਸੀਂ ਉਹਦੇ ਉੱਤੇ ਪਾਉਂਦੇ ਰਹਿੰਦੇ।
2: ਠੀਕ ਹੈ, ਧੰਨਵਾਦ ਜੀ,
0: ਸ਼ੁਕਰੀਆ ਮਿਹਰਬਾਨੀ। ਸੋ ਦੋਸਤੋ, ਮੈਂ ਗੱਲ ਕਰ ਰਿਹਾ ਸੀ ਕਿ ਮੈਂ ਜਦੋਂ ਉਹ ਨੋਟ ਲੈ ਗਿਆ ਨਾ ਸਕੂਲ ਵਾਪਸ, ਚਿੱਠੀ ਜਿਹੜੀ ਫਾਦਰ ਮੇਰੇ ਨੇ ਲਿਖ ਕੇ ਦਿੱਤੀ ਕਿ ਕਾਨੂੰਨ ਦੇ ਵਿੱਚ ਸੰਵਿਧਾਨ ਦੀ ਧਾਰਾ ਇਸ ਦੇ ਮੁਤਾਬਕ ਆਪਣੀ ਕਰੰਸੀ ਨੂੰ ਪਾੜਨਾ ਜੁਰਮ ਹੈ, ਤੇ ਤੁਸੀਂ ਇਹ ਜੁਰਮ ਕੀਤਾ, ਤੇ ਕਿਉਂ ਨਾ ਤੁਹਾਡੇ ਖਿਲਾਫ਼ ਜਿਹੜੀ ਕਾਰਵਾਈ ਕਰਵਾਈ ਕੀਤੀ ਜਾ ਸਕਦੀ ਹੋ। ਜਦੋਂ ਹੈੱਡ ਮਾਸਟਰ ਨੇ ਚਿੱਠੀ ਪੜ੍ਹੀ, ਉਹਨੇ ਮਾਸਟਰ ਨੂੰ ਬੁਲਾਇਆ, ਤੇ ਮਾਸਟਰ ਡਰ ਗਿਆ ਵਿਚਾਰਾ। ਉਸ ਤੋਂ ਬਾਅਦ ਕੀ ਹੋਇਆ ਕਿ ਛੁੱਟੀ ਜਦੋਂ ਹੋਈ 1:30-2 ਵਜੇ ਸਿਖਰ ਦੁਪਹਿਰੇ, ਤੇ ਮਾਸਟਰ ਚਲਾਵੇ ਸਾਈਕਲ, ਤੇ ਹੈੱਡ ਮਾਸਟਰ ਬੈਠਾ ਪਿੱਛੇ, ਤੇ ਉਹ 1.5 ਕਿਲੋਮੀਟਰ ਰਸਤੇ ਚ ਸਾਈਕਲ ਚਲਾ ਚਲਾ ਕੇ ਨਾ ਤੇ ਉਹ ਸਾਡੇ ਘਰ ਆਏ ਮੇਰੇ ਫਾਦਰ ਦੇ ਕੋਲ ਤੇ ਮਾਸਟਰ ਨੇ ਆ ਕੇ ਉਹ ਸੌਰੀ ਫੀਲ ਕੀਤੀ ਕਿ ਗਲਤੀ ਹੋ ਗਈ ਜੀ ਮੈਨੂੰ ਨੋਟ ਪਾੜਨਾ ਨਹੀਂ ਚਾਹੀਦਾ ਸੀ ਤੇ ਮੈਂ ਗਲਤੀ ਕਰ ਬੈਠਾ ਤੇ ਮੈਨੂੰ ਮਾਫ ਕਰ ਦਿਓ ਤੁਸੀਂ ਜਿਹੜੀ ਚਿੱਠੀ ਲਿਖੀ ਅੱਗੇ ਕੋਈ ਕਾਰਵਾਈ ਨਾ ਕਰਿਓ ਤੇ ਉਸਨੇ ਫਿਰ ਜਿਹੜੀ ਮੇਰੀ ਫੀਸ ਭਰਨੀ ਸੀ ਨਾ 2-3-4 ਰੁਪਏ ਮਾਸਟਰ ਨੇ ਆਪਣੀ ਜੇਬ ਦੇ ਵਿੱਚੋਂ ਭਰੀ ਸੋ ਕਈ ਮਾਸਟਰ ਇਦਾਂ ਦੇ ਵੀ ਹੁੰਦੇ ਲੇਕਿਨ ਕਈ ਐਸੇ ਵੀ ਹੁੰਦੇ ਤੇਰੀ ਤੁਹਾਡੀ ਜ਼ਿੰਦਗੀ ਨੂੰ ਜਿਹੜੇ ਰੋਸ਼ਨ ਕਰਨ ਵਾਲੇ ਹੁੰਦੇ ਨੇ ਬਹੁਤ ਸਾਰੇ ਮੇਰੀ ਜ਼ਿੰਦਗੀ ਚ ਐਸੇ ਅਧਿਆਪਕ ਹੋਏ ਜਿਨ੍ਹਾਂ ਨੂੰ ਅਸੀਂ ਅੱਜ ਤੱਕ ਫੋਲੋ ਕਰਦੇ ਹਾਂ ਅੱਜ ਤੱਕ ਉਹਨਾਂ ਦੇ ਨਾਲ ਇਨ ਟੱਚ ਹਾਂ ਅੱਜ ਤੱਕ ਜਦੋਂ ਕਿਤੇ ਵੀ ਉਹ ਮਿਲਦੇ ਨੇ ਤੇ ਅਸੀਂ ਉਹਨਾਂ ਦੇ ਗੋਡੀ ਹੱਥ ਲਾਉਣੇ ਆ ਇਹ ਤਾਂ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਟੀਚਰ ਤੋਂ ਮਿਲਿਆ ਕੀ ਤੁਹਾਨੂੰ ਟੀਚਰ ਨੇ ਕਿਸ ਤਰ੍ਹਾਂ ਗਾਈਡ ਕੀਤਾ ਤੁਹਾਡੇ ਲਈ ਟੀਚਰ ਜਿਹੜੇ ਉਹ ਇਨਸਪੀਰੇਸ਼ਨ ਬਣੇ ਉਹ ਕਹਿੰਦੇ ਜਿਹੜੇ ਹੁੰਦੇ ਨਾ ਐਵਰੇਜ ਜੇ ਟੀਚਰ ਉਹ ਤੁਹਾਨੂੰ ਸਿਰਫ ਦੱਸਦੇ ਆ ਗੱਲਾਂ ਬਾਤਾਂ ਐਵਰੇਜ ਟੀਚਰ ਜਿਹੜੇ ਹੁੰਦੇ ਗੁੱਡ ਟੀਚਰ ਉਹ ਤੁਹਾਨੂੰ ਦੱਸਣ ਦੇ ਨਾਲ ਨਾਲ ਐਕਸਪਲੇਨ ਵੀ ਕਰਦੇ ਆ ਜਿਹੜੇ ਹੁੰਦੇ ਆ ਵੈਰੀ ਗੁੱਡ ਟੀਚਰ ਉਹ ਤੁਹਾਨੂੰ ਦੱਸਦੇ ਵੀ ਹੈ ਨਾਲ ਐਕਸਪਲੇਨ ਵੀ ਕਰਦੇ ਆ ਨਾਲ ਉਹ ਚੀਜ਼ਾਂ ਕਰਕੇ ਵੀ ਵਿਖਾਉਂਦੇ ਆ ਲੇਕਿਨ ਇੱਕ ਹੁੰਦੇ ਆ 4th ਨੰਬਰ ਤੇ ਜਿਹੜੇ ਐਕਸਲੈਂਟ ਟੀਚਰ ਜਿਹਨਾਂ ਨੂੰ ਬੈਸਟ ਟੀਚਰ ਕਹਿ ਦਿੰਦੇ ਆ ਉਹ ਟੀਚਰ ਐਸੇ ਹੁੰਦੇ ਆ ਜਿਹੜੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਪ੍ਰੇਰਿਤ ਕਰਦੇ ਆ ਜਿਹੜੇ ਤੁਹਾਡੇ ਰੋਲ ਮਾਡਲ ਬਣਦੇ ਆ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਇਹ ਸੋਚਦੇ ਹੋ ਯਾਰ ਕਾਸ਼ ਮੈਂ ਵੀ ਇਸ ਤਰ੍ਹਾਂ ਦਾ ਕੋਈ ਟੀਚਰ ਬਣ ਜਾਵਾਂ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਪ੍ਰੋਗਰਾਮ ਬਹੁਤ ਵਧੀਆ ਰਿਹਾ ਮੈਨੂੰ ਬਹੁਤ ਸਕੂਨ ਮਿਲਿਆ ਸਾਡੀ ਕਾਨਫਰੰਸ ਦੀਆਂ ਗੱਲਾਂ ਬਾਤਾਂ ਕਰਕੇ ਟੀਚਰਸ ਡੇ ਦੇ ਉੱਪਰ ਸਾਡੇ ਉਹਨਾਂ ਸਾਰੇ ਟੀਚਰਾਂ ਨੂੰ ਯਾਦ ਕਰਕੇ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਵਧੀਆ ਰੋਲ ਅਦਾ ਕੀਤੇ ਨੇ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਹੁਣ ਅੱਜ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਹੁਣ ਪ੍ਰੋਗਰਾਮ ਦੀ ਹੋ ਚੱਲੀ ਸਮਾਪਤੀ ਤੇ ਹੁਣ ਆਪਾਂ ਮਿਲਾਂਗੇ ਕੱਲ ਕਿਸੇ ਨਵੇਂ ਵਿਸ਼ੇ ਦੇ ਨਾਲ ਕਿਸੇ ਨਵੀਂ ਗੱਲਬਾਤ ਦੇ ਨਾਲ ਤੇ ਹੁਣ ਇੱਕ ਪਿਆਰਾ ਜਿਹਾ ਜਾਂਦੇ ਜਾਂਦੇ ਸੁਣਦੇ ਆ ਗੱਲ ਗਾਣਾ ਅਮਰਿੰਦਰ ਗਿੱਲ ਦਾ ਤੇ ਕੱਲ ਮਿਲਾਂਗੇ ਤਦ ਤੱਕ ਦੇ ਲਈ ਖੁਸ਼ ਰਹੋ ਆਬਾਦ ਰਹੋ ਜ਼ਿੰਦਾਬਾਦ

0: This is AM 530, CHLO AM, serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions

0: ਪੰਜਾਬੀ
1: ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਕਿਸੇ ਨੇ ਵੀ ਅਗਰ ਕਾਰ, ਵੈਨ, ਐਸਯੂਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905

0: ਨੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 9057991478905 799 1478। ਰੋਇਲ ਆਟੋ ਸੈਂਟਰ।

0: Wow, Mom, Dad is in a jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 9052041313, 9052041313।
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984।
7: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਨਾਲ ਨੇ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਵਾਂਸ ਅਗੇਨ ਇੱਕ ਵਾਰ ਫਿਰ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲੈਣਾ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਤੁਹਾਡੀ ਸਾਡੀ ਗੱਲਬਾਤ, ਇੱਕ ਬਹੁਤ ਹੀ ਪਿਆਰੀ ਬਹੁਤ ਹੀ ਮਿੱਠੀ ਮੁਲਾਕਾਤ ਆਪਣੀ ਰਹੇਗੀ। ਯਾਰ ਕਿਵੇਂ ਹੋ, ਕੀ ਹਾਲ ਚਾਲ ਨੇ, ਕੀ ਬਰ ਰਹੇ, ਠੀਕ ਠਾਕ ਹੋ? ਬੱਲੇ ਬੱਲੇ ਆ, ਮੌਸਮ ਬੜਾ ਖੂਬਸੂਰਤ ਹੈ ਯਾਰ, ਵਧੀਆ ਹੈ, ਧੁੱਪ ਨਿਕਲੀ ਹੋਈ ਹੈ ਹਲਕੀ ਫੁਲਕੀ, ਨਾਲ ਮੱਠੀ ਮੱਠੀ ਜੀ ਹਵਾ ਚੱਲ ਰਹੀ ਹੈ। ਇਟਸ ਬਿਊਟੀਫੁਲ ਡੇ, ਬਿਊਟੀਫੁਲ ਵੈਦਰ, ਤੇ ਦੇਖੋ ਜਿੱਥੇ ਖੂਬਸੂਰਤ ਮੌਸਮ ਹੈ, ਖੂਬਸੂਰਤ ਦਿਨ ਹੈ, ਖੂਬਸੂਰਤ ਲੋਕ ਵੀ ਹੈ ਯਾਰ। ਆਪਾਂ ਕਈ ਵਾਰ ਯਾਰ ਬਸ ਹਰੇਕ ਨਾਲ ਲੜੀ ਜਾਂਦੇ ਹਾਂ, ਹਰੇਕ ਬਾਰੇ ਮੰਦਾ ਚੰਗਾ ਬੋਲੀ ਜਾਂਦੇ ਹਾਂ, ਇਹ ਇੱਦਾਂ ਦਾ, ਇਹ ਉੱਦਾਂ ਦਾ, ਉਹ ਨਾ ਕਿਹਾ ਕਰੋ। ਜਦੋਂ ਨਾ ਆਪਾਂ ਕਿਸੇ ਬਾਰੇ ਕਿਤੇ ਨਾ ਕਿਤੇ ਕੋਈ ਇਹਨੂੰ ਨੈਗੇਟਿਵ ਜੀ ਚੀਜ਼ ਕਹਿੰਦੇ ਹਾਂ, ਤਾਂ ਆਪਣੇ ਮਨ ਦੇ ਵਿੱਚ ਵੀ ਫਿਰ ਇੱਕ ਐਸੀ ਮੈਨੂੰ ਲੱਗਦਾ ਹੁੰਦਾ ਕਿ ਬਸ ਉਹ ਸੋਚ ਫਿਰ ਸਾਰਾ ਦਿਨ ਹੀ ਰਹਿੰਦੀ ਹੈ। ਕਈ ਲੋਕ ਤਾਂ ਇੱਦਾਂ ਦੇ ਨੇ 24 ਘੰਟੇ 7 ਦਿਨ ਸਾਰੀ ਜ਼ਿੰਦਗੀ ਉਹਨਾਂ ਦੀ ਇਹ ਜਿਹੀ ਸੋਚ ਆ, ਕਦੇ ਕਿਸੇ ਦੀ ਤਾਰੀਫ ਨਹੀਂ ਕਰਨੀ, ਕਦੇ ਕਿਸੇ ਬਾਰੇ ਚੰਗਾ ਨਹੀਂ ਬੋਲਣਾ, ਫਿਰ ਨੈਚੁਰਲੀ ਯਾਰ ਜੇ ਤੁਸੀਂ ਉੱਦਾਂ ਦੇ ਇਨਸਾਨ ਹੋ, ਤੁਹਾਡੇ ਨਾਲ ਬਹਿਣਾ ਉੱਠਣਾ ਕਿਹਨੂੰ ਵਧੀਆ ਲੱਗੇਗਾ, ਕੌਣ ਪਸੰਦ ਕਰੇਗਾ? ਨੋਬਡੀ। ਸੋ ਪੋਜ਼ਿਟਿਵ ਬਣੋ, ਇਨਸਾਨ ਐਸੇ ਬਣੋ ਕਿ ਹਰੇਕ ਬੰਦਾ ਕਹੇ ਯਾਰ ਹਾਂ ਮੈਂ ਇਹਦੇ ਨਾਲ ਬਹਿਣਾ, ਇਹਦੇ ਨਾਲ ਮੈਂ ਸ਼ਾਮ ਨੂੰ ਪੈਗ ਲਾਉਣਾ, ਇਹਦੇ ਨਾਲ ਮੈਂ ਕੌਫੀ 'ਤੇ ਜਾਣਾ। ਉਹੀ ਜਿਹੜੇ ਲੋਕ ਨੇ ਪਹੁੰਚਦੇ ਆ ਕਿਤੇ ਜ਼ਿੰਦਗੀ ਦੇ ਵਿੱਚ। ਹੁਣ ਜਿਹੜਾ ਬੰਦਾ ਬਸ ਹਰੇਕ ਵਾਰੀ ਕੁਛ ਬੋਲੀ ਜਾਂਦਾ, ਉਹਦੇ ਨਾਲ ਕਿਹੜਾ ਬਹਿਣ, ਕਿਹਦਾ ਬਹਿਣ ਨੂੰ ਜੀ ਕਰਦਾ? ਸੋ ਖੈਰ, ਪ੍ਰੋਗਰਾਮ ਹੈ ਪੰਜਾਬੀ ਲਹਿਰਾ, ਨੰਬਰ ਹੈ 905-600-3337। ਆਪਣਾ ਗੱਲਾਂ ਬਾਤਾਂ ਕਰੀਏ, ਅੱਜ ਇਸ ਸ਼ਾਮ ਨੂੰ ਖੂਬ ਇੰਜੋਏ ਕਰਦੇ ਹਾਂ। ਤੇ 905-673-3337 ਇਜ਼ ਦ ਵਨ ਐਂਡ ਓਨਲੀ ਇੱਕ ਨੰਬਰ ਟੂ ਕਾਲ। ਆ ਜਾਓ ਫਿਰ, ਸੁਣਾਓ ਕਿਵੇਂ ਆ।

0: ਆਉਂਦਾ ਹੈ ਕਿ ਕੱਲ ਸੁਬਾਹ ਨੂੰ ਯਾਰ ਪਤਾ ਨੀ ਕੀ ਹੋਣਾ, ਮੌਜ ਮਸਤੀਆਂ ਮਾਰ ਪਤਾ ਨੀ ਕੀ ਹੋਣਾ ਹੈ। ਸੋ ਇਹੀ ਗੱਲਾਂ ਅਸੀਂ ਤੁਹਾਨੂੰ ਕਹਿੰਦੇ ਹੁੰਦੇ ਹਾਂ। ਹੁਣ ਜਦੋਂ ਕੋਈ ਐਸਾ ਯਾਰ ਸੈਲੀਬ੍ਰਿਟੀ ਇੰਨਾ ਮੈਂ ਕਹਿੰਦਾ ਲੈਜੈਂਡ ਬੰਦਾ ਹਰਭਜਨ ਮਾਨ ਜੀ ਵਰਗੇ ਕਹਿਣ, ਤਾਂ ਫਿਰ ਬੰਦੇ ਨੂੰ ਥੋੜ੍ਹੇ ਯਾਰ ਹੋਰ ਹੋ ਜਾਂਦਾ, ਯਾਰ ਇਹਨਾਂ ਦੀ ਗੱਲ ਸੁਣ ਲੈਂਦੇ ਹਾਂ, ਨਵੀਂ ਤਾਂ ਅਜੇ ਛੋਟਾ, ਨਵੀਂ ਤਾਂ ਅਜੇ ਜਵਾਕ ਹੈ, ਨਵੀਂ ਦੀ ਕੀ ਗੱਲ ਸੁਣਨੀ ਆ। ਓਕੇ, ਪ੍ਰੋਗਰਾਮ ਪੰਜਾਬੀ ਦਾ ਹਰਭਜਨ ਮਾਨ ਜੀ ਦੀ ਜੀ ਗੱਲ ਹੋਈ ਹੈ ਯਾਰ। ਮਾਨ ਸਾਹਿਬ ਸਾਡੇ ਤਾਂ ਚਲੋ ਫੈਮਿਲੀ ਹੈ, ਐਂਡ ਮੈਨੂੰ ਅੱਜ ਕੁਦਰਤੀ ਗੱਲਬਾਤ ਕਰਨ ਦਾ ਮੌਕਾ ਮਿਲਿਆ ਫੋਨ ਦੇ ਉੱਤੇ, ਅਤੇ ਮੈਂ ਵਧਾਈਆਂ ਦੇ ਰਿਹਾ ਸੀ। ਮੈਂ ਕਿਹਾ ਵੀ ਫਿਲਮ ਆ ਰਹੀ ਹੈ ਬਈ ਆਪਣੀ, ਅਤੇ ਬਹੁਤ ਹੀ ਖੂਬਸੂਰਤ ਫਿਲਮ, ਬਹੁਤ ਹੀ ਪਿਆਰਾ ਮੈਸੇਜ, ਅਤੇ ਜਿਹੜੇ ਬੰਦੇ ਨੇ ਟ੍ਰੇਲਰ ਦੇਖ ਲਿਆ, ਜਿਹੜੇ ਬੰਦੇ ਨੇ ਗਾਣੇ ਸੁਣ ਲਏ, ਉਹ ਬੰਦਾ ਕਹਿੰਦਾ ਯਾਰ ਫਿਲਮ ਜ਼ਰੂਰ ਦੇਖਣੀ ਆ। ਸੋ ਇਹ ਦਿਨ ਰੋਜ਼ ਨਹੀਂ ਆਉਣੇ, ਹਰਭਜਨ ਮਾਨ ਜੀ ਅਤੇ ਉਹਨਾਂ ਦਾ ਬੇਟਾ ਡੇਬਿਊ ਕਰ ਰਿਹਾ ਅਵਕਾਸ਼ ਮਾਨ ਇਸ ਫਿਲਮ ਦੇ ਵਿੱਚ ਐਜ਼ ਅ ਸਟਾਰ ਐਂਡ ਲੀਡ ਐਕਟਰ। ਸੋ ਬਹੁਤ ਹੀ ਖੂਬਸੂਰਤ ਫਿਲਮ ਬਣੀ ਹੈ ਯਾਰ, ਅਤੇ ਫਿਲਮ ਦਾ ਗੀਤ ਸੰਗੀਤ ਹੈ ਜਿਹੜਾ ਉਹ ਇੰਨਾ ਮਸ਼ਹੂਰ ਹੋਇਆ, ਸ਼ੇਰੀ ਮਾਨ ਦਾ ਗੀਤ ਆਇਆ ਬੜਾ ਕਮਾਲ ਦਾ, ਅਜੇ ਬੱਬੂ ਮਾਨ ਸਾਹਿਬ ਦਾ ਗਾਣਾ ਆਉਣਾ ਹੈ, ਅਤੇ ਇੱਕ ਗੀਤ ਅਵਕਾਸ਼ ਹੁਣਾਂ ਨੇ ਗਾਇਆ ਨੂਰ ਚਾਹਲ ਨਾਲ, ਹੈਪੀ ਰਾਏਕੁੱਟੀ ਦਾ ਲਿਖਿਆ ਗੁਰਮੋਹ ਹੁਣਾਂ ਦਾ ਮਿਊਜ਼ਿਕ ਹੈ, ਅਤੇ ਇੱਕ ਗੀਤ ਹਰਭਜਨ ਮਾਨ ਜੀ ਦਾ, ਅਤੇ ਨਾਲ ਗੁਰਸੇਵਕ ਮਾਨ ਸਾਹਿਬ ਜਿਹੜਾ ਟਾਈਟਲ ਟਰੈਕ ਹੈ ਉਹ ਵੀ ਦੇਸੀ ਕਰੂ ਦਾ ਮਿਊਜ਼ਿਕ, ਬੜਾ ਖੂਬਸੂਰਤ ਗੀਤ ਹੈ, ਬਾਬੂ ਸਿੰਘ ਮਾਨ ਜੀ ਨੇ ਲਿਖਿਆ, ਅਤੇ ਬੱਬੂ ਮਾਨ ਜੀ ਦਾ ਗਾਣਾ ਆਉਣਾ, ਵੀਤ ਬਲਜੀਤ ਨੇ ਕੁਝ ਗਾਣੇ ਲਿਖੇ ਆ, ਹੈਪੀ ਰਾਏਕੋਟੀ ਨੇ ਬਹੁਤ ਸਾਰੇ ਗਾਣੇ ਲਿਖੇ ਆ, ਸ਼ੈਰੀ ਮਾਨ ਦਾ ਯਾਰਾ ਹੋਏ ਆਇਆ ਬੜਾ ਖੂਬਸੂਰਤ ਗੀਤ। ਸੋ ਫਿਲਮ 9 ਤਰੀਕ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ, ਇਹ ਦਿਨ ਰੋਜ਼ ਨਹੀਂ ਆਉਣੇ, ਹੋ ਜਾਓ ਰੈਡੀ, ਅਤੇ ਇਸ ਫਰਾਈਡੇ ਨੂੰ ਲੱਗਣਗੀਆਂ ਰੌਣਕਾਂ ਥੀਏਟਰ ਦੇ ਵਿੱਚ। 5222 ਹੈਲੋ ਜੀ, ਵੈਲਕਮ
1: ਜੀ, ਕਿਵੇਂ ਜੀ?
0: ਵਧੀਆ ਵੀਰੇ, ਕੀ ਬਣਦਾ?
1: ਮੈਨੂੰ ਕੁੜੀ ਸੀਗੀ ਕੋਈ ਜਾਂ ਕਿੱਦਾਂ, ਉਹ ਰੋਡ ਦੇ ਉੱਤੇ ਸੀ, ਹੁਣ ਵੈਸੇ ਉੱਥੇ ਤਾਂ ਫਾਇਰ ਵਾਲੀ ਗੱਡੀ ਆਈ ਹੋਈ, ਉਹਦੀ ਡੈਥ ਹੋ ਗਈ, ਮੈਨੂੰ ਲੱਗਦਾ ਕੁਛ ਆਈ ਖਬਰ।
0: ਟੋਰਬ੍ਰਮ ਐਂਡ ਕੁਈਨ, ਲੱਭ ਲੈਨੇ ਕੀ
1: ਹੋਇਆ।
0: ਚਲੋ ਸਾਰੇ ਬਚ ਕੇ ਰਹੋ ਯਾਰ, ਹੌਲੀ ਹੌਲੀ ਗੱਡੀਆਂ ਚਲਾਓ, ਇੰਨੀ ਕਾਲੀ ਨੀ ਕਰਨੀ ਆਪਾਂ, ਤੇ ਤੁਹਾਨੂੰ ਪਤਾ ਹੀ ਅੱਜ ਕੱਲ ਲੋਕ ਕਿਉਂ ਪਤਾ ਨੀ ਬਟ ਇਹੀ ਭੱਜ ਦੌੜ ਦੇ ਵਿੱਚ ਪਏ ਹੋਏ ਆ। ਚਲੋ ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਤੇ ਅੱਜ ਸਵੇਰੇ ਵੀ ਮੈਂ ਜ਼ਿਕਰ ਕਰ ਰਿਹਾ ਸੀ, ਇੱਕ ਨਾ ਪੀਐਲ ਪੁਲਿਸ ਨੇ ਬੈਕ ਟੂ ਸਕੂਲ ਟ੍ਰੈਫਿਕ ਸੇਫਟੀ ਕੈਂਪੇਨ ਚਲਾਈ, ਉਹਦੇ ਵਿੱਚ 1000 ਤੋਂ ਵੱਧ ਲੋਕ ਚਾਰਜ ਹੋਏ 20-22 ਦਿਨਾਂ ਦੇ ਵਿੱਚ ਵਿੱਚ ਯਾਰ ਦੇਖ ਲਓ, 8 ਸਤੰਬਰ

0: ਕਿਵੇਂ ਹੋ ਫਿਰ?
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਇਸ ਵੀਕਐਂਡ ਦੇ ਉੱਪਰ ਲੌਂਗ ਵੀਕਐਂਡ ਦੀ ਜਿਹੜੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ, ਤੇ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ। ਤੇ ਨਵੀ ਬਾਈ ਜੀ, ਇਸ ਲੌਂਗ ਵੀਕਐਂਡ ਲਈ ਇੱਕ ਅਸੀਂ ਸਪੈਸ਼ਲ ਚੀਜ਼ ਕਰਤੀ ਆ, ਚਾਰੋਂ ਦਿਨ ਫਰਾਈਡੇ ਸੈਟਰਡੇ ਸੰਡੇ ਤੇ ਮੰਡੇ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੈ। ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆ ਜਿਓ, ਚਾਹੇ ਡਿਨਰ ਕਰਕੇ ਆ ਜਿਓ। ਸੋ ਸੇਲ 4 ਦਿਨ ਚੱਲੂਗੀ, ਫਰਾਈਡੇ ਸੈਟਰਡੇ ਸੰਡੇ ਮੰਡੇ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡਾ ਇੰਤਜ਼ਾਰ ਕਰਾਂਗੇ। ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ ਲੌਂਗ ਵੀਕਐਂਡ ਦੇ ਉੱਪਰ, ਲੋਐਸਟ ਪ੍ਰਾਈਸ ਦੇ ਉੱਪਰ, ਤੇ ਨਾਲ ਵੱਡੇ ਵੱਡੇ ਤੋਹਫੇ ਇਸ ਵੀਕਐਂਡ ਦੇ ਉੱਪਰ ਲੌਂਗ ਵੀਕਐਂਡ ਦੇ ਉੱਪਰ ਤੁਹਾਡਾ ਇੰਤਜ਼ਾਰ ਕਰ ਰਹੇ ਆ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਦੇ ਉੱਪਰ ਲੇਟੈਸਟ ਫਰਨੀਚਰ, ਹਾਈ ਐਂਡ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਲੋਐਸਟ ਪ੍ਰਾਈਸ ਦੇ ਉੱਪਰ ਲੈ ਕੇ ਜਾਣਾ। ਤੇ ਨਵੀ ਬਾਈ ਜੀ, ਇੱਕ ਡੀਲ ਦੇਣ ਲੱਗੇ ਆ, ਫਰਾਈਡੇ ਵਾਲੇ ਦਿਨ ਪਰਿਵਾਰ ਪਹੁੰਚਣ, ਪਰ ਕਾਲ ਕਰਕੇ ਰਾਈਟ ਵੇ ਤੁਸੀਂ ਬੁੱਕ ਕਰ ਲੈਣਾ। ਕੁਈਨ ਸਾਈਜ਼ ਦਾ ਬੈੱਡ ਐਲਈਡੀ ਲਾਈਟਾਂ ਦੇ ਨਾਲ, ਗ੍ਰੇ ਕਲਰ ਦਾ ਵੈਲਵਟ ਦਾ ਕੁਈਨ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟ ਲੱਗੀ ਹੋਈ ਆ, ਜਿਹਦੀ ਰੈਗੂਲਰ ਕੀਮਤ $1,200 ਸੀ। ਪਹਿਲੇ 10 ਕਾਲਰ ਕਾਲ ਰਾਈਟ ਵੇ ਬੁੱਕ ਕਰਕੇ ਬੁੱਕ ਕਰ ਲਿਓ, ਫਰਾਈਡੇ ਵਾਲੇ ਦਿਨ ਆ ਕੇ ਤੁਸੀਂ ਆਪਣੀ ਡੀਲ ਨੂੰ ਗ੍ਰੈਬ ਕਰ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ ਐਲਈਡੀ ਲਾਈਟਾਂ ਦੇ ਨਾਲ ਸਿਰਫ $199 ਦਾ, ਪਹਿਲੇ 10 ਪਰਿਵਾਰਾਂ ਲਈ ਜਿਹੜੇ ਕਾਲ ਕਰਨਗੇ। ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਜਿਹੜਾ 250 ਦਾ ਆਉਂਦਾ, ਬਿਲਕੁਲ ਫ੍ਰੀ ਮਿਲੂਗਾ। ਤੇ ਨਾਲ ਦੂਜਾ ਗਿਫਟ, ਇੱਕ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਜਿਹੜਾ ਬਿਲਕੁਲ ਫ੍ਰੀ। ਸੋ ਕੁਈਨ ਸਾਈਜ਼ ਦਾ ਬੈੱਡ ਐਲਈਡੀ ਲਾਈਟਾਂ ਦੇ ਨਾਲ $199 ਦਾ, ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਵੀ ਫ੍ਰੀ ਮਿਲੂਗਾ, ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਫ੍ਰੀ ਮਿਲੂਗਾ। ਪਹਿਲੇ 10 ਕਾਲ ਰਾਈਟ ਵੇ ਕਾਲ ਕਰਕੇ ਇਸ ਨੰਬਰ ਤੇ ਡੀਲ ਨੂੰ ਲੌਕ ਕਰ ਸਕਦੇ ਹੋ। ਨੰਬਰ ਟੂ ਕਾਲ 905-302-9494-94-94 905-302-9494-94 ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ
0: ਸੇਲ। ਕੀ ਬਾਤ ਹੈ, ਵੈਰੀ ਗੁੱਡ, ਥੈਂਕ ਯੂ ਸਰ, ਬਹੁਤ ਸ਼ੁਕਰੀਆ। ਇੱਕ ਨਾ ਤੁਹਾਨੂੰ ਮੈਂ ਜੱਗ ਦੇ ਇਮੀਗ੍ਰੇਸ਼ਨ ਵਾਲਿਆਂ ਦਾ ਤੇ ਜੱਗ ਦੇ ਪੈਰਾਲੀਗਲ ਦੀ ਟੀਮ ਦਾ ਨੰਬਰ ਦੇਣਾ ਚਾਹੁੰਦਾ। ਤੁਸੀਂ ਅਗਰ ਦੇਖੋ ਕੋਈ ਵੀ ਤੁਹਾਨੂੰ ਨੋਟਰੀ ਸੇਵਾਵਾਂ ਚਾਹੀਦੀਆਂ ਨੇ, ਕੋਈ ਡਾਕੂਮੈਂਟ ਨੋਟਰਾਈਜ਼ ਚਾਹੀਦਾ, ਹੁਣ ਬਹੁਤ ਵਾਰ ਹੁੰਦਾ ਕੋਈ BLS ਦੇ ਡਾਕੂਮੈਂਟ ਨੇ ਉਹਨੂੰ ਲੈ ਕੇ ਨੋਟਰੀ ਦੀਆਂ ਸੇਵਾਵਾਂ ਦੀ ਲੋੜ ਪੈਂਦੀ ਹੈ, ਐਟੈਸਟੇਸ਼ਨ, ਕੋਈ ਪਾਵਰ ਆਫ ਅਟਰਨੀ ਜਾਂ ਕੋਈ ਐਫੀਡੇਵਿਟ, ਸਰਟੀਫਾਈਡ ਟਰੂ ਕਾਪੀਆਂ ਹੋ ਗਈਆਂ, ਤੁਸੀਂ ਜੱਗ ਦੇ ਇਮੀਗ੍ਰੇਸ਼ਨ ਦੇ ਰਮਨਦੀਪ ਜੱਗ ਦੇ ਉਹਨਾਂ ਨੂੰ ਕਾਲ ਕਰੋ, ਤੁਹਾਡੀ ਸੇਵਾ 'ਚ ਹਾਜ਼ਰ ਨੇ। ਨੰਬਰ ਹੈ ਇਹਨਾਂ ਦਾ 6478085859 ਤੇ ਕੋਈ ਤੁਹਾਨੂੰ ਟ੍ਰੈਫਿਕ ਟਿਕਟ ਮਿਲ ਗਈ, ਟਿਕਟਾਂ ਫਾਈਟ ਕਰਨੀਆਂ ਕੋਰਟ ਦੇ ਵਿੱਚ, ਉਹਦੇ ਲਈ ਵੀ ਕੋਈ ਲੈਂਡ ਲੋਡ ਟੈਨੈਂਟ, ਕੋਈ ਟੈਨੈਂਟ ਤੁਹਾਡਾ ਨਿਕਲ ਨਹੀਂ ਰਿਹਾ ਘਰੋਂ, ਤਾਂ 6478085859 ਦੇ ਉੱਤੇ ਜੱਗ ਦੇ ਇਮੀਗ੍ਰੇਸ਼ਨ ਦੀ ਟੀਮ ਦੇ ਨਾਲ ਸੰਪਰਕ ਕਰ ਲੋ ਬਈ।
2: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
3: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ। ਸੋ ਗਾਣਾ ਲਾਉਣੇ ਯਾਰ, ਮੈਂ ਹੁਣੇ ਹੁਣੇ ਜ਼ਿਕਰ ਕਰਕੇ ਹਟਿਆ ਕਿ ਫਿਲਮ ਆ ਰਹੀ ਹੈ ਬੜੀ ਖੂਬਸੂਰਤ, ਹਰਭਜਨ ਮਾਨ ਜੀ ਤੇ ਅਵਕਾਸ਼ ਮਾਨ ਹੋਰਾਂ ਦੀ, ਐਂਡ ਉਸ ਫਿਲਮ ਦਾ ਟਾਈਟਲ ਟਰੈਕ ਤੁਹਾਡੇ ਲਈ ਲਾਉਣ ਜਾ ਰਹੇ ਹਾਂ। ਇਹ ਦਿਨ ਰੋਜ਼ ਨਹੀਂ ਆਉਣੇ। ਹਰਭਜਨ ਮਾਨ, ਗੁਰਸੇਵਕ ਮਾਨ, ਦੇਸੀ ਕਰੂ ਦਾ ਮਿਊਜ਼ਿਕ, ਐਂਡ ਸਰਦਾਰ ਬਾਬੂ ਸਿੰਘ ਮਾਨ ਜੀ ਮਰਾੜਾ ਵਾਲਿਆਂ ਦੇ ਲਿਖੀ ਹੋਈ ਜਦੋਂ ਕਲਮ ਹੋਵੇ ਨਾ, ਵਾਹ, ਆ ਜਾਓ ਫਿਰ। ਫਿਲਮ ਆ ਰਹੀ ਹੈ ਬਈ, ਇਹ ਦਿਨ ਰੋਜ਼ ਨਹੀਂ ਆਉਣੇ, 9 9 9 ਅਕਤੂਬਰ ਇਸ ਫਰਾਈਡੇ।

ਕਿਆ ਬਾਤ ਹੈ, ਵੈਰੀ ਗੁੱਡ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਤੇ ਬੜਾ ਖੂਬਸੂਰਤ ਗੀਤ ਤੇ ਤੁਸੀਂ ਵੀ ਇੰਜੋਏ ਕੀਤਾ, ਅਸੀਂ ਵੀ ਕੀਤਾ ਤੇ ਜ਼ਰੂਰ 9 ਤਰੀਕ ਨੂੰ ਮਿਲਦੇ ਹਾਂ। ਪ੍ਰੋਗਰਾਮ ਪੰਜਾਬੀ ਲੈਣਾ ਇੱਕ ਯਾਰ, ਤੁਹਾਨੂੰ ਮੈਂ ਮੈਸੇਜ ਦੇਣਾ ਜ਼ਰੂਰੀ। ਸੋ ਅੱਜ ਯਾਰ ਇੱਕ ਸਾਡੇ ਵੀਰ ਨੇ ਸਾਨੂੰ ਸੁਣ ਰਹੇ ਆ ਪਿਛਲੇ ਮੈਨੂੰ ਲੱਗਦਾ ਕਿ 7-8 ਸਾਲਾਂ ਤੋਂ। ਵੀਰ ਹੋਣਾ ਦੀ ਮੈਨੂੰ ਰੋਜ਼ ਕਾਲ ਆਉਂਦੀ ਹੁੰਦੀ ਸੀਗੀ ਤੇ ਉਹਨਾਂ ਨੇ ਮੈਨੂੰ ਉਦੋਂ ਦੱਸਿਆ ਸੀ ਕਿ ਭਾਜੀ ਇੱਕ ਬਿਜ਼ਨਸ ਸ਼ੁਰੂ ਕਰ ਰਹੇ ਆ ਤੇ ਉਸ ਤੋਂ ਬਾਅਦ ਹੁਣ ਮੇਰੀ ਇਹਨਾਂ ਨਾਲ ਗੱਲਬਾਤ ਹੋਈ ਅੱਜ ਤੇ ਕਹਿੰਦੀ ਨਵੀਂ ਭਾਜੀ ਵੀ ਚਲੋ ਹੁਣ ਅਸੀਂ ਤੁਹਾਨੂੰ ਕਾਲ ਕਰ ਰਹੇ ਹਾਂ ਨਾਟ ਐਜ਼ ਅ ਲਿਸਨਰ ਸਿਰਫ ਬਟ ਅਸੀਂ ਵੀ ਜੁਆਇਨ ਕਰਨਾ ਚਾਹੁੰਦੇ ਹਾਂ ਤੁਹਾਨੂੰ। ਮੈਨੂੰ ਬੜੀ ਖੁਸ਼ੀ ਹੋਈ ਯਾਰ ਕਿ ਦੇਖੋ ਮੁੰਡਿਆਂ ਨੇ ਮਿਹਨਤ ਕੀਤੀ ਤੇ ਹੁਣ ਆਪਣੀ ਯੂਨਿਟ ਲਈ ਤੇ ਬਹੁਤ ਸੋਹਣਾ ਕੰਮ ਕਰ ਰਹੇ ਆ। ਇਹਨਾਂ ਨੇ ਸ਼ੁਰੂ ਕੀਤੀ ਪਹਿਲਾਂ ਡੀਟੇਲਿੰਗ, ਕਾਰ ਡੀਟੇਲਿੰਗ, ਕਾਰ ਡੀਟੇਲਿੰਗ, ਸਰੈਮਿਕ ਕੋਟਿੰਗ, ਪੇਂਟ ਪ੍ਰੋਟੈਕਸ਼ਨ ਫਿਲਮ, ਵਾਈਨਲ ਰੈਪ, ਪੇਂਟ ਕਰੈਕਸ਼ਨ, ਵਿੰਡੋ ਟਿੰਟਿੰਗ, ਵਿੰਡਸ਼ੀਲਡ ਰਿਪਲੇਸਮੈਂਟ। ਹੁਣ ਇੱਕ ਬਹੁਤ ਹੀ ਇਹਨਾਂ ਨੇ ਵਧੀਆ ਬਿਜ਼ਨਸ ਦੀ ਸ਼ੁਰੂਆਤ ਕੀਤੀ ਤੇ ਇਹ ਨਾ ਹੁਣ ਜਿਵੇਂ ਗੱਡੀ ਦੇ ਅੰਦਰ ਜਿਵੇਂ ਰੋਲਸ ਰੋਇਸ ਦੀ ਛੱਤ ਉੱਤੇ ਸਟਾਰ ਲਾਈਟਸ ਆਉਂਦੀਆਂ ਨੇ, ਇਹਨਾਂ ਨੇ ਸਟਾਰ ਲਾਈਟਸ ਦੀ ਬਿਜ਼ਨਸ ਸ਼ੁਰੂ ਕੀਤੀ ਹੁਣ। ਸੋ ਬਹੁਤ ਹੀ ਸੋਹਣਾ ਕੰਮ ਹੈ, ਮੈਂ ਇਹਨਾਂ ਦਾ ਕੰਮ ਦੇਖਿਆ ਤੇ ਗੱਡੀ ਯਾਰ ਜਦੋਂ ਤੁਸੀਂ ਅੰਦਰ ਬੈਠੋਗੇ ਤੁਸੀਂ ਵੀ ਕਹੋਗੇ ਬੱਲੇ ਯਾਰ ਸਾਡੀ ਯਾਰ ਇਹ ਗੱਡੀ ਛੱਡੋ, ਇਹਦਾ ਲੱਗਦਾ ਕਿ ਅਸੀਂ ਬਸ ਚੰਨ ਤੇ ਪਹੁੰਚ ਗਏ। ਸੋ ਬਹੁਤ ਹੀ ਸੋਹਣਾ ਕੰਮ, ਕੋਈ ਕੱਟ ਵੱਢ ਨਹੀਂ ਹੁੰਦੀ ਤੇ ਇਹਨਾਂ ਦੇ ਜਿਹੜੇ ਸਪਲਾਇਰ ਨੇ ਬਹੁਤ ਹੀ ਵੱਡੇ ਸਪਲਾਇਰ ਨੇ ਇਸ ਕੰਮ ਦੇ ਤੇ ਸਪਲਾਇਰ ਨੇ ਇਹਨਾਂ ਦਾ ਕੰਮ ਦੇਖਿਆ, ਇਹ ਵੱਡੀਆਂ ਵੱਡੀਆਂ ਕੰਪਨੀਜ਼ ਨੂੰ ਸਪਲਾਈ ਕਰਦੇ ਨੇ। ਸਪਲਾਇਰ ਕਹਿੰਦਾ ਕਿ ਯਾਰ ਤੁਹਾਡਾ ਜਿੰਨਾ ਕਮਾਲ ਦਾ ਕੰਮ ਹੈ, ਤੁਹਾਡੀ ਜਿੰਨੀ ਵਧੀਆ ਕਾਰੀਗਰੀ ਆ ਅਸੀਂ ਨਹੀਂ ਕਦੇ ਇੰਨੀ ਦੇਖੀ। ਸੋ ਤੁਸੀਂ ਜ਼ਰੂਰ ਲਵਪ੍ਰੀਤ ਉਹਨਾਂ ਨੂੰ ਕਾਲ ਕਰੋ ਐਂਡ ਤੁਸੀਂ ਆਪ ਦੇਖ ਕੇ ਕਹੋਗੇ ਕਿ ਯਾਰ ਵਾਕਈ ਬਹੁਤ ਸੋਹਣਾ ਕੰਮ ਹੈ। ਡੀਟੇਲਿੰਗ ਬਰੋਸ ਆਟੋ ਕੇਅਰ ਇਹਨਾਂ ਦੀ ਕੰਪਨੀ ਦਾ ਨਾਮ ਹੈ। ਸੋ ਤੁਸੀਂ ਸਟਾਰ ਲਾਈਟਸ ਆਪਣੀ ਗੱਡੀ ਦੇ ਅੰਦਰ ਲਵਾਓ ਜਿਵੇਂ ਰੋਲਸ ਰੋਇਸ ਵਰਗੀਆਂ ਗੱਡੀਆਂ ਦੀ ਛੱਤ ਦੇ ਉੱਤੇ ਲੱਗੀਆਂ ਹੁੰਦੀਆਂ। ਮੈਂ ਨੰਬਰ ਦਿੰਦਾ ਵੀਰ ਹੁਣ ਦਾ 6478192034 6478192034 6478192034। ਨਾਲੇ ਦੇਖੋ ਮੁੰਡਿਆਂ ਨੇ ਬਹੁਤ ਮਿਹਨਤ ਕਰ ਕਰਕੇ ਹੁਣ ਇਹਨਾਂ ਨੂੰ 6-7 ਸਾਲ ਹੋ ਗਏ ਗੱਡੀ ਡੀਟੇਲਿੰਗ ਦੀ ਬਿਜ਼ਨਸ ਦੇ ਵਿੱਚ। ਸੋ ਇਹਨਾਂ ਨੂੰ ਇੱਕ ਵਾਰ ਤੁਸੀਂ ਮੌਕਾ ਦਿਓ ਤੇ ਹੁਣ ਯਾਰ ਹਰੇਕ ਬੰਦਾ ਚਾਹੁੰਦਾ ਕਿ ਅਸੀਂ ਗੱਡੀ 'ਚ ਬੈਠੀਏ ਤੇ ਹੁਣ ਗੱਡੀ 'ਚ ਤਾਂ ਬਿਤਾਉਣਾ ਹੀ ਸਾਰਾ ਦਿਨ ਹੈ ਤੇ ਲੱਗੇ ਸਹੀ ਯਾਰ ਕਿ ਬੰਦਾ ਵਾਕਈ ਕਿਸੇ ਹਾਈ ਐਂਡ ਗੱਡੀ ਛੱਡੋ, ਹਾਈ ਐਂਡ ਜਿਵੇਂ ਹੋਟਲ 'ਚ ਨਹੀਂ ਇੰਟੀਰੀਅਰ ਡੈਕੋਰੇਸ਼ਨ ਕੀਤੀ ਹੁੰਦੀ ਉਵੇਂ। ਸੋ ਗਿਵ ਦਮ ਅ ਕਾਲ ਤੇ ਲਵਪ੍ਰੀਤ ਹੁਣ ਦਾ ਨੰਬਰ ਇੱਕ ਵਾਰ ਫਿਰ ਤੁਹਾਨੂੰ ਦੇ ਰਹੇ ਹਾਂ 6478192034। ਨਾਲੇ ਨੰਬਰ ਇਹਨਾਂ ਦਾ ਬੜਾ ਵਧੀਆ 647-819-2034 ਦੇ ਉੱਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਇਹਨਾਂ ਨੂੰ ਕਰੋ ਤੇ ਮੈਂ ਕੋਸ਼ਿਸ਼ ਕਰਦਾ ਕਿ ਥੋੜ੍ਹੀ ਦੇਰ ਤੱਕ ਇਹਨਾਂ ਨੂੰ ਆਪਾਂ ਲਾਈਨ ਦੇ ਉੱਤੇ ਵੀ ਲੈ ਕੇ ਆਈਏ। ਉਸ ਤੋਂ ਇਲਾਵਾ GS Business Consultants, so GS Business Consultants ਦੇ ਸਾਡੇ ਗੁਰਿੰਦਰ ਸਿੰਘ ਜੀ ਨੇ ਤੇ ਇਹ ਨਾ ਬਿਜ਼ਨਸ ਓਪਨ ਕਿਵੇਂ ਕਰੀਦੀ ਹੈ, ਬਿਜ਼ਨਸ ਨੂੰ ਕਿਵੇਂ ਚਲਾਉਣਾ ਤੁਹਾਨੂੰ ਸਟੈਪ ਬਾਏ ਸਟੈਪ ਗਾਈਡੈਂਸ ਦਿੰਦੇ ਆ। ਤੁਸੀਂ ਕੋਈ ਰੈਸਟੋਰੈਂਟ ਖੋਲ੍ਹਣਾ, ਤੁਸੀਂ ਕੋਈ ਟਰੈਕਿੰਗ ਕੰਪਨੀ ਖੋਲ੍ਹਣੀ ਹੈ, ਤੁਸੀਂ ਕੋਈ ਕਹਿ ਲਓ ਕਿ ਡੀਟੇਲਿੰਗ ਬਿਜ਼ਨਸ ਹੀ ਖੋਲ੍ਹਣੀ ਹੈ, ਗੱਲ ਕੀ ਕੋਈ ਵੀ ਬਿਜ਼ਨਸ ਓਪਨ ਕਰਨੀ ਹੈ, ਕਿਵੇਂ ਓਪਨ ਕਰਨੀ ਹੈ, ਕਿਵੇਂ ਫੰਡਿੰਗ ਲੈਣੀ ਹੈ, ਕੀ ਲੀਗਲ ਸਟੈਪਸ ਨੇ, ਵਨ ਔਨ ਵਨ ਕੰਸਲਟੇਸ਼ਨ, ਹਾਊ ਟੂ ਸਟਾਰਟ ਅ ਬਿਜ਼ਨਸ, ਉਹ ਵੀ ਬੜੇ ਰੀਜ਼ਨੇਬਲ ਕੋਸਟ ਦੇ ਵਿੱਚ ਸਟੈਪ ਬਾਏ ਸਟੈਪ। 6476497365 ਨੰਬਰ ਹੈ, 6476497365 ਦੇ ਉੱਤੇ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ ਕਰੋ ਜਲਦੀ, ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ ਤੇ ਵਧੀਆ ਟੌਪ ਦੀ ਸਰਵਿਸ ਤੁਹਾਨੂੰ ਦੇਣਗੇ। ਹਰੇਕ ਨੂੰ ਹੁੰਦਾ ਯਾਰ ਕਿ ਅਸੀਂ ਵੀ ਆਪਣਾ ਕੋਈ ਨਾ ਕੋਈ ਕੰਮ ਸ਼ੁਰੂ ਕਰੀਏ, ਬਟ ਸਹੀ ਗੱਲ ਹੈ ਯਾਰ, ਯੂ ਨੈਵਰ ਨੋ ਹਾਓ, ਪਤਾ ਨਹੀਂ ਲੱਗਦਾ ਕਿ ਯਾਰ ਕਿਹੜਾ ਸਟੈਪ ਲੈਣਾ, ਕਿੱਥੋਂ ਸ਼ੁਰੂਆਤ ਕਰਨੀ ਹੈ ਤੇ ਉਹਦੇ ਲਈ ਹੁਣ ਤੁਹਾਡੇ ਕੋਲ ਪ੍ਰੋਪਰ ਇੱਕ ਗਾਈਡੈਂਸ ਹੈ। ਸੋ ਇਹਨਾਂ ਨੂੰ ਤੁਸੀਂ ਜ਼ਰੂਰ ਇੱਕ ਵਾਰ ਫੋਨ ਕਰੋ।

0: ਕਿ ਬਾਕੀ ਦਾ ਗਾਣਾ ਤੁਹਾਨੂੰ ਸੁਣਾਉਂਦੇ ਹਾਂ। ਸਾਡੇ ਨਾਲ ਪੰਜਾਬੀ ਆਰਟਸ ਐਸੋਸੀਏਸ਼ਨ ਤੋਂ ਬਲਜਿੰਦਰ ਲੇਲਣਾ ਜੀ ਜੁੜੇ ਆ, ਤੇ ਇਸ ਵੀਕਐਂਡ 10 ਤਰੀਕ ਨੂੰ ਇੱਕ ਬੜਾ ਅੱਛਾ ਪਲੇ ਕਰਵਾਇਆ ਜਾ ਰਿਹਾ ਪਾਲੀ ਭੁਪਿੰਦਰ ਸਿੰਘ ਜੀ ਦਾ ਜੱਸੂ ਪੁੱਤ। ਸੋ ਲੇਲਣਾ ਸਾਹਿਬ ਵੈਲਕਮ ਜੀ।
1: ਥੈਂਕ ਯੂ ਨਵੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਅਸੀਂ ਆਲਰੇਡੀ ਮੈਸੇਜ ਦੇ ਹੀ ਰਹੇ ਹਾਂ, ਅੱਗੇ ਵੀ ਇੱਕ ਦੋ ਵਾਰ ਇਸ ਤੇ ਗੱਲ ਹੋਈ ਹੈ। ਜੱਸੂ ਪੁੱਤ ਨਾਟਕ ਪਾਲੀ ਭੁਪਿੰਦਰ ਨੇ ਲਿਖਿਆ, ਅਕਤੂਬਰ 10 ਸ਼ਾਮ ਨੂੰ 4:30 ਪਲੇ ਸ਼ੁਰੂ ਹੋ ਜਾਣਾ, 4 ਡੋਰ ਓਪਨ ਹੋ ਜਾਣੇ ਆ ਤੇ 1.5 ਦਾ ਪਲੇ ਆ। ਜਦੋਂ ਵੀ ਗੱਲ ਹੁੰਦੀ ਹੈ ਜੱਸੂ ਪੁੱਤ, ਕਾਫੀ ਇਸ ਤੇ ਇੱਕ ਮੈਂ ਗੱਲਬਾਤ ਕੀਤੀ, ਅਸੀਂ ਕਿਚਨ ਨਾਲ ਸ਼ੋਅ ਵੀ ਕਰਕੇ ਆਏ, ਪਹਿਲਾਂ ਬੰਦਾ ਸੋਚਦਾ ਸ਼ਾਇਦ ਜੱਸੂ ਮੁੰਡੇ ਦੀ ਸਟੋਰੀ ਹੋਏਗੀ, ਪਰ ਨਹੀਂ, ਇਹ ਜੱਸੀ ਦੀ ਸਟੋਰੀ ਹੈ। ਤੇ ਇੱਥੋਂ ਇੱਕ ਗੱਲ ਹੋਰ ਬੜੀ ਚਰਚਾ ਦਾ ਵਿਸ਼ਾ ਬਣੀ ਹੈ ਡਿਸਕਸ਼ਨ ਚ, ਕਿ ਅਸੀਂ ਅਕਸਰ ਕੁੜੀਆਂ ਨੂੰ ਪੁੱਤ ਕਹਿੰਦੇ ਆਪਾਂ, ਵੀ ਇਹ ਜੱਸੀ ਆ, ਮੇਰੀ ਜੱਸੀ ਪੁੱਤ ਆ ਗਿਆ, ਮੇਰਾ ਜੱਸੂ ਪੁੱਤ ਆ ਗਿਆ। ਮੁੰਡੇ ਨੂੰ ਕਦੇ ਨੀ ਕੋਈ ਕਹਿੰਦਾ ਕਿ ਮੇਰਾ ਜੱਸੂ ਧੀ ਆ ਗਈ। ਸੋ ਇਹ ਬੜੀ ਕਨਵਰਸੇਸ਼ਨ ਇਹਦੇ ਤੇ ਹੋਈ ਹੈ ਵੀ ਇਹ ਕਿਉਂ ਕਹਿੰਦੇ। ਹਾਲਾਂਕਿ ਇੱਕ ਮਾਨਸਿਕਤਾ ਇਹ ਹੈ ਕਿ ਸਾਡੇ ਚੋਂ ਨਿਕਲ ਨਹੀਂ ਰਿਹਾ ਕਿ ਬੇਟਾ ਬੈਟਰ ਹੁੰਦਾ, ਹਾਲਾਂਕਿ ਬੇਟੀਆਂ ਅੱਜ ਕੱਲ ਦੇ ਜ਼ਮਾਨੇ ਚ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀਆਂ, ਅੱਗੇ ਚੱਲ ਰਹੀਆਂ, ਲੀਡ ਕਰ ਰਹੀਆਂ। ਸੋ ਇਹ ਜੱਸੂ ਪੁੱਤ ਇੱਕ ਇਹੋ ਜਿਹੀ ਕੁੜੀ ਦੀ ਸਟੋਰੀ ਹੈ ਕਿ ਜਿਹੜੀ ਕੈਨੇਡਾ ਆ ਕੇ ਇਹੋ ਜਿਹੀਆਂ ਜ਼ਿੰਮੇਵਾਰੀਆਂ ਪੈ ਜਾਂਦੀਆਂ, ਉਹਦੇ ਤੇ ਹਾਲਾਤ ਚੇਂਜ ਹੋ ਜਾਂਦੇ ਕਿ ਉਹ ਸਾਰੇ ਪਰਿਵਾਰਾਂ ਦੀ, ਆਪਣੇ ਪਿੱਛੇ ਸਹੁਰਿਆਂ ਦੀ, ਪੇਕਿਆਂ ਦੀ ਮਦਦ ਕਰਦੀ ਕਰਦੀ ਆਪਣੀ ਪਛਾਣ ਭੁੱਲ ਜਾਂਦੀ ਹੈ ਕਿ ਮੈਂ ਇੱਕ ਕੁੜੀ ਹਾਂ ਤੇ ਮੈਂ ਕਿਹੋ ਜਿਹਾ ਮੇਰਾ ਜਿਸ ਤਰ੍ਹਾਂ ਹੋਣਾ, ਕਿ ਉਹਦੇ ਚ ਹਾਲਾਤ ਉਸਨੂੰ ਚੇਂਜ ਕਰ ਦਿੰਦੇ ਆ। ਸੋ ਇਸ ਤਰ੍ਹਾਂ ਦਾ ਪਲੇ ਹੈ, ਬਹੁਤ ਪਿਆਰ ਪਲੇ ਲਿਖਿਆ ਗਿਆ ਜੀ, ਤੇ ਬੜਾ ਪਿਆਰ ਮਿਲਿਆ ਸਾਨੂੰ ਕਿਚਨ ਵਾਲੀ ਸ਼ੋਅ ਚ, ਤੇ ਅਸੀਂ ਚਾਹੁੰਦੇ ਕਿ ਸਾਡੇ ਜਿਹੜੇ ਭੈਣ ਭਰਾ ਸਪੈਸ਼ਲੀ ਲੇਡੀਜ਼, ਜਿਹੜੀਆਂ ਇੱਥੇ ਬਹੁਤ ਸਾਰੀ ਲੇਡੀਜ਼ ਆਪਣੇ ਜਾਣਦੇ ਜਿਹੜੀਆਂ ਫੈਮਿਲੀ ਨੂੰ ਲੀਡ ਕਰ ਰਹੀਆਂ ਇੰਟਰਨੈਸ਼ਨਲ ਇਸ਼ੂ ਆ ਨਵੀਂ ਜਿਹੜਾ ਸਾਡਾ ਪਲੇ, ਇਹਨੂੰ ਕਿਤੇ ਵੀ ਖੇਡਿਆ ਜਾ ਸਕਦਾ, ਇਹੋ ਜਿਹੀਆਂ ਹਰ ਜਗ੍ਹਾ ਦੇ ਤੁਹਾਨੂੰ ਫੈਮਿਲੀਜ਼ ਮਿਲ ਜਾਣਗੀਆਂ। ਸੋ ਅਕਤੂਬਰ 10 ਸ਼ਾਮ ਨੂੰ 4 ਆ ਕੇ ਸਾਡੀ ਹੌਸਲਾ ਅਫਜ਼ਾਈ ਕਰੋ। ਰੋਜ਼ ਥੀਏਟਰ ਦੀ ਜਦੋਂ ਸਾਈਟ ਤੇ ਜਾਓਗੇ ਤੁਸੀਂ, ਮਾੜਾ ਸਕਰੋਲ ਕਰੋਗੇ, ਉੱਥੇ ਜੱਸੂ ਪੁੱਤ ਦੇ ਆ ਜਾਂਦਾ, ਉੱਥੋਂ ਤੁਸੀਂ ਟਿਕਟਾਂ ਖੁਦ ਬਾਏ ਕਰ ਸਕਦੇ ਆ। ਕਿਸੇ ਨੂੰ ਕੋਈ ਇਸ਼ੂ ਆ ਜਾਂ ਕੋਈ ਹੈਲਪ ਚਾਹੀਦੀ ਆ, ਉਹ ਸਾਨੂੰ ਮੈਨੂੰ 416-677-1555 ਤੇ ਕਾਲ ਕਰਕੇ ਜਾਣਕਾਰੀ ਵਧੇਰੇ ਲੈ ਸਕਦੇ ਆ। ਸੋ ਆਓ ਸਾਰੇ, ਸਾਡੇ ਜੱਸੂ ਪੁੱਤ ਨੂੰ ਆ ਕੇ ਆਸ਼ੀਰਵਾਦ ਦਿਓ, ਆ ਕੇ ਪਿਆਰ ਦਿਓ। ਅਕਤੂਬਰ 10 ਨੂੰ ਰੋਜ਼ ਥੀਏਟਰ ਬ੍ਰਾਂਪਟਨ ਦੇ ਵਿੱਚ, ਜੋ ਕਿ ਬਹੁਤ ਹੀ ਖੂਬਸੂਰਤ ਥੀਏਟਰ ਹੈ, ਈਵਨ ਜਿੰਨੀ ਕੁ ਸਾਡੀ ਟਿਕਟ ਹੁੰਦੀ ਉਨੇ ਚ ਥੀਏਟਰ ਦੇਖਣਾ ਹੀ ਵਰਤ ਕਰਦਾ ਜੀ। ਤੇ ਟਾਈਮ ਦੇਣ ਲਈ, ਹਮੇਸ਼ਾ ਸਪੋਰਟ ਕਰਨ ਲਈ ਪੰਜਾਬੀ ਲਹਿਰਾਂ, ਸਿੰਦਰਪਾਲ ਜੀ ਤੁਸੀਂ ਸਾਡਾ ਸਾਥ ਦਿੰਦੇ ਆ, ਬਹੁਤ ਬਹੁਤ ਧੰਨਵਾਦ ਜੀ।
0: ਜੀ ਨੰਬਰ 416-677-1555 ਤੇ ਤੁਸੀਂ ਜ਼ਰੂਰ ਕਾਲ ਕਰੋ। ਐਂਡ ਬਹੁਤ ਹੀ ਜਿੱਥੇ ਕਿ ਅੱਛੀ ਪਲੇ ਹੋਵੇਗੀ, ਮੈਸੇਜ ਬਹੁਤ ਵਧੀਆ, ਤੇ ਖਾਸ ਤੌਰ ਤੇ ਅੱਜ ਕੱਲ੍ਹ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਵੀ ਥਰੂ ਇੰਟਰਟੇਨਮੈਂਟ ਆਪਾਂ ਇੱਦਾਂ ਦੇ ਮੈਸੇਜ ਦੇਈਏ। ਸੋ 416-677-1555, ਬਹੁਤ ਸ਼ੁਕਰੀਆ ਸਰ, ਥੈਂਕ ਯੂ। ਬਹੁਤ ਹੀ ਵਧੀਆ ਉਪਰਾਲਾ ਕਰਨ ਜਾ ਰਹੇ, ਉਹਦੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚ ਦੀ ਕਰ ਰਹੇ ਹਾਂ। ਸੋ ਵਿਲ ਬੀ ਰਾਈਟ ਬੈਕ, ਤੇ ਡਿਸਕਸ਼ਨ ਤੁਹਾਡੇ ਨਾਲ ਅਸੀਂ ਬੜੀ ਮੀਨਿੰਗਫੁਲ, ਬੜੀ ਹੈਲਪਫੁਲ, ਖਾਸ ਤੌਰ ਤੇ ਜਿੱਥੇ ਕਿ ਆਪਾਂ ਨੂੰ ਹੈਲਪ ਦੀ ਲੋੜ ਹੈ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਵੀ ਵਿਲ ਬੀ ਰਾਈਟ ਬੈਕ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਪੰਜਾਬੀ ਲਹਿਰਾਂ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337-905-673-3337। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਦੇ ਵਿੱਚ, ਇੱਕ ਵਾਰ ਫਿਰ ਸਭ ਨੂੰ ਵੈਲਕਮ, ਪਿਆਰ ਸਤਿਕਾਰ ਦੇ ਨਾਲ ਤੁਹਾਡਾ ਸਭ ਦਾ ਸਵਾਗਤ ਹੈ ਵਾਂਸ ਅਗੇਨ। ਐਂਡ ਚਲੋ AM 530 ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਐਂਡ ਠੀਕ 9 ਵਜੇ ਤੱਕ ਤੁਹਾਡਾ ਤੇ ਸਾਡਾ ਬੜਾ ਪਿਆਰਾ ਸਾਥ ਰਹੇਗਾ। ਸੋ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਆਉਣ ਵਾਲੀ 26 ਤਾਰੀਖ ਨੂੰ ਇੱਕ ਬਹੁਤ ਵੱਡਾ ਦਿਨ ਹੈ ਆਪਣੇ ਲਈ, ਆਪਣੇ ਫਿਊਚਰ ਲਈ, ਆਪਣੇ ਪਰਿਵਾਰਾਂ ਲਈ, ਆਪਣੇ ਬੱਚਿਆਂ ਲਈ, ਆਪਣੀ ਇਕਨੋਮੀ ਲਈ। ਐਂਡ ਬਹੁਤ ਸਾਰੇ ਲੋਕ ਜਿੱਥੇ ਕਿ ਅੱਜ ਕੱਲ੍ਹ ਚਿੰਤਿਤ ਨੇ ਕਿ ਜੋ ਹੋਣਾ ਚਾਹੀਦਾ ਆਪਣੇ ਸ਼ਹਿਰਾਂ ਦੇ ਵਿੱਚ ਉਹ ਨਹੀਂ ਹੋ ਰਿਹਾ। ਸੋ ਬਦਲਾਵ ਬੜੇ ਲੋਕ ਚਾਹ ਰਹੇ ਨੇ, ਐਂਡ ਉਸ ਬਦਲਾਵ ਨੂੰ ਲੈ ਕੇ ਆਉਣ ਦੇ ਲਈ ਬਹੁਤ ਸਾਰੇ ਆਪਣੇ ਕੈਂਡੀਡੇਟਸ ਨੇ ਜੋ ਬਹੁਤ ਹੀ ਅੱਛੇ ਅੱਛੇ ਪਲੈਟਫਾਰਮ ਰਨ ਕਰ ਰਹੇ ਹਨ। ਐਂਡ ਉਸ ਜੇ ਆਪਾਂ ਲਿਸਟ ਦੀ ਗੱਲ ਕਰੀਏ, ਉਹਦੇ ਵਿੱਚ ਸਾਡੇ ਨਾਲ ਅੱਜ ਰਕੇਸ਼ ਸ਼ਰਮਾ ਜੀ ਜੁੜੇ ਨੇ। ਰਕੇਸ਼ ਜੀ ਜੋ ਵਾਰਡ 7 ਐਂਡ 8 ਤੋਂ ਐਜ਼ ਅ ਸਿਟੀ ਕਾਉਂਸਲਰ ਦੇ ਉਮੀਦਵਾਰ ਨੇ, ਪਹਿਲਾਂ ਤਾਂ ਰਕੇਸ਼ ਜੀ ਤੁਹਾਡਾ ਸਵਾਗਤ ਹੈ ਪੰਜਾਬੀ ਲਹਿਰ ਚ, ਵੈਲਕਮ।
1: ਥੈਂਕ ਯੂ ਸੋ ਮਚ।
0: ਐਂਡ ਰਕੇਸ਼ ਜੀ, ਵੈਸੇ ਤਾਂ ਤੁਹਾਨੂੰ ਕੌਣ ਨਹੀਂ ਜਾਣਦਾ, ਤੁਸੀਂ ਪਿਛਲੇ 22-23 ਸਾਲਾਂ ਤੋਂ ਰੀਅਲ ਇਸਟੇਟ ਦੀ ਇੰਡਸਟਰੀ ਦੇ ਵਿੱਚ ਬਹੁਤ ਹੀ ਕਮਾਲ ਦਾ ਕੰਮ ਕਰ ਰਹੇ ਹੋ। ਐਂਡ ਜਦੋਂ ਮੈਨੂੰ ਪਤਾ ਲੱਗਿਆ ਕਿ ਰਕੇਸ਼ ਸ਼ਰਮਾ ਬਹੁਤ ਹੀ ਇੱਕ ਰਿਨਾਊਂਡ, ਵੈਲ ਰੈਪੂਟੇਸ਼ਨ ਵਾਲੇ, ਇੱਕ ਸਿਰਫ ਤੁਸੀਂ ਇੱਕ ਰੀਅਲਟਰ ਨਹੀਂ, ਤੁਸੀਂ ਇੱਕ ਬ੍ਰੋਕਰ ਆਫ ਰੈਕਰਡ ਹੋ, ਤੁਸੀਂ ਬ੍ਰੋਕਰੇਜ ਓਨ ਕਰਦੇ ਹੋ, ਸੋ ਇਹ ਸਟੈਪ ਤੁਸੀਂ ਕਿਉਂ ਲਿਆ ਵੀ ਤੁਸੀਂ ਆਪਣਾ ਇੰਨਾ ਸਕਸੈਸਫੁਲ ਰੀਅਲ ਇਸਟੇਟ ਦਾ ਕਰੀਅਰ ਛੱਡ ਕੇ ਹੁਣ ਤੁਸੀਂ ਪੋਲੀਟਿਕਸ ਵੱਲ ਨੂੰ ਆ ਰਹੇ ਹੋ, ਇਹ ਮੋਟੀਵੇਸ਼ਨ ਕਿਉਂ ਮਿਲੀ ਤੁਹਾਨੂੰ?
1: ਬਿਲਕੁਲ ਜੀ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਪੰਜਾਬੀ ਲਹਿਰਾਂ ਦੇ ਸਾਰੇ ਸਰੋਤਿਆਂ ਨੂੰ, ਰੱਬ ਵਰਗੇ ਸਰੋਤਿਆਂ ਨੂੰ ਆਪਣੇ ਦਿਲੋਂ, ਤਹਿ ਦਿਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ ਹੈਲੋ। ਅਤੇ ਬਹੁਤ ਹੀ ਵਧੀਆ ਜਿਹੜਾ ਤੁਸੀਂ ਕੁਐਸਚਨ ਕੀਤਾ ਨਵੀ ਜੀ, ਅਤੇ ਕਿਉਂ ਮੈਂ ਇਹਦੇ ਨੂੰ ਕਦਮ ਪੁੱਟਿਆ ਹੈਗਾ, ਅਤੇ ਇਹ ਕਿਉਂਕਿ ਮੇਰੀ ਜਿਹੜੀ ਕਮਿਊਨਿਟੀ ਹੈ, ਮੇਰੇ ਰੈਜੀਡੈਂਸ ਆ, ਕਿਉਂਕਿ ਪਹਿਲਾਂ ਤਾਂ ਨਵੀ ਜੀ ਮੈਂ ਦੱਸ ਦੇਵਾਂ, ਮੈਂ 33 ਸਾਲਾਂ ਦੇ ਲਈ ਇੱਥੋਂ ਬ੍ਰਹਮਪੁਰ 'ਚ ਰਹਿ ਰਿਹਾ, ਪਿਛਲੇ 3 ਦਹਾਕਿਆਂ ਤੋਂ 33 ਸਾਲ ਹੋ ਗਏ ਰਹਿੰਦੇ ਹੋਏ। ਔਰ ਸਾਡਾ ਬ੍ਰਹਮਪੁਰ ਬਹੁਤ ਸ਼ਾਨਦਾਰ ਸ਼ਹਿਰ ਹੈ ਸਾਨੂੰ, ਮੈਂ ਇੱਕ ਪ੍ਰਾਊਡ ਬ੍ਰਹਮਟੋਨੀਅਨ ਹੈ, ਬ੍ਰਹਮਪੁਰ ਨੇ ਸਾਨੂੰ ਬਹੁਤ ਕੁਛ ਦਿੱਤਾ, ਅਸੀਂ ਆਪਣਾ ਇੱਥੇ ਬਿਜ਼ਨਸ ਕੀਤਾ, ਆਪਣੇ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਕੀਤੀ, ਪੜ੍ਹ ਲਿਖ ਕੇ ਉਹ ਵਧੀਆ ਬਣੇ ਆ, ਔਰ ਆਪਣਾ ਪਰਿਵਾਰ ਚਲਾਇਆ ਹੈਗਾ, ਔਰ ਆਪਣਾ ਬਿਜ਼ਨਸ ਚਲਾਇਆ ਹੈਗਾ, ਰਾਈਟ। ਪਰ ਹੁਣ ਜੋ ਪਹਿਲਾਂ ਬ੍ਰਹਮਪੁਰ ਸੀਗਾ, ਹੁਣ ਉਹ ਚੀਜ਼ ਨਹੀਂ ਹੈਗੀ। ਕਾਫੀ ਸਾਲਾਂ ਤੋਂ ਬਹੁਤ ਕੁਛ ਹੋਇਆ, ਔਰ ਸਾਰੇ ਲੋਕਾਂ ਨੂੰ ਇਹ ਦੱਸਣ ਦੀ ਵੀ ਲੋੜ ਨਹੀਂ, ਦੁਬਾਰਾ ਰਿਪੀਟ ਕਰਨ ਦੀ ਲੋੜ ਨਹੀਂ ਕੀ ਆਪਣੇ ਬ੍ਰਹਮਪੁਰ ਦੇ ਵਿੱਚ ਹੋ ਰਿਹਾ ਹੈਗਾ। ਤੇ ਮੇਨ ਮੈਂ ਆਪਣੇ ਰੈਜੀਡੈਂਸ ਨਾਲ ਕਲਾਇੰਟਸ ਜਿਹੜੇ ਆ ਉਹਨਾਂ ਨੂੰ ਇੱਥੇ ਘਰ 2nd ਜਨਰੇਸ਼ਨ ਨੂੰ ਮੈਂ ਸਰਵ ਕੀਤਾ ਹੈਗਾ, ਤੇ ਉਹਨਾਂ ਦਾ ਹੀ ਕਹਿਣਾ ਹੈਗਾ ਕਿ ਤੁਸੀਂ ਰਕੇਸ਼ ਜੀ, ਤੁਸੀਂ ਇੰਨੀ ਦੇਰ ਸਾਡੀ ਓਨੈਸਟਲੀ ਲਈ ਸਰਵਿਸ ਦਿੱਤੀ ਹੈਗੀ ਆ, ਹੁਣ ਸਾਨੂੰ ਵੀ ਸਿਟੀ ਦੇ ਵਿੱਚ ਕੋਈ ਅੱਛਾ ਸਾਡਾ ਰਿਪ੍ਰੈਜੈਂਟੇਟਿਵ ਚਾਹੀਦਾ, ਜਿਹੜੀ ਕਿ ਸਾਡੀ ਆਵਾਜ਼, ਸਾਡੇ ਇਸ਼ੂ, ਸਾਡੀ ਪੇਨ, ਸਾਡੀ ਕੰਸਰਨ ਉੱਥੇ ਲੈ ਕੇ ਜਾਵੇ, ਔਰ ਉਹਦਾ ਕੋਈ ਹੱਲ ਹੋਵੇ। ਕਾਫੀ ਉਹ 8 ਸਾਲਾਂ ਤੋਂ ਕਾਫੀ ਉਹ ਇਸ ਪੇਨ ਦੇ ਮੁਹਤਾਜ ਹੈਗੇ ਆ, ਜਿਸ ਤਰ੍ਹਾਂ ਕਿ ਬਹੁਤ ਜਿਹੜੇ ਇਸ਼ੂ ਆਪਾਂ ਡਿਸਕਸ ਕਰਾਂਗੇ।
0: ਨਹੀਂ, ਤੁਸੀਂ ਨਾ ਰਕੇਸ਼ ਜੀ ਨੇ ਗੱਲ ਕੀਤੀ ਕਿ ਤੁਸੀਂ 33 ਸਾਲਾਂ ਤੋਂ ਇੱਥੇ ਰਹਿ ਰਹੇ ਹੋ, ਸੋ ਤੁਸੀਂ ਇਹ ਵੀ ਕਿਹਾ ਕਿ ਜੋ ਬ੍ਰਹਮਪੁਰ ਸੀ ਹੁਣ ਨਹੀਂ ਰਿਹਾ, ਸੋ ਕੀ ਹੁਣ ਨੈਗੇਟਿਵ ਚੇਂਜਸ ਆਈਆਂ ਨੇ ਜਿਹੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ?
1: ਸਭ ਤੋਂ ਵੱਡੇ ਜਿਹੜਾ ਟੌਪ ਹੈ ਇਸ਼ੂ ਹੈਗਾ ਸੇਫਟੀ ਦਾ, ਕਿ ਪਹਿਲਾਂ ਸੀ ਜਿੱਦਾਂ ਮਰਜ਼ੀ ਬੱਚੇ ਸ਼ਾਮ ਨੂੰ ਖੇਲਦੇ ਸੀ, ਸ਼ਾਮ ਹੁੰਦੀ ਲਾਈਟ ਪਾ, ਬੱਚੇ ਘਰ ਰਹਿੰਦੇ,
0: ਅਸੀਂ ਵੀ ਹੁਣ ਦੇਖੋ, ਮੈਂ ਵੀ ਇੱਥੇ ਪੜ੍ਹਿਆ ਲਿਖਿਆ, ਸਾਰੀ ਉਮਰ ਇੱਥੇ ਰਹੇ, ਇੱਥੋਂ ਦੇ ਜੰਮਪਲ ਹਾਂ, ਤੇ ਆਲਵੇਜ਼ ਸ਼ੋਅ ਚ ਵੀ ਨਾ ਅਸੀਂ ਟੌਪਿਕਸ ਦੀ ਡਿਸਕਸ਼ਨ ਕਰਦੇ ਹਾਂ ਕਿ ਹੁਣ ਬੱਚੇ ਬਾਹਰ ਹੀ ਨਹੀਂ ਖੇਡਦੇ। ਸਾਡਾ ਹੁੰਦਾ ਸੀਗਾ ਅਸੀਂ ਸਕੂਲੋਂ ਆਉਣਾ ਤੇ ਭੱਜਣਾ ਬਾਹਰ, ਪੇਰੈਂਟਸ ਨੂੰ ਪਤਾ ਨਹੀਂ ਵੀ ਕਿੱਥੇ ਨੇ, ਸੋ ਹੁਣ ਵਾਕਈ ਉਹ ਡਰ ਹੈ ਵੀ ਅਸੀਂ ਬੱਚੇ ਨੂੰ ਬਾਹਰ ਜਾਣ ਹੀ ਨਹੀਂ ਦੇਣਾ ਕਿਤੇ ਨਾ ਕਿਤੇ।
1: ਬਿਲਕੁਲ ਜੀ, ਸਾਡੇ ਬੱਚੇ ਬਾਸਕਟਬਾਲ ਖੇਲਦੇ ਰਹੇ ਆ, ਹੀ ਇਜ਼ ਅ ਸਪੋਰਟਸ ਪਰਸਨ, ਤੇ ਅਸੀਂ ਵੀ ਖੇਲਦੇ ਰਹੇ ਆ, ਅਸੀਂ ਵੀ ਕਾਫੀ ਇੱਥੇ ਬਾਹਰ ਰਹੇ ਆ, ਖੇਲਦੇ ਰਹੇ, ਕੋਈ ਡਰ ਨਹੀਂ ਹੁੰਦਾ ਸੀ, ਸੇਫਟੀ ਸੀ ਕਿ ਅਸੀਂ ਇੱਕ ਸੇਫ ਮੁਲਕ ਦੇ ਵਿੱਚ ਹੈਗੇ ਆ, ਰਾਈਟ। ਅਸੀਂ ਉਧਰੋਂ ਇੰਡੀਆ ਤੋਂ ਇੱਥੇ ਆਏ ਸੀ, ਇੱਕ ਵਧੀਆ ਇਹ ਚਲੋ ਮੁਲਕ ਹੈ, ਸੇਫਟੀ ਹੈ ਸਾਡੀ, ਅੱਛਾ ਹੈਲਥ ਕੇਅਰ ਸਿਸਟਮ ਹੈ, ਰਾਈਟ। ਔਰ ਬ੍ਰਹਮਪੁਰ ਦੇ ਵਿੱਚ ਬਹੁਤ ਕੁਛ ਜਿੱਦਾਂ ਖੁੱਲਾ ਡੁੱਲੇ ਘਰ ਰਹਿਣ ਨੂੰ, ਵਧੀਆ ਐਟਮੋਸਫੀਅਰ, ਸਾਰਾ ਕੁਛ ਹੁਣ ਉਹ ਟੋਟਲੀ ਡਿਫਰੈਂਟ ਹੋ ਗਿਆ ਹੈਗਾ, ਜਿਸ ਹਿਸਾਬ ਨਾਲ ਟਾਈਮ ਚੇਂਜ ਹੋ ਗਿਆ। ਤੇ ਪਹਿਲਾਂ ਜਿਹੜੇ ਹੁਣ ਰੈਜੀਡੈਂਸ ਜਿਹੜੇ ਆ ਉਹਨਾਂ ਦੀ ਹੀ ਜਿੱਦਾਂ ਗੱਲ ਕਰੀਏ ਪਹਿਲਾਂ ਦੇਖੋ ਪ੍ਰੋਪਰਟੀ ਟੈਕਸ ਘੱਟ ਹੁੰਦਾ ਸੀ, ਹੁਣ ਪ੍ਰੋਪਰਟੀ ਟੈਕਸ ਇੰਨਾ ਹੋ ਗਿਆ, ਠੀਕ ਹੈ। ਉਹ ਕਹਿੰਦੇ ਕਿ ਅਗਰ ਪ੍ਰੋਪਰਟੀ ਟੈਕਸ ਲੈਂਦੇ ਆ ਠੀਕ ਹੈ, ਉਹਦੇ ਨਾਲ ਅਕੋਰਡਿੰਗਲੀ ਸਾਨੂੰ ਫੈਸਿਲਿਟੀ ਸਰਵਿਸਿਸ ਜਿਹੜੇ ਸਿਟੀ ਵੱਲੋਂ ਮਿਲਣੀਆਂ ਚਾਹੀਦੀਆਂ, ਇਨਫਰਾਸਟ੍ਰਕਚਰ ਮਿਲਣਾ ਚਾਹੀਦਾ, ਉਹ ਨਹੀਂ ਮਿਲ ਰਿਹਾ। ਉਸ ਤਰ੍ਹਾਂ ਜਿਸ ਤਰ੍ਹਾਂ ਪਾਪੂਲੇਸ਼ਨ ਵੱਧ ਗਈ ਆ ਉਹਦੇ ਹਿਸਾਬ ਨਾਲ ਸਾਨੂੰ ਨਵੀਂ ਡਿਵੈਲਪਮੈਂਟ ਕਾਫੀ ਹੋਈ ਆ ਆਪਣੇ ਸਿਟੀ ਦੇ ਵਿੱਚ। ਬਸ ਬ੍ਰਾਂਪਟਨ ਦੇ ਵਿੱਚ ਘਰ ਹੀ ਘਰ ਮਿਲੇ ਆ, ਤੇ ਘਰ ਤੋਂ ਇਲਾਵਾ ਜਦੋਂ ਦੇਖੋ ਕੋਈ ਵੀ ਗਰੋਥ ਹੁੰਦੀ ਆ ਅੱਛੀ ਚੀਜ਼ ਹੈ, ਬਹੁਤ ਅੱਛੀ ਚੀਜ਼ ਹੈ, ਪਰ ਗਰੋਥ ਦੇ ਨਾਲ ਨਾਲ ਸੇਮ ਟਾਈਮ ਤੇ ਇਨਫਰਾਸਟ੍ਰਕਚਰ ਵੀ ਬਣਨਾ ਚਾਹੀਦਾ। ਇੱਥੇ ਅਸੀਂ ਲੈਕ ਕਰ ਗਏ, ਸਾਡੇ ਜਿਹੜੀ ਚੀਜ਼ ਆ ਜਿਹੜੀ ਸਿਟੀ ਦੇ ਵਿੱਚ ਹੈ ਉਹ ਚੀਜ਼ ਬਹੁਤ ਕਾਫੀ ਪਹਿਲਾਂ ਅੱਛਾ ਰਿਜ਼ਰਵ ਫੰਡ ਹੁੰਦਾ ਸੀਗਾ ਔਰ ਉਹ ਮਿਸ ਯੂਜ਼ ਹੋਇਆ ਹੈਗਾ, ਕੋਈ ਗਲਤ ਡਿਸੀਜਨ ਲਿੱਤੇ ਗਏ ਆ, ਕੋਈ ਬਿਲਡਿੰਗਸ ਲਿੱਤੀਆਂ ਹੈਗੀਆਂ ਜਿਹੜੀਆਂ ਤੁਸੀਂ ਵੀ ਰੀਅਲ ਸਟੇਟ ਦੇ ਵਿੱਚ ਹੋ। ਮੰਨ ਲਓ ਤੁਸੀਂ ਕਿਸੇ ਕਲਾਇੰਟ ਨੂੰ ਆਪਣੇ ਬਾਹਰ ਨੂੰ ਕੋਈ ਪ੍ਰੋਪਰਟੀ ਲੈ ਕੇ ਦਓਗੇ, ਅਗਰ ਉਹਦੀ ਪ੍ਰੋਪਰਟੀ ਵੈਲਿਊ ਜਿਹੜੀ ਅਪਰੇਜ਼ਲ ਦੀ ਕੰਡੀਸ਼ਨ ਹੁੰਦੀ ਹੈ ਅਪਰੇਜ਼ਲ ਘੱਟ ਆ ਜਾਏ, ਤੇ ਮੰਨ ਲਓ ਫਾਰ ਐਗਜ਼ਾਮਪਲ 10 ਮਿਲੀਅਨ ਅਪਰੇਜ਼ਲ ਹੀ ਘੱਟ ਆ ਗਏ, ਤੁਸੀਂ ਆਪਣੇ ਬਾਹਰ ਕਲਾਇੰਟ ਨੂੰ ਰਿਕਮੈਂਡ ਫੜੋਗੇ ਲੈ ਲਓ, ਤੇ ਉਹ ਇਸ ਤਰ੍ਹਾਂ ਦੀਆਂ ਕੁਝ ਮਿਸਟੇਕਸ ਹੋਈਆਂ ਹੈਗੀਆਂ, ਕਿਉਂਕਿ ਲੋਕਾਂ ਦਾ
2: ਜਿਹੜੀ ਹੋਈ ਹੈ ਉਹ ਰੋਕਣੀ ਚਾਹੀਦੀ ਹੈ।
1: ਲੋਕਾਂ ਦਾ ਜਿਹੜਾ ਪੈਸਾ ਆਪਣਾ ਸਮਝ ਕੇ ਸਪੈਂਡ ਕਰਨਾ ਚਾਹੀਦਾ ਕਿ ਹਾਂ ਚੀਜ਼ ਹੈ ਉਹਨੂੰ ਪ੍ਰੋਪਰ ਯੂਟੀਲਾਈਜੇਸ਼ਨ ਹੋਵੇ।
2: ਜਿਹੜੇ ਹਿਸਾਬ ਨਾਲ ਦੇਖੋ ਤੁਸੀਂ ਗੱਲ ਕੀਤੀ ਵੀ ਘਰ ਹੀ ਘਰ ਬਣ ਰਹੇ ਨੇ, ਬਿਲਕੁਲ ਉਹ ਪੁਆਇੰਟ ਹੈ ਕਿ ਘਰ ਬਣ ਗਏ ਲੋਕ ਵੱਧ ਗਏ, ਬਟ ਤਾਂ ਹੀ ਤਾਂ ਕ੍ਰਾਈਮ ਵੱਧ ਰਿਹਾ ਕਿਉਂਕਿ ਲੋਕ ਇੰਨੇ ਨੇ ਐਂਡ ਆਪਣੀਆਂ ਯੂ ਨੋ ਪੁਲਿਸ ਜੋ ਫੈਸਿਲਿਟੀਜ਼ ਨੇ ਉਹ ਕਿਤੇ ਨਾ ਕਿਤੇ ਘਟੀਆਂ ਨੇ। ਸੋਚੋ ਜੇ ਆਪਾਂ ਸੇਫਟੀ ਦੀ ਗੱਲ ਕਰੀਏ ਪਹਿਲਾਂ, ਤੁਹਾਨੂੰ ਅਗਰ ਚੁਣਿਆ ਜਾਂਦਾ ਐਜ਼ ਅ ਸਿਟੀ ਕਾਉਂਸਲਰ, ਸੇਫਟੀ ਨੂੰ ਲੈ ਕੇ ਤੁਹਾਡੇ ਕੀ ਕੀ ਗੋਲਸ ਨੇ ਵੀ ਇਹ ਚੀਜ਼ਾਂ ਦੇ ਵਿੱਚ ਇੱਕ ਬਦਲਾਵ ਲੈ ਕੇ ਆਈਏ ਤਾਂ ਕਿ ਸਾਡੇ ਰੈਜ਼ੀਡੈਂਟਸ ਹੋਰ ਸੇਫਰ ਫੀਲ ਕਰਨ, ਤੁਸੀਂ ਕੀ ਕਰੋਗੇ ਸੇਫਟੀ ਨੂੰ ਲੈ ਕੇ?
1: ਬਿਲਕੁਲ ਜੀ, ਐਵਰੀ ਰੈਜ਼ੀਡੈਂਟ ਡਿਜ਼ਰਵ ਟੂ ਬੀ ਸੇਫ ਐਟ ਹੋਮ, ਚਾਹੇ ਘਰ ਹੋਵੇ, ਚਾਹੇ ਪਾਰਕ ਚ ਹੋਵੇ, ਚਾਹੇ ਉਹ ਕੰਮ ਤੇ ਹੋਵੇ ਜਾਂ ਆਪਣੀ ਨੇਬਰਹੁੱਡ ਦੇ ਵਿੱਚ ਹੋਵੇ। ਕੋਈ ਪਹਿਲਾ ਜਿਹੜਾ ਆਪਣਾ ਸ਼ਹਿਰ ਆਪਣੇ ਰੈਜ਼ੀਡੈਂਟ ਸੇਫ ਨਹੀਂ ਰੱਖ ਸਕਦਾ ਉਹ ਆਪਾਂ ਬਹੁਤ ਗਲਤ ਚੀਜ਼ ਹੈ, ਠੀਕ ਹੈ। ਜਿਹੜੀ ਚੀਜ਼ ਹੈ ਦੇਖੋ ਪੁਲਿਸ ਹੈ ਰਾਈਟ, ਤੁਹਾਨੂੰ ਉੱਥੇ ਟਾਰਗੇਟ ਕਰਨਾ ਹੈ ਕਿੱਥੇ ਇਹ ਚੀਜ਼ ਹੋ ਰਹੀ ਹੈ। ਦੇਖੋ ਆਪਣੇ ਕਿੰਨੀਆਂ ਕਾਰ ਥੈਫਟਸ ਹੋਏ ਹੈਗੇ ਆ ਔਰ ਉਹਨਾਂ ਨੇ ਘਰ ਵਾਲਿਆਂ ਨੂੰ ਦੱਸਿਆ ਵੀ ਆਹ ਕਾਰ ਇੱਥੇ ਜਾ ਰਹੀ ਆ, ਆਹ ਟਰੈਕਰ ਹੈ ਸਾਡਾ, ਇੱਥੇ ਫੜ ਲਓ, ਤੁਸੀਂ ਮਗਰ ਨਹੀਂ ਜਾਣਾ, ਠੀਕ ਨੀ? ਠੀਕ ਹੈ, ਠੀਕ ਹੈ ਵੀ ਸੇਫਟੀ ਮੈਂ ਮੰਨਦਾ ਉਸ ਚੀਜ਼ ਨੂੰ, ਐਗਰੀ ਕਰਦਾ ਸੇਫਟੀ ਮਸਟ ਹੈ, ਕੋਈ ਪੈਸਾ ਜ਼ਰੂਰੀ, ਪਰ ਕਿੰਨੀ ਦੇਰ ਉਹ ਚੱਲਦਾ ਰਿਹਾ?
2: ਬਿਲਕੁਲ, ਲੋਕਾਂ ਨੂੰ ਇਹੀ ਇਸ਼ੂ ਹੈ ਨਾ ਵੀ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਕੁਛ ਨਾ ਕਰੋ, ਅਸੀਂ ਵੀ ਨੀ ਕੁਛ ਕਰ ਸਕਦੇ।
1: ਹਾਂ, ਫਿਰ ਉਹਦਾ ਕੀ, ਫਿਰ ਸਾਨੂੰ ਪੁਲਿਸ ਕਰ ਲਈ ਆ ਉੱਥੇ, ਠੀਕ ਹੈ। ਉਸ ਤੋਂ ਬਾਅਦ ਹੁਣ ਕਿੰਨੇ ਵੈਂਡਲਿਜ਼ਮ ਹੋਏ ਆ, ਕਿੰਨੇ ਘਰਾਂ ਚ ਚੋਰੀਆਂ ਹੋਈਆਂ, ਕਿੰਨੇ ਬਿਜ਼ਨਸ ਦੇ ਘਰਾਂ ਬਾਹਰ ਜਿਹੜੇ ਗੋਲੀਆਂ ਚੱਲੀਆਂ ਹੈਗੀਆਂ, ਐਕਸਟੋਰਸ਼ਨ ਦੇ ਕੇਸ ਹੋਏ ਹੈਗੇ ਆ, ਇੱਥੇ ਇੱਦਾਂ ਦੇ ਬਿਜ਼ਨਸ ਉਹ ਆਪਣਾ ਬਿਜ਼ਨਸ ਛੱਡ ਕੇ ਦੂਸਰੀ ਕੰਟਰੀ ਚ ਚੱਲ ਗਏ ਹੈਗੇ ਆ। ਜਿਸ ਸ਼ਹਿਰ ਤੁਹਾਡਾ ਸੇਫ ਹੀ ਨਹੀਂ ਉਹ ਸ਼ਹਿਰ ਕਿੱਦਾਂ ਤਰੱਕੀ ਕਰੇਗਾ? ਪਹਿਲਾਂ ਤਾਂ ਸਾਡਾ ਫਰਜ਼ ਬਣਦਾ ਸ਼ਹਿਰ ਦੇ ਮੁੱਢ ਹੋਣ ਕਿ ਅਸੀਂ ਆਪਣੇ ਜਿਹੜੇ ਨਾਗਰਿਕ ਹੈ ਉਹਨਾਂ ਦੀ ਸੇਫਟੀ ਹੋਵੇ, ਤੇ ਸਾਨੂੰ ਉਹ ਸੇਫਟੀ ਲਿਆਣੀ ਪੈਣੀ ਆ, ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਪੈਣਾ, ਜਿੱਥੇ ਇਹ ਚੀਜ਼ ਹੋ ਰਿਹਾ ਉੱਥੇ ਪੁਲਿਸ ਫੋਰਸ ਵਧਾਉਣੀ ਪੈਣੀ ਆ, ਉੱਥੇ ਪੁਲਿਸ ਫੋਰਸ ਜਦੋਂ ਟਾਰਗੇਟ ਕਰਨਾ ਵੀ ਜਿੱਥੇ ਹੋਰ ਉੱਥੇ ਜਿੱਦਾਂ ਹੁਣ ਕੰਸਟਰਕਸ਼ਨ ਤੇ ਅਸੀਂ ਦੇਖਦੇ ਚਾਰ ਚਾਰ ਗੱਡੀਆਂ ਜੀ ਖੜੀਆਂ ਹੁੰਦੀਆਂ ਪੁਲਿਸ ਵੱਲੋਂ ਟਿਕਟੋਕ ਲੱਗ ਰਹੇ, ਉਹ ਕੀ ਉਹਦਾ ਕੀ ਫਾਇਦਾ?
2: ਤੁਹਾਨੂੰ ਲੱਗਦਾ ਕਿ ਮਿਸ ਯੂਜ਼ ਆਫ ਸਪੈਂਡਿੰਗ ਹੋ ਰਹੀ ਹੈ ਪੁਲਿਸਿੰਗ ਦੇ ਵਿੱਚ ਵੀ, ਜਿੱਥੇ ਪੁਲਿਸ ਹੋਣੀ ਚਾਹੀਦੀ ਉੱਥੇ ਹੈ ਨਹੀਂ, ਜਿੱਥੇ ਨਹੀਂ ਉਨੀ ਗਿਣਤੀ ਪੁਲਿਸ ਦੀ ਹੋਣੀ ਚਾਹੀਦੀ ਉੱਥੇ ਮੈਂ ਕਹਿੰਦਾ ਕਿ 4-5-7 ਗੱਡੀਆਂ ਲੱਗੀਆਂ ਹੋਈਆਂ।
1: 100% ਦੇਖੋ ਕੋਈ ਵੀ ਬਿਜ਼ਨਸ ਹੈ ਤੁਸੀਂ ਚਲਾਉਂਦੇ ਆ, ਕੋਈ ਵੀ ਚੀਜ਼ ਹੈਗੀ ਆ ਰਾਈਟ, ਆਰਗੇਨਾਈਜੇਸ਼ਨ ਹੈ, ਅਗਰ ਉੱਥੇ ਅਕਾਊਂਟੇਬਿਲਟੀ ਨਹੀਂ ਹੈਗੀ, ਅਗਰ ਉੱਥੇ ਆਬਜ਼ਰਵੇਸ਼ਨ ਨਹੀਂ ਹੈਗੀ, ਪ੍ਰੋਪਰ ਸਕੈਜੂਲਿੰਗ ਨਹੀਂ ਹੈਗੀ, ਈਵਨ ਤੁਸੀਂ ਬੱਸ ਦਾ ਵੀ ਲੈ ਲਓ, ਅਗਰ ਪ੍ਰੋਪਰ ਸਕੈਜੂਲ ਨਹੀਂ, ਕਈ ਵਾਰੀ ਦੋ ਬੱਸਾਂ ਇਕੱਠੀਆਂ ਆ ਜਾਂਦੀਆਂ, ਕਈ ਵਾਰੀ ਆਉਂਦੀ ਨਹੀਂ ਬੰਦਾ ਖੜਨ, ਸੇਮ ਚੀਜ਼ ਇਹ ਆ, ਤੇ ਉਹਦਾ ਅਗਰ ਕੋਈ ਹੈਡ ਹੈ ਉੱਪਰ ਰਾਈਟ, ਉਹਨੂੰ ਰਿਪੋਰਟਿੰਗ ਹੋਵੇ, ਪ੍ਰੋਪਰ ਉਹਨਾਂ ਦੀ ਸਰਵਿਸ ਹੋਵੇ, ਜਿੱਥੇ ਚੀਜ਼ ਹੈ ਕ੍ਰਾਈਮ ਉੱਥੇ ਸਰਵਿਸ ਹੋਣੀ ਚਾਹੀਦੀ ਆ। ਯਾਨੀ ਕਿ ਇਹ ਬਹੁਤ ਮਿਸਮੈਨੇਜਮੈਂਟ ਹੈ, ਕੋਈ ਲਾਈਟਲੀ ਲੈ ਰਹੇ ਆ ਕੋਈ ਚੀਜ਼ਾਂ ਨੇ, ਕੋਈ ਲੋਕਾਂ ਦਾ ਜਿਹੜੇ ਇਮੋਸ਼ਨਸ ਦੇ ਨਾਲ ਉਹਨਾਂ ਦੀ ਸੇਫਟੀ, ਇਹ ਤਾਂ ਬਹੁਤ ਜ਼ਰੂਰੀ ਹੈ ਨਾ, ਤੇ ਅਗਰ ਤੁਸੀਂ ਨਹੀਂ ਪ੍ਰੋਵਾਈਡ ਕਰ ਸਕਦੇ ਵੀ ਆਰ ਫੇਲਿਅਰ,
2: ਕਿਉਂਕਿ ਹੁਣ ਜਾਂ ਤਾਂ ਹੋਵੇ ਵੀ ਕੇਸਿਸ ਬਹੁਤ ਜ਼ਿਆਦਾ ਘੱਟ ਰਹੇ ਨੇ, ਜਿੰਨੀ ਪਰਸੈਂਟੇਜ ਨਾਲ ਘਟਣੇ ਚਾਹੀਦੇ ਆ, ਨੋਇੰਗ ਕਿ ਚੀਜ਼ਾਂ ਹੋ ਰਹੀਆਂ ਉਹ ਪਰਸੈਂਟੇਜ ਦੇ ਨਾਲ ਇੱਕ ਆਪਾਂ ਨੂੰ ਕੋਈ ਡਿਫਰੈਂਸ ਨਜ਼ਰ ਇੰਨਾ ਨਹੀਂ ਆ ਰਿਹਾ ਜੋ ਕਿ ਚਾਹੀਦਾ। ਸੋ ਵਾਰਡ 7 and 8 ਤੋਂ ਰਨਿੰਗ ਫੋਰ ਸਿਟੀ ਕਾਉਂਸਲਰ ਸਾਡੇ ਨਾਲ ਰਕੇਸ਼ ਸ਼ਰਮਾ ਜੀ ਨੇ, ਤੇ ਰਕੇਸ਼ ਜੀ ਵਾਂਸ ਅਗੇਨ ਵਾਰਡ 7 and 8 ਦੀ ਆਪਾਂ ਜੇ ਗੱਲ ਕਰੀਏ, ਤੁਸੀਂ ਡੋਰ ਨੋਕਿੰਗ ਕਰ ਰਹੇ ਹੋ, ਤੁਸੀਂ ਅਕਸਰ ਐਵਰੀ ਸਿੰਗਲ ਡੇ ਲੋਕਾਂ ਨੂੰ ਮਿਲਦੇ ਹੋ, ਤੇ ਜਿਹੜੇ ਰੈਜ਼ੀਡੈਂਟਸ ਨੇ ਉਹ ਹੋਰ ਕਿਹੜੇ ਕਿਹੜੇ ਮੇਨ ਪੁਆਇੰਟ ਸੇਫਟੀ ਤੋਂ ਇਲਾਵਾ ਤੁਹਾਡੇ ਤੱਕ ਲੈ ਕੇ ਆ ਰਹੇ ਨੇ?
1: ਮੇਜਰ ਇਸ਼ੂ ਜਿਹੜਾ ਹੈਗਾ, ਮੈਂ ਮੋਰ ਦੈਨ 25,000 ਹਾਊਸ ਡੋਰ ਨੋਕ ਕਰ ਚੁੱਕਾ ਪਹਿਲਾਂ, ਜਿੱਦਾਂ ਸੇਫਟੀ ਦਾ ਇਸ਼ੂ ਕਰਦਾ ਹੈਗਾ, ਰਾਈਟ? ਤੁਸੀਂ ਦੱਸਿਆ ਕਈ ਡੋਰ ਵੀ ਨਹੀਂ ਖੋਲਦੇ ਡਰਦੇ, ਕਿਉਂਕਿ ਕਈ ਵਾਰੀ ਬੱਚੇ ਘਰ ਹੁੰਦੇ, ਕਈ ਵਾਰੀ ਲੇਡੀਜ਼ ਘਰ ਹੁੰਦੀਆਂ, ਰਾਈਟ? ਬੰਦਾ ਕੈਮਰੇ ਚ ਜਿਹੜਾ ਆ ਉਹਨਾਂ ਨੂੰ ਪ੍ਰੋਪਰ ਨਹੀਂ ਹੈ ਕਿ ਇਹਨਾਂ ਦੇ ਘਰ, ਉਹ ਸੇਫਟੀ ਲਈ ਉਹਨਾਂ ਨੂੰ ਇੰਸਟ੍ਰਕਟ ਡੋਰ ਨਹੀਂ ਖੋਲਣਾ, ਠੀਕ ਹੈ? ਬਾਅਦ ਵਿੱਚ ਸਾਨੂੰ ਫੋਨ ਆਉਂਦਾ ਹੈਗਾ, ਹਾਂਜੀ ਜਦੋਂ ਅਸੀਂ ਆਪਣਾ ਪੈਂਪਲੇਟ ਫਲਾਇਰ ਰੱਖਦੇ ਹਾਂ, ਰਾਈਟ? ਅੱਛਾ ਯਾਰ ਕੇ ਜੀ ਸੋਰੀ, ਹੈ ਨਾ, ਅਸੀਂ ਨਹੀਂ, ਅਸੀਂ ਜਾਣ ਕੇ ਇਹ ਕਰਕੇ, ਯਾਨੀ ਕਿ ਸੇਫਟੀ ਬਹੁਤ ਵੱਡਾ ਇਸ਼ੂ ਹੈਗਾ। ਦੂਸਰਾ ਮੇਜਰ ਇਸ਼ੂ ਅਸੀਂ ਮਿਲਦੇ ਹੈਗੇ ਰੈਜੀਡੈਂਟਸ ਨੂੰ, ਉਹਨਾਂ ਦਾ ਵੱਡਾ ਹੈਗਾ ਪ੍ਰੋਪਰਟੀ ਟੈਕਸ, ਜਿਹੜਾ ਕਿ ਸਿਟੀ ਦੇ ਲਈ ਜ਼ਰੂਰੀ ਆ। ਤੁਸੀਂ ਵੀ ਰੈਵਨਿਊ ਜਨਰੇਟ ਕਰਦੇ ਆ, ਸਿਰਫ ਇਹਨਾਂ ਕੋਲ ਦੋ ਰਿਸੋਰਸਿਸ ਹੈਗੇ ਆ ਅੱਜ ਫੰਡ ਜਨਰੇਸ਼ਨ ਲਈ, ਇੱਕ ਪ੍ਰੋਪਰਟੀ ਟੈਕਸ, ਦੂਸਰਾ ਹੈਗਾ ਆਪਣਾ ਜਿਹੜਾ ਡਿਵੈਲਪਮੈਂਟ ਚਾਰਜਿਸ, ਦੋ ਲੈਂਦੇ ਆ। ਤੇ ਪ੍ਰੋਪਰਟੀ ਟੈਕਸ ਉਹ ਜਿਹੜਾ ਪਿਛਲੇ ਪ੍ਰੋਮਿਸ ਕੀਤਾ ਸੀ ਵੀ ਹਾਂ ਵੀ ਵਧੇਗਾ, ਨਹੀਂ, ਫੇਰ ਵਧਿਆ ਹੈਗਾ, ਰਾਈਟ? ਉਹ ਕਿਉਂ, ਜਦ ਤੁਸੀਂ ਕਿਹਾ ਵੀ ਨਹੀਂ ਵਧਣਾ ਹੈਗਾ, ਫੇਰ ਬਿੱਲ ਕਿਉਂ ਵੱਧ ਕੇ ਆਇਆ, ਠੀਕ ਹੈ? ਉਹਨੂੰ ਤੁਸੀਂ ਇਧਰੋਂ ਨੀ ਕੰਨ ਫੜਿਆ, ਦੂਸਰੇ ਪਾਸੇ ਉਹ ਕੰਨ ਫੜ ਲਿਆ, ਦੇਖੋ ਇਟਸ ਟੂ ਮਚ, ਰਾਈਟ? ਦੇਖੋ ਇਕੋਨਮੀ ਤੁਹਾਡੀ ਕਿੱਧਰ ਨੂੰ ਜਾ ਰਹੀ ਹੈ, ਨੈਗੇਟਿਵ ਇਕੋਨਮੀ ਆ, ਯੂਐਸ ਨਾਲ ਕੀ ਰਿਲੇਸ਼ਨ ਹੈ, ਲੋਕੀ ਜੋਬਸ ਹੈ ਨਹੀਂ, ਕੰਮ ਹੈ ਨਹੀਂ, ਰਾਈਟ? ਰੀਅਲ ਅਸਟੇਟ ਡਾਊਨ ਹੈ, ਰਾਈਟ? ਤੁਸੀਂ ਕਿੱਧਰ ਹੈ, ਤੁਸੀਂ ਪ੍ਰੋਪਰਟੀ ਟੈਕਸ ਕਿਉਂ ਵਧਾ ਰਹੇ ਆ?
2: ਲੋਕਾਂ ਦੀ ਅਫੋਰਡੇਬਿਲਟੀ ਹੈ ਨਹੀਂ,
1: ਲੋਕਾਂ ਦੀ ਅਫੋਰਡ, ਉਹੀ ਮੈਂ ਕਹਿ ਰਿਹਾ, ਲੋਕਾਂ ਦੀ ਅਫੋਰਡ, ਤੁਸੀਂ ਲੋਕਾਂ ਲਈ ਹੀ ਕੰਮ ਕਰਨਾ, ਲੋਕਾਂ ਨੂੰ ਤੁਸੀਂ ਫੇਰ ਹੋਰ ਤੰਗ ਕਰ ਰਹੇ ਹੋ ਉੱਥੇ।
2: ਲੋਕ ਵੈਸੇ ਜਿਹੜੇ ਤੁਸੀਂ ਹੁਣ 25,000 ਘਰਾਂ ਨੂੰ ਨੌਕ ਕੀਤਾ, ਉਹ ਕਿੰਨੇ ਕੁ ਵਰੀਡ ਨੇ ਕਿ ਯਾਰ ਸਾਡੀ ਤਾਂ ਆਲਰੇਡੀ ਜੇਬ ਖਾਲੀ ਹੋਈ ਪਈ ਆ ਤੇ ਪ੍ਰੋਪਰਟੀ ਟੈਕਸ ਵੱਧ ਰਹੇ ਨੇ?
1: ਕੱਲੀ ਇਹੀ ਇਸ਼ੂ ਨਹੀਂ ਸਰ, ਮੈਂ ਜੇ ਇੱਥੇ ਬੈਠਾ ਆਪਾਂ ਨੂੰ ਘੱਟੋ ਘੱਟ ਇੱਕ ਪੂਰਾ ਦਿਨ ਲੱਗ ਜਾਏਗਾ ਲੋਕਾਂ ਦੀ ਪੇਨ ਇੱਥੇ ਸੁਣਾਉਣ ਲਈ। ਕੋਈ ਕਹਿੰਦਾ ਜੀ ਅਸੀਂ ਹੁਣ ਦੇਖੋ ਘਰ ਅਫੋਰਡ ਨਹੀਂ ਹੁੰਦੇ, ਅਸੀਂ ਜੀ ਲੀਗਲ ਬੇਸਮੈਂਟ ਬਣਾਈ ਹੈਗੀ ਆ, ਅਸੀਂ ਜੀ ਪ੍ਰੋਪਰ ਉਹਨਾਂ ਨੂੰ ਪਰਮਿਟ ਦੇ ਨਾਲ ਸਿਟੀ ਦੇ ਬਾਏ ਲਾਜ਼ ਦੇ ਫੋਲੋ ਕਰਕੇ ਪ੍ਰੋਪਰ ਅਸੀਂ ਬਣਾਈ ਆ, ਤੇ ਹੁਣ ਉਹਨਾਂ ਨੇ ਸਾਨੂੰ ਆਰਆਰ ਲਗਾ ਦਿੱਤਾ ਹੈਗਾ, ਹੁਣ ਸਾਨੂੰ ਫੇਰ ਐਕਸਟਰਾ ਪੈਸੇ ਹੋਰ ਦੇਣੇ, ਕਹਿੰਦੇ ਸਾਨੂੰ ਹੈਲਪ ਮਿਲ ਰਹੀ ਹੈ ਜਾਂ ਸਾਨੂੰ ਪੈਨਲਾਈਜ਼ ਹੋ ਰਿਹਾ, ਸਾਨੂੰ ਪਨਿਸ਼ਮੈਂਟ ਮਿਲ ਰਹੀ ਹੈ, ਤੇ ਇਹ ਚੀਜ਼ਾਂ ਆ। ਹੋਰ ਜੇ ਕੋਈ ਚੀਜ਼ ਕੋਈ ਘਰ ਚ ਕਰਦਾ ਹੈਗਾ, ਕਿਸੇ ਨੇ ਛੋਟਾ ਮੋਟੀ ਮਾਈਨਰ ਡੇਵੀਏਸ਼ਨ ਕਰਨੀ ਹੈਗੀ ਆ, ਵਿੰਡੋ ਬਣਾਉਣੀ ਜਾਂ ਡੋਰ ਕਟਾਉਣਾ, ਉਹਦੀ ਕੋਸਟ 500,000 ਹੁੰਦੀ ਆ, ਤਾਂ 11,000 ਉਹਦਾ ਸਿਟੀ ਨੂੰ ਜਿਹੜਾ ਹੁੰਦਾ, ਜਿਹੜੇ ਚਾਰਜਸ ਲੱਗਦੇ ਹੈਗੇ, ਯਾਨੀ ਕਿ ਬਹੁਤ ਕੁਝ। ਦੂਜੀ ਚੀਜ਼ ਇੱਕ ਮੇਜਰ ਮੇਰਾ, ਮੈਂ ਤਾਂ ਰੈਜੀਡੈਂਟ ਘਰ ਗਿਆ, ਕਹਿੰਦਾ ਭਾਜੀ ਜੋ ਮਰਜ਼ੀ ਪ੍ਰੋਪਰਟੀ ਟੈਕਸ ਚਾਹੇ ਹੋਰ ਲੈ ਲਓ, ਪਰ ਸਰਵਿਸਿਜ਼ ਪੂਰੀਆਂ ਦੇ ਦਿਓ, ਤੇ ਸਾਡੇ ਜਦੋਂ ਪਲੋ ਸਨੋ ਪਲੋ ਆਉਂਦਾ ਹੈਗਾ ਸਟਰੀਟ ਤੇ, ਸੜਕ ਤਾਂ ਸਾਫ਼ ਕਰ ਜਾਂਦਾ ਹੈਗਾ, ਤੇ ਘਰ ਦੇ ਮੋਹਰੇ ਡਰਾਜੇ ਡਰਾਈਵ ਵਿੰਡੋ ਫੜਾ ਜਾਂਦਾ, ਤੇ ਉਹ ਚੀਜ਼ ਕਹਿੰਦਾ ਐਟਲੀਸਟ ਉਹੀ ਚੁਕਾ ਦਿਓ।
2: ਪਰ ਰਕੇਸ਼ ਜੀ, ਇਹਨਾਂ ਚੀਜ਼ਾਂ ਨੂੰ ਫਿਕਸ ਕਰਨਾ ਮੈਂ ਨੀ ਕਹਿ ਰਿਹਾ ਸੌਖਾ, ਪਰ ਇੰਨਾ ਤਾਂ ਨੀ ਔਖਾ ਜਿੰਨਾ ਬਣਾ ਕੇ ਰੱਖਿਆ ਹੋਇਆ।
1: ਭਾਜੀ ਉੱਥੇ ਜਦੋਂ ਕਹਿੰਦੇ ਆ ਜੀ ਹਾਂਜੀ ਇਹ ਤਾਂ ਸਾਰਾ ਇਸ਼ੂ ਨੂੰ ਸਾਡੇ ਪਹਿਲਾਂ ਵੀ ਪਤਾ ਹੈਗਾ, ਰਾਈਟ? ਇਹਦੇ ਪੈਸੇ ਜ਼ਿਆਦਾ ਲੱਗਣੇ, ਕੋਸਟ ਹੋਏਗੀ, ਪਰ ਮੇਨ ਜਿਹੜੀ ਚੀਜ਼ ਹੈ ਫੰਡਸ ਹੈਗੇ ਉੱਥੇ, ਜਦੋਂ ਤੁਸੀਂ ਮਿਸ ਯੂਜ਼ ਕਰੋਗੇ ਤੁਹਾਡੇ ਕੋਲ ਪੈਸਾ ਕਿੱਥੇ ਬਚੇਗਾ? ਅਗਰ ਤੁਸੀਂ ਇੱਧਰ ਉੱਧਰ ਫੰਡਸ ਕਰੋਗੇ ਜਾਂ ਮਿਸ ਯੂਜ਼ ਕਰੋਗੇ, ਜਿੱਦਾਂ ਕੋਈ ਮੰਨ ਲਓ ਫਾਰ ਐਗਜ਼ਾਮਪਲ ਕੰਸਟਰਕਸ਼ਨ ਦਾ ਇਸ਼ੂ ਲੈ ਲੈਂਦੇ ਹਾਂ, ਤੁਹਾਨੂੰ ਕੋਈ ਟਾਈਮ ਬਾਊਂਡ ਕੰਸਟਰਕਸ਼ਨ ਨਹੀਂ ਹੈਗੀ, ਕਿਸੇ ਰੋਡ ਦੇ ਜਾਂ ਕੰਸਟਰਕਸ਼ਨ ਸ਼ੁਰੂ ਹੋਈ ਤੁਹਾਨੂੰ ਪਤਾ ਨੀ ਕਿ ਕਦੋਂ ਖਤਮ ਹੋਣੀ, ਕੋਈ ਬ੍ਰਿਜ ਬਣ ਰਿਹਾ ਹੈਗਾ, ਰਾਈਟ? ਉਹ ਤੁਹਾਨੂੰ ਪਤਾ ਨੀ
2: ਤੁਹਾਡੇ ਵੋਟ ਦੇ ਵਿੱਚ।
1: ਹਾਂਜੀ ਹਾਂਜੀ, ਅਸੀਂ ਮੈਂ ਖੁਦ ਵਨ ਆਫ ਜਿਹੜਾ ਜਿਹੜਾ ਉਹਨੂੰ ਕਹਿੰਦੇ ਵਿਕਟਿਮ ਹੈਗਾ, ਤੇ ਕਹਿਣ ਦਾ ਮਤਲਬ ਇਹ ਜਿਹੜੀਆਂ ਚੀਜ਼ਾਂ ਆਪਾਂ ਕਿਉਂ ਨੀ ਸਰਵਿਸ ਦੇ ਸਕਦੇ, ਇਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ। ਜਦੋਂ ਮੈਂ ਕੌਂਸਲਰ ਬਣਿਆ, ਤੁਹਾਡਾ ਕੋਈ ਵੀ ਜਿਹੜਾ ਬਜਟ ਹੈ, ਕੋਈ ਵੀ ਕੰਸਟਰਕਸ਼ਨ ਹੋਏਗੀ ਉਹ ਓਪਨ ਬਿਡਿੰਗ ਹੋਏਗੀ, ਈਵਨ 25,000-50,000 ਤੋਂ ਉੱਪਰ ਕੋਈ ਵੀ ਕੰਸਟਰਕਸ਼ਨ ਹੈ ਸਿਟੀ ਦਾ ਪ੍ਰੋਜੈਕਟ, ਉਹਦੀ ਪ੍ਰੋਪਰ ਬਿਡਿੰਗ ਹੋਏਗੀ, ਜਿਹੜਾ ਬੈਸਟ ਪ੍ਰਾਈਸ ਦੇਗਾ, ਟਾਈਮ ਬਾਊਂਡ ਦਾ ਉਹ ਆਪਣਾ ਦੱਸੇਗਾ ਇਸ ਟਾਈਮ ਚ ਫਿਨਿਸ਼ ਹੋਏਗਾ ਆਹ ਚੀਜ਼ ਆ, ਉਹਨੂੰ ਦੇ ਇੱਕ ਇੱਕ ਇੱਕ ਕੰਸਟਰਕਸ਼ਨ ਕੰਪਨੀ ਨੂੰ ਤੁਸੀਂ ਕਿਉਂ ਕੰਮ ਦਿੰਦੇ ਆ?
2: ਫੇਵਰਟਿਜ਼ਮ ਕੀਤੀ ਜਾ ਰਹੀ ਹੈ,
1: ਬਹੁਤ ਜ਼ਿਆਦਾ ਫੇਵਰਟਿਜ਼ਮ ਹੋ ਰਹੀ ਆ, ਇਹ ਹਟਾਣੀ ਪਏਗੀ ਔਰ ਨਿਸ਼ਪਾਕ ਭਾਵ ਨਾਲ ਕੰਮ ਕਰਨਾ ਪਏਗਾ। ਸਿਟੀ ਦੇ ਵਿੱਚ ਤੁਸੀਂ ਲੋਕਾਂ ਲਈ ਨੁਮਾਇੰਦੇ ਹੋ, ਲੋਕ ਜਿਹੜੇ ਜੇ ਤੁਹਾਨੂੰ ਲੋਕਾਂ ਨੇ ਚੁਣਿਆ ਹੈਗਾ ਤੇ ਉਹਨਾਂ ਲਈ ਹੀ ਕੰਮ ਕਰਨਾ ਪੈਣਾ, ਅਗਰ ਇਹ ਤੁਹਾਡੀ ਕਮਿਟਮੈਂਟ ਹੈਗੀ ਆ, ਰਾਈਟ? ਤੁਸੀਂ ਹੁਣ ਆਏ ਹੋ ਉੱਥੇ ਸਿਟੀ ਦੇ ਵਿੱਚ ਤੇ ਤੁਸੀਂ ਉਹਨਾਂ ਦੇ ਕੰਮ ਕਰੋ, ਉਹਨਾਂ ਦਾ ਜੋ ਪੈਸਾ ਉਹਨਾਂ ਦਾ ਪ੍ਰੋਪਰ ਯੂਜ਼ ਕਰੋ, ਉਹਦੇ ਅਕਾਊਂਟੇਬਿਲਟੀ ਕਿਉਂ ਨਹੀਂ ਦਿੰਦੇ? ਹਰ ਜੋ ਵੀ ਚੀਜ਼ ਪੈਂਡਿੰਗ ਆ, ਪ੍ਰੋਪਰਟੀ ਟੈਕਸ ਵਧਾ ਰਹੇ ਆ, ਉਹਦੀ ਲਾਈਨ ਬਾਈ ਲਾਈਨ ਉਹਦੀ ਸਪੈਸੀਫਿਕੇਸ਼ਨ ਆਪਣੇ ਲੋਕਾਂ ਨੂੰ ਦਿਓ ਵੀ ਆਹ ਚੀਜ਼ ਆ, ਅਸੀਂ ਇੱਥੇ ਪੈਸਾ ਵਧਾਇਆ ਹੈਗਾ, ਇੱਥੇ ਯੂਜ਼ ਹੋਣਾ ਹੈਗਾ, ਲੋਕਾਂ ਨੂੰ ਕੋਈ ਪਤਾ ਹੀ ਨਹੀਂ ਹੈਗਾ। ਜਿਹੜੀ ਕੌਂਸਲ ਹੈ, ਕੋਈ ਕੌਂਸਲ ਜਿਹੜੇ ਪੈਸੇ ਖਰਚਦੇ ਹੈਗੇ, ਉਹਦੀ ਵੀ ਕੁਆਟਰਲੀ ਜਿਹੜੀ ਰਿਪੋਰਟ ਉਹ ਵੀ ਪੇਸ਼ ਹੋਣੀ ਚਾਹੀਦੀ ਆ, ਪੈਸਾ ਕਿੱਥੇ ਖਰਚ ਹੋ ਰਿਹਾ।
2: ਪਰ ਬਹੁਤ ਸਾਰੇ ਲੋਕ ਦੇਖੋ ਕਹਿੰਦੇ ਆ ਕਿ ਯਾਰ ਹਰ ਜਦੋਂ ਵੀ ਟਰਮ ਖਤਮ ਹੁੰਦੀ ਆ ਸਾਨੂੰ ਇਹੀ ਚੀਜ਼ਾਂ ਸੁਣਨ ਨੂੰ ਮਿਲਦੀਆਂ ਨੇ, ਮੈਂ ਆਹ ਕਰ ਦੂੰ, ਮੈਂ ਉਹ ਕਰ ਦੂੰ। ਹੁਣ ਜਿਹੜੇ ਲੋਕ ਸੋਚ ਰਹੇ ਵੀ ਅਸੀਂ ਰਕੇਸ਼ ਸ਼ਰਮਾ ਸਾਹਿਬ ਤੇ ਕਿਉਂ ਟਰਸਟ ਕਰੀਏ,
1: ਬਿਲਕੁਲ ਅਸੀਂ ਅਕਾਊਂਟੇਬਿਲਟੀ ਦੇਵਾਂਗੇ ਤੁਹਾਨੂੰ, ਠੀਕ ਹੈ। ਪਹਿਲੀ ਗੱਲ ਤਾਂ ਮੈਂ ਆਪਣੇ ਬਾਰੇ ਦੱਸਦਾ, ਰਾਈਟ, ਮੈਂ ਜੋ ਹੁਣ ਇਲੈਕਸ਼ਨ ਦੇ ਵਿੱਚ ਨਾ ਕੋਈ ਨੇਮ ਲਈ ਖੜਿਆ, ਨਾ ਕੋਈ ਫੇਮ ਲਈ ਖੜਿਆ, ਨਾ ਕੋਈ ਮੈਨੂੰ ਪੈਸੇ ਦੀ ਜ਼ਰੂਰਤ ਹੈ। ਮੈਂ 33 ਸਾਲ ਹੋ ਗਏ, ਵਧੀਆ, ਮੈਂ ਜਿਸ ਤਰ੍ਹਾਂ ਪਹਿਲਾਂ ਦੱਸ ਚੁੱਕਾ, ਵਧੀਆ ਕੀਤਾ ਹੈਗਾ, ਪਰਮਾਤਮਾ ਦੀ ਕਿਰਪਾ ਹੈਗੀ, ਅੱਛੀ ਹੈਲਥ ਹੈਗੀ, ਪਹਿਲਾਂ ਅਸੀਂ ਰੋਜ਼ ਜਿਮ ਜਾਈਦਾ ਹੈਗਾ, ਕ੍ਰਿਕਟ ਅਸੀਂ ਖੇਲੀ ਦੀ ਹੈਗੀ,
2: ਬਿਜ਼ਨਸ ਵਧੀਆ ਚੱਲ ਰਿਹਾ,
1: ਕੰਮ ਵਧੀਆ ਅਸੀਂ, ਕਿਉਂ ਮੈਂ ਓਨੈਸਟਲੀ ਨਾ ਭਾਜੀ ਕੰਮ ਕੀਤਾ, ਜੇ ਉਹ ਸੈਕੰਡ ਜਨਰੇਸ਼ਨ ਤੁਹਾਡੇ ਤੋਂ ਤਦੇ ਘਰ ਲਏਗੀ, ਪ੍ਰੋਪਰਟੀ ਤਦੇ ਤੁਹਾਡੇ ਲੈ ਗਈ, ਅਗਰ ਤੁਸੀਂ ਅੱਛੀ ਭਾਵਨਾ ਨਾ ਉਹਨਾਂ ਨੂੰ ਸਮਝ ਕੇ, ਆਪਣਾ ਸਮਝ ਕੇ, ਉਹਨਾਂ ਦਾ ਪੈਸਾ ਆਪਣਾ ਸਮਝ ਕੇ ਤੁਸੀਂ ਉਹਨਾਂ ਦੀ ਇਨਵੈਸਟਮੈਂਟ
2: ਕਰਾਈ। ਕਿੰਨੇ ਸਾਲ ਹੋ ਗਏ ਰੀਅਲ ਏਸਟੇਟ ਦੇ ਵਿੱਚ ਵੈਸੇ?
1: 22 ਇਅਰਸ।
2: 22 ਇਅਰਸ ਤੇ ਹੁਣ ਥੋੜੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਰਕੇਸ਼ ਸ਼ਰਮਾ ਸਾਹਿਬ ਦੀ ਬਿਜ਼ਨਸ ਵੀ ਯੂ ਨੋ ਕਿਸ ਲੈਵਲ ਤੱਕ ਹੈ। ਸੋ 22 ਇਅਰਸ,
1: ਹਾਂਜੀ,
2: ਸੋ 22 ਇਅਰਸ ਹੋ ਗਏ ਤੁਹਾਨੂੰ ਰੀਅਲ ਏਸਟੇਟ ਦੇ ਵਿੱਚ, ਤੇ ਹੁਣ ਤੁਹਾਡੇ ਹੇਠ ਕਿੰਨੇ ਕੁ ਏਜੰਟਸ ਕੰਮ ਕਰਦੇ ਨੇ?
1: ਮੇਰੇ ਉੱਪਰ 125-150 ਏਜੰਟ ਹੈਗਾ।
2: ਵੈਰੀ ਗੁੱਡ। ਸੋ 125-150 ਏਜੰਟ ਨੂੰ ਮੈਨੇਜ ਕਰਦੇ ਨੇ, ਇਹ ਵੀ ਇੱਕ ਬੜੀ ਵੱਡੀ ਗੱਲ ਹੁੰਦੀ ਹੈ। ਇੱਕ ਚਲੋ ਤੁਹਾਡਾ ਨਾਮ ਹੈ, ਤੁਸੀਂ ਇੱਕ ਮੁਕਾਮ ਤੇ ਪਹੁੰਚੇ ਹੋ, ਲੋਕਾਂ ਨੂੰ ਇੰਨਾ ਕੁ ਹੁੰਦਾ ਟਰੱਸਟ ਕਿ ਜੇ ਸਾਨੂੰ ਕੋਈ ਲੋੜ ਪਈ ਅਸੀਂ ਜਾ ਕੇ ਰਕੇਸ਼ ਜੀ ਨੂੰ ਕਹਾਂਗੇ, ਉਹਨਾਂ ਦੇ ਦਫ਼ਤਰ ਜਾ ਕੇ ਕਿ ਰਕੇਸ਼ ਜੀ ਇਹ ਵਾਅਦੇ ਕੀਤੇ ਸੀ ਪੂਰੇ ਨਹੀਂ ਹੋਏ। ਸੋ ਉਹ ਅਕਾਊਂਟੇਬਿਲਟੀ ਵੀ ਤੁਸੀਂ ਜ਼ਰੂਰ ਲਈ ਰੈਡੀ ਹੋ।
1: ਬਿਲਕੁਲ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ। ਮੇਰਾ ਫੋਨ ਜਦੋਂ ਦਾ ਮੈਂ ਕੈਨੇਡਾ ਜਾਇਆ, ਇੱਕੋ ਹੀ ਫੋਨ ਨੰਬਰ ਹੈ, ਇੰਨੇ ਸਾਲ ਹੋ ਗਏ, ਨੰਬਰ ਨਹੀਂ ਚੇਂਜ ਹੋਇਆ, ਨਾ ਮੇਰਾ ਕੋਈ ਕੰਮ ਚੇਂਜ ਹੋਇਆ ਕਿ ਮੈਂ ਇੱਧਰ ਉੱਧਰ ਦੂਸਰਾ ਕੰਮ ਕੀਤਾ, ਇੱਕੋ ਹੀ ਪ੍ਰੋਫੈਸ਼ਨ ਚ ਰਹੇ ਹਾਂ ਤੇ ਐਡਰੈਸ ਵੀ ਸਾਡਾ ਸੇਮ ਹੈ, ਰਾਈਟ, ਕਦੀ ਵੀ ਆ ਕੇ ਸਾਨੂੰ ਮਿਲ ਸਕਦੇ ਹੈਗੇ ਆ, 9300 ਗੋਰਬੇ ਡਰਾਈਵ ਤੇ
2: 2025
1: ਸਾਨੂੰ ਕਦੀ ਵੀ ਦਫ਼ਤਰ ਆ ਕੇ ਮਿਲ ਸਕਦੇ ਹੈਗੇ ਆ, ਅਸੀਂ ਤੁਹਾਡੇ ਲਈ ਅਵੇਲੇਬਲ ਹੈਗੇ ਆ। ਸੇਮ ਚੀਜ਼ ਜਿਹੜਾ ਕੰਮ ਹੈ ਹੁਣ ਅਸੀਂ ਸਿਟੀ ਦਾ ਕਰਨਾ ਹੈਗਾ, ਰਾਈਟ, ਅਸੀਂ ਕਿਉਂਕਿ ਇਹਨਾਂ ਨੇ ਮੈਨੂੰ ਲੋਕ ਚਾਹੁੰਦੇ ਕਿ ਤੁਸੀਂ ਅੱਗੇ ਆ ਕੇ ਸਾਡੀ ਵੋਇਸ ਬਣ ਕੇ ਸਾਨੂੰ ਰੀਪ੍ਰੈਜੈਂਟ ਕਰੋ, ਜੋ ਸਾਡੀ ਪੇਨ ਹੈ, ਦੁੱਖ ਦਾ, ਇਹਨੂੰ ਇਹਦਾ ਇਲਾਜ ਲੱਭੋ, ਇਹਨੂੰ ਤੁਸੀਂ ਪ੍ਰੋਪਰ ਉੱਥੇ ਜੋ ਕੁਛ ਹੋ ਰਿਹਾ ਹੈਗਾ ਉਹ ਚੀਜ਼ ਬੰਦ ਕਰੋ, ਰਾਈਟ, ਬਹੁਤ ਜ਼ਰੂਰੀ ਹੈ, ਅਦਰਵਾਈਜ਼ ਵੀ ਗੋਨਾ ਬੀ ਇਨ ਡਰੇਨ। ਅਗਰ ਜੇ ਇਸ ਵਾਰ ਪੋਜ਼ਿਟਿਵ ਚੇਂਜ ਨਹੀਂ ਆਈ ਸਿਟੀ ਦੇ ਵਿੱਚ, ਅਗਰ ਆਪਣੇ ਨਹੀਂ ਆਇਆ ਤਾਂ ਆਪਾਂ ਬਹੁਤ ਸਫ਼ਰ ਕਰਾਂਗੇ।
2: ਸੋ ਤੁਸੀਂ ਲੋਕਾਂ ਲਈ ਜ਼ਰੂਰ ਖੜੇ ਹੋ ਵੀ ਜੋ ਤੁਹਾਨੂੰ ਹਰ ਰੋਜ਼, ਚਲੋ ਤੁਹਾਡੇ ਆਲੇ ਦੁਆਲੇ ਲੋਕ ਰਹਿੰਦੇ ਨੇ ਜਾਂ ਕੋਈ ਤੁਹਾਡੇ ਮੀਨੋ ਕਲਾਇੰਟਸ ਨੇ, ਉਹ ਤੁਹਾਨੂੰ ਕਹਿੰਦੇ ਨੇ, ਤੁਸੀਂ ਕਿਤੇ ਨਾ ਕਿਤੇ ਆਪਣੇ ਬੱਚਿਆਂ ਲਈ ਵੀ ਵਰੀਡ ਹੋ ਕਿ ਬੱਚਿਆਂ ਨੇ ਇੱਥੇ ਰਹਿਣਾ, ਬੱਚਿਆਂ ਨੇ ਇੱਥੇ ਯੂ ਨੋ ਸਗਾ ਤੇ ਬਿਜ਼ਨਸ ਸਟਾਰਟ ਕਰਨੇ ਨੇ, ਉਹਨਾਂ ਨੇ ਇੱਥੇ ਕੰਮ ਕਰਨੇ ਨੇ। ਤੁਹਾਨੂੰ ਇਹ ਵੀ ਫਿਕਰ ਹੈ ਕਿ ਯਾਰ ਜੇ ਮੈਂ ਨਾ ਕੋਈ ਕੋਸ਼ਿਸ਼ ਕੀਤੀ ਤਾਂ ਮੇਰੇ ਬੱਚਿਆਂ ਦਾ ਵੀ ਫਿਊਚਰ ਔਖਾ ਹੋਊਗਾ?
1: ਬੱਚਿਆਂ ਦੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਸਾਡਾ ਜਿਹੜਾ ਯੂਥ ਹੈ, ਆਈ ਐਮ ਸੌਰੀ ਟੂ ਸੇ, ਉਹ ਇੱਥੋਂ ਛੱਡ ਕੇ ਦੂਸਰੀ ਕੰਟਰੀ ਦੇ ਆਪਣਾ ਬਹੁਤ ਚਲੇ ਵੀ ਗਏ ਆ, ਜਾ ਵੀ ਰਹੇ ਆ, ਸਟੱਡੀ ਵੀ ਕਰ ਰਹੇ ਆ, ਰਾਈਟ, ਕਿਉਂਕਿ ਦੇਖੋ ਮੈਡੀਕਲ ਦੇ ਕੋਈ ਆਪਣੇ ਇੱਥੇ ਹੈ ਨੀ, ਇੱਕ ਮਜ਼ਾਕ ਕਰ ਦਿੱਤਾ ਹੈਗਾ, ਰਾਈਟ, ਕਿ ਸਾਡੇ ਕੋਲ ਯੂਨੀਵਰਸਿਟੀ ਆਉਣੀ, ਹੋਸਪਿਟਲ, ਉਹ ਤੰਗ ਆ ਗਏ ਇਹਨਾਂ ਚੀਜ਼ਾਂ ਤੋਂ, ਰਾਈਟ, ਕਿੱਥੇ ਯੂਨੀਵਰਸਿਟੀ, ਹੁਣ ਆਪਾਂ ਕਿੱਥੇ ਮੈਡੀਕਲ, ਸਾਰੇ ਆਪਣੇ US ਜਾਂ ਕੈਰੇਬੀਅਨ ਜਾਂਦੇ ਜਾਂ US ਜਾਂਦੇ ਪੜ੍ਹਨ, ਰਾਈਟ, ਆਪਣੇ ਕੋਲ ਹੈ ਹੀ ਨੀ, ਜੇ ਤੁਹਾਡੀ ਉਹੀ ਮੈਂ ਕਹਿੰਦਾ ਇਨਫਰਾਸਟ੍ਰਕਚਰ ਨੀ ਹੈਗਾ ਅਸੀਂ ਦੇ ਪਾ ਰਹੇ, ਬੱਚਿਆਂ ਨੂੰ ਫਿਊਚਰ ਨਹੀਂ ਦਿਖ ਰਿਹਾ ਇੱਥੇ ਤੇ ਉਹ ਸਾਰੇ ਮਾਈਗ੍ਰੇਟ ਹੋ ਰਹੇ ਆ, ਠੀਕ ਨੀ। ਅਗਰ ਅਸੀਂ ਯੂਥ ਨੂੰ, ਆਪਣੇ ਨੂੰ, ਆਪਣਾ ਯੂਥ ਜਿਹੜਾ ਕੰਟਰੀ ਦਾ ਬਹੁਤ ਜਿਹੜਾ ਇੱਕ ਐਸੈਟ ਹੁੰਦਾ, ਇੱਕ ਹੁੰਦਾ, ਜੇ ਅਸੀਂ ਉਹ ਨੀ ਸਾਂਭ ਸਕੇ ਆਪਣਾ ਯੂਥ, ਵੀ ਆਰ ਲੋਸਟ, ਠੀਕ ਹੈ। ਅਸੀਂ ਚਾਹੁੰਦੇ ਕਿ ਯੂਥ ਇੱਥੇ ਰਹੇ, ਇੱਥੇ ਆਪਣੇ ਬਿਜ਼ਨਸ ਪ੍ਰਮੋਟ ਕੀਤੇ ਜਾਣ, ਸਮਾਲ ਬਿਜ਼ਨਸ ਪ੍ਰਮੋਟ ਕੀਤੇ ਜਾਣ, ਸਮਾਲ ਬਿਜ਼ਨਸ ਦੀ ਮਦਦ ਕੀਤੀ ਜਾਵੇ, ਉਹਨਾਂ ਦੇ ਕੋਈ ਕੋਈ ਨਵਾਂ ਬਿਜ਼ਨਸ ਖੋਲ੍ਹਣਾ ਚਾਹੁੰਦਾ, ਉਹਨਾਂ ਦੇ ਪਰਮਿਟ ਡਿਲੇ ਨਾ ਹੋਣ।
2: ਉਹੀ ਮੈਂ ਪੁੱਛਣ ਜਾ ਰਿਹਾ ਸੀ ਕਿ ਤੁਸੀਂ ਆਪਣੇ ਪਲੈਟਫਾਰਮ ਤੇ ਵੀ ਕਹਿ ਰਹੇ ਹੋ ਕਿ ਲੋਕਲ ਬਿਜ਼ਨਸ ਨੂੰ ਸਪੋਰਟ ਕੀਤਾ ਜਾਵੇਗਾ, ਕਿਵੇਂ ਸਪੋਰਟ ਕਰੋਗੇ ਤੁਸੀਂ ਲੋਕਲ ਬਿਜ਼ਨਸ?
1: ਬਿਲਕੁਲ, ਉਹਨਾਂ ਦੀ ਪਹਿਲੀ ਗੱਲ ਤਾਂ ਸੇਫਟੀ, ਕੋਈ ਬੰਦਾ ਸੇਫ ਫੀਲ ਕਰੇ ਵੀ ਮੈਂ ਇਹ ਬਿਜ਼ਨਸ ਕਰ ਰਿਹਾ, ਮੈਨੂੰ ਜਾਨ ਮਾਲ ਆਪਣੇ ਦੁਕਾਨ ਦਾ ਕੋਈ ਖਤਰਾ ਨਹੀਂ, ਇਹ ਤਾਂ ਸਿਟੀ ਦੀ ਬਣਦੀ ਹੈ ਨਾ, ਤੁਹਾਨੂੰ ਸੇਫਟੀ ਦੇਣਾ। ਉਸ ਤੋਂ ਬਾਅਦ ਜਦੋਂ ਕੋਈ ਬਿਜ਼ਨਸ ਸ਼ੁਰੂ ਕਰਦਾ ਉਹਦਾ ਪ੍ਰੋਸੈਸ ਬਹੁਤ ਈਜ਼ੀ ਹੋਣਾ ਚਾਹੀਦਾ, ਹੁਣ ਕਈਆਂ ਨੂੰ 2 ਮਹੀਨੇ ਲੱਗ ਜਾਂਦੇ ਆ ਲਾਇਸੈਂਸਿੰਗ ਪਰਮਿਟ, ਉਹ ਬਹੁਤ ਪ੍ਰੋਸੈਸ ਈਜ਼ੀ ਹੋਣਾ ਚਾਹੀਦਾ, ਠੀਕ ਹੈ। ਉਹ ਬੰਦਾ ਫੀਲ ਸੇਫ ਕਰੇਗਾ, ਪ੍ਰੋਸੈਸ ਈਜ਼ੀ ਹੈ, ਔਰ ਤੁਹਾਨੂੰ ਕੁਛ ਤੁਸੀਂ ਪ੍ਰਮੋਟ ਕਰਦੇ ਆ, ਸਬਸਿਡੀਜ਼ ਕੁਛ ਆਪਣੇ ਲੋਕਲ ਬਿਜ਼ਨਸ ਨੂੰ ਦਿਓ ਤਾਂ ਕਿ ਬੰਦੇ ਕੰਮ ਕਰਨ, ਫਲਰਿਸ਼ ਹੋਣ, ਲੋਕਲ ਆਪਣੀ ਯੂਥ ਨੂੰ ਇੱਥੇ ਜੌਬ ਮਿਲੇ, ਰਾਈਟ, ਉਹ ਆਪਣਾ ਸੇਫ ਫੀਲ ਕਰਨ, ਉਹ ਤਾਂ ਕਿਉਂ ਨਹੀਂ ਕੰਟਰੀ।
3: ਪੰਜਾਬੀ ਲਹਿਰਾਂ,
4: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
3: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
3: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
5: The views and opinions

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ।
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-8-935-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵੱਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
1: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਸ ਦਿੰਦੇ ਨੇ
0: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
1: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172
2: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
1: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ ਵੈਡਿੰਗ ਐਨੀਵਰਸਰੀ ਜਾਗੋ ਪ੍ਰੀ ਵੈਡਿੰਗ ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 4169301251
4: ਵੱਡੇ ਵੀਰ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
5: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
1: ਕੁਆਲਿਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
5: 416-717-2929
1: 416-717-2929 ਕੁਆਲਿਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
6: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਐਂਡ 10
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
7: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ
8: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
9: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
10: 647-706-6640
11: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
12: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
0: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
13: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
12: ਕਾਲ ਕਰੋ ਜੇਨ ਗੈਰੀ ਨੂੰ
13: 905-459-5533
12: 905-459-5533 ਤੇ
13: PNJ ਸਪ੍ਰਿੰਗ ਵੀਲ ਅਲਾਈਨਮੈਂਟ
14: ਪਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
1: ਹਾਈ ਗਾਇਸ ਐਂਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
0: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9054562111 9054519200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ

ਨਾ ਬਾਪੂ ਬੇਬੇ ਵੀ ਕਹਿ ਦਿੰਦੇ ਹਾਂ, ਬਾਪੂ ਬੇਬੇ ਵੀ ਕਹਿ ਦਿੰਦੇ ਹਾਂ, ਪਰ ਇਹ ਤਾਂ ਰੱਬੋਂ ਸਬੱਬ ਹੁੰਦਾ ਹੈ। ਘਰ ਵਿੱਚ ਘੱਟ ਹੀ ਬੋਲਣ ਵਾਲਾ ਸਾਰਿਆਂ ਨਾਲੋਂ ਅਲੱਗ ਹੁੰਦਾ ਹੈ। ਸਬਰ ਦੀਆਂ ਘੁੱਟਾਂ ਪੀਵਣ ਵਾਲਾ ਬਿਜਲੀ ਪਾਵਰ ਪਲੱਗ ਹੁੰਦਾ ਹੈ। ਓਏ ਮੁੰਡਿਆ ਤੂੰ ਆਹ ਕੀ ਕਰਿਆ, ਇੰਨਾ ਕਹਿ ਕੇ ਖੁੰਜੇ ਲੱਗ ਹੁੰਦਾ ਹੈ। ਪਾਪੇ ਦੀਆਂ ਕੀ ਸਿਫਤਾਂ ਕਰੀਏ, ਕਹਿੰਦਾ ਪਾਪੇ ਦੀਆਂ ਕੀ ਸਿਫਤਾਂ ਕਰੀਏ, ਬੇਬੇ ਲਈ ਬੰਦਾ ਦੁਰਲੱਭ ਹੁੰਦਾ ਹੈ। ਵਿਧੀ ਦਾ ਵਿਧਾਨ ਜਿਸ ਤਰ੍ਹਾਂ ਟਲਦਾ ਨਹੀਂ, ਵਿਧੀ ਦਾ ਵਿਧਾਨ ਜਿਸ ਤਰ੍ਹਾਂ ਟਲਦਾ ਨਹੀਂ, ਲੁੱਟਾਂ ਖੋਹਿਆ ਮਾਲ ਕਦੇ ਵੀ ਫਲਦਾ ਨਹੀਂ। ਸਮਾਂ ਆਪਣੇ ਗਰਭ 'ਚ ਸਭ ਲਕੋ ਰੱਖਦਾ, ਚਿਹਰੇ 'ਤੇ ਕਾਲਖ ਹਰ ਵੇਲੇ ਹੀ ਮਲਦਾ ਨਹੀਂ। ਜਲਾ ਕੇ ਘਰ ਕਿਸੇ ਦਾ ਜੋ ਤਮਾਸ਼ਾ ਦੇਖਦੇ, ਘਰ ਵਿੱਚ ਦੀਵਾ ਉਸਦੇ ਵੀ ਬਲਦਾ ਨਹੀਂ। ਹੋ ਜਾਂਦੀ ਹੈ ਮਾਇਆ ਜਦ ਔਕਾਤ ਤੋਂ ਵੱਧ ਕੇ, ਉਹ ਬੰਦਾ ਵੀ ਭਾਈਚਾਰੇ ਵਿੱਚ ਰਲਦਾ ਨਹੀਂ। ਨਿਕਲ ਜਾਣੀ ਕਿਸੇ ਦਿਨ ਲਿਫਾਫੇ 'ਚੋਂ ਹਵਾ, ਝੂਠ ਦਾ ਜਾਦੂ ਬਹੁਤਾ ਸਮਾਂ ਚੱਲਦਾ ਨਹੀਂ। ਖੁਸ਼ ਨਹੀਂ ਹੁੰਦੇ ਜਿੰਨਾ ਚਿਰ ਪਿੱਤਰ ਦੇਵ ਤੇਰੇ, ਖੁਸ਼ੀਆਂ ਦੇ ਨਾਲ ਟੱਬਰ ਤੇਰਾ ਪਲਦਾ ਨਹੀਂ। ਕਹਿੰਦਾ ਸੁਪਨੇ ਵਿੱਚ ਵੀ ਆਵੇਗਾ ਬਣ ਕੇ ਕਚੀਲ, ਪੱਥਰ ਹੈ ਮਦਹੋਸ਼ ਦਾ ਪਿੰਡਾ ਜਲਦਾ ਨਹੀਂ, ਮਦਹੋਸ਼ ਦਾ ਪਿੰਡਾ ਜਲਦਾ ਨਹੀਂ। ਜਿਹੜਾ ਸਤਰਾਂ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਰੰਜੂਗਾ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਨਾ ਮੰਗਲਵਾਰ, ਸੋਮਵਾਰ ਤੋਂ ਬਾਅਦ ਵਾਲਾ ਅਤੇ ਬੁੱਧਵਾਰ ਤੋਂ ਪਹਿਲਾਂ ਵਾਲਾ ਦਿਨ, 6 ਅਕਤੂਬਰ 2026 ਦੇ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਅੱਜ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ 'ਚ, ਮਾਲਟਨ 'ਚ, ਪੀਅਰਸਨ, ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ 4 ਟੈਂਪਰੇਚਰ ਆ। ਫੀਲ ਹੈ ਕਿ 2 ਕਰਦੇ ਹਨ, ਦੁਪਹਿਰ ਨੂੰ 12, ਸ਼ਾਮ ਨੂੰ 16 ਅਤੇ ਰਾਤ ਨੂੰ 13 ਟੈਂਪਰੇਚਰ। 7:22 'ਤੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, ਅਤੇ 6:50 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-673-3337। ਕੋਈ ਟ੍ਰੈਫਿਕ ਦੇ ਵਿੱਚ ਵਿਘਨ ਦੇਖਦੇ ਹੋ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਕੋਈ ਬਲੋਕ ਕੰਸਟਰਕਸ਼ਨ ਕਿਤੇ ਚੱਲਦੀ ਆ, ਤਾਂ ਜ਼ਰੂਰ ਤੁਸੀਂ, ਠੰਡ ਆ ਭਾਈ ਅੱਜ ਤਾਂ ਥੋੜ੍ਹੀ ਜਿਹੀ, ਹੈ ਨਾ, ਅਤੇ ਕੱਲ੍ਹ ਦੀ ਹੋਇਆ ਸ਼ਾਮ ਨੂੰ, ਤਕਰੀਬਨ ਸਾਰੇ ਦਿਨ ਦੀ ਹੋ ਰਹੀ ਠੰਡ, ਅਤੇ ਸ਼ਾਮੇ ਵੀ ਕਾਫੀ ਠੰਡ ਹੋਈ ਫਿਰ, ਹੈ ਨਾ। ਗੱਡੀਆਂ ਗੁੱਡੀਆਂ 'ਚੋਂ ਬਾਹਰ ਨਿਕਲਣਾ ਥੋੜ੍ਹਾ ਜਿਹਾ ਔਖਾ ਹੀ ਹੋਇਆ, ਘਰਾਂ 'ਚੋਂ ਵੀ ਤਾਂ ਚਲੋ ਨਿਕਲਣਾ ਹੀ ਕੀ ਹੁੰਦਾ, ਅਤੇ ਰਾਤ ਲਈ ਤਾਂ ਫਿਰ ਥੋੜ੍ਹਾ ਜਿਹਾ ਹੜ੍ਹ ਲਈ ਸੀ, ਸਿਰ ਨੂੰ ਬਹੁਤ ਠੰਡ ਲੱਗਦੀ ਸੀ ਰਾਤ। 905-673-3337 ਜਿੰਨਾ ਕੁ ਬਾਅਦ 'ਚ ਬਚਾ ਹੋ ਸਕਦਾ ਭਾਈ, ਕੋਟੀਆਂ ਸਵੈਟਰ ਆਪਣੇ ਪਾ ਕੇ ਨਿਕਲੋ। ਚੌੜ ਕੋਈ ਕਿਸੇ ਗੱਲ ਦੀ ਨਹੀਂ, ਚੌੜ ਕਰਨੀ ਇਹਦੇ ਨਾਲ ਕੋਈ ਚੌੜ ਨਹੀਂ ਕਿਸੇ ਨੇ ਕਰਨੀ, ਬਸ 905-673-3337। ਵੀਕਐਂਡ ਲੰਘ ਕੇ ਗਿਆ ਕੱਲ੍ਹ ਤੋਂ ਪਹਿਲਾਂ ਵਾਲੇ ਦਿਨਾਂ 'ਚ, ਅਤੇ ਕਾਫੀ ਬਿਜ਼ੀ ਰਹੇ, ਤੁਸੀਂ ਵੀ ਬਹੁਤ ਬਿਜ਼ੀ ਰਹੇ ਹੋਣਾ। ਕੱਲ੍ਹ ਰਮਨਦੀਪ ਉਹਨਾਂ ਨੇ ਪ੍ਰੋਗਰਾਮ ਕੀਤਾ, ਬਹੁਤ ਵਧੀਆ, ਮੈਂ ਵੀ ਸਾਰਾ ਸੁਣਿਆ, ਅਤੇ ਵਧੀਆ ਸੀ, ਤੁਸੀਂ ਵੀ ਇਨਪੁੱਟ ਸਾਰਿਆਂ ਨੇ ਪਾਈ ਤਕਰੀਬਨ, ਅਤੇ ਉਮੀਦ ਆ ਵੀ ਅੱਜ ਵੀ ਆਪਾਂ ਉੱਦਾਂ ਦਾ ਹੀ ਪ੍ਰੋਗਰਾਮ ਕਰਾਂਗੇ। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-20

0: ਨਾ ਮੇਰੇ ਕਮਰ ਤੋਂ ਸੰਧੂ ਸਾਹਿਬ ਦਾ ਵੀ ਮੈਸੇਜ ਆ ਗਿਆ ਅਤੇ ਸੰਧੂ ਸਾਹਿਬ ਨੇ ਆਪਾਂ ਨੂੰ ਭੇਜ ਦਿੱਤੇ ਜੀ ਗੁੱਡ ਮੋਰਨਿੰਗ ਸੰਧੂ ਸਾਹਿਬ, ਥੈਂਕ ਯੂ ਸੋ ਮੱਚ, ਲਵ ਯੂ ਤੁਹਾਨੂੰ। ਚੱਕ ਦੋ ਫਟੇ ਸਵੇਰੇ ਸਵੇਰੇ, ਬਸ ਦੱਬ ਕੇ ਰੱਖਣੇ ਕਿੱਲੀ, ਆਪਾਂ ਥੱਲੇ ਨਹੀਂ ਡਿੱਗਣ ਦੇਣਾ। ਇਹਨਾਂ ਨੂੰ ਕੀ ਹੋ ਗਿਆ? ਚਲੋ ਠੀਕ ਹੈ, ਵੈਰੀ ਗੁੱਡ ਜੀ। ਅਤੇ ਇੱਕ ਵਾਰੀ ਆਂਟੀ ਜੀ ਦਾ ਮੈਸੇਜ ਆਇਆ, ਆਂਟੀ ਥੈਂਕ ਯੂ ਸੋ ਮੱਚ, ਥੈਂਕ ਯੂ ਵੈਰੀ ਮੱਚ ਫੋਰ ਬਿਊਟੀਫੁੱਲ ਪੇਂਟ, ਭੇਟ ਉਹ ਲਾਈ ਸੀ ਸ਼ਬਦ ਆਪਾਂ ਮਾਤਾ ਜੀ ਦਾ। ਚਲੋ ਥੈਂਕ ਯੂ, ਥੈਂਕ ਯੂ ਆਂਟੀ। ਅਤੇ ਬਲਦੇਵ ਭਾਈ ਜੀ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਪਿਆਰ ਭਰੀ। ਅਤੇ 31/11 ਤੋਂ ਹੰਸਰਾ ਸਾਹਿਬ ਇੰਡੀਆ 'ਚ ਬੈਠੇ ਸੁਣਦੇ, 3-4 ਫਰੈਂਡਾਂ ਨਾਲ ਕਹਿੰਦੇ ਸੁਣ ਰਹੇ ਹਾਂ ਪ੍ਰੋਗਰਾਮ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਅ ਜੀ, ਅਤੇ ਰਾਏਕੋਟ ਵਾਲਿਆਂ ਨੂੰ ਜਿੰਨੇ ਵੀ ਸੁਣ ਰਹੇ ਹਾਂ ਪ੍ਰੋਗਰਾਮ, ਥੈਂਕ ਯੂ, ਲਵ ਯੂ ਸਾਰਿਆਂ ਨੂੰ। ਅਤੇ ਦਲਵੀਰ ਭਾਅ ਜੀ, ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ। ਕਰਮ ਕਿਸੇ ਨੂੰ ਮਾਫ਼ ਨਹੀਂ ਕਰਦੇ, ਜੇ ਕਿਸੇ ਨਾਲ ਕੀਤੀਆਂ ਨੇ ਤਾਂ ਭੁਗਤਣੀਆਂ ਵੀ ਪੈਣਗੀਆਂ। ਜਿਹੜੀਆਂ ਖੇਡ ਤੁਸੀਂ ਹੋਰਾਂ ਨਾਲ ਖੇਡ ਰਹੇ ਹੋ, ਉਹਨਾਂ ਖੇਡਾਂ ਵਿੱਚ ਤੁਸੀਂ ਆਪ ਵੀ ਇੱਕ ਦਿਨ ਫਸੋਗੇ। ਕੋਈ ਤੁਹਾਨੂੰ ਮਿਲਣ ਆਵੇ ਜਾਂ ਨਾ, ਪਰ ਤੁਹਾਡੇ ਕਰਮ ਤੁਹਾਨੂੰ ਜ਼ਰੂਰ ਮਿਲਣ ਆਉਣਗੇ। ਗੁੱਡ ਮੋਰਨਿੰਗ ਦਲਵੀਰ ਭਾਅ ਜੀ, ਥੈਂਕ ਯੂ ਸੋ ਮੱਚ, ਸਹੀ ਗੱਲ। 34/34 ਤੋਂ ਮੁਲਤਾਨੀ ਭਾਅ ਜੀ ਦਾ ਵੀ ਸਤਿ ਸ਼੍ਰੀ ਅਕਾਲ ਦਾ ਮੈਸੇਜ ਆ ਗਿਆ, ਅਤੇ ਨਾਲ ਹੱਥ ਉਹਨਾਂ ਨੇ ਪਹਿਲਾਂ ਹੀ ਜੋੜਤੇ, ਕਹਿੰਦੇ ਵੀ ਹੱਥ ਖੜੇ ਆ ਹੁਣ ਸਾਡੇ ਅੱਜ ਟਾਈਮ ਟਰੈਕ। ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਸਵਾਗਤ ਆ। ਸਤਿ ਸ਼੍ਰੀ ਅਕਾਲ, ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ। ਪਹਿਲਾਂ ਤਾਂ ਥੈਂਕ ਯੂ ਸੋ ਮੱਚ ਤੁਹਾਡਾ, ਤੁਸੀਂ ਸਾਨੂੰ ਚਾਹ ਤੇ ਸੱਦਿਆ, ਐਂ ਕਹਿ ਲਓ ਪੰਜਾਬੀ 'ਚ, ਅਤੇ ਸਮੋਸੇ ਸਮੋਸੇ ਖਿਲਾਏ ਸਾਨੂੰ, ਅਤੇ ਭਾਈ ਤੁਹਾਡੇ ਮੀਟ ਐਂਡ ਗ੍ਰੇਡ ਦੇ ਵਿੱਚ ਅਸੀਂ ਗਏ ਅਤੇ ਬਹੁਤ ਵਧੀਆ ਲੱਗਿਆ ਉੱਥੇ ਜਾ ਕੇ ਸਭ ਨੂੰ ਮਿਲ ਕੇ।
1: ਨਹੀਂ,
0: ਬਹੁਤ ਵਧੀਆ ਲੱਗਿਆ ਸਾਰੇ ਨੂੰ, ਤੁਹਾਡੀ ਟੀਮ ਨੂੰ ਮਿਲ ਕੇ, ਜਗਰਾਜ ਨੂੰ ਖਾਸ ਕਰਕੇ, ਉਹਦੇ ਵਿਚਾਰ ਸੁਣ ਕੇ, ਤੇ ਜੋ ਉਹ ਮੁੰਡੇ ਦੇ ਵਿੱਚ ਹੈਗੀ ਆ ਵੀ ਮੈਂ ਕੁਛ ਕਰਨਾ ਚਾਹੁੰਦਾ, ਉਮੀਦ ਆ ਵੀ ਬਾਬਾ ਸੁੱਖ ਰੱਖੇ ਜੇ ਬਣ ਜਾਵੇ ਤਾਂ ਕਰੂਗਾ ਜ਼ਰੂਰ।
1: ਬਿਲਕੁਲ ਜੀ, ਓਨੈਸਟੀਆ ਬੱਚਾ ਬਹੁਤ ਮਿਹਨਤ ਕਰ ਰਿਹਾ, ਤੇ ਨਾ ਡੇ ਵਨ ਯੂਨੀਵਰਸਿਟੀ ਜਦੋਂ ਚਲਾ ਗਿਆ ਸੀ, ਉਹ ਸੁਣਨ ਤਾਂ ਹੀ ਟੀਚਰ ਵੀ ਆਏ ਸੀਗੇ, ਉਹਨਾਂ ਦੇ ਵਿਚਾਰ ਵੀ ਸੁਣੇ ਸਭ ਦੇ।
0: ਬਿਲਕੁਲ,
1: ਬਹੁਤ
0: ਮਿਹਨਤ ਕਰ ਰਿਹਾ। ਜਗਰਾਜ ਸਿੰਘ ਖਿੰਦਾ ਨੇ ਸਿਟੀ ਕੌਂਸਲਰ ਵਾਰਡ ਨੰਬਰ 3 ਤੇ 4 ਦੇ ਵਿੱਚੋਂ ਖੜੇ, ਜੇ ਤੁਸੀਂ ਉਸ ਹਲਕੇ ਦੇ ਵਿੱਚ ਉਸ ਏਰੀਏ 'ਚ 3-4 ਨੰਬਰ ਵਾਰਡ ਦੇ ਵਿੱਚ ਰਹਿੰਦੇ ਹੋ ਤਾਂ ਜ਼ਰੂਰ ਤੁਸੀਂ ਜਗਰਾਜ ਖਿੰਦਾ ਨੂੰ ਵੋਟ ਪਾਇਓ, ਸਿਟੀ ਕੌਂਸਲਰ ਲਈ ਆ। ਤੁਸੀਂ, ਤੁਹਾਡਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਵੀ ਉੱਧਰ ਏਰੀਏ 'ਚ ਰਹਿੰਦਾ ਹੋ ਸਕਦਾ, ਜਿਵੇਂ ਮੈਂ ਉੱਦਣ ਗਿਆ ਤੇ ਮੈਨੂੰ ਤਕਰੀਬਨ 3-4 ਜਾਣੇ ਉੱਥੇ ਚੇਤਾ ਜਦੇ ਆ ਗਿਆ ਵੀ ਇਹ ਵੀ ਇੱਥੇ ਰਹਿੰਦਾ, ਮੈਂ 1-2 ਤਾਂ ਸੱਦੇ ਲਏ ਉੱਥੇ, ਫਿਰ 2-3 ਦੇ ਭਾਈ ਉਹਨਾਂ ਦੇ ਨੰਬਰ ਮੈਂ ਭੇਜਤੇ ਆ, ਅਤੇ ਤਕਰੀਬਨ ਗੱਲਬਾਤ ਸਭ ਨਾਲ ਹੋ ਗਈ। ਅਤੇ ਉਹ ਕਿਉਂਕਿ ਏਰੀਆ ਕਾਫੀ ਵੱਡਾ ਹੁੰਦਾ, ਵਾਰਡ ਕਾਫੀ ਵੱਡੀਆਂ ਹੁੰਦੀਆਂ ਨਾ, ਅਤੇ ਜਿੰਨਾ ਵੀ ਤੁਹਾਡਾ ਹੋ ਸਕਦਾ ਤਾਂ ਜ਼ਰੂਰ ਆਪਾਂ ਇੱਕ ਦੂਜੇ ਨੂੰ ਕਹਿ ਕਹੂ ਕਿ ਜਿਹੜੇ ਜਿਹੜੇ ਵੀ ਤੁਹਾਨੂੰ ਚੰਗੇ ਲੱਗਦੇ ਕੈਂਡੀਡੇਟ, ਉਹਨਾਂ ਨੂੰ ਜ਼ਰੂਰ ਵੋਟ ਸਪੋਰਟ ਕਰੋ, ਐਤਕੀ ਵੋਟਾਂ ਦੀ ਗਿਣਤੀ ਜ਼ਰੂਰ ਵਧਾਓ, ਉਹਦੇ ਨਾਲ ਆਪਾਂ ਸਭ ਨੂੰ ਫਾਇਦਾ ਹੋਊਗਾ।
1: ਬਿਲਕੁਲ ਬਿਲਕੁਲ, ਤੁਸੀਂ ਵੀ ਬੇਨਤੀ ਕੀਤੀ ਉੱਥੇ ਵੀ, ਹੁਣ ਵੀ ਕਰ ਰਹੇ ਹੋ, ਬਹੁਤ ਮਿਹਰਬਾਨੀ ਤੁਹਾਡਾ ਦੇਵ ਸਾਹਿਬ।
0: ਨਹੀਂ, ਥੈਂਕ ਯੂ ਸਰ, ਥੈਂਕ ਯੂ ਸੋ ਮੱਚ, ਆਲਵੇਜ
1: ਥੈਂਕ ਯੂ, ਥੈਂਕ ਯੂ,
0: ਥੈਂਕ ਯੂ, ਲਵ ਯੂ, ਲਵ ਯੂ। ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਨੋ ਸਵਾਗਤ ਆ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ?
0: ਬਹੁਤ ਵਧੀਆ ਜੀ।
2: ਜੀ ਜੀ, ਆਪਣੇ ਨਾ ਅੰਟਾਰੀਓ ਦੇ ਆਲਮੋਸਟ ਕੋਈ 500 ਸਿਟੀ ਹੈ ਜਿਹਨਾਂ ਨੇ ਆਲਰੇਡੀ

0: ਆਪਣੇ ਜਿਹੜੇ ਮੇਅਰ ਆ ਉਹ ਸਰਬ ਸੰਮਤੀ ਨਾਲ ਚੁਣਨੇ ਆ, ਬਸ ਅਨਾਊਂਸਮੈਂਟ ਰਹਿੰਦੀ ਆ।
1: ਅੱਛਾ,
0: ਹਾਂਜੀ ਹਾਂਜੀ ਬਿਲਕੁਲ, ਮਤਲਬ ਜਿਹੜੇ ਛੋਟੇ ਸ਼ਹਿਰ ਨੇ ਜਿੱਦਾਂ ਕਿਸੇ ਦੀ 900 ਆਬਾਦੀ ਆ, ਕਿਸੇ 1000 ਆ, ਕਿਉਂਕਿ ਮੈਨੂੰ ਇਹ ਲੱਗਦਾ ਵੀ ਜਦੋਂ ਆਪਾਂ ਬਹੁਤਾ ਸਾਰਾ ਪੋਲੀਟਿਕਸ ਕੰਪੀਟੀਸ਼ਨ ਹੁੰਦਾ, ਮੈਨੂੰ ਲੱਗਦਾ ਕਿਤੇ ਨਾ ਕਿਤੇ ਮੈਨੂੰ ਉਸ 'ਚ ਤੁਹਾਡੇ ਨਿੱਜੀ ਆਰਥਿਕ ਕਹਿ ਲਓ ਕਿੱਦਾਂ ਵੀ ਕਰਪਸ਼ਨ ਕਹਿ ਲਓ, ਕੁਛ ਮੈਂ ਵਰਡ ਕਿੱਦਾਂ ਦਾ ਯੂਜ ਕਰਾਂ ਵੀ ਨਿੱਜੀ ਮਫਾਦ ਕਹਿ ਲਓ ਜਾਂ ਕੁਛ ਹੋਰ ਚੀਜ਼ਾਂ ਕਹਿ ਲਓ, ਤਾਂ ਹੀ ਇੰਨਾ ਲੋਕੀ ਜ਼ੋਰ ਲਾਉਂਦੇ ਨੇ। ਤੇ ਕੀ ਲੈਣਾ ਜਦੋਂ ਆਪਣੀ ਇੱਕ ਜੋਬ ਛੋੜੀ ਜੀ, ਕੋਈ ਬਹੁਤਾ ਕੌਂਸਲਰ ਦੀ ਜਾਂ ਸਿਟੀ ਕੌਂਸਲ ਦੀ ਕੋਈ ਏਡੀ ਵੱਡੀ ਗੱਲਬਾਤ ਨਹੀਂ ਹੁੰਦੀ,
1: ਬੱਚੇ 30,000 ਰੁਪਇਆ ਬਣ ਜਾਂਦਾ ਕਹਿੰਦੇ ਮਹੀਨੇ ਦਾ ਤਨਖਾਹ ਹੁੰਦੀ ਆ, ਤੇ ਕਿਉਂ ਨੀ ਹੁੰਦੀ?
0: 25,000 ਮਹੀਨਾ ਕਿੱਥੇ ਤਨਖਾਹ ਸਰ ਹੁੰਦੀ?
1: ਨਹੀਂ ਹੁੰਦੀ, 10 ਤਾਂ ਹੋਊਗੀ,
0: 10 ਕਿੱਥੇ ਹੁੰਦੀ ਜੀ?
1: ਲਾਹੌਰ ਹੁਣ ਫ੍ਰੀ ਚ ਸੇਵਾ ਕਰਦੇ ਨੇ ਉਹ?
0: ਨਹੀਂ ਸਰ, ਤੁਹਾਡੀਆਂ ਪਿੱਛੇ 35-25,000 ਤਨਖਾਹ ਹੀ ਸਾਲ ਦੀ ਹੈ, ਐਨਪੀਪੀ ਦੀ ਹੁਣ ਵਧਾਈ
1: ਹੈ। ਨਹੀਂ ਨਹੀਂ ਨਹੀਂ ਨਹੀਂ, ਉਹ ਤਾਂ ਸਕੂਲ ਟਰਸਟੀਆਂ ਦੀ ਹੋ ਸਕਦੀ ਆ, ਉਹਨਾਂ ਦੀ ਸੀਗੀ 1,000-1,100 ਰੁਪਇਆ, ਤੇ ਇਹਨਾਂ ਦੀਆਂ ਤਾਂ ਜ਼ਿਆਦਾ ਨੇ, ਕੋਟ ਪੈਂਟ ਐਵੇਂ ਥੋੜੀ ਪੈ ਜਾਂਦੇ ਆ।
0: ਨਹੀਂ ਨਹੀਂ, ਜ਼ਿਆਦਾ ਨਹੀਂ ਹੁੰਦੀ ਤਨਖਾਹ। ਨਹੀਂ ਮੈਨੂੰ ਦੇਖੋ, ਆਪਾਂ ਦੇਖੋ, ਮੈਂ ਸਿਰ ਕਹਿੰਦਾ ਕਿ ਆਪਾਂ ਸਾਰੇ ਲੋਕ
1: ਬਣੇ ਹੋਏ ਨੂੰ ਕਿਸੇ ਨੂੰ ਲੈ ਕੇ ਆਉਣੇ, ਉਹਨੂੰ ਪੁੱਛਦੇ ਵੀ ਚੈੱਕ ਦਿਖਾ ਸਾਨੂੰ ਮਾੜਾ ਜਿਹਾ।
0: ਬਣੇ ਹੋਏ ਨੇ ਕੀ ਕਰਨਾ ਤੁਹਾਡੇ ਕੋਲ?
1: ਚੈੱਕ ਤਾਂ ਦਿਖਾਊਗਾ ਹੀ ਆ ਕੇ ਵੀ ਮੈਨੂੰ ਇੰਨੇ ਮਿਲਦੇ,
0: ਦਿਖਾਉਣੇ ਚੈੱਕ
1: ਤੁਹਾਨੂੰ ਸਿੱਧਾ ਹੀ।
0: ਨਹੀਂ ਅੱਛਾ, ਬਾਕੀ ਗੱਲ ਆ ਜਿਹੜੀ 9-10 ਚ ਵਾਰ ਦੀ ਚੱਲਣ ਦੀ, ਮੈਨੂੰ ਲੱਗਦਾ ਇੰਨੀ ਤੇ ਅਮੈਰੀਕਾ ਦੀ ਤੇ
1: ਟਰੰਪ ਉਹਨਾਂ ਦੀ ਤੇ ਇਰਾਕ ਦੀ ਲੜਾਈ ਦੀ ਹੁੰਦੀ ਹੈ,
0: ਚਲੋ
1: 10-10 ਨਵਾਂ ਅੱਗੇ ਅੱਗੇ ਬੋਲੀ ਜਾਣੀ ਸਾਰੀਆਂ ਲਵ ਜੋ। ਬਾਸੀ ਸਾਹਿਬ ਨੰਗੇ ਹੋ, ਸਤਿ ਸ਼੍ਰੀ ਅਕਾਲ, ਸੋਰੀ ਬਾਸੀ ਸਾਹਿਬ, ਤੁਸੀਂ ਆ ਜਾਓ ਜੀ, ਆਇਆਂ ਨੂੰ ਸ਼ਾਰਟ ਚ ਰੱਖਿਓ, ਜੀ ਆਇਆਂ ਨੂੰ ਨੰਗੇ ਹੋ,
2: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਜੀ। ਆ
2: ਯਾਰੇ ਸ਼ਾਹ ਨਾ ਮੈਂ ਫਿਕਰ ਕਰ ਮੁਸ਼ਕਲਾਂ ਦਾ, ਜੋ ਕੁਛ ਹੋਣਾ ਸੀ ਸੋ ਹੋ ਰਿਹਾ। ਬੁੱਲੇ ਸ਼ਾਹ ਇੱਥੇ ਸਭ ਮੁਸਾਫਰ ਨੇ, ਕਿਸੇ ਨੀਤੇ ਰਹਿਣਾ, ਆਪੋ ਆਪਣੀ ਵਾਟ ਡਾ ਕੇ ਸਭ ਨੂੰ ਮੋੜਨਾ ਪੈਣਾ।
1: ਅੱਛਾ,
2: ਤੈ ਮੈਨੂੰ ਹੁਕਮ ਕਰਿਆ ਤਾ ਵੀ ਜਿਹੜੀ ਸਾਡੀ ਆਉਣੀ ਆ, ਕਿਆ ਕਹਿੰਦੇ ਹੁੰਦੇ ਕੱਲ ਹੋਈ ਹੈ ਵਾਰਤਾ ਜੀ,
1: ਡਿਬੇਟ
2: ਵੀ ਤੁਸੀਂ ਉਹਨੂੰ ਲੇਖ ਆ, ਡਿਬੇਟ ਲੇਖ ਆਇਓ ਗੁਰਪ੍ਰੀਤ ਨੂੰ। ਮੈਂ ਕਿਹਾ ਤਾ ਵੀ ਆਪਣੇ ਆਪ ਆਊਗਾ, ਆਪਣੇ ਆਪ ਆ ਗਿਆ, ਪਰ ਦਸਾਂ ਚ ਬੰਦੇ ਚ ਆ ਰਿਹਾ ਜੀ ਉੱਥੇ, ਇਹ ਕਿਆ ਗੱਲ ਹੋ ਗਈ ਬਈ?
1: ਅਗਲੇ ਨਹੀਂ ਆਉਣਾ ਹੋਣਾ,
2: ਜਦ ਮੂੰਹ ਨੀ ਦਿਖਾਉਣਾ ਸਾਨੂੰ, ਸਾਡੇ ਨਾਲ ਗੱਲ ਨੀ ਕਰਨੀ, ਫਿਰ ਵੋਟਾਂ ਕਿੱਦਾਂ ਮੰਗਦੇ ਭਾਈ ਇਹ ਲੋਕ? ਅਸੀਂ ਹੋਰੇ ਪਾਸੇ ਗੱਲਾਂ ਮਾਰੀ ਜਾਂਦੇ, ਤੁਸੀਂ ਪੁਆਇੰਟ ਗੱਲ ਕਰੋ, ਵੋਟ ਵਾਲਿਆਂ ਦੀ ਗੱਲ ਕਰੋ, ਤੇ ਉਹਦੇ ਨੂੰ ਪੁੱਛੋ ਭਾਈ ਸਾਡਾ ਕੰਮ ਕਰਨਾ ਨਹੀਂ ਕਰਨਾ, ਲੋਕਾਂ ਦਾ ਕੰਮ ਕਰਨਾ, ਹਸਪਤਾਲ ਲਿਆਉਣਾ ਨਹੀਂ ਲਿਆਉਣਾ, ਯੂਨੀਵਰਸਿਟੀ ਲਿਆਉਣੀ ਨਹੀਂ ਲਿਆਉਣੀ, ਅਗਾਰ ਵਿੱਚ ਅਕਲ ਜਾਣਾ ਨਹੀਂ ਹੋਰ ਪਾਸੇ ਨੂੰ, ਇਹੋ ਜਿਹੇ ਸਵਾਲ ਪਾਓ। ਕੋਈ ਚੰਗੀ ਗੱਲ, ਕੋਈ ਪਾਰਕਾਂ ਦੀ ਗੱਲ ਕਰੋ, ਬੱਚਿਆਂ ਨੂੰ ਖੇਲ ਖੇਲਣ ਨੂੰ, ਬੁੱਢਿਆਂ ਨੂੰ ਬਹਿਣ ਨੂੰ, ਤਾਸ ਤੂਸ ਖੇਲਣ ਨੂੰ, ਇਹੋ ਜਿਹੇ ਕੰਮ ਕਰਾ ਲਓ ਜੇ ਕਰਾਉਣੇ ਆ। ਗੁਰਪ੍ਰੀਤ ਠੋਕਿਆ ਕਰਦਾ ਇਹ ਕੰਮ, ਔਰ ਮੈਂ ਤੁਹਾਨੂੰ ਸਿਫਾਰਿਸ਼ ਕਰਦਾ, ਬੇਨਤੀ ਕਰਦਾ ਵੀ ਇਹੋ ਜਿਹੇ ਬੰਦੇ ਅੱਗੇ ਲਿਆਓ, ਗੁਰਪ੍ਰੀਤ ਢਿੱਲੋਂ ਫਾਰ 9-10। ਤੁਹਾਡਾ ਹੁਕਮ ਮੰਨਦਾ ਮੈਂ ਹਮੇਸ਼ਾ ਹਰਜੀਤ ਸਿੰਘ ਜੀ ਦਾ,
1: ਕਹਿੰਦਾ
2: ਮੈਂ ਕਦੇ ਮੰਨਦਾ, ਉਹ ਜਿਕਣ ਕਹਿੰਦਾ ਉਹ ਫਲਾਣੇ ਲੇਗਾ, ਮਾਨ ਲੈ ਭਾਈ ਲਿਆਏਗੇ।
1: ਅੱਛਾ ਚਲੋ,
2: ਥੈਂਕ ਯੂ ਸੋ ਮਚ, ਜਿਉਂਦੇ ਰਹੋ, ਚੜ੍ਹਦੀ ਕਲਾ ਰਹੋ,
1: ਲਵ ਯੂ, ਥੈਂਕ ਯੂ ਸੋ ਮਚ, ਥੈਂਕ ਯੂ। ਬਿਲਕੁਲ ਜੀ, ਤੇ 93-45 ਆਪਣੇ ਭਾਈ, ਸਤਿ ਸ਼੍ਰੀ ਅਕਾਲ ਜੀ, ਨੰਗੇ ਜੀ ਆਨ,
3: ਕੀ ਹਾਲ ਚਾਲ, ਠੀਕ ਠਾਕ ਹੋ?
1: ਕਿਰਪਾ ਤੁਸੀਂ ਸੁਣਾਓ।
3: ਸੰਧੂ ਸਾਹਿਬ ਹੁਣੀ ਕਹਿੰਦੇ ਤਨਖਾਹ ਇੰਨੀ ਹੁੰਦੀ ਹੈ, ਤਨਖਾਹ ਬੇਸ਼ੱਕ ਜਿੰਨੀ ਘੱਟ ਵੀ ਹੋਵੇ, ਜਿਹੜੇ ਅੰਡਰ ਦੇ ਟੇਬਲ ਤਾਂ ਬਹੁਤ ਹੁੰਦੇ ਆ।
1: ਨਹੀਂ ਫਿਰ ਵੀ 8-10 ਹਜ਼ਾਰ ਤਾਂ ਮਹੀਨਾ ਹੋਊਗੀ, ਜਦ ਤੱਕ ਮੈਨੂੰ ਲੱਗਦਾ ਐਮਸੀ ਦੀ, ਆਪਣੇ ਸਿਟੀ ਕਾਉਂਸਲਰ ਦੀ,
3: ਮੈਨੂੰ ਇਹਦੇ ਬਾਰੇ ਜ਼ਿਆਦਾ ਨੌਲੇਜ ਨਹੀਂ, ਹੋਣੀ ਹੈ, ਬਟ ਜਿਹੜੇ ਅੰਡਰ ਦਾ ਟੇਬਲ ਬਹੁਤ ਬਣਨੇ ਨਾ, ਉਹ ਨਹੀਂ,
1: ਉਹ ਤਾਂ ਗਿਣਤੀ ਚ ਆਉਂਦੇ ਨਹੀਂ। ਚਲੋ
3: ਹਾਂ, ਨਹੀਂ ਉਹ ਤਾਂ ਨਹੀਂ ਨਹੀਂ ਬਾਈ, ਉਹ ਪਰਸੈਂਟੇਜ ਆਉਂਦੀ ਹੈ।
1: ਅੱਛਾ, ਪਰਸੈਂਟੇਜ ਆਉਂਦੀ ਹੈ,
3: ਆਪਣੇ ਬੰਦੇ ਹੈਗੇ 4-5, ਉਹ ਕਹਿੰਦੇ ਅਸੀਂ ਕੱਢ ਕੱਢ ਕੇ ਦੱਸਣੀ ਆ ਵੀ ਆਹ ਇਸ ਬੰਦੇ ਦਾ ਇੰਨੀ ਪਰਸੈਂਟੇਜ ਸੀ, ਆਹ ਇੱਥੇ ਘਬਰਾ ਇੰਨਾ
1: ਹੋਇਆ, ਜੇ ਉਹਨਾਂ ਨੂੰ ਮਿਲਣ ਲੱਗ ਗਈ ਫਿਰ ਉਹਨਾਂ ਨੇ ਵੀ ਚੁੱਪ ਕਰ ਜਾਣਾ,
3: ਤੇ ਉਹ
1: ਪੈਸਾ ਕਿਹਨੂੰ ਮਾੜਾ ਲੱਗਦਾ ਹੁੰਦਾ?
3: ਆਪਾਂ ਨਹੀਂ ਕਹਿੰਦੇ
1: ਪੈਰ ਥੱਲੇ ਜਿਹਦੇ ਬਟੇਰ ਆਉਂਦਾ ਛੱਡਦਾ ਕੋਈ ਨੀ।
3: ਹਾਂਜੀ ਨਹੀਂ ਬਿਲਕੁਲ ਬਿਲਕੁਲ,
1: ਚਾਹੇ ਸ਼ੁਰੂ ਆਪਣੇ ਤੋਂ ਕਰਾ ਲਓ, ਕੱਲ ਨੂੰ ਕਰਾ ਲਓ ਚਾਹੇ
3: ਬਾਈ ਜੀ, ਉੱਥੇ ਵੋਟ ਪਾਉਣ ਜ਼ਰੂਰ ਜਾਓ, ਤੁਹਾਡਾ ਹੱਕ ਹੈ,
1: ਬਸ ਆਹ ਜ਼ਰੂਰੀ ਹੈ ਵੀ ਵੋਟ ਪਾਉਣ।
3: ਜੇ ਤੁਸੀਂ ਵੋਟ ਪਾਉਣ ਹੀ ਨਾ ਜਾਂਦੇ, ਉਦੋਂ ਬਾਅਦ ਚ ਤੁਹਾਡਾ ਕਿੰਤੂ ਪਰੰਤੂ ਕਰਨ ਦਾ ਵੀ ਕੋਈ ਹੱਕ ਨਹੀਂ।
1: 100% ਸਹੀ ਗੱਲ, ਥੈਂਕ ਯੂ ਬਹੁਤ ਸੋਹਣਾ। 5764 ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ
4: ਸਤਿ ਸ਼੍ਰੀ ਅਕਾਲ ਜੀ, ਸਾਹਿਬ ਜੀ ਕੀ ਹਾਲ ਚਾਲ?
1: ਬਹੁਤ ਵਧੀਆ, ਤੁਸੀਂ ਸੁਣਾਓ। ਖਬਰ ਤੁਸੀਂ ਜੇ ਹੈਗੀ ਤੁਸੀਂ ਦੇਖ ਲੋ ਕਿਸੇ ਨੂੰ, ਜੇ ਪਤਾ ਹੋਵੇ, ਮੇਰੇ ਕੋਲ ਤਾਂ ਨਹੀਂ
4: ਹੈਗੀ।
1: ਉੱਥੇ ਕਾਹਦੀਆਂ ਚੋਣਾਂ ਸੀ? ਮੋਂਟਰੀਅਲ ਤੋਂ, ਹਾਂਜੀ ਹਾਂ, ਹੋ ਸਕਦਾ ਉਹਨਾਂ ਨੂੰ ਪਤਾ ਹੋਵੇ। ਥੈਂਕ ਯੂ ਸਤਿ ਸ੍ਰੀ ਅਕਾਲ ਜੀ,
0: ਸਤਿ
1: ਸ੍ਰੀ ਅਕਾਲ।
0: ਵਿੱਚ ਜਿੱਤ ਮੇਰੇ ਅੱਗੇ ਨੀ ਜਾਣਾ।
1: ਆਹੋ
0: ਹਾਂਜੀ, ਦੂਜੇ ਦਾ ਜ਼ੋਰ ਹੀ ਲੱਗਿਆ ਰਹੇ ਹੋਣਾ,
1: ਦੇਖੋ ਕੀ ਬਣਦਾ।
0: ਹਾਂਜੀ ਹਾਂਜੀ, ਤੇ ਬਾਕੀ ਕਿਉਂਕਿ ਉਹ ਉਹਨਾਂ ਦਾ ਜਿਵੇਂ ਆਹ ਖਾਲਸਾ ਵਾਲੇ ਅੱਡੋ ਨੂੰ ਫਿਰਦੇ ਜੀ,
1: ਚੋਣਾਂ ਦਾ ਕੀ ਬਣਨਾ। ਚਲੋ ਥੈਂਕ ਯੂ ਸੋ ਮਚ, ਥੈਂਕ ਯੂ। ਚਲੋ 15 ਜੀ, ਨੰਗੇ ਸਤਿ ਸ਼੍ਰੀ ਅਕਾਲ ਜੀ।
5: ਮਿਹਰਬਾਨੀ, ਦੇਖੋ ਇਹਨਾਂ ਦੀ ਤਨਖਾਹ ਹੋਣੀ ਤਾਂ ਚਾਹੀਦੀ ਹੈ 20-25 ਹਜ਼ਾਰ ਹੀ, ਪਰ ਬਦਕਿਸਮਤੀ ਨਾਲ ਜਿਹੜਾ ਕੌਂਸਲਰ ਹੈ ਉਹਦੀ ਤਨਖਾਹ ਪੱਤੇ ਪੁੱਤੇ ਪਾ ਕੇ 1.25 ਲੱਖ ਮਹੀਨੇ ਸਾਲ ਦੀ, 10,000 ਸਿੱਧਾ ਬਣ ਜਾਂਦਾ। ਬਾਕੀ ਜਿਹੜਾ ਰੀਜਨਲ ਕੌਂਸਲਰ ਹੈ ਉਹਦੇ 50,000 ਉੱਤੇ ਹੋਰ ਆ, 2.5 ਲੱਖ ਨੂੰ ਪੈਂਦਾ ਉਹ, ਜਿਹੜਾ ਕਾਗਜ਼ਾਂ ਚ ਉੱਪਰਲੇ ਵਾਧੂ ਉਹ ਤਾਂ ਕੋਈ ਹਿਸਾਬ ਨਹੀਂ,
1: ਗਿਣਤੀ ਚ ਨਹੀਂ।
5: ਇਵੇਂ ਜਿਹੜੇ ਮੇਅਰ ਆ ਜਿਹੜਾ ਉਹਦਾ ਵੀ 2.5-3 ਲੱਖ ਤਾਂ ਤਨਖਾਹ ਹੀ ਆ, ਬਾਕੀ ਉਹ ਤਾਂ 3 ਮਿਲੀਅਨ ਚ ਵੀ ਜਾ ਸਕਦਾ, ਉਹ ਤਾਂ ਉਹਦੀ ਮਰਜ਼ੀ, ਚਾਹੇ 30 ਮਿਲੀਅਨ ਬਣਾ ਲੈ, 60 ਬਣਾ ਲੈ, ਕੋਈ ਰੋਕ ਟੋਕ ਨੀ। ਤੇ ਉਹਨਾਂ ਨੂੰ ਹਿਸਾਬ ਵੀ ਨੀ ਦੇਣਾ ਪੈਂਦਾ, ਕਰਮਾਂ ਕੁਰਮਾਂ ਦੇ ਹਿਸਾਬ ਹੈ, ਮਾੜੇ ਬੰਦੇ ਲਈ ਹੁੰਦੇ ਆ, ਉਹਨਾਂ ਦੇ ਨੀ ਹੁੰਦੇ।
1: ਮੈਨੂੰ 2-3 ਵਾਰ ਸਿਟੀ ਹਾਲ ਜਾਣ ਦਾ ਮੌਕਾ ਮਿਲਿਆ, ਚੱਲਦੀ ਇਹਨਾਂ ਦੀ ਉਹਦੇ ਚ ਡਿਬੇਟ ਜਿਹੜੀ ਹੁੰਦੀ ਆ, ਤੇ ਕੌਂਸਲ ਆਪਣੇ ਮੇਅਰ ਦੇ ਪਿੱਛੇ ਸਾਰੇ ਬੈਠੇ ਜਾਂ ਸਾਈਡਾਂ ਤੇ ਬੈਠੇ ਆ, 2-3 ਪਿੱਛੇ ਬੈਠੇ, 2-3 ਸਾਈਡਾਂ ਤੇ ਬੈਠੇ ਆ, ਜਿੰਨੇ ਵੀ ਚਲੋ ਕਿੰਨੇ 10-12 ਜਣ ਖਾਏ ਸਾਰੇ। ਅੱਛਾ ਤੁਸੀਂ ਸੱਚ ਮੰਨਿਓ ਵੀ ਮੇਅਰ ਤੋਂ ਬਿਨਾਂ ਕੋਈ ਨੀ ਉੱਥੇ ਬੋਲਦਾ, ਜੋ ਕਹੀ ਜਾਂਦਾ ਸਾਰੇ ਸਿਰ ਮਾਰੀ ਜਾਂਦੇ
5: ਜਿਵੇਂ ਸਰਦਾਰ ਨਾਲ ਭਈਏ ਬੈਠੇ ਹੁੰਦੇ।
1: ਬਸ ਐਂ ਕਹਿ ਲਓ, ਆਹ ਲਫ਼ਜ਼ ਸਹੀ ਵਰਤਿਆ ਤੁਸੀਂ 100%।
5: ਮੈਂ ਤਾਂ ਇਹਨਾਂ ਨੂੰ ਭਈਏ ਹੀ ਸਮਝਦਾ, MPP ਹੋਏ, MP ਹੋਏ, ਇਹ ਹੋਏ, ਕੌਂਸਲਰ ਰੀਜਨਲ,
1: ਕੋਈ ਨੀ ਬੋਲਦਾ, ਹਨਾ, ਕੋਈ ਨੀ ਬੋਲਦਾ।
5: ਇਹ ਤਨਖਾਹ ਬਹੁਤ ਮੋਟੀ ਹੈ, ਔਰ ਸਾਡੀ ਤਨਖਾਹ ਤਾਂ ਕੋਈ 35 ਸੈਂਟ ਵੱਧਦੀ ਹੈ, 3-4 ਸਾਲੀ 25 ਸੈਂਟ, ਇਹ 35-35% ਆਪੇ ਵਧਾਉਣੀ ਨੀ, ਕਿਹੜਾ ਸਾਨੂੰ ਪੁੱਛਣਾ,
1: ਸਾਨੂੰ ਕਿਹੜਾ ਪੁੱਛਣਾ, ਵਧਾ ਕੇ ਦੱਸ ਦਿੰਦੇ
5: ਟੈਕਸ ਹੈ, 7 ਤੋਂ ਲੈਣੀ ਆ
1: ਬਸ।
5: ਇਹ ਕਾਵਾਂ ਰੌਲੀ ਐਵੇਂ ਥੋੜੋ ਪੈਂਦੀ ਹੈ, ਲੱਖਾਂ ਚ ਬਣਦੇ ਆ, ਲੱਖਾਂ ਚ, ਔਰ ਸਿਟੀ ਚ ਕਿੱਡਾ ਸਿਟੀ ਹੈ, ਸਾਰਿਆਂ ਦਾ ਘਰਾਂ ਦਾ 10-10 ਆਮ 1,000 ਹੈ ਟੈਕਸ, ਜੁਰਮਾਨਾ, ਟੈਕਸ ਨੀ ਜੁਰਮਾਨਾ ਹੈ, ਘਰ ਲਏ ਦਾ, ਘਰ ਖਰੀਦੇ ਦਾ ਜੁਰਮਾਨਾ ਹੈ।
1: ਹੁਣ ਕਹਿੰਦੇ ਵਿਗੜੇ ਵੀ ਨਹੀਂ, ਪਲਾਂਟ ਜਿਹਾ ਹੁਣ ਵੱਡਾ ਕਰਤਾ ਇਹਨਾਂ ਨੇ, ਬਸ ਤਿਆਰੀ ਚ ਆ, ਸਾਰਾ ਕੁਛ ਕਰ ਦਿੱਤਾ,
5: ਬਸ ਏਦਾਂ ਦੇ ਕੰਮ ਕਰਨੇ, ਉੱਥੋਂ ਕਿਤੇ ਪੈਸੇ ਬਣਨੇ ਨੇ, ਮੋਟੇ ਪੈਸੇ ਬਣਨੇ
1: ਆ, 15 ਲੱਖ ਲੱਗਦੇ, 5 ਲੱਖ ਤੱਕ ਆ ਜਾਣਾ।
5: ਹਾਂਜੀ, ਉਹਦੀ ਕੋਈ ਪਾਰਦਰਸ਼ਤਾ ਨੀ, ਕੋਈ ਇੱਥੇ ਦੀ ਕੋਰਟ ਸੁਪਰੀਮ ਹਾਈ ਉਰਾ ਪਰਾ ਜੋ ਬਣਾਈਆਂ ਲੋਕਾਂ ਲਈ, ਕੋਈ ਇਹਨਾਂ ਨੂੰ ਪੁੱਛ ਨੀ ਸਕਦਾ, ਕਿਸੇ ਨੂੰ ਹਿਸਾਬ ਕਿਤਾਬ ਨੀ ਦਿੰਦੇ, ਕੋਈ ਪਾਰਦਰਸ਼ਤਾ ਨੀ, ਜਿੰਨੇ ਮਰਜ਼ੀ ਕਪੜੇ ਘੋਲੇ ਭ੍ਰਿਸ਼ਟਾਚਾਰ ਭਾਵੇਂ 1,000 ਮਿਲੀਅਨ ਦਾ ਕਰ ਲੈਣ, ਕੋਈ ਰੋਕ ਟੋਕ ਨੀ,
1: ਕੋਈ ਰੋਕ ਟੋਕ ਨੀ। ਸਹੀ ਗੱਲ,
5: ਮਿਹਰਬਾਨੀ,
1: ਥੈਂਕ ਯੂ ਸਰ, ਥੈਂਕ ਯੂ। ਬਿਲਕੁਲ ਜੀ, ਸਤਪਾਲ ਜੌਹਲ ਸਾਹਿਬ ਖੜੇ ਆ 9 ਨੰਬਰ ਤੇ 10 ਨੰਬਰ ਵਾਰਡ ਦੇ ਵਿੱਚੋਂ, 9-10 ਚੋਂ ਰੀਜਨਲ ਕੌਂਸਲਰ ਦੇ ਉਮੀਦਵਾਰ। ਤੁਸੀਂ ਉਹਨਾਂ ਨੂੰ ਵੀ ਵੋਟ ਪਾ ਸਕਦੇ ਹੋ ਜੇ ਤੁਹਾਨੂੰ ਚੰਗੇ ਲੱਗਦਾ, ਤੁਹਾਨੂੰ ਜਿਹੜਾ ਕੈਂਡੀਡੇਟ ਚੰਗਾ ਲੱਗਦਾ, ਹੱਥ ਜੋੜ ਕੇ ਮੇਰੀ ਇੱਕੇ ਬੇਨਤੀ ਹੈ ਵੀ ਜਿਹੜਾ ਕੈਂਡੀਡੇਟ ਤੁਹਾਨੂੰ ਚੰਗਾ ਲੱਗਦਾ ਉਹਨੂੰ ਤੁਸੀਂ ਵੋਟ ਸਪੋਰਟ ਜ਼ਰੂਰ ਕਰੋ, ਫਿਰ ਉਹੀ ਗੱਲ ਹਰ ਲਈ ਵੀ ਵੋਟ ਪਾਉਣ ਜ਼ਰੂਰ ਨਿਕਲਿਓ, ਜੇ ਤੁਹਾਡੀਆਂ ਆਪਣੀਆਂ ਹੈਗੀਆਂ ਵੋਟਾਂ ਤਾਂ ਵੀ, ਜੇ ਰਿਸ਼ਤੇਦਾਰ ਦੋਸਤ ਭੈਣ ਭਰਾ ਦੀਆਂ ਮਿੱਤਰਾਂ ਦੀਆਂ ਕਿਸੇ ਦੇ ਦੋ ਵੋਟਾਂ ਹੈਗੀਆਂ ਉਹਨੂੰ ਜ਼ਰੂਰ ਤੁਸੀਂ ਕੀ ਕਹਿੰਦੇ ਹੁੰਦੇ ਆ ਕੰਪੈਲ ਕਰੋ ਅਗਲੇ ਨੂੰ ਦੱਸੋ ਵੀ ਭਾਈ ਨਿਕਲ ਵੋਟ ਪਾ ਯਾਰ, ਵੋਟ ਬਹੁਤ ਔਖੀ ਬਣੀ ਆ, ਸਿਟੀਜ਼ਨ ਲਈ ਆ ਇੱਥੇ। ਅਤੇ ਸਤਪਾਲ ਜੌਹਲ ਸਾਹਿਬ ਦਾ ਨੰਬਰ 9 ਅਤੇ 10 ਨੰਬਰ ਵਾਰਡ ਦੇ ਵਿੱਚ ਰੀਜਨਲ ਕੌਂਸਲਰ ਲਈ ਤੁਸੀਂ ਵੋਟ ਉਹਨਾਂ ਨੂੰ ਪਾ ਸਕਦੇ ਹੋ। ਅਤੇ ਇੱਕ ਮੈਂ ਇਹਦੀ ਉਹ ਕਰਨੀ ਆ, ਇੱਕ ਇੱਦਾਂ ਕਰ ਲੈਂਦੇ ਹਾਂ, ਇੱਕ ਆਪਣੇ ਸ਼ਹਿਰ ਦੇ ਵਿੱਚ ਨਾਟਕ ਹੋਣ ਜਾ ਰਿਹਾ ਜੱਸੂ ਪੁੱਤ। ਜੱਸੂ ਪੁੱਤ ਦਾ ਮਤਲਬ ਵੀ ਇਹ ਨਹੀਂ ਵੀ ਮੁੰਡੇ ਨੂੰ ਕਿਸੇ ਨੂੰ ਜੱਸੂ ਉਹਦਾ ਨਾਮ ਹੈ, ਕੁੜੀ ਦਾ ਨਾਮ ਆ ਜੱਸੀ, ਜਿਹਨੂੰ ਜੱਸੂ ਪੁੱਤ ਆਪਾਂ ਕਹਿ ਸਕਦੇ ਹਾਂ। ਪਾਲੀ ਭੁਪਿੰਦਰ ਦੁਆਰਾ ਲਿਖਿਆ ਗਿਆ ਇਹ ਨਾਟਕ ਆ, 10 ਤਰੀਕ ਨੂੰ ਆ, 10 ਅਕਤੂਬਰ ਨੂੰ ਬਰੈਂਪਟਨ ਦੇ ਰੋਜ਼ ਥੀਏਟਰ ਦੇ ਵਿੱਚ, 10 ਅਕਤੂਬਰ ਨੂੰ ਸ਼ਾਮ ਨੂੰ 4 ਵਜੇ ਡੋਰਾਂ ਓਪਨ ਹੋ ਜਾਣਾ, 4:30 ਵਜੇ ਨਾਟਕ ਸਟਾਰਟ ਹੋ ਜਾਣਾ, 1.5 ਘੰਟੇ ਦਾ ਨਾਟਕ ਆ। ਅਤੇ ਜ਼ਰੂਰ ਤੁਸੀਂ ਦੇਖਣ ਜਾਇਓ, ਮੈਂ ਵੀ ਜਾਊਂਗਾ। ਅਤੇ 416-677-1555 ਸਰਬਜੀਤ ਅਰੋੜਾ ਸਾਹਿਬ, ਜਾਂ ਫਿਰ 416-532-3737 416-532-3737 'ਤੇ ਤੁਸੀਂ ਲੀਲਣਾ ਸਾਹਿਬ ਨਾਲ ਵੀ ਸੰਪਰਕ ਕਰ ਸਕਦੇ, ਬਲਜਿੰਦਰ ਭਾਅ ਜੀ ਉਹਨਾਂ ਨਾਲ। ਅਤੇ ਰੋਜ਼ ਥੀਏਟਰ ਦੇ ਵਿੱਚ ਆ ਬਰੈਂਪਟਨ 'ਚ, ਬਰੈਂਪਟਨ ਦੇ ਕਹਿ ਲਓ ਵੀ ਡਾਊਨ ਟਾਊਨ ਦੇ ਵਿੱਚ, ਐਨ ਹੱਬ ਦੇ ਵਿੱਚ। ਅਤੇ ਥੱਲੇ ਪਾਰਕਿੰਗ ਫਰੀ ਆ, ਬੇਸਮੈਂਟ ਦੇ ਵਿੱਚ, ਉੱਥੇ ਕੋਈ ਪੈਸਾ ਨਹੀਂ ਉਹਦਾ ਲੱਗਦਾ। ਜੇ ਤੁਸੀਂ ਟਿਕਟਾਂ ਦੀ ਵੀ ਕੋਈ ਨਹੀਂ ਲੈ ਸਕਦੇ ਇਹ ਟਿਕਟਾਂ, ਕਈ ਵਾਰ ਹੁੰਦਾ ਕੋਈ ਗੁੰਜਾਇਸ਼ 'ਚ ਨਹੀਂ ਬੰਦਾ, ਤਾਂ ਉਹ ਤੁਸੀਂ ਮੈਨੂੰ ਚਾਹੇ ਫੋਨ ਕਰ ਲਿਓ, ਮੈਂ ਤੋਂ ਲੈ ਲਿਓ ਟਿਕਟਾਂ, ਕੋਈ ਗੱਲ ਨਹੀਂ। ਅਤੇ 416-677-1555 416-532-3737 'ਤੇ ਜੱਸੂ ਪੁੱਤ ਨਾਟਕ ਦੇਖਣ ਤੁਸੀਂ ਜ਼ਰੂਰ ਜਾ ਕੇ ਆਇਓ। ਅਤੇ ਕੋਈ ਵੀ ਗੱਲਬਾਤ ਆ ਤੁਸੀਂ ਐਨੀ ਟਾਈਮ ਸੰਪਰਕ ਕਰ ਲਿਓ। ਅਤੇ ਆਪਾਂ ਹੋਈਏ ਖਬਰਾਂ ਵੱਲ ਨੂੰ, ਕਰੀਏ ਉੱਧਰ ਨੂੰ, ਚਲੋ 30-56 ਉੱਧਰ। ਭਾਅ ਜੀ ਨੰਗੇ, ਸਤਿ ਸ਼੍ਰੀ ਅਕਾਲ ਜੀ ਆ
6: ਨੂੰ ਕਿਰਪਾ
1: ਤੁਸੀਂ ਲੈਣਾ ਹੋਗਾ ਦੱਸੇ ਤਾਂ
6: ਚੜ੍ਹਦੀ ਕਲਾ।
1: ਸ਼ੁਕਰ
6: ਭਾਜੀ, ਮੀਡੀਆ ਦੇ ਵਿੱਚ ਜਿੰਨੇ ਕੁ ਆਪਣੇ ਅੱਧੇ ਕੁ ਉੱਧਰ ਹੋਏ, ਅੱਧੇ ਕੁ ਉੱਧਰ ਹੋਏ, ਪਤਾ ਨੀ ਲੱਗਦਾ ਕੀ ਹੋਣਾ। ਅੱਧਿਆਂ ਦੇ ਵੋਟਾਂ ਇਹ ਨਹੀਂ, ਇਹਨੇ ਆਪਦੇ ਜਿਹੜੇ ਰੌਲਾ ਪਾਉਂਦੇ ਫਿਰਦੇ ਆ
1: ਮੀਡੀਆ ਦੇ। ਅਸੀਂ ਤਾਂ ਕਿਸੇ ਪਾਸੇ ਨੀ, ਅਸੀਂ ਤਾਂ ਨਿਊਟਰਲ ਆ, ਸਭ ਦੀਆਂ ਐਡਾਂ ਬੋਲਣ।
6: ਇੱਕ ਭਾਜੀ ਜਿੱਦਾਂ ਹੁਣ ਤੁਸੀਂ ਐਡ ਦਿੱਤੀ ਆ, ਇਹ ਭਾਜੀ ਹੁਣੀ ਬੋਲਦੇ ਆਪਣੇ ਸਤਪਾਲ ਜੌਹਲ ਸਾਹਿਬ, ਕਹਿੰਦੇ 10% ਅੱਗੇ ਮੈਂ 10% ਅੱਗੇ ਮੈਂ ਕਾਰਨੀ ਨੂੰ ਕਹਿ ਕੇ ਤੇਲ ਘਟਾਇਆ ਸੀ, ਕਹਿੰਦਾ ਹੁਣ ਤੇਲ ਫੇਰ ਘਟਾ ਦਊਗਾ। ਇਹਦੇ ਹੱਥ ਦੇ ਵਿੱਚ ਤੇਲ ਘਟਾ ਸਕਦਾ ਇਹ ਭਾਜੀ? ਇਹ
1: ਬਈ ਮੈਂ ਨੀ ਸੁਣੀ ਆ ਗੱਲ ਕਿਤੇ,
6: ਇਹ 1320 ਤੇ ਰੇਡੀਓ ਉੱਤੇ ਨੇ ਬੋਲਿਆ ਜੀ ਇਹ।
1: ਨਹੀਂ ਫਿਰ ਉੱਧਰ ਜਾ ਕੇ ਕਰ ਸਕਦੇ ਤੁਸੀਂ ਗੱਲ, ਮੈਨੂੰ ਨੀ ਪਤਾ, ਮੇਰੇ ਨਾਲ ਕੱਲ ਇੰਟਰਵਿਊ ਕੀਤੀ ਆ, ਪਰ ਇਸ ਟੌਪਿਕ ਤੇ ਸੀ
6: ਕੋਈ ਨਹੀਂ। ਪਬਲਿਕ ਵਿਚਾਰ ਆ ਭਾਜੀ, ਜਿੱਦਾਂ ਇੱਕ ਜਿਹੜਾ ਰੀਜਨਲ ਕਾਉਂਸਲਰ ਖੜਾ ਹੋਵੇ ਤੇ ਉਹ ਕਾਰਨੀ ਨੂੰ ਕਹਿ ਕੇ ਤੇਲ ਘਟਾ ਸਕਦਾ, ਇਹਦੇ ਬਾਰੇ ਦੱਸੋ। ਤਾਂ ਇੱਕ ਇਹ ਕਹਿੰਦੇ ਵੀ ਨਸ਼ੇ ਮੈਂ ਸਕੂਲਾਂ ਵਿੱਚੋਂ ਖਤਮ ਕਰਤੇ ਆ, ਸ਼ਰੇਆਮ ਤਾਂ ਲੋਕ ਭੰਗ ਪੀਂਦੇ ਆਪਣੇ ਬਾਥਰੂਮਾਂ 'ਚ ਜਾ ਕੇ ਨਿਆਣੇ ਯਾਰ।
1: ਨਹੀਂ ਕੋਈ ਨਹੀਂ, ਤੁਸੀਂ ਕੁਐਸਚਨ ਉਹਨਾਂ ਨੂੰ ਕਰੋ, ਨੰਬਰ ਮੇਰੇ ਤੋਂ ਲੈ ਲਿਓ ਉਹਨਾਂ ਦਾ, ਜਾਂ ਮੈਂ ਤੁਹਾਨੂੰ ਦੇ
6: ਦੂੰਗਾ ਨੰਬਰ। ਨਹੀਂ ਨੰਬਰ ਭਾਜੀ,
1: ਜਾਂ ਜਿੱਦਣ ਕਿਸੇ ਦਿਨ ਆਪਣੇ ਨਾਲ ਇੰਟਰਵਿਊ ਕਰਨ ਆਏ ਜਾਂ ਫੋਨ ਤੇ, ਆਪਾਂ ਜ਼ਰੂਰ ਤੁਹਾਡਾ ਕੁਐਸਚਨ ਇਹ ਰੱਖ ਸਕਦੇ ਹਾਂ।
6: ਜ਼ਰੂਰ ਕੁਐਸਚਨ ਉਹਨਾਂ ਨੂੰ ਪੁੱਛੇ ਵੀ ਤੁਹਾਡੇ ਹੱਥ ਦੇ ਵਿੱਚ ਹੈਗਾ ਤੁਸੀਂ ਕੀ, ਤੁਸੀਂ ਕਾਰਨੀ ਤੋਂ 10% ਤੇਲ ਹੋਰ ਘਟਾ ਸਕਦੇ ਆ ਤੁਹਾਡੇ ਹੱਥ
1: ਦੇ ਵਿੱਚ? ਕਿਉਂਕਿ ਇਹ ਨਾ ਜਦ ਪਿਛਲੇ 3-4 ਪ੍ਰਧਾਨ ਮੰਤਰੀਆਂ ਦੇ ਨਾਲ ਵੱਖ-ਵੱਖ ਵਿਜ਼ਿਟਾਂ ਤੇ ਗਏ ਨੇ, ਇੱਕੇ ਕੈਨੇਡਾ ਦੇ ਵਿੱਚ ਜਿੱਥੇ ਤੱਕ ਮੈਨੂੰ ਲੱਗਦਾ ਵੀ ਇੱਕ ਬੰਦੇ ਨੂੰ ਮਾਣ ਹਾਸਲ ਹੋਇਆ, ਜਿਹੜਾ ਤਕਰੀਬਨ ਪਿਛਲੇ 3-4 ਪ੍ਰਧਾਨ ਮੰਤਰੀ ਨਾਲ ਵੱਖ-ਵੱਖ ਦੇਸ਼ਾਂ ਦੀ ਸਰਕਾਰੀ ਫੇਰੀ ਤੇ ਗਿਆ ਹੋਵੇ। ਜਦ ਆਪਾਂ ਕਿਸੇ ਦੇ ਨਾਲ ਪ੍ਰਧਾਨ ਮੰਤਰੀ ਦੇ ਨਾਲ ਜਾਂਦੇ ਹਾਂ, ਬਹੁਤ ਵੱਡੀ ਗੱਲ ਆ, ਛੋਟੀ ਗੱਲ ਤਾਂ ਹੈ ਨਹੀਂ, ਪਹਿਲੀ ਗੱਲ ਤਾਂ ਇੱਕ।
6: ਹਾਂਜੀ ਨਹੀਂ, ਉਹ ਤਾਂ ਚਲੋ ਮੰਨਦੇ ਭਾਜੀ,
1: ਦੂਜੀ ਗੱਲ ਜਦ ਉਹਦੇ ਨਾਲ ਕਿਤੇ ਡਿਨਰ ਚੱਲਦਾ, ਲੰਚ ਚੱਲਦਾ ਜਾਂ ਬ੍ਰੇਕਫਾਸਟ ਹੁੰਦਾ ਹੋਊਗਾ, ਕੋਈ ਨਾ ਕੋਈ ਤਾਂ ਬੰਦਾ ਆਪਣਾ ਕੁਐਸਚਨ ਰੱਖਦਾ ਹੀ ਹੈ, ਚਾਹੇ ਇੱਕ ਰੱਖੇ ਚਾਹੇ 10 ਰੱਖੇ।
6: ਪੱਤਰਕਾਰ ਹੈ ਇੰਡੀਆ ਤੋਂ ਜਲੰਧਰ ਤੋਂ, ਇਹਨਾਂ ਉਹ
1: ਤਾਂ ਮੈਂ ਤੁਹਾਨੂੰ ਤਾਂ ਹੀ ਕਹਿ ਰਿਹਾ ਨਾ, ਤਾਂ ਹੀ ਮੈਂ ਦੱਸ ਰਿਹਾ ਨਾ, ਪੱਤਰਕਾਰ ਤਾਂ ਇੱਥੇ ਬਹੁਤ ਫਿਰਦੇ ਨੇ ਮੇਰੇ, ਮੈਂ ਤਾਂ ਚੱਲ ਆਉਂਦਾ ਨਹੀਂ ਉਹ ਗੱਲਾਂ 'ਚ, ਆਪਣੇ ਤੋਂ ਤਾਂ ਕਿੰਨੇ ਲੋਕ ਨੇ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ, ਅੱਧੇ ਉੱਧਰ ਅੱਧੇ ਉੱਧਰ, ਉਹ ਫਿਰ ਗੋਦੀ ਮੀਡੀਆ ਹੀ ਉਹਨਾਂ ਨੂੰ ਕਿਹਾ ਗਿਆ। ਜਦ ਕੋਈ ਸੁਣੋ ਹੁਣ, ਜਦ ਕੋਈ ਮੋਦੀ ਦੀ ਗੱਲ ਕਰਦਾ, ਅਮਿਤ ਸ਼ਾਹ ਦੀ ਗੱਲ ਕਰਦਾ, ਬਾਦਲਾਂ ਦੀ ਗੱਲ ਕਰਦਾ, ਕੈਪਟਨ ਦੀ, ਭਗਵੰਤ ਦੀ, ਫਿਰ ਕਹਿੰਦੇ ਨੇ ਗੋਦੀ ਮੀਡੀਆ ਜੀ, ਉਹਨਾਂ ਦੇ ਪੱਖਪਾਤ ਕਰਦਾ, ਫਿਰ ਇੱਥੇ ਵਾਲੇ ਮੀਡੀਆ ਨੂੰ ਤੁਸੀਂ ਗੋਦੀ ਮੀਡੀਆ ਨਹੀਂ ਕਹਿ ਸਕਦੇ?
6: ਇੱਥੇ ਵੀ ਹਰਜੀਤ ਭਾਜੀ ਤੁਸੀਂ ਦੇਖਿਆ ਹੋਣਾ, ਜਿਹੜੇ ਅੱਧੇ ਸਵੇਰ ਨੂੰ ਪਕੌੜੇ, ਜਿਹੜਾ ਲੰਚ ਆਪਣੇ ਬ੍ਰੇਕਫਾਸਟ ਆ ਉਹ ਗੁਰਪ੍ਰੀਤ ਢਿੱਲੋਂ ਕਰਨਾ, ਤੇ ਜਿਹੜਾ ਲੰਚ ਆ ਉਹ ਕਿਸੇ ਹੋਰ ਪਾਸੇ ਕਰਨਾ, ਤੇ ਰਾਤ ਨੂੰ ਪੈਗ ਜਿਹੜੀ ਲੈਗ ਪੈਗ ਆ ਉਹ ਪੈਟਕ ਬਣਾਉਣਾ ਖਾਣੀ ਜਾ ਕੇ।
1: ਚੱਕ ਥੈਂਕ ਯੂ,
6: ਬਹੁਤ ਇਦਾਂ ਦੀ ਵੀ ਹੈਗੀ ਇੱਥੇ,
1: ਹਾਂ ਚੱਕ ਇਦਾਂ ਹੀ ਆ ਹਨਾ। ਗੋਦੀ ਮੀਡੀਆ ਕਹਿੰਦੇ ਆ, ਇਹ ਆਪਣੇ ਆਪ ਨੂੰ ਮੰਨਣਾ ਨੀ ਅਗਲੇ ਨੇ।
6: ਐਤਕੀ ਭਾਜੀ ਲੋਕੀ ਤੁਸੀਂ ਵੀ ਮੀਡੀਆ ਦੇ ਵਿੱਚ ਹੋ, ਰਾਈਟ, ਛੋਟੇ ਵੱਡੇ ਜਿਹੜੇ ਸਾਡੇ ਭਰਾ ਹੋ ਤੁਸੀਂ, ਪਰ ਐਤਕੀ ਤੁਸੀਂ ਦੇਖੋ ਵੀ ਲੋਕੀ ਭਰੇ ਪਏ ਆ, ਲੋਕਾਂ ਨਾਲ ਨਾ ਗੁਆਰਾ ਫੜਨਾ ਬਹੁਤ ਲੋਕਾਂ ਨੂੰ ਭਾਜੀ, ਟੈਕਸ ਹੀ ਨੀ ਦੇ ਹੋ ਰਿਹਾ ਯਾਰ। ਆ ਜਿਹੜਾ ਇੱਕ ਬੰਬ ਸਾਡੇ ਸਹਾਣੇ ਲਿਆ ਕੇ ਰੱਖਤਾ ਨੀ, ਆ ਜਿਹੜਾ ਗਰਭਜਾਲਾ
1: ਜਦੋਂ
6: ਉਹ ਬਣਿਆ, ਉਹ
1: ਗਰਭਜਾਲਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ।
6: ਮੈਂ ਕਿਹਾ ਭਾਜੀ ਉਹ ਨੀ ਦੱਸਿਆ, ਹੁਣ ਇਹ ਕਹਿੰਦੇ ਸਾਨੂੰ ਪੈਟਕ ਬਣਾਉਣੇ ਪੁੱਛਿਆ ਨੀ, ਉਹ ਤੁਸੀਂ ਦੀਵੇ ਪਹਿਲਾਂ ਕਦੇ ਨੀ ਬੋਲੇ,
1: ਉਹ ਗੱਲ ਆ ਗਈ ਨਾ। ਭਗਵੰਤ ਮਾਨ ਵਾਲੇ ਵੀ ਸਾਡੇ ਤਾਂ ਤਿੰਨ ਮਿੰਟ ਪਹਿਲਾਂ ਕਹਿੰਦਾ ਟੇਬਲਾਂ ਦੇ ਪੇਪਰ ਆਏ ਨੇ ਸਾਨੂੰ ਤਾਂ ਸਾਈਨ ਕਰਤੇ, ਉਹੀ ਗੱਲ ਹੋਈ ਸੀ ਨਾ
6: ਪਹਿਲਾਂ ਇਹ ਹੁਣ ਕਹਿੰਦੇ ਸਾਨੂੰ ਦੱਸਿਆ ਇਹਨੇ ਤਾਂ ਪਹਿਲਾਂ ਕਦੇ ਨੀ ਬੋਲੇ ਉਹ ਹੁਣ ਜੇ ਹੁਣ ਭਾਜੀ ਉਹ ਦੱਸਦੇ ਆ ਵੀ ਰੀਜਨਲ ਕੌਂਸਲਰ ਜਿਹੜਾ ਉਸ ਏਰੀਏ ਦੇ ਵਾਰਡ ਦੇ ਵਿੱਚ ਆ ਜਾਂ ਜਿਹੜਾ ਕੌਂਸਲਰ ਆ ਉਹ ਮਨਾ ਕਰ ਦੇਵੇ ਤਾਂ ਪੈਟਰਕ ਬਣਾਉਣ ਦੀ ਕੋਈ ਜ਼ਰੂਰਤ ਨੀ ਵੀ ਉਹ ਬਣਾ ਸਕਦਾ
1: ਤੇ ਉਹ ਕਰ ਨੀ ਸਕਦਾ ਪੈਟਰਕ ਤੋਂ ਬਿਨਾਂ
6: ਉਹ ਕਰ
1: ਹੈਗੀ ਵੀ ਉਹ ਤਾਂ ਬਿਨਾਂ ਕਰ ਦੂ ਕੈਂਸਲ ਉਹ
6: ਹਾਂਜੀ
1: ਉਹ ਤੋਂ ਬਿਨਾ ਉਹਦੀ ਕੀ ਜ਼ਰੂਰਤ ਹੈ
6: ਸਾਰੇ ਸੁੱਖ ਰੱਖੇ ਜੇ ਕਿਤੇ ਸਲਿੱਟ ਟੁੱਟ ਗਈ ਹੈ
1: ਬਾੜ ਪਤਾ ਨਹੀਂ ਕਿਹੜੀ ਪੈਂਦੀ ਹੈ ਕਿਹੜੀ ਬਾੜ ਪੈਂਦੀ ਹੈ ਏਰੀਏ 'ਚ ਬਵੇੜ ਤੱਕ ਰਹਿ ਗਈ ਫੁਰੇ ਚਲ ਗਈ
6: ਪਰ ਉਹ ਬੰਦੇ ਨੇ ਦੇਖੋ ਕਿੰਨਾ ਧੋਖਾ ਕੀਤਾ ਹਨਾ ਪਬਲਿਕ ਦੇ ਨਾਲ ਜੇ ਉਹ ਭਾਜੀ ਉਹ ਗਰਮ ਲੂਹ ਹੋਣ ਲੱਗ ਪਿਆ ਨਾਰਥ ਅਮਰੀਕਾ ਸਭ ਤੋਂ ਲਾ
1: ਪਹਿਲਾਂ ਬਣੇ ਹੀ ਹੋਇਆ ਸੀ ਨਾ ਪਹਿਲਾਂ ਘੱਟ ਉਹਦੇ ਵਾਲਾ ਸੀ
6: ਛੋਟਾ ਸੀ ਭਾਜੀ ਛੋਟੀ ਕਪੈਸਿਟੀ ਸੀ ਇੰਨਾ ਨਹੀਂ ਸੀਗਾ ਇਹਨੀ ਤਾਂ ਹੁਣ ਉਹਨੂੰ ਫੜ ਕੇ ਨੀ ਧੂਆਂ ਕੱਢ ਸਿੱਟਾ ਫੜ ਕੇ ਤਾਂ ਨਾਰਥ ਵਾਲੇ ਕਿੰਨੀ ਜ਼ਮੀਨ ਖਾਲੀ ਆ ਉੱਥੇ ਫੂਕੀ ਜਾਣ ਜਾ ਕੇ ਜੋ ਮਰਜ਼ੀ ਕਰੀ ਜਾਣ ਯਾਰ
1: ਥੈਂਕ ਯੂ
6: ਪੁੱਛਣ ਵਾਲੇ ਹੈ ਨੀ ਉਹਨਾਂ ਨੂੰ
1: ਥੈਂਕ ਯੂ ਪੁੱਛਦੇ ਆਪਾਂ ਥੈਂਕ ਯੂ ਦੁਆਬਾ ਟਰੈਵਲ ਟੂਰ ਵਾਲਿਆਂ ਨਾਲ ਸੰਪਰਕ ਕਰ ਲਿਓ 905-796-8760 ਨੌਰਥ ਪਾਰਕ ਡਰਾਈਵ ਅਸੀਂ ਇੱਕ ਵੀਡੀਓ ਬਣਾਈ ਸੀ ਪਿੱਛੇ ਜੇ ਤਕਰੀਬਨ ਹੋ ਗਿਆ ਹੋਣਾ ਮੈਨੂੰ ਲੱਗਦਾ 20 ਕੁ ਦਿਨ ਸ਼ਾਇਦ ਮਹੀਨਾ ਹੋ ਗਿਆ ਹੋਣਾ ਅਤੇ ਉਹ ਵੀਡੀਓ ਦੇਖਦੇ ਇੱਕ ਉਹ ਮੇਰਾ ਕਿਤੇ ਨੰਬਰ ਸਾਡੀ ਟੀਮ ਨੇ ਮੇਰਾ ਲਾਤਾ ਥੱਲੇ ਨੰਬਰ ਉਹ ਸਾਰੇ ਲੋਕ ਮੈਨੂੰ ਕਾਲ ਕਰੀ ਜਾ ਰਹੇ ਆ ਨਾ ਮੈਂ ਇੱਕ ਬੇਨਤੀ ਸਭ ਨੂੰ ਕਰਦਾ ਤੁਹਾਡੇ 'ਚ ਵੀ ਬਹੁਤ ਵੈਨਕੂਵਰੋਂ ਸਸਕਾਚਵਾਨ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਫੋਨ ਆਉਂਦੇ ਆ ਨਾ ਟਿਕਟਾਂ ਦਾ ਨਾ ਦੱਸੋ ਜੀ ਫਲਾਨਾ ਮੈਂ ਇੱਕ ਕਹਿੰਦਾ ਵੀ ਉਹ ਦੁਆਬਾ ਟਰੈਵਲ ਵਾਲਿਆਂ ਦਾ ਨੰਬਰ ਆ 905-796-8760 ਕਿਸੇ ਨੇ ਵੀ ਟਿਕਟ ਦੀ ਕੋਈ ਜਾਣਕਾਰੀ ਲੈਣੀ ਹੈ ਬਹੁਤ ਬਹੁਤ ਫੋਨ ਆਏ ਮੈਨੂੰ ਮੈਨੂੰ ਐਂ ਸੀ ਵੀ ਜੇ ਮੇਰੀ ਵਾਲੀ ਮੇਰੀ ਆਪਣੀ ਏਜੰਸੀ ਹੁੰਦੀ ਟਰੈਵਲ ਦੀ ਸ਼ਾਇਦ ਆਪਾਂ ਵੀ ਇਲੈਕਸ਼ਨ ਲੜ ਲੈਂਦੇ ਕੋਈ ਪਰ ਵਧੀਆ ਵਧੀਆ ਸੀ ਟਿਕਟਾਂ ਦਾ ਰੇਟ ਸਾਰਿਆਂ ਦਾ ਕਰਿਓ ਇੱਕ ਵਾਰ ਪਤਾ ਜੇ ਤੁਸੀਂ ਜਾਣਾ ਚਾਹੁੰਦੇ ਹੋ ਇੰਡੀਆ ਪਾਕਿਸਤਾਨ ਵਰਲਡ ਵਾਈਡ ਕਿਤੇ ਵੀ 905-796-8760 ਦੇ ਸੰਪਰਕ ਕਰ ਲਿਓ ਕੁਆਲਟੀ ਲੋਜਿਸਟਿਕ ਵਾਲਿਆਂ ਨਾਲ ਸੰਪਰਕ ਕਰ ਲਿਓ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਹੈ ਇਹਨਾਂ ਨੂੰ 416-717-2969 ਅਤੇ ਜਗਤਾਰ ਸਿੰਘ ਚੱਠਾ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ ਜਸਵੀਰ ਭਾਜੀ ਹੋਣਾ ਨਾ 416-455-9911 ਗੁਰਬਖਸ਼ ਭਾਜੀ ਹੁਣੀ ਹੋਣਗੇ ਉੱਥੇ ਐਪਲੀਕੇਸ਼ਨ ਅੱਜ ਕਰ ਦਿਓ ਕੱਲੂ ਚੜ ਜਾਓ ਕੰਮ ਤੇ 1497 ਬੁਲੇਵਾਰਡ ਯੂਨਿਟ ਨੰਬਰ 4 ਈਟੋਵਿਕ ਦੇ ਵਿੱਚ ਸਟੀਲ ਐਂਡ ਐਲਵੀਆਂ ਦੇ ਏਰੀਆ ਖਬਰਾਂ ਕਰੀਏ ਖਬਰਾਂ ਵਾਲੇ ਪਾਸੇ ਨੂੰ ਜਾਣਾ ਆਪਾਂ ਕਿ ਨਹੀਂ ਜਾਣਾ ਦੱਸ ਦਿਓ ਪਹਿਲਾਂ ਚਲੋ ਥੋੜ੍ਹੀਆਂ ਥੋੜ੍ਹੀਆਂ ਉਹ ਲੈਂਦੇ ਹਾਂ ਸ਼ਹਿਰ 43 ਬਾਈ ਸਤਿ ਸ਼੍ਰੀ ਅਕਾਲ ਜੀ ਜੀ ਕੁਲਦੀਪ ਜੀ
7: ਹਾਂਜੀ ਹਾਂਜੀ ਤੁਹਾਨੂੰ ਤੁਹਾਡੇ ਬਾਈ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਚੜ੍ਹਦੀ
1: ਕਲਾ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ
7: ਬੱਜਾ ਜੀ ਸਾਹਿਬ ਬੇਨਤੀ ਇਹੀ ਆ ਬਈ ਕੁਐਸਚਨ ਸਾਰਿਆਂ ਦੇ ਆ ਇਸ਼ੂ ਸਾਰਿਆਂ ਦੇ ਆ ਪਰ ਇੱਕ ਕੰਮ ਜ਼ਰੂਰ ਕਰਿਓ ਵੋਟ ਜ਼ਰੂਰ ਪਾਇਓ
1: ਵੋਟ ਜ਼ਰੂਰ ਪਾਇਓ ਅੱਛਾ ਤੁਹਾਡੇ ਸ਼ਹਿਰ 'ਚ ਵੀ ਵੋਟਾਂ ਆਈਆਂ
7: ਕੀ ਗੱਲ ਸਾਡਾ
1: ਨਹੀਂ ਮੈਂ ਕਿਹਾ ਕਹਿੰਦਾ ਸਾਡੇ ਵਾਲੇ ਜੀ ਇੱਧਰ ਰੌਲਾ ਪੈਂਦਾ ਤੁਹਾਡੇ ਵਾਲੇ ਨਾ ਹੋਵੇ ਇੱਧਰ
7: ਉਹ ਵੱਖਰੀ ਗੱਲ ਆ ਵੀ ਇੱਧਰ ਤਾਂ ਵਿਆਹ ਨੂੰ ਚਾਹ ਵਾ ਸਾਡੇ ਇੱਧਰ ਜਾਂਦੇ
1: ਚਾਹ ਚੜਿਆ ਵਾ ਲੋਕ ਚਾਣੀਆਂ ਕਨਾਤਾਂ ਲਾਈ ਫਿਰਦੇ ਨੇ
7: ਪੂਰਾ ਪੂਰੀ ਪੂਰੀ ਤਿਆਰੀ ਆਪਾਂ ਤਾਂ ਐਡਵਾਂਸ ਹੀ ਪਾਉਣੀ ਆ ਜੀ
1: ਚਲੋ ਥੈਂਕ ਯੂ ਲਵ ਜੀ
7: ਆਪਣਾ ਨਹੀਂ ਵੋਟ ਵੋਟ ਵੋਟ ਪਾਉਣੀ ਚਾਹੀਦੀ ਆ ਬਾਕੀ ਉਹ ਜਿਹੜਾ ਲੈਣਾ ਨਾ ਆਪ ਨਹੀਂ ਕਰਾ ਰਿਹਾ ਨਾ ਆਪਣੇ ਅਰੋੜਾ ਸਾਹਿਬ
1: ਹਾਂਜੀ
7: ਉਹ ਇੱਥੇ ਅਸੀਂ ਕਰਾਇਆ ਸੀ ਮੈਂ ਤਾਂ ਅਨਫੋਰਚੁਨੇਟਲੀ ਥੋੜਾ ਜਿਹਾ ਨਾ ਮਿਸ ਕਰ ਗਿਆ ਸਟਾਰਟਿੰਗ ਤੋਂ ਮੈਂ ਵੀ ਇੱਥੇ ਬ੍ਰਾਂਟਨ
1: ਜਾਣਾ ਆ ਜਿਓ ਆ ਜਿਓ ਆਪਾਂ ਚੱਲਾਂਗੇ
7: ਹਾਂ ਵਧੀਆ ਫੈਮਿਲੀ ਸਟੋਰੀ ਆ ਜਰੂਰ ਜਾਣਾ ਚਾਹੀਦਾ ਜੀ ਉਹਨਾਂ ਤੇ ਅਚਾਨਕ ਵਾਲੀ ਟ੍ਰੀਟਮੈਂਟ ਰੱਖੀ ਹੋਈ
1: ਥੈਂਕ ਯੂ ਥੈਂਕ ਯੂ ਪ੍ਰੇਮ ਭਾਜੀ ਸਿੱਧੇ ਹੀ ਜੀ ਆਇਆਂ ਨੂੰ ਲੰਘਿਓ ਪ੍ਰੇਮ ਜੀ ਹੁਣੇ ਖੜੇ ਨੇ ਪ੍ਰੇਮਪਾਲ ਜੀ 2 ਤੇ 6 ਨੰਬਰ ਵਾਰਡ ਦੇ ਵਿੱਚੋਂ ਤੁਸੀਂ ਇਹਨਾਂ ਨੂੰ ਰੀਜਨਲ ਕੌਂਸਲਰ ਦੀ ਵੋਟ ਪਾਓ ਤੇ ਇਹਨਾਂ ਦੇ ਹੱਥ ਮਜ਼ਬੂਤ ਕਰੋ ਕਾਮਯਾਬੀ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਤੁਹਾਡੇ ਇਲਾਕੇ ਦੀ ਕਾਮਯਾਬੀ ਤੁਹਾਡੇ ਕੀ ਕਹਿੰਦੇ ਪ੍ਰੇਮ ਜੀ ਇੱਦਾਂ ਕਹਿੰਦੇ ਸੀ ਨਾ
7: ਬਿਲਕੁਲ ਜੀ ਬਿਲਕੁਲ ਤੁਹਾਡੀ
1: ਇਹਨਾਂ ਦੀ ਕਾਮਯਾਬੀ ਤੁਹਾਡੇ ਹਲਕੇ ਦੀ ਕਾਮਯਾਬੀ ਤੁਹਾਡੇ ਇਲਾਕੇ ਦੀ ਕਾਮਯਾਬੀ ਹੈ ਗੱਲ
8: ਗਰਵੇ ਦੀ ਗੱਲ ਹੋ ਰਹੀ ਸੀਗੀ
1: ਅੱਛਾ ਜੀ ਤਾਂ ਕਰ ਲਓ ਤੁਸੀਂ ਵੀ
8: ਹਾਂਜੀ ਆਪਾਂ ਨੂੰ ਸਲਾਮ ਲੈਂਡ ਲਾਰਡ ਕਿਹਾ ਹੈ ਵੈਸੇ ਉਦਾਂ ਨਾ ਆਪਾਂ ਜੇ ਹੈਗੇ ਆ ਤਾਂ ਫੇਰ ਆਉਣ ਦੇਣਾ ਚਾਹੀਦਾ ਹੈ ਨਾ ਫੇਰ ਵੋਟਾਂ ਪਾ ਦੋ ਉਹਨਾਂ ਨੂੰ ਦਰ ਕਿਉਂਕਿ ਸਲਾਮ ਲੈਂਡ ਲਾਰਡ ਅਸੀਂ ਜਦੋਂ ਟੈਸਟ ਕਰਦੇ ਸੀ ਤੇ ਜਨਾਬ ਹੁਣੀ ਬੈਟਰੀ ਬਣਾਉਣ ਤੇ ਉਹਨਾਂ ਦੀ ਸਲੇਟ ਨੇ ਆਪਾਂ ਨੂੰ ਸਲਾਮ ਲੈਂਡ ਲਾਰਡ ਕਿਹਾ ਹਨਾ ਕੀ ਆਪਾਂ ਸੱਚੀ ਸਲਾਮ ਲੈਂਡ ਲਾਰਡ ਆ ਫੇਰ ਆਪਾਂ ਵੋਟਾਂ ਪਾ ਦਈਏ ਨਾ
1: ਚੱਕ
8: ਤੇ ਜੇ ਨਹੀਂ ਤਾਂ ਫੇਰ ਵਾਕਿਆ ਸਰਕਾਰ ਚੇਂਜ ਹੋਣੀ ਚਾਹੀਦੀ ਕਿਉਂਕਿ ਇਹ ਬਹੁਤ ਵੱਡਾ ਸਾਡੇ ਨਾਲ ਖਿਲਵਾੜ ਹੀ ਹੋ ਰਿਹਾ ਨਾ ਇਕੱਲਾ ਇਹ ਨੀ ਸਾਰੇ ਪਾਸੇ ਮਤਲਬ ਕਰਪਸ਼ਨ ਦਾ ਨੋ ਟ੍ਰਾਂਸਪੇਰੈਂਸੀ ਹੈ ਨੋ ਅਕਾਉਂਟੇਬਿਲਿਟੀ
1: ਬਿਲਕੁਲ
8: ਟੈਕਸ ਗੋਇੰਗ ਅਪ ਅਪ ਬਹੁਤ ਕੁਛ ਆ ਭਾਜੀ ਬਹੁਤ ਕੁਛ ਆ ਟਿਕਟਾਂ ਸਾਨੂੰ ਪਹਿਲਾਂ ਸਿਟੀ ਨੇ ਪਾਸ ਕੀਤੇ ਡਰਾਈਵੇ ਨਾ ਉਸ ਤੋਂ ਬਾਅਦ ਟਿਕਟਾਂ ਵੀ ਸਾਨੂੰ ਮਿਲ ਰਹੀਆਂ ਨਾ
1: ਬਲਦੇਵ ਸਿੱਧੂ ਭਾਜੀ ਨੇ 2 ਚੀਜ਼ਾਂ ਭੇਜੀਆਂ ਮੈਨੂੰ ਕਹਿੰਦੇ ਫੁੱਫੜ ਜੀ ਕਹਿੰਦੇ ਤੇਰੀ ਭੂਆ ਮੇਰੀ ਇੱਕ ਨਹੀਂ ਸੁਣਦੀ ਮੈਂ ਕਿਹਾ ਫੁੱਫੜ ਜੀ ਰਿਮੋਟ ਵੀ ਕਦੇ ਟੀਵੀ ਤੋਂ ਪੁੱਛ ਕੇ ਚੱਲਦਾ ਹੈ ਇੱਕ ਉਹਨਾਂ ਨੇ ਭੇਜੀ ਆ ਬੌਬ ਭਾਜੀ ਦੀ ਫੋਟੋ ਆ ਬੌਬ ਦਸਾਂਝ ਸਾਹਿਬ ਦੀ ਮੈਂ ਪੜ੍ਹਦਾ ਨਾ ਯਾਰ, ਤੇ ਬਲਦੇਵ ਸਿੰਘ ਸਿੱਧੂ ਸਾਹਿਬ ਨੇ ਭੇਜੀ ਆ, ਮੇਰਾ ਚ ਕੋਈ ਨੀ, ਮੈਨੂੰ ਉਹਨਾਂ ਨੇ ਲਿਖਿਆ ਵੀ ਪੜ੍ਹਦੀ ਮਾੜਾ ਜਿਹਾ। ਦੁਸਾਂਝ ਵੱਲੋਂ ਇਸ ਵਾਰ ਉਹਦੀ ਹਮਾਇਤ, ਪਿਛਲੀ ਵਾਰ ਬੌਬ ਨੇ ਤਿੱਖਾ ਹਮਲਾ ਕਰਦਿਆਂ ਦੱਸਿਆ ਸੀ ਪੈਟਰਿਕ ਨੂੰ ਭ੍ਰਿਸ਼ਟ, ਲੋਟੂ ਅਤੇ ਗੈਰ ਜ਼ਿੰਮੇਵਾਰ, ਪਰ ਇਸ ਵਾਰ ਸੁਰ ਬਦਲੇ ਨੇ, ਕਿਉਂਕਿ ਬੌਬ ਦੁਸਾਂਝ ਭਾਜੀ ਨੇ ਪੈਟਰਿਕ ਬਰਾਊਨ ਦੀ ਸਪੋਰਟ ਕਰਤੀ, ਜੇ ਕਿਸੇ ਨੂੰ ਨਾ ਪਤਾ ਹੋਵੇ ਮੈਂ ਵੀ ਦੱਸ ਦਿੰਦਾ, ਤੇ ਹੁਣ ਉਹਨਾਂ ਨੇ ਕੀ ਸੋਚ ਕੇ ਸਪੋਰਟ ਕਰੀਏ ਇਹ ਪਰਮਾਤਮਾ ਜਾਣਦਾ, ਜਾਂ ਉਹਨਾਂ ਨੂੰ ਪੁੱਛ ਲਿਓ।
8: ਸੁਰ ਬਦਲੇ ਕਿਉਂ, ਇਹ ਵੀ ਇੱਕ
1: ਵੀ ਕੁਐਸਚਨ ਹੈ 100%, 100%,
8: ਕਿਉਂਕਿ ਸੁਰ ਬਦਲੇ ਕਿਉਂ, ਇਹਦਾ ਮਤਲਬ ਕਿ ਹੁਣ ਪੈਟਰਿਕ ਸਾਹਿਬ ਫੇਰ ਦੁੱਧ ਦੇ ਧੋਤੇ ਹੋ ਗਏ, ਉਦੋਂ ਜਦੋਂ ਇਲੈਕਸ਼ਨ ਆਪ ਲੜ ਰਹੇ ਸੀ ਤੇ ਉਦੋਂ
1: ਜਦੋਂ ਤਾਂ ਲੋਕਾਂ ਦੇ ਪੈਰ ਪੈ ਗਏ। ਚਲੋ ਥੈਂਕ ਯੂ ਪ੍ਰੇਮ ਭਾਜੀ, ਥੈਂਕ ਯੂ ਸੋ ਮਚ, ਥੈਂਕ ਯੂ। ਜਸਜੀਤ ਭਾਜੀ ਸਤਿ ਸ਼੍ਰੀ ਅਕਾਲ ਜੀ, ਜੀ ਆਨੂੰ ਲਵ ਯੂ
9: ਜੀ, ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਤੇ ਮੈਂ ਨਾ ਇੱਕ ਬੜੀ ਗੱਲ ਐਡ ਕਰਨੀ ਚਾਹੁੰਦਾ, ਜਿਹੜੇ ਬਾਈ ਸਾਹਿਬ ਵੀਰਾ ਜੀ ਕਹਿ ਗਏ ਸੀ ਨਾ ਪਹਿਲਾਂ ਵੀ ਇਹਨਾਂ ਨੇ ਦਸ ਸਟੈਂਡ ਬੋਰਡ ਦਾ ਜੀ, ਮੈਂ 9-10 ਬਾਰ ਚ ਰਹਿੰਦਾ, ਨਾ ਮੇਰੀ ਬੋਰਡ ਦਾ ਤੇ ਨਾ ਮੇਰਾ ਕੋਈ ਸਕੋਰਟ ਹੈ। ਮੈਂ ਦੱਸਦਾ ਜੀ, ਆਪਾਂ ਸਾਰੇ ਕੰਮ ਕਾਰ ਕਰਦੇ ਹਾਂ, ਆਪਾਂ ਨੂੰ ਕੁਛ ਨੀ ਪਤਾ ਹੁੰਦਾ, ਸਵੇਰੇ ਚਲੇ ਗਏ ਸ਼ਾਮ ਨੂੰ ਆ ਗਏ, ਗੈਸ ਦੀ ਪ੍ਰਾਈਸ ਵੱਧ ਰਹੀ ਹੈ, ਉਹਦੇ ਨਾਲ GST ਵੱਧ ਰਿਹਾ, ਜੇ ਆਪਾਂ ਢਿੱਡ ਦੁਖੂਗਾ ਤਾਂ ਆਪਾਂ ਸਰਕਾਰ ਨੂੰ ਕਹਾਂਗੇ, ਸਰਕਾਰ ਤਾਂ ਹੀ ਸੋਚੂਗੀ ਨਾ, ਜਿਹੜੇ ਸਰਕਾਰ ਦੀ ਤਾਂ ਪੈਸੇ ਜਾ ਰਹੇ ਨੇ, ਉਹਨਾਂ ਨੇ ਇੱਕ ਈਮੇਲ ਲਿਖੀ
1: ਚੇਤਾ ਆ ਗਈ, ਹਾਂ ਬਿਲਕੁਲ 100%।
9: ਦੂਜੀ ਗੱਲ ਨਸ਼ੇ ਖਾਤਰ ਦੀ, ਆਪਾਂ ਨੂੰ ਪਤਾ ਸਕੂਲਾਂ ਚ ਕੀ ਹੁੰਦਾ ਜੀ, ਰੇਪ ਹੁੰਦੀ ਹੈ, ਉਹਨਾਂ ਨੇ ਕਿਹਾ ਕੈਮਰੇ ਲਾਓ, ਉਹਨਾਂ ਨੇ ਸਾਰੇ ਬਾਬਿਆਂ ਨੂੰ ਇਹ ਗੱਲ ਕਹੀ ਭਾਈ ਕੈਸ਼ ਆ ਬੱਚਿਆਂ ਭੇਜੋ, ਜਾਂ ਬੱਚਿਆਂ ਨੂੰ ਕੈਸ਼ ਲੈ ਕੇ ਜਾਓਗੇ ਤਾਂ ਬੱਚੇ ਤੁਹਾਡੇ ਉੱਤੇ ਗਲਤ ਕੰਮ ਖਰਚਦੇ ਨੇ, ਤੁਸੀਂ ਬੱਚਿਆਂ ਤੇ ਨਿਗਾਹ ਰੱਖੋ, ਬੱਚਿਆਂ ਸੈਲਫੋਨ ਤੇ ਨਿਗਾਹ ਰੱਖੋ, ਤੁਸੀਂ ਦੱਸੋ ਵੀ ਕਿਹੜੇ ਟਰਸਟੀ ਤੋਂ ਇੰਨੀ ਗੱਲਾਂ ਕਹੀਆਂ ਨੇ, ਜਿਹਨੇ ਇੰਨੀਆਂ ਗੱਲਾਂ ਕਹੀਆਂ, ਸਾਨੂੰ ਜੇ 10 ਬੰਦੇ ਨੂੰ 100 ਨੂੰ ਕਹੀ ਤਾਂ 5-10 ਦਸ ਪੱਲੇ ਪਈ ਹੋਣੀ ਨਾ ਕਿਸੇ ਦੇ, ਇਹਨੂੰ ਕਹਿੰਦੇ ਨਹੀਂ ਜੀ ਲੋਕਾਂ ਦਾ, ਚਾਹੇ ਜੇ ਮਰਜ਼ੀ ਹੈ ਬੰਦਾ, ਲੇਕਿਨ ਸਾਨੂੰ ਅੱਜ ਤੱਕ ਨੀ ਪਤਾ ਜਿਹੜੀਆਂ ਗੱਲਾਂ ਉਹਨੇ ਸਾਨੂੰ ਆਪਣੇ ਗਰੁੱਪ ਦੇ ਵਿੱਚ ਤੁਹਾਡੇ ਗਰੁੱਪ ਚ
1: ਸਾਰਿਆਂ ਚ ਪਾਉਂਦੇ ਆ, ਇਕੱਲੇ ਇਕੱਲੇ ਦੇ ਘਰ ਘਰ ਚ ਵੀ ਫੋਨ ਹਰੇਕ ਦੇ ਉਹ ਹੈਗੇ ਨੇ, ਬਿਲਕੁਲ
9: ਸਾਨੂੰ ਪਤਾ ਹੀ ਨੀ ਹੈ ਜੀ ਇਹਨਾਂ ਗੱਲਾਂ ਬਾਰੇ ਵੀ ਸਕੂਲਾਂ ਦੇ ਵਿੱਚ ਆਹ ਗੱਲਾਂ, ਜੋਬਾਂ ਪਾਣੀਆਂ ਭਾਈ, ਜੋਬ ਨਿਕਲੀ ਹੋਈ ਉੱਥੇ ਸਕੂਲਾਂ ਦੇ ਵਿੱਚ,
1: ਫਿਰ ਕਈ ਹੁੰਦੇ ਆ ਨਾ ਸਪੋਰਟਰ, ਚਾਹੇ ਮੈਂ ਵੀ ਆ ਉਹਨਾਂ ਚ, ਚਾਹੇ ਕੋਈ ਵੀ ਲਾ ਲਓ, ਉਹ ਅਸੀਂ ਨਾ ਫਿਰ ਇੱਕ ਜਿਹੜਾ ਸਾਨੂੰ ਬੰਦਾ ਕੋਈ ਵੀ ਚੰਗਾ ਲੱਗਦਾ ਸਾਨੂੰ, ਉਹ ਤੋਂ ਬਿਨਾਂ ਕੋਈ ਹੋਰ ਚੰਗਾ ਲੱਗਦਾ ਹੀ ਨਹੀਂ ਹੁੰਦਾ।
9: ਮੈਂ ਇਹ ਕਹਿਣਾ ਚਾਹੁੰਦਾ, ਦੇਖੋ ਆਪਾਂ ਇਹ ਨੀ ਕਹਿੰਦਾ ਜਿਹਨੂੰ ਮਰਜ਼ੀ ਬੋਲਦਾ, ਸਹੀ ਗੱਲ ਤਾਂ ਤੁਸੀਂ ਆਪਣੇ ਆਪ ਚੀਜ਼ ਚ ਖੜ ਕੇ ਦੇਖੋ,
1: ਬਿਲਕੁਲ,
9: ਮੈਂ 8 ਸਾਲ ਕੰਮ ਕਰਿਆ ਵੀ ਮੈਨੂੰ ਮੈਂ ਕੀ ਚੇਂਜ ਹੀ
1: ਲਿਆਂਦੀਆਂ,
9: ਜੇ ਨਹੀਂ ਲਿਆਂਦੀ ਕਿ ਨਵਾਂ ਬੰਦੇ ਨੇ ਪਹਿਲਾਂ ਆਪਣੇ ਆਪ ਨੂੰ ਪ੍ਰੂਵ ਕਰਿਆ, ਮਾੜਾ ਮੋਟਾ ਚਾਹੇ 10% ਪ੍ਰੂਵ ਕਰਿਆ, ਉਹਨੂੰ ਗਿਵ ਚਾਂਸ, ਦੇਖੋ ਕੀ ਹੁੰਦਾ ਕੀ ਨਹੀਂ ਹੁੰਦਾ, ਬਾਕੀ ਨਹੀਂ ਤਾਂ ਆਪਾਂ ਸ਼ਰਮ ਲੈਣ ਲੋੜ ਤਾਂ ਹੈਗੀ ਹੈ ਜੀ, ਤੁਹਾਨੂੰ ਪਤਾ ਕਹਿੰਦੇ ਗੰਦ ਚ ਨਾ ਆ ਕੇ ਬੰਦਾ ਸਾਫ਼ ਸੁਥਰਾ ਹੁੰਦਾ, ਪੂਰਾ ਇੱਦਾਂ ਹੀ ਹੋਇਆ ਜੀ, ਗੰਦ ਚ ਨਾ ਆ ਕੇ ਸਾਫ਼ ਸੁਥਰਾ ਹੋ ਗਿਆ ਜੀ, ਉਹ ਚੱਕਰ ਹੈ।
10: ਬੋਲੀ ਜਾਂਦਾ, ਆਪਣਾ ਦਿਮਾਗ ਵਰਤਣਾ ਚਾਹੀਦਾ, ਵੋਟ ਪਾਉਣ ਨੂੰ ਵੋਟ ਜਰੂਰ ਪਾਉਣੀ ਚਾਹੀਦੀ।
1: ਚਲੋ ਥੈਂਕ ਯੂ ਭਾਜੀ, ਥੈਂਕ ਯੂ, ਥੈਂਕ ਯੂ, ਬਿਲਕੁਲ ਜੀ, ਹੁਣ ਨਾ ਕੋਈ ਵੀ ਕਾਲ ਕਰਿਓ, 16 ਕੱਢ ਦੋ, ਲਖਵਿੰਦਰ ਮਲਤਾਨੀ ਭਾਜੀ ਦਾ ਵੀ ਫੋਨ, ਸੋਰੀ ਮੈਸੇਜ ਆ ਮਲਤਾਨੀ ਭਾਜੀ, ਥੈਂਕ ਯੂ ਸੋ ਮਚ ਤੁਹਾਨੂੰ ਵੀ। ਤੇ ਪਰਮਿੰਦਰ ਜੀ ਲੰਗਾ, ਸਤਿ ਸ਼੍ਰੀ ਅਕਾਲ ਜੀ ਆਨੂੰ
11: ਜੀ, ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ
1: ਅਕਾਲ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਕਰੀਏ ਹੁਣ ਖਬਰਾਂ ਥੋੜੀਆਂ, 10 ਕੁ ਮਿੰਟ ਜਿਹੜੇ ਰਹਿਣਗੇ। 8520 ਤੋਂ ਰੇਸ਼ਮ ਭਾਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਪਿਆਰ ਭਰੀ, ਤੇ ਨਾਲ ਦੀ ਨਾਲ 6621 ਤੋਂ ਵੀ ਭਾਜੀ ਦਾ ਗੁੱਡ ਮਾਰਨਿੰਗ ਦਾ, ਸਤਿ ਸ਼੍ਰੀ ਅਕਾਲ, ਸੇਮ ਜਿਹਾ ਮੈਸੇਜ ਆ ਤੁਹਾਡਾ ਦੋਨਾਂ ਦਾ, 1872 ਤੋਂ ਵੀ ਖਾਸਾ ਕੁਛ ਭੇਜਤਾ, ਅੱਛਾ ਤਨਖਾਹ ਭੇਜੀ ਇਹਨਾਂ ਨੇ, ਮੈਂ ਬਾਅਦ 'ਚ ਪੜ੍ਹਦਾ, ਮੇਰ ਸੈਲਰੀ ਖਾਸੀ ਆ, ਚਲੋ 5676 ਤੋਂ ਵੀ ਇਹਨਾਂ ਨੇ ਵੀ ਮੈਨੂੰ ਸੈਲਰੀਆਂ ਭੇਜੀਆਂ, ਥੈਂਕ ਯੂ ਭਾਜੀ। ਅਤੇ ਸੰਧੂ ਸਾਹਿਬ ਨੇ ਵੀ ਸੈਲਰੀਆਂ ਚੱਕ ਕੇ ਭੇਜਤੀਆਂ, ਅੱਜ ਸਾਰੀ ਸੈਲਰੀ ਵਾਲੇ ਪਾਸੇ ਨੂੰ, 8475 ਤੋਂ ਕਹਿੰਦੇ ਵਾਹਿਗੁਰੂ ਅੰਗ ਸੰਗ ਸਾਈ ਰਹਿਣ ਜੀ, ਥੈਂਕ ਯੂ। ਅਤੇ ਪਰਮਿੰਦਰ ਜੀ, ਤੁਸੀਂ ਇੱਧਰ ਨੂੰ ਆਵੋ ਮਾੜਾ ਜਿਹਾ, ਫਿਰ ਮੈਂ ਇੱਧਰਲੀਆਂ ਖਬਰਾਂ ਕਰਦਾ। ਕਹਿੰਦੇ ਭਾਰਤੀ ਚੋਣ ਕਮਿਸ਼ਨ ਖਿਲਾਫ ਸਿਆਸੀ ਭੜ ਜ਼ਿਆਦਾ ਹੋ ਗਿਆ, ਚੱਕ ਲਏ ਹੈ ਆਪਣੇ ਭੈਣ ਭਰਾ ਦੋਨੇ ਉਹ
11: ਜੀ? ਬਿਲਕੁਲ, ਲਗਾਤਾਰ ਜਿਹੜਾ ਭਾਰਤੀ ਚੋਣ ਕਮਿਸ਼ਨ SIR ਨੂੰ ਲੈ ਕੇ ਜਿਹੜਾ ਸੰਘਰਸ਼ ਦਿੱਲੀ ਦੇ ਵਿੱਚ ਚੱਲ ਰਿਹਾ, ਔਰ ਅੱਜ ਇਸ ਸੰਘਰਸ਼ ਦਾ ਇੱਕ ਨਵਾਂ ਪੜਾਅ ਦੇਖਣ ਨੂੰ ਮਿਲ ਰਿਹਾ, ਕਿਉਂਕਿ ਅੱਜ ਪਹਿਲੀ ਵਾਰ ਰਾਹੁਲ ਗਾਂਧੀ ਨੇ ਬੈਰੀਗੇਡ ਤੇ ਚੜ ਕੇ ਝੰਡਾ ਲਹਿਰਾਇਆ, ਔਰ ਜਿਹੜਾ ਜੰਤਰ ਮੰਤਰ ਆ ਜਾਂ ਜਿਹੜਾ ਆਕਾਸ਼ਵਾਣੀ ਭਵਨ ਆ ਜਾਂ ਜਿਹੜਾ ਚੋਣ ਕਮਿਸ਼ਨ ਦਾ ਦਫ਼ਤਰ ਆ, ਪੂਰੀ ਤਰ੍ਹਾਂ ਹਜ਼ਾਰਾਂ ਦੀ ਗਿਣਤੀ 'ਚ ਜਿਹੜੀ ਉੱਥੇ ਦਿੱਲੀ ਪੁਲਿਸ ਲੱਗੀ ਹੋਈ ਆ, ਔਰ ਗ੍ਰਿਫਤਾਰੀਆਂ ਵੀ ਹੋਈਆਂ ਨੇ ਰਾਹੁਲ ਗਾਂਧੀ ਔਰ ਪ੍ਰਿਅੰਕਾ ਗਾਂਧੀ ਦੀ, ਪਰ ਮੈਂ ਇਹ ਵੀ ਦੱਸਦਾ ਜਾਵਾਂ ਕਿ ਗ੍ਰਿਫਤਾਰੀ ਤਾਂ ਹੋ ਗਈ ਸੀ ਅਰਜੀਤ ਜੀ, ਪਰ ਪੁਲਿਸ ਹੁਣ ਉੱਥੋਂ ਉਹਨਾਂ ਨੂੰ ਕਿਵੇਂ ਲੈ ਕੇ ਜਾਵੇ, ਸੋ ਉੱਥੇ ਧਰਨੇ ਤੇ ਬੈਠੇ ਨੇ, ਆਲਰੇਡੀ ਗ੍ਰਿਫਤਾਰ ਨੇ, ਪਰ ਉੱਥੋਂ ਭੀੜ
1: ਤੁਹਾਡੀ ਆਵਾਜ਼ ਕੱਟ ਗਈ। ਹੈਲੋ, ਬਣਦੀ ਨੇ ਗੱਲ? ਹੈਲੋ ਹੈਲੋ, ਨਹੀਂ ਚਲੋ ਕੋਈ ਨਾ, ਤੁਹਾਨੂੰ ਬਾਅਦ ਚ ਲਾ ਲੈਂਦੇ ਹਾਂ ਜੀ। ਰਾਜ ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
12: ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੋ ਜੀ
1: ਸਤਿ ਸ਼੍ਰੀ ਅਕਾਲ ਜੀ
12: ਜੀ,
1: ਕਿੱਦਾਂ ਕਿੱਦਾਂ ਕਿੱਦਾਂ ਲੰਘਿਆ ਜੀ ਆਇਆਂ ਨੂੰ?
12: ਹਾਂਜੀ ਚੜ੍ਹਦੀ ਕਲਾ ਜੀ, ਮੈਂ ਕਹਿੰਦਾ ਸੀਗਾ ਥੈਂਕ ਯੂ ਤੁਸੀਂ ਮੇਰੀ ਬਣੀ ਤੁਸੀਂ ਮਦਦ ਤੇ ਸਾਡੀ ਕੈਂਪ ਲਾਂਚ ਤੇ ਸੀਗੇ ਜੀ ਇਸ ਵੀਕਐਂਡ।
1: ਨਹੀਂ ਥੈਂਕ ਯੂ ਸੋ ਮਚ ਤੁਹਾਡਾ, ਤੁਸੀਂ ਇਨਵਾਈਟ ਕੀਤਾ ਤੇ ਆਪਾਂ ਫਿਰ ਕਰੀਆਂ ਉੱਥੇ ਗੱਲਾਂ ਬਾਤਾਂ।
12: ਹਾਂਜੀ ਹਾਂਜੀ, ਤੇ ਵੇਖੋ ਨਾ ਕਹਿੰਦੀ ਸੀਗੀ ਜਿਹੜਾ ਗਾਰਬੇਜ ਵਾਲਾ ਪਲਾਂਟ ਨਹੀਂ ਬਣ ਰਿਹਾ, ਇਹ ਵਾਰਡ 7-8 ਚ ਬਣਦਾ ਜੀ।
1: ਇਹ 7-8 ਬਣਦੀ ਆ?
12: ਹਾਂਜੀ 7-8 ਬਣਦਾ, ਕਿਉਂਕਿ ਜਿਹੜਾ ਸਾਡਾ 3-4 ਹੈ ਸਾਡਾ ਡਿਕਸੀ ਦੇ ਮੁੱਕ ਜਾਂਦਾ ਵਾ ਤੇ ਡਿਕਸੀ ਦੇ ਦੂਜੇ ਪਾਸੇ ਉਹ 7-8 ਪੈਂਦਾ ਜੀ।
1: ਅੱਛਾ
12: ਹਾਂਜੀ 7-8 ਚ ਬਣਦਾ, 7-8 ਚ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਜਿਹੜਾ ਸਿਟੀ ਕੌਂਸਲਰ ਹੈ ਉਸ ਲਈ ਕੋਈ ਹੈ ਨੀ ਸਾਡਾ ਰੇਟ ਨੂੰ, ਪੁਰਾਣਾ ਸਾਰੇ ਨਵੇਂ ਹੀ ਆ ਤੇ ਆਪਣਾ ਫਰਜ਼ ਬਣਦਾ
1: ਕਿ ਜਿਹੜਾ ਪੁਰਾਣਾ ਸੀ ਉਹ ਓਰੀਜਨਲ ਕੌਂਸਲਰ ਖੜ ਗਿਆ ਰੋਡ ਪਾਵਰ
12: ਕੀ ਸੀ ਉਹਦਾ ਓਰੀਜਨਲ ਨਹੀਂ। ਹਾਂਜੀ ਕੀ ਕਹਿੰਦੇ
1: ਰੋਡ ਪਾਵਰ ਖਰੇ ਕੀ ਨਾਮ ਸੀ ਉਹਦਾ, ਇਹੋ ਜਿਹਾ ਕੁਛ ਨਾਮ ਸੀ।
12: ਹਾਂਜੀ ਹਾਂਜੀ ਹਾਂਜੀ, ਉਹ ਓਰੀਜਨਲ ਨਹੀਂ ਕੱਢ ਗਿਆ ਜਿਹੜਾ ਓਰੀਜਨਲ ਹੈ ਮੇਰੇ ਖਿਆਲ ਕੀ ਕਹਿੰਦੇ ਕੈਲਡ ਨਹੀਂ ਕਿਹਾ, ਮੈਂ ਤਾਂ ਬਾਲ ਦੇਖਿਆ ਇਹਦੇ ਵੱਲ, ਪਰ ਹੈਗੀ ਇੱਕ ਆਪਣੇ ਕੋਲ ਮੌਕਾ ਕਿ ਆਪਾਂ ਉੱਥੇ ਕਿਤੇ ਮੈਂ ਇਲੈਕਟ ਕਰੀਏ ਤਗੜੇ ਵਾਲੇ ਹੋਵੇ ਜਿਹੜਾ ਗਾਰਬੇਜ ਪਲਾਂਟ ਦੇ।
1: ਤੁਸੀਂ ਆਪਣਾ ਲਾਈਏ ਸੰਦੇਸ਼ਾ ਤੇ ਫਿਰ 3-4 ਨੰਬਰ ਵਾਰਡ ਤੁਹਾਡੀ ਪੈਂਦੀ ਆ।
12: ਹਾਂਜੀ ਹਾਂਜੀ ਸਾਡੀ 3-4
1: ਪੈਂਦੀ। ਮੈਂ ਪਹਿਲਾਂ ਵੀ ਕਹਿ ਕੇ ਹਟਿਆ ਜਗਰਾਜ ਸਿੰਘ ਖਿੰਦਾ ਸਾਹਿਬ ਨੇ ਆਪਣੇ ਨਾਲ ਤੇ ਤੁਸੀਂ ਇਹਨਾਂ ਨੂੰ ਵੋਟ ਸਪੋਰਟ ਕਰ ਦਿਓ। ਜਗਰਾਜ ਜਗਰਾਜ ਆਪਾਂ ਕਰਦੇ ਆ ਫਿਰ ਗੱਲਬਾਤ, ਹੁਣ ਮਿੰਟ ਸਾਡੇ ਕੋਲ 7-8 ਆ ਸਾਰੇ ਅੱਜ। ਡਾਕਟਰ ਆਜ਼ਾਦ ਗੋਇਤ ਖੜੇ ਨੇ ਸਿਟੀ ਕੌਂਸਲਰ 9-10 ਨੰਬਰ ਵਾਰਡ ਦੇ ਵਿੱਚੋਂ ਸਿਟੀ ਕੌਂਸਲਰ। ਤੁਸੀਂ ਉਹਨਾਂ ਦੇ ਵਿਚਾਰ ਤੁਹਾਨੂੰ ਚੰਗੇ ਲੱਗਦੇ ਜ਼ਰੂਰ ਤੁਸੀਂ ਉਹਨਾਂ ਨੂੰ ਵੀ ਵੋਟ ਪਾ ਸਕਦੇ ਹੋ। ਅਤੇ ਐਨਾ ਕੱਲ੍ਹੋਂ ਖੜੀ ਆ ਕੁੜੀ ਆਪਣੇ 7-8 ਨੰਬਰ ਵਾਰਡ ਦੇ ਵਿੱਚੋਂ ਸਿਟੀ ਕੌਂਸਲਰ ਲਈ। ਗੁਰਪ੍ਰੀਤ ਸਿੰਘ ਢਿੱਲੋਂ ਸਾਹਿਬ ਖੜ੍ਹੇ ਆ ਰੀਜਨਲ ਕੌਂਸਲਰ 9-10 ਨੰਬਰ ਵਾਰਡ ਦੇ ਵਿੱਚ। ਜੇ ਤੁਹਾਨੂੰ ਉਹਨਾਂ ਦੇ ਵਿਚਾਰ ਵਧੀਆ ਲੱਗਦੇ, ਉਹਨਾਂ ਦੀਆਂ ਗੱਲਾਂ ਬਾਤਾਂ ਵਧੀਆ ਲੱਗਦੀਆਂ, ਜਾਂ ਤੁਹਾਨੂੰ ਲੱਗਦਾ ਵੀ ਉਹਨਾਂ ਨੇ ਪਿਛਲੇ ਟਰਮ 'ਚ ਕੰਮ ਵਧੀਆ ਕੀਤਾ ਸੀ, ਅੱਗੇ ਤੋਂ ਵੀ ਉਹ ਕੰਮ ਵਧੀਆ ਕਰਨਗੇ, ਤਾਂ ਜ਼ਰੂਰ ਤੁਸੀਂ ਗੁਰਪ੍ਰੀਤ ਢਿੱਲੋਂ ਦੀ ਵੀ ਸਪੋਰਟ ਕੀਤੀ ਜਾ ਸਕਦੀ ਹੈ, ਤਾਂ ਸਪੋਰਟ ਉਹਨਾਂ ਦੀ ਕਰ ਸਕਦੇ। ਪਰ ਮੈਂ 30-30 ਸਕਿੰਟੇ ਆਉਣਾ ਆਪਣੇ ਕੋਲ ਸਾਰੇ, ਚਲੋ ਆ ਜਾਓ ਕਰੋ ਅਪਡੇਟ ਜਿਹੜੀ ਰਹਿੰਦੀ ਸੀ।
13: ਬਿਲਕੁਲ, ਦਿੱਲੀ ਦੇ ਵਿੱਚ ਭਾਰਤੀ ਚੋਣ ਕਮਿਸ਼ਨ ਤੇ ਇੰਡੀਆ ਅਲਾਇੰਸ ਦੇ ਵਿੱਚ ਆਰ ਪਾਰ ਦੀ ਲੜਾਈ ਚੱਲ ਰਹੀ ਹੈ। ਕੱਲ੍ਹ ਸੁਪਰੀਮ ਕੋਰਟ ਨੇ ਜਿਸ ਤਰੀਕੇ ਨਾਲ ਚੋਣ ਕਮਿਸ਼ਨ ਨੂੰ ਝਟਕਾ ਦਿੱਤਾ ਕਿ 13.37 ਕਰੋੜ ਵੋਟਾਂ ਕਿਵੇਂ ਕੱਟੀਆਂ ਗਈਆਂ ਨੇ, ਇਸ ਫੈਸਲੇ ਦਾ ਰਿਵਿਊ ਹੋਊਗਾ। ਸੋ ਉਸ ਤੋਂ ਬਾਅਦ ਜਿਵੇਂ ਕਹਿੰਦੇ ਨੇ ਕਿ ਜੋਸ਼ 'ਚ ਭਰ ਗਏ ਨੇ ਰਾਹੁਲ ਗਾਂਧੀ ਇੰਡੀਆ ਅਲਾਇੰਸ ਨੂੰ ਲੈ ਕੇ, ਅੱਜ ਵੱਡੇ ਪੱਧਰ ਤੇ ਜਿਹੜੀ ਦਿੱਲੀ 'ਚ ਹਿਲਜੁਲ ਦੇਖੀ ਗਈ ਆ, ਪੰਜਾਬ ਵੱਲੋਂ ਵੀ ਪਹੁੰਚੇ ਨੇ ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ, ਡਾਕਟਰ ਅਮਰ ਸਿੰਘ ਪਰ ਪ੍ਰਤਾਪ, ਮਤਲਬ ਜਿਹੜੇ ਨਵੇਂ ਬਣੇ ਪ੍ਰਧਾਨ ਨੇ ਪ੍ਰਗਟ ਸਿੰਘ ਨਜ਼ਰ ਨਹੀਂ ਆ ਰਹੇ। ਕੁੱਲ ਮਿਲਾ ਕੇ ਆਰ ਪਾਰ ਦੀ ਲੜਾਈ ਆ, ਦੇਖਦੇ ਹਾਂ ਕਿ ਹੁਣ ਰਾਹੁਲ ਗਾਂਧੀ ਦੀ ਅਗਵਾਈ 'ਚ ਜਿਹੜਾ ਇੰਡੀਆ ਅਲਾਇੰਸ ਆ ਮੋਦੀ ਸਰਕਾਰ ਤੇ ਚੋਣ ਕਮਿਸ਼ਨ ਨੂੰ ਕਿਵੇਂ ਝਟਕੇ ਤੇ ਝਟਕਾ ਦਿੰਦਾ।
1: ਫੋਰ ਦੀਆਂ ਗੱਡੀਆਂ ਤੁਸੀਂ ਲੈਣੀਆਂ ਜੰਗ ਸਟੀਲ ਫੋਰ ਤੇ ਚੱਲ ਜਿਓ, ਬਨੀਤ ਜੀ ਨਾਲ ਕਰ ਲਿਓ ਸੰਪਰਕ 416-704-4940। ਸਮਾਰਟ ਫਾਈਨੈਂਸ਼ੀਅਲ ਲੋਨ ਸਰਵਿਸ ਤਰਵਿੰਦਰ ਜੱਜ ਸਾਹਿਬ ਨਾਲ ਸੰਪਰਕ ਕਰ ਲਿਓ। ਮੋਰਗੇਜ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ 647-3297। ਕੋਈ ਟਰੱਕ ਲੋਨ ਕਰਾਉਣਾ, ਮੋਰਗੇਜ ਕਰਾਉਣੀ ਆ, ਅਤੇ 20 ਮੈਰੀਟਾ ਮੋਂਟਾਰੀਓ ਬੁੱਲੇਵਰਡ ਯੂਨਿਟ ਨੰਬਰ 210 ਜੱਜ ਸਾਹਿਬ 647-3297। ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਸਾਹਿਬ 416-271-4877 'ਤੇ ਸੰਪਰਕ ਕਰ ਲਿਓ। ਡਾਕਟਰ ਰਜਿੰਦਰ ਗੁਰਾਇਆ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ, ਪੇਨ ਆ, ਕੋਈ ਵੀ ਬਿਲੀਅਮ ਐਂਡ ਚੰਗੂਜੀ ਦਾ ਏਰੀਆ, ਡਾਕਟਰ ਰਜਿੰਦਰ ਗੁਰਾਇਆ ਸਾਹਿਬ 416-884-5486। ਨਾਵੇਰ ਕੰਫਰਟ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਓ। ਏ ਸੀ ਫਰਨਸ ਟੈਂਕਲੈਸ ਵਾਟਰ ਹੀਟਰ ਲਿਆਉਣਾ ਚਾਹੁੰਦੇ ਹੋ 647-706-4640 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਹੋਰਨਬਿਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ ਸੰਪਰਕ ਕਰ ਲਿਓ। ਤੁਸੀਂ ਆਪਣੀ ਇੰਸ਼ੋਰੈਂਸ ਦਾ ਲਾਇਸੈਂਸ ਲਿਆ ਹੋਇਆ ਜਾਂ ਲੈਣਾ ਚਾਹੁੰਦੇ ਹੋ, ਕੋਈ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ 647-237-3331। ਅਤੇ ਅਮਨਦੀਪ ਕੌਰ ਨਾਲ ਕਰ ਲਿਓ ਸੰਪਰਕ ਘਰਾਂ ਦੀ ਅਤੇ ਕਾਰਾਂ ਦੀ ਇੰਸ਼ੋਰੈਂਸ ਲੈਣ ਲਈ। ਤੁਸੀਂ ਇੱਕ ਕਾਰ, ਦੋ ਕਾਰਾਂ ਨੇ, ਪੰਜ ਕਾਰਾਂ ਨੇ ਜਾਂ ਇੱਕ ਦੋ ਘਰ ਨੇ, ਪੈਕੇਜ ਇਕੱਠਾ ਲੈਣਾ ਚਾਹੁੰਦੇ ਹੋ 416-618-27-27 416-618-27। ਬਰੈਂਪਟਨ 'ਚ ਉੱਤਰੀ ਅਮਰੀਕਾ ਦਾ ਸਭ ਤੋਂ ਗਾਰਬੇਜ ਪ੍ਰੋਸੈਸਿੰਗ ਪਲਾਂਟ ਦੀ ਯੋਜਨਾ, ਰਿਹਾਇਸ਼ੀ ਇਲਾਕੇ 'ਚ ਪਲਾਂਟ ਹੋਣ ਕਰਕੇ ਪਹਿਲਾਂ ਹੀ ਉੱਠ ਰਹੇ ਨੇ ਸਵਾਲ। 150-180,000 ਟਨ ਅਤੇ 900,000 ਕਰਨ ਦੀ ਯੋਜਨਾ। ਲਓ ਜੀ ਚੱਕ ਦੋ ਫੱਟੇ, ਖਬਰ ਸਾਡੀ ਪਹਿਲੀ ਹੋ ਸੀ ਅੱਜ। ਅਤੇ ਮੈਂ ਰਾਜਾ ਦੀ ਸਹੁੰ ਨਹੀਂ ਚੁੱਕਾਂਗਾ, ਕੈਨੇਡਾ ਦੀ ਸੁਪਰੀਮ ਕੋਰਟ ਪੁੱਜਾ ਸਿੱਖ ਵਕੀਲ ਪ੍ਰਭਜੋਤ ਸਿੰਘ ਦਾ ਮਾਮਲਾ। ਪੰਜਾਬ ਦੇ ਮੁੰਡੇ ਨੇ ਕੈਨੇਡਾ 'ਚ ਗੱਡੇ ਝੰਡੇ, ਹਰਜੋਤ ਸਿੰਘ ਬਣਿਆ ਕੈਨੇਡਾ ਏਅਰਫੋਰਸ ਦਾ ਅਫਸਰ, ਅਤੇ ਕੈਨੇਡਾ 'ਚ $2 ਪ੍ਰਤੀ ਲੀਟਰ ਤੋਂ ਹੇਠਾਂ ਡਿੱਗੇਗੀ ਡੀਜ਼ਲ ਦੀ ਕੀਮਤ। ਤੇ ਕੈਨੇਡਾ ਕੰਜ਼ਰਵੇਟਿਵ ਸਲੇਟ ਦੀ ਰੈਲੀ ਵਿੱਚ ਸਰੀ ਦੇ ਵਿਕਾਸ, ਸੁਰੱਖਿਆ ਤੇ ਟੈਕਸਾਂ ਦੇ ਮੁੱਦੇ ਭਾਰੂ ਹੋ ਗਏ ਜੀ। ਕੈਨੇਡਾ ਦੀ ਸੜਕ ਤੇ ਪੰਜਾਬਣ ਦਾ ਪੇਚਾ ਪੈ ਗਿਆ ਜੀ। ਕੁੱਟਦਾ ਪੰਜਾਬਣ ਨੇ ਬੰਦਾ ਕੋਈ, ਨਾਲ ਪੁਲਿਸ ਫੜ ਕੇ ਲੈ ਗਈ ਉਹਨੂੰ। ਫਿਰ ਲੋਕਾਂ ਦੇ ਚੋਣਾਂ ਦਾ ਬੋਝ ਪਾ ਕੇ ਨਵੇਂ ਚੋਣ ਵਾਧੇ। ਪ੍ਰੀਮੀਅਰ ਡੇਵਿਡ ਐਬੀ ਨੇ ਕਿਹਾ ਮਿਲੀਨੀਅਰਸ 'ਤੇ 24.5% ਦੀ ਟੈਕਸ ਲਾ ਕੇ ਹੈਲਥ ਕੇਅਰ ਦਾ ਸੁਧਾਰ ਕਰਾਂਗੇ। ਅਤੇ ਇਟਲੀ ਦੇ ਹਾਈਵੇ 'ਤੇ 14 ਲੁਟੇਰਿਆਂ ਨੇ ਕੈਸ਼ ਵੈਨ ਲੁੱਟਣ ਦੀ ਕੀਤੀ ਕੋਸ਼ਿਸ਼, ਕਈ ਗੱਡੀਆਂ ਨੂੰ ਲਾਤੀ ਉਹਨਾਂ ਨੇ ਅੱਗ। ਅਮਰੀਕਾ 'ਚ ਜੋਈ ਨੂੰ $1 ਅਰਬ ਦੇ ਹਥਿਆਰ ਸੌਦੇ ਨੂੰ ਮਨਜ਼ੂਰੀ ਮਿਲ ਗਈ। ਲੰਡਨ ਤੋਂ ਅਮਰੀਕਾ ਜਾ ਰਹੀ ਫਲੈਟ ਦੇ BA-295 'ਚ ਐਮਰਜੈਂਸੀ ਅਚਾਨਕ 9,000 ਫੁੱਟ ਹੇਠਾਂ ਆਇਆ ਜਹਾਜ਼। ਸਿਹਤ ਖੇਤਰ 'ਚ ਨੋਬਲ 2026 ਪੁਰਸਕਾਰਾਂ ਦਾ ਐਲਾਨ ਹੋ ਗਿਆ ਜੀ। ਨਾਈਜੀਰੀਆ 'ਚ ਫੌਜੀ ਜਹਾਜ਼ ਕਰੈਸ਼, 32 ਲੋਕਾਂ ਦੀ ਮੌਤ ਹੋ ਗਈ, ਬਹੁਤ ਮਾੜੀ ਖਬਰ ਆ। ਪਰਮਿੰਦਰ ਜੀ ਕੀ ਕਹਿੰਦੀ ਬਹਿਰੀਨ ਵਾਲੀ ਬੀਬੀ?
14: ਬਹਿਰੀਨ ਵਾਲੀ ਬੀਬੀ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਖਰੀ ਕਿੱਸਾ ਜਿਹੜਾ ਛੇੜਾ ਛੇੜਿਆ, ਅੱਜ ਉਸ ਮਾਮਲੇ 'ਚ ਇੱਕ ਨਵਾਂ ਅਮਾਲ ਆ ਗਿਆ। ਅੱਜ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਉਹ ਤਾਂ ਸਰਾਵਾਂ ਦੇ ਜਿਹੜੇ ਬੁਕਿੰਗ ਰਜਿਸਟਰ ਐਂਟਰੀਆਂ ਉਹ ਲੈ ਕੇ ਸਾਹਮਣੇ ਬੈਠ ਗਏ, ਕਹਿੰਦੇ ਜੀ ਅੰਮ੍ਰਿਤਸਰ ਅਨੰਦਪੁਰ ਸਾਹਿਬ ਦੇ ਵਿੱਚ ਬੀਬੀ ਸਰਾਵਾਂ 'ਚ ਠਹਿਰੀ ਜ਼ਰੂਰ ਆ, 7 ਵਾਰੀ ਆ, ਪਰ ਪੈਸੇ ਦਿੱਤੇ ਆ। ਅੰਮ੍ਰਿਤਸਰ ਸ਼੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ 'ਚ 8 ਵਾਰੀ ਠਹਿਰੀ ਆ, ਇਸੇ ਤਰ੍ਹਾਂ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ 1 ਵਾਰੀ ਠਹਿਰੀ ਆ। ਪਰ ਹਰਜੀਤ ਜੀ ਸਰਾਵਾਂ 'ਚ ਠਹਿਰੀ ਤਾਂ ਦੱਸਦੀ ਆ ਧਾਮੀ ਸਾਹਿਬ ਨੇ ਬੀਬੀ, ਪਰ ਉੱਥੇ ਹੋਇਆ ਕੀ ਕੁਝ ਆ ਇਹ ਨੀ ਦੱਸਿਆ। ਇੱਕ ਹੈਰਾਨੀਜਨਕ ਹੋਰ ਖੁਲਾਸਾ ਕਰ ਗਏ ਨੇ ਧਾਮੀ ਸਾਹਿਬ। ਉਹ ਕਹਿੰਦੇ ਬੀਬੀ ਨੇ SGPC ਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ, ਮੇਰੀ ਸਿਹਤ ਠੀਕ ਨੀ, ਔਰ SGPC ਨੇ ਗੁਰੂ ਦੀ ਗੋਲਕ ਦੇ ਵਿੱਚੋਂ 1 ਲੱਖ ਰੁਪਇਆ ਇਲਾਜ ਕਰਾਉਣ ਲਈ ਵੀ ਦਿੱਤਾ। ਸੋ ਦੇਖਦੇ ਹਾਂ ਕਿ ਇਸ ਮਾਮਲੇ 'ਚ ਅਗਲਾ ਹੁਣ ਖੁਲਾਸਾ ਕੀ ਹੁੰਦਾ।
1: ਅਮਨ ਸ਼ਰਮਾ ਰੀਜਨਲ ਕੌਂਸਲਰ ਨੇ ਵਾਰਡ ਨੰਬਰ 7-8 ਦੇ ਵਿੱਚੋਂ, ਤੁਸੀਂ ਇਹਨਾਂ ਨੂੰ ਵੀ ਵੋਟ ਪਾ ਸਕਦੇ ਹੋ ਜੇ ਤੁਹਾਨੂੰ ਲੱਗਦਾ ਵੀ ਅਮਨ ਸ਼ਰਮਾ ਹੁਣੀ ਵਧੀਆ ਕੰਮ ਕਰ ਸਕਦਾ। ਰੀਜਨਲ ਕੌਂਸਲਰ ਨੇ ਵਾਰਡ ਨੰਬਰ 7-8 ਦੇ ਵਿੱਚੋਂ, ਖੁਸ਼ਪਾਲ ਸਿੰਘ ਪਵਾਰ ਸਾਹਿਬ ਸਕੂਲ ਟਰੱਸਟੀ ਨੇ ਵਾਰਡ ਨੰਬਰ 9-10 ਦੇ ਵਿੱਚੋਂ, ਤੁਸੀਂ ਇਹਨਾਂ ਨੂੰ ਸਕੂਲ ਟਰੱਸਟੀ ਦੀ ਵੋਟ ਪਾ ਸਕਦੇ ਹੋ। ਸੰਦੀਪ ਕੁਮਾਰ ਸਿਟੀ ਕੌਂਸਲਰ ਵਾਰਡ ਨੰਬਰ 9-10 ਦੇ ਵਿੱਚੋਂ ਨੇ, ਤੁਸੀਂ ਸੰਦੀਪ ਕੁਮਾਰ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ ਜੇ ਤੁਹਾਨੂੰ ਲੱਗਦਾ ਵੀ ਵਧੀਆ ਕੰਮ ਕਰ ਸਕਦੇ। ਸੰਦੀਪ ਕੁਮਾਰ ਨੂੰ ਵੋਟ ਜ਼ਰੂਰ ਪਾਓ। ਹਰਸ਼ ਸ਼ਰੋਫ ਜੀ ਸਕੂਲ ਟਰੱਸਟੀ ਵਾਰਡ ਨੰਬਰ 6-11 ਮਿਸਿਜ਼ਾਗਾ ਦੇ ਵਿੱਚ ਨੇ, ਇਹ ਸਕੂਲ ਟਰੱਸਟੀ ਦੀ ਖੜੇ ਚੋਣ ਦੇ ਵਿੱਚ। ਜੇ ਤੁਸੀਂ ਲੱਗਦਾ ਵੀ ਇਹ ਵਧੀਆ ਕੰਮ ਕਰ ਸਕਦੇ ਸਕੂਲਾਂ ਲਈ, ਤਾਂ ਸਕੂਲ ਟਰੱਸਟੀ ਲਈ 6-11 ਨੰਬਰ ਦੇ ਵਿੱਚੋਂ ਹਰਸ਼ ਸ਼ਰੋਫ ਜੀ ਨੂੰ ਸੰਪਰਕ ਕੀਤਾ ਜਾ ਸਕਦਾ। ਅਤੇ ਹਰਕੀਰਤ ਸਿੰਘ ਨੂੰ ਸੰਪਰਕ ਕੀਤਾ ਜਾ ਸਕਦਾ, ਤੁਸੀਂ ਵੋਟ ਜੇ ਪਾਉਣੀ ਆ ਉਹਨਾਂ ਨੂੰ। ਇਸ ਟਾਈਮ ਡਿਪਟੀ ਮੇਅਰ ਨੇ ਸਿਟੀ ਕੌਂਸਲਰ ਦੇ 9-10 ਨੰਬਰ ਵਾਰਡ ਦੇ ਵਿੱਚੋਂ ਹਰਕੀਰਤ ਸਿੰਘ ਨੂੰ ਵੋਟ ਸਪੋਰਟ ਕਰ ਸਕਦੇ ਹੋ ਤੁਸੀਂ ਜੇ ਤੁਹਾਡਾ ਮਨ ਕਰਦਾ। ਜੇ ਹੋਰ ਤੁਹਾਨੂੰ ਕੋਈ ਚੰਗਾ ਲੱਗਦਾ ਤੁਸੀਂ ਉਹਨਾਂ ਨੂੰ ਵੋਟ ਪਾ ਸਕਦੇ ਹੋ। ਬਲਜਿੰਦਰ ਸਿੰਘ ਨਿਹਾਲ ਸਿਟੀ ਕੌਂਸਲਰ ਨੇ ਵਾਰਡ ਦੇ 9-10 ਨੰਬਰ ਦੇ ਵਿੱਚੋਂ, ਤੁਸੀਂ ਇਹਨਾਂ ਦੀ ਵੀ ਸਪੋਰਟ ਕਰ ਸਕਦੇ ਹੋ। ਅਤੇ ਗਗਨ ਸੰਧੂ ਸਕੂਲ ਟਰੱਸਟੀ ਨੇ ਕੈਲਟਨ ਦੇ ਵਿੱਚੋਂ, ਤੁਸੀਂ ਇਹਨਾਂ ਦੀ ਵੀ ਸਪੋਰਟ ਕਰ ਸਕਦੇ ਹੋ। ਪਰਮਿੰਦਰ ਜੀ ਆਉਣ ਦਾ ਬਾਰੇ ਹੈਡਲਾਈਨਸ ਅੱਜ ਕਾਫੀ ਨੇ
14: ਜੀ। ਹੈਡਲਾਈਨ CM ਭਗਵੰਤ ਮਾਨ ਦੇ ਆਫਿਸ 'ਚ ਭ੍ਰਿਸ਼ਟਾਚਾਰ ਦੀ ਜਾਂਚ, CBI ਹੱਥ ਜਾਂਦੀ ਦੇਖ ਪਈ ਭਾਜੜ, ਮਾਨ ਸਰਕਾਰ ਪੁੱਜੀ ਸੁਪਰੀਮ ਕੋਰਟ, OSD ਰਾਜਵੀਰ ਘੁੰਮਣ ਸਮੇਤ ਕਈ ਵੱਡੇ ਅਧਿਕਾਰੀ ਰਡਾਰ ਉੱਤੇ। CM ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਉੱਤੇ ਵੀ ਕਥਿਤ ਰੇਪ ਮਾਮਲਿਆਂ 'ਚ 5 ਕਰੋੜ ਦੀ ਰਿਸ਼ਵਤ ਮੰਗਣ ਦਾ ਮਾਮਲਾ ਖੁੱਲ੍ਹਣ ਦੇ ਆਸਾਰ। ਅਕਾਲੀ ਦਲ ਭਾਜਪਾ ਗੱਠਜੋੜ ਉੱਤੇ ਹਰਸਿਮਰਤ ਕੌਰ ਬਾਦਲ ਦਾ ਸਪਸ਼ਟੀਕਰਨ, ਉੱਧਰ ਅਕਾਲੀ ਦਲ ਨੇ ਸੁਖਬੀਰ ਬਾਦਲ ਦੀ ਅਗਵਾਈ 'ਚ ਗਿੱਦੜਵਾਸ ਸੂਬੇ 'ਚ 117 ਵਿਧਾਨ ਸਭਾ ਚੋਣਾਂ ਲਈ ਹਲਕਿਆਂ ਲਈ ਡੋਰ ਟੂ ਡੋਰ ਕੰਪੇਨ। ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਜੋਸ਼ ਨਾਲ ਭਰੇ ਪ੍ਰਗਟ ਸਿੰਘ, ਆਪ ਨੂੰ ਵੰਗਾਰਿਆ, ਬੋਲੇ DGP ਤੇ ਹੋਰ ਅਧਿਕਾਰੀ ਛਾਲਾਂ ਮਾਰ ਜਾਣ ਕਿਉਂਕਿ ਆਮ ਆਦਮੀ ਪਾਰਟੀ ਦੀ ਬੇੜੀ ਡੁੱਬਣ ਕਿਨਾਰੇ। ਠੱਗੀ ਦੇ ਮਾਮਲੇ 'ਚ ਕਾਂਗਰਸੀ ਆਗੂ ਤੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਗ੍ਰਿਫਤਾਰ, ਗਵਾਹਾਂ ਨੂੰ ਡਰਾਉਣ ਤੇ ਧਮਕਾਉਣ ਉੱਤੇ ਪੁੱਛਗਿੱਛ ਆਰੰਭ। ਜੀ
1: ਥੈਂਕ ਯੂ ਸੋ ਮਚ, ਜੁੜਦੇ ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਵਾਧਾ ਘਾਟਾ ਬੋਲਿਆ ਗਿਆ ਕਰ ਦਿਓ ਮਾਫ਼, ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਜਾਂ ਸਾਂਝੇ ਪਰਸਾ ਦਾ ਕਿਸੇ ਦਾ ਸਹਿਮਤ ਹੋਣਾ ਸਹਿਮਤ ਹੋਣਾ ਜ਼ਰੂਰ ਨਹੀਂ। ਬੁਲਾਈਏ ਫਤਿਹ ਕੱਲ੍ਹ ਨੂੰ ਮਿਲਣ ਦੀ ਉਮੀਦ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪੱਕਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763

0: www.smartfinancialgroup.com
1: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
2: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
3: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
4: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
2: ਕਾਲ ਕਰੋ ਜੇਐਂਡ ਗੈਰੀ ਨੂੰ
4: 905-459-5533
2: 905-459-5533
4: PNJ ਸਪ੍ਰਿੰਗ ਵੀਲ ਅਲਾਈਨਮੈਂਟ

0: du bist halt Job, Assas, du Assas, Hebises, Nandit, Hose, Bises, Bole, Sony Hall, Sassier Karl.
1: ਮੈਂ ਕਹਿ ਜੀ ਕਾਫੀ ਟਾਈਮ ਤੋਂ ਆਪਾਂ ਘਰ ਦੀ ਰੈਨੋਵੇਸ਼ਨ ਨਹੀਂ ਕਰਵਾਈ ਤਾਂ ਹੀ ਤਾਂ ਘਰ ਵਧੀਆ ਪ੍ਰਾਈਸ ਤੇ ਸੇਲ ਨਹੀਂ ਹੁੰਦਾ
2: ਸ਼ੰਮੀ ਭੱਠਲ ਹੋਰਾਂ ਨਾਲ ਕਰੋ ਗੱਲ ਘਰ ਦੀ ਰੈਨੋਵੇਸ਼ਨ ਕਰਾ ਕੇ ਲਿਸਟ ਕਰਦੇ ਨੇ ਵਧੀਆ ਰੈਕਡ ਪ੍ਰਾਈਸ ਤੇ ਸੇਲ ਕਰਵਾ ਕੇ ਦਿੰਦੇ ਨੇ
1: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਭੱਠਲ
3: ਵਧੀਆ ਰੈਕਡ ਪ੍ਰਾਈਸ ਤੇ ਘਰ ਸੇਲ ਕਰਵਾਉਣ ਲਈ ਕਾਲ ਕਰੋ 416-917-7763 ਯਾਨੀ 416-917-7763

0: ਜੀ ਹਾਂ, ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ਮੀ ਪੱਠਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਦੋਸਤੋ ਹਾਜ਼ਰ ਹੈ। ਸੋ ਜਿੱਥੇ ਇਸ ਟਾਈਮ ਇਲੈਕਸ਼ਨਸ ਦਾ ਟਾਈਮ ਲਾਗੇ ਆ ਰਿਹਾ, ਹਾਂਜੀ, ਉਸੇ ਤਰ੍ਹਾਂ ਜਿਹੜੀਆਂ ਬਹੁਤ ਸਾਰੀਆਂ ਸਰਗਰਮੀਆਂ ਵੱਖੋ ਵੱਖ ਜਿਹੜੇ ਉਮੀਦਵਾਰ ਹੈ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ, ਇਸ ਵਾਰ ਦੇ ਜਿਹੜੇ ਇਲੈਕਸ਼ਨ ਹੈ ਇਹ ਕੁਛ ਖਾਸ ਵੀ ਨੇ। ਇਸ ਵਾਰ ਹੈ ਜਿਹੜੀ ਸਰਗਰਮੀ ਵੀ ਜ਼ਿਆਦਾ ਹੈ, ਇੱਕ ਐਂਟੀ ਇਨਕੰਬੈਂਸੀ ਵੀ ਚੱਲਦੀ ਪਈ ਹੈ, ਪਰ ਫੇਰ ਵੀ ਹੈ ਜਿਹੜਾ ਕਿਹੜਾ ਪੱਲੜਾ ਭਾਰੀ ਹੈ ਉਹ ਤਾਂ ਫਿਰ 26 ਅਕਤੂਬਰ ਹੀ ਦੱਸੇਗੀ। ਪਰ ਅੱਜ ਕੁਛ ਕੁ ਜਿਹੜੀਆਂ ਇਹੋ ਜਿਹੀਆਂ ਗੱਲਾਂ ਜੋ ਪਹਿਲਾਂ ਨਹੀਂ ਸੀ ਦੇਖੀਆਂ ਜਾਂਦੀਆਂ ਉਹ ਹੋ ਰਹੀਆਂ ਨੇ, ਉਹਨਾਂ 'ਤੇ ਥੋੜ੍ਹੀ ਜਿਹੀ ਆਪਾਂ ਗੱਲਬਾਤ ਕਰਾਂਗੇ। ਅਤੇ ਮੈਨੂੰ ਆਸ ਹੈ ਤੁਸੀਂ ਹੈ ਜਿਹੜਾ ਉਹਦੇ 'ਤੇ ਆਪਣੀ ਟੀਕਾ ਟਿੱਪਣੀ ਜਾਂ ਆਪਣੇ ਵਿਚਾਰ ਦਿਓਗੇ। ਬਸ ਇੱਕ ਬੇਨਤੀ ਹੈ, ਸ਼ਬਦਾਂ ਦੀ ਮਰਿਆਦਾ ਦੇ ਵਿੱਚ ਰਹਿ ਕੇ ਤੁਸੀਂ ਆਪਣੇ ਵਿਚਾਰਾਂ ਦੀ ਦੋਸਤੋ ਸਾਂਝ ਪਾਣੀ ਹੈ। ਵੱਖੋ ਵੱਖੋ ਉਮੀਦਵਾਰ ਹੈ, ਉਹਨਾਂ ਦੇ ਅਸੀਂ ਹੈ ਜਿਹੜੇ ਕੰਪੇਨ ਜਿਹੜੀ ਐਡਵਰਟਾਈਜ਼ਮੈਂਟ ਚੱਲ ਰਹੀਆਂ ਨੇ, ਸੋ ਉਹਨਾਂ ਦੇ ਕੰਪੇਨ ਆਫਿਸ ਵੱਲੋਂ ਹੈ ਜਿਹੜੀਆਂ ਪੇ ਕੀਤੀਆਂ ਜਾ ਰਹੀਆਂ ਨੇ ਉਹ ਅਸੀਂ ਚਲਾ ਰਹੇ ਨੇ। ਬਸ ਇੱਕ ਤੁਹਾਨੂੰ ਬੇਨਤੀ ਹੈ, ਐਡਵਾਂਸ ਪੋਲਿੰਗ 9 ਅਕਤੂਬਰ ਤੋਂ ਸ਼ੁਰੂ ਹੋ ਜਾਣੀ ਹੈ, ਸੋ ਆਪਣੀ ਮੱਤ ਦਾ ਇਸਤੇਮਾਲ ਕਰਕੇ ਹੈ ਜਿਹੜਾ ਮਤਦਾਨ ਕਰਿਓ, ਵੋਟਿੰਗ ਕਰਿਓ। ਜਿਹੜਾ ਉਮੀਦਵਾਰ ਆਪੋ ਆਪਣੇ ਵਾਰਡ ਦੇ ਵਿੱਚ ਤੁਹਾਨੂੰ ਇਹ ਲੱਗਦਾ ਆ ਵੀ ਉਹ ਤੁਹਾਡੇ ਕੰਮ ਹੈ ਜਿਹੜੇ ਉਹ ਕਰ ਸਕਦਾ, ਇਹਦਾ ਭਾਵ ਵੀ ਉਹ ਇਸ ਟਾਈਮ ਜੋ ਤੁਸੀਂ ਸੋਚਦੇ ਪਏ ਹੋ ਵੀ ਆਹ ਚੀਜ਼ ਹੋਣੀ ਚਾਹੀਦੀ ਸੀ ਨਹੀਂ ਹੋਈ ਜਾਂ ਹੁੰਦੀ ਪਈ ਹੈ, ਉਸ ਨੂੰ ਆ ਜਿਹੜਾ ਹੋਰ ਅੱਗੇ ਉਹ ਵਧਾ ਸਕਦਾ ਆ, ਅਤੇ ਉਸ ਨੂੰ ਉਸ ਉਮੀਦਵਾਰ ਨੂੰ ਆ ਜਿਹੜਾ ਵੋਟ ਜ਼ਰੂਰ ਕਰਿਓ, ਪਰ ਵੋਟ ਦਾ ਜਿਹੜਾ ਇਸਤੇਮਾਲ ਜ਼ਰੂਰ ਕਰਿਓ। ਕੁਛ ਕੁ ਕਹਿ ਰਿਹਾ ਵੀ ਵੋਟ ਨਹੀਂ ਕਰਨੀ, ਵੋਟ ਕਰੋ, ਕਿਉਂਕਿ ਵੋਟ ਦੇ ਨਾਲ ਹੀ ਦੋਸਤੋ ਬਦਲਾਅ ਆ ਸਕਦਾ, ਇੱਦਾਂ ਗੱਲਾਂ ਕਰਨ ਦੇ ਨਾਲ ਨਹੀਂ ਕੋਈ ਚੇਂਜ ਆ ਸਕਦਾ। ਸੋ ਵੋਟਿੰਗ ਹੈ ਜਿਹੜੀ ਜ਼ਰੂਰ ਨਿਕਲ ਕੇ ਕਰੋ। ਆਪਣੇ ਬ੍ਰੈਂਪਟਨ ਦੇ ਵਿੱਚ ਜ਼ਿਆਦਾ ਆਪਾਂ ਨੂੰ ਪਤਾ ਵੀ ਵੋਟਿੰਗ ਪਰਸੈਂਟੇਜ ਬਹੁਤ ਘੱਟ ਰਹੀ ਹੈ, 24-25% ਦੇ ਆਲੇ ਦੁਆਲੇ ਹੀ ਘੁੰਮਦੀ ਰਹੀ ਹੈ। ਕਿਊਬੈਕ ਦੇ ਵਿੱਚ ਹੈ ਜਿਹੜੇ ਕੱਲ੍ਹ ਪ੍ਰੋਵਿੰਸ਼ੀਅਲ ਇਲੈਕਸ਼ਨ ਹੋਏ, ਹਾਂਜੀ, ਉੱਥੇ ਤਖ਼ਤਾਂ ਹੀ ਪਲਟ ਦਿੱਤਾ। ਮੈਂ ਕਿਹਾ ਹੁੰਝਾ ਫਿਰ ਜੇ ਤਾਂ ਉਹ ਪਾਰਟੀ ਜਿਹੜੀ ਪਿਛਲੇ 8 ਸਾਲਾਂ ਤੋਂ ਕਿਊਬੈਕ ਦੇ ਉੱਤੇ ਕਾਬਜ਼ ਸੀਗੀ, ਮੈਂ ਇੱਕ ਵੀ ਸੀਟ ਹੈ ਜਿਹੜੀ ਉਹਦੀ ਇਸ ਪੱਲੇ ਹੈ ਜਿਹੜੀ ਝੋਲੀ ਦੇ ਵਿੱਚ ਨਹੀਂ ਪਈ। ਐਨ ਹੁੰਝਾ ਫਿਰ ਜਿੱਤ ਹੈ ਜਿਹੜੀ ਪਾਰਟੀ ਕਿਊਬਿਕੋਸ, ਉਸ ਨੂੰ ਆ ਜਿਹੜੀ ਮਿਲੀ 2014 ਤੋਂ ਬਾਅਦ ਉਹ ਪਾਰਟੀ ਹੈ ਜਿਹੜੀ, ਹਾਲਾਂਕਿ ਉਹਨੇ ਮਾਇਨੋਰਟੀ ਸਰਕਾਰ 59 ਸੀਟਾਂ ਦੇ ਨਾਲ ਜਿੱਤੀ ਹੈ, 127 ਦੀ ਜਿਹੜੀ ਇਹ ਕਹਿ ਲਓ ਵੀ ਉੱਥੇ ਦੀ ਵਿਧਾਨ ਸਭਾ ਆ ਉਹਦੇ ਵਾਸਤੇ ਬਹੁਮਤ ਵਾਸਤੇ ਮੈਜੋਰਟੀ ਵਾਸਤੇ 64 ਸੀਟਾਂ ਚਾਹੀਦੀਆਂ ਸੀਗੀਆਂ, ਪਰ ਇਹ ਜਿਹੜੀ ਜਿਹੜੀ ਪਾਰਟੀ ਹੈ ਪਾਰਟੀ ਕਿਊਬਿਕੋ ਸਭ ਤੋਂ ਵੱਡੀ ਜਿਹੜੀ ਪਾਰਟੀ ਉਹ ਨਿਬੜੀ ਹੈ, ਉਸ ਨੂੰ 59 ਸੀਟਾਂ ਮਿਲੀਆਂ। ਉਸ ਤੋਂ ਬਾਅਦ ਲਿਬਰਲ ਉਹਨਾਂ ਦੀ ਖਾਤੇ ਦੇ ਵਿੱਚ 40 ਸੀਟਾਂ ਪਈਆਂ, ਅਤੇ ਉਸ ਤੋਂ ਬਾਅਦ ਜਿਹੜੀ ਕੰਜ਼ਰਵੇਟਿਵਸ ਹੈ ਉਹ ਮੇਰੇ ਖਿਆਲ 19 ਸੀਟਾਂ ਜਿਹੜੀਆਂ ਲੈ ਗਈਆਂ ਨੇ। ਸੋ ਕੰਜ਼ਰਵੇਟਿਵਸ ਹੋ ਗਈਆਂ ਅਤੇ ਲਿਬਰਲਸ, ਇਹਨਾਂ ਨੂੰ ਆਫੀਸ਼ੀਅਲ ਓਪੋਜੀਸ਼ਨ ਦਾ ਸਟੈਟਸ ਮਿਲ ਗਿਆ, ਅਤੇ ਮਾਇਨੋਰਟੀ ਸਰਕਾਰ ਹੈ ਜਿਹੜੀ ਹੁਣ ਕਿੱਦਾਂ ਬਣਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ, ਪਰ ਉੱਥੇ ਦੇ ਜਿਹੜੇ ਹੁਣ ਨਵੇਂ ਪ੍ਰੀਮੀਅਰ ਆ ਜਿਹੜੇ ਉਹ ਆ ਚੁੱਕੇ ਨੇ, ਉਹਨਾਂ ਨੇ ਜਿਹੜੀ ਕੱਲ੍ਹ ਆਪਣੇ ਜਿਹੜੇ ਪਾਰਟੀ ਆਫਿਸ 'ਚ ਕਹਿ ਲਓ ਜਾਂ ਜਿੱਥੇ ਉਹਨਾਂ ਕੰਪੇਨ ਸੀਗਾ ਉੱਥੇ ਆ ਜਿਹੜਾ ਸੰਬੋਧਨ ਵੀ ਕੀਤਾ। ਸੋ ਇਹ ਹੁੰਦਾ ਆ ਵੋਟ ਦੀ ਪਾਵਰ, ਵੋਟਿੰਗ ਦੀ ਪਾਵਰ, ਵੋਟ ਕਰਨ ਦੇ ਜੇ ਆਪਾਂ ਕਰਦੇ ਹਾਂ ਵੋਟ, ਵੋਟ ਦੇ ਨਾਲ ਕਿੰਨਾ ਬਦਲਾਅ ਜਿਹੜਾ ਉਹ ਆ ਜਾਂਦਾ ਆ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਹਮੇਸ਼ਾ ਕਈ ਵਾਰ ਕਹਿਣੇ 'ਚ ਆ ਜਾਂਦੇ ਹਾਂ ਯਾਰ ਕੀ ਕਰਨਾ, ਇੱਥੇ ਤਾਂ ਦੇਖੋ ਇੰਨੀਆਂ ਸਹੂਲਤਾਂ ਨੇ, ਐਡਵਾਂਸ ਪੋਲਿੰਗ ਹੈ ਜਿਹੜੀ ਉਹ ਕਰ ਸ਼ੁਰੂ ਹੋ ਜਾਣੀ ਹੈ, ਹਾਂਜੀ, ਪਰਸੋਂ ਤੋਂ, ਕੱਲ੍ਹ 7, 8, 9 ਤੋਂ ਹੋਣੀ ਹੈ, 14 ਤੋਂ ਹੋਣੀ ਹੈ। ਸੋ ਤੁਸੀਂ ਆ ਜਿਹੜਾ ਆਪਣੀ ਵੋਟ ਦਾ ਜਿਹੜਾ ਜ਼ਰੂਰ ਇਸਤੇਮਾਲ ਕਰੋ। ਕਈ ਇਹੋ ਜਿਹੀਆਂ ਗੱਲਾਂ ਹੁੰਦੀਆਂ, ਕਈ ਸਾਨੂੰ ਲੱਗਦਾ ਵੀ ਉਹ ਉਮੀਦਵਾਰ ਇਹਨਾਂ ਦਾ ਰੋਡ ਮੈਪ ਸਹੀ ਲੱਗਦਾ ਵੀ ਅੱਗੇ ਜਾ ਕੇ ਸਿਟੀ ਵਾਸਤੇ ਹੋਰ ਬਿਹਤਰ ਕੰਮ ਕਰ ਸਕਦੇ। ਦੋਸਤੋ, ਅਸੀਂ ਆਪਣੇ ਲਈ ਤਾਂ ਸੋਚਦੇ, ਆਪਣੇ ਜਿਹੜਾ ਫਿਊਚਰ ਹੈ ਨਾ ਉਹਨਾਂ ਨੂੰ ਜ਼ਿਹਨ ਦੇ ਵਿੱਚ ਰੱਖ ਕੇ ਆ ਜਿਹੜਾ ਵੋਟਿੰਗ ਜ਼ਰੂਰ ਕਰੋ, ਕਿਉਂਕਿ ਆ ਜਿਹੜਾ ਅੱਜ ਜੇ ਅਸੀਂ ਵੋਟ ਕਰਦੇ ਪਏ ਆਪਣੇ ਫਿਊਚਰ ਨੂੰ ਆਪਣੇ ਭਵਿੱਖ ਨੂੰ ਨਿਖਾਰਦੇ ਪਏ ਹਾਂ। ਸੋ ਇਸ ਕਰਕੇ ਵੱਧ ਚੜ੍ਹ ਕੇ ਵੋਟਿੰਗ ਕਰੋ। ਕੁਛ ਕੁ ਕਾਲਸ ਆ ਜਿਹੜੀਆਂ ਫਲੈਸ਼ ਹੋ ਰਹੀਆਂ ਨੇ, ਮੈਂ ਉਹ ਏਅਰ 'ਤੇ ਲੈਣਾ। ਸਟੂਡੀਓ ਦਾ ਨੰਬਰ 905-673-3337 ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। 5:30 ਜਾਂ 5:40 ਦੇ ਕਰੀਬ ਸਾਡੇ ਨਾਲ ਭਾਜੀ ਹੋਣੀ ਵੀ ਇੱਕ ਹਾਜ਼ਰੀ ਲਵਾਉਣਗੇ। ਉਹ ਕੌਣ ਨੇ ਮੈਂ ਅੱਗੇ ਜਾ ਕੇ ਉਹਨਾਂ ਦੀ ਘੁੰਡ ਚਕਾਈ ਕਰਾਂਗਾ। ਕਾਫੀ ਦੇਰ ਤੋਂ ਤੁਸੀਂ ਉਹਨਾਂ ਦੀ ਆਵਾਜ਼ ਨਾਲ ਸੁਣਦੇ ਰਹੋ। ਇੱਕ ਸੈਗਮੈਂਟ ਹੈ ਜਿਹੜਾ ਅਸੀਂ ਬੜਾ ਪਾਪੂਲਰ ਹੈ ਜਿਹੜਾ ਹੋਇਆ ਸੀ ਉਹ ਚਲਾਇਆ ਸੀਗਾ ਉਹਨਾਂ ਦੇ ਕਰਕੇ। ਸੋ ਉਹੀ ਹੈ ਜਿਹੜੇ ਆਪਣੇ ਅੱਜ ਫੇਰ ਹੈ ਜਿਹੜਾ ਵਾਪਸੀ ਹੈ ਜਿਹੜੇ ਕਰਨਗੇ। ਸੋ ਉਹਨਾਂ ਦੇ ਨਾਲ ਵੀ ਅੱਗੇ ਜਾ ਕੇ ਗੱਲਬਾਤ ਕਰਾਂਗੇ, ਪਰ ਅੱਜ ਕੁਛ ਕੁ ਜਿਹੜਾ ਲੋਕਲ ਪੋਲੀਟਿਕਸ ਅਤੇ ਜੋ ਕੁਛ ਕੁ ਜਿਹੜੀਆਂ ਲੋਕਲ ਖਬਰਾਂ ਨੇ ਉਹਨਾਂ 'ਤੇ ਆਪਾਂ ਗੱਲਬਾਤ ਕਰਾਂਗੇ। ਤੁਸੀਂ ਹੈ ਜਿਹੜਾ ਸਟੂਡੀਓ 'ਚ ਸਾਂਝ ਪਾਣੀ ਹੈ ਅਤੇ ਨੰਬਰ 905-673-3337 9056733337। ਬਾਸੀ ਸਾਹਿਬ ਜੀ ਆਏ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ।
1: ਪਿਆਰੇ ਪੱਠਾ ਜੀ, ਸੂਝਾਂ ਸਰੋਤਿਓ ਤੇ ਕਾਲਰ ਸਾਹਿਬਾਂ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ
1: ਪੱਟਲ ਸਾਹਿਬ। ਜਿਹੜਾ ਕੱਲ ਨਾ ਤੁਸੀਂ ਮਿਲ ਕੇ ਲਿਖਿਆ ਆਪਣਾ ਜਸਵਿੰਦਰ ਖੋਸਾ ਨਾਲ ਮਿਲ ਕੇ ਜਿਹੜਾ ਕੱਲ ਕਰਾਇਆ ਪ੍ਰੋਗਰਾਮ, ਇੰਨਾ ਵਧੀਆ ਤੇ ਇੰਨਾ ਲੋੜਵੰਦ ਸੀਗਾ ਉਹ, ਕਿਉਂਕਿ ਜਿਹੜੇ ਕੈਂਡੀਡੇਟ ਹੈ ਉਹ ਜਦ ਸਾਡੇ ਸਾਹਮਣੇ ਗੱਲ ਕਰ ਆਪਣਾ ਮੂੰਹ ਦਿਖਾਉਣਗੇ ਗੱਲ ਕਰਨਗੇ ਤਾਂ ਹੀ ਅਸੀਂ ਇਹਨੂੰ ਸਵਾਲ ਪਾਵਾਂਗੇ। ਪਰ ਮੈਨੂੰ ਅਫਸੋਸ ਲੱਗਦਾ ਕਿ ਬੰਦੇ ਪੂਰੇ ਆਏ ਜੀ, ਚਾਰ ਬੰਦੇ ਆਏ ਟੋਟਲ, ਕਿਉਂ ਬਈ ਤੁਸੀਂ ਆਏ ਜਾਂ ਆਉਣਾ ਜੀ, ਸਾਡੇ ਨਾਲ ਗੱਲੇ ਨੀ ਕਰਨੀ, ਫਿਰ ਬੁੱਢਾ ਕਿਹੜੇ ਮੂੰਹ ਨਾਲ ਮੰਗ ਦਿੰਦੇ। ਚਲੋ ਇਹ ਤਾਂ ਹੁੰਦਾ ਰਹਿਣਾ, ਪਰ ਮੈਂ ਇੱਕ ਗੱਲ ਕਰੂੰਗਾ ਵੀ ਜਿਹੜਾ 9-10 ਦਾ ਇਹ ਵਾਰਡ ਸਭ ਤੋਂ ਜ਼ਿਆਦਾ ਭਖਿਆ ਵਾ, ਇਹ ਹੈ ਵੀ ਵੱਡਾ ਤੇ ਵੋਟ ਵੀ ਵੱਧ ਹੈ, ਇੱਥੇ ਮਸਲੇ ਵੀ ਬੜੇ ਬੜੇ ਵਧੀਆ ਮਸਲੇ ਆਏ ਵੀ ਹੈਗੇ। ਪਰ ਮੈਂ ਜਿਹੜੇ ਮਸਲਾ ਨਾ, ਜਿਹੜੀ ਸਿਹਤ ਹੈ ਲੋਕਾਂ ਦੀ, ਬੱਚਿਆਂ ਦੀ, ਸਭ ਦੀ, ਉਹਦੇ ਬਾਅਦ ਤਾਂ ਇਹਨਾਂ ਨੂੰ ਹਸਪਤਾਲ ਨੀ ਮਿਲਦਾ, ਕਦੇ ਰੋਂਦੇ ਕਿੰਨੇ ਸਾਲਾਂ ਤੋਂ ਰੋਂਦੇ, ਇੱਥੇ ਯੂਨੀਵਰਸਿਟੀ ਮੰਗਦੇ ਕਿੰਨੇ ਸਾਲਾਂ ਤੋਂ ਰੋਂਦੇ, ਸਾਡੇ ਬੱਚੇ ਕਿੰਨੀ ਦੂਰ ਜਾਂਦੇ, ਕਿੰਨਾ ਖਰਚਾ ਪੈਂਦਾ। ਪਰ ਹਾਂ ਸਾਨੂੰ ਮਿਲ ਜ਼ਰੂਰ ਗਿਆ, ਉਹ ਕਿਆ ਮਿਲਿਆ, ਗਾਰਬੇਜ ਦਾ ਢੇਰ, ਲੋ ਭਾਈ ਇਹਦੀ ਸਮੈਲ ਲਿਓ ਇਹਦੀ ਸਵਾਰ ਕੇ। ਬੇਨਤੀ ਮੈਂ ਕਰੂੰਗਾ ਇਹਨਾਂ ਗੱਲਾਂ ਵਾਸਤੇ ਤੇ ਜਿਹੜੀਆਂ ਪਾਰਕਾਂ ਉਹਨਾਂ ਵਾਸਤੇ, ਜਿਹੜਾ ਬੰਦਾ ਖੜਾ ਤੁਹਾਡੇ ਨਾਲ ਉਹ ਹੈਗਾ ਗੁਰਪ੍ਰੀਤ ਸਿੰਘ ਢਿੱਲੋਂ, ਹੋ ਸਕਿਆ ਉਹਨੂੰ ਜੋ ਚੰਗਾ ਲੱਗਦਾ ਤਾਂ ਜ਼ਰੂਰ ਉਹਨੂੰ ਵੋਟ ਪਾਓ, ਉਹਨੂੰ ਜਿਤਾਓ। ਪਰ ਸੰਮੀ ਸਾਹਿਬ ਮੈਂ ਤੁਹਾਨੂੰ ਇੱਕ ਥੋੜੀ ਜਿਹੀ ਬੇਨਤੀ ਕਰਨੀ ਹੈ ਕਿ ਇੱਕੋ ਦੋ ਦਿਨਾਂ ਚ ਆਪਣੇ ਬੱਚੇ ਨੂੰ ਲੈ ਕੇ ਉੱਥੇ ਦਾ ਆਪਣੇ ਗੁਰਪ੍ਰੀਤ ਦੇ ਦਫ਼ਤਰ ਚ ਆਇਓ, ਮੈਂ ਤੁਹਾਨੂੰ ਉੱਥੇ ਦਿਖਾਉਣਾ ਗੇਮਾਂ ਦਾ ਮਸਲਾ। ਮੈਂ ਉੱਥੇ ਤੁਹਾਨੂੰ ਸਪੋਰਟ ਵਾਸਤੇ ਨੀ ਕਹੂੰਗਾ, ਪਰ ਉਹਨੇ ਬੱਚੇ ਨਾਲ ਲੈ ਕੇ ਆਇਓ, ਮੈਂ ਉਹਨੂੰ ਕੁਛ ਟਿਪਸ ਦੇਣੇ ਚਾਹੁੰਦਾ।
0: ਜ਼ਰੂਰ ਜ਼ਰੂਰ,
1: ਬਹੁਤ ਹੀ ਰੇਸ ਪਸੰਦ ਆਈ ਹੈ
0: ਜੀ,
1: ਤਾਂ ਮੈਂ ਤੁਹਾਨੂੰ ਕੋਈ ਦੱਸਣਾ ਚਾਹੁੰਦਾ, ਜੇ ਤੁਹਾਨੂੰ ਮਨਜ਼ੂਰ ਹੋਇਆ ਤਾਂ ਆਇਓ ਤੇ ਮੈਨੂੰ ਫੋਨ ਜ਼ਰੂਰ ਕਰ ਦਿਓ ਹੁਣ ਇਹਦੇ ਬਾਅਦ।
0: ਥੈਂਕ
1: ਯੂ ਵੈਰੀ ਮਚ, ਜਿਉਂਦੇ ਰਹੋ।
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਬਸ ਸਾਹਿਬ, ਬਹੁਤ ਬਹੁਤ ਧੰਨਵਾਦ। 6254 ਜੀ ਤੁਹਾਡੀ ਕਾਲ ਡਰੋਪ ਹੋ ਗਈ, ਤੁਸੀਂ ਦੁਬਾਰਾ ਜਿਹੜੀ ਆ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਸੋ ਆਓ ਕੁਛ ਕੁ ਖੂਬਸੂਰਤ ਵਿਚਾਰ, ਉਸ ਤੋਂ ਬਾਅਦ ਜਿਹੜਾ ਅੱਜ ਦਾ ਪਹਿਲਾਂ ਮੈਂ ਅੱਜ ਦਾ ਵਿਸ਼ਾ ਜਿਹੜਾ ਆ ਉਹ ਲੈ ਲੈਣਾ, ਹਾਂਜੀ, ਉਸ ਤੋਂ ਬਾਅਦ ਆ ਜਿਹੜੇ ਤੁਹਾਡੇ ਨਾਲ ਖੂਬਸੂਰਤ ਜਿਹੜੇ ਵਿਚਾਰ ਆ ਉਹ ਸ਼ੇਅਰ ਕਰਦਾ। ਦੋਸਤੋ ਤੁਹਾਨੂੰ ਲੱਗਦਾ ਵੀ ਜਿਹੜੀ ਇੱਥੇ ਦੀ ਪੋਲੀਟਿਕਸ ਹੋ ਰਹੀ ਹੈ ਉਹਦੇ ਵਿੱਚ ਜਿਹੜਾ ਥੋੜ੍ਹਾ ਗੰਦਲਾਪਨ ਤੁਹਾਨੂੰ ਦਿਖ ਰਿਹਾ, ਨਾਮ ਨਹੀਂ ਲੈਣਾ ਪਰ ਆਪਾਂ ਉਹਦਾ ਗੱਲਬਾਤ ਕਰਾਂਗੇ, ਕਿਉਂਕਿ ਇਹ ਜਿਹੜਾ ਕਈ ਵਾਰ ਜਦੋਂ ਅਸੀਂ ਇਹ ਜਿਹੜਾ ਵਿਚਰਦੇ ਹਾਂ ਗਰਾਊਂਡ ਰਿਐਲਿਟੀ ਜਦੋਂ ਹੁੰਦੀ ਹੈ ਨਾ, ਜਦੋਂ ਉਹ ਪਰਖੀ ਜਾਂਦੀ ਹੈ ਤਾਂ ਬਹੁਤ ਕੁਛ ਪਤਾ ਚੱਲਦਾ ਕੀ ਕੁਛ ਚੱਲਦਾ ਪਿਆ। ਸੋ ਤੁਸੀਂ ਇਹ ਜਿਹੜਾ ਇਸ ਵਾਰ ਜਿਹੜੀਆਂ ਮਿਊਂਸੀਪਲ ਇਲੈਕਸ਼ਨਸ ਹੈ ਉਹਨਾਂ ਨੂੰ ਲੈ ਕੇ ਕਿੰਨੇ ਕੁ ਜ਼ਿਆਦਾ ਤੁਸੀਂ ਕੰਸਰਨ ਹੋ, ਕਿੰਨੇ ਕੁ ਜ਼ਿਆਦਾ ਤੁਸੀਂ ਇਹ ਜਿਹੜੇ ਇਸ ਟਾਈਮ ਹੈ ਮਤਲਬ ਕਹਿ ਲਓ ਵੀ ਉਹਦੇ ਵਿੱਚ ਇੰਟਰਸਟ ਲੈ ਰਹੇ ਹੋ, ਜ਼ਰੂਰ ਦੱਸਿਓ। ਇੱਕ ਮੇਰੇ ਕੋਲ ਹੈ ਜਿਹੜੀ ਇੱਕ ਖਬਰ ਆਈ ਹੈ, ਇਹ ਹੈਗੀ ਹੈ ਆਪਣੇ ਔਰੰਜਵਿਲ ਦੀ, ਫਿਰ ਆਪਾਂ ਜਿਹੜਾ ਬ੍ਰੈਂਪਟਨ ਵੱਲ ਵੀ ਆਉਂਦੇ ਹਾਂ। ਔਰੰਜਵਿਲ ਦੀ ਇਹ ਖਬਰ ਹੈ, ਉੱਥੇ ਦੇ ਜਿਹੜੇ ਇੱਕ ਮੇਅਰ ਦੇ ਕੈਂਡੀਡੇਟ ਨੇ ਉਹਨਾਂ 'ਤੇ OPP ਵੱਲੋਂ ਦੋਸ਼ ਲਾਏ ਗਏ ਵੀ ਉਹਨਾਂ ਨੇ ਜਿਹੜੇ ਲੋਨ ਸਾਈਨ ਹੈ ਦੂਸਰੇ ਕੈਂਡੀਡੇਟ ਦੇ ਉਹ ਚੋਰੀ ਕਰ ਲਏ, ਮਤਲਬ ਪੁੱਟ ਲਏ, ਹਾਂਜੀ। ਤੇ ਉਹ ਵੀਡੀਓ ਆ ਗਈ ਤੇ ਉਹ ਜਦ ਕੈਂਡੀਡੇਟ ਨੂੰ ਆ ਜਿਹੜਾ OPP ਨੇ ਪੁੱਛਿਆ ਤੇ ਚਲੋ ਫਿਲਹਾਲ ਤਾਂ ਚਾਰਜ ਕਰ ਦਿੱਤਾ ਗਿਆ ਆ ਪਰ ਦੋਸ਼ ਸਾਬਿਤ ਨਹੀਂ ਹੋਏ, ਪਰ ਇਹ ਆ ਜਿਹੜੇ ਇੱਕ ਦੂਜੇ ਦੇ ਲੋਨ ਸਾਈਨ ਆ ਜਿਹੜੇ ਤੁਸੀਂ ਲਾਹ ਦੇਣੇ ਜਾਂ ਫਿਰ ਜਿਹੜੇ ਪਾੜ ਦੇਣੇ, ਇਹ ਆ ਜਿਹੜਾ ਪਹਿਲਾਂ ਵੀ ਆਪਾਂ ਦੇਖਿਆ ਤੇ ਹੁਣ ਵੀ ਆ ਜਿਹੜਾ ਇਹ ਆ ਜਿਹੜੀਆਂ ਇੱਦਾਂ ਦੀਆਂ ਚੀਜ਼ਾਂ ਦੇਖੀਆਂ ਜਾ ਰਹੀਆਂ। ਦੇਖੋ ਹਰ ਇੱਕ ਉਮੀਦਵਾਰ ਨੂੰ ਆਪਣੀ ਗੱਲ ਰੱਖਣ ਦਾ ਆਪਣੇ ਲੋਨ ਸਾਈਨ ਲਾਉਣ ਦਾ ਪੂਰਾ ਪੂਰਾ ਅਧਿਕਾਰ ਹੈ, ਪਰ ਜਦੋਂ ਤੁਸੀਂ ਇਹ ਜਿਹੜਾ ਖੁੰਦਕ ਦੇ ਵਿੱਚ ਇਹ ਕੰਮ ਕਰਦੇ ਹੋ ਉਹ ਜਿਹੜੀ ਨੈਗੇਟਿਵਿਟੀ ਜਿਹੜੀ ਆ ਕ੍ਰੀਏਟ ਹੁੰਦੀ ਆ ਉਹ ਕਈ ਵਾਰ ਭਾਰੀ ਪੈ ਜਾਂਦੀ ਹੈ। ਸੋ ਇਹ

ਵਾਰ ਜਿਹੜੀ ਸਾਫ਼ ਸੁਥਰੀ ਹੋ ਰਹੀ ਹੈ। ਅੱਛਾ, ਦੂਸਰਾ ਮੈਂ ਇਹ ਸੁਣਿਆ ਵੀ ਇਸ ਵਾਰ ਬਰੈਂਪਟਨ ਦੇ ਵਿੱਚ EVM ਮਸ਼ੀਨਾਂ ਦਾ ਇਸਤੇਮਾਲ ਹੈ ਜਿਹੜਾ ਉਹ ਕੀਤਾ ਜਾ ਰਿਹਾ ਆ। ਸੋ ਇਹ ਸਿਰਫ ਬਰੈਂਪਟਨ ਦੇ ਵਿੱਚ ਹੀ ਜਾਂ ਫਿਰ ਵੱਖ ਵੱਖ ਹੋਰ ਸ਼ਹਿਰਾਂ ਦੇ ਵਿੱਚ ਵੀ ਹੈ ਜਿਹੜਾ ਇਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ? ਹਲਕੀ ਜੀ ਮੇਰੇ ਕੰਨ ਦੇ ਵਿੱਚ ਗੱਲ ਪਈ ਹੈ, ਪਰ ਮੈਂ ਇਸ ਦੀ ਪੁਸ਼ਟੀ ਹੈ ਜਿਹੜੀ ਜ਼ਰੂਰ ਅੱਜ ਕਰਾਂਗਾ, ਕਿਉਂਕਿ ਮੇਰੇ ਤੋਂ ਆ ਜਿਹੜਾ ਥੋੜ੍ਹੀ ਜਿਹੀ ਸਿਹਤ ਨਾਸਾਜ ਹੋਣ ਕਰਕੇ ਮੇਰੀ ਥੋੜ੍ਹੀ ਜਿਹੀ ਬਾਹਰਲੀਆਂ ਐਕਟੀਵਿਟੀਜ਼ ਹੈ ਜਿਹੜੀਆਂ ਉਹ ਲਿਮਿਟਿਡ ਸੀਗੀਆਂ, ਪਰ ਜ਼ਰੂਰ ਆ ਜਿਹੜਾ ਮੈਂ ਇਹਦੇ 'ਤੇ ਆ ਜਿਹੜਾ ਜ਼ਰੂਰ ਕਰਾਂਗਾ। ਪਰ ਜੇ ਤੁਹਾਡੇ ਤੱਕ ਹੈ ਅਪਡੇਟ ਹੈਗੀ ਹੈ ਤਾਂ ਜ਼ਰੂਰ ਤੁਸੀਂ ਸਾਡੇ ਨਾਲ ਸਾਂਝੀ ਕਰ ਦਿਓ। ਸਟੂਡੀਓ ਦਾ ਨੰਬਰ 905-673-3337 9053333 7।

ਦੂਜੇ ਮੈਸੇਜ ਹੈ, ਕਹਿੰਦੇ ਵੀ ਟੋਰੋਂਟੋ ਦੇ ਵਿੱਚ ਓਲੀਵੀਆ ਚਾਓ ਨੇ ਵੀ ਹੈ ਜਿਹੜਾ ਕੱਲ੍ਹ ਕਿਹਾ ਵੀ $1800 ਪਰ ਪਰਿਵਾਰ ਜਿਹੜਾ ਉਹ ਸੇਵਿੰਗ ਕਰੇਗਾ, ਕਿਉਂਕਿ ਉਹਨਾਂ ਦਾ ਇਹ ਹੈ ਵੀ ਜੇ ਉਹ ਜਿੱਤਦੇ ਨੇ ਇਸ ਵਾਰ ਤਾਂ ਜਿਹੜਾ ਲੰਚ ਹੈ ਜਿਹੜਾ ਉਹ ਸਰਕਾਰਾਂ ਵੱਲੋਂ ਹੈ ਜਿਹੜਾ ਸਕੂਲਾਂ ਦੇ ਵਿੱਚ ਪ੍ਰੋਵਾਈਡ ਕੀਤਾ ਜਾਵੇਗਾ ਟੋਰੋਂਟੋ ਏਰੀਆ ਦੇ ਵਿੱਚ। ਹਾਲਾਂਕਿ ਉੱਥੇ ਵੀ ਆ ਜਿਹੜੀ ਟੱਕਰ ਹੈ ਜਿਹੜੀ ਬੜੀ ਫਸਮੀ ਹੈ। ਬਿਲਕੁਲ ਸਹੀ ਕਿਹਾ ਭਾਜੀ, ਥੈਂਕ ਯੂ ਤੁਹਾਡਾ, ਤੁਸੀਂ ਉੱਧਰ ਵੀ ਧਿਆਨ ਖਿੱਚਿਆ। ਹਾਲਾਂਕਿ ਉੱਧਰ ਬ੍ਰੈਡਫੋਰਡ ਸਾਹਿਬ ਅਤੇ ਓਲੀਵੀਆ ਚਾਓ ਦੇ ਦਰਮਿਆਨ ਜਿਹੜੀ ਆ ਟੱਕਰ ਹੈ ਜਿਹੜਾ ਪਰਸੈਂਟੇਜ ਆ ਜਿਹੜਾ ਗੈਪ ਹੈ ਜਿਹੜਾ ਉਹ ਘੱਟਦਾ ਜਾ ਰਿਹਾ, ਕਿਉਂਕਿ ਕਈ ਜਿਹੜੇ ਪ੍ਰਮੁੱਖ ਸ਼ਖਸੀਅਤ ਆ ਇਹ ਇੱਕ ਦੂਜੇ ਨੂੰ ਆ ਜਿਹੜੀਆਂ ਇਨਡੋਰਸ ਕਰ ਰਹੀਆਂ ਨੇ, ਸੋ ਉਹਦੇ ਨਾਲ ਜਿਹੜਾ ਗੈਪ ਜਿਹੜਾ ਘੱਟਦਾ ਜਾ ਰਿਹਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ 26 ਅਕਤੂਬਰ ਤੱਕ ਜਦ ਤੱਕ ਆਪਾਂ ਪਹੁੰਚਾਂਗੇ ਉਦੋਂ ਤੱਕ ਹੈ ਜਿਹੜਾ ਬਹੁਤ ਹੀ ਦਿਲਚਸਪ ਹੈ ਜਿਹੜੇ ਇਹ ਇਲੈਕਸ਼ਨਸ ਹੋ ਜਾਣਗੇ। ਪਰ ਮੈਂ ਇਹੀ ਬੇਨਤੀ ਕਰਦਾ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਓ, ਜਾਂ ਫਿਰ ਇਹ ਨਾ ਦੇਖੋ ਵੀ ਉਹ ਸਾਨੂੰ ਜਾਣਦਾ ਆ, ਇਹ ਦੇਖੋ ਵੀ ਅਸੀਂ ਆ ਜਿਹੜਾ ਆਪਣਾ ਫਿਊਚਰ ਹੈ ਜਿਹੜਾ ਉਹ ਹੈ ਜਿਹੜਾ ਸਹੀ ਕਰਨਾ। ਮੈਂ ਜਲਦੀ ਤੁਹਾਡੀਆਂ ਲਾਈਨਸ ਓਪਨ ਕਰਦਾ, ਲਾਈਨਸ ਹੈ ਜਿਹੜੀਆਂ ਮੇਰੀਆਂ ਫਲੈਸ਼ ਕਰਨੀਆਂ ਸ਼ੁਰੂ ਕਰ ਦਿੱਤੀਆਂ, ਬਸ ਮੈਨੂੰ 1 ਮਿੰਟ ਦਿਓ ਅਤੇ ਉਸ ਤੋਂ ਬਾਅਦ ਫਿਰ ਤੁਹਾਡੀਆਂ ਜਿਹੜੀਆਂ ਲਾਈਨਸ ਆਪਾਂ ਓਪਨ ਕਰਦੇ ਹਾਂ।

ਜੀ ਦੋਸਤੋ ਆਜੋ ਫਿਰ ਆਪਾਂ ਹੁਣ ਸ਼ੁਰੂਆਤ ਕਰਦੇ ਹਾਂ ਤੁਹਾਡੀਆਂ ਕਾਲਸ ਜਿਹੜੀਆਂ ਮੈਂ ਏਅਰ ਤੇ ਕਰਦਾ ਤੇ ਵਨ ਬਾਏ ਵਨ ਆਪਾਂ ਜਿਹੜੀਆਂ ਗੱਲ ਕਰਦੇ ਹਾਂ ਜਿਹੜੀਆਂ ਲੋਕਲ ਮਿਊਂਸੀਪਲ ਇਲੈਕਸ਼ਨਸ ਹੋ ਰਹੀਆਂ ਨੇ ਉਹਨਾਂ ਤੇ ਆ ਜਿਹੜਾ ਤੁਹਾਡਾ ਕੀ ਕਹਿਣਾ ਆ ਭਾਵੇਂ ਉਹ ਗਾਰਬੇਜ ਨੂੰ ਲੈ ਕੇ ਜਿਹੜਾ ਇਹ ਵੀ ਮੁੱਦਾ ਜਿਹੜਾ ਸਭ ਤੋਂ ਵੱਧ ਹੈ ਜਿਹੜਾ ਇਸ ਟਾਈਮ ਆ ਜਿਹੜਾ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਵੀ ਕਿਉਂ ਬ੍ਰੈਂਪਟਨ ਨੂੰ ਹੀ ਹੈ ਜਿਹੜਾ ਵਾਰਡ ਹੈ ਜਿਹੜਾ 6-7 ਹੈ ਜਿਹੜਾ ਉਹਨੂੰ ਹੀ ਹੈ ਜਿਹੜਾ ਚੁਣਿਆ ਗਿਆ ਕਿਉਂਕਿ ਆਲਰੇਡੀ ਉੱਥੇ ਜਿਹੜਾ ਇੱਕ ਗਾਰਬੇਜ ਸੀਗਾ ਉਸਦੀ ਐਕਸਪੈਂਸ਼ਨ ਹੈ ਜਿਹੜੀ ਵੱਡੇ ਸਕੇਲ ਤੇ ਹੋਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਹਨੂੰ ਲੈ ਕੇ ਵੀ ਆ ਜਿਹੜੇ ਕਈ ਸਵਾਲ ਆ ਜਿਹੜੇ ਖੜੇ ਕੀਤੇ ਜਾ ਰਹੇ ਨੇ ਸੋ ਤੁਹਾਡੇ ਵੱਖ ਵੱਖ ਸਵਾਲ ਹੋ ਸਕਦੇ ਨੇ ਸੋ ਤੁਹਾਡੇ ਜਿਹੜੇ ਆ ਵੱਖ ਵੱਖ ਰਾਏ ਹੋ ਸਕਦੇ ਨੇ ਤੁਸੀਂ ਆਪੋ

0: ਆਪਣੇ ਵਿਚਾਰ ਦੇ ਸਕਦੇ ਹੋ, ਬਸ ਸ਼ਬਦਾਂ ਦੀ ਜਿਹੜੀ ਮਰਿਆਦਾ ਦੇ ਵਿੱਚ ਰਹਿ ਕੇ ਆਪਾਂ ਗੱਲ ਕਰਨੀ ਹੈ। ਸੋ ਜੋ ਇਸ ਟਾਈਮ ਵੀ ਮਿਊਂਸੀਪਲ ਇਲੈਕਸ਼ਨਸ ਹੋ ਰਹੇ ਨੇ, ਕੀ ਤੁਹਾਡੇ ਵਿਚਾਰ ਹੈ ਉਹਨਾਂ 'ਤੇ? ਕੀ ਤੁਹਾਨੂੰ ਲੱਗਦਾ ਵੀ ਇੱਕ ਸਹੀ ਸਿਆਸਤ ਆ ਜਿਹੜੀ ਹੋ ਰਹੀ ਹੈ? ਉੱਦਾਂ ਤਾਂ ਸਿਆਸਤ ਕਦੇ ਸਹੀ ਹੁੰਦੀ ਨਹੀਂ, ਪਰ ਆਪਾਂ ਸੱਤ ਸਮੁੰਦਰੋਂ ਪਾਰ ਹੈ, ਫਿਰ ਵੀ ਇੱਥੇ ਆਪਾਂ ਤਵੱਕੋ ਕਰਦੇ ਹਾਂ ਇਹਨਾਂ ਚੀਜ਼ਾਂ ਦੀ। ਲੈਟ ਸੀ, ਕਾਲ ਸਰ ਮੈਂ ਤੁਹਾਡੀ ਏਅਰ 'ਤੇ ਕਰਦਾ, ਪਲੀਜ਼ ਹੋਲਡ ਕਰ ਲਿਓ ਥੋੜ੍ਹੀ ਦੇਰ, ਵਨ ਬਾਏ ਵਨ ਮੈਂ ਸਾਰਿਆਂ ਦੀ ਕਾਲ ਏਅਰ 'ਤੇ ਕਰਾਂਗਾ। 4693 ਜੀ ਸਵਾਗਤ ਹੈ ਜੀ, 4693 ਜੀ ਤੁਸੀਂ ਆਉਂਦੀ ਏਅਰ ਹੋ ਜੀ, 4693 ਜੀ ਤੁਸੀਂ ਆਉਂਦੀ ਏਅਰ ਹੋ। ਓਕੇ, ਮੈਂ ਨੈਕਸਟ ਕਾਲ 'ਤੇ ਚੱਲਦਾ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ, ਉੱਤਰੀ ਕਾਲ ਡਰੋਪ ਹੋ ਗਈ ਜੀ, ਪਲੀਜ਼ ਜਿਹੜੀ ਦੁਬਾਰਾ ਕਾਲ ਕਰ ਸਕਦੇ ਹੋ। ਸੋ ਮੈਂ ਜਿਹੜਾ ਅੱਜ ਦਾ ਜਿਹੜਾ ਵਿਸ਼ਾ ਆ ਇਹ ਲੈ ਕੇ ਆਇਆ, ਕਿਉਂਕਿ ਔਰੇਂਜਵਿਲ ਦੇ ਵਿੱਚ ਮੇਅਰ ਦੀ ਕੈਂਡੀਡੇਟ ਦੇ ਮੇਅਰ ਦੀ ਪੋਸਟ ਵਾਸਤੇ ਜਿਹੜਾ ਇੱਕ ਕੈਂਡੀਡੇਟ ਸੀ, ਉਹਨਾਂ ਨੂੰ ਆ ਜਿਹੜਾ ਓਪੀਪੀ ਵੱਲੋਂ ਚਾਰਜ ਕੀਤਾ ਗਿਆ, ਕਿਉਂਕਿ ਉਹਨਾਂ ਨੇ ਕਿਸੇ ਹੋਰ ਕੈਂਡੀਡੇਟ ਦੇ ਜਿਹੜੇ ਲੋਨ ਸਾਈਨ ਹੈ ਉਹਨਾਂ 'ਤੇ ਦੋਸ਼ ਲਾਇਆ, ਸਾਬਿਤ ਨਹੀਂ ਹੋਏ ਵੀ ਉਹਨਾਂ ਨੇ ਆ ਜਿਹੜੇ ਉਹ ਚੋਰੀ ਕਰ ਲਏ। ਬਾਅਦ ਦੇ ਵਿੱਚ ਜਿਹੜਾ ਉਹਨਾਂ ਤੋਂ ਜਦੋਂ ਪੁੱਛਿਆ ਵੀ ਗਿਆ, ਉਹ ਕਹਿੰਦੇ ਵੀ ਨਹੀਂ ਮੈਂ ਇੱਦਾਂ ਕਾਹਤੋਂ ਕਰੂੰਗਾ। ਹਾਲਾਂਕਿ ਇਹ ਜਿਹੜੀ ਵੀਡੀਓ ਹੈ ਜਿਹੜੀ ਉਹ ਸਰਫੇਸ ਹੋ ਰਹੀ ਹੈ ਇਹਦੇ 'ਤੇ, ਅਤੇ ਵੀਡੀਓ ਦੇ ਵਿੱਚ ਜਿਹੜਾ ਉਹ ਸ਼ਖਸ ਹੈ ਕਹਿੰਦੇ ਉੱਦਾਂ ਦਾ ਦਿਖਾਈ ਦੇ ਰਿਹਾ, ਜਿਨ੍ਹਾਂ ਦੇ ਸਾਈਨ ਚੋਰੀ ਹੋਏ ਉਹਨਾਂ ਦੇ ਨਾਲ ਵੀ ਗੱਲ ਕੀਤੀ ਗਈ। ਉਹ ਕਹਿੰਦੇ ਵੀ ਮੈਂ ਤਾਂ ਵੀਡੀਓ ਦੇ ਉੱਤੇ ਹੈ ਜਿਹੜਾ ਉਹ ਡਿਪੈਂਡ ਕਰਦੀ ਹੈ, ਮੈਂ ਕਿਸੇ 'ਤੇ ਦੋਸ਼ ਨਹੀਂ ਲਾਉਂਦੀ, ਪਰ ਜਿਹੜੇ ਮੇਰੇ ਸਾਈਨ ਹੈ ਜਿਹੜੇ ਉਹ ਚੋਰੀ ਹੋਏ ਨੇ। ਪਰ ਇਸ ਟਾਈਮ ਜਿਹੜੀ ਪੁਲਿਸ ਹੈ ਜਿਹੜੀ ਉਹ ਇਸ ਦੀ ਹੈ ਜਿਹੜੀ ਇਨਵੈਸਟੀਗੇਸ਼ਨ ਦਾ ਤਹਿਕੀਕਾਤ ਹੈ ਜਿਹੜੀ ਉਹ ਕਰ ਰਹੀ ਹੈ। ਉਸੇ ਤਰ੍ਹਾਂ ਇੱਥੇ ਵੀ ਹੈ ਜਿਹੜਾ ਇੱਕ ਦੂਜੇ ਨੂੰ ਠੇਬੀ ਲਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਕੀ ਤੁਹਾਨੂੰ ਲੱਗਦਾ ਪਿਆ, ਜਿਹੜੀ ਆਲਰੇਡੀ ਹੈ ਜਿਹੜੀ ਕੌਂਸਲ ਹੈਗੀ ਹੈ, ਤੁਸੀਂ ਉਹਨਾਂ ਦੇ ਕੰਮਾਂ ਤੋਂ ਆ ਜਿਹੜੇ ਖੁਸ਼ ਹੋ ਕਿ ਉਹੀ ਜਿਹੜੀ ਕੌਂਸਲ ਹੈ ਜਿੱਦਾਂ ਤੁਹਾਨੂੰ ਲੱਗਦਾ ਵੀ ਦੁਬਾਰਾ ਰਿਪੀਟ ਹੋ ਸਕਦੀ ਹੈ, ਜਾਂ ਫਿਰ ਤੁਹਾਨੂੰ ਲੱਗਦਾ ਵੀ ਇਸ ਵਾਰ ਹੈ ਜਿਹੜਾ ਬ੍ਰੈਂਪਟਨ ਦੀਆਂ ਜਿਹੜੀਆਂ ਆਪਾਂ ਇਕੱਲੇ ਬ੍ਰੈਂਪਟਨ ਲੈ ਲੈਂਦੇ ਹਾਂ, ਇਸ ਲਈ ਇਲੈਕਸ਼ਨ ਦੇ ਵਿੱਚ ਤੁਹਾਨੂੰ ਇੱਕ ਚੇਂਜ ਹੈ ਜਿਹੜਾ ਉਹ ਦੇਖਣ ਨੂੰ ਮਿਲੇਗਾ। ਸੋ ਇਹਦੇ 'ਤੇ ਹੈ ਜਿਹੜਾ ਤੁਸੀਂ ਆਪਣੇ ਵਿਚਾਰ ਹੈ ਜਿਹੜੇ ਉਹ ਰੱਖ ਸਕਦੇ ਹੋ, 905-673-3337 'ਤੇ ਤੁਸੀਂ ਕਾਲ ਕਰ ਸਕਦੇ ਹੋ, 905-673-3337 'ਤੇ। ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਆਪਣੇ ਹੋਮ ਆਟੋ ਇੰਸ਼ੋਰੈਂਸ ਦੇ ਮਨਵੀਰ ਸਿੰਘ। ਹੋਮ ਆਟੋ ਤੁਹਾਡੀ ਰਿਨਿਊਅਲ ਆ ਰਹੀ ਹੈ, ਤੁਸੀਂ ਇਹ ਜਿਹੜਾ ਜ਼ਰੂਰ ਹੈ ਸ਼ੋਪ ਅਰਾਊਂਡ ਕਰੋ, ਇੱਕ ਵਾਰ ਮਨਵੀਰ ਸਿੰਘ ਹੋਣਾ ਦੇ ਨਾਲ ਵੀ ਹੈ ਜਿਹੜਾ ਗੱਲ ਕਰੋ। ਬਹੁਤ ਸਾਰਿਆਂ ਦੇ ਜਿਹੜੇ ਕਾਫੀ ਡਾਲਰਾਂ ਦੀ ਬੱਚਤ ਹੈ ਜਿਹੜੀ ਮਨਵੀਰ ਸਿੰਘ ਕਰਾ ਚੁੱਕੇ ਨੇ, 647-247-6472-1928-70 'ਤੇ ਹੈ ਜਿਹੜਾ ਸੰਪਰਕ ਕੀਤਾ ਜਾ ਸਕਦਾ ਮਨਵੀਰ ਸਿੰਘ ਹੋਣਾ ਦੇ ਨਾਲ। ਅਤੇ ਉੱਥੇ ਹੀ ਤੁਸੀਂ KPT ਰੈਨੋਵੇਸ਼ਨ ਦੇ ਮਨਦੀਪ ਸਿੰਘ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਾਉਣਾ, ਅਤੇ 416-272-8214 416-272-8214 'ਤੇ ਸੰਪਰਕ ਕੀਤਾ ਜਾ ਸਕਦਾ। ਸਮਾਈਲਸ ਔਨ ਵੀਲਸ, ਤੁਸੀਂ ਆਪਣੇ ਦੰਦਾਂ ਦਾ ਮਸੂੜਿਆਂ ਦਾ ਖਿਆਲ ਰੱਖਣਾ ਚਾਹੁੰਦੇ ਹੋ, ਕੋਈ ਤੁਸੀਂ ਕਲੀਨਿੰਗ ਪ੍ਰੋਫੈਸ਼ਨਲ ਕਲੀਨਿੰਗ ਕਰਾਉਣਾ ਚਾਹੁੰਦੇ ਹੋ, ਦਾ ਭੰਗੜਾ ਅਕੈਡਮੀ ਦੇ ਹਰਜੋਤ ਸਿੰਘ ਉਹਨਾਂ ਦੇ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਦੇ ਤੁਸੀਂ ਆ ਜਿਹੜੇ ਬਲਵੀਰ ਕੌਰ ਜੀ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਅਤੇ ਨੰਬਰ ਹੈ ਜੀ ਉਹਨਾਂ ਦਾ 6479-6009-0008 6479-6009-0008 'ਤੇ ਸੰਪਰਕ ਕਰ ਸਕਦੇ ਹੋ। ਮੇਰੇ ਪਰਸਨਲ ਸੈੱਲਫੋਨ 'ਤੇ ਨਹੀਂ, ਤੁਸੀਂ ਸਟੂਡੀਓ ਦੇ ਪਲੀਜ਼ ਨੰਬਰ 'ਤੇ ਕਾਲ ਕਰੋ, ਸਟੂਡੀਓ ਦਾ ਨੰਬਰ 905-673-3337 ਹੈ ਜੀ, 9056733337 'ਤੇ ਤੁਸੀਂ ਕਾਲ ਕਰ ਸਕਦੇ ਹੋ। 13272 ਜੀ ਸਵਾਗਤ ਹੈ ਜੀ, 3272 3272 ਜੀ ਤੁਸੀਂ ਆਉਂਦੀ ਏਅਰ ਹੋ।
1: ਹਾਂਜੀ ਸਮੀ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਜੀ।
1: ਮੈਂ ਭਾਜੀ ਚੋਂ ਸੁਣਦਾ ਜਿਹੜਾ ਸਾਈਨਾਂ ਵਾਲੀ ਗੱਲ ਕਰਦੇ, ਇਹ ਤਾਂ ਛੋਟੀ ਮੋਟੀ ਐਵੇਂ ਜਿੱਦਾਂ ਕੋਈ ਜੈਲਸ ਵਾਲਾ ਕਰੂ, ਵੈਸੇ ਕੈਂਡੀਡੇਟ ਨੀ ਕਰੂਗਾ ਗੱਲ। ਜਿਹੜਾ ਕੈਂਡੀਡੇਟ ਹੈ ਇੰਨੀ ਛੋਟੀ ਗੱਲ ਤੇ ਕੋਈ ਵੀ ਨੀ ਕਦੇ ਵੀ ਜਾਊਗਾ। ਵੈਸੇ ਕੋਈ ਮੇਰੇ ਤੇਰੇ ਵਰਗਾ ਭਾਈ ਕੋਈ ਨਾ ਕੋਈ ਜਾਣ ਕੇ ਸ਼ਰਾਰਤੀ ਕਰ ਸਕਦਾ, ਮੈਂ ਏਦਾਂ ਦੀਆਂ ਗੱਲਾਂ ਨਹੀਂ ਮੰਨਣ ਚਾਹੁੰਦੀ ਆ, ਕਿਉਂਕਿ ਜਿਹੜਾ ਕੈਂਡੀਡੇਟ ਹਰ ਇੱਕ ਨੇ ਆਪਣੇ ਆਪ ਸਾਈਨ ਲਾਉਣੇ ਆ, ਤੇ ਇੱਕ ਦੂਜੇ ਤੇਰੇ ਸਾਈਨ ਚੱਕ ਦੇ, ਹੱਸੇ ਵਾਲੀ ਗੱਲ ਹੈ ਜੀ, ਤਾਂ ਹੱਸ ਰਹੀ ਨੀ ਜੀ।
0: ਇਹ ਪਿਛਲੇ ਸਾਲ ਵੀ ਭਾਜੀ ਏਦਾਂ ਹੋਇਆ ਸੀਗਾ, ਕੁਝ ਕ ਜਿਹੜੇ ਕੈਂਡੀਡੇਟਸ ਹੈ ਉਹਨਾਂ ਦੇ ਸਾਈਨ ਪਾੜੇ ਗਏ ਸੀਗੇ। ਹਾਂਜੀ, ਇਹ ਆਪਾਂ ਚਾਹੁੰਦੇ ਨਹੀਂ ਆ ਵੀ ਏਦਾਂ ਦਾ ਹੋਵੇ, ਤੁਸੀਂ ਆਪਣੇ ਜਿਹੜੇ ਉਹ ਰੱਖੋ ਵੀ ਤੁਹਾਡੀ ਜਿਹੜਾ ਵਿਜ਼ਨ ਕੀ ਹੈ ਉਸ ਆਧਾਰ 'ਤੇ ਹੈ ਜਿਹੜਾ ਇਹ ਜਿਹੜੇ ਇਲੈਕਸ਼ਨਸ ਹੁੰਦੀਆਂ ਨੇ, ਨਾ ਕਿ ਇੱਕ ਦੂਜੇ ਦਾ ਤੁਸੀਂ ਸਾਈਨ ਪਾੜ ਦਿਉ ਜਾਂ ਕਿਰਦਾਰ ਕੁਸ਼ੀ ਕਰ ਦਿਉ। ਅੱਜ ਕੱਲ੍ਹ ਇਹ ਚੀਜ਼ਾਂ ਜ਼ਿਆਦਾ ਚੱਲਦੀਆਂ ਪਈਆਂ, ਰੈਦਰ ਦੈਨ ਆਪਾਂ ਜਿਹੜੀਆਂ ਮੁੱਦਿਆਂ 'ਤੇ ਗੱਲ ਘੱਟ ਹੋ ਰਹੀ ਹੈ ਅੱਜ ਕੱਲ੍ਹ।
1: ਹਾਂਜੀ, ਕਿਉਂਕਿ ਪਹਿਲੀ ਗੱਲ ਤਾਂ ਏਦਾਂ ਦੀਆਂ ਚੀਜ਼ਾਂ ਚਾਹੀਦੀਆਂ ਨਹੀਂ ਆ, ਦੂਜੀ ਗੱਲ ਕੈਂਡੀਡੇਟ ਖੁਦ ਨੀ ਕਰੂਗਾ, ਕਿਸੇ ਨੇ ਕੀਤਾ ਜਾਂ ਕਰਾਇਆ ਉਹਨੂੰ ਆਪਾਂ ਕਿਹਾ ਨੀ ਜਾ ਸਕਦਾ। ਪਰ ਇਹ ਗੱਲ ਠੀਕ ਨੀ ਹੈ, ਸਾਰੇ ਵਾਸਤੇ ਇੱਕੋ ਜਿਹਾ ਆ, ਕਿਉਂਕਿ ਵੋਟਾਂ ਪਾਉਣੀਆਂ ਕਿਸੇ ਨੇ ਜਿੱਦਾਂ ਕਹਿੰਦੇ ਨੇ ਆਪਣੇ ਪਿਆਰ ਨੂੰ, ਆਪਣੇ ਪਿਆਰ ਨੂੰ ਕਹਿੰਦੇ ਉਹਨੇ ਆਉਣ ਵਾਲੇ ਭਵਿੱਖ ਲਈ ਪਾਉਣੀਆਂ।
0: ਬਿਲਕੁਲ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ, ਸੋਹਣੇ ਵਿਚਾਰ ਰੱਖੇ, ਕਿਉਂਕਿ ਜਿਹੜਾ ਇਹ ਜਿਹੜੀਆਂ ਵੋਟਾਂ ਸਾਡਾ ਕਿਤੇ ਨਾ ਕਿਤੇ ਦੋਸਤੋ ਭਵਿੱਖ ਤੈਅ ਕਰਦੀਆਂ ਨੇ। ਫਿਰ ਆਪਾਂ ਜਿਹੜੇ ਆ ਫਿਰ ਆਪਾਂ ਕੀ ਕਰਦੇ ਹਾਂ, ਫਿਰ ਆਪਾਂ ਬਲੇਮ ਗੇਮ ਕਰਦੇ ਹਾਂ। ਸੋ ਇਸ ਕਰਕੇ ਇਹ ਜਿਹੜਾ ਟਾਈਮ ਹੈ, ਇਹ ਮੌਕਾ ਜਿਹੜਾ ਆ, ਇਹਨੂੰ ਖੁੰਝਿਓ ਨਾ, ਵੱਧ ਚੜ੍ਹ ਕੇ ਜਿਹੜਾ ਤੁਸੀਂ ਵੋਟਿੰਗ ਕਰੋ। 9 ਅਕਤੂਬਰ ਤੋਂ ਜਿਹੜੀ ਐਡਵਾਂਸ ਪੋਲਿੰਗ ਹੈ ਸ਼ੁਰੂ ਹੋ ਜਾਣੀ ਹੈ, ਸਿਟੀ ਵੱਲੋਂ ਵੀ, ਸਿਟੀ ਆਫ ਬਰੈਂਪਟਨ ਵੱਲੋਂ ਵੀ ਹੈ ਜਿਹੜਾ ਇਹ ਮੈਸੇਜ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਵੀ ਤੁਸੀਂ ਇਹ ਜਿਹੜਾ ਵੱਧ ਤੋਂ ਵੱਧ ਹੈ ਜਿਹੜਾ ਆਪਣੇ ਘਰਾਂ ਤੋਂ ਨਿਕਲ ਕੇ ਵੋਟਿੰਗ ਕਰੋ। ਐਡਵਾਂਸ ਪੋਲਿੰਗ ਤੋਂ ਜਿਹੜੀ ਸਟਾਰਟ ਹੋ ਜਾਣੀ ਹੈ ਅਤੇ 26 ਅਕਤੂਬਰ ਨੂੰ ਹੈ ਜਿਹੜਾ ਇੱਕ ਮੈਂਡੇਟ ਦਿਉ, ਭਾਵੇਂ ਜਿਹੜੀ ਹੈ ਜੋ ਐਸ ਟੀ ਐਮ ਕੌਂਸਲ ਹੈ ਉਹਨਾਂ ਦੇ ਹੱਕ ਦੇ ਵਿੱਚ ਦੇਣਾ ਜਾਂ ਨਵੇਂ ਕੈਂਡੀਡੇਟਸ ਦੇਣਾ, ਪਰ ਵੋਟ ਦਾ ਇਸਤੇਮਾਲ ਆਪਣਾ ਜ਼ਰੂਰ ਕਰੋ। ਅਗਲੀ ਕਾਲ ਚੱਲਦਾ 4693 ਜੀ, ਸਵਾਗਤ ਹੈ ਜੀ।
2: ਹਾਂਜੀ ਸ਼ਮੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
2: ਵੋਟਾਂ ਸਾਰਿਆਂ ਨੂੰ ਜ਼ਰੂਰ ਪਾਉਣੀਆਂ ਚਾਹੀਦੀਆਂ ਕਿ ਕੌਂਸਲ ਚੇਂਜ ਕਰਨੀ ਚਾਹੀਦੀ ਹੈ ਸਾਰਿਆਂ ਨੂੰ, ਰਲ ਮਿਲ ਜਿੰਨੀ ਵੀ ਹੈਗੀ ਆ, ਤਾਂ ਕਿਉਂਕਿ ਹੁਣ ਬਥੇਰਾ ਇਹਨਾਂ ਨੇ ਇੰਜੋਇਮੈਂਟ ਕਰ ਲਿਆ, ਬਥੇਰਾ ਲੈ ਲਿਆ ਆਪਾਂ, ਜਿੰਨਾ ਮੁਨਾਫਾ ਕਰਨਾ ਵੀ ਕਰਨਾ ਚਾਹੀਦਾ। ਇੱਕ ਤੁਹਾਡੇ ਤੇ ਅੱਗੇ ਲਾਸਟ
0: ਜੀ ਜੀ,
2: ਜਿੱਦਣ ਡਿਪਟੀ ਮੇਅਰ ਤੁਹਾਡੇ ਰੇਡੀਓ ਤੇ ਆਇਆ ਸੀਗਾ, ਤੁਸੀਂ ਕਾਲ ਨੀ ਲੈ ਕੇ ਜੀ, ਚੋਪੜੀ ਗੱਲਾਂ ਸੁਣ ਲਈਆਂ, ਚੋਪੜੀ ਚੋਪੜੇ ਸਵਾਲ ਕਰ ਲਿਆ, ਬਾਕੀ ਕੋਈ ਐਡਾ ਸਵਾਲ ਕੋਈ ਖਾਸ ਕੀਤਾ ਨੀ ਉਹਨਾਂ ਦੀ, ਜਿੰਨੇ ਉਹ ਗੱਲਾਂ ਪੁੱਛੀ।
0: ਭਾਜੀ ਉਹ ਆਈ ਟਾਈਮ ਹੀ ਉਦੋਂ 15 ਤੁਹਾਨੂੰ ਪਤਾ 10 ਕੁ ਮੇਰੇ ਖਿਆਲ ਜਾਂ 12 ਮਿੰਟ ਸੀਗੇ ਜਦੋਂ ਸਟਾਰਟ ਕੀਤਾ, ਉਹ ਲੇਟ ਆਏ ਸੀਗੇ ਉਦੋਂ। ਹੁਣ ਤੁਸੀਂ ਦੱਸੋ ਵੀ ਪਹਿਲਾਂ ਤਾਂ ਆਪਾਂ ਜਿਹੜੇ ਇੱਕ ਭੂਮਿਕਾ ਬਣਾ ਕੇ ਜਿੱਦੀ ਸਵਾਲ ਪੂਰੇ ਹੋਏ ਹੈ ਨਾ ਜੀ, ਉਦੋਂ ਤਾਂ ਮੇਰੇ ਵੀ ਸਵਾਲ ਪੂਰੇ ਨਹੀਂ ਹੋਏ, ਮੈਂ ਵੀ ਇਹ ਗੱਲ ਕਹੀ, ਮੈਂ ਕਿਹਾ ਸਵਾਲ ਮੇਰੇ ਹਜੇ ਪਏ ਆ, ਸਵਾਲ ਵੀ ਪੂਰੇ ਨਹੀਂ ਹੋਏ, ਪਰ ਆਉਣ ਵਾਲੇ ਟਾਈਮ ਤੇ ਭਾਜੀ ਉਹਨਾਂ ਦਾ ਜ਼ਰੂਰ ਅਸੀਂ ਇਹ ਜਿਹੜਾ ਦੁਬਾਰਾ ਰਾਬਤਾ ਕਾਇਮ ਕਰਕੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਇਹ ਜਿਹੜਾ ਏਅਰ ਤੇ ਲਿਆਂਦਾ ਜਾਵੇ, ਤੇ ਉਦੋਂ ਕੋਸ਼ਿਸ਼ ਕਰਾਂਗਾ ਮੈਂ ਕਾਲਸ ਵੀ ਹੈ ਜਿਹੜੀ ਓਪਨ ਕਰਾਂ। ਠੀਕ ਹੈ ਜੀ, ਬਿਲਕੁਲ ਬਿਲਕੁਲ, ਇਹ ਵੀ ਕਰ ਲਾਂਗੇ ਭਾਜੀ, ਏਦਾਂ ਵੀ ਕਰ ਲਾਂਗੇ ਜੀ।
2: ਹਾਂਜੀ
0: ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਸੋ ਨਾਈਸ ਆਫ ਯੂ, ਸੋ ਨਾਈਸ ਆਫ ਯੂ। ਅਗਲੀ ਕਾਲ ਤੇ ਚੱਲਦਾ ਜੀ, ਐਡਵਾਂਸ ਚਾਲੇ ਆ ਗਏ ਸਾਡੇ ਨਾਲ ਜੀ, ਸਵਾਗਤ ਹੈ ਜੀ, ਗੁੱਡ ਮਾਰਨਿੰਗ ਭਾਜੀ। ਐਡਵਾਂਸ ਚ ਪ੍ਰੀਕਾਸਟ ਭਾਜੀ, ਤੁਸੀਂ ਆਉਂਦੀ ਯਾਰ ਹੋ, ਅੱਜ ਫੋਨ ਚ ਪ੍ਰੋਬਲਮ ਹੈ, ਫੋਨ ਤਾਂ ਵਧੀਆ ਚੱਲਦਾ ਕਿ ਆਵਾਜ਼ ਮੇਰੇ ਤੋਂ ਹੀ ਅੱਜ ਕੁਛ ਗਲਤ ਹੋ ਰਿਹਾ ਭਾਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੀ ਯਾਰ ਹੋ। ਓਕੇ ਮੈਂ ਅਗਲੀ ਕਾਲ ਤੇ ਚੱਲਦਾ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ। ਲਖਵਿੰਦਰ ਭਾਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ।
3: ਭਾਜੀ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ
0: ਜੀ, ਧੰਨਵਾਦ ਜੀ।
3: ਭਾਜੀ ਜਿਹੜੇ ਆ ਬੋਰਡ ਪੱਟਣ ਵਾਲਾ ਕੰਮ ਹੈ, ਇਹ ਤੇ ਯਾਰ ਵੈਸੇ ਗਲਤ ਹੈ, ਮੈਨੂੰ ਵੀ ਨੀ ਲੱਗਦਾ ਯਾਰ, ਉਹ ਭਾਜੀ ਅੱਗੇ ਕਹਿ ਕੇ ਗਏ ਆ, ਮੈਨੂੰ ਲੱਗਦਾ ਨੀ ਏਦਾਂ ਯਾਰ, ਕੈਂਡੀਡੇਟ ਕਿਉਂ ਕਰੇਗਾ ਏਦਾਂ ਯਾਰ। ਤੇ ਬਾਕੀ ਚਲੋ ਮੰਨ ਲੈਨੇ ਆ, ਅੱਗੇ ਹੋ ਵੀ ਸਕਦਾ। ਤੇ ਭਾਜੀ ਜਿਹੜੀ ਗੱਲ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਵਾ, ਇਹ ਆਪਣੇ ਬੰਦੇ ਇੰਨੇ ਖੜੇ ਨੇ ਪੈਟ੍ਰਿਕ ਬਰਾਊਨ ਨੇ ਜਿੱਤ ਜਾਣਾ, ਤੁਸੀਂ ਆਪ ਹੀ ਸੋਚ ਕੇ ਦੇਖ ਲਓ ਨਾ, ਸਾਡੇ ਬੰਦੇ ਇਹ ਏਕਾ ਕਰਕੇ ਇੱਕ ਜਣੇ ਨੂੰ ਕਿਉਂ ਨੀ ਖੜਾਉਂਦੇ,
0: ਕਿਉਂਕਿ ਏਕਾ ਨੀ ਹੈਗਾ ਭਾਜੀ, ਏਕਾ ਨੀ ਹੈਗਾ ਇਸ ਕਰਕੇ।
3: ਫਿਰ ਏਕਾ ਨੀ ਹੈਗਾ ਤਾਂ ਫਿਰ ਚੇਂਜ ਕਰਨੀ ਕਿੱਦਾਂ, ਫਿਰ ਕਲਪਣ ਦੀ ਲੋੜ ਹੀ ਕੋਈ ਨੀ, ਫਿਰ ਕਲਪਣ ਦੀ ਲੋੜ ਹੀ ਕੋਈ ਨੀ, ਆਪਾਂ ਨੂੰ ਫਿਰ ਤਾਂ ਪਤਾ ਹੀ ਹੈ ਵੀ ਉਹ ਜਿੱਤ ਗਏ ਬਸ। ਫਿਰ ਆਪਣੇ ਪੰਜਾਬੀ ਅਸੀਂ ਆਪਸ ਵਿੱਚ ਸਹਿਮਤ ਹੀ ਨੀ ਹੋ ਸਕਦੇ ਇੱਕ ਦੂਜੇ ਨਾਲ, ਕਮਾਲ ਦੀ ਗੱਲ ਯਾਰ,
0: ਚੇਂਜ ਕਿੱਦਾਂ ਆਊਗਾ ਫਿਰ। ਬਿਲਕੁਲ ਇਹ ਵੀ ਤੁਹਾਡਾ ਸਵਾਲ ਜਵਾਬ ਹੈ,
3: ਚੇਂਜ ਭਾਜੀ ਤਾਂ ਹੀ ਆਊਗਾ ਨਾ ਜੇ ਇਹ ਏਕਾ ਕਰਨ, ਤੇ ਚੇਂਜ ਆਟੋਮੈਟਿਕ ਹੀ ਹੈ ਨਾ, ਆਪਣਾ ਬੰਦਾ ਇੱਕ ਤਾਂ ਤੁਸੀਂ ਆਰਾਮ ਨਾਲ ਜਿਤਾ ਸਕਦੇ ਹੋ, ਇੰਨੀਆਂ ਵੋਟਾਂ ਨੇ ਆਪਣੀਆਂ ਭਾਜੀ।
0: ਜੀ ਬਿਲਕੁਲ,
3: ਮੈਂ ਗਰੰਟੀ ਕਰ ਦੇਣਾ, ਜਦ ਤੁਸੀਂ ਇੱਕ ਬੰਦਾ ਇੰਨਾ ਚੁ ਲਿਆਓ, 6-7-8 ਕਿੰਨੇ ਖੜੇ ਆ, ਵੋਟਾਂ ਆਪੇ ਡਿਵਾਈਡ ਹੋ ਜਾਣੀਆਂ, ਤੇ ਤੁਸੀਂ ਕਿੱਦਾਂ ਜਿੱਤ ਲਓਗੇ ਦੱਸੋ ਮੈਨੂੰ। ਪੈਟ੍ਰਿਕ ਬਰਾਊਨ ਦਾ ਜ਼ੋਰ ਬਹੁਤ ਹੈ, ਉਹਨੇ ਜਿੱਤ ਜਾਣਾ, ਤੁਹਾਨੂੰ ਪਤਾ ਨਾ ਸਾਰੀ ਪਾਕਿਸਤਾਨ ਦੀ ਵੋਟ ਸਾਰੀ ਉਹਦੇ ਵਾਲੀ ਹੈ।
0: ਚਲੋ ਆਪਾਂ ਇੱਕ ਤਾਂ ਨੀ ਕਹਿੰਦੇ, ਪਰ ਚਲੋ ਇਸ ਟਾਈਮ ਹੈ ਜਿਹੜਾ ਜੋ ਹਜੇ ਤੱਕ ਆਏ ਵੀ ਹੈ ਉਹ ਵੀ ਇਹੀ ਦੱਸਦੇ ਪਏ ਆ, ਪਰ ਹਜੇ ਪਤਾ ਨੀ ਕੁਛ ਵੀ ਭਾਜੀ, ਜਦ ਤੱਕ ਰਿਜ਼ਲਟ ਨੀ ਆਉਂਦੇ। ਹਾਂਜੀ ਕਈ ਵਾਰ ਪੁੱਛ ਵੀ ਪਤਾ ਨੀ ਚੱਲਦਾ।
3: ਅਜੇ ਵੀ ਟਾਈਮ ਹੈਗਾ, ਆਪਣੇ ਬੰਦੇ ਏਕਾ ਕਰ ਜਾਣ, ਤੇ ਮੈਂ ਤੁਹਾਨੂੰ ਸੱਚੀ ਕਹਿ ਦੇਣਾ ਹੈ ਵੀ ਸਾਰੀ ਆਪਾਂ ਲਿਆ ਵੀ ਗੁਰਪ੍ਰੀਤ ਢਿੱਲੋਂ ਨੂੰ ਲਿਆਉਂਦੇ ਹਾਂ ਜਾਂ ਸਤਪਾਲ ਜੋਹਲ ਨੂੰ ਲਿਆਉਂਦੇ ਹਾਂ, ਇੱਕ ਬੰਦਾ ਚੂਜ਼ ਕਰ ਲੈਣ ਤੇ ਸਾਰੇ ਸਹਿਮਤ ਹੋ ਕੇ ਆ ਜਾਣ, ਤੇ ਇਹੀ ਜਨਾਜ ਤੇ ਦੇਖ ਲਿਓ ਤੁਸੀਂ, ਤੇ ਏਦਾਂ ਨਹੀਂ ਜਿੱਤਣਾ, ਜਿੱਦਾਂ ਹੁਣ ਜਿੱਦਬਾਜ਼ੀ ਚੱਲ ਰਹੀ ਹੈ ਐਦਾਂ ਕੋਈ ਨਹੀਂ ਜਿੱਤਣਾ।
0: ਇਹ ਤੁਸੀਂ ਮੰਨਦੇ ਹੋ ਵੀ ਜਿੱਦਬਾਜ਼ੀ ਇਸ ਟਾਈਮ ਹੈ ਜਿਹੜੀ ਕਰਦਾਰਕੁਸ਼ੀ ਹੈ, ਜਿਹੜੇ ਮੁੱਦਿਆਂ ਤੇ ਗੱਲ ਘੱਟ ਹੋ ਰਹੀ ਹੈ ਇੱਕ ਦੂਜੇ ਦੀ?
3: 100% ਸਾਡੇ ਬੰਦਿਆਂ ਦੇ ਵਿੱਚ ਬਹੁਤ ਜ਼ਿਆਦਾ, ਸਾਡੇ ਪੰਜਾਬੀਆਂ ਦੇ ਖੂਨ ਦੇ ਵਿੱਚੋਂ ਇਹਨੂੰ ਕੋਈ ਕੱਢ ਹੀ ਨਹੀਂ ਸਕਦਾ ਭਾਜੀ। ਤੁਸੀਂ ਕੈਨੇਡਾ, ਕੈਨੇਡਾ ਕਿਉਂ ਚੇਂਜ ਹੁੰਦਾ ਜਾਂਦਾ?
0: ਜਿਹੜੇ
3: ਵਧੀਆ ਨੇ ਉਹ ਥੋੜੇ ਨੇ, ਜਿਹੜੇ ਦੂਸਰੇ ਨੇ ਉਹ ਜ਼ਿਆਦਾ ਨੇ ਲੱਤਾਂ ਖਿੱਚਣ ਵਾਲੇ। ਹੁਣ ਬਾਸੀ ਸਾਹਿਬ ਕਹਿ ਰਹੇ ਸੀ ਵੀ ਉੱਥੇ ਉਹ ਗਾਰਬੇਜ ਵਾਲਾ ਆ ਰਿਹਾ, ਠੀਕ ਹੈ ਕਿ
0: ਨਹੀਂ?
3: ਕਰਕੇ ਉਠਾਓ ਸਟਾਪ, ਕਦੇ ਵੀ ਨੀ ਹੋਣਾ, ਕਦੇ ਵੀ ਨੀ ਹੋਣਾ। ਸਾਡੇ ਬੰਦਿਆਂ ਦਾ ਇੱਕ ਹੀ ਕੋਈ ਨੀ, ਅੱਧੇ ਬੰਦੇ ਕਹਿੰਦੇ ਨੇ ਠੀਕ ਆ, ਅੱਧੇ ਬੰਦੇ ਵਿੱਚੋਂ ਕਹੀ ਜਾਂਦੇ ਨੇ ਚੱਲਣ ਦਿਓ ਵੀ ਇਹਨੂੰ ਰੋਕ ਲੱਗੇ। ਉਹ ਵਿਚਾਰਾ ਬਾਸੀ ਇੱਕ ਵਿਚਾਰਾ ਆਉਂਦਾ ਰੋਜ਼ ਹੀ ਰੌਲਾ ਪਾਈ ਆ ਰਿਹਾ। ਸਹੀ ਗੱਲ ਹੈ, ਦੁੱਖ ਲੱਗ ਰਿਹਾ ਅਗਲੇ ਨੂੰ। ਤੇ ਬਾਕੀ ਭਾਜੀ ਚੜ੍ਹਦੀ ਕਲਾ ਚਲੋ, ਜੋ ਜਿੱਦਾਂ ਤੁਸੀਂ ਕਹੋਗੇ ਭਾਜੀ ਆਪਾਂ ਸਾਰੀ ਤੁਹਾਡੇ ਨਾਲ ਆ, ਤੁਹਾਡੇ ਨਾਲ ਆ ਸ਼ਮੀ ਭਾਜੀ।
0: ਸਾਡੇ
3: ਕੋਲ ਕੁੜੀ ਆਈ ਏ ਹਰਪ੍ਰੀਤ, ਸਾਡੇ ਏਰੀਏ ਚ ਖੜੀ।
0: ਅੱਛਾ ਜੀ,
3: ਕੋਈ ਸਾਨੂੰ ਕਹਿੰਦੇ ਅਸੀਂ ਬੋਰਡ ਲਾਣਾ, ਅਸੀਂ ਕਿਸੇ ਨੂੰ ਬੋਰਡ ਨੀ ਲਾਣ ਦਿੱਤਾ, ਠੀਕ ਹੈ ਕਿ ਨਹੀਂ? ਅਸੀਂ ਉਹਨੂੰ ਕਿਹਾ ਵੀ ਸਾਡੇ ਬੋਰਡ ਲਾਣ ਵਾਲੇ ਹੋਰ ਵੀ ਬੜੇ ਆਏ ਇੱਥੇ, ਪਰ ਅਸੀਂ ਬੋਰਡ ਨੀ, ਏਦਾਂ ਨੀ, ਬੋਰਡ ਨੀ ਅਸੀਂ ਲਾਣ ਦੇਣਾ। ਤੇ ਉਹ ਸਾਡੇ ਘਰ ਆਈ, ਉਹਦਾ ਸਤਿਕਾਰ ਕੀਤਾ। ਜਿਹੜਾ ਸਾਡੇ ਘਰ ਆਇਆ ਤੁਹਾਡੇ ਦਰਵਾਜ਼ੇ ਤੇ ਆਇਆ ਉਹਦਾ ਸਤਿਕਾਰ ਕਰੋ। ਉਹਦਾ ਹਸਬੈਂਡ ਵੀ ਆਇਆ ਤੇ ਉਹ ਵੀ ਆਏ ਨੇ,
0: ਤੇ
3: ਅਸੀਂ ਉਹਨਾਂ ਨੂੰ ਇਹੀ ਕਿਹਾ ਵੀ ਪਲੀਜ਼ ਅਸੀਂ ਵੋਟਾਂ ਪਾਵਾਂਗੇ, ਠੀਕ ਹੈ ਕਿ ਨਹੀਂ ਭਾਜੀ?
0: ਬਿਲਕੁਲ ਬਿਲਕੁਲ,
3: ਠੀਕ ਹੈ ਕਿ ਨਹੀਂ? ਜਿਹੜੀ ਸਿੱਧੀ ਗੱਲ, ਜਿਹੜਾ ਘਰ ਆ ਕੇ ਪੁੱਛ ਰਿਹਾ ਸਾਨੂੰ, ਉਹ ਕਹਿੰਦਾ ਜਿਹੜਾ ਤੁਹਾਡਾ ਕੋਈ ਮੁੱਦਾ ਜੋ ਵੀ ਗੱਲ ਹੈ ਸਾਡੇ ਨਾਲ ਕਰੋ।
0: ਬਿਲਕੁਲ ਬਿਲਕੁਲ,
3: ਇਹ ਤੇ ਗੱਲ ਦਾ ਸਵਾਦ ਆਇਆ, ਠੀਕ ਨੀ?
0: ਸਹੀ ਗੱਲ ਹੈ ਜੀ।
3: ਅਸੀਂ ਕੁੜੀ ਨੂੰ ਹੌਸਲਾ ਦਿੱਤਾ, ਹਰਪ੍ਰੀਤ ਨੂੰ ਕਿਹਾ ਜਿਹੜੀ ਖੜੀ ਕੁੜੀ, ਅਸੀਂ ਕਿਹਾ ਤੈਨੂੰ ਵੋਟਾਂ ਪਾਵਾਂਗੇ, ਤੂੰ ਸਾਡੇ ਘਰ ਆਈ ਹੈ। ਤੇ ਉਹਦਾ ਸਤਿਕਾਰ ਕੀਤਾ ਵੀ ਚਾਹ ਪਾਣੀ ਪੀ, ਸਾਰਾ ਸਤਿਕਾਰ ਜਿਵੇਂ ਆਪਾਂ ਕਰਦੇ ਹਾਂ ਪੰਜਾਬੀ ਆਪਣੇ ਇਸ ਕੰਮ ਨੂੰ ਤੇ ਛੇੜਿਆ ਤੇ ਉਹ ਕੀਤਾ ਉਹਦਾ, ਹਨਾ
0: ਭਾਜੀ।
3: ਤੇ ਬਾਕੀ ਛੱਮੀ ਭਾਜੀ ਬਾਕੀ ਵੀ ਜਿਵੇਂ ਤੁਹਾਡੀ ਕੋਈ ਰਿਆ ਹੋਏਗੀ ਨਾ, ਪਲੀਜ਼ ਮੈਂ, ਅਸੀਂ ਉਵੇਂ ਮੈਂ ਕਰ ਸਕਦਾ।
0: ਜੀ ਜੀ, ਥੈਂਕ ਯੂ ਲਖਵਿੰਦਰ ਭਾਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਸੋਰੀ, ਇੱਕ ਕਾਲ ਹੈ ਜਿਹੜੀ ਡਰੋਪ ਹੋ ਗਈ, ਦੁਬਾਰਾ ਪਲੀਜ਼ ਕਾਲ ਕਰ ਲਿਓ ਐਡਵਾਂਸ ਚ, ਪ੍ਰੀ ਕਾਸ ਵਾਲਿਓ ਜੀ। ਐਨੂ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭਾਜੀ।
4: ਭਾਜੀ ਜਿਹੜੀ ਗੱਲਬਾਤ ਕਹਿੰਦੇ ਨੇ ਬਿਲਕੁਲ ਸਾਰੀ ਠੀਕ ਕਹਿੰਦੇ ਨੇ, ਤੇ ਮੇਰਾ ਫਰੈਂਡ ਹੈ, ਮੈਂ ਨਾਂ ਨੀ ਲਿਖਦਾ, ਉਹ ਵੀ ਖਲੋ ਗਿਆ ਹੈ ਤੇ ਉਹਨੂੰ ਬੜਾ ਸਮਝਾਇਆ ਸੀ ਤੂੰ ਮੇਅਰ ਦੇ ਇਲੈਕਸ਼ਨ ਤੇ ਖਲੋ, ਤੂੰ ਹਰਨਾ ਤੇ ਹੈ ਹੀ, ਉਹ ਆਪ ਆਂਦਾ ਪਿਛਲੀ ਵਾਰੀ 300 ਵੋਟ ਹੋਇਆ ਸੀ ਤੇ ਪਿੱਛੇ ਬੜੀਆਂ ਵੀਡੀਓ ਘੱਲਦਾ ਨਾ ਪਿੰਡ, ਤੇ ਮੈਂ ਉਹਨੂੰ ਕਿਹਾ ਮੇਰਾ ਇੱਕ ਫਰੈਂਡ ਜਰਨੈਲ ਸਿੰਘ ਨਾ ਪਟਿਆਲ, ਉਹਨੇ ਵੀ ਕਿਹਾ ਬੜਾ, ਤੇ ਤੂੰ ਪਤੰਦਰਾ ਸੁਣਦਾ ਤੇ ਹੋਣਾ ਹੀ ਹੈ, ਚਲੋ ਤੇ ਤੂੰ ਖਲੋ ਮੇਅਰ ਦੇ ਇਲੈਕਸ਼ਨ ਤੇ, ਮੈਂ ਹਰੇਂਦਾ ਤੇ ਕਿਹੜੇ ਵੱਡੇ ਥਾਂ ਤੇ ਹਰੇਂਦਾ ਨਾ, ਹਰਨਾ ਤੇ ਤੂੰ ਹੈ ਹੀ ਹੈ। ਉਹਨੇ ਭਾਜੀ ਕੋਈ ਗੱਲ ਮੰਨੀ ਨਹੀਂ, ਉਹ ਫਿਰ ਵੀ ਨਾ ਕਾਉਂਸਲਰ ਤੇ ਖਲੋ ਗਿਆ, ਅੜੀ ਕਰ ਗਿਆ
0: ਅੜੀ।
4: ਉਹ ਆ ਭਾਜੀ ਕਹੇ ਨਾ ਕਬੱਡੀ ਸ਼ਬੱਡੀ ਖੇਡੋ ਤੇ ਕਿਸੇ ਜਿਹੜਾ ਪਲੇਅਰ ਹੈ ਉਹਦੇ ਅੱਗੇ ਹੋਵੋ ਨਾ, ਐਵੇਂ ਹੀ ਤੇ ਨਹੀਂ ਨਾ, ਫਿਰ ਚਲੋ ਹਰਨਾ ਤੇ ਹੈ ਹੀ ਆਉਂਦਾ, ਉਹ ਵੀ ਪਤਾ ਹੈ, ਲੇਕਿਨ ਭਾਜੀ ਇੱਥੇ ਤੇ ਇਸ ਤਰ੍ਹਾਂ ਦਾ ਕੰਮ ਹੈ, ਮੈਂ ਤੁਹਾਨੂੰ ਤਾਂ ਦੱਸਿਆ ਬਸ ਭਾਜੀ ਸਾਰਾ ਕੁਛ ਹੈ। ਵੋਟ ਲੋਕੀ ਵਿਚਾਰੇ ਪਾਉਂਦੇ ਨੀ ਤਾਂ ਹੀ ਨੀ ਨਾ ਪਾਉਂਦੇ, ਉਹਨਾਂ ਨੂੰ ਪਤਾ ਇੰਜ ਹੀ ਰਹਿਣਾ, ਪਾਉਣ ਦਾ ਕੋਈ ਫਾਇਦਾ ਨੀ ਤਾਂ ਨਹੀਂ ਪਾਉਂਦੇ।
0: ਪਰ ਭਾਜੀ ਬਦਲਾ ਜਿਹੜਾ ਚੇਂਜ ਵੀ ਆਉਂਦਾ ਉਹ ਪਾ ਕੇ ਹੀ ਆਉਂਦਾ ਨਾ ਵੋਟ ਦਾ, ਇੱਦਾਂ ਤਾਂ ਨਹੀਂ ਆਉਂਦਾ?
4: ਸਾਰੇ ਲੋਕੀ ਤੇ ਨਹੀਂ ਨਾ ਸਮਝਦੇ ਨਾ, ਉਹ ਕਹਿੰਦੇ ਨੇ ਯਾਰ ਐਵੇਂ ਕੰਮ ਛੱਡ ਕੇ ਦਿਹਾੜੀ ਭੰਨ ਕੇ ਜੇ ਉਹ ਜਾਂਦੇ ਫਾਇਦਾ ਨਹੀਂ ਹੈ, ਕੋਈ ਰਹਿਣਾ ਹੈ ਉਹ ਜਿਹੜਾ ਮੇਰੇ ਪਹਿਲਾਂ ਉਹਨੇ ਹੀ ਬਣਨਾ, ਮੈਂ ਤੁਹਾਨੂੰ ਦੱਸ ਛੜਿਆ ਉਹਨੇ ਹੀ ਬਣਨਾ ਹੈ, ਤੇ ਸਾਰੇ ਅੰਦਰ ਖਾਤੇ ਪਤਾ ਨੀ ਕੀ ਇੱਥੇ ਵੀ ਪਿਛਲਾ ਹੀ ਕੰਮ ਹੋ ਗਿਆ
0: ਜੀ।
4: ਥੈਂਕ ਯੂ ਭਾਜੀ,
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦੇ ਵਿਚਾਰਾਂ ਦਾ, ਤੁਸੀਂ ਇਹ ਜਿਹੜੇ ਆਪਣੇ ਵਿਚਾਰ ਦੇ ਰਹੇ ਹੋ। ਦੋਸਤੋ, ਪ੍ਰੋਗਰਾਮ ਦੇ ਹਿੱਸੇ ਨੂੰ ਇਹ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਸਿੰਘ ਸਟੋਰ, ਤੁਸੀਂ ਇਹ ਜਿਹੜੇ ਘਰਾਂ ਦੇ ਵਿੱਚ ਬੇਡਿਟ ਜਾਂ ਜੈੱਟ ਲਵਾਉਣਾ ਚਾਹੁੰਦੇ ਹੋ, ਇੱਕ ਲਵਾਉਂਦੇ ਹੋ ਤਾਂ $50, ਇੱਕ ਤੋਂ ਵੱਧ $40। ਇਹਦੇ ਵਿੱਚ ਜਿਹੜਾ ਪ੍ਰੋਡਕਟ ਵੀ ਹੈਗਾ, ਇੰਸਟਾਲੇਸ਼ਨ ਵੀ ਹੈਗੀ ਹੈ, ਪਲੱਸ 1 ਸਾਲ ਦੀ ਵਾਰੰਟੀ ਵੀ ਹੈਗੀ ਹੈ। ਸੋ ਸਿੰਘ ਸਟੋਰ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 6479786263, 6479786263 ਤੇ ਸਿੰਘ ਸਟੋਰ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਮੇਰੀ ਇੱਕ ਬੇਨਤੀ ਹੈ, ਜਿੰਨੇ ਵੀ ਸਾਡੇ ਸਪੋਂਸਰ ਨੂੰ ਕਾਲ ਕਰਦੇ ਹੋ ਪ੍ਰੋਗਰਾਮ ਦਾ ਹਵਾਲਾ ਜਿਹੜਾ ਜ਼ਰੂਰ ਦੇ ਦਿਆ ਕਰੋ। ਅਗਲੀ ਕਾਲ ਚੱਲਦਾ 6643 ਕੁਲਦੀਪ ਭਾਜੀ, ਸਤਿ ਸ਼੍ਰੀ ਅਕਾਲ।
5: ਹਾਂਜੀ ਸ਼ਮੀ ਭਾਜੀ, ਤੁਹਾਨੂੰ ਤੁਹਾਡੇ ਨਾਲ ਬਾਈ ਸੁੱਤੇ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾ ਜੀ।
0: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ, ਵੈਰੀ ਗੁੱਡ ਮਾਰਨਿੰਗ ਜੀ ਜੀ ਐਨੂੰ।
5: ਹਾਂਜੀ, ਮੈਨੂੰ ਮੈਨੂੰ ਲੱਗਦਾ ਵੋਟਾਂ ਹੋ ਹੀ ਬ੍ਰਾਹਮਣ ਚ ਰਹੀਆਂ ਨੇ, ਬ੍ਰਾਹਮਣ ਚ ਰਹੀਆਂ ਸਕਦੇ, ਇੰਨੀ ਗਰਮਾ ਗਰਮੀ, ਇੰਨਾ ਵਿਆਹ, ਇੰਨਾ ਰੌਲਾ ਪਿਆ ਹੋਇਆ ਮਾਰ ਕਿਤੇ।
0: ਸਹੀ ਗੱਲ ਹੈ
5: ਸ਼ਮੀ ਜੀ, ਇੱਕ ਗੱਲ ਤਾਂ ਮੰਨਣੀ ਪਊਗੀ ਵੀ ਜੇ ਕੋਈ ਚੇਂਜ ਲਿਆਉਣੀ ਆ ਫਿਰ ਫਿਰ ਆਪਣਾ ਹੋਮਵਰਕ ਹੋਇਆ ਹੋਣਾ ਚਾਹੀਦਾ, ਫਿਰ ਏਕਾ ਤਾਂ ਫਿਰ ਜ਼ਰੂਰੀ ਆ ਨਾ। ਇਹ ਨਾ ਹੋਵੇ ਵੀ ਇੰਨੇ ਬੰਦੇ ਆਪਾਂ ਖੜ ਗਏ ਬਈ ਆਪਾਂ ਕਿਸੇ ਹੋਰ ਨੂੰ ਚੇਂਜ ਲਿਆਉਣ ਲਈ, ਚਲੋ ਮੈਂ ਵੀ ਨੀ ਵਰਡ ਨੀ ਯੂਜ਼ ਕਰਾਂਗਾ ਹਰਾਉਣ ਲਈ, ਸਾਡੇ ਬੰਦੇ ਤਾਂ ਕਈ ਵਾਰੀ ਫਿਰ ਜਿੱਦਾਂ ਚ ਇੱਕ ਦੂਜੇ ਨੂੰ ਕੋਈ ਮੁੱਦਾ ਨੀ ਹੈ ਵੀ ਮੈਂ ਜਿੱਤਾਂ ਨਾ ਜਿੱਤਾਂ ਮੈਂ ਇਹਨੂੰ ਹਰਾਉਣਾ, ਇਹ ਸੋਚ ਮਾੜੀ ਆ ਫਿਰ, ਇਹ ਵਾਲੀ ਵਧੀਆ ਨੀ ਹੈਗੀ।
0: ਚਲੋ
5: ਹੁਣ ਜਿਹੜੇ ਬੰਦੇ ਕੰਮ ਕਰਦੇ ਆ ਸਾਰੇ ਸਤਿਕਾਰਯੋਗ ਆ ਆਪਣੇ, ਦੇਖ ਲਓ ਸਾਰੇ ਵਾਰਡਾਂ ਤੋਂ ਲਾ ਲਓ ਆਪਣੇ ਢਿੱਲੋਂ, ਗੁਰਪ੍ਰੀਤ ਢਿੱਲੋਂ ਸਾਹਿਬ, ਸਤਪਾਲ ਸਾਹਿਬ, ਜਿੱਦਾਂ ਹੋਰ ਵੀ ਬੰਦੇ ਨਵੇਂ, ਚਲੋ ਸਾਰੇ ਸਤਿਕਾਰਯੋਗ ਨੇ, ਸਾਰੇ ਮੈਂ ਕਹੂੰਗਾ ਵੀ ਵਧੀਆ ਨੇ, ਪੜ੍ਹੇ ਲਿਖੇ ਨੇ, ਪਰ ਫਿਰ ਕੋਈ ਹੁਣ ਬੰਦਿਆਂ ਤਾਂ ਦੋ ਨਹੀਂ ਖੜਨਾ ਤੇ ਉਹ ਚੋਂ ਇੱਕ ਨੇ ਜਿੱਤਣਾ ਵਾ, ਚਾਹੇ ਕੋਈ ਕੌਂਸਲਰ ਆ। ਹੁਣ ਅੱਧੇ ਬੰਦਿਆਂ ਤਾਂ ਮੇਰੇ ਵਰਗੇ ਨੂੰ ਇਹੀ ਨੀ ਪਤਾ ਵੀ ਕੌਂਸਲਰ ਦੀ ਕੀ ਡਿਊਟੀਆਂ ਨੇ ਤੇ ਰੀਜਨਲ ਕੌਂਸਲਰ ਦਾ ਫਰਕ ਕੀ ਆ, ਉਹਦੀ ਕੀ ਡਿਊਟੀ ਆ।
0: ਸਹੀ ਗੱਲ ਹੈ।
5: ਤੇ ਹੁਣ ਮੇਰੇ ਵਰਗਾ ਸਕੂਲ ਦੇ ਬੱਚਿਆਂ ਦੀਆਂ ਜਿਹੜੀਆਂ ਫੈਮਿਲੀ ਮੀਟਿੰਗਾਂ ਹੁੰਦੀਆਂ ਨੇ, ਜਾਂ ਟੀਚਰ ਡੇ, ਪੇਪਰੈਂਟ ਡੇ ਹੁੰਦੇ ਆ, ਉਹਨਾਂ ਦੇ ਤਾਂ ਅਸੀਂ ਗਏ ਨੀ ਹੁੰਦੇ ਮੇਰੇ ਵਰਗੇ, ਖੜ ਜਾਂਦੇ ਅਸੀਂ ਮੇਹਰ ਤੱਕ ਵਾਲੀਆਂ ਪੋਸਟਾਂ ਤੇ। ਹੋਮਵਰਕ ਹੋਵੇ ਨਾ ਜੇ ਇੰਨੇ, ਬਿਲਕੁਲ ਸਹੀ ਕਿਹਾ ਪੁਰਾਣੇ ਦੋ ਤਿੰਨ ਆਪਣੇ ਕਾਲਰਾਂ ਨੇ ਬਈ ਜੇ ਜੇ ਇੰਨੇ ਬੰਦੇ ਸੱਤ ਸੱਤ ਇੱਕ ਇੱਕ ਜੋ ਚੋਂ ਕੰਪੀਟੀਸ਼ਨ ਚ ਖੜੇ ਆ ਨਾ, ਤਾਂ ਦੂਜੇ ਬੰਦੇ ਨੇ ਜਿੱਤ ਜਾਣਾ, ਉਹਨਾਂ ਦੀਆਂ ਵੋਟਾਂ ਪੱਕੀਆਂ ਨੇ ਜਿਹੜੇ ਪੁਰਾਣੇ ਬੰਦੇ ਆ।
0: ਹਾਂ, ਦੂਜੀਆਂ ਵੰਡੀਆਂ ਜਾਣੀਆਂ ਜੀ ਵੋਟਾਂ,
5: ਉਹ ਵੰਡੀਆਂ ਜਾਣੀਆਂ,
0: ਬਿਲਕੁਲ
5: ਆਪਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਪੜ੍ਹੇ ਲਿਖੇ ਨਾ।
0: ਸਹੀ ਗੱਲ ਜੀ, ਸਹੀ ਗੱਲ।
5: ਉਹ ਆਪਾਂ ਜਿੱਤਣ ਜਿੱਤਣ ਲੈ ਰਹੀਆਂ, ਪਹਿਲਾਂ ਦੂਜਿਆਂ ਨੂੰ ਕਹਿੰਦੇ ਤੇ ਦੂਜਿਆਂ ਦੀ ਮਿੱਟੀ ਪਲੀਤ ਲਈ ਉਹਨਾਂ ਨੂੰ ਹਰਾਉਣ ਲਈ ਖੜ ਰਹੇ ਹਾਂ।
0: ਹਾਂ ਬਿਲਕੁਲ,
5: ਇੰਨੇ ਬੰਦੇ ਨਹੀਂ ਚਾਹੀਦੇ ਇੱਕ ਚੋਂ, ਇਹਨਾਂ ਨੂੰ ਮੀਟਿੰਗਾਂ ਤੇ ਆਪਣੀ ਏਦਾਂ ਰੱਖਣੀਆਂ ਚਾਹੀਦੀਆਂ, ਗੈਟ ਟੁਗੈਦਰ, ਫਿਰ ਸਲਾਹ ਨਾਲ ਦੇਖਣ ਬਈ ਬਈ ਕਿਹੜਾ ਬੰਦਾ ਆਪਣੇ ਤੋਂ ਹੈਗਾ, ਉਹਨੂੰ ਸਪੋਰਟ ਕਰੋ, ਦੂਜੇ ਬੰਦੇ ਬਹਿ ਜਾਓ ਉਹਨੂੰ ਸਪੋਰਟ ਕਰੋ। ਜੇ ਹੁਣ ਐਗਜ਼ਾਮਪਲ ਸੱਤ ਅੱਠ ਨੇ ਜੰਮੀ ਜੀ, ਸੋਰੀ ਮੈਂ ਟਾਈਮ ਰਹਿ ਗਿਆ, ਸੱਤ ਅੱਠ ਬੰਦੇ ਨੇ, ਉਹਨਾਂ ਚੋਂ ਦੋ ਬੰਦੇ ਚੂਜ਼ ਕਰ ਲਓ ਯਾਰ, ਜਿਹਨਾਂ ਨੇ ਜਿਹਨੇ ਜਿਹਨੂੰ ਸਪੋਰਟ ਕਰਨੀ ਆ, ਉਹਨਾਂ ਦਾ ਤਾਂ ਕੁਛ ਬਣ ਜੂ ਨਾ,
0: ਬਿਲਕੁਲ
5: ਵੋਟਾਂ ਤਾਂ ਪੈਣਗੀਆਂ ਉਹਨਾਂ।
0: ਜੀ ਜੀ ਬਿਲਕੁਲ ਸਹੀ ਕਿਹਾ ਜੀ, ਸਹੀ।
5: ਥੋੜਾ ਜਿਹਾ ਇਹਨਾਂ ਨੇ ਲੈਵਲ ਤੋਂ ਉੱਤੇ ਉੱਠ ਕੇ ਮਤਲਬ ਕੰਮ ਕਰਨਾ, ਮੁੱਦਿਆਂ ਤੇ ਕੰਮ ਕਰੋ, ਜਿਹੜੇ ਬੰਦੇ ਨੇ ਕੰਮ ਕੀਤਾ ਉਹਨੂੰ ਵੋਟ ਪਾਓ। ਲਖਵਿੰਦਰ ਭਾਜੀ ਨੇ ਕਹਿਣਾ ਤੁਹਾਡੇ ਕਿਹੜੇ ਸਪੋਰਟ ਕਰਾਂਗੇ, ਮੈਂ ਬਾਈ ਤੁਹਾਡੇ ਇਲਾਕੇ ਦਾ ਜਿਹੜੇ ਬੰਦੇ ਨੇ ਕੰਮ ਕੀਤੇ ਆ, ਜਿਹੜਾ ਬੰਦਾ ਤੁਹਾਨੂੰ ਕੈਪੇਬਲ ਲੱਗਦਾ, ਇਹ ਨੀ ਇਹ ਫਲਾਣੇ ਦਾ ਰਿਸ਼ਤੇਦਾਰ ਆ, ਇਹ ਫਲਾਣਾ ਸਾਡਾ ਪੰਜਾਬੀ ਪੁੱਤ ਆ, ਪੰਜਾਬੀ ਧੀ ਆ, ਉਹ ਕੰਮਾਂ ਤੋਂ ਉੱਤੇ ਉੱਠ ਖੜੋ
0: ਜੀ,
5: ਕੰਮਾਂ ਦੇ ਸਿਰ ਤੇ ਵੋਟ ਪਾਓ। ਥੈਂਕ ਯੂ ਜੀ, ਪ੍ਰੋਗਰਾਮ ਆਲਵੇ ਵਧੀਆ
0: ਜੀ। ਥੈਂਕ ਯੂ ਜੀ, ਥੈਂਕ ਯੂ ਕੁਲਦੀਪ ਜੀ, ਬਹੁਤ ਬਹੁਤ ਧੰਨਵਾਦ। 3645 ਜੀ ਸਵਾਗਤ ਹੈ ਜੀ।
6: ਹਾਂਜੀ ਸ਼ਮੀ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਭਾਜੀ।
6: ਸ਼ਮੀ ਜੀ, ਗੱਲ ਏਦਾਂ ਦੇਖੋ, ਡੈਮੋਕ੍ਰੇਸੀ ਤੁਸੀਂ ਕਿਸੇ ਨੂੰ ਰੋਕ ਤਾਂ ਸਕਦੇ ਨੀ, ਕਿੰਨੇ ਕੱਢ ਗਏ। ਹੁਣ ਇੱਕ ਵਾਰੀ ਕੈਲਗਰੀ ਚ ਏਦਾਂ ਸੀਗਾ, ਮੇਅਰ ਉਹ ਨਵਾਂ ਮੇਅਰ ਉਹਨਾਂ ਨੇ ਚੁਣ ਲਿਆ, ਇਹ ਉਹ ਡਿਪੈਂਡ ਕਰਦਾ ਨਾ, ਕਿਉਂਕਿ ਉਹ ਨਿਊਯਾਰਕ ਚ ਵੀ ਏਦਾਂ ਅਦਾਨੀ ਨੂੰ ਚੁਣਿਆ, ਕਿਉਂਕਿ ਉਸ ਵੇਲੇ ਲੋਕਾਂ ਨੂੰ ਪਤਾ ਲੱਗਿਆ ਲੋਕ ਸਾਰੇ ਵੋਟ ਪਾਉਣ ਨਿਕਲੇ, ਸਾਰੇ ਨਿਕਲੋਗੇ ਫਿਰ ਬਦਲਾਅ ਆ ਸਕਦਾ, ਫਿਰ ਜਿੰਨੇ ਮਰਜ਼ੀ ਕੱਢ ਜਾਣ। ਤੇ ਬਾਕੀ ਜਿਹੜੀ ਹੈਗੀ ਆ, ਜਿਹੜੇ ਵਾਅਦੇ ਕਰਦੇ ਆ, ਜਿੱਦਾਂ ਹੁਣ ਪੈਟਰਿਕ ਬਰਾਊਨ ਆ ਜੀ, ਇਹ ਸਾਡੇ ਇਲਾਕੇ ਚ ਆਇਆ ਸੀ, ਪਹਿਲਾਂ ਤਾਂ ਅਗਸਤ ਵਿੱਚ ਆਇਆ ਸੀ, ਇਹ ਅਗਸਤ ਦੇ ਐਂਡ ਚ ਅਸੀਂ ਇਹਨੂੰ ਕਹੇ ਸੀ ਵੀ ਸਾਨੂੰ ਇੱਥੇ ਜਿਮ ਵਿੱਚ ਆਈਦੀ ਆ, ਹਾਂਜੀ, ਉਹ ਕਹਿੰਦਾ ਵੀ ਮੈਂ ਅਗਲੇ ਬਜਟ ਜਿਹੜਾ ਹੋਊਗਾ ਉਹਦੇ ਵਿੱਚ ਪਾ ਦੂੰਗਾ, ਫਿਰ ਵਿਥੇ ਬਣ ਜਾਊਗੀ, ਫਿਰ ਮੈਂ ਇਸ ਗੱਲ ਦਾ ਵਾਅਦਾ ਕਰਦਾ। ਫਿਰ ਪਰ ਉਹਨੂੰ ਪਤਾ ਨੀ ਕੀ ਗੱਲ ਹੋਈ, ਉਹਨੂੰ ਦਿਮਾਗ ਚ ਆਈ ਵੀ ਇਸ ਇਲਾਕੇ ਦੇ ਵਿੱਚ ਵੋਟਾਂ ਜਾਰੀ, ਸਾਡਾ ਇਲਾਕਾ ਹੈਗਾ ਇੱਧਰ ਮੇਫੀਲ ਤੇ ਬੋਰ ਤੇ ਆ ਜੀ, ਆਪਣੀ ਕੰਟਰੀ ਸਾਈਡ ਮੈਕਵੀਨ ਸਾਈਡ ਤੇ ਹੈ
0: ਜੀ,
6: ਵੱਡੇ ਘਰ ਇੱਧਰ ਬਹੁਤ ਵੱਡਾ ਇਲਾਕਾ ਤੇ ਇਸ। ਫਿਰ ਉਹ ਕੀ ਕੀਤਾ ਜੀ, ਪਤਾ ਨੀ ਕੀ ਗੱਲ ਹੋਈ, ਉਹਨੂੰ ਮਿੰਨੀ ਜਿਮ ਸ਼ੁਰੂ ਕਰਤੀ, ਛੋਟੀ ਜਿਹੀ ਬਣਾ ਦਈਏ, ਛੋਟੀ ਜਿਹੀ ਮਿੰਨੀ, ਉਹ ਹੁਣ ਵੀ ਲੱਗੇ ਬਣਾਉਣ, ਉਹਨੂੰ ਬਣਾਉਣ ਲੱਗੇ, ਉਹ ਪਤਾ ਨੀ ਕੀ ਦਿਮਾਗ ਚ ਆ। ਫਿਰ ਕੱਲ ਪਰਸੋਂ ਫਿਰ ਆਇਆ, ਫਿਰ ਉਹਨੂੰ ਇਹ ਦੋ ਸਵਾਲ ਕੀਤੇ ਗਏ, ਇੱਕ ਗਰਭਜ ਵਾਲਾ ਜੀ, ਇੱਕ ਹਸਪਤਾਲ ਵਾਲਾ।
0: ਅੱਛਾ ਜੀ, ਹਾਂ।
6: ਉਹ ਕਹਿੰਦਾ ਜੀ, ਉਹ ਕਹਿੰਦਾ ਬਈ ਦੇਖੋ ਇਹ ਗੱਲਾਂ ਜਿਹੜੀਆਂ ਮੇਰੇ ਬਸ ਨੀ ਹੈਗੀਆਂ ਬਹੁਤੀਆਂ, ਇਹ ਕਹਿੰਦਾ ਜਿਹੜੇ ਓਨਟਾਰੀਓ ਗੌਰਮੈਂਟ ਉਹਦੇ ਵਿੱਚ ਬਸ ਜ਼ਿਆਦੇ ਹੋਣੀਆਂ, ਕਹਿੰਦਾ ਉਹਨਾਂ ਨੇ ਸਰਵੇ ਕੀਤਾ ਹੁੰਦਾ ਵੀ ਕਿਹੜਾ ਹਸਪਤਾਲ ਵਾ, ਕਿੰਨੇ ਇੱਥੋਂ ਨੇੜੇ ਪੈਂਦੇ, ਹੋਰ ਕਿੱਦਾਂ ਜਿੱਦਾਂ ਟੌਪਿਕ ਵਾਲਾ ਕਿੰਨੇ ਨੇੜੇ, ਕਹਿੰਦਾ ਉਹ ਸਰਵੇ ਕਰਕੇ ਉਹਨਾਂ ਦੇ ਜ਼ਿਆਦੇ ਹੁੰਦਾ, ਜਿਹੜਾ ਗਰਭਜ ਦਾ ਵੀ ਉਹ ਵੀ ਕਹਿੰਦਾ ਉਹਨਾਂ ਨੇ ਫੈਸਲਾ ਕੀਤਾ ਹੁੰਦਾ, ਹਾਂ ਕੋਸ਼ਿਸ਼ ਕਰ ਸਕਦੇ ਹਾਂ ਅਸੀਂ ਵਿੱਚ ਰੋਕਣ ਦੇ ਲਈ, ਪਰ ਇਹ ਇਹ ਗੱਲਾਂ ਮੇਰੇ ਬਸ ਦੀਆਂ ਨੀ। ਫਿਰ ਇੱਕ ਬੰਦਾ ਕਹਿੰਦਾ ਫਿਰ ਜੇ ਤੁਸੀਂ ਬਸ ਦੀਆਂ ਨੀ, ਫਿਰ ਤੁਸੀਂ, ਉਹ ਕਹਿੰਦਾ ਦੇਖੋ ਜੀ, ਕਹਿੰਦਾ ਮੈਂ ਖੜਾ ਹੋਇਆ ਮੈਂ ਤੁਹਾਡੇ ਕੋਲ ਆ, ਜੇ ਤੁਹਾਨੂੰ ਲੱਗਦਾ ਵੀ ਮੇਰੇ ਇਹ ਬੱਸ ਚ ਆ ਜਾ ਮੈਂ ਹਸਪਤਾਲ ਆ ਹਾਂਜੀ ਵੀ ਤੁਸੀਂ ਮੈਨੂੰ ਬੋਟਣਾ ਤੁਸੀਂ ਕਿਸੇ ਹੋਰ ਨੂੰ ਚੁਣ ਲਓ।
0: ਹੁਣ
6: ਇਹ ਗੱਲ ਖਾਸ ਕਰਕੇ ਕਈ ਕਹਿੰਦਾ ਤੁਸੀਂ ਮੌਕਾ ਬਹੁਤ ਸੁਨਹਿਰੀ ਆ, ਪਰ ਤੁਸੀਂ ਇਹ ਸ਼ਮੀ ਜੀ ਦੇਖ ਲਓ ਇਸ ਵੇਲੇ ਨੰਬਰ ਵਨ ਜਾ ਰਿਹਾ, ਜਿਹੜੇ ਜਿਹੜੇ ਬਾਕੀ ਦੇ ਮੇਰੇ ਉਹਦੇ ਨੇੜੇ ਤੇੜੇ ਵੀ ਨੀ, ਕੱਲ ਦੇ ਸਰਵੇ ਦੇ ਵਿੱਚ
0: ਪਾਸੋਂ
6: ਜਿਹੜਾ ਸਰਵੇ ਆਇਆ
0: ਬਿਲਕੁਲ
6: ਉਹਦੇ ਨੇੜੇ ਤੇੜੇ ਵੀ ਨੀ ਹੈ, ਉਹ ਫੇਰ ਜਾ ਰਿਹਾ।
0: ਤਾਂ
6: ਇਹ ਡਿਪੈਂਡ ਕਰਦਾ ਜੀ ਲੋਕਾਂ ਤੇ, ਉਹਨੂੰ ਲੋਕ ਉਹਨੂੰ ਲਾਈ ਕਰਦੇ ਆਪਣੇ ਘਰ ਸਾਈਨ ਲਾਉਂਦੇ ਆ,
0: ਇਹ
6: ਸਾਈਨਾਂ ਦਾ ਕੋਈ ਜ਼ਰੂਰੀ ਨੀ। ਹੁਣ ਸਤਪਾਲ ਜੌਹਰ ਨੇ ਕਹਿੰਦਾ ਮੈਂ ਨੀ ਸਾਈਨ ਨੀ ਲਾਉਣਾ, ਇੱਕ ਟੌਬੀਕਲ ਸੀ ਉਹ ਕਹਿੰਦਾ ਮੈਂ ਨੀ ਕਦੇ ਸਾਈਨ ਲਾਉਣਾ, ਜਾਰਜ ਮਮਲੂਤੀ ਨੇ ਉਹਨੇ ਉਹ ਸਾਰੇ ਜਿੱਤੇ ਜੀ ਸਾਈਨਾਂ ਤੋਂ ਬਗੈਰ ਵੀ।
0: ਇਹ
6: ਸਾਈਨਾਂ ਦਾ ਇੰਨਾ ਫਰਕ ਨੀ, ਇਹ ਵੀ ਲਾਈ ਜਾਓ
0: ਵਿਚਾਰਾਂ ਦਾ ਫਰਕ ਹੈ ਜੀ, ਵਿਚਾਰਾਂ ਦਾ ਤੁਹਾਡਾ ਵਿਜ਼ਨ ਦਾ ਵਿਚਾਰਧਾਰਾ ਬਿਲਕੁਲ ਸਹੀ ਗਿਆ।
6: ਸ਼ਮੀ ਜੀ
0: ਥੈਂਕ ਯੂ,
6: ਬਹੁਤ ਥੈਂਕ ਯੂ ਜੀ ਸ਼ਮੀ ਜੀ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਦਿੰਦੇ
0: ਜੀ। ਥੈਂਕ ਯੂ ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਥੋੜਾ ਜਿਹਾ ਮੈਂ ਇੰਨਾ ਜ਼ੋਰ ਨੀ ਮੇਰਾ ਹਜੇ ਲੱਗ ਰਿਹਾ, ਪਰ ਜ਼ਰੂਰ ਜਲਦੀ, ਤੁਹਾਨੂੰ ਪਤਾ ਹੈ ਥੋੜਾ ਜਿਹਾ ਵਾਇਰਲ ਜਿਹਾ ਥੋੜਾ ਕਈ ਵਾਰ ਲੰਬਾ ਸਮਾਂ ਲੈ ਲੈਂਦਾ, ਪਰ ਮੈਂ ਕੋਸ਼ਿਸ਼ ਕਰ ਰਿਹਾ ਵੀ ਪ੍ਰੋਗਰਾਮ ਜਿਹੜਾ ਉਹਦਾ ਮਿਆਰ ਉਸੇ ਤਰ੍ਹਾਂ ਰੱਖਾਂ। ਅਤੇ ਸਾਡੇ ਨਾਲ ਜਿਹੜੇ ਰਜਿੰਦਰ ਭਾਜੀ ਹੋਣੀ ਵੀ ਆ ਜਿਹੜਾ ਜੁੜ ਚੁੱਕੇ ਨੇ, ਜਲਦੀ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ। ਤੁਸੀਂ ਬੜਾ ਹੀ ਪਹਿਲਾਂ ਪ੍ਰੋਗਰਾਮ ਕਰਦੇ ਸੀਗੇ, ਫਿਰ ਰੁਝੇਵਿਆਂ ਕਰਕੇ ਇਹ ਸਾਡੇ ਨਾਲ ਇਹਨਾਂ ਦੇ ਨਾਲ ਰਾਬਤਾ ਨਹੀਂ ਹੋ ਸਕਿਆ। ਦੁਬਾਰਾ ਰਾਬਤਾ ਹੋਇਆ, ਭਾਜੀ ਹੋਣਾਂ ਨੇ ਕਿਹਾ ਵੀ ਮੈਂ ਦੁਬਾਰਾ ਜਿਹੜਾ ਆ ਸਾਰਿਆਂ ਦੇ ਰੂਬਰੂ ਹੋਣਾ ਚਾਹੁੰਦਾ ਆ। ਅਤੇ ਅੱਜ ਇੱਕ ਗੀਤ ਹੈ ਇਹਨਾਂ ਦੇ ਮਾਤਾ ਜੀ, ਸਾਡੇ ਵੀ ਬੜੇ ਸਤਿਕਾਰਤ ਮਾਤਾ ਜੀ, ਉਹਨਾਂ ਦਾ ਜਿਹੜਾ ਗੀਤ ਹੈ ਇੱਕ ਨਵਾਂ ਆਇਆ, ਉਹਦੇ ਬਾਬਤ ਵੀ ਆ ਜਿਹੜੀ ਗੱਲ ਕਰਾਂਗੇ। ਮੈਂ ਇੱਕ ਦੋ ਕਾਲ ਲੈ ਲੈਣਾ, ਉਸ ਤੋਂ ਬਾਅਦ ਫਿਰ ਆਪਾਂ ਰਜਿੰਦਰ ਭਾਜੀ ਹੋਣਾਂ ਦੇ ਨਾਲ ਗੱਲ ਕਰਾਂਗੇ। ਹਾਲਾਂਕਿ ਸਮਾਂ ਜਿਹੜਾ ਘੱਟਦਾ ਜਾ ਰਿਹਾ, ਪਰ ਰਜਿੰਦਰ ਭਾਜੀ ਸਾਡੇ ਨਾਲ ਹੀ ਆ ਲਾਈਨ 'ਤੇ, ਵੈਲਕਮ ਕਹਿ ਦਿੰਦੇ ਹਾਂ। ਰਜਿੰਦਰ ਭਾਜੀ ਵੈਲਕਮ ਜੀ, ਇਹਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
7: ਜੀ ਸਤਿ ਸ਼੍ਰੀ ਅਕਾਲ ਸਾਰੇ ਸਾਰੇ ਭੈਣ ਭਰਾਵਾਂ ਨੂੰ, ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੇ ਵੋਟਾਂ ਦਾ ਤੁਸੀਂ ਸੁਣਾਈ ਰਹੇ ਹੋ, ਗੱਲਾਂ ਬਾਤਾਂ ਕਰ ਰਹੇ ਹੋ, ਸਾਡੇ ਸਾਰੇ ਸਤਿਕਾਰਯੋਗ ਭੈਣ ਭਰਾ ਦੱਸ ਰਹੇ ਨੇ ਵੀ ਕੀ ਚੀਜ਼ ਚੱਲ ਰਿਹਾ। ਔਰ ਵੋਟਾਂ ਬਹੁਤ ਵੱਡਾ ਇੱਕ ਜਿਵੇਂ ਤੁਸੀਂ ਦੱਸਿਆ ਹੀ ਹੈ, ਇੱਕ ਚੇਂਜ ਕਰਨ ਦਾ ਹੈਗਾ, ਤੇ ਸਮਾਂ ਬੜਾ ਉਹ ਹੈਗਾ, ਇਸ ਕਰਕੇ ਮੈਂ ਜ਼ਿਆਦਾ ਟਾਈਮ ਨਹੀਂ ਲੈਂਦਾ ਹੋਇਆ। ਥੈਂਕ ਯੂ ਸੋ ਮਚ, ਤੁਸੀਂ ਕੰਟੀਨਿਊ ਰੱਖੋ
0: ਜੀ। ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਜੀ, ਬਹੁਤ ਬਹੁਤ ਆਂਟੀ ਜੀ ਦਾ ਗੀਤ ਆ ਜਿਹੜਾ, ਹਾਂਜੀ, ਉਹ ਤੁਸੀਂ ਆ ਜਿਹੜਾ ਰਿਲੀਜ਼ ਕਰ ਰਹੇ ਹੋ ਅੱਜ
7: ਜੀ,
0: ਤੇ ਉਹ ਗੀਤ ਬਾਰੇ ਮਾੜਾ ਜਿਹਾ ਦੱਸ ਦਿਓ, ਫਿਰ ਨਾਲ ਦੀ ਨਾਲ ਆਪਾਂ ਕਾਲਸ ਵੀ ਲਈ ਜਾਵਾਂਗੇ
7: ਜੀ। ਸੋਰੀ ਜੀਤ ਜੀ, ਦੇਖੋ ਜਿਹੜਾ ਇਹ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਆਪਾਂ ਆ ਜਾਂਦੇ, ਮੁਲਕ ਬਹੁਤ ਸਤਿਕਾਰਯੋਗ ਮੁਲਕ ਨੇ ਜਿਹਨਾਂ ਮੁਲਕਾਂ ਦੇ ਵਿੱਚ ਆ ਜਾਂਦੇ, ਲੇਕਿਨ ਸਾਡੀ ਜਿਹੜੀ ਪੁਰਾਣੀ ਮਿੱਟੀ ਹੈ ਜਿੱਥੋਂ ਅਸੀਂ ਆਏ ਹੋਏ ਹਾਂ, ਉਹ ਸਾਨੂੰ ਹਮੇਸ਼ਾ ਚੇਤੇ ਰਹਿਣੀ ਵੀ ਚਾਹੀਦੀ ਹੈ, ਤੇ ਉਹਦੇ ਉੱਤੇ ਗਾਣਾ ਹੈਗਾ, ਤੇ ਪੰਜਾਬੀ ਉਹ ਪੰਜਾਬ ਭੁੱਲ ਜਾਏ ਉਹਨਾਂ, ਕਿਉਂਕਿ ਇੱਥੇ ਆ ਕੇ ਜਿਹੜੀ ਉਹ ਜਿਹੜੀ ਇੱਕ ਬੰਦੇ ਦੇ ਅੰਦਰ ਚੀਜ਼ ਪੈਂਦੀ ਹੈ ਆਪਣੇ ਆਪਣੇ ਦੇਸ਼ ਨੂੰ ਯਾਦ ਕਰਕੇ, ਆਪਣੀ ਮਿੱਟੀ ਨੂੰ ਯਾਦ ਕਰਕੇ, ਉਹਦੇ ਬਾਰੇ ਗਾਣਾ ਵੀ ਭਾਈ ਆਪਣੇ ਪੰਜਾਬ ਨੂੰ ਵੀ ਆਪਣੀ ਜੜਾਂ ਨੂੰ ਵੀ ਯਾਦ ਰੱਖਿਓ, ਬਾਕੀ ਇਹਨਾਂ ਜਿਹੜੀ ਸਾਡੀ ਕਰਮ ਭੂਮੀ ਹੈ ਇਹਦਾ ਧਿਆਨ ਤਾਂ ਅਸੀਂ ਰੱਖਣਾ ਹੀ ਹੈਗਾ,
0: ਤੇ
7: ਪਿੱਛੇ ਸਾਡੀ ਧਰਮ ਭੂਮੀ ਦਾ ਵੀ ਅਸੀਂ ਧਿਆਨ ਰੱਖੀਏ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਗੋਸਲ ਸਾਹਿਬ ਜੀ, ਇਹਨੂੰ ਸਤਿ ਸ਼੍ਰੀ ਅਕਾਲ, ਵੈਲਕਮ ਜੀ।
8: ਭਾਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ।
8: ਭਾਜੀ ਅਸੀਂ ਲੋਕੀ ਗੱਲਾਂ ਕਰਨ ਜੋਗੇ ਹੀ ਆ, ਰੇਡੀਓ ਤੇ ਆ ਕੇ ਚੀਕਾਂ ਮਾਰਨ ਜੋਗੇ ਹੀ ਆ, ਸਾਡਾ ਪ੍ਰੋਪਰਟੀ ਟੈਕਸ ਵੱਧ ਗਿਆ, ਸਾਡਾ ਜੀ ਗਾਰਵੇ ਦਾ ਆ ਗਿਆ ਪਲਾਟ ਜੀ, ਇੱਥੇ ਕ੍ਰਾਈਮ ਬਹੁਤ ਹੋ ਗਿਆ, ਹੁਣ ਕਿਊਬੋ ਚ 6 ਪਾਰਟੀਆਂ ਖੜੀਆਂ ਸੀ ਜੀ, ਇੱਕ ਪਾਰਟੀ ਜਿੱਤੀ ਆ ਨਾ, ਇੱਥੇ ਵੀ ਇੱਦਾਂ ਹੀ ਆ ਭਾਜੀ, ਜੇ ਲੋਕਾਂ ਨੇ ਕਸਮ ਖਾ ਲੈਣਾ ਨਾ, ਮਨ ਬਣਾ ਲੈਣ ਪਰਿਵਾਰਾਂ ਦੇ ਪਰਿਵਾਰ, ਤੇ ਅਸੀਂ ਕਸਮ ਖਾਂਦੇ ਆ, ਅਸੀਂ ਪੁਰਾਣੇ ਬੰਦੇ ਕਿਸੇ ਨੂੰ ਵੋਟ ਨਹੀਂ ਪਾਉਣੀ, ਅਸੀਂ ਨਵਿਆਂ ਨੂੰ ਮੌਕਾ ਦੇਣਾ, ਆਪੇ ਸਾਰਾ ਕੁਝ ਚੰਗਾ ਹੋ ਜਾਣਾ, ਯਾਰ ਜਾਂ ਸਾਡੇ ਦਿਲ ਚ ਬੇਈਮਾਨੀ ਹੇਰਾ ਫੇਰੀ ਆ, ਅਸੀਂ ਅੰਦਰੋਂ ਸਾਫ ਨੀ ਹੈਗੇ, ਅਸੀਂ ਤਾਂ ਆਪਣੇ ਜੋਨਗਾ ਚੇਂਜ ਕਰਾਉਣੀ ਆ, ਅਸੀਂ ਤਾਂ ਆਪਣੇ ਜੀ ਘਰ ਰੈਂਟ ਤੇ ਚੜਾਉਣੇ ਆ, ਅਸੀਂ ਅੰਦਰੋਂ ਬੇਈਮਾਨੇ ਆ, ਅਸੀਂ ਗੱਲਾਂ ਵੱਡੀਆਂ ਕਰਦੇ ਰੇਡੀਓ ਤੇ ਆ ਕੇ, ਅਸੀਂ ਝੋਲਾ ਚੱਕ ਕੇ ਸਾਰੇ ਪਾਸੇ ਤੁਰੇ ਫਿਰਦੇ ਆ, ਅਸੀਂ ਪੈਟਰੋ ਪਰੋ ਨਾਲ ਵੀ ਤੁਰੇ ਫਿਰਦੇ ਹਾਂ, ਅਸੀਂ ਡਿਪਟੀ ਮੇਅਰ ਨਾਲ ਵੀ ਤੁਰੇ ਫਿਰਦੇ ਹਾਂ, ਅਸੀਂ ਉਹ ਦੂਆ ਜਿਹੜਾ ਤੂਰ ਸੀ ਉਹਨਾਂ ਵੀ ਤੁਰੇ ਫਿਰਦੇ, ਹੁਣ ਨਵਿਆਂ ਨਾਲ ਵੀ ਤੁਰੇ ਫਿਰਦੇ ਵਿੱਚ ਹੀ ਹਨਾ, ਯਾਰ ਤੁਸੀਂ ਇੱਕ ਪਾਸੇ ਸਟੈਂਡ ਰੱਖ ਲਓ ਆਪਣਾ, ਉਹ ਲੋਕਾਂ ਨੇ ਪੰਜਾਬ ਤੁਹਾਡੇ ਨਾਲ ਚੰਗੇ ਤਾਂ ਪੰਜਾਬ ਦੇ ਲੋਕ ਹੀ ਆ, ਜਿਹਨਾਂ ਨੇ ਭਗਵੰਤ ਮਾਨ ਨੂੰ ਲਿਆਤਾ, 70 ਸਾਲ ਪੁਰਾਣਾ ਗੰਦ ਕੱਢਤਾ ਉੱਥੋਂ, ਤੁਹਾਤੋਂ ਤਾਂ ਇਹ ਵੀ ਨੀ ਨਿਕਲਦਾ, ਦੇਖਿਓ ਭਾਜੀ 6% ਪ੍ਰੋਪਰਟੀ ਟੈਕਸ ਫਰਵਰੀ ਚ ਵਧਣਾ, ਆਉਣ ਵਾਲੇ 4 ਸਾਲਾਂ 40% ਵਧਣਾ, ਮੇਰੀ ਗੱਲ ਲਿਖ ਕੇ ਰੱਖ ਲਓ, ਇਹ ਲੋਕੀ ਚੀਕਾਂ ਮਾਰੂਗੇ ਤੁਹਾਡੇ ਰੇਡੀਓ ਤੇ ਆ ਕੇ ਜਦੋਂ ਇਹਨਾਂ ਦੇ ਘਰ ਜਾਣੇ, ਤੁਹਾਨੂੰ ਪਤਾ ਬ੍ਰੈਂਟ ਚ ਭਾਈ 40% ਲੋਕਾਂ ਤੋਂ ਪ੍ਰੋਪਰਟੀ ਟੈਕਸ ਨੀ ਪੇ ਹੁੰਦਾ ਪਿਆ, ਲੋਕਾਂ ਦਾ ਪਿੱਛੇ ਚੱਲ ਰਿਹਾ, ਲੋਕਾਂ ਨੂੰ ਘਰ, ਮੇਰਾ ਇੱਕ ਖਾਸ ਫਰੈਂਡ ਹੈ ਉਹਨੂੰ ਘਰ ਵੇਚਣਾ ਪਿਆ ਪ੍ਰੋਪਰਟੀ ਟੈਕਸ ਕਰਕੇ, ਉਹ ਤਾਂ ਦਿੱਤਾ ਨੀ ਗਿਆ, ਉਹ ਸਿਟੀ ਵਾਲੇ ਵਿਆਜ ਪਾ ਰਹੇ ਆ, ਤੇ ਲੋਕੀ ਗੱਲਾਂ ਕਰਨ ਜੋਗੇ ਆ ਤੂੰ ਲਾਣ ਤੇ ਏਦਾਂ ਦੇ ਮੈਂ ਤਾਂ ਕਹਿੰਦਾ
0: ਚਲੋ ਏਦਾਂ
8: ਜੀ
0: ਜੀ ਚਲੋ ਭਾਜੀ ਆਪਾਂ ਆਪਣੇ ਸਾਰੇ ਵਿਚਾਰ ਰੱਖ ਰਹੇ ਹਨਾ ਜੀ ਵਿਚਾਰਾਂ ਦੇ ਨਾਲ
8: ਯਾਰ ਤੁਸੀਂ ਠੋਕ ਕੇ ਕਹੋ ਅਸੀਂ ਮੈਂ ਮੇਰਾ ਪਰਿਵਾਰ ਆ ਅਸੀਂ ਨਹੀਂ ਵੋਟ ਕਿਸੇ ਨੂੰ ਇਹਨਾਂ ਨੂੰ ਪੁਰਾਣੇ ਨੂੰ ਪਾਉਣੀ ਅਸੀਂ ਨਵਿਆਂ ਨੂੰ ਪਾਉਣੀ ਆ ਸਾਡੇ 25-30 ਵੋਟਾਂ ਦੇ ਜਾਣ ਪਛਾਣ ਚ ਅਸੀਂ ਸਾਰਿਆਂ ਨੇ ਮਨ ਬਣਾ ਲਿਆ ਕਿ ਨਵਿਆਂ ਨੂੰ ਵੋਟ ਪਾ ਦੇਣੀ ਆ ਪਰ ਇਹਨਾਂ ਨੂੰ ਵੋਟ ਨਹੀਂ ਪਾਉਣੀ ਜਦੋਂ ਤੁਸੀਂ ਸਮਾਜਿਕ ਬਾਈਕਾਟ ਹੀ ਕਰ ਦੋ ਇਹਨਾਂ ਦਾ ਵੋਟਾਂ ਦਾ ਕਿੱਦਾਂ ਵੋਟਾਂ ਪੈ ਜੂਗੀਆਂ ਇਹਨਾਂ ਨੂੰ ਯਾਰ
0: ਜੀ
8: ਯਾਰ ਨਵੇਂ ਬੰਦੇ ਬਹੁਤ ਵਧੀਆ ਪੜ੍ਹੇ ਲਿਖੇ ਆ ਨਿਆਣੇ ਉਹਨਾਂ ਨੂੰ ਦੇਖੋ ਇਹਨਾਂ ਦੇਖੋ ਕਿ ਪੈਸੇ ਵਾਲਾ ਕੌਣ ਆ
0: ਹਨਾ
8: ਕਿ 2 ਨੰਬਰ ਵਾਲੇ ਕਿਹਦੇ ਮਗਰ ਆ 3 ਨੰਬਰ ਵਾਲੇ ਕਿਹਦੇ ਨੰਬਰ ਆ ਤੁਸੀਂ ਇਹ ਦੇਖੋ ਫਿਰ ਤੁਸੀਂ ਚੇਂਜ ਲਿਆਉਣੀ ਆ ਤੁਹਾਡੇ ਅੰਦਰ ਚੇਂਜ ਲਿਆਉਣ ਦੀ ਸ਼ਕਤੀ ਹੈਗੀ ਆ ਆਪੇ ਯਾਰ ਚੇਂਜ ਆ ਜਾਣੀ ਕਿਹੜਾ ਕੰਮ ਆ 3 ਬੰਦੇ ਆ ਮੇਅਰ ਚ ਮੇਨ
0: ਹਨਾ
8: ਉਹਨਾਂ ਚੋ ਜਿਹੜਾ ਚੰਗਾ ਲੱਗਦਾ ਤਿੰਨਾਂ ਚੋ ਚੁਣ ਲਓ ਤੁਸੀਂ ਗੱਲਾਂ ਅਸੀਂ ਵੱਡ ਵੱਡੀਆਂ ਕਰਦੇ ਆ ਅਸੀਂ ਤੜਕੇ 4 ਵਜੇ ਨਾ ਸੁਣਾਇਆ ਕਰੋ ਬਈ 10 ਘੰਟੇ ਨਾ ਸੋਇਆ ਕਰੋ ਦਿਮਾਗ ਫ੍ਰੀ ਕਰਿਆ ਕਰੋ ਆਪਣਾ
0: ਜੀ ਥੈਂਕ ਯੂ ਜੀ ਥੈਂਕ ਯੂ ਗੁਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਮੁਲਤਾਨੀ ਸਾਹਿਬ ਇਹ ਬਟਨ ਹੈ ਜਿਹੜਾ ਨਾ ਇੱਕ ਟੋਪ ਵਾਲਾ ਖਰਾਬ ਹੈ ਮੈਂ ਕਰ ਰਿਹਾ ਮੁਲਤਾਨੀ ਸਾਹਿਬ ਹੋਲਡ ਤੇ ਹੈ ਉਹ ਪੈ ਨਹੀਂ ਰਿਹਾ 1 ਮਿੰਟ 2232 ਜੀ ਸਵਾਗਤ ਹੈ ਜੀ
9: ਰੇਡੀਓ ਥਾਨ ਕਰਨਾ ਸੀ ਉਦੋਂ ਇਹ ਬੰਦਾ ਆ ਗਿਆ ਤੇ ਕਹਿ ਗਿਆ ਸੀ ਇੰਨੇ ਸਿਟੀ ਪਾਵੇ ਇੰਨੇ ਲੋਕੀ ਪਾਉਣ ਰੇਡੀਓ ਥਾਨ ਤੇ ਇੰਨੇ ਫਿਰ ਅਸੀਂ ਪਾ ਕੇ ਹੋਸਪਿਟਲ ਬਣਾਵਾਂਗੇ ਤੁਹਾਨੂੰ ਯਾਦ ਹੋਊ ਇਸ ਗੱਲ ਦਾ ਠੀਕ ਹੈ ਨਾ
0: ਜੀ
9: ਫਿਰ ਇਹ ਤਾਂ ਮਤਲਬ ਮੇਅਰ ਝੂਠ ਬੋਲਦਾ ਲੋਕਾਂ ਨੇ ਜਿਹੜੇ ਸਾਡੇ ਰੇਡੀਓ ਥਾਂ ਤੇ ਪੈਸੇ ਇਕੱਠੇ ਕੀਤੇ ਨੇ ਪਹਿਲਾਂ ਤੇ ਤੋਂ ਵਾਪਸ ਲਾਓ ਸਾਰੇ ਜਾਣੇ ਠੀਕ ਹੈ ਨਾ ਨੰਬਰ 2 ਤੇ ਭਾਈ ਚਲੋ ਜੇ ਮੇਅਰ ਬਣ ਵੀ ਜਾਂਦਾ ਇਹ ਤੁਹਾਡੇ ਕੋਲ 2 ਬੰਦਿਆਂ ਦੀ ਆਪਸ਼ਨ ਤਾਂ ਹੈਗੀ ਆ ਔਰ ਉਹ ਦੋਨੇ ਬੰਦਿਆਂ ਨੇ ਗਰਾਊਂਡ ਤੇ ਪੂਰਾ ਕੰਮ ਕੀਤਾ ਇੱਕ ਤਾਂ ਯਾਦ ਗੋਇਲ ਕਿੰਨੇ ਸਾਲਾਂ ਤੋਂ ਲੱਗੇ ਹੋਏ ਨੇ ਕਿੰਨੇ ਮੁੱਦੇ ਲਿਆਉਂਦੇ ਨੇ ਕਿੰਨਾ ਕੁਛ ਉਹਨਾਂ ਨੇ ਕੀਤਾ ਉਹਨਾਂ ਨੂੰ ਵੋਟ ਪਾਉਣ ਦਾ ਸਾਡਾ ਹੱਕ ਨਹੀਂ ਬਣਦਾ ਉਹ ਲੋਕਾਂ ਲਈ ਖੜਦੇ ਨੇ ਨੰਬਰ 2 ਤੇ ਗੁਰਪ੍ਰੀਤ ਢਿੱਲੋਂ ਉਹਨਾਂ ਸਾਡੇ ਕਰਕੇ ਉਹਨਾਂ ਦੀ ਜੋਬ ਗਈ ਉਹਨਾਂ ਦੇ ਉੱਤੇ ਜੋ ਦੋਸ਼ ਲੱਗੇ ਜੋ ਵੀ ਹੋਇਆ ਹਨਾ ਠੀਕ ਹੈ ਨਾ ਉਹ ਲੋਕਾਂ ਨੇ ਉਹਨਾਂ ਨੇ ਸਟੈਂਡ ਕੀਤਾ ਵੀ ਆਹ ਨਹੀਂ ਹੋਣਾ ਚਾਹੀਦਾ ਟੈਕਸ ਨਹੀਂ ਬਣਨਾ ਸਟੋਰਮ ਵਾਟਰ ਦਾ ਬਿੱਲ ਨਹੀਂ ਵਧਣਾ ਚਾਹੀਦਾ ਮੈਂ ਅਗੇਂਸਟ ਆ ਰਾਈਟ ਉਹ ਅੜਦਾ ਸੀ ਬੰਦਾ ਤੇ ਅੱਜ ਆਪਣੇ ਕੋਲ 2 ਬੰਦਿਆਂ ਦੀ ਤਾਂ ਆਪਸ਼ਨ ਹੈਗੀ ਜੇ 2 ਬੰਦੇ ਵੀ ਤੁਸੀਂ ਭੇਜ ਦੋ ਉੱਥੇ ਤੇ ਤੁਹਾਡਾ ਕਾਫੀ ਕੰਮ ਆਪਣੇ ਵਧੀਆ ਬਣ ਜਾਣਾ ਸਾਰਾ ਕੁਝ ਠੀਕ ਹੈ ਨਾ ਸੋ ਇਹਨਾਂ ਗੱਲਾਂ ਸੋਚਣ ਦੀ ਗੱਲ ਆ ਬਾਕੀ ਆ ਗੋਸਲ ਸਾਹਿਬ ਜਿਹੜੀਆਂ ਗੱਲਾਂ ਕਹੇ ਕਿ ਇਹਨੇ 100% ਸਹੀ ਆ ਅੱਗੇ ਇੱਕ ਨੀ ਵਧਣਾ ਤੁਹਾਡਾ ਟੈਕਸ ਤੁਸੀਂ ਦੱਸੋ ਵੀ ਹੁਣ ਇਹਨਾਂ ਨੇ ਨਜਾਇਜ਼ ਟਿਕਟਾਂ ਲਾਈਆਂ ਸੀਗੀਆਂ ਕਿਹੜੇ ਟਾਈਮ ਠੀਕ ਹੈ ਨਾ ਕਿੰਨੇ ਮਿਲੀਅਨ ਦੀਆਂ ਟਿਕਟਾਂ ਲਾਈਆਂ ਨੇ ਇੱਥੇ ਸਾਡੀ ਸਟਰੀਟ ਤੇ ਸਾਰੀ ਦੇ ਟਿਕਟਾਂ ਲਾਈਆਂ ਨੇ ਕੀ ਗੱਲ ਵੀ ਉਹ ਉਸੇ ਦੇਣੀ ਸਿੱਧੇ ਜਿਹੜੇ ਹੁਣ ਅਸੀਂ 35-37 ਸਾਲ ਹੋ ਗਏ ਇੱਥੇ ਰਹਿਣੇ ਨੂੰ ਪਹਿਲਾਂ ਤਾਂ ਕਦੇ ਡੇ ਟਾਈਮ ਟਿਕਟਾਂ ਨੀ ਲੱਗੀਆਂ ਨਾ ਹੀ ਕੋਈ ਉੱਥੇ ਸਾਈਨ ਆ ਤਾਂ ਡੇ ਟਾਈਮ ਇਹਨਾਂ ਨੇ ਮੇਰਾ ਖਿਆਲ ਵੀ ਸਾਰੇ ਬ੍ਰੈਂਪਟਨ ਚੋਂ ਕਲੈਕਸ਼ਨ ਕੀਤੀਆਂ ਧੱਕਾ ਨੀ ਹੈਗਾ ਲੋਕਾਂ ਦੇ ਨਾਲ ਜਾਂ ਅੱਖਾਂ ਖੋਲੋ ਤਾਂ ਤੁਹਾਡੇ ਕੋਲ ਇਹਨਾਂ ਨੂੰ ਪਤਾ ਵੀ $65-65 ਨੇ ਵੀ ਕਿਹਨੇ ਲੋਕਾਂ ਨੇ ਦੇਣੇ ਨੇ ਚੱਲ ਕੋਈ ਨੀ ਇਹਨਾਂ ਨੇ ਦੇ ਹੀ ਦੇਣੇ ਨੇ ਕਿਹਨੇ ਆਪਣੇ ਕਹਿੰਦਾ ਇਹਦੇ ਲੋਅ ਗਲਤੀ ਕਰਨੀ ਹੈ ਜੋ ਵੀ ਕਰਨਾ ਠੀਕ ਹੈ ਸੋ ਮਤਲਬ ਕਿ ਵੀ ਇਹ ਤੁਹਾਨੂੰ ਪਰਖਦੇ ਰਹੇ ਤੁਹਾਡੇ ਟੀਕੇ ਲਾ ਲਾ ਦੇਖਦੇ ਨੇ ਵੀ ਇਹ ਜਾਗਦੇ ਨੇ ਜਾਂ ਕੀ ਆ ਕੀ ਨਹੀਂ ਹੈਗਾ ਹੁਣ ਜਿਵੇਂ ਇਕਣੀ ਲੋਕ ਕਹਿੰਦੇ ਨੇ ਜੀ ਨਹੀਂ ਉਹਨੇ ਜਿੱਤ ਜਾਣਾ ਕੀ ਵੋਟ ਪਾਉਣ ਜਾਣਾ ਵੋਟ ਕਿਉਂ ਨੀ ਤੁਹਾਡੇ ਵੋਟਾਂ ਦੇ ਆਧਾਰ ਤੇ ਪੋਲੀਟੀਸ਼ੀਅਨ ਨੇ ਕੰਮ ਕਰਨਾ ਜਿੰਨੀਆਂ ਜ਼ਿਆਦਾ ਵੋਟਾਂ ਪਾਓਗੇ ਉਹਨੂੰ ਦੇਖਣਾ ਵੀ ਇੰਨੀ ਵੋਟੇ ਲੋਕੀ ਆਪਦੀ ਸਿਟੀ ਦੀ ਸਹਿਰਤਾ ਰੱਖਦੇ ਨੇ ਠੀਕ ਹੈ ਨਾ ਇੱਥੇ ਫੇਰ ਤੁਹਾਨੂੰ ਵੋਟਾਂ ਉਹਦੇ ਆਧਾਰ ਤੇ ਕੰਮ ਹੋਣੇ ਜੇ ਤੁਸੀਂ ਮੰਨ ਲਓ ਜਿੱਤ ਵੀ ਜਾਂਦਾ ਕੋਈ ਵੋਟਾਂ ਤਾਂ ਯਾਰ ਪਾਓ ਨਿਕਲ ਕੇ ਆਪਦੇ
0: ਜੀ ਜੀ ਥੈਂਕ ਯੂ ਜੀ ਬਿਲਕੁਲ
9: ਓਕੇ ਭਾਈ
0: ਥੈਂਕ ਯੂ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਭੁਪਿੰਦਰ ਭਾਜੀ ਸਤਿ ਸ਼੍ਰੀ ਅਕਾਲ
10: ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ ਜਿਹੜੇ ਲੋਕ ਕਹਿੰਦੇ ਨਾ ਸਾਡੇ ਆਹ ਕੰਮ ਹੋ ਗਏ ਉਹ ਹੋ ਗਏ ਉਹ ਨਿੱਕੇ ਨਿੱਕੇ ਕੰਮ ਹੈ ਉਹਨਾਂ ਦੇ ਸਿਸਟਮ ਸੈੱਟ ਹੈ ਉਹ ਆਟੋਮੈਟਿਕ ਹੋਈ ਜਾਣੇ ਨੇ ਉਹ ਤਾਂ ਤੁਸੀਂ 3-1-1 ਕਰੋ ਨਿੱਕੇ ਨਿੱਕੇ ਕੰਮ ਇਹ ਆਪੇ ਹੋ ਜਾਣੇ ਕੋਈ ਸਲੋ ਨੀ ਚੱਕੀ ਹੋਰ 2 ਘੰਟੇ ਨੂੰ ਚੱਕੀ ਜਾਓ ਕੋਈ ਸਟਰੀਟ ਲਾਈਟ ਫਿਊਜ ਹੋਵੇ ਇਹ ਕੰਮ ਨੀ ਹੁੰਦੇ ਕਦੇ ਪਾਰਕ ਛਤਰੀ ਲਾ ਦਿਓ ਕੰਮ ਹੁੰਦਾ ਘਰ ਲਏ ਦੇ ਜੁਰਮਾਨੇ ਆ ਘਰ ਖਰੀਦਣਾ ਇੱਕ ਜੁਰਮ ਬਣਾ ਦਿੱਤਾ ਨੀ ਉਹਦਾ ਜੁਰਮਾਨਾ ਹਰ ਸਾਲ ਵੱਧਦਾ ਉਹ ਕਿਸੇ ਦਾ ਹੱਲ ਹੋਇਆ ਜੇ ਉਹ ਹੋਇਆ ਤੇ ਫੇਰ ਕੋਈ ਦੱਸੇ ਐਵੇਂ ਮਾੜੀ ਮਾੜੀਆਂ ਗੱਲਾਂ ਪਿੱਛੇ ਮਗਰ ਲੱਗ ਜਾਂਦੇ ਆ ਉਹ ਕਿਸੇ ਨੇ ਵੀ ਨੀ ਕੀਤਾ ਅੱਜ ਤੱਕ ਕਿਸੇ ਨੇ ਵੀ ਨੀ ਕੀਤਾ ਸਾਰੇ ਇੱਕੋ ਜਿਹੇ ਨੇ ਨਵੇਂ ਹੋਣ ਪੁਰਾਣੇ ਹੋਣ ਤੁਸੀਂ ਦੇਖੋ ਲੋਕ ਆਉਣ ਵਾਲੇ 4 ਸਾਲਾਂ ਚ ਵੀ ਐਵੇਂ ਰੋਣਗੇ ਜਿਹਨੂੰ ਮਰਜ਼ੀ ਚੁਣ ਲਓ ਇਦੋਂ 4 ਸਾਲ ਪਹਿਲਾਂ ਵੀ ਰੋਂਦੇ ਸੀ ਉਦੋਂ ਪਹਿਲਾਂ ਵੀ ਲੋਕਾਂ ਦੀ ਸੁਣਵਾਈ ਹੈ ਨੀ ਕਿਤੇ ਕਿਉਂਕਿ ਇਹ ਲੋਕ ਲਾਈ ਲੱਗ ਨੇ ਜਿੱਧਰ ਮਰਜ਼ੀ ਚੱਲ ਜਾਓ ਤੁਹਾਨੂੰ ਇੱਕੋ ਜਿਹਾ ਡੰਗ ਮਾਰਨਾ ਸਾਰੇ ਬਿੱਛੂ ਔਰ ਸੱਪ ਹੀ ਆ
0: ਜੀ
10: ਮਿਹਰਬਾਨੀ
0: ਜੀ ਧੰਨਵਾਦ ਦੋਸਤੋ ਕਿਊਬਿਕ ਦੇ ਜਿਹੜੇ ਕੱਲ ਇਲੈਕਸ਼ਨ ਦੇ ਰਿਜ਼ਲਟ ਆਏ ਆ ਤੁਸੀਂ ਇਹ ਦੇਖੋ ਪਾਰਟੀ ਜਿਹੜੀ ਆ 8 ਸਾਲਾਂ ਤੋਂ ਉੱਥੇ ਕਾਬਜ਼ ਸੀਗੀ ਇੱਕ ਵੀ ਸੀਟ ਹੈ ਜਿਹੜੀ ਜਿੱਤ ਨਹੀਂ ਸਕੀ, ਈਵਨ ਉਹਨਾਂ ਦਾ ਲੀਡਰ ਹੈ ਜਿਹੜਾ ਉਹ ਵੀ ਹਾਰ ਗਿਆ। ਸੋ ਇੱਕਦਮ ਲੋਕਾਂ ਨੇ ਜਿਹੜਾ ਉਸ ਪਾਰਟੀ ਨੂੰ ਹੈ ਜਿਹੜਾ ਹਾਂਜੀ ਐਨ ਮਾਰਿਆ, ਜਿੱਦਾਂ ਕਹਿੰਦੇ ਨਹੀਂ ਹੁੰਦੇ ਵੀ ਉਹ ਮੱਖੀ ਨੂੰ ਹੈ ਜਿਹੜਾ ਪਰਾ ਮਾਰ ਕੇ ਸਿੱਟਿਆ, ਉਹ ਚੀਜ਼ ਕੀਤੀ ਹੈ। ਸੋ ਇਸ ਵਾਰ ਪਾਰਟੀ ਕਿਊਬਿਕਲਸ 2014 ਤੋਂ ਬਾਅਦ ਉਹਨਾਂ ਦੀ ਵਾਪਸੀ ਹੋਈ ਹੈ, ਹਾਲਾਂਕਿ ਮਾਈਨੋਰਟੀ ਗਵਰਨਮੈਂਟ ਹੈ ਜਿਹੜੀ ਉਹ ਬਣਾਉਣਗੇ, ਪਰ ਵਾਪਸੀ ਹੈ ਜਿਹੜੀ ਹੋ ਗਈ। ਅਤੇ ਜਿਹੜੀ ਸੱਤਾਧਾਰ ਸੀਗੀ ਉਹਨੂੰ ਇੱਕ ਵੀ ਸੀਟ ਨਹੀਂ ਮਿਲਦਾ, ਇਹ ਕਾਫੀ ਸਵਾਲ ਖੜ੍ਹੇ ਕਰਦਾ ਵੀ ਇੰਨੇ ਜ਼ਿਆਦਾ ਨਾ ਖੁਸ਼ ਸੀਗੇ ਉੱਥੋਂ ਦੇ ਲੋਕ ਉਹਨਾਂ ਦੀ ਕਾਰਗੁਜ਼ਾਰੀ ਤੋਂ। ਸੋ ਇਹ ਹੁੰਦਾ ਜੀ ਵੋਟ ਦੀ ਪਾਵਰ, ਵੋਟਿੰਗ ਜੇ ਤੁਸੀਂ ਜ਼ਰੂਰ ਕਰੋ। ਰਜਿੰਦਰ ਭਾਜੀ, ਰਜਿੰਦਰ ਭਾਜੀ ਜੀ ਜੀ ਜੀ, ਸੋਰੀ ਸੋਰੀ ਤੁਹਾਨੂੰ ਆ ਜਿਹੜਾ ਹੋਲਡ 'ਤੇ ਅਸੀਂ ਰੱਖਿਆ ਹੋਇਆ ਭਾਜੀ, ਥੋੜ੍ਹਾ ਜਿਹਾ ਆਪਾਂ ਕਿਉਂਕਿ ਇਲੈਕਸ਼ਨ ਕਰਕੇ ਮਾਹੌਲ ਥੋੜ੍ਹਾ ਗਹਿਮੋ ਗਹਿਮੀ ਵਾਲਾ ਆ। ਸੋ ਰਜਿੰਦਰ ਭਾਜੀ, ਗੀਤ ਆ ਜਿਹੜਾ ਆਪਾਂ ਸੁਣ ਲਈਏ, ਉੱਦਾਂ ਤਾਂ ਹੁਣ ਆਪਾਂ ਕੋਸ਼ਿਸ਼ ਕਰਾਂਗੇ ਭਾਜੀ ਹੁਣਾਂ ਦਾ ਜਿਹੜਾ ਇੱਕ ਸੈਗਮੈਂਟ ਹੈ ਜਿਹੜਾ ਲਾਲ ਕਿਤਾਬ, ਉਹ ਵੀ ਹੈ ਜਿਹੜਾ ਅਸੀਂ 10-15 ਕੁ ਮਿੰਟ ਹੈ ਜਿਹੜੀ ਉਹ ਆਪਾਂ ਮੰਗਲਵਾਰ ਵਾਲੇ ਦਿਨ ਆ ਜਿਹੜਾ ਚਲਾਇਆ ਕਰਾਂਗੇ। ਹਾਂਜੀ ਭਾਜੀ, ਜੇ ਤੁਹਾਡੀ ਇਜਾਜ਼ਤ ਹੋਵੇ।
7: ਨਹੀਂ ਨਹੀਂ ਭਾਜੀ, ਹੁਕਮ ਜੀ ਹੁਕਮ, ਬਿਲਕੁਲ ਬਿਲਕੁਲ, ਭੈਣ ਭਰਾਵਾਂ ਦੇ ਨਾਲ ਹੈਗਾ
0: ਜੀ,
7: ਤੇ ਮੈਂ ਜ਼ਰੂਰ ਇਹ ਦੱਸਣਾ ਚਾਹੁੰਗਾ ਸਾਡੇ ਭੈਣ ਭਰਾਵਾਂ ਨੂੰ ਵੀ ਸਾਡਾ ਜਿਹੜਾ ਲਾਲ ਕਿਤਾਬ ਦਾ ਕਨਸੈਪਟ ਹੈ, ਇਹ ਸਾਨੂੰ ਮੋਟੀਵੇਟ ਕਰਨ ਦੇ ਲਈ, ਪਰਮਾਤਮਾ ਦੇ ਨਾਲ ਜੋੜਨ ਦੇ ਲਈ, ਤੇ ਆਪਣੀ ਸਿਹਤ ਪੱਖੋਂ ਜਿਹੜੀ ਚੀਜ਼ਾਂ ਆਪਾਂ ਸ਼ੁਰੂ ਤੋਂ ਹੀ ਮੋਟੀਵੇਟ ਕਰਦੇ ਆ ਰਹੇ ਹਾਂ ਵੀ ਆਪਣਾ ਧਿਆਨ ਰੱਖੋ, ਕਿਉਂਕਿ ਤੁਹਾਡਾ ਜਿਹੜਾ ਦਿਮਾਗ ਹੈ, ਸਾਰੀ ਗੇਮ ਇਹਦੀ ਹੈ, ਜੇ ਤੁਹਾਡਾ ਦਿਮਾਗ ਸ਼ਾਂਤ ਹੈ, ਪੋਜ਼ਿਟਿਵ ਹੈ, ਪਰਮਾਤਮਾ ਦੇ ਨਾਲ ਜੁੜਿਆ ਹੋਇਆ, ਤੇ ਤੁਸੀਂ ਆਪਣੀ ਜ਼ਿੰਦਗੀ ਚ ਰਿਲੈਕਸ ਰਹੇ ਹੋ, ਦੂਜੇ ਨੂੰ ਰਿਲੈਕਸ ਰੱਖਦੇ ਹੋ, ਤੇ ਉਹਦੇ ਉੱਤੇ ਸਾਰਾ ਕਨਸੈਪਟ ਹੈ। ਬਾਕੀ ਥੈਂਕ ਯੂ ਸੋ ਮਚ, ਤੁਸੀਂ ਆਪਣੇ ਗਾਣੇ ਨੂੰ ਲਾਂਚ ਕਰ ਰਹੇ ਹੋ, ਤੇ ਬਿਲਕੁਲ ਅੱਜ ਸ਼ੰਮੀ ਭਾਜੀ ਦੇ ਪ੍ਰੋਗਰਾਮ ਦੇ ਉੱਤੇ, ਤੇ ਸਾਡੇ ਤੁਹਾਡੇ ਸਾਰਿਆਂ ਦੇ ਪਿਆਰ ਨਾਲ ਅੱਜ ਗਾਣਾ ਮਦਰ ਦਾ ਲਾਂਚ ਕਰ ਰਹੇ ਹੈਗੇ ਆਪਣੇ ਪੰਜਾਬ ਦੇ ਉੱਤੇ, ਤੇ ਕ੍ਰਿਸ਼ ਭਾਜੀ ਜੀ
0: ਕਿਆ ਬਾਤ।

0: ਕਿਆ ਬਾਤ ਹੈ ਜੀ, ਮਨ ਨੂੰ ਸਕੂਨ ਦੇਣ ਵਾਲਾ ਇਹ ਗੀਤ ਪੰਮੀ ਸਿੱਧੂ ਜੀ, ਹਾਂਜੀ ਸਾਡੇ ਸਤਿਕਾਰਤ ਮਾਤਾ ਜੀ, ਉਹਨਾਂ ਦੀ ਆਵਾਜ਼ ਦੇ ਵਿੱਚ ਜਿਹੜਾ ਤੁਸੀਂ ਇਹ ਗੀਤ ਸੁਣਿਆ, ਅਤੇ ਇਹ ਗੀਤ ਹੈ ਜਿਹੜਾ ਇੱਦਾਂ ਦਾ ਗੀਤ ਹੈ, ਐਵਰਗ੍ਰੀਨ ਗੀਤ ਹੈ। ਮੈਂ ਸੁਣ ਰਿਹਾ ਸੀਗਾ, ਮੈਂ ਇੱਕਦਮ ਮੈਂ ਜਿਹੜਾ ਖੋ ਗਿਆ। ਹਾਂਜੀ ਬਹੁਤ ਹੀ ਪਿਆਰਾ ਗੀਤ, ਮੁਬਾਰਕ ਭਾਅ ਜੀ ਤੁਹਾਨੂੰ, ਸਾਨੂੰ ਵੀ ਬੜਾ ਮਾਣ ਹੈ ਤੁਹਾਡੇ ਵਰਗੇ ਪਰਿਵਾਰ ਦੇ ਨਾਲ ਜੁੜਨ ਦਾ, ਅਤੇ ਆਂਟੀ ਜੀ ਦੀ ਇੰਨੀ ਖੂਬਸੂਰਤ ਆਵਾਜ਼ ਦੇ ਵਿੱਚ, ਅਤੇ ਜਿਹੜੇ ਬੋਲ ਹੈ ਉਹ ਵੀ ਬਾ ਕਮਾਲ ਹੈ ਭਾਅ ਜੀ, ਬਹੁਤ ਬਹੁਤ ਮੁਬਾਰਕਾਂ। ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਯੂਟਿਊਬ 'ਤੇ ਜਾ ਕੇ ਤੁਸੀਂ ਇਹ ਜਿਹੜਾ ਚੇਤੇ ਰੱਖਣਾ, ਪੰਜਾਬੀਓ ਪੰਜਾਬ ਭੁੱਲ ਜਾਈਓ ਨਾ, ਪੰਮੀ ਸਿੱਧੂ ਇਹਨਾਂ ਦੀ ਆਵਾਜ਼ ਦੇ ਵਿੱਚ ਹੈ ਜਿਹੜਾ ਗੀਤ ਹੈ, ਜਿਹੜਾ ਇਹ ਨਵਾਂ ਨਕੋਰ ਅੱਜ ਹੀ ਰਿਲੀਜ਼ ਹੋਇਆ। ਸੋ ਜ਼ਰੂਰ ਹੈ ਜਿਹੜਾ ਉਸ ਗੀਤ ਨੂੰ ਪਿਆਰ ਦੇਣਾ, ਉਸ ਗੀਤ ਨੂੰ ਹੈ ਜਿਹੜਾ ਤੁਸੀਂ ਜ਼ਰੂਰ ਸੁਣਿਓ, ਤੁਸੀਂ ਇਹ ਜਿਹੜਾ ਬਹੁਤ ਪਸੰਦ ਕਰੋਗੇ ਜਿੱਦਾਂ ਤੁਸੀਂ ਹੁਣ ਸੁਣਿਆ ਹੀ ਉਹਦੇ ਬੋਲ। ਅਤੇ ਰਜਿੰਦਰ ਭਾਅ ਜੀ ਬਹੁਤ ਬਹੁਤ ਧੰਨਵਾਦ, ਸਮਾਂ ਦਾ ਇਜਾਜ਼ਤ ਨਹੀਂ ਦੇ ਰਿਹਾ, ਪਰ ਆਪਾਂ ਆਉਣ ਵਾਲੇ ਸਮੇਂ 'ਚ ਇੱਦੀ ਕਨੈਕਟ ਹੁੰਦੇ ਰਹਾਂਗੇ ਕਿ ਜਿਹੜੀਆਂ ਕਾਲਸ ਮੈਂ ਏਅਰ 'ਤੇ ਨਹੀਂ ਕਰ ਸਕਿਆ, ਹਾਂਜੀ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਮਾਫ਼ੀ ਮੰਗਦਾ ਜੀ ਮੈਂ ਕਾਲ ਏਅਰ 'ਤੇ ਨਹੀਂ ਕਰ ਸਕਿਆ। ਰਜਿੰਦਰ ਭਾਅ ਜੀ ਥੈਂਕ ਯੂ ਤੁਹਾਡਾ ਜੀ, ਬਹੁਤ ਬਹੁਤ ਧੰਨਵਾਦ ਜੀ।
1: Thank you so much, Paji. Thank you so much. Ji, bahut bahut dhanyawad. This is AM 530 CHLO AM, serving Brampton, Mississauga, Toronto, the GTA, and the world at AM 530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਪਰੇ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ 530 AM ਡਾਇਲ 'ਤੇ। 6 ਵਜੇ ਤੋਂ ਲੈ ਕੇ 7 ਵਜੇ ਤੱਕ ਸਾਡਾ ਤੁਹਾਡਾ ਸਾਥ ਰਹੇਗਾ, ਬਿਲਕੁਲ ਲਾਈਵ ਔਨ ਏਅਰ। ਔਨ ਏਅਰ ਗੱਲਬਾਤ ਕਰਨੀ ਹੋਵੇ 416-837-1515, 416-837-1515। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਜੀ ਆਇਆਂ ਨੂੰ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ 'ਤੇ। 6:03 ਹੋ ਚੱਲੇ ਹਨ, ਮੰਗਲਵਾਰ ਦਾ ਦਿਨ ਹੈ, ਅਕਤੂਬਰ ਮਹੀਨੇ ਦੀ 6 ਤਰੀਕ। ਜੀ ਆਇਆਂ ਨੂੰ ਬਹੁਤ ਸਾਰੀਆਂ ਖਬਰਾਂ ਲੈ ਕੇ ਆਉਣੀਆਂ, ਮਿਊਨਸੀਪਲ ਇਲੈਕਸ਼ਨ ਦੀ ਵੀ ਗੱਲਬਾਤ ਕਰਾਂਗੇ। ਕਹਿੰਦੇ ਸਰਪੰਚ ਭੱਜਣ ਲੱਗ ਪਿਆ, ਡਿਬੇਟਾਂ 'ਤੇ ਪਹੁੰਚੇ ਨਹੀਂ ਰਿਹਾ, ਕਿੱਧਰ ਜਾਣ ਲੱਗ ਪਿਆ, ਕੱਲ੍ਹ ਲੁਕ ਰਹੇ ਹਨ, ਸਵਾਲਾਂ ਤੋਂ ਲੁਕ ਰਹੇ ਹਨ। ਹੁਣ ਜਿਹੜੇ ਮੇਅਰ ਦੀ ਸੀਟ ਵਿੱਚ ਖੜ੍ਹੇ ਹਨ, ਵੱਖ ਵੱਖ ਡਿਬੇਟਸ ਹੁੰਦੀਆਂ ਹਨ, ਪਹੁੰਚ ਨਹੀਂ ਰਹੇ। ਪੈਲਟਿਕ ਬਣਾਉਣ ਦੀ ਮੈਂ ਗੱਲ ਕਰਦਾ, ਕਿਉਂ ਕੱਲ੍ਹ ਇੱਕ ਡਿਬੇਟ ਸੀਗੀ, ਮੈਨੂੰ ਮੈਸੇਜ ਆਇਆ, ਕਹਿੰਦੇ ਵੀ ਬਾਕੀ ਸਾਰੇ ਪਹੁੰਚ ਗਏ, ਪੈਲਟਿਕ ਬਣਾਉਣੀ ਪਹੁੰਚੇ ਇਸ ਡਿਬੇਟ ਦੇ ਵਿੱਚ। ਬ੍ਰੈਂਪਟਨ ਬੋਰਡ ਆਫ ਟ੍ਰੇਡ ਜਿਹੜਾ ਹੁੰਦਾ, ਅਤੇ ਨਾਲ ਨਾਲ ਵਾਈ ਮੀਡੀਆ ਯੁੱਧਵੀਰ ਜਸਵਾਲ ਜੀ ਹੁਣ ਇਹ ਡਿਬੇਟ ਕਰਦੇ ਹੁੰਦੇ ਆ, ਲੋਕ ਦੇਖਣਾ ਚਾਹੁੰਦੇ ਹੁੰਦੇ ਆ, ਅਤੇ ਪਹੁੰਚੇ ਨਹੀਂ, ਉੱਥੇ ਨਹੀਂ ਪਹੁੰਚੇ। ਫਿਰ ਕਹਿ ਦਿੰਦਾ ਨਹੀਂ ਪਹੁੰਚੇ, ਕੱਲ੍ਹ ਲੁਕ ਰਹੇ ਹਨ, ਸਵਾਲ ਜਵਾਬ ਕੱਲ੍ਹ ਨਹੀਂ ਦੇ ਰਹੇ। ਤੋ ਤੁਹਾਨੂੰ ਖੁਦ ਪਤਾ ਹੈਗਾ, ਅਤੇ ਤੁਸੀਂ ਜਵਾਬ ਜ਼ਰੂਰ ਦੇ ਦੇਣਾ ਜਦੋਂ ਵੋਟਾਂ ਪੈਣੀਆਂ। ਬਸ ਮੈਂ ਇਹੀ ਕਹਿਣਾ ਚਾਹੁੰਦਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਸ਼ੰਮੀ ਭੱਠਲ ਜੀ ਪਹਿਲਾਂ ਪ੍ਰੋਗਰਾਮ ਕਰਕੇ ਗਏ, ਹੁਣ ਸਾਡੀ ਵਾਰੀ ਆ ਗਈ ਆ। ਮੰਡੇ ਨੂੰ ਫਰਾਈਡੇ ਹੋਈ ਤਾਂ ਤੁਹਾਡੇ ਵਾਸਤੇ, ਅਤੇ ਵੀਕਡੇ ਵਿੱਚ ਵੀਕਐਂਡ ਦੀ ਬਹੁਤ ਸਾਰੇ ਕੁਐਸਚਨ ਕਰਦੇ ਹੋ, ਆਂਸਰ ਦੇਣ ਦੀ ਕੋਸ਼ਿਸ਼ ਕਰੀਦੀ ਆ। ਤੁਹਾਡਾ ਆਪਣਾ ਹੀ ਸ਼ਹਿਰ ਹੈਗਾ, ਆਪਣੀ ਹੀ ਕੰਟਰੀ ਆ, ਸੁਧਾਰ ਲਵੋ ਇਸ ਨੂੰ, ਜੋ ਆਪਾਂ ਛੱਡ ਕੇ ਆਏ ਹਾਂ, ਕਿਉਂਕਿ ਉਹ ਦੇਸ਼ ਸਾਡੇ ਵਾਸਤੇ ਚੰਗਾ ਨਹੀਂ ਸੀਗਾ। ਮੰਨੋ ਚਾਹੇ ਨਾ ਮੰਨੋ, ਤਾਂ ਹੀ ਛੱਡ ਕੇ ਆਏ, ਉੱਦਾਂ ਤਾਂ ਲਿਆਏ ਆ, ਨਹੀਂ ਤਾਂ ਆਪਾਂ ਛੱਡਣਾ ਸੀਗਾ ਪੰਜਾਬ, ਜੋ ਉੱਥੇ ਸਾਡੇ ਪੋਲੀਟੀਕਲ ਲੋਕਾਂ ਨੇ ਕੀਤਾ, ਜਾਂ ਈਵਨ ਰਿਲੀਜੀਅਸ ਲੋਕ ਵੀ ਹੁਣ ਕਰ ਰਹੇ ਹਨ, ਇੱਥੇ ਵੀ ਕਰ ਰਹੇ ਹਨ, ਗੁਰਦੁਆਰੇ ਗਿਰਵੀ ਰੱਖਣ ਲੱਗ ਪਏ ਹਨ, ਦੋ ਚਾਰ ਜਾਣੇ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ। ਸੋ ਇਹ ਗੰਦ ਇੱਥੇ ਨਾ ਪਹੁੰਚ ਜਾਵੇ ਜਿਹੜਾ ਉੱਥੇ ਸੀਗਾ। ਸੋ ਸਫਾਈ ਕਰਨੀ ਹੋਵੇ ਤਾਂ ਕਰ ਸਕਦੇ ਹੋ, ਜੇ ਉਹੀ ਕੰਮ ਰੱਖਣਾ ਹੋਵੇ ਕਿੱਧਰ ਨੂੰ ਜਾਓਗੇ ਤੁਸੀਂ, ਮੈਂ ਇਹੀ ਕਹਿਣਾ ਚਾਹੁੰਦਾ ਹੈਗਾ ਹਾਂ। ਸੋ ਕੈਨੇਡਾ ਇਜ਼ ਅਰ ਕੰਟਰੀ, ਇੱਥੇ ਆਪਾਂ ਕੰਮ ਕਰਨਾ, ਇੱਥੇ ਪੈਸੇ ਕਮਾਉਣੇ ਆ, ਅਤੇ ਇੱਥੇ ਜ਼ਿੰਦਗੀ ਸੌਖੀ ਕਰਨੀ, ਜੇ ਤੁਸੀਂ ਔਖੀ ਰੱਖਣੀ ਆ, ਬੀ ਮਾਈ ਗੈਸਟ, ਮੈਂ ਇਹੀ ਕਹਿੰਦਾ, ਔਖੀ ਰੱਖੀ ਛੱਡੋ। ਮੈਂ ਇੱਕ ਹੋਰ ਗੱਲ ਕਹਿੰਦਾ, ਸੋ ਜਿਹੜੇ ਥੋੜ੍ਹੇ ਬਹੁਤੇ ਨਾ ਹੋਰ ਪਾਸੇ ਵੀ ਸਪੋਰਟ ਕਰਦੇ, ਹਰੇ ਕੋ ਰਾਈਟ ਹੈਗਾ, ਅਤੇ ਜਿਹੜੇ ਸੱਦਦੇ ਹਨ ਵੀ ਸਿਟੀ ਵਿੱਚ ਬਹੁਤ ਚੰਗਾ ਕੰਮ ਹੋਇਆ, ਅਸੀਂ ਤਾਂ ਮੇਅਰ ਦੀ ਸਪੋਰਟ ਕਰਨੀ ਹੈ, ਇਹਦੀ ਸਪੋਰਟ ਕਰਨੀ ਆ, ਮੈਂ ਕਹਿੰਦਾ ਉਹਨਾਂ ਨੂੰ ਡਿਬੇਟ 'ਤੇ ਸੱਦ ਲੈਣਾ ਚਾਹੀਦਾ, ਕਿਉਂ ਮੇਅਰ ਨੇ ਤਾਂ ਹੁਣ ਪਹੁੰਚਣਾ ਹੈ ਨਹੀਂ, ਉਹਨਾਂ ਨੂੰ ਸੱਦੋ ਵੀ ਤੁਸੀਂ ਕੱਲ੍ਹ ਹੀ ਆਹ ਝੰਡੇ ਲਾ ਰਹੇ ਹੋ, ਜਿਹਨਾਂ ਨੂੰ ਪਕੌੜੇ ਖਿਲਾ ਰਹੇ, ਰੀਜ਼ਨ ਕੀ ਹੈਗਾ, ਕੋਈ ਰੀਜ਼ਨ ਹੋ ਸਕਦਾ, ਕਿਸੇ ਨੂੰ ਕੈਸ਼ ਤਾਂ ਨਹੀਂ ਮਿਲਿਆ, ਮੈਂ ਇਲਜ਼ਾਮ ਨਹੀਂ ਲਾ ਰਿਹਾ, ਕੈਸ਼ ਪੈਸੇ ਤਾਂ ਨਹੀਂ ਮਿਲੇ, ਕਿਸੇ ਨੇ ਕਿਸੇ ਨੂੰ ਪ੍ਰੋਮਿਸ ਤਾਂ ਨਹੀਂ ਕੀਤਾ ਤੇਰੇ ਵਾਸਤੇ ਆਹ ਕਰ ਦੇਵਾਂ, ਤੂੰ ਬਸ ਸਾਡੇ ਵਾਸਤੇ ਪਕੌੜੇ ਰੱਖ ਦੇ ਅਤੇ ਲੋਕਾਂ ਨੂੰ ਦੱਸ ਦੇ। ਸੋ ਕੀ ਜ਼ਮੀਰੀ ਬੇਕੀ ਹੈਗੀ ਆ। ਸੋ ਐਵਰੀਬਡੀ ਹੈਜ਼ ਦ ਰਾਈਟ ਟੂ ਸਪੋਰਟ ਐਨੀਬਡੀ ਦੇ ਵਾਂਟ, ਪਰ ਦੁੱਖ ਉਦੋਂ ਲੱਗਦਾ ਜਦੋਂ ਤੁਹਾਡੇ ਨਾਲ ਦੀਆਂ ਸਿਟੀਆਂ ਵਿੱਚ ਸਭ ਕੁਛ ਹੁੰਦਾ ਹੋਵੇ ਅਤੇ ਤੁਹਾਡੇ ਵਾਸਤੇ ਕੁਝ ਵੀ ਨਾ, ਜਾਂ ਬਹੁਤ ਘੱਟ ਹੁੰਦਾ ਹੋਵੇ, ਜਾਂ ਬਹੁਤ ਡਿਲੇਅ ਹੁੰਦਾ ਹੋਵੇ। ਇਹ ਡਿਲੇਅ ਇੰਡੀਆ ਵਾਂਗੂ ਹੋਣ ਲੱਗ ਪਿਆ ਹੈਗਾ ਆ, ਅਨਾਊਂਸ ਕਰਨ ਦੇ ਅੱਜ, ਅਤੇ 15-16 ਸਾਲਾਂ ਬਾਅਦ ਫਿਰ ਸ਼ਵਲ ਜਿਹਾ ਚੱਕ ਲਵਾਂਗੇ, ਫਿਰ ਹੌਲੀ ਇਹਨੂੰ ਬਣਾ ਦੇਵਾਂਗੇ, ਅਤੇ ਸਾਡੀ ਸੀਟ ਪੱਕੀ ਆ ਸਾਰੀ ਉਮਰ ਵਾਸਤੇ। ਲੈਟਸ ਨੋਟ ਲੈਟ ਦਿਸ ਹੈਪਨ। ਪਰ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ ਸਪੋਂਸਰ ਕੀਤਾ ਗਿਆ ਇੰਡੀਆ ਬਾਜ਼ਾਰ ਦੇ ਵੱਲੋਂ। ਕੈਨਰੀ ਰੋਡ 'ਤੇ ਹਨ, ਬ੍ਰੈਂਪਟਨ ਦੇ ਵਿੱਚ, ਨੌਰਥ ਬਵੇੜ, ਸਾਊਥ ਆਫ ਸੈਂਡਲਵੁੱਡ, ਇੰਡੀਆ ਬਾਜ਼ਾਰ। ਤੁਸੀਂ ਗਰੋਸਰੀ ਸ਼ੋਪਿੰਗ ਕਰਨੀ ਹੋਵੇ, ਕੇਟਰਿੰਗ ਕਰਵਾਉਣੀ ਹੋਵੇ, ਬੈਠ ਕੇ ਭੋਜਨ ਛਕਣਾ ਹੋਵੇ, ਮੀਟ ਦੀਆਂ ਸੇਵਾਵਾਂ ਚਾਹੀਦੀਆਂ, ਫਰੈਸ਼ ਗਰੋਸਰੀ ਚਾਹੀਦੀ ਆ, ਤਾਂ ਚੈਨ ਸਿੰਘ ਬੋਲਾ ਦਾ ਸਟੋਰ, ਅਤੇ ਪਹਿਲਾ ਸਟੋਰ ਸੀਗਾ ਰੈਸਟੋਰੈਂਟ ਦੇ ਵਿੱਚ, ਦੂਸਰਾ ਸਟੋਰ ਹੈਗਾ ਹੁਣ ਬ੍ਰੈਂਪਟਨ ਦੇ ਵਿੱਚ। ਕਾਫੀ ਲੰਬੇ ਸਮੇਂ ਤੋਂ ਗਰੋਸਰੀ ਦੀ ਬਿਜ਼ਨਸ ਵਿੱਚ ਹਨ ਚੈਨ ਸਿੰਘ ਬੋਲਾ ਅਤੇ ਉਹਨਾਂ ਦੀ ਟੀਮ, ਪਰਿਵਾਰ ਹੈ, ਵਧੀਆ ਗਰੋਸਰੀ ਦੇ ਸਟੋਰ ਚਲਾਉਂਦੇ ਹਨ। ਗਰੋਸਰੀ ਸ਼ੋਪਿੰਗ ਕਰਨੀ ਹੋਵੇ ਤੁਸੀਂ ਇੰਡੀਆ ਬਾਜ਼ਾਰ ਪਹੁੰਚ ਸਕਦੇ ਹੋ। ਅਵੀਰ ਧਾਲੀਵਾਲ ਜੀ ਨਾਲ ਸੰਪਰਕ ਕਰਿਓ, ਫਰੀ ਵੇ ਗਰੁੱਪ, ਤੁਸੀਂ ਅਮਰੀਕਾ ਵਿੱਚ ਸੈਟਲ ਹੋਣਾ ਚਾਹੁੰਦੇ ਹੋ, ਕੋਈ ਬਿਜ਼ਨਸ ਖਰੀਦਣਾ ਚਾਹੁੰਦੇ ਹੋ, ਕੋਈ ਪ੍ਰੋਪਰਟੀ ਜਿਹੜੀ ਹੈਗੀ ਉਹ ਦੇਖਣਾ ਚਾਹੁੰਦੇ ਹੋ, ਵਾਈ ਨਾਟ। ਸਾਡੀ ਇੱਕ ਫਰੀ ਵੇ ਰੀਅਲ ਸਟੇਟ ਦੀ ਟੀਮ ਹੈਗੀ ਆ, ਰਾਜ ਮੱਲੀ, ਐਂਡੀ ਕੂਨਰ, ਜਾਂ ਮੇਰੇ ਨਾਲ ਸੰਪਰਕ ਕਰ ਲਿਓ 416-455-4800 'ਤੇ, 416-455-4800 'ਤੇ ਸੰਪਰਕ ਕਰ ਸਕਦੇ ਹੋ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਕੈਨੇਡਾ ਦੇ ਵਿੱਚ ਹੀ ਫਰੈਸ਼ ਬਣਦਾ, ਅਤੇ ਕੈਨੇਡਾ ਦੀ ਕਣਕ ਆ, ਵਿਨਾਪੈਗ ਅਤੇ ਐਬਰਸਫੋਰਡ ਦੇ ਵਿੱਚ ਇਹ ਸ਼ੇਰ ਆਟਾ ਬਣਦਾ ਤੁਹਾਡੇ ਵਾਸਤੇ।
ਤੇ ਸਟੋਰਾਂ ਦੇ ਵਿੱਚ ਦਿਨਾਂ ਦੇ ਵਿੱਚ ਪਹੁੰਚ ਜਾਂਦਾ, ਮਹੀਨੇ ਨਹੀਂ ਲੱਗਦੇ, 6-7 ਮਹੀਨੇ ਨਹੀਂ ਲੱਗਦੇ, 4 ਮਹੀਨੇ ਲੱਗਦੇ, 2 ਮਹੀਨੇ ਨਹੀਂ ਲੱਗਦੇ, ਕਿਉਂਕਿ ਇੱਥੇ ਬਣ ਕੇ 15 ਦਿਨਾਂ ਦੇ ਵਿੱਚ ਆਟਾ ਤੁਹਾਡੇ ਸਟੋਰਾਂ ਵਿੱਚ ਪਹੁੰਚ ਜਾਂਦਾ, ਤੁਸੀਂ ਘਰ ਲਿਜਾ ਕੇ ਇਹਦੀ ਰੋਟੀ ਫਰੈਸ਼ ਬਣਾ ਸਕਦੇ ਹੋ। ਅਤੇ ਇਹਨਾਂ ਦਾ ਮਲਟੀਗ੍ਰੇਨ ਆਟਾ ਤੁਸੀਂ ਪਸੰਦ ਕੀਤਾ, ਧੰਨਵਾਦ ਤੁਹਾਡਾ। ਅਤੇ ਨਿਊ ਬੈਸਟ ਟਰੱਕ ਰਿਪੇਅਰਾਂ ਟਾਇਰ ਸੈਂਟਰ ਵਾਲੇ ਪ੍ਰੋਡਕਟ ਸਪੋਂਸਰ ਕਰਦੇ ਹਨ, 1136 ਮੈਥਸਨ ਬੁਲਵਾਰਡ 'ਤੇ ਹਨ। ਟਰੱਕਾਂ ਦੀ ਰਿਪੇਅਰ ਕਰਵਾਉਣੀ ਹੋਵੇ, ਓਇਲ ਚੇਂਜ ਕਰਵਾਉਣਾ ਹੋਵੇ, ਤਾਂ ਤੁਸੀਂ ਬਲਕਾਰ ਜਾਂ ਸੁਰਜੀਤ ਨਾਲ ਸੰਪਰਕ ਕਰ ਲਿਓ। ਅਤੇ ਡਾਇਮੰਡ ਟਰੱਕ ਪਾਰਟਸ ਵੀ ਮਿਲਦੇ ਹਨ, ਸ਼ੀਟ ਬੰਪਰ, ਡੀਅਰ ਗਾਰਡਸ, ਰੇਡੀਏਟਰਸ ਮਿਲਦੇ ਹਨ। ਕਿੱਥੋਂ? ਡਾਇਮੰਡ ਟਰੱਕ ਪਾਰਟਸ 905-212-9200 'ਤੇ ਸੰਪਰਕ ਕਰ ਲਿਓ। ਅਤੇ ਇੱਕ ਦੋ ਗੈਸਟ ਹੋਣੇ ਆ, ਥੋੜ੍ਹੇ ਠਹਿਰ ਕੇ ਕਾਫੀ ਸਾਰੀਆਂ ਖਬਰਾਂ ਵੀ ਤੁਹਾਡੇ ਪਾਸੇ ਮੈਂ ਲੈ ਕੇ ਆਉਣੀ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ।

0: ਗਿੱਧ ਮਸੀ ਨਿਕਲਦੀ ਆ ਸਵੇਰੇ ਸਵੇਰੇ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਣਾ ਹੈ। ਜਿਸ ਹਿਸਾਬ ਨਾਲ ਇਕੋਨਮੀ ਚੱਲ ਰਹੀ ਹੈਗੀ ਆ, ਅੱਖਾਂ ਤਾਂ ਅੱਜ ਸਿਰਫ ਕੰਮ ਵੱਲ ਨੂੰ ਜਾਂਦੀਆਂ ਹਨ, ਅਤੇ ਨਾਲ ਦੀ ਨਾਲ ਜੋ ਬਿੱਲ ਬੱਤੀ ਆ ਰਹੀ ਆ ਤੁਹਾਡੇ, ਪ੍ਰੋਪਰਟੀ ਟੈਕਸ ਕੱਲੇ ਅੱਪ ਚੱਲ ਗਏ, ਸਹੂਲਤਾਂ ਕੱਲੇ ਨਹੀਂ ਮਿਲ ਰਹੀਆਂ, ਇਹ ਬਿਮਾਰੀਆਂ ਵਾਲੀਆਂ ਇਹ ਜਿਹੜੀਆਂ ਫੈਕਟਰੀਆਂ ਕੱਲੇ ਤੁਹਾਡੇ ਸ਼ਹਿਰ ਵਿੱਚ ਲੱਗ ਰਹੀਆਂ ਹਨ। ਸੇਫਟੀ ਅਤੇ ਸਿਕਿਉਰਿਟੀ ਕੌਣ ਇੰਡੀਆ ਵਾਰ ਵਾਰ ਜਾ ਕੇ ਕਿਹਨੂੰ ਮਿਲ ਕੇ ਆਇਆ ਸਾ? ਇੰਨੀਆਂ ਗੋਲੀਆਂ ਕੱਲੇ ਇੱਥੇ ਚੱਲਣ ਲੱਗ ਪਈਆਂ, ਉਹ ਵੀ ਸਾਡੇ ਬ੍ਰੈਂਪਟਨ ਦੇ ਵਿੱਚ ਹੀ ਵੱਧ ਚੱਲੀਆਂ, ਪੰਜਾਬੀ ਕਮਿਊਨਿਟੀ ਦੇ ਵੱਧ ਚੱਲੀਆਂ। ਖੁਦ ਖੋਜ ਕਰ ਲਿਓ ਆਪਣੇ ਲੀਡਰਾਂ ਦੇ, ਮੈਂ ਇਹੀ ਕਹਿੰਦਾ, ਖੁਦ ਤੁਸੀਂ ਖੋਜ ਕਰ ਲਿਓ ਕੀ ਕੁਛ ਹੋ ਰਿਹਾ ਹੈਗਾ। ਲਓ ਜੀ ਥੋੜ੍ਹੀ ਬ੍ਰੇਕ ਲੈਂਦੇ ਹਾਂ।
1: ਮੈਂ ਰਿਪੋਰਟ ਚੱਲੋ ਬ੍ਰੈਂਪਟਨ ਦੇ ਵਾਰਡ 7 ਔਰ 8 ਤੋਂ ਸਿਟੀ ਕੌਂਸਲਰ ਦੇ ਲਈ ਚੋਣ ਲੜ ਰਿਹਾ ਹਾਂ। ਮੇਰਾ ਵਿਸ਼ਵਾਸ ਹੈ ਕਿ ਸਾਡੇ ਭਾਈਚਾਰੇ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਰੈਜੀਡੈਂਟਸ ਦੀ ਗੱਲ ਸੁਣੇ, ਕਾਰਵਾਈ ਕਰੇ ਅਤੇ ਨਤੀਜੇ ਦੇਵੇ। ਮੇਰੀਆਂ ਤਰਜੀਹਾਂ ਬਿਲਕੁਲ ਸਪਸ਼ਟ ਹਨ, ਅਕਾਊਂਟੇਬਿਲਿਟੀ, ਟਰਾਂਸਪੇਰੈਂਸੀ, ਭਾਈਚਾਰੇ ਦੀ ਸੁਰੱਖਿਆ ਅਤੇ ਤੁਹਾਡੇ ਟੈਕਸ ਦੇ ਪੈਸੇ ਦੀ ਬਿਹਤਰ ਵਰਤੋਂ। ਆਓ ਮਿਲ ਕੇ ਆਪਣੇ ਭਾਈਚਾਰੇ ਨੂੰ ਹੋਰ ਮਜ਼ਬੂਤ, ਸੁਰੱਖਿਅਤ ਅਤੇ ਜਵਾਬਦੇਹ ਬਣਾਈਏ। ਇਕੱਠੇ ਸਾਡਾ ਭਵਿੱਖ ਹੁਣ ਚੰਗਾ ਸ਼ੁਰੂ ਹੋਣ ਵਾਲਾ ਹੈ। ਐਡਵਾਂਸ ਪੋਲਸ 9, 10, 11 ਅਕਤੂਬਰ ਅਤੇ 16, 17 ਅਕਤੂਬਰ ਨੂੰ ਹਨ, ਔਰ 26 ਅਕਤੂਬਰ ਨੂੰ ਆਪਣਾ ਵੋਟਿੰਗ ਰਾਈਟ ਯੂਜ਼ ਕਰਕੇ ਮੈਨੂੰ ਸਿਟੀ ਹਾਲ ਐਜ਼ ਅ ਸਿਟੀ ਕੌਂਸਲਰ ਜ਼ਰੂਰ ਭੇਜੋ।
2: Hi, I am Prabh Deo and I am running for Mayor of Brampton. I want to bring accountable and transparent government back to City Hall. On October 26th, put Brampton first. Vote Prabh Deo for Mayor of Brampton.
0: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਨੇ ਕਾਲ ਟੈਸਟ ਕਰ ਲੈਂਦੇ। ਅਮਰਜੀਤ ਜੀ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
3: ਸਤਿ ਸ੍ਰੀ ਅਕਾਲ ਤਮਨ ਭਾਈ, ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
3: ਮੈਂ ਬਹੁਤ ਵਧੀਆ ਤਮਨ ਸਾਹਿਬ। ਮੈਂ ਛੋਟੀ ਜਿਹੀ ਰਿਕੁਐਸਟ ਇੱਕ ਪੁੱਛਣਾ ਚਾਹੁੰਦਾ। ਦੇਖੋ ਕਿ ਜਿਹੜਾ ਟੋਰਾਂਟੋ 'ਚ ਪਾਣੀ ਦਾ ਬਿੱਲ ਘੱਟ ਹੋ ਚੱਲਿਆ, ਬ੍ਰੈਂਪਟਨ 'ਚ ਕਿਉਂ ਨਹੀਂ ਹੁੰਦਾ? ਬ੍ਰੈਂਪਟਨ ਨਾਲ ਕੀ ਮਤਲਬ ਇਹਨਾਂ ਦੀ ਦੁਸ਼ਮਣੀ ਆ? ਜਾਂ ਪ੍ਰੋਪਰਟੀ ਟੈਕਸ ਦੇਖ ਲਓ, ਦੂਸਰਿਆਂ ਸੂਬਿਆਂ 'ਚ ਮਤਲਬ ਦੂਸਰੇ ਉਹਨਾਂ 'ਚ ਹੋਣੀ ਆਇਆ ਤਾਂ ਆਪਣਾ ਬ੍ਰੈਂਪਟਨ ਦੇ ਵਿੱਚ ਆਇਆ ਜੀ।
0: ਸੁੱਤੀ ਪਈ ਕੌਮ ਆ, ਚਲੋ ਜੀ ਜੋ ਕਰਦਾ ਕਰੀ ਜਾਓ, ਸੋ ਉਹੀ ਹਾਲ ਹੋਣੇ ਹਨ। ਸੋ ਜੇ ਬਾਹਰ ਨਿਕਲ ਕੇ ਸਾਰੇ ਵੋਟ ਪਾਏ ਆ ਨਾ, ਬਾਹਰ ਨਿਕਲ ਕੇ ਵੋਟ ਪਾਏ ਹਨ
3: ਭਾਈ। ਛੋਟੀ ਜਿਹੀ ਇੱਕ ਰਿਕੁਐਸਟ ਹੋਰ, ਆਪਣੇ ਲੋਕਾਂ 'ਚ ਨਾ ਏਕਤਾ ਨਹੀਂ ਆ, ਏਕਤਾ ਨਹੀਂ ਹੈ। ਜਾਂ ਹੁਣ ਪਿੱਛੇ ਜੇ ਸਟ੍ਰਾਈਕ ਵਾਸਤੇ ਹੋਈ ਟਰੱਕਿੰਗ ਲੈਣ ਵਾਸਤੇ ਗੱਲ, ਕੋਈ ਇਹਨੇ ਕੋਈ ਛੁੱਟੀ ਕੀਤੀ ਜਾਂ ਕਿਸੇ ਨੇ ਨਹੀਂ ਕੀਤੀ ਭਾਜੀ?
0: ਜੀ
3: ਮਤਲਬ ਕਿਸੇ ਨੇ ਨਹੀਂ ਕੀਤੀ, ਇਹੀ ਕਮੀ ਪੇਸ਼ੀ ਆਪਣੇ ਲੋਕਾਂ ਦੇ ਵਿੱਚ। ਇਹਨਾਂ ਨੂੰ ਗੜਸ ਦਿਖਾਉਣੀ ਚਾਹੀਦੀ ਆ, ਯਾਨੀ ਕਿ ਮੈਂ ਤਾਂ ਕਹਿੰਦਾ ਇਲੈਕਸ਼ਨ ਵਾਲੇ ਦਿਨ ਛੁੱਟੀ ਹੋਣੀ ਚਾਹੀਦੀ ਜੀ, ਬਿਲਕੁਲ ਹੀ।
0: ਤੁਸੀਂ ਇੱਕ ਵਧੀਆ ਗੱਲ ਕਹਿੰਦੇ ਨੇ, ਇਲੈਕਸ਼ਨ ਵਾਲੇ ਤੁਹਾਨੂੰ ਬਹੁਤ ਸਾਰਾ ਟਾਈਮ ਦਿੰਦੇ ਆ, ਬਹੁਤ ਸਾਰਾ ਟਾਈਮ ਦਿੰਦੇ ਆ। ਜੇ ਆਪਣੇ ਭਵਿੱਖ ਦੀ ਖਾਤਰ ਆਪਾਂ 4 ਘੰਟੇ ਵੀ ਨਹੀਂ ਆਫ ਕਰ ਸਕਦੇ ਨਾ, ਸਾਡੀ ਵੀ ਗਲਤੀ ਹੈਗੀ ਆ। ਤੁਹਾਨੂੰ ਵੱਖ ਵੱਖ ਐਡਵਾਂਸ ਵੋਟਿੰਗ ਮਿਲਦੀ ਆ ਅਤੇ ਔਨ ਡੇ ਵੋਟਿੰਗ ਮਿਲਦੀ ਆ, ਵੀਕਐਂਡ ਅਤੇ ਵੀਕਡੇ ਵਿੱਚ ਹੁੰਦੀ ਆ। ਪਰ ਜੇ ਆਪਾਂ ਭਵਿੱਖ ਚੇਂਜ ਕਰਨਾ ਚਾਹੁੰਦੇ, ਪੈਸੇ ਬਚਾਉਣਾ ਚਾਹੁੰਦੇ ਆ ਜੀ।
3: ਤੰਬਰ ਸਾਹਿਬ, ਮੈਂ ਵਾਅਦੇ ਨਾਲ ਕਹਿੰਦਾ, ਇੱਥੇ ਰੇਡੀਓ ਤੁਹਾਡੇ ਹੁਣ ਕਾਲ ਕਹਿ ਰਹੇ ਹਾਂ ਬਾਈ, ਸਭ ਭੈਣ ਭਰਾ ਸੁਣ ਲਏ ਨੇ, ਮੈਂ ਲਿਖ ਕੇ ਦੇਣਾ ਜੀ। ਇੱਕ ਸਿਰਫ 5 ਦਿਨ ਆਪਾਂ ਟਰੈਕਿੰਗ ਲੈਣੀ, ਬ੍ਰੈਂਪਟਨ ਵਾਲੇ ਬੰਦ ਕਰ ਦਈਏ ਨਾ, ਦੁਰਤ ਸਾਰਾ ਕੁਝ ਇੱਥੇ ਬਰਬਾਦ ਹੋ ਜਾਊਗਾ ਟੋਰਾਂਟੋ ਦਾ, ਮੈਂ ਲਿਖ ਕੇ ਦੇਣਾ ਬਾਜੀ।
0: ਜੀ ਹਾਂ, ਟਰੱਕਿੰਗ ਇੰਡਸਟਰੀ ਇੱਕ ਹੱਬ ਹੈਗੀ ਆ ਇਹ ਇਕੋਨਮੀ ਦੀ, ਜਿਹਨੂੰ ਮਰਜ਼ੀ ਪੁੱਛੀਏ ਇਹਨਾਂ ਦੇ ਚੱਕੇ ਚੱਲਦੇ ਆ, ਤਾਂ ਇਹਦਾ ਮਤਲਬ ਸਮਾਨ ਮੂਵ ਹੋ ਰਿਹਾ, ਕੁਝ ਨਾ ਕੁਝ ਹੋ ਰਿਹਾ। ਜੇ ਇਹ ਖੜ ਗਏ ਤਾਂ ਕੁਝ ਨਹੀਂ ਤੁਹਾਨੂੰ ਮਿਲਣਾ। ਆਲੇ ਦੁਆਲੇ ਦੇਖ ਲਓ, ਮੈਂ ਇੱਥੇ ਸਟੂਡੀਓ ਵਿੱਚ ਬੈਠਾ, ਮੇਰੇ ਸਾਹਮਣੇ ਕੰਪਿਊਟਰ ਆ, ਫੋਨ ਆ, ਸਭ ਕੁਝ। ਟਰੱਕ ਡਰਾਈਵਰ ਨੇ ਹੀ ਡਿਲੀਵਰ ਕੀਤੇ ਆ। ਈਵਨ ਲਾਸਟ ਟਾਈਮ ਜਦੋਂ ਨਾ ਕੋਵਿਡ ਆਇਆ ਸੀਗਾ, ਤੇ ਟਰੱਕ ਡਰਾਈਵਰਾਂ ਵਾਸਤੇ ਜਿਹੜੇ ਡਰਾਈਵ ਕਰ ਰਹੇ ਸੀ ਉਹਨਾਂ ਵਾਸਤੇ ਕੋਈ ਐਸਾ ਐਕਸਟਰਾ ਬੋਨਸ ਨਹੀਂ ਮਿਲਿਆ ਸੀਗਾ। ਭਾਵੇਂ ਕਈਆਂ ਕੰਪਨੀਆਂ ਨੇ ਪੈਸੇ ਲੈ ਲਏ, ਬਹੁਤ ਕੁਝ ਕਰ ਲਿਆ ਹੈਗਾ, ਪਰ ਕਈਆਂ ਨੇ ਗਲਤ ਵੀ ਵਰਤੋਂ ਕੀਤੀ ਆ। ਪਰ ਹਾਂ, ਟਰੱਕਿੰਗ ਇੰਡਸਟਰੀ ਇੱਕ ਮੇਜਰ ਹੱਬ ਹੈਗੀ ਆ ਇਕੋਨਮੀ ਦੀ, ਜੇ ਚੱਲਦੀ ਰਹੇ ਇਹਦਾ ਮਤਲਬ ਇਕੋਨਮੀ ਵੀ ਚੱਲਦੀ ਆ। ਹੱਥ ਜੋੜ ਕੇ ਬੇਨਤੀ ਆ, ਸੋ ਸਾਰੇ ਇਹੀ ਕਹਿੰਦੇ ਆ ਵੋਟ ਪਾ ਗਿਆ। ਮੈਂ ਕਹਿੰਦਾ ਐਡਵਾਂਸ ਪੋਲਿੰਗ ਵਿੱਚ ਇਹੀ ਕਹੋ, ਮੈਂ ਉੱਦਣ ਹੀ ਵੋਟ ਪਾਉਣੀ, ਮੈਂ ਦੂਸਰੇ ਦਿਨ ਦੀ ਵੇਟ ਕਰਨੀ, ਆਪਾਂ ਉੱਦਣ ਹੀ ਵੋਟ ਪਾਉਣੀ ਆ। ਤੋ ਆਪਣੇ ਬੱਚਿਆਂ ਨੂੰ ਨਾਲ ਬਿਠਾ ਲਓ, ਕਹੋ ਕਿੱਥੇ ਵੋਟ ਪਾ ਸਕਦੇ, ਕਿਹੜੀ ਏਰੀਆ ਸਾਡਾ ਕੌਣ ਖੜਾ, ਉਹਦੀ ਖੋਜ ਕਰੋ। ਦੇਖੋ ਜੀ, ਮੈਂ ਪਹਿਲੇ ਕਹਿ ਕੇ ਹਟਿਆ ਕਿ ਪ੍ਰੋਪਰਟੀ ਟੈਕਸ ਲੋਅ ਹੋ ਗਿਆ, ਨਹੀਂ, ਕਿ ਸਿਟੀ ਦਾ ਇਨਫਰਾਸਟ੍ਰਕਚਰ ਉਸ ਹਿਸਾਬ ਨਾਲ ਕ੍ਰੀਏਟ ਕੀਤਾ ਗਿਆ। ਜੇ ਸਿਟੀ ਵਾਲੇ ਆਵਾਜ਼ ਉਠਾਉਂਦੇ ਪ੍ਰੋਵਿੰਸ਼ਲ ਸਰਕਾਰ ਨੂੰ, ਕਹਿੰਦੇ ਵੀ ਅਸੀਂ ਐਨੇ ਸਟੂਡੈਂਟ ਇੱਕ ਟਾਈਮ 'ਤੇ ਨਹੀਂ ਸਾਂਭ ਸਕਦੇ, ਹੌਲੀ ਹੌਲੀ ਲੈ ਕੇ ਆਵੋ, ਉਸ ਸਿਟੀ ਗਰੋ ਕਰੀਏ, ਤਾਂ ਬਹੁਤ ਕੋਈ ਇਹਨਾਂ ਨੇ ਕੁਝ ਨਹੀਂ ਕੀਤਾ, ਕਿਉਂਕਿ ਇਹਨਾਂ ਦੇ ਵੀ ਪੈਸੇ ਬਣਦੇ ਸੀਗੇ। ਬੱਸਿਸ ਹਾਇਰ ਕਰ ਲਈਆਂ ਗੌਰਮੈਂਟ ਕੋਲ, $250 million ਮਿਲ ਗਿਆ, ਬੱਸ ਸਟੈਂਡ ਬਣਾ ਦਿੱਤੇ, ਉਹ ਅੱਧੇ ਖਾਲੀ ਫਿਰਦੇ ਹਨ, ਕਿਉਂਕਿ ਹੁਣ ਪਾਪੂਲੇਸ਼ਨ ਹੈ ਨਹੀਂ। ਇਹ ਕਹਿੰਦੇ ਸੀ ਨਾ ਵੀ ਸਾਡੇ ਜਵਾਕ ਇੱਦਾਂ, ਹੁਣ ਲੋਕ ਗੋਰੇ ਲੱਭ ਰਹੇ ਹਨ, ਵੀ ਉਹ ਵਰਕਰ ਕਿੱਥੇ ਗਏ, ਸਾਨੂੰ ਉਹਨਾਂ ਦੀ ਲੋੜ ਆ, ਨਹੀਂ ਸਾਰੀਆਂ ਬਿਜ਼ਨਸ ਬੰਦ ਕਰਨੀਆਂ ਪੈ ਜਾਂਦੀਆਂ, ਹੁਣ ਯਾਦ ਕਰਦੇ ਹਨ। ਸੋ ਸਾਡੇ ਸੋ ਕਾਲ ਸਿਲੈਕਟਡ ਲੀਡਰ ਨੇ ਬਹੁਤਾ ਕੁਝ ਕੀਤਾ ਨਹੀਂ ਹੈਗਾ, ਇਹ ਦੁੱਖ ਲੱਗਦਾ। ਪਰ ਹਾਂ, ਜੇ ਕੀਤਾ ਹੈਗਾ, ਤੁਹਾਡੇ ਪੈਸੇ ਕਿੱਧਰ ਨੂੰ ਵਰਤੇ ਹਨ? ਜਿਹੜੀਆਂ ਬਿਲਡਿੰਗਾਂ 33 ਮਿਲੀਅਨ ਦੀਆਂ, ਵੇਚ ਕੇ ਬਾਅਦ ਕੇ ਬਾਅਦ 80 ਮਿਲੀਅਨ ਤੱਕ ਖਰੀਦ ਲਈਆਂ, ਉਹ ਪੈਸਾ ਕਿੱਥੇ ਆਉਣਾ ਚਾਹੀਦਾ? ਧੰਨਵਾਦ ਤੁਹਾਡਾ ਕਾਲ ਕਰਨ ਦਾ। ਕੁਝ ਹੋਰ ਕਹਿਣਾ ਚਾਹੁੰਦੇ ਹੋ ਵੀਰ ਮੇਰੇ?
3: ਨਾ ਧੰਨਵਾਦ ਵੀਰੇ, ਸਾਰੇ ਭੈਣ ਭਰਾਵਾਂ ਦਾ ਟਾਈਮ ਜ਼ਿਆਦਾ ਲਿਆ, ਥੈਂਕ ਯੂ ਸੋ ਮਚ ਭਾਜੀ।
0: ਨਹੀਂ ਟਾਈਮ ਯਾਦ ਰਹੇ, ਟਾਈਮ ਤੁਹਾਡਾ ਹੀ ਹੈਗਾ, ਮੈਂ ਕਿਹਾ ਤੁਹਾਡਾ ਹੀ ਟਾਈਮ ਹੈਗਾ, ਤੁਹਾਡੇ ਵਾਸਤੇ ਬੈਠੇ ਹਾਂ। ਮੈਂ ਦੋ ਕੱਲ੍ਹ ਹੋਰ ਟੈਸਟ ਕਰਦਾ, ਖਬਰਾਂ ਵੀ ਬਹੁਤ ਸਾਰੀਆਂ ਲੈ ਕੇ ਆਉਣੀਆਂ ਅਤੇ ਬਹੁਤ ਸਾਰੇ ਮੈਂ ਇਸ ਕਮਰਸ਼ੀਅਲ ਵੀ ਸ਼ੇਅਰ ਕਰਨੇ ਆ, ਬਿਜ਼ਨਸ ਮੈਨੂੰ ਵੀ ਕਰਨਾ ਪੈਣਾ, ਨਹੀਂ ਤਾਂ ਫਿਰ ਉੱਠ ਕੇ ਜਾਣਾ ਪੈਣਾ। ਅਮਰੀਕ ਸਿੰਘ ਜੀ ਆ ਜਾਓ।
4: ਗੁੱਡ ਮਾਰਨਿੰਗ ਤੰਬਰ ਸਾਹਿਬ, ਸਤਿ ਸ਼੍ਰੀ ਅਕਾਲ ਭਾਜੀ।
0: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ?
4: ਬਹੁਤ ਸੋਹਣਾ ਤੰਬਰ ਸਾਹਿਬ, ਪਰਮਾਤਮਾ ਅੱਗੇ ਅਰਦਾਸ ਕਰਦੇ ਆ, ਪ੍ਰੋਗਰਾਮ ਤੁਸੀਂ ਬਹੁਤ ਸੋਹਣਾ ਦੇ ਰਹੇ, ਮੇਰਾ ਤੁਸੀਂ ਸੱਚ ਦੇ ਨਾਰੇ ਪੂਰਾ ਹੋਕਾ ਦਿੰਦੇ ਆ।
0: ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਮੱਥਾ ਟੇਕਣਾ, ਉਹਨੂੰ ਆਪਾਂ ਜਵਾਬ ਦੇਣਾ, ਹੋਰ ਮੈਨੂੰ ਕਿਸੇ ਜਵਾਬ ਦੀ ਕੋਈ ਲੋੜ ਨਹੀਂ ਹੈਗੀ। ਮੈਂ ਇਹ
4: ਤੰਬਰ ਸਾਹਿਬ ਦੇਖੋ ਭਾਈ, ਉਹਨਾਂ ਨੇ ਗੱਲ ਕੀਤੀ ਆ ਵੀ ਆਪਣੇ ਨਾ ਬ੍ਰਹਮਟਨ ਦੇ ਵਿੱਚ ਪਾਣੀ ਦਾ ਬਿੱਲ ਕਿਉਂ ਜ਼ਿਆਦਾ ਆਉਣਾ, ਉਹ ਪੁੱਛੋ ਕਾਹਦੋਂ ਜ਼ਿਆਦਾ, ਕਿਉਂਕਿ ਬ੍ਰਹਮਟਨ ਦੀ ਸਟ੍ਰੈਸ ਇੰਨੀ ਪਾਤੀ, ਲੋਕੀ ਨਹਾਉਂਦੇ ਹੀ ਬਹੁਤ ਆ, ਕਿਉਂਕਿ ਚੱਕਰ ਇਹ ਆਪਣੇ ਤੰਬਰ ਸਾਹਿਬ ਦੇਖੋ, ਮਿਸੀ ਸਾਗਰ ਵਿੱਚ ਵੀ ਉਹੀ ਬੰਦੇ ਪੜ੍ਹੇ ਲਿਖੇ ਆ, ਤੇ ਬ੍ਰਹਮਟਨ ਸ਼ਹਿਰ ਚ ਵੀ ਉਹੀ ਪੜ੍ਹੇ ਲਿਖੇ ਆ, ਰੱਬ ਨੇ ਅੱਖਾਂ ਵੀ ਉਹੀ ਦਿੱਤੀਆਂ, ਕੰਮ ਕਰਨ ਨੂੰ ਵੀ ਸਾਰਾ ਕੁਝ ਦਿੱਤੀਆਂ, ਬਾਹਾਂ ਲੱਤਾਂ ਦਿੱਤੀਆਂ, ਵੀ ਇਹਨਾਂ ਦੇ ਪੱਲੇ ਕੀ ਕਾਹਤੋਂ ਨੀ ਕੁਛ ਪੈਂਦਾ? ਯੂਨੀਵਰਸਿਟੀ ਉਹ ਵੀ ਪੜ੍ਹੇ ਆ, ਇਹ ਵੀ ਪੜ੍ਹੇ ਆ।
0: ਦੇਖੋ ਯੂਨੀਵਰਸਿਟੀ ਕਿਸੇ ਲੈ ਕੇ ਆਉਂਦੀ? ਇੱਕ ਛੋਟਾ ਜਿਹਾ ਬੱਚਾ ਜਿਹਾ ਦੇ ਦਿੱਤਾ, ਜਿਹਦੀ ਕੋਈ ਵੈਲਿਊ ਬਹੁਤ ਘੱਟ ਹੈਗੀ ਜੀ, ਦੇਖੇ ਬਹੁਤ ਘੱਟ ਵੈਲਿਊ ਦੀ, ਸਾਡੀ ਜਿਹੜੀ ਫੁੱਲ ਫਲੈਜ ਯੂਨੀਵਰਸਿਟੀ ਚਾਹੀਦੀ ਸੀਗੀ ਉਹ ਆਉਣੀ ਚਾਹੀਦੀ ਸੀਗੀ। ਹੁਣ ਫਿਰ ਇਹਨਾਂ ਨੇ ਇਹੀ ਕਹੀ ਜਾਣਾ, ਬਸ ਯੂਨੀਵਰਸਿਟੀ ਲੈ ਕੇ ਆਉਂਦੀ ਹੈ, ਕਿਹੜੀ ਲੈ ਕੇ ਆਉਂਦੀ ਆ? ਤੁਹਾਡੇ ਬੱਚੇ ਹਜੇ ਵੀ ਡਾਊਨ ਟਾਊਨ ਮਿਸਾਗਾ ਪੜ੍ਹਨ ਜਾਂਦੇ ਆ, ਜਿਹਨਾਂ ਦੇ ਬੱਚੇ ਜਾ ਰਹੇ ਹਨ, ਜਿਹਨਾਂ ਦੇ ਬੱਚੇ ਨੇ ਉਹਨੂੰ ਪੁੱਛ ਕੇ ਦੇਖੋ ਕਿੱਦਾਂ ਰਾਈਡਾਂ ਦੇਣੀਆਂ ਪੈਂਦੀਆਂ, ਕਿੱਦਾਂ ਕੰਮ ਤੋਂ ਟਾਈਮ ਆਫ ਲੈਣਾ ਪੈਂਦਾ, ਕਿੰਨਾ ਕੰਮ ਔਖਾ ਹੋਇਆ
4: ਭਾਜੀ। ਅਮਰ ਸਾਹਿਬ ਤੁਸੀਂ ਮੇਰੇ ਦਿਲ ਦੀ ਗੱਲ ਤੁਸੀਂ ਕਰ ਦਿੱਤੀ ਆ, ਕਿਉਂ ਸਾਡੇ ਮੇਰੀਆਂ ਬੇਟੀਆਂ ਵੀ ਪਾਈ ਜਾਂਦੀਆਂ ਨੌ ਦੀਆਂ, ਭਾਈ ਉਹ ਸਵੇਰ ਨੂੰ ਚੱਲ ਜਾਂਦੀਆਂ, ਉਹ ਕਹਿੰਦੇ ਜਦੋਂ ਅਸੀਂ ਦੁਕਾਨ ਹੋਰਾ ਕੇ ਪੈਂਦਾ ਭਾਜੀ 7-8-9 ਵੱਜ ਜਾਂਦੇ ਘਰ ਆਉਂਦਿਆਂ ਨੂੰ
0: ਜੀ,
4: ਤੇ ਆਪਾਂ ਨੂੰ ਇਹ ਭਾਜੀ ਸੋਚਣਾ ਪੈਣਾ, ਦੇਖੋ ਆਪਾਂ ਇਕੱਲੇ ਪਕੌੜੇ ਸਮੋਸਿਆਂ ਦੇ ਨਾ ਚੱਲ ਜਾਈਏ, ਦੇਖੋ ਯਾਰ ਅਸੀਂ ਨਗਰ ਕੀਰਤਨ ਦੇ ਸਾਰੇ ਚੱਲ ਜਾਂਦੇ ਹਾਂ, ਸਾਰੇ ਕੋਲ ਭਰ ਦਿੰਦੇ ਹਾਂ, ਟੂਰਨਾਮੈਂਟ ਦੇ ਚੱਲ ਜਾਂਦੇ, ਵੋਟਾਂ ਪਾਉਣ ਵੇਲੇ ਕਦੋਂ ਨੀ ਭਾਈ ਬਾਹਰ ਨਿਕਲਦੇ? ਮੇਰਾ ਤਾਂ ਇੱਕ ਸਵਾਲ ਇਹ ਆ ਭਾਜੀ,
0: ਪਤਾ ਨਹੀਂ ਸ਼ਾਇਦ ਪਾਣੀਆਂ ਬਹੁਤ ਸੌਖੀਆਂ, ਮੈਂ ਤਾਂ ਇੱਥੇ ਐਕਸਪਲੇਨ ਵੀ ਕਰ ਦੇਵਾਂਗੇ, ਡੰਮੀ ਵੈਲਟ ਲੈ ਕੇ ਆਵਾਂਗੇ, ਫਿਰ ਤੁਹਾਨੂੰ ਸਟੈਪ ਦੱਸਾਂਗੇ, ਤੁਸੀਂ ਅੰਦਰ ਵੜਨਾ, ਆਈ ਡੀ ਦਿਖਾਲਣੀ ਆ, ਲਾਈਨ ਵਿੱਚ ਖੜਨਾ, ਪਿੱਛੇ ਜਾ ਕੇ ਵੋਟ ਪਾ ਕੇ ਆ ਜਾਣਾ, ਦੈਟਸ ਇਟ। ਜਿਹਨਾਂ ਦੀ ਜਿਸ ਘਰ ਨੇ ਵੋਟ ਪਾਈ ਆ ਉਹਨਾਂ ਦਾ $500 ਪ੍ਰੋਪਰਟੀ ਟੈਕਸ ਤੋਂ ਮਾਫ ਹੋਊਗਾ, ਜੇ ਨਹੀਂ ਵੋਟ ਪਾਈ ਉਹਨਾਂ ਦਾ ਉਨਾ ਰਹੇਗਾ।
4: ਫਿਰ ਤੰਬਰ ਸਾਹਿਬ ਤੁਸੀਂ ਬ੍ਰਹਮਟਨ ਨੂੰ, ਤੰਬਰ ਸਾਹਿਬ ਤੁਸੀਂ ਬ੍ਰਹਮਟਨ ਨੂੰ ਬਚਾ ਲਓ, ਉਹ ਕਿੱਦਾਂ ਤੁਸੀਂ ਇੱਦਾਂ ਕਰੋ, ਟੇੜਾ ਬਹਿ ਕੇ ਕਰ ਦਿਓ, ਨਾਲ ਦੁੱਧਾ ਬਹਿ ਕਰ ਦਿਓ, ਦੇਖੋ ਵੋਟਾਂ ਪੈਂਦੀਆਂ। ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ,
0: ਧੰਨਵਾਦ ਤੁਹਾਡਾ, ਸਤਿ ਸ਼੍ਰੀ ਅਕਾਲ ਜੀ। ਜਸਵੀਰ ਸਿੰਘ ਅਤੇ 4693 ਰੇਸ਼ਮ ਬਰਾੜ ਜੀ ਵੀ ਆ ਰਹੇ ਹਨ, ਵਨ ਵਾਈ ਕਿਹਦੀ ਲਾਈਨ ਲੰਬੇ ਸਮੇਂ ਤੋਂ ਹੋ ਰਿਹਾ, ਬਰਾੜ ਸਾਹਿਬ ਵੀ ਲੰਬੇ ਸਮੇਂ ਤੋਂ ਹੋ ਰਿਹਾ, ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ, ਕੀ ਹਾਲ ਜੀ?
0: ਬਸ ਠੀਕ ਠਾਕ ਵੀਰ ਮੇਰੇ,
5: ਹੈਪੀ ਮੰਗਲਵਾਰ ਜੀ। ਵੀ ਕਿੰਨੇ ਵਧੀਆ ਸਰੋਤਾਂ ਦੇ ਵਿਚਾਰ ਬਾਈ ਜੀ, ਮਸਤਾਨੀ ਜੀ ਵੀਰ ਬਾਈ ਜੀ
0: ਵੀਰ ਮੇਰੇ, ਗੱਲ ਪਤਾ ਕੀ ਆ,
5: ਦੇਖੋ ਅੱਖਾਂ ਤਾਂ ਹਜੇ ਖੁੱਲਦੀਆਂ ਨੀ ਜੀ,
0: ਔਖੇ ਹੋ
5: ਤਾਂ ਮੇਨ ਫੀਲਡ ਤੇ ਇੰਨਾ ਬੁਰਾ ਹੁੰਦਾ ਜੀ, ਪੁੱਛਣਾ ਜੀ ਇੰਨਾ ਟ੍ਰੈਫਿਕ ਹੁੰਦਾ, ਕੋਈ ਧਿਆਨ ਨੀ ਕਿਸੇ ਕੈਂਡੀਡੇਟ ਦਾ, ਮੈਂ ਝੂਠ ਬੋਲੀ ਜਾਂਦੇ, ਪਤਾ ਆਪਾਂ ਨੂੰ ਕੁਛ ਕਰਦੇ ਕਿਹਨੇ ਕੋਈ ਨਹੀਂ ਕਰਨਾ ਜੀ।
0: ਪਲਾਜ਼ਿਆਂ ਦੀ ਲੋੜ ਹੈਗੀ ਸਾਨੂੰ, ਇਨਫਰਾਸਟ੍ਰਕਚਰ ਲੋੜ ਹੈਗੀ ਆ, ਮੇਫੀਲਡ ਤੇ ਪਲਾਜ਼ਾ ਬਣਿਆ, ਬਹੁਤ ਵਧੀਆ ਪਲਾਜ਼ਾ ਬਣਿਆ ਏਅਰਪੋਰਟ ਅਤੇ ਮੇਫੀਲਡ ਤੇ, ਪਰ ਉਹਦਾ ਐਂਟਰਸ ਉਹਦਾ ਐਕਸੀਡੈਂਟ ਹੋ ਰਹੇ ਹਨ, ਪਤਾ ਕਰ ਲਈ ਇਹਨਾਂ ਨੇ, ਇਨਫਰਾਸਟ੍ਰਕਚਰ ਪਹਿਲਾਂ ਤਿਆਰ ਨਹੀਂ ਕੀਤਾ, ਇੱਥੇ ਪਲਾਜ਼ਾ ਖੋਲ੍ਹਣਾ, ਖੋਲ੍ਹਣ ਤੋਂ ਪਹਿਲਾਂ ਇਹ ਅੰਦਰ ਵੜਨ ਨੂੰ ਬਾਹਰ ਨਿਕਲਣ ਨੂੰ ਉਹ ਸੜਕ ਪਹਿਲਾਂ ਥੋੜ੍ਹੀ ਜਿਹੀ ਬਣਾਉਣੀ ਚਾਹੀਦੀ ਸੀਗੀ, ਇਹਨੂੰ ਕਹਿੰਦੇ ਇਨਫਰਾਸਟ੍ਰਕਚਰ, ਲੋਕਾਂ ਦੀ ਸੇਫਟੀ ਦੇ ਸਕਿਉਰਟੀ, ਉੱਥੇ ਲੋਕੀ ਅੰਦਰ ਬੜੇ ਔਖੇ ਨਾਲ ਵੜਦੇ ਤੇ ਬਾਹਰ ਬੜੇ ਔਖੇ ਨਾਲ ਨਿਕਲਦੇ ਆ,
5: ਫਿਰ ਨਿਕਲਣੇ ਵੀ ਔਖਾ ਤੇ ਬਾਹਰ ਬਣਨਾ ਵੀ ਔਖਾ ਨਾ ਜੀ। ਤੇ ਬਾਕੀ ਦੇਖੋ ਇਹਨਾਂ ਨੂੰ ਆਪਾਂ ਦੇ ਕਹਿੰਦੇ ਕੁਛ ਨੀ ਕੀਤਾ ਜੀ, ਹੁਣ ਚੇਂਜ ਵੋਟਾਂ ਪਾਓ ਤਾਂ ਚੇਂਜ ਲੈ ਕੇ ਆਉਂਦੇ ਨੇ ਬਾਈ ਦੇ, ਕਹਿੰਦੇ ਪ੍ਰੋਪਰਟੀ ਟੈਕਸ ਬਾਈ ਦੇ, ਕਹਿੰਦੇ ਫੇਰ ਵਧ ਜਾਂਦਾ ਸੀ, ਮੈਂ ਸੁਣਦਾ ਜੀ ਬਾਈ ਦੀ ਆਵਾਜ਼, ਉਹ ਕਹਿੰਦੇ ਪ੍ਰੋਫਿਟ ਫਿਰ ਆਪਣਾ ਵਧੂਗਾ ਤੇ ਬਸ ਕੇ ਮੋਰ ਤਾਂ ਪਤਾ ਹੀ ਕਹਿੰਦੇ ਆ, ਵੋਟਾਂ ਪਾ ਕੇ ਉਹ ਚੇਂਜ ਲੈ ਕੇ
0: ਆਉਣਾ। ਦੇਖੋ ਰਿਜ਼ਲਟ ਕਿੱਥੇ ਗਿਆ, ਆਪਾਂ ਅਸੀਂ ਪੁੱਛਿਆ ਨਹੀਂ, ਮੋਨਾ ਮਹਿੰਗੀ ਦੀ ਕਾਲ ਆ ਗਈ, ਪਹਿਲਾਂ ਦੋ ਲਾਈਨਾਂ ਮੈਂ ਕਲੀਅਰ ਕਰ ਦੇਵਾਂ, ਰਿਜ਼ਰਵ ਫੰਡ ਕਿੱਥੇ ਗਿਆ, ਕਿੱਥੇ ਵਰਤਿਆ ਗਿਆ, ਕੀ ਸਾਨੂੰ ਉਹ ਬਿਲਡਿੰਗ ਖਰੀਦਣ ਦੀ ਲੋੜ ਸੀ, ਦੱਸਣ ਕਾਹਦੀ ਲੋੜ ਸੀਗੀ? ਸੋ ਕੱਲ ਵੀ ਪੈਟ੍ਰਿਕ ਬਰਾਊਨ ਇੱਕ ਡਿਬੇਟ ਤੇ ਨਹੀਂ ਪਹੁੰਚੇ, ਬਾਕੀ ਸਾਰੇ ਮੇਅਰ ਪਹੁੰਚੇ, ਜਿਹਨਾਂ ਮੇਅਰ ਦੀ ਸੀਟ ਵੱਲ ਆਪਸ ਵਿੱਚ ਸਵਾਲ ਕਰਨੇ ਸੀਗੇ, ਜਵਾਬ ਦੇਣ ਲਈ ਨਹੀਂ ਪਹੁੰਚੇ, ਪਕੌੜੇ ਖਾਣ ਲਈ ਹੋਰ ਪਾਸੇ ਪਹੁੰਚ ਜਾਂਦੇ, ਉੱਥੇ ਪਹੁੰਚਣੇ, ਪਰ ਇੱਥੇ ਪਹੁੰਚ, ਦੋ ਤਿੰਨ ਡਿਬੇਟਾਂ ਇਹਨਾਂ ਮਿਸ ਕਰ ਦਿੱਤੀਆਂ, ਸੋ ਸੱਚ ਆ ਸੈਡ ਸਟੋਰੀ, ਸੋ ਮਿਸ ਕਰ ਰਹੇ ਨੇ, ਕੱਲ੍ਹੇ ਮਿਸ ਕਰ ਰਹੇ ਹਨ। ਕਈ ਕਹਿੰਦੇ ਜੀ ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ, ਵੇਵ ਦਾ ਕੁਛ ਨਹੀਂ ਪਤਾ, ਵੇਵ ਚੱਲ ਪਈ ਹੈਗੀ ਆ, ਲੋਕੀ ਚਾਹੁੰਦੇ ਨੇ ਇਹਨਾਂ ਨੂੰ, ਸੋ ਤੁਹਾਡੀ ਮਰਜ਼ੀ ਹੈਗੀ, ਮੈਂ ਤਾਂ ਕਹਿੰਦਾ ਤੁਹਾਡੀ ਮਰਜ਼ੀ ਹੈਗੀ ਆ, ਤੁਸੀਂ ਸੋਚ ਸਮਝ ਕੇ ਵੋਟ ਪਾਉਣੀ ਆ, ਇਹ ਲੋਕ ਨਹੀਂ ਚਾਹੁੰਦੇ। ਮੈਂ ਕੀ ਚਾਹੁੰਦਾ ਉਹ ਮੈਂ ਦੱਸ ਦੇਵਾਂਗਾ। ਮੈਂ ਚਾਹੁੰਦਾ ਇੱਕ ਅਗਲੀ ਕਾਲ ਲੈ ਲਵਾਂ। ਜਸਵੀਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ, ਫਿਰ 469
6: ਅੰਬਰ ਸਾਹਿਬ, ਸਤਿ ਸ੍ਰੀ ਅਕਾਲ ਅੰਬਰ ਸਾਹਿਬ, ਸਤਿ ਸ੍ਰੀ ਅਕਾਲ, ਪ੍ਰੋਗਰਾਮ ਤੁਹਾਡਾ ਬਹੁਤ ਵਧੀਆ, ਧੰਨਵਾਦ ਤੁਹਾਡਾ
0: ਜੀ।
6: ਤੰਬਰ ਸਾਹਿਬ, ਗੱਲ ਹੈਗੀ ਏਦਾਂ, ਜੇ ਬ੍ਰਾਂਪਟਨ ਦੇ ਸਾਡੇ ਪਰਿਵਾਰ ਹੁਣ ਨਾ ਜਾਗੇ ਤੰਬਰ ਸਾਹਿਬ, ਇਹ ਮੌਕਾ 4 ਸਾਲ ਤੁਹਾਡੇ ਹੱਥ ਨਹੀਂ ਆਉਣਾ। ਇਸ ਵੇਲੇ ਜਿੱਦਾਂ ਭਾਈ ਅਮਰੀਕ ਨੇ ਕਿਹਾ ਕਿੰਨਾ ਹਾਲ ਹੈ, ਸਾਡੇ ਬੱਚੇ ਬਾਹਰ ਪੜ੍ਹ ਜਾਂਦੇ ਆ। ਜੇ ਤੰਬਰ ਸਾਹਿਬ ਪਿੱਛੇ ਜਾਈਏ, ਹਨਾ, 5-4 ਸਾਲ ਪਹਿਲਾਂ ਯੂਨੀਵਰਸਿਟੀ ਦਾ ਜਿਹੜਾ ਰੈਂਟ ਹੁੰਦਾ 5-6 ਸਾਲ ਹੁੰਦਾ ਸੀ, ਹੁਣ 11-12 ਸੌ ਆ। ਤੋ ਕਹਿੰਦਾ ਮਤਲਬ ਨਾ ਤਾਂ ਇਹਨਾਂ ਦੇ ਨਿਆਣਿਆਂ ਨੇ ਉੱਥੇ ਜਾਣਾ ਆ, ਕਿਉਂਕਿ ਇਹਨਾਂ ਦੀਆਂ ਤਨਖਾਹਾਂ ਬਹੁਤ ਆ, ਇਹਨਾਂ ਨੂੰ ਫਰਕ ਨਹੀਂ ਪੈਣਾ। ਇਹ ਜੇ
0: ਵੀਰ ਵੀ ਤੁਹਾਡੀ ਆਵਾਜ਼ ਟੁੱਟਦੀ, ਇਸ ਕਰਕੇ ਮੈਂ ਕੁਛ ਨਹੀਂ ਕਹਿ ਸਕਦਾ। ਮੋਨਾ ਮਹਿੰਗੀ, ਤੁਸੀਂ ਲਾਈਨ ਹੋਲਡ ਤੇ ਰੱਖੋ, ਪਹਿਲਾਂ 4693 ਫਿਰ ਬਲਦੇਵ, ਫਿਰ ਮੋਨਾ ਮਹਿੰਗੀ, 4693 ਆ ਜਾਓ।
7: ਭਾਈ ਤੰਬਰ ਸਾਹਿਬ, ਸਤਿ ਸ੍ਰੀ ਅਕਾਲ। ਪਹਿਲਾਂ ਜਿਹੜੇ ਜਿੰਨੇ ਕੈਂਡੀਡੇਟ ਆ ਉਹਨਾਂ ਨੂੰ ਕਹੋ ਵੀ ਐਡਵਾਂਸ ਪੋਲਿੰਗ ਜਿਹੜੀ ਹੋ ਰਹੀ ਆ ਕਿੱਥੇ ਹੋ ਰਹੀ ਆ, ਤੇ ਸਾਰੇ ਵਾਰਡਾਂ ਦੀ ਬਰਮਟਨ ਦੱਸਣ। ਤੇ ਦੂਜੀ ਗੱਲ ਹੈਗੀ, ਜੇ ਵੋਟਾਂ ਪਾਉਣੀਆਂ ਤਾਂ ਇਹਨਾਂ ਕੈਂਡੀਡੇਟਾਂ ਨੂੰ ਹਰੇਕ ਪੋਲਿੰਗ ਬੂਥ ਤੇ ਲੰਗਰ ਲਾਉਣਾ ਪੈਣਾ। ਲੰਗਰ ਲੋਕਾਂ ਨੇ ਬਥੇਰੇ ਲੈਣਾ ਉੱਥੇ ਖਾਣ ਨੂੰ, ਜਿੱਦਾਂ ਨਗਰ ਕੀਰਤਨ ਲੰਗਰ ਖਾਣ ਜਾਂਦੇ ਜੀ। ਥੈਂਕ ਯੂ ਜੀ,
0: ਧੰਨਵਾਦ। ਸੱਚੀ ਗੱਲ, ਜਲੇਬੀਆਂ ਪਕੌੜੇ ਜੋਗੇ ਆਪਾਂ ਰਹਿ ਗਏ। ਸੱਚ ਆ, ਸੈਡ ਸਟੋਰੀ ਹੈਗੀ ਆ। ਬਲਦੇਵ ਸਿੰਘ ਜੀ, ਤੁਹਾਡੀ ਵਾਰੀ ਆ, ਸਤਿ ਸ੍ਰੀ ਅਕਾਲ ਜੀ।
8: ਸੰਬੜ ਵੀਰੇ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ।
8: ਪਿਛਲੀ ਵਾਰੀ ਜਿਹੜਾ ਬੰਦਾ ਪੈਟਰ ਪਾ ਉਹਨੂੰ ਗਾਲਾਂ ਕੱਢਦਾ ਸੀ, ਹੁਣ ਉਹਦਾ ਫੱਟਾ ਹੱਥ ਫੜ ਕੇ ਤੁਰਿਆ ਫਿਰਦਾ
0: ਜੀ।
8: ਲੱਖ ਲਾਣ ਦਾ ਨਿੱਕੀ ਕੋਲ ਹਰਾਉਣ ਨੂੰ ਖੜਾ ਸੀ, ਜਿਹੜਾ ਬਹੁਤ ਸਾਂਝ ਆ
0: ਜੀ।
8: ਹੁਣ ਉਹਦੇ ਗੁਣ ਗਾਈ ਦਾ ਪੈਟਰ ਕੋਲ ਆਉਣ ਦੇ, ਇਹ ਬੰਦੇ ਨੇ ਜ਼ਮੀਰਾਂ ਮਰੀਆਂ, ਇਹਨਾਂ ਤੇ ਕੀ ਯਕੀਨ ਕਰੋਗੇ? ਥੋੜੇ ਬ੍ਰਹਮ ਦਾ ਭੁਲਾ ਕੇ ਮੈਨੂੰ ਨਾਮ ਤਾਂ ਦੱਸ ਦਿਓ। ਨਿੱਕੀ ਕੋਲ ਜਿੱਤਰੇ ਹੀ ਸਾਰਾ ਮੀਡੀਆ ਇੱਕ ਪਾਸੇ ਹੋ ਗਿਆ ਸੀ ਪੈਟਰ ਕੋਲ ਆਉਣ ਵਾਲੀ, ਫਿਰ ਕਿਆ, ਫਿਰ ਉਵੇਂ ਉਹਦੇ ਮੂੰਹ ਕੋਈ ਲੱਡੂ ਪਾਈ ਜਾਂਦਾ, ਕੋਈ ਪਲ ਕਰੀ ਜਾਂਦਾ। ਯਾਰ ਜ਼ਮੀਰ ਮਰ ਗਈ ਥੋੜੀ ਸਾਰਿਆਂ ਦੀ, ਬ੍ਰਹਮ ਵਾਲਾਂ ਦੀ।
0: ਧੰਨਵਾਦ ਤੁਹਾਡਾ, ਤੁਹਾਡੇ ਵਿਚਾਰ ਤੁਹਾਡੇ ਆਪਣੇ ਏਅਰ ਤੇ ਚਲ ਗਏ ਹਨ। ਕਈ ਵਾਰੀ ਆਪਾਂ ਵੀ ਹੈਰਾਨ ਹੋ ਜਾਈਦਾ ਹੈਗਾ। ਇੱਕ ਵਾਰੀ ਮੈਂ ਹੈਰਾਨ ਹੋ ਗਿਆ ਮੋਨਾ ਜੀ, ਤੁਸੀਂ ਨੈਕਸਟ, ਮੈਂ ਪ੍ਰੋਮਿਸ ਕਰਦਾ, ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹੋ ਗਈਆਂ ਹਨ। ਇੱਕ ਉਹ ਤੁਹਾਨੂੰ ਗੱਲ ਦੱਸਦਾ, ਮੈਂ ਨਾ ਜਦੋਂ ਨਾਗਰਾ ਫਾਲ ਦਾ ਮੇਲਾ, ਮੈਂ ਨਹੀਂ ਕਰਾਉਂਦਾ, ਅਸੀਂ ਮੇਲਾ ਕਰਾਉਣਾ ਸੀ, ਮੇਰੇ ਕੋਲ ਮੈਂ ਕਹਿ ਹੋ ਗਿਆ ਸੋਰੀ, ਕਿਉਂਕਿ ਤੁਸੀਂ ਪੈਸੇ ਦਿੰਦੇ ਹੋ, ਤੁਸੀਂ ਉੱਥੇ ਪਹੁੰਚ ਦਿਓ, ਅਸੀਂ ਤਾਂ ਥੋੜ੍ਹਾ ਕੰਮ ਬਾ ਮੋਰੇ ਕੰਮ ਕਰਦੇ ਦਾ। ਅਤੇ ਸਾਡੇ ਮੇਨ ਸਪੋਂਸਰ ਨੂੰ ਮੈਸੇਜ ਪਾ ਦਿੱਤਾ ਇੱਕ ਆਂਟੀ ਨੇ, ਪਤਾ ਨਹੀਂ ਕਿਹੜੀ ਸੀ, ਮੈਂ ਨੌ ਨਹੀਂ, ਤੁਹਾਨੂੰ ਪਤਾ ਆਂਟੀ ਕਿਹੜੀ ਆ, ਮੈਸੇਜ ਪਾ ਦਿੱਤਾ ਵੀ ਇਹਨਾਂ ਨੂੰ ਗੌਰਮੈਂਟ ਦੀ ਫੰਡਿੰਗ ਮਿਲੀ ਆ, ਦੈਟਸ ਇਟ, ਵੀ ਪੈਸੇ ਨਾ ਦਿਓ, ਮੇਨ ਮਤਲਬ ਇਹੀ ਸੀਗਾ। ਵੀ ਮੈਂ ਸੱਦ ਲਏ,

0: ਮੈਂ ਕਿਹਾ ਮੋਨਾ ਜੀ ਬਿਜ਼ਨਸ ਵੀ ਕਰਦੇ ਹਨ ਅਤੇ ਬਹੁਤ ਸਾਰੀ ਕਮਿਊਨਿਟੀ ਦੇ ਪ੍ਰੋਗਰਾਮ ਵੀ ਸਪੋਰਟ ਕਰਦੇ ਹਨ, ਉਹ ਬਿਜ਼ਨਸ ਕਰਨਗੇ ਪੈਸੇ ਬਣਗੇ ਤਾਂ ਹੀ ਸਪੋਰਟ ਕਰ ਸਕਦੇ ਆ, ਸਾਨੂੰ ਵੀ ਸਪੋਰਟ ਕਰਦੇ। ਪਰ ਇੱਕ ਹੋਰ ਦੀ ਹੋਰ ਇਹ ਵੀ ਵੱਡੀ ਸੇਵਾ ਹੈਗੀ, ਨੌਲੇਜ ਦੇ ਕੇ ਲੋਕਾਂ ਨੂੰ ਔਖੇ ਟਾਈਮ ਵਿੱਚ ਬਚਾਉਣਾ, ਔਖਾ ਟਾਈਮ ਨਾ ਆਵੇ ਕਿਸੇ ਦੇ, ਕਈਆਂ 'ਤੇ ਆਇਆ ਹੋਇਆ ਹੈਗਾ ਆ, ਜੇ ਆ ਗਿਆ ਉਸ ਤੋਂ ਬਚ ਕੇ ਤਾਂ ਸਾਰੇ ਥੋੜ੍ਹੀ ਬਹੁਤ ਇੰਸ਼ੋਰੈਂਸ ਕਰਵਾ ਲਿਆ ਕਰੋ, ਜਿੰਨੀ ਵੀ ਅਫੋਰਡ ਕਰ ਸਕਦੇ ਗਾਹਾਂ ਤੁਸੀਂ ਵਧਾ ਵੀ ਸਕਦੇ ਹੋ। ਦੱਸੋ ਅੱਜ ਕਿਸ ਵਿਸ਼ੇ 'ਤੇ ਗੱਲ ਕਰਨੀ ਹੋ?
1: ਬਿਲਕੁਲ ਤਜਿੰਦਰ ਜੀ, ਜ਼ਿਆਦਾਤਰ ਜਦੋਂ ਵੀ ਅਸੀਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਆ, ਅਕਸਰ ਹਰੇਕ ਪਰਸਨ ਨੂੰ ਇਹ ਲੱਗਦਾ ਹੈਗਾ ਕਿ ਜਦੋਂ ਸਾਡੀ ਰਿਟਾਇਰਮੈਂਟ ਹੋਣੀ ਆ ਉਸ ਟਾਈਮ ਤੱਕ ਸਾਨੂੰ ਇੰਸ਼ੋਰੈਂਸ ਚਾਹੀਦੀ ਹੈ, ਕਿਉਂਕਿ ਉਸ ਟਾਈਮ ਤੱਕ ਸਾਡੇ ਤੇ ਮੋਰਗੇਜ ਵੀ ਹੈਗੀ ਆ, ਲਾਇਬਿਲਟੀਜ਼ ਵੀ ਹੈਗੀਆਂ, ਬੱਚੇ ਵੀ ਛੋਟੇ ਹੈਗੇ ਆ, ਸੋ ਪੂਰੀ ਰਿਸਪੋਂਸੀਬਿਲਟੀ ਸਾਡੀ ਰਿਟਾਇਰਮੈਂਟ ਦੀ ਏਜ ਤੱਕ ਹੈ। ਮੋਸਟ ਆਫ ਦ ਟਾਈਮ ਮੈਂ ਦੇਖਦੀ ਹੈਗੀ ਆ ਕਿ ਟਰਮ ਇੰਸ਼ੋਰੈਂਸ ਹਰੇਕ ਕੋਈ ਪਰਸਨ ਹਾਫ ਮਿਲੀਅਨ ਦੀ, 1 ਮਿਲੀਅਨ ਦੀ ਕਰਵਾ ਲੈਂਦੇ ਨੇ, ਉਸ ਤੋਂ ਬਾਅਦ ਬਸ ਉਹਨੂੰ ਕਲੋਜ਼ ਕਰਕੇ ਰੱਖ ਦਿੱਤਾ ਜਾਂਦਾ ਕਿ ਹੁਣ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ। ਜਸਟ ਆਪਾਂ ਇੱਕ ਚੀਜ਼ ਵੱਲ ਜ਼ਰੂਰ ਧਿਆਨ ਦੇਈਏ ਨਾਲ ਦੀ ਨਾਲ, ਹਰੇਕ ਜਗ੍ਹਾ ਤੇ ਆਪਾਂ ਇਹ ਟੈਕਸੇਸ਼ਨ ਦੀ ਗੱਲ ਜ਼ਰੂਰ ਕਰਦੇ ਹੈਗੇ ਆ ਕਿ ਹਾਂਜੀ ਸਾਨੂੰ ਇੱਥੇ ਟੈਕਸੇਸ਼ਨ ਪੇ ਕਰਨਾ ਪੈਂਦਾ। ਓਬਵੀਅਸਲੀ ਕੈਨੇਡਾ ਦੇ ਵਿੱਚ ਆਪਾਂ ਜਦੋਂ ਵੀ ਦੇਖਦੇ ਹਾਂ, ਚਾਹੇ ਅਸੀਂ ਜਿਉਂਦੇ ਹਾਂ ਚਾਹੇ ਰੱਬ ਨਾ ਕਰੇ ਕੱਲ੍ਹ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਡੈਥ ਹੋ ਜਾਂਦੀ ਹੈ, ਉਸ ਟਾਈਮ ਤੇ ਵੀ ਫਾਈਨਲ ਟੈਕਸੇਸ਼ਨ ਪੇ ਕਰਨਾ ਹੀ ਪੈਣਾ, ਚਾਹੇ ਜੋ ਵੀ ਅਸੀਂ ਹਾਰਡ ਅਰਨਡ ਮਨੀ ਦੇ ਨਾਲ ਇਸ ਟਾਈਮ ਤੇ ਜੋ ਸੇਵਿੰਗਸ ਕੀਤੀਆਂ, ਐਸੈਟਸ ਬਣਾਏ ਨੇ, ਚਾਹੇ ਉਹ RRSP ਹੈਗੀਆਂ, ਚਾਹੇ ਇਨਵੈਸਟਮੈਂਟਸ ਹੈਗੀਆਂ ਨੇ ਜਾਂ ਇਨਵੈਸਟਮੈਂਟ ਪ੍ਰੋਪਰਟੀ ਨੇ, ਉਹ ਸਾਰਾ ਕੁਛ ਜਦੋਂ ਹਸਬੈਂਡ ਐਂਡ ਵਾਈਫ ਤੋਂ ਬਾਅਦ ਬੱਚਿਆਂ ਨੂੰ ਟ੍ਰਾਂਸਫਰ ਹੋਣਾ ਤਾਂ ਉਸ ਟਾਈਮ ਤੇ ਟੈਕਸੇਸ਼ਨ ਅਕਰ ਹੋਣਾ ਹੀ ਹੋਣਾ। ਉਹਦੇ ਲਈ ਐਸਟੇਟ ਪਲੈਨਿੰਗ ਕਰਨੀ ਨਾ ਭੁੱਲਿਓ, ਕਿਉਂਕਿ ਅਦਰਵਾਈਜ਼ ਅਸੀਂ ਦੇਖਦੇ ਹਾਂ ਕਿ ਫੈਮਿਲੀਜ਼ ਦੇ ਵਿੱਚ ਅਦਰਵਾਈਜ਼ ਬੱਚਿਆਂ ਨੂੰ ਆਪਣੀ ਪੋਕਿਟ ਦੇ ਵਿੱਚੋਂ ਉਸ ਟਾਈਮ ਤੇ $1,00,000 $2,00,000 ਇਸ ਤਰੀਕੇ ਦੇ ਨਾਲ ਪੇ ਕਰਨਾ ਪੈਂਦਾ, ਜਿੱਦਾਂ ਕਿ ਪ੍ਰੋਬੇਟ ਫੀਸ ਹੋ ਗਈ, ਕੈਪੀਟਲ ਗੇਨਸ ਹੋ ਗਈਆਂ। ਜੇ ਤੁਸੀਂ ਇਹੀ ਆਪਣੀ ਪਹਿਲਾਂ ਹੀ ਐਸਟੇਟ ਪਲੈਨਿੰਗ ਕਰਾਈ ਹੋਊਗੀ ਤਾਂ ਡੈਫੀਨੇਟਲੀ ਉਹ ਬਾਹਰੋਂ ਬਾਹਰ ਕਵਰ ਹੋ ਜਾਣਾ ਹੈਗਾ। ਸੋ ਮੇਕ ਸ਼ੋਰ ਕਰੋ ਟਾਈਮ ਸਿਰ ਆਪਣੀ ਐਸਟੇਟ ਪਲੈਨਿੰਗ ਕਰਾਓ, ਕਿਉਂਕਿ ਮੋਸਟ ਆਫ ਦਾ ਟਾਈਮ ਸਾਡੇ ਨਾਲ ਕੀ ਹੁੰਦਾ, ਫੈਮਿਲੀਜ਼ ਦੇ ਕੋਲ ਬਹੁਤ ਵਧੀਆ ਐਸੈਟਸ ਬਿਲਡਅਪ ਹੋਏ ਹੋਏ ਨੇ, ਬਿਜ਼ਨਸ ਵਧੀਆ ਬਿਲਡਅਪ ਹੋਇਆ ਹੋਇਆ, ਪਰ ਜਦੋਂ ਏਜ 75-76 ਤੇ ਪਹੁੰਚਦੀ ਹੈ ਉਸ ਟਾਈਮ ਤੇ ਉਹ ਕਹਿੰਦੇ ਨੇ ਕਿ ਹਾਂਜੀ ਹੁਣ ਆਪਾਂ ਸਟੇਟ ਪਲੈਨਿੰਗ ਵੱਲ ਦੇਖ ਲਈਏ। ਐਂਡ ਉਸ ਟਾਈਮ ਤੱਕ ਮੋਸਟ ਆਫ ਦਾ ਟਾਈਮ ਕੀ ਹੁੰਦਾ ਕਿ ਹੈਲਥ ਜਵਾਬ ਦੇ ਚੁੱਕੀ ਹੁੰਦੀ ਹੈ ਤੇ ਉਹਨਾਂ ਨੂੰ ਕੋਈ ਵੀ ਕੰਪਨੀ ਇਸ ਟਾਈਮ ਤੇ ਇੰਸ਼ੋਰ ਨਹੀਂ ਕਰਨਾ ਚਾਹੁੰਦੀ। ਸੋ ਇਸੇ ਕਰਕੇ ਮੈਂ ਰਿਮਾਈਂਡਰ ਜ਼ਰੂਰ ਦੇਣਾ ਚਾਹੂੰਗੀ, ਜਦੋਂ ਆਪਾਂ 40s-50s ਦੇ ਵਿੱਚ ਹੈਗੇ ਹਾਂ, ਨੋ ਮੈਟਰ ਕਿ ਬਹੁਤ ਹੀ ਵਰਕਿੰਗ ਹਾਰਡ ਟਾਈਮ ਹੁੰਦਾ ਹੈਗਾ, ਇਸ ਟਾਈਮ ਤੇ ਹਾਰਡ ਵਰਕਿੰਗ ਟਾਈਮ ਹੁੰਦਾ, ਤੁਸੀਂ ਇਸ ਟਾਈਮ ਤੇ ਪੂਰੀ ਮਿਹਨਤ ਦੇ ਨਾਲ ਜੋ ਐਸੈਟਸ ਬਣਾ ਰਹੇ ਹੋ, ਇਸ ਚੀਜ਼ ਦਾ ਮੇਕ ਸ਼ੋਰ ਜ਼ਰੂਰ ਕਰੋ ਕਿ ਇਹ ਸਾਰੇ ਐਸੈਟਸ ਪ੍ਰੋਪਰਲੀ ਸਾਡੀ ਨੈਕਸਟ ਜਨਰੇਸ਼ਨ ਨੂੰ ਪਾਸ ਆਨ ਹੋਣ। ਇਹ ਨਾ ਹੋਵੇ ਕਿ ਉਸ ਟਾਈਮ ਤੇ ਜਦੋਂ ਪਾਸ ਆਨ ਹੋਣੇ ਤਾਂ ਉਸ ਟਾਈਮ ਤੇ ਬੱਚੇ ਸੋਚਣ ਕਿ ਇਹ ਕਾਹਦੇ ਲਈ ਪੇਰੈਂਟਸ ਨੇ ਬਣਾ ਦਿੱਤਾ ਸਾਡੇ ਲਈ, ਅਨਦਰ ਇੱਕ ਖਰਚਾ ਸ਼ੁਰੂ ਕਰ ਦਿੱਤਾ ਕਿ ਅਸੀਂ ਹੁਣ ਟੈਕਸ ਪੇ ਕਰੀਏ ਨਾ ਇਨਵੈਸਟਮੈਂਟਸ ਦੇ ਉੱਤੇ। ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਆਪਣੀ ਸਟੇਟ ਪਲੈਨਿੰਗ ਦੇ ਲਈ, ਜਾਂ ਫਿਰ ਤੁਹਾਡਾ ਕੋਈ ਵੀ ਬਿਜ਼ਨਸ ਹੈ, ਕਾਰਪੋਰੇਸ਼ਨਸ ਹੈਗੀਆਂ ਨੇ, ਬਾਏ ਸੈਲ ਐਗਰੀਮੈਂਟ ਕਰਨਾ ਚਾਹੁੰਦੇ ਹੋ, ਕੀ ਪਰਸਨ ਇੰਸ਼ੋਰੈਂਸ ਕਰਨਾ ਚਾਹੁੰਦੇ ਹੈਗੇ ਹੋ, ਸੋ ਇਸ ਤਰੀਕੇ ਦੀਆਂ ਆਪਣੀਆਂ ਸਟ੍ਰੈਟਜੀਸ ਨੂੰ ਯੂਜ਼ ਕਰਨਾ ਚਾਹੁੰਦੇ ਹੋ ਤਾਂ ਕਿ ਕੱਲ੍ਹ ਨੂੰ ਕੋਈ ਵੀ ਇੱਦਾਂ ਦੀ ਸਿਚੁਏਸ਼ਨ ਆਉਂਦੀ ਹੈ, ਤੁਹਾਡਾ ਬਿਜ਼ਨਸ, ਤੁਹਾਡਾ ਪਰਸਨਲ ਪ੍ਰੋਪਰਟੀਜ਼, ਪਰਸਨਲ ਇਨਵੈਸਟਮੈਂਟਸ ਉਹ ਸਿਕਿਓਰ ਰਹਿਣ, ਤਾਂ ਉਹਦੀ ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ
0: 416-509-1509-1509
1: ਬਿਲਕੁਲ ਹਾਂਜੀ
0: ਪਰਿਵਾਰ ਦੇ ਕਿਸੇ ਮੈਂ ਵੱਧ ਪੈਸੇ ਵਾਲੇ ਉਹਦਾ ਅੱਖਾਂ ਪਹਿਲੇ ਕੱਢਣ ਲੱਗ ਪਿਆ ਬੁੜਾ ਹੋਣੇ ਚੱਲ ਜਾਵੇ ਤਾਂ ਵਧੀਆ ਲੇਟ ਕਰਦੇ ਸਟੇਟ ਪਲਾਨੇ ਨੂੰ। ਜਸਵੀਰ ਸਿੰਘ ਤੁਹਾਡੀ ਤੁਹਾਡੀ ਕਾਲ ਲੈ ਆਉਂਦਾ। ਸਤਿ ਸ੍ਰੀ ਅਕਾਲ ਜੀ
2: ਤੰਬਰ ਸਾਹਿਬ, ਸੋਰੀ ਜੀ ਲੋਕੇਸ਼ਨ ਥੋੜੀ ਬੈਡ ਸੀਗੀ। ਤੰਬਰ ਸਾਹਿਬ ਗੱਲ ਇਹ ਆ ਵੀ ਸਾਡੇ ਬ੍ਰਾਂਪਟਨ ਦੇ ਜਿੰਨੇ ਵੀ ਸਰੋਤੇ ਆ, ਮੈਂ ਇਹਨਾਂ ਨੂੰ ਹੱਥੀ ਜੋੜ ਕੇ ਬੇਨਤੀ ਕਰਦਾ, ਪਲੀਜ਼ ਇਸ ਵੇਲੇ ਨਵਿਆਂ ਨੂੰ ਲੈ ਕੇ ਆਓ, ਪੁਰਾਣਿਆਂ ਦੀ ਫੱਟੀ ਸਾਫ ਕਰੋ, ਕਿਉਂਕਿ ਇਹਨਾਂ ਨੇ ਸਾਡੇ ਲਈ ਤੰਬਰ ਸਾਹਿਬ ਕੀਤਾ ਕੱਖ ਨਹੀਂ। ਹੋਸਪਿਟਲ ਦੇਖ ਲਓ ਸਾਡਾ ਨਹੀਂ ਬਣਿਆ, ਸਕੂਲ ਸਾਡਿਆਂ ਦਾ ਬੁਰਾ ਹਾਲ ਹੈ, ਯੂਨੀਵਰਸਿਟੀ ਦਾ ਤੁਸੀਂ ਛੱਡੋ, ਉਹ ਤਾਂ ਕਹਿੰਦੇ ਹੁੰਦੇ ਆ ਜਿੱਦਾਂ ਕਹਿੰਦੇ ਹੁੰਦੇ ਖਾਲੀ ਡੱਬੇ ਦੇ ਵਿੱਚ ਸਾਨੂੰ ਲੱਡੂ ਦੇਈ ਜਾਂਦੇ ਆ। ਪਰ ਤੰਬਰ ਸਾਹਿਬ ਗੱਲ ਹੈ ਕਿ ਆ ਵੀ ਜਿਨ੍ਹਾਂ ਦੇ ਨਿਆਣੇ ਜਿੱਤ ਕੇ ਗਏ ਉਹਨਾਂ ਦੇ ਭਾਪੇ ਨਹੀਂ ਬੋਲਦੇ, ਹੈ ਨਾ, ਕਹਿਣ ਦਾ ਮਤਲਬ ਸਾਡੇ ਬ੍ਰਾਂਪਟਨ ਦੀਆਂ ਪ੍ਰੋਬਲਮ ਕੀ ਆ। ਜਿਹੜੇ ਉਹਨਾਂ ਨੇ ਸਮੋਸੇ ਖਾਣ ਜਾਂਦੇ ਸੀ, ਚਿਕਨ ਦੀਆਂ ਠੰਡੀਆਂ ਲੱਤਾਂ

0: ਕਰਨ ਜਾਂਦੇ ਸੀ ਉਹ ਵੀ ਨੀ ਬੋਲਦੇ। ਕਹਿੰਦਾ ਮਤਲਬ ਜਿਹੜਾ ਬੰਦਾ ਨਹੀਂ ਕੰਮ ਕਰਦਾ ਉਹਦੇ ਬਾਰੇ ਬੋਲੋ। ਅਗੇਨ ਮੈਂ ਕਹਿੰਦਾ ਆ ਪਲੀਜ਼ 9-10 ਦੀ ਵਾਰਡ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਸਾਡੇ ਨੂੰ ਜਿਤਾਓ ਤਾਂ ਕਿ ਸਿਟੀ ਦੇ ਵਿੱਚ ਜਿੰਨੇ ਘਪਲੇ ਹੋਏ ਆ ਉਹ ਬਾਹਰ ਲੈ ਕੇ ਆਵੇ, ਨਾ ਕਿ ਜਿਹੜੇ ਬਾਹਰੋਂ ਹਨਾ ਜਿੱਦਾਂ ਕਹਿੰਦੇ ਹੁੰਦੇ ਛਤਰੀ ਨਾ ਤਾਰੇ ਆ ਉਹਨਾਂ ਨੂੰ ਵੋਟਾਂ, ਕਿਸੇ ਹੋਰ ਨੂੰ ਵੋਟ ਨਾ ਪਾਓ, ਉਸ ਇਨਸਾਨ ਨੂੰ ਵੋਟ ਪਾਓ ਜਿਹੜਾ ਸਿਟੀ ਲਈ ਕੰਮ ਕਰਦਾ ਆ, ਗਾਂ ਕੇ ਤੁਹਾਡੇ ਬੱਚਿਆਂ ਦਾ ਭਵਿੱਖ ਵਧੀਆ ਬਣ ਸਕੇ, ਠੱਗਾਂ ਤੋਂ ਠੰਡੇ ਸਮੋਸੇ ਖਾਣ ਵਾਲਿਆਂ ਨੂੰ ਬੱਚੇ ਸਮਾਂ ਦੇਣ ਦਾ ਬਹੁਤ ਧੰਨਵਾਦ ਤੁਹਾਡਾ।
1: ਧੰਨਵਾਦ। ਨਾ ਜੇ ਪਕੌੜੇ ਵੀ ਗਰਮ ਹੁੰਦੇ ਆ, ਲੱਤਾਂ ਵੀ ਜੇ ਠੰਡੀਆਂ ਤਾਂ ਗਰਮ ਹੋ ਜਾਏ, ਹੱਥ ਲਾ ਕੇ ਦੇਖੋ ਲੱਤ ਨੂੰ ਫੱਟ ਗਰਮ ਹੋ ਜਾਂਦੀ ਆ, ਉਹ ਗਰਮੇ ਹੁੰਦੇ ਆ। ਅਤੇ ਵਧੀਆ ਭੋਜਨ ਦਿੰਦੇ ਉੱਥੇ, ਜਦੋਂ ਪਹੁੰਚਦੇ ਅਸੀਂ ਕਾਫੀ ਜਗ੍ਹਾ ਜਾਈਦਾ, ਪਹਿਲਾਂ ਅਸੀਂ ਪੁੱਛਦੇ ਪਕੌੜੇ ਛਕੋ ਚਾਹ ਪੀਵੋ, ਕਈ ਵਾਰੀ ਦੌੜ ਭੱਜ ਵੀ ਸਾਨੂੰ ਵੀ ਛਕਣੇ ਪੈ ਜਾਂਦੇ ਹਨ ਕਿਉਂਕਿ ਭੁੱਖ ਲੱਗੀ ਹੁੰਦੀ, ਜੇ ਭੁੱਖ ਲੱਗੀ ਖਾ ਲੈਣੇ ਚਾਹੀਦੇ ਹਨ। ਮੈਂ ਹੁਣ ਕੀ ਕਰਾਂ, ਛੋੜੀ ਬਰੇਕ ਲੈਂਦਾ ਫਿਰ ਵਾਪਸ ਲਾ ਜਾਣਾ, ਮੇਰੀ ਫਿਰ ਸਾਰੀ ਬਿਜ਼ੀ ਹੋ ਗਈ ਆ।
2: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
3: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
2: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
4: ਹਰ ਤਰ੍ਹਾਂ ਦੀ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
5: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ।
6: Top Auto Collision provide karde ne fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal karde ne. Complete collision repair and car painting. Top Auto Collision.
7: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
8: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
9: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
8: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।

0: ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ 100% ਕੈਨੇਡੀਅਨ ਮੇਡ ਟੌਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 416-213-1165।
1: Hi, I am Prop Gill and I am running for Mayor of Brampton. I want to bring accountable and transparent government back to City Hall. On October 26th, put Brampton first. Vote Prop Gill for Mayor of Brampton.
2: Aaj, khush to baat ho gaya.
3: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
4: ਹਾਂ, ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ।
3: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
5: ਚੱਲ ਕੇ ਰਹੇ ਆ ਪਰ
3: ਓ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
6: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
3: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
7: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਈਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42 ਏ, ਬ੍ਰੈਂਪਟਨ। ਕਾਲ 905-928-8557। ਅਨਾਜ ਮਾਰਟ।
8: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਈ ਥੋੜ੍ਹੀ ਖਬਰਾਂ ਵੱਲ ਚੱਲਦੇ ਆ। ਕੱਲ੍ਹ ਹਜੇ ਨਾ ਕਰਿਓ, ਮੈਂ ਇੱਕ ਦੋ ਜਿਹੜੇ ਇਲੈਕਸ਼ਨ ਵਿੱਚ ਖੜ੍ਹੇ ਹਨ ਉਹਨਾਂ ਨਾਲ ਵੀ ਮੈਂ ਗੱਲਬਾਤ ਕਰਨੀ ਹੈ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ TV। ਦੇਖੋ ਜੀ, ਹਰ ਇੱਕ ਨੂੰ ਹੱਕ ਹੈਗਾ ਜਿਹਨੂੰ ਮਰਜ਼ੀ ਸਪੋਰਟ ਕਰਨ, ਅਤੇ ਜਿਹਦੇ ਲਈ ਮਰਜ਼ੀ ਉਹ ਆਪਣੀ ਸਪੋਰਟ ਦੇ ਕੇ, ਚਾਹੇ ਕੈਸ਼ ਥਰੂ ਕਰਨ, ਚਾਹੇ ਚੈੱਕ ਥਰੂ ਕਰਨ, ਚਾਹੇ ਪਕੌੜਿਆਂ ਥਰੂ ਕਰਨ, ਚਾਹੇ ਫੋਟੋਆਂ ਪਾ ਕੇ ਕਰਨ, ਹਰ ਇੱਕ ਦਾ ਰਾਈਟ ਹੈਗਾ ਆ। ਪਰ ਸੋਚਣ ਵਾਲੀ ਇਹ ਗੱਲ ਹੈਗੀ ਆ ਬਈ, ਉਹਨਾਂ ਨੂੰ ਪੁੱਛ ਲਿਓ ਜ਼ਰੂਰ, ਅਤੇ ਬਈ ਤੁਸੀਂ ਇਹਨੇ ਸਪੋਰਟ ਕੱਲੇ ਕਰ ਰਹੇ ਹੈਗੇ, ਰੀਜ਼ਨ ਪੁੱਛਿਓ ਜ਼ਰੂਰ ਵੀ ਵਟ ਇਜ਼ ਦਾ ਰੀਜ਼ਨ, ਵੀ ਸਾਡੀ ਸਿਟੀ ਵਿੱਚ ਕਿਹੜੇ ਸੁਧਾਰ ਆਏ ਹਨ, ਇਹੀ ਪੁੱਛ ਲਿਓ। ਅਤੇ ਮੈਂ ਫਿਰ ਇੱਕ ਵਾਰੀ ਫਿਰ ਦੱਸ ਦੇਵਾਂ, ਕੱਲ੍ਹ ਇੱਕ ਡਿਬੇਟ ਹੋਈ ਸੀਗੀ ਜਿੱਥੇ ਮੇਅਰ ਦੇ ਕੈਂਡੀਡੇਟ ਸੱਦੇ ਸੀਗੇ, ਜਿਹੜੇ ਮੇਅਰ ਜਿਹੜੇ ਪਾਸਟ ਅਤੇ ਪ੍ਰੈਜੈਂਟ ਸੱਦੇ ਸੀਗੇ, ਅਤੇ ਪੈਲਟਿਕ ਵੱਲੋਂ ਪਹੁੰਚੇ ਨਹੀਂ। ਇਹ ਡਿਬੇਟ ਬ੍ਰੈਂਪਟਨ ਬੋਰਡ ਆਫ ਟ੍ਰੇਡ ਅਤੇ ਆਈ ਥਿੰਕ ਵਾਈ ਮੀਡੀਆ ਵੱਲੋਂ ਕਰਵਾਈ ਗਈ ਸੀ। ਉੱਥੇ ਪੈਟ੍ਰਿਕ ਬਰਾਊਨ ਫਿਰ ਮਿਸਿੰਗ ਇਨ ਐਕਸ਼ਨ, ਇਨ ਐਕਸ਼ਨ ਤਾਂ ਕਦੇ ਹੋਏ ਨਹੀਂ, ਇਨ ਕਲੈਕਸ਼ਨ ਬਹੁਤ ਜ਼ਰੂਰ ਹੋਏ ਆ, ਸੋ ਪਹੁੰਚੇ ਨਹੀਂ। ਸੋ ਬਸ ਤੁਹਾਡੇ 'ਤੇ ਛੱਡ ਦਿੰਦਾ ਹੈਗਾ, ਤੁਸੀਂ ਜਦੋਂ ਗਾਹਾਂ ਫਿਊਚਰ 'ਚ ਪਕੌੜੇ ਛਕਣੇ ਪੁੱਛ ਲਿਆ ਕਰੋ ਵੀ ਇਹਨਾਂ ਨੇ ਸਾਡੇ ਪਾਸੇ ਕੀ, ਇਹਨਾਂ ਸੋਚਿਆ ਸੀ ਉਹਨਾਂ ਦੇ ਘਰ ਪਹੁੰਚੇ ਨੂੰ, ਉਹਨਾਂ ਨੂੰ ਉਹਨਾਂ ਦਾ ਘਰ ਨਹੀਂ ਹੁੰਦਾ, ਉਹਨਾਂ ਸੱਦਿਆ ਥਾਂ ਨਹੀਂ ਹੁੰਦਾ, ਉਹ ਕਮਿਊਨਿਟੀ ਗੈਦਰਿੰਗ ਹੁੰਦੀ ਜਿਹਦੇ ਵਿੱਚ ਤੁਸੀਂ ਸਵਾਲ ਪੁੱਛ ਸਕਦੇ ਹੋ ਵੀ ਦੱਸੋ। ਇਹੀ ਪੁੱਛ ਲਿਓ ਵੀ ਸਾਡੇ ਆਂਢ ਗੁਆਂਢ ਹੌਸਪੀਟਲ ਬਣੀ ਜਾ ਰਹੇ ਹਨ ਅਤੇ ਸਾਡਾ ਹਜੇ ਦੂਸਰਾ ਨਹੀਂ ਸ਼ੁਰੂ ਹੋਇਆ, ਬਸ ਇਹੀ ਪੁੱਛ ਲਿਓ। ਹੋਰ ਥੋੜ੍ਹਾ ਬਹੁਤ ਸ਼ੁਰੂ ਕਰ ਦਿੱਤਾ ਹੈਗਾ, ਜਾਣੀ ਕਿ ਰੇਡੀਓ ਅਤੇ ਸਾਨੂੰ ਸੱਦ ਕੇ ਪੈਸੇ ਇਕੱਠੇ ਕਰ ਲਏ, ਬਹੁਤ ਕੁਛ ਕਰਤਾ, ਪਰ ਐਡਵਸੀ ਲਿਆ ਕੇ ਉਹ ਹੌਸਪੀਟਲ ਹਜੇ ਬਣਨਾ ਸ਼ੁਰੂ ਨਹੀਂ ਹੋਇਆ, ਉੱਥੇ ਦੇ ਉੱਥੇ ਪੇਪਰ ਖੜ੍ਹੇ ਹਨ, ਇਹੀ ਪੁੱਛ ਲਿਓ, ਬਸ ਇਹੀ ਮੈਂ ਕਹਿਣਾ ਚਾਹੁੰਦਾ। ਅਤੇ ਮੈਂ ਦੱਸ ਦੇਵਾਂ, ਜਿਹੜੀ ਏਅਰ ਐਂਬੂਲੈਂਸ ਦਾ ਐਕਸੀਡੈਂਟ ਹੋਇਆ ਸੀਗਾ, ਜਾਣੀ ਕਿ ਡਿੱਗ ਪਈ ਸੀਗੀ ਪਾਣੀ ਦੇ ਵਿੱਚ, ਜਿਹੜਾ ਜਹਾਜ਼ ਸੀਗਾ ਅੰਟੇਰੀਅਰ ਦੀ ਲੈਟੀਟਿਊਡ ਏਅਰ ਐਂਬੂਲੈਂਸ ਦੇ ਹਾਦਸੇ ਵਿੱਚ ਜਹਾਜ਼ ਦੇ ਸਵਾਰ ਸਾਰੇ 6 ਲੋਕਾਂ ਦੀ ਹੁਣ ਪਛਾਣ ਹੋ ਗਈ ਆ। ਬਰਮੂਡਾ ਦੇ 2 ਪਾਸੇਂਜਰ ਵਿੱਚ 66 ਸਾਲਾ ਮੈਰਲਿਨ ਲਿਵੋਨੀ ਬੇਨ ਅਤੇ ਉਹਨਾਂ ਦਾ 41 ਸਾਲ ਦਾ ਪੁੱਤਰ ਸਰਗੀਓ ਬੇਨ ਸ਼ਾਮਲ ਸਨ। ਅਤੇ ਮੈਰਲਿਨ ਨੂੰ ਇਲਾਜ ਲਈ ਬੋਸਟਨ ਲਿਜਾਇਆ ਜਾ ਰਿਹਾ ਸੀ ਅਤੇ ਉਹਨਾਂ ਦਾ ਪੁੱਤਰ ਨਾਲ ਜਾ ਰਿਹਾ ਸੀ। ਸੋ ਹੈਮਿਲਟਨ ਦੀ ਲੈਟੀਟਿਊਡ ਏਅਰ ਐਂਬੂਲੈਂਸ ਦੇ 4 ਕੈਨੇਡੀਅਨ ਕਰੂ ਮੈਂਬਰ ਸਨ ਜਿਹੜੇ, ਜਿਹਨਾਂ ਦੀ ਮੌਤ ਹੋ ਗਈ ਅਤੇ 2 ਉਹ ਸੀਗੇ, ਸੋ 6 ਜਣਿਆਂ ਦੀ ਮੌਤ ਹੋ ਗਈ ਆ। ਹੋਰ ਰਿਪੋਰਟ ਮੁਤਾਬਕ ਜਿਹੜਾ ਸੰਪਰਕ ਟੁੱਟਣ ਤੋਂ ਪਹਿਲਾਂ ਜਹਾਜ਼ ਇਲੈਕਟ੍ਰੀਕਲ ਪ੍ਰੋਬਲਮ ਆਈ ਸੀਗੀ, ਸੋ ਪਹਿਲਾਂ ਦੱਸ ਰਹੇ ਸੀ ਇਲੈਕਟ੍ਰੀਕਲ ਪ੍ਰੋਬਲਮ ਆਈ ਆ, ਇਸ ਕਰਕੇ ਜਹਾਜ਼ ਥੱਲੇ ਜ਼ਿਆਦਾ ਚਲ ਗਿਆ ਅਤੇ ਫਿਰ ਡਿੱਗ ਪਿਆ। ਫਿਰ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਲੱਭ ਆਇਆ, ਅਤੇ ਐਂਡ ਇਟ ਵਾਜ਼ ਇਨ ਅ ਗੁੱਡ ਨਿਊਜ਼। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਨੇ ਸਟੈਲਕੋ ਤੋਂ ਜਵਾਬ ਮੰਗਿਆ ਹੈ ਕਿ ਕੰਪਨੀ ਕੈਨੇਡਾ ਵਿੱਚ ਨੌਕਰੀਆਂ ਬਚਾਉਣ ਦਾ ਆਪਣਾ ਵਾਅਦਾ ਕਿਵੇਂ ਪੂਰਾ ਕਰੇਗੀ। ਸੋ ਇਸ ਲਈ ਕੰਪਨੀ ਨੂੰ 5 ਦਿਨ ਅੰਦਰ ਪਲਾਨ ਦੇਣ ਲਈ ਕਿਹਾ ਹੈ, ਕਹਿੰਦੇ 5 ਦਿਨਾਂ ਸਾਨੂੰ ਪਲਾਨ ਦੇਵੋ, ਕਿਉਂਕਿ ਸੈਂਕੜੇ ਪਰਿਵਾਰਾਂ ਦੀ ਰੋਜ਼ੀ ਰੋਟੀ ਦਾਅ 'ਤੇ ਹੈ, ਤੇ ਹੁਣ ਦੇਖਣਾ ਪਵੇਗਾ ਕਿ ਸਰਕਾਰ ਵਿਦੇਸ਼ੀ ਕੰਪਨੀਆਂ ਤੋਂ ਨੌਕਰੀਆਂ ਬਚਾਉਣ ਦਾ ਵਾਅਦਾ ਪੂਰਾ ਕਰਵਾ ਸਕਦੀ ਹੈ ਜਾਂ ਨਹੀਂ। ਸੋ ਇਹਦੀ ਹੁਣ ਵੇਟ ਕਰ ਲੈਂਦੇ। 51 ਸਾਲਾ ਪੁਲਿਸ ਇੰਸਪੈਕਟਰ ਡਰਿੰਕਿੰਗ ਐਂਡ ਸਲੀਪਿੰਗ ਇਨ ਦਾ ਕਾਰ, ਉਹਦੀ ਮੈਂ ਖਬਰ ਲੈ ਕੇ ਆਉਂਦਾ ਜ਼ਰੂਰ। ਲਾਈਨਾਂ ਮੇਰੀਆਂ ਸਾਰੀਆਂ ਵੀ ਹੋ ਗਈਆਂ। ਆਈ ਥਿੰਕ ਬਲਜਿੰਦਰ ਨਿਹਾਲ ਹਨ, ਇਹਨਾਂ ਦੀ ਮੈਂ ਗੱਲਬਾਤ ਕਰਦਾ। ਪਹਿਲਾਂ ਮੇਰੇ ਨਾਲ 4146 ਆ, ਲੱਗਦਾ ਗਰੀ ਜੀ ਆ ਜਾਓ ਤੇ। ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਜੀ,
8: ਕੀ ਹਾਲ ਚਾਲ?
5: ਦੇਖੋ ਸੰਬਰ ਸਾਹਿਬ, ਬਸ ਵਧੀਆ ਜੀ। ਉਹ ਗੁਰਪ੍ਰੀਤ ਸਿੰਘ ਕਾ ਮੈਂ ਦੇਖਿਆ ਸੀਗਾ, ਕੋਈ ਫੋਨ ਨੰਬਰ ਨਹੀਂ ਹੈਗਾ, ਕੋਈ ਐਡਰੈਸ ਨਹੀਂ ਹੈਗਾ।
8: ਨਹੀਂ, ਗੁਰਪ੍ਰੀਤ ਕੌਰ।
5: ਹਾਂਜੀ ਹਾਂਜੀ, ਯੈਸ ਯੈਸ, ਗੁਰਪ੍ਰੀਤ ਕੌਰ, ਸਮ ਸੋਰੀ। ਤੋ ਉਸਕਾ ਕੋਈ ਵੋ ਆਈ ਟੀ ਐਡਰੈਸ, ਕੋਈ ਵੋ ਸਾਨੇਵਾਲ ਔਰ ਖੰਨਾ ਦੇ ਵਿੱਚ ਕੋਈ ਪਿੰਡ ਦੇ ਉਹਦਾ ਕੋਈ ਦਿਖ ਰਿਹਾ ਸੀਗਾ। ਮੈਂ ਉਹਨੂੰ ਈਮੇਲ ਵੀ ਡਾਲੀ ਕਿ ਦੱਸ ਦੇ ਕਿੱਥੇ ਹੈਗਾ ਐਡਰੈਸ, ਕੋਈ ਜਵਾਬ ਹੀ ਹੈ। ਦੋ ਵਾਰ ਈਮੇਲ ਡਾਲੀ ਜੋ ਇਹ ਹੈਗਾ ਸਟੇਟਸ, ਕਿ ਜਿੰਨੇ ਬੰਦੇ ਹੈਗੇ ਉਸਕੋ ਤੋ ਕੇਸ ਕਰ ਦੇਣਾ ਚਾਹੀਏ ਉਸਕੇ ਉੱਪਰ, ਕਿ ਭਾਈ ਕੀ ਹੈ। ਦੂਜਾ ਇਹ ਹੈਗਾ, ਦੇਖੋ ਸਟੈਲਕੋ ਵਾਲੇ ਬੰਦੇ ਉਹ ਮਾਰਕਾਰ ਨੇ ਤਾਂ ਪੁੱਛ ਰਹੇ ਸੀਗੇ ਅਸੀਂ ਕੀ ਕਰੀਏ, ਮਾਰਕਾਰ ਨੇ ਉਨਕਾ ਜਵਾਬ ਹੀ ਨਹੀਂ ਲਿਆ, ਮਾਰਕਾਰ ਨੇ ਉਹਨੂੰ ਲੱਭਿਆ ਹੀ ਨਹੀਂ, ਮਾਰਕਾਰ ਨੇ ਤੋ ਇਟਲੀ ਔਰ ਯੂਰਪ ਵਿੱਚ ਸੀਗਾ। ਤੋ ਇਹ ਹੈਗੀ ਜੀ ਲੇਟੈਸਟ ਅਪਡੇਟ, ਥੈਂਕ ਯੂ ਜੀ।
8: ਧੰਨਵਾਦ ਜਿਹੜੀ ਤੁਸੀਂ ਖਬਰ ਕੀਤੀ ਹੈਗੀ ਆ ਗੁਰਪ੍ਰੀਤ ਕੌਰ ਢਿੱਲੋਂ, ਤੇ ਜਿਹੜੀ ਕਈ ਕਹਿੰਦੇ ਆ, ਮੈਂ ਨਹੀਂ ਕਹਿ ਰਿਹਾ, ਕਨਫਿਊਜ਼ਨ ਬਣਾਉਣ ਵਾਸਤੇ ਉਹ ਲਿਆਈ ਗਏ ਹਨ, ਤੇ ਫੋਨ ਨੰਬਰ ਲੱਭਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਸੋ ਬੀਬਾ, ਤੁਹਾਨੂੰ ਛੱਡਾਂਗੇ ਨਹੀਂ ਛੱਡਾਂਗੇ ਦਾ ਮਤਲਬ ਅਸੀਂ ਵਾਰ ਵਾਰ ਪੁੱਛਾਂਗੇ। ਤੁਸੀਂ ਇਲੈਕਸ਼ਨ ਵਿੱਚ ਕੱਲ੍ਹ ਹੀ ਖੜ੍ਹੇ ਸੀਗੇ, ਤੇ ਤੁਸੀਂ ਨੌ ਕੱਲ੍ਹ ਹੀ ਪਾਏ, ਲੋਕਾਂ ਵਿੱਚ ਕਨਫਿਊਜ਼ਨ ਕ੍ਰੀਏਟ ਹੋ ਗਈ ਆ। ਗੁਰਪ੍ਰੀਤ ਸਿੰਘ ਢਿੱਲੋਂ ਦੀ, ਗੁਰਪ੍ਰੀਤ ਕੌਰ ਢਿੱਲੋਂ, ਜਿਹੜੀ ਕੌਰ ਹੈ ਉਹ ਲੱਭ ਨਹੀਂ ਰਹੀ। ਸੋ ਜੇ ਕੋਈ ਉਸ ਕੌਰ ਨੂੰ ਜਾਣਦਾ ਸਾਨੂੰ ਆ ਕੇ ਦੱਸ ਦੇਵੋ। ਸਾਰੇ ਲੱਭ ਰਹੇ ਹਨ ਵੀ ਇਹ ਜੋ ਹੋ ਰਿਹਾ ਪੰਜਾਬ ਦੇ ਵਿੱਚ ਹੋ ਰਿਹਾ ਸੀ, ਇੰਡੀਆ ਵਿੱਚ ਹੋ ਰਿਹਾ ਸੀਗਾ, ਵੀ ਸੇਮ ਨਾਂ ਦਾ ਬੰਦਾ ਖੜਾ ਕਰ ਦੋ, ਕੋਈ ਜਣਾ ਹਾਰ ਜਾਵੇਗਾ ਤੇ ਹੂ ਕੇਅਰ। ਮੈਂ ਨਹੀਂ ਕਹਿੰਦਾ ਇੱਦਾਂ ਹੋਈ ਆ। ਸੋ ਗੁਰਪ੍ਰੀਤ ਕੌਰ ਢਿੱਲੋਂ ਜੀ, ਮੈਂ ਪਿਆਰ ਨਾਲ ਆਵਾਜ਼ ਤੁਹਾਨੂੰ ਬੁਲਾਉਂਦਾ, ਪਿਆਰ ਨਾਲ ਬੁਲਾਉਂਦਾ। ਮੇਰਾ ਨੰਬਰ 416-452-22। ਤੁਹਾਨੂੰ ਆ ਕੇ ਦੱਸ ਦਿਓ ਵੀ ਤੁਸੀਂ ਜਿਹੜੀ ਆਹ ਪਾਇਆ ਸੀਗਾ, ਫੋਰਮ ਭਰਿਆ ਸੀਗਾ ਐਜ਼ ਅ ਸਿਟੀ ਦੇ ਵਿੱਚ, ਸਾਨੂੰ ਦੱਸਿਓ ਵੀ ਭਰਵਾਇਆ ਗਿਆ ਸੀ, ਭਰਿਆ ਗਿਆ ਸੀਗਾ, ਅਤੇ ਅਸੀਂ ਤੁਹਾਡੇ ਕੋਲ ਭਰਾ ਕੇ ਵੀ ਦੇਖਣ ਦੀ ਕੋਸ਼ਿਸ਼ ਕਰਦੇ, ਭਰ ਸਕਦੇ ਕਿ ਨਹੀਂ। ਸੋ ਪਲੀਜ਼, ਯੂ ਹੈਵ ਦਾ ਰਾਈਟ, ਐਨੀਬਡੀ ਹੈਜ਼ ਦਾ ਰਾਈਟ। ਪਰ ਹੁਣ ਲੋਕਾਂ ਨੂੰ ਵੀ ਰਾਈਟ ਹੈਗਾ ਪੁੱਛਣ ਵਿੱਚ, ਤੂੰ ਹੈ ਕੌਣ, ਤੈਨੂੰ ਵੋਟਾਂ ਕੱਲ੍ਹ ਪਾਈਏ, ਇਜ਼ ਇਟ ਅ ਵੇਸਟ ਆਫ ਅ ਟਾਈਮ, ਉਹ ਵੀ ਪਤਾ ਕਰਨਾ ਪੈਣਾ। ਲਓ ਜੀ, ਗੋਸਲ ਸਾਹਿਬ ਤੁਸੀਂ ਪਹਿਲਾਂ ਹੋ, ਫਿਰ ਬਲਜਿੰਦਰ ਨਿਹਾਲ ਜੀ ਆ, ਅਤੇ ਫਿਰ ਬਾਕੀ ਵਨ ਬਾਏ ਵਨ ਆ ਜਾਣਾ। ਗੋਸਲ ਜੀ ਆ ਜਾਓ।
9: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
8: ਸਤਿ ਸ਼੍ਰੀ ਅਕਾਲ ਜੀ।
9: ਭਾਜੀ ਤੁਹਾਨੂੰ ਯਾਦ ਆ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਕੀ ਕਿਹਾ ਸੀ ਅੱਜ ਤੋਂ ਮਹੀਨਾ ਕੁ ਪਹਿਲਾਂ
8: ਜੀ,
9: ਕਿ ਆਉਣ ਵਾਲੇ 12 ਮਹੀਨਿਆਂ 'ਚ, 12 ਮਹੀਨਿਆਂ ਦੇ ਵਿੱਚ ਤੁਹਾਡੀ ਇਨਕਮ ਰਹਿਣੀ ਆ, ਪਤਾ ਨਹੀਂ ਨਹੀਂ ਰਹਿਣੀ, ਕੋਈ ਪਤਾ ਨਹੀਂ, ਪਤਾ ਨਹੀਂ ਜ਼ੀਰੋ ਹੋ ਜਾਣੀ ਆ। ਜਿਹੜਾ ਬਿੰਡਜ਼ਰ ਵਾਲਾ ਪਲਾਟ ਆ ਨਾ, ਮੈਨੂੰ 7-8 ਬੰਦੇ ਜਾਣਦੇ ਜਿਹੜੇ ਉੱਥੇ ਟਰੱਕ ਲੈ ਕੇ ਜਾਂਦੇ ਸੀ ਨਾ, ਉਹ 8 ਨਵੰਬਰ ਤੱਕ ਜਿੰਦਾ ਲਾਤਾ ਉਹਨਾਂ ਨੇ ਬੰਦ ਕਰਤਾ। ਉਹ ਕਹਿੰਦੇ 8 ਨਵੰਬਰ ਤੋਂ ਬਾਅਦ ਅਸੀਂ ਕ੍ਰਿਸਮਸ ਤੱਕ ਚਲਾਉਣਾ, ਜੇ ਤਾਂ ਡੀਲ ਹੋ ਗਈ ਜਨਵਰੀ ਤੱਕ, ਦਸੰਬਰ ਤੱਕ, ਠੀਕ ਆ, ਨਹੀਂ ਤਾਂ ਉਹ ਪਲਾਟ ਪੱਕਾ ਹੀ ਬੰਦ ਕਰ ਦੇਣਾ, 4800 ਵਰਕਰ ਲੇ ਆਫ ਹੋ ਜਾਣਾ
8: ਉੱਥੇ ਜੀ। ਕਹਿੰਦੇ ਗ੍ਰੇਵਯਾਰਡ ਬਣ ਸਕਦੀ ਹੈ, ਜਦੋਂ ਐਡਾ ਵੱਡਾ ਪਲਾਂਟ ਬੰਦ ਹੋ ਜਾਣਾ, ਸਾਰੀਆਂ ਬਿਜ਼ਨਸ ਠੱਪ ਹੋ ਜਾਂਦੀਆਂ ਹਨ, ਕਿਉਂਕਿ ਉਹ
9: ਪਲਾਂਟ 3 ਸ਼ਿਫਟਾਂ ਚੱਲਦੀਆਂ
8: ਜੀ,
9: 3 ਸ਼ਿਫਟਾਂ ਚੱਲਦੀਆਂ ਉੱਥੇ। ਜਦੋਂ ਬ੍ਰੈਂਪਟਨ ਵਾਲਾ ਪਲਾਂਟ ਬੰਦ ਹੋਇਆ ਸੀ ਹਨਾ, ਉਹ ਸਾਰਾ ਉੱਥੇ ਮੂਵ ਕਰ ਗਿਆ ਸੀ ਇਹ, ਹਨਾ, ਤੇ ਉਹ ਹੁਣ ਸਾਰੇ ਲੋਕੀ ਜਿਹੜੇ ਟਰੱਕ ਚਲਾਉਂਦੇ ਸੀ ਉਹ ਆਟੋ ਪਾਰਟ ਦੇ, ਉਹ ਘਰਾਂ 'ਚ ਹੀ ਬੈਠੇ 8 ਨਵੰਬਰ ਤੱਕ। ਉਹ ਵਿਚਾਰਿਆਂ ਨੂੰ ਫਿਕਰ ਲੱਗਾ ਆ ਵੀ ਗਰੋਸਰੀ ਕਿੱਦਾਂ ਕਰਨੀ ਆ।
8: ਬਲਜਿੰਦਰ ਨਿਹਾਲ ਜੀ, ਸਤਿ ਸ੍ਰੀ ਅਕਾਲ ਜੀ, ਜੀਐਨ ਵਿਰਾਸਤ ਪ੍ਰੋਗਰਾਮ ਦੇ ਵਿੱਚ।
10: ਸਤਿ ਸ੍ਰੀ ਅਕਾਲ ਜੀ ਤੰਬਰ ਸਾਹਿਬ, ਕਿਵੇਂ ਹੋ ਜੀ?
8: ਬਸ ਠੀਕ ਠਾਕ ਵੀ ਵੀਰੇ, ਤੁਸੀਂ ਦੱਸੋ ਕਿੱਦਾਂ? ਤੁਸੀਂ ਪਹਿਲਾਂ ਆਪਣੇ ਬਾਰੇ ਦੱਸ ਦਿਓ, ਫਿਰ ਸਾਡੇ ਸਵਾਲ ਹੋਣਗੇ, ਤੇ ਤੁਹਾਨੂੰ ਪਤਾ ਤਾਂ ਹੈਗਾ ਬ੍ਰੈਂਟ ਵਿੱਚ ਕੀ ਹੋ ਰਿਹਾ ਹੈਗਾ, ਦੱਸੋ ਆਪਣੇ ਬਾਰੇ।
10: ਹਾਂਜੀ, ਮੈਂ ਬਲਜਿੰਦਰ ਸਿੰਘ ਨਹਿਲ ਵਾਰਡ 9-10 ਚੋਂ ਸਿਟੀ ਕੌਂਸਲਰ ਦੇ ਚੋਣ ਲੜ ਰਹੇ ਹਾਂ, ਤੇ ਮੈਂ ਵਾਰਡ 9-10 ਦੇ ਵਿੱਚ ਰਹਿੰਦਿਆਂ ਨੂੰ ਮੈਨੂੰ ਸਮਾਂ ਹੋ ਗਿਆ, ਮੈਨੂੰ ਇੱਥੋਂ ਦੀਆਂ ਪ੍ਰੋਬਲਮ ਪਤਾ ਵੀ ਹਾਂ ਲੋਕੀ ਕੀ ਕੀ ਫੇਸ ਕਰਦੇ ਪਏ ਆ, ਆਪਾਂ ਉਹਨਾਂ ਪ੍ਰੋਬਲਮ ਦਾ ਹੱਲ ਕੱਢਣਾ, ਉਹਨਾਂ ਨੂੰ ਸਿਟੀ ਹਾਲ ਤੱਕ ਲੈ ਕੇ ਜਾਣਾ। ਬਹੁਤ ਸਾਰੇ ਮੁੱਦੇ ਆ, ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਲੋਕਾਂ ਨੇ 10-15 ਸਾਲਾਂ ਤੋਂ ਫੇਸ ਕੀਤੀਆਂ ਪਿੱਛੇ ਵਾਲੇ ਪੋਲੀਟੀਸ਼ੀਅਨ ਨੇ। ਦੇਖੋ, ਲੋਕ ਇਹ ਕਹਿੰਦੇ ਆ ਵੀ ਜਿਹੜੇ ਸਿਟੀ ਹਾਲ ਦੇ ਵਿੱਚ ਚੱਲ ਜਾਂਦੇ ਆ ਉਹ ਗੂੰਗੇ ਬੋਲੇ ਬਣ ਜਾਂਦੇ ਆ। ਅਸੀਂ ਡੋਰ ਟੂ ਡੋਰ ਗਏ ਆ, ਲੋਕਾਂ ਦੀਆਂ ਪ੍ਰੋਬਲਮ ਸੁਣੀਆਂ ਨੇ, ਲੋਕੀ ਬਹੁਤ ਜ਼ਿਆਦਾ ਚਿੰਤਤ ਨੇ, ਸੇਫਟੀ ਨੂੰ ਲੈ ਕੇ, ਟੈਕਸ ਨੂੰ ਲੈ ਕੇ ਤੇ ਕਰਪਸ਼ਨ ਨੂੰ ਲੈ ਕੇ।
8: ਆ ਵੀਰ ਵੀਰੇ ਤੁਸੀਂ ਆਪਣੇ ਫੋਰਮ ਭਰੇ, ਫੋਰਮ ਭਰਨਾ ਹੀ ਬੜਾ ਔਖਾ ਹੁੰਦਾ, ਕਿੰਨਾ ਚਿਰ ਹੋ ਗਿਆ ਕੈਨੇਡਾ ਵਿੱਚ ਆਇਆ ਨੂੰ, ਜੇ ਇੱਥੇ ਜੰਪ ਕੇ ਇੱਥੇ ਜੰਪਲ ਹੋ?
10: ਹਾਂਜੀ ਮੈਨੂੰ ਇੱਥੇ ਰਹਿੰਦੇ ਨੂੰ 10 to 15 ਸਾਲ ਹੋ ਗਏ ਵਾਰਡ 9 and 10 ਦੇ ਵਿੱਚ। ਮੈਂ ਇੱਥੇ ਸਭ ਤੋਂ ਪਹਿਲਾਂ, ਹਾਂਜੀ ਇੱਥੇ ਮੈਂ ਸਟੱਡੀ ਕੀਤੀ ਸੀ, ਮਕੈਨੀਕਲ ਗ੍ਰੈਜੂਏਸ਼ਨ ਕੀਤੀ
8: ਜੀ,
10: ਤੇ ਉਸ ਤੋਂ ਬਾਅਦ ਅਸੀਂ ਆਪਣਾ ਬਿਜ਼ਨਸ ਸਟਾਰਟ ਕੀਤਾ ਸੀ ਟਰੈਕਿੰਗ ਦਾ, ਫਿਰ ਮੈਂ ਉਹਦੇ ਲਈ ਪ੍ਰੋਜੈਕਟ ਮੈਨੇਜਮੈਂਟ ਕੀਤਾ ਤੇ ਹਿਊਮਨ ਰਿਸੋਰਸ ਕੀਤਾ।
8: ਨੇ ਵੈਰੀ ਗੁੱਡ ਐਜੂਕੇਟਡ ਹੋ, ਬੱਚੇ ਆ ਕੇ ਕੋਈ ਪੜ੍ਹਦੇ, ਤੁਸੀਂ ਪੜ੍ਹਿਆ, ਨਾਲ ਦੀ ਨਾਲ ਤੁਸੀਂ ਆਪਣਾ ਬਿਜ਼ਨਸ ਵੀ ਸ਼ੁਰੂ ਕੀਤਾ। ਸੋ ਵਾਰਡ 9 and 10 ਦੀ ਪਹਿਲਾਂ ਮੈਂ, ਤੁਸੀਂ ਕਦੇ ਸੋਚਿਆ ਸੀਗਾ ਵੀ ਮੈਂ ਲੋਕਾਂ ਵਾਸਤੇ ਕੁਝ ਨਾ ਕੁਝ ਕਰੂੰਗਾ, ਮੈਂ ਆਪਣਾ ਫੋਰਮ ਭਰ ਕੇ ਲੋਕਾਂ ਲਈ ਕੋਈ ਸਿਟੀ ਵਿੱਚ ਜਾਣ ਦੀ ਕੋਸ਼ਿਸ਼ ਕਰੂੰ, ਕਦੇ ਸੋਚਿਆ ਸੀਗਾ ਵੀ ਮੈਂ ਇੱਦਾਂ ਦੇ ਕੰਮ ਕਰੂੰਗਾ? ਕਿ ਜੇ ਕੋਈ ਮਜਬੂਰੀ ਆ ਗਈ ਸੀਗੀ ਜਾਂ ਪਤਾ ਲੱਗਿਆ ਵੀ ਇਹ ਲੋਕਾਂ ਨੂੰ ਸੇਵਾਵਾਂ ਨਹੀਂ ਮਿਲ ਰਹੀਆਂ ਤਾਂ ਕਰਕੇ ਫੋਰਮ ਭਰਿਆ, ਕਿ ਬੰਦਾ ਨੇ ਤਾਂ ਵਧੀਆ ਜ਼ਿੰਦਗੀ ਜੀ ਰਿਹਾ ਬਿਜ਼ਨਸ ਚਲਾ ਕੇ?
10: ਤੰਬਰ ਸਾਹਿਬ, ਵਾਰਡ 9 10 ਦੇ ਵਿੱਚ ਆਪਣੀਆਂ ਬਹੁਤ ਜ਼ਿਆਦਾ ਫੈਮਿਲੀ ਰਹਿੰਦੀਆਂ, ਜਿਨ੍ਹਾਂ ਨੂੰ ਇੱਥੇ ਰਹਿੰਦਿਆਂ ਨੂੰ 35-40 ਸਾਲ ਹੋ ਗਏ, ਜਿਵੇਂ ਮੇਰੇ ਨਾਨਾ ਜੀ ਨੂੰ ਇੱਥੇ ਆਈ ਥਿੰਕ 45 ਸਾਲ ਦੇ ਅਰਾਊਂਡ ਹੋ ਗਏ ਹੁਣੇ ਰਹਿੰਦਿਆਂ ਨੂੰ ਇੱਥੇ, ਤੇ ਜਦੋਂ ਵੀ ਅਸੀਂ ਕਿਸੇ ਫੰਕਸ਼ਨ ਤੇ ਇਕੱਠੇ ਹੋਣਾ ਤਾਂ ਉੱਥੇ ਬਹੁਤ ਸਾਰੇ ਮੰਨ ਲਓ ਗੱਲਾਂ ਚੱਲਦੀਆਂ ਸੀ ਵੀ ਆਹ ਸਾਡਾ ਸਿਟੀ ਹਾਲ ਦੀਆਂ ਆਹ ਪ੍ਰੋਬਲਮ ਨੇ ਗਈਆਂ ਸਾਡੇ, ਐਵੇਂ ਹੋ ਗਿਆ, ਬਹੁਤ ਸਾਰੇ ਮੁੱਦੇ ਨਿਕਲਦੇ ਸੀਗੇ। ਤੇ ਹੁਣ ਉਹਨਾਂ ਸਾਰੇ ਫੈਮਿਲੀਜ਼ ਦੇ ਜਿਹੜੇ ਮੰਨ ਲਓ ਉਹਨਾਂ ਨੇ ਕਿਹਾ ਵੀ ਤੁਸੀਂ ਆਪਾਂ ਆਪਣਾ ਬੰਦਾ ਇੱਕ ਨਿਊ ਜਨਰੇਸ਼ਨ ਅੱਗੇ ਲੈ ਕੇ ਆਈਏ ਜੋ ਲੋਕਾਂ ਲਈ ਆਵਾਜ਼ ਉਠਾਵੇ, ਲੋਕਾਂ ਦੀਆਂ ਪ੍ਰੋਬਲਮ ਨੂੰ ਅੱਗੇ ਸਿਟੀ ਹਾਲ ਤੱਕ ਲੈ ਕੇ ਜਾਵੇ।
8: ਬਰੈਂਪਟਨ ਦੀਆਂ ਹੌਸਪੀਟਲ ਦੀਆਂ ਲੋੜਾਂ ਲਈ ਤੁਸੀਂ ਕੌਂਸਲਰ ਵਜੋਂ ਖੁਦ ਕੀ ਕਰ ਸਕਦੇ ਹੋ? ਹੌਸਪੀਟਲ ਦਾ ਹਜੇ ਬਣ ਹੀ ਹੈ, ਤੁਸੀਂ ਖੁਦ ਕੀ ਕਰ ਸਕਦੇ ਹੋ? ਕਿਹੜੇ ਕੰਮ ਲਈ ਇੰਟੀਰੀਅਰ ਸਰਕਾਰ ਦੀ ਕਾਰਵਾਈ ਚਾਹੀਦੀ ਹੈ ਜਿਹੜਾ ਹੌਸਪੀਟਲ ਛੇਤੀ ਆ ਜਾਵੇ?
10: ਦੇਖੋ ਸਾਹਿਬ, ਹੌਸਪੀਟਲ ਤਾਂ ਜਦੋਂ ਵੋਟਾਂ ਆਉਂਦੀਆਂ ਨੇ ਤੁਸੀਂ ਸੁਣੀ ਦੇਖੀ ਹੋਣਾ ਪਿਛਲੀਆਂ ਇਲੈਕਸ਼ਨਾਂ ਵਿੱਚ, ਉਦੋਂ ਪਿਛਲੀਆਂ ਦੇ ਵਿੱਚ ਕਰੇਨਾਂ ਲਾ ਕੇ ਫੋਟੋਆਂ ਪੈ ਜਾਂਦੀਆਂ ਨੇ, ਕੰਸਟਰਕਸ਼ਨ ਸਟਾਰਟ ਹੋ ਜਾਂਦੀ ਆ, ਹਰ ਵਾਰੀ ਤੁਸੀਂ ਦੇਖਿਆ ਆਪਣੇ ਪਿੱਛੇ ਵਾਲੇ ਪੋਲੀਟੀਸ਼ੀਅਨ ਨੇ ਲਾ ਕੇ ਕਰੇਨਾਂ ਕਹਿ ਦਿੰਦੇ ਆ ਹਾਂਜੀ ਨੈਕਸਟ ਹੌਸਪੀਟਲ ਆ ਗਿਆ ਬਰੈਂਪਟਨ ਦਾ, ਪਰ ਵੋਟਾਂ ਤੋਂ ਬਾਅਦ ਹੌਸਪੀਟਲ ਨੀ ਪਤਾ ਲੱਗਦਾ ਵੀ ਕਿੱਥੇ ਭੱਜ ਗਿਆ
8: ਜੀ,
10: ਨਾ ਹੀ ਪਤਾ ਲੱਗਦਾ ਵੀ ਹਾਂ ਉਹਦੀ ਜਿਹੜੀ ਕੰਸਟਰਕਸ਼ਨ ਚੱਲਦੀ ਸੀ ਉਹ ਕਿੱਥੇ ਚੱਲੀ ਆ। ਦੇਖੋ ਹੌਸਪੀਟਲ ਨੂੰ ਲੈ ਕੇ ਜਿੰਨੇ ਆਪਣੇ ਸੀਨੀਅਰ ਸਿਟੀਜ਼ਨ ਨੇ, ਅਸੀਂ ਡੋਰ ਟੂ ਡੋਰ ਜਾਂਦੇ ਆ, ਉਹ ਕਹਿੰਦੇ ਵੀ ਸਾਨੂੰ ਸਹੀ ਸੁਵਿਧਾਵਾਂ ਨੀ ਮਿਲ ਰਹੀਆਂ, ਉੱਥੇ ਸਟਾਫ ਦੀ ਕਮੀ ਆ, ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ, ਜੋ ਕਿ ਅਸੀਂ ਲੋਕਾਂ ਤੋਂ ਸੁਣਿਆ ਡੋਰ ਟੂ ਡੋਰ ਗਏ ਵੀ ਹੌਸਪੀਟਲ ਜ਼ਰੂਰ ਆਉਣਾ ਚਾਹੀਦਾ ਆਪਣੇ ਬਰੈਂਪਟਨ ਦੇ ਵਿੱਚ। ਜਦਕਿ ਆਪਣੇ ਇੱਕ ਬਜ਼ੁਰਗ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ, ਕਹਿੰਦੇ ਵੀ ਇਹਨਾਂ ਨੇ ਰਲ ਮਿਲ ਕੇ ਕੋਈ ਹੌਸਪੀਟਲ ਦਾ ਆਈ ਡੋਂਟ ਨੋ ਵੀ ਆਪਾਂ ਨੂੰ ਉਹਦੇ ਚੀਜ਼ ਤੇ ਮੁੱਦੇ ਤੇ ਕਰਨੀ ਚਾਹੀਦੀ ਹੈ ਗੱਲ, ਇਹ ਇੰਨੇ ਪੈਸੇ ਖਾ ਗਏ ਹੌਸਪੀਟਲ ਦੇ, ਇਹ ਇੰਨੇ ਪੈਸੇ ਖਾ ਗਏ
8: ਜੀ। ਸੋ ਕਿਰਾਏ ਦੇ ਘਰਾਂ ਵਿੱਚ ਲੋੜ ਤੋਂ ਵੱਧ ਲੋਕੀ ਰਹਿਣ ਦੀ ਸਮੱਸਿਆ ਕਿਵੇਂ ਹੱਲ ਕਰੂਗੇ? ਕਿਉਂਕਿ ਬਹੁਤ ਸਾਰੇ ਐਸੇ ਘਰ ਹਨ ਜਿਹਨਾਂ ਵਿੱਚ 25-25 10-10 15-15 ਜਾਣੇ ਰਹਿੰਦੇ ਹਨ, ਉਹ ਮਸਲਾ ਕਿੱਦਾਂ ਹੱਲ ਕਰੋਗੇ? ਜਿਹੜਾ ਲੋਕਾਂ ਨੂੰ ਕਿਰਾਏ ਦੇ ਘਰ ਚਾਹੀਦੇ ਹਨ ਸਸਤੇ, ਉਹ ਕਿੱਦਾਂ ਲੈ ਕੇ ਦੇਵੋਗੇ? ਰਹਿਣ ਵਾਲੀ ਥਾਂ ਕਿਸ ਤਰ੍ਹਾਂ ਕ੍ਰੀਏਟ ਕਰੋਗੇ ਉਹਨਾਂ ਵਾਸਤੇ?
10: ਦੇਖੋ ਜੀ, ਸਭ ਤੋਂ ਪਹਿਲਾਂ ਕਿਰਾਇਆ ਵਧੀਆ ਹੀ ਤਾਂ ਗਾ ਜਦੋਂ ਇੱਕ ਜਦੋਂ ਓਨਰ ਨੂੰ ਓਨਾ ਪੇ ਕਰਨਾ ਪੈਂਦਾ ਜਦੋਂ ਉਹਦਾ ਟੈਕਸ ਆ। ਦੇਖੋ ਪਹਿਲਾਂ ਅੱਜ ਤੋਂ 10-15 ਸਾਲ ਪਹਿਲਾਂ ਲਾ ਲਓ, ਆਪਾਂ ਨੋਰਮਲ ਲਾ ਲਓ ਟੈਕਸ ਨੂੰ ਲੈ ਕੇ, ਲਾ ਲਓ ਆਪਣੇ ਘਰਾਂ ਦਾ ਰੈਂਟ ਨੂੰ ਲੈ ਕੇ ਲਾ ਲਓ, ਜਦੋਂ ਅਗਲਾ ਅੱਗੇ ਟੈਕਸ ਪੇ ਕਰਦਾ ਓਬਵੀਅਸਲੀ ਤਾਂ ਉਹਨੇ ਰੈਂਟ ਤੋਂ ਰੈਂਟ ਤੇ ਹੀ ਵਧਾਉਣਾ, ਜਿਹੜਾ ਰੈਂਟਰ ਰਹਿੰਦਾ ਹੈਗਾ ਉਸਦੇ ਉੱਤੇ ਹੀ ਪੈਣਾ। ਰੈਂਟ ਵਧੀ ਜਾਂਦਾ ਤੇ ਨਾਲ ਦੀ ਨਾਲ ਟੈਕਸ ਵਧੀ ਜਾਂਦਾ, ਟੈਕਸ ਜਿੰਨਾ ਆਪਣਾ ਵਾਰਡ 9 and 10 ਦੇ ਵਿੱਚ ਹਾਇਰ ਟੈਕਸ ਪੇਅਰ ਨੇ ਉਹਨਾਂ ਦਾ ਜਿੰਨਾ ਵੀ ਮੰਨ ਲਓ ਟੈਕਸ ਲੈ ਰਹੇ ਨੇ ਉਹਦੀਆਂ ਉਹਨਾਂ ਦੀਆਂ ਸਹੀ ਸੁਵਿਧਾਵਾਂ ਨੀ ਮਿਲ ਰਹੀਆਂ। ਗੱਲ ਆਉਂਦੀ ਆ ਰੈਂਟਲ ਰਹਿਣ ਦੀ, ਹੁਣ ਸਟੂਡੈਂਟ ਨੇ ਗੇ ਜਿਹੜੇ ਮੰਨ ਲਓ 10-10 ਤੁਸੀਂ ਕਹਿੰਦੇ ਹੋ 15-15 ਰਹਿੰਦੇ ਆ ਗੇ, ਉਹਨਾਂ ਦਾ ਹੱਲ ਤਾਂ ਇਹੀ ਆ ਵੀ ਹਾਂ ਆਪਾਂ ਉਹਨਾਂ ਨੂੰ ਕਹੀਏ ਵੀ ਤੁਸੀਂ ਇੱਕ ਸਿਸਟਮ ਬਣਾਈਏ ਵੀ ਆਪਾਂ ਜਿਵੇਂ ਆਪਣੀਆਂ ਫੈਮਿਲੀਆਂ ਨੇ ਜਾਂ 6 or 8 ਜਾਣਿਆਂ ਤੋਂ ਵੱਧ ਨਾ ਰਹਿਣ। ਦੇਖੋ ਸਾਡੇ 2-3 ਘਰ ਆ, ਉਹਦੇ ਵਿੱਚ ਆਪਾਂ ਮੰਨ ਲਓ ਇੱਕ ਮੇਰਾ ਫਰੈਂਡ ਹੀ ਸੀ, ਉਹਨੇ ਮੈਨੂੰ ਲੱਗਦਾ 2-3 ਸਾਲ ਪਹਿਲਾਂ ਦੀ ਗੱਲ ਆ, ਕਿਸੇ ਸਟੂਡੈਂਟ ਨੇ ਉਹਦਾ ਘਰ ਨੱਪ ਲਿਆ ਸੀ, ਉਹਦਾ 1 ਸਾਲ ਉਹਦਾ ਰੈਂਟ ਨੀ ਦਿੱਤਾ ਉਹਨੂੰ, ਉਹ ਸਿਟੀ ਹਾਲ ਵੀ ਗਿਆ, ਉਹ ਸਿਟੀ ਹਾਲ ਦੇ ਗੇੜੇ ਮਾਰਦਾ ਰਿਹਾ, ਪੁਲਿਸ ਨੇ ਤਾਂ ਮੰਨ ਲੋ ਪੱਲਾ ਹੀ ਝਾੜਤਾ ਵੀ ਹਾਂ ਅਸੀਂ ਕੁਛ ਕਰ ਨੀ ਸਕਦੇ, ਉਹਦਾ ਆਈ ਡੋਂਟ ਨੋ ਪਤਾ ਨੀ 36,000 ਦੇ ਅਰਾਊਂਡ ਉਹਦੇ ਪੈਸੇ ਮਰ ਗਏ ਸੀਗੇ
8: ਜੀ,
10: ਉਹਦੀ ਕਿਸੇ ਨੇ ਪੁਛਤਾਲ ਨੀ ਕੀਤੀ ਹੈਗੀ ਵੀ ਹਾਂ ਕੋਈ ਉਹਦਾ ਰੈਂਟ ਲੈ ਕੇ ਵੀ ਕਿਸੇ ਨੇ ਵਾਪਸ ਦਵਾਇਆ ਹੋਵੇ
8: ਜੀ। ਸੋ ਤੁਹਾਨੂੰ ਵੋਟਾਂ ਲੋਕੀ ਪਾਉਣ ਕੱਲੇ ਦੱਸ ਦੇਵੋ, ਐਂਡ ਵਿੱਚ ਆਪਾਂ ਇੰਟਰਵਿਊ ਕਰਦੇ ਰਹਾਂਗੇ, ਹਜੇ ਕਾਫੀ ਦਿਨ ਬਾਕੀ ਹਨ, ਪਹਿਲੀ ਵਾਰੀ ਤੁਸੀਂ ਆਏ ਹੋ ਸਾਡੇ ਪ੍ਰੋਗਰਾਮ ਦੇ ਵਿੱਚ, ਇੱਥੇ ਸਟੂਡੀਓ ਵਿੱਚ ਆਏ, ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸੋ ਜੇ ਤੁਸੀਂ ਤੁਸੀਂ ਹੁਣ ਆਪਣਾ ਫੋਰਮ ਭਰੇ ਹਨ ਐਜ਼ ਅ ਸਿਟੀ ਕੌਂਸਲਰ, ਤੁਹਾਨੂੰ ਵੋਟੀ ਤੁਹਾਨੂੰ ਕੱਲੇ ਲੋਕ ਲੋਕੀ ਵੋਟਾਂ ਪਾਉਣ, ਤੁਸੀਂ ਕਿਹੜੇ ਕੰਮ ਕੀਤੇ ਜਾਂ ਸਿਟੀ ਵਿੱਚ ਆਵਾਜ਼ ਉਠਾਈ ਆ ਵੀ ਲੋਕੀ ਕਹਿਣ ਵੀ ਹਾਂ ਵੀ ਆਹ ਬੰਦਾ ਸਾਡੇ ਪਾਸੇ ਕੰਮ ਕਰ ਸਕਦਾ?
10: ਦੇਖੋ ਆਪਾਂ ਪਿੱਛੇ ਵਾਲੇ ਪੋਲੀਟੀਸ਼ੀਅਨ ਨੂੰ ਲੈ ਲਈਏ, 15-20 ਸਾਲਾਂ ਤੋਂ 15 ਸਾਲਾਂ ਤੋਂ ਹੀ ਚੱਲਦੇ ਆਉਂਦੇ ਆ
8: ਜੀ,
10: ਜਦੋਂ ਉਹ ਪੋਲੀਟੀਸ਼ੀਅਨ ਨੇ ਆਪਾਂ ਉਹਨਾਂ ਤੇ ਕਿਵੇਂ ਟਰੱਸਟ ਕਰ ਸਕਦੇ ਆ? ਹੁਣ ਤੱਕ ਨੀ ਕੁਛ ਕੀਤਾ ਤੇ ਹੁਣ ਆਪਾਂ ਕਿਵੇਂ ਕਹਿ ਸਕਦੇ ਆ ਵੀ ਅੱਗੇ ਉਹ ਕੰਮ ਕਰਨਗੇ? ਅਸੀਂ ਡੋਰ ਟੂ ਡੋਰ ਗਏ ਆ ਤੰਬੜ ਸਾਹਿਬ ਤੇ ਸਾਡੀ ਟੀਮ ਗਈ ਆ, ਲੋਕ ਹੁਣ 101% ਚੇਂਜ ਚਾਹੁੰਦੇ ਆ ਤੇ ਚੇਂਜ ਆਊਗਾ
8: ਜੀ,
10: ਜਦਕਿ ਲੋਕਾਂ ਦਾ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ, ਇੰਨਾ ਜ਼ਿਆਦਾ ਹੰਗਾਰਾ ਮਿਲ ਰਿਹਾ ਵੀ ਲੋਕ ਸਾਨੂੰ ਆਪ ਆ ਕੇ ਕਹਿੰਦੇ ਆ ਵੀ ਸਾਡੇ ਘਰ ਦੇ ਅੱਗੇ ਸਾਈਨ ਬੋਰਡ ਲਾਓ
8: ਜੀ,
10: ਲੋਕ ਚੇਂਜ ਚਾਹੁੰਦੇ ਆ ਤੇ ਚੇਂਜ ਆਊਗਾ ਹੀ ਆਊਗਾ, 101% ਆਊਗਾ। ਅਸੀਂ ਬਹੁਤ ਸਾਰੇ ਮੁੱਦੇ ਆ ਸੇਫਟੀ ਨੂੰ ਲੈ ਕੇ ਆਪਣੇ OR-9 and 10 ਦੇ ਵਿੱਚ, ਅਸੀਂ ਉਹ ਤੇ ਵੀ ਮੰਨ ਲਓ ਲੋਕਾਂ ਨਾਲ ਵਾਅਦਾ ਕਰਦੇ ਆ ਵੀ ਹਾਂ ਆਪਾਂ ਆਪਣੇ ਏਅਰਪੋਰਟ ਐਂਡ ਕੰਟਰੀ ਸਾਈਡ ਤੇ, ਮੈਨੂੰ ਇੱਥੇ ਰਹਿੰਦਿਆਂ ਨੂੰ ਟਾਈਮ ਹੋ ਗਿਆ ਏਅਰਪੋਰਟ ਕੰਟਰੀ ਸਾਈਡ ਤੇ ਵੀ ਆਪਾਂ ਇੱਥੇ ਕੋਈ ਪੁਲਿਸ ਡਿਵੀਜ਼ਨ ਲੈ ਕੇ ਆਵਾਂਗੇ ਤਾਂ ਜੋ ਜਿਹੜੇ ਨੇਬਰ ਨੇ ਉਹ ਸਿਕਿਓਰ ਫੀਲ ਕਰਨ। ਜੇ ਕੋਈ ਜੋਬਸ ਨੂੰ ਲੈ ਕੇ ਦੇਖ ਲਵੋ ਵੀ ਹਾਂ ਜਿੰਨੇ ਡੋਰ ਟੂ ਡੋਰ ਅਸੀਂ ਗਏ ਆ, ਜਿੰਨੇ ਆਪਣੇ ਨਿਊ ਜਨਰੇਸ਼ਨ ਕਹਿੰਦੀ ਆ ਵੀ ਹਾਂ ਅਸੀਂ ਸਟੱਡੀ ਕੀਤੀ ਆ, ਸਾਨੂੰ ਇੱਥੇ ਜੋਬਸ ਨੀ ਮਿਲ ਰਹੀਆਂ
8: ਜੀ।
10: ਤੇ ਇੰਡਸਟਰੀ ਨੂੰ ਲੈ ਕੇ ਲੈ ਲਓ ਵੀ ਹਾਂ ਬਹੁਤ ਸਾਰੀਆਂ ਇੰਡਸਟਰੀਆਂ ਦੀ ਵੀ ਆਪਣੇ ਬ੍ਰੈਂਪਟਨ ਦੇ ਵਿੱਚ ਘਾਟ ਆ। ਯੂਨੀਵਰਸਿਟੀ ਆਈ ਨੋ ਵੀ ਹਾਂ ਫੈਡਰਲ ਦਾ ਇਸ਼ੂ ਆ ਵੀ, ਪਰ ਆਪਾਂ ਆਵਾਜ਼ ਦੇਖੋ ਕੋਈ ਵੀ ਕੁਛ ਮੰਨ ਲਓ ਗਲਤ ਹੁੰਦਾ ਆਪਾਂ ਉਹ ਤੇ ਆਵਾਜ਼ ਉਠਾ ਸਕਦੇ ਹਾਂ
8: ਜੀ।
10: ਜਿਉਂ ਜਿਉਂ ਜਿਵੇਂ ਜਿਵੇਂ ਅਸੀਂ ਡੋਰ ਟੂ ਡੋਰ ਗਏ ਆ ਤੰਬੜ ਸਾਹਿਬ, ਜਿਵੇਂ ਜਿਵੇਂ ਲੋਕਾਂ ਨੂੰ ਦੱਸਿਆ ਸਾਨੂੰ ਲੋਕਾਂ ਨੇ ਸੇਫਟੀ ਨੂੰ ਲੈ ਕੇ, ਟੈਕਸ ਨੂੰ ਲੈ ਕੇ, ਕਰਪਸ਼ਨ ਨੂੰ ਲੈ ਕੇ ਤੇ ਯੂਨੀਵਰਸਿਟੀ ਨੂੰ ਲੈ ਕੇ ਤੇ ਜੋਬਸ ਨੂੰ ਲੈ ਕੇ, ਲੋਕ ਇਹਨਾਂ ਗੱਲਾਂ ਤੋਂ ਤਾਂ ਬਹੁਤ ਜ਼ਿਆਦਾ ਚਿੰਤਤ ਨੇ ਆਪਣੇ ਵਾਰਡ 9 and 10 ਦੱਸ ਦੀ ਜੀ।
8: ਜੀ ਮੇਰੇ ਵਾਸਤੇ ਸਾਰੇ ਆਪਣੇ ਹਨ, ਤੁਸੀਂ ਵੀ ਆਪਣੇ, ਬਹੁਤ ਸਾਰੇ ਪੰਜਾਬੀ ਲੋਕ ਰਹਿੰਦੇ ਹਨ ਇੰਡੀਆ ਤੋਂ, ਲੋਕ ਰਹਿੰਦੇ ਹਨ ਜਿਹੜੇ ਇੰਡੀਆ ਤੋਂ ਆਏ ਹੋਏ ਹਨ ਬ੍ਰੈਂਪਟਨ ਦੇ ਵਿੱਚ, ਜਦੋਂ ਸਾਡੇ ਵਰਗਾ ਮੀਡੀਆ ਵਾਲਾ ਕੋਈ ਇੰਟਰਵਿਊ ਲੈਣ ਚੱਲ ਜਾਂਦਾ ਡਾਊਨ ਟਾਊਨ ਕੌਂਸਲ, ਸਾਡੇ ਧੱਬਾ ਲੈ ਜਾਂਦਾ RSS ਬੰਦੇ ਦਾ ਬੇਕਿਆ, ਜਦੋਂ ਕਿ ਸਾਡੇ ਵਰਗਾ ਕਿਸੇ ਕੌਂਸਲ ਦੇ ਨਾਲ ਇੰਡੀਅਨ ਕੌਂਸਲਰ ਦੇ ਨਾਲ ਫੋਟੋ ਖਿਚਾ ਲਵੇ ਲੈ ਜਾਂਦਾ ਬੇਕਿਆ RSS ਬੰਦਾ। ਹੁਣ ਸਿਟੀ ਆਫ ਬ੍ਰੈਂਪਟਨ ਦੇ ਮੇਅਰ 20-24 ਵਾਰੀ ਜਾ ਚੁੱਕੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਾਲ ਵੀ ਉਹਨਾਂ ਫੋਟੋ ਖਿਚਾਈ ਆ, ਫੋਟੋ ਖਿਚਾਉਣੀ ਮਾੜੀ ਨਹੀਂ ਹੈਗੀ ਅਤੇ 20-20 ਵਾਰੀ ਇੰਡੀਆ ਜਾਏ ਆ, ਪਰਸਨਲ ਟ੍ਰਿਪ ਹੀ ਸੀਗੇ, ਬਿਜ਼ਨਸ ਟ੍ਰਿਪ ਹੀ ਸੀਗੇ, ਕੋਈ ਪੋਲੀਟੀਕਲ ਟ੍ਰਿਪ ਹੀ ਸੀਗੇ, ਕਈ ਵਾਰੀ ਕਹਿੰਦੇ ਜੋਬਾਂ ਵੀ ਲੈ ਕੇ ਜਾਣਾ ਚਾਹੁੰਦੇ ਸੀ ਅਤੇ ਉਹਨਾਂ ਨੇ ਬਾਅਦ ਵਿੱਚ ਕਰਾਈ ਵੀ ਕਾਫ਼ੀ ਇੱਥੇ ਵੱਧ ਗਿਆ ਅਤੇ ਕੀ ਆਪਾਂ ਉਹਨਾਂ ਦੇ ਦਾ ਧੱਬਾ ਲਾਵਾਂਗੇ ਤਾਂ ਬੇਗ ਗਏ ਨੇ ਤਾਂ RSS ਬੰਦੇ ਹਨ।
10: ਨਹੀਂ ਦੇਖੋ ਜਿਹੜੀ ਚੀਜ਼ ਜਿਵੇਂ ਆਪਾਂ ਨੂੰ ਅੱਜ ਕੱਲ ਹਰ ਇੱਕ ਮੰਨ ਲਓ ਨੈਟ ਦਾ ਜ਼ਮਾਨਾ, ਹਰ ਇੱਕ ਦੇਖ ਆਨਲਾਈਨ ਚੈੱਕ ਕਰ ਸਕਦਾ, ਚੰਗੇ ਨੂੰ ਚੰਗਾ ਕਹੋ ਮਾੜੇ ਨੂੰ ਮਾੜਾ ਕਹੋ ਇਹ ਆਪਣਾ ਹੱਕ ਆ ਜੀ। ਦੇਖੋ ਪਿੱਛੇ ਵਾਲੇ ਪੋਲੀਟੀਸ਼ੀਅਨ ਤੇ ਜਿਨ੍ਹਾਂ ਤੇ ਐਲੀਗੇਸ਼ਨ ਲੱਗੇ ਹੋਏ ਆ ਉਹ ਸ਼ਰੇਆਮ ਪਏ ਆ
8: ਜੀ,
10: ਆਪਾਂ ਜਿਹੜੀ ਉਹਨੂੰ ਕਹੋ ਵੀ ਹਾਂ ਆਹ ਐਲੀਗੇਸ਼ਨ ਗਲਤ ਨੇ ਤਾਂ ਗਲਤ ਨੇ, ਦੈਟਸ ਇਟ, ਆਪਾਂ ਉਹਨੂੰ ਜਸਟੀਫਾਈ ਨਾ ਕਰੀਏ। ਜੇ ਕੋਈ ਹੁਣ ਆਪਾਂ ਇੱਥੇ ਇੰਡੀਆ ਵਾਲੀ ਪੋਲੀਟਿਕਸ ਨਾ ਕਰੀਏ, ਆਪਾਂ ਉੱਥੋਂ ਬੈਟਰ ਫਿਊਚਰ ਲਈ ਆਏ ਸੀ 20-20 ਸਾਲ ਪਹਿਲਾਂ, ਆਪਾਂ ਦੇਖੋ ਇਹ ਨਾ ਕਹੀਏ ਵੀ ਹਾਂ ਉਹ ਮੇਰੇ ਰਿਸ਼ਤੇਦਾਰ ਨੇ ਉਹਨੂੰ ਵੋਟ ਪਾਓ, ਉਹ ਮੇਰਾ ਫਰੈਂਡ ਆ ਵੋਟ ਪਾਓ, ਉੱਥੋਂ ਆਪਾਂ ਉਹ ਚੀਜ਼ਾਂ ਚੋਂ ਨਿਕਲ ਕੇ ਆਏ ਆ, ਫਿਰ ਉਹ ਜਿਹਾ ਮਾਹੌਲ ਨਾ ਇੱਥੇ ਕ੍ਰੀਏਟ ਕਰੀਏ
8: ਜੀ। ਬਜਿੰਦਰ ਦਾ ਆਪਣਾ ਦੱਸ ਦੇਵੋ, ਆਪਣਾ ਥਾਂ ਪਤਾ ਦੱਸ ਦੇਵੋ ਤੇ ਫਿਰ ਉਸ ਹਿਸਾਬ ਨਾਲ ਆਪਾਂ ਫਿਰ ਤੁਹਾਡੀ ਸਪੋਰਟ ਵੀ ਕਰਦੇ ਆ, ਲੋਕਾਂ ਕੋਲ ਸਪੋਰਟ ਮੰਗਦੇ ਹਨ, ਥਾਂ ਪਤਾ ਦੱਸ ਦੇਵੋ ਤੇ ਕੋਈ ਨੰਬਰ ਦੱਸ ਦੇਵੋ ਤੁਹਾਨੂੰ ਕਿੱਦਾਂ ਸੰਪਰਕ ਕਰ ਸਕਦੇ ਆ?
10: ਹਾਂਜੀ ਤੰਬੜ ਸਾਹਿਬ ਮੇਰਾ ਨੰਬਰ ਹੈਗਾ ਪਰਸਨਲ ਨੰਬਰ 6478060840 647-800-0840 ਤੇ ਮੇਰਾ ਕੰਪੇਨਿੰਗ ਦਾ ਨੰਬਰ ਹੈਗਾ 6477-709-0004 ਕਿਸੇ ਵੀ ਵੀਰ ਭਰਾ ਨੂੰ ਕੋਈ ਸਵਾਲ ਹੋਵੇ ਕੁਐਸਚਨ ਹੋਵੇ ਮੈਨੂੰ ਟੈਕਸਟ ਕਰ ਸਕਦਾ ਤੇ ਮੈਨੂੰ ਫੋਨ ਕਰ ਸਕਦਾ ਕਿਸੇ ਨੇ ਸਾਈਨ ਲਵਾਉਣਾ ਹੋਵੇ ਘਰ ਦੇ ਅੱਗੇ ਤਾਂ ਸਾਡੇ ਕੰਪੇਨਿੰਗ ਵਾਲੇ ਨੰਬਰ ਤੇ ਕੰਟੈਕਟ ਕਰ ਸਕਦਾ। ਮੈਂ ਸਾਰਿਆਂ ਨੂੰ ਬਸ ਇੱਕੋ ਰਿਕੁਐਸਟ ਕਰਦਾ, ਵੋਟ ਜ਼ਰੂਰ ਪੋਲ ਕਰਕੇ ਆਇਓ। ਜਿਹੜੇ ਪਿੱਛੇ ਵਾਲੇ ਆਪਾਂ ਇਹਨਾਂ ਹੋਵੇ ਵੀ ਪਿੱਛੇ ਵਾਂਗੂ 20-25% ਪੋਲ ਹੁੰਦੀ ਆ, ਉਹਦੇ ਵਿੱਚੋਂ 15-20% ਉਹਨਾਂ ਦੇ ਜਿਹੜੇ ਪਿੱਛੇ ਵਾਲੇ ਪੋਲੀਟੀਸ਼ੀਅਨ ਨੇ ਉਹਨਾਂ ਨੇ ਆਪਣੇ ਕੰਟਰੈਕਟ ਦਿੱਤੇ ਹੋਏ ਆ ਜਿਹਨਾਂ ਨੂੰ ਉਹੀ ਹੁੰਦੇ ਨੇ, ਤੇ ਉਹਦੇ ਵਿੱਚੋਂ 5-7% ਉਹ ਨੇ ਗੇ ਜਿਨ੍ਹਾਂ ਦੇ ਜਵਾਕ ਸਿਟੀ ਹਾਲ, ਜਿਨ੍ਹਾਂ ਨੇ ਕਹਿੰਦੇ ਆ ਵੀ ਹਾਂ ਸਾਡੇ ਜਵਾਕਾਂ ਨੂੰ ਸਿਟੀ ਹਾਲ ਦੇ ਵਿੱਚ ਕੰਮ ਕਰਦੇ ਨੇ, ਤੁਸੀਂ ਸਾਨੂੰ ਵੋਟਾਂ ਪਾਉਣੀਆਂ ਨੇ। ਤੇ ਦੂਜੀ ਗੱਲ, ਆਪਾਂ ਕਿਸੇ ਵੀ ਪੋਲੀਟੀਸ਼ੀਅਨ ਦੇ ਵੀ ਮੰਨ ਲਓ ਬੈਕਗ੍ਰਾਉਂਡ ਆਪਣਾ ਕੋਈ ਪੋਲੀਟਿਕਸ ਦੇ ਵਿੱਚ ਨਹੀਂ ਸੀ, ਆਪਾਂ ਕਿਸੇ ਵੀ ਪੋਲੀਟੀਸ਼ੀਅਨ ਨੂੰ ਸਪੋਰਟ ਨਹੀਂ ਕਰਦੇ, ਆਪਾਂ ਇੰਡੀਪੈਂਡੈਂਟ ਚੋਣ ਲੜ ਰਹੇ ਹਾਂ ਤੇ ਇੰਡੀਪੈਂਡੈਂਟ ਹੀ ਰਵਾਂਗੇ। ਲੋਕਾਂ ਲਈ ਅੱਗੇ ਆਏ ਹਾਂ, ਲੋਕਾਂ ਨੇ ਆਪਾਂ ਨੂੰ ਅੱਗੇ ਕੀਤਾ, ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਲਾਵਾਂਗੇ ਤੇ ਲੋਕਾਂ ਦੇ ਨਾਲ ਖੜਾਂਗੇ ਜੀ।
8: ਜੀ ਮੈਂ 4 ਲਾਈਨਾਂ ਕਲੀਅਰ ਕਰ ਦਵਾਂ। ਸੰਧੂ ਸਾਹਿਬ ਤੁਸੀਂ ਆ ਜਾਓ ਏਅਰ ਤੇ, ਬਹੁਤ ਲੰਬੇ ਸਮੇਂ ਤੋਂ ਹੋਲਡ ਤੇ ਹੋ।
11: ਸਤਿ ਸ੍ਰੀ ਅਕਾਲ ਜੀ, ਕੀ ਹਾਲ ਕੰਬੜ ਸਾਹਿਬ?
8: ਠੀਕ ਠਾਕ, ਤੁਸੀਂ ਸੁਣਾਓ ਕਿੱਦਾਂ
11: ਕੰਬੜ ਸਾਹਿਬ? ਚਲੋ ਇਹਨਾਂ ਤੇ ਵੀਰਾਂ ਨੇ ਬਣਨਾ, ਪਰ ਜਿਹੜੇ ਬਣੇ ਆ ਕੀ ਆਪਾਂ ਨੂੰ ਉਹਨਾਂ ਨੂੰ ਪੁੱਛ ਸਕਦੇ ਤੁਸੀਂ ਕੀ ਕਹਿ ਕੇ ਬਣੇ ਸੀ ਸਾਨੂੰ ਵੀ ਅਸੀਂ ਤੁਹਾਡੇ ਕੀ ਕਰਾਂਗੇ? ਉਹਨਾਂ ਨੂੰ ਕੁਛ ਕਿਹਾ ਹੀ ਹੋਊ ਨਾ, ਉਹਨਾਂ ਨੂੰ ਲੈ ਕੇ ਆਓ ਕਦੀ।
8: ਠੀਕ, ਸੋਚ ਰਹੇ ਕੀ ਕਰੇ, ਕਹਿੰਦੇ ਐਤਕੀ ਵੋਟ ਪਾ ਦੋ, ਜਿੱਤਾ ਤਾਂ ਫੇਰ ਸੋਚਾਂਗੇ ਕੀ ਕਰਾਂਗੇ। ਧੰਨਵਾਦ ਤੁਹਾਡਾ, ਪੁੱਛਾਂਗੇ ਜੀ।
11: ਦੂਜੀ ਗੱਲ ਆ ਜਿਹੜੀ ਗੁਰਪ੍ਰੀਤ ਕੇ ਟਲੋਆ, ਹੋ ਸਕਦਾ ਹੇਜਨ ਮਕੈਲਨ ਨੂੰ ਆਪਣੇ ਪੇਪਰ ਭਰ ਕੇ ਤੇ ਵਕੇਸ਼ਨ ਤੇ ਚਲ ਗਈ ਹੋਵੇ, ਜਦੋਂ ਓਟਸ ਚੁੱਕਣੀਆਂ ਤੋਂ ਆ ਗਈ ਹੋਵੇ। ਆਪਾਂ ਕਿਉਂ ਕਹਿੰਦੇ ਹਾਂ ਵੀ ਉਹ ਕਦੇ ਗੁਆਚ ਗਈ ਹੋ ਸਕਦਾ, ਵਕੇਸ਼ਨ ਤੇ ਗਈ ਹੋਵੇ।
8: ਗੁਆਚ ਗਈ, ਆਪਾਂ ਤਾਂ ਕਹਿੰਦੇ ਆਪਾਂ ਲੱਭਣ ਦੀ ਕੋਸ਼ਿਸ਼ ਕੀਤੀ, ਲੱਭ ਨਹੀਂ ਰਹੇ ਕਿਉਂਕਿ ਫੋਰਮ ਭਰੇ ਆ, ਉਹ ਸੇਮ ਵਾਰਡ ਵਿੱਚ ਸੇਮ ਨਾਂ ਦਾ ਲੱਗ ਰਿਹਾ ਹੈਗਾ।
11: ਹੇਜਨ ਮਕੈਲ ਛੁੱਟੀਆਂ ਨੇ ਜਾਂਦੀ, ਛੁੱਟੀਆਂ ਤੇ ਗਈ ਹੋ ਜੀ ਉਹ ਆਖੋ। ਹੇਜਨ ਮਕੈਲ ਕਿੰਨਾ ਕੋਨਫੀਡੈਂਸ ਸੀ, ਮੈਂ ਦੁਨੀਆਂ ਦੀ ਉਹ ਮੇਅਰ ਦੇਖੀ ਆ ਜਿਹੜੀ ਆਪਣੇ ਪੇਪਰ ਭਰਨ ਵਕੇਸ਼ਨ ਤੇ ਜਾਂਦੀ ਸੀ, ਇੰਨਾ ਕੋਨਫੀਡੈਂਟ ਹੋਣਾ ਚਾਹੀਦਾ। ਬਾਕੀ ਦੂਜੀ ਗੱਲ ਆ ਜੀ, ਆਪਾਂ ਨਾ ਮੁੱਦੇ ਕਦੀ ਪ੍ਰੋਵਿੰਸ ਦੇ, ਕਦੀ ਆਪਾਂ ਫੈਡਰਲ ਦੇ, ਕਦੀ ਸਿਟੀ ਦੇ। ਦੇਖੋ ਆਪਾਂ ਸਾਰੇ ਵੋਟਾਂ ਪਾਉਣੇ, ਚਾਹੇ ਉਹ ਫੈਡਰਲ ਆ, ਚਾਹੇ ਉਹ ਪ੍ਰੋਵਿੰਸ ਆ, ਚਾਹੇ ਉਹ ਸਿਟੀ ਆ। ਜਿਹੜੇ ਇੱਥੋਂ ਦੇ ਨੁਮਾਇੰਦੇ ਚੁਣੇ ਆ ਆਪਣੇ MPP ਆ ਜਾਂ ਆਪਣੇ MP ਆ, ਕਿ ਇਹਨਾਂ ਨੂੰ ਲੱਗਦਾ ਨੀ ਕਿ ਸਾਡੀਆਂ ਜ਼ਰੂਰਤਾਂ ਮੁਤਾਬਕ ਸਾਡੇ ਨਾਲ ਬਹਿ ਕੇ ਆ ਕੇ ਗੱਲ ਕਰਨ? ਇਹ ਜਦੋਂ ਚੁਣੇ ਜਾਂਦੇ ਆ ਫਿਰ ਈਮੇਲਾਂ ਤੇ ਜਾਓ, ਫਿਰ ਇਹਨਾਂ ਨੂੰ ਫੋਨ ਕਰੋ, ਕਹਿੰਦੇ ਅਸੀਂ ਫੋਨ ਆਪਣਾ ਪਰਸਨਲ ਨਹੀਂ ਦੇ ਸਕਦੇ। ਇਹਨਾਂ ਨੂੰ ਜ਼ਰੂਰ ਕਿਤੇ ਕਿਤੇ ਇਕੱਠਿਆਂ ਕਰੋ, ਆਪਾਂ 2-4 ਕੁਐਸਚਨ ਇਹਨਾਂ ਨੂੰ ਕਰੀਏ, ਤੇ ਬਾਕੀ ਜਿਹੜੇ ਵੀਰ ਖੜੇ ਆ ਜੋ ਕਹਿ ਰਹੇ ਜੇ ਕਰ ਦੇਣਗੇ ਤੇ ਮੈਨੂੰ ਲੱਗਦਾ ਬਹੁਤ ਵਧੀਆ ਸੁਣ ਲਏ ਤੁਹਾਨੂੰ। ਥੈਂਕ ਯੂ,
8: ਧੰਨਵਾਦ। ਮੈਂ 2 ਕਲੀਅਰ ਹੋਰ ਕਲੀਅਰ ਕਰ ਦਵਾਂ। 1500 ਦਾ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
12: ਸਤਿ ਸ੍ਰੀ ਅਕਾਲ ਜੀ, ਬਲਜਿੰਦਰ ਸਿੰਘ। ਬ੍ਰੈਂਪਟਨ ਚ ਹਸਪਤਾਲ ਇੱਕ ਤਾਂ ਹੈਗਾ ਸਾਰਿਆਂ ਨੂੰ ਦਿਸਦਾ, ਤੇ ਉੱਥੇ 8 ਘੰਟੇ ਬਾਅਦ ਝੱਟ ਵਾਰੀ ਆ ਜਾਂਦੀ ਆ, ਤੇ ਦੂਜੇ ਜਿਹੜੇ ਦੋ ਆ ਅੰਡਰਗਰਾਉਂਡ ਹਸਪਤਾਲ
8: ਝੱਟ ਵਾਰੀ ਆ ਜਾਂਦੀ ਆ ਲਾਈਕ ਦਾ।
12: ਹਾਂਜੀ, ਤੇ ਦੂਜੇ ਹੈਗੇ ਆ ਅੰਡਰਗਰਾਉਂਡ ਪਤਾਲ ਦੇ ਵਿੱਚ, ਬਹੁਤ ਵੱਡੇ ਨੇ ਉਹ ਬਣਾਏ ਹੋਏ ਨੇ, ਜੇ ਲੋਕਾਂ ਨੂੰ ਨਹੀਂ ਲੱਭਦੇ ਲੋਕਾਂ ਦਾ ਕਸੂਰ ਹੈ ਬਣਾਉਣ ਵਾਲਿਆਂ ਦਾ ਨਹੀਂ। ਤੇ ਦੂਜਾ ਹੈਗਾ ਵੀ ਹੁਣ ਘਰਾਂ ਦੇ ਜਿਹੜੇ ਜੁਰਮਾਨੇ ਵੱਧਦੇ ਜਾਂਦੇ ਆ, ਤੇ ਲੋਕ ਪਰੇਸ਼ਾਨ ਨੇ, ਕੰਧਾਂ 'ਚ ਟੱਕਰਾਂ ਮਾਰਦੇ ਨੇ। ਹਸਪਤਾਲ ਬਿਲਕੁਲ ਨਹੀਂ ਬਣਨਾ, ਪਾਗਲਖਾਨਾ ਜ਼ਰੂਰ ਬਣ ਜਾਣਾ। ਮਿਹਰਬਾਨੀ,
8: ਧੰਨਵਾਦ ਤੁਹਾਡਾ। ਇੰਨੇ ਫਿਕਰਮੰਦ ਲੋਕ ਹਨ, ਕੀ ਕਰੀਏ ਹੁਣ। ਲਾਸਟ ਕਾਲ ਮੈਂ ਲੈਣੀ। ਸਤਿ ਸ੍ਰੀ ਅਕਾਲ ਜੀ, 3056 ਤੇ ਹੋ ਜੀ, 18 ਮਿੰਟ ਹੋਰ।
11: ਬਲਜਿੰਦਰ ਭਾਜੀ ਸਤਿ ਸ੍ਰੀ ਅਕਾਲ।
8: ਸਤਿ ਸ੍ਰੀ ਅਕਾਲ ਜੀ
11: ਭਾਜੀ, ਸਾਡੇ ਪੋਲੀਟੀਸ਼ੀਅਨ ਨੇ ਬਹੁਤ ਹੀ ਸਹਿਰਦ ਸੱਜਣ, ਇਹਨਾਂ ਨੇ ਸਾਨੂੰ ਹਸਪੀਟਲ ਦਿੱਤਾ ਬਣਾ, ਇਹਨਾਂ ਨੂੰ ਕਹੋ ਹੁਣ ਇਹ ਤਾਂ ਫਿਊਨਰਲ ਹੋਮ ਬਣਾਉਣ ਦਾ ਲਾਰਾ ਲਾਉਣ, ਅਸੀਂ ਵੱਧ ਤੋਂ ਵੱਧ ਫਿਊਨਰਲ ਹੋਮ ਬਣਾਵਾਂਗੇ ਕਿਉਂਕਿ ਲੋਕੀ ਤਾਂ ਉੱਦਾਂ ਹੀ ਮਰ ਜਾਣੇ ਆ।
8: ਚਲ ਗਏ ਹਨ, ਮੈਂ ਦੱਸ ਦੇਵਾਂ। ਬਲਜਿੰਦਰ ਸਿੰਘ ਅਖੀਰ ਵਿੱਚ ਕੀ ਕਹਿਣਾ ਚਾਹੁੰਦੇ ਹੋ, ਮੈਂ ਇੱਕ ਮਾਈਂਡ ਅਪ ਵੀ ਕਰਨਾ ਪਲੀਜ਼।
10: ਅਖੀਰ ਵਿੱਚ ਤੰਬੜ ਸਾਹਿਬ, ਮੈਂ ਸਾਰਿਆਂ ਨੂੰ ਕਹਿਣਾ, ਦੇਖੋ ਜਿਹੜੇ ਪਿੱਛੇ ਵਾਲੇ ਪੋਲੀਟੀਸ਼ੀਅਨ ਨੂੰ ਆਪਾਂ 15-20 ਸਾਲਾਂ ਤੋਂ ਮੌਕਾ ਦਿੱਤਾ, ਟਰੱਸਟ ਦੇ ਉੱਤੇ ਦੁਨੀਆ ਖੜੀ ਆ, ਇੱਕ ਵਾਰ ਮੇਰੇ ਤੇ ਵਿਸ਼ਵਾਸ ਕਰਕੇ ਦੇਖੋ। ਆਪਾਂ ਲੋਕਾਂ ਲਈ ਆਵਾਜ਼ ਉਠਾਵਾਂਗੇ, ਆਪਾਂ ਇਹ ਨਹੀਂ ਹੋਊਗਾ ਵੀ ਹਾਂ ਸਿਟੀ ਹਾਲ ਦੇ ਵਿੱਚ ਗੂੰਗੇ ਬੋਲੇ ਬਣ ਕੇ ਬੈਠ ਗਏ, ਹਰ ਇੱਕ ਮੁੱਦੇ ਨੂੰ ਅੱਗੇ ਸਿਟੀ ਹਾਲ ਤੱਕ ਲੈ ਕੇ ਜਾਵਾਂਗੇ। ਇੱਕ ਮੌਕਾ ਸਾਨੂੰ ਵੀ ਦੇ ਕੇ ਦੇਖੋ, ਆਪਾਂ ਦੂਜਿਆਂ ਨੂੰ 20 ਸਾਲਾਂ ਤੋਂ ਮੌਕਾ ਦਿੰਦੇ ਆਉਣੇ ਆ, ਹੁਣ ਚੇਂਜ ਚਾਹੀਦਾ, ਨਿਊ ਜਨਰੇਸ਼ਨ ਨੂੰ ਆਪਾਂ ਇੱਕ ਮੌਕਾ ਦੇ ਕੇ ਦੇਖੀਏ ਜੀ।
8: ਧੰਨਵਾਦ ਤੁਹਾਡਾ ਤੇ ਬੈਸਟ ਆਫ ਲੱਕ। ਖੜੇ ਹਨ, ਫੋਰਮ ਭਰਨੇ ਨੇ, ਸੌਖੇ ਨੀ ਹੁੰਦੇ, ਭਰ ਦਿੱਤੇ ਹਨ, ਤੁਹਾਡੇ ਵਾਸਤੇ ਕੀ ਕਰ ਸਕਦੇ ਹਨ। ਬਾਈਬਤੀ ਆ ਜਾਓ ਜੀ, ਬਾਈਬਤੀ ਸੋਰੀ ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਸੀਗੇ। 3056 20 ਮਿੰਟ। ਤੇ ਕਾਫੀ ਲੰਬੇ ਸਮੇਂ ਤੋਂ ਹੋਲਡ ਤੇ, ਮਾਫ਼ ਕਰਨ ਲਾਈਨਾਂ ਹੁਣ ਹੋਲਡ ਤੇ ਰੱਖੋ। ਮੈਂ ਦੱਸ ਦੇਵਾਂ, ਬਲਜਿੰਦਰ ਸਿੰਘ ਨਿਹਾਲ ਸਿਟੀ ਕੌਂਸਲ ਕੈਂਡੀਡੇਟ ਵਾਰਡ 9 and 10 6478060840 ਤੇ ਹਰਸਿਮਰਤ ਸਿੰਘ ਰੀਜਨਲ ਕੌਂਸਲ ਖੜੇ ਹਨ ਵਾਰਡ 9 and 10 ਦੇ ਵਿੱਚ 437-224-5502 ਹੈਗਾ ਨੰਬਰ ਇਹਨਾਂ ਦਾ। ਗੁਰਪ੍ਰੀਤ ਸਿੰਘ ਢਿੱਲੋਂ ਰੀਜਨਲ ਕੌਂਸਲਰ ਪਹਿਲਾਂ ਵੀ ਸੀਗੇ, ਕਾਫੀ ਇਹਨਾਂ ਨੇ ਮਦਦ ਕੀਤੀ ਪਹਿਲਾਂ ਤੇ ਹੁਣ ਫਿਰ ਇਹ ਸੀਟ ਲਈ ਲੜ ਰਹੇ ਹਨ। ਰੀਜਨਲ ਕੌਂਸਲਰ ਕੈਂਡੀਡੇਟ ਵਾਰਡ 9 and 10 ਗੁਰਪ੍ਰੀਤ ਸਿੰਘ ਢਿੱਲੋਂ, ਇਹਨਾਂ ਦਾ ਨੰਬਰ ਹੈਗਾ 6478250910 ਤੇ ਕਾਲ ਕਰ ਲਿਓ। ਰਿਪੂ ਦਮਨ ਢਿੱਲੋਂ ਸਿਟੀ ਕੌਂਸਲ ਖੜੇ ਹਨ ਵਾਰਡ 7 and 8 ਦੇ ਵਿੱਚ ਬਰੈਂਪਟਨ ਵਿੱਚ 6474602533। ਆਜ਼ਾਦ ਗੋਇਟ ਸਿਟੀ ਆਫ ਬਰੈਂਪਟਨ ਸਿਟੀ ਕੌਂਸਲ ਲਈ ਖੜੇ ਹਨ ਵਾਰਡ 9 and 10 ਦੇ ਵਿੱਚ 6479999951 ਤੇ ਪ੍ਰਭ ਗਿੱਲ ਖੜੇ ਹਨ ਮੇਅਰ ਵਾਸਤੇ ਸਿਟੀ ਆਫ ਬਰੈਂਪਟਨ ਦੇ ਵਿੱਚ। ਪ੍ਰਭ ਗਿੱਲ ਦਾ ਨੰਬਰ 905-872-7000 ਹੈਗਾ ਆ ਤੇ ਅਨਾਜ ਮਾਟ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਡੋਰਸ ਐਂਡ ਵਿੰਡੋਜ਼ ਬਾਏ ਬੰਗਾ, ਦਰਵਾਜ਼ੇ ਖਿੜਕੀ ਚਾਹੀਦੇ ਬੰਗਿਆਂ ਵਾਲੇ ਬਣਾਉਂਦੇ ਹਨ ਤੁਹਾਡੇ ਵਾਸਤੇ। ਡਰਕਾਰ ਲੋਜੈਸਟਿਕ, ਬਹੁਤ ਸਾਰੇ ਵਰਕਰ ਦੀ ਲੋੜ ਹੈਗੀ ਹੈ 437-242-3151। ਟੈਕਸ ਮੈਸੇਜ ਕਰ ਦਿਓ, ਆਪਣੀ ਰੈਜ਼ਮੇ ਭੇਜ ਦਿਓ, ਤੁਹਾਨੂੰ ਜੋਬ ਮਿਲ ਸਕਦੀ ਹੈਗੀ ਆ 4372-42-3158। ਅਤੇ ਮੋਨਾ ਮਹਿੰਗੀ ਦਾ ਧੰਨਵਾਦ ਨਾਲ ਦੀ ਨਾਲ। 200 ਸਵੀਟ ਫੈਕਟਰੀ ਢਿੱਲੋ ਵੀਡੀਓ 905-204-1313। ਗ੍ਰੀਨ ਵੈਲੀ ਸੁਪਰ ਮਾਰਕੀਟ, ਮਜੈਸਿਸ ਕਿਚਨ ਅਤੇ ਕਟਾਰੀਆ ਟੂਰਸ ਐਂਡ ਟਰੈਵਲ, ਬਹੁਤ ਵਧੀਆ ਪੈਕੇਜਸ ਲੱਗੇ ਹੋਏ ਹਨ। ਦੁਬਈ $650 ਵਿੱਚ ਵਿਜ਼ਿਟ ਕਰ ਸਕਦੇ ਹੋ। ਕਿੱਦਾਂ ਲੈਂਡ ਡੀਲ ਹੈਗੀ ਆ ਬੁਰਜ ਖਲੀਫਾ ਦਾ, ਤੁਹਾਨੂੰ ਟੂਰ ਦੇਣਗੇ ਅਤੇ ਉਹ ਜਿੱਥੇ ਰੇਤਾ ਅਤੇ ਘੁੰਗਰੂ ਪਾ ਕੇ ਨੱਚਦੀਆਂ ਹੁੰਦੀਆਂ ਨਾਲ ਡਿਨਰ, ਉਹ ਵੀ ਤੁਹਾਨੂੰ ਮਿਲੇਗਾ। ਇਹ ਕਟਾਰੀਆ ਟੂਰਸ ਐਂਡ ਟਰੈਵਲ ਹੀ ਕਰ ਸਕਦੇ 905-678-1200। ਇਹ ਘੁੰਗਰੀਆਂ ਵਾਲੀਆਂ ਕੀ ਹੁੰਦੀਆਂ ਉਹਨੂੰ ਪੁੱਛ ਲਓ, ਮੈਨੂੰ ਨਹੀਂ ਪਤਾ ਯਾਰ। ਅਲਫਾ ਟਰਾਂਸ ਲੱਕੀਅਰ ਸੁੱਖੀ ਸੈਣੀ ਸਾਹਿਬ ਨੰਬਰ 905-799-1525। ਕੈਨੇਡਾ ਕਸੂਮਰ ਕ੍ਰੈਡਿਟ ਸਿਸਟਰ ਜਸਵੀਰ ਸਿੰਘ ਹੁੰਡਲ ਜੀ 416-500-3100। ਪਾਵਰ ਆਫ ਸੇਲ ਕਲੈਕਸ਼ਨ ਕਾਲ ਦੇ ਕੈਨ ਸਟਾਫ ਦੇ ਨਾਲ ਇਹਨਾਂ ਨਾਲ ਸੰਪਰਕ ਕਰ ਲਿਓ। ਏਮਸ ਵਿਸ ਦਾ ਧੰਨਵਾਦ, ਦੁਆਬਾ ਸਵੀਟਸ ਦਾ, ਟੋਪ ਆਟੋ ਕਲੀਜਨ, ਸੀ ਡਬਲ ਸੀ ਇਮੀਗ੍ਰੇਸ਼ਨ, ਸਟਾਰਗੇਲ ਜੈਸੇ, ਦਵਿੰਦਰ ਸਿੰਘ ਪਵਾਰ ਕਾਲ ਮੋਰਗੇਜ ਤੋਂ 6479888731। ਅਤੇ ਮਨਜੀਤ ਚੀਮਾ ਜੀ 416-837, ਮੈਨੂੰ ਮਨਜੀਤ ਦਾ ਨੰਬਰ ਭੁੱਲ ਗਿਆ, ਕਿਆ ਬਾਤ ਹੈ, ਬੇਇੱਜ਼ਤੀ ਹੋ ਗਈ ਅੱਜ ਪੂਰੀ। 416-357-9665 ਮਨਜੀਤ ਚੀਮਾ ਨੰਬਰ, ਘਰ ਖਰੀਦਣਾ ਵੇਚਣਾ ਐਲੀ ਟਰੱਕ ਤੋਂ ਰਾਜਾ ਬਾਈ ਦਾ, ਇੰਡੀਆ ਪੰਜਾਬੀ ਬਾਜ਼ਾਰ, ਪ੍ਰੂਵੇ ਸਪੈਸ਼ਲ ਟ੍ਰੇਲ ਬਾਈ ਹਿੰਦਾ ਬਾਈ ਜੀ, ਮਾਡਰਨ ਡਾਇਗਨੋਸ ਟਰੈਕਟਰ ਬਾਈ ਸਟਾਰਲਿਨ ਪੇਂਟਿੰਗ, ਜਸਪਾਲ ਗੋਹਨੀਆ, ਜਸ ਭੁੱਲਰ ਐਡਮੀਰਾ ਇੰਸ਼ੋਰੈਂਸ ਐਡਮੀਰਾ ਏਜੰਸੀ ਹੈਗੀ ਆ, ਨਿਊ ਬੈਸਟ ਟਰੈਕਟਰ ਬਾਈ ਐਂਟਾਇਰ ਸੈਂਟਰ ਵਾਲੇ। ਦੁਨੀਆ ਨਾ ਚੌਂਕ ਨਦਰਾਂ ਦਾ ਮੇਲਾ, ਇਸ ਮੇਲੇ ਦੇ ਵਿੱਚ ਆਪਾਂ ਰਲ ਮਿਲ ਕੇ ਕਈਆਂ ਨੂੰ ਸੁਧਾਰਨਾ ਵੀ ਹੈਗਾ, ਕਈਆਂ ਦੀ ਸਪੋਰਟ ਵੀ ਕਰਨੀ ਹੈਗੀ ਆ। ਸੋ ਤੁਸੀਂ ਕੀ ਚਾਹੁੰਦੇ ਹੋ, ਤੁਹਾਡੇ 'ਤੇ ਛੱਡ ਦਿੰਦਾ, ਸਾਡੇ ਵਾਸਤੇ ਸਾਰੇ ਹੀ ਆਪਣੇ ਨਾਲ। ਜੇ ਲੱਗਦਾ ਕਿਸੇ ਨੂੰ ਆਪਾਂ ਕੋਈ ਗਲਤ ਬੋਲਣਾ, ਸੀਟ ਖੁੱਲ ਵਿਹਲੀ ਆ, ਇੱਥੇ ਆ ਕੇ ਬੈਠੋ, ਸਾਨੂੰ ਆ ਕੇ ਦੱਸੋ, ਸਾਡੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਤਾ ਲੱਗ ਜਾਵੇ ਕੌਣ ਸਹੀ ਆ ਕੌਣ ਗਲਤ ਆ। ਅੱਜ ਕੱਲ੍ਹ ਤਾਂ ਡਿਬੇਟਾਂ ਤੋਂ ਵੀ ਭੱਜ ਰਹੇ ਹਨ ਵੀ ਕਿਤੇ ਲਹਿਰ ਤੁਹਾਡੀ ਡਾਊਨ ਹੋ ਗਈ, ਦੂਸਰੀ ਲਹਿਰ ਉੱਪਰ ਜਾਣ ਲੱਗ ਪਈ ਹੈਗੀ ਆ। ਸੋ ਬੈਸਟ ਆਫ ਲੱਕ ਟੂ ਐਵਰੀਬਡੀ। ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਹੈ, ਕਰ ਲਿਓ ਜ਼ਰੂਰ। ਇਹ ਮੇਲੇ ਵਿੱਚ ਖੁਸ਼ ਹੋ ਕੇ ਰਹਿਣਾ, ਕਿਸੇ ਨਾ ਵਾਸਤੇ ਕੁਝ ਨਾ ਕੁਝ ਵਧੀਆ ਕਰਨ ਦੀ ਕੋਸ਼ਿਸ਼ ਕਰਨੀ ਜ਼ਰੂਰ। ਮੇਰੇ ਨਾਲ ਬਾਅਦ ਵਿੱਚ 416-452-5222 'ਤੇ ਸੰਪਰਕ ਕਰ ਲਿਓ।

ਸੋ ਅੱਜ ਕਰਨਾ ਜੋ ਕਰਨਾ ਤੁਹਾਡੇ ਕੋਲ, ਥੋੜ੍ਹੇ ਕੁ ਦਿਨ ਬਾਕੀ ਆ, ਹੁਣ ਕਿਹਨੂੰ ਵੋਟ ਪਾਉਣੀ ਆ, ਕਰ ਲਿਓ ਜ਼ਰੂਰ, ਪਾ ਕੇ ਆਇਓ, ਦੱਸ ਦਿਓ ਵੀ ਪੰਜਾਬੀ ਵੋਟ ਪਾ ਸਕਦੇ ਹਨ।

0: ਯਾਦ ਨਹੀਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। ਜੀ ਆਇਆਂ ਨੂੰ ਵੈਲਕਮ, ਨਿੱਘਾ ਸਵਾਗਤ ਜੀ ਅੱਜ ਦੇ ਇਸ ਦਿਨ ਦੇ ਵਿੱਚ, ਮੰਗਲਵਾਰ ਦਾ ਦਿਨ, ਅਕਤੂਬਰ ਮਹੀਨੇ ਦੀ 6 ਤਰੀਕ। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਬੜਾ ਸੋਹਣਾ ਦਿਨ ਆ, ਅਤੇ ਹੁਣ ਮਿੱਠੀ ਮਿੱਠੀ ਠੰਡ ਜਿਹੜੀ ਹੋਣ ਲੱਗ ਗਈ, ਸੁਬਹਾ ਸ਼ਾਮ ਦੀ ਠੰਡ ਤਾਂ ਹੁਣ ਹੋਣ ਲੱਗ ਗਈ। ਹੁਣ ਪਾਰਕਾਂ ਦੇ ਵਿੱਚ ਜਦੋਂ ਜਾਂ ਸਵੇਰੇ ਸ਼ਾਮ ਸੈਰ ਕਰਨ ਜਾਂਦੇ ਹਾਂ ਤਾਂ ਅਕਸਰ ਦੇਖਦੇ ਹਾਂ ਕਿ ਬਿਨਾਂ ਜੈਕਟ ਤੋਂ ਬਹੁਤ ਘੱਟ ਪਰਿਵਾਰ ਦਿਖਾਈ ਦਿੰਦੇ ਨੇ। ਸੋ ਤੁਸੀਂ ਵੀ ਕਈ ਵਾਰ ਅਣਗੌਲੇ ਆਪਾਂ ਹੋ ਜਾਂਦਾ, ਆਪਾਂ ਕਹਿੰਦੇ ਹੁੰਦੇ ਕਿ ਠੰਡ ਆਉਂਦੇ ਜਾਂ ਜਾਂਦੇ ਜ਼ਿਆਦਾ ਹੀ ਲੱਗਦੀ, ਉਹਦਾ ਰੀਜ਼ਨ ਹੀ ਇਹ ਹੁੰਦਾ ਕਿ ਆਪਾਂ ਥੋੜ੍ਹੀ ਜਿਹੀ ਅਣਗਹਿਲੀ ਕਤਾਹੀ ਕਰ ਜਾਂਦੇ ਹਾਂ। ਸੋ ਉਹਦੇ ਤੋਂ ਤੁਸੀਂ ਅਵੋਇਡ ਕਰਨਾ। ਜਿਹੜਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਮੰਡੇ ਟੂ ਫਰਾਈਡੇ ਮੋਰਨਿੰਗ 7 to 8 AM 530 ਦੀਆਂ ਲਹਿਰਾਂ ਦੇ ਰਾਹੀਂ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣਦੇ ਹੋ। AM 530 ਦੀਆਂ ਤਰੰਗਾਂ ਜੋ ਕਿ ਦੂਰ ਦੂਰ ਤੱਕ ਮਾਰ ਕਰਦੀਆਂ ਨੇ, ਅਤੇ ਸਾਡੇ ਨਾਲ ਜਿਹੜੇ ਪਰਿਵਾਰ ਨੇ ਦੂਰੋਂ ਦੂਰੋਂ ਜੁੜੇ ਹੋਏ ਨੇ। ਪ੍ਰੋਗਰਾਮ ਦਾ ਆਗਾਜ਼ ਰਮੇਸ਼ ਹੁਸ਼ਿਆਰਪੁਰੀ ਜੀ ਖਬਰਾਂ ਦੇ ਸੈਗਮੈਂਟ ਨਾਲ ਕਰਦੇ ਆ। ਇਸ ਤੋਂ ਖਬਰਾਂ 'ਤੇ ਚਰਚਾ ਕਰਦੇ ਹਾਂ, ਜਿੱਥੇ ਤੁਹਾਡੇ ਫੋਨ ਲਾਈਨਸ ਤੁਹਾਡੇ ਸਵਾਲ ਅਤੇ ਰਮੇਸ਼ ਜੀ ਦੇ ਜਵਾਬ ਹੁੰਦੇ ਨੇ। ਇਸ ਤੋਂ ਬਾਅਦ ਸੈਗਮੈਂਟ ਖੁੰਡ ਚਰਚਾ ਦੇ ਵਿੱਚ ਵੀ ਅੱਜ ਇੱਕ ਖਾਸ ਟੌਪਿਕ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨੀ ਆ। ਜਿਹੜੇ ਉਹ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ
1: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ।
2: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
3: ਉਹ ਦਲਜੀਤ ਦੋਸਾਂਝ ਬੜੀ
4: ਭਾਜੀ, ਆਪ ਕੀ ਲੈਣੇ ਆਏ ਹੋ?
3: ਸ਼ੁੱਧ ਦੇਸੀ ਘੀ।
4: ਲੋ ਭਾਜੀ, ਇਸਕਾ ਟੇਸਟ ਬਹੁਤ ਹੀ ਅੱਛਾ ਹੈ।
3: ਘੀ ਟੇਸਟ ਕੇ ਲੀਏ ਥੋੜੋ ਖਾਤੇ, ਘੀ ਸਿਹਤ ਕੇ ਲੀਏ ਖਾਤੇ। ਮੁਝੇ ਚਾਹੀਏ ਸ਼ੁੱਧ ਦੇਸੀ ਘੀ, ਜੋ ਘਰ ਵਾਲਾ ਟੇਸਟ ਦੇ, ਜੋ ਬ੍ਰਾਂਡ ਵੀ ਹੋ ਨਾ ਉਹ ਟ੍ਰਸਟਡ ਹੋ। ਉਹ ਇੱਕ ਨਾਮ ਮੇਰੇ ਦਿਮਾਗ ਵਿੱਚ ਆ ਰਿਹਾ,
4: ਨਾਨਕ ਘੀ ਭਾਜੀ,
3: ਨਾਨਕ ਘੀ ਚਾਹੀਏ ਯਾਰ। ਅਗਰ ਆਪਕੋ ਵੀ ਚਾਹੀਏ ਸ਼ੁੱਧ ਦੇਸੀ ਘੀ, ਤੋ ਕਹੀਏ ਨਾਨਕ ਘੀ ਚਾਹੀਏ। ਸੋ ਗੁੱਡ, ਸੋ ਪਿਓਰ, ਇਟਸ ਨਾਨਕ।
5: ਮੈਂ ਗੁਰਪ੍ਰੀਤ ਸਿੰਘ ਢਿੱਲੋਂ, ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇਨਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਜ਼ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
6: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।
7: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
8: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
7: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
8: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
9: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
8: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
9: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
8: 416-509-1509
9: ਔਰ ਵਿਜ਼ਿਟ insuranceforyou.ca।

0: ਤੁਸੀਂ ਸਾਡੀ ਲਾਈਨ ਜੁੜ ਚੁੱਕੀ ਹੈ ਰਮੇਸ਼ ਜੀ ਨਾਲ। ਰਮੇਸ਼ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ, ਵੈਲਕਮ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਭੁੱਲਰ ਸਾਹਿਬ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਰੇਡੀਓ ਚੜ੍ਹਦੀ ਕਲਾ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਬਹੁਤ ਸਾਰੀਆਂ ਖਬਰਾਂ ਨੇ ਜੀ, ਅੱਜ ਸਾਡੀ ਕੋਸ਼ਿਸ਼ ਰਹੇਗੀ ਕਿ ਸਾਰੀਆਂ ਖਬਰਾਂ ਦੇ ਉੱਤੇ ਜ਼ਰੂਰ ਗੱਲਬਾਤ ਕੀਤੀ ਜਾਵੇ। ਸਟਾਰਟਿੰਗ ਕਰਦੇ ਹਾਂ ਬਹਿਰੀਨ ਵਾਲੀ ਬੀਬੀ ਵਾਲੇ ਮਾਮਲੇ ਤੋਂ, ਕਿਉਂਕਿ ਬਹੁਤ ਲੋਕਾਂ ਨੇ ਇਹਦੇ ਵਿੱਚ ਸੁਣਨਾ ਚਾਹੁੰਦੇ ਨੇ, ਅਤੇ ਇਹ ਮਾਮਲੇ 'ਚ ਕੀ ਅਪਡੇਟ ਆਈ ਹੈ ਜੀ, ਕਿਹਨੇ ਕਿਹਨੂੰ ਕਲੀਨ ਚਿੱਟ ਦਿੱਤੀ ਹੈ?
1: ਕੁਲਰ ਸਾਹਿਬ, ਗੱਲ ਇਸ ਤਰ੍ਹਾਂ ਹੈ ਕਿ ਬਹਿਰੀਨ ਵਾਲੀ ਬੀਬੀ ਵਾਲਾ ਮਸਲਾ ਵਾਕਿਆ ਹੀ ਬਹੁਤ ਵੱਡਾ ਮਸਲਾ ਹੈ। ਕਈ ਪਾਸਿਆਂ ਤੋਂ ਉਹ ਮਸਲਾ ਚਿੰਤਾਜਨਕ ਹੈ। ਜੋ ਉਸ ਬੀਬੀ ਨੇ ਦੋਸ਼ ਲਾਏ ਸੀ ਕਿ ਮੇਰੇ ਨਾਲ ਬਲਾਤਕਾਰ ਕੀਤਾ ਅਮਰਜੀਤ ਸਿੰਘ ਚਾਵਲਾ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਇਆ ਕਰਦਾ, ਕਿਉਂਕਿ ਅਸਤੀਫਾ ਦੇ ਚੁੱਕਾ, ਇਸ ਕਰਕੇ ਮੈਂ ਹੋਇਆ ਕਰਦਾ ਕਿਹਾ, ਦੋਸ਼ ਉੱਤੇ ਲੱਗੇ। ਤੇ ਇਸ ਤੋਂ ਇਲਾਵਾ ਜਿਹੜੇ ਦੋਸ਼ ਹੁਣ ਭਾਵੇਂ ਸਿੱਧੇ ਸ਼ਬਦਾਂ ਚ ਨਹੀਂ ਲਾਏ, ਪਰੰਤੂ ਉਹ ਦੋਸ਼ ਇੱਕ ਢੰਗ ਦੇ ਬਹੁਤ ਵੱਡੇ ਦੋਸ਼ ਹੈ ਕਿ ਜਿੱਥੇ ਬਲਾਤਕਾਰ ਹੋਇਆ ਉਸ ਬੀਬੀ ਨੇ ਕਿਹਾ ਜਿਹੜੀਆਂ ਥਾਵਾਂ ਤੇ, ਉਹ ਗੁਰੂ ਘਰ ਦੀਆਂ ਸਰਾਵਾਂ ਨੇ, ਗੁਰੂ ਘਰ ਦੀ ਥਾਂ ਆ ਜਿੱਥੇ ਲੋਕ ਨਤਮਸਤਕ ਹੁੰਦੇ, ਜਿਹਨਾਂ ਥਾਵਾਂ ਤੇ, ਉਹਨਾਂ ਥਾਵਾਂ ਤੇ ਉਹ ਬੀਬੀ ਕਹਿੰਦੀ ਕਿ ਮੇਰੇ ਨਾਲ ਧੱਕਾ ਹੋਇਆ। ਹੁਣ ਉਹ ਬੀਬੀ ਵਾਲੀ ਕਹਾਣੀ ਅਸੀਂ ਕਈ ਵਾਰ ਪਹਿਲਾਂ ਵੀ ਵੱਖ ਵੱਖ ਪਲੇਟਫਾਰਮਾਂ ਤੇ ਸਾਂਝੀ ਕੀਤੀ ਹੈ। ਬਹਿਰੀਨ ਵਾਲੀ ਬੀਬੀ ਦੇ ਨਾਮ ਦੇ ਨਾਲ ਉਹ ਪੰਜਾਬ ਦੀ ਔਰਤ ਜਾਣੀ ਜਾਂਦੀ, ਜਿਹੜੀ ਬਹਿਰੀਨ ਮੁਲਕ ਤੋਂ ਪਿਛਲੇ ਵਰੇ ਪੰਜਾਬ ਆਈ ਸੀ। ਹੁਣ ਉਹ ਪੰਜਾਬ ਆਈ, ਕੀ ਕਰਨ ਆਈ, ਕਿਹਦੇ ਨਾਲ ਆਈ, ਕਿ ਟਿਕਟ ਲੈ ਕੇ ਦਿੱਤੀ, ਇਹ ਆਪਣੇ ਆਪ 'ਚ ਬਹੁਤ ਵੱਡੀ ਬੁਝਾਰਤ ਹੈ। ਕੋਈ ਆਖਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਾਲੇ ਉਸ ਬੀਬੀ ਨੂੰ ਲੈ ਕੇ ਆਏ ਸੀ ਗਿਆਨੀ ਹਰਪ੍ਰੀਤ ਹੋਣਾ ਨੂੰ ਫਸਾਉਣ ਦੇ ਲਈ, ਗਿਆਨੀ ਹਰਪ੍ਰੀਤ ਹੋਣਾ ਦੇ ਉੱਪਰ ਦੋਸ਼ ਲਾਉਣ ਲਈ। ਗਿਆਨੀ ਹਰਪ੍ਰੀਤ ਹੋਣੀ ਕਹਿੰਦੇ ਕਿ ਵਾਕਿਆ ਹੀ ਮੈਨੂੰ ਫਸਾਉਣਾ ਸੀ, ਪਰੰਤੂ ਫਸਾਉਣ ਵਾਲੇ ਆਪ ਫਸ ਗਏ। ਕੋਈ ਆਖਦਾ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ, ਜਿਹੜੀ ਆਮ ਆਦਮੀ ਪਾਰਟੀ ਹੈ, ਉਹਨੇ ਅਕਾਲੀ ਦਲ ਨੂੰ, ਐਸ ਜੀ ਪੀ ਸੀ ਨੂੰ ਬਦਨਾਮ ਕਰ ਲਈ, ਇਹ ਸਾਰੀ ਕਹਾਣੀ ਕਰੀ ਹੈ। ਬਹੁਤ ਕੁਛ ਇਸ ਵੇਲੇ ਵਰਤਾਂਤ ਚੱਲ ਰਿਹਾ ਹੈ। ਪੰਜਾਬ ਪੁਲਿਸ ਆਪਣੇ ਢੰਗ ਦੇ ਨਾਲ ਇਸ ਮਸਲੇ ਤੇ ਜਾਂਚ ਕਰ ਰਹੀ ਹੈ। ਅੱਜ ਵੀ ਪੰਜਾਬ ਪੁਲਿਸ ਨੇ ਐਸ ਜੀ ਪੀ ਸੀ ਦੇ ਨਾਲ ਸੰਬੰਧਿਤ ਇੱਕ ਅਧਿਕਾਰੀ ਨੂੰ ਤਲਬ ਕੀਤਾ ਸੀ, ਉੱਥੋਂ ਪੁੱਛਗਿੱਛ ਕੀਤੀ ਹੈ, ਬੀਤੇ ਦਿਨਾਂ 'ਚ ਵੀ ਕੀਤੀ। ਪਰੰਤੂ ਜਿਹੜਾ ਸਭ ਤੋਂ ਵੱਡਾ ਖੁਲਾਸਾ ਅੱਜ ਹੋਇਆ, ਜਾਂ ਦੂਜੇ ਸ਼ਬਦਾਂ 'ਚ ਕਹੀਏ ਕਿ ਕਲੀਨ ਚਿੱਟ ਵਾਲਾ ਜਿਹੜਾ ਤੁਸੀਂ ਸ਼ਬਦ ਦਾ ਜ਼ਿਕਰ ਕੀਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਮਸਲੇ 'ਚ ਅੱਜ ਤੋਂ ਕਰੀਬ ਕਰੀਬ 15 ਦਿਨ ਪਹਿਲਾਂ ਇੱਕ ਜਾਂਚ ਟੀਮ ਬਣਾਈ ਸੀ। 4 ਮੈਂਬਰਾਂ ਦੀ ਜਾਂਚ ਟੀਮ ਬਣਾ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਕਿਹਾ ਸੀ ਕਿ ਅਸੀਂ ਇਸ ਮਾਮਲੇ ਤੇ ਜਾਂਚ ਕਰਾਂਗੇ। 15 ਦਿਨ ਦਾ ਉਸ ਜਾਂਚ ਟੀਮ ਨੂੰ ਸਮਾਂ ਦਿੱਤਾ ਸੀ, ਅੱਜ ਕਰੀਬ 15 ਦਿਨ ਹੋਏ ਹੈ। ਅੱਜ ਉਹ 15 ਦਿਨ ਲਗਭਗ ਪੂਰੇ ਹੋਣ ਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਆਪਣੀ ਐਸ ਜੀ ਪੀ ਸੀ ਨੂੰ ਆਪਣੇ ਆਪ ਨੂੰ ਕਲੀਨ ਚਿੱਟ ਦੇ ਦਿੱਤੀ। ਕਹਿੰਦੇ ਜੀ ਕਿ ਉਸ ਕਮੇਟੀ ਦੀ ਰਿਪੋਰਟ ਨਸ਼ਰ ਹੋ ਗਈ ਹੈ, ਔਰ ਉਸ ਰਿਪੋਰਟ ਦੇ ਵਿੱਚ ਕਹਿੰਦੇ ਜੋ ਕੁਛ ਸਾਹਮਣੇ ਆਇਆ ਉਹ ਬੀਬੀ ਕਹਿੰਦੇ ਜਿਹਦੇ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਕਿ 6 ਮਹੀਨੇ ਸਰਾਵਾਂ 'ਚ ਰਹੀ, ਕਹਿੰਦੇ ਕੋਰਾ ਝੂਠ ਹੈ। 6 ਮਹੀਨੇ ਉਹ ਸਾਡੀਆਂ ਸਰਾਵਾਂ 'ਚ ਨਹੀਂ ਰਹੀ, ਵਿੱਚ ਵਿਚਾਲੇ ਥੋੜਾ ਬਹੁਤਾ ਸਮਾਂ ਰਹੀ ਹੈ, ਕਦੇ ਕਿਸੇ ਸਰਾਂ ਵਿੱਚ, ਕਦੇ ਕਿਸੇ ਸਰਾਂ 'ਚ। ਉਹਨਾਂ ਨੇ ਤੇ ਬਕਾਇਦਾ ਕੇਸਗੜ੍ਹ ਸਾਹਿਬ ਦੀਆਂ ਵੱਖ ਵੱਖ ਸਰਾਵਾਂ ਦੇ ਕਮਰਿਆਂ ਦਾ ਨੰਬਰ ਦੇ ਕੇ ਜ਼ਿਕਰ ਕੀਤਾ ਕਿ ਫਲਾਨੇ ਕਮਰੇ 'ਚ ਇਸ ਤਰੀਕ ਤੋਂ ਇਸ ਤਰੀਕ ਤੱਕ ਰਹੀ, ਫਲਾਨੇ ਕਮਰੇ 'ਚ ਇਸ ਤਰੀਕ ਤੋਂ, ਔਰ ਬਕਾਇਦਾ ਕਹਿੰਦੇ ਉਹਦੇ ਪੈਸੇ ਪੇ ਕੀਤੇ ਆ, ਕਿਉਂਕਿ ਇਹਦੀ ਵੀ ਭੇਟਾ ਹੁੰਦੀ ਹੈ। ਪੁਲਿਸ ਸਾਹਿਬ, ਜਿਹੜੀਆਂ ਗੁਰੂ ਘਰ ਦੀਆਂ ਸਰਾਵਾਂ ਨੇ ਉਹਦੀ ਵੀ ਥੋੜੀ ਬਹੁਤੀ ਭੇਟਾ, ਕਿਤੇ 500 ਰੁਪਇਆ ਪ੍ਰਤੀ ਕਮਰਾ, ਕਿਤੇ 1000 ਰੁਪਇਆ, ਜਿੱਦਾਂ ਦੇ ਕਮਰੇ ਦੇ ਹਾਲਾਤ ਆ ਜਾਂ ਜਿੱਦਾਂ ਦੀਆਂ ਸਹੂਲਤਾਂ ਨੇ ਉਹਦੇ ਮੁਤਾਬਕ। ਉਹ ਕਹਿੰਦੇ ਬਕਾਇਦਾ ਬੀਬੀ ਨੇ ਪੈਸੇ ਦਿੱਤੇ ਆ, ਬੀਬੀ ਨੂੰ ਬਿਲਕੁਲ ਅਸੀਂ ਨਹੀਂ ਰੱਖਿਆ, ਨਾ ਅਸੀਂ ਲੈ ਕੇ ਆਏ। ਸਾਡੇ ਕਹਿੰਦੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੁਰੂ ਘਰ ਦੀਆਂ ਸਰਾਵਾਂ ਨੇ, ਉੱਥੇ ਵਿਦੇਸ਼ਾਂ ਤੋਂ ਜਿਹੜੇ ਸ਼ਰਧਾਲੂ ਆਉਂਦੇ ਆ, ਪਹਿਲਾਂ ਵੀ ਰਹਿੰਦੇ ਆ, ਤੇ ਜੇ ਇਹ ਬੀਬੀ ਰਹਿ ਗਈ ਤੇ ਕਾਹਦਾ ਰੌਲਾ ਹੈ। ਦੂਜੀ ਗੱਲ, ਉਹਨਾਂ ਨੇ ਜਿਹੜਾ ਖੁਲਾਸਾ ਕੀਤਾ 1,00,000 ਰੁਪਏ ਵਾਲਾ, ਉਹ ਬਹੁਤ ਵੱਡਾ ਦੋਸ਼ ਸੀ ਅੱਜ ਤੱਕ, ਹੁਣ ਤੱਕ। ਉਹ ਦੋਸ਼ ਇਹ ਸੀਗਾ ਕਿ 1,00,000 ਰੁਪਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਪਾਸੋਂ ਬੀਬੀ ਦੇ ਖਾਤੇ 'ਚ ਗਿਆ। ਉਸ ਬੀਬੀ ਦੇ ਖਾਤੇ 'ਚ ਐਸ ਜੀ ਪੀ ਸੀ ਨੇ ਕਿਉਂ 1,00,000 ਪਾਇਆ? ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਉਸ ਮਸਲੇ ਵਿੱਚ ਵੀ ਸਪਸ਼ਟ ਕੀਤਾ, ਸਫਾਈ ਦਿੱਤੀ। ਉਹ ਕਹਿੰਦੇ ਜੀ 1,00,000 ਰੁਪਇਆ ਸੀ ਤਾਂ ਬੀਬੀ ਨੇ ਸਾਨੂੰ ਅਰਜੀ ਦਿੱਤੀ ਕਿ ਮੈਂ ਬਿਮਾਰ ਹਾਂ, ਮੇਰੇ ਤੋਂ ਪੈਸੇ ਨਹੀਂ ਆ ਇਲਾਜ ਲਈ, ਅਸੀਂ ਇਲਾਜ ਲਈ ਉਹਦੀ ਮਦਦ ਕੀਤੀ ਸੀ। ਉਹ ਦੂਸਰੀ ਗੱਲ ਹੋ ਗਈ, ਪਾਰਟੀ ਪਹਿਲਾਂ ਕਮਰਿਆਂ ਵਾਲੀ ਗੱਲ ਦੀ ਸਫਾਈ ਦੇ ਦਿੱਤੀ ਕਿ ਅਸੀਂ ਬਿਲਕੁਲ ਕੋਈ ਕਮਰਾ 6 ਮਹੀਨੇ ਲਈ ਨਹੀਂ ਦਿੱਤਾ। ਦੂਜੇ 1,00,000 ਰੁਪਏ ਵਾਲੀ ਸਫਾਈ ਦਿੱਤੀ ਹੈ, ਔਰ ਤੀਜਾ ਜਿਹੜਾ ਲੱਗਦਾ ਸੀ ਕਿ VIP ਟ੍ਰੀਟਮੈਂਟ ਡਰਾਈਵਰ ਦਿੱਤਾ, ਸਹੂਲਤਾਂ ਦਿੱਤੀਆਂ, ਕਹਿੰਦੇ ਇੱਥੇ ਕੋਰਾ ਹੀ ਝੂਠ ਹੈ। ਨਾ ਅਸੀਂ VIP ਟ੍ਰੀਟਮੈਂਟ ਦਿੱਤਾ, ਨਾ ਅਸੀਂ ਕੋਈ ਸਹੂਲਤ ਦਿੱਤੀ ਹੈ। ਹੁਣ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਭੁੱਲਰ ਸਾਹਿਬ ਆਪਣੇ ਆਪ ਨੂੰ ਦੇ ਲਈ ਹੈ ਕਲੀਨ ਚਿੱਟ, SGPC ਨੂੰ ਕਲੀਨ ਚਿੱਟ ਦੇਤੀ। ਔਰ ਜਿਹੜਾ ਸਭ ਤੋਂ ਵੱਡਾ ਇੱਕ ਨਵਾਂ ਮਸਲਾ ਖੜਾ ਕਰਤਾ, ਕਿਉਂਕਿ ਇੱਕ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਭਾਈ ਕਿਤੇ ਨਾ ਕਿਤੇ ਤੇ ਨੋਟ ਹੋਏਗਾ ਨਾ ਕਿ ਇਹ ਬੀਬੀ ਕਿੰਨਾ ਸਮਾਂ ਸਰਾਵਾਂ 'ਚ ਰਹੀ ਹੈ। ਜਿਵੇਂ ਪ੍ਰਧਾਨ ਜੀ ਨੇ ਅੱਜ ਆਪਣੇ ਢੰਗ ਦੇ ਨਾਲ ਰਿਕਾਰਡ ਪੇਸ਼ ਕਰਕੇ ਕਿਹਾ ਜੀ ਫਲਾਨੀ ਤਰੀਕ ਤੋਂ ਫਲਾਨੀ ਤਰੀਕ ਫਲਾਨੀ ਸਰਾਂ 'ਚ ਰਹੇ ਹੈ, ਆਹ ਤਰੀਕ ਤੋਂ ਆਹ ਤਰੀਕ ਫਲਾਨੀ ਸਰਾਂ 'ਚ ਰਹੇ ਹੈ। ਪ੍ਰਧਾਨ ਜੀ ਨੇ ਅੱਜ ਬਿਲਕੁਲ ਉਹਦੇ ਉਲਟ, ਉਹ ਕਹਿੰਦੇ ਜੀ ਕਿ ਅਸਲ ਵਿੱਚ ਜਿਹੜਾ ਸਾਡੇ ਕੋਲ ਇਸ ਜਾਂਚ ਪੜਤਾਲ ਵਿੱਚ ਪਤਾ ਲੱਗਾ, ਮੌਕੇ ਦੀ ਪੁਲਿਸ ਦਾ ਢਾਂਚਾ, ਮੌਕੇ ਦੀ ਹਕੂਮਤ, ਮੌਕੇ ਦੀ ਸਰਕਾਰ ਕਰਕੇ SGPC ਨੂੰ ਬਦਨਾਮ ਕਰਨ ਦੇ ਲਈ ਝੂਠਾ ਰਿਕਾਰਡ ਬਣਾ ਰਿਹਾ। ਉਹਨਾਂ ਨੇ ਇੱਥੋਂ ਤੱਕ ਖੁਲਾਸਾ ਕਰਤਾ ਕਿ ਸਾਡਾ ਮੈਨੇਜਰ ਜਿਹੜਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਕਰਮਚਾਰੀਆਂ ਦਾ ਪ੍ਰਬੰਧਕੀ ਢਾਂਚਾ ਆ, ਜਿਹੜਾ ਅਲਾਟ ਕਰਦਾ ਕਿਹਨੂੰ ਕਦੋਂ ਸਰਾਂ ਦੇਣੀ ਹੈ, ਕਿਹੜਾ ਕਮਰਾ ਕਿਹਨੂੰ ਦੇਣਾ ਹੈ, ਕਹਿੰਦੇ ਕਿ ਉਹਨਾਂ ਨੇ ਰਿਕਾਰਡ ਵਿੱਚ ਛੇੜਛਾੜ ਕੀਤੀ ਹੈ। ਔਰ ਬਕਾਇਦਾ ਕਹਿੰਦੇ ਸਾਨੂੰ ਪਤਾ ਲੱਗ ਚੁੱਕਾ ਹੈ ਕਿ ਉਹ ਰਿਕਾਰਡ ਵਿੱਚ ਛੇੜਛਾੜ ਕਿਵੇਂ ਕੀਤੀ ਹੈ, ਅਸੀਂ ਆਪਣੇ ਮੁਲਾਜ਼ਮ ਜਿਹੜੇ ਉਹ ਸਸਪੈਂਡ ਕਰਾਂਗੇ। ਹੁਣ ਤੁਸੀਂ ਦੇਖੋ ਗੱਲ ਕਿੱਧਰਲੇ ਪਾਸੇ ਨੂੰ ਤੁਰ ਪਈ ਹੈ। ਸਰਕਾਰ ਵਾਲਾ ਢਾਂਚਾ ਕਹਿੰਦਾ ਕਿ 6 ਮਹੀਨੇ SGPC ਦੀਆਂ ਸਰਾਵਾਂ 'ਚ ਰਹੀ ਬੀਬੀ, ਉਹ ਕਹਿੰਦਾ 6 ਮਹੀਨੇ ਰਹੀ ਨੀ, ਇਹ ਝੂਠ ਬੋਲਦੇ ਆ, ਉਲਟਾ ਸਾਡੇ ਮੁਲਾਜ਼ਮਾਂ ਨੂੰ ਵਰਤਿਆ ਗਿਆ, ਸਾਡੇ ਮੁਲਾਜ਼ਮਾਂ ਨੇ ਉਹਨਾਂ ਦੇ ਹੱਕ ਵਿੱਚ ਜਾ ਕੇ ਸਰਕਾਰ ਦੇ ਹੱਕ ਵਿੱਚ ਜਾ ਕੇ ਸਾਡੇ ਰਿਕਾਰਡ ਨਾਲ ਛੇੜਛਾੜ ਕੀਤੀ। ਇੱਕ ਨਵੀਂ ਚੀਜ਼ ਆ ਗਈ ਹੈ, ਮੈਂ ਪਹਿਲੇ ਦਿਨ ਹੀ ਜ਼ਿਕਰ ਕੀਤਾ ਸੀ ਜਦੋਂ 4 ਮੈਂਬਰੀ ਟੀਮ ਬਣਾਈ ਸੀ ਕਿ ਪੰਜਾਬ ਜਾਂ ਭਾਰਤ ਦੇ ਬੜੀ ਜਿਹੜੇ ਅਦਭੁਤ ਜਿਹੇ ਹਾਲਾਤ ਕਈ ਵਾਰੀ ਬਣ ਜਾਂਦੇ ਆ, ਜਿਹੜੇ ਜੁਰਮ ਕਰਨ ਵਾਲੇ ਲੋਕ ਹੁੰਦੇ ਨੇ, ਜਿਹਨਾਂ ਦੇ ਉੱਪਰ ਉਂਗਲ ਉੱਠਦੀ ਹੈ, ਜਿਹਨਾਂ ਤੇ ਦੋਸ਼ ਲੱਗਦੇ ਆ, ਉਹ ਆਪ ਹੀ ਜਾਂਚ ਅਫਸਰ ਬਣ ਜਾਂਦੇ ਆ। ਹਾਲਾਂਕਿ ਐਡਵੋਕੇਟ ਧਾਮੀ ਹੋਣਾ ਨੇ ਇਹ ਵੀ ਗੱਲ ਆਖੀ ਕਿ ਜੇ ਤੁਹਾਨੂੰ ਸਾਡੇ ਤੇ ਯਕੀਨ ਨਹੀਂ, ਸਾਨੂੰ ਕਹਿੰਦੇ ਪੰਜਾਬ ਪੁਲਿਸ ਤੇ ਯਕੀਨ ਨਹੀਂ, ਪੰਜਾਬ ਸਰਕਾਰ ਤੇ ਯਕੀਨ ਨਹੀਂ, ਇਸ ਕਰਕੇ ਜਾਂਚ CBI ਤੋਂ ਕਰਾ ਲਓ। ਹੁਣ CBI ਤੋਂ ਪੰਜਾਬ ਸਰਕਾਰ ਨਹੀਂ ਮੰਨਦੀ। ਔਰ ਮੈਂ ਹੋਰ ਦੱਸਾਂ, ਜਿੱਥੇ SGPC ਨੇ ਤੇ ਕਲੀਨ ਚੈੱਕ ਦੇ ਲਈ ਆਪਣੇ ਆਪ ਨੂੰ, ਦੂਜੇ ਪਾਸੇ ਭੁੱਲਰ ਸਾਹਿਬ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਕਸਮੈਨ ਹੈ ਉਹਨਾਂ ਨੇ ਵੀ ਇੱਕ ਪ੍ਰੈਸ ਵਾਰਤਾ ਕੀਤੀ। ਉਹ ਕਹਿੰਦੇ ਜੀ ਗੱਲ ਇਹ ਹੈ SGPC ਨੇ 15 ਦਿਨਾਂ ਦੇ ਵਿੱਚ ਮੈਨੂੰ ਦੱਸੋ ਕੀਤਾ ਕੀ ਹੈ, ਜਿਹੜੇ ਰਜਿਸਟਰਾਂ ਦਾ ਜ਼ਿਕਰ ਕਰ ਰਹੇ ਆ, ਜਿਹੜੇ ਰਿਕਾਰਡ ਦਾ ਜ਼ਿਕਰ ਕਰ ਰਹੇ ਆ, ਫਲਾਨੇ ਕਮਰੇ 'ਚ ਫਲਾਨੇ ਦਿਨ ਬੀਬੀ ਰਹੀ, ਉਹ ਤੇ ਕਹਿੰਦੇ 15-20 ਮਿੰਟ ਦੀ ਗੱਲ ਹੈ, 2 ਘੰਟੇ ਲੱਗ ਜਾਣਗੇ, 5 ਘੰਟੇ ਲੱਗ ਜਾਣਗੇ, 7 ਘੰਟੇ ਲੱਗ ਜਾਣਗੇ, ਦੱਸੋ 15 ਦਿਨਾਂ 'ਚ ਆਹ ਜਾਂਚ ਕੀਤੀ ਹੈ। ਕਹਿੰਦੇ 1 ਲੱਖ ਰੁਪਈਆ ਇਹਨਾਂ ਨੇ ਬੀਬੀ ਨੂੰ ਦਿੱਤਾ ਤੇ ਦਿੱਤਾ ਹੀ ਕਿਉਂ ਹੈ। ਕਹਿੰਦੇ ਕੀ ਹੈ, ਕਹਿੰਦੇ ਅਸੀਂ ਬੀਬੀ ਨੂੰ ਇਲਾਜ ਲਈ ਦਿੱਤਾ ਹੈ, ਜਦ ਇਹਨਾਂ ਦੇ ਆਪਣੇ ਹਸਪਤਾਲ ਹੈ SGPC ਦੇ, ਉੱਥੇ ਇਲਾਜ ਕਰਾਉਂਦੇ, ਇਹਨਾਂ ਨੇ ਪੈਸੇ ਕਿਉਂ ਦਿੱਤੇ ਹੈ, ਉਹਨਾਂ ਨੇ ਇਹ ਉਂਗਲਾਂ ਖੜੀਆਂ ਕਰ ਦਿੱਤੀਆਂ। ਔਰ ਇਹਦੇ ਵਿੱਚ ਆਮ ਆਦਮੀ ਪਾਰਟੀ ਨੇ ਬੜਾ ਸਿੱਧਾ ਕਿਹਾ ਹੈ ਕਿ ਅਸਲ ਵਿੱਚ ਜਿਹੜੀ ਹੁਣ ਰਿਕਾਰਡ ਛੇੜਛਾੜ ਦੀ ਗੱਲ ਕੀਤੀ ਜਾ ਰਹੀ ਹੈ, ਬੇਸਿਕਲੀ ਕਹਿੰਦੇ ਕਿ SGPC ਹੁਣ ਸਾਰਾ ਭਾਂਡਾ ਆਪਣੇ ਮੈਨੇਜਰ ਦੇ ਸਿਰ ਤੇ ਭੰਨਣਾ ਚਾਹੁੰਦੀ ਹੈ ਤੇ ਆਪ ਇਸ ਮਸਲੇ 'ਚ ਆਪਣੇ ਆਪ ਨੂੰ ਕਲੀਨ ਚਿੱਟ ਦੇਣਾ ਚਾਹੁੰਦੀ ਹੈ। ਤੇ ਉਹ ਕਹਿੰਦੇ ਅਸੀਂ ਹੁਣ ਨਹੀਂ ਦੇਣਾ, ਪੰਜਾਬ ਪੁਲਿਸ ਦੀ ਜਾਂਚ ਚੱਲ ਰਹੀ ਹੈ, ਬਹੁਤ ਸਾਰੇ ਤੱਥ ਸਾਡੇ ਕੋਲ ਆ ਗਏ ਆ ਤੇ ਆਉਣ ਵਾਲੇ ਸਮੇਂ 'ਚ ਕਹਿੰਦੇ ਵੱਡੇ ਖੁਲਾਸੇ ਕਰਾਂਗੇ। ਹੁਣ ਦੇਖਦੇ ਹਾਂ ਭਾਈ ਆਉਣ ਵਾਲੇ ਸਮੇਂ 'ਚ ਪੰਜਾਬ ਪੁਲਿਸ ਜਾਂ ਆਮ ਆਦਮੀ ਪਾਰਟੀ ਜਿਹੜੀ ਪੰਜਾਬ 'ਚ ਸਰਕਾਰ ਹੈ ਉਹ ਕੀ ਖੁਲਾਸੇ ਕਰਦੀ ਹੈ।
0: ਜਿਹੜਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਤੇ ਰਮੇਸ਼ ਜੀ ਇੱਕ ਟੂੰ ਟੂੰ ਵਾਲੀ ਬੀਬੀ ਦੀ ਵੀਡੀਓ ਬੜੀ ਵਾਇਰਲ ਹੋਈ ਸੀ ਕਿ ਭਾਈ ਟੂੰ ਟੂੰ ਹੋ ਗਈ, ਨਿਆਰਾ ਆ ਗਿਆ, ਤੇ ਫਿਰ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਬੁਲਾਇਆ। ਕਿ ਇਹ ਉਹਨਾਂ ਦੇ ਕੋਈ ਪਿੰਡ ਦੇ ਨੇ ਜਾਂ ਰਿਸ਼ਤੇਦਾਰ ਆ ਜੀ ਉਹ ਬੀਬੀ ਜਿਹੜੀ ਕਹਿ ਰਹੀ ਹੈ ਸਰਵਨ ਪੁੱਤ ਮੇਰਾ?
1: ਦੇਖੋ ਗੱਲ ਇਹ ਹੈ, ਹੁਣ ਗੱਲ ਇਹ ਕਿ ਤੁਸੀਂ ਵੀ ਟਿੱਚਰਾਂ ਕਰਦੇ ਹੋ, ਭਗਵੰਤ ਮਾਨ ਤੇ ਸਾਰੇ ਰਿਸ਼ਤੇਦਾਰ ਹੈ, ਭਗਵੰਤ ਮਾਨ ਦਾ ਰਿਸ਼ਤੇਦਾਰ ਕਿਹੜਾ ਨਹੀਂ ਹੈ? ਪੰਜਾਬ ਦੀ ਜਿਹੜੇ ਮਰਜ਼ੀ ਪਾਸੇ ਨੂੰ ਉਂਗਲ ਕਰ ਲਓ, ਪੰਜਾਬ ਨੂੰ ਛੱਡੋ, ਉੱਥੇ ਕਹਿੰਦਾ ਭਾਈ ਕੀ ਟੋਰਾਂਟੋ ਤੇ ਕੀ ਅੰਟਾਰੀਓ ਤੇ ਕੀ ਆਸਟ੍ਰੇਲੀਆ ਤੇ ਕੀ BC ਤੇ ਕੀ ਅਮਰੀਕਾ, ਮੇਰੇ ਤੇ ਕਹਿੰਦੇ ਸਾਰੇ ਰਿਸ਼ਤੇਦਾਰ, ਸਾਰਾ ਪੰਜਾਬ ਮੇਰਾ ਆਪਣਾ, ਪੰਜਾਬ ਦੀਆਂ ਧੀਆਂ ਮੇਰੀਆਂ ਧੀਆਂ, ਪੰਜਾਬ ਦੀਆਂ ਮਾਵਾਂ ਮੇਰੀਆਂ ਮਾਵਾਂ। ਉਹ ਜਿਸ ਬੀਬੀ ਦਾ ਤੁਸੀਂ ਜ਼ਿਕਰ ਛੇੜ ਲਿਆ ਹੁਣ ਟੂੰ ਟੂੰ ਵਾਲੀ ਬੀਬੀ, ਉਹ ਵਾਕਿਆ ਬੜਾ ਨਾ, ਜਿਹੜਾ ਅਸੀਂ ਲਗਾਤਾਰ ਕਈ ਵਾਰ ਵੱਖ ਵੱਖ ਸ਼ਬਦਾਂ 'ਚ ਮੇਰੇ ਵਰਗੇ ਪੱਤਰਕਾਰ ਕਹਿੰਦੇ ਆ ਕਿ ਭਾਰਤ ਜਾਂ ਪੰਜਾਬ ਦੀ ਸਿਆਸਤ ਬੜੇ ਅਜੀਬੋ ਗਰੀਬ ਹਾਲਾਤਾਂ ਦੇ ਵਿੱਚੋਂ ਦੀ ਨਿਕਲ ਰਹੀ ਹੈ। ਉਹ ਹਾਲਾਤਾਂ 'ਚ ਅਸੀਂ ਜ਼ਿਕਰ ਕਰਦੇ ਹੋਣੇ ਕਿ ਇੱਥੋਂ ਦੀਆਂ ਸਿਆਸੀ ਪਾਰਟੀਆਂ ਨੇ ਇੱਕ ਨਵਾਂ ਢੰਗ ਲੱਭ ਲਿਆ ਕਿ ਕਿਸ ਢੰਗ ਦੇ ਨਾਲ ਅਸੀਂ ਸੋਸ਼ਲ ਮੀਡੀਆ ਨੂੰ ਆਪਣੇ ਹੱਕ 'ਚ ਵਰਤਣਾ ਹੈ, ਕਿਸ ਢੰਗ ਦੇ ਨਾਲ ਅਸੀਂ ਮਸ਼ਹੂਰੀ ਕਰਕੇ ਆਪਣੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨਾ ਹੈ। ਇਹ ਪੂਰੇ ਭਾਰਤ ਦੀ ਸਿਆਸੀ ਕਹਾਣੀ ਇਸ ਵੇਲੇ ਬਹੁਤ ਵੱਡੇ ਪੱਧਰ 'ਤੇ ਹੈ। ਔਰ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇਸ ਮਾਮਲੇ 'ਚ ਬਾਕੀ ਸਿਆਸੀ ਪਾਰਟੀਆਂ ਨਾਲੋਂ ਕਾਫ਼ੀ ਅੱਗੇ ਹੈ। ਕਾਰਨ ਦੋ ਹੈ। ਇੱਕ ਤੇ ਸੁੱਖ ਦੇ ਨਾਲ ਉਹਨਾਂ ਨੂੰ ਇਸ ਮਸਲੇ ਦੀ ਸਿਆਸਤ ਸੋਹਣੀ ਕਰਨੀ ਆ ਗਈ ਹੈ, ਦੂਜਾ ਭਾਈ ਸਰਕਾਰ ਹੈ ਤੇ ਸਰਕਾਰ ਕੋਲ ਸਰਕਾਰੀ ਮਸ਼ੀਨਰੀ ਹੁੰਦੀ ਹੈ। ਹੁਣ ਜਿਸ ਬੀਬੀ ਦਾ ਤੁਸੀਂ ਜ਼ਿਕਰ ਕੀਤਾ ਹੈ, ਟੂੰ ਟੂੰ ਵਾਲੀ ਬੀਬੀ, ਇੱਕ ਬਜ਼ੁਰਗ ਬੀਬੀ, ਆ ਜਿਹੜੀ ਅਸੀਂ ਕਹਿ ਸਕਦੇ ਦੋ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਜੱਫੀਆਂ ਪਾ ਕੇ ਆਈ ਹੈ, ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਆਨੰਦ ਆ ਗਿਆ, ਠੰਡ ਪੈ ਗਈ ਇਸ ਬੀਬੀ ਨੂੰ ਮਿਲ ਕੇ। ਉਹ ਕਹਾਣੀ ਇਹ ਆ ਕਿ ਬੀਬੀ ਬਾਰੇ ਜੋ ਤੇ ਆਮ ਆਦਮੀ ਪਾਰਟੀ ਨੇ ਹੁਣ ਤੱਕ ਦੱਸਿਆ, ਜੋ ਪੇਸ਼ ਕੀਤਾ, ਉਹ ਕਹਿੰਦੇ ਜੀ ਕਿ ਇੱਕ ਸਧਾਰਨ ਪਿੰਡ ਕਿਸੇ ਪਿੰਡ ਦੀ ਬਜ਼ੁਰਗ ਔਰਤ ਹੈ, ਇੱਕ ਬਿਲਕੁਲ ਸਧਾਰਨ ਪਰਿਵਾਰ ਦੀ ਹੈ। ਔਰ ਇਹ ਬੀਬੀ ਸੋਸ਼ਲ ਮੀਡੀਆ ਤੇ ਭੋਰਾ ਕ ਨਜ਼ਰ ਆਈ, ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਨਾਲ ਮੁਲਾਕਾਤ ਹੋ ਜਾਂਦੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਉਸ ਬਜ਼ੁਰਗ ਬੀਬੀ ਨੂੰ ਮਿਲ ਕੇ ਬੜਾ ਖੁਸ਼ ਹੁੰਦੇ ਹੈ। ਉਹਨੂੰ ਇਹ ਇੰਝ ਪੇਸ਼ ਕੀਤਾ ਗਿਆ ਕਿ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੀ ਕਿਸੇ ਬਜ਼ੁਰਗ ਮਾਤਾ ਨੂੰ ਸੱਦ ਕੇ ਘੁੱਟ ਕੇ ਜੱਫੀ ਪਾਈ ਹੋਵੇ, ਬੜਾ ਵੱਡਾ ਫਰਜ਼ ਨਿਭਾਇਆ ਹੋਵੇ। ਹੁਣ ਦੂਜਾ ਸੱਚ ਕੀ ਹੈ? ਭੁੱਲਰ ਸਾਹਿਬ, ਸੱਚ ਇਹ ਹੈ ਕਿ ਜਿਹੜੀ ਉਹ ਬੀਬੀ ਹੈ ਜਿਹਨੂੰ ਟੂੰ ਟੂੰ ਵਾਲੀ ਬੀਬੀ ਆਖਦੇ ਹੈ, ਉਹ ਠੀਕ ਹੈ ਬਜ਼ੁਰਗ ਮਾਤਾ ਹੈ, ਪਰੰਤੂ ਉਹ ਬਜ਼ੁਰਗ ਮਾਤਾ ਵੀ ਸੋਸ਼ਲ ਮੀਡੀਆ ਇਨਫਲੂਐਂਸਰ ਤਾਂ ਨਹੀਂ ਕਹਿ ਸਕਦੇ, ਪਰੰਤੂ ਸੋਸ਼ਲ ਮੀਡੀਆ ਦੇ ਉੱਪਰ ਉਹਨੂੰ ਲੱਖਾਂ ਲੋਕ ਫੋਲੋ ਕਰਨ ਵਾਲੇ ਹੈ। ਲੱਖਾਂ ਲੋਕ ਜਿਹੜੇ ਉਸ ਬਜ਼ੁਰਗ ਬੀਬੀ ਨੂੰ ਫੋਲੋ ਕਰਨ ਵਾਲੇ ਹੈ, ਕੁਦਰਤੀ ਹੈ ਕਿ ਉਹ ਵੀ ਸੋਸ਼ਲ ਮੀਡੀਆ ਦੀ ਇੱਕ ਢੰਗ ਦੀ ਬਜ਼ੁਰਗ ਕਲਾਕਾਰ ਹੈ। ਉਸ ਬਜ਼ੁਰਗ ਕਲਾਕਾਰ ਨੂੰ ਭਗਵੰਤ ਮਾਨ ਵਾਲਾ, ਜਿਹੜਾ ਭਗਵੰਤ ਮਾਨ ਜੀ ਦਾ ਕਲਾਕਾਰ ਹੈ ਜਾਂ ਉਹਨਾਂ ਦੇ ਅੰਦਰ ਬੈਠਾ ਕਲਾਕਾਰ ਹੈ, ਉਸ ਕਲਾਕਾਰ ਨੇ ਵੋਟਾਂ ਦੇ ਮਾਧਿਅਮ ਤੋਂ ਮੁਲਾਕਾਤ ਕੀਤੀ ਹੈ। ਜੇ ਅਸੀਂ ਉਹਨੂੰ ਇਹ ਕਹੀਏ ਕਿ ਕਿਸੇ ਬਜ਼ੁਰਗ ਨੂੰ ਪੰਜਾਬ ਦੇ ਨੂੰ ਭਗਵੰਤ ਮਾਨ ਮਿਲਿਆ, ਬਿਲਕੁਲ ਨਹੀਂ। ਇੱਕ ਸਿਆਸੀ ਕਲਾਕਾਰ ਨੇ ਪੰਜਾਬ ਦੀ ਬਜ਼ੁਰਗ ਕਲਾਕਾਰ ਮਾਤਾ ਦੇ ਨਾਲ ਜੱਫੀਆਂ ਪਾ ਕੇ ਲੋਕਾਂ ਨੂੰ ਕਿਤੇ ਨਾ ਕਿਤੇ ਆਕਰਸ਼ਿਤ ਕਰਨ ਦਾ ਆਪਣੇ ਵਾਲੇ ਪਾਸੇ ਯਤਨ ਕੀਤਾ। ਇਸ ਤੋਂ ਵੱਧ ਕੋਈ ਉਹਦੇ ਵਿੱਚ ਇਹ ਨਹੀਂ ਅਸੀਂ ਕਹਿ ਸਕਦੇ ਕਿ ਬਹੁਤ ਵੱਡਾ ਕੋਈ ਫਰਜ਼ ਪੰਜਾਬ ਦੀ ਸਰਕਾਰ ਨੇ ਜਾਂ ਮੁੱਖ ਮੰਤਰੀ ਨੇ ਨਿਭਾਇਆ।
0: ਟੂੰ ਟੂੰ ਦੀ ਪ੍ਰਮੋਸ਼ਨ ਜਿਹੜੀ ਫਿਰ ਦੁਨੀਆ ਗਲੋਬਲ ਲੈਵਲ ਤੇ ਪਹੁੰਚ ਗਈ ਜੀ, ਤੇ ਇੱਕ ਨਾ ਰਮੇਸ਼ ਜੀ ਹੋਰ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੇ ਸੀ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੀ ਡੋਰ ਟੂ ਡੋਰ ਕੈਂਪੇਨ ਆ, ਉਹ ਇੱਕ ਫਾਰਮ ਜਿਹਾ ਭਰਦੇ ਨੇ ਗੇਟ ਤੇ ਜਾ ਕੇ, ਪੁੱਛਦੇ ਨੇ ਕਿ ਜੀ ਤੁਹਾਨੂੰ ਬਿਜਲੀ ਦਾ ਬਿੱਲ ਆ ਰਿਹਾ? ਨਹੀਂ ਆ ਰਿਹਾ। ਤੁਸੀਂ ਧਾਮਾਂ ਦੀ ਯਾਤਰਾ ਕੀਤੀ ਤਾਂ ਉਹ ਲਿਖ ਲੈਂਦੇ ਨੇ, ਤੁਸੀਂ ਆਮ ਆਦਮੀ ਕਲੀਨਿਕ ਤੋਂ ਦਵਾਈ ਲਿੱਤੀ, ਸਰਕਾਰੀ ਸਕੂਲ, ਬੱਸਾਂ ਦੇ ਕਿਰਾਏ, ਟੂੰ ਟੂੰ ਹੋ ਰਹੀ ਆ ਤੁਹਾਡੇ ਫੋਨ 'ਚ, ਇੱਦਾਂ ਦੇ ਸਵਾਲ ਪੁੱਛੇ ਜਾਂਦੇ ਨੇ। ਸੋ ਹਾਂ ਜਾਂ ਨਾ ਦੇ ਵੱਲੋਂ ਜਵਾਬ ਦਿੱਤੇ ਜਾਂਦੇ ਨੇ। ਐਟ ਦਾ ਐਂਡ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਜੀ ਵੀ ਦੇਖੋ ਜੀ ਤੁਹਾਡੀ ਆਮ ਆਦਮੀ ਸਰਕਾਰ ਕਰਕੇ 2 ਲੱਖ ਤੁਹਾਡਾ ਸਾਲ ਦਾ ਬਚ ਰਿਹਾ ਹੈਗਾ। ਹੁਣ ਇਹ 2 ਲੱਖ ਆ ਕਿੱਥੋਂ ਰਿਹਾ, ਕਿਹਦੀ ਜੇਬ 'ਚ ਜਾ ਰਿਹਾ, ਇਹਦੇ ਬਾਬਤ ਵੀ ਦੱਸਿਓ। ਅਤੇ ਦੂਜਾ, ਇਹ ਡੋਰ ਟੂ ਡੋਰ ਕੈਂਪੇਨ ਲਈ ਹੁਣ ਅਕਾਲੀ ਦਲ ਵੀ ਆ ਰਿਹਾ ਜੀ, ਉਹਨਾਂ ਨੇ ਵੀ ਕੀਤੇ ਸ਼ੁਰੂ?
1: ਦੇਖੋ, ਅਕਾਲੀ ਦਲ ਦਾ ਤੁਸੀਂ ਜ਼ਿਕਰ ਕੀਤਾ, ਅਕਾਲੀ ਦਲ ਨੇ ਵੀ ਅੱਜ ਤੋਂ ਡੋਰ ਟੂ ਡੋਰ ਮੁਹਿੰਮ ਸ਼ੁਰੂ ਕੀਤੀ ਹੈ ਕਿ ਅਸੀਂ ਲੋਕਾਂ 'ਚ ਜਾਵਾਂਗੇ। ਇੱਕ ਪਾਸੇ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਪਿਛਲੇ ਮਹੀਨੇ 18 ਤਰੀਕ ਤੋਂ ਡੋਰ ਟੂ ਡੋਰ, ਭਗਵੰਤ ਮਾਨ ਸਰਕਾਰ ਦਾ ਮੁਨਾਫਾ ਜਿਹਨੂੰ ਤੁਸੀਂ ਸ਼ਬਦਾਂ 'ਚ ਜ਼ਿਕਰ ਕੀਤਾ ਕਿ ਇੰਨਾ ਤੁਹਾਨੂੰ ਫਾਇਦਾ ਹੋ ਗਿਆ, ਉਹਨੂੰ ਨਾਮ ਹੀ ਉਹਨਾਂ ਨੇ ਦੇ ਦਿੱਤਾ ਕਿ ਮਾਨ ਸਰਕਾਰ ਦਾ ਮੁਨਾਫਾ। ਉਹ ਘਰਾਂ 'ਚ ਜਾ ਕੇ ਇਹਨਾਂ ਦੇ ਜਿਹੜੇ ਵਲੰਟੀਅਰ ਹੈ ਵੱਡੇ ਪੱਧਰ ਤੇ ਲੋਕਾਂ ਨੂੰ ਦੱਸ ਰਹੇ ਹੈ ਕਿ ਭਾਈ ਸਾਡੀ ਸਰਕਾਰ ਨੇ ਤੁਹਾਡਾ 2 ਲੱਖ ਵਿਚਾਰਤਾ, 1.5 ਲੱਖ ਵਿਚਾਰਤਾ। ਉਹਦੇ ਵਿੱਚ ਅੰਕੜੇ ਉਹੀ ਹੈ ਕਿ ਦੇਖੋ ਜੀ ਅਸੀਂ 10 ਲੱਖ ਦਾ ਜਿਹੜਾ ਕਾਰਡ ਦਿੱਤਾ, ਜੇ ਉਸ 10 ਲੱਖ ਦੇ ਕਾਰਡ 'ਚੋਂ ਤੁਸੀਂ ਮੰਨ ਲਓ 5 ਸਾਲਾਂ 'ਚ ਇੰਨਾ ਕੁ ਇਲਾਜ ਵੀ ਕਰਾ ਲਓ, ਇੰਨੇ ਪੈਸੇ ਹੋ ਗਏ, ਅਸੀਂ ਬਿਜਲੀ ਦਾ ਬਿੱਲ ਤੁਹਾਡਾ ਮੁਫ਼ਤ ਕਰਤਾ, ਜੇ ਤੁਹਾਡੇ ਇੰਨੇ ਬਿੱਲ ਨਹੀਂ ਆਉਂਦੇ ਤੇ ਇੰਨੇ ਪੈਸੇ ਇਹ ਜੋੜ ਦਿੱਤੇ, ਮੁਹੱਲਾ ਕਲੀਨਿਕ ਦੇ ਇੰਨੇ ਜੋੜ ਦਿੱਤੇ, ਜਿਹੜਾ ਅਸੀਂ 1500 ਤੁਹਾਨੂੰ ਦੇ ਰਹੇ ਉਹ ਜੋੜ ਦਿੱਤੇ ਹੈ, ਘੁਮਾ ਫਰਾ ਕੇ ਜੀ ਤੁਹਾਡੇ ਵਿਦਿਆਰਥੀ ਬੱਚੇ ਬਜੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਉਹਨਾਂ ਨੂੰ ਆਹ ਮੁਹਿੰਮ ਹੈ। ਇੱਕ ਥੈਲੀ ਵੀ ਦਿੰਦੇ ਆ ਭਗਵੰਤ ਮਾਨ ਦੀ ਫੋਟੋ ਵਾਲੀ, ਜਿਹਦੇ ਵਿੱਚ ਸਰੋਂ ਦੇ ਤੇਲ ਦੀ ਬੋਤਲ ਹੈ, ਜਿਹਦੇ ਵਿੱਚ ਛੋਲਿਆਂ ਦੀ ਦਾਲ ਹੈ, ਜਿਹ 'ਚ ਹਲਦੀ ਹੈ, ਜਿਹਦੇ ਵਿੱਚ ਨਮਕ ਹੈ, ਇੱਕ ਅੱਧੀ ਚੀਜ਼ ਹੋਰ ਹੈ, ਚਾਹ ਪੱਤੀ ਹੈ, ਖੰਡ ਹੈ, ਉਹ ਵੀ ਵਿੱਚ ਜੋੜ ਰਹੇ ਹੈ। ਭਾਵ ਕਿ ਘੁਮਾ ਫਰਾ ਕੇ 2 ਲੱਖ ਦੇ ਕਰੀਬ ਕਿਸੇ ਪਰਿਵਾਰ ਨੂੰ ਕਹਿੰਦੇ 1.5 ਲੱਖ ਦਾ ਤੇ ਕਿਸੇ ਪਰਿਵਾਰ ਨੂੰ 3 ਲੱਖ ਦਾ, 2 ਲੱਖ ਦਾ ਕਹਿੰਦੇ ਮੁਨਾਫਾ ਦਿੱਤਾ। ਹੁਣ ਭਗਵੰਤ ਮਾਨ ਸਰਕਾਰ ਪਿਛਲੇ ਮਹੀਨੇ 18 ਤਰੀਕ ਤੋਂ ਇਸ ਗੱਲ ਦਾ ਪ੍ਰਚਾਰ ਕਰ ਰਹੀ ਹੈ ਉਸੇ ਤਰਜ ਤੇ, ਪਰੰਤੂ ਇਹਦੇ ਉਲਟ ਅੱਜ ਅਕਾਲੀ ਦਲ ਮੈਦਾਨ 'ਚ ਨਿਕਲਿਆ। ਅਕਾਲੀ ਦਲ ਇਹ ਦੱਸ ਰਿਹਾ ਕਿ ਇਸ ਸਰਕਾਰ ਨੇ ਤੁਹਾਡਾ ਨੁਕਸਾਨ ਕੀ ਕੀਤਾ ਇਸ 4.5 ਸਾਲ ਦੇ ਵਿੱਚ। ਉਹ ਕਹਿੰਦੇ ਵੇਖ ਲਓ, ਬੀਬੀਆਂ ਨਾਲ ਲਾਰਾ ਲਾਇਆ ਸੀ 1500 ਜਾਂ 1000 ਰੁਪਏ ਦਿੱਤਾ, ਕਹਿੰਦਾ ਕੇਵਲ ਜੇ ਤੁਹਾਨੂੰ 6 ਮਹੀਨਿਆਂ ਦਾ ਹੈ ਤੇ ਲਾਰਾ ਲਾਇਆ ਸੀ 5 ਸਾਲਾਂ ਦਾ, ਕਿੰਨੀ ਵੱਡੀ ਠੱਗੀ ਹੋ ਗਈ, ਤੁਹਾਨੂੰ ਤੇ 1 ਲੱਖ ਰੁਪਏ ਦਾ ਘਾਟਾ ਪਾ ਦਿੱਤਾ। ਪਾਪ ਕੀ ਬਿਲਕੁਲ ਉਲਟ ਅਕਾਲੀ ਦਲ ਹੀ ਮੈਦਾਨ 'ਚ ਨਿਕਲਿਆ। ਔਰ ਇਸ ਸਾਰੇ ਦੇ ਵਿੱਚ ਜਿਹੜੀ ਸਭ ਤੋਂ ਹੈਰਾਨੀਜਨਕ ਚੀਜ਼ ਸਾਹਮਣੇ ਆਈ ਹੈ, ਜਿਹੜਾ ਮੈਂ ਜ਼ਿਕਰ ਕੀਤਾ ਹੁਣੇ, ਕਿ ਇਸ ਸਰਕਾਰ ਨੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ, ਇਸ ਸਰਕਾਰ ਨੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਕੇ, ਇਸ ਸਰਕਾਰ ਨੇ ਜੋ ਸਮੇਂ ਦੇ ਸੰਦਰਭ ਵਿੱਚ ਜੋ ਚੀਜ਼ਾਂ ਹੁੰਦੀਆਂ ਨੇ

0: ਸਾਡੇ ਘਰ ਆਇਆ ਅਧਿਆਪਕ, ਜਦੋਂ ਸਵਾਲ ਪੁੱਛਦਾ ਸੀ ਉਹ ਸਵਾਲ ਹੂਬਹੂ ਉਹੀ ਸੀ ਜੋ ਟ੍ਰੇਨਿੰਗ 'ਚ ਦੱਸੇ ਗਏ ਸੀ। ਉਹ ਸਵਾਲਾਂ ਦੀ ਤਰਤੀਬ ਇਹੋ ਜਿਹੀ ਸੀ ਕਿ ਤੁਸੀਂ ਲਗਭਗ 90% ਹਾਂ ਹੀ ਕਹਿਣਾ ਸੀ ਕਿ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਪੰਜਾਬੀਆਂ ਲਈ ਚੰਗੀ ਚੀਜ਼ ਹੈ। ਲੋਕ ਕਹਿੰਦੇ ਹਾਂਜੀ ਚੰਗੀ ਚੀਜ਼ ਹੈ। ਕਿ ਬਿਜਲੀ ਦਾ ਬਿੱਲ ਜੇ ਸਰਕਾਰ ਨੇ ਮਾਫ਼ ਕਰ ਦਿੱਤਾ ਕੋਈ ਮਾੜਾ ਫੈਸਲਾ ਤਾਂ ਨਹੀਂ ਲਿਆ? ਉਹ ਕਹਿੰਦੇ ਜੀ ਨਹੀਂ ਲਿਆ। ਕਿ ਜੇ ਔਰਤਾਂ ਨੂੰ 1000 ਰੁਪਏ ਮਿਲ ਜਾਣ ਚੰਗੀ ਗੱਲ ਤੇ ਮਾੜੀ ਚੀਜ਼ ਕਹਿੰਦੇ ਚੰਗੀ ਗੱਲ ਹੈ? ਭਾਰਤੀ ਏਦਾਂ ਦਾ ਸਰਵੇ ਕਰਾਇਆ ਸੀ, ਉਹਦੇ ਵਿੱਚ ਵੱਡੀ ਦੇਖੋ ਕਿੱਡੀ ਵੱਡੀ ਤਾਦਾਦ ਦੇ ਵਿੱਚ ਅਧਿਆਪਕ ਤੈਨਾਤ ਕੀਤੇ ਤੇ 90% ਕੁਛ ਪਾਤਾ ਵੱਡੇ ਪੱਧਰ ਤੇ। ਹੁਣ ਇਹ ਜਿਹੜਾ ਪੰਜਾਬ ਦੇ ਵਿੱਚ ਤਾਜ਼ਾ ਤਰੀਨ ਹੈ, ਅਕਾਲੀ ਦਲ ਨੇ ਸ਼ੁਰੂ ਕੀਤਾ, ਤੁਸੀਂ 2-4 ਦਿਨ ਰੋਕੋ, ਕਾਂਗਰਸ ਨੇ ਸ਼ੁਰੂ ਕਰਨਾ, ਭਾਰਤੀ ਜਨਤਾ ਪਾਰਟੀ ਆਪਣੇ ਢੰਗ ਦੇ ਨਾਲ ਲੱਗੀ ਹੈ। ਇੱਕ ਸਿਆਸੀ ਕਹਾਣੀ ਹੈ ਜਿਹੜੀ ਇਸ ਵੇਲੇ ਵੋਟਾਂ ਬਟੋਰਨ ਦੇ ਢੰਗ ਦੇ ਨਾਲ ਪੰਜਾਬ ਦੇ ਵਿੱਚ ਸ਼ੁਰੂ ਹੋਈ ਹੈ। ਔਰ ਇਹਦੇ ਵਿੱਚ ਸਭ ਤੋਂ ਵਿਸ਼ੇਸ਼ ਮੈਂ ਨਾਲ ਹੋਰ ਜੋੜ ਦੇਵਾਂ, ਗੱਲ ਇੱਥੇ ਤੱਕ ਨਹੀਂ, ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਘਰਾਂ ਵਿੱਚ ਜਾ ਕੇ ਭੁੱਲਰ ਸਾਹਿਬ ਇਹ ਦੱਸ ਰਹੇ ਕਿ ਭਾਈ ਤੁਹਾਨੂੰ ਆਹ ਲਾਭ ਮਿਲ ਗਿਆ, ਇੱਕ ਦਸਤਾਵੇਜ਼, ਇੱਕ ਡਾਕੂਮੈਂਟ, ਇੱਕ ਕਾਗਜ਼ ਹੱਥ ਵਿੱਚ ਫੜਿਆ ਕਿ ਤੁਸੀਂ ਵੋਟ ਕਿਹਨੂੰ ਪਾਉਣੀ ਹੈ। ਉਹਦੇ ਵਿੱਚ ਸਭ ਤੋਂ ਪਹਿਲਾ ਸ਼ਬਦ ਹੈ ਕਿ ਮੈਂ ਕਸਮ ਖਾਂਦਾ ਹਾਂ ਕਿ ਮੈਂ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਵੋਟ ਪਾਵਾਂਗਾ। ਭਾਰਤੀ ਲੋਕਾਂ ਨੂੰ ਕਸਮਾਂ ਖਲਾਈਆਂ ਜਾ ਰਹੀਆਂ, ਹੁਣ ਉਹ ਵੀ ਪੰਜਾਬ 'ਚ ਇਸ਼ੂ ਬਣ ਗਿਆ ਕਿ ਭਾਈ ਇੱਥੇ ਚੋਣ ਕਮਿਸ਼ਨ ਤੋਂ ਸ਼ਿਕਾਇਤ ਕਰਨੀ ਹੈ? ਕਿਵੇਂ ਕੋਈ ਪਾਰਟੀ ਕਿਸੇ ਨੂੰ ਇਸ ਤਰ੍ਹਾਂ ਕਹਿ ਸਕਦੀ ਵੀ ਕਸਮ ਖਾਓ ਤੇ ਇੱਥੇ ਦਸਤਖਤ ਕਰੋ, ਵੋਟ ਅਸੀਂ ਇਹਨੂੰ ਪਾਉਣੀ ਹੈ? ਸੋ ਇਸ ਵੇਲੇ ਬੜੀ ਇਹ ਵੱਡੀ ਇੱਕ ਪੰਜਾਬ ਦੀ ਅਜੀਬੋ ਗਰੀਬ ਸਿਆਸਤ ਚੱਲ ਰਹੀ ਹੈ ਤੇ ਉਸ ਸਿਆਸਤ ਵਿੱਚ ਆਮ ਆਦਮੀ ਪਾਰਟੀ ਵੋਟਾਂ ਬਟੋਰਨ ਦੇ ਵਿੱਚ ਸਭ ਤੋਂ ਅੱਗੇ ਨਜ਼ਰ ਆ ਰਹੀ ਹੈ।
1: ਸਟੇਜ ਦੇ ਉੱਤੇ ਇਸ਼ਾਰੇ ਵੀ ਹੁੰਦੇ ਨੇ ਕਿ ਭਾਈ ਜੇ ਸਰਕਾਰ ਬਦਲ ਗਈ ਤੁਹਾਡਾ ਬਿਜਲੀ ਦਾ ਬਿੱਲ, ਤੁਹਾਡੇ ਬੱਸਾਂ ਦੇ ਕਿਰਾਏ ਤੇ ਇੱਦਾਂ ਦੀਆਂ ਜਿਹੜੀਆਂ ਸਹੂਲਤਾਂ ਨੇ ਇਹ ਬੰਦ ਹੋ ਸਕਦੀਆਂ ਨੇ। ਇਹ ਸਟੇਜ ਦੇ ਉੱਤੋਂ ਇੱਕ ਤਰ੍ਹਾਂ ਦਾ ਇਸ਼ਾਰੇ ਵੀ ਕੀਤੇ ਜਾਂਦੇ ਨੇ। ਸਟੂਡੀਓ ਦਾ ਨੰਬਰ ਹੈ 416-233-7868। ਜੁੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੇ ਰਮੇਸ਼ ਜੀ ਨਾਲ ਗੱਲਾਂਬਾਤਾਂ ਹੋ ਰਹੀਆਂ ਨੇ ਤੇ ਅਗਲੇ 10 ਮਿੰਟ ਤੁਹਾਡੇ ਸਵਾਲ ਤੇ ਰਮੇਸ਼ ਜੀ ਜਵਾਬ ਦੇਣਗੇ। ਬਸ ਬੇਨਤੀ ਇੰਨੀ ਕੁ ਕਬੂਲ ਕਰਿਓ, ਕੁਐਸਚਨ ਥੋੜ੍ਹਾ ਛੋਟਾ ਰੱਖੀਏ, ਆਪਾਂ 30 ਸੈਕਿੰਡ ਦੇ ਵਿੱਚ ਆਪਾਂ ਕੁਐਸਚਨ ਕਰੀਏ ਤੇ ਜਿਹੜੀ ਟਿੱਪਣੀ ਆ ਉਹ ਰਮੇਸ਼ ਜੀ ਤੇ ਛੱਡ ਦਈਏ ਤੇ ਇਹ ਰਮੇਸ਼ ਜੀ ਦਾ ਕੰਮ ਆ। ਸੋ ਹਰਵਿੰਦਰ ਜੀ ਨੇ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
2: ਸਤਿ ਸ੍ਰੀ ਅਕਾਲ ਭਾਜੀ, ਰਮੇਸ਼ ਜੀ ਨੂੰ ਵੀ ਸਤਿ ਸ੍ਰੀ ਅਕਾਲ। ਰਮੇਸ਼ ਜੀ ਦੇਖੋ, ਜਿਹੜਾ ਹਾਈ ਕੋਰਟ ਨੇ ਹੁਣ CBI ਨੂੰ ਕੇਸ ਦਿੱਤਾ, ਤੁਸੀਂ ਦੱਸੋ ਘਰ ਦੇ ਲਾਣੇਦਾਰ ਨੂੰ ਪਤਾ ਨਾ ਹੋਵੇ ਵੀ ਜੋ ਕੁਛ ਮੇਰੇ ਅੰਡਰ ਹੋ ਰਿਹਾ? ਸਾਰਾ ਕੁਛ ਪਤਾ ਹੁੰਦਾ ਹੈ ਨਾ ਜੀ, ਤੇ ਹੁਣ CMO ਆਫਿਸ ਦਾ ਸਾਰਾ ਕੇਸ ਹਾਈ ਕੋਰਟ ਨੇ ਚੱਕ ਕੇ CBI ਨੂੰ ਦੇਤਾ, ਜਦਕਿ ਇਹਨਾਂ ਨੂੰ ਕਹਿਣਾ ਚਾਹੀਦਾ, ਆਪਾਂ ਦੇ ਪਾਰਟੀ ਕਹਿੰਦੇ ਅਸੀਂ ਤਾਂ ਰਿਸ਼ਵਤ ਦੇ ਖਿਲਾਫ਼ ਹਾਂ, ਵੀ ਇਹ ਕਹਿਣ ਹਾਂ ਠੀਕ ਹੈ ਜੀ ਕਰ ਲਓ ਸਾਨੂੰ ਕੋਈ ਫਰਕ ਨਹੀਂ, ਜਿਹੜਾ ਮਰਜ਼ੀ ਕਰ ਲਓ, ਇਹ ਉਹਦੇ ਪਿੱਛੇ ਸੁਪਰੀਮ ਕੋਰਟ ਜਾਣ ਨੂੰ ਤਿਆਰ ਆ। ਪਲੀਜ਼ ਦੱਸੋਗੇ ਸਰ ਤੁਹਾਡੇ ਕੀ ਵਿਚਾਰ ਆ ਇਸ ਲਈ? ਆਪ ਜੀ ਤੁਹਾਨੂੰ ਕਹਾਂ, ਥੈਂਕ ਯੂ।
1: ਥੈਂਕ ਯੂ ਜੀ। ਦੋ ਕੁਐਸਚਨ ਇਕੱਠੇ ਲੈਂਦੇ ਹਾਂ ਰਮੇਸ਼ ਜੀ ਤੇ ਅਮਰਜੀਤ ਮੁਲਤਾਨੀ ਜੀ। ਸਤਿ ਸ੍ਰੀ ਅਕਾਲ।
3: ਹਾਂਜੀ ਭਾਜੀ, ਮੇਰਾ ਸਵਾਲ ਸੀ ਜੀ, ਜਿਹੜਾ ਚੋਣ ਕਮਿਸ਼ਨ ਦਾ ਉਹਦਾ ਕੀ ਬਣਿਆ ਜੀ ਅਪਡੇਟ ਜੀ? ਤੇ ਬਾਕੀ ਆ ਜਿਹੜਾ ਭਾਜੀ ਸਵਾਲ ਕਰਕੇ ਗਏ ਨੇ, ਭਾਜੀ ਇਹਦਾ ਬਦਲ ਨੀ ਬਣਦਾ, ਬਿਨਾਂ ਬਦਲ ਤੋਂ ਆ ਕੇ ਨਾ ਸਿਰ ਲਾਂਦੇ ਨੇ ਜੀ ਹਰ ਜਗ੍ਹਾ ਤੇ ਜੀ। ਥੈਂਕ ਯੂ ਭਾਜੀ।
1: ਨਹੀਂ ਨਹੀਂ ਮੁਲਤਾਨੀ ਜੀ, ਇੱਦਾਂ ਆਪਾਂ ਤੁਹਾਨੂੰ ਵਾਰ ਵਾਰ ਸਾਰਿਆਂ ਨੂੰ ਕਹਿਣਾ ਕਿ ਆਪਾਂ ਨਾ ਕਿਸੇ ਦੇ ਉੱਤੇ ਕਿਸੇ ਕਾਲਰ ਤੇ ਟਿੱਪਣੀਆਂ, ਕਿਸੇ ਹੋਸਟ ਤੇ ਟਿੱਪਣੀਆਂ, ਕਿਸੇ ਰੇਡੀਓ ਤੇ ਟਿੱਪਣੀਆਂ, ਕਿਸੇ ਪੱਤਰਕਾਰ ਤੇ ਟਿੱਪਣੀਆਂ, ਉਹ ਟਿੱਪਣੀਆਂ ਨਹੀਂ ਕਰਨੀਆਂ ਜੀ, ਸਾਡੇ ਲਈ ਸਾਰੇ ਰਿਸਪੈਕਟਡ ਨੇ। ਸੋ ਤੁਸੀਂ ਸਵਾਲ ਨੋਟ ਕਰ ਲਓ ਜੀ, ਇੱਕ ਗਾਇਨੇਸ਼ ਕੁਮਾਰ ਵਾਲੇ ਨੂੰ ਲੈ ਕੇ ਆ, ਇੱਕ ਹਰਵਿੰਦਰ ਜੀ ਦਾ ਸਵਾਲ ਸੀਗਾ ਤੇ ਪ੍ਰਿਤਪਾਲ ਜੀ ਦੀ ਕਾਲ ਕਾਫੀ ਲੰਬੇ ਟਾਈਮ ਤੋਂ ਆ ਰਹੀ ਹੈ। ਪ੍ਰਿਤਪਾਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਹਾਂਜੀ, ਛੋਟਾ ਰੱਖਿਓ ਸਵਾਲ,
2: ਬਿਲਕੁਲ ਛੋਟਾ ਜੀ। ਹਾਂਜੀ, ਸਵਾਲ ਮੇਰਾ ਇਹ ਹੈ ਰਮੇਸ਼ ਜੀ ਕਿ ਭਗਵੰਤ ਮਾਨ ਸਰਕਾਰ ਨੇ 5 ਤਰੀਕ ਨੂੰ ਸਮਨ ਕੀਤਾ ਸੀ, ਇਹਨੂੰ ਬਿਕਰਮ ਸਿੰਘ ਮਜੀਠਾ ਨੂੰ ਬੁਲਾਇਆ ਸੀ, ਤਲਬ ਕੀਤਾ ਸੀ, ਮਗਰ ਉਹ ਆਇਆ ਨਹੀਂ ਹੈ। ਉਹ ਪੰਜਾਬ ਸਰਕਾਰ ਦੀ ਤੇ ਉਹ ਗੱਲ ਹੈ, ਤੇ ਹੁਣ ਇਹਨਾਂ ਨੂੰ 4.5 ਸਾਲ ਹੋ ਗਏ ਨੇ ਸਰਕਾਰ ਚੱਲਦਿਆਂ, ਤੁਹਾਡੇ ਤੇ ਇਹਨਾਂ ਨੂੰ ਚੇਤਾ ਨਹੀਂ ਆਇਆ, ਤੇ ਹੁਣ ਹੀਰੇ ਚ ਆ ਕੇ ਉਹਨੂੰ ਕੋਸ਼ਿਸ਼ ਕਰਦੇ ਨੇ ਕਿ ਭੋਲੇ ਦੇ ਨਾਲ, ਜਗਦੀਸ਼ ਭੋਲੇ ਦੇ ਨਾਲ ਆਮਣੇ ਸਾਹਮਣੇ ਉਹਦੇ ਨਾਲ ਗੱਲ ਕਰਾਈਏ, ਇਹਦੇ ਦਾ ਹੁਣ ਕੋਈ ਫਾਇਦਾ ਹੋਵੇਗਾ? ਅਖੀਰ ਚ ਆ ਕੇ ਕਰਨਾ ਸਿੱਧ ਫੈਦੋ ਕਰਦੇ ਉਹਦੇ ਨਾਲ
1: ਜੀ। ਥੈਂਕ ਯੂ ਜੀ। ਆਫ ਦਾ ਏਅਰ ਪ੍ਰਿਤਪਾਲ ਜੀ, ਤੁਸੀਂ ਆਨਸਰ ਸੁਣ ਸਕਦੇ ਜੀ। ਰਮੇਸ਼ ਜੀ ਗੋ ਅਹੈਡ ਪਲੀਜ਼।
0: ਇੱਕ ਗੱਲ ਤੇ ਮੈਂ ਤੁਹਾਡੇ ਸ਼ਬਦਾਂ ਨੂੰ ਹੋਰ ਥੋੜੇ ਅੱਗੇ ਵਧਾ ਦਾਂ, ਇਹ ਸਾਰੇ ਸਰੋਤਿਆਂ ਨੂੰ ਪਤਾ ਹੈ ਇਸ ਪਲੇਟਫਾਰਮ ਦਾ ਦਸਤੂਰ ਹੈ ਲੰਬੇ ਸਮੇਂ ਤੋਂ, ਔਰ ਉਹਨੂੰ ਅਸੀਂ ਕਾਇਮ ਰੱਖਣਾ, ਕਿਸੇ ਨੇ ਨਿੱਜੀ ਤੌਰ ਤੇ ਕਿਸੇ ਤੇ ਕਮੈਂਟ ਨਹੀਂ ਕਰਨਾ। ਹਾਂ, ਤੁਸੀਂ ਮੇਰੇ ਤੇ ਕਰ ਸਕਦੇ ਹੋ, ਮੈਂ ਸਮਝਦਾ ਕਿ ਤੁਹਾਡਾ ਅਧਿਕਾਰ ਖੇਤਰ ਹੈ, ਤੁਸੀਂ ਤੇ ਮੇਰੇ ਗੱਲ ਤੇ ਕਿੰਤੂ ਜ਼ਰੂਰ ਕਰ ਸਕਦੇ, ਪਰੰਤੂ ਕਿਸੇ ਦੂਸਰੇ ਸਰੋਤੇ ਨੂੰ ਆਪਾਂ ਪੂਰਾ ਸਨਮਾਨ ਦੇਣਾ, ਉਹਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਹੁਣ ਜਿਹੜੇ ਨੁਕਤੇ ਕੁਛ ਸਰੋਤਿਆਂ ਨੇ ਚੁੱਕੇ ਹੈ ਇੱਕ ਤੇ ਪੁਲਿਸ ਭ੍ਰਿਸ਼ਟਾਚਾਰ ਵਾਲੀ ਜਿਹੜੀ ਗੱਲ ਕੀਤੀ ਹੈ, ਜਿਹੜਾ ਭ੍ਰਿਸ਼ਟਾਚਾਰ ਦੇ ਮਸਲੇ 'ਚ ਵਾਕਿਆ ਹੀ ਪੰਜਾਬ ਦੇ ਵਿੱਚ

0: ਕਹਿ ਸਕਦੇ ਹਾਂ ਦਰਜਨਾ ਅਫਸਰਾਂ ਦੀ ਨੀਂਦ ਉੱਡ ਚੁੱਕੀ ਹੈ ਔਰ ਆਮ ਆਦਮੀ ਪਾਰਟੀ ਦੇ ਕਈ ਲੀਡਰ ਜਿਹਦੇ ਵਿੱਚ ਕੁਝ ਪੰਜਾਬ ਨਾਲ ਸੰਬੰਧਿਤ ਹੈ ਤੇ ਕੁਝ ਦਿੱਲੀ ਨਾਲ ਸੰਬੰਧਿਤ ਹੈ ਨੀਂਦ ਉਹਨਾਂ ਦੀ ਵੀ ਉੜੀ ਹੈ ਕਿ ਮਸਲਾ ਬੜਾ ਸਿੱਧਾ ਪੱਧਰਾ ਆ ਅਨਫੋਰਸਮੈਂਟ ਤੇ ਡਾਇਰੈਕਟੋਰੇਟ ਨੇ ਪਿਛਲੇ ਦੋ ਕੁ ਮਹੀਨਿਆਂ 3 ਮਹੀਨਿਆਂ ਚ 3 ਅਲੱਗ-ਅਲੱਗ ਟਾਈਮਾਂ ਤੇ 3 ਅਲੱਗ-ਅਲੱਗ ਸਮਿਆਂ ਤੇ 3 ਚਿੱਠੀਆਂ ਪੰਜਾਬ ਦੇ DGP ਨੂੰ ਭੇਜੀਆਂ ਬਕਾਇਦਾ ਉਹਦੇ ਵਿੱਚ ਨਾਮਾਂ ਦਾ ਮੈਂਸ਼ਨ ਕੀਤਾ ਬਕਾਇਦਾ ਉਹਦੇ ਵਿੱਚ ਇਹ ਗੱਲ ਕਹੀ ਕਿ ਸਾਡੀ ਜਾਂਚ ਪੜਤਾਲ ਚ ਸਾਡੀਆਂ ਰਿਪੋਰਟਾਂ ਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਵਿੱਚ ਫਲਾਣੇ ਫਲਾਣੇ ਵਿਅਕਤੀ ਭ੍ਰਿਸ਼ਟਾਚਾਰ ਕਰ ਰਹੇ ਹੈ ਅਫਸਰਾਂ ਦੀਆਂ ਬਦਲੀਆਂ ਕਰਨ ਦੇ ਵਿੱਚ ਜਿਹੜੇ ਕੁਝ ਟੈਂਡਰ ਦੇਣੇ ਆ ਜਾਂ ਹੋਰ ਬਹੁਤ ਸਾਰੇ ਘਟਾਲਿਆਂ ਦਾ ਜ਼ਿਕਰ ਕੀਤਾ ਪਰੰਤੂ ਉਹ ਚਿੱਠੀਆਂ ਪੰਜਾਬ ਦੇ DGP ਰੱਦੀ ਦੀ ਟੋਕਰੀ ਚ ਸਿੱਟਦੇ ਰਹੇ ਅੱਜ ਤੱਕ ਉਹ ਚਿੱਠੀਆਂ ਤੇ ਕੋਈ ਕਾਰਵਾਈ ਨਹੀਂ ਉਹ ਮਸਲਾ ਹਾਈਕੋਰਟ ਚਲਾ ਗਿਆ ਹਾਈਕੋਰਟ ਨੇ ਇਸ ਮਸਲੇ ਚ ਸਰੋਤਿਓ ਬੀਤੇ ਕੱਲ CBI ਨੂੰ ਜਾਂਚ ਦੇ ਦਿੱਤੀ ਹੁਣ ਜਦੋਂ CBI ਤੋਂ ਜਾਂਚ ਚੱਲ ਗਈ ਤੇ ਇਹਦੇ ਨੀਂਦ ਉੱਡਣੀ ਸੁਭਾਵਿਕ ਸੀ ਅਫਸਰਾਂ ਦੀ ਪਰੰਤੂ ਤਾਜ਼ਾ ਤਰੀਨ ਮੈਂ ਇਹ ਚ ਦੱਸ ਦੇਵਾਂ ਕਿ ਪੰਜਾਬ ਦੀ ਸਰਕਾਰ ਨੇ 24 ਘੰਟੇ ਨਹੀਂ ਪੈਣ ਦਿੱਤੇ ਰਾਤੋ ਰਾਤ ਅੱਜ ਭਾਰਤ ਦੇ ਸੁਪਰੀਮ ਕੋਰਟ ਪਹੁੰਚ ਗਈ ਰਾਤੋ ਰਾਤ ਅੱਜ ਚੜ੍ਹਦੀ ਸਵੇਰ ਉਹ ਸੁਪਰੀਮ ਕੋਰਟ ਸੀ ਪੰਜਾਬ ਦੀ ਸਰਕਾਰ ਸੁਪਰੀਮ ਕੋਰਟ ਵਿੱਚ ਜਾ ਕੇ ਪੰਜਾਬ ਦੀ ਸਰਕਾਰ ਨੇ ਵਿਸ਼ੇਸ਼ ਪਟੀਸ਼ਨ ਹੁੰਦੀ ਹੈ ਐਮਰਜੈਂਸੀ ਹਾਲਾਤਾਂ ਦੇ ਵਿੱਚ ਕਿ ਤੁਰੰਤ ਸੁਣਵਾਈ ਕਰੋ ਸਾਡੇ ਨਾਲ ਤੇ ਧੱਕਾ ਹੋ ਗਿਆ ਔਰ ਇਹ CBI ਨੂੰ ਜਿਹੜੀ ਜਾਂਚ ਦਾ ਫੈਸਲਾ ਹਾਈਕੋਰਟ ਦਾ ਇੱਥੇ ਰੋਕ ਲਾਓ ਹਾਲਾਂਕਿ ਜੋ ਮੇਰੇ ਕੋਲ ਜਾਣਕਾਰੀ ਹੈ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਨਹੀਂ ਕੀਤੀ ਸੰਭਾਵਨਾ ਹੈ ਕਿ ਕੱਲ੍ਹ ਜਾਂ ਪਰਸੋਂ ਉਸ ਮਸਲੇ ਤੇ ਸੁਪਰੀਮ ਕੋਰਟ ਸੁਣਵਾਈ ਕਰ ਸਕਦਾ ਹੈ ਹਾਲਾਂਕਿ ਸੁਪਰੀਮ ਕੋਰਟ ਹਾਈਕੋਰਟ ਦੇ ਫੈਸਲੇ ਤੇ ਰੋਕ ਲਾਉਂਦਾ ਜਾਂ ਨਹੀਂ ਲਾਉਂਦਾ ਇਹ ਤਾਂ ਸੁਪਰੀਮ ਕੋਰਟ ਹੀ ਦੱਸ ਸਕਦਾ ਹੈ ਦੂਸਰਾ ਨੁਕਤਾ ਚੋਣ ਕਮਿਸ਼ਨਰ ਦਾ ਦੇਖੋ ਚੋਣ ਕਮਿਸ਼ਨਰ ਵਾਲੇ ਮਸਲੇ ਚ ਅੱਜ ਭਾਰਤ ਦੀਆਂ ਕਰੀਬ 16-17 ਵਿਰੋਧੀ ਪਾਰਟੀਆਂ ਦਿੱਲੀ ਵਿੱਚ ਫਿਰ ਡਟੀਆਂ ਲੰਬੇ ਸਮੇਂ ਬਾਅਦ ਭਾਰਤ ਦੇ ਵਿੱਚ ਕਿਸੇ ਅਧਿਕਾਰੀ ਦੇ ਖਿਲਾਫ ਕਿਸੇ ਅਫਸਰ ਦੇ ਖਿਲਾਫ ਏਡਾ ਵੱਡਾ ਸੰਘਰਸ਼ ਹੋ ਰਿਹਾ ਹੈ ਅੱਜ ਕਰੀਬ 1 ਹਫ਼ਤਾ ਹੋ ਗਿਆ ਕਦੇ ਕਾਂਗਰਸ ਜਨਤਾ ਪਾਰਟੀ ਕਦੇ ਆਮ ਆਦਮੀ ਪਾਰਟੀ ਕਦੇ ਵਿਦਿਆਰਥੀ ਕਦੇ ਕਾਂਗਰਸ ਤੇ ਅੱਜ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੇ ਰਲ ਕੇ ਦਿੱਲੀ ਦੇ ਵਿੱਚ ਜਿਹੜਾ ਵੱਡੇ ਪੱਧਰ ਤੇ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ ਔਰ ਉਹ ਅੰਦੋਲਨ ਦੀ ਮੰਗ ਇੱਕੋ ਇੱਕ ਹੈ ਕਿ ਭਾਰਤ ਦਾ ਜਿਹੜਾ ਚੋਣ ਕਮਿਸ਼ਨਰ ਹੈ ਮੁੱਖ ਚੋਣ ਕਮਿਸ਼ਨਰ ਉਹਦੇ ਖਿਲਾਫ ਪਰਚਾ ਦਰਜ ਕਰੋ ਉਹ ਆਪਣਾ ਅਸਤੀਫਾ ਦੇਵੇ ਜਿਹੜੀ FIR ਕਰਾਈ ਗਈ ਹੈ ਜਿਹੜੇ ਬੀਤੇ ਸਮੇਂ ਚ ਇਸ ਚੋਣ ਕਮਿਸ਼ਨਰ ਨੇ ਇਲੈਕਸ਼ਨ ਕਰਾਇਆ ਉਹ ਇਲੈਕਸ਼ਨ ਵੀ ਰੱਦ ਕਰੋ FIR ਵੀ ਰੱਦ ਕਰੋ ਤੇ ਨਿਰਪੱਖ ਢੰਗ ਦੇ ਨਾਲ ਸਾਰਾ ਕੁਝ ਹੋਣਾ ਚਾਹੀਦਾ ਬਹੁਤ ਵੱਡਾ ਅੰਦੋਲਨ ਇਸ ਵੇਲੇ ਭਾਰਤ ਦੇ ਵਿੱਚ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ ਛਿੜਿਆ ਹੋਇਆ ਹੈ ਤੀਜੀ ਗੱਲ ਬਿਕਰਮ ਜੀਠੀਏ ਦੀ ਦੇਖੋ ਬਿਕਰਮ ਜੀਠੀਆ ਉਸਨੂੰ 5 ਤਰੀਕ ਬੀਤੇ ਕੱਲ ਜਾਂਚ ਟੀਮ ਨੇ ਤਲਬ ਕੀਤਾ ਸੀ ਇਹ ਬਿਲਕੁਲ ਸੋਚੋ ਤੁਹਾਡੀ ਗੱਲ ਸਹੀ ਹੈ ਕਿ ਆਖਿਰ 4.5 ਸਾਲ ਬਾਅਦ ਕਿਉਂ ਯਾਦ ਹੋਣਾ ਕੀ ਹੈ ਕਿ ਇਹਨੂੰ ਆਪਾਂ ਜਿਹੜਾ ਪਹਿਲਵਾਨ ਭੋਲੇ ਦੇ ਅੱਗੇ ਬਿਠਾ ਕੇ ਪੁੱਛਗਿੱਛ ਕਰਨੀ ਹੈ ਇਹ ਮੇਰੀ ਪੂਰੀ ਸਿਆਸਤ ਨਜ਼ਰ ਆ ਰਹੀ ਹੈ ਇਹ ਵੋਟਾਂ ਨਾਲ ਜੁੜੀ ਚੀਜ਼ ਹੈਗੀ ਪਰੰਤੂ ਅੱਗੇ ਬਿਕਰਮ ਜੀਠੀਆ ਕਿਹੜਾ ਘੱਟ ਹੈ ਬਿਕਰਮ ਜੀਠੀਆ ਨੇ ਆਪਣਾ ਵਕੀਲ ਭੇਜ ਦਿੱਤਾ ਜੀ ਬਿਕਰਮ ਜੀਠੀਆ ਜਾਂਚ ਟੀਮ ਅੱਗੇ ਪੇਸ਼ ਹੀ ਨਹੀਂ ਹੋਇਆ ਤੇ ਜਾਂਚ ਟੀਮ ਹੁਣ ਦੁਬਾਰਾ ਉਹਨੂੰ ਸੱਦਦੀ ਹੈ ਕਦੋਂ ਸੱਦਦੀ ਕੋਈ ਪਤਾ ਨਹੀਂ ਬਿਕਰਮ ਜੀਠੀਆ ਦੀ ਬੀਤੇ ਕੱਲ ਪੇਸ਼ੀ ਸੀ ਸਿੱਟ ਦੇ ਅੱਗੇ ਬਿਕਰਮ ਜੀਠੀਆ ਉੱਥੇ ਪੇਸ਼ ਨਹੀਂ ਹੋਏ
1: ਨਵੇਰ ਸਤਿ ਸ੍ਰੀ ਅਕਾਲ ਜੀ
2: ਧਾਰਮਿਕ ਮਾਮਲਿਆਂ ਨਾਲ ਵਿਵਸਥਾ ਵਾ ਪਰ ਮੈਂ ਤੈਨੂੰ ਇੱਕ ਉਦਾਹਰਣ ਨਾ ਬੀਬੀ ਜਗੀਰ ਕੌਰ ਨੂੰ ਕਲੀਨ ਚਿੱਟ ਦੇ ਦਿੱਤੀ ਮੈਂ ਕਾਲ ਤੱਕ ਜਹਿਰ ਨੂੰ ਫੋਨ ਲਾਇਆ ਉਹਨਾਂ ਨੇ ਚੱਕਿਆ ਨੀ PA ਨੇ ਚੱਕਿਆ ਮੈਂ ਜੀ ਕੱਲ ਨੂੰ ਕੇਸ ਅਦਾਲਤ ਵਿੱਚ ਆ ਜੇ ਕੱਲ ਨੂੰ ਅਦਾਲਤ ਨੇ ਇਹਨਾਂ ਨੂੰ ਕੋਈ ਸਜ਼ਾ ਲਾ ਦਿੱਤੀ ਵੀ ਕਾਲ ਤੱਕ ਕੀ ਕਰੂਗਾ ਔਰ ਵਾਕਈ 6 ਮਹੀਨਿਆਂ ਬਾਅਦ ਬੀਬੀ ਜਗੀਰ ਕੌਰ ਨੂੰ ਸਜ਼ਾ ਹੋ ਗਈ ਤੁਸੀਂ ਦੱਸੋ ਵੀ ਕਾਲ ਤੱਕ ਨੂੰ ਜਿਹੜੇ ਕ੍ਰਿਮੀਨਲ ਮਾਮਲੇ ਉਹਨਾਂ ਦੀ ਦਖਲਦਾਰੀ ਕਰਨੀ ਚਾਹੀਦੀ ਕਿ ਨਹੀਂ ਕਰਨੀ ਮੈਂ ਸੁਣਦਾ ਜੀ ਆਫਿਸ ਥੈਂਕ ਯੂ
1: ਸਟੂਡੀਓ ਨੰਬਰ ਹੈ 416-233-7368 ਅਸੀਂ 1-2 ਕਾਲਾਂ ਹੋਰ ਲੈ ਸਕਦੇ ਹਾਂ ਇਸ ਤੋਂ ਬਾਅਦ ਰਮੇਸ਼ ਜੀ ਤੋਂ ਇਜਾਜ਼ਤ ਲਵਾਂਗੇ ਅਤੇ ਆਪਾਂ ਖੁੰਡ ਚਰਚਾ ਸੈਗਮੈਂਟ 'ਚ ਲੋਕਲ ਗੱਲਾਂਬਾਤਾਂ ਕਰਾਂਗੇ ਸਟੂਡੀਓ ਦਾ ਨੰਬਰ ਹੈ 416-233-7368 ਜੀ ਰਮੇਸ਼ ਜੀ
0: ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿਹੜੇ ਕਿਹੜੇ ਮਾਮਲਿਆਂ 'ਚ ਦਖਲਅੰਦਾਜ਼ੀ ਕਰਨੀ ਚਾਹੀਦੀ ਅਤੇ ਕਿਹੜਿਆਂ 'ਚ ਨਹੀਂ ਸੋਤਿਓ ਇਹ ਸਵਾਲ ਬੜਾ ਔਖਾ ਸਵਾਲ ਹੈ ਕਿਉਂਕਿ ਮਸਲਾ ਧਰਮ ਕਰਮ ਦਾ ਹੈ ਜੇ ਕੋਈ ਪੱਤਰਕਾਰ ਇਸ 'ਤੇ ਟਿੱਪਣੀ ਕਰਦਾ ਹੈ ਤੇ ਉਹ ਕਈ ਵਾਰੀ ਕਹਿ ਲਈਏ ਟਟੋਲ ਦਾ ਕਾਰਨ ਬਣ ਜਾਂਦਾ ਕਈ ਵਾਰ ਲੋਕ ਉੱਤੇ ਉਂਗਲ ਉੱਠਦੇ ਕਿ ਭਾਈ ਤੂੰ ਧਰਮ ਦੇ ਮਸਲੇ ਦੀ ਤੈਨੂੰ ਸਮਝ ਨਹੀਂ ਇੱਥੇ ਤੇ ਫਲਾਣੇ ਸਮੇਂ 'ਚ ਅਸੀਂ ਫਲਾਣਾ ਮਤਾ ਪਾਸ ਕੀਤਾ ਹੈ ਬਹੁਤ ਪਹਿਲੇ ਸਾਲਾਂ ਦੀ ਕੋਈ ਗੱਲ ਲੈ ਆਉਣਗੇ ਆਧਾਰਨ ਉਹਨੂੰ ਸਾਹਮਣੇ ਰੱਖ ਦਿੰਦੇ ਇਸ ਕਰਕੇ ਕਈ ਵਾਰੀ ਮੈਂ ਪਰਹੇਜ਼ ਕਰ ਮਸਲੇ ਤੇ ਇੱਕ ਹੱਦ ਤੱਕ ਦਖਲ ਅੰਦਾਜ਼ੀ ਕਰਾਂ ਹੁਣ ਜੇ ਤੁਸੀਂ ਸਵਾਲ ਕੀਤਾ ਦੇਖੋ ਬੜੀ ਸਿੱਧੀ ਪੱਧਰੀ ਗੱਲ ਹੈ ਜਿਸ ਨੂੰ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਆਖਦੇ ਹਾਂ ਇਹ ਸਿੱਖ ਪੰਥ ਦੀ ਸਿੱਖ ਧਰਮ ਦੀ ਸਭ ਤੋਂ ਸੁਪਰੀਮ ਥਾਂ ਆ, ਇਸ ਤੋਂ ਉੱਪਰ ਹੈ ਕੁਛ ਜਿਹੜਾ ਉਸ ਗੱਦੀ ਤੇ ਸੁਸ਼ੋਭਿਤ ਅਸੀਂ ਕਰਦੇ ਹਾਂ, ਉਸ ਗੱਦੀ ਤੇ ਬਿਰਾਜਮਾਨ ਕਰਦੇ, ਜਿਸ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਆਖਿਆ ਜਾਂਦਾ ਹੈ, ਉਹ ਵੀ ਬਹੁਤ ਜ਼ਿੰਮੇਵਾਰੀ ਵਾਲੀ ਕੁਰਸੀ ਹੈ। ਮੈਂ ਕਈ ਵਾਰੀ ਜ਼ਿਕਰ ਕੀਤਾ ਕਿ ਦੇਖੋ ਕਿੱਡੀ ਬੇਈਮਾਨੀ ਹੈ SCPC ਦੇ ਢਾਂਚੇ ਚ, ਕਿੱਡੀ ਬੇਈਮਾਨੀ ਹੈ ਜਿਹੜੇ ਆਪਣੇ ਆਪ ਨੂੰ ਪੰਥਕ ਅਖਵਾਉਂਦੇ ਨੇ, ਜਿਹੜੇ ਕਾਬਜ ਹੈ ਇਸ ਵੇਲੇ SCPC ਤੇ। ਭੁੱਲਰ ਸਾਹਿਬ, ਪਿਛਲੇ ਲਗਭਗ 2 ਸਾਲ ਤੋਂ ਚਰਚਾ ਚੱਲ ਰਹੀ ਹੈ ਕਿ SCPC ਅਕਾਲ ਤਖ਼ਤ ਦਾ ਜਥੇਦਾਰ ਕੌਣ ਲਾਇਆ ਜਾਵੇ, ਕਿਵੇਂ ਲਾਇਆ ਜਾਵੇ ਤੇ ਕਿਵੇਂ ਹਟਾਇਆ ਜਾਵੇ। ਇਹਦੇ ਨਿਯਮ ਬਣਾ ਲਈਏ, ਕਿਉਂਕਿ ਅੱਜ ਤੱਕ ਨਿਯਮ ਇੱਕੋ ਹੀ ਹੈ ਕਿ ਜੋ ਬਾਦਲਾਂ ਨੂੰ ਮਨ ਪਾਉਂਦਾ ਹੈ ਉਹ ਜਥੇਦਾਰ ਲੱਗਦਾ ਹੈ, ਜੇ ਮਨ ਪਾਉਂਦਾ ਨਹੀਂ ਤੇ ਉਹ ਹਟਾ ਦਿੱਤਾ ਜਾਂਦਾ ਹੈ। ਹੁਣ ਜੇ ਤੇ ਪੰਜਾਬ ਸਰਕਾਰ ਹੋਵੇ, ਭਾਜਪਾ ਆ ਕੇ ਅਸੀਂ ਉਂਗਲ ਚੁੱਕਦੇ ਸੋਹਣੇ ਲੱਗਦੇ ਜੀ, ਉੱਥੇ ਸਰਕਾਰੀ ਢਾਂਚਾ ਹੈ ਜੀ, ਉੱਥੇ ਵਿਕੇ ਆ ਜੀ, ਉੱਥੇ ਕਾਰਪੋਰੇਟ ਦੇ ਹੱਥੀ ਚੜਿਆ, ਇੱਥੇ ਤੇ ਭਾਈ ਤੁਸੀਂ ਪੰਥ ਦੇ ਪਹਿਰੇਦਾਰ ਹੋ, ਕਿਉਂ ਨੀ ਨਿਯਮ ਬਣਾਏ ਜਾ ਰਹੇ? ਸਿੱਧੀ ਬੇਈਮਾਨੀ ਹੈ। ਇਹ ਬੇਈਮਾਨੀ ਇਸ ਲਈ ਹੈ ਕਿ ਬੇਸਿਕਲੀ ਅਕਾਲ ਤਖ਼ਤ ਨੂੰ ਵੀ ਇੱਥੇ ਦੀਆਂ ਸਿਆਸੀ ਪਾਰਟੀਆਂ ਆਪਣੇ ਹੱਕ ਚ ਵਰਤ ਰਹੀਆਂ, ਖਾਸ ਕਰਕੇ ਬਾਦਲ ਧੜੇ ਦੀ ਗੱਲ ਕਰੀਏ, ਉਹ ਅਕਾਲ ਤਖ਼ਤ ਨੂੰ ਆਪਣੇ ਹੱਕ ਚ ਵਰਤ ਰਿਹਾ। ਉਵੇਂ ਬਣੀ ਸਿੱਧੀ ਪੱਧਰੀ ਗੱਲ ਜੀ ਕਿ ਨਿਯਮ ਬਣਨੇ ਚਾਹੀਦੇ, ਸਖ਼ਤ ਨਿਯਮ ਬਣਨੇ ਚਾਹੀਦੇ ਕਿ ਕੌਣ ਜਥੇਦਾਰ ਹੋਵੇ। ਕਾਰਜਕਾਰੀ ਜਥੇਦਾਰ ਦੀ ਪ੍ਰਥਾ ਦੇਖੋ ਕਿੰਨੀ ਘਾਤਕ ਹੈ। ਪੰਜਾਬ ਦਾ DGP ਇਸ ਵੇਲੇ ਕਾਰਜਕਾਰੀ ਹੈ, ਜਦੋਂ ਤੋਂ ਭਗਵੰਤ ਮਾਨ ਸਰਕਾਰ ਆਈ ਹੈ, ਤੇ ਤੁਸੀਂ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਆਪ ਹਾਲਾਤ ਦੇਖ ਸਕਦੇ, ਤੇ ਇੱਥੇ ਜਥੇਦਾਰ ਕਾਰਜਕਾਰੀ ਲਾਇਆ। ਕਿਉਂ ਲਾਇਆ? ਕੀ ਸਿੱਖ ਪੰਥ ਦੇ ਕੋਲ ਸਿਆਣੀਆਂ ਸ਼ਖਸੀਅਤਾਂ ਨਹੀਂ ਹੈ? ਕੀ ਸਿੱਖ ਪੰਥ ਦੇ ਕੋਲ ਏਦਾਂ ਦੇ ਵਿਅਕਤੀ ਨੇ ਕਿ ਜਿਹੜੇ ਜਥੇਦਾਰ ਲੱਗ ਸਕਣ? ਇਹ ਵੀ ਇੱਕ ਵੱਡਾ ਸਵਾਲ ਹੈ। ਤੱਕ ਤੇ ਬੇਈਮਾਨੀ ਕੀਤੀ ਜਾ ਰਹੀ ਹੈ, ਔਰ ਉਸ ਬੇਈਮਾਨੀ ਦੇ ਵਿੱਚ ਸਭ ਤੋਂ ਵੱਡਾ ਰੋਲ ਇਸ ਵੇਲੇ ਦੀ SCPC ਜਿਹੜੀ ਕਰਤਾ ਧਰਤਾ ਉਹ ਨਿਭਾ ਰਹੀ ਹੈ।
1: ਸੋ ਆਖਰੀ ਦੋ ਕਾਲਾਂ ਤੇ ਸ਼ਾਰਟ ਦੇ ਵਿੱਚ ਹੀ ਸਵਾਲ ਰੱਖਿਓ ਸਰੋਤਿਓ ਤੇ 8777 ਨੰਬਰ ਆ। ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਹਸ਼ਿਆਰਪੁਰੀ ਸਾਹਿਬ, ਬੜਾ ਮਜ਼ਾ ਆਇਆ ਤੁਹਾਨੂੰ ਚਿਰ ਬਾਅਦ ਸੁਣ ਕੇ, ਤੇ ਹੋ ਗਿਆ ਸੀ ਮਹੀਨਾ ਕੁ। ਤੇ ਮੇਰਾ ਸਵਾਲ ਇਹ ਆ ਵੀ ਪੰਜਾਬ ਜਦੋਂ ਕਿੰਨਾ BJP ਦੇ ਅਕਾਲੀ ਦਲ ਨਹੀਂ ਆਉਣੇ ਚਾਹੀਦੇ, ਬਾਕੀ ਜਿਹੜਾ ਮਰਜ਼ੀ ਆ ਜਾਵੇ, ਇਹ ਪੰਜਾਬ ਵਾਸਤੇ ਵੈਰੀ ਡੇਂਜਰਸ। ਤੇ ਨਾਲੇ ਜਿਹੜਾ ਪੰਜਾਬ ਦਾ ਵੇਖ, ਬਾਹਰੋਂ ਆ ਕੇ ਲੋਕੀ ਜ਼ਮੀਨਾਂ ਖਰੀਦਣ ਡੇ ਆ, ਪੰਜਾਬ ਕਾਨੂੰਨ ਕਿਉਂ ਨੀ ਬਣਾਉਂਦਾ ਜਿਸ ਤਰ੍ਹਾਂ ਹਿਮਾਚਲ ਨੇ ਬਣਾਇਆ, ਕਿ ਬਾਹਰੋਂ ਕੋਈ ਆ ਕੇ ਜ਼ਮੀਨ ਨੀ ਖਰੀਦ ਸਕਦਾ, ਤੇ ਪੰਜਾਬ ਨੂੰ ਕੀ ਕਰਨਾ ਚਾਹੁੰਦੇ ਆ? ਥੈਂਕ ਯੂ ਸਰ।
1: ਥੈਂਕ ਯੂ ਜੀ। ਤੇ 2999 ਨੰਬਰ, ਸਤਿ ਸ੍ਰੀ ਅਕਾਲ ਜੀ। 2989
4: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਹਾਂਜੀ, ਸਤਿ ਸ੍ਰੀ ਅਕਾਲ।
4: ਮੈਂ ਕਿਹਾ ਜੀ, ਅੱਜ ਬੜੀ ਦੇਰ ਬਾਅਦ ਰੇਡੀਓ ਲਾਇਆ ਤੇ ਰਮੇਸ਼ ਜੀ ਆਏ ਜੀ, ਧੰਨਵਾਦ ਤੁਹਾਡਾ ਵੀ ਤੇ ਰਮੇਸ਼ ਜੀ ਦਾ ਵੀ, ਹੁਣ ਰੈਗੂਲਰ ਸੁਣਾਂਗੇ ਜੀ ਤੁਹਾਨੂੰ। ਥੈਂਕ ਯੂ।
1: ਧੰਨਵਾਦ ਜੀ, ਬਹੁਤ ਸ਼ੁਕਰੀਆ। ਧੰਨਵਾਦ ਜੀ। ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਤੇ ਹੋਰ ਅਸੀਂ ਕਾਲਾਂ ਨਹੀਂ ਲੈ ਪਾਵਾਂਗੇ, ਮਾਫੀ ਚਾਹੁੰਦੇ ਹਾਂ। ਤੇ ਜੀ ਰਮੇਸ਼ ਜੀ, ਓਵਰ ਟੂ ਯੂ। ਰਮੇਸ਼ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਰਮੇਸ਼ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ? ਹੋਲਡ ਰੱਖਿਓ ਜੀ। ਤੇ ਇਸ ਦਾ ਮੀਨ ਟਾਈਮ ਅਸੀਂ ਇੱਕ ਸਾਡੇ ਸਪੋਂਸਰ ਸੰਬੰਧ ਦਾ ਸੰਦੇਸ਼ ਲੈ ਲਈਏ। ਜੁੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਸਟੂਡੀਓ ਨੰਬਰ 416-233-7368। ਦੋਸਤੋ, ਡਾਕਟਰ, ਦੀਵਾਲੀ ਆ ਰਹੀ ਹੈ, ਦੀਵਾਲੀ ਤੋਂ ਪਹਿਲਾਂ ਨਾ ਆਪਾਂ ਸਾਰੇ ਜਾਣੇ ਘਰਾਂ ਦੀ ਕਲੀਨਿੰਗ ਕਰਵਾਉਂਦੇ ਹਾਂ। ਘਰਾਂ ਦੀ ਕਲੀਨਿੰਗ ਦੇ ਵਿੱਚ ਦਾ ਮੈਪਲ ਕਲੀਨਿੰਗ ਵਾਲੇ ਹੈਲਪ ਕਰਦੇ ਨੇ, ਪਰ ਉਹ ਵੀ ਇੱਕ ਗੱਲ ਕਹਿੰਦੇ ਨੇ, ਕਹਿੰਦੇ ਜੀ ਪਹਿਲਾਂ ਤਾਂ ਜਿਹੜੇ ਡਕਟਾਂ ਕਲੀਨ ਹੋਣੀਆਂ ਚਾਹੀਦੀਆਂ ਨੇ, ਜਿਵੇਂ ਹੁਣ ਸੁਬਹਾ ਸ਼ਾਮ ਦੀ ਠੰਡ ਹੋ ਹੀ ਗਈ ਆ, ਅਤੇ ਆਪਾਂ ਕਹਾਂਗੇ ਅੱਗੇ ਚੱਲ ਕੇ ਭਾਈ ਹੁਣ ਹੀਟ ਆਨ ਕਰਨ ਦਾ ਟਾਈਮ ਆ, ਇਸ ਤੋਂ ਪਹਿਲਾਂ ਆਪਣੇ ਘਰ ਦੀਆਂ ਡਕਟਾਂ ਕਲੀਨ ਕਰਵਾ ਲਿਓ। ਅਤੇ ਜੇ 00 ਦੀਵਾਲੀ 'ਤੇ ਆਪਾਂ ਸਾਫ਼ ਸਫਾਈ ਕਰਦੇ ਹਾਂ, ਘਰ ਦੀ ਸਫਾਈ ਦਾ ਕੋਈ ਓਨਾ ਟਾਈਮ ਅਸਰ ਵੀ ਨਹੀਂ ਹੁੰਦਾ ਜੇ ਡਕਟਾਂ ਨਾ ਕਲੀਨ ਹੋਣ। ਡਕਟਾਂ ਦੇ ਵਿੱਚ ਡਸਟ ਪਈ ਹੋਈ ਆ, ਉਹਨੇ ਦੁਬਾਰੇ ਉਹੀ ਡਸਟ ਫਿਰ ਤੁਹਾਡੇ ਘਰੇ ਲਿਆ ਦੇਣੀ ਆ। ਸੋ ਬਰੀਜ਼ ਇਹ ਡਕਟ ਕਲੀਨਿੰਗ ਤੋਂ ਸਿਮਨ ਬਾਈ ਨੇ, ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇਹਨੂੰ।
5: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੋੜਨ ਲਈ ਜੀ।
1: ਜੀ
5: ਬਿਲਕੁਲ ਜੀ, ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਆਪਣੇ ਡਕਟਾਂ ਦੇ ਵਿੱਚ ਜੇ ਆਪਣੇ ਡਸਟ ਪਈ ਆ, ਤਾਂ ਇਹਦਾ ਮਤਲਬ ਇਹ ਹੈ ਕਿ ਆਪਣੇ ਘਰ ਦੇ ਅੰਦਰ ਹੀ ਉਹ ਡਸਟ ਆ, ਤੇ ਜਦੋਂ ਆਪਾਂ ਹੀਟ ਆਨ ਕਰਨੀ ਹੈ ਤਾਂ ਉਹੀ ਡਸਟ ਜਿਹੜੀ ਆਪਣੇ ਘਰ ਦੇ ਵਿੱਚ ਤੁਸੀਂ ਦੇਖਦੇ ਹੋਵੋਗੇ ਕਿ ਵਿੰਟਰ ਦੇ ਵਿੱਚ ਆਪਾਂ ਨੂੰ ਬਰਨਿੰਗ ਸਮੈਲ ਜੀ ਹੁੰਦੀ ਆ, ਜਾਂ ਆਪਾਂ ਨੂੰ ਜ਼ਿਆਦਾਤਰ ਜਿਹੜਾ ਕੋਲਡ ਕਫ ਰਹਿਣਾ ਸਟਾਰਟ ਹੋ ਜਾਂਦਾ, ਜਾਂ ਫਿਰ ਆਪਾਂ ਨੂੰ ਐਲਰਜੀਜ਼ ਵੀ ਰਹਿਣੀਆਂ ਸਟਾਰਟ ਹੋ ਜਾਂਦੀਆਂ ਨੇ, ਹੇਅਰ ਫਾਲ ਵੀ ਵੱਧ ਜਾਂਦਾ, ਤੇ ਕਈ ਵਾਰੀ ਤਾਂ ਰਾਤ ਨੂੰ ਆਪਣਾ ਜਿਹੜਾ ਗਲ ਜਾਂ ਸੁੱਕਦਾ ਰਹਿੰਦਾ ਘਰ ਦੇ ਵਿੱਚ। ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਹੁੰਦੀਆਂ ਨੇ ਇਹ ਕਾਮਨ ਨੇ ਜੀ, ਕਿਉਂਕਿ ਆਪਣੇ ਘਰ ਦੇ ਵਿੱਚ ਡਸਟ ਹੁੰਦੀ ਹੈ ਆਪਣੇ ਡਕਟ ਸਿਸਟਮ ਦੇ ਵਿੱਚ। ਪਰ ਆਪਾਂ ਤੁਹਾਨੂੰ ਜਿਹੜੀ ਫਰਨਸ ਕਲੀਨ ਕਰਕੇ ਦੇਵਾਂਗੇ, ਡਕਟ ਕਲੀਨਿੰਗ ਕਰਕੇ ਦੇਵਾਂਗੇ, ਪਰ ਉਹਦੇ ਨਾਲ ਨਾਲ ਤੁਹਾਨੂੰ ਕੈਮਰੇ ਪਾ ਕੇ ਤੁਹਾਨੂੰ ਪ੍ਰੋਪਰ ਚੈੱਕ ਵੀ ਕਰਵਾਵਾਂਗੇ।
1: ਬਈ ਜੀ ਮੇਰੇ ਸਵਾਲਾਂ ਦਾ ਜਵਾਬ ਦਿਓ, ਇਹ ਜਿਹੜਾ ਘਰ ਦੀ ਪੂਰੀ ਡਾਕਟਰ ਇਹ ਮਹਿੰਗਾ ਪ੍ਰੋਸੈਸ ਆ, ਵੈਸੇ ਤਾਂ ਤੁਸੀਂ ਕਹਿੰਦੇ ਦੋ ਵਾਰੀ ਵੀ ਕਰਵਾ ਲਓ, ਪਰ ਕਈ ਵਾਰ ਕਹਿੰਦੇ ਆ ਕਿ ਅੱਜ ਕੱਲ੍ਹ ਬਜਟ $500 ਹਰੇਕ ਦੀ ਜੇਬ ਝੱਲ ਨਹੀਂ ਸਕਦੀ, ਅਤੇ ਬੰਦਾ ਕਹਿੰਦਾ 2-4 ਸਾਲਾਂ 'ਚ ਇੱਕ ਵਾਰੀ ਹੋ ਜੇ ਬਹੁਤ ਆ, ਸੋ ਇਹਦੇ 'ਤੇ ਖਰਚਾ ਕਿੰਨਾ ਆਊਗਾ ਜੀ?
5: ਖਰਚਾ ਤੁਹਾਡਾ ਜੀ ਸਿਰਫ $150 ਆਉਣਾ ਜੀ, ਜਿਹੜੀਆਂ ਸਰਵਿਸਿਸ ਮੈਂ ਤੁਹਾਨੂੰ ਦੱਸ ਰਿਹਾ ਸੀ ਸਿਰਫ
1: $150
5: ਤੁਹਾਡਾ ਖਰਚਾ ਆਉਣਾ।
1: $150 ਦੇ ਵਿੱਚ ਬ੍ਰੈਂਪਟਨ ਮਿਸਾਗਾ ਦੇ ਵਿੱਚ ਜੇ ਘਰ ਆ, ਕਿੰਨੇ ਹਜ਼ਾਰ ਸਕੁਅਰ ਫੀਟ ਤੱਕ ਦੇ ਘਰ ਦੇ ਵਿੱਚ ਤਿੰਨ ਹਜ਼ਾਰ ਸਕੁਅਰ ਫੀਟ ਤੱਕ ਦੇ ਘਰ ਦੇ
5: $150
1: ਤੇ $150 ਦੇ ਵਿੱਚ ਕੀ ਕੰਮ ਕਰੋਗੇ ਤੁਸੀਂ?
5: ਉਹਦੇ 'ਚ ਫਰਨਿਸ ਕਲੀਨ ਕਰਕੇ ਦੇਵਾਂਗੇ ਆਪਾਂ ਤੁਹਾਨੂੰ, ਸਾਰੇ ਘਰ ਦੇ ਡਕਟ ਕਲੀਨ ਕਰਕੇ ਦੇਵਾਂਗੇ, ਰਿਟਰਨ ਵੈਂਟ ਕਲੀਨ ਕਰਕੇ ਦੇਵਾਂਗੇ, ਨਾਲ ਜਿਹੜੀ ਤੁਹਾਡਾ ਡਰਾਇਰ ਵਾਲਾ ਵੈਂਟ ਕਲੀਨ ਕਰਕੇ ਦੇਵਾਂਗੇ, ਵੀਡੀਓ ਇੰਸਪੈਕਸ਼ਨ ਤੇ ਨਾਲ ਦਾ ਹਰਬਲ ਦਾ ਸੈਨੀਟਾਈਜ਼ ਜਿਹੜਾ ਆਪਾਂ ਤੁਹਾਨੂੰ ਕਰਕੇ ਦੇਵਾਂਗੇ ਜੀ। ਬਿਲਕੁਲ ਜੀ, $150 ਦੇ ਵਿੱਚ ਆਪਾਂ ਤੁਹਾਨੂੰ ਇਹ ਸਰਵਿਸ ਹੈ ਜਿਹੜੀ ਦੇਵਾਂਗੇ। ਤੁਸੀਂ ਸਾਨੂੰ ਕਾਲ ਕਰਕੇ ਜੀ ਜਿਹੜੀ ਅਪੁਆਇੰਟਮੈਂਟ ਬੁੱਕ ਕਰਾਉਣੀ ਆ, ਨੰਬਰ ਆਪਾਂ ਤੁਹਾਨੂੰ ਦੇ ਦੇਣਾ ਜੀ 905-330-9900, 905-330-8900, 905-330-8900, 905-330-8900, ਬ੍ਰੀਜ ਏਅਰ ਡਕਟ ਕਲੀਨਿੰਗ।
1: ਲੋ ਦੋਸਤੋ, $150 ਦੇ ਵਿੱਚ ਘਰ ਦੇ ਡਕਟ ਕਲੀਨ ਕਰਾ ਲਓ, ਤੇ ਮੌਕਾ ਅੱਛਾ ਹੈਗਾ ਦੀਵਾਲੀ ਤੋਂ ਪਹਿਲਾਂ, ਹੀਟ ਆਨ ਕਰਨ ਤੋਂ ਪਹਿਲਾਂ, ਜ਼ਰੂਰੀ ਪ੍ਰੋਸੈਸ ਆ, ਤੇ ਹੁਣ ਬਿਲਕੁਲ ਵਾਜਬ ਰੇਟਾਂ ਤੇ 905-330-9900, 905-330-9900, 905-330-9900 ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ।
6: ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
7: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
8: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
9: ਬਸ ਇੰਨੀ ਗੱਲ।

0: வல்லியே.
1: கிராண்ட் ஹோம் ஃபர்னிச்சர் அட்ரஸ் 6685 தாம்கன் ரோடு மிசிசாகா. நம்பர் 6472620000. கிராண்ட் ஹோம் ஃபர்னிச்சர்.
0: ஜேடா கிராண்ட் ஃபர்னிச்சர் தலவுனா வல்லியே.
2: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
4: ਦੋਸਤੋ, ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਰਮੇਸ਼ ਜੀ ਦੀ ਲਾਈਨ ਡਰੋਪ ਹੋ ਗਈ ਸੀ, ਪਰ ਇਜਾਜ਼ਤ ਲੈਣ ਦਾ ਵੇਲੇ ਸੀ। ਰਮੇਸ਼ ਜੀ, ਤੁਸੀਂ ਜਾਂਦੇ ਜਾਂਦੇ ਕੋਈ ਟਿੱਪਣੀ ਕਰਨਾ ਚਾਹੋ ਅਤੇ ਨਹੀਂ ਫਿਰ ਇਜਾਜ਼ਤ ਆ, ਕਿਉਂਕਿ ਕਾਲਾਂ ਸਟਿੱਲ ਆ ਰਹੀਆਂ ਸੀ ਪਰ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਅਤੇ ਆਪਾਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਹੋਰ ਗੱਲਬਾਤਾਂ ਕਰਾਂਗੇ।
5: ਪੁਲਰ ਸਾਹਿਬ, ਬਸ ਇੱਕ ਛੋਟੀ ਜਿਹੀ ਗੱਲ ਜ਼ਰੂਰ ਸਰੋਤਿਆਂ ਨੂੰ ਅੱਜ ਦੱਸਣੀ ਬਣਦੀ ਹੈ, ਕਿਉਂਕਿ ਇੱਕ ਬੜਾ ਮਹੱਤਵਪੂਰਨ ਮਸਲਾ ਹੈ ਜਿਹੜਾ ਪੰਜਾਬ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਇਹੋ ਜਿਹੇ ਸਰੋਤੇ ਨੇ ਜਿਹੜੇ ਵਿਦੇਸ਼ ਦੀ ਧਰਤੀ ਤੇ ਵਸਦੇ, ਜਿਹਨੂੰ ਅਸੀਂ ਮੁਲਾਜ਼ਮ ਵਰਗ ਆਖਦੇ ਜਾਂ ਰਿਟਾਇਰੀ ਪੈਨਸ਼ਨਰ ਭਾਈਚਾਰਾ ਆਖਦੇ ਹਾਂ। ਅੱਜ ਹਾਈ ਕੋਰਟ ਨੇ ਜਿਹੜੇ ਪੰਜਾਬ ਦੇ ਮੁੱਖ ਸਕੱਤਰ ਕੈਪ ਸੈਨਾ, ਉਹਨਾਂ ਨੂੰ ਉਸ ਮਸਲੇ 'ਚ ਜਿੱਥੇ ਹਾਈ ਕੋਰਟ ਨੇ ਬੀਤੇ ਸਮੇਂ 'ਚ ਹੁਕਮ ਦਿੱਤੇ ਸੀ ਕਿ ਮੁਲਾਜ਼ਮਾਂ ਨੂੰ ਉਹਨਾਂ ਦਾ ਸਮੁੱਚਾ ਮਹਿੰਗਾਈ ਭੱਤਾ ਜਾਰੀ ਕਰੋ ਅਤੇ ਪੰਜਾਬ ਦੀ ਸਰਕਾਰ ਨਹੀਂ ਜਾਰੀ ਕਰ ਰਹੀ ਸੀ, ਉਸ ਮਸਲੇ ਦੇ ਵਿੱਚ ਅੱਜ ਪੰਜਾਬ ਦੇ ਮੁੱਖ ਸਕੱਤਰ ਨੂੰ, ਜਾਂ ਦੂਜੇ ਸ਼ਬਦਾਂ 'ਚ ਕਹੀਏ ਪੰਜਾਬ ਦੀ ਸਰਕਾਰ ਨੂੰ, ਜਿਹੜਾ ਹਾਈ ਕੋਰਟ ਨੇ ਵਾਹਵਾ ਝਾੜ ਝੰਬ ਕੀਤੀ ਤੇ ਮਾਨਹਾਨੀ ਦਾ ਨੋਟਿਸ ਜਾਰੀ ਕਰ ਦਿੱਤਾ। ਇਹ ਬਹੁਤ ਵੱਡੀ ਘਟਨਾ ਹੁੰਦੀ ਹੈ ਕਿ ਕੋਈ ਕਿਸੇ ਸੂਬੇ ਦਾ ਮੁੱਖ ਪ੍ਰਿੰਸੀਪਲ ਸੈਕਟਰੀ ਉੱਥੇ ਪਹੁੰਚੇ, ਮੁੱਖ ਮਾਫ਼ ਕਰਨਾ ਚੀਫ ਸੈਕਟਰੀ ਉੱਥੇ ਪਹੁੰਚੇ ਤੇ ਉਹਨੂੰ ਮਾਨਹਾਨੀ ਦਾ ਨੋਟਿਸ ਜਾਰੀ ਹੋਵੇ। ਪੰਜਾਬ ਦੀ ਵੱਡੀ ਘਟਨਾ, ਬਾਕੀ
6: ਪੈਰੀ ਵੇਚਣੀ ਕਾਂਗਰਸ ਹੀ ਗਿਆ, ਕਹਿੰਦਾ 2 ਲੱਖ ਕਿੱਲੇ ਦਾ, ਅਕਾਲੀ ਗਿਆ 3 ਲੱਖ ਕਿੱਲੇ ਦਾ ਜੀ, ਭਾਜਪਾ ਦਾ ਜਾਵੜਾ ਜੀ ਉੱਥੇ ਗੱਡੀ ਲੈ ਕੇ, ਕਹਿੰਦਾ ਵੀ ਰੇਟ ਦੱਸੀ ਬਾਬਾ ਕੀ ਹੈ ਕਿੱਲੇ ਦਾ, ਕਹਿੰਦਾ ਵੀ ਮੈਂ ਤਾਂ ਲੈਣਾ 50 ਲੱਖ। ਉਹ ਕਹਿੰਦਾ ਕੋਈ ਅੱਖ ਨੀ, ਮੈਂ ਤਾਂ ਰਜਿਸਟਰੀ ਕਰਾ ਚੱਲ ਕੇ ਨਿਹਾਲ ਸਿੰਘ ਵਾਲੇ, ਫਿਰ ਅਗਲਾ ਉਹਦਾ ਪੈਰੀ ਭਾਜਪਾ ਨੂੰ ਵੇਚੂਗਾ ਜੀ ਜਾ ਕੇ। ਸਮਾਂ ਦੇਣ ਦਾ ਧੰਨਵਾਦ ਜੀ।
5: ਦੇਖੋ, ਜਿੱਥੇ ਸਰੋਤੇ ਤੰਜ ਲਾ ਕੇ ਕੱਸ ਕੇ ਗਏ ਆ ਨਾ, ਇਹਨੂੰ ਸਰੋਤਿਓ ਠੀਕ ਹੈ, ਅਸੀਂ ਤੁਸੀਂ ਸਾਰੇ ਤੰਜ ਕੱਸ ਰਹੇ ਹਾਂ ਕਿ ਪੰਜਾਬ 'ਚ ਵਾਪਰ ਕੀ ਰਿਹਾ, ਵੋਟਾਂ ਨੂੰ ਬਟੋਰਨ ਨੂੰ ਕੀ ਨੀਤੀਆਂ ਚੱਲ ਰਹੀਆਂ, ਪਰੰਤੂ ਮੈਂ ਜੇ ਦੂਜੇ ਪਾਸਿਓਂ ਇਹਦੀ ਗੱਲ ਕਰਾਂ ਭੁੱਲਰ ਸਾਹਿਬ, ਬੜਾ ਚਿੰਤਾਜਨਕ ਮਸਲਾ ਆ ਕਿ ਅਸੀਂ ਕਿਹੜੇ ਪਾਸੇ ਨੂੰ ਤੁਰ ਪਏ ਹਾਂ ਤੇ ਪੰਜਾਬੀਆਂ ਦੀਆਂ ਵੋਟਾਂ ਜਿਹਦੀ ਕਦੇ ਵੈਲਿਊ ਹੁੰਦੀ ਸੀ, ਮੁੱਲ ਹੁੰਦਾ ਸੀ, ਤੇ ਅੱਜ ਕਿਹੜੇ ਪਾਸੇ ਕਿਸ ਢੰਗ ਦੇ ਨਾਲ ਵੋਟਾਂ ਠੱਗਣ ਦੀ ਤਿਆਰੀ ਵੱਖ ਵੱਖ ਸਿਆਸੀ ਪਾਰਟੀਆਂ ਕਰ ਰਹੀਆਂ। ਮੈਨੂੰ ਲੱਗਦਾ ਕਿ ਸਾਡਾ ਤੁਹਾਡਾ ਫਰਜ਼ ਹੋਰ ਉਸ ਵੇਲੇ ਵੱਧ ਜਾਂਦਾ ਹੈ ਜਦੋਂ ਇਹੋ ਜਿਹੇ ਹਾਲਾਤ ਹੋਣ ਤੇ ਅਸੀਂ ਲੋਕਾਂ ਨੂੰ, ਸਰੋਤਿਆਂ ਨੂੰ ਇਸ ਮਾਮਲੇ ਤੇ ਵੱਧ ਤੋਂ ਵੱਧ ਜਾਗਰੂਕ ਕਰੀਏ ਕਿ ਅਸਲ ਵਿੱਚ ਵੋਟ ਦੀ ਕੀਮਤ ਕੀ ਹੈ, ਵੋਟ ਦੀ ਵੈਲਿਊ ਕੀ ਹੈ।
4: ਬਹੁਤ ਸ਼ੁਕਰੀਆ ਰਮੇਸ਼ ਜੀ, ਕੱਲ੍ਹ ਹੁੰਦੇ ਨੂੰ ਮੁਲਾਕਾਤ, ਧੰਨਵਾਦ। ਮਿਹਰਬਾਨੀ। ਦੋਸਤੋ, ਕੁਝ ਕੁ ਆਰਟਿਸਟ ਨੇ ਜਿਹੜੇ ਸਾਰਿਆਂ ਦੇ ਫੇਵਰੇਟ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਮਨਮੋਹਨ ਵਾਰਸ ਸਾਹਿਬ, ਹਰਭਜਨ ਮਾਨ ਤੇ ਦੇਬੀ ਸਾਹਿਬ, ਦੇਬੀ ਮਖਸੂਸਪੁਰੀ। ਸੋ ਬਹੁਤ ਲੋਕਾਂ ਨੇ ਕੰਧਾਂ 'ਚ ਆਵਾਜ਼ ਆਵਾਜ਼ ਮੁੜਦੀ, ਜਿਹੜਾ ਗੀਤ ਸੀਗਾ ਮਿੱਤਰਾਂ ਦੀ ਆਵਾਜ਼, ਅਤੇ ਪਤਾ ਨਹੀਂ ਕਿੰਨੇ ਕੁ ਗੀਤ ਨੇ ਜਿਨ੍ਹਾਂ ਨੇ ਦੇਬੀ ਲਾਈਵ ਇਹਨਾਂ ਦੇ ਸ਼ਾਇਰੀ ਨੂੰ ਪਸੰਦ ਕੀਤਾ। ਬੱਬੂ ਮਾਨ ਨਾਲ ਰੀਸੈਂਟਲੀ ਗੀਤ ਆਇਆ ਸੀ, ਇਸ ਤੋਂ ਬਾਅਦ ਦੱਸ ਰਹੇ ਹਾਂ ਕਿ ਅੱਜ ਮੈਂ ਦੇਬੀ ਦੀ ਗੱਲ ਕਿਉਂ ਕੀਤੀ ਆ।

0: ਸੋ ਦੇਬੀ ਮਖਸੂਸ ਪੁਰੀ ਜੀ ਬ੍ਰੈਂਪਟਨ ਆ ਰਹੇ ਨੇ 17 ਅਕਤੂਬਰ ਨੂੰ, ਸੈਟਰਡੇ ਦਾ ਦਿਨ ਆ, 17 ਅਕਤੂਬਰ ਨੂੰ ਸ਼ਾਮ 7 ਵਜੇ ਜਿਹੜਾ ਚੰਗਿਊਜ਼ੀ ਸੈਕੰਡਰੀ ਸਕੂਲ ਆ ਉੱਥੇ ਦੇਬੀ ਸਾਹਿਬ ਲਾਈਵ ਜਿਹੜਾ ਤੁਹਾਡੇ ਲਈ ਇੱਕ ਮਿਊਜ਼ਿਕ ਕੰਸਰਟ ਲੈ ਕੇ ਆ ਰਹੇ ਨੇ। ਲਿਮਿਟਡ ਸੀਟਾਂ ਨੇ, ਇਹ ਇੱਦਾਂ ਨਹੀਂ ਹੈਗਾ ਕਿ ਹਜ਼ਾਰਾਂ ਦਾ ਇਕੱਠ ਅਲੱਗ ਆ, ਕਿਉਂਕਿ ਦੇਬੀ ਸਾਹਿਬ ਨੂੰ ਜਿਨ੍ਹਾਂ ਨੇ ਸੁਣਨਾ ਅਤੇ ਉਹ ਇਹਦੇ ਵਿੱਚ ਇਕੱਠ ਭੀੜ ਦਾ ਨਹੀਂ ਹੈਗਾ, ਬਸ ਜਿੰਨੇ ਸੁਣਨਾ ਰੂਹ ਨਾਲ ਸੁਣਨਾ ਉਹਨਾਂ ਦੇ ਲਈ ਖਾਸ ਸ਼ੋਅ ਆ, ਅਤੇ ਤੁਸੀਂ ਇਹ ਸ਼ੋਅ ਦਾ ਆਨੰਦ ਮਾਣਨਾ ਚਾਹੁੰਦੇ ਹੋ। ਟਿਕਟਾਂ $30 ਤੋਂ ਸਟਾਰਟ ਨੇ, 30 ਦੀ ਆ, 50 ਦੀ, 70 ਦੀ, 100 ਦੀ, ਡਿਪੈਂਡ ਕਿਹੜੀ ਸੀਟਿੰਗ ਤੁਸੀਂ ਲੈਣੀ ਆ। ਸੋ ਤੁਸੀਂ ਸ਼ੋਅ ਦੀਆਂ ਟਿਕਟਾਂ ਬਾਏ ਕਰਨੀਆਂ ਨੇ ਜਾਂ ਇਹ ਸ਼ੋਅ ਦੇ ਵਿੱਚ ਐਜ਼ ਏ ਸਪੋਂਸਰ ਜੁੜਨਾ ਚਾਹੁੰਦੇ ਹੋ, ਬੜੀ ਕੁਆਲਿਟੀ ਵਾਲੀ ਆਡੀਅੰਸ ਦੇ ਵਿੱਚ ਆਪਣਾ ਪ੍ਰਚਾਰ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਮੇਰਾ ਨੰਬਰ ਆ 647-921-2032, 647-921-2032, 647-921-2032, 647-921-2032, 647-921-2032 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਦੋਸਤੋ ਮਨਪ੍ਰੀਤ ਜੀ ਸਾਡੇ ਨਾਲ ਜੁੜੇ ਨੇ ਇਨਫਿਨਿਟੀ ਮੁਰਗੇ ਤੋਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ। ਪ੍ਰਚਾਰਕ ਪਹੁੰਚਦੇ ਨੇ ਤਾਂ ਉਹ ਦੱਸਦੇ ਨੇ ਕਿ ਕਈ ਵਾਰ ਨਾ ਕੁਝ ਪ੍ਰੋਫੈਸ਼ਨ ਹੁੰਦੇ ਨੇ, ਡੈਂਟਿਸਟ ਹੁੰਦੇ ਨੇ, ਟਰੱਕ ਪ੍ਰੋਫੈਸ਼ਨ ਹੁੰਦਾ ਗਾ, ਜਾਂ ਫਿਰ ਕੋਈ ਹੈਲਥ ਕੇਅਰ ਦੇ ਵੱਖ ਵੱਖ ਪ੍ਰੋਫੈਸ਼ਨ ਹੁੰਦੇ ਨੇ, ਜਾਂ ਕੋਈ ਸਕੂਲੀ ਜਾਂ ਸਰਕਾਰੀ ਅਦਾਰਿਆਂ ਦੇ ਵਿੱਚ ਕੰਮ ਕਰਨ ਵਾਲੇ ਹੁੰਦੇ ਨੇ, ਉਹਨਾਂ ਨੂੰ ਆਟੋ ਇੰਸ਼ੋਰੈਂਸ 'ਤੇ ਰਾਹਤ ਮਿਲ ਜਾਂਦੀ ਹੈ। ਕਿ ਜਿਹੜਾ ਕੋਈ ਇੱਦਾਂ ਦੇ ਅਦਾਰੇ ਨਾਲ ਜੁੜਿਆ ਹੋਇਆ, ਮੋਰਗੇਜ ਦੇ ਵਿੱਚ ਵੀ ਕੋਈ ਉਹਨਾਂ ਨੂੰ ਹੈਲਪ ਹੁੰਦੀ ਹੈ ਜੀ ਕਿਸੇ ਹਿਸਾਬ ਨਾਲ?
1: ਹਾਂਜੀ ਭੁੱਲਰ ਸਾਹਿਬ, ਅੱਜ ਅਸੀਂ ਹੈਲਥ ਕੇਅਰ ਪ੍ਰੋਫੈਸ਼ਨਲ ਬਾਰੇ ਹੀ ਉਹਨਾਂ ਲਈ ਕੁਝ ਖਾਸ ਆਪਾਂ ਚੀਜ਼ਾਂ ਲੈ ਕੇ ਆਏ ਹਾਂ ਜੀ। ਜੋ ਵੀ ਆਪਣੇ ਬੱਚੇ ਜਿਹੜੇ ਹੁਣ ਨਵੇਂ ਗ੍ਰੈਜੂਏਟ ਨੇ ਜਾਂ ਪਿਛਲੇ 24 ਮਹੀਨਿਆਂ 'ਚ ਉਹਨਾਂ ਦੀ ਗ੍ਰੈਜੂਏਸ਼ਨ ਕੰਪਲੀਟ ਹੋਈ ਹੈ, ਉਹ ਫਿਜ਼ੀਸ਼ੀਅਨ ਵੀ ਹੋ ਸਕਦੇ ਨੇ, ਵੈਟਰੀਨ ਡੈਂਟਿਸਟ ਹੋ ਸਕਦੇ ਨੇ, ਕਾਇਰੋਪ੍ਰੈਕਟਰ, ਆਪਟੋਮੈਟ੍ਰਿਕਸ ਤੇ ਜਿਹੜੇ ਸਾਈਕੋਟ੍ਰਿਸਟ, ਕੋਈ ਵੀ ਹੋ ਸਕਦਾ ਜੀ। ਜੇ ਤੁਸੀਂ ਹੈਲਥ ਕੇਅਰ ਪ੍ਰੋਫੈਸ਼ਨਲ ਹੈਗੇ ਹੋ, ਤੁਹਾਨੂੰ ਹਜੇ ਪੂਰਾ ਪੈਕੇਜ ਨਹੀਂ ਮਿਲਿਆ, ਸੋ ਤੁਹਾਡੀ ਫਿਊਚਰ ਇਨਕਮ ਨਾਲ ਅਸੀਂ ਤੁਹਾਨੂੰ ਅੱਜ ਦੀ ਡੇਟ 'ਚ ਕੁਆਲੀਫਾਈ ਕਰ ਸਕਦੇ ਹਾਂ। ਤੁਸੀਂ ਬੇਸਿਕ ਜੋਬ ਤੇ, ਬੇਸਿਕ ਸੈਲਰੀ ਤੇ ਵੀ ਤੁਸੀਂ ਜੋਬ ਕਰ ਰਹੇ ਹੋ, ਅਸੀਂ ਫਿਊਚਰ ਇਨਕਮ ਤੇ ਤੁਹਾਨੂੰ ਕੁਆਲੀਫਾਈ ਕਰ ਸਕਦੇ ਹਾਂ। ਔਰ ਵਧੀਆ ਚੀਜ਼ ਇਸ ਪ੍ਰੋਗਰਾਮ ਦੀ ਜੀ, ਤੁਸੀਂ ਡਾਊਨ ਪੇਮੈਂਟ ਵੀ ਸਾਰੀ 100% ਫੁੱਲੀ ਗਿਫਟਡ ਲੈ ਸਕਦੇ ਹੋ।
0: ਅੱਛਾ,
1: ਹਾਂਜੀ।
0: ਸੋ ਇਹਦੇ ਨਾਲ ਤਾਂ ਕਿੰਨੇ ਕੁ ਸਰੋਤਿਆਂ ਨੂੰ ਫਾਇਦਾ ਹੋ ਸਕਦਾ ਹੈ?
1: ਦੇਖੋ ਬਹੁਤ ਫਾਇਦਾ ਹੋ ਸਕਦਾ ਜੀ। ਦੇਖੋ ਜੀ, ਕਿਉਂਕਿ ਨਵੇਂ ਡਾਕਟਰ ਜਿਹੜੇ ਵੀ ਆ, ਮੈਂ ਤੁਹਾਨੂੰ 4-5 ਪ੍ਰੋਫੈਸ਼ਨ ਦੱਸੇ ਨੇ, ਸੋ ਸਾਰਿਆਂ ਇਹਨਾਂ ਦੀ ਫਿਊਚਰ ਇਨਕਮ ਜਿਵੇਂ ਲੈਟਸ ਸੇ ਕਿਸੇ ਦੀ $1.5 ਲੱਖ ਹੁੰਦੀ, ਸੋ ਉਹ $1.5 ਲੱਖ ਤੋਂ ਸ਼ੁਰੂ ਨੀ ਕਰਦੇ, ਉਹਨਾਂ ਨੂੰ ਟਾਈਮ ਲੱਗਦਾ ਜੀ $1.5 ਲੱਖ ਤੱਕ ਪਹੁੰਚਣ ਨੂੰ। ਸੋ 50-60 ਹਜ਼ਾਰ 70 ਹਜ਼ਾਰ ਤੋਂ ਉਹ ਸ਼ੁਰੂ ਕਰਦੇ ਨੇ, ਸੋ ਆਪ ਅਸੀਂ ਉਹਨਾਂ ਦੀ Day 1 ਤੋਂ ਸਹੀ ਤਰੀਕੇ ਨਾਲ ਉਹਨਾਂ ਦੀ ਫਿਊਚਰ ਇਨਕਮ ਲੈਂਡਰ ਸਾਨੂੰ, ਉਹਨਾਂ ਨੇ ਸਾਨੂੰ ਇਹ ਪ੍ਰੋਗਰਾਮ ਦਿੱਤਾ ਸਾਡੇ ਰਿਕੁਐਸਟ ਤੇ, ਕਿਉਂਕਿ ਹੈਲਥ ਕੇਅਰ ਪ੍ਰੋਫੈਸ਼ਨ ਸਾਡਾ ਬਹੁਤ ਧਿਆਨ ਰੱਖਦੇ ਨੇ, ਸਾਡੀ ਕਮਿਊਨਿਟੀ ਦਾ ਬਹੁਤ ਧਿਆਨ ਰੱਖਦੇ ਨੇ, ਸੋ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵੀ ਉਹਨਾਂ ਨੂੰ ਕੁਝ ਨਾ ਕੁਝ ਡਿਲੀਵਰ ਕਰੀਏ। ਸੋ ਐਜ਼ ਅ ਮੋਰਗੇਜ ਏਜੰਟ ਬ੍ਰੋਕਰ ਅਸੀਂ ਉਹਨਾਂ ਲਈ ਇਹ ਪ੍ਰੈਜੈਂਟ ਕਰ ਰਹੇ ਹਾਂ।
0: ਬਹੁਤ ਅੱਛੀ ਗੱਲ ਹੈ ਜੀ, ਤੇ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਜਿਨ੍ਹਾਂ ਦੇ ਬੱਚੇ ਇਸ ਸੈਕਟਰ ਦੇ ਨਾਲ ਜੁੜੇ ਹੋਏ ਨੇ। ਸੋ ਤੁਸੀਂ ਮੋਰਗੇਜ ਘਰ ਬਾਏ ਕਰਕੇ, ਕਈ ਵਾਰ ਆਪਾਂ ਬੱਚਿਆਂ ਦੇ ਨਾਮ ਤੇ ਪ੍ਰੋਪਰਟੀ ਬਾਏ ਕਰਦੇ ਆ, ਐਂਡ ਮੋਰਗੇਜ ਉਹਦੇ ਇੱਕ ਵੱਡਾ ਰੋਲ ਅਦਾ ਕਰਦੇ ਆ, ਤੇ ਮੋਰਗੇਜ ਲਈ ਤੁਸੀਂ ਇਹ ਪ੍ਰੋਗਰਾਮ ਦੀ ਪੂਰੀ ਜਾਣਕਾਰੀ ਲੈਣੀ ਆ। ਜੇ ਤੁਹਾਡੇ ਬੱਚੇ ਹੈਲਥ ਕੇਅਰ ਸਰਵਿਸ ਨਾਲ ਜੁੜੇ ਹੋਏ ਨੇ ਕਿਸੇ ਵੀ ਤਰੀਕੇ ਨਾਲ, ਚਾਹੇ ਰੀਸੈਂਟਲੀ ਗ੍ਰੈਜੂਏਟ ਹੋਏ ਨੇ, ਤਾਂ ਮਨਪ੍ਰੀਤ ਜੀ ਨੂੰ ਕਾਲ ਕਰ ਲਓ। ਨੰਬਰ ਆ ਜਿਹੜਾ 647-222-7071, 647-222-7071, 647-222-7071, 647-222-7071, ਤੇ ਐਡਰੈਸ ਵੀ ਸਾਂਝਾ ਕਰ ਦਿਓ ਬਾਈ ਜੀ।
1: ਹਾਂਜੀ, 6085 ਟੌਮਕਨ ਰੋਡ ਜੀ, ਡੈਰੀ ਐਂਡ ਟੌਮਕਨ ਦੇ ਨੇੜੇ ਹੈਗਾ, ਯੂਨਿਟ ਨੰਬਰ 208।
0: ਬਹੁਤ ਸ਼ੁਕਰੀਆ ਜੀ, ਧੰਨਵਾਦ।
1: ਧੰਨਵਾਦ।

0: ਵੀ ਟਿਕਟਾਂ ਦੋ ਲੈ ਕੇ ਦੇਣਗੇ ਕਟਾਰੀਆ ਸਾਹਿਬ ਤੁਹਾਨੂੰ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਕਟਾਰੀਆ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
1: ਜੀ ਬਿਲਕੁਲ ਬਿਲਕੁਲ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਔਰ ਸਾਰੇ ਤੁਰਨ ਵਾਲੇ ਵੀਰਾਂ ਨੂੰ ਭੈਣਾਂ ਨੂੰ ਮਾਤਾਵਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਅਗੇਨ ਸਤਿ ਸ੍ਰੀ ਅਕਾਲ ਸੁਰੇਸ਼ ਜੀ
0: ਕਟਾਰੀਆ ਸਾਹਿਬ ਦੀਵਾਲੀ ਦਾ ਟਾਈਮ ਬਹੁਤ ਲੋਕ ਨੇ ਟਿਕਟਾਂ ਆਲਰੇਡੀ ਬਾਏ ਕੀਤੀਆਂ ਹੋਈਆਂ ਨੇ ਕਈ ਹੁਣ ਲੈ ਰਹੇ ਨੇ ਕਈ ਹੁਣ ਟਿਕਟਾਂ ਦਸੰਬਰ ਜਨਵਰੀ ਦੀਆਂ ਲੈ ਰਹੇ ਨੇ ਕਈ ਆਉਣ ਵਾਲੀ 2027 ਫਰਵਰੀ ਮਾਰਚ ਦੀਆਂ ਟਿਕਟਾਂ ਬਾਏ ਕਰ ਰਹੇ ਨੇ ਪਰ ਕਈ ਵਾਰ ਆਪਾਂ ਦੇਖਦੇ ਹਾਂ ਕੁਝ ਕੁ ਬੰਦੇ ਉਹ ਆਨਲਾਈਨ ਵੈਬਸਾਈਟਾਂ ਨੇ ਜਿਹੜੇ ਇੱਕ ਝਾਂਸਾ ਦੇ ਕੇ ਜੀ $500 ਦੇ ਵਿੱਚ ਬਾਵਜੂਦ ਦਿੱਲੀ ਦੋ ਬੈਗਾਂ ਨਾਲ ਠੱਗੀਆਂ ਚੱਲ ਰਹੀਆਂ ਨੇ ਉਹ ਕਈ ਵਾਰ ਵੀਡੀਓ ਵੀ ਪਾਈ ਜਾਂਦੀ ਹੈ ਉਹਨਾਂ ਵੱਲੋਂ ਝੂਠਾ ਪ੍ਰਚਾਰ ਕੀਤਾ ਜਾਂਦਾ ਵੈਬਸਾਈਟਾਂ 'ਤੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਉਹਦੇ ਵਿੱਚ ਸਾਡੇ ਭੋਲੇ ਭਾਲੇ ਲੋਕ ਫਸੇ ਜਾਂਦੇ ਨੇ ਸੋ ਇੱਕ ਵਾਰੀ ਤੁਸੀਂ ਸਾਂਝਾ ਕਰ ਦਿਓ ਕਿ ਅੱਜ ਦੇ ਡੇਟ ਦੇ ਵਿੱਚ ਟਿਕਟਾਂ ਦੇ ਭਾਅ ਕੀ ਨੇ
1: ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਪਤਾ ਵਾ ਆਪਾਂ 25 ਸਾਲ ਤੋਂ ਇਸ ਗੱਲ ਨੂੰ ਸਰਵ ਕਰ ਰਹੇ ਹੈਗੇ ਪੈਰੋਲ ਨੂੰ ਤੇ ਇੰਡੀਆ ਤੋਂ ਮਿਲਾ ਕੇ 35 ਸਾਲ ਹੋ ਗਏ ਤੇ ਅਸੀਂ ਸਰਵ ਉਹੀ ਕਰਦੇ ਹਾਂ ਜੋ ਬੋਲਦੇ ਹਾਂ ਜੋ ਕਹਿੰਦੇ ਉਹ ਦੇ ਸਕਦੇ ਆ ਕਿਉਂਕਿ ਐ ਨੀ ਹੈਗਾ ਵੀ ਜੇ ਅੱਜ ਰੇਟ 2000 ਚੱਲਦਾ ਪਿਆ ਤੇ ਮੈਂ $1000 ਦੀ ਕਹਿ ਦਾਂਗਾ ਤੁਹਾਨੂੰ ਨਾ ਜੋ ਰੇਟ ਜੈਨੂਇਨ ਆ ਉਹੀ ਬੋਲਿਆ ਜਾਊਗਾ ਜਿਹੜਾ ਅਸੀਂ ਡਿਲੀਵਰ ਕਰ ਸਕਦੇ ਹਾਂ ਆਲਵੇਜ਼ ਤੁਹਾਨੂੰ ਪਤਾ ਆਪਾਂ ਜਿੰਨੀਆਂ ਮਰਜ਼ੀ ਐਡਾਂ ਕਰ ਲਈਏ ਜਿੰਨਾ ਮਰਜ਼ੀ ਐਡ ਪਾਈਏ ਉਹੀ ਬੋਲੀ ਦਾ ਜੋ ਡਿਲੀਵਰ ਕਰਦੇ ਹਾਂ ਸੋ ਅੱਜ ਦੇ ਰੇਟ ਜਿਹੜੇ ਦੇ ਮੁਤਾਬਿਕ ਦੇਖੀਏ ਤਾਂ ਸਾਡੇ ਕੋਲ ਜਿਹੜਾ ਦਿੱਲੀ ਦਾ ਰੇਟ ਆ $1275 ਤੋਂ ਸ਼ੁਰੂ ਹੋ ਜਾਂਦਾ $1395 ਤੋਂ ਅੰਮ੍ਰਿਤਸਰ ਦਾ 1 ਪ੍ਰਾਈਸ ਸ਼ੁਰੂ ਹੋ ਜਾਂਦਾ ਇਹੀ ਰਿਟਰਨ ਲੈਣਾ ਹੈਗਾ ਜੀ ਜਿਹੜਾ ਅੰਮ੍ਰਿਤਸਰ ਦਾ $2480 ਦਾ $2090 ਤੋਂ ਲੈ ਕੇ $2480 ਤੱਕ ਜਿਹੜਾ ਦਿੱਲੀ ਦਾ ਰਿਟਰਨ ਫੇਰ ਆ ਉਹ $1599 ਤੋਂ ਲੈ ਕੇ $2050 ਤੱਕ ਹੋ ਜਾਂਦਾ ਜੀ ਜੇ ਇਹੀ ਕੋਈ ਆਪਾਂ ਲਹਿੰਦੇ ਪੰਜਾਬ ਨੂੰ ਆ ਜਾਈਏ ਕਰਾਚੀ ਇਸਲਾਮਾਬਾਦ ਲਾਹੌਰ ਜਾਣਾ 1245 ਦਾ ਕਰਾਚੀ ਦਾ ਇਸਲਾਮਾਬਾਦ 1290 ਲਾਹੌਰ ਵੀ 1290 ਇਹੀ ਰਿਟਰਨ ਪ੍ਰਾਈਸ ਲੈਣਾ ਹੋਵੇ $2250 ਤੋਂ ਲੈ ਕੇ $2095 ਤੱਕ ਹੈਗਾ ਜੀ ਇਹ ਤੇ ਉਸ ਤੋਂ ਬਾਅਦ ਜੇ ਨੇੜੇ ਨੇੜੇ ਮੈਕਸੀਕੋ ਵਗੈਰਾ ਜਾਣਾ ਹੈਗਾ ਤੇ ਇਹ ਵੀ ਅੱਜ ਕੱਲ੍ਹ ਪ੍ਰਾਈਸ ਵੱਧ ਕੇ $1175 ਮੈਕਸੀਕੋ ਤੇ $1200 ਡੋਮਿਨਿਕਨ ਰਿਪਬਲਿਕ ਹੋ ਚੁੱਕਾ ਬਾਕੀ ਬਹਾਮਸ ਕੋਸਟਰੀਕਾ ਵਗੈਰਾ ਦਾ ਵੀ ਅਰੇਂਜ ਹੋ ਜਾਂਦਾ ਬਾਕੀ ਵੇਖੋ ਜੀ ਪ੍ਰਾਈਸ ਜਿਹੜੇ ਆਲਵੇਜ਼ ਨੈਗੋਸ਼ੀਏਬਲ ਹੁੰਦੇ ਆ ਆਲ ਵੱਖਰੀਆਂ ਵੱਖਰੀਆਂ ਰੇਟਾਂ ਤੇ ਡਿਫਰੈਂਟ ਪ੍ਰਾਈਸ ਹੁੰਦੇ ਹੁਣ ਜਿਹੜੇ ਰੇਟ ਆ ਵੱਧ ਚੁੱਕੇ ਆ ਕੋਈ 500-700 ਵਾਲਾ ਹੈ ਨੀ ਗਾ 1000 ਵਾਲਾ ਹੈ ਨੀ ਗਾ ਐਵੇਂ ਝੂਠ ਦੀਆਂ ਗੱਲਾਂ ਮੈਂ ਐਵੇਂ ਤੁਹਾਨੂੰ ਕਹਾਂ ਵੀ ਉਹ ਮੈਂ ਦੇ ਦੇਵਾਂ ਉਹ ਡਿਲੀਵਰ ਨੀ ਕਰ ਸਕਦੇ 2027 ਦੇ ਵਿੱਚ ਜਿਹੜਾ ਕਿ ਅਗਲੇ ਫਰਵਰੀ ਮਾਰਚ ਅਪ੍ਰੈਲ ਦੇ ਵਿੱਚ ਹੋ ਸਕਦਾ ਰੇਟ ਘੱਟ ਜਾਵੇ ਹੁਣ ਹੀ ਘੱਟ ਜਾਵੇ ਇਸ ਤੋਂ ਬਾਅਦ ਪਰ ਮੈਂ ਗਰੰਟੀ ਨੀ ਕਰ ਸਕਦਾ ਪਰ ਸਟਿਲ ਉਹ ਵੀ ਪ੍ਰਾਈਸ ਹੈ ਜਿਹੜਾ $1700-1800 ਤੋਂ ਰਿਟਰਨ ਪ੍ਰਾਈਸ ਸ਼ੁਰੂ ਹੁੰਦਾ ਵਾ ਤੇ ਜੇ 1 ਪ੍ਰਾਈਸ ਆ ਉਹ $950 ਤੋਂ ਸ਼ੁਰੂ ਹੁੰਦਾ ਤੇ ਜੇ ਹਾਂ ਇੰਡੀਆ ਤੋਂ ਕਿਸੇ ਨੇ ਆਉਣਾ ਹੈਗਾ ਇੰਡੀਆ ਤੋਂ ਸਾਡੇ ਕੋਲ ਪ੍ਰਾਈਸ ਅਵੇਲੇਬਲ ਹੈਗਾ $675 ਦਾ 1 ਪ੍ਰਾਈਸ ਜਿਹੜਾ ਕਿ ਦੋ ਬੈਗਾਂ ਦੇ ਨਾਲ ਅਵੇਲੇਬਲ ਹੈਗਾ ਤੇ ਬਾਕੀ ਡਿਪੈਂਡ ਤੁਹਾਡੀਆਂ ਡੇਟਾਂ ਦੇ ਉੱਤੇ ਹੈਗਾ ਤੇ ਤੁਹਾਨੂੰ ਪਤਾ ਵਾ
0: 905-678-1200 ਕਟਾਰੀਆ ਸਾਹਿਬ ਦਾ ਨੰਬਰ ਆ 905-678-1200 905-678-1200 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਕਟਾਰੀਆ ਸਾਹਿਬ ਕੁਇਕਲੀ ਆਪਣਾ ਡਾਕੂਮੈਂਟੇਸ਼ਨ ਕਿਹੜੀ ਕਿਹੜੀ ਤੇ ਕੰਮ ਕਰਦੇ ਹੋ ਉਹਦੇ ਬਾਰੇ
1: ਡਾਕੂਮੈਂਟੇਸ਼ਨ ਦੇ ਵਿੱਚ ਕੋਈ ਵੀ ਈ ਵੀਜ਼ਾ ਲੈਣਾ ਈ OCI ਬਣਾਉਣੀ ਆ OCI ਅਪਡੇਟ ਕਰਾਉਣੀ UK ਦਾ ਵੀਜ਼ਾ USA ਦਾ ਵੀਜ਼ਾ PR ਕਾਰਡ ਐਕਸਪਾਇਰ ਹੋ ਗਿਆ ਜਾਂ ਯੂਰਪ ਦੇ ਕਿਸੇ ਵੀ ਇਨਫੋਰਮੇਸ਼ਨ ਲੈਣੀ ਹੈ ਮਿਡਲ ਈਸਟ ਦਾ ਜਾਂ ਕੋਈ ਵੀ ਨੇਪਾਲ ਦਾ ਵੀਜ਼ਾ ਇਹ ਸਾਰੇ ਡਾਕੂਮੈਂਟ ਇੱਕੋ ਹੀ ਫਾਇਦੇ ਥੱਲੇ ਤੇ ਨਾਲੇ ਲੈਂਡ ਪੈਕੇਜਿਸ ਦੁਬਈ ਦਾ ਸਾਡਾ ਬਹੁਤ ਸੋਹਣਾ ਚੱਲ ਰਿਹਾ ਜਿਹੜਾ ਕਿ ਬਹੁਤ ਰੀਜਨੇਬਲ ਪ੍ਰਾਈਸ ਦੇ ਵਿੱਚ $649 ਦੇ ਵਿੱਚ ਦਿੱਤਾ ਜਾ ਰਿਹਾ ਲੈਂਡ ਪੈਕੇਜ ਦੀ ਪ੍ਰਾਈਸ ਆ ਜੀ ਉਹਦੇ ਵਿੱਚ ਬੁਰਜ ਖਲੀਫਾ ਦੀ ਟਿਕਟ 4-star ਹੋਟਲ ਟ੍ਰਾਂਸਫਰ ਬ੍ਰੇਕਫਾਸਟ ਸਫਾਰੀ ਦੀ ਟਿਕਟ ਨਾਲ ਡਿਨਰ ਹੋਏਗਾ ਉਸ ਤੋਂ ਬਾਅਦ ਕਰੂਜ਼ ਦੀ ਟਿਕਟ ਨਾਲ ਡਿਨਰ ਹੋਏਗਾ ਸਿਟੀ ਟੂਰ ਹੋਏਗਾ ਸਭ ਕੁਛ ਇਨਕਲੂਡਿਡ ਆ ਜੀ ਇਹ ਚੀਜ਼ਾਂ ਲਈ ਤੁਹਾਨੂੰ ਪਤਾ ਇੱਕੋ ਇੱਕ ਨਾਂ ਕਟਾਰੀਆ ਟੂਰ ਐਂਡ ਟਰੈਵਲ ਜਿਹੜਾ ਕਿ 7 ਤੋਂ 7 ਦਿਨ ਸਵੇਰੇ 9:30 ਤੋਂ 7 ਵਜੇ ਤੱਕ ਦੋਨੇ ਲੋਕੇਸ਼ਨਾਂ ਆਪਣੀਆਂ ਡੈਰੀ ਐਂਡ ਏਅਰਪੋਰਟ ਬਿਲਕੁਲ ਜਿਹੜਾ ਕਿ 2883 ਡੈਲੀ ਰੋਡ ਈਸਟ ਮਾਲਟਨ ਦੇ ਵਿੱਚ ਹੈ ਦੂਸਰਾ ਹੈਗਾ ਬ੍ਰਾਂਪਟਨ ਦੇ ਵਿੱਚ 4550 ਅਮਨੇਜ਼ਰ ਰੋਡ ਕੋਰ ਐਂਡ ਅਮਨੇਜ਼ਰ ਦਾ ਕਾਰਨਰ ICICI ਬੈਂਕ ਵਾਲਾ ਪਲਾਜ਼ਾ 12 ਯੂਨਿਟ ਨੰਬਰ 1 ਦੋਨਾਂ ਦਾ 905-678-1200 ਜੀ
0: ਬਹੁਤ ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ ਜੀ 905-678-1200 ਦੋਸਤੋ ਘਰ ਬਾਈ ਕਰਨਾ, ਘਰ ਜਿਵੇਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਦੱਸਿਆ ਸੀ ਕਿ ਇਹ ਇੱਕ ਵੱਡਾ ਡਿਸੀਜ਼ਨ ਹੁੰਦਾ, ਇਹਦੇ ਪਿੱਛੇ ਬਹੁਤ ਸਾਰੇ ਇਮੋਸ਼ਨ ਜੁੜੇ ਹੁੰਦੇ ਨੇ ਅਤੇ ਬਹੁਤ ਸਾਰੀ ਸਾਇੰਸ ਅਤੇ ਇਕਨੋਮਿਕਸ ਜੁੜੀ ਹੁੰਦੀ ਆ, ਜਿਹਨੂੰ ਗੁਰਸ਼ਰਨ ਬਾਜਵਾ ਜੀ ਨੇ ਆਪਣੇ ਤਜਰਬੇ ਦੇ ਨਾਲ ਬੜੀ ਚੰਗੀ ਤਰ੍ਹਾਂ ਸਮਝਿਆ। ਕਿਸੇ ਦਾ ਪਹਿਲਾ ਘਰ ਹੋ ਸਕਦਾ, ਕਿਸੇ ਦੇ ਬੱਚੇ ਵੱਡੇ ਨੇ ਉਹ ਫਾਰਮ ਹਾਊਸ ਉਹਨਾਂ ਨੇ ਬਾਏ ਕਰਨਾ ਹੋ ਸਕਦਾ, ਹਰੇਕ ਦੀ ਅਲੱਗ ਅਲੱਗ ਰਿਕੁਆਇਰਮੈਂਟ ਆ। ਸਕੂਲ, ਬੱਚੇ ਛੋਟੇ ਨੇ, ਸਕੂਲ ਕਿੱਥੇ ਹੋਣਾ ਚਾਹੀਦਾ, ਬੱਚਿਆਂ ਲਈ ਕੀ ਆ, ਬਜ਼ੁਰਗਾਂ ਲਈ ਇੰਟਰਟੇਨਮੈਂਟ ਕੀ ਆ, ਗਰੋਸਰੀ ਕਿੰਨੀ ਨੇੜੇ ਆ, ਦੂਰ ਆ, ਉਹ ਸਾਰੀਆਂ ਚੀਜ਼ਾਂ ਕਾਊਂਟ ਕਰਦੀਆਂ ਨੇ। ਫਾਰਮ ਹਾਊਸ ਦੀ ਤਾਂ ਚਲੋ ਲਾਈਫ ਵੱਖਰੀ ਹੀ ਹੁੰਦੀ ਆ, ਉਹਦੇ ਵਿੱਚ ਤਾਂ ਇਹ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਨੇ, ਫਾਰਮ ਕਿੱਡਾ ਵੱਡਾ ਗਾ ਅਤੇ ਉਹਦੀ ਵੈਲਿਊ ਕੀ ਆ, ਇਕਨੋਮਿਕਸ ਕੀ ਆ, ਕਿੰਨਾ ਪੁਰਾਣਾ ਘਰ ਆ, ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਕੋਈ ਪ੍ਰੋਜੈਕਟ ਤਾਂ ਨਹੀਂ ਆ ਰਿਹਾ, ਕੋਈ ਸੜਕ ਤਾਂ ਨਹੀਂ ਲੰਘ ਰਹੀ, ਇਹਦੀ ਪ੍ਰੋਪਰਟੀ ਦੀ ਵੈਲਿਊ ਵਧੂਗੀ ਜਾਂ ਇੱਥੇ ਰਹੂਗੀ। ਇਹ ਸਾਰੀਆਂ ਗੱਲਾਂ ਬਾਤਾਂ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਗੁਰਸ਼ਰਨ ਬਾਜਵਾ ਜੀ। ਤੁਸੀਂ ਆਪਣਾ ਘਰ ਬਾਏ ਕਰਨਾ, ਗੁਰਸ਼ਰਨ ਬਾਜਵਾ ਜੀ ਨੂੰ ਕਾਲ ਕਰੋ, ਇਹਨਾਂ ਕੋਲ ਮਲਟੀਪਲ ਪ੍ਰੋਪਰਟੀ ਨੇ, ਇੱਕ ਔਰੇਂਜ ਵਿਲ ਦੇ ਨੇੜੇ 10 ਏਕੜ ਲੈਂਡ ਦੇ ਵਿੱਚ ਡਿਟੈਚ ਘਰ ਆ, ਡਬਲ ਕਾਰ ਗਰਾਜ, ਟੋਟਲੀ ਅਪਗ੍ਰੇਡਡ ਹਾਊਸ ਆ, ਅਤੇ ਬੜੀ ਜਾਇਜ਼ ਕੀਮਤ ਦੇ ਉੱਤੇ ਤੁਸੀਂ ਇਸ ਨੂੰ ਬਾਏ ਕਰ ਸਕਦੇ ਹੋ। ਅਤੇ ਜੇ ਫਾਰਮਿੰਗ ਲੈਂਡ ਲੈਣੀ ਆ ਤਾਂ ਹਾਈਵੇ 89 ਦੇ ਨੇੜੇ 75 ਏਕੜ ਫਾਰਮਿੰਗ ਲੈਂਡ ਸੇਲ ਦੇ ਉੱਤੇ ਆ। ਪੂਰੀ ਗੱਲਬਾਤ ਲਈ 647-249-5548 6472895548 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਦੋਸਤੋ, ਮੇਰਾ ਨਾਮ ਹਰਵੀਰ, ਪ੍ਰੋਗਰਾਮ ਰੇਡੀਓ ਚੜ੍ਹਦੀ ਕਲਾ, ਅਤੇ ਤੁਸੀਂ ਮੇਰੇ ਨਾਲ ਕੋਈ ਸੰਪਰਕ ਕਰਨਾ ਚਾਹੁੰਦੇ ਹੋ ਆਪਣੇ ਬਿਜ਼ਨਸ ਅਦਾਰੇ ਦੀ ਐਡਵਰਟੀਜ਼ਮੈਂਟ, ਜਾਂ ਫਿਰ ਤੁਸੀਂ ਕਿਸੇ ਸਪੋਂਸਰ ਸੇਵਾ ਦਾ ਨੰਬਰ ਮਿਸ ਕਰ ਜਾਂਦੇ ਹੋ, ਉਹ ਨੰਬਰ ਕੋਈ ਬਾਇਕ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ। ਮੇਰਾ ਨੰਬਰ ਆ 647-921-2032 647-921-2032 'ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ। ਨਾਲ ਦੇ ਨਾਲ ਦੱਸਦੀ ਹੈ ਜੀ, ਅਪਲਾਇੰਸ ਜੰਕਸ਼ਨ ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ। ਤੁਸੀਂ ਕੋਈ ਵੀ ਅਪਲਾਇੰਸ ਬਾਏ ਕਰਨੇ ਆ, ਮਨਜੀਤ ਜੀ ਨਾਲ ਸਾਡੀ ਗੱਲਬਾਤ ਜਿਹੜੀ ਹੋਈ ਸੀਗੀ, ਅਤੇ ਬੜਾ ਉਹਨਾਂ ਨੂੰ ਮੈਂ ਦੱਸਿਆ ਜਦੋਂ ਕਿ ਜੀ ਇੱਦਾਂ ਕਰਕੇ ਰੇਡੀਓ ਚੜ੍ਹਦੀ ਕਲਾ ਦੇ ਲਈ ਆਪਾਂ ਪਰਿਵਾਰਾਂ ਲਈ ਕੋਈ ਨਾ ਕੋਈ ਡੀਲ ਲੈ ਕੇ ਦੇਣੀ ਆ, ਤਾਂ ਉਹਨਾਂ ਨੇ ਬੜੇ ਵਧੀਆ ਰੇਟਾਂ 'ਤੇ ਕੰਮ ਕੀਤਾ। ਜਿਹੜਾ ਨਾ ਤੁਸੀਂ ਜਦੋਂ ਘਰ ਬਾਏ ਕਰਕੇ ਪੂਰਾ ਇੱਕ ਬੰਡਲ ਪੈ ਕੇ ਲੈਣੇ ਹੋ, 5 ਪੀਸ ਦਾ ਸਟੇਨਲੈਸ ਸਟੀਲ ਦਾ ਅਪਲਾਇੰਸ ਬੰਡਲ ਆ, 36 ਇੰਚ ਵਾਈਡ ਜਿਹੜੀ ਫਰਿੱਜ ਆ ਜੀ ਆਈਸ ਐਂਡ ਵਾਟਰ ਡਿਸਪੈਂਸਰ ਦੇ ਨਾਲ, 30 ਇੰਚ ਇਲੈਕਟ੍ਰਿਕ ਸਟੋਵ ਆ, ਠੀਕ ਆ ਜੀ, ਕਨਵੈਕਸ਼ਨ ਅਤੇ ਏਅਰ ਫਰਾਈ ਦੇ ਨਾਲ, 24 ਇੰਚ ਸਟੇਨਲੈਸ ਸਟੀਲ ਦੇ ਡਿਸ਼ ਵਾਸ਼ਰ ਆ, ਸਟੇਨਲੈਸ ਸਟੀਲ ਵਾਸ਼ਰ ਡਰਾਇਰ, ਜਿਹਦੀ ਰੈਗੂਲਰ ਕੀਮਤ $6500 ਆ। ਤੁਹਾਡੇ ਲਈ ਰੇਡੀਓ ਚੜ੍ਹਦੀ ਕਲਾ ਦੇ ਸਰੋਤਿਆਂ ਦੇ ਲਈ ਸਿਰਫ ਅਤੇ ਸਿਰਫ $3,999, ਯਾਨੀ ਕਿ ਸਿੱਧਾ ਸਿੱਧਾ $2,500 ਦਾ ਤੁਹਾਡਾ ਫਾਇਦਾ ਹੋ ਰਿਹਾ। ਏਅਰਪੋਰਟ ਐਂਡ ਕਲਾਕ ਜਾਂ ਫਿਰ ਮਿਸਿਸਾਗਾ ਰੋਡ ਐਂਡ ਸਟੀਲ 'ਤੇ, ਜੋ ਕਿ ਬਰੈਂਪਟਨ ਵੈਸਟ 'ਚ ਪੈ ਜਾਂਦੀ ਹੈ ਇਹ ਲੋਕੇਸ਼ਨ, 2 ਲੋਕੇਸ਼ਨਾਂ ਨੇ, ਅਪਲਾਇੰਸ ਜੰਕਸ਼ਨ, ਰਾਈਟ ਨਾਓ ਕਾਲ ਕਰ ਸਕਦੇ ਹੋ, ਤੁਹਾਨੂੰ ਜਿਹੜਾ ਅਟੈਂਡ ਕੀਤਾ ਜਾਊਗਾ, ਨੰਬਰ ਆ 905-450-0054 905-450-0054 905-450-0054 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਢਿੱਲੋਂ ਵੀਡੀਓ ਸਾਡੇ ਇਸ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਨੇ, ਬਹੁਤ ਬਹੁਤ ਚੇਚਾ ਧੰਨਵਾਦ। ਅਤੇ ਮੋਨਾ ਮਹਿੰਗੀ ਦੇ ਨਾਲ ਵੀ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਗੱਲਾਂਬਾਤਾਂ ਕਰਾਂਗੇ। ਇਸ ਦੇ ਨਾਲ ਨਾਲ ਏਸ਼ੀਅਨ ਫੂਡ ਸੈਂਟਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਜੀ, ਅਤੇ ਦਲਾਵਰੀ ਗਰੁੱਪ ਤੋਂ ਫਰੋਸਟ GMC ਬਿਊਕ ਸ਼ੈਵਰਲੇ ਦੀਆਂ ਬ੍ਰੈਂਡ ਨਿਊ ਗੱਡੀਆਂ ਤੁਸੀਂ ਬਾਏ ਕਰਨੀਆਂ ਨੇ, ਉਹਦੇ ਲਈ ਵੀ ਤੁਸੀਂ ਇਹ ਡੀਲਰਸ਼ਿਪ ਦਾ ਨੰਬਰ ਮੇਰੇ ਤੋਂ ਲੈ ਸਕਦੇ ਹੋ। ਅਪਲਾਇੰਸ ਰਿਪੇਅਰ ਦਾ ਨੰਬਰ ਚਾਹੀਦਾ ਜਾਂ ਫਿਰ ਗ੍ਰਾਫਿਕ ਦਾ ਨੰਬਰ ਚਾਹੀਦਾ, ਕੋਈ ਚੀਜ਼ ਪ੍ਰਿੰਟ ਕਰਵਾਉਣੀ ਆ, ਅਲਫਾ ਫਿਜ਼ੀਓਥੈਰੇਪੀ ਦਾ ਨੰਬਰ ਚਾਹੀਦਾ ਜਾਂ ਫਿਰ ਗੁਰਪ੍ਰੀਤ ਜੀ ਫੈਸ਼ਨ IQ ਤੋਂ ਤੁਹਾਡਾ ਨੰਬਰ ਚਾਹੀਦਾ, ਕਿਸੇ ਵੀ ਸਪੋਂਸਰ ਸਾਹਿਬਾਨ ਦਾ, ਤਾਂ ਮੈਨੂੰ ਕਾਲ ਜ਼ਰੂਰ ਕਰ ਲਿਓ 647-921-2032। ਐਵਰੇਜ ਟ੍ਰੇਡਰਸ ਇਸ ਪ੍ਰੋਗਰਾਮ ਦੇ ਖਾਸ ਸਪੋਂਸਰ ਨੇ ਜੀ। ਤੁਹਾਡੀ ਤੁਹਾਨੂੰ 40 ਮਸ਼ੀਨਾਂ ਚਾਹੀਦੀਆਂ ਨੇ, ਜਾਂ ਤੁਹਾਡੇ ਕੋਲ ਕੋਈ ਪ੍ਰੋਡਕਟ ਆ ਗਰੋਸਰੀ ਸਟੋਰਾਂ ਦੇ ਉੱਤੇ ਤੁਸੀਂ ਸਟੋਰਾਂ ਦੇ ਉੱਤੇ ਰਖਾਉਣਾ ਚਾਹੁੰਦੇ ਹੋ, ਤਾਂ ਐਵਰੇਜ ਟ੍ਰੇਡਰ 647-521-5858 ਮੇਰਾ ਨਾਮ ਹੈ ਜੀ ਹਰਵੀਰ, ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਫਿਰ ਹੋਣਗੀਆਂ ਮੁਲਾਕਾਤਾਂ, ਤਾਂ ਤੱਕ ਲਈ ਰੱਬ ਰਾਖਾ, ਚੜ੍ਹਦੀ ਕਲਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM530.
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ. ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ. ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ. ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ. ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ. ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ. ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ. ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ. ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ. ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਕਿਸੇ ਨੇ ਵੀ ਅਗਰ ਕਾਰ, ਵੈਨ, ਐਸਯੂਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ. ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ. ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ. ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800 ਤੇ ਕਾਲ ਕਰੋ.
7: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
4: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984।

0: ਧੰਨਵਾਦ ਹੈ। ਪ੍ਰੋਗਰਾਮ ਪੰਜਾਬੀ ਰਾਹ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਖੂਬਸੂਰਤ ਬੜੀ ਮਿੱਠੀ ਬਟ ਬੜੀ ਠੰਡੀ ਠਾਰ ਸਵੇਰ ਨੂੰ। ਯਾਰ ਸਵੇਰੇ ਬੰਦਾ ਬਾਹਰ ਨਿਕਲੇ ਅਤੇ ਇੰਝ ਲੱਗਦਾ ਕਿ ਚਲੋ ਜੀ ਬਾਏ ਬਾਏ ਸਮਰ, ਬਾਏ ਬਾਏ ਗਰਮੀ ਹੈ, ਬਟ ਅਪ ਐਂਡ ਡਾਊਨ ਮੌਸਮ ਹੈ। ਹੁਣ ਬਾਹਰ ਨਿਕਲੋ ਤਾਂ ਫਿਊਜ਼ ਲਾਈਕ 2 degrees ਅਤੇ ਦੁਪਹਿਰ ਨੂੰ 16-17 ਹੋ ਜਾਣਾ, ਕੱਲ੍ਹ ਨੂੰ ਵੀ ਕਹਿੰਦੇ ਕਿ 20 ਤੱਕ ਆਪਾਂ ਪਹੁੰਚ ਜਾਣਾ। ਸੋ ਲੋਜ਼ ਵੀ ਲੋਅ ਨੇ ਅਤੇ ਹਾਈਜ਼ ਵੀ ਚਲੋ ਠੀਕ ਨੇ। ਸੋ ਹੈਵ ਅ ਗੁੱਡ ਟਾਈਮ, ਇੰਜੋਏ ਕਰੋ। ਫਰੋਸਟ ਐਡਵਾਈਜ਼ਰੀ ਵੀ ਜਾਰੀ ਹੈ ਬਈ। ਸੋ ਸਵੇਰੇ ਸਵੇਰੇ ਯਾਰ ਫਰੋਸਟ ਇੰਨੀ ਛੇਤੀ ਨਾ ਕਰ ਰੱਬਾ ਯਾਰ, ਹਜੇ ਤਾਂ ਅਸੀਂ ਇੰਜੋਏ ਕਰ ਰਹੇ ਇਸ। ਕਹਿੰਦੇ ਹੁੰਦੇ ਕਿ ਜਦੋਂ ਨਾ ਇਨਸਾਨ ਕੋਈ ਵਕੇਸ਼ਨ 'ਤੇ ਹੁੰਦਾ ਤਾਂ ਬੰਦਾ ਕਹਿੰਦਾ ਨਹੀਂ ਯਾਰ ਹਜੇ 2-4 ਘੰਟੇ ਪਏ ਆ, ਹਜੇ 1-2 ਘੰਟਾ ਪਿਆ, ਹਜੇ ਛੁੱਟੀਆਂ ਦਈਆਂ। ਉਹੀ ਹਿਸਾਬ ਹੈ, ਜਦੋਂ ਹਲਕੀ ਫੁਲਕੀ ਗਰਮੀ ਨਹੀਂ ਆਉਂਦੀ ਰਹਿੰਦੀ ਹੈ ਨਾ, ਬੰਦਾ ਕਹਿੰਦਾ ਨਹੀਂ ਨਹੀਂ ਹਜੇ ਤਾਂ ਯਾਰ ਸਮਰ ਹੀ ਹੈ, ਹਜੇ ਸਮਰ ਹੋਲੀਡੇ ਸਾਨੂੰ ਇੰਜੋਏ ਕਰ ਲੈਣ ਦਿਓ। ਸੋ ਚਲੋ ਖੈਰ, ਸਮਾਂ ਟਿਕ ਟਿਕ ਕਰਦਾ ਰਹੇਗਾ, ਸਮਾਂ ਲੰਘਦਾ ਜਾਵੇਗਾ ਅਤੇ ਸਮੇਂ ਨੂੰ ਦੇਖੋ ਆਪਾਂ ਕਿਤੇ ਰੋਕ ਸਕਦੇ ਹਾਂ? ਇੱਕੋ ਚੀਜ਼ ਹੈ ਦੁਨੀਆ 'ਤੇ, ਲੋਕਾਂ ਨੇ ਆਉਣਾ ਜਾਣਾ, ਬਟ ਘੜੀ ਨੇ ਵੀ ਟਿਕ ਟਿਕ ਟਿਕ ਟਿਕ ਟਿਕ ਟਿਕ ਕਰੀ ਜਾਣਾ। ਆਪਾਂ ਤੁਰ ਜਾਣਾ ਉਦੋਂ ਵੀ ਟਿਕ ਟਿਕ, ਅਤੇ ਅੱਜ ਤੋਂ 100 ਸਾਲ ਬਾਅਦ ਵੀ ਟਿਕ ਟਿਕ, ਅੱਜ ਤੋਂ 2 ਸਾਲ ਬਾਅਦ ਵੀ ਟਿਕ ਟਿਕ। ਸੋ ਥੋੜ੍ਹੇ ਘੜੀ ਵਾ ਦੇਖ ਰਿਹਾ ਕਰੋ, ਜਿਸ ਨੂੰ ਲੱਗਦਾ ਨਾ ਕਿ ਮੇਰੇ ਕੋਲ ਸਮਾਂ ਬਹੁਤ ਪਿਆ, ਬੜੀ ਝਾਤੀ ਮਾਰ ਲਿਆ ਕਰੋ। ਅੱਛਾ ਯਾਰ ਤਾਂ ਕਲੋਕ ਹੀ ਯਾਰ ਅੱਗੇ ਵਧੀ ਜਾਂਦਾ ਸੀ ਬੈਠੇ ਆ। ਸੋ ਸਟੂਡੀਓ ਦਾ ਨੰਬਰ ਹੈ ਆਪਣਾ 9056733337905673333। ਥੈਂਕਸ ਗਿਵਿੰਗ, ਲੌਂਗ ਵੀਕਐਂਡ ਆ ਰਿਹਾ, ਸੋ ਥੈਂਕਸ ਗਿਵਿੰਗ 'ਤੇ ਟਰਕੀ, ਮੈਕ ਐਂਡ ਚੀਜ਼, ਬ੍ਰਸਲਸ ਸਪਰਾਊਟਸ, ਗ੍ਰੀਨ ਬੀਨਸ, ਪੰਪਕਿਨ ਪਾਏ, ਹੋਰ ਕਿਹੜੀ ਕਿਹੜੀ ਚੀਜ਼ਾਂ ਹੁੰਦੀਆਂ, ਸਟਫਿੰਗ, ਇਹ ਵੋ। ਸੋ ਆਪਣੇ ਥੈਂਕਸ ਗਿਵਿੰਗ ਦੀ ਸ਼ੋਪਿੰਗ ਥੋੜ੍ਹੀ ਜਿਹੀ ਅਰਲੀ ਕਰ ਲਿਓ, ਬਣਾ ਲਿਆ ਕਰੋ ਯਾਰ, ਇਹ ਖਾਣਾ ਹੈ ਹੁਣ ਦੇਖੋ ਖਾਣਾ ਖਾਣ ਲਈ ਬਣਿਆ ਕਿ ਨਹੀਂ। ਸੋ ਇੰਜੋਏ ਕਰਿਆ ਕਰੋ। ਇੱਕ ਟੋਰਾਂਟੋ ਪੁਲਿਸ ਅਫਸਰ ਹੈ, 51 ਸਾਲ ਦਾ ਦੇਖ ਲਓ, ਉਹਨੂੰ ਇੰਪੇਅਰਡ ਡਰਾਈਵਿੰਗ ਨਾਲ ਚਾਰਜ ਕੀਤਾ ਗਿਆ, ਉਹ ਬੱਲੇ ਤੇਰੇ ਸ਼ੇਰਾ। ਤੁਸੀਂ ਦੇਖੋ ਪੁਲਿਸ ਅਫਸਰ ਹੋਣ ਦੇ ਨਾਤੇ, ਉਹ ਵੀ 51 ਸਾਲ ਦੀ ਇਹਦੀ ਉਮਰ ਹੈ, ਅਤੇ ਹੁਣ ਇਹਨੂੰ ਕਹਿੰਦੇ ਕਿ ਸਟੀਰਿੰਗ ਵੀਲ ਦੇ ਪਿੱਛੇ ਬੈਠਾ ਸੁੱਤਾ ਪਿਆ ਗੱਡੀ 'ਚ। ਸੋ ਇਹਨੂੰ ਹੁਣ ਚਾਰਜ ਕੀਤਾ ਗਿਆ। ਤੁਸੀਂ ਦੇਖੋ ਟੋਰਾਂਟੋ ਪੁਲਿਸ ਸਰਵਿਸ ਦਾ ਮੈਂਬਰ ਰਿਹਾ ਹੈ 30 ਸਾਲ, 55th Division ਅਤੇ 2nd in charge, ਸਾਰਾ ਤੇਰਾ ਕਰੀਅਰ ਜਾਂਦਾ ਲੱਗਿਆ, ਸੀਨੀਅਰ ਆਫਿਸਰ ਯਾਰ। ਹੁਣ 51 ਸਾਲ ਦਾ, ਤੈਨੂੰ ਹਜੇ ਬਸ 10 ਸਾਲ ਹੋਰ ਕੰਮ ਕਰਨਾ ਪੈਣਾ ਸੀਗਾ, 10 ਕੀ 5-7 ਮੇਬੀ, ਅਤੇ ਆਰਾਮ ਨਾਲ ਰਿਟਾਇਰ ਹੁੰਦਾ ਵਧੀਆ ਟੌਰ ਨਾਲ। ਹੁਣ ਸਾਰੀ ਜ਼ਿੰਦਗੀ ਤਬਾਹ ਕਰਕੇ ਬਹਿ ਗਿਆ, ਖੈਰ ਪੰਗੇ ਨਾ ਲਓ, ਮਿੰਟਾਂ ਸਕਿੰਟਾਂ 'ਚ ਲਾਈਫ ਵੀ ਖਰਾਬ ਹੋ ਜਾਂਦੀ ਹੈ। ਸਾਡੇ ਨਾਲ ਸਰਵਰਤਨ ਜੀ ਜੁੜ ਚੁੱਕੇ ਨੇ। ਸਰਵ ਜੀ ਕੀ ਹਾਲ ਹੈ?
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ, ਤੁਸੀਂ ਸੁਣਾਓ?
0: ਮੈਂ ਤਾਂ ਵਧੀਆ, ਮਾਰਕੀਟ ਵੀ ਵਧੀਆ, ਲੋਕ ਜਿਨ੍ਹਾਂ ਦਾ ਪੈਸਾ ਲਾਇਆ ਉਹ ਵੀ ਖੁਸ਼ ਨੇ, ਕੀ ਹੋ ਰਿਹਾ?
1: ਬਿਲਕੁਲ ਬਿਲਕੁਲ, ਇੱਥੋਂ ਪਤਾ ਲੱਗ ਰਿਹਾ ਹੈ ਕਿ ਡਿਸਪਾਈਟ ਦਾ ਫੈਕਟ ਕਿ ਸਟੇਟ ਆਫ ਹਾਰਮੋਨਸ ਦਾ ਜਿਹੜਾ ਪ੍ਰੋਬਲਮ ਹੈ, ਰਾਈਜ਼ਿੰਗ ਯੀਲਡਸ ਹੈਗੀਆਂ ਨੇ, ਇਨਫਲੇਸ਼ਨ ਹਾਈ ਹੈ, US ਦਾ ਜਿਹੜਾ ਹੈਗਾ ਵਾ ਜਿਹੜਾ ਪੋਸਚਰ ਹੈ ਅਗੇਨ ਕਿ ਰਿਟੈਲੀਏਟਰੀ ਟੈਰਿਫ ਜਾਂ ਨਿਊ ਟੈਰਿਫ ਲਗਾਉਣ ਦਾ, ਔਰ ਵਰਸਿਸ ਕੰਜ਼ਿਊਮਰ ਡਿਮਾਂਡ ਵਰਸਿਸ ਇੰਪਲੋਇਮੈਂਟ ਨਾਟ ਇਨ ਆ ਇਨ ਆ ਇਨ ਆ ਆਈ ਵੁੱਡ ਸੇ ਬੈਡ ਜ਼ੋਨ, ਮਤਲਬ ਕਿੰਨਾ ਪੈਸਾ ਹਜੇ ਮਾਰਕੀਟ ਦੇ ਵਿੱਚ ਆਉਣ ਲਈ ਤਿਆਰ ਬੈਠਾ। ਸੋ ਇਹ ਰੈਜ਼ਿਲੀਅੰਸ ਮਾਰਕੀਟ ਨੂੰ ਗਲੂ ਕਰੀ ਬੈਠੀ ਹੈ, ਹੋਲਡ ਕਰੀ ਬੈਠੀ ਹੈ, ਇਨ ਅਡੀਸ਼ਨ ਟੂ ਨਿਊ ਜਿਹੜੇ ਹੈਗੇ ਨੇ IPO ਮਾਰਕੀਟ ਦੇ ਵਿੱਚ ਲਾਂਚ ਹੋਣੇ ਹੈ। ਔਰ ਮੈਂ ਰੀਸੈਂਟ ਡੇਟਾ ਪੜ੍ਹ ਰਿਹਾ ਸੀਗਾ, ਤਕਰੀਬਨ 0.5-0.75% ਜਿਹੜੀ ਗਰੋਥ ਹੈ GDP ਦੀ, ਉਹਦੇ ਵਿੱਚ AI ਦਾ, ਆਰਟੀਫਿਸ਼ਲ ਇੰਟੈਲੀਜੈਂਸ ਮਸ਼ੀਨ ਲਰਨਿੰਗ ਦਾ ਯੋਗਦਾਨ ਜਿਹੜਾ ਹੈਗਾ ਉਹ ਪੈਣਾ ਸ਼ੁਰੂ ਹੋ ਗਿਆ। ਸੋ ਕੁੱਲ ਮਿਲਾ ਕੇ ਐਬਸੋਲੂਟਲੀ ਮਾਰਕੀਟ ਦੀ ਜਿਹੜੀ ਰੈਜ਼ਿਲੀਅੰਸ ਇਸ ਗੱਲ ਤੋਂ ਸ਼ੋਅ ਕਰਦੀ ਪਈ ਹੈ ਕਿ ਪੀਪਲ ਆਰ ਲੁਕਿੰਗ ਟੁਵਰਡ ਸਟਾਕ ਮਾਰਕੀਟ ਟੂ ਗੈਟ ਬਰੋਡਰ ਰਿਟਰਨਸ ਵਿਚ ਵਿਲ ਕੰਟੀਨਿਊ। ਹਾਂ, ਇਹਦੇ ਵਿੱਚ ਜਿਹੜੇ ਸ਼ਾਰਟ ਟਰਮ ਰਿਸਕ ਹੈਗੇ ਨੇ ਜਿਵੇਂ ਕਿ ਇਨਫਲੇਸ਼ਨ ਹੈਗਾ, ਰਾਈਜ਼ਿੰਗ ਪ੍ਰਾਈਸਿਸ ਹੈਗੇ ਆ, ਮੋਨਿਟਰੀ ਪਾਲਿਸੀ ਟਾਈਟਨ ਹੋ ਰਹੀ ਹੈ, ਭਾਵ ਕਿ ਜੇ ਇੰਟਰਸਟ ਰੇਟ ਤੇਜ਼ੀ ਨਾਲ ਜਿਹੜੇ ਵਧਾਏ ਜਾਂਦੇ ਨੇ ਉਹ ਮਾਰਕੀਟ ਦੇ ਉੱਪਰ ਨਕਾਰਾਤਮਕ ਇੰਪੈਕਟ ਪਾ ਸਕਦੇ ਕਿਉਂਕਿ ਕੋਸਟ ਆਫ ਬੋਰਵਿੰਗ ਵੱਧ ਜਾਏਗੀ। ਸੋ ਇਸ ਕਰਕੇ ਡਿਸਪਾਈਟ ਦਾ ਫੈਕਟ ਇੱਥੋਂ ਸਾਨੂੰ ਕੀ ਸਿੱਖਿਆ ਮਿਲ ਸਕਦੀ ਹੈ ਕਿ ਲੌਂਗ ਟਰਮ ਇਨਵੈਸਟਿੰਗ ਸਟ੍ਰੈਟਜੀ ਦੇ ਉੱਪਰ ਬਹੁਤਾ ਇੰਪੈਕਟ ਨਹੀਂ ਪੈਂਦਾ। ਸ਼ਾਰਟ ਟਰਮ ਦੇ ਲਈ ਗਾਰਡ ਰੇਲਸ ਲਾਣਾ ਕੋਈ ਮਾੜੀ ਗੱਲ ਨਹੀਂ ਹੈ। ਕਾਰਨ ਕੀ ਹੈ ਕਿ ਸਮ ਟਾਈਮਸ ਵੇਟ ਫਾਰ ਅ ਬ੍ਰੋਡਰ ਰਿਟਰਨ ਇਜ਼ ਨਾਟ ਅ ਬੈਡ ਆਈਡੀਆ ਇਫ ਯੂ ਹੈਵ ਅ ਸ਼ਾਰਟ ਡਿਊਰੇਸ਼ਨ। ਕਿਉਂ? ਕਿਉਂਕਿ ਸ਼ਾਰਟ ਡਿਊਰੇਸ਼ਨ ਦੇ ਵਿੱਚ ਫਿਰ ਤੁਹਾਨੂੰ ਲੋਸ ਹੋ ਸਕਦਾ ਹੈਗਾ, ਬਟ ਲੌਂਗ ਟਰਮ ਸਸਟੇਨੇਬਿਲਿਟੀ ਜਿਹੜੀ ਹੈਗੀ ਮਾਰਕੀਟ ਦੀ ਉਹ ਸਟਰੋਂਗ ਹੈ, ਪੈਸੇ ਬਣਨਗੇ, ਸ਼ਾਰਟ ਟਰਮ ਡਿਪਸ ਆਣਗੇ, ਕਰੈਕਸ਼ਨ ਆਣਗੀਆਂ, ਬਟ ਓਵਰਆਲ ਇਨ ਦਾ ਨੈਕਸਟ ਈਅਰ ਐਜ਼ ਵੈਲ ਜਿਹੜੀ ਹਾਈ ਸਿੰਗਲ ਡਿਜਿਟ ਦੀ ਰਿਟਰਨ ਹੈ ਜਾਂ ਡਬਲ ਡਿਜਿਟ ਦੇ ਵਿੱਚ ਰਿਟਰਨ ਹੈ ਉਹ ਸੋਲਲੀ ਨਵੀਂ ਡਿਪੈਂਡ ਕਰੇਗੀ ਅਰਨਿੰਗਸ ਆਫ ਦਾ ਕੰਪਨੀ। ਭਾਵ ਜੇ ਇਨਵੈਸਟਮੈਂਟ ਤੁਹਾਡੀ ਚੰਗੀ ਕੰਪਨੀਜ਼ ਦੇ ਵਿੱਚ ਹੈਗੀ ਹੈ ਜਿਨ੍ਹਾਂ ਦੀ ਬੈਲੈਂਸ ਸ਼ੀਟ ਸਟਰੋਂਗ ਹੈ, ਕੋਈ ਡਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਉਹਨਾਂ ਦੀ ਗਰੋਥ ਉਹਨਾਂ ਦੇ ਸਟਾਕਸ ਦੀ ਰਿਟਰਨ ਦਾ ਸਿੱਧਾ ਸਿੱਧਾ ਇੱਕ ਇੰਡੀਕੇਟਰ ਬਣ ਜਾਏਗੀ। ਲੇਕਿਨ ਫਿਰ ਵੀ ਬਹੁਤ ਸਾਰੇ ਕੁਐਸਚਨਸ ਨੇ, ਪਜ਼ਲਿੰਗ ਸਿਚੁਏਸ਼ਨਸ ਨੇ, ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈਲ ਡੈਫੀਨੇਟਲੀ ਟਰਾਈ ਟੂ ਆਨਸਰ ਐਂਡ ਗਿਵ ਯੂ ਅ ਡੀਪਰ ਐਂਡ ਬ੍ਰੋਡਰ ਪਰਸਪੈਕਟਿਵ। 416-833-8533 416-833-8533 ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਸਰ। ਨੰਬਰ ਇੱਕ ਹੈ 416-833-8533 416-833-8533 ਤੇ ਤੁਸੀਂ ਵਨ ਐਂਡ ਓਨਲੀ ਮਿਸਟਰ ਸੌਰਭ ਰਤਨ ਜੀ ਦੇ ਨਾਲ ਜ਼ਰੂਰ ਸੰਪਰਕ ਕਰੋ, ਜ਼ਰੂਰ ਗੱਲਬਾਤ ਕਰੋ। ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਬਿਲਕੁਲ ਬਿਲਕੁਲ ਸੌਰਭ ਜੀ ਹਾਜ਼ਰ ਨੇ। ਸੋ ਸਟੂਡੀਓ 'ਚ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਅਤੇ ਨੰਬਰ ਹੈ ਆਪਣਾ 905-673-3337 ਆਪਣਾ ਵਨ ਐਂਡ ਓਨਲੀ ਇੱਕੋ ਇੱਕ ਫੋਨ ਨੰਬਰ ਹੈ। ਐਂਡ ਇੱਕ ਤਾਂ ਯਾਰ ਦੇਖੋ, ਹਮੇਸ਼ਾ ਤੁਹਾਨੂੰ ਅਸੀਂ ਕਹਿੰਦੇ ਹੁੰਦੇ ਹਾਂ ਕਿ ਥੋੜ੍ਹਾ ਯਾਰ ਧਿਆਨ ਨਾਲ ਗੱਡੀਆਂ ਚਲਾਓ। ਰੋਜ਼ ਹੀ ਕੋਈ ਨਾ ਕੋਈ ਵਾਕਿਆ ਹੋਇਆ ਹੁੰਦਾ ਯਾਰ, ਹਰ ਰੋਜ਼। ਕੱਲ੍ਹ ਵੀ ਮਿਸਿਸ ਸਾਗਰ ਰੋਡ ਐਂਡ ਫੈਦਰ ਸਟੋਨ ਦੇ ਉੱਤੇ ਇੱਕ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਅਤੇ ਇੱਕ ਕ੍ਰਿਟੀਕਲੀ ਇੰਜਰਡ ਸੀਰੀਅਸ ਕ੍ਰੈਸ਼ ਦੇ ਵਿੱਚ ਬੀਤੇ ਦਿਨ ਵੀ ਇੱਕ ਮੌਤ ਹੋਈ ਹੋਈ ਸੀ। ਪਿਛਲੇ ਹਫ਼ਤੇ ਵੀ ਦੋ ਚਾਰ ਪੈਡੈਸਟ੍ਰੀਅਨਸ ਹਿੱਟ ਕੀਤੇ ਗਏ। ਹੁਣ ਹਨੇਰਾ ਹੋ ਜਾਂਦਾ, ਲੋਕਾਂ ਨੂੰ ਦਿਖਦਾ ਨਹੀਂ ਕਿ ਕੋਈ ਤੁਰਿਆ ਫਿਰਦਾ ਜਾ ਰਿਹਾ। ਜਿਹੜੇ ਲੋਕ ਵਾਕ ਵੀ ਕਰ ਰਹੇ ਨੇ, ਤੁਸੀਂ ਵੀ ਕੋਈ ਨਾ ਕੋਈ ਰਾਤਾਂ ਨੂੰ ਰਿਫਲੈਕਟਰ ਵੈਸਟ ਵੁਸਟ ਪਾ ਲਿਆ ਕਰੋ, ਰਿਫਲੈਕਟਰ ਕੱਪੜੇ ਪਾ ਲਿਆ ਕਰੋ। ਐਮਾਜ਼ੋਨ ਤੋਂ ਯਾਰ ਬਹੁਤ ਰੀਜ਼ਨੇਬਲ ਜਿਹਦੇ ਰੇਟ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਮਤਲਬ ਵੈਸਟਾਂ ਨੇ ਜਾਂ ਕੋਈ ਐਸੇ ਕੱਪੜੇ ਨੇ ਮਿਲ ਜਾਂਦੇ ਆ $10-12 ਦੇ, ਉਹ ਲੈ ਲਓ। ਐਟਲੀਸਟ ਰਾਤ ਨੂੰ ਤੁਸੀਂ ਤੁਰਦੇ ਫਿਰਦੇ ਕੰਮਾਂ 'ਤੇ ਜਾ ਰਹੇ ਹੋ, ਕੰਮ ਤੋਂ ਆ ਰਹੇ ਹੋ, ਬੱਸ ਬੁੱਸ ਲੈ ਰਹੇ ਹੋ, ਜਾਂ ਚਲੋ ਕੋਈ ਡਰਾਈਵ ਵੀ ਕਰ ਰਿਹਾ, ਤੁਸੀਂ ਬਚੇ ਰਹੋਗੇ। ਜਸਟ ਬੀ ਕੇਅਰਫੁਲ ਐਂਡ ਥੋੜ੍ਹੇ ਜਿਹਾ ਸੇਫ ਸਾਈਡ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਅੱਜ ਕੱਲ੍ਹ। ਆਈ ਡੋਨਟ ਨੋ ਜੇ ਮੈਨੂੰ ਹੀ ਲੱਗ ਰਿਹਾ ਜਾਂ ਹੈ ਵੀ ਇਹ ਚੀਜ਼ਾਂ ਥੋੜ੍ਹੀ ਜਿਹੀਆਂ ਹੋਰ ਕਾਮਨਲੀ ਦੇਖਣ ਨੂੰ ਮਿਲ ਰਹੀਆਂ ਨੇ। ਸੋ ਇੱਕ ਤੁਸੀਂ ਹਮੇਸ਼ਾ ਦੀ ਤਰ੍ਹਾਂ ਯਾਦ ਰੱਖੋ ਮੈਸੇਜ ਕਿ ਹੁਣ ਇਲੈਕਸ਼ਨਸ ਆ ਰਹੀਆਂ ਨੇ ਅਤੇ ਇਲੈਕਸ਼ਨਸ ਦੇ ਵਿੱਚ ਐਡਵਾਂਸ ਪੋਲਿੰਗ ਵੀ ਸ਼ੁਰੂ ਹੋ ਰਹੀ ਹੈ। ਸੋ ਆਪਣੀ ਇਲੈਕਸ਼ਨ 26 ਨੂੰ ਹੈ। ਜੇ ਤੁਸੀਂ ਵੋਟਿੰਗ ਡੇ 'ਤੇ ਵੋਟ ਨਹੀਂ ਕਰ ਸਕਦੇ, ਅਰਲੀ ਐਡਵਾਂਸ ਪੋਲਿੰਗ 'ਚ ਵੋਟ ਕਰੋ। ਅਕਟੋਬਰ 9, 10, 11, 16 and 17 ਵੀਕਡੇ ਦੁਪਹਿਰ ਤੋਂ ਲੈ ਕੇ ਰਾਤ 8 ਤੱਕ, ਵੀਕਐਂਡ 10 ਤੋਂ ਲੈ ਕੇ 5 ਤੱਕ ਐਡਵਾਂਸ ਪੋਲਿੰਗ ਇਹ ਦਿਨਾਂ ਨੂੰ ਹੋ ਰਹੀ ਹੈ। ਅਤੇ ਤੁਹਾਡੇ ਕੋਲ ਵੋਟਰ ਨੋਟਿਸ ਆਇਆ ਹੋਣਾ, ਉਹ ਲੈ ਜਾਓ ਜਾਂ ਆਪਣੀ ID ਲੈ ਜਾਓ ਅਤੇ ਤੁਸੀਂ ਇਨ ਪਰਸਨ ਵੋਟ ਕਰ ਸਕਦੇ ਹੋ। ਆਪਣੇ ਲੋਕੇਸ਼ਨਸ, ਵੋਟਰ ਇਨਫੋਰਮੇਸ਼ਨ, ਕੈਂਡੀਡੇਟਸ ਲੱਭਣ ਦੇ ਲਈ brampton.ca/brampton votes ਅਤੇ ਉਹਦੇ ਨਾਲ ਨਾਲ ਸਾਡੇ ਦੋ ਕੈਂਡੀਡੇਟਸ ਮੈਸੇਜ ਨੇ ਅਤੇ ਫਿਰ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ।
2: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 and 10।
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
3: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 and 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ। ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ। ਬਿਲਕੁਲ, ਸੋ ਵੋਟ ਆਪਣੀ ਪਾਓ ਜ਼ਰੂਰ, ਬਾਅਦ ਚੋਂ ਨਾ ਕਿਉਂਕਿ ਭਾਜੀ ਆਹ ਕੀ ਹੋ ਗਿਆ, ਸ਼ਹਿਰ ਚੋਂ ਕੀ ਹੋ ਗਿਆ, ਵੋਟ ਜੇ ਪਾਉਣੀ ਨਹੀਂ। ਸੋ ਵੋਟਿੰਗ ਇਜ਼ ਇੰਪੋਰਟੈਂਟ ਐਂਡ ਹੁਣ ਤੁਹਾਡੇ 'ਤੇ ਆ ਕਿ ਤੁਸੀਂ ਟਾਈਮ ਸਿਰ ਜ਼ਰੂਰ ਜਾਓ, ਸਮਾਂ ਕੱਢੋ। 5-10 ਮਿੰਟ ਲੱਗਦੇ ਆ ਯਾਰ, ਰੌਲਾ ਤਾਂ ਬਹੁਤ ਪਾਉਂਦੇ ਆ ਕਿ ਆਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ। ਸੋ ਚੁੱਪ ਕਰਕੇ ਜਾਓ, ਆਪਣੀ ਤੁਸੀਂ ਆਰਾਮ ਨਾਲ ਵੋਟ ਪਾਓ ਐਂਡ ਬਾਅਦ ਦੇ ਵਿੱਚ ਯੂ ਨੋ ਜੋ ਹੋਵੇਗਾ ਉਹ ਹੋ ਹੀ ਜਾਣਾ, ਉਹ ਕਿਸੇ ਦੇ ਕੰਟਰੋਲ ਦੇ ਵਿੱਚ ਨਹੀਂ। ਕਿ ਨਹੀਂ, ਆਪਣੇ ਕੰਟਰੋਲ ਦੇ ਵਿੱਚ ਜੋ ਹੈਗਾ ਆਪਾਂ ਉਹਨਾਂ ਕਰੀਏ, ਅਤੇ ਫਿਰ ਐਟਲੀਸਟ ਆਪਾਂ ਨੂੰ ਇੰਨਾ ਕਹਿ ਕੇ ਅਸੀਂ ਆਪਣਾ ਜੋ ਇੱਕ ਰਾਈਟ ਹੈ ਉਸਨੂੰ ਐਕਸਰਸਾਈਜ਼ ਜ਼ਰੂਰ ਕੀਤਾ। ਹਰਮਨ ਸਾਡੇ ਨਾਲ ਨੇ, ਟੀਮ ਹਰਮਨ ਬੱਤਾ ਸਾਡੇ ਨੰਬਰ ਵਨ ਮੋਰਗੇਜ ਫਾਈਨੈਂਸਿੰਗ ਦੇ ਐਕਸਪਰਟ। ਤੁਹਾਨੂੰ ਪੈਸਾ ਚਾਹੀਦਾ, ਹਰਮਨ ਨੂੰ ਤੁਸੀਂ ਇੱਕ ਵਾਰ ਵਿਜ਼ਿਟ ਕਰ ਲਓ, ਤੁਸੀਂ ਆਪ ਕਹੋਗੇ ਨਵੀਂ ਯਾਰ ਹਰਮਨ।

0: ਤੁਸੀਂ ਬੈਂਕ ਤੋਂ ਰਿਕੁਐਸਟ ਕਰ ਸਕਦੇ ਹੋ ਮੋਰਗੇਜ ਦੇ ਵਿੱਚ, ਜਦੋਂ ਤੁਸੀਂ ਤੁਹਾਡੀ ਪਰਚੇਜ਼ ਫਾਈਲ ਲੱਗੀ ਹੁੰਦੀ ਆ ਤੁਸੀਂ ਉਦੋਂ ਬੈਂਕ ਤੋਂ ਰਿਕੁਐਸਟ ਕਰ ਸਕਦੇ ਹੋ ਉਹ ਫੰਡਸ, ਐਂਡ ਉਹ ਤੁਹਾਨੂੰ 8 ਮਹੀਨੇ ਦਿੰਦੇ ਨੇ ਕਲੋਜ਼ਿੰਗ ਤੋਂ ਬਾਅਦ ਬੇਸਮੈਂਟ ਫਿਨਿਸ਼ ਕਰਨ ਲਈ, ਐਂਡ ਉਹ ਤੁਸੀਂ ਰੈਂਟਲ ਜਨਰੇਟ ਕਰ ਸਕਦੇ ਹੋ ਜਦੋਂ ਅਸੀਂ ਨੰਬਰਸ ਰਨ ਕਰਦੇ ਹਾਂ ਇਹ ਪ੍ਰੋਡਕਟ ਦੇ ਅੰਡਰ। ਤਾਂ ਤੁਸੀਂ ਰੈਂਟ ਤੋਂ ਵੀ ਘੱਟ ਪੇਮੈਂਟ ਆ ਜਿਹੜੀ ਤੁਹਾਡੀ, ਜਾਂ ਤੁਸੀਂ ਜਿਹੜੀ ਕੰਟਰੀਬਿਊਟ ਕਰਦੇ ਹੋ ਟੂਵਰਡਸ ਮੋਰਗੇਜ ਉਹ ਘੱਟ ਹੁੰਦੀ ਆ, ਰੈਂਟ ਤੋਂ ਵੀ ਘੱਟ। ਯੂਜਲੀ ਦੇਖਿਆ ਜਾਂਦਾ ਇੱਕ ਫੈਮਿਲੀ ਸੀਗੀ $2,800 ਪਰ ਮੰਥ ਰੈਂਟ ਤੇ ਉਹਨਾਂ ਨੇ ਟਾਊਨ ਹਾਊਸ ਲਿਆ ਹੋਇਆ ਸੀਗਾ, ਐਂਡ ਜਦੋਂ ਅਸੀਂ ਉਹਨਾਂ ਦੀ ਫਾਈਨੈਂਸਿੰਗ ਕਰਕੇ ਦਿੱਤੀ ਤਾਂ $1,900 ਉਹਨਾਂ ਦੇ ਸੇਵਿੰਗਸ ਜਾ ਰਿਹਾ ਸੀਗਾ ਮੋਰਗੇਜ ਦੇ। ਇੰਨੇ ਕੁ ਵਧੀਆ ਨੰਬਰਸ ਰਨ ਹੋ ਜਾਂਦੇ ਨੇ। ਸੋ ਜੇ ਤੁਸੀਂ ਵੀ ਏਦਾਂ ਦੇ ਘਰ ਦੀ ਪਲਾਨ ਕਰ ਰਹੇ ਹੋ, ਚਾਹੇ 6 ਮੰਥਸ ਚਾਹੇ 1 ਈਅਰ, ਇੱਕ ਵਾਰ ਸਾਡੀ ਟੀਮ ਨਾਲ ਜ਼ਰੂਰ ਬੈਠੋ ਤਾਂ ਕਿ ਆਪਾਂ ਤੁਹਾਡੇ ਨੰਬਰਸ ਰਨ ਕਰ ਲਈਏ, ਐਂਡ ਜੋ ਘਰ ਤੁਸੀਂ ਕੰਫਰਟੇਬਲੀ ਅਫੋਰਡ ਕਰ ਸਕਦੇ ਹੋ ਉਹੀ ਘਰ ਆਪਾਂ ਤੁਹਾਨੂੰ ਸੁਜੈਸਟ ਕਰਾਂਗੇ, ਉਹੀ ਪ੍ਰਾਈਸ ਰੇਂਜ ਸੁਜਾਵਾਂਗੇ। ਸੋ ਕੋਈ ਵੀ ਕੁਐਸਚਨ ਆ ਤੁਹਾਡਾ ਮੋਰਗੇਜ ਰਿਲੇਟਡ, ਟੀਮ ਹਰਮਨ ਬੱਤਾ 6476859000
1: ਥੋੜੀ ਜੀ ਤੁਹਾਡੇ ਨਾਲ ਗੱਲਬਾਤ ਆਪਾਂ ਕਰਦੇ ਹਾਂ, ਤੇ ਦੇਖੋ ਕੋਸ਼ਿਸ਼ ਰਹਿੰਦੀ ਹੈ ਕਿ ਆਪਾਂ ਜੋ ਡਿਸਕਸ਼ਨ ਕਰੀਏ ਕਿਤੇ ਨਾ ਕਿਤੇ ਹਟ ਕੇ ਹੋਣ, ਕਿਤੇ ਨਾ ਕਿਤੇ ਜਿੱਥੇ ਕਿ ਡਿਫਰੈਂਟ ਨੇ ਆਪਣੀ ਲਾਈਫ ਦੇ ਨਾਲ। ਹਰੇਕ ਬੰਦਾ ਕਵੇ ਕਿ ਨਵੀਂ ਯਾਰ ਵੈਰੀ ਗੁੱਡ, ਇਹ ਚੀਜ਼ਾਂ ਬਾਰੇ ਗੱਲ ਘੱਟ ਹੁੰਦੀ ਹੈ, ਬਟ ਅਸੀਂ ਵੀ ਜ਼ਰੂਰ ਇਹੋ ਜਿਹੀਆਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਫੇਸ ਕਰਦੇ ਹਾਂ, ਜਾਂ ਯੂਨੋ ਅਸੀਂ ਐਕਸਪੀਰੀਅੰਸ ਕੀਤਾ ਕਦੇ ਨਾ ਕਦੇ। ਸੋ ਦੇਖੋ ਕਪਲਸ ਜਿਹੜੇ ਨੇ ਉਹ ਨਾ ਐਵਰੀ ਟਾਈਮ ਜਦੋਂ ਕੋਈ ਬੱਚਾ ਹੋਣ ਵਾਲਾ ਹੁੰਦਾ ਉਹ ਮਟਰਨਿਟੀ ਸ਼ੂਟਸ ਕਰਦੇ ਆ, ਕਿ ਇਹ ਕਹਿੰਦੇ ਹੁਣ ਕਿ ਭਰਾਵਾ ਇਹ ਕਿਹੜੀ ਮਟਰਨਿਟੀ ਮਟਰਨਿਟੀ ਦੀ ਗੱਲ ਕਰੀ ਇਹਨਾਂ ਤੋਂ। ਸੋ ਹੁਣ ਪੰਜਾਬੀ 'ਚ ਕਿਵੇਂ ਸਮਝਾਵਾਂ ਕਿ ਬੱਚਾ ਹੋਣ ਤੋਂ ਪਹਿਲਾਂ ਕਪਲ ਹੈ ਅਤੇ ਉਹ ਨਾ ਫੋਟੋਆਂ ਖਿੱਚਦੇ ਆ, ਅਤੇ ਜਿਹੜੀ ਹੋਣ ਵਾਲੀ ਮਾਂ ਹੈ ਅਤੇ ਉਹਦੇ ਕੱਪੜੇ ਵੀ ਥੋੜ੍ਹੇ ਜਿਹੇ ਉਸ ਹਿਸਾਬ ਨਾਲ ਪਾਏ ਹੁੰਦੇ ਆ ਵੀ ਉਹਦੀ ਜਿਹੜੀ ਬੈਲੀ ਹੈ ਉਹਦਾ ਜਿਹੜਾ ਪੇਟ ਹੈ ਉਹ ਦਿਖ ਰਿਹਾ ਹੁੰਦਾ, ਰਾਈਟ? ਅਤੇ ਚਲੋ ਪਿਕਚਰਸ ਹੁੰਦੀਆਂ ਨੇ ਜਿਹੜਾ ਹੋਣ ਵਾਲਾ ਬਾਪ ਹੈ ਉਹ ਉਹਨੇ ਯੂਨੋ ਉਹ ਬੈਲੀ ਨੂੰ ਹੋਲਡ ਕੀਤਾ ਹੁੰਦਾ, ਅਤੇ ਚਲੋ ਤੁਸੀਂ ਸਮਝ ਹੀ ਗਏ ਹੋਣਗੇ, ਤੁਸੀਂ ਦੇਖੀ ਹੋਣਗੇ ਕਿਤੇ ਨਾ ਕਿਤੇ ਫੋਟੋਆਂ। ਅਤੇ ਅੱਜ ਕੱਲ੍ਹ ਬਹੁਤ ਸਾਰੇ ਲੋਕ ਔਨਲਾਈਨ ਵੀ ਸ਼ੇਅਰ ਕਰਨ ਲੱਗ ਪਏ ਉਹ ਪਿਕਚਰਸ, ਮੈਂ ਨਹੀਂ ਕਹਿ ਰਿਹਾ ਕੋਈ ਮਾੜੀ ਗੱਲ ਹੈ, ਹਰੇਕ ਦੀ ਆਪਦੀ ਰਾਈਟ ਹੈ ਜੋ ਮਰਜ਼ੀ ਕਰੋ। ਬਟ ਹੁਣ ਇੱਕ ਕਪਲ ਹੈ ਅਤੇ ਜਿਹੜੀ ਕੁੜੀ ਹੈ ਉਹਨਾਂ ਨੇ ਚਲੋ ਪਿਕਚਰਾਂ ਖਿਚਾਈਆਂ ਅਤੇ ਉਹ ਕਹਿੰਦੀ ਉਹ ਵਾਹ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ, ਮੈਂ ਪਿਕਚਰਸ ਇੰਸਟਾਗ੍ਰਾਮ 'ਤੇ ਪਾਉਣੀਆਂ ਨੇ। ਉਹ ਕਹਿੰਦਾ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਤੂੰ ਇਹ ਪਾਏਂਗੀ। ਉਹ ਕਹਿੰਦੀ ਕਿਉਂ, ਐਡੀ ਕਿਹੜੀ ਗੱਲ ਆ, ਪਿਕਚਰਸ ਆਪਾਂ ਖਿੱਚੀਆਂ ਇਹ ਤਾਂ ਹੁਣ ਨੈਚੁਰਲ ਜਿਹੀ ਚੀਜ਼ ਹੈ, ਜੇ ਕੋਈ ਯੂਨੋ ਮੈਂ ਆਫਕੋਰਸ ਮੇਰਾ ਸਰੀਰ ਇੱਦਾਂ ਦਾ ਹੀ ਹੋਣਾ ਜੇ ਹੁਣ ਬੇਬੀ ਹੋ ਰਿਹਾ ਆਪਣੇ। ਉਹ ਕਹਿੰਦਾ ਤੂੰ ਇਹ ਔਨਲਾਈਨ ਨਹੀਂ ਪਾ ਸਕਦੀ, ਮੈਂ ਨਹੀਂ ਚਾਹੁੰਦਾ ਕਿ ਦੁਨੀਆ ਦੇਖੇ ਤੈਨੂੰ ਇੱਦਾਂ, ਤੇਰੇ ਕੱਪੜੇ ਨਹੀਂ ਚਲੋ ਪੂਰੇ ਪਾਏ ਹੋਏ, ਕਵਰਡ ਨਹੀਂ ਹੈ। ਉਹ ਕਹਿੰਦੀ ਇਹੀ ਇਹ ਮਦਰ ਨੇਚਰ ਹੈ ਯਾਰ, ਇਹ ਤਾਂ ਕੁਦਰਤ ਹੈ। ਹੁਣ ਜੇ ਮੈਂ ਪ੍ਰੈਗਨੈਂਟ ਹੈ, ਮੈਂ ਮੇਰੇ ਬੱਚਾ ਹੋਣ ਵਾਲਾ, ਆਫਕੋਰਸ ਮੇਰਾ ਸਰੀਰ ਇੱਦਾਂ ਦਾ ਹੀ ਹੋਣਾ। ਬਟ ਹਜੇ ਵੀ ਕੁਝ ਕੁ ਲੋਕਾਂ ਦੇ ਵਿੱਚ ਇਹ ਗੱਲ ਹੈ ਕਿ ਨਹੀਂ ਯਾਰ ਅਸੀਂ ਸਰੀਰ ਨਹੀਂ ਦਿਖਾਉਣਾ, ਜੋ ਵੀ ਹੈ ਹੁੰਦਾ ਕਿ ਲੋਕਾਂ 'ਚ ਇੱਦਾਂ ਦਾ ਮਾਇੰਡ ਸੈੱਟ। ਪਰ ਤੁਹਾਡਾ ਕੀ ਖਿਆਲ ਹੈ, ਹੁਣ ਜਿਹੜੀ ਲੜਕੀ ਹੈ ਉਹ ਕਹਿ ਰਹੀ ਹੈ ਕਿ ਮੈਂ ਇੱਦਾਂ ਦੀ ਫੋਟੋ ਪਾਉਣੀ ਹੈ, ਉਹ ਕਹਿ ਰਹੇ ਕਿ ਮੈਂ ਤੈਨੂੰ ਪਾਉਣ ਨਹੀਂ ਦੇਣੀ, ਵੀ ਯੂਨੋ ਇਹ ਪ੍ਰਾਈਵੇਟ ਚੀਜ਼ ਹੈ, ਤੇਰੇ ਦੇਖ ਤਾਂ ਸਹੀ ਵੀ ਤੇਰਾ ਤੇਰੀ ਬਾਡੀ ਦਿਸ ਰਹੀ ਹੈ, ਦਿਸ ਐਂਡ ਦੈਟ। ਸੋ ਨੰਬਰ ਹੈ ਆਪਣਾ 9056733337। ਅਗੇਨ ਕਿਤੇ ਨਾ ਕਿਤੇ ਉੱਦਾਂ ਦੀ ਗੱਲ ਆ ਜਾਂਦੀ ਹੈ ਵੀ ਆਪਾਂ ਹਲੇ ਵੀ ਸਰੀਰ ਕਿਤੇ ਨਾ ਕਿਤੇ ਸਕਿਨ ਦਿਖ ਰਹੀ ਹੈ ਉਹਨਾਂ ਚੀਜ਼ਾਂ ਨੂੰ ਲੈ ਕੇ, ਇਹ ਨਹੀਂ ਮੈਂ ਕਿਤੇ ਫਿਕਰਮੰਦ ਹਾਂ, ਬਟ ਉਹ ਇੱਕ ਫਰੀਡਮ ਜੀ ਨਹੀਂ ਮਿਲ ਰਹੀ ਜੇ ਕੋਈ ਕੁੜੀ ਕਰਨਾ ਚਾਹੁੰਦੀ ਹੈ। ਨੰਬਰ ਹੈ ਆਪਣਾ 9056673337, 9056733337 'ਤੇ ਗੱਲਬਾਤ ਤੁਹਾਡੀ ਸਾਡੀ ਹੋਵੇਗੀ। ਅਤੇ ਕੀ ਕਹਿਣਗੇ ਨਵੀਂ ਯਾਰ ਇਹ ਪੌਣੀਆਂ ਕਾਹਤੋਂ ਨੇ ਔਨਲਾਈਨ ਹੈ, ਜੇ ਬੱਚਾ ਹੋ ਰਿਹਾ ਜ਼ਰੂਰੀ ਹੈ ਵੀ ਤੁਸੀਂ ਆਪਣਾ ਸਰੀਰ ਦਿਖਾਉਣਾ ਉਵੇਂ। ਸੋ ਓਕੇ, ਫਰੈਸ਼ ਫੂਡ ਸੈਂਟਰ ਨੂੰ ਵੀ ਯਾਦ ਰੱਖੋ।

0: ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਲੋਕੇਟਡ ਹੈ। 12570 ਕੈਨੇਡੀ ਰੋਡ ਤੇ ਜਾਓ, ਫਰੈਸ਼ ਫੂਡ ਸੈਂਟਰ ਤੇ ਵਧੀਆ ਟੌਪ ਦੀਆਂ ਡੀਲਾਂ ਲਓ ਤੇ ਤੁਹਾਡੇ ਲਈ ਹਾਜ਼ਰ ਹੈ ਵਧੀਆ ਸਟੋਰ, ਵਧੀਆ ਡੀਲਾਂ। ਐਚ ਕੇ ਮੂਵਰਸ ਨੰਬਰ 1 ਆਪਣੇ ਸ਼ਹਿਰ ਦੀ ਮੂਵਿੰਗ ਕੰਪਨੀ ਆ। ਤੁਸੀਂ ਅਗਰ ਘਰ ਲੈ ਲਿਆ ਨਵਾਂ, ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਹੋਣ। ਐਚ ਕੇ ਮੂਵਰਸ ਦੀ ਟੀਮ ਆਪਣੀ ਕਮਿਊਨਿਟੀ ਦੀ ਲੀਡਿੰਗ ਮੂਵਿੰਗ ਕੰਪਨੀ ਹੈ। ਇਹਨਾਂ ਕੋਲ 35 ਸਾਲ ਦਾ ਤਕਰੀਬਨ ਮੂਵਿੰਗ ਦਾ ਤਜਰਬਾ। ਐਚ ਕੇ ਮੂਵਰਸ ਨੂੰ ਫੋਨ ਕਰ ਲਓ 416-524-6704 ਦੇ ਉੱਤੇ ਐਚ ਕੇ ਮੂਵਰਸ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। ਸੋ ਤੁਹਾਡੀਆਂ ਕਾਲਸ ਕੁਝ ਕੁ ਲੈਂਦੇ ਹਾਂ। ਕਿੰਨਿਆਂ ਕੁ ਨੂੰ ਲੱਗਦਾ ਹੈ ਕਿ ਇਹ ਤਾਂ ਯਾਰ ਆਮ ਜਿਹੀਆਂ ਗੱਲਾਂ ਨੇ, ਜੇ ਸਰੀਰ ਇੱਦਾਂ ਦਾ ਹੁੰਦਾ, ਜੇ ਦੇਖ ਵੀ ਲਿਆ ਕਿਸੇ ਨੇ, ਪਿਕਚਰਸ ਪਾ ਵੀ ਦਿੱਤੀਆਂ, ਏਡੀ ਕਿਹੜੀ ਗੱਲ ਹੈ, ਜਾਂ ਪ੍ਰਾਈਵੇਸੀ ਥੋੜ੍ਹੀ ਜਿਹੀ ਆਪਣੀ ਰੱਖਣ ਦੀ ਲੋੜ ਹੈ ਤੁਹਾਨੂੰ ਲੱਗਦਾ। ਨੰਬਰ ਹੈ 9056733337 ਜੀ 5786 ਹੈਲੋ।
1: ਹਾਂਜੀ ਨਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
1: ਨਵੀ ਪਹਿਲੀ ਤਾਂ ਗੱਲ ਇਹ ਆ ਵੀ ਪਾ ਕੇ ਮੈਂਡਣਾ ਕੀ ਆ। ਜੇ ਤਾਂ ਕੁਝ ਹੋਵੇ ਵੀ ਹਾਂ ਵੀ ਭਾਈ ਵੀ ਵੀ ਮੈਨੂੰ ਮੈਂ ਆਹ ਅਚੀਵ ਕਰ ਲੈਣਾ ਆ, ਘਰ ਚ ਕਲੇਸ਼ ਪਾ ਕੇ, ਫੋਟੋਆਂ ਪਾ ਕੇ, ਇੱਕ ਪਾਸੇ ਤਾਂ ਮਤਲਬ ਉਹਦਾ ਹਸਬੈਂਡ ਤੁਸੀਂ ਕਹਿ ਰਹੇ ਵੀ ਉਹ ਚਾਹੁੰਦਾ ਨਹੀਂ ਪਾਉਣੀ ਆ, ਇੱਕ ਪਾਸੇ ਉਹਦੀ ਵਾਈਫ ਕਹਿੰਦੀ ਮੈਂ ਪਾਉਣੀ ਆ। ਹੁਣ ਉਹਨੂੰ ਉਹ ਆਪਣੇ ਉਹਨੂੰ ਮਤਲਬ ਇੰਸਟਾਗ੍ਰਾਮ ਤੇ ਸ਼ੋ ਕਰਨ ਨਾਲੋਂ ਹਸਬੈਂਡ ਦੀ ਮਤਲਬ ਫੀਲਿੰਗ ਨੂੰ ਜ਼ਿਆਦਾ ਵੱਡੀ ਗੱਲ ਹੋਗੀ ਯਾਰ। ਠੀਕ ਆ, ਇਹ ਤਾਂ ਮੈਂ ਕਹਿੰਦਾ ਆਜ਼ਾਦੀ ਆ, ਜੋ ਮਰਜ਼ੀ ਕਰੋ, ਭਾਵੇਂ ਕਹਿੰਦੇ ਜਿੱਦਾਂ ਮਰਜ਼ੀ ਰਹੋ, ਹਨਾ। ਜਾਂ ਤਾਂ ਉਹ ਸਿੰਗਲ ਰਹਿੰਦੀ ਹੋਵੇ, ਡਿਫਰੈਂਟ ਸਟੋਰੀ ਜੋ ਮਰਜ਼ੀ ਪਾਈ ਜਾਵੇ, ਜਿਹੜਾ ਬੰਦਾ ਨਾਲ ਕਹਿੰਦੇ ਜੁੜਿਆ ਆ ਭਾਜੀ, ਇਹ ਮਤਲਬ ਮੈਂ ਤਾਂ ਉਹ ਬੰਦੇ ਨੂੰ ਗੁੱਡ ਕਹਿ ਰਿਹਾ, ਜਿਹੜਾ ਬੰਦਾ ਇਹ ਫੀਲ ਕਰ ਰਿਹਾ ਵੀ ਮੇਰੀ ਵਾਈਫ ਆ, ਮੈਂ ਇੱਦਾਂ ਕਰਨਾ ਨਹੀਂ ਦੇਣਾ ਚਾਹੁੰਦਾ, ਹਨਾ। ਨਹੀਂ ਤਾਂ ਭਾਈ ਇਹ ਤਾਂ ਕਿਸੇ ਲਈ ਲੋਕਾਂ ਦੀ ਮਤ, ਜੇ ਉਹ ਕਹਿੰਦਾ ਪਾ ਲਾ ਹਨਾ, ਤਾਂ ਉਹਦੇ ਲਈ ਉਹਦੀ ਫੀਲਿੰਗ ਇਹ ਹੈ ਨੀ, ਮੈਂ ਤਾਂ ਇਹ ਗੱਲ ਕਹੂੰਗਾ। ਜੇ ਹੁਣ ਜੇ ਮੈਂ ਕਿਸੇ ਨੂੰ ਆਪਣਾ ਸਮਝਦਾ, ਮੈਨੂੰ ਉਸ ਚੀਜ਼ ਦੀ ਤਕਲੀਫ ਹੋ ਰਹੀ ਆ, ਮੈਨੂੰ ਫੀਲ ਹੋ ਰਿਹਾ, ਤਾਂ ਮਾਵਾ ਕਿ ਮੈਨੂੰ ਪਿਆਰ ਕਰਦਾ ਬੰਦਾ, ਹਨਾ, ਤਾਂ ਹੀ ਤਾਂ ਉਹ ਕਹਿ ਰਿਹਾ। ਨਹੀਂ ਤਾਂ ਉਹ ਕਹਿੰਦਾ ਜੋ ਮਰਜ਼ੀ ਖਰ, ਮੈਨੂੰ ਕਿਹੜਾ ਤੈਨੂੰ ਕੋਈ ਦੂਜਾ ਅਟੈਚਮੈਂਟ ਆ, ਤੇਰੀ ਮਰਜ਼ੀ, ਤੇਰੀ ਬੋਡੀ ਜਿਹਨੂੰ ਮਰਜ਼ੀ ਦਿਖਾਉਂਦੀ। ਫਿਰ ਇਹ ਗੱਲ ਨਹੀਂ ਹੁੰਦੀ, ਜੇ ਕੋਈ ਬੰਦਾ, ਜੇ ਤਾਂ ਬੰਦਾ ਕੋਈ ਰਿਸਪੈਕਟ ਨਾਲ ਪਿਆਰ ਨਾ ਕਹਿ ਰਿਹਾ, ਨਾ ਕਰ, ਆਪਾਂ ਨਹੀਂ ਚੰਗਾ ਮੈਨੂੰ ਲੱਗ ਰਿਹਾ, ਫਿਰ ਠੀਕ ਆ। ਦੁਨੀਆ ਕਹਿੰਦਾ ਘਰ ਖੁਸ਼ ਰੱਖੋ, ਦੁਨੀਆ ਨੂੰ ਖੁਸ਼ ਕਰਕੇ ਕੀ ਲੈਣਾ?
0: ਨਹੀਂ, ਘਰ ਖੁਸ਼ ਤਾਂ ਚਲੋ ਠੀਕ ਹੈ, ਬਟ ਦੇਖੋ ਜੇ ਘਰ ਖੁਸ਼ ਰੱਖਣਾ ਤਾਂ ਬੰਦਾ ਵੀ ਕਹਿ ਸਕਦਾ ਕਿ ਕੋਈ ਨਾ ਪਾ ਦੇ, ਫਿਰ ਕੀ ਆ।
1: ਨਹੀਂ ਪਰ ਭਾਜੀ, ਬੰਦਿਆਂ ਨੇ ਹੋਰ ਜਿੱਦਾਂ ਦੀ ਸੋਸਾਇਟੀ ਚ ਬੈਠਣਾ ਹੁੰਦਾ ਆ, ਬੰਦਾ ਫੀਲ ਕਰਦਾ ਚੀਜ਼ਾਂ, ਆਪਣੇ ਕਲਚਰ ਚ ਇੰਨੀਆਂ ਓਪਨਲੀ ਨਹੀਂ ਹੈਗੀਆਂ। ਆਪਣੇ ਤਾਂ ਭਾਜੀ ਪੂਰੇ ਕੱਪੜੇ ਪਾ ਕੇ ਆਪਾਂ ਕਹਿ ਦਈਏ ਵੀ ਹਾਂ, ਬੁੜੀਆਂ ਕਹਿੰਦੀਆਂ, ਲੇਡੀਜ਼ ਕਹਿੰਦੀਆਂ ਹੁੰਦੀਆਂ ਸੀ ਵੀ ਨਹੀਂ ਬਾਹਰ ਘਰੋਂ ਬਾਹਰ ਜਾਣ ਦੀ ਲੋੜ ਨਹੀਂ, ਘਰੇ ਬੈਠ ਤੂੰ ਪ੍ਰੈਗਨੈਂਟ ਆ, ਰਾਈਟ? ਇਹ ਤਾਂ ਹੁਣ ਤੁਸੀਂ ਤਾਂ ਇਹ ਤਾਂ ਹੁਣ ਹੋ ਗਿਆ ਕਿ ਵੈਦਰ ਨੰਗ, ਤੁਸੀਂ ਕਹਿੰਦੇ ਵੀ ਹਾਂ ਟੰਮੀ ਨੂੰ ਸ਼ੋ ਕਰ ਰਹੇ, ਨਹੀਂ ਨਹੀਂ ਚੰਗਾ ਨਹੀਂ ਲੱਗਦਾ ਭਾਜੀ ਇਹ, ਮੈਂ ਤਾਂ ਆਪ ਉਹ ਬੰਦੇ ਦੇ ਨਾਲ 100% ਐਗਰੀ ਆ ਵੀ ਨਹੀਂ ਚੰਗਾ ਲੱਗਦਾ ਇਹ, ਜਿਹੜਾ ਉਹਦੇ ਨਾਲ ਰਿਲੇਸ਼ਨ ਵਧੀਆ ਪਿਆਰ ਆ ਤਾਂ ਉਹਨੂੰ ਨਹੀਂ ਕਰਨਾ ਚਾਹੀਦਾ। ਬਾਕੀ ਜੇ ਉਹਨੂੰ ਲੱਗਦਾ ਵੀ ਸੋਸ਼ਲ ਮੀਡੀਆ ਮਿਲੇ ਆਪਣੇ ਹਸਬੈਂਡ ਤੋਂ ਵੱਡਾ, ਤਾਂ ਜੋ ਮਰਜ਼ੀ ਕਰੀ ਜਾਓ,
0: ਚਲੋ ਠੀਕ ਹੈ,
1: ਫਿਰ ਤਾਂ ਕੋਈ ਫਰਕ ਹੀ ਨਹੀਂ ਹੈਗਾ।
0: ਠੀਕ ਹੈ ਸਰ, ਥੈਂਕ ਯੂ। ਨਹੀਂ ਇਹ ਦੇਖੋ, ਇਹ ਨਹੀਂ ਹੁੰਦਾ ਕਿ ਮੇਰੇ ਹਸਬੈਂਡ ਨਾਲੋਂ ਮੈਨੂੰ ਸੋਸ਼ਲ ਮੀਡੀਆ ਜ਼ਿਆਦਾ ਜ਼ਰੂਰੀ ਹੈ, ਮਤਲਬ ਗੱਲ ਉਹ ਨਹੀਂ। ਗੱਲ ਚਲੋ ਇਹ ਹੈ ਕਿ ਉਹ ਹੁਣ ਆਪਣੀ ਲਾਈਫ ਦਾ ਇੱਕ ਬੜਾ ਪ੍ਰਾਊਡ ਮੂਮੈਂਟ ਅਗਲੀ ਦਿਖਾਉਣਾ ਚਾਹੁੰਦੀ ਹੈ ਆਪਣੇ ਫੈਮਿਲੀ ਫਰੈਂਡਸ ਨੂੰ। ਮੇ ਬੀ ਉਹਨੂੰ ਲੱਗਦਾ ਕਿ ਯਾਰ ਮੈਂ ਤਾਂ ਬੜੀ ਬਿਊਟੀਫੁਲ ਲੱਗ ਰਹੀ ਹਾਂ, ਉਹ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਬੜੀ ਪ੍ਰਾਊਡ ਹੈ, ਉਹ ਇੱਕ ਇੰਪੋਰਟੈਂਟ ਮੂਮੈਂਟ ਦਿਖਾਉਣਾ ਚਾਹੁੰਦੀ ਹੈ। ਹੁਣ ਇਹ ਵੀ ਹੋ ਸਕਦਾ ਕਿ ਹਸਬੈਂਡ ਅਨਕੰਫਰਟੇਬਲ ਕਿਉਂ ਹੈ, ਤੇ ਜੇ ਹਸਬੈਂਡ ਅਨਕੰਫਰਟੇਬਲ ਹੈ ਕਿ ਉਹਦਾ ਡਿਸਕੰਫਰਟ ਡਿਸਾਈਡ ਕਰੇਗਾ ਕਿ ਉਹ ਕੀ ਪਾ ਸਕਦੀ ਹੈ, ਕੀ ਪੋਸਟ ਕਰ ਸਕਦੀ ਹੈ, ਕੀ ਨਹੀਂ। ਹੁਣ ਜੇ ਵਿਆਹ ਹੋ ਗਿਆ, ਕੀ ਇਹਦਾ ਮਤਲਬ ਇਹ ਹੈ ਵੀ ਤੁਸੀਂ ਉਹੀ ਚੀਜ਼ਾਂ ਪਾਓਗੇ ਜਿਹਨਾਂ ਨੂੰ ਲੈ ਕੇ ਤੁਹਾਡਾ ਸਪਾਊਸ ਯੂਨੋ ਕੰਫਰਟੇਬਲ ਹੈ ਜਾਂ ਉਹ ਐਕਸੈਪਟ ਕਰਦਾ? ਇਹ ਵੀ ਇੱਕ ਜ਼ਰੂਰ ਹੈ। ਕਿੰਨੇ ਕੁ ਲੋਕ ਨੇ ਜਿਹੜੇ ਘਰ ਵਾਲੇ ਜਾਂ ਘਰ ਵਾਲੀ ਤੋਂ ਪੁੱਛ ਕੇ ਫਿਰ ਜਾ ਕੇ ਕੋਈ ਚੀਜ਼ ਪੋਸਟ ਕਰਦੇ ਨੇ? ਸੋ ਖੈਰ, ਇੱਕ ਤੁਹਾਨੂੰ ਮੈਸੇਜ ਅਸੀਂ ਦੇਈਏ, ਤੁਸੀਂ ਜ਼ਰੂਰ ਯਾਦ ਰੱਖੋ ਸਕਾਈ ਹਾਲ ਐਕਸਪ੍ਰੈਸ ਨੂੰ। ਸਕਾਈ ਹਾਲ ਐਕਸਪ੍ਰੈਸ ਹਾਇਰ ਕਰ ਰਹੇ ਨੇ ਏਜ਼ ਡਰਾਈਵਰ, ਇਹਨਾਂ ਨੂੰ ਯਾਰ ਯੂਐਸ ਦੇ ਲਈ ਏਜ਼ ਡਰਾਈਵਰ ਚਾਹੀਦੇ ਆ ਬੜੇ। ਪੈਨਸਲਵੇਨੀਆ, ਨਿਊਯਾਰਕ, ਨਿਊ ਜਰਸੀ, ਮੇਰੀਲੈਂਡ, ਈਸਟ ਕੋਸਟ ਦੇ ਰਾਨੇ ਡਰਾਈ ਵੈਨ ਦਾ ਕੰਮ ਹੈ, ਪੂਰਾ ਸਾਲ ਬਿਜ਼ੀ ਕੰਮ ਹੈ। ਤੁਹਾਨੂੰ 12 ਟ੍ਰਿਪਸ ਪਰ ਮੰਥ ਮਿਲਣਗੀਆਂ। ਹਰ ਮਹੀਨੇ ਦੀ 5 ਤਰੀਕ ਤੇ 20 ਤਰੀਕ ਨੂੰ ਡਾਇਰੈਕਟ ਡਿਪੋਜ਼ਿਟ ਤੁਹਾਡੇ ਅਕਾਊਂਟ 'ਚ ਪੈਸੇ ਆਉਣਗੇ। ਸਟੀਲਸ ਐਂਡ ਵਿੰਸਟਨ ਚਰਚਿਲ 'ਤੇ ਲੋਕੇਟਡ ਨੇ ਇਹਨਾਂ ਦੀ ਯਾਰਡ, ਅਤੇ ਨੰਬਰ ਹੈ 807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992-807-355-9992
2: ਜੀ ਪਹਿਲਾ ਸਵਾਲ ਤਾਂ ਇਹ ਹੈ ਵੀ ਜਦੋਂ ਲੇਡੀ ਪ੍ਰੈਗਨੈਂਟ ਹੁੰਦੀ ਹੈ ਟੰਮੀ ਬਾਹਰ ਆਉਂਦਾ ਤੇ ਉਹਦੇ ਫੋਟੋ ਸ਼ੂਟ ਕਰਾਉਣ ਦੀ ਮੈਨੂੰ ਤਾਂ ਲੋੜ ਨੀ ਸਮਝ ਆਉਂਦੀ ਪਹਿਲੀ ਗੱਲ ਤਾਂ ਵੀ ਉਹਦੀ ਲੋੜ ਕੀ ਹੈ ਬਾਕੀ ਜਿੱਦਾਂ ਤੁਸੀਂ ਕਿਹਾ ਵੀ ਯਾਰ ਇਹ ਇੱਕ ਪ੍ਰਾਊਡ ਮੂਮੈਂਟ ਹੈ ਹਨਾ ਚਲੋ ਤੁਸੀਂ ਕਰਾ ਲਓ ਪ੍ਰਾਊਡ ਮੂਮੈਂਟ ਤੁਸੀਂ ਯਾਦ ਰੱਖਣਾ ਚਾਹੁੰਦੇ ਆ ਵੀ ਯਾਰ ਮੈਂ ਪ੍ਰੈਗਨੈਂਟ ਹੋਈ ਸੀ ਮੈਂ ਇੱਦਾਂ ਲੱਗਦੀ ਸੀ ਹਨਾ ਪਰ ਲਾਈਕ ਪਬਲਿਕਲੀ ਸ਼ੋ ਕਰਨ ਦਾ ਕੀ ਪ੍ਰਾਊਡ ਆ ਵੀ ਮੈਂ ਪਬਲਿਕ ਚ ਸ਼ੋ ਕਰਾਂ ਵੀ ਯੂ ਨੋ ਇਹ ਚ ਤਾਂ ਕੋਈ ਪ੍ਰਾਊਡ ਨੀ ਹੈਗਾ ਤੇ ਮੈਨੂੰ ਤਾਂ ਇਹ ਲੱਗਦਾ ਵੀ ਇਹਦੀ ਤਾਂ ਲੋੜ ਨੀ ਕੋਈ ਬਾਕੀ ਬੱਚੇ ਰਿਵੀਲਿੰਗ ਵੀ ਬਹੁਤ ਹੁੰਦੀਆਂ ਨੇ ਨਾ ਫੋਟੋਆਂ ਇਹ ਇਹ ਚ ਲੈਗਸ ਵੀ ਤੁਹਾਡੀਆਂ ਸ਼ੋ ਹੋ ਰਹੀਆਂ ਨੇ ਤੇ ਮੈਂ ਤਾਂ ਕਹਿੰਦਾ ਕੈਮਰੇ ਫੋਟੋਗ੍ਰਾਫਰ ਹੁੰਦਾ ਬੰਦਾ ਉਹ ਵੀ ਓਪਰਾ ਹੀ ਹੁੰਦਾ ਆਪਾਂ ਉਹਦੇ ਸਾਹਮਣੇ ਵੀ ਫੋਟੋਆਂ ਕਰਾਉਂਦੇ ਹਾਂ ਤੁਸੀਂ ਪਰਸਨਲੀ ਖਿੱਚ ਕੇ ਰੱਖ ਲਓ ਮੀਆਂ ਬੀਵੀ ਨੂੰ ਹੁੰਦਾ ਹੋਰ ਕਿਸੇ ਨੇ ਕੁਛ ਨੀ ਲੈਣਾ ਹੈਗਾ ਤੁਸੀਂ ਕਿਸੇ ਆਪਣੇ ਰਿਸ਼ਤੇਦਾਰ ਆਏ ਗਏ ਨੂੰ ਦਿਖਾ ਲਓ ਹਨਾ ਵੀ ਯਾਰ ਮੈਂ ਇੱਦਾਂ ਕਲੋਜ਼ ਬੰਦਿਆਂ ਨੂੰ ਦਿਖਾਉਂਦਾ ਬੰਦਾ
0: ਹੁਣ ਆਪਾਂ ਦੇਖੋ ਭਾਜੀ ਆਪਾਂ ਵਕੇਸ਼ਨ ਤੇ ਜਾਂਦੇ ਹਾਂ ਉਹ ਫੋਟੋਆਂ ਪਾਈ ਜਾਂਦੇ ਹਾਂ ਆਪਾਂ ਕਿਤੇ ਕੋਈ ਨਵਾਂ ਘਰ ਲਿਆ ਕਿਸੇ ਨੇ ਉਹਦੀ ਪਾਤੀ ਨਵੀਂ ਗੱਡੀ ਲਈ ਕਿਸੇ ਨੇ ਉਹਦੀ ਪਾਤੀ ਫਿਰ ਉਹ ਵੀ ਫੋਟੋਆਂ ਪਾਉਣ ਦਾ ਕੀ ਫਾਇਦਾ ਫਿਰ
2: ਨਹੀਂ ਤੁਸੀਂ ਜਿਹੜੀਆਂ ਬਾਹਰ ਜਾਂਦੇ ਆ ਵਕੇਸ਼ਨਾਂ ਤੇ ਪਾਉਂਦੇ ਆ ਹਨਾ ਨਾ ਪਾਓ ਪਾਣੀਆਂ ਪਾਓ ਤੁਹਾਡੀ ਮਰਜ਼ੀ ਆ ਯਾਰ ਉਹ ਤਾਂ ਹਨਾ ਲਾਈਕ ਪਰ ਯਾਰ ਆਹ ਪ੍ਰੈਗਨੈਂਸੀ ਦੇ ਵਿੱਚ ਕਿਹੜੀ ਮਤਲਬ ਇਹੋ ਜਿਹੀ ਖਾਸ ਗੱਲ ਆ ਜਾਂਦੀ ਵੀ ਆਪਾਂ ਕਹੀਏ ਵੀ ਯਾਰ ਆਹ ਚੀਜ਼ ਜ਼ਿਆਦਾ ਪ੍ਰਾਊਡ ਹੈ ਕੁਛ ਏਦਾਂ ਦਾ ਆਪਣੇ ਪਰਸਨਲ ਚੀਜ਼ਾਂ ਨੇ ਤੁਸੀਂ ਪਾਉਣੇ ਹੋ ਤੁਹਾਡੀ ਮਰਜ਼ੀ ਹੈ ਮੈਨੂੰ ਤਾਂ ਲੱਗਦਾ ਲੋੜ ਨੀ ਹੈ ਵਕੇਸ਼ਨ ਤੇ ਜਾਂਦੇ ਆ ਤੁਸੀਂ ਦਿਖਾਉਂਦੇ ਆ ਵੀ ਅਸੀਂ ਘੁੰਮਣ ਗਏ ਸੀ ਕਿਤੇ ਆਹ ਲੋਕੇਸ਼ਨ ਤੇ ਗਏ ਆ ਹਨਾ ਯੂ ਨੋ ਦੈਟ ਵੀ ਵਿਲ ਪ੍ਰਾਊਡ ਕੀ ਹੈ ਸਾਰੀ ਫੈਮਿਲੀ ਘੁੰਮਦੇ ਫਿਰਦੇ ਆ
0: ਜੀ ਮਾਂ ਬਣਨ ਵਾਲੀ ਆ ਸੇਮ ਥਿੰਗ ਰਾਈਟ ਉਹ ਸੋਚ ਸਕਦੇ ਕਿ ਉਹਨਾਂ ਲਈ ਪ੍ਰਾਊਡ ਇੱਕ ਮੂਮੈਂਟ ਹੈ ਖੈਰ ਅਗਲੀ ਕਾਲ ਲੈਣ ਤੋਂ ਪਹਿਲਾਂ ਸਾਡੇ ਨਾਲ ਸੁੱਖ ਭਾਜੀ ਜੁੜਿਆ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਜਿੱਥੇ ਕਿ ਇਸ ਵੀਕਐਂਡ ਲੌਂਗ ਵੀਕਐਂਡ ਸਪੈਸ਼ਲ ਸਪੈਸ਼ਲ ਲਾਈਵ ਆਨ ਲੋਕੇਸ਼ਨ ਪੰਜਾਬੀ ਦਾਰਾਂ ਦੀ ਸੇਲ ਹੋ ਰਹੀ ਆ ਤੇ 294 ਵਾਕ ਡਰਾਈਵ ਤੇ ਫਰਾਈਡੇ ਨੂੰ ਆ ਜਾਓ ਜੀ ਸੁਖਜੀ
3: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ ਫਰਾਈਡੇ ਸੈਚਰਡੇ ਸੰਡੇ ਮੰਡੇ ਚਾਰ ਦਿਨ ਦੀ ਜਿਹੜੀ ਇਹ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ ਚਾਰੋਂ ਦਿਨ ਜਿਹੜੀਆਂ ਕੜਾਕੇ ਕੱਢਣੀਆਂ ਤੁਹਾਨੂੰ ਪ੍ਰਾਈਜ਼ ਮਿਲਣੀਆਂ ਫਰਨੀਚਰ ਦੇ ਉੱਪਰ ਤੇ ਹਰੇਕ ਪਰਚੇਜ਼ ਦੇ ਨਾਲ ਤੋਹਫਾ ਦਿੱਤਾ ਜਾਣਾ ਕਿਉਂਕਿ ਪਿੱਛੇ ਕੰਟੇਨਰ ਪੂਰਾ ਡੌਕ ਤੇ ਆ ਕੇ ਲੱਗ ਗਿਆ ਹਰੇਕ ਪਰਚੇਜ਼ ਦੇ ਨਾਲ ਤੁਸੀਂ ਤੋਹਫਾ ਤੇ ਲੋਵੈਸਟ ਪ੍ਰਾਈਜ਼ ਲੈ ਕੇ ਜਾਣੀ ਆ ਕਿਉਂਕਿ ਚਾਰ ਦਿਨ ਦੀ ਜਿਹੜੀ ਇਹ ਸੇਲ ਲੱਗਣੀ ਆ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਜਿਹ ਚ ਹਾਈ ਐਂਡ ਬੈਡਰੂਮ ਸੈੱਟ ਦੀ ਗੱਲਬਾਤ ਕਰ ਲਈਏ ਸੋਫਾ ਸੈੱਟ ਡਾਇਨਿੰਗ ਟੇਬਲ ਕੌਫੀ ਟੇਬਲ ਟਰਕੀ ਦੇ ਸੋਫਾ ਸੈੱਟ ਨਿਊ ਇਨਵੈਂਟਰੀ ਜਿਹੜੀ ਆਈ ਆ ਬਟ ਲੋਵੈਸਟ ਪ੍ਰਾਈਸ ਦੇ ਉੱਪਰ ਤੁਹਾਨੂੰ ਮਿਲਣੀ ਆ ਤੇ ਜਿਹਨਾਂ ਪਰਿਵਾਰਾਂ ਨੇ ਹਾਰਡ ਫੋਮ ਦਾ ਮੈਟਰਸ ਲੈਣਾ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਜਿਹਦੀ ਰੈਗੂਲਰ ਕੀਮਤ $500-600 ਸੀ ਫਰਾਈਡੇ ਸੈਚਰਡੇ ਸੰਡੇ ਦੇ ਮੰਡੇ ਚਾਰੋਂ ਦਿਨ ਸਾਡੇ ਕੋਲ ਪਹੁੰਚ ਜਾਓ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹਾਰਡ ਫੋਮ ਦਾ ਮੈਟਰਸ ਸਿਰਫ $199 ਦਾ $199 ਦਾ ਮਿਲੂਗਾ ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਜਿਹੜਾ ਬਿਲਕੁਲ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਓਗੇ ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਤੁਹਾਨੂੰ 4 ਦਿਨ ਮਿਲਣੇ ਨੇ ਗੈਟ ਰੈਡੀ ਫਰਾਈਡੇ ਸੈਚਰਡੇ ਸੰਡੇ ਮੰਡੇ ਚਾਰੋਂ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਕੁਵੀਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਵੀਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ ਸੇਲ ਨਵੀ ਬਾਜੀ
0: ਕੀ ਬਾਤ ਹੈ ਗੈਟ ਰੈਡੀ ਲੌਂਗ ਵੀਕਐਂਡ ਸੇਲ ਸੇਲ ਸੇਲ ਲੱਗ ਚੁੱਕੀ ਹੈ ਮੈਨੀ ਜੀ ਕੀ ਹਾਲ
4: ਮਾਰਨਿੰਗ ਨਵੀ
0: ਗੁੱਡ ਮਾਰਨਿੰਗ ਸਰ
4: ਨਵੀ ਮੈਨੂੰ ਅੱਜ ਤੱਕ ਨੀ ਸਮਝ ਲੱਗਾ ਵੀ ਲਾਈਕ ਵਟ ਡੂ ਵੀ ਅਚੀਵ ਵੀ ਆਪਾਂ ਫੋਟੋਆਂ ਜਿਹੜੀਆਂ ਹੁੰਦੀਆਂ ਨੇ ਇੰਸਟਾਗ੍ਰਾਮ ਇੱਥੇ ਪਾ ਉੱਥੇ ਪਾ ਸੋਸ਼ਲ ਮੀਡੀਆ ਤੇ ਵਟ ਆਰ ਵੀ ਅਚੀਵਿੰਗ ਦੇਅਰ ਲਾਈਕ ਤੁਸੀਂ ਹਰ ਤੁਹਾਡੀ ਪਿਕਚਰ ਤੁਹਾਨੂੰ ਪਤਾ AI ਵਿੱਚ ਯੂਜ਼ ਹੁੰਦੀ ਹੈ, ਯੂ ਪੁੱਟ ਯੋਰ ਪਿਕਚਰ ਪੀਪਲ, ਆਮ ਨੋਟ ਸੇਇੰਗ ਦੈਟ ਇਟ ਹੈਪਨਸ ਟੂ ਐਵਰੀਵਨ, ਬਟ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਪਿਕਚਰਸ ਪਾਣੀਆਂ ਹੀ ਕਿਉਂ ਨਹੀਂ ਹੁੰਦੀਆਂ, ਵੀ ਜਿੰਨਾਂ ਦੇ ਨਾਲ ਤੁਹਾਡੇ ਕੋਲ ਲੈਣਾ ਦੇਣਾ, ਤੁਹਾਡੇ ਕਲੋਜ਼ ਸਰਕਲ ਜਿਹੜਾ ਹੁੰਦਾ ਤੁਹਾਡੇ ਫੋਨ ਦੇ ਵਿੱਚ ਹੁੰਦਾ ਆ, ਤੁਹਾਡੇ ਉਹਨਾਂ ਨਾਲ ਤੁਸੀਂ ਸ਼ੇਅਰ ਕਰਨਾ, ਆਮ ਨੋਟ ਟਾਕਿੰਗ ਅਬਾਊਟ ਦਿਸ ਸਪੈਸੀਫਿਕ ਪਿਕਚਰ, ਆਮ ਟਾਕਿੰਗ ਅਬਾਊਟ ਐਨੀ ਪਿਕਚਰ. ਸੋ ਮੈਨੂੰ ਲੱਗਦਾ ਵੀ ਆਪਾਂ ਕੀ ਅਚੀਵ ਕੀ ਕਰਦੇ ਹਾਂ ਵੀ ਆਪਾਂ ਇੰਸਟਾਗ੍ਰਾਮ ਤੇ ਪਾ ਕੇ ਵੀ ਮੈਂ ਆਈ ਜਸਟ ਸਨੀਜ਼ਡ, ਆਈ ਜਸਟ ਵੈਂਟ ਦੇਅਰ, ਆਈ ਡਿਡ ਦਿਸ. ਆਪਣੇ ਫਰੈਂਡ ਸਰਕਲ ਦੇ ਜਿਹੜਾ ਤੁਹਾਡਾ ਕਲੋਜ਼ ਆ ਤੁਸੀਂ ਉਹ ਕਰੋ, ਹਰ ਚੀਜ਼ ਦਾ ਉੱਥੇ ਮਿਸਯੂਜ਼ ਹੁੰਦਾ ਆ. ਤੁਸੀਂ ਆਪਣੇ ਬੱਚੇ, ਅੱਜ ਕੱਲ ਆਪਾਂ ਆਪਣੇ ਬੱਚਿਆਂ ਦੀ ਫੋਟੋ ਪੋਸਟ ਕਰਨ ਲੱਗੇ ਵੀ ਦੱਸ ਰਹੀ ਸੋਚਦੇ ਵੀ ਸ਼ੁਡ ਵੀ ਡੂ ਇਟ ਔਰ ਨੋਟ, ਕਿਉਂਕਿ ਯੂ ਯੂ ਡੋਨਟ ਨੋ ਤੁਸੀਂ ਆਪਣੇ ਬੱਚੇ ਦੀ ਪਿਕਚਰ ਕਿੱਥੇ ਦੇਖੋਗੇ. ਸੋ ਆਪਾਂ ਆਪਾਂ ਜਾਂ ਤਾਂ ਸੋਸ਼ਲ ਮੀਡੀਆ ਪਰਸਨੈਲਿਟੀ ਹੋਈ ਹੈ ਆਪਣਾ ਥੋੜਾ ਜਿਹਾ, ਤੇ ਆਪਾਂ ਕੀ ਕਰਦੇ ਆਪਾਂ ਵੀ ਹੈਵ ਆਰ ਫੋਲੋਅਰਸ, ਆਪਾਂ ਉਹਨਾਂ ਨੂੰ ਲੈਟ ਦਮ ਨੋ ਦੈਟ ਦਿਸ ਇਜ਼ ਵਾਟ ਯੂ ਆਰ ਡੂਇੰਗ. ਆਪਾਂ ਪ੍ਰਾਈਵੇਟ ਬੰਦੇ ਆ.
0: ਸੋ
4: ਆਈ ਵਾਂਟ ਟੂ ਮੇਕ ਇਟ ਕਲੀਅਰ ਵੀ ਮੈਂ ਇਹ ਸਪੈਸੀਫਿਕ ਪਿਕਚਰ ਦੀ ਨੀ ਗੱਲ ਕਰ ਰਿਹਾ, ਮੈਂ ਐਨੀ ਪਿਕਚਰ ਦੀ ਗੱਲ ਕਰ ਰਿਹਾ ਵੀ ਆਪਾਂ ਵਾਈ ਡੂ ਵੀ ਹੈਵ ਟੂ ਪੋਸਟ ਇਟ ਔਨ ਇੰਸਟਾਗ੍ਰਾਮ ਔਰ ਔਨ ਐਨੀ ਸੋਸ਼ਲ ਮੀਡੀਆ ਪਲੇਟਫਾਰਮ ਜਿੱਥੇ ਨੋ ਵਨ ਕੇਅਰਸ. ਇਫ ਯੂ ਆਰ ਪ੍ਰੈਗਨੈਂਟ, ਇਫ ਯੂ ਹੈਵ ਅ ਬਰਥਡੇ, ਹੂ ਕੇਅਰਸ? ਜਿਹੜਾ ਤੁਹਾਡਾ ਕੇਅਰ ਕਰਦਾ ਨਾ ਉਹ ਤੁਹਾਡੇ ਆਪਣੇ ਗਰੁੱਪ ਵਿੱਚ ਹੈ. ਜੇ ਤੁਸੀਂ ਆਪਣਾ ਸੋਸ਼ਲ ਮੀਡੀਆ ਤੇ ਆਪਣਾ ਬਰਥਡੇ ਨਾ ਡਿਸਕਲੋਜ਼ ਕਰੋ, 100 ਵਿੱਚ ਤੁਹਾਨੂੰ 2 ਕਾਲ ਆਉਣਗੇ, ਉਹ ਵੀ ਉਹਨਾਂ ਦੀ ਆਉਣਗੇ ਜਿਹੜੇ ਤੁਹਾਡੇ ਪਰਸਨਲ ਕਲੋਜ਼ ਨੇ, ਉਹਨਾਂ ਨੂੰ ਤੁਹਾਡਾ ਬਰਥਡੇ ਯਾਦ ਆ. ਜੇ ਤੁਸੀਂ ਸੋਸ਼ਲ ਮੀਡੀਆ ਤੇ ਪਾਉਂਦੇ 150 ਬੰਦੇ ਦੀ ਵਿਸ਼ ਹੈਗੀ, ਉਹ ਵਿਸ਼ ਮੈਟਰ ਵੀ ਨਹੀਂ ਕਰਦੀ ਹੁੰਦੀ. ਸੋ ਆਈ ਥਿੰਕ ਇਟਸ ਲਾਈਕ ਤੁਹਾਡੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਥੋੜੀ ਜਿਹੀਆਂ ਪਰਸਨਲ ਹੁੰਦੀਆਂ. ਹਾਂ, ਤੁਸੀਂ ਸੋਸ਼ਲ ਮੀਡੀਆ, ਸਮਨ ਲਾਈਕ ਯੂ, ਪੀਪਲ ਫੋਲੋ ਯੂ. ਯੂ ਪੋਸਟਡ ਦੈਟ ਆਈ ਵੈਂਟ ਟੂ ਵੈਂਕੂਵਰ, ਆਈ ਵੈਂਟ ਟੂ ਵੈਸਲਰ, ਤੇ ਪੀਪਲ ਫੋਲੋ ਯੂ, ਪੀਪਲ ਸੀ ਯੂ, ਪੀਪਲ ਇੰਜੋਏ ਵਿਦ ਯੂ. ਮੇਰੇ ਵਰਗਾ ਬੰਦਾ ਜਾ ਰਿਹਾ ਵੈਂਕੂਵਰ ਤੇ ਉਹਨੂੰ ਕਿਸੇ ਨੂੰ ਕੀ ਲੈਣਾ ਦੇਣਾ ਮੈਂ ਵੈਂਕੂਵਰ ਗਿਆ ਕਿ ਨਹੀਂ ਗਿਆ, ਜਿਹਨੂੰ ਮੈਂ ਦੱਸਣਾ ਮੇਰੇ ਫਰੈਂਡ ਸਰਕਲ ਦੇ ਆਪਣੇ ਗਰੁੱਪ ਵਿੱਚ ਪਾਤਾ ਮੈਂ. ਦੈਟਸ ਮਾਈ ਪਰਸਨਲ ਟੇਕ ਔਨ ਦੈਟ. ਸੋ ਆਈ ਡੋਂਟ ਸੀ ਲਾਈਫ ਔਨ ਸੋਸ਼ਲ ਮੀਡੀਆ ਇਜ ਐਨੀ ਚਾਂਸ. ਕੱਲ ਨੂੰ ਉਸ ਪਿਕਚਰ ਦੇ ਉੱਤੇ ਕੋਈ ਨੈਗੇਟਿਵ ਕਮੈਂਟ ਕਰਨ ਲੱਗ ਪੈਣਾ, ਇਸੇ ਕੁੜੀ ਨੇ ਨੈਗੇਟਿਵਿਟੀ ਚਲ ਜਾਣਾ, ਇਸੇ ਕੁੜੀ ਨੇ ਡਿਪਰੈਸ਼ਨ ਚ ਚਲੇ ਜਾਣਾ. ਸੋ ਅਗੇਨ ਇਟਸ ਨੋਟ ਅਬਾਊਟ ਹਰ ਸਪੈਸੀਫਿਕ ਪਿਕਚਰ ਔਰ ਹਰ ਐਕਸਪ੍ਰੈਸ਼ਨ ਆਫ ਬੀਂਗ ਪ੍ਰੈਗਨੈਂਟ ਐਂਡ ਬੀਂਗ ਪ੍ਰਾਊਡ. ਮੈਂ ਅਦਰਵਾਈਜ਼ ਗੱਲ ਕਰ ਰਿਹਾ.
0: ਠੀਕ ਹੈ. ਸੋ ਵੈਸੇ ਹੀ, ਥੈਂਕ ਯੂ ਸਰ. ਆਈ ਡੋਂਟ ਨੋ ਯਾਰ, ਦੁਨੀਆ ਨੂੰ ਚਲੋ ਇਹ ਹੈ, ਚਾਹੇ ਉਹ ਪਬਲਿਕ ਫਿਗਰ ਨੇ ਜਾਂ ਨਹੀਂ, ਵੀ ਲਾਈਫ ਦੇ ਵਿੱਚ ਕੁਝ ਹੋ ਰਿਹਾ, ਅਸੀਂ ਪਾ ਦਈਏ, ਦੁਨੀਆ ਦੇਖ ਲਊਗੀ ਅਸੀਂ ਕੀ ਕਰ ਰਹੇ ਹਾਂ. ਆਈ ਡੋਂਟ ਥਿੰਕ ਕਿ ਹਰੇਕ ਨੂੰ ਜ਼ਰੂਰਤ ਹੈ ਵੀ ਉਹ ਕੋਈ ਪਬਲਿਕ ਫਿਗਰ ਹੀ ਹੋਣ. ਚਲੋ ਜੇ ਹੁਣ ਮੇਰੀ ਲਾਈਫ ਦੇ ਵਿੱਚ ਜ਼ਰੂਰੀ ਥੋੜ੍ਹਾ ਵੀ ਮੈਂ ਸਿਰਫ 10 ਜਣਿਆਂ ਨਾਲ ਹੀ ਸ਼ੇਅਰ ਕਰਨਾ. ਹੁਣ ਕਈ ਮਿਲਦੇ ਗਿਲਦੇ ਲੋਕ ਨੇ, ਤੁਸੀਂ ਚਲੋ ਉਹਨਾਂ ਨਾਲ ਰੋਜ਼ ਗੱਲ ਨਹੀਂ ਕਰਦੇ, ਬਟ 100-200 ਬੰਦਾ ਤਾਂ ਤੁਹਾਡੀ ਲਾਈਫ 'ਚ ਹੁੰਦਾ ਨਾ, ਕਦੇ ਤੁਹਾਡੀ ਸੀਗੀ ਰਿਲੇਸ਼ਨਸ਼ਿਪ, ਹੁਣ ਉਨੀ ਨਹੀਂ ਹੈਗੀ. ਸੋ ਹੁੰਦਾ ਵੀ ਕਨੈਕਸ਼ਨ ਜੀ ਕਿਤੇ ਨਾ ਕਿਤੇ ਮੇ ਬੀ ਬਣੀ ਰਹਿੰਦੀ ਹੈ, ਇਹ ਲੋਕਾਂ ਦਾ ਇੱਕ ਮੰਨਣਾ ਪੋਸੀਬਲੀ. ਸੋ ਫੈਸ਼ਨ ਆਈ ਕਿਊ ਨੂੰ ਯਾਦ ਰੱਖੋ ਬਈ, ਲੇਡੀਜ਼ ਕੱਪੜੇ ਲੈਣੇ ਆ, ਡੀਲ ਮੈਂ ਦਵਾਉਣਾ. ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਿਕਵੀ, ਮੇਫੀਲਡ, ਫੈਸ਼ਨ ਆਈ ਕਿਊ. ਇੱਕ ਸੂਟ ਲਓ ਇੱਕ ਅੱਧੀ ਪ੍ਰਾਈਸ 'ਚ, ਇੱਕ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਇੱਕ ਜੂਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ. ਜਾਣਾ ਕਿੱਥੇ ਆ? ਫੈਸ਼ਨ ਆਈ ਕਿਊ ਤੇ ਕੁੜਤੇ ਪਜਾਮੇ ਕੋਟ ਪੈਂਟ ਇੱਕ ਲਓ ਦੂਜਾ 25% ਆਫ, ਫੈਸ਼ਨ ਆਈ ਕਿਊ. 9054532225 ਤੇ ਫੈਸ਼ਨ ਆਈ ਕਿਊ ਦੇ ਬਣੇ ਨੇ ਬ੍ਰਾਂਡ ਅੰਬੈਸਡਰ ਐਮੀ ਵਿਰਕ. ਫੈਸ਼ਨ ਆਈ ਕਿਊ, ਮੁਬਾਰਕਾਂ ਬਈ. 9306 ਹੈਲੋ.
5: ਹੈਲੋ ਜੀ. ਇਹਦੇ 'ਚ ਕੋਈ ਆਪਣੇ ਮਤਲਬ ਕੁੱਤੇ ਦੀ ਫੋਟੋ ਪਾਉਂਦਾ, ਕੋਈ ਰੋਟੀ ਖਾਣ ਲੱਗੇ ਦੀ ਪਾਉਂਦਾ, ਕੋਈ ਸ਼ਿਮਲੇ ਦੀ ਪਾਉਂਦਾ, ਤੇ ਕੋਈ ਆਪਣੀ ਪ੍ਰੈਗਨੈਂਸੀ ਦੀ ਪਾਉਂਦਾ. ਸੋ ਦੈਟਸ ਦੇਅਰ ਓਨ ਬਿਜ਼ਨਸ. ਹੁਣ ਇਹਦੇ 'ਚ ਵੱਡੀ ਗੱਲ ਇਹ ਆ ਗਈ ਮੈਨੂੰ ਜਿਹੜਾ ਸੁਣਨ 'ਚ ਆ ਰਿਹਾ, ਇਹਦੇ 'ਚ ਜਿਹੜਾ ਮਾਇੰਡ ਸੈੱਟ ਹੈ ਨਾ, ਜਿਹੜਾ ਜਿੱਥੇ ਸ਼ੇਮ ਐਸੋਸੀਏਟ ਹੋ ਰਹੀ ਹੈ ਵੀ ਤੂੰ ਆਪਣਾ ਮਤਲਬ ਇਹ ਸ਼ੋ ਨੀ ਕਰਨਾ, ਜਿੱਥੇ ਕੋਈ ਇਹ ਵੀ ਕਹਿ ਗਿਆ ਕਿ ਬਾਹਰ ਕੱਪੜੇ ਲੀੜੇ ਉਦਾਂ ਦੇ ਪਾ ਕੇ ਜਾਈ, ਤੂੰ ਬਾਹਰ ਜਾਣਾ ਨੀ ਬਾਹਲਾ, ਅੰਦਰ ਬਾਹਰ ਤੂੰ ਅੰਦਰ ਹੀ ਰਹਿ, ਤੂੰ ਪ੍ਰੈਗਨੈਂਟ ਹੋ ਗਈ ਹੈ ਤੇ ਤੂੰ ਯੂ ਆਰ ਕਮਿਟਡ ਟੂ ਦ ਸ਼ੇਮ ਆਫ ਨੋਟ ਸ਼ੋਇੰਗ ਯੋਰ ਬੈਲੀ ਆਊਟਸਾਈਡ. ਆਪਣੇ ਪੰਜਾਬੀ 'ਚ ਕਹਾਵਤ ਹੈ ਉਹ ਢਿੱਡ ਨੰਗਾ ਹੋ ਜੂਗਾ. ਇਹ ਮੇਰੇ ਖਿਆਲ ਨਾਲ ਉਹ ਜਿਹੜੀ ਕੰਡੀਸ਼ਨਿੰਗ ਹੋਈ ਹੈ ਨਾ ਬਚਪਨ ਤੋਂ ਲਾ ਕੇ ਸਾਡੇ ਕਲਚਰ ਦੇ ਹਿਸਾਬ ਦੇ ਨਾਲ, ਉਹ ਇੱਥੇ ਆ ਕੇ ਤੁਹਾਡੇ ਨਾਰਥ ਅਮੈਰੀਕਾ 'ਚ ਜਾਂ ਬਾਹਰਲੇ ਮੁਲਕਾਂ 'ਚ ਉਹ ਜਿਹੜਾ ਕਲਚਰ ਸ਼ੌਕ ਹੈ ਉਹ ਹਲੇ ਤਾਈਂ ਉਹਨੂੰ ਵਾਸ਼ ਨਹੀਂ ਕਰ ਸਕਿਆ. ਮੈਂ ਨਹੀਂ ਕਹਿੰਦਾ ਵੀ ਇਹਦਾ ਮਤਲਬ ਇਹ ਹੈ ਵੀ ਤੁਸੀਂ ਬਿਲਕੁਲ ਹੀ ਨੰਗੀਆਂ ਤਸਵੀਰਾਂ ਪਾਓ ਆਪਣੀਆਂ ਦੇ, ਕੋਈ ਪ੍ਰੋਬਲਮ ਨਹੀਂ. ਪਰ ਹਾਂ, ਜਿੱਥੇ ਤਾਈਂ ਮਤਲਬ ਜੇ ਉਹਦੀ ਮਾਇੰਡ ਸੈੱਟ ਇਹ ਹੈ ਵੀ ਉਹਦੇ ਨਾਲ ਸ਼ੇਮ ਐਸੋਸੀਏਟ ਹੋ ਰਹੀ ਹੈ ਤੇ ਮੈਨੂੰ ਪ੍ਰੋਬਲਮ ਹੈ ਉਹਦੇ ਨਾਲ.
0: ਉਹੀ ਹੈ, ਉਹੀ ਮੈਂ ਸੋਚਦਾ ਕਿਤੇ ਨਾ ਕਿਤੇ ਵੀ ਆਪਾਂ ਸ਼ਰਮ ਕਿਉਂ ਮਹਿਸੂਸ ਕਰਦੇ ਆ ਇਦਾਂ ਦੀਆਂ ਚੀਜ਼ਾਂ ਨੂੰ ਲੈ ਕੇ.
5: ਯਾਰ ਇਹ ਕਲਚਰਲੀ ਮਤਲਬ ਇਨਅਪਰੋਪਰੀਏਟ ਹੋ ਗਿਆ. ਅਸੀਂ ਜਿੱਥੋਂ ਆਏ ਆ ਹੁਣ ਮੈਂ ਨੀ ਕਹਿੰਦਾ ਵੀ ਮੇਰਾ ਬਹੁਤ ਜ਼ਿਆਦਾ ਅਕਲਮਟਾਈਜ਼ ਹੋ ਗਿਆ, ਮੈਂ ਉਹ ਨੀ ਕਲੇਮ ਕਰ ਰਿਹਾ। ਸਾਡੇ ਵੀ ਹੁਣ ਕਈ ਵਾਰੀ ਜਿਹੜੀਆਂ ਬਚਪਨ ਚ ਸੁਣੀਆਂ ਗੱਲਾਂ ਨੇ ਉਹ ਜੇ ਸਾਹਮਣੇ ਹੁੰਦੀਆਂ ਨੇ ਤੇ ਉਹ ਬੜਾ ਅਜੀਬ ਜਿਹਾ ਲੱਗਦਾ, ਪਰ ਜਿੰਨਾ ਚਿਰ ਇੱਥੇ ਲੰਬਾ ਅਰਸਾ ਕੋਈ ਰਹਿ ਲੈਂਦਾ ਕੇ ਬੱਚੇ ਇਸ ਮਾਹੌਲ ਚ ਜੰਮ ਪੜ ਲੈਂਦੇ ਨੇ ਤੁਹਾਡੇ ਵਰਗੇ, ਉਹ ਫਿਰ ਸਾਨੂੰ ਥੋੜਾ ਜਿਹਾ ਫਿਰ ਉਹ ਚੇਂਜ ਕਰਦੇ ਨੇ, ਚੰਗੀ ਗੱਲ ਲਈ ਚੇਂਜ ਕਰਦੇ ਨੇ, ਮੈਂ ਨੀ ਕਹਿੰਦਾ ਮਾੜੀ ਗੱਲ ਹੈ।
0: ਠੀਕ ਹੈ, ਸੋ ਤੁਸੀਂ ਤੁਹਾਡਾ ਵੀ ਕਹਿਣਾ ਕਿ ਉਸ ਹਸਬੈਂਡ ਨੂੰ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ?
5: ਸ਼ਰਮ ਨੀ ਮਹਿਸੂਸ ਕਰਨੀ ਚਾਹੀਦੀ, ਹੋਰ ਕੋਈ ਕਾਰਨ ਹੋਵੇ ਤਾਂ ਪਤਾ ਨੀ, ਪਰ ਇਹਦੇ ਸ਼ਰਮ ਵਾਲਾ ਐਂਗਲ ਜ਼ਿਆਦਾ ਲੱਗ ਰਿਹਾ।
0: ਠੀਕ ਹੈ, ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ ਵੀ, ਥੈਂਕ ਯੂ ਫਾਰ ਯੋਰ ਕਾਲ। 5273 ਹੈਲੋ ਨਮਸਤੇ ਜੀ।
6: ਬਾਈ ਜੀ ਮੈਂ ਇੱਕ ਹੀ ਲਾਈਨ ਬੋਲੂਗਾ, ਬੀਇੰਗ ਔਨ ਸੋਸ਼ਲ ਮੀਡੀਆ ਇਜ਼ ਇਕੁਅਲ ਟੂ ਸਟੂਪਿਡਿਟੀ, ਬਹੁਤ ਬੜੀ ਬੇਕੂਫੀ ਹੈ ਇਸ ਤਰ੍ਹਾਂ ਕੀ ਕੰਮ ਕੋਈ ਵੀ ਕਰਨਾ ਜੋ ਨਾ, ਕਿਉਂਕਿ ਵਾਂਸ ਇਟ ਇਜ਼ ਦੇਅਰ ਇਟਸ ਅ ਡਿਜੀਟਲ ਫੁੱਟਪ੍ਰਿੰਟ, ਇਟ ਸਟੇਜ਼ ਦੇਅਰ ਫੋਰਐਵਰ, ਐਂਡ ਨਾਓਡੇਜ਼ ਇਨ ਦ ਏਜ ਆਫ AI ਯੂ ਨੈਵਰ ਨੋ ਹਾਊ ਪੀਪਲ ਆਰ ਯੂਜ਼ਿੰਗ ਦੀਸ ਕਾਈਂਡ ਆਫ ਪਿਕਚਰਸ, ਦੇ ਕੈਨ ਬੀ ਮਿਸਇੰਟਰਪ੍ਰੀਟਡ, ਦੇ ਕੈਨ ਬੀ ਪੁੱਟ ਇਨ ਅ ਡਿਫਰੈਂਟ ਵੇ ਆਲ ਟੂਗੈਦਰ। ਤੋ ਮੁਝੇ ਤਾਂ ਬਿਲਕੁਲ ਉਹ ਜੋ ਹਸਬੈਂਡ ਜੋ ਕਹਿ ਰਿਹਾ ਬਿਲਕੁਲ ਠੀਕ ਬਾਤ ਕਹਿ ਰਿਹਾ ਕਿ ਭਈ ਐਸਾ ਨਹੀਂ ਕਰਨਾ ਚਾਹੀਏ ਤਾਂ ਨਹੀਂ ਕਰਨਾ ਚਾਹੀਏ, ਮੇਰਾ ਤਾਂ ਸਿਰਫ ਇਹੀ ਕਹਿਣਾ ਭਈਆ।
0: ਠੀਕ ਹੈ ਸਰ, ਥੈਂਕ ਯੂ ਸਰ। ਬਟ ਸੋਸ਼ਲ ਮੀਡੀਆ ਯਾਰ ਕਿਹੜਾ ਨਹੀਂ ਯੂਜ਼ ਕਰਦਾ ਅੱਜ ਕੱਲ੍ਹ, ਜੇ ਆਪਾਂ ਕਹਾਂਗੇ ਕਿ ਕੁਛ ਨਾ ਪਾਓ, ਸੋਸ਼ਲ ਮੀਡੀਆ ਹੁਣ ਹਰ ਇੱਕ ਬਿਜ਼ਨਸ ਲਈ ਜ਼ਰੂਰੀ ਹੈ। ਸੋਸ਼ਲ ਮੀਡੀਆ ਹੁਣ ਬਹੁਤ ਸਾਰੇ ਲੋਕ ਚਲੋ ਇੱਕ ਕਰੀਅਰ ਬਣਾ ਰਹੇ ਉਸ ਚੀਜ਼ ਨੂੰ ਲੈ ਕੇ, ਸੋ ਜੇ ਆਪਾਂ ਕਹਾਂਗੇ ਕਿ ਇਟ ਇਜ਼ ਸਟੂਪਿਡਿਟੀ, ਮੈਂ ਉਸ ਨਾਲ ਸਹਿਮਤ ਨਹੀਂ ਹੈਗਾ, ਚਲੋ ਕਿਤੇ ਨਾ ਕਿਤੇ ਹੋ ਵੀ ਸਕਦੀ ਹੈ, ਬਟ ਇਹ ਚੀਜ਼ਾਂ ਹੁਣ ਯੂਨੋ ਆਪਣੀ ਜ਼ਿੰਦਗੀ ਦਾ ਹਿੱਸਾ। ਆਪਾਂ ਪਹਿਲਾਂ ਕਹਿੰਦੇ ਸੀ ਸਮਾਰਟਫੋਨ ਕਿੰਨੇ ਸਟੂਪਿਡ ਨੇ, ਜਾਂ ਯੂਨੋ ਹਰੇਕ ਚੀਜ਼ ਨੂੰ ਆਪਾਂ ਨਿੰਦਦੇ ਤਾਂ ਹੈਗੇ ਆ, ਬਟ ਹੁਣ ਯੂਜ਼ ਤਾਂ ਇਹ ਚੀਜ਼ਾਂ ਆਪਾਂ ਨੂੰ ਕਰਨੀਆਂ ਪੈਂਦੀਆਂ ਨੇ, ਆਪਾਂ ਇਹਨਾਂ ਬਿਨਾਂ ਆਪਣਾ ਕੋਈ ਗੁਜ਼ਾਰਾ ਵੀ ਹੈ ਨਹੀਂ ਗਾ। ਬਿਓਂਡ ਆਈਵਰ ਨੂੰ ਸਾਰੀ ਯਾਦ ਰੱਖੋ, ਐਨਕਾਂ ਚਾਹੀਦੀਆਂ ਤਾਂ ਹੰਬਰ ਵੈਸਟ ਐਂਡ ਗੋਰਵੇ ਬਿਓਂਡ ਆਈਵਰ, ਰੋਮੀ ਬਾਈ ਜੀ ਨੂੰ ਯਾਦ ਰੱਖੋ ਬਿਓਂਡ ਆਈਵਰ ਤੋਂ, ਅਤੇ ਇੱਕ ਐਨਕ ਲਓ, ਦੂਜੀ ਤੁਹਾਨੂੰ ਬਿਲਕੁਲ ਫ੍ਰੀ ਮਿਲ ਰਹੀ ਹੈ ਬਿਓਂਡ ਆਈਵਰ 'ਤੇ। ਨੰਬਰ ਹੈ 905-793-3937 ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਹਾਜ਼ਰ ਹੈ, ਜ਼ਰੂਰ ਤੁਸੀਂ ਕਾਲ ਕਰੋ। ਗੱਡੀ ਲੈਣੀ ਹੈ ਏਅਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਸਾਡੇ ਦੋਸਤ ਨੇ, ਤੁਹਾਡੇ ਲਈ ਹਾਜ਼ਰ ਨੇ। ਏਅਰਨ ਮਿਲਸ ਐਕਿਰਾ ਨੂੰ ਯਾਦ ਰੱਖੋ, ਵਧੀਆ ਟੌਪ ਦੀ ਡੀਲ ਮਿਲੂ, ਵਧੀਆ ਸਰਵਿਸ ਤਾਂ ਮਿਲਣੀ ਹੈ। ਨੰਬਰ ਇਹਨਾਂ ਦਾ 905-828-5800 ਜੀ 3577 ਹੈਲੋ
7: ਨਵੀਂ,
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
7: ਵਧੀਆ, ਚੜ੍ਹਦੀ ਕਲਾ ਜੀ। ਅੱਛਾ ਗੱਲ ਇਹ ਆ ਜੀ, ਦੋ ਗੱਲਾਂ ਪਹਿਲਾਂ ਭਾਜੀ ਕਹਿ ਕੇ ਗਏ ਆ, ਉਹ ਗੱਲ ਇਹ ਆ ਜੀ ਵੀ ਸੋਸ਼ਲ ਮੀਡੀਆ ਤੇ ਪਹਿਲੀ ਗੱਲ ਤਾਂ ਇਹ ਚੀਜ਼ ਦਿਖਾਉਣ ਵਾਲੀ ਤਾਂ ਕੋਈ ਲੱਗਦੀ ਨਹੀਂ, ਗੱਲ ਵੀ ਇਹ ਸਮਾਜ ਦੀ ਆਮ ਗੱਲ ਹੈਗੀ ਹੈ ਤਾਂ ਸਾਰੀ ਇਹ ਤਾਂ ਇਹ ਕੁਦਰਤ ਵੱਲੋਂ ਪ੍ਰੋਸੈਸ ਹੀ ਏਦਾਂ ਵਾ ਹਰੇਕ ਦਾ, ਤੇ ਇਹਦੇ ਚ ਕੋਈ ਮਾਣ ਵਾਲੀ ਗੱਲ ਵੀ ਹੁੰਦੀ ਨੀ। ਚਲੋ ਉਹਨੂੰ ਫੀਲ ਹੁੰਦਾ ਆ ਵੀ ਚਲੋ ਮੈਂ ਪ੍ਰੈਗਨੈਂਟ ਆ ਵੀ ਮੈਂ ਮਾਂ ਬਣਨ ਵਾਲੀ ਆ ਤੇ ਚੰਗੀ ਗੱਲ ਆ, ਉਹ ਕੋਈ ਮਾੜੀ ਗੱਲ ਨੀ। ਬਟ ਉਹਦੇ ਪਿੱਛੇ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਜਾਂਦੇ ਹੋ ਨਾ, ਉਹੀ ਗੱਲ ਭਾਜੀ ਹੋਣ ਵਾਲੀ ਜਿਹੜੇ ਪਹਿਲਾਂ ਕਹਿ ਗਿਆ ਵੀ ਜਦੋਂ ਜਿਹੜਾ ਤੁਹਾਨੂੰ ਜਾਣਦਾ ਨੀ ਉਹ ਤੁਹਾਡੇ ਟੱਚ ਚ ਨੀ, ਉਹਨੂੰ ਤੁਹਾਡੀ ਉਸ ਚੀਜ਼ ਨਾਲ ਮਤਲਬ ਕੀ ਕੋਈ ਨੀ ਹੈਗਾ। ਜਿਹੜਾ ਤੁਹਾਡੇ ਟੱਚ ਚ ਆ ਉਹ ਤੁਹਾਨੂੰ ਪਹਿਲਾਂ ਹੀ ਜਾਣਦਾ ਆ ਵੀ ਉਹ ਉਹਨਾਂ ਦੇ ਬੱਚਾ ਹੋਣ ਵਾਲਾ ਵਾ, ਉਹ ਇਸ ਤਰ੍ਹਾਂ ਨੇ, ਉਹਨਾਂ ਦੀ ਆਹ ਗੱਲ ਹੈਗੀ ਆ। ਉਹ ਕੋਈ ਹੀ ਹੋਊਗਾ ਜਿੱਦਾਂ ਕਹਿੰਦੇ ਹੁੰਦੇ ਆ ਵੀ ਕੋਈ ਤੁਹਾਨੂੰ ਵਿਸ਼ ਕਰਨ ਵਾਲਾ, ਦੋ ਚਾਰ ਹੋਣਗੇ, ਉਹ ਬਹੁਤ ਨਜ਼ਦੀਕੀ ਹੁੰਦੇ ਆ ਦੂਜਿਆਂ ਨਾਲ। ਐਕਚੁਅਲੀ ਗੱਲ ਪ੍ਰੋਬਲਮ ਕਿੱਥੇ ਆਉਂਦੀ ਆ, ਜਦੋਂ ਤੁਸੀਂ ਕਈ ਬੰਦਿਆਂ ਨੂੰ ਇੱਕ ਹੈਬਿਟ ਬਣੀ ਹੋਈ ਆ ਵੀ ਮੈਂ ਕਿਤੇ ਬੱਸ ਚੜ੍ਹਦਾ ਆ ਉਹ ਵੀ ਪਾ ਦੇਣੀ, ਕਿਤੇ ਨਵੀਂ ਗੱਡੀ ਲਈ ਉਹ ਵੀ ਪਾ ਦੇਣੀ। ਲੋਕਾਂ ਕੋਲੇ ਗੱਡੀਆਂ ਨੀ ਹੁੰਦੀਆਂ, ਸਭ ਕੋਲੇ ਹੁੰਦਾ ਹੈ, ਪਰ ਉਹ ਉਹਦੀ ਫੀਲਿੰਗ ਆ। ਬਟ ਉਹਦੇ ਚ ਕਾਰਨ ਕੀ ਆ, ਜਦੋਂ ਨਾ ਕਈ ਵਾਰੀ ਕੋਈ ਬੰਦਾ ਕਮੈਂਟ ਹੀ ਏਦਾਂ ਦਾ ਕਰਦਾ ਵਾ ਵੀ ਉਹ ਬੰਦੇ ਨੂੰ ਨਾ ਚੁਭੀ ਜਾਂਦਾ ਆ, ਮੇਰਾ ਮੰਨਣਾ ਇਹ ਆ। ਉਹ ਫਿਰ ਜਦੋਂ ਉਹਦੇ ਨਾਲ ਨਾ ਫਿਰ ਬੰਦੇ ਦਾ ਆਪਣਾ ਦਿਮਾਗ ਵੀ ਖਰਾਬ ਹੁੰਦਾ ਆ, ਤੇ ਜਿਹੜਾ ਬੰਦਾ ਤੁਹਾਨੂੰ ਜ਼ਿਆਦਾ ਚਾਹੁੰਦਾ ਹੈ ਜਿੱਦਾਂ ਉਹਦੇ ਹਸਬੈਂਡ ਨੇ, ਫਿਰ ਉਹਦੇ ਕਰਕੇ ਵੀ ਉਹ ਚੀਜ਼ਾਂ ਨਾ ਥੋੜਾ ਜਿਹਾ ਬੰਦੇ ਨੂੰ ਫੀਲ ਹੁੰਦੀਆਂ ਨੇ ਵੀ ਕੁਛ ਚੀਜ਼ਾਂ ਪੜਦੇ ਚ ਰੱਖਣ ਵਾਲੀਆਂ ਹੁੰਦੀਆਂ ਨੇ। ਹੁਣ ਮੈਂ ਕਿਸੇ ਨੂੰ ਇਹ ਗੱਲ ਕਹਾਂ ਵੀ ਅਸੀਂ ਜੀ ਅੱਜ ਟੂਰ ਤੇ ਚੱਲੇ ਆ, ਘਰ ਕੋਈ ਨੀ ਹੈਗਾ ਜੀ, ਜਿੱਦਾਂ ਬਲੌਗਰ ਬਲੌਗ ਬਣਾਉਂਦੇ ਆ, ਮਗਰੋਂ ਆ ਕੇ ਕੋਈ ਚੋਰੀ ਕਰ ਜੇ ਇੱਥੇ, ਹਨਾ, ਉਹ ਕੁਛ ਚੀਜ਼ਾਂ ਹੁੰਦੀਆਂ ਜਿਹੜੀਆਂ ਥੋੜੀਆਂ ਪੜਦੇ ਦੀਆਂ ਰੱਖਣ ਵਾਲੀਆਂ ਹੁੰਦੀਆਂ। ਠੀਕ ਆ, ਇਹ ਤਾਂ ਸਭ ਤੇ ਏਦਾਂ ਦਾ ਕੁਦਰਤ ਆ, ਇਹ ਮਾਂ ਭੈਣ ਧੀ ਸਾਰੇ ਕਿਤੇ ਏਦਾਂ ਹੀ ਚੱਲਦਾ, ਪਰ ਇਹ ਪਰ ਆਹ ਜਿਹੜੀ ਚੀਜ਼ ਹੈਗੀ ਆ ਵੀ ਨਹੀਂ ਬੰਦਾ ਉਹ, ਇਹ ਤਾਂ ਮੈਂ ਤਾਂ ਇਹੀ ਮੰਨਦਾ ਜਿੱਦਾਂ ਪਹਿਲੇ ਕਾਲਰ ਕਹਿ ਗਿਆ ਵੀ ਉਹ ਤੁਹਾਨੂੰ ਉਹ ਪਿਆਰ ਕਰਦਾ ਆਪਦੀ ਘਰ ਵਾਲੀ ਨੂੰ ਬਹੁਤ ਜ਼ਿਆਦਾ,
0: ਨਹੀਂ ਪਿਆਰ ਵੀ ਕਰਦਾ ਪਰ ਯਾਰ ਉਹ ਕਿਤੇ ਨਾ ਕਿਤੇ ਕੰਟਰੋਲ ਵੀ ਕਰ ਰਿਹਾ, ਨਹੀਂ
7: ਨਹੀਂ ਕੰਟਰੋਲ ਕੰਟਰੋਲ ਨਹੀਂ ਕਰਨਾ ਚਾਹੀਦਾ ਬੰਦੇ ਨੂੰ, ਚਲੋ ਇਹ ਗੱਲ ਉਹਨੂੰ ਮਹਿਸੂਸ ਕਰਾਉਣੀ ਚਾਹੀਦੀ ਆ, ਸਮਝਾਉਣਾ ਜ਼ਰੂਰ ਬਣਦਾ ਇੱਕ ਦੂਜੇ ਨਾਲ ਬੈਠ ਕੇ ਗੱਲ, ਤੇ ਚਲੋ ਜੇ ਪਾਉਂਦਾ ਵੀ ਆ ਤਾਂ ਮੈਂ ਮੰਨਦਾ ਹੁਣ ਆਪਣੇ ਆਮ ਰਿਸ਼ਤੇਦਾਰਾਂ ਸਭ ਨੂੰ ਲੋਕਾਂ ਨੂੰ ਪਤਾ ਹੁੰਦਾ ਵੀ ਫਲਾਨਿਆਂ ਦੇ ਬੱਚਾ ਹੋਣ ਵਾਲਾ, ਹੋਰ ਆਪਾਂ ਦੱਸਣਾ ਕਿਹਨੂੰ ਆ, ਜਿਹਨੂੰ ਤੁਸੀਂ ਦਿਖਾਉਣਾ ਚਾਹੁੰਦੇ ਹੋ ਤੁਹਾਨੂੰ ਜਾਣਦੇ ਹੀ ਨੀ ਉਹਨੂੰ, ਉਹਦੇ ਨਾਲ ਮਤਲਬ ਕੋਈ ਨੀ ਹਨਾ। ਇਸ ਕਰਕੇ ਉਹ ਇਹ ਇੱਕ ਜਦੋਂ ਇਹ ਕੋਈ, ਮੈਂ ਤਾਂ ਇਹ ਵੀ ਚੀਜ਼ ਮੰਨਦਾ ਆ ਵੀ ਕਈ ਵਾਰੀ ਨਾ ਥੋੜੇ ਚ ਮੈਚੋਰਿਟੀ ਹੁੰਦੀ ਆ, ਉਹ ਉਦੋਂ ਤੁਸੀਂ ਇਹ ਚੀਜ਼ਾਂ ਨੀ ਕਰਦੇ ਜਦੋਂ ਥੋੜੇ ਚ ਥੋੜਾ ਜਿਹਾ ਬਚਪਨਾ ਹੁੰਦਾ, ਉਦੋਂ ਤੁਹਾਨੂੰ ਐ ਲੱਗਦਾ ਵੀ ਮੈਂ ਯਾਰ ਗੱਡੀ ਦੀ ਫੋਟੋ ਪਾ ਦਿਆਂ, ਅੱਜ ਮੈਂ ਗੱਡੀ ਨਵੀਂ ਲੈ ਲਈ, ਫਿਰ ਉੱਥੇ ਕੋਂਗ੍ਰੈਚੁਲੇਸ਼ਨਸ ਲਿਖਿਆ ਆਊਗਾ ਕੁਛ ਆਊਗਾ, ਫਿਰ ਅਸੀਂ ਕਮੈਂਟ ਦੇਖਾਂਗੇ ਸਵੇਰੇ ਸਾਂ, ਇਹ ਸਾਡੀ ਹੁਣ ਮਾਨਸਿਕਤਾ ਬਣ ਗਈ ਆ।
0: ਠੀਕ ਆ, ਥੈਂਕ ਯੂ ਭਾਜੀ, ਮੈਂ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡਾ। ਦੇਖੋ ਪਰ ਹੁਣ ਆਈ ਕਿਉਂ ਨੀ ਕੋਈ ਕਹਿ ਰਿਹਾ ਵੀ ਉਹ ਹਸਬੈਂਡ ਆਪਣੀ ਵਾਈਫ ਨੂੰ ਕੰਟਰੋਲ ਕਿਉਂ ਕਰ ਰਿਹਾ, ਕਰਦਾ ਰਿਹਾ ਜਿਹੜਾ ਬੰਦਾ ਕਹਿ ਰਿਹਾ ਤੂੰ ਆਹ ਨਹੀਂ ਪਾਉਣਾ, ਤੂੰ ਆਹ ਨਹੀਂ ਕਰਨਾ, ਤੂੰ ਉਹ ਨਹੀਂ ਕਰਨਾ, ਉਹ ਵੀ ਸਿਆਣੀ ਬਹਿਣੀ ਆ ਮਾਂ ਬਣਨ ਵਾਲੀ ਆ, ਉਹ ਕੋਈ ਮੂਰਖਤਾ ਹੈ ਨਹੀਂ ਗੀ, ਰਾਈਟ। ਬਟ ਖੈਰ ਸਾਡੇ ਨਾਲ ਸਰਾਸ਼ ਜੁੜੇ ਨੇ ਅਗਲੀ ਕਾਲ ਤੋਂ ਪਹਿਲਾਂ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਰਾਸ਼ ਕਿਵੇਂ ਹੋ? ਐਜੂਕੇਸ਼ਨ ਦਾ ਲੋਨ ਲੈ ਕੇ ਦਿੰਦੇ ਹੋ ਗਵਰਨਮੈਂਟ ਤੋਂ, ਸੋ ਕੱਲ ਤੁਹਾਡੇ ਕਿੰਨੇ ਕਲਾਇੰਟਸ ਦੀ ਫੰਡਿੰਗ ਆਈ ਹੈ?
8: ਹਾਂਜੀ, ਕੱਲ ਮੋਰ ਦੈਨ 11 ਕਲਾਇੰਟਸ ਕੋ ਫੰਡਿੰਗ ਉਨਕੇ ਖਾਤੇ ਮੈਂ ਡਾਇਰੈਕਟ ਆਈ ਹੈ, 11 ਸੇ ਜ਼ਿਆਦਾ। ਕੱਲ ਆਫਿਸ ਮੈਂ ਰਸ਼ ਵੀ ਥਾ, ਲੋਕ ਮਿਠਾਈ ਕਾ ਡੱਬਾ ਲੈ ਕੇ ਆਏ ਥੇ। ਇਸ ਫੰਡਿੰਗ ਕੋ ਕਹੀਂ ਵੀ ਯੂਜ਼ ਕਰ ਸਕਤੇ ਹੈ, 50,000 ਸੇ 1,70,000 ਡਾਲਰ ਤੱਕ ਕੀ ਫੰਡਿੰਗ ਹੈ। ਲੋਕ ਗਰੋਸਰੀ ਕਰਤੇ, ਉਸਸੇ ਬੈਕ ਹੋਮ ਵੇਚਤੇ, ਇਨਵੈਸਟ ਕਰਤੇ, ਮੋਰਗੇਜ ਭਰਤੇ, ਕੋਈ ਵੀ ਰਿਸਟ੍ਰਿਕਸ਼ਨ ਨਹੀਂ ਹੈ। ਇਸਸੇ ਬੜੀਆ ਕੋਲੈਟਰਲ ਫ੍ਰੀ ਲੋਨ ਗਵਰਨਮੈਂਟ ਆਪਕੋ ਦੇ ਰਹੀ ਹੈ, ਮਿਸ ਨਾ ਕਰੇ, ਯਹਾਂ ਪੇ ਕੋਈ ਵੀ ਚਲਾਕੀ ਨਹੀਂ ਹੈ, ਸਾਫ ਕੰਮ ਸਾਫ ਤਰੀਕੇ ਸੇ 8 ਸਾਲ ਸੇ ਕਰ ਰਹੇ ਹੈ।
0: ਐਂਡ ਕਿੰਨੇ ਕ ਪੈਸੇ ਮਿਲ ਜਾਂਦੇ ਹੈ, ਲੋਨ ਦੀ ਇੱਕ ਰੇਂਜ ਕਿੰਨੀ ਕ ਹੈ?
8: ਹਾਂਜੀ, 50,000 ਸੇ 1,70,000 ਡਾਲਰ ਹੈ। ਅਗਰ ਕਿਸੀ ਕੀ ਫੈਮਿਲੀ ਸਾਈਜ਼ ਜ਼ਿਆਦਾ ਹੈ, ਬੱਚੇ ਜ਼ਿਆਦਾ ਹੈ, ਤਾਂ ਗਵਰਨਮੈਂਟ ਆਪਕੋ ਲਿਵਿੰਗ ਐਕਸਪੈਂਸਿਸ ਕੇ ਲਈ ਜ਼ਿਆਦਾ ਫੰਡਿੰਗ ਦੇਤੀ ਹੈ। ਔਰ ਅਗਰ ਆਪਕੀ ਇਨਕਮ ਕਮ ਹੈ ਨੋਟਿਸ ਆਫ ਅਸੈਸਮੈਂਟ ਮੇਂ, ਬੈਂਕ ਨਹੀਂ ਹੈ ਯਹਾਂ ਪੇ, ਅਗਰ ਆਪਕੀ ਇਨਕਮ ਕਮ ਹੈ NOA ਪੇ, ਤਾਂ ਜ਼ਿਆਦਾ ਫੰਡਿੰਗ ਆਪਕੋ ਮਿਲਤੀ ਹੈ ਆਪਕੇ ਖਾਤੇ ਮੇਂ ਡਾਇਰੈਕਟ।
0: ਵੈਰੀ ਗੁੱਡ। ਐਂਡ ਫੰਡਿੰਗ ਲੋਨ ਸੁਣ ਕੇ ਨਾ ਬਹੁਤ ਸਾਰੇ ਲੋਕ ਡਰ ਜਾਂਦੇ ਆ ਵੀ ਕੋਈ ਟਰਮਸ ਹੋਣਗੀਆਂ, ਸਾਨੂੰ ਬਾਉਂਡ ਕੀਤਾ ਜਾਵੇਗਾ, ਸੋ ਇਹ ਲੋਨ ਦੀਆਂ ਟਰਮਸ ਕੀ ਨੇ ਤੇ ਕਿਵੇਂ ਡਿਫਰੈਂਟ ਹੈ?
8: ਹਾਂਜੀ, ਫੋਰ ਐਗਜ਼ਾਮਪਲ, ਅਗਰ ਫੈਮਿਲੀ ਆਫ 4 ਹੈ ਤਾਂ 1.5 ਲੱਖ ਡਾਲਰ ਕੀ ਫੰਡਿੰਗ ਉਨਕੋ ਆਤੀ ਹੈ। ਅਬ 2 ਸਾਲ ਮੇਂ 4 ਕਿਸ਼ਤੋਂ ਉਨਕੇ ਖਾਤੇ ਮੇਂ ਇਤਨੇ ਪੈਸੇ ਆ ਗਏ। ਅਗਰ ਹਸਬੈਂਡ ਵਾਈਫ ਦੋਨੋਂ ਆਸਾਨ ਸੇ ਕੋਰਸ ਕਰ ਰਹੇ ਹੈ, ਠੀਕ ਹੈ, ਆਨਲਾਈਨ ਕਹੀਂ ਜਾਣਾ ਉਹਨਾਂ ਨੇ, ਅਬ ਇਨਕੋ ਪੈਸੇ ਕੈਸੇ ਰਿਟਰਨ ਕਰਨਾ? ਅਗਰ ਆਪ ਆਜ ਲੋਨ ਲੇਤੇ ਹੈ, ਕੱਲ ਆਪਕੀ ਕਿਸ਼ਤ ਸਟਾਰਟ ਹੋ ਜਾਤੀ ਹੈ, ਬਟ ਐਸਾ ਯਹਾਂ ਪੇ ਨਹੀਂ ਹੈ। 2.5 ਸਾਲ ਬਾਅਦ ਇਨਕੀ ਪਹਿਲੀ ਕਿਸ਼ਤ ਸਟਾਰਟ ਹੈ, ਔਰ 2.5% ਸਾਲ ਕਾ ਵਿਆਜ ਹੈ, ਸਾਲ ਕਾ ਵਿਆਜ 2.5% ਹੈ। ਹਮਾਰੀ ਗਾੜੀ ਕਾ ਵਿਆਜ ਵੀ 7, 8, 9% ਹੋਤਾ ਹੈ, ਪਰ ਸਾਲ ਮੇਂ ਪੇ ਕਰਨਾ ਹੋਤਾ ਹੈ। ਅਗਰ ਆਪਕਾ ਹਾਥ ਟਾਈਟ ਹੈ, ਗਵਰਨਮੈਂਟ ਆਪਕਾ ਇੰਟਰਸਟ ਸਮੇਤ ਆਪਕਾ ਪ੍ਰਿੰਸੀਪਲ ਡੈਫਰ ਕਰ ਦਿੱਤੀ ਹੈ 1 ਸਾਲ 2 ਸਾਲ 3 ਸਾਲ, ਐਸਾ ਲੋਨ ਐਗਜ਼ਿਸਟ ਹੀ ਨਹੀਂ ਕਰਤਾ। ਬਿਨਾਂ ਗਾਰੰਟੀ, ਬਿਨਾਂ ਕੋਲੈਟਰਲ, ਬਿਨਾਂ ਕੁਛ ਗਿਰਵੀ ਰੱਖੇ ਲੋਨ ਹਾਸਿਲ ਕਰੇ, ਕਈ ਵੀ ਪੈਸੇ ਕੋ ਖਰਚ ਕਰੇ, ਲੋਕ ਇਸ ਲੋਨ ਸੇ ਦੂਸਰੇ ਲੋਨ ਵੀ ਜੋ ਹਾਈ ਇੰਟਰਸਟ ਵਾਲੇ ਹੋਤੇ, ਉਹ ਵੀ ਪੇ ਆਫ ਕਰ ਦਿੱਤੇ।
0: ਵੈਰੀ ਗੁੱਡ। ਨੰਬਰ ਹੈ ਸਰਾਜ ਦਾ 4372643175। ਸਾਰੇ ਆਨਲਾਈਨ ਕੋਰਸਿਸ ਨੇ, ਇਹਨਾਂ ਦੀ ਸਿਰਫ 199 ਫੀਸ ਹੈ, ਉਹ ਵੀ ਪੈਸੇ ਆਉਣ ਤੋਂ ਬਾਅਦ ਲੈਂਦੇ ਨੇ। ਸੋ 1.5-2 ਲੱਖ ਤੱਕ ਲੋਨ, 0% ਇੰਟਰਸਟ ਰੇਟ ਪਹਿਲੇ 2.5 ਸਾਲ। ਨੰਬਰ ਹੈ 4372643175, 4374-2634-3375। ਥੈਂਕ ਯੂ ਸਰ, ਬਹੁਤ ਸ਼ੁਕਰੀਆ ਜੀ। 0575, ਹਾਂਜੀ
9: ਹਾਂਜੀ ਨਵੀਂ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
0: ਵਧੀਆ ਜੀ, ਕਿਵੇਂ?
9: ਵਧੀਆ ਜੀ, ਵਧੀਆ। ਦੇਖੋ, ਕਈ ਵਾਰ ਤੋਂ ਮੈਂ ਵੀ ਮਿਸ ਕਰਤਾ ਹੂੰ ਕਿ ਹਮਨੇ ਨਾ ਪ੍ਰੀ ਵੈਡਿੰਗ ਕੀਆ, ਨਾ ਹੀ ਹਮਨੇ ਵੋ ਕੀਆ, ਪ੍ਰੈਗਨੈਂਸੀ ਵਾਲਾ ਸ਼ੂਟ ਆਊਟ ਕੀਆ। ਬਟ ਸੋਸ਼ਲ ਮੀਡੀਆ ਕੇ ਲੀਏ ਪ੍ਰੈਗਨੈਂਸੀ ਵਾਲਾ ਜਨਰਲੀ ਮੈਂ ਅਵਾਇਡ ਕਰਤਾ, ਮੈਂ ਆਪਣਾ ਪਰਸਨਲ ਬਤਾ ਰਹਾ ਹੂੰ, ਕਿਉਂਕਿ ਨਾ ਬੜੀ ਕੰਪਲੀਕੇਸ਼ਨਸ ਹੋਤੀ ਹੈ, ਔਰ ਹਮਨੇ ਦੇਖੀ ਹੈ, ਤੋ ਮੁਝੇ ਉਸ ਮਤਲਬ ਨਾਟ ਇਨ ਦਾ ਸੈਂਸ, ਮੁਝੇ ਨਜ਼ਰ ਲੱਗਨੇ ਕਾ ਔਰ ਵੋ ਸਬ ਕਾ ਨਾ ਬਹੁਤ ਡਰ ਲੱਗਤਾ ਹੈ, ਠੀਕ ਹੈ। ਤੋ ਹਮਾਰੇ ਬੱਚੇ ਵੀ ਲੇਟ ਹੋਏ, ਨਾਟ ਇਨ ਦਾ ਸੈਂਸ ਕਿ ਸੋਸ਼ਲ ਮੀਡੀਆ ਪੇ ਡਾਲਨਾ ਹੈ ਜਾਂ ਨਹੀਂ ਡਾਲਨਾ, ਬਟ ਦੂਸਰਾ ਰੀਜ਼ਨ ਮਤਲਬ ਬਹੁਤ ਲੋਕ, ਇਟਸ ਵੈਰੀ ਕੰਪਲੀਕੇਟਿਡ ਪ੍ਰੋਸੈਸ ਐਕਚੁਅਲੀ, ਔਰ ਅਗਰ ਬਾਈ ਚਾਂਸ ਸੋਸ਼ਲ ਮੀਡੀਆ ਪੇ ਡਾਲ ਦਿਆ ਹਮਨੇ, ਉਸਕੇ ਬਾਅਦ ਕੁਛ ਹੋ ਗਿਆ, ਤੋ ਉਹ ਸੋਸ਼ਲ ਮੀਡੀਆ ਯਾਦ ਦਿਲਾਤਾ ਰਹੇਗਾ ਉਸ ਚੀਜ਼ ਕੋ ਨਾ, ਸਾਰੀ ਜ਼ਿੰਦਗੀ, ਉਹ ਸਾਲਾ 5 ਸਾਲ ਬਾਅਦ, 10 ਸਾਲ ਬਾਅਦ ਖਿਲਾਣਾ ਡਮਕਾਨਾ, ਸੋ ਉਸ ਸੈਂਸ ਮੇਂ ਹੈ ਮੇਰਾ। ਨਹੀਂ ਤੋ ਮੇਰੇ ਕੋ ਵੋ ਉਨਕੀ ਆਪਣੀ ਪਰਸਨਲ ਜ਼ਿੰਦਗੀ ਹੈ, ਪ੍ਰਾਈਵੇਸੀ ਹੈ, ਅੱਛੀ ਵੀ ਲੱਗਦੀ ਹੈ ਫੋਟੋਆਂ ਬਈ, ਕਿਸੇ ਕਾ ਵੋ ਹੋ ਰਹਾ ਹੋਤਾ, ਕਿਉਂਕਿ ਅੱਜ ਕੱਲ ਸਭ ਸੋਸ਼ਲ ਹੈ, ਸੋ ਵੀ ਸ਼ੁਡ ਨਾਟ ਬੀ ਹਿਪੋਕ੍ਰਾਈਟ, ਕਿਸੀ ਚੀਜ਼ ਕੋ ਯੈਸ ਕਰ ਰਹੇ ਹੈ, ਕਿਸੀ ਚੀਜ਼ ਕੋ ਨੋ ਕਰ ਰਹੇ ਹੈ, ਬਟ ਠੀਕ ਹੈ, ਹਰ ਇੱਕ ਦਾ ਪਰਸਨਲ ਹੋਤਾ, ਮੇਰਾ ਪਰਸਨਲ ਮੈਂ ਡਾਲਤਾ, ਨਹੀਂ ਡਾਲਤਾ, ਲੇਕਿਨ ਮੇਰੇ ਰੀਜ਼ਨਸ ਅਲੱਗ ਹੈ।
0: ਨਹੀਂ, ਆਪਕੀ ਆਪਕੇ ਨਜ਼ਰ ਕੋ ਈਵਲ ਆਈ ਕੋ ਬਿਲੀਵ ਕਰਤੇ ਹੈ?
9: ਮਾਨਤਾ ਹੂੰ ਐਕਚੁਅਲੀ, ਹਾਂ ਮੈਂ ਮਾਨਤਾ
0: ਹੂੰ। ਸੋ ਨਹੀਂ, ਅਗਰ ਆਪ ਮਾਨਤੇ ਹੋ, ਆਪ ਤੋ ਫਿਰ ਮੇਬੀ ਸੋਸ਼ਲ ਮੀਡੀਆ ਪੇ ਕੁਛ ਵੀ ਨਹੀਂ ਡਾਲਤੇ?
10: नहीं नहीं नहीं कोई वो डालते हैं हम फोटोज वगैरह ऐसा नहीं है, बट मैं इस चीज में वो ज्यादा किसी का वो होता है ना ट्रिगर, मेरा ये ट्रिगर है इस चीज में प्रेगनेंसी को लेकर, तो
0: ठीक
10: है हर चीज के लिए नहीं है वो, हर बंदे का एक ट्रिगर पॉइंट होता है, मेरा वो ट्रिगर पॉइंट है भाई इस चीज के लिए है
0: जी जी।
10: लेकिन नहीं बाकी डालते हैं हम वोकेशन पे जाते हैं डालते हैं, पर हर एक का अपना राइट है यार, अगर उसे अच्छा लग रहा है क्योंकि आजकल दुनिया ही वही है उसे अच्छा लग रहा है
0: अपने कंट्रोल तो बाहर ने चीजा अपने हाथ वास है नहीं गिया हूं जे आप चीजा लैके करी जावा आ नहीं करना वो नहीं करना कई तो हम जिम्मे गल की वीर होना ने भी कोई प्रेगनेंट है तो पुराने समाने जमाने तू तो बाहर ही निकलना कुड़ी नूं कहा जांदा सीगा राइट सो उस समय दी गल्लां होर सी हुण चलो कितने कितने गल्लां अलग ने याद रखो जरूर तुसी कैलेडिन मित्सुबिशी नूं मित्सुबिशी दीआं गड्डियां ते 10 साल दी वारंटी है 10 years वाह कैलेडिन मित्सुबिशी जीवन सिद्धू बाई जी नूं कॉल करो नंबर है जीवन दा 6476782754647678 2754 जगजीत बोगी जी साढ़े नाल ने जगजीत जी साढ़े ऑटो होम कमर्शियल इंश्योरेंस के माहर ने ते खास तौर पर कमर्शियल इंश्योरेंस का रेट जिहड़ा ते कवरेज जिहड़ी जगजीत जी लैके दे रहे ने होर कोई नहीं लैके दे सकदा जगजीत जी वेलकम
11: थैंक यू नवी जी सत श्री अकाल जी जिन्हें भी लिसनर प्रोग्राम सारा जिन्हों ने भारत सत श्री अकाल जी नवी जी साडा रेडियो प्रोग्राम सुन के किहड़े बिजनेस ओनर नूं मैनूं कॉल करनी चाहीदी है किहनां नूं नहीं करनी चाहीदी स्पेशली बिजनेस ओनर जिन्हां दा पिछले 5 सालां दे विच बिजनेस दे विच चेंजेस आईआं ने पर उन्हां ने पॉलिसी अपनी कदी चेंज नहीं कराई ते कदी रिव्यू नहीं कीती सो मेरा चेंज तो भाव की है क्योंकि एज ए बिजनेस ओनर तुहानू अपने बिजनेस दी तां बहुत वधिया अंडरस्टैंडिंग है ऑफ कोर्स है ना पर इंश्योरेंस दे विच जिहड़ियां छोटियां छोटियां क्लॉज़ेस हुंदियां ने जां तुहाडियां जिहड़ियां लिमिट्स हुंदियां ने तुहाडी पॉलिसी दे उपर ओह कई वारी आपां ना चाहते हुए भी नजरअंदाज हो जाती है क्योंकि आप अपना बिजनेस रन करने इना बिजी हाँ भी कस्टमर कितों आऊगा जी कस्टमर सर्विस कितों देनी है सो जे तुसी पिछले 5 सालों के अपनी बिजनेस पॉलिसी रिव्यू नहीं की डेफिनेटली राइट टाइम आ अपना पॉलिसी रिव्यू करन दा इहदे मैं एक दो कारण दस दिंदा नवी जी अज की डेट दे विच जिहड़े बिजनेस नूं कंपनी एक टाइम ते हाई रिस्क मानदियां सीगियां अज की डेट दे विच दे आर सो हंगरी फॉर द बिजनेस किसी भी तरीके का बिजनेस है जिहड़ा भी असीं प्रीमियम रिक्वेस्ट करदे आ जैनरस प्रीमियम रिक्वेस्ट करदे आ गुड बिजनेस है तुहाडा कोई क्लेम नहीं होया इंश्योरेंस कंपनियां लिटरली सानूं इन्नी कु ज्यादा डेविएशन आ इन्ना कु प्रीमियम दे विच एडजस्टमेंट दे रहीआं ने सो जे तुहाडा बिजनेस की पॉलिसी नहीं रिव्यू हुई चाहे वह तुहाडी गराज आ चाहे ताड़ा कोई ऑनलाइन बिजनेस आ तुसी कॉन्ट्रैक्टर आ एंड नवी जी मैं तुहानूं ना अपने रेडियो प्रोग्राम दे एक एग्जांपल दे दिंदा आपां नूं पंजाबी लहरां तों किसी बिल्डिंग ओनर ने कॉल किया जी प्लाजा ओन करदे ने जीटीए तों बाहर वाली साइड ते है ना पिछले 10 साल दे विच उन्हां ने पॉलिसी रिव्यू ही नहीं कीती ही वाज अंजन अनशुड बाय $1.5 million सो मैं उन्हां दी स्टिल फाइल ते काम कर रहा वो कहिंदे जी एंड उन्हां दे विचों एक बड़ी इंपोर्टेंट कवरेज मिसिंग सीगी उन्हां कोल रेंटल इनकम मिसिंग सी मीन जे कल नूं रब ना करे प्लाजे उत्ते कोई क्लेम आ जावे इंश्योरेंस कंपनियां 12 महीनों तक तुहानूं इनकम प्रोवाइड करदियां ने एंड वो बड़ी इंपोर्टेंट कवरेज आ सो वो कवरेज भी मिसिंग सीगी है ना सो इस करके जिहड़े भी बिजनेस ओनर ने बिल्डिंग ओनर ने सानूं इक वारी कॉल कर लो 2 मिनट मैक्सिमम लगते जी इनफॉरमेशन लैण नूं बाकी सारा काम मैं ते मेरी टीम ने कर लेना जी फोन नंबर हैगा 647-299-2314 6472992314 सेम टाइम ते तुहाडी पर्सनल कार दी भी इंश्योरेंस रिन्यू ते आई हुई है तां वी सानूं कॉल कर लिओ जी अप टू 40% डिस्काउंट अवेलेबल है जी ऐप डाउनलोड कर लिओ उहदा एक्स्ट्रा 10% डिस्काउंट पहले साल आ एंड क्लाइंट ने इन्होंने पिछले साल एप्स डाउनलोड कीतियां ने सेफ ड्राइवर ने उन्होंने डिस्काउंट हैज गॉन अप टू 30% चाहे ताड़ी पर्सनल कार है तां वी सानूं कॉल कर लियो जी 6472992314 647-299-2314
0: नंबर है क्विक है 6472992314 बहुत शुक्रिया सर थैंक यू जी 0080 हाँ जी मेरे
12: ਨਵੀਂ ਵੀਰ ਮੈਂ ਪਰਸਨਲੀ ਨਾ ਆਮ ਫਾਦਰ ਆਫ 3 ਮੈਂ ਪਰਸਨਲੀ ਕਹਿਣਾ ਚਾਹਾਂਗਾ ਆਪਾਂ ਨੂੰ ਨਾ ਯਾਰ ਜਿਹੜਾ ਪ੍ਰੈਗਨੈਂਸੀ ਫੋਟੋ ਸ਼ੂਟ ਹੁੰਦਾ ਨਾ ਯਾ ਇਹ ਪਰਸਨਲੀ ਆਪਾਂ ਨੂੰ ਨਾ ਨਹੀਂ ਸੋਸ਼ਲ ਮੀਡੀਆ ਤੇ ਦੱਸਣਾ ਚਾਹੀਦਾ ਮੈਂ ਦੱਸਦਾ ਵੀ ਸਾਡੇ ਪਹਿਲੇ ਬੇਟੇ ਨਾਲ ਨਾ ਐਵਰੀਥਿੰਗ ਵੈਂਟ ਵੈਰੀ ਵੈਲ ਤੇ ਸਭ ਕੁਝ ਓਕੇ ਸੀਗਾ I think that's her pata nahi week 32 or 30 koi bhi week siga oh na ek OB hui main bhi naal gaya us to ਦੋ ਕੁ ਦਿਨ ਪਹਿਲਾਂ ਨਾ ਅਸੀਂ ਫੋਟੋ ਪਾ ਤੀ ਸਾਨੂੰ ਮੈਸੇਜ ਆਉਣ ਲੱਗ ਗਏ ਕਾਲ ਆ ਗਈ ਓਕੇ ਉਹ ਬ੍ਰਦਰ ਪਤਾ ਨੀ ਕੀ ਯਾਰ ਸੱਚੀ ਪਤਾ ਨੀ ਕਿਸੇ ਨੇ ਜਿੰਕਸ ਕਰਤਾ ਜਾਂ ਨਜ਼ਰ ਲੱਗਦੀ ਮੈਂ ਬੜਾ ਬਿਲੀਵ ਕੀਤਾ ਉਹ ਭਰਾਵਾ ਉਹ ਵੀ ਚੀਜ਼ ਜੱਬ ਪੈ ਗਿਆ ਉਹ ਵੀ ਵਾਲੀ ਜਿਹੜੀ ਟੈਕਨੀਸ਼ੀਅਨ ਸੀ ਨਾ ਕਹਿੰਦੀ ਹਰ ਪਲਸੈਂਟਰਾ ਇਸ ਵੀਕ ਉਹਨੂੰ ਹੁਣੇ ਐਡਮਿਟ ਹੋਣਾ ਪੈਣਾ ਹਨਾ ਤੇ ਉਹ ਭਰਾਵਾ ਭਾਜੜਾ ਪੈ ਗਿਆ ਵਾਈਫ ਨੂੰ ਮੈਂ ਛੱਡ ਕੇ ਤੇ ਮੈਂ ਸਮਾਨ ਲੈਣੇ ਘਰੇ ਆਇਆ ਚਲੋ ਕੁਛ ਵੀ ਨੀ ਹੋਇਆ ਹੋ ਗਿਆ ਸਭ ਕੁਛ ਵਧੀਆ ਯੂ ਨੋ ਬੇਟਾ ਠੀਕ ਕੁਛ ਵੀ ਨੀ ਇੱਕ ਦਿਨ ਰੱਖਿਆ ਉਹਨਾਂ ਨੇ ਭੇਜਤਾ ਮੈਂ ਫਿਰ ਵਾਈਫ ਕਹਿੰਦੀ ਦੇਖਣਾ ਫਿਰ ਦੇਖਣਾ ਮੈਂ ਕਿਹਾ ਚੱਲ ਪਾਉਂਦੇ ਹਾਂ ਵੀ ਡਾਟਰ ਦੀ ਵਾਰੀ ਵੀ ਇਹੀ ਹੋਇਆ ਬ੍ਰਦਰ ਤੁਸੀਂ ਫੋਟੋ ਪਾਤੀ ਉਹ ਸ਼ੂਟ ਉਹਦਾ ਵੀ ਪਲਸੈਂਟਰਾ ਵੀਕ
0: ਨਹੀਂ ਪਰ ਦੇਖੋ ਲੱਕੀ ਜੇ ਫੋਟੋ ਨਾ ਵੀ ਪਾਉਂਦੇ ਇਹ ਤਾਂ ਫਿਰ ਵੀ ਹੋਣੀ ਸੀਗੀ ਚੀਜ਼ ਇਹ ਕਿਹੜਾ ਫੋਟੋ ਕਰਕੇ ਹੋਈ ਹੈ
12: ਓਕੇ ਪ੍ਰਾਤ ਤੀਜੀ ਵਾਰੀ ਦੱਸਦਾ ਨਾ ਜਾਂ ਤੀਜਾ ਸਾਡਾ ਭਲਵਾਨ ਆ ਉਹਦੀ ਵਾਰੀ ਕੋਈ ਫੋਟੋ ਨਹੀਂ ਕੋਈ ਕੁਐਸਚਨ ਕਿਸੇ ਨੂੰ ਦੱਸਿਆ ਵੀ ਨਹੀਂ ਸਭ ਕੁਝ ਗੁੱਡ ਸੀ
0: ਹਾਂ ਚਲੋ ਠੀਕ ਹੈ ਤੁਹਾਡੇ ਤਿੰਨ ਬੇਟੇ ਨੇ ਬਹੁਤ ਦੁਨੀਆ ਯਾਦ ਰੱਖੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਟਰੱਕ ਦੀ ਅਲਾਈਨਮੈਂਟ ਟਰੱਕ ਦਾ ਓਇਲ ਚੇਂਜ ਟਰੱਕ ਦੇ ਨਵੇਂ ਟਾਇਰ ਜਾਂ ਗੱਡੀ ਦੇ ਵੀ ਨਵੇਂ ਟਾਇਰ ਤਾਂ ਈਗਲ ਟਰੱਕ ਮਿਲਟਨ ਦੇ ਵਿੱਚ 10874 ਸਟੀਲਸ ਐਵਨਿਊ ਈਸਟ ਇਨ ਮਿਲਟਨ 401 ਤੋਂ ਉੱਤਰਨ ਸਾਰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 6472346293 ਦੇ ਉੱਤੇ ਇਹਨਾਂ ਨੂੰ ਯਾਦ ਰੱਖੋ ਇੱਕ ਤੁਸੀਂ ਚੇਤੇ ਨਾਲ ਭੁਲਾਓ ਜੇ ਅੱਖਾਂ ਦੀ ਸਰਜਰੀ ਹੋਣ ਵਾਲੀ ਹੈ ਕੈਟਰੈਕਟ ਆਈ ਸਰਜਰੀ ਦੁਨੀਆ ਦੀ ਵਨ ਆਫ ਦਾ ਸੇਫੈਸਟ ਸਰਜਰੀ 2899829597 ਮੇਰੇ ਡੈਡ ਨੇ ਵੀ ਇੱਥੋਂ ਹੀ ਸਰਜਰੀ ਕਰਾਈ ਹੈ ਬਹੁਤ ਵਧੀਆ ਡਾਕਟਰ ਨੇ 2899829597 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416
13: सर्दी के दिन आने वाले हैं अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन ड्राफ्ट प्रूफिंग और दूसरी सुविधाओं का फायदा उठा सकते हैं ज्यादा जानकारी के लिए enbridgegas.com/winterproofing पर जाएं नियम और शर्तें लागू
14: दिस इज AM 530 CHLO AM serving Brampton, Mississauga, Toronto, the GTA and the world at am530.ca The opinions expressed in the following program are those of the host and their guests and do not reflect the views and opinions of the management and staff of CHLO AM 530.
15: Rose, Saturday 9 to 10 baje tak Radio Awaaz.
16: All advertisements are paid. Awaaz the Voice does not take any responsibility for any paid advertisements during this program.

ਮੈਂ ਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਬੜੀਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਇਸ ਦੀਆਂ ਰਹਿਮਤਾਂ ਬਖਸ਼ਿਆਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਿਹਾ ਅਮਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: ਸੋ ਕੁਝ ਖਬਰਾਂ ਜਿਨ੍ਹਾਂ ਦੇ ਨਾਲ ਸ਼ੁਰੂਆਤ ਹੁੰਦੀ ਹੈ 9:04 ਸਟੂਡੀਓਜ਼ ਦੇ ਘੜੀਆਂ ਦੇ ਉੱਤੇ ਖਬਰਾਂ ਦੇ ਵਿੱਚੋਂ ਜਿੱਥੇ ਅੱਜ ਮਿਸੀਸਾਗਾ ਔਰ ਟੋਰਾਂਟੋ ਦੀਆਂ ਰਾਈਡਿੰਗਸ ਦੇ ਵਿੱਚ ਜਿੱਥੇ ਮਿਊਂਸੀਪਲ ਇਲੈਕਸ਼ਨਸ ਨੇ ਐਡਵਾਂਸ ਪੋਲਿੰਗ ਦੇ ਵਿੱਚ ਬਹੁਤ ਸਾਰੇ ਲੋਕ ਅੱਜ ਐਡਵਾਂਸ ਪੋਲਿੰਗ ਕਰ ਸਕਦੇ ਨੇ ਮੇਕ ਸ਼ੋਰ ਕਰੋਗੇ ਤੁਹਾਡੇ ਨੇੜੇ ਦਾ ਪੋਲਿੰਗ ਬੂਥ ਕਿੱਥੇ ਹੈ ਅਤੇ ਆਪਣੇ ਵੋਟ ਦੇ ਅਧਿਕਾਰ ਨੂੰ ਵਰਤਦੇ ਹੋਏ ਤੁਸੀਂ ਇਸ ਮੁਲਕ ਦੀ ਅੱਗੇ ਵੜਨ ਦੀ ਜਿਹੜੀ ਇੱਕ ਰਾਜਨੀਤਿਕ ਦ੍ਰਿੜਤਾ ਹੈਗੀ ਆ ਉਸ ਨੂੰ ਹੋਰ ਮਜ਼ਬੂਤ ਕਰੋਗੇ ਅਤੇ ਇਹਦੇ ਨਾਲ ਨਾਲ ਕੁਛ ਹੋਰ ਖਬਰਾਂ 'ਚੋਂ ਇੱਕ ਛੋਟੀ ਜਿਹੀ ਲੜਕੀ ਹੈ ਜੋ ਡਰਮ ਪੁਲਿਸ ਨੇ ਆਪਣੇ ਪੋਸਟ ਕੀਤੇ ਹੋਏ ਨੇ ਪੇਜ ਦੇ ਉੱਪਰ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟੀ ਬੱਚੀ ਜੋ ਲਾਪਤਾ ਹੈ ਅਗਰ ਕੋਈ ਮਦਦ ਕਰ ਸਕਦਾ ਹੈ ਡਰਮ ਪੁਲਿਸ ਦੇ ਪੇਜ ਦੇ ਉੱਤੇ ਜਾ ਕੇ ਦੇਖ ਸਕਦੇ ਆ ਅਤੇ ਇਸ ਟੋਡਲਰ ਬੱਚੀ ਨੂੰ ਲੱਭਣ ਵਿੱਚ ਹੈਲਪ ਕਰ ਸਕਦਾ ਪੇਰੈਂਟਸ ਦੀ ਅਤੇ ਨਾਲ ਨਾਲ ਕੁਛ ਡੋਨਲਡ ਟਰੰਪ ਦੇ ਨਾਲ ਰਿਲੇਟਡ ਡੋਨਲਡ ਟਰੰਪ ਜਿੱਥੇ ਆਪਣੀ ਪਕੜ ਗ੍ਰਿਪ ਹੈ ਉਸ ਨੂੰ ਵੀਕ ਕਰਦਾ ਜਾ ਰਿਹਾ ਹੈਗਾ ਯਾਨੀ ਕਿ ਪੁਆਇੰਟਸ ਨੀਚੇ ਗਿਰਦੇ ਜਾ ਰਹੇ ਨੇ ਇਲੈਕਸ਼ਨ ਨੇੜੇ ਆ ਰਹੇ ਨੇ ਅਤੇ ਦਿਖਣ ਲੱਗ ਗਿਆ ਕਿ ਜਿਹੜੇ ਗੜ ਨੇ ਰਿਪਬਲਿਕਨਸ ਦੇ ਉਹਨਾਂ ਦੇ ਵਿੱਚ ਖੋਰਾ ਲੱਗ ਚੁੱਕਿਆ ਕਈ ਰਿਪਬਲਿਕਨਸ ਡੋਨਲਡ ਟਰੰਪ ਦੀ ਪਾਰਟੀ ਦੇ ਸੈਨੇਟਰਸ ਨੇ ਸੈਨੇਟ ਬਹੁਤ ਜਿਹੜੀ ਤਾਕਤਵਰ ਇੱਕ ਪੋਸਟ ਹੈ ਅਮੈਰੀਕਾ ਦੇ ਵਿੱਚ ਸੈਨੇਟਰਸ ਨੇ ਜਿਹੜੇ ਉਹ ਹੁਣ ਕਹਿਣਾ ਸ਼ੁਰੂ ਕਰ ਚੁੱਕੇ ਨੇ ਅਬਾਊਟ ਡੋਨਲਡ ਟਰੰਪ ਕਿ ਟਰੰਪ ਜਿਹੜਾ ਹੈਗਾ ਉਹ ਉਹਨਾਂ ਲਈ ਖਤਰਨਾਕ ਸਾਬਿਤ ਹੋ ਰਿਹਾ ਹੈਗਾ ਇਨਫਲੇਸ਼ਨ ਦੇ ਉੱਪਰ ਚੱਲਦਿਆਂ ਜਿਹੜੇ ਯੂਐਸ ਪੌਂਡ ਨੇ ਉਹਨਾਂ ਦੇ ਉੱਪਰ ਵੀ ਜਿਹੜੀ ਗਿਰਾਵਟ ਨਜ਼ਰ ਆ ਰਹੀਆਂ ਹੈਗੀਆਂ ਨੇ ਹੋਰ ਬਹੁਤ ਕੁਛ ਗੱਲਾਂ ਬਾਤਾਂ ਦੇ ਲਈ ਸ਼ਾਮਿਲ ਕਰਾਂਗੇ ਪਰ ਤੁਸੀਂ ਸਾਡੇ ਨਾਲ ਸਟੂਡੀਓ ਸ਼ਾਮਿਲ ਹੋਵੋਗੇ 905-600-33-33 ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ 905-673-33-37 ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਸਮੋਸਾ ਐਂਡ ਸਵੀਟ ਫੈਕਟਰੀ ਲੈ ਕੇ ਆਉਂਦੇ ਨੇ ਸਮੋਸਾ ਐਂਡ ਸਵੀਟ ਫੈਕਟਰੀ ਸਾਡੇ ਪ੍ਰਾਊਡ ਸਪੋਂਸਰਸ ਦੇ ਵਿੱਚੋਂ ਵਧੀਆ ਖਾਓ ਚੰਗਾ ਖਾਓ ਅਤੇ ਚੰਗੀ ਲਾਈਫ ਜੀਓ ਸਮੋਸਾ ਐਂਡ ਸਵੀਟ ਫੈਕਟਰੀ ਜਿੱਥੇ ਪੂਰੇ ਜਿਹੜਾ ਹੈਗਾ ਨੌਰਥ ਅਮੈਰੀਕਾ ਦੇ ਵਿੱਚ ਸਭ ਤੋਂ ਵੱਡਾ ਪਲਾਂਟ ਹੈਗਾ ਫੂਡ ਪ੍ਰੋਡਕਸ਼ਨ ਦੇ ਵਿੱਚ ਸਾਊਥ ਏਸ਼ੀਅਨ ਦੇ ਵਿੱਚ ਉੱਥੇ ਸਮੋਸਾ ਐਂਡ ਸਵੀਟ ਫੈਕਟਰੀ ਜਿਹੜੀ ਮੋਨੀਟਰਡ ਬਾਏ ਹੈਲਥ ਏਜੰਸੀਜ਼ ਯਾਨੀ ਕਿ ਹੈਲਥ ਏਜੰਸੀਜ਼ ਵੀਕਲੀ ਬੇਸਿਸ 'ਤੇ ਆ ਕੇ ਚੈੱਕ ਕਰਦੀਆਂ ਨੇ ਮੋਨੀਟਰਿੰਗ ਕਰਦੀਆਂ ਨੇ ਅਤੇ ਉਹ ਦੇਖ ਕੇ ਤੈਅ ਕਰਦੇ ਨੇ ਕਿ ਫੂਡ ਕਿਸ ਤਰ੍ਹਾਂ ਬਣ ਰਿਹਾ ਹੈਗਾ ਸੋ ਤੁਸੀਂ ਫਰੋਜ਼ਨ ਫੂਡ ਜਿਹੜਾ ਕਿ ਇੰਡੀਆ ਤੋਂ ਆਉਂਦਾ ਉਸ ਨੂੰ $4.99 'ਚ ਜਿਹੜੇ ਵੇਚਦੇ ਪਏ ਨੇ ਉਹ ਪੋਸੀਬਲ ਹੀ ਨਹੀਂ ਹੈ ਜਦੋਂ ਦੁੱਧ ਦਾ ਪੈਕਟ ਤੁਸੀਂ ਇੱਥੇ ਦੇਖਦੇ ਹੋ ਕਿੰਨੇ ਦਾ ਹੈਗਾ ਕਿ $4.99 ਦੇ ਵਿੱਚ ਇੰਡੀਆ ਦੇ ਵਿੱਚ ਨਕਲੀ ਦੁੱਧ ਨਕਲੀ ਮਟਰ ਨਕਲੀ ਸਭ ਕੁਝ ਮਿਲ ਰਿਹਾ ਅਤੇ ਪਿਛਲੇ ਦਿਨੀ ਆਸਟ੍ਰੇਲੀਆ ਨੇ ਇੰਡੀਅਨ ਮਸਾਲੇ ਬੈਨ ਕੀਤੇ ਨੇ ਐਕਸਪਾਇਰੀ ਡੇਟਸ ਦੇ ਨਾਲ ਪਿਛਲੇ ਦਿਨੀ ਇੰਡੀਆ ਦੇ ਮਸਾਲਿਆਂ ਦੀ ਗੱਲ ਕੈਨੇਡਾ 'ਚ ਵੀ ਚੱਲੀ ਹੈ ਕਿ ਗਰੋਸਰੀ ਸਟੋਰਾਂ ਦੇ ਉੱਤੇ ਜਿਹੜੇ ਮਸਾਲੇ ਵੇਚੇ ਜਾ ਰਹੇ ਉਹ ਐਕਸਪਾਇਰੀ ਡੇਟ ਦੇ ਨਾਲ ਨੇ MDH ਵਰਗੇ ਬ੍ਰਾਂਡ ਨੇ ਜਿਹੜੇ ਉਹਨਾਂ ਨੂੰ ਮਾਰ ਪਈ ਆ ਆਸਟ੍ਰੇਲੀਆ ਦੇ ਵਿੱਚ ਕਿਹਾ ਗਿਆ ਕਿ ਐਸੇ ਕੈਮੀਕਲਸ ਵਿੱਚ ਪਾਏ ਗਏ ਨੇ ਲੈਬਸ ਵੱਲੋਂ ਜਿਹੜੇ ਇਨਸਾਨੀ ਸਿਹਤ ਲਈ ਹਾਨੀਕਾਰਕ ਨੇ ਸੋ ਮੇਰਾ ਕਹਿਣ ਦਾ ਮਤਲਬ ਹੈ ਲੋਕਲ ਬਣੀਆਂ ਚੀਜ਼ਾਂ ਖਾਓ ਲੋਕਲ ਏਜੰਸੀਜ਼ ਵੱਲੋਂ ਅਪਰੂਵਡ ਨੇ ਅਤੇ ਬ੍ਰਾਂਡ ਨੇ ਇਹ ਅਤੇ ਸਮੋਸਾ ਐਂਡ ਸਵੀਟ ਫੈਕਟਰੀ ਇਹਨਾਂ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਦਾ ਹੈ ਕੋਈ ਵੀ ਵੱਡੀ ਛੋਟੀ ਗੈਦਰਿੰਗ ਹੈ ਸਮੋਸਾ ਐਂਡ ਸਵੀਟ ਫੈਕਟਰੀ ਹੋਲਸੇਲਰਸ ਨੇ 3 ਲੋਕੇਸ਼ਨ ਤੋਂ ਸਰਵ ਕਰਦੇ ਨੇ ਪ੍ਰਾਊਡ ਸਪੌਂਸਰਸ ਦੇ ਵਿੱਚੋਂ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਕੋਲਵੈਲ ਦੇ ਨਾਲ ਕੰਮ ਕਰ ਚੁੱਕੇ ਪਹਿਲਾਂ ਫਿਰ ਡੀਲ ਨਾਲ ਕੰਮ ਕਰਦੇ ਨੇ ਹਰਦੀਪ ਪੰਦੇਰ ਬ੍ਰੋਕਰ ਆਫ ਰੈਕਡ ਨੇ ਫਿਰ ਡੀਲ ਰੋਇਲਟੀ ਲੈ ਕੇ ਆਉਂਦੇ ਨੇ ਤੁਸੀਂ ਰੀਅਲ ਸਟੇਟ ਦੇ ਵਿੱਚ ਇਸ ਸਮੇਂ ਚਾਹੁੰਦੇ ਹੋ ਕਿ ਕੁਛ ਬਣ ਸਕੇ ਇੱਕ ਛੋਟੀ ਜਿਹੀ ਸਟੋਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਤੋਸ਼ ਵੀ ਮੇਰੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਸੰਤੋਸ਼ ਜੀ ਸਟੂਡੀਓ ਸਵਾਗਤ
1: ਸਤਿ ਸ਼੍ਰੀ ਅਕਾਲ ਅਮਨ ਜੀ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ ਅ ਵੈਰੀ ਹੈਪੀ ਬਰਥਡੇ ਟੂ ਅਮਨ ਜੀ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ
0: ਮਾਡਲ ਡਾਊਨ ਹੋ ਗਿਆ
1: ਅਤੇ ਹਮੇਸ਼ਾ ਤੁਸੀਂ ਤਰੱਕੀਆਂ ਕਰੋ ਐਂਡ ਸਾਨੂੰ ਵੀ ਤਰੱਕੀਆਂ ਦਿਓ
0: ਸੋ ਅੱਜ ਨਾ ਅੱਜ ਸਵੇਰੇ ਜਦੋਂ ਮੈਂ ਉੱਠਿਆ
1: ਜੀ
0: ਮੇਰੇ ਇੱਕ ਰਿਸ਼ਤੇਦਾਰ ਨੇ ਆਪਣੇ ਐਡਮਿੰਟਨ ਰਹਿੰਦੇ ਨੇ
1: ਜੀ
0: ਜਿਵੇਂ ਉਹਨਾਂ ਕੰਪਿਊਟਰ ਸਿਸਟਮ ਨਹੀਂ AI ਹੁੰਦੇ ਆ
1: ਹਾਂਜੀ
0: AI ਮੰਗੋ ਹੈਪੀ ਬਰਥਡੇ ਲਿਖ ਕੇ ਭੇਜਦੇ ਆ
1: ਅੱਛਾ
0: ਉਹਨਾਂ ਦਾ ਸੇਮ ਵਰਡ ਹੁੰਦਾ ਪਿਛਲੇ 5 ਸਾਲ ਤੋਂ ਉਹਨਾਂ ਨੇ ਮੈਨੂੰ ਕਦੇ ਮਿਸ ਨਹੀਂ ਕੀਤਾ
1: ਅੱਛਾ
0: ਹੁਣ ਇਹ ਹੋਣ ਲੱਗ ਗਿਆ ਵੀ ਮੈਂ ਆਪਣੇ ਮਦਰ ਜਾਂ ਕਿਸੇ ਹੋਰ ਨੂੰ ਬਾਅਦ ਚ ਦੇਖਦਾ ਪਹਿਲਾਂ ਖੁੱਲ ਕੇ ਦੇਖਦਾ ਮੇਰੇ ਰਿਸ਼ਤੇਦਾਰ ਨੇ ਜਿਹੜੇ ਉਹਨਾਂ ਨੇ ਮੈਨੂੰ ਲਿਖ ਕੇ ਭੇਜਿਆ ਕਿ ਨਹੀਂ ਭੇਜਿਆ
1: ਜੀ
0: ਸੋ ਅੱਜ ਵੀ ਮੈਂ ਜਦੋਂ ਪੜਿਆ ਮੈਂ ਬਹੁਤ ਹੱਸਿਆ ਮੈਂ ਕਿਹਾ AI ਮੰਗੋ ਸੇਮ ਮੈਸੇਜ ਸੇਮ ਟਾਈਮ ਤੇ ਪਤਾ ਨਹੀਂ ਤਾਂ ਫੋਨ ਚ ਪਾਇਆ ਹੋਇਆ
1: ਅੱਛਾ
0: ਇਹ ਜੇ ਕਿਸੇ ਨੂੰ ਪਤਾ ਹੋਵੇ ਤਾਂ ਪਤਾ ਕਰ ਸਕਦੇ ਆਪਾਂ ਸੰਤੋਸ਼ ਆਪਾਂ ਨੂੰ ਪਤਾ ਸੇਮ ਟਾਈਮ ਤੇ ਮੈਸੇਜ ਸੇਮ ਮੈਸੇਜ
1: ਹੁਣ
0: ਪਤਾ ਨਹੀਂ ਤਾਂ ਉਹਨਾਂ ਨੂੰ ਪਤਾ ਵੀ ਹੋਊਗਾ ਮੈਨੂੰ ਭੇਜ ਰਿਹਾ ਕਿ ਨਹੀਂ ਭੇਜ ਰਿਹਾ ਪਤਾ ਨਹੀਂ ਉਹਨਾਂ ਦੇ ਰਿਮਾਈਂਡਰ ਪਾਇਆ ਤਾਂ ਭੇਜ ਦਿੰਦੇ ਨੇ ਸੋ
1: ਮੈਨੂੰ ਪਤਾ ਨਹੀਂ ਹੈ ਇਦਾਂ ਵੀ ਹੁੰਦਾ ਆ ਕਿ ਤੁਸੀਂ ਕਰ ਸਕਦੇ ਹੋ ਲੈਟਸ ਸੀ ਜੇ ਤੁਸੀਂ ਕਿਸੇ ਨੇ ਵੀ ਇਦਾਂ ਕੀਤਾ ਕਦੀ ਰਿਮਾਈਂਡਰ
0: ਮੇਰਾ ਜਨਮ ਦਿਨ ਨਾ ਕਿ ਵੀ ਕੋਈ ਮੇਰੇ ਜਨਮ ਦਿਨ ਤੇ ਮੁਬਾਰਕਬਾਦ ਕਹਿ ਲੋ ਹੈ ਰਿਮਾਈਂਡਰ ਪੁੱਛ ਲੋ ਲੋਕਾਂ ਤੁਸੀਂ ਆਪਣੇ ਆਪਣੇ ਜਨਮ ਦਿਨ ਬੜਾ ਕੇਕ ਕੱਟ ਕੱਟ ਮਨਾਉਣਾ ਸਾਰੇ
1: ਨਹੀਂ ਨਹੀਂ ਅਮਨ ਜੀ ਦੇਖਿਓ ਹੁਣ ਸਾਡੀਆਂ ਕਾਲਸ ਧੜਾਧੜ ਵੱਜ ਰਹੀਆਂ
0: ਕਾਲਸ ਨੂੰ ਛੱਡੋ ਬਸ ਮੇਰੇ ਬਾਰੇ ਨਾ ਕੁਝ ਸੋਚਿਓ ਹੈ
1: ਅਮਨ ਜੀ
0: ਰਿਮਾਈਂਡਰ ਬਾਰੇ ਸੋਚਣ ਬੈਜੋ
1: ਤੁਹਾਨੂੰ ਮੈਨੂੰ ਪਤਾ ਕਿ ਤੁਸੀਂ ਬਰਥਡੇ ਐਂਡ ਕਿਸੇ ਤੁਹਾਡੇ ਲਈ ਹਰ ਡੇ ਹੀ ਸੈਲੀਬ੍ਰੇਸ਼ਨ ਹੁੰਦਾ ਹੈ
0: ਹਰ ਹਰ ਹਰ ਦਿਨ ਤੱਕ ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ ਜੀਤ ਜਾਏਂਗੇ ਹਮ ਤੂੰ ਅਗਰ ਸੰਗ ਹੈ ਹੈ ਨਾ
1: ਜੀ ਬਿਲਕੁਲ
0: ਸੋ ਤੁਹਾਡੇ ਨਾਲ ਅੱਛੇ ਲੋਕ ਹੋਣ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਮਾਂ ਮਿਲ ਜੁਲ ਕੇ ਨਿਕਲ ਜਾ ਗੁਰੂ ਸਾਹਿਬ ਨੇ ਸਤ ਸੰਗ ਤਾਂ ਹੀ ਬਣਾਇਆ ਸੀ ਮਹਾਰਾਜ ਨੇ ਕਿਹਾ ਸਤ ਸੰਗ ਵਸੈ ਨਿਰੰਕਾਰ ਜਿੱਥੇ ਸਤਸੰਗ ਹੋ ਗਿਆ ਸੱਚ ਦੀ ਸੰਗ ਹੋ ਗਈ ਉੱਥੇ ਨਿਰੰਕਾਰ ਆਪ ਪਹਿਰਾ ਦਿੰਦੇ ਨੇ ਝੂਠ ਹਾਰ ਕੇ ਭੱਜ ਜਾਂਦਾ ਝੂਠ ਹੈਗਾ ਕੂੜ ਮਲੇਛ ਜੋ ਕੁਛ ਅਸੀਂ ਦੇਖਦੇ ਹੁੰਦਾ ਪਿਆ ਅਤਿਆਚਾਰ ਦੁਰਾਚਾਰ ਤੁਸੀਂ ਇਹ ਦੇਖੋ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਕਿ ਕੋਈ ਵੀ ਕੈਦੀ ਹੈ ਜਿਹੜਾ ਜੇਲ੍ਹ ਦੇ ਵਿੱਚ ਉਹ ਵੋਟ ਨਹੀਂ ਪਾ ਸਕਦਾ
1: ਅੱਛਾ
0: ਧਿਆਨ ਨਾਲ ਸੁਣਨ ਵਾਲੀ ਗੱਲ ਆ ਅਜੇ ਜੀ ਤੁਸੀਂ ਵੀ ਹੋਲਡ ਰੱਖੋਗੇ ਬ੍ਰਿਜੀ ਆਪ ਵੀ ਹੋਲਡ ਰੱਖੇਗੇ ਤੇ ਸੰਵਿਧਾਨ 'ਚ ਲਿਖਿਆ ਭਾਰਤ ਦੇ 'ਚ ਕਿ ਕੋਈ ਵੀ ਕੈਦੀ ਜਿਹੜਾ ਵੋਟ ਨਹੀਂ ਪਾ ਸਕਦਾ
1: ਜੀ
0: ਪਰ ਜੇਲ੍ਹ ਦੇ ਅੰਦਰੋਂ ਕਿੰਨੇ ਕੈਂਡੀਡੇਟ ਇਲੈਕਸ਼ਨ ਲੜ ਰਹੇ ਨੇ ਤੇ ਜਿੱਤੀ ਜਾ ਰਹੇ ਨੇ ਅੰਮ੍ਰਿਤਪਾਲ ਸਿੰਘ ਵਰਗਿਆਂ ਨੂੰ ਦੇਖ ਲਓ ਕਈਆਂ ਨੂੰ ਦੇਖ ਲਓ ਹੁਣ ਤਾਂ ਵੀਡੀਓ ਸਾਹਮਣੇ ਆ ਗਈ ਨਾ ਕਿ ਉਹ ਜੈਪਾਲ ਦੇ ਨਾਲ ਰਲਿਆ ਹੋਇਆ ਸੀ ਤੇ ਉਹਦੇ ਵਿੱਚ ਉਹਨੇ ਕਿਹਾ ਕਿ ਉਹਨੇ ਲੁੱਟਿਆ ਮਾਲ ਮੈਂ ਲੈਣਾ ਪਰ ਪੰਥ ਦੇ ਕਰਕੇ ਲੋਕ ਪਿੱਛੇ ਲਾਏ ਹੋਏ ਨੇ ਤੇ ਉਹ ਤੂੰ ਸਮਾਨ ਬਚਾ ਕੇ ਰੱਖੀ ਸੋ ਆਡੀਓ ਵੀ ਸਾਹਮਣੇ ਆ ਚੁੱਕੇ ਨੇ ਹੈ ਨਾ ਸੋ ਅੰਧੇ ਭਗਤ ਹੋਣਾ ਕਿਸੇ ਵੀ ਬੰਦੇ ਦੇ ਪੰਥ ਪੰਥ ਕਰਕੇ ਜੈ ਸ਼੍ਰੀ ਰਾਮ ਕਰਕੇ ਜਾਂ ਅੱਲਾਹੂ ਅਕਬਰ ਕਰਕੇ ਲੱਗ ਜਾਣਾ ਇਹ ਦੁਰਾਚਾਰ ਆਪਾਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਦੇ ਨਾਲ ਕਰਦੇ ਹਾਂ ਜਾਗਦੇ ਰਹੋ ਕੋਈ ਵੀ ਕੈਦੀ ਇਲੈਕਸ਼ਨ ਦੇ ਵਿੱਚ ਵੋਟ ਨਹੀਂ ਪਾ ਸਕਦਾ
1: ਜੀ
0: ਪਰ ਕੈਦੀ ਜਿਹੜਾ ਉੱਥੇ ਅੰਦਰ ਕ੍ਰਿਮੀਨਲ ਗਿਆ ਹੋਇਆ ਜੇਲ੍ਹ 'ਚ ਉਹ ਇਲੈਕਸ਼ਨ ਲੜ ਸਕਦਾ ਹੈਗਾ
1: ਜੀ
0: ਵੋਟ ਪਾ ਨਹੀਂ ਸਕਦਾ ਇਲੈਕਸ਼ਨ ਲੜ ਸਕਦਾ
1: ਜੀ
0: ਤੇ ਉਹ ਸਹੁੰ ਚੱਕਣ ਲਈ ਸੰਵਿਧਾਨ ਲਈ ਜਾ ਸਕਦਾ ਉਹਨੂੰ ਛੋਟ ਹੈ ਤੇ ਦੂਸਰੇ ਬੰਦੇ ਦੀ ਚਾਹੇ ਮਾਂ ਮਰ ਜਾਵੇ ਕੈਦੀ ਦੀ ਉੱਥੇ ਵਿਚਾਰਾ ਅੰਦਰੇ ਬੈਠਾ ਹੁੰਦਾ ਸੋ ਇਹ ਚੀਜ਼ਾਂ ਨੇ ਦੇਖਣ ਵਾਲੀਆਂ ਮੈਂ ਨਾ ਅਜੇ ਕਿਹੜੇ ਸ਼ਹਿਰ ਚੋ
2: ਸਰ
0: ਅੱਛਾ ਬ੍ਰੈਂਟਫੋਰਡ ਬ੍ਰੈਂਟਫੋਰਡ ਬਹੁਤ ਸੋਹਣਾ ਸ਼ਹਿਰ ਹੈ ਤੁਹਾਡੇ ਵੀ ਇਲੈਕਸ਼ਨ ਆ ਮੈਂ ਖਿਲਾ ਆਪਣਾ ਮੁੰਡਾ ਖੜਾ ਸੰਧੂ ਹੈ ਨਾ ਤੇ
2: ਜੱਤਿਆਣਾ ਜੀ
0: ਹਾਂ ਜੱਤਿਆਣਾ ਮੈਂ ਐਤਕੀ ਮੇਰ ਦੇ ਲਈ ਹੈ ਨਾ
2: ਮੇਰ ਲਈ ਖੜੇ ਹਾਂ ਜੀ
0: ਹਾਂ ਤੇ ਜੱਤਿਆਣਾ ਦੇ ਹੈ ਨਾ ਰਾਜ ਉਹਨਾਂ ਨੂੰ ਬਹੁਤ ਮੁਬਾਰਕਾਂ ਮੈਂ ਪਿਛਲੇ ਦਿਨ ਆਏ ਸੀਗੇ ਇੱਥੇ ਮੈਂ ਮਿਲ ਨਹੀਂ ਪਾਇਆ ਉਹਨਾਂ ਨੂੰ ਤੇ ਆਪ ਜੀ ਦੇ ਸਾਰੇ ਪਰਿਵਾਰ ਸਾਰੇ ਜਿੰਨੇ ਵੀ ਲੋਕ ਤੁਹਾਨੂੰ ਚੰਗਾ ਕੈਂਡੀਡੇਟ ਅੱਗੇ ਆਉਂਦਾ ਹੈਗਾ ਬਹੁਤ ਮੁਬਾਰਕਾਂ ਤੇ ਦੇਖੋ ਮੇਨ ਸਟ੍ਰੀਮ ਦੇ ਸ਼ਹਿਰਾਂ ਵਿੱਚ ਜਾ ਕੇ ਉੱਥੋਂ ਦੇ ਲੋਕਾਂ ਨੂੰ ਕਨਵਿੰਸ ਕਰਨਾ ਤੇ ਹੁਣ ਮੇਅਰ ਦਾ ਕੈਂਡੀਡੇਟ ਹੈ ਰਾਜ ਹਾਂਜੀ ਰਾਜ ਸੰਧੂ ਅਸੀਂ ਬ੍ਰੈਂਪਟਨ 'ਚ ਆਪਣਾ ਮੇਅਰ ਨਹੀਂ ਬਣਾ ਸਕਦੇ
1: ਹੈ
0: ਕਿਉਂਕਿ ਡਿਪੈਂਡ ਔਨ ਕੈਂਡੀਡੇਟ ਵੀ ਹੈਗਾ ਤੇ ਜਿਹੜੇ ਕਹਿੰਦੇ ਨਾ ਕਿ ਕਹਾਵਤ ਹੈ ਕਿ ਲੋਕ ਹਰ ਮੋੜ ਪੇ ਰੁਕ ਰੁਕ ਕੇ ਸੰਭਲਤੇ ਕਿਉਂ ਹੈ ਇਤਨਾ ਡਰਤੇ ਹੈ ਫਿਰ ਘਰ ਸੇ ਨਿਕਲਤੇ ਕਿਉਂ ਹੈ ਸੋ ਮਿਰਜ਼ਾ ਗਾਲਿਬ ਨੇ ਕਿਹਾ ਸੀਗਾ ਮਿਰਜ਼ਾ ਗਾਲਿਬ ਕਹਿੰਦੇ ਨੇ ਕਿ ਲੋਕ ਹਰ ਮੋੜ ਪੇ ਰੁਕ ਰੁਕ ਕੇ ਸੰਭਲਤੇ ਕਿਉਂ ਜਿੰਨੇ ਰਾਜਨੀਤਿਕ ਲੋਕ ਨੇ ਨਾ ਮੈਂ ਇਹਨਾਂ ਤੋਂ ਜਿਹੜਾ ਮਾੜਾ ਬੰਦਾ ਨਹੀਂ ਦੇਖਿਆ ਜਿਹੜਾ ਡਰਦੇ ਬਹੁਤ ਹੈ ਇੰਨੇ ਡਰਦੇ ਨੇ ਉੱਪਰਲੇ ਆਪਣੇ ਆਕਾਵਾਂ ਤੋਂ ਆਪਣੇ ਪਾਰਟੀ ਲੀਡਰਾਂ ਤੋਂ ਇੰਨੇ ਡਰਦੇ ਨੇ ਇੱਕ ਛੋਟੀ ਜਿਹੀ ਸਟੇਟਮੈਂਟ ਦੇਣ ਤੋਂ ਕਿ ਜੇ ਅਸੀਂ ਦੇ ਦਿੱਤੀ ਕਿਤੇ ਸਾਡੀ ਨੌਕਰੀ ਖਤਰੇ 'ਚ ਨਾ ਪੈ ਜਾਵੇ ਇਹ ਨੌਕਰੀਆਂ ਵਾਲੇ ਲੋਕ ਜਦੋਂ ਤੱਕ ਜਾਣਗੇ ਨਾ ਰਾਜਨੀਤੀ 'ਚ ਬਾਈ ਜੀ ਫਿਰ ਇਹ ਨੌਕਰੀਆਂ ਹੀ ਕਰਨਗੇ ਤੁਸੀਂ ਭਾਲਦੇ ਪਏ ਹੋ ਭਲਾ ਇਹ ਗਏ ਨੇ ਨੌਕਰੀ ਵਾਸਤੇ ਇਹ ਗਏ ਨੇ ਹੋਟਲਾਂ 'ਚ ਠਹਿਰਨ ਲਈ ਇਹ ਗਏ ਨੇ ਆਹ ਕਰਨ ਲਈ ਇਹ ਗਏ ਨੇ ਉਹ ਕਰਨ ਲਈ ਇਸ ਲਈ ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਹੋਟਲ 'ਚ ਨਹੀਂ ਠਹਿਰਨਾ ਪਰ ਆਈ ਵੁੱਡ ਲੁੱਕ ਸੇ ਕਿ ਤੁਸੀਂ ਚੰਗੇ ਲੋਕਾਂ ਨੂੰ ਚੁਣ ਕੇ ਲੈ ਕੇ ਆਓ ਇਲੈਕਸ਼ਨ ਦੇ ਉੱਪਰ ਵੀ ਗੱਲ ਕਰਾਂਗੇ ਤੇ ਮੇਰੇ ਨਾਲ ਬ੍ਰਿਜੀ ਵੀ ਹੈ ਬ੍ਰਿਜੀ ਕੈਸੇ ਹੈ ਆਪ ਆਲ ਗ੍ਰੇਟ ਕੈਸੇ ਹੈ ਸਭ ਬੜੀਆ ਸੰਤੋਸ਼ ਜੀ ਕਾ ਜਨਮ ਦਿਨ ਕੋ ਹੈਪੀ ਬਰਥਡੇ ਬੋਲ ਦੀਜੀਏ ਸੰਤੋਸ਼ ਜੀ ਕੋ ਹੈਪੀ ਬਰਥਡੇ ਬੋਲ ਦੋ ਬ੍ਰਿਜੀ ਜੀ
2: ਹੈਪੀ ਬਰਥਡੇ ਹੈਪੀ ਬਰਥਡੇ ਜੀ
0: ਨਹੀਂ ਪਰ ਉਨ੍ਹਾਂ ਕਾ ਨਾਮ ਤੋ ਬੋਲੀ ਨਾ ਹੈਪੀ ਬਰਥਡੇ
1: ਅਮਨ ਜੀ ਕਿਉਂਕਿ ਅੱਜ ਅਮਨ ਜੀ ਕਾ ਬਰਥਡੇ ਹੈ
0: ਸੱਚ ਨੂੰ ਸੁਣਨ ਤੋਂ ਬਾਅਦ, ਬਾਣੀ ਨੂੰ ਸੁਣਨ ਤੋਂ ਬਾਅਦ, ਨਿਰੰਕਾਰ ਦੀ ਬਾਣੀ ਆ ਜਿਹੜੀ, ਮੈਂ ਸੰਤੋਸ਼ ਰਾਜ ਥੋੜਾ ਜਿਹਾ ਹਜ਼ੂਰ ਸਾਹਿਬ ਦੇ ਉੱਪਰ ਦੇਖ ਰਿਹਾ ਸੀਗਾ। ਹਜ਼ੂਰ ਸਾਹਿਬ ਦੇ ਕੋਲ ਹੀ ਭਗਤ ਨਾਮਦੇਵ ਜੀ ਨੇ
1: ਜੀ,
0: ਹਾਂਜੀ, ਬਿੱਠੋ ਨੂੰ ਮੰਨਦੇ ਸੀ, ਬਿੱਠੋ ਹੈ ਨਾ, ਤੇ ਮਹਾਰਾਸ਼ਟਰ 'ਚ ਬਿੱਠਲ ਨੂੰ ਮੰਨਦੇ ਹੈਗੇ, ਹੈ ਨਾ, ਤੇ ਭਗਤ ਨਾਮਦੇਵ ਜੀ ਦੇ ਪਿਤਾ ਜੀ ਚਲੇ ਗਏ। ਉਹ ਕਹਿੰਦੇ ਵੀ ਬੇਟਾ ਮੈਂ ਚੱਲਿਆ, ਬਹੁਤ ਪੂਜਾ ਕਰਦੇ ਸੀ, ਭਗਤੀ ਵਾਲੇ ਇਨਸਾਨ ਸੀ, ਕਿ ਤੂੰ ਮਗਰੋਂ ਨਾ ਬਿੱਠਲ ਦੀ ਸੇਵਾ ਕਰਨੀ ਆ। ਤੇ ਉੱਥੇ ਕੀ ਹੋਇਆ, ਉਹ ਜਦੋਂ ਸੇਵਾ ਕਰਨਾ, ਬਈ ਇੱਕ ਟੈਕਸਟ ਮੈਸੇਜ ਤਾਂ ਨਹੀਂ ਮੈਂ ਕਹਿੰਦਾ ਮੰਨਣਾ ਹੈਗਾ, ਉਹੀ ਲਿਖ ਲਿਖ ਪਾਈ ਜਾਂਦੇ ਹੋ, ਆਹ ਜਿਹੜੀ ਗੱਲ ਕਰਨੀ ਏਅਰ ਤੇ ਆ ਕੇ ਕਰੋ, ਹੈ ਸੰਗ ਲੱਗਦੀ ਹੈ ਕੋਈ, ਹੈ ਆਹ ਐਡਾ ਸਾਰਾ ਬਣਾ ਕੇ ਪੈਰਾਗ੍ਰਾਫ ਭੇਜਤਾ, ਹੈਪੀ ਬਰਥਡੇ ਭਾਜੀ, ਮੈਨੀ ਮੈਨੀ ਹੈਪੀ ਰਿਟਰਨਸ ਟੂ ਡੇ, ਗੋਡ ਬਲੈਸ ਯੂ ਵਿਦ ਗੁੱਡ ਹੈਲਥ ਰੂਬੀ ਜੀ, ਰੂਬੀ ਥੈਂਕ ਯੂ, ਵੈਸੇ ਉੱਦਾਂ, ਪਰ ਉੱਦਾਂ ਮੈਂ ਕਹਾਂ ਵੀ ਏਅਰ ਤੇ ਆ ਕੇ ਗੱਲ ਕਰੋ, ਐ ਨਹੀਂ ਮਜ਼ਾ ਆਉਂਦਾ
1: ਸਹਿਗਲ ਜੀ, ਤੁਸੀਂ ਵੀ ਮੈਸੇਜ ਨਾ ਕਰੋ ਮੈਨੂੰ,
0: ਹਾਂਜੀ ਅੱਛਾ, ਸੋ ਮੇਨਲੀ ਸੀਗੀ ਕਿ ਉਹ ਨਾਮਦੇਵ ਜੀ ਨੂੰ ਕਹਿ ਗਏ ਕਿ ਤੂੰ ਨਾ ਸੁੱਚਮਤਾ ਦੇ ਨਾਲ ਸੇਵਾ ਕਰੀ। ਹੁਣ ਉਹ ਰੋਜ਼ ਜਿਹੜਾ ਹੈਗਾ, ਜਿਹੜਾ ਦੁੱਧ ਚੜਾਉਂਦੇ ਸੀਗੇ
1: ਜੀ,
0: ਜਦੋਂ ਦੁੱਧ ਲੈਣ ਗਏ ਤਾਂ ਉਹਨਾਂ ਨੇ ਦੇਖਿਆ ਕਿ ਬਛੜੇ ਨੇ ਦੁੱਧ ਪਹਿਲਾਂ ਪੀਤਾ, ਫਿਰ ਗਾਂ ਦਾ ਦੁੱਧ ਚੋਇਆ ਗਿਆ
1: ਜੀ,
0: ਚੁਆਰੇ ਵੱਲੋਂ ਜਿਹੜਾ ਚੋਕੇ ਦੇ ਰਿਹਾ ਸੀ ਗਵਾਲੇ ਵੱਲੋਂ ਸਾਰੀ, ਅਤੇ ਉਹ ਛੱਡ ਕੇ ਆ ਗਏ। ਫਿਰ ਉਹ ਪਾਣੀ ਭਰਨ ਗਏ ਸੀ
1: ਜੀ,
0: ਅਤੇ ਪਾਣੀ ਭਰਨ ਗਏ ਜਦੋਂ, ਉੱਥੇ ਵੀ ਉਹਨਾਂ ਨੇ ਦੇਖਿਆ ਕਿ ਮੱਛੀਆਂ ਡੱਡੂ ਵਿੱਚ ਤੁਰੇ ਫਿਰਦੇ ਨੇ, ਵੀ ਇਹ ਵੀ ਜੂਠਾ ਹੋ ਗਿਆ।
1: ਅਤੇ
0: ਉਹਨਾਂ ਨੇ ਨਾ ਸੇਵਾ ਨਹੀਂ ਕੀਤੀ, ਇਸ਼ਨਾਨ ਨਹੀਂ ਕਰਾਇਆ। ਪਿਤਾ ਜੀ ਬੜੇ ਗਰਮ ਹੋ ਗਏ ਆ ਕਿ ਤੂੰ ਇਸ਼ਨਾਨ ਨਹੀਂ ਕਰਾਇਆ। ਕਹਿੰਦਾ ਪਿਤਾ ਜੀ ਮੈਨੂੰ ਕਿਤੇ ਸੁੱਚਮਤਾ ਮਿਲੀ ਹੋਣੀ ਜਿਹੜੀ ਤੁਸੀਂ ਕਹਿ ਕੇ ਗਏ ਆ। ਇੱਦਾਂ ਹੀ ਜਿਹੜੇ ਭਗਤ ਕਬੀਰ ਨੇ ਜਦੋਂ ਸੂਤ ਕੱਤ ਰਹੇ ਨੇ ਚਰਖੇ 'ਤੇ ਬੈਠੇ, ਉਹ ਕੱਤ ਕੇ ਜਨੇਊ ਬਣਾ ਰਹੇ ਸੀ, ਕਿਸੇ ਪੰਡਿਤ ਜੀ ਨੇ ਆਰਡਰ ਕੀਤਾ ਸੀਗਾ। ਹੁਣ ਉਹ ਪੰਡਿਤ ਜੀ ਦਾ ਇੱਕ ਨੌਕਰ ਲੰਘਿਆ ਜਾਂਦਾ, ਉਹ ਦੇਖਦਾ ਕਿ ਕਬੀਰ ਨਾਲ ਖਾਈ ਜਾ ਰਹੇ ਨੇ, ਜਲਾਹੇ ਨੇ
1: ਜੀ,
0: ਤੇ ਨਾਲ ਸੂਤ ਕੱਤੀ ਜਾਂਦੇ ਆ। ਸਤਨਾਮੀਏ ਕਹਿੰਦੇ ਨੇ ਭਗਤ ਕਬੀਰ ਦੇ ਜਿਹੜੇ ਫੋਲੋਅਰ ਨੇ ਨਾ
1: ਜੀ,
0: ਸਤਨਾਮੀਏ ਕਹਿੰਦੇ, ਸਤਨਾਮ ਦਾ ਜਪ ਜਪਦੇ ਸੀ ਭਗਤ ਕਬੀਰ। ਆਪਾਂ ਕਹਿੰਦੇ ਸਤਨਾਮ ਸ਼੍ਰੀ ਵਾਹਿਗੁਰੂ ਜੀ, ਵਾਹਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀਗਾ, ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਨਾਨਕ ਪਾਤਸ਼ਾਹ ਨੇ ਵਾਹਿਗੁਰੂ ਅਤੇ ਸਤਨਾਮ ਦਾ ਪਹਿਰਾ ਦਿੱਤਾ, ਸੱਚ ਨਾਮ ਹੈਗਾ, ਅਤੇ ਭਗਤ ਕਬੀਰ ਨੇ ਵੀ ਸਤਨਾਮ ਦਾ ਪਹਿਰਾ ਦਿੱਤਾ
1: ਜੀ।
0: ਅਤੇ ਉੱਥੇ ਉਹ ਸ਼ਿਕਾਇਤ ਹੋ ਗਈ, ਪੰਚਾਇਤ ਬੁਲਾ ਲਈ ਗਈ, ਪੰਚਾਇਤ ਨੂੰ ਬੁਲਾ ਕੇ ਕਿਹਾ ਗਿਆ ਕਿ ਦੇਖੋ ਕਬੀਰ ਨੇ ਜਿਹੜਾ ਜਨੇਊ ਆ ਉਹਨੂੰ ਜੂਠੇ ਹੱਥ ਲਾ ਦਿੱਤੇ, ਕਲੰਕਿਤ ਕਰ ਦਿੱਤਾ ਇਹਨੇ ਜਨੇਊ ਦੀ ਵਿਧੀ ਨੂੰ।
1: ਤਾਂ
0: ਉੱਥੇ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਅੰਕਿਤ ਹੈ ਕਿ ਕਹੋ ਪੰਡਿਤ ਸੂਚਾ ਕਵਣ ਥਾਉਂ, ਜਹਾਂ ਬੈਠ ਹਮ ਭੋਜਨ ਖਾਉਂ। ਪੇਟ ਨੂੰ ਭੋਜਨ ਤਾਂ ਚਾਹੀਦਾ ਹੀ ਚਾਹੀਦਾ
1: ਜੀ, ਬਿਲਕੁਲ,
0: ਹੈ ਨਾ, ਅਤੇ ਸੁੱਚਮਤਾ ਮਨ ਦੇ ਵਿੱਚ ਚਾਹੀਦੀ ਹੈ। ਕਬੀਰ ਕਹਿੰਦੇ ਤੁਸੀਂ ਹੱਥਾਂ ਦੇ ਵਿੱਚ ਪਾ ਦਿੱਤੀ, ਆਹੀ ਕੁਛ ਅਸੀਂ ਕਰਦੇ ਫਿਰਦੇ ਹਾਂ ਅੱਜ ਦੀ ਡੇਟ 'ਚ, ਹੈਂਜੀ। ਸੋ ਸੁੱਚਮਤਾ ਤਾਂ ਮਨ 'ਚ ਚਾਹੀਦੀ ਆ, ਛੱਡਣਾ ਤਾਂ ਧੂ ਝੂਟ ਤੂਫਾਨ ਠੱਗੀਆਂ ਠੋਰੀਆਂ ਸਭ ਕੁਛ ਸੀ, ਛੱਡਤੇ ਆਂਡਾ ਮੀਟ ਆਪਾਂ ਨੇ, ਹੈ ਛੱਡਣਾ ਉਹ ਕੁਛ ਸੀਗਾ। ਧਰਮ ਦਾ ਧੌਲ, ਧਰਮ ਦਿਆ ਕਾਪੂਤ ਮਹਾਰਾਜ ਨੇ ਕਿਹਾ, ਧਰਮ ਕੀ ਹੈ ਮਹਾਰਾਜ ਨੇ ਕਿਹਾ, ਮਹਾਰਾਜ ਨੇ ਤਾਂ ਕਿਹਾ ਹੀ ਨਹੀਂ ਗਾ ਜਨੇਊ ਪਾਓ ਜਾਂ ਕਰੋ। ਕਕਾਰ ਦਸਮ ਪਿਤਾ ਨੇ ਕਹੇ ਨੇ, ਉਹ ਕਕਾਰ ਸੀਗੇ ਕਿ ਇਹ ਕਾਹਦੇ ਲਈ ਨੇ, ਤੁਹਾਨੂੰ ਤੁਹਾਨੂੰ ਕਿਹੜੀਆਂ ਚੀਜ਼ਾਂ 'ਚੋਂ ਰੋਕਣਗੇ। ਕਕਾਰ ਦਿਖਾਉਣ ਲਈ ਥੋੜ੍ਹੀ ਮਹਾਰਾਜ ਨੇ ਬਣਾਏ ਸੀ, ਵੀ ਲੋਕਾਂ ਨੂੰ ਦਿਖਾਇਆ ਕਰਿਓ, ਅਸੀਂ ਅੱਜ ਕਕਾਰ ਦਿਖਾਉਣੇ ਸ਼ੁਰੂ ਕੀਤੇ ਹੋਏ ਨੇ। ਮਹਾਰਾਜ ਨੇ ਕਿਹਾ ਸੀ ਆਹ ਚੀਜ਼ਾਂ ਲਈ, ਸਵੈ ਰੱਛਾ ਲਈ ਮਹਾਰਾਜ ਨੇ ਕਿਰਪਾਨ ਦਿੱਤੀ ਸੀ ਉਦੋਂ, ਠੀਕ ਹੈ, ਉਦੋਂ ਮਾਰ ਰਹੇ ਸੀ ਨਾ ਲੋਕਾਂ ਨੂੰ ਫੜ ਫੜ ਕੇ, ਸਿੱਖਾਂ ਨੂੰ, ਖਾਲਸੇ ਦੇ ਨਾਲ ਜੁੜੇ ਲੋਕਾਂ ਨੂੰ ਫੜ ਫੜ ਕੇ ਮਾਰਦੇ। ਮਹਾਰਾਜ ਕਹਿੰਦੇ ਸਵੈ ਰੱਖਿਆ ਲਈ ਕਿਰਪਾਨ, ਜਿਹੜੀ ਤੁਹਾਡੇ ਕੋਲ ਤੇਗ ਵੀ ਜ਼ਰੂਰ ਚਾਹੀਦੀ ਹੈਗੀ ਨਾਲ, ਹੈ ਨਾ। ਸੋ ਛੱਡਣਾ ਤਾਂ ਕੀ ਕੁਛ ਸੀ, ਛੱਡ ਕੁਛ ਹੋਰ ਹੀ ਦਿੱਤਾ, ਹੈ। ਸੋ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ, ਮੇਰੇ ਜਨਮ ਦਿਨ ਦੀਆਂ ਬਹੁਤ, ਪੂਰੇ ਸ਼ਹਿਰ ਮੈਂ ਦੋ ਲੋਕਾਂ ਨੇ ਮੇਰੇ ਕੋਲ ਹੈਪੀ ਬਰਥਡੇ ਬੋਲਾ, ਥੈਂਕ ਯੂ ਸੋ ਮਚ, ਅਗਰ ਮੈਂ ਫੋਟੋ ਮੈਂ ਖੜਾ ਹੋ ਗਿਆ ਤਾਂ ਚਾਰ ਵੀ ਨਹੀਂ ਪੜੇਗੀ ਮੇਰੇ ਕੋਲ। ਅਤੇ ਥੈਂਕ ਯੂ ਤੁਹਾਡਾ ਜੀ, ਸਾਰਿਆਂ ਦਾ ਬਹੁਤ ਬਹੁਤ ਪਿਆਰਾ। ਮੀਰਧੀਰ ਜੀ ਨੇ ਟੈਕਸਟ ਮੈਸੇਜ ਕੀਤਾ ਮੈਨੂੰ, ਆਪਣਾ ਮੈਨੂੰ ਰੂਬੀ ਜੀ ਨੇ ਕੀਤਾ, ਹੋਰ ਮੈਨੂੰ ਕਿਹਨੇ ਕੀਤਾ ਹੈਗਾ, ਮੈਂ ਬੋਲਦਾ ਹਾਂ ਭਾਈ ਸਾਰਿਆਂ ਦਾ। ਸ਼ਮੀ ਜੀ ਨੇ ਕਾਰ ਵਾਸ਼ ਵਾਲੇ ਓਕਵੇਲ ਵਾਲੇ, ਇਹਨਾਂ ਨੇ ਮੈਨੂੰ ਕੀਤਾ, ਅਤੇ ਹੋਰ ਮੈਨੂੰ ਆਹ ਚਾਰ ਪੰਜ ਜਣੇ ਨੇ। ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ। ਅਤੇ ਬ੍ਰਿਜੀ ਹਮ ਚਲਤੇ ਹੈ ਮੈਸੇਜ ਕੀ ਤਰਫ, ਜਿਨ ਲੋਕੋਂ ਕੋ ਸਰ ਮੇ ਦਰਦ ਰਹਿਤਾ ਹੈ ਉਸਕਾ ਆਪ ਹੱਲ ਕਰ ਸਕਤੇ ਹੋ ਕੋਈ, ਬ੍ਰਿਜੀ ਹੈਲੋ। ਮੈਨੂੰ ਆਵਾਜ਼ ਨਹੀਂ ਆ ਰਹੀ
1: ਕਿਸੇ ਜੀ।
0: ਹੈਲੋ ਬ੍ਰਿਜੀ, ਮੈਨੂੰ ਪਤਾ ਨਹੀਂ 6476191369 ਜਿਨ੍ਹਾਂ ਦੇ ਸਿਰ 'ਚ ਦਰਦ ਹੁੰਦਾ
1: ਜੀ,
0: ਮਾਈਗ੍ਰੇਨ ਦੀ ਪ੍ਰੋਬਲਮ ਆ, ਬ੍ਰਿਜੀ ਕਹਿੰਦਾ ਕਿ ਮੈਂ ਉਹਦੇ ਲਈ ਬਹੁਤ ਵਧੀਆ ਹੈਲਪ ਕਰ ਸਕਦਾ
1: ਜੀ।
0: 6476191369 647-619-1369 ਨੰਬਰ 'ਤੇ ਕਾਲ ਕਰਨੀ ਆ। ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਤਕਲੀਫ ਆ ਬਾਡੀ ਦੇ ਵਿੱਚ, ਸੰਤੋਸ਼ ਆ ਪਰਦੇ ਜੇ ਖੁੱਲ੍ਹ, ਪਤਾ ਨਹੀਂ ਕੌਣ ਥੱਲੇ ਸਿੱਟ ਕੇ ਚਲਾ ਜਾਂਦਾ, ਕੁਰਸੀਆਂ ਮੇਜ਼ ਉਹ ਸਿੱਟੇ ਪਏ ਨੇ ਜਿਵੇਂ ਸਕੂਲ ਦੇ ਨਹੀਂ ਜਵਾਕ ਹੁੰਦੇ ਹੈ, ਇਹਨਾਂ ਦੇ ਘਰਾਂ 'ਚ ਜਾ ਕੇ ਦੇਖਣ ਵਾਲੀ ਗੱਲ ਆ ਵੀ ਇਹ ਘਰੇ ਵੀ ਐਂ ਕਰਸ ਕਰਦੇ ਜੁੱਤੀਆਂ। ਮੈਂ ਨਾ ਕਈਆਂ ਨੂੰ ਦੇਖਿਆ, ਉਹਨਾਂ ਨੂੰ ਜੁੱਤੀ ਲਾਉਣ 'ਤੇ ਬੜਾ ਇਤਰਾਜ਼ ਹੁੰਦਾ, ਉਹਨਾਂ ਦੇ ਘਰੇ ਚੱਲਦੇ ਬਾਹਰ ਵੱਡੇ ਵੱਡੇ ਸਾਈਨ ਲਾ ਦਿੰਦੇ, ਸਾਡੇ ਘਰੇ ਜੁੱਤੀ ਲਾ ਕੇ ਬੜੇ ਥੋੜੇ, ਅਸੀਂ ਜੋ ਮਰਜ਼ੀ ਗੰਦ ਲਿਆਈ ਅੰਦਰ, ਆ ਪਰਦੇ ਸੁੱਟੇ ਪਏ ਨੇ ਸਟੂਡੀਓ, ਬਸ ਠੀਕ ਹੈ ਜੀ, ਇੰਨਾ ਕਰਨ ਤੋਂ ਬਸ ਹਾਂਜੀ, ਅਤੇ ਸੁੱਟੇ ਪਏ ਨੇ ਇੱਥੇ, ਬੁਰਾ ਹਾਲ ਬਾਂਕੇ ਦੇ ਹੜ ਜਰਮੰਦਰ ਬੜਾ ਦੇਖ ਕੇ ਹੈਰਾਨ ਰਹਿ ਗਿਆ ਵੀ ਕੀ ਹੋ ਗਿਆ ਇੱਥੇ, ਮੈਂ ਕਿਹਾ ਪਤਾ ਨਹੀਂ ਕਮਲੇ ਕਿਹੜੇ ਆਏ ਨੇ। ਅਤੇ ਸਟੂਡੀਓਜ਼ ਨੰਬਰ 905-673-3333 ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ, ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਹਾਂਜੀ, ਇਹਨੇ ਫੜ ਜਾਣਾ, ਖਿੱਚੋ ਖਿੱਚੋ, ਅਸੀਂ ਫੜ ਜਾਣ ਤੋਂ ਫੜ ਜਾਂਦਾ, ਨਵਾਂ ਲਾ ਲਾਂਗੇ, ਖਿੱਚੋ ਉੱਪਰ ਨੂੰ, ਅਤੇ ਰਹਿਣ ਦਿਓ, ਖਿੱਚ ਫੜ ਜਾਂਦਾ ਫੜ ਜਾਂਦਾ, ਅਸੀਂ ਫਟਣਾ ਰੋਜ਼ ਥੱਲੇ ਉੱਤੇ ਸਿੱਟੋਂਗੇ, ਫਟਣਾ ਹੀ ਹੁੰਦਾ ਨੇ, ਇਹ ਕੱਪੜੇ ਦੇ ਹੁੰਦੇ ਨੇ ਇਹ, ਇਹ ਰੋਜ਼ ਲਈ ਨਹੀਂ ਹੁੰਦੇ ਕਿ ਸਵੇਰੇ ਚੱਕ ਅਤੇ ਸ਼ਾਮ ਨੂੰ ਲਾਤੇ, ਰਹਿਣ ਦਿਓ ਛੱਡੋ ਪਰੇ, ਹਾਂਜੀ, ਅਤੇ ਸਤਿ ਸ਼੍ਰੀ ਅਕਾਲ ਜੀ, ਅਤੇ ਨੈਕਸਟ ਕਾਲ, ਹੈਲੋ, ਸੋਰੀ ਜੀ, ਸਾਡਾ ਇੱਥੇ ਸਾਰਾ ਖਲਾਰਾ ਪਿਆ ਪਿਆ ਅੰਦਰ ਪੂਰੀ ਬੁਰੀ ਤਰ੍ਹਾਂ ਨਾਲ, ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ, ਜਨਮਦਿਨ ਦੀ ਲੱਖ ਲੱਖ ਵਧਾਈਆਂ, ਠੀਕ ਹੈ ਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਪਿਆਰ, ਥੈਂਕ ਯੂ, ਥੈਂਕ ਯੂ ਸੋ ਮਚ ਤੁਹਾਡਾ। ਤੇ ਪਰਮਜੀਤ ਬਾਈ ਜੀ, ਕੀ ਹਾਲ ਚਾਲ ਹੈ,
3: ਬਹੁਤ ਸੋਹਣਾ ਜੀ, ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ,
0: ਮੁਬਾਰਕਾਂ ਸਰ, ਵੈਸੇ ਹਾਂਜੀ, ਮੈਂ ਆਪ ਜੀ ਦਾ ਬਹੁਤ ਅਤਿ ਧੰਨਵਾਦੀ ਹਾਂ ਕਿ ਤੁਸੀਂ ਸਾਰੇ ਪਿਆਰ ਕਰਦੇ, ਵੈਸੇ ਮੈਂ ਤੁਹਾਨੂੰ ਛੇੜਦਾ ਹੁੰਦਾ ਜਾਣ ਕੇ, ਅਤੇ ਛੱਡ ਜਾਂਦੇ ਤੁਸੀਂ ਸਾਰੇ, ਬਹੁਤ ਸ਼ੁਕਰੀਆ। 905-673-3333 ਸਟੂਡੀਓਜ਼ ਨੰਬਰ ਨੇ, ਅਤੇ ਸਾਡੀ ਤੁਹਾਡੀ ਗੱਲਬਾਤ ਜਿਹੜੀ ਚੱਲ ਰਹੀ ਹੈ, ਮੇਰੇ ਤੋਂ ਪਹਿਲਾਂ ਪੰਜਾਬੀ ਲੈਣਾ, ਤੁਸੀਂ ਸੁਣ ਕੇ ਹਟੇ ਹੋ ਨਵੀਂ ਨੂੰ, ਅਤੇ ਮੇਰੇ ਤੋਂ ਬਾਅਦ ਗੁਰਦਾਸ, ਫਿਰ ਹਰਜੀਤ, ਅਤੇ ਸ਼ਾਮ ਨੂੰ ਪ੍ਰੋਗਰਾਮਸ ਦਾ ਸਿਲਸਿਲਾ 6 ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਇਸੇ ਸਟੂਡੀਓ ਇਸੇ ਨੰਬਰ 'ਤੇ ਬਣਿਆ ਰਹਿੰਦਾ। 905-673-3333 ਸਾਡੇ ਸਟੂਡੀਓ ਨੰਬਰ ਨੇ, ਟਰੈਕ 6 ਮਿੰਟ ਦੇਖਣਾ ਬੰਦ ਹੋ ਗਿਆ ਸੀ, ਪੜਦੇ ਪੁਰਦੇ ਸਭ ਸੁੱਟੇ ਪਏ ਸੀ, ਅਤੇ ਆ ਹੈਗਾ ਹੁਣ ਚੜ੍ਹ ਗਿਆ ਸਾਹਮਣੇ ਸਾਡੇ ਏਅਰ ਕੈਨੇਡਾ, ਅਤੇ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ। 905-673-3333 ਸਟੂਡੀਓਜ਼ ਦੇ ਨੰਬਰ ਨੇ, ਆ ਜਾਓ ਫਿਰ।
4: ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180, ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955, ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ, ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ਼ 905-452-9955।
0: ਥੈਂਕ ਯੂ ਸੋ ਮਚ ਜੀ, ਜ਼ਰੂਰ ਪਹੁੰਚੋ ਆਲ ਟਰੱਕ ਲਿਊਬ ਦੇ ਉੱਤੇ, 9920 ਨੰਬਰ ਹੈ, ਹੈਲੋ,
5: ਹਾਂਜੀ, ਅਮਨ ਜੀ, ਮੈਂ ਮਨਿੰਦਰ ਬੋਲ ਰਹੀ ਹਾਂ, ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ, ਬਾਬਾ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ, ਗੁਰੂ ਰਾਮਦਾਸ ਜੀ ਤੁਹਾਡੇ ਸਿਰ ਤੇ ਹਮੇਸ਼ਾ ਹੱਥ ਬਣਾਏ ਰੱਖਣ, ਤੁਸੀਂ ਇੰਨਾ ਸੋਹਣਾ ਪ੍ਰੋਗਰਾਮ ਕਰਦੇ ਹੋ, ਇੰਨੀ ਨੌਲੇਜ ਦਿੰਦੇ ਹੋ,

0: ਹੈਗਾ
1: ਹਾਂਜੀ ਕੱਲ ਮੈਨੂੰ ਇੱਕ ਨਰਸ ਮਿਲੀ ਉਹ ਖੋਈ ਹੋਈ ਸੀ ਇੱਥੇ ਆਈ ਸੀ ਛੋਟੀ ਜਿਹੀ ਗੱਲ ਆ ਦੇਖੋ ਥੋੜੀ ਨੇਚਰ ਮੇਰੀ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਿਆ ਮਨਿੰਦਰ ਦੇਖੋ ਮੈਂ ਸਾਫ ਸੱਚ ਬੋਲਣ ਲੱਗਿਆ ਮੈਂ ਜ਼ਿੰਦਗੀ 'ਚ ਤੈਅ ਕੀਤਾ ਹੋਇਆ ਵੀ ਆਪਣਾ ਮੈਂ ਆਪਣੇ ਅੰਦਰ ਆਪਣੇ ਨਾਲ ਕਿਸੇ ਦੀ ਦੁਸ਼ਮਣੀ ਨਹੀਂ ਰੱਖਣੀ ਠੀਕ ਹੈ ਵੀ ਮੈਂ ਕਿਸੇ ਨੂੰ ਦੁਸ਼ਮਣ ਨਹੀਂ ਰੱਖਣਾ ਆਪਣਾ ਮੈਂ ਆਪਣੀ ਜ਼ਿੰਦਗੀ ਸਾਫ਼ ਸੁਥਰੀ ਰੱਖਣੀ ਹੈ ਕਿ ਮੇਰਾ ਕੋਈ ਦੁਸ਼ਮਣ ਨਹੀਂ ਤੁਸੀਂ ਮੇਰੇ ਨਾਲ 25 ਦੁਸ਼ਮਣੀਆਂ ਰੱਖ ਲਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਮੈਂ ਬੋਲ ਕੇ ਜ਼ਰੂਰ ਆਪਣਾ ਗੁੱਸਾ ਕੱਢ ਸਕਦਾ ਪਰ ਮੈਂ ਈਰਖਾ ਨਾ ਭਰ ਕੇ ਤੁਹਾਡੇ ਨਾਲ ਕੋਈ ਗਲਤ ਕੰਮ ਨਹੀਂ ਕਰੂੰਗਾ ਕਿਉਂਕਿ ਮੇਰੀ ਮੱਤ ਅਤੇ ਬੁੱਧ ਜਿਹੜੀ ਆ ਉਹਦੇ 'ਤੇ ਪਰਮੇਸ਼ਵਰ ਦਾ ਪਹਿਰਾ ਹੈਗਾ ਗਲਤੀਆਂ ਮੇਰੇ ਤੋਂ ਫਿਰ ਵੀ ਹੋਣਗੀਆਂ ਮੈਂ ਨਾਲ ਨਾਲ ਗਲਤੀਆਂ ਕਰੂੰਗਾ ਆਪਾਂ ਸਾਰੇ ਹੀ ਕਰਦੇ ਹਾਂ ਤੁਹਾਡੇ ਮੰਮੀ ਡੈਡੀ ਨੂੰ ਤੁਸੀਂ ਕਹਿ ਦਿੰਦੇ ਹੋ ਤਾਂ ਜੀ ਇਹੋ ਜਿਹੇ ਨੇ ਹਟਦੇ ਹੀ ਨਹੀਂ ਬਦਲਦੇ ਨਹੀਂ ਜੇ ਉਹ ਨਹੀਂ ਬਦਲ ਸਕਦੇ ਤਾਂ ਮੈਂ ਕਿੱਥੋਂ ਬਦਲ ਜੂੰਗਾ ਬਈ ਇਸ ਲਈ ਦੋ ਮਿਆਰ ਨਾਲ ਰੱਖੋ ਇੱਕੋ ਹੀ ਰੱਖੋ ਸਾਰਿਆਂ ਵਾਸਤੇ ਸਤਿ ਸ਼੍ਰੀ ਅਕਾਲ ਜੀ ਹੈਲੋ ਹੈਲੋ
2: ਹੈਲੋ
1: ਹਾਂਜੀ ਜੀ
2: ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
2: ਵਧਾਈਆਂ ਪਹਿਲਾਂ ਤਾਂ ਬੁੜੇ ਕਿੰਨੇ ਕੁ ਹੋ ਗਏ ਸਾਲ ਜੀ
1: ਸਰ ਬਸ ਮਾਡਲ ਗਿਰੀ ਜਾਂਦਾ ਹੁੰਦਾ ਬੰਦੇ ਦਾ ਇੱਕ ਸਾਲ ਤੋਂ ਦੂਜੇ ਸਾਲ 'ਚ ਜਾਣ ਲੱਗੇ ਬੁੜਾ ਹੀ ਹੋ ਰਿਹਾ ਹੁੰਦਾ ਬੰਦਾ
2: ਪਹਿਲਾਂ ਪਹਿਲਾਂ ਬੜੇ ਭਾਅ ਬਹੁਤ ਚਾਅ ਹੁੰਦਾ ਸੀ ਐਪੀ ਸਾਡੇ ਜਦੋਂ ਛੋਟੇ ਹੁੰਦੇ ਸੀ ਆਪਾਂ ਜਦੋਂ ਮਾੜੀ ਜਿਹਾ ਏਜ ਦੇ ਹੋਣ ਲੱਗ ਪੈਂਦੇ ਫੇਰ ਕਹਿਣ ਲੱਗ ਪਈ ਦਾ
1: ਨਹੀਂ ਇਹ ਨਹੀਂ ਗੱਲ ਬਾਜੀ ਦੇਖੋ ਦੇਖੋ ਦਿਨ ਤਿਉਹਾਰ ਉਵੇਂ ਚੱਲਦੇ ਜਾਣਾ ਤੁਸੀਂ ਉਹਨਾਂ ਨੂੰ ਮਾਣਦੇ ਜਾਓ ਪਰ ਇੱਕ ਸੱਚ ਯਾਦ ਰੱਖੋ ਕਿ ਜਦੋਂ 18 ਸਾਲ 4 ਮਹੀਨੇ ਦਾ ਇੱਕ ਰੂਹ ਤੁਹਾਨੂੰ ਛੱਡ ਕੇ ਜਾ ਸਕਦੀ ਹੈ ਤੇ ਦੁਨੀਆਂ ਦਾ ਸੱਚ ਹੈ ਕਿ ਆਵਣ ਜਾਵਣ ਇੱਕ ਖੇਡ ਬਣਾਈ ਮਹਾਰਾਜ ਦੀ ਖੇਡ ਬਣਾਈ ਹੈ ਜਦੋਂ ਬੰਦਾ ਜਾਂਦਾ ਬਿਲਕੁਲ ਖਾਲੀ ਹੱਥ ਜਾਂਦਾ ਹੈ ਨਾ ਵੀ ਇਹ ਆਪਾਂ ਕਹਿ ਦਿੰਦੇ ਹਾਂ ਵਿਚਾਰਧਾਰਕਾਂ ਨੂੰ ਸੁਣਦੇ ਹਾਂ ਕੀਰਤਨੀਆਂ ਨੂੰ ਸੁਣਦੇ ਹਾਂ ਸਭ ਨੂੰ ਸੁਣਦੇ ਹਾਂ ਪਰ ਅਟਲ ਸੱਚ ਵੀ ਇਹੀ ਆ ਕਿ ਜਦੋਂ ਤੁਸੀਂ ਜਾਣੇ ਹੋ ਤੁਹਾਡੀ ਜੇ ਤੁਹਾਡੀ ਵਿਲ ਵੀ ਨਹੀਂ ਨਾ ਬਣੀ ਹੋਈ ਜੇ ਵਿਲ ਨਹੀਂ ਬਣੀ ਹੋਈ ਤੁਹਾਡਾ ਮਗਲਾ ਸਾਰਾ ਤਾਮ ਜਾਮ ਦਿਨਾਂ 'ਚ ਰੁਲ ਜਾਂਦਾ ਜਿਹੜੇ ਬੰਦੇ ਮੇਰੇ ਨਾਲ ਇੱਕ ਦਿਨ ਦੀ ਛੁੱਟੀ ਕਰਕੇ ਸ਼ਾਮ ਨੂੰ ਵੀ ਨਹੀਂ ਮਿਲ ਸਕਦੇ ਉਹ ਬੰਦੇ ਸੋਚਣ ਜੇ ਉਹ ਕੱਲ੍ਹ ਨੂੰ ਨਾ ਹੋਣ ਉਹਨਾਂ ਦੇ ਟੱਬਰ ਦਾ ਕੀ ਹਾਲ ਹੋਊਗਾ ਬਸ ਸੱਚਾਈ ਤੋਂ ਬਹੁਤ ਪਰੇ ਹਾਂ ਆਪਾਂ ਹਾਂਜੀ ਤੇ ਉਹਨਾਂ ਦੇ ਟੱਬਰ ਦਾ ਕੀ ਹੋਊਗਾ ਅੱਛਾ ਮੈਨੂੰ ਇੱਕ ਲੇਡੀ ਮਿਲੀ ਤੇਗ ਬਹਾਦਰ ਜੀ ਹੋਲਡ ਰੱਖਿਓ ਬਾਕੀ ਵੀ ਸਾਰੇ ਹੋਲਡ ਰੱਖਿਓ ਉਹ ਲੇਡੀ ਮੈਨੂੰ ਮਿਲੀ ਮੇਰਾ ਕਾਲ ਕੱਟਿਆ ਗਿਆ ਕਿ ਦੁਬਾਰਾ ਮਿਲ ਗਿਆ ਹੈਲੋ
3: ਹੈਲੋ
1: ਅੱਛਾ ਤੁਹਾਡਾ ਕਾਲ ਹੋਲਡ ਤੁਸੀਂ ਮੇਰੇ ਤੋਂ ਕੱਟਿਆ ਗਿਆ ਅੱਛਾ ਮੈਂ ਇੱਕ ਗੱਲ ਦੱਸਣ ਲੱਗਿਆ ਸੀ ਕਿ ਮੈਨੂੰ ਲੇਡੀ ਮਿਲੀ ਤੁਸੀਂ ਵੀ ਸੁਣੋ ਆਪਣਾ ਮੈਂ ਨਾ ਭੁੱਲ ਗਿਆ ਇਹਨਾਂ ਦਾ ਮਨਿੰਦਰ ਜੀ ਹਾਂਜੀ ਸੋ ਸੰਤੋਸ਼ ਮੈਨੂੰ ਲੇਡੀ ਮਿਲੀ ਉਹ ਨਾ ਕੁਛ ਖਾ ਰਹੀ ਸੀ ਬੈਠੀ ਤੇ ਅਪਸੈਟ ਨਜ਼ਰ ਆ ਰਹੀ ਸੀ
4: ਜੀ
1: ਅਫਰੀਕਨ ਸੀਗੀ ਮਾਡਰਨ ਅਫਰੀਕਨ ਨਹੀਂ ਹੁੰਦੇ ਉਹ ਟਾਈਪ ਦੀ ਮੈਂ ਸਾਡੀ ਗੱਲ ਹੋਈ ਉਹਨੇ ਮੈਨੂੰ ਹੈਲੋ ਕੀਤਾ ਮੈਨੂੰ ਕਹਿੰਦੀ ਮੇਰੀ ਇੱਕ ਹੈਲਪ ਕਰ ਦੇਗਾ ਮੈਂ ਕਿਹਾ ਦੱਸੋ ਅਤੇ ਮੈਂ ਕਿਹਾ ਵੀ ਕੀ ਹੈ ਕਹਿੰਦੀ ਮੈਂ ਨਾ ਇੱਥੇ ਆਈ ਹੋਈ ਹਾਂ ਜਿਹੜਾ ਅਮੈਰੀਕਾ ਤੋਂ ਇੱਕ ਫਲੋਰੀਡਾ ਤੋਂ ਆਈ ਹੋਈ ਸੀ ਫਲੋਰੀਡਾ ਤੋਂ ਮੈਂ ਇੱਥੇ ਆਈ ਹਾਂ ਮੈਨੂੰ ਇੱਕ ਹੈਲਪ ਦੀ ਲੋੜ ਆ ਮੈਂ ਕਿਹਾ ਕੀ ਕਹਿੰਦੀ ਇੱਥੇ ਨੇੜੇ ਹੋਟਲ ਕਿੱਥੇ ਮਿਲਣਗੇ ਮੈਂ ਕਿਹਾ ਤੂੰ ਗੂਗਲ 'ਤੇ ਦੇਖਣਾ ਉਹਨੇ ਗੂਗਲ 'ਤੇ ਦੇਖਿਆ ਮੈਨੂੰ ਕਿਹਾ ਗਲਤ ਏਰੀਆ ਪਿੱਕ ਕਰ ਲਿਆ ਕਹਿੰਦੀ ਕਿਉਂ ਮੈਂ ਕਿਹਾ ਟੂਵਰਡਸ ਏਅਰਪੋਰਟ ਆ ਇੱਥੇ 100 ਤੋਂ 150 ਡਾਲਰ ਪਰ ਰੂਮ ਮਹਿੰਗਾ ਹੀ ਮਿਲਣਾ ਤੈਨੂੰ ਮੈਂ ਇਹਨੂੰ ਇੱਕ ਰੂਮ ਲੱਭ ਕੇ ਦਿੱਤਾ ਆਪਣੇ ਪੰਜਾਬੀਆਂ ਦਾ ਮੇਰੇ ਵਾਕਫ ਨੇ ਟਿੰਗ ਸਾਹਿਬ ਇਹਨਾਂ ਦਾ ਹੋਟਲ ਆ ਇੱਥੇ ਕੁਈਨ ਸਟਰੀਟ ਦੇ ਉੱਤੇ ਮੈਂ ਉੱਥੇ ਭੇਜਤਾ ਮੈਂ ਕਿਹਾ ਇੱਥੇ ਚੱਲਦਾ ਵਧੀਆ ਹੋਟਲ ਆ ਤੇ ਉਹ ਨੂੰ $90 ਪਲੱਸ ਟੈਕਸ ਦੇ ਉੱਤੇ ਮਿਲ ਗਿਆ ਉਹ ਦੂਸਰਾ 230 ਪਲੱਸ ਟੈਕਸ 'ਤੇ ਸੀਗਾ ਅਤੇ ਉਹ ਮੈਨੂੰ ਕਹਿੰਦੀ ਯੈਸ ਯੈਸ ਇਟਸ ਗੁੱਡ ਗੁੱਡ ਕਹਿੰਦੀ ਇਹ ਕੰਪੈਟੀਟਿਵ ਹੈ ਅਤੇ ਕੁਛ ਉਹਨੂੰ ਮੈਂ ਹੋਰ ਹੈਲਪ ਕਰ ਦਿੱਤੀ ਥੋੜ੍ਹੀ
4: ਜਿਹੀ
1: ਜਿਵੇਂ ਕੋਈ ਮੇਰੇ ਜਾਣ ਪਛਾਣ ਦੇ ਸੀ ਖੜ੍ਹੇ ਮੈਂ ਕਿਹਾ ਇਹਨਾਂ ਨੂੰ ਹੋਟਲ ਤੱਕ ਲਾ ਦੀ ਮੇਰੇ ਕੋਲ ਚੰਗੇ ਜਾਣ ਪਛਾਣ ਦੇ ਮੈਂ ਕਿਹਾ ਇਹਦੇ ਨਾਲ ਚੱਲ ਜੀ ਉਬਰ ਦੇ ਤੇਰੇ $15-17 ਵੱਜ ਜਾਣਗੇ ਸ਼ੀ ਵਾਜ਼ ਸੋ ਇਮੋਸ਼ਨਲ ਮੈਨੂੰ ਕਹਿੰਦੀ ਕਹਿੰਦੀ ਮੈਂ ਨਾ ਇੱਥੇ ਆਪਣੇ ਕਿਸੇ ਨੂੰ ਮਿਲਣ ਆਈ ਸੀ ਸਾਡਾ ਕੁਛ ਹਿਸਾਬ ਕਿਤਾਬ ਸੀਗਾ ਕਿਸੇ ਨਾਲ ਰਿਸ਼ਤੇਦਾਰੀ 'ਚ ਮਨਿੰਦਰ ਸੁਣ ਰਹੇ ਹਾਂ ਮਨਿੰਦਰ
3: ਹਾਂਜੀ ਹਾਂਜੀ
1: ਅੱਛਾ ਉਹ ਕਹਿੰਦੀ ਮੇਰੇ ਰਿਸ਼ਤੇਦਾਰੀ 'ਚ ਹਿਸਾਬ ਕਿਤਾਬ ਸੀਗਾ ਟੇਕ ਬਹਾਦਰ ਜੀ ਸੁਣਦੇ ਰਹੇ ਤੁਸੀਂ ਵੀ ਅਤੇ ਕਹਿੰਦੀ ਉਹ ਮੈਨੂੰ ਮਿਲੇ ਇੱਥੇ ਬਾਹਰ ਏਅਰਪੋਰਟ ਐਂਡ ਬੁਵਿੜ 'ਤੇ ਉਹ ਤੋਂ ਬਾਅਦ ਕਹਿੰਦੀ ਉਹਨਾਂ ਦਾ ਘਰ ਆ ਸਾਹਮਣੇ ਆ ਗਲੀ 'ਚ
4: ਜੀ
1: ਉਦੋਂ ਬਾਅਦ ਉਹਨਾਂ ਨੇ ਮੈਨੂੰ ਦਰਵਾਜ਼ਾ ਵੀ ਨਹੀਂ ਖੋਲਿਆ ਆਪਣੇ ਘਰ ਦਾ ਅਤੇ ਫੋਨ ਵੀ ਨਹੀਂ ਚੱਕਿਆ ਮੇਰਾ ਅਤੇ ਮੈਂ ਕਹਿੰਦੀ ਫਲੋਰੀਡਾ ਤੋਂ ਇੱਥੇ ਅਟੈਚੀ ਲੈ ਕੇ ਘੁੰਮਦੀ ਫਿਰਦੀ ਹਾਂ
4: ਅੱਛਾ
1: ਵੀ ਰਹਿਣ ਲਈ ਹੋਟਲ ਲੱਭਦੀ ਫਿਰਦੀ ਹਾਂ ਮੈਂ ਕਿਹਾ ਤਾਂ ਹੀ ਮੈਂ ਤੈਨੂੰ ਨੋਟਿਸ ਕੀਤਾ ਤੇਰੇ ਫੇਸ 'ਤੇ ਉਦਾਸੀ ਬਹੁਤ ਸੀ ਮੈਂ ਕਿਹਾ ਖੁਸ਼ ਰਹਿ ਜੇ ਤੇਰਾ ਉਹਨਾਂ ਨੇ ਫੋਨ ਨਹੀਂ ਚੱਕਿਆ ਸੀ ਤੈਨੂੰ ਹੋਟਲ ਤੱਕ ਛੱਡਣ ਜਾ ਰਹੇ ਹਾਂ
4: ਜੀ
1: ਅਤੇ ਪਲੱਸ ਤੈਨੂੰ ਜਿਹੜਾ ਹੈਗਾ ਹੈਲਪ ਲਈ ਆਪਣਾ ਨੰਬਰ ਦੇ ਰਹੇ ਹਾਂ ਵੀ ਤੈਨੂੰ ਕੋਈ ਕੱਲ੍ਹ ਸਵੇਰੇ ਲੋੜ ਹੋਈ ਬੇਝਿਜਕ ਸਾਨੂੰ ਕਾਲ ਕਰਦੀ ਅਤੇ ਤੈਨੂੰ ਅਸੀਂ ਕੁਝ ਜਗ੍ਹਾ ਦੱਸਾਂਗੇ ਇੱਥੇ ਦੀਆਂ ਬਹੁਤ ਸੋਹਣੀਆਂ ਗੱਲਬਾਤ ਨੂੰ ਭੁੱਲ ਕੇ ਤੂੰ ਆਪਣਾ ਦਿਮਾਗ ਉੱਧਰਲੇ ਪਾਸੇ ਲਾ ਜਾ ਕੇ ਆ ਤੂੰ ਹੈ ਨਾ ਸੋ ਸ਼ੀ ਵਾਜ਼ ਸੋ ਹੈਪੀ ਮੈਨੂੰ ਯਾਦ ਆ ਲਾਸਟ ਨਾਈਟ ਜਿਹੜਾ ਲਾਸਟ ਮੈਸੇਜ ਮੈਨੂੰ ਸੁਣਨ ਤੋਂ ਪਹਿਲਾਂ ਆਇਆ ਉਹ ਉਸੇ ਲੇਡੀ ਦਾ ਸੀਗਾ ਅਤੇ ਉਹਨੇ ਲਿਖਿਆ ਕਿ ਗ੍ਰੇਟਫੁਲ ਮੈਂ ਖੁਸ਼ ਹਾਂ ਕਿ ਕੈਨੇਡਾ ਦੇ ਵਿੱਚ ਐਸੇ ਲੋਕ ਨੇ ਮੈਂ ਕਿਹਾ ਕੈਨੇਡਾ ਨਹੀਂ ਅਸੀਂ ਸਾਰੇ ਕੈਨੇਡੀਅਨਸ ਹੀ ਇਸੇ ਤਰ੍ਹਾਂ ਦੇ ਹਾਂ ਵੀ ਆਰ ਸੋ ਵੈਲਕਮਿੰਗ ਟੂ ਅਵਰ ਨੇਬਰਸ ਐਂਡ ਅਵਰ ਫੈਮਿਲੀ ਮੈਂਬਰ ਅਮੈਰੀਕਨ ਪੀਪਲ ਵੀ ਲਵ ਯੂ ਆਲ ਤੇ ਉਹਨਾਂ ਗੱਲ ਕਰਦੇ ਕਰਦੇ ਨਾ ਮੈਂ ਇੱਕ ਗੱਲ ਪੁੱਛੀ, ਦੇਖੋ ਉਹਦੇ

0: डर के नासिका
1: जी,
0: मैंने क्या भी वुड यू माइंड इफ आई कैन आस्क यू वन आउट ऑफ टॉपिक क्वेश्चन टू चेंज योर मूड
1: जी।
0: कहती दसो मैं ट्रंप ते के जोक सुनाया बड़ी हसी हो।
1: अच्छा।
0: कहती बहुत सोना सुनाया। मैं क्या मैं रेडियो से बहुत सुनाऊंगा ते बंदे ते है ना
1: जी।
0: ते कहती भी की क्वेश्चन है। मैं क्या भी मिड टर्म च व्हाट डू यू थिंक ओदी अखां दिखण वाली सी उन्हां च चमक आ गई। कहती ये आदमी इलेक्शन नु रिग करूगा चेंज करूगा कुछ कुछ ना कुछ गड़बड़ करूगा। मैं यकीन है। मैं क्या तेन तेरे वोट ते यकीन नहीं। कहती वोट तो मैं कर देनी है
1: जी।
0: जिवें मैं बोल दिया तो समझ ला मेरे अंदर किन्ना गुस्सा। कहती इस आदमी ने तहस नहस कर दिता सारा कुछ उत्ते। इन्नी महंगाई फैला दी इस आदमी ने ते जो इन कोई क्वेश्चन पुछता महंगाई ते कुछ होर बकवास करना शुरू कर दिंदा। इररिस्पोंसिबल क्रुक दिस दैट। मैं बस बस बस बस बस बस ओनू ये लगता है कि इलेक्शन के धांधली करूगा भी उदा तो इन्हें 100% हारना है। सो अज का हालात ये ने कि इहदी खुद की पार्टी के सैनेटर्स ने जो दो तीन कह गए कि ये करके असी क्यों झाल चलीए असी अपनी पोलिटिकल लैगसी क्यों सट मारीे जो असी कुछ गलत नहीं किया इन्ने साल इस आदमी करके असी क्यों झल रहे हैं हमने बोलना शुरू हो गए हैं। सब तो माड़ा होंगे है मुरदा शांति ना भर जाना। सब तो खतरनाक होंगे तुहाडे सुपनिया का मर जाना। सब तो खतरनाक होंगे सब कुछ सहन कर जाना तो कुछ भी ना कह पाना। पाश ने कहा सीगा। थैंक यू सो मच। थैंक यू मनिंदर जी। मनिंदर ना
2: हाँ जी
0: मनिंदर जी थैंक यू।
2: थैंक यू जी। ओके
0: थैंक यू। थैंक यू ते टेक बहादुर जी की हाल चाल ने।
2: बहुत प्यार सोच ही लिया ना ओके
0: पहले पातशाह ने
2: की सोचा थी मैं काम पे गया मैं अंदर जाना
1: पड़ गया।
0: सुनो सुनो मेरी गल सुनो एक मिनट गल सुनो सारे जन सुनो इस गल ते भी हुण ताही तो मैं कहना मैं रेडियो करदा ना कुछ होर करदा हुंना।
1: नहीं नहीं
0: बहुत ये पहले पातशाह कहंदे ने कि जे सोच दे विच भी कुछ गलत हैगा ना पहले पातशाह ने आपां नूं कहा
1: जी।
0: हुण इन्हां ने मेरे लिए भला सोचिया।
1: हां जी बिल्कुल।
0: चाहे नहीं इन्हां तों उस समय फोन होया
1: जी
0: पर इन्हां दी जिद दे विच इन्हां दी सुरत दे विच इन्हां दी मत दे विच बुद्ध दे विच महाराज ने भला पाता किसी लिए चंगा सोचने लिए। टेक बहादुर जिवें तुसीं मेरे लिए इदां सोचिया ना जे तुहानूं कोई बंदा ठीक नहीं लगता ना उहदे लिए माड़ा भी सोचना नहीं हैगा समझे ना आपां उहदे टाइम नूं वेस्ट करना। ठीक है
2: चलो
0: हम मैं याद नहीं रहा सची नहीं याद रहा तकलीफ च बहुत रहा मैं। ठीक है थैंक यू। पेन च बहुत रही फिर भी खुश रही मतलब चढ़ती कला चली ए भी दाता तेरी दातार तेरे ही दिती हुई दात दे पते नहीं की कुछ वड्डा होना सी मेरे नाल छोटा कर दिता। जिस तरह के माहौलों चो लंघ के असी खड़े हुए हैं मैं इन्ने कमजोर लोगों को मिलता रोज़ सोसायटी के देखो कमजोर मैं भी बहुत हाँ मैं थोड़ा एवं नहीं कहूँगा जो गलबात मैं थोड़े ना करदा एक कंटेंट नहीं है ये बाणी के निकली है कुछ भाव अर्थ ने जो मैं थोड़े शेयर करदा बाणी तो मैं बहुत दूर हाँ। मैं अच्छ सवेरे ही गल कर रहा कि जे साडे बच्चे अज जूड़े करते पे ने जे अज पटके बनते हैं है ना कल पगां बनते हैं तो मैं घर चो विचार आया कि जे कल बाल भारे ने कटा देंगे मैं असं भी तो कटाए थे पर सिखी साडे अंदर ज्योंदी रहेगी।
1: बिल्कुल
0: असी बाणे च नहीं है पर असी बाणे तो बाहर रह के भी सिखी नू फॉलो कर रहे हैं इन्ना प्यार कर रहे हैं ये बी बीजा जो बाकी कर्म ने मैं इन्होंने अपने आप किसी कुछ कहना नहीं गा।
1: बिल्कुल
0: हाँ जी मैं अपने बेटे लिए गल कर रहा था अगमदीप सिंह बैनीपाल ना आता तो मैं वैसे जिक्र नहीं कर दिता कभी भी अपने परिवार बारे तो मैं उसके बारे गल कर रहा मैं जी ये तो कृपा महाराज की बाकी आप अंदर सारे अंदर पांच चोर ने कोई ना कोई चोर सारे बैठा ही होंगे संत कोई ना बने। हैलो जी।
3: हैलो जी सत श्रीकाल।
0: सत श्रीकाल जी।
3: देखो
0: मैं हुण
3: गुजर गया ना बाबा जी करन
0: शुक्रिया अल्फाज बहुत मैटर करते हैं जिवें मेरे तुहाडे लई करदे ने ना ਇਦਾਂ ਹੀ ਤੁਹਾਡੇ ਕਰਦੇ ਨੇ ਸਾਰਿਆਂ ਦੇ ਜਿੰਨੇ ਤੁਸੀਂ ਸੁਣਦੇ ਪਏ ਹੋ ਫਰਕ ਸਿਰਫ
3: ਰੇਡੀਓ ਨੂੰ ਅਸੀਂ ਇੱਕ ਨਾ ਸਤਸੰਗ ਦੀ ਤਰ੍ਹਾਂ ਸੁਣਦੇ ਆ ਕਿਉਂਕਿ ਇੱਥੇ ਕੋਈ ਨੈਗੇਟਿਵਿਟੀ ਹੈ ਨਹੀਂ, ਕੋਈ ਚੰਗਾ ਸਿੱਖਣ ਨੂੰ ਮਿਲਦਾ ਜੀ। ਬਹੁਤ ਧੰਨਵਾਦ ਤੁਹਾਡਾ, ਹੋਰ ਮਹਾਰਾਜ ਕਿਰਪਾ ਕਰਨ ਜੀ।
0: ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਬਹੁਤ ਸ਼ੁਕਰੀਆ। ਦੇਖੋ ਆਪਾਂ ਕ੍ਰਿਟਿਕ ਦੇ ਤੌਰ ਤੇ ਗੱਲ ਕਰਦੇ ਹਾਂ, ਇੱਕ ਆਦਮੀ ਨੇ, ਮੈਂ ਜੇ ਡੋਨਲਡ ਟਰੰਪ ਲਈ ਬੋਲਦਾ, ਉਸਨੇ ਇਸ ਮੁਲਕ ਨੂੰ ਕਿੰਨਾ ਨਿਰਾਦਰ ਕੀਤਾ
1: ਜੀ।
0: ਇਹੋ ਜਿਹਾ ਪਿਆਰਾ ਮੁਲਕ ਹਾਂਜੀ, 42,000 ਫੌਜੀ ਆਪਣੇ ਘਰਾਂ ਚੋਂ ਬੱਚਿਆਂ ਨੂੰ ਜੱਫੀਆਂ ਪਾ ਕੇ ਪਿਆਰ ਕਰਕੇ ਤੁਰ ਗਏ, ਨਾ ਸਾਡੀ ਲੜਾਈ, ਨਾ ਸਾਡਾ ਲੈਣਾ ਨਾ ਦੇਣਾ। ਅਫਗਾਨਿਸਤਾਨ ਚੋਂ ਅਸੀਂ 100 ਦੀ ਗਿਣਤੀ ਦੇ ਵਿੱਚ ਲਾਸ਼ਾਂ ਵਾਪਸ ਲੈ ਕੇ ਆਏ ਹਾਂਜੀ, ਸਾਡੇ ਬੱਚੇ, ਸਾਡੀ ਫੈਮਿਲੀ ਮੈਂਬਰ, ਸਾਡੇ ਮੁੰਡੇ ਕੁੜੀਆਂ ਗਏ ਇੱਥੋਂ ਸਾਰੇ, ਹੈ ਨਾ। ਅਤੇ ਕਿਹਦੇ ਲਈ ਗਏ? ਅਸੀਂ ਅਮੈਰੀਕਾ ਲਈ ਗਏ ਹਾਂਜੀ। ਕਦੇ ਅਮੈਰੀਕਾ 'ਤੇ ਅੱਜ ਤੱਕ ਵਕਤ ਪਿਆ, ਅਸੀਂ ਹਮੇਸ਼ਾ ਹੀ ਨਾਲ ਲੱਗ ਕੇ ਤੁਰ ਪਏ, ਅਤੇ ਅੱਜ ਸਾਨੂੰ ਇੱਕ ਆਦਮੀ ਜਿਸਦੀ ਆਪਦੀ ਪਰਸਨੈਲਿਟੀ 'ਤੇ ਇੰਨੇ ਦਾਗ ਲੱਗੇ ਹੋਏ ਨੇ, ਕਿੰਨੀਆਂ ਕਿੰਨੀਆਂ ਬੈਂਕਰਪਸੀਆਂ ਇਬਰਾਹਿਮ ਲਿੰਕਨ ਨੇ ਵੀ ਫਾਈਲ ਕੀਤੀਆਂ ਸੀ, ਡਾਇਵੋਰਸ ਇਬਰਾਹਿਮ ਲਿੰਕਨ ਦੇ ਵੀ ਸੀਗੇ, ਫੌਜ ਦੀਆਂ ਲੜਾਈਆਂ ਤੋਂ ਲੈ ਕੇ ਪਲੱਸ ਆਪਣੇ 6 ਇਲੈਕਸ਼ਨ ਤੱਕ ਹਾਰਿਆ ਸੀ ਇਬਰਾਹਿਮ ਲਿੰਕਨ। ਪਰ ਪਰਸਨੈਲਿਟੀ ਸੀ ਕਿ ਕਾਰ 'ਚ ਜਾ ਰਿਹਾ ਪ੍ਰੈਜ਼ੀਡੈਂਟ, ਇੱਕ ਸੂਰ ਗਿਰ ਗਿਆ, ਆ ਜਿਹੜੇ ਸਾਈਡਾਂ 'ਤੇ ਪਾਣੀ ਨਹੀਂ ਹੁੰਦਾ
1: ਜੀ,
0: ਇਹਦੇ 'ਚ ਚਿੱਕੜ ਬਣ ਗਿਆ, ਸੂਰ ਗਿਰ ਗਿਆ, ਅਤੇ ਗੱਡੀ ਰੁਕਵਾਉਂਦਾ ਕਹਿੰਦਾ ਰੋਕੋ ਗੱਡੀ, ਲੋਕ ਖੜ੍ਹੇ ਕੱਢਦੇ ਪਏ ਨੇ, ਲਾਹ ਕੇ ਕੱਪੜੇ ਥੱਲੇ ਵੜ ਗਿਆ। ਰਾਈਮਲ ਰੋਡ ਦੇ ਉੱਪਰ ਮੈਂ ਜਾ ਰਿਹਾ, ਰਾਈਮਲ ਦੇ ਉੱਪਰ ਮੈਂ ਉਹ ਕੱਛੂ ਨੂੰ, ਕੱਛੂ ਕਹਿੰਦੇ ਨਾ ਟੋਰਟੋਇਸ ਨੂੰ, ਕੱਛੂ, ਰਾਈਮਲ 'ਤੇ ਮੈਂ ਕੱਛੂ ਦੇਖਦਾ, ਵੀਰਵਾਰ ਦੀ ਗੱਲ ਆ, ਪਿਛਲੇ ਵੀਰਵਾਰ ਦੀ ਗੱਲ, ਮੈਨੂੰ ਇੱਕਦਮ ਦੇਖਿਆ, ਮੈਂ ਗੱਡੀ ਨੂੰ ਐਂ ਟੇਢਾ ਟੁੱਡਾ ਕਰਕੇ ਉਹਨੂੰ ਬਚਾ ਕੇ ਕੱਢ ਕੇ ਲੈ ਗਿਆ
1: ਜੀ।
0: ਇੱਕਦਮ ਮੈਂ ਦੇਖਿਆ ਉਹ ਦੂਰੋਂ ਐਂ ਲੱਗਦਾ ਸੀ ਕੋਈ ਚੀਜ਼ ਮੁੱਦਾ ਪਿਆ ਲਿਫਾਫਾ ਜਿਹਾ
1: ਜੀ,
0: ਨੇੜੇ ਗਿਆ ਤਾਂ ਕੱਛੂ ਦੇਖਿਆ ਜਿਉਂਦਾ ਤੁਰਦਾ ਸੀ, ਮੇਰੇ ਮਗਰ ਇਬਰਾਹਿਮ ਲਿੰਕਨ ਦਾ ਭਰਾ ਆ ਰਿਹਾ ਗੋਰਾ ਇੱਕ
1: ਜੀ।
0: ਜਦੋਂ ਇਹ ਗੱਡੀ ਲੰਬੇ ਲੋਟ ਲਾ ਕੇ ਰੋਡ ਦੇ ਉੱਤੇ ਬੇਪਰਵਾਹ ਹੋ ਕੇ, ਆਲੇ ਦੁਆਲੇ ਦੇ ਟ੍ਰੈਫਿਕ ਤੋਂ ਕੁਛ ਵਿੱਚ ਵੱਜੂ ਨਹੀਂ, ਭੱਜ ਕੇ ਗਿਆ ਉਹਨੂੰ ਚੱਕਿਆ, ਮੈਂ ਗੱਡੀ ਖੜਾ ਲਈ ਆਪਣੇ, ਸ਼ੀਸ਼ੇ 'ਚ ਦੇਖਦਾ ਪਿਆ ਪਿੱਛੇ
1: ਜੀ,
0: ਚੱਕ ਕੇ ਲਿਆ ਕੇ ਉਹਨੂੰ ਪਾਣੀ ਦੇ ਵਿੱਚ ਦੁਬਾਰਾ ਛੱਡਿਆ ਆ। ਇਹ ਆ ਜਿਹੜਾ ਮਨੁੱਖਤਾ ਜਿਹਨੂੰ ਕਹਿੰਦੇ ਨੇ, ਅਤੇ ਹਾਲਾਤ ਦੇਖੋ ਸਾਡੇ ਕੀ ਨੇ, ਇਹਨੂੰ ਮਨੁੱਖਤਾ ਕਹਿੰਦੇ ਨੇ। ਮੇਰਾ ਬ੍ਰਦਰ ਬਹੁਤ ਖੁਸ਼ ਹੁੰਦਾ ਹੁੰਦਾ, ਕਹਿੰਦਾ ਇਹਨਾਂ 'ਚ ਮਨੁੱਖਤਾ ਬਹੁਤ ਆ ਗੋਰਿਆਂ 'ਚ, ਆਪਾਂ ਨਾਲੋਂ ਜ਼ਿਆਦਾ ਹੈਜੀ, ਹੈਗੀ ਆ ਮਨੁੱਖਤਾ ਇਹਨਾਂ 'ਚ, ਜੀਵ ਜੰਤੂ ਪਸ਼ੂਆਂ ਨੂੰ ਪੰਛੀਆਂ ਨੂੰ ਪਿਆਰ ਕਰਦੇ ਨੇ ਇਹ ਲੋਕ ਹੈਜੀ, ਇਹ ਦਰੱਖਤਾਂ ਨੂੰ ਪਿਆਰ ਕਰਦੇ ਨੇ, ਕੁਦਰਤ ਨੂੰ ਪਿਆਰ ਕਰਦੇ ਨੇ, ਪਾਣੀਆਂ ਨੂੰ ਪਿਆਰ ਕਰਦੇ, ਇਤਰਾਜ਼ ਕਰਦੇ ਨੇ ਤੁਸੀਂ ਪਾਣੀ ਗੰਦਾ ਕਰ ਦਿੰਦੇ ਹੋ, ਅਸੀਂ ਪਾਪ ਧੋਣ ਜਾਂਦੇ ਹਾਂ ਗੰਗਾ 'ਚ, ਗੰਗਾ ਜੀ ਦਾ ਵਿਚਾਰੀ ਦਾ ਹਾਲ ਅਸੀਂ ਕੀ ਕਰ ਦਿੱਤਾ, ਤੁਸੀਂ ਗੰਗਾ ਦਾ ਪਾਣੀ ਪੀ ਸਕਦੇ ਹੋ, ਇੰਨਾ ਪਵਿੱਤਰ ਆ, ਚਲੋ ਹਿਮਾਲਿਆ 'ਚੋਂ ਨਿਕਲਦੀ ਹੈ, ਪਰ ਜਦੋਂ ਤੁਹਾਡੇ ਘਰਾਂ ਕੋਲ ਪਹੁੰਚਦੀ ਹੈ ਨਾ, ਅਸੀਂ ਆਪਣੇ ਸਾਰੇ ਪਾਈਪ ਕੂੜੇ ਦੇ ਉਹਦੇ ਵਿੱਚ ਸੁੱਟ ਦਿੱਤੇ, ਅਸੀਂ ਸਾਰਾ ਕੂੜਾ ਲਿਆ ਕੇ ਉੱਥੇ ਸੁੱਟਦੇ ਹਾਂ ਵਿੱਚ, ਕਿ ਸੁੱਟਣ ਹੋਰ ਜਗ੍ਹਾ ਹੈ ਨਹੀਂ, ਫੇਲਰ ਸਾਡਾ ਨਹੀਂ ਹੈਗਾ, ਸਾਡੀਆਂ ਸਰਕਾਰਾਂ ਦੇ ਉਹਨੇ ਸਾਨੂੰ ਕੂੜਾ ਸੁੱਟਣ ਦੀ ਜਗ੍ਹਾ ਬਣਾਈ ਨਹੀਂ, ਅਤੇ ਸਾਨੂੰ ਡਿਸਿਪਲਿਨ ਨਹੀਂ ਦਿੱਤਾ। ਜਦੋਂ ਮੈਨੂੰ ਇੱਥੇ ਕੋਈ ਮੂੰਹ ਫੱਟ ਬੰਦਾ ਬੋਲਦਾ ਨਾ, ਮੈਂ ਉਹਨੂੰ ਨਹੀਂ ਦੇਖਦਾ ਹੁੰਦਾ, ਮੈਂ ਉਹਦੇ ਮਾਂ ਪਿਓ ਬਾਰੇ ਸੋਚਦਾ ਹੁੰਦਾ ਕਿ ਇਸ ਆਦਮੀ ਨੂੰ ਇਹਦੇ ਮਾਂ ਪਿਓ ਪਾਲਣ ਪੋਸ਼ਣ 'ਚ ਫੇਲ ਹੋ ਗਏ। ਜਦੋਂ ਮੇਰੇ ਕੋਈ ਇਮੋਸ਼ਨਲ ਮਾਂ ਜਾਂ ਕੋਈ ਹੋਰ ਆਉਂਦਾ ਨਾ ਕਿ ਜੀ ਉਹ ਮੁੰਡਾ ਤਾਂ ਜੀ ਵਿਚਾਰਾ ਐਂ ਹੋਇਆ ਪਿਆ, ਕੁੜੀ ਤਾਂ ਵਿਚਾਰੀ ਐਂ ਹੋਈ ਪਈ ਹੋਈ ਹੈ, ਮੈਨੂੰ ਕਹਿੰਦਾ ਤੇਰਾ ਬੁਢਾਪਾ ਹੈ, ਤੂੰ ਸਰਾਪ ਹੈ। ਇਹ ਬਥੇਰੇ ਨੇ ਆਪਣੀ ਕਮਿਊਨਿਟੀ 'ਚ ਕੱਢ ਕੱਢ ਖਿਲਾਈ ਜਾ ਰਹੇ ਨੇ ਇਹਨਾਂ ਨੂੰ, 35-35 ਸਾਲ ਦੇ ਨੂੰ ਖਿਲਾਉਣ ਲੱਗੇ ਨੇ ਬਿਠਾ ਕੇ, ਉਹ 15.5 ਸਾਲ 'ਚ ਨੌਕਰੀ ਕਰਨੀ ਭਾਰਤ ਦੇ ਵਿੱਚ, ਸੋਚ ਕੇ ਦੇਖਿਓ, ਚਾਈਲਡ ਲੇਬਰੀ ਕੀਤੀ ਹੈ ਮੈਂ, ਸਲੇਬਰੀ ਕੀਤੀ ਹੈ ਮੈਂ, ਐਕਚੁਲੀ ਲੇਬਰ ਨਹੀਂ ਕੀਤੀ, ਚਾਈਲਡ ਲੇਬਰ ਕੀਤੀ ਹੈ ਮੈਂ, ਏਅਰ 'ਤੇ ਬੈਠ ਕੇ ਗੱਲ ਕਰਦਾ, 10ਵੀਂ ਤੱਕ ਮੈਂ ਪੜ੍ਹ ਸਕਿਆ, ਉਹ ਤੋਂ ਬਾਅਦ ਮੇਰਾ ਬਹੁਤ ਦਿਲ ਕਰਦਾ ਸੀ ਪੜ੍ਹਨ ਨੂੰ, ਨਲੈਕ ਸੀਮਨ ਸੀ, ਹੁਣ ਕਾਲਜ ਆਇਆ, ਹੁਣ ਬਹੁਤ ਵਧੀਆ ਹੋ ਗਈ ਜ਼ਿੰਦਗੀ, 5 ਮਹੀਨੇ ਕਾਲਜ ਦੇ ਲਾਏ ਨੇ, ਰੋਜ਼ ਸੁਪਨੇ 'ਚ ਆ ਜਾਂਦੇ ਨੇ ਇੱਕ ਅੱਧਾ ਦਿਨ ਉਹਨਾਂ 'ਚੋਂ, ਠੀਕ ਹੈ, ਕੋਈ ਯੂਨੀਵਰਸਿਟੀ ਨਹੀਂ ਗਿਆ, ਯੂਨੀਵਰਸਿਟੀਆਂ 'ਚ ਦੋਸਤਾਂ ਨਾਲ ਜਾ ਕੇ ਰਹਿੰਦਾ ਰਿਹਾ, ਜ਼ਿੰਦਗੀ ਦਾ ਕਿਹੜਾ ਪਹਿਲੂ ਆ, ਮੌਤ ਦੇਖੀਆਂ ਕਿੰਨੀਆਂ ਜ਼ਿੰਦਗੀ 'ਚ, ਐਕਸੀਡੈਂਟ, ਸੱਟਾਂ, ਪੇਟਾਂ, ਸਭ ਕੁਝ ਦੇਖਿਆ, ਕੀ ਨਹੀਂ ਦੇਖਿਆ, ਬਸ ਇੱਕੋ ਕਿਰਪਾ ਨਾਲ ਚੱਲਦੀ ਰਹੀ ਕਿ ਤੂੰ ਬੇਲੀ ਤੇ ਸਭ ਜਗ ਬੇਲੀ, ਅਣਬੇਲੀ ਵੀ ਬੇਲੀ, ਪਤਾ ਹੀ ਆ ਇਹ ਮਾੜਾ ਮਾੜਾ ਕਰਨੇ ਵਾਲੇ, ਪਤਾ ਕਿਹਨਾਂ ਨੇ ਮਾੜਾ ਕੀਤਾ, ਜਿਨ੍ਹਾਂ ਲਈ ਮੈਂ ਦਿਲੋਂ ਭਲਾ ਸੋਚਿਆ, ਮਨ ਸਾਫ ਦੇ ਨਾਲ ਚੱਲਿਆ, ਹਮੇਸ਼ਾ ਉਹਨਾਂ ਨੇ, ਮੈਂ ਕਦੇ ਸ਼ਿਕਾਇਤ ਨਹੀਂ ਕਰਦਾ ਕਿ ਦੇ ਵਰ ਮਾਈ ਟੀਚਰਸ, ਕਿ ਅਗਲੀ ਵਾਰ ਅੱਖਾਂ ਮੀਚ ਕੇ ਨਹੀਂ ਜਾਣਾ ਹੈਗਾ। ਕੋਈ ਬੰਦਾ ਮੈਨੂੰ ਇਹ ਕਹੇ ਕਿ ਮੇਰੇ ਅਕਾਊਂਟ 'ਚੋਂ ਅਮਨ ਨੇ ਆਪਣੇ ਅਕਾਊਂਟ 'ਚ ਪੈਸੇ ਲਏ ਨੇ, ਮੇਰੇ ਕੋਲ 2 ਡੋਨੇਸ਼ਨਸ ਪਈਆਂ ਨੇ ਤੁਹਾਡੀ ਕੰਪਿਊਟਰ 'ਤੇ, ਅੱਜ ਵੀ ਇਹਨੂੰ ਸੋਚਦਾ ਪਿਆ ਸੀ ਕਹਿਣ ਨੂੰ ਕਿ ਉਹਨਾਂ ਨੂੰ ਪੁੱਛ ਲਿਓ ਜੇ ਵੰਡ ਛਕੋ ਲੰਗਰ 'ਚ ਪਾਉਣੀਆਂ ਪਾ ਦਈਏ, ਨਹੀਂ ਤਾਂ ਵਾਪਸ ਭੇਜ ਦਈਏ, ਵਾਪਸ ਦੇ ਦਈਏ ਅਕਾਊਂਟਾਂ 'ਚ 5-5, 100, 400, 300 ਰੁਪਈਆ, ਇੱਦਾਂ ਪਿਆ ਹੈਗਾ। ਉਹ ਅਸੀਂ ਤੁਹਾਡੇ ਕੀ ਲੈਣਾ, ਅਸੀਂ ਤਾਂ ਆਪਣੇ ਪਿਓ ਤੋਂ ਨਹੀਂ ਲਏ ਹੈਗੇ, ਸਾਡੇ ਪਿਓ ਤੋਂ ਸਾਨੂੰ ਕੁਛ ਨਹੀਂ ਮਿਲਿਆ, ਅਸੀਂ ਤੁਹਾਡੇ ਤੋਂ ਕੀ ਲੈਣਾ, ਸਾਨੂੰ ਸਾਡੇ ਪਿਓ ਗੁਰੂ ਰਾਮਦਾਸ ਨੇ ਸਭ ਕੁਝ ਦਿੱਤਾ ਸੀ, ਉਹ ਤੋਂ ਲਵਾਂਗੇ, ਤੁਹਾਡੇ ਤੋਂ ਅਸੀਂ ਕੀ ਲੈਣਾ। ਵਪਾਰ ਕਰਦੇ ਹਾਂ ਲੋਕਾਂ ਨੂੰ ਪੇ ਕਰਦੇ, ਨਾਲ ਜਿਹੜੇ ਕੰਮ ਕਰਦੇ ਉਹਨਾਂ ਦੀ ਤਨਖਾਹ ਕੱਢ ਕੱਢ ਕੇ ਦਿੰਦੇ ਹਾਂ ਅਸੀਂ, ਕੋਈ ਜੁਰਮ ਨਹੀਂ ਕਰਦੇ। ਸਾਫ ਸੁਥਰਿਆਂ ਏਅਰ ਦੇ ਉੱਤੇ ਬੈਠੇ ਆ, ਬਲੇਮਰਸ ਦਾ ਕੀ ਆ? ਇੱਥੇ ਬਲੇਮਰਸ ਦਾ ਕੋਈ ਰੌਲਾ ਹੈਗਾ? ਇੱਥੇ ਜਿਨ੍ਹਾਂ ਨੇ 6-6 ਲੱਖ ਦੀਆਂ ਕੌਂਡੋਆਂ 11-11 ਲੱਖ 'ਚ ਬੁੱਕ ਕਰਾਈਆਂ ਚੌੜ ਕਰਕੇ, ਉਹਨਾਂ ਨੂੰ ਨਹੀਂ ਕੁਛ ਬੋਲਣਾ? ਸਾਡੇ ਵਰਗੇ ਨੇ ਕਿਸੇ ਨਾਲ 3-4 ਲੱਖ ਰੁਪਏ ਦੀ ਕੋਈ ਟ੍ਰਾਂਜੈਕਸ਼ਨ ਕਰਤੀ, ਹਾਂਜੀ, ਉਹਦੇ ਲਈ ਸਾਨੂੰ ਤੁਸੀਂ ਬਲੇਮ ਕਰ ਸਕਦੇ ਹੋ? ਜੀ ਅਸੀਂ ਤਿਆਰ ਹਾਂ ਬਲੇਮ ਲੈਣ ਨੂੰ ਵੀ। ਨਿੰਦੋ ਨਿੰਦੋ ਰੇ ਮੋਹੇ ਨਿੰਦੋ ਰੇ, ਭਗਤ ਕਬੀਰ ਨਿੰਦੋ ਨਿੰਦੋ ਕਹਿੰਦੇ, ਨਿੰਦੋ ਨਿੰਦੋ ਭਾਂਡੇ ਧੋਣ ਲੱਗ ਚਲੇ ਜਾਣ ਉਹਦੇ ਘਰੇ ਪੰਡਿਤ ਦੇ, ਜਿਹੜਾ ਨਿੰਦਦਾ ਸੀ ਨਾ ਜਨੇਊ ਵਾਲਾ, ਭਾਂਡੇ ਧੋਇਆ ਕਰਨ, ਕੱਪੜੇ ਧੋਇਆ ਕਰਨ, ਘਰ ਵਾਲੀ ਕਹਿੰਦੀ ਤੁਸੀਂ ਨੌਕਰ ਬੜਾ ਵਧੀਆ ਰੱਖਿਆ, ਸਾਰਾ ਕੁਛ ਬੜਾ ਛੇਤੀ ਕੰਮ ਕਹਿੰਦਾ, ਮੈਂ ਬਹੁਤ ਧੰਨਵਾਦ ਕਰਦੀ ਹਾਂ। ਕਹਿੰਦਾ ਮੈਂ? ਕਹਿੰਦਾ ਹਾਂ, ਉਹ ਤਾਂ ਕਿੰਨੇ ਦਿਨਾਂ ਦਾ? ਕਹਿੰਦਾ ਵੀ ਤੁਹਾਡੇ ਹਸਬੈਂਡ ਨੇ ਮੈਨੂੰ ਨੌਕਰੀ 'ਤੇ ਰੱਖਿਆ ਅਤੇ ਉਹ ਮੇਰਾ ਪੇ ਕਰਦੇ ਨੇ। ਉਹ ਅਗਲੇ ਦਿਨ ਸਵੇਰੇ ਦੇਖਿਆ, ਕਹਿੰਦੇ ਉਹ ਜਲਾਹਾ ਇੱਥੇ ਆ ਗਿਆ, ਇਹ ਛਿੰਬਾ ਇੱਥੇ ਆ ਗਿਆ, ਜਾਤੀਵਾਚਕ ਵਰਡ ਬੋਲਦਾ ਉਹਨਾਂ ਨੂੰ ਉਹ, ਅਤੇ ਉਹ ਪਰਮਾਤਮਾ ਦੇ ਰੂਪ ਜਿਨ ਸੇਵਿਆ ਤਿੰਨ ਪਾਇਆ ਮਾਣ, ਭਗਤ ਕਬੀਰ ਨੇ ਸੇਵਿਆ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੂਹਰੇ ਆਪਾਂ ਨਮਸਤਕ ਹੁੰਦੇ ਹਾਂ ਅਤੇ ਭਗਤ ਕਬੀਰ ਜੀ ਨੂੰ ਨਮਸਤਕ ਹੁੰਦੇ ਹਾਂ ਅਸੀਂ। ਦੇਖੋ ਮਹਿਮਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਜਿਨ੍ਹਾਂ ਨੂੰ ਨਕਾਰਿਆ ਗਿਆ। ਭਗਤ ਨਾਮਦੇਵ ਜੀ ਨੂੰ ਮੰਦਰਾਂ 'ਚ ਬਣਨ ਦੀ ਇਜਾਜ਼ਤ ਨਹੀਂ ਸੀ, ਭਗਤ ਕਬੀਰ ਨੂੰ ਜਲਾਹਾ ਕਿਹਾ ਜਾਂਦਾ ਸੀ, ਚਮਿਆਰ ਕਿਹਾ ਜਾਂਦਾ ਸੀ ਭਗਤ ਰਵਿਦਾਸ ਜੀ ਨੂੰ। ਅੱਜ ਅਸੀਂ ਉਹਨਾਂ ਸਾਰਿਆਂ ਭਗਤਾਂ ਨੂੰ ਨਮਨ ਕਰਦੇ ਹਾਂ ਗੁਰੂ ਪਾਤਸ਼ਾਹ ਦੇ ਨਾਲ, ਮਹਾਰਾਜ ਨੇ ਆਪਣੇ ਨਾਲ ਜੋੜ ਕੇ ਬਿਠਾ ਲਿਆ। ਇਹ ਨੇ ਸ਼੍ਰੀ ਗੁਰੂ ਗ੍ਰੰਥ ਮਹਾਰਾਜ। ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜ਼ਿੰਦਗੀ ਸਿਖਾਉਂਦੇ ਨੇ, ਕਿਤੇ ਨਫ਼ਰਤ ਹੈ ਹੀ ਨਹੀਂ ਜੇ ਤੁਸੀਂ ਉਹਨਾਂ ਨੂੰ ਫੋਲੋ ਕਰਦੇ ਹੋ ਨਾ। ਤੁਸੀਂ ਤਾਂ ਫੋਲੋ ਕਰਦੇ ਹੋ ਅੱਧੀਆਂ ਨੱਕੀ ਨੰਗੀਆਂ ਲੱਤਾਂ ਵਾਲੀ ਜਨਾਨੀ ਨੂੰ, ਜਿਹੜੀ ਉੱਚੀ ਤੋਂ ਉੱਚੀ ਨਿਕਲ ਪਾ ਕੇ ਇਹ ਲਗਾ ਹੈ, ਇਹ ਲੈ ਲਓ, ਵਾਹ ਖਾ ਲਓ, ਇਹ ਖਾ ਲਓ, ਮੈਂ ਆ ਗਈ ਯਾਰ, ਯਹਾਂ ਯਾਰ, ਯਾਰ ਆ ਜਾਓ। ਘਰ ਵਾਲਾ ਕੈਮਰਾ ਫੜੀ ਖੜਾ ਹੁੰਦਾ ਵੀ ਰੰਡੀ ਪਣੇ ਨਾਲੇ ਪੈਸੇ ਆਉਣ, ਚਾਹੇ ਜਿਵੇਂ ਮਰਜ਼ੀ ਲੈ ਆਓ। ਅੱਜ ਯੁੱਗ ਚੇਂਜ ਹੋ ਗਿਆ ਹੈਗਾ, ਕੋਠਿਆਂ 'ਤੇ ਨਹੀਂ ਲੋਕ ਜਾਂਦੇ, ਸੈੱਲਫੋਨ ਦੀਆਂ ਸਕਰੀਨਾਂ 'ਤੇ ਜਾਂਦੇ ਨੇ। ਇਹ ਕਲ ਯੁੱਗ ਦੀਆਂ ਨਿਸ਼ਾਨੀਆਂ ਨੇ। ਮੇਰਾ ਕੰਟੈਂਟ ਕਿਉਂ ਵਧੀਆ ਹੁੰਦਾ? ਕਿਉਂਕਿ ਮੈਂ ਕਲਿੱਕ ਹੀ ਉਹਤੇ ਕਰਦਾ, ਮੈਨੂੰ ਚੀਜ਼ਾਂ ਹੀ ਉਹੋ ਜਿਹੀਆਂ ਹੁੰਦੀਆਂ। ਯਕੀਨ ਮੰਨਿਓ, ਤੁਸੀਂ ਜੁੱਤੀ 'ਤੇ ਕਲਿੱਕ ਕਰਦੇ ਹੋ, ਤੁਹਾਨੂੰ ਜੁੱਤੀਆਂ ਆਈ ਜਾਣਗੀਆਂ, ਤੁਸੀਂ ਕਾਰ 'ਤੇ ਕਲਿੱਕ ਕਰਦੇ ਹੋ, ਕਾਰ ਕਾਰ ਆਈ ਜਾਣਗੀਆਂ।
1: ਦੇਖਾਂਗੇ ਉਹੀ
0: ਮੇਰਾ ਕੰਟੈਂਟ ਕਿਹੜਾ ਹੈਗਾ ਜਿਹੜਾ ਮੇਰੇ ਸਕਰੀਨ 'ਤੇ ਆਉਂਦਾ? ਮੇਰੇ ਆਉਂਦਾ ਹੀ ਉਹ ਆ ਜੋ ਇਹਨਾਂ ਸਿਧਾਂਤਿਕ ਚੀਜ਼ਾਂ ਨਾਲ ਜੁੜਿਆ, ਜਿਹਦੇ ਨਾਲ ਜ਼ਿੰਦਗੀ ਦਾ ਸਿਧਾਂਤ ਜੁੜਿਆ ਹੋਇਆ। ਧੰਨਵਾਦ ਤੁਹਾਡਾ ਸਾਰਿਆਂ ਦਾ। ਵਾਪਸ ਆ ਜਾਂਦੇ ਹਾਂ 2 ਮਿੰਟ 'ਚ, ਇੱਦਾਂ ਹੀ ਵੇਟ ਕਰਦੇ ਰਹੋ। F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ, ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-316-4141।
4: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200 416-518-3200।

0: Bramble Drive, Brampton. Major intersection, Steels and Kennedy, 9054512600.
1: हाँ जी सर, कौन बोल रहे हो? हेलो
2: जी, अमन जी, आदम बात कर रहा हूँ. जन्मदिन जी मुबारक.
1: अरे हैप्पी बर्थडे टू यू. थैंक यू सो मच.
2: क्या भाई, 22 के हो गए कि 24 के हो गए?
1: सर 16.
2: 16 अभी चल रहे हो?
1: सर हम ऐसे ही रहेंगे. मैं ना चाइना गया, एक आदमी मिला हमें.
2: जी जी.
1: उसने मेरे को पूछा कि कितने साल हो गए कनाडा में आपको. मैंने उसको जवाब दिया कि मैं उम्र, साल और पैसे तीनों को गिनता नहीं हूँ.
2: गिनता नहीं हूँ?
1: नहीं, मैं गिनता नहीं पाजी. मैं है ना,
2: ठीक है ठीक है.
1: मैं कहा तीनों को मैं गिनता नहीं हूँ, इनको गिने बिना ही जिंदगी चला रहा हूँ. वो आदमी ना गर्म हो गया एकदम से. वो बंदा था इंडिया से, वहीं पे बंदे इंग्लैंड से बैठे थे और वहीं पे बंदे ऑस्ट्रेलिया का भी एक बैठा था हमारे साथ. वो काफी गर्म हो गया, मतलब पर्सनली ले गया. कहना ये कोई जवाब हुआ यार, बंदों की तरह आप जवाब दो. मैं क्या यार तीनों की हो गया. हमने खाना खाया, मैंने कोई जवाब नहीं दिया, मैं उठ के चला गया. 3 दिन बाद वो मेरे को मिला कैंटन फेयर में, मेरे को सॉरी बोलने लग गया. मैं क्या भाई सॉरी बोलने वाली बात नहीं, मेरा असूल है कि मैं नहीं गिनता. तेरे को बुरा लग गया, मैंने तेरे को कुछ गलत नहीं बोला था. मैंने बताया कि मैं गिनता नहीं हूं उन तीन चीजों को, इसमें तेरे को क्या बुरा लग गया. थैंक यू सर, थैंक यू सो मच. 905-673-3333 स्टूडियो नंबर. हेलो जी.
2: हाँ जी अमन जी.
1: हाँ जी सर,
2: बहुत बहुत मुबारक हमारे तुम चढ़ती कला रखिए, हरदम खुश रखिए,
1: तंदुरुस्त. सर थैंक यू सो मच. और जेडे कुछ इलेक्शन ने उन्होंने इंफॉर्मेशन भी मैं लेके शामिल होऊंगा तुम्हारा.
3: शोनो एंजॉय कर रहे हो? कुछ बोल रहे हो?
4: ड्राइविंग लाइसेंस?
3: नो.
4: पुलिस ऑफिसर?
3: नो नो.
4: ट्रैफिक लाइसेंस?
3: नो.
4: देन
1: डायमंड इंश्योरेंस दे पवन कौर गिल दा ए मैसेज. मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले. आज ही कॉल करो 30 तो वध कंपनीज ना काम कर रहे पवन कौर गिल. 3 मिनट दे विच 300 तो लेके 1500 तक साल दी इंश्योरेंस कट सकती है ऑटो, होम और इन्वेस्टमेंट प्रॉपर्टीज दी. 647-325-9900 6 4 7 3 2 5 9 1 0 0 पवन कौर गिल फ्रॉम डायमंड इंश्योरेंस.
5: जिंदगी एक सफर है सुहाना.
6: जदो असी फूड डिलीवर करदे आं कस्टमर्स नू ते उना दे रिव्यूज या व्यूज अक्सर ए हुंदे ने.
7: हां जी, हसी गाल जी, अपनी कंपनी मिसी सागा, आपां नू कैटरिंग दी लोड सीगी ते आपां तवा किचन नाल कांटेक्ट कीता. आपां नू 50 बंदे दी कैटरिंग करवाई सी ते आपणे करीबन 55 तों 60 बंदे सीगे. फिर भी कैटरिंग उहनां कोल मतलब बहुत ज़्यादा सी, सानू कोई थोड़ नहीं आई. असी रिकमेंड करदे आं तुसीं भी कैटरिंग कराओ तवा किचन तों. थैंक यू सो मच.
1: तवा किचन 50 सनीवेल गेट, ब्रैम्पटन, माउंटेन एज एंड बवेड़ा इंटरसेक्शन. या विजिट करो www.tawakitchen.ca. 905-790-1699 905-790-1699
8: TAWAKitchen.ca. चंगी तरह चलाउण लग पिया, हुण सोचदा वी कोई यूज्ड ट्रक ही लै लवां, पर समझ नहीं आउंदी वी कित्थों लवां.
9: ओ इहदे च सोचण वाली कीहड़ी गल आ? ईगल ट्रक सेल्स वाले बिल सेखो नूं कॉल कर, ओए ओहदे तों वधिया कोई नहीं.
10: जी हां, जे तुहानूं यूज्ड ट्रक दी लोड़ है ते तुहाडी पसंद दा मेक एंड मॉडल दा ट्रक ਤੁਸੀਂ ਇਹਨਾਂ ਤੋਂ ਲੈ ਸਕਦੇ ਹੋ. ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ. ਕਾਲ ਵਿਲ ਸੇਖੋ 416-819-6000.
11: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ. ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ. ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਸ਼ਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ. ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਸ਼ਨ 181 ਰਦਰਫੋਰਡ ਰੋਡ ਸਾਊਥ ਯੂਨਿਟ 11 ਤੇ ਜਾਂ ਕਾਲ ਕਰੋ 416-277-9221 416-277-9221.
12: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ. ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ. 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ. ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401 416-816-8401.
1: ਔਰ ਅਮਨਦੀਪ ਜੀ ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ ਜੀ.
13: ਹੈਪੀ ਬਰਥਡੇ ਟੂ ਯੂ.
1: ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ.
13: ਓਕੇ.
1: ਬਹੁਤ ਸਾਰੇ ਲੋਕ ਨੇ ਜਿਹੜੇ ਸ਼ਾਇ ਨੇ ਕੋਈ ਸਾਲਾਂ ਤੋਂ ਸੁਣਦੇ ਆ
6: ਯਾ ਬਿਲਕੁਲ
1: ਜਦੋਂ ਮੈਂ ਮੂੰਹ ਖੋਲਦਾ ਮੇਰਾ ਸੱਚ ਸਾਹਮਣੇ ਆ ਜਾਂਦਾ ਕਿਵੇਂ ਦੱਸੋ ਜਦੋਂ ਮੈਂ ਕਿਤੇ ਖੜ ਕੇ ਕਿਸੇ ਨਾਲ ਗੱਲ ਕਰਦਾ ਕਹਿੰਦਾ ਤੁਸੀਂ ਰੇਡੀਓ ਤਾਂ ਨਹੀਂ ਕਰਦੇ ਸੀ ਮੈਂ ਜਿਹੜੇ ਡਰ ਜਾਂਦਾ ਪੜਿਆ ਗਿਆ ਕਿਉਂਕਿ ਮੈਂ ਨਾ ਆਪਣੇ ਜ਼ਿਆਦਾ ਵੀਡੀਓ ਵਾਡੀਓ ਜੇ ਪਾਏ ਨਹੀਂ ਮੇਰੇ ਜੀਵਨ ਜੋਤ ਪਾ ਆਉਂਦਾ ਹੁੰਦਾ ਸੀ ਜਿਹੜੇ ਹੁੰਦੇ ਸੀਗੇ ਹੈ ਨਾ ਉਹਨੇ ਕਹਿਣਾ ਵੀ ਆਪ ਪਾ ਲਿਆ ਕਰੋ ਮਾਮਾ ਜੀ ਮੈਂ ਕਹਿਣਾ ਪਾ ਦੇ ਯਾਰ ਅਤੇ ਕਰਿਆ ਕਰਾਂਗੇ ਕਹਿ ਦਿੰਦਾ ਉਹਨਾਂ ਵੀ ਕਰਾਂਗੇ ਪਰ ਕਰ ਨਹੀਂ ਪਾਉਂਦੇ ਹੈਗੇ ਆਰ ਐਸ ਜੀ ਕਸਟਮ ਸੋਫਾ ਅਪੋਸਟਰੀ ਵਾਲੇ ਨੇ ਤੁਸੀਂ ਸੋਫੇ ਜਾਂ ਤੁਸੀਂ ਕਸਟਮ ਪੁਰਾਣੇ ਜਿਹੜੇ ਪਏ ਸੋਫੇ ਨੇ ਜਾਂ ਪੁਰਾਣੀਆਂ ਚੇਅਰਸ ਨੂੰ ਨਵੀਆਂ ਬਣਾ ਲਓ ਰੈਸਟੋਰੈਂਟਸ ਦਾ ਕੰਮ ਕਰਦੇ ਤੁਹਾਡੇ ਬੂਥਾਂ ਦਾ ਕੰਮ ਬਹੁਤ ਈਜ਼ੀਲੀ ਬੂਥਸ ਬਣਾ ਕੇ ਦਿੰਦੇ ਨੇ ਬਹੁਤ ਵਧੀਆ ਬਣਾਉਂਦੇ ਨੇ 647-705 ਨਜ਼ਾਰਾ 13-17-6-6-4-7-7-0-5-1-3-1-7 ਦੇ ਉੱਤੇ ਕਾਲ ਕਰਨੀ ਆ ਗੁਰਪ੍ਰੀਤ ਸਿੰਘ ਢਿੱਲੋਂ ਜਿਹੜੀ ਪੇਡ ਤੁਹਾਨੂੰ ਅਸੀਂ ਮੈਸੇਜ ਭੇਜ ਰਹੇ ਹਾਂ ਇਹ 9-10 ਵਾਰਡ ਤੋਂ ਤੁਹਾਡੇ ਰੀਜਨਲ ਕਾਊਂਸਲਰ ਬੈਂਪਟਨ ਦੇ ਲਈ ਕੈਂਡੀਡੇਟ ਖੜ੍ਹੇ ਹੋਏ ਨੇ ਅਤੇ ਤੁਸੀਂ ਉਮੀਦ ਕਰਦਾ ਕਿ ਤੁਸੀਂ ਆਪਣਾ ਸਪੋਰਟ ਇਹਨਾਂ ਨਾਲ ਕਰੋਗੇ ਕਿਉਂਕਿ 2 ਟਰਮ ਦਾ ਇਹਨਾਂ ਕੋਲ ਜਿਹੜਾ ਹੈਗਾ ਐਕਸਪੀਰੀਅੰਸ ਹੈ ਕੱਲ੍ਹ ਕਈ ਮੁੱਦਿਆਂ 'ਤੇ ਬੋਲ ਕੇ ਗਏ ਨੇ ਅਤੇ ਉਹ ਤੁਹਾਨੂੰ ਅਗਰ ਕੋਈ ਵੀ ਜਾਣਕਾਰੀ ਕੋਈ ਵੀ ਗੱਲਬਾਤ ਇਹਨਾਂ ਦਾ ਪਲੈਟਫਾਰਮ ਕੀ ਹੈ ਗੁਰਪ੍ਰੀਤ ਸਿੰਘ ਢਿੱਲੋਂ 647-8-25-0-9-10 ਨੰਬਰ 'ਤੇ ਕਾਲ ਕਰਨੀ ਹੈ 647-8-25-0-9-10 ਦੇ ਉੱਤੇ ਤੁਸੀਂ ਕੋਂਟੈਕਟ ਕਰੋਗੇ ਔਰ ਇਸੇ ਨਾਲ ਨਾਲ ਮੈਂ ਜੋਰਾ ਗਰਚਾ ਬਾਈ ਜੀ ਦਾ ਨੰਬਰ ਦੇਣਾ ਚਾਹੂੰਗਾ ਜੋ ਤੁਹਾਡੇ ਲਈ ਜੋਰਾ ਗਰਚਾ ਨੇ ਉਹ ਤੁਹਾਡੇ ਵਾਸਤੇ ਜੋ ਪ੍ਰੋਪਰਟੀਆਂ ਨੇ ਦੋ ਇੱਕ ਤਾਂ 20 ਏਕੜ ਦਾ ਫਾਰਮ ਹਾਊਸ ਆ ਟਾਊਨ ਹਾਊਸ ਦੀ ਪ੍ਰਾਈਸ ਜਿੰਨੇ ਦਾ ਬੁੱਕ ਕਰਾਇਆ ਸੀ ਨਾ ਉਹਦੀ ਪ੍ਰਾਈਸ ਦੇ ਵਿੱਚ
6: ਜੀ
1: ਲੋਕਾਂ ਨੇ ਸਟੈਕ ਟਾਊਨ ਹਾਊਸ ਪਿਛਲੇ ਵੀਕ 2 ਬੰਦਿਆਂ ਨਾਲ ਗੱਲ ਹੋਈ ਹੈ ਦੋਨਾਂ ਦੇ ਹਜੇ ਮੈਨੂੰ ਕਾਲ ਬੈਕ ਨਹੀਂ ਆਏ ਫਿਰ
6: ਜੀ
1: ਸਟੈਕ ਟਾਊਨ ਹਾਊਸ ਦੱਸਾਂ ਕਿੰਨੇ ਦੇ ਬੁੱਕ ਕਰਾਏ ਨੇ
6: ਜੀ
1: ਸਟੈਕ ਟਾਊਨ ਹਾਊਸ ਨੈਗਰਾ ਫਾਲ 'ਚ 7.5-8 ਲੱਖ ਦੇ ਕਰਾਏ ਨੇ ਸਟੈਕ ਟਾਊਨ ਹਾਊਸ ਜਿਹੜਾ ਬੈਕਯਾਰਡ ਵੀ ਨਹੀਂ ਹੁੰਦਾ ਆਹ ਫਾਰਮ ਹਾਊਸ ਹੈ 9,60,70,80,90 ਜਿੱਥੇ ਤੁਹਾਡਾ ਬਣਦਾ ਬਣਾਓ ਜੋਰਾ ਗਰਚਾ ਜੀ ਨੇ ਕਾਲ ਕਰੋ 20 ਕਿੱਲੇ ਜ਼ਮੀਨ ਦੇ ਨਾਲ 4 ਏਕੜ ਦਾ ਬੀਚ ਇਹਦੇ ਕੋਲ ਆ ਅਤੇ ਸ਼ਹਿਰ ਇਹਦੇ ਕੋਲ ਨੇ 20 ਮਿੰਟ ਦੀ ਡਰਾਈਵ 'ਤੇ ਹਰੇਕ ਚੀਜ਼ ਆ ਅਤੇ ਨਾਲ ਕੈਲਡਨ ਦੇ ਵਿੱਚ ਇੱਕ ਡੀਲਰਸ਼ਿਪ ਕਾਰ ਦੀ ਟਰੱਕ ਦੀ ਕੋਈ ਪਾਰਕਿੰਗ ਜਾਂ 1 ਏਕੜ ਜ਼ਮੀਨ ਆ ਹਾਈਵੇ 10 ਨੂੰ ਫੇਸ ਕਰਦੀ ਹੈ ਹਰੰਟਾਰੀਓ ਸਟਰੀਟ ਨੂੰ ਅਤੇ ਜਿੱਥੇ ਨਵਾਂ ਹਾਈਵੇ ਹੁੰਦਾ ਉਹਦੇ ਕੋਲ 3 ਬਿਲਡਿੰਗ ਬਣੀਆਂ ਇਹਨਾਂ 'ਚੋਂ ਰੈਂਟਲ ਇਨਕਮ ਆਉਂਦੀ ਆ ਜੋਰੇ ਗਰਚੇ ਨੂੰ ਕਾਲ ਕਰਨੀ ਤੁਸੀਂ ਰੀਮੈਕਸ ਨਾਲ ਕੰਮ ਕਰਦੇ ਨੇ 416-271-63-43 416-271-63-39 ਅਤੇ ਤੁਸੀਂ ਬੋਲਟਨ ਦੇ ਵਿੱਚ ਇੱਕ ਬਿਜ਼ਨਸ ਆ ਅਤੇ ਸਪ੍ਰਿੰਟ ਸ਼ੋਪ ਹਾਂਜੀ ਅਤੇ ਉਹਨਾਂ ਦੀ ਜਿਹੜੀ ਮੈਂ ਮੈਸੇਜ ਦਊਂਗਾ ਕਿ ਤੁਸੀਂ ਅਗਰ ਬੋਲਟਨ ਸਪ੍ਰਿੰਟ ਸ਼ੋਪ ਜਿਹੜੀ ਹੈਗੀ ਆ ਬੋਲਟਨ ਦੇ ਵਿੱਚ ਨੇ ਇਹ ਟਰੱਕਾਂ ਦੇ ਪਟੇ ਕਮਾਣੀਆਂ ਦਾ ਕੰਮ ਕਰਦੇ ਨੇ 20 ਸਾਲ ਤੋਂ 25 ਸਾਲ ਹੋ ਗਏ
6: ਜੀ
1: 25 ਸਾਲ ਤੋਂ ਤੁਸੀਂ ਫਾਇਰ ਬ੍ਰਿਗੇਡ ਦੇ ਟਰੱਕਾਂ ਦਾ ਕੰਮ ਕਰਦੇ ਤੁਹਾਡੇ ਟਰੱਕ ਟ੍ਰੇਲਰ ਤੋਂ ਲੈ ਕੇ ਤੁਹਾਡੀ ਵਰਕਸ਼ਾਪ ਤੁਹਾਡੀ ਟਰੱਕਾਂ ਦੀ ਕੰਪਨੀ ਸਾਰੇ ਇਹਨਾਂ ਤੋਂ ਕੰਮ ਕਰਵਾਓ 905-857-8282 905-857-8222 ਅਤੇ ਨਾਲ ਨਾਲ ਤੁਸੀਂ ਜੋ ABS ਆਟੋ ਕਲੇਜ਼ਨ ਵਾਲੇ ਨੇ ਟਰੱਕ ਅਤੇ ਕਾਰ ਦਾ ਕੋਈ ਵੀ ਬੋਡੀ ਵਰਕ ਦਾ ਕੰਮ ਹੈ ਡੈਂਟ ਪੈ ਗਏ ਕੋਈ ਪ੍ਰੋਬਲਮ ਆ ਗਈ ਇਹ ਹੈਗੇ ਨੇ ਕੈਂਬਰਿਜ ਦੇ ਵਿੱਚ ਤੁਸੀਂ ਇਹਨਾਂ ਤੋਂ ਕੰਮ ਕਰਵਾਓ ਮੁੰਡੇ ਬਹੁਤ ਵਧੀਆ ਨੇ ਪੂਰਾ ਟਰੱਕਾਂ ਦਾ ਯਾਰਡ ਆ ਵੱਡਾ ਇਹ ਟਰੈਕਟਰ ਟ੍ਰੇਲਰ ਸਮੇਤ ਵੀ ਜਾ ਸਕਦੇ ਹੋ ਕੋਈ ਟ੍ਰੇਲਰ ਦੀ ਲੀਕੇਜ ਬੋਡੀ ਵਰਕ ਰਸਟਿੰਗ ਪਰੂਫਿੰਗ ਕੁਛ ਵੀ ਕਰਾਉਣਾ ਇਹਨਾਂ ਦਾ ਨੰਬਰ ਹੈ ABS ਦਾ 416-520-1940 416-520-1940 MK ਪੈਲਟਸ ਜਿਹੜੇ ਕਿ ਤੁਹਾਡੇ ਲਈ ਸਕਿੱਡ ਬਣਾਉਂਦੇ ਨੇ ਲੱਕੜ ਦੀਆਂ ਸਕਿੱਡ ਕੋਈ ਵੀ ਪੈਕਿੰਗ ਬਣਾਉਣੀ ਹੈ ਕੋਈ ਚੀਜ਼ ਦੀ ਪੈਕਿੰਗ ਕਸਟਮਾਈਜ਼ ਤਿਆਰ ਕਰਾਉਣੀ ਹੈ ਕਿਸੇ ਵੀ ਦੁਨੀਆ ਦੇ ਖੇਤਰ 'ਚ ਤੁਸੀਂ ਐਕਸਪੋਰਟ ਦਾ ਕੰਮ ਕਰਦੇ ਹੋ ਤੁਸੀਂ ਫਰੇਡ ਫਾਰਵਰਡਿੰਗ ਦਾ ਕੰਮ ਕਰਦੇ ਹੋ ਆਪਣੀ ਕਮਿਊਨਿਟੀ ਦੇ ਲੋਕ ਜਿਹੜੇ ਤੁਸੀਂ ਸ਼ਿਪਿੰਗ ਮੈਨੇਜਰ ਹੋ ਤੁਸੀਂ ਵੇਅਰ ਹਾਊਸ ਮੈਨੇਜਰ ਹੋ ਜਾਂ ਤੁਸੀਂ ਕੋਈ ਵੀ ਆਪਰੇਸ਼ਨ 'ਚ ਕੰਮ ਕਰਦੇ ਹੋ MK ਪੈਲਟਸ ਨੂੰ ਯਾਦ ਰੱਖੋ ਬਹੁਤ ਲੋਕ ਨੇ ਜਿਹੜੇ ਮੈਨੂੰ ਫੋਨ 'ਤੇ ਕਾਲ ਕਰ ਦਿੰਦੇ ਆ ਅਤੇ ਤੁਸੀਂ MK ਪੈਲਟਸ ਦਾ ਨੰਬਰ ਨੋਟ ਕਰੋ 365-866-2080 ਜਾਂ ਈਮੇਲ ਪਾਉਣੀ ਹੈ ਕਿਸੇ ਨੇ info@mkpellets.ca ISPM 15 certified skids ਨੇ ਫਰੈਸ਼ ਗ੍ਰੋਸਰੀ ਡਿਪੂ ਮਹਿੰਗਾਈ ਨਾਲ ਦੁਸ਼ਮਣੀ 2 ਲੋਕੇਸ਼ਨ 905-458-1300 ਤੇ ਨਾਲ ਨਾਲ ਤੁਸੀਂ ਜੋ MH18 ਡੋਰ ਵਿੰਡੋਜ਼ ਰਿਪੇਅਰ ਵਾਲੇ ਨੇ ਇਹ ਕੋਕਿੰਗ ਕਰਾਓ ਵਿੰਡੋਜ਼ ਦੀ। ਹੁਣ ਆਹ ਟਾਈਮ ਸਹੀ ਚੱਲਦਾ ਪਿਆ, ਜੇ ਤੁਹਾਡੇ ਅੰਦਰ ਠੰਡ ਵੱਧ ਆ ਰਹੀ ਹੈ ਨਾ ਇਹ ਮੁੰਡੇ ਨੂੰ ਬੁਲਾ ਲਓ, ਕੋਕਿੰਗ ਕਰਕੇ ਸੀਲਿੰਗ ਕਰਕੇ ਤਾਂ ਕੀੜੇ ਕੂੜੇ ਅੰਦਰੋਂ ਹਟ ਜਾਂਦੇ ਨੇ। ਇੱਕ ਜਿੰਨੀ ਵੀ ਠੰਡ ਐਕਸਟਰਾ ਆਉਂਦੀ ਹੈ ਸਾਈਡਾਂ ਤੋਂ ਆਉਂਦੀ ਹੈ ਫਰੇਮਾਂ 'ਚੋਂ ਕਈ ਵਾਰੀ, ਉਹ ਸਾਰੀ ਠੀਕ ਕਰਦਾ, ਟਾਕੀਆਂ ਦਰਵਾਜ਼ੇ ਠੀਕ ਹੁੰਦੇ, ਉਹਨੇ 5 ਸਾਲ ਹੋਰ ਚੱਲਣਾ ਹੁੰਦਾ
6: ਜੀ,
1: ਅਤੇ ਤੁਸੀਂ ਉਹ ਚੈੱਕ ਨਹੀਂ ਕੀਤਾ। ਉਹ ਕਰਾਓ, ਕੋਈ ਵੀ ਡੋਰ ਆ, ਫਰੰਟ ਡੋਰ, ਬੈਕ ਡੋਰ, ਗਰਾਜ ਡੋਰ ਰਿਪੇਅਰ ਕਰਾਉਣਾ, ਸ਼ੀਸ਼ਾ ਟੁੱਟ ਗਿਆ ਕਿਸੇ ਟਾਕੀ ਦਾ, 647-555-0004 647-551-0004। ਔਰ ਹਰਮਨਜੀਤ ਸਿੰਘ ਗਰੇਵਾਲ ਕਹਿੰਦੇ ਨੇ ਵਿੱਲ ਬਣਾਓ ਤੁਹਾਡੇ ਜਾਣ ਤੋਂ ਬਾਅਦ ਇੱਕਦਮ, ਜਿੱਥੇ ਬਾਕੀ ਚੀਜ਼ਾਂ ਦੇ ਬੋਝ ਪੈ ਜਾਂਦੇ ਨੇ ਤੁਹਾਡੇ ਜਾਣ ਤੋਂ ਬਾਅਦ ਇੱਕਦਮ, ਕਈ ਵਾਰ ਪਤਾ ਹੀ ਨਹੀਂ ਲੱਗਦਾ, ਤਿਆਰੀ ਨਹੀਂ ਕੀਤੀ ਹੁੰਦੀ ਪੂਰੀ। ਵਿੱਲ ਡਾਇਰੈਕਸ਼ਨਸ ਦਿੰਦੀ ਹੈ ਸਿਸਟਮ ਨੂੰ, ਕਰਾਊਨ ਨੂੰ, ਕਿ ਤੁਸੀਂ ਕੀ ਕਹਿ ਕੇ ਗਏ ਹੋ। ਵਿੱਲ ਬਣਾਓ, ਪਾਵਰ ਆਫ ਅਟਰਨੀ, 647-346-9955, ਰੀਅਲ ਸਟੇਟ ਟ੍ਰਾਂਜੈਕਸ਼ਨ 'ਚ ਸਪੈਸ਼ਲਾਈਜ਼ ਕਰਦੇ ਨੇ। ਅਤੇ ਮਿਲਟਨ ਫੋਰਡ ਚੋਪੜਿਆਂ ਦਾ ਗਾੜਾ ਹੈ ਮਿਲਟਨ, ਅਤੇ ਮਿਲਟਨ ਫੋਰਡ ਤੋਂ ਗੱਡੀ ਚੱਕੋ, ਕੰਪੀਟੀਸ਼ਨ ਛੱਡੋ, ਤੁਹਾਨੂੰ ਖੁਸ਼ ਕਰਕੇ ਭੇਜਣਗੇ। ਮਿਲਟਨ ਫੋਰਡ 416-302-9941। ਅਨਿਲ ਚੋਪੜਾ ਲੈਜੈਂਡ ਨੇ ਆਪਣੀ ਕਮਿਊਨਿਟੀ ਦੇ ਵਿੱਚ ਗੱਡੀਆਂ ਦੀ ਸੇਲ 'ਚ, ਤੁਸੀਂ ਜ਼ਰੂਰ ਮਿਲਟਨ ਫੋਰਡ ਨੂੰ ਵਿਜ਼ਿਟ ਕਰੋਗੇ। ਨਾਨਕ ਡੱਕ ਕਲੀਨਿੰਗ ਵਾਲੇ ਕਹਿੰਦੇ ਨੇ ਡਕਟ ਕਲੀਨ ਕਰਾਉਣੇ ਸੰਤੋਸ਼ ਆਦਨ
6: ਜੀ,
1: ਜਿਨ੍ਹਾਂ ਨੇ ਮਿੱਟੀ ਦੀ 1 ਕਿਲੋ ਮਿੱਟੀ ਨਿਕਲੀ ਦੇਖੀ ਨਾ ਡਕਟਸ ਦੇ ਵਿੱਚੋਂ, ਗੰਦ ਚਿੰਬੜਿਆ ਦੇਖਿਆ ਪਾਈਪਾਂ ਦੇ ਅੰਦਰ ਕੈਮਰੇ ਨਾਲ, ਤੁਸੀਂ ਸਮਝ ਜਾਓਗੇ ਕਿ ਤੁਸੀਂ ਕਿੰਨੀ ਕੁ ਸਾਹ ਸਾਫ਼ ਹਵਾ 'ਚ ਲੈ ਰਹੇ ਸੀ। ਡਕਟ ਕਲੀਨ ਕਰਾਓ, ਡਰਾਇਰ ਕਲੀਨ ਕਰਾਓ, ਡਕਟ ਸੈਨੇਟਾਈਜ਼ਰ ਕਰਾਓ, ਫਰਨੈਸ ਕਲੀਨਿੰਗ ਅਤੇ ਵੀਡੀਓ ਇੰਸਪੈਕਸ਼ਨ, 5 ਚੀਜ਼ਾਂ $130 'ਚ ਕਰਕੇ ਦੇਣਗੇ। ਨਾਲ ਤੁਸੀਂ ਆਪਣਾ ਫਿਲਟਰ ਫਰੀ ਲੈਣਾ ਇਹਨਾਂ ਤੋਂ, ਫਿਲਟਰ ਦਾ ਕੋਈ ਪੈਸਾ ਨਹੀਂ ਪੇ ਕਰਨਾ, ਤੁਹਾਡਾ ਫਿਲਟਰ ਨਵਾਂ ਪਾ ਕੇ ਜਾਣਗੇ ਫਰਨੈਸ ਦਾ, ਆ ਗਰਮੀਆਂ ਵਧੀਆ ਕੱਢ ਦੂਗੀ, ਸਰਦੀਆਂ ਸੋਰੀ। 416-729-1521 ਜਿਹੜੇ ਮਰਜ਼ੀ ਸ਼ਹਿਰ 'ਚੋਂ ਕਾਲ ਕਰ ਲਓ, ਫਿਊਲ ਸਾਰ ਚਾਰਜ ਐਕਸਟਰਾ ਦੇਣੇ ਪੈਣਗੇ, 4 bedroom ਦਾ ਘਰ 150 'ਚ, 130 ਦੇ ਵਿੱਚ, ਪਰ ਨਾਲ ਫਰਨੈਸ ਦਾ, ਫਿਲਟਰ ਚਾਹੇ $20 ਦਾ, ਚਾਹੇ 10 ਦਾ, 50 ਦਾ ਫਰੀ ਦੇਣਗੇ। ਨਾਨਕ 416-729-1521 ਦੇ ਉੱਤੇ ਕਾਲ ਕਰਨੀ ਹੈ। ਰਾਈਟ ਵਿੰਡੋ ਫੋਰਸ 96 ਦਾ ਐਸਟੀਮੇਟ ਲਿਆ ਹੈ ਵਿੰਡੋਜ਼ ਦਾ
6: ਜੀ,
1: ਚਿੰਤਾ ਹੀ ਕੋਈ ਨਹੀਂ ਹੈ ਤੁਹਾਨੂੰ। ਲਾਈਫ ਟਾਈਮ ਵਾਰੰਟੀ, ਜਦ ਤੱਕ ਤੁਸੀਂ ਜਿਉਂਦੇ ਹੋ, 25 ਸਾਲ ਤੋਂ ਬਾਅਦ ਤਾਂ ਮੇਰੇ ਖਿਆਲ ਹੁੰਦਾ ਨਹੀਂ ਬੰਦਾ ਜਿਹੜਾ ਵਿੰਡੋ ਪਵਾਉਂਦਾ, ਇੱਥੇ ਕਿਹੜਾ 16 ਸਾਲ ਦੇ ਘਰ ਕੋਈ ਘਰ ਹੁੰਦਾ,
6: ਬਿਲਕੁਲ
1: ਘਰ ਤਾਂ ਜਿਹੜਾ 40-45 ਦਾ ਹੁੰਦਾ, 65-70 ਤੇ ਜਾ ਕੇ ਪਾਉਂ ਪਾਉਂ ਹੋਣੀ ਹੁੰਦੀ ਆ, ਅਤੇ ਨਹੀਂ 65-70। ਮੈਂ ਕੱਲ੍ਹ ਇੱਕ ਅੱਜ ਬੜਾ ਮੋਟੀਵੇਸ਼ਨਲ ਵੀਡੀਓ ਦੇਖਿਆ, ਇੱਕ ਅੰਕਲ ਆ
6: ਜੀ
1: 30 ਕਿਲੋਮੀਟਰ ਭੱਜਦਾ, ਉਹਨੇ ਵੀਡੀਓ ਬਣਾਏ ਨੇ, ਪਹਿਲਾਂ 20-400 ਮੀਟਰ ਦਾ ਟਰੈਕ ਭੱਜਦਾ, ਪਹਿਲਾਂ ਮੈਂ ਭੱਜਦਾ ਸੀ ਸੰਤੋਸ਼, ਜਿਹਨੂੰ ਆ ਜਨੂਨ ਪੈ ਜਾਂਦਾ ਨਾ, 400 ਮੀਟਰ ਦਾ ਟਰੈਕ ਹੁੰਦਾ ਸੀ, ਆਪਣੇ ਆਪ ਨਾਲ ਜਨੂਨ ਹੁੰਦਾ ਸੀ, ਫਿਰ ਮੈਂ ਪੌੜੀਆਂ 'ਤੇ ਭੱਜਦਾ ਸੀਗਾ, ਫਿੱਟ ਇੰਨਾ ਹੁੰਦਾ ਸੀ ਨਾ, ਮੇਰਾ ਭਰਾ ਮੈਨੂੰ ਹੱਸਦਾ ਹੁੰਦਾ ਸੀ, ਕਹਿੰਦਾ ਯਾਰ ਤਾਂ ਕੁੜੀਆਂ ਵਾਂਗੂ ਫਿੱਟ ਆ, ਬਈ ਹੁਣ ਤਾਂ ਚਲੋ ਫਿੱਟ ਫਾਟ ਹੈ, ਇੱਕ ਦਿਨ ਨਾ ਮੈਂ ਫਿੱਟ ਫੈਟ ਹੈ। ਸੋ ਤੁਹਾਨੂੰ ਇੱਕ ਦਿਨ ਨਾ ਮੈਂ ਤੁਹਾਨੂੰ ਇੱਕ ਕੁਐਸਚਨ ਭੇਜਿਆ ਅੱਜ ਸਵੇਰੇ
6: ਜੀ,
1: ਇਹ ਪੁੱਛੋ ਕੱਲ ਨੂੰ, ਬਹੁਤ ਵਧੀਆ,
6: ਓਕੇ ਠੀਕ ਹੈ,
1: ਸੀਗਾ ਨਾ ਇੰਗਲਿਸ਼ ਦਾ,
6: ਹਾਂਜੀ ਹਾਂਜੀ
1: ਹੈ
6: ਜੀ, ਵਟਸਐਪ ਆਇਆ ਮੈਂ
1: ਦੇਖਿਆ ਨਾ, ਇਹ ਪੁੱਛੋ ਕੁਐਸਚਨ,
6: ਓਕੇ,
1: ਇੱਕ ਅੰਕਲ ਦਾ ਵੀਡੀਓ ਸੀ, ਬੜਾ ਮੋਟੀਵੇਟ ਕਰਦਾ, ਬਹੁਤ ਭੱਜਦਾ, ਸਿਹਤ ਵਧੀਆ ਬਣਾਓ ਯਾਰ ਸਾਰੇ ਜਣੇ, ਮੈਂਟਲੀ ਵੀ ਵਧੀਆ ਸੋਚਾਂਗੇ, ਪਰਵਾਹ ਨਹੀਂ ਹੋਣ ਲੱਗੂਗੀ, ਕੁਛ ਹੁੰਦਾ ਨਾ ਕਹਿੰਦਾ ਚੱਲ ਦਫਾ ਕਰ, ਫੇਰ ਆਜੂਗਾ, ਨਹੀਂ ਆਊਗਾ ਤਾਂ ਵੀ ਨਹੀਂ ਸਰ ਜੂਗਾ
6: ਜੀ, ਬਿਲਕੁਲ
1: ਨਹੀਂ ਸੀ ਤਾਂ ਵੀ ਚੱਲਦਾ ਸੀ। ਦੇਖੋ ਆਪਾਂ ਹਮੇਸ਼ਾ ਜਵਾਨੀ ਦੀ ਗੱਲ ਕਿਉਂ ਕਰਦੇ ਹਾਂ, ਉਦੋਂ ਪੱਲੇ ਕੱਖ ਨਹੀਂ ਹੁੰਦਾ, ਪਾਟੇ ਕੱਪੜੇ ਫਕੀਰ ਨਾ ਜਾਣੀ ਦਿਲਾਂ ਵਿੱਚ ਰੱਬ ਵਸਦਾ ਹੈ ਨਾ, ਉਦੋਂ ਮੁੰਡਿਆਂ ਕੁੜੀਆਂ ਦੇ ਹੀ ਸੁਪਨੇ ਆ ਰਹਿੰਦੇ, ਲਾਵੇ ਚੱਲ ਦਿੰਦੇ ਨੇ ਨਾ, ਸੋ ਉਸ ਵੇਲੇ ਆਹੀ ਕੁਛ ਹੁੰਦਾ, ਉਸ ਵੇਲੇ ਕਿਸੇ ਨੂੰ ਸੁਪਨਾ ਆ ਰਹਿੰਦਾ ਵੀ ਮੇਰੇ ਕੋਲ ਆਹ ਜਾਇਦਾਦ ਹੋਣੀ ਚਾਹੀਦੀ, ਉਹ ਹੋਣਾ ਚਾਹੀਦਾ ਨਾ, ਨਾ ਤੇਰੇ ਲਈ ਤੌਰੇ ਤੋੜ ਲਿਆਊਂ, ਤੇਰੇ ਲਈ ਉਹ ਕਰ ਰਿਹਾ, ਤੇਰੇ ਲਈ ਮੈਂ ਉਹ ਕਰ ਦੂੰ, ਉਹ ਕਰ ਦੂੰ, ਸਾਰੀਆਂ ਨੌਨਸੈਂਸ ਗੱਲਾਂ ਹੁੰਦੀਆਂ ਨੇ
6: ਜੀ,
1: ਜਿਹ 'ਚ ਕੋਈ ਲੌਜਿਕ ਨਹੀਂ ਹੁੰਦਾ, ਹੁੰਦਾ ਕੋਈ ਲੌਜਿਕ?
6: ਹਾਂਜੀ ਨਹੀਂ
1: ਸੰਤੋਸ਼ ਜੀ,
6: ਹਾਂਜੀ ਮਤਲਬ ਨਹੀਂ।
1: ਸੋ ਰਾਈਟ ਵਿੰਡੋ ਫਿੱਟ ਦਾ ਨੰਬਰ ਨੋਟ ਕਰੋ, ਰਾਈਟ ਵਿੰਡੋ 4 ਸਾਲ ਦਾ, ਟਾਕੀਆਂ ਦਰਵਾਜ਼ੇ ਚੇਂਜ ਕਰਾਉਣੇ, 416-206-3200, 416-206-3200। ਆਲ ਇੰਗ ਟਰੈਵਲ ਤੋਂ ਕੋਮਲ ਆ, ਬਹੁਤ ਬਹੁਤ ਨਿੱਘਾ ਅਤੇ ਪਿਆਰਾ ਇਨਸਾਨ, ਥੈਂਕਫੁਲ ਆ ਕਿ ਕੋਮਲ ਵਰਗੇ ਲੋਕ ਮੇਰੀ ਜ਼ਿੰਦਗੀ 'ਚ ਨੇ, ਸ਼ੀ ਇਜ਼ ਅ ਵੰਡਰਫੁਲ ਵੰਡਰਫੁਲ ਪਰਸਨੈਲਿਟੀ। ਤੁਸੀਂ ਕਾਲ ਕਰਨੀ ਹੈ ਕੋਮਲ ਨੂੰ, ਆਲ ਇੰਗ ਟਰੈਵਲ ਦੇ 905-239-7711, ਇੰਡੀਆ ਜਾਣਾ, ਪਾਕਿਸਤਾਨ ਜਾਣਾ, ਇੰਡੀਆ ਦੀ ਟਿਕਟ ਸਸਤੀਆਂ 'ਚ ਲੈਣੀਆਂ ਨੇ, ਪਰ ਨਾਲ ਟੈਚੀ ਕਿੰਨੇ ਨੇ, ਪਰ ਨਾਲ ਕਿੰਨੇ ਸਟੋਪੇਜ ਨੇ ਸਾਰਾ ਦੱਸੋ, 905-239-7711, 905-239-7711। ਇੱਕ ਵਾਰ ਫਿਰ ਤੋਂ ਜੋ ਸਮੋਸਾ ਐਂਡ ਸਵੀਟ ਫੈਕਟਰੀ ਦਾ ਮੈਸੇਜ ਦੇਵਾਂਗੇ, ਇਹ ਤਿਉਹਾਰਾਂ ਨੂੰ ਸਮੋਸਾ ਐਂਡ ਸਵੀਟ ਫੈਕਟਰੀ ਦੇ ਨਾਲ ਤੁਸੀਂ ਮਨਾਓਗੇ। ਅਤੇ ਨਾਲ ਨਾਲ ਅਸੀਂ ਜਸਵਿੰਦਰ ਸਿੰਘ ਹੋਣਾ ਜਿਹੜੇ ਇਨਵੈਸਟਮੈਂਟਸ ਦੇ ਵਿੱਚ ਕੰਮ ਕਰਦੇ ਨੇ, ਤੁਸੀਂ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਹੈ ਉਹ ਕਰਨੀ ਹੈ, ਫਾਈਨੈਂਸ਼ੀਅਲ ਪੈਸੇ RRSP 'ਚ ਪਏ ਨੇ, RESP 'ਚ ਪਏ ਨੇ, ਬੈਂਕ ਅਕਾਊਂਟ 'ਚ ਪਏ ਨੇ, ਅਤੇ ਰਿਟਰਨ ਲੈਣੀ ਚਾਹੁੰਦੇ ਹੋ, ਉਹ 'ਤੇ ਵਿਆਜ ਆਵੇ ਅਤੇ ਟੈਕਸ ਫਰੀ ਵਿਆਜ ਹੋਵੇ, ਉਹ ਕਿਸ ਤਰ੍ਹਾਂ ਆਉਣਾ ਹੈਗਾ, ਬਿਨਾਂ ਹੱਥ ਪੈਰ ਮਾਰਿਆ, ਜਿੱਥੇ ਬੈਂਕਸ ਇਨਵੈਸਟ ਕਰਦੇ ਨੇ ਉੱਥੇ ਇਹ ਇਨਵੈਸਟ ਕਰਦੇ ਨੇ। 416-278-6869 416-278-6869 ਦੇ ਉੱਤੇ ਕਾਲ ਕਰਨੀ ਹੈ। ਔਰ ਮੇਰੇ ਨਾਲ ਪ੍ਰਨੀਤ ਹੈ ਨਜ਼ਾਰਾ ਤੋਂ। ਕੁਇਕਲੀ ਪ੍ਰਨੀਤ ਦਿਓ ਮੈਸੇਜ ਆਪਣਾ। ਪ੍ਰਾਈਵੇਸੀ ਦੇ ਨਾਲ ਪ੍ਰਾਈਵੇਟ ਕੋਈ ਮੀਟਿੰਗ ਕਰਨੀ ਹੈ 5-10 ਬੰਦਿਆਂ ਨੇ ਤੁਸੀਂ ਬੈਠ ਕੇ ਆਪਣੀ ਕਮਿਊਨਿਟੀ 'ਚ ਰਸ਼ ਰਸ਼ ਤੋਂ ਬਿਨਾਂ ਐਨ ਖਾਣਾ ਆਵੇ ਸਾਈਡ 'ਤੇ ਤੁਸੀਂ ਬੈਠੇ ਗੱਲਾਂ ਮਾਰਦੇ ਪਏ ਹੋ। ਜਸ਼ਨ ਅਤੇ ਪ੍ਰੀਤ ਨੇ ਮੈਨੂੰ ਬੁਲਾਇਆ ਇੱਥੇ ਇਹਨਾਂ ਕੋਲ ਉਦੋਂ ਅਸੀਂ ਗਏ ਅਤੇ ਉਹ ਬੈਠ ਕੇ ਉਹਨਾਂ ਨੇ ਡਿਨਰ ਕੀਤਾ ਉੱਥੇ ਸਾਰਿਆਂ ਨੇ ਅਤੇ ਨਾਲ ਇੰਜੋਏ ਕੀਤਾ। ਕਹਿੰਦੇ ਖਾਣਾ ਇੰਨਾ ਸਵਾਦ ਸੀ, ਡੱਬਿਆਂ 'ਚ ਪੈਕ ਕਰਾ ਕੇ ਲੈ ਕੇ ਗਏ ਜਸ਼ਨ ਉਹਨੇ ਗੋਲਫ ਤੋਂ ਆਏ ਸੀਗੇ। ਮੈਨੂੰ ਬੁਲਾਇਆ ਕਹਿੰਦੇ ਵੀਰ ਜੀ ਤੁਸੀਂ ਵੀ ਆ ਜਾਓ, ਨਜ਼ਾਰਾ 'ਤੇ ਅਸੀਂ ਬੈਠੇ ਹਾਂ। ਸੋ ਤੁਸੀਂ ਸਾਰੇ ਪਹੁੰਚੋ ਨਜ਼ਾਰਾ 'ਤੇ। ਤੁਸੀਂ ਗੂਗਲ ਦੇ ਉੱਤੇ ਨਜ਼ਾਰਾ ਦੇ ਵੀਡੀਓਜ਼ ਦੇਖ ਲਿਓ। ਜਿੰਨੇ ਵੀ ਲੋਕ ਸੁਣਦੇ ਪਏ ਹੋ, ਅਗਰ ਤੁਸੀਂ ਕੋਈ ਇਵੈਂਟ ਬੁੱਕ ਕਰਦੇ ਹੋ, ਸਪੈਸ਼ਲ ਲਗਾਇਆ ਹੈਗਾ ਜਿਹੜਾ ਹੋਰੇ ਫੋਟੋ ਬੂਥ ਵਾਲਿਆਂ ਨੇ ਨਜ਼ਾਰਾ ਦੇ ਨਾਲ ਕੰਬੀਨੇਸ਼ਨ ਕਰਕੇ, ਤੁਹਾਨੂੰ ਸਰਵਿਸ ਦੇਣਗੇ ਫੋਟੋ ਬੂਥ, ਕਸਟਮ ਫਰਿੱਜ ਮੈਗਨੇਟ ਬਣਾ ਕੇ ਦੇਣਗੇ ਨਾਲ ਨਜ਼ਾਰਾ ਵਾਲੇ, ਕਸਟਮ ਕੀ ਚੇਨ ਬਣਾ ਕੇ ਦੇਣਗੇ ਫੋਟੋ ਬੂਥ ਦੇ ਨਾਲ ਨਾਲ, 360 ਵੀਡੀਓ ਕੈਮਰਾ ਲੱਗ ਜੂਗਾ ਜਿੱਥੇ ਤੁਸੀਂ ਖੜਾ ਹੋਣਾ, ਆਲੇ ਦੁਆਲੇ ਕੈਮਰੇ ਨੇ ਘੁੰਮਣਾ, ਡਾਂਸਿੰਗ ਮਾਸਕੋਟ ਭਾਲੂ ਵੀ ਮਿਲ ਜੂਗਾ ਤੁਹਾਨੂੰ ਨੱਚਣ ਵਾਲਾ ਜੇ ਤੁਹਾਨੂੰ ਚਾਹੀਦਾ, ਵੀਡੀਓ ਗੈਸਟ ਬੁੱਕ ਆ ਜਿਹਦੇ 'ਚ ਰਿਵਿਊ ਦਿੰਦੇ ਹੋ ਤੁਸੀਂ ਜਨਮਦਿਨ ਦੀਆਂ ਮੁਬਾਰਕਾਂ ਜਿਵੇਂ ਮੈਂ ਦਿੱਤੀਆਂ, ਇਹ ਰਿਕਾਰਡ ਹੋ ਜਾਣਗੇ ਵੀਡੀਓ ਨਾਲ। ਅਤੇ ਤੁਸੀਂ ਪ੍ਰੀਤ ਨੂੰ ਕੋਂਟੈਕਟ ਕਰਨਾ 4379882315 437-988-2315 ਦੇ ਉੱਤੇ ਕਾਲ ਕਰਨੀ ਆ। ਔਰ ਮਾਰਟਿਨ ਮੈਡੋਰਿਸ ਜਿਹੜੇ ਕਿ 3-4 ਵਾਰਡ ਤੋਂ ਰੀਜਨਲ ਕੌਂਸਲਰ ਨੇ, ਇਹਨਾਂ ਦਾ ਪੇਡ ਮੈਸੇਜ ਦੇ ਰਿਹਾ ਕਿ ਇਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰੋ। ਇਹਨਾਂ ਦੀ ਜਾਣਕਾਰੀ ਸਾਰੀ ਸੀ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਮਾਰਟਿਨ ਮੈਡੋਰਿਸ ਦੀ ਦੇਵਾਂਗੇ, ਅਤੇ ਤੁਸੀਂ ਜ਼ਰੂਰ ਇੱਥੇ ਵੋਟ ਪਾ ਕੇ ਇਹਨਾਂ ਦੇ ਆਫਿਸ ਨੂੰ ਵੀ ਵਿਜ਼ਿਟ ਕਰ ਸਕਦੇ ਹੋ। ਅਤੇ ਨਾਲ ਨਾਲ ਹਾਈਲੈਂਡ ਆਟੋ ਰਿਪੇਅਰ ਸੈਂਟਰ ਦਾ ਨੰਬਰ ਨੋਟ ਕਰੋ, 905-463-63-63-63। ਮੈਨੂੰ ਸ਼ੋਅ ਤੋਂ ਬਾਅਦ ਕੋਂਟੈਕਟ ਕਰਨਾ 416।
13: Everyone knows you don't let a kid swim unsupervised. You don't touch a baking tray straight out of the oven.
14: Ouch!
13: You're careful when using a sharp knife.
14: Ah!
13: And you don't drive without a seatbelt.
14: Buckle up!
13: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
15: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਮੈਂ ਗੁਰਪ੍ਰੀਤ ਸਿੰਘ ਢਿੱਲੋਂ ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪਰੈਜ਼ੈਂਟ ਕੀਤਾ ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇੰਕਰੀਸ ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਟਸ ਨੂੰ ਅਣਦੇਖਿਆ ਕੀਤਾ ਜਦੋਂ ਮੈਂ ਤੁਹਾਨੂੰ ਰੈਪਰੈਜ਼ੈਂਟ ਕੀਤਾ ਮੈਂ ਟੈਕਸ ਘੱਟ ਰੱਖੇ ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ ਸਭ ਤੋਂ ਇੰਪੋਰਟੈਂਟ ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਲਜ਼ ਅਟੈਂਡ ਕੀਤੀਆਂ ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ 26 ਅਕਤੂਬਰ ਨੂੰ ਭਰਤੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ
1: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ
2: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340
3: You're listening to Guntas Radio on AM 530 from 10 to 11 a.m. Monday to Friday with Jazz Tagar, your favorite show.
2: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰਡ ਹੁੰਦਾ ਹੈ CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340
3: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

0: ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਏ ਜੀ 1 ਅਕਤੂਬਰ ਮਹੀਨੇ ਦੀ 6 ਤਰੀਕ ਸਾਲ 2026 ਦਾ ਅਤੇ ਅੱਜ ਦਿਨ ਹੋ ਗਿਆ ਜੀ ਮੰਗਲਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਟਿਊਜ਼ਡੇ ਹੋ ਗਿਆ ਅਤੇ ਜੇ ਗੱਲ ਕਰੀਏ ਅੱਸੂ ਮਹੀਨੇ ਦੀ, ਅੱਜ ਹੋ ਗਈ ਜੀ 20 ਤਰੀਕ। 20 ਅੱਸੂ ਅਤੇ ਸੰਮਤ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:10, 11 ਵਜੇ ਤੱਕ ਤੁਹਾਡੀ ਸਾਡੀ ਗੱਲਬਾਤ ਚੱਲੇਗੀ ਅਤੇ ਤੁਸੀਂ ਵੀ ਜਦੋਂ ਗੱਲਬਾਤ ਸਟੂਡੀਓ ਦੇ ਵਿੱਚ ਕਰਦੇ ਹੋ 647-874-1313 ਸਟੂਡੀਓ ਦਾ ਨੰਬਰ ਹੈ, 6478741313 'ਤੇ ਤੁਹਾਡੀ ਸਾਡੀ ਗੱਲਬਾਤ ਹੁੰਦੀ ਹੈ ਜੀ ਸਟੂਡੀਓ ਦੇ ਵਿੱਚ। ਅਤੇ ਜੇਕਰ ਬਾਅਦ ਦੇ ਵਿੱਚੋਂ ਮੇਰੇ ਨਾਲ ਗੱਲਬਾਤ ਕਰਨੀ ਹੁੰਦੀ ਹੈ ਜੀ ਪ੍ਰੋਗਰਾਮ ਤੋਂ ਬਾਅਦ, ਚਾਹੇ ਤੁਹਾਨੂੰ ਇੰਸ਼ੋਰੈਂਸ ਦੀ ਕੋਈ ਨੀਡ ਹੈ, ਲਾਈਫ ਡਿਸੇਬਿਲਿਟੀ ਕ੍ਰਿਟੀਕਲ ਕੋਈ ਵਿਜ਼ਟਰ ਆ ਰਿਹਾ ਇੱਥੇ, ਜਾਂ ਸੁਪਰਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ, ਜਾਂ ਤੁਸੀਂ ਕਿਤੇ ਘੁੰਮਣ ਫਿਰਨ ਜਾ ਰਹੇ ਹੋ ਟਰੈਵਲ ਇੰਸ਼ੋਰੈਂਸ ਚਾਹੀਦੀ ਹੈ, ਜਾਂ ਫਿਰ ਤੁਸੀਂ ਇਨਵੈਸਟਮੈਂਟ ਅਕਾਊਂਟ ਓਪਨ ਕਰਾ ਕੇ ਆਪਣੀ ਸੇਵਿੰਗ ਕਰਨਾ ਚਾਹੁੰਦੇ ਹੋ ਫੋਰ ਫਿਊਚਰ, ਫੋਰ ਰਿਟਾਇਰਮੈਂਟ, ਸੋ ਰਿਟਾਇਰਮੈਂਟ ਪਲੈਨਿੰਗ ਵੀ ਕਰਨਾ ਚਾਹੁੰਦੇ ਹੋ, ਸੋ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਆਟੋ ਅਤੇ ਹੋਮ ਇੰਸ਼ੋਰੈਂਸ ਚਾਹੀਦੀ ਹੈ, ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਹੈ, ਤਾਂ ਵੀ ਤੁਸੀਂ ਮੈਨੂੰ ਕਾਲ ਕਰ ਲੈਣੀ ਹੈ 647-765-2340 ਮੇਰਾ ਨੰਬਰ ਹੈ, 6477652340 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਚਾਹੇ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਕਿਉਂਕਿ ਫੈਸਟਿਵ ਸੀਜ਼ਨ ਆ ਰਿਹਾ ਜੀ, ਦੀਵਾਲੀ, ਦੁਸਹਿਰਾ, ਅਤੇ ਫਿਰ ਕਾਫੀ ਵਧੀਆ ਤੁਹਾਡੀ ਪ੍ਰਮੋਸ਼ਨ ਆਪਾਂ ਕਰ ਸਕਦੇ ਹਾਂ। ਸੋ ਤੁਸੀਂ ਮੇਰਾ ਨੰਬਰ ਨੋਟ ਕਰ ਲਓ ਜੀ, ਅਤੇ ਪੈਕੇਜ ਵੀ ਬਹੁਤ ਵਧੀਆ। ਅਤੇ ਬਾਕੀ ਤਾਂ ਇਲੈਕਸ਼ਨ 26 ਆਪਣੇ ਅਕਤੂਬਰ ਨੂੰ ਹੈਗੇ ਜੀ, 26 ਅਕਤੂਬਰ ਨੂੰ, ਅਤੇ ਐਡਵਾਂਸ ਪੋਲਿੰਗ ਤਾਂ ਜਿਹੜੀ ਸ਼ੁਰੂ ਹੋ ਜਾਣੀ 9 ਤਰੀਕ ਨੂੰ। ਸੋ ਆਈ ਥਿੰਕ ਮਿਸੀ ਸਾਗਾ ਦੇ ਵਿੱਚ ਵੀ ਜਿਹੜੀ ਅਰਲੀ ਸ਼ੁਰੂ ਹੋ ਰਹੀ ਹੈ ਜਾਂ ਅੱਜ ਤੋਂ ਸ਼ੁਰੂ ਹੋ ਰਹੀ ਹੈ, ਸੋ ਇਸ ਕਰਕੇ ਆਪਣਾ ਮਨ ਜਿਹੜਾ ਤੁਸੀਂ ਬਣਾ ਲੈਣਾ ਕਿ ਜਿਹੜੀ ਇਲੈਕਸ਼ਨ ਹੈਗੀ ਹੈ ਉਹਦੇ ਵਿੱਚ ਤੁਹਾਡੀ ਪਾਰਟੀਸਪੇਸ਼ਨ ਜ਼ਰੂਰ ਹੋਵੇ। ਅਤੇ ਬਾਕੀ ਜੇ ਪ੍ਰਮੋਸ਼ਨ ਚਾਹੁੰਦੇ ਹੋ, ਜਿਹੜੇ ਕੈਂਡੀਡੇਟ ਸਾਡੇ ਖੜ੍ਹੇ ਹੋਏ ਆ ਇਲੈਕਸ਼ਨ ਕੰਟੈਸਟ ਕਰ ਰਹੇ ਆ, ਅਤੇ ਤੁਹਾਡੀ ਆਵਾਜ਼ ਜਿਹੜੀ ਹੈ ਉਹ ਪਹੁੰਚਣੀ ਚਾਹੀਦੀ ਹੈ ਸਾਡੇ ਲਿਸਨਰਸ ਤੱਕ, ਸਾਡੇ ਵੋਟਰਸ ਤੱਕ, ਤਾਂ ਹੀ ਉਹ ਫਿਰ ਤੁਹਾਨੂੰ ਚੂਜ਼ ਕਰਨਗੇ। ਸੋ ਨੰਬਰ ਮੇਰਾ ਤੁਸੀਂ ਨੋਟ ਕਰ ਲਓ ਜੀ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇ ਲਈ ਨੰਬਰ ਮੇਰਾ ਹੈਗਾ 647-765-2340, 6477652340 'ਤੇ ਤੁਸੀਂ ਮੇਰੇ ਨਾਲ 11 ਵਜੇ ਤੋਂ ਬਾਅਦ ਗੱਲਬਾਤ ਕਰ ਸਕਦੇ ਹੋ। ਜੇ ਬਾਈ ਚਾਂਸ ਫੋਨ ਕਈ ਵਾਰ ਨਹੀਂ ਚੱਕਿਆ ਜਾਂਦਾ ਹੈ ਨਾ, ਤਾਂ ਜ਼ਰੂਰ ਮੈਸੇਜ ਛੱਡ ਦਿਆ ਕਰੋ, ਜਾਂ ਫਿਰ ਮੈਂ ਬੈਕ ਕਾਲ ਕਰ ਹੀ ਲੈਂਦੀ ਹਾਂ, ਪਰ ਕਈ ਵਾਰ ਹੋ ਜਾਂਦਾ ਜੀ ਕਿਉਂਕਿ ਬਿਜ਼ੀ ਹੁੰਦੇ ਹਾਂ। ਸੋ ਲਓ ਜੀ, ਸਭ ਤੋਂ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ ਹੈ। ਮੌਸਮ ਕਹਿੰਦਾ ਹੈ ਵੀ ਬੜਾ ਔਸਮ ਬਣੀ ਜਾ ਰਿਹਾ। ਮੈਂ ਬ੍ਰੈਂਪਟਨ ਦੇ ਵਿੱਚ ਜੇ ਆਪਾਂ ਦੇਖੀਏ ਨਾ, 9 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਅਤੇ ਸਵੇਰੇ 8 ਡਿਗਰੀ ਸੈਲਸੀਅਸ ਸੀਗਾ। ਠੰਡਾ ਹੋ ਗਿਆ ਮੌਸਮ, ਅਤੇ ਇਸ ਮੌਸਮ ਦੇ ਵਿੱਚ ਆਪਣਾ ਰੱਖੋ ਜੀ ਪੂਰਾ ਪੂਰਾ ਧਿਆਨ। ਹਾਈ ਜਾਣਾ ਹੈ ਜੀ 16 ਡਿਗਰੀ ਸੈਲਸੀਅਸ, ਲੋਅ ਜਾਣਾ 2 ਡਿਗਰੀ ਸੈਲਸੀਅਸ, ਅਤੇ ਸਨੀ ਡੇ ਅੱਜ ਰਹਿਣਾ ਜੀ ਸਾਰਾ ਦਿਨ, ਧੁੱਪ ਨੇ ਚਮਕਾਰੇ ਮਾਰਨੇ ਆ। ਹਵਾ ਜਿਹੜੀ 15 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ, ਅਤੇ 6:51 'ਤੇ ਅੱਜ ਸਨਸੈੱਟ ਹੋ ਜਾਣਾ ਹੈ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਰਾਤ ਦਾ ਟੈਂਪਰੇਚਰ ਵੀ 12, 11, 10, ਅਤੇ ਸ਼ਾਮ ਨੂੰ ਨਹੀਂ ਸਵੇਰੇ 7 ਵਜੇ 12 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ, ਅਤੇ ਸਨਰਾਈਜ਼ ਹੋਣਾ ਜੀ 7:24 'ਤੇ, ਅਤੇ ਕੱਲ੍ਹ ਨੂੰ ਥੋੜ੍ਹੇ ਬਹੁਤੇ ਬਦਲਵਾਈ ਹੈ, ਇਸ ਕਰਕੇ ਥੋੜ੍ਹੇ ਬਹੁਤਾ ਮੀਂਹ ਪੈ ਸਕਦਾ ਕਿਤੇ ਕਿਤੇ, ਜਿਵੇਂ ਕਹਿੰਦੇ ਛਿੱਟੇ ਪੈ ਸਕਦੇ ਆ। ਸੋ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ, ਅਤੇ ਸੁਣਦੇ ਰਹੋ ਗੁਣਤਾਸ ਰੇਡੀਓ ਪੂਰੇ 11 ਵਜੇ ਤੱਕ। ਸੋ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ, ਗੀਤ ਸੰਗੀਤ ਵੀ ਪੇਸ਼ ਕਰਾਂਗੇ, ਅਤੇ ਜ਼ਿਆਦਾਤਰ ਇਲੈਕਸ਼ਨ ਜਿਵੇਂ ਕਹਿੰਦੇ ਆ ਨਾ ਟਾਕ ਆਫ ਦਾ ਟਾਊਨ, ਜਿਹੜੇ ਆਪਣੇ ਮਿਊਂਸੀਪਲ ਇਲੈਕਸ਼ਨ ਹੈਗੇ ਉਹ ਹੈਗੇ ਆ। ਸੋ ਇਸ ਕਰਕੇ ਜਿਹੜੇ ਇਲੈਕਸ਼ਨਸ ਦੇ ਵਿੱਚ ਜਿੰਨੇ ਵੀ ਕੈਂਡੀਡੇਟ ਜਿਹੜੇ ਵੀ ਵਾਰਡ ਦੇ ਵਿੱਚੋਂ ਖੜ੍ਹੇ ਹੋਏ ਆ, ਉਹਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, ਉਹਨਾਂ ਦਾ ਇਲੈਕਸ਼ਨ ਮੈਨੀਫੈਸਟੋ ਪਤਾ ਹੋਣਾ ਚਾਹੀਦਾ, ਅਤੇ ਖਾਸ ਤੌਰ 'ਤੇ ਆਪਣੇ ਵਾਰਡ ਦੇ ਵਿੱਚ ਤੁਹਾਡਾ ਏਰੀਆ ਕਿੰਨਾ ਹੈਗਾ, ਕਿਹੜੀ ਕਿਹੜਾ ਜਿਹੜਾ ਤੁਹਾਡਾ ਵਾਰਡ ਹੈਗਾ। ਕਿਉਂਕਿ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਸਾਡੇ ਲਿਸਨਰਸ ਹੈਗੇ ਆ ਜਿਹੜੇ ਕਹਿੰਦੇ ਅੱਛਾ ਸਾਨੂੰ ਤਾਂ ਪਤਾ ਹੀ ਨਹੀਂ ਕਿਹੜੇ ਕਿਹੜੇ ਕੈਂਡੀਡੇਟ ਖੜ੍ਹੇ ਹੋਏ ਆ, ਕਿਹੜਾ ਸਾਡਾ ਏਰੀਆ ਯਾਨੀ ਕਿ ਵਾਰਡ ਕਿਹੜਾ ਹੈਗਾ, ਅਤੇ ਫਿਰ ਦੱਸੋ ਤੁਸੀਂ ਵੋਟ ਕੀ ਕਿਵੇਂ ਪਾਓਗੇ, ਹੈ ਨਾ। ਕਿਉਂਕਿ ਫਲਾਇਰ ਵੀ ਤੁਹਾਡੇ ਘਰ ਆ ਰਿਹਾ, ਜਾਂ ਜਿਹੜਾ ਮੀਡੀਆ ਤੁਹਾਨੂੰ ਜਾਣਕਾਰੀ ਦੇਈ ਜਾ ਰਿਹਾ ਰੇਡੀਓ 'ਤੇ, ਟੀ ਵੀ 'ਤੇ, ਸੋ ਜ਼ਰੂਰ ਗੌਰ ਕਰੋ। ਇੱਦਾਂ ਨਹੀਂ ਹੈਗਾ, ਕਿਉਂਕਿ ਕੰਮ ਕਾਜ ਤਾਂ ਕਰਨੇ ਹੀ ਕਰਨੇ ਆ, ਰੋਟੀ ਪਾਣੀ ਕਮਾਉਣੇ ਕਮਾਉਣਾ, ਜੋਬ ਵੀ ਕਰਨੀ ਆ, ਉਹ ਵੀ ਬੜਾ ਜ਼ਰੂਰੀ ਹੈ, ਫੈਮਲੀ ਦੇ ਵਿੱਚ ਬੱਚਿਆਂ ਨੂੰ ਵੀ ਦੇਖਣਾ ਉਹ ਵੀ ਬੜਾ ਜ਼ਰੂਰੀ ਹੈ, ਬੱਚਿਆਂ ਨੂੰ ਸਕੂਲ ਛੱਡ ਕੇ ਜਾਣਾ ਲੈ ਕੇ ਆਉਣਾ, ਜਾਂ ਫਿਰ ਬੱਚੇ ਯੂਨੀਵਰਸਿਟੀ ਕਾਲਜ ਪੜ੍ਹਦੇ ਆ ਉੱਥੇ ਛੱਡ ਕੇ ਆਉਣਾ ਲੈ ਕੇ ਆਉਣਾ ਦੇਖਣਾ, ਉਹ ਸਾਰਾ ਕੁਝ ਕਰਨਾ ਹੀ ਕਰਨਾ। ਬਟ ਜੋ ਵੀ ਪੋਲੀਟੀਕਲ ਲੈਵਲ ਤੇ ਹੋ ਰਿਹਾ ਉਹ ਵੀ ਪਤਾ ਹੋਣਾ ਚਾਹੀਦਾ, ਕਿਉਂਕਿ ਉਹਨੇ ਸਾਡੇ ਕੰਮ ਕਾਜ ਤੇ ਵੀ ਸਾਡੇ ਜੀਵਨ ਤੇ ਵੀ ਡਾਇਰੈਕਟਲੀ ਇਨਡਾਇਰੈਕਟਲੀ ਪ੍ਰਭਾਵ ਪਾਉਣਾ ਹੀ ਪਾਉਣਾ, ਚਾਹੇ ਤੁਹਾਡਾ ਇੰਟਰਸਟ ਹੈ ਜਾਂ ਨਹੀਂ ਹੈ। ਸੋ ਜੇ ਤਾਂ ਤੁਸੀਂ ਇੰਟਰਸਟ ਲਓਗੇ ਤੁਹਾਨੂੰ ਪਤਾ ਹੋਊਗਾ ਕਿ ਕੀ ਕੁਛ ਸਿਟੀ ਕਰਨ ਜਾ ਰਹੀ ਹੈ, ਕਿੱਥੇ ਫੇਰ ਬਦਲ ਹੋ ਰਿਹਾ, ਕਿੱਥੇ ਉਹ ਤੁਹਾਡੇ ਨਾਲ ਧੱਕਾ ਕਰ ਰਹੇ ਆ, ਕਿੱਥੇ ਤੁਹਾਨੂੰ ਬੋਲਣ ਦੀ ਲੋੜ ਹੈਗੀ ਆ, ਤੁਹਾਡੀ ਆਵਾਜ਼ ਪਹੁੰਚੇ ਸਿਟੀ ਤੱਕ, ਤੇ ਫੇਰ ਉਹ ਉਸ ਹਿਸਾਬ ਦੇ ਨਾਲ ਕੰਮ ਕਰਨ, ਚਾਹੇ ਮੇਅਰ ਹੈ ਚਾਹੇ ਕੈਂਡੀਡੇਟ ਹੈਗੇ ਆ ਜਿੰਨੇ ਵੀ ਤੁਹਾਡੇ ਵਾਰਡ ਦੇ, ਕੋਈ ਵੀ ਵਾਰਡ ਤੁਹਾਡਾ ਹੈਗਾ। ਸੋ ਇਸ ਕਰਕੇ ਸਿਟੀ ਕੌਂਸਲਰ, ਰੀਜਨਲ ਕੌਂਸਲਰ ਜਾਂ ਫਿਰ ਸਕੂਲ ਟਰੱਸਟੀ, ਉਹ ਤੁਹਾਡੇ ਪਤਾ ਹੋਣੇ ਚਾਹੀਦੇ ਆ, ਤਾਂ ਕਿ ਕੋਈ ਵੀ ਪ੍ਰੋਬਲਮ ਹੋਵੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕੋ। ਸੋ ਇਹ ਜ਼ਰੂਰ ਧਿਆਨ ਰੱਖੋ, ਅਸੀਂ ਤੁਹਾਨੂੰ ਅਵੇਅਰ ਕਰਦੇ ਰਹਿੰਦੇ ਹਾਂ, ਅਵੇਅਰ ਕਰਨਾ ਵੀ ਸਾਡੀ ਵੀ ਡਿਊਟੀ ਹੈ। ਸੋ ਉਹ ਅਸੀਂ ਡਿਊਟੀ ਆਪਣੀ ਨਿਭਾ ਰਹੇ ਹਾਂ, ਬਾਕੀ ਤੁਸੀਂ ਵੀ ਆਪਣੀ ਡਿਊਟੀ ਨਿਭਾਉਣੀ ਹੈ। ਸੋ ਰਾਈਟਸ ਐਂਡ ਡਿਊਟੀਜ਼ ਜਿਹੜੇ ਆ ਉਹ ਇਕੱਠੇ ਹੀ ਚੱਲਦੇ ਆ। ਜੇ ਆਪਾਂ ਕਹੀਏ ਅਸੀਂ ਆਪਣੀਆਂ ਰਾਈਟਸ ਹੀ ਦੇਖੀ ਜਾਈਏ, ਡਿਊਟੀ ਕੋਈ ਵੀ ਨਾ ਨਿਭਾਈਏ। ਹੁਣ ਜਿਵੇਂ ਇਲੈਕਸ਼ਨ ਹੈ, ਤੁਹਾਡੀ ਡਿਊਟੀ ਕੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡਾ ਵਾਰਡ ਕਿਹੜਾ, ਕਿਹੜੇ ਕਿਹੜੇ ਕੈਂਡੀਡੇਟ ਹੈ, ਕੌਣ ਕਿੱਦਾਂ ਦਾ ਇਲੈਕਸ਼ਨ ਮੈਨੀਫੈਸਟੋ ਸ਼ੋ ਕਰ ਰਿਹਾ, ਕੁਛ ਉਹ ਕਰਨਗੇ ਵੀ ਕਿ ਨਹੀਂ। ਜਿਹੜੇ ਦੁਬਾਰਾ ਆ ਰਹੇ ਮੁੜ ਕੇ, ਉਹ ਆ ਰਹੇ ਆ ਤਾਂ ਉਹਨਾਂ ਨੇ ਪਿੱਛੇ ਕੀ ਕੀਤਾ, ਇਹ ਸਾਰਾ ਕੁਛ ਤੁਹਾਨੂੰ ਪਤਾ ਹੋਣਾ ਚਾਹੀਦਾ। ਸੋ ਅੱਖਾਂ ਮੀਚ ਕੇ ਨਹੀਂ ਬੈਠਣਾ, ਜਾਂ ਇੱਦਾਂ ਨਹੀਂ ਕਰਨਾ ਵੀ ਅਸੀਂ ਤੁਸੀਂ ਧਿਆਨ ਹੀ ਨਹੀਂ ਕਰਨਾ ਹੈਗਾ। ਸੋ ਇਸ ਕਰਕੇ ਜ਼ਰੂਰ ਇਹਨਾਂ ਗੱਲਾਂ ਦਾ ਰੱਖੋ ਧਿਆਨ, ਬਾਕੀ ਜ਼ਿੰਦਗੀ ਦੇ ਵਿੱਚ ਹੋਰ ਸਾਰਾ ਕੁਝ ਤਾਂ ਚੱਲੀ ਜਾਂਦਾ, ਚੱਲਣਾ ਚਾਹੀਦਾ, ਪਰ ਸਾਰੇ ਐਸਪੈਕਟ ਤੋਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਸੋਚਣਾ ਚਾਹੀਦਾ, ਪੋਲੀਟੀਕਲ, ਸੋਸ਼ਲ, ਇਕਨੋਮਿਕ, ਹੈ ਨਾ, ਇਹ ਸਾਰਾ ਕੁਝ ਤੁਸੀਂ ਆਪਣਾ ਧਿਆਨ ਰੱਖਣਾ। ਅਤੇ ਲਓ ਜੀ, ਗੱਲਾਂ ਮਤਾਂ ਤੁਹਾਡੇ ਨਾਲ ਕਰਾਂਗੇ ਹੋਰ ਵੀ। ਅਤੇ ਇਲੈਕਸ਼ਨ ਡੇ ਤਾਂ 26th of October ਹੈ ਹੀ ਹੈ, ਉਦਣ ਤਾਂ ਵੋਟ ਪਾਉਣੀ ਪਾਉਣੀ ਹੈ। ਜੇ ਐਡਵਾਂਸ ਪੋਲਿੰਗ ਜਿਹੜੀ ਹੋ ਰਹੀ ਹੈ, ਜਿਵੇਂ ਬ੍ਰੈਂਪਟਨ ਦੇ ਵਿੱਚ 9 ਤਰੀਕ ਤੋਂ ਸ਼ੁਰੂ ਹੈ, ਅਤੇ ਜ਼ਰੂਰ ਆਪਣਾ ਮਨ ਬਣਾ ਕੇ ਡਿਸਾਈਡ ਕਰਕੇ ਕਿ ਕਿਹੜਾ ਤੁਹਾਡਾ ਕੈਂਡੀਡੇਟ ਮਨਪਸੰਦ ਦਾ, ਉਹਨੂੰ ਵੋਟ ਪਾਉਣੀ ਹੀ ਪਾਉਣੀ ਆ। ਤੇ ਲਓ ਜੀ, ਸਾਡੇ ਨਾਲ ਹੁਣ ਪਰਮਜੀਤ ਦਿਓਲ ਜੀ ਜੁੜੇ ਆ, ਇਹਨਾਂ ਤੋਂ ਆਪਾਂ ਰੀਅਲ ਅਸਟੇਟ ਦੀ ਜਾਣਕਾਰੀ ਲੈ ਲਈ ਹੈ। ਪਰਮਜੀਤ ਜੀ, ਸਵਾਗਤ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ, ਮੇਰੇ ਬਣੀਆਂ ਪੋਡਕਾਸਟ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸੋਤੇ ਨਾਲ ਕੁਛ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਰੈਸਟੋਰੈਂਟ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਰੈਸਟੋਰੈਂਟ ਜਿਹੜਾ ਕਿ 4000 ਸਕੁਏਅਰ ਫੁੱਟ ਦੇ ਵਿੱਚ ਤੁਹਾਨੂੰ ਮਿਲ ਰਿਹਾ ਵਾ, 240 ਬੰਦਿਆਂ ਦੀ ਸੀਟਿੰਗ ਆ, ਲਿਕਰ ਲਾਇਸੈਂਸ ਆ, ਬਾਰ ਬਣੀ ਹੋਈ ਆ। ਅਤੇ ਇਹਦੀ ਖਾਸੀਅਤ ਇਹ ਕਿ ਤੁਹਾਨੂੰ ਲੀਜ਼ ਵੀ ਲੌਂਗ ਟਰਮ ਮਿਲੇਗੀ 5+5, ਤੇ ਪ੍ਰਾਈਸ ਜਿਹੜੀ ਆ ਉਹ ਸਿਰਫ ਆਸਕਿੰਗ ਪ੍ਰਾਈਸ $120,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਟੋਰਾਂਟੋ ਦੇ ਵਿੱਚ ਲਿਸਟ ਕੀਤਾ ਹੋਇਆ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-996-7378। ਤੇ ਦੂਸਰਾ ਇੱਕ ਪੀਜ਼ਾ ਸਟੋਰ ਜਿਹੜਾ ਕਿ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਪੀਜ਼ਾ ਸਟੋਰ ਤੁਹਾਨੂੰ ਬਰਲਿੰਗਟਨ ਦੇ ਵਿੱਚ ਬਹੁਤ ਹੀ ਟੋਪ ਲੋਕੇਸ਼ਨ ਤੇ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ। ਸੇਲ ਜਿਹੜੀ ਆ 9-10,000 per week ਗਰੰਟੀ ਨਾਲ ਮਿਲੇਗੀ। ਰੈਂਟ ਸਿਰਫ $4,100 per month ਹੋਵੇਗਾ। ਲੀਜ਼ ਜਿਹੜੀ ਆ ਲੌਂਗ ਟਰਮ 5+5, ਤੇ ਪ੍ਰਾਈਸ ਜਿਹੜੀ ਆ ਉਹ ਆਸਕਿੰਗ ਪ੍ਰਾਈਸ $249,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਅਗਰ ਤੁਸੀਂ ਇਹ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਜਾਂ ਮਿਸੀਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਬਿਊਟੀ ਸਲੋਨ ਜਿਹੜਾ ਕਿ ਕੈਲਡਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਬਿਊਟੀ ਸਲੋਨ ਤੁਹਾਨੂੰ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਅਤੇ ਬਹੁਤ ਹੀ ਪ੍ਰੋਫਿਟੇਬਲ ਬਿਜ਼ਨਸ ਮਿਲ ਰਿਹਾ ਵਾ। ਸੇਲ ਇਸਦੀ ਬਹੁਤ ਹੀ ਗੁੱਡ ਆ। ਰੈਂਟ ਸਿਰਫ $3,800 per month, ਲੀਜ਼ ਜਿਹੜੀ ਆ ਉਹ 5+5, ਤੇ ਆਸਕਿੰਗ ਪ੍ਰਾਈਸ $35,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਟਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਪਰਮਜੀਤ ਦਿਓਲ ਜੀ ਨੂੰ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਚਾਹੁੰਦੇ ਹੋ ਨਾ, ਬਹੁਤ ਵਧੀਆ ਜਿਹੜੀ ਵੀ ਕੋਈ ਤੁਹਾਡੀ ਰੀਅਲ ਐਸਟੇਟ ਸੰਬੰਧੀ ਜਾਣਕਾਰੀ ਹੈ, ਲੈਣਾ ਚਾਹੁੰਦੇ ਹੋ ਤੇ ਫਿਰ ਤੁਸੀਂ ਜ਼ਰੂਰ ਕਾਲ ਕਰਨੀ ਹੈ ਜੀ 416-993-7378 ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ। ਤੇ ਦੁਆਬਾ ਟਰੈਵਲਸ ਦਾ ਨੰਬਰ ਵੀ ਨੋਟ ਕਰ ਲਓ ਜੀ, ਦੁਆਬਾ ਟੂਰਸ ਐਂਡ ਟਰੈਵਲਸ ਤੋਂ ਦੀਪਾਂਸ਼ ਜਿਹੜੇ ਕਿ ਬੜੇ ਵਧੀਆ ਰੇਟ ਤੇ ਤੁਹਾਨੂੰ ਟਿਕਟਾਂ ਮੁਹੱਈਆ ਕਰਾ ਰਹੇ ਆ। ਤੁਸੀਂ ਜੇਕਰ ਚਾਹੁੰਦੇ ਹੋ ਕਿ ਤੁਸੀਂ ਕਿਤੇ ਵੀ ਘੁੰਮਣ ਫਿਰਨ ਜਾਣਾ ਹੈ, ਫਿਰ ਤੁਸੀਂ ਦੀਪਾਂਸ਼ ਨੂੰ ਕਾਲ ਕਰ ਲੈਣੀ, ਕਿਉਂਕਿ ਦੀਪਾਂਸ਼ ਨਾ ਬੜੇ ਵਧੀਆ ਰੇਟ ਤੇ ਤੁਹਾਨੂੰ ਟਿਕਟਾਂ ਪ੍ਰੋਵਾਈਡ ਕਰ ਰਹੇ ਆ। ਇਹ ਕਹਿੰਦੇ ਆ ਵੀ ਟੋਰਾਂਟੋ ਟੂ ਅੰਮ੍ਰਿਤਸਰ ਜਾਣਾ ਅਕਤੂਬਰ ਮੰਥ ਦੇ ਵਿੱਚ, ਬੜੇ ਵਧੀਆ ਕਤਰ ਏਅਰਵੇਜ਼ ਦੀ ਜਿਹੜੀ ਟਿਕਟ ਇਹਨਾਂ ਕੋਲ ਅਵੇਲੇਬਲ ਹੈ, ਪਰ ਤੁਸੀਂ ਹੁਣ ਇਹਨਾਂ ਕੋਲ ਰੇਟ ਪੁੱਛ ਲਓ ਤੇ ਅਵੇਲੇਬਲ ਇਹ ਟਿਕਟ ਹੁਣ ਹੈ ਕਿ ਨਹੀਂ, ਕਿਉਂਕਿ ਰੇਟ ਬਹੁਤ ਹੀ ਘੱਟ ਹੈ, ਪਰ ਮੈਂ ਅਨਾਊਂਸ ਨਹੀਂ ਕਰਨਾ, ਪਰ ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਹੋ। ਤੇ ਸਪੈਸ਼ਲ ਇਹਨਾਂ ਨੇ ਲਾਏ ਆ ਸੀਨੀਅਰਸ ਵਾਸਤੇ, ਨਵੰਬਰ 'ਚ ਜਾ ਕੇ ਤੁਸੀਂ ਮਈ ਵਿੱਚ ਵਾਪਸ ਆਉਣਾ ਤੇ 5-6 ਮਹੀਨੇ ਆਰਾਮ ਨਾਲ ਰਹੋ। ਇਹ ਵੀ ਟਿਕਟ ਬੜੇ ਕਮਾਲ ਦੀ ਹੈ, ਬਸ ਤੁਸੀਂ ਕਾਲ ਕਰ ਲਓ, ਕਿਉਂਕਿ ਨਾ ਕਈ ਵਾਰ ਫਿਰ ਇੰਨੀਆਂ ਇਕੱਠੀਆਂ ਕਾਲਾਂ ਚਲੇ ਜਾਂਦੀਆਂ ਤੇ ਫਿਰ ਉਹ ਕਈ ਵਾਰ ਮਿਲਦੀਆਂ ਨਹੀਂ। ਕਈ ਕਹਿੰਦੇ ਆ ਵੀ ਅਸੀਂ ਕਾਲ ਕਰ ਰਹੇ ਸੀ ਤੇ ਦੀਪਾਂਸ਼ ਨੇ ਚੱਕੀ ਨਹੀਂ, ਪਰ ਤੁਸੀਂ ਕਾਲ ਕਰਕੇ ਪਤਾ ਕਰ ਲਓ ਜੇ ਇਹ ਟਿਕਟਾਂ ਤੁਸੀਂ ਲੈਣਾ ਚਾਹੁੰਦੇ ਹੋ ਤੇ ਅਵੇਲੇਬਲ ਹੈਗੀਆਂ, ਕਿਉਂਕਿ ਟਿਕਟਾਂ ਇੱਕਦਮ ਵਿਕ ਜਾਂਦੀਆਂ। ਤੇ ਨੰਬਰ ਤੁਸੀਂ ਦੀਪਾਂਸ਼ ਦਾ ਨੋਟ ਕਰੋ ਜੀ, ਦੁਆਬਾ ਟਰੈਵਲਸ ਦਾ ਨੰਬਰ ਹੈਗਾ ਜੀ 905-673-1400, 905-673-1400 ਤੇ ਜਿਹੜੀ ਗੱਲਬਾਤ ਹੈ ਉਹ ਤੁਸੀਂ ਕਰੋਗੇ। 905-673-1400 ਤੇ ਤੁਸੀਂ ਗੱਲਬਾਤ ਜਿਹੜੀ ਹੈ ਦੁਆਬਾ ਟਰੈਵਲਸ ਦੇ ਨਾਲ ਕਰ ਸਕਦੇ ਹੋ, ਵਧੀਆ ਟਿਕਟਾਂ ਦੀ ਜਾਣਕਾਰੀ ਲੈਣ ਦੇ ਲਈ, ਵਧੀਆ ਟਿਕਟਾਂ ਲੈਣ ਦੇ ਲਈ, ਕਿਉਂਕਿ ਸਰਵਿਸ ਨੰਬਰ 1 ਹੈ ਦੁਆਬਾ ਟਰੈਵਲਸ ਦੀ। ਲਓ ਜੀ ਥੋੜ੍ਹਾ ਜਿਹਾ ਨਿਊਜ਼ ਵੱਲ ਵਧੀਆ ਆਪਾਂ, ਇੱਕ ਤਾਂ ਬ੍ਰੇਕਿੰਗ ਨਿਊਜ਼ ਹੈ ਕਿ ਟੋਰੋਂਟੋ ਦੇ ਵਿੱਚ ਜਿਹੜੇ ਮੇਅਰ ਦੀ ਇਲੈਕਸ਼ਨ ਵਾਸਤੇ ਕੰਟੈਸਟ ਕਰ ਰਹੇ ਸੀਗੇ ਕ੍ਰਿਸ ਅਲੈਗਜ਼ੈਂਡਰ, ਟੋਰੋਂਟੋ ਦੇ ਅਗਲੇ ਮੇਅਰ ਬਣਨ ਦੀ ਦੌੜ ਤੋਂ ਉਹ ਬਾਹਰ ਹੋ ਗਏ ਆ। ਸੋ ਕਿਉਂਕਿ ਜੇ ਆਪਾਂ ਦੇਖੀਏ ਨਾ, ਇੱਕ ਵਿਸ਼ੇਸ਼ ਪੋਲ ਹੋਈ ਆ ਜਿਹਦੇ ਵਿੱਚ ਓਲੀਵੀਆ ਚਾਓ 52.4% ਨਾਲ ਹੈ ਤੇ ਦੂਜੇ ਨੰਬਰ 'ਤੇ ਹੈਗੇ ਆ ਬ੍ਰੈਡ ਫੋਰਡ 42.6% 'ਤੇ, ਤੇ ਜਿਹੜੇ ਕ੍ਰਿਸ ਅਲੈਗਜ਼ੈਂਡਰ ਸੀਗੇ ਉਹ ਸੀਗੇ 4% 'ਤੇ। ਸੋ ਉਹਨਾਂ ਨੂੰ ਲੱਗਿਆ ਵੀ ਮੈਂ ਤੀਜੇ ਸਥਾਨ 'ਤੇ ਹਾਂ ਅਤੇ ਮੇਰੀ ਪਰਸੈਂਟੇਜ ਦਾ ਪੋਲ ਦੇ ਵਿੱਚ ਬੜੀ ਘੱਟ ਆਈ ਹੈ, 4% ਓਨਲੀ, ਅਤੇ ਉਹ ਫਿਰ ਹੁਣ ਇਸ ਮੇਅਰਲ ਇਲੈਕਸ਼ਨ ਦੀ ਦੌੜ 'ਚੋਂ ਬਾਹਰ ਹੋ ਗਏ ਆ। ਸੋ ਇਹ ਬ੍ਰੇਕਿੰਗ ਨਿਊਜ਼ ਹੈ ਜੀ, ਕ੍ਰਿਸ ਅਲੈਗਜ਼ੈਂਡਰ ਟੋਰੋਂਟੋ ਦੇ ਅਗਲੇ ਮੇਅਰ ਬਣਨ ਦੀ ਦੌੜ ਤੋਂ ਹੋ ਗਏ ਹਨ ਬਾਹਰ। ਅਤੇ ਵਿਟਬੀ ਦੇ ਵਿੱਚ ਇੱਕ 6 ਸਾਲ ਦੀ ਬੱਚੀ ਦੇ ਲਾਪਤਾ ਹੋਣ ਦੀ ਜਿਹੜੀ ਰਿਪੋਰਟ ਮਿਲੀ ਹੈ, ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਵਿਟਬੀ ਦੇ ਵਿੱਚ 6 ਸਾਲ ਦੀ ਬੱਚੀ ਲਾਪਤਾ ਹੋਈ ਹੈ। ਸੋ ਜੇ ਕਿਸੇ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਪੁਲਿਸ ਨੂੰ ਕੰਟੈਕਟ ਜਿਹੜਾ ਕਰ ਸਕਦਾ। ਸੋ ਟੋਰੋਂਟੋ ਦੇ ਵਿੱਚ ਐਡਵਾਂਸ ਵੋਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ ਜੀ, ਔਰ ਤੁਸੀਂ ਜਿਹੜਾ ਤੁਹਾਨੂੰ ਆਪਣੇ ਕਾਰਡ ਆਏ ਆ ਵੋਟਿੰਗ ਕਾਰਡ, ਉਹਨਾਂ 'ਤੇ ਤੁਹਾਡੀ ਵੋਟ ਪਾਉਣ ਦੀ ਜਗ੍ਹਾ ਜਿਹੜੀ ਹੈ ਦੱਸੀ ਗਈ ਹੈ ਵੀ ਤੁਸੀਂ ਕਿੱਥੇ ਜਾ ਕੇ ਵੋਟ ਜਿਹੜੀ ਉਹ ਪਾ ਸਕਦੇ ਹੋ। ਸੋ ਇਸ ਕਰਕੇ ਚਾਹੇ ਜੇ ਤੁਸੀਂ ਆਪਣਾ ਮਨ ਬਣਾ ਲਿਆ ਹੋਇਆ ਵੀ ਕਿਹੜੇ ਕੈਂਡੀਡੇਟ ਨੂੰ ਤੁਸੀਂ ਵੋਟ ਪਾਉਣੀ ਹੈ ਤਾਂ ਤੁਸੀਂ ਐਡਵਾਂਸ ਦੇ ਵਿੱਚ ਪੋਲਿੰਗ ਕਰ ਸਕਦੇ ਹੋ। ਸੋ ਸਾਡੇ ਜਿਹੜਾ ਹੈਗਾ ਇੱਥੇ 9 ਨੂੰ ਸ਼ੁਰੂ ਹੋ ਜਾਣੀ ਹੈ ਜੀ, ਬਿਲਕੁਲ ਜੀ ਆਪਾਂ ਵੀ ਕਿਉਂਕਿ ਮਨ ਤਾਂ ਬਣ ਹੀ ਗਿਆ, ਸੋ ਫਿਰ ਪਹਿਲਾਂ ਹੀ ਵੋਟ ਪਾ ਦੇਣੀ ਹੈ, 26 ਤਰੀਕ ਤੱਕ ਵੇਟ ਨਹੀਂ ਕਰਨੀ। ਪਰ ਜਿਨ੍ਹਾਂ ਨੂੰ ਨਹੀਂ ਪਤਾ ਜਾਂ ਜਿਹੜੇ ਜਿਵੇਂ ਕਹਿੰਦੇ ਸਿਲੈਕਟ ਹੀ ਨਹੀਂ ਕਰ ਪਾ ਰਹੇ, ਚੂਜ਼ ਹੀ ਨਹੀਂ ਕਰ ਪਾ ਰਹੇ ਵੀ ਕਿਹੜੇ ਕੈਂਡੀਡੇਟ ਨੂੰ ਵੋਟ ਪਾਉਣੀ ਹੈ, ਤਾਂ ਉਹਨਾਂ ਨੂੰ ਫਿਰ 26th ਨੂੰ ਹੀ ਜਾਣਾ ਪੈਣਾ ਹੈ। ਪਰ ਕਈ ਵਾਰ ਨਾ ਉਦੋਂ ਰਸ਼ ਹੁੰਦਾ ਜਾਂ ਫਿਰ ਕਈ ਵਾਰ ਆਪਾਂ ਨੂੰ ਕੋਈ ਕੰਮ ਹੋ ਸਕਦਾ, ਪਰ ਤੁਸੀਂ ਜੇ ਐਡਵਾਂਸ ਪੋਲਿੰਗ ਕਰ ਲੈਂਦੇ ਹੋ ਫਿਰ ਜ਼ਿਆਦਾ ਵਧੀਆ। ਸੋ ਸਕਾਰਬਰੋ ਦੇ ਵਿੱਚ ਕਹਿੰਦੇ ਈ ਬਾਈਕ ਨੂੰ ਅੱਗ ਲੱਗਣ ਤੋਂ ਬਾਅਦ ਇੱਕ ਵਿਅਕਤੀ ਨੂੰ ਹੋਸਪਿਟਲ ਭੇਜਿਆ ਗਿਆ। ਸੋ ਇਹ ਦੇਖ ਲਓ ਜਿਹੜੀ ਈ ਬਾਈਕਸ ਹੈਗੀਆਂ ਕਈ ਵਾਰ

0: ਤੇ ਕਿਉਂਕਿ ਉਹਨੂੰ ਹੋਰ ਵੀ ਫਿਰ ਕੋਈ ਯੂਜ਼ ਕਰੂਗਾ ਉਹ ਤੋਂ ਬਾਅਦ, ਹੈ ਨਾ। ਸੋ ਲਓ ਜੀ, ਜੁੜੇ ਤੁਸੀਂ ਗੁਰਤਾਜ ਰੇਡੀਓ ਦੇ ਨਾਲ। ਤੇ ਇੱਕ ਹੋਰ ਵੀ ਮੈਂ ਵੀਡੀਓ ਦੇਖ ਰਹੀ ਸੀਗੀ ਕਿ ਜਿਵੇਂ ਨਾ ਪਹਿਲਾਂ ਰਿਜਵੇ ਪਲਾਜ਼ਾ ਦੇ ਵਿੱਚ ਬੜਾ ਹੁੜਦੰਗ ਮੱਚਦਾ ਹੁੰਦਾ ਸੀ, ਇੰਨਾ ਰਸ਼, ਰੌਲਾ ਰੱਪਾ, ਟ੍ਰੈਫਿਕ ਇੰਨੀ, ਗੱਡੀਆਂ ਖੜੀਆਂ ਕਰਨ ਨੂੰ ਜਗ੍ਹਾ ਨਹੀਂ। ਚਲੋ ਇਹ ਹੋ ਸਕਦਾ ਵੀ ਉੱਥੇ ਜਾਂਦੇ ਆ ਲੋਕ ਸ਼ੋਪਿੰਗ ਕਰਨ ਵਾਸਤੇ, ਵਧੀਆ ਖਾਣਾ ਪੀਣਾ, ਅਤੇ ਬੜੀਆਂ ਸਾਰੀਆਂ ਉੱਥੇ ਸ਼ੋਪਿੰਗ ਪਲੇਸਿਸ ਹੈਗੀਆਂ ਨਾ, ਜਾਂਦੇ ਆ ਸਾਰੇ, ਚਲੋ ਵਧੀਆ। ਪਰ ਜਦੋਂ ਰੌਲਾ ਰੱਪਾ ਪੈਂਦਾ ਨਾ, ਅਤੇ ਜਦੋਂ ਦੂਜਿਆਂ ਨੂੰ ਡਿਸਟਰਬੈਂਸ ਹੁੰਦੀ ਹੈ ਜਾਂ ਕੋਈ ਘਟਨਾਵਾਂ ਇੱਦਾਂ ਦੀਆਂ ਘਟਦੀਆਂ ਕਿ ਦੂਜੇ ਮਹਿਸੂਸ ਕਰਦੇ ਆ ਵੀ ਇੱਥੇ ਅਸੀਂ ਆ ਕੇ ਗਲਤੀ ਕੀਤੀ। ਸੋ ਹੁਣ ਇੱਥੇ ਜਿਹੜਾ ਮੇਫੀਲਡ ਅਤੇ ਏਅਰਪੋਰਟ 'ਤੇ ਨਵਾਂ ਪਲਾਜ਼ਾ ਖੁੱਲ੍ਹਿਆ ਹੈਗਾ, ਹੈ ਨਾ, ਉੱਥੇ ਵੀ ਬੜਾ ਕੁਛ ਹੋਣ ਲੱਗ ਗਿਆ। ਪਿੱਛੇ ਜਿਹਾ ਵੀ ਜਿਹੜੀ ਵੀਡੀਓ ਬੜੀ ਵਾਇਰਲ ਹੋਈ ਸੀ, ਹੁਣ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਬੜਾ ਰੌਲਾ ਰੱਪਾ ਪੈ ਰਿਹਾ। ਅਤੇ ਪਹਿਲਾਂ ਵੀਡੀਓ ਵਾਇਰਲ ਹੋਈ ਸੀ ਕਿ ਤਲਵਾਰ ਚੱਕੀ ਫਿਰਦੇ ਸੀ, ਦੱਸੋ। ਵੈਸੇ ਨਾ ਹੱਸੀ ਵੀ ਆਉਂਦੀ ਹੈ ਅਤੇ ਹੈਰਾਨੀ ਵੀ ਹੁੰਦੀ ਹੈ ਵੀ ਹੋ ਕੀ ਰਿਹਾ, ਹੈ ਨਾ, ਕੀ ਸੋਚ ਕੇ ਸਾਰਾ ਕੁਛ ਇਹ ਕਰਦੇ ਆ। ਜਦੋਂ ਜੇ ਉਹਨਾਂ 'ਤੇ ਕੋਈ ਐਕਸ਼ਨ ਹੋ ਜਾਵੇ, ਹੈ ਨਾ, ਦੇਰ ਸਵੇਰ, ਕਿਉਂਕਿ ਗੱਡੀਆਂ ਦੇ ਨੰਬਰ ਆ ਜਾਂਦੇ ਆ, ਕੋਈ ਹੋਰ ਵੀਡੀਓ ਬਣਾ ਲੈਂਦਾ, ਅੱਗੇ ਤੱਕ ਪਹੁੰਚ ਜਾਂਦੀ ਗੱਲ, ਅਤੇ ਫਿਰ ਰੈਕਰਡ ਤੁਹਾਡਾ ਖਰਾਬ ਹੋ ਜਾਂਦਾ, ਕ੍ਰਿਮੀਨਲ ਰੈਕਰਡ ਬਣ ਜਾਂਦਾ, ਫਿਊਚਰ ਖਰਾਬ ਹੋ ਜਾਂਦਾ। ਜਿਹੜੇ ਬੱਚੇ ਨਵੇਂ ਹੈਗੇ ਆ, ਘਾਟੇ ਇਸ ਦੇ, ਕਈ ਵਾਰ ਕਈਆਂ ਨੂੰ ਪਤਾ ਨਹੀਂ ਹੁੰਦਾ, ਉਹ ਲਾਈ ਲੱਗ ਦੂਜਿਆਂ ਨਾਲ ਉੱਦਾਂ ਹੀ ਲੱਗ ਜਾਂਦੇ ਆ। ਸੋ ਇਹ ਚੀਜ਼ਾਂ ਨੂੰ ਬੜਾ ਗੌਰ ਕਰੋ। ਸੋ ਕਈ ਵਾਰ ਅਸੀਂ ਦੇਖਦੇ ਹਾਂ ਵੀ ਇੱਥੇ ਸਾਡੇ ਨਾਲ ਫਿਰ ਕੋਈ ਕਿਸੇ ਕਿਸਮ ਦਾ ਬਿਹੇਵ ਇੱਦਾਂ ਦਾ ਕਰਦੇ ਲੋਕ, ਕਿਉਂਕਿ ਉਹਨਾਂ ਨੂੰ ਲੱਗਣ ਲੱਗ ਜਾਂਦਾ ਵੀ ਇਹ ਪਤਾ ਨਹੀਂ ਕੀ ਕਮਿਊਨਿਟੀ, ਕੀ ਰੌਲਾ ਰੱਪਾ ਇੱਥੇ ਆ ਕੇ ਪਾਈ ਜਾਂਦੀ ਹੈ। ਅਤੇ ਜਿਹੜੀ ਸ਼ਾਂਤੀ ਹੈ, ਪੀਸ, ਜਿਹੜਾ ਵਾਤਾਵਰਨ ਇੰਨਾ ਵਧੀਆ ਐਟਮੋਸਫੇਅਰ ਹੈ ਨਾ, ਉਹਨੂੰ ਖਰਾਬ ਕੀਤਾ ਜਾ ਰਿਹਾ, ਅਤੇ ਫਿਰ ਨਸਲੀ ਹਮਲੇ ਹੋਣ ਲੱਗ ਜਾਂਦੇ ਆ। ਸੋ ਉਹ ਚੀਜ਼ਾਂ ਤੋਂ ਨਾ ਬਚਣ ਦੀ ਬਹੁਤ ਲੋੜ ਹੈ ਕਿ ਵਧੀਆ ਤਰੀਕੇ ਨਾਲ ਆਪਾਂ ਪੇਸ਼ ਆਈਏ। ਚਾਹੇ ਤੁਸੀਂ ਕੋਈ ਵੀ ਜੋਬ ਕਰਦੇ ਹੋ, ਕੰਮ ਕਰਦੇ ਹੋ, ਚਾਹੇ ਇੰਟਰਨੈਸ਼ਨਲ ਸਟੂਡੈਂਟ ਹੈ, ਚਾਹੇ ਜਿਹੜੇ ਟਰੱਕਰਸ ਹੈ, ਜਾਂ ਆਮ ਲੋਕ ਪਲਾਜ਼ਿਆਂ 'ਚ ਜਾਂਦੇ ਆ, ਬਿਹੇਵ ਯੋਰ ਸੈਲਫ, ਹੈ ਨਾ, ਕਿਉਂਕਿ ਦੂਜਿਆਂ ਨੇ ਵੀ ਉੱਥੇ ਆਉਣਾ। ਅਸੀਂ ਵੀ ਇੱਕ ਦਿਨ ਗਏ ਉੱਥੇ, ਅਤੇ ਮੈਨੂੰ ਵੀ ਬੜੀ ਹੈਰਾਨੀ ਜੀ ਹੋਈ। ਇੱਕ ਤਾਂ ਜਿਹੜੇ ਗੱਡੀਆਂ ਪਾਰਕ ਕਰ ਰਹੇ ਹੈ ਨਾ, ਕੋਈ ਵੀ ਕਿੱਧਰ ਨੂੰ, ਜਦੋਂ ਜਿਵੇਂ ਬੈਕ ਆਪਾਂ ਕਰਕੇ ਗੱਡੀ ਕੱਢਦੇ ਹਾਂ ਬਾਹਰ, ਹੈ ਨਾ, ਰਿਵਰਸ ਪਾਰਕਿੰਗ ਦੇ ਵਿੱਚ, ਅਤੇ ਉਹ ਇਸ ਤਰੀਕੇ ਨਾਲ ਕਰਦੇ ਆ ਕਿ ਪਰਵਾਹ ਹੀ ਨਹੀਂ ਕਰਦੇ ਵੀ ਕੋਈ ਗੱਡੀ ਤਾਂ ਨਹੀਂ ਆਉਂਦੀ ਪਈ, ਉਹ ਬਸ ਕੋਈ ਦੇਖ ਲਵੇ ਤਾਂ ਠੀਕ ਹੈ, ਨਹੀਂ ਤਾਂ ਨਾ ਸਹੀ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਗੌਰ ਕਰਨਾ ਬੜਾ ਜ਼ਰੂਰੀ ਹੈ। ਆਪਣਾ ਵੀ ਧਿਆਨ ਰੱਖੋ, ਦੂਜਿਆਂ ਦਾ ਵੀ ਧਿਆਨ ਰੱਖੋ। ਇਹ ਨਹੀਂ ਵੀ ਮੈਨੂੰ ਦੂਜੇ ਤੋਂ ਕੋਈ ਲੈਣਾ ਦੇਣਾ ਨਹੀਂ ਹੈਗਾ, ਵੀ ਫਿਰ ਬਾਅਦ 'ਚੋਂ ਜਦੋਂ ਕੋਈ ਗੱਲਬਾਤ ਹੋ ਜਾਂਦੀ, ਕੋਈ ਹਿੱਟ ਹੋ ਗਈ ਗੱਡੀ ਮਾੜੀ ਮੋਟੀ, ਹੈ ਨਾ, ਫਿਰ ਅਗਲੇ ਮੂੰਹ ਵਾਲਾਂ ਨੂੰ ਆਉਂਦੇ ਇੱਕ ਦੂਜੇ ਦੇ। ਅਤੇ ਉਹ ਇਹ ਚੀਜ਼ਾਂ ਤੋਂ ਬਚੋ, ਜਿਹੜੀਆਂ ਪਲੇਸਿਸ, ਕੋਈ ਪਲਾਜ਼ੇ, ਚਲੋ ਉਹ ਨਵਾਂ ਬਣਿਆ, ਦੇਖੋ ਕਿੰਨਾ ਵਧੀਆ, ਅਸੀਂ ਵੀ ਉਹ ਦੇਖਣ ਹੀ ਗਏ ਸੀ ਵੀ ਨਵਾਂ ਬਣਿਆ, ਦੇਖੀ ਕਿਵੇਂ ਹੈ, ਹੈ ਨਾ। ਸੋ ਰੌਣਕ ਮੇਲਾ ਬਹੁਤ ਸੀਗਾ, ਪਰ ਕਿਤੇ ਕਿਤੇ ਜਦੋਂ ਇੱਦਾਂ ਦੀਆਂ ਗਲਤੀਆਂ ਜਿਹੜੀਆਂ ਕੀਤੀਆਂ ਜਾਂਦੀਆਂ, ਉਹ ਨਹੀਂ ਸਹੀ ਹੈਗੀਆਂ, ਹੈ ਨਾ। ਸੋ ਵਧੀਆ ਵਧੀਆ ਵਿਚਰੋ ਤਾਂ ਕਿ ਸਾਰੇ ਵਧੀਆ ਹੀ ਕਹਿਣ, ਕੋਈ ਤੁਹਾਡੇ 'ਤੇ ਉਂਗਲ ਨਾ ਕਰੇ। ਸੋ ਇਹ ਜ਼ਰੂਰੀ ਹੈ। ਸੋ ਰਿਜਵੇ ਪਲਾਜ਼ਾ ਦੇ ਵਿੱਚ ਦੇਖੋ ਕਿੰਨਾ ਉਹਨਾਂ ਨੇ, ਫਿਰ ਪੁਲਿਸ ਉੱਥੇ ਜਿਹੜੇ ਜਾਂਦੇ ਆ ਨਾ ਉੱਥੇ, ਕਿਉਂਕਿ ਅਸੀਂ ਕਈ ਵਾਰ ਗਏ ਦੇਖਿਆ, ਫਿਰ ਈਵਨਿੰਗ ਦੇ ਵਿੱਚ 9-10 ਵਜੇ ਪੁਲਿਸ ਦੀਆਂ ਗੱਡੀਆਂ ਉੱਥੇ ਖੜੀਆਂ ਹੁੰਦੀਆਂ, ਕਿਉਂਕਿ ਟ੍ਰੈਫਿਕ ਇੰਨੀ ਹੋ ਜਾਂਦੀ, ਗੱਡੀਆਂ ਖੜੀਆਂ ਕਰਨ ਨੂੰ ਜਗ੍ਹਾ ਨਹੀਂ ਸੀ ਹੁੰਦੀ, ਅਤੇ ਫਿਰ ਉਹ ਮਨਾ ਕਰ ਦਿੰਦੇ ਆ ਵੀ ਹੁਣ ਤੁਸੀਂ ਪਲਾਜ਼ੇ ਦੇ ਅੰਦਰ ਐਂਟਰ ਹੀ ਨਹੀਂ ਹੋਣਾ ਹੈਗਾ। ਸੋ ਇੱਥੇ ਵੀ ਹੁਣ ਬਹੁਤ ਜ਼ਿਆਦਾ ਜਿਹੜਾ, ਕਿਉਂਕਿ ਨਵਾਂ ਖੁੱਲ੍ਹਿਆ, ਚਲੋ ਸਭ ਨੂੰ ਐਕਸਾਈਟਮੈਂਟ ਹੁੰਦੀ ਹੈ ਵੀ ਹਾਂ ਦੇਖੀਏ ਜਾ ਕੇ ਵੀ ਕਿਵੇਂ ਕੀ ਹੈ, ਹੈ, ਪਰ ਵਧੀਆ ਵਧੀਆ ਰਹੋ ਤਾਂ ਕਿ ਕੋਈ ਇੱਦਾਂ ਦੀ ਗੱਲਬਾਤ ਨਾ ਹੋਵੇ। ਸੋ ਬਿਲਕੁਲ ਜੀ, ਜੁੜੇ ਤੁਸੀਂ ਗੁਰਤਾਜ ਰੇਡੀਓ ਦੇ ਨਾਲ, ਅਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ ਹਨ, ਅਤੇ ਇੱਕ ਸ਼ਾਰਟ ਬ੍ਰੇਕ ਲੈ ਲਈਏ। ਜੇ ਤੁਸੀਂ ਜੋਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 6472927557, 6472927557।
1: ਚਾਰ ਲੋਕੇਸ਼ਨਾਂ ਨੇ ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
2: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ।

0: ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9898
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-9955 905-452-9955।
2: ਸਤਿ ਸ਼੍ਰੀ ਅਕਾਲ ਜੀ, ਮੈਂ ਸਗਨਦੀਪ ਸੋਫਾ ਸਟੂਡੀਓ ਤੋਂ, ਜਿੱਥੇ ਅਸੀਂ ਕਸਟਮ ਮੇਡ ਐਲ ਸ਼ੇਪ, ਰਾਊਂਡ ਸੋਫੇ, ਪਾਈ ਸ਼ੇਪ, ਯੂ ਸ਼ੇਪ ਜਾਂ ਇਕੱਲੇ ਇਕੱਲੇ ਸੋਫੇ ਅਸੀਂ ਹਾਈਐਸਟ ਕੁਆਲਿਟੀ ਦਾ ਮਟੀਰੀਅਲ ਯੂਜ ਕਰਕੇ ਬਣਾਉਂਦੇ ਹਾਂ।

0: 8450 ਪੌਰਗ੍ਰਮ ਰੋਡ ਯੂਨਿਟ ਨੰਬਰ 1 905-799-8877 sofastudio.ca. ਥੈਂਕ ਯੂ ਜੀ.
1: ਬ੍ਰੈਂਪਟਨ ਸਿਟੀ ਕਾਉਂਸਲ ਵਾਰਡ 9 ਅਤੇ 10 ਲਈ ਭਰੋਸੇਯੋਗ ਉਮੀਦਵਾਰ ਡਾਕਟਰ ਆਜ਼ਾਦ ਗੋਇਤ ਨੂੰ ਆਪਣਾ ਕੀਮਤੀ ਵੋਟ ਪਾਓ.
2: ਡਾਕਟਰ ਆਜ਼ਾਦ ਗੋਇਤ ਜਿਨ੍ਹਾਂ ਮੁੱਦਿਆਂ ਲਈ ਜਨਤਾ ਦਾ ਸਾਥ ਦੇਣਗੇ ਉਹਨਾਂ 'ਚ ਅਕਾਊਂਟੇਬਿਲਟੀ, ਟਰਾਂਸਪੇਰੈਂਸੀ ਅਤੇ ਪਬਲਿਕ ਕੰਸਲਟੇਸ਼ਨ, ਪ੍ਰਾਪਰਟੀ ਟੈਕਸਿਸ ਵਿੱਚ ਕਟੌਤੀ, ਕ੍ਰਾਈਮ ਤੇ ਐਕਸਟੋਰਸ਼ਨ ਤੇ ਕਾਰਵਾਈ, ਵੱਡੇ ਬਿਜ਼ਨਸਮੈਨ ਅਤੇ ਪੋਲੀਟੀਸ਼ੀਅਨਸ ਦਾ ਨੈਕਸਸ ਤੋੜਨਾ, ਲੋਕਲ ਡਿਵੈਲਪਮੈਂਟ, ਨਾਲ ਹੀ ਵਾਰਡ ਨੰਬਰ 9 ਤੇ 10 ਲਈ ਗੋ ਸਟੇਸ਼ਨਸ ਨਾਲ ਕਨੈਕਟੀਵਿਟੀ, ਫੁੱਲ ਪੁਲਿਸ ਸਟੇਸ਼ਨ, ਇੰਡਸਟਰੀਅਲ ਡਿਵੈਲਪਮੈਂਟ, ਗ੍ਰੀਨ ਸਪੇਸਿਸ ਦੀ ਮੇਨਟੇਨੈਂਸ ਸ਼ਾਮਲ ਹੈ.
1: ਇਲੈਕਸ਼ਨ ਡੇਟ 26 October 2026. ਐਡਵਾਂਸ ਵੋਟਿੰਗ ਔਨ 9, 10, 11, 16 and 17 October. ਫੋਰ ਮੋਰ ਇਨਫੋਰਮੇਸ਼ਨ ਵਿਜ਼ਿਟ azadgoyat.ca. ਪੇਡ ਫੋਰ ਐਂਡ ਆਥੋਰਾਈਜ਼ਡ ਬਾਈ ਕੈਂਪੇਨ ਆਫ ਡਾਕਟਰ ਆਜ਼ਾਦ ਗੋਇਤ.
3: ਬ੍ਰੈਂਪਟਨ ਵਾਸੀਓ, ਹੁਣ ਬਦਲਾਅ ਦਾ ਸਮਾਂ ਹੈ. ਹੁਣ ਤੁਹਾਡੀ ਆਵਾਜ਼ ਸਿਟੀ ਹਾਲ ਤੱਕ ਪਹੁੰਚੀ. ਸੁਰੱਖਿਆ ਪਹਿਲੀ ਤਰਜੀਹ. ਵੱਧ ਰਹੇ ਪ੍ਰਾਪਰਟੀ ਟੈਕਸਾਂ ਨੇ ਪਰਿਵਾਰਾਂ 'ਤੇ ਬਹੁਤ ਵੱਡਾ ਬੋਝ ਪਾਇਆ ਹੈ. ਮੈਂ ਟੈਕਸਾਂ ਵਿੱਚ ਰਾਹਤ ਲਈ ਪੂਰੀ ਕੋਸ਼ਿਸ਼ ਕਰਾਂਗਾ. ਹੱਦ ਤੋਂ ਵੱਧ ਵਧੀ ਹੋਈ ਮਾਈਨਰ ਵੇਰੀਅਸ ਫੀ ਨੂੰ ਘਟਾਉਣ ਲਈ ਆਵਾਜ਼ ਬੁਲੰਦ ਕਰਾਂਗਾ ਅਤੇ ਲੋਕਾਂ ਦੇ ਪੈਸੇ ਦੀ ਜ਼ਿੰਮੇਵਾਰ ਵਰਤੋਂ ਮੇਰੀ ਪਹਿਲੀ ਤਰਜੀਹ ਹੋਵੇਗੀ. ਸਿਟੀ ਹਾਲ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ, ਇਹ ਮੇਰੀਆਂ ਮੁੱਖ ਤਰਜੀਹਾਂ ਹਨ. ਤੁਹਾਡਾ ਭਰੋਸਾ ਮੇਰੀ ਜ਼ਿੰਮੇਵਾਰੀ, ਤੁਹਾਡੀ ਆਵਾਜ਼ ਮੇਰੀ ਤੱਕ. ਪ੍ਰੇਮਪਾਲ ਗਿੱਲ, ਰੀਜਨਲ ਕੌਂਸਲਰ ਉਮੀਦਵਾਰ, ਵਾਰਡ ਨੰਬਰ 2 ਅਤੇ 6, ਬ੍ਰੈਂਪਟਨ. ਧੰਨਵਾਦ.
4: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ. ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ E&O ਚਾਹੀਦੀ ਹੈ ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ CGL ਐਟ 6471910026479919 1002 ਤੇ.
5: ਜੀ ਬਿਲਕੁਲ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ ਤੇ ਮੈਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ. ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ ਤੇ ਲਓ ਜੀ ਇਲੈਕਸ਼ਨ ਦੀ ਆਪਾਂ ਗੱਲਬਾਤ ਕਰਦੇ ਹਾਂ ਤਾਂ ਸਾਡੇ ਨਾਲ ਆਜ਼ਾਦ ਗੋਇਤ ਸਾਹਿਬ ਜੁੜ ਚੁੱਕੇ ਆ ਜਿਹੜੇ ਕਿ ਸਿਟੀ ਕੌਂਸਲਰ ਵਜੋਂ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰ ਰਹੇ ਆ, ਇਲੈਕਸ਼ਨ ਲੜ ਰਹੇ ਆ, ਚੋਣ ਲੜ ਰਹੇ ਆ. ਇਹਨਾਂ ਦਾ ਵਾਰਡ ਹੈਗਾ ਜੀ 9 ਤੇ 10. ਡਾਕਟਰ ਆਜ਼ਾਦ ਗੋਇਤ, ਸਤਿ ਸ੍ਰੀ ਅਕਾਲ.
6: ਜਿੰਨੇ ਵੀ ਆਪਣੇ ਬ੍ਰੈਂਟੋਨੀਅਨ ਹੈ, ਵਾਰਡ 9-10 ਹੈ, ਸਾਰੇ ਚੇਂਜ ਚੱਲਦੇ ਹੈ ਔਰ ਬੜੇ ਮੈਂ ਕਹਾਂਗਾ ਵੀ ਚੰਗੀ ਗੱਲ ਨੀ ਹੈ ਕਿ ਵੀ ਕੱਲ ਡਿਬੇਟ ਸੀ ਉਹ ਜੋ ਡਿਪਟੀ ਮੇਅਰ ਹਰਕੀਰਤ ਸਿੰਘ ਸੀ ਉਹ ਡਿਬੇਟ ਤੇ ਨਹੀਂ ਆਏ, ਕਿਉਂਕਿ ਮੈਂ ਓਪਨ ਚੈਲੰਜ ਦੇਣਾ ਚਾਹੁੰਦਾ ਡਿਪਟੀ ਮੇਅਰ ਨੂੰ ਕਿ ਲੋਕਾਂ ਤੇ ਨਹੀਂ ਭਾਗ ਸਕਦੇ ਤੁਸੀਂ, ਡਿਬੇਟ ਤੇ ਨਹੀਂ ਭਾਗਣਾ ਚਾਹੀਦਾ, ਡਿਬੇਟ ਵਿੱਚ ਪਾਰਟੀਸਪੇਟ ਕਰੋ. ਤੁਸੀਂ ਦੱਸੋ, ਜਨਤਾ ਪੁੱਛੋਗੀ ਤੁਸੀਂ 4 ਸਾਲ ਤੱਕ ਕੀ ਕੀਤਾ
5: ਜੀ,
6: ਅਗਰ ਤੁਸੀਂ ਵਧੀਆ ਹੋ, ਤੁਸੀਂ ਕੰਮ ਕੀਤਾ ਤਾਂ ਤੁਹਾਨੂੰ ਵੋਟ ਮੰਗਣ ਦੀ ਲੋੜ ਹੀ ਨਹੀਂ, ਜਨਤਾ ਆਪਣੇ ਆਪ ਦੇਊਗੀ. ਤੋ ਡਿਬੇਟ ਦਾ ਨਾਣਾ ਇਹ ਸ਼ੋ ਕਰਦਾ ਹੈ ਕਿ ਟੋਟਲੀ ਉਹ ਇਨਕੰਪੀਟੈਂਟ ਰਹੇ ਹੈ. ਉਨ੍ਹਾਂ ਜੋ ਕਾਰਜਕਾਲ ਉਤਕਾਲ ਤਾਂ ਜੋ ਟਾਈਮ ਤਾਂ ਟੈਨਿਓਰ ਥਾ ਉਹ ਵਧੀਆ ਨਹੀਂ ਰਿਹਾ, ਕਾਫੀ ਕਰਪਸ਼ਨ ਤੁਹਾਨੂੰ ਪਤਾ ਸਿਟੀ ਦੀ ਹਾਲਤ ਹੈ. ਦੇਖੋ ਮੈਂ ਤਾਂ ਇਹ ਕੀ ਗੱਲ ਕਰਦਾ ਜੀ, ਇਹ ਬਦਲਾਵ ਦਾ ਟਾਈਮ ਹੈ ਔਰ ਇਹ ਬਦਲਾਵ ਵੀ ਚੰਗੇ ਚੰਗੇ ਬੰਦਿਆਂ ਨੂੰ ਲੈ ਕੇ ਆਊਗੇ ਤਾਂ ਹੀ ਆਉਣਾ ਹੈ. ਔਰ ਡਾਕਟਰ ਆਜ਼ਾਦ ਗੋਇਤ ਸੇ ਵਧੀਆ ਕੈਂਡੀਡੇਟ ਕੋਈ ਨਹੀਂ ਅੱਜ ਦੀ ਡੇਟ ਵਿੱਚ, ਮੈਂ ਗਰੰਟੀ ਕਰਦਾ, ਠੀਕ ਹੈ ਨਾ. ਅਗਰ ਬ੍ਰੈਂਪਟਨ ਸਿਟੀ ਹਾਲਤ ਹੈ, ਕਰਪਸ਼ਨ ਹੈ ਤਾਂ ਕਰਪਸ਼ਨ ਤੋਂ ਹਟਣੀ ਚਾਹੀਦੀ ਜੀ. ਕਰਪਸ਼ਨ ਕਾ ਕੋਈ ਥਾਂ ਨਹੀਂ ਇਸ ਕੰਟਰੀ ਚ. ਡਿਕਟੇਟਰਸ਼ਿਪ ਹੈ, ਕੋਈ ਵੀ ਲਾ ਬਣਦਾ ਹੈ, ਕਿਉਂ ਨੀ ਪਬਲਿਕ ਕੰਸਲਟੇਸ਼ਨ ਨਾਲ ਬਣਨਾ ਚਾਹੀਦਾ? ਬਿਲਕੁਲ ਪਬਲਿਕ ਕੰਸਲਟੇਸ਼ਨ ਨਾਲ ਬਣਨਾ ਚਾਹੀਦਾ, ਦਖਲ ਤਾਂ ਇਹ ਨਹੀਂ ਹੋਣੀ ਚਾਹੀਦੀ ਔਰ ਅਕਾਊਂਟੇਬਿਲਿਟੀ, ਟ੍ਰਾਂਸਪੇਰੈਂਸੀ ਤਾਂ ਬਿਲਕੁਲ ਨਹੀਂ ਹੈ ਜੀ. ਇਹ ਸਾਰੀ ਚੀਜ਼ਾਂ ਇਸ ਸਿਟੀ ਚ ਹੋਣੀ ਚਾਹੀਦੀ, ਕਿਉਂਕਿ ਇਸਕੇ ਬਗੈਰ ਨਹੀਂ ਹੈ. ਲੇਕਿਨ ਮੈਂ ਇਹ ਗੱਲ ਇਹ ਵੀ ਕਹਿੰਦਾ, ਮੇਰੇ ਆਉਣੇ ਕੇ ਬਾਅਦ ਜੋ ਇਹਨਾਂ ਨੇ ਲੂਟ ਮਚਾ ਰੱਖੀ ਹੈ, ਜੋ ਇਹ ਮਾਫੀਆ ਬਣਿਆ ਹੈ ਪੋਲੀਟੀਸ਼ੀਅਨ ਕਾ ਔਰ ਇਸਕਾ ਬਿਗ ਬਿਜ਼ਨੈਸਮੈਨ ਕਾ, ਜਿੱਥੇ ਇਹ ਟੈਂਪਰੇਰੀ ਜ਼ੋਨਿੰਗ ਚੇਂਜ ਕਰਦੇ ਹੈ, ਟੈਂਪਰੇਰੀ ਜ਼ੋਨਿੰਗ ਚੇਂਜ ਕਰਕੇ ਪ੍ਰੋਪਰਟੀ ਟੈਕਸ ਦਾ ਇੰਨਾ ਜੋ ਨਾ ਇੰਨੀ ਚੋਰੀ ਕਰਦੇ ਹੈ ਕਿ ਵੀ 25-25 acres ਦੇ ਕਮਰਸ਼ੀਅਲ ਲੋਟ ਜਿਨਕਾ ਪ੍ਰੋਪਰਟੀ ਟੈਕਸ $5 ਲੱਖ ਤੋਂ ਉੱਤੇ ਹੋਣਾ ਚਾਹੀਦਾ, ਕਿੱਥੇ 5 ਲੱਖ ਹੋਣਾ ਚਾਹੀਦਾ, ਕਿੱਥੇ 15 ਡਾਲਰ ਤੇ। ਇਹ ਜੋ ਚੋਰੀ ਹੈ, ਇਹ ਚੋਰੀ ਕੌਣ ਰੋਕੂਗਾ? ਇਹ ਚੋਰੀ ਡਾਕਟਰ ਆਜ਼ਾਦ ਹੀ ਰੋਕੂਗਾ, ਔਰ ਮੇਰੇ ਆਣੇ ਕੇ ਬਾਅਦ ਜਦੋਂ ਤੱਕ ਵੀ ਇਹਨਾਂ ਨੇ ਇਹ ਟੈਂਪਰੇਰੀ ਜ਼ੋਨਿੰਗ ਚੇਂਜ ਹੋਈ ਹੈ, ਉਸ ਤੱਕ ਦਾ ਪੂਰੇ ਕਾ ਪੂਰਾ ਪ੍ਰੋਪਰਟੀ ਟੈਕਸ ਜੋ ਹੈ ਇਹ ਬਿਲ ਮੈਂ ਲੈ ਕੇ ਆਵਾਂਗਾ ਕਿ ਵੀ ਇਹ ਇਨਸੇ ਚਾਰਜ ਹੋਣਾ ਚਾਹੀਦਾ। ਔਰ ਹਾਂ, ਇਹ ਰੂਲ ਬਣਨਾ ਚਾਹੀਦਾ ਕਿ ਜਦੋਂ ਵੀ ਟੈਂਪਰੇਰੀ ਜ਼ੋਨਿੰਗ ਚੇਂਜ ਹੁੰਦੀ ਹੈ ਉਸੇ ਟਾਈਮ ਤੇ ਪ੍ਰੋਪਰਟੀ ਟੈਕਸ ਵੀ ਟੈਂਪਰੇਰੀ ਚੇਂਜ ਹੋਣਾ ਚਾਹੀਦਾ ਉਸਕਾ,
5: ਠੀਕ
6: ਹੈ। ਔਰ ਜੋ ਮੇਰਾ ਡਿਪਟੀ ਮੇਅਰ ਤੇ ਇੱਕ ਸਿੰਪਲ ਸਵਾਲ ਹੈ ਤੁਹਾਡੇ ਰੇਡੀਓ ਕਰਾਈ, ਕਿ ਜੋ 24 ਮਿਲੀਅਨ ਜੋ ਡਾਲਰ ਸੀ, 24 ਮਿਲੀਅਨ ਡਾਲਰ, ਉਹ ਕਿਸ ਬੇਸ ਪਰ ਉਹਨਾਂ ਨੇ ਅਲਾਟ ਕਰਾਇਆ? ਜਬ ਉਨਕਾ ਕਨਫਲਿਕਟ ਆਫ ਇੰਟਰਸਟ ਹੈ, ਉੱਥੇ ਇੱਕ ਸਿਟੀ ਕਾਉਂਸਲਰ ਕਾ, ਇੱਕ ਡਿਪਟੀ ਮੇਅਰ ਕਾ ਕਨਫਲਿਕਟ ਆਫ ਇੰਟਰਸਟ ਹੈ ਕਿ ਜਦੋਂ ਵੀ ਉਹ ਸਿਟੀ ਹਾਲ ਤੇ ਕੋਈ ਵੀ ਉਨਕਾ ਪ੍ਰੋਜੈਕਟ ਹੁੰਦਾ, ਉਹਨਾਂ ਨੇ ਡਿਸਕਲੋਜ ਕਰਨਾ ਹੁੰਦਾ ਕਿ ਵੀ ਮੈਂ ਇਸ ਪ੍ਰੋਜੈਕਟ ਤੇ ਇਨਵੋਲਵ ਹਾਂ, ਉੱਥੇ ਨਾ ਤਾਂ ਇਹ ਡਿਸਕਲੋਜ ਕੀਤਾ ਰਿਹਾ। ਔਰ ਹੈਰਾਨੀ ਦੀ ਗੱਲ ਹੈ ਵੀ ਜੋ 24 ਮਿਲੀਅਨ ਡਾਲਰ ਹੈ ਉਹ ਉਹਨਾਂ ਨੇ ਕੰਪਨੀ ਤੋਂ ਓਪਨ ਨਹੀਂ ਹੋਈ ਸੀ ਉਸੇ, ਔਰ ਜੋ ਹੈ ਲੈਂਡ ਕੀ ਟ੍ਰਾਂਜੈਕਸ਼ਨ ਹੋਈ ਨਹੀਂ, 24 ਮਿਲੀਅਨ ਕਿਸ ਤਰ੍ਹਾਂ ਮਿਲ ਗਿਆ? ਉਹੀ ਲੈਂਡ ਜਿੱਥੇ ਆਪ ਜੋ ਨਿਵਾਸ ਲਿਵਿੰਗ ਬਣਦਾ ਹੈ ਆਪਣਾ ਕਲੈਰੈਂਸ ਰੋਡ ਤੇ, ਉੱਥੇ ਪਹਿਲੇ ਵਾਲਾ ਜੋ ਸੈਲਰ ਸੀ ਉਸਨੇ 6-7 ਸਾਲ ਤੋਂ ਉਸਨੇ ਪਰਮਿਸ਼ਨਾਂ ਨਹੀਂ ਮਿਲੀ ਉਸਕੀ ਉੱਥੇ ਹਾਊਸਿੰਗ ਬਣਾਉਣ ਦੀ, ਕਿਹੜਾ 1 ਸਾਲ ਕੇ ਅੰਦਰ ਸਾਰੇ ਕੀ ਸਾਰੀ ਪਰਮਿਸ਼ਨ ਮਿਲ ਗਈ? ਤੋ ਇਹ ਜੋ ਸਾਰਾ ਕਾ ਸਾਰਾ ਜੋ ਇਨਵੈਸਟੀਗੇਸ਼ਨ ਹੈ ਜੀ ਮੈਂ ਬਿਲਕੁਲ ਕਰਾਵਾਂਗਾ,
5: ਠੀਕ ਹੈ।
6: ਔਰ ਚਾਹੇ ਮੇਅਰ ਸਾਹਿਬ ਹੋ, ਉਹਨਾਂ ਨੇ ਯੂਨੀਵਰਸਿਟੀ ਕਾ ਪ੍ਰੋਜੈਕਟ ਕੇ ਉੱਪਰ ਜੋ ਉਹਨਾਂ ਨੇ ਫੋਰੈਂਸਿਕ ਆਡਿਟ ਜੋ ਕੈਂਸਲ ਕੀਤਾ ਸੀ, ਅਸੀਂ ਉਸਨੇ ਦੁਬਾਰਾ ਖੋਲਾਂਗੇ। ਔਰ ਬ੍ਰੈਂਪਟਨ ਕੇ ਅੰਦਰ ਜੋ ਆਡੀਟਰ ਜਨਰਲ ਦੀ ਅਪਾਇੰਟਮੈਂਟ ਇੱਥੇ ਹੋਣੀ ਚਾਹੀਦੀ, ਕਿਉਂਕਿ ਅਕਾਊਂਟੇਬਿਲਿਟੀ ਔਰ ਟ੍ਰਾਂਸਪੇਰੈਂਸੀ ਕੋਈ ਆਪਣੇ ਕੋਲ ਵਾਚ ਡੋਗ ਹੋਣਾ ਚਾਹੀਦਾ। ਇੱਥੇ ਤੋਂ ਧੱਕਾ ਕਿਆ ਹੀ ਹੈ, ਸਾਡੇ ਪੈਸਾ ਪ੍ਰੋਜੈਕਟ ਸਾਡਾ ਵੱਧਦਾ ਜਾ ਰਿਹਾ ਹੈ, ਲੇਕਿਨ ਸਾਡਾ ਜਾਂਦਾ ਕਿਤੇ ਸਾਡਾ ਤੋਂ ਸਾਨੂੰ ਫੈਸਿਲਿਟੀ ਕੋਈ ਨਹੀਂ ਮਿਲਦੀ। ਤੋ ਇਹ ਬੜਾ ਕਰੂਸ਼ੀਅਲ ਇਲੈਕਸ਼ਨ ਹੈ, ਮੈਂ ਬ੍ਰੈਂਪਟਨ ਕੇ ਲੋਕਾਂ ਨੂੰ ਆਹੀ ਮੈਸੇਜ ਦੇਣਾ ਚਾਹੁੰਦਾ ਹੈ, ਅਗਰ ਤੁਹਾਨੂੰ ਕਰਪਸ਼ਨ ਚ ਆਜ਼ਾਦੀ ਚਾਹੀਦੀ ਤੋ ਡਾਕਟਰ ਆਜ਼ਾਦ ਨੂੰ ਲੈ ਕੇ ਆਓ, ਅਗਰ ਤੁਹਾਨੂੰ ਡਿਕਟੇਟਰਸ਼ਿਪ ਤੇ ਆਜ਼ਾਦੀ ਚਾਹੀਦੀ ਡਾਕਟਰ ਆਜ਼ਾਦ ਨੂੰ ਲੈ ਕੇ ਆਓ, ਅਗਰ ਤੁਹਾਨੂੰ ਬਾਈ ਭਤੀਜਾ ਵਾਸਤੇ ਚਾਹੀਦੀ ਤੋ ਡਾਕਟਰ ਆਜ਼ਾਦ ਨੂੰ ਲੈ ਕੇ ਆਓ, ਅਕਾਊਂਟੇਬਿਲਿਟੀ ਔਰ ਟ੍ਰਾਂਸਪੇਰੈਂਸੀ ਜਿੱਥੇ ਡਾਕਟਰ ਆਜ਼ਾਦ ਖੜਿਆ ਹੁੰਦਾ ਤਾਂ ਉੱਥੇ ਸਟਾਰਟ ਹੁੰਦੀ ਹੈ
5: ਜੀ।
6: ਥੈਂਕ ਯੂ ਸੋ ਮਚ ਜੀ, ਔਰ ਐਡਵਾਂਸ ਵੋਟਿੰਗ ਤੋਂ ਮੈਂ ਰਿਕੁਐਸਟ ਕਰਦਾ ਵੀ ਐਡਵਾਂਸ ਵੋਟਿੰਗ ਆਪਣੀ 10-11-16-17 ਨੂੰ ਜੋ ਗੌਰਮੈਂਟ ਕਮਿਊਨਿਟੀ ਸੈਂਟਰ ਹੈ ਉੱਥੇ ਹੈ, ਔਰ 16-17 ਨੂੰ ਜੋ ਬ੍ਰੈਂਪਟਨ ਸੋਕਰ ਸੈਂਟਰ ਹੈ ਉੱਥੇ ਹੈ। ਤੋ ਜ਼ਿਆਦਾ ਤੋਂ ਜ਼ਿਆਦਾ ਮੈਂ ਕਹਾਂਗਾ ਵੀ ਐਡਵਾਂਸ ਵੋਟਿੰਗ ਤਾਂ ਆ ਕੇ ਵੋਟ ਪਾਓ, ਕਿਉਂਕਿ ਮੈਂ ਤੋਂ ਇਹ ਹੀ ਗੱਲ ਕਹਿੰਦਾ ਜੀ ਸਾਰੇ ਬ੍ਰੈਂਪਟੋਨੀਅਨ ਨੂੰ, ਖਾਸ ਕਰ ਵਾਰਡ 10 ਨੂੰ, ਤੁਸੀਂ ਮੈਨੂੰ ਵੋਟ ਦਿਓ, ਮੈਂ ਤੁਹਾਨੂੰ ਬ੍ਰੈਂਪਟਨ ਵਾਪਸ ਦੇਵਾਂਗਾ, ਇਹ ਮੇਰਾ ਪ੍ਰੋਮਿਸ ਹੈ, ਕਿਉਂਕਿ ਮੈਂ ਸੇਵਾ ਵਾਸਤੇ ਆਉਂਦਾ, ਮੈਂ ਕਮਾਂਡ ਨਹੀਂ ਆਉਂਦਾ ਇੱਥੇ, ਮੈਂ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ।
5: ਠੀਕ ਹੈ, ਥੈਂਕ ਯੂ ਵੈਰੀ ਮੱਚ। ਤੇ ਲਓ ਜੀ, ਬਿਲਕੁਲ ਤੁਸੀਂ ਡਾਕਟਰ ਆਜ਼ਾਦ ਗੋਇਤ ਨਾਲ ਗੱਲਬਾਤ ਵੀ ਕਰ ਸਕਦੇ ਹੋ, ਤੇ ਐਜ਼ ਏ ਸਿਟੀ ਕੌਂਸਲਰ ਇਹ ਚੋਣਾਂ ਲੜ ਰਹੇ ਹੈ, 9-10 ਵਾਰਡ ਹੈ ਜੀ ਇਹਨਾਂ ਦਾ, ਤੇ ਨੰਬਰ ਮੈਂ ਦੇ ਦਿੰਦੀ ਹਾਂ 647-999-9951 6479999951 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਡਾਕਟਰ ਆਜ਼ਾਦ ਥੈਂਕ ਯੂ ਵੈਰੀ ਮੱਚ। ਤੇ ਲਓ ਜੀ, ਸਾਡੇ ਨਾਲ ਹੁਣ ਅਸੀਂ ਗੱਲਬਾਤ ਕਰਾਂਗੇ ਗੁਰਪ੍ਰੀਤ ਜੀ ਦੇ ਨਾਲ। ਸਾਡੇ ਨਾਲ ਗੁਰਪ੍ਰੀਤ ਸਿੰਘ ਢਿੱਲੋਂ ਜੁੜ ਚੁੱਕੇ ਆ ਜੀ, ਇਹ ਰੀਜਨਲ ਕੌਂਸਲਰ ਦੇ ਲਈ ਇਲੈਕਸ਼ਨ ਲੜ ਰਹੇ ਆ, ਬ੍ਰੈਂਪਟਨ ਦਾ ਵਾਰਡ ਇਹਨਾਂ ਦਾ ਹੈਗਾ 9-10, ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਗੁਰਪ੍ਰੀਤ ਜੀ, ਸਤਿ ਸ੍ਰੀ ਅਕਾਲ। ਹੈਲੋ ਗੁਰਪ੍ਰੀਤ ਜੀ, ਸਤਿ ਸ੍ਰੀ ਅਕਾਲ। ਤੁਹਾਡੀ ਆਵਾਜ਼ ਜਿਹੜੀ ਆ, ਤੁਸੀਂ ਦੁਬਾਰਾ ਮਿਲਾਓ ਇੱਕ ਵਾਰੀ ਕਾਲ, ਤੁਹਾਡੀ ਆਵਾਜ਼ ਸਹੀ ਨਹੀਂ ਆਈ ਮੈਨੂੰ, ਤੇ ਹੁਣ ਤੁਸੀਂ ਦੁਬਾਰਾ ਮਿਲਾਓ ਤੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਤੇ ਲਓ ਜੀ, ਗੱਲਾਂ ਬਾਤਾਂ ਬਿਲਕੁਲ ਕਰਾਂਗੇ ਆਪਾਂ, ਹਾਲੇ ਪਲੀਜ਼ ਕੋਈ ਹੋਰ ਕਾਲ ਨਾ ਕਰੋ, ਮੈਨੂੰ ਨਾ ਥੋੜ੍ਹਾ ਜਿਹਾ ਗੱਲਬਾਤ ਗੁਰਪ੍ਰੀਤ ਜੀ ਨਾਲ ਕਰ ਲੈਂਦੋ, ਕਿਉਂਕਿ ਉਹ ਨਾ ਕਈ ਵਾਰੀ ਦੂਜੀ ਜਦੋਂ ਤੁਹਾਡੀ ਕਾਲ ਆਉਂਦੀ ਹੈ ਤੇ ਫਿਰ ਸਾਨੂੰ ਉਹਨਾਂ ਦੀ ਆਵਾਜ਼ ਸੁਣ ਨਹੀਂ ਸੀ ਰਹੀ। ਤੇ ਆਪਾਂ ਗੱਲਬਾਤ ਕਰਾਂਗੇ ਜੀ ਗੁਰਪ੍ਰੀਤ ਸਿੰਘ ਢਿੱਲੋਂ ਜੀ ਦੇ ਨਾਲ, ਜਿਵੇਂ ਮੈਂ ਦੱਸਿਆ ਤੁਹਾਨੂੰ ਰੀਜਨਲ ਕੌਂਸਲਰ ਹੈਗੇ ਆ ਇਹ, ਤੇ ਤੁਸੀਂ ਜਦੋਂ ਇਹਨਾਂ ਨਾਲ ਗੱਲਬਾਤ ਕਰੋਗੇ ਤਾਂ ਇਹ ਤੁਹਾਨੂੰ ਦੱਸਣਗੇ ਕਿ ਪੁਰਾਣੇ ਸਮੇਂ ਦੇ ਵਿੱਚ, ਪਿਛਲੇ ਸਮੇਂ ਦੇ ਵਿੱਚ ਜਦੋਂ ਇਹ ਸੀਗੇ, ਕਿਉਂਕਿ ਲਾਸਟ ਟਾਈਮ ਤਾਂ ਨਹੀਂ ਸੀ 4 ਸਾਲ, ਇਹ ਉਸ ਤੋਂ ਪਹਿਲਾਂ ਇਹ ਕੌਂਸਲ ਦੇ ਵਿੱਚ ਰਹੇ ਆ, ਤੇ ਇਹਨਾਂ ਨੇ ਕੰਮ ਵੀ ਬੜੇ ਵਧੀਆ ਕੀਤੇ ਹੈਗੇ ਆ, ਤੇ ਅਸੀਂ ਇਹਨਾਂ ਦੀ ਜਵਾਨੀ ਆਪਾਂ ਹੁਣ ਸੁਣਾਂਗੇ। ਗੁਰਪ੍ਰੀਤ ਸਿੰਘ ਢਿੱਲੋਂ ਗੱਲਬਾਤ ਕਰਨਗੇ ਸਾਡੇ ਨਾਲ, ਤੇ ਫਿਰ ਅਸੀਂ ਇਹਨਾਂ ਨੂੰ ਕੁਐਸਚਨ ਪੁੱਛਾਂਗੇ। ਤੁਸੀਂ ਵੀ ਕੋਈ ਗੱਲਬਾਤ ਇਹਨਾਂ ਨਾਲ ਕਰਨੀ ਹੈ ਜਾਂ ਤੁਸੀਂ ਵਲੰਟੀਅਰ ਵਰਕ ਇਹਨਾਂ ਦੇ ਨਾਲ ਕਰਨਾ ਤਾਂ ਤੁਸੀਂ ਨੰਬਰ ਇਹਨਾਂ ਦਾ ਨੋਟ ਕਰ ਲਓ, 647-899-9510 ਨੰਬਰ ਹੈ, 6478-25-0910, ਤੇ ਤੁਹਾਡੀ ਗੱਲਬਾਤ ਜਿਹੜੀ ਹੈ ਉਹ ਹੋ ਸਕਦੀ ਹੈ। ਹਾਂਜੀ ਸਤਿ ਸ੍ਰੀ ਅਕਾਲ ਜੀ।
7: ਪਾਰਟੀ ਤੋਂ ਆਪਣੇ ਆਪ ਨੂੰ ਖਤਰਾ ਸਮਝਦੀਆਂ ਹਨ। ਭਾਰਤ ਦੇ ਮੁੱਖ ਚੋਣ ਕਮਿਸ਼ਨਰ ਯਾਨੇਸ਼ ਕੁਮਾਰ
5: ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ।
7: ਚੋਣ ਕਮਿਸ਼ਨ ਨੇ ਦਫ਼ਤਰ ਵੱਲ ਮਾਰਚ ਕਰ ਕੇ ਇੰਡੀਆ ਗੱਠ ਜੋੜ ਦੇ।
5: ਹੈਲੋ,
7: ਪ੍ਰਮੁੱਖ ਆਗੂਆਂ ਨੂੰ ਪੁਲਿਸ ਨੇ ਹਿਰਾਸਤ
5: ਨਹੀਂ, ਤੁਹਾਡੀ ਆਵਾਜ਼ ਕਿਤੇ ਹੋਰ ਆ ਰਹੀ ਹੈ।
7: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ।
5: ਗੁਰਪ੍ਰੀਤ ਜੀ ਤੁਸੀਂ ਬੰਦ ਕਰੋ, ਰੇਡੀਓ ਲਾਇਆ ਕਿ ਟੀਵੀ ਲੱਗਿਆ ਹੋਇਆ ਤੁਹਾਡੇ? ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ। ਗੁਰਪ੍ਰੀਤ ਜੀ ਹੈਲੋ ਹੈਲੋ ਸਤਿ ਸ੍ਰੀ ਅਕਾਲ। ਨਹੀਂ, ਤੁਹਾਡੀ ਆਵਾਜ਼ ਨਹੀਂ ਆ ਰਹੀ ਮੈਨੂੰ। ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ। ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ, ਹੁਣ ਆਈ ਤੁਹਾਡੀ ਆਵਾਜ਼ ਹੀ ਨਹੀਂ ਸੀ ਆ ਰਹੀ। ਤੇ ਬਿਲਕੁਲ ਜੀ, ਸਾਡੇ ਨਾਲ ਗੁਰਪ੍ਰੀਤ ਸਿੰਘ ਢਿੱਲੋਂ ਜੀ ਜੁੜ ਚੁੱਕਿਆ, ਰੀਜਨਲ ਕੌਂਸਲਰ ਬ੍ਰੈਂਪਟਨ ਵਾਰਡ 9 ਤੇ 10 ਤੋਂ। ਤੇ ਗੁਰਪ੍ਰੀਤ ਜੀ ਕੀ ਹਾਲ ਚਾਲ ਤੁਹਾਡਾ?
8: ਮੇਰਾ ਬਹੁਤ ਵਧੀਆ, ਤੁਸੀਂ ਸੁਣਾਓ ਜੀ।
5: ਜੀ ਜੀ ਬਹੁਤ ਵਧੀਆ। ਤੇ ਲਓ ਜੀ, ਤੁਹਾਡੀ ਕੈਂਪੇਨਿੰਗ ਕਿਵੇਂ ਚੱਲ ਰਹੀ ਹੈ ਜੀ?
8: ਕੈਂਪੇਨਿੰਗ ਭੈਣ ਜੀ ਬਹੁਤ ਵਧੀਆ ਚੱਲਣ ਰਹੀ ਹੈ। ਆਈ ਥਿੰਕ ਜਦੋਂ ਅਸੀਂ ਘਰਾਂ 'ਚ ਜਾਂਦੇ ਹਾਂ, ਲੋਕੀ ਜਦੋਂ ਸੱਦਦੇ ਆ, ਉਹਨਾਂ ਦਾ ਇੱਕ ਕੰਸਰਨ ਹੈਗਾ ਕਿ ਜਿਹੜੀ ਹੁਣ ਸਿਟੀ ਬਹੁਤ ਡਿਕਲਾਈਨ ਦੇ ਵਿੱਚ, ਤੇ ਪਰ ਉਹਨਾਂ ਨੂੰ ਇੱਕ ਹੋਪ ਹੈ ਕਿ ਸਾਡਾ ਜਿਹੜਾ ਪਲਾਨ ਹੈ ਕਿ ਇੱਕ ਵਾਰ ਫਿਰ ਸਹੀ ਤਰ੍ਹਾਂ ਇੱਕ ਸਾਡੀ ਸਿਟੀ ਦੀ ਡਾਇਰੈਕਸ਼ਨ ਨੂੰ ਲੈ ਕੇ ਆਪਾਂ ਜਾਵਾਂਗੇ। ਐਂਡ ਸੋ ਵੀ ਵੈਰੀ ਕੌਨਫੀਡੈਂਟ ਇਸ ਇਲੈਕਸ਼ਨ ਦੇ ਵਿੱਚ, ਤੇ ਲੋਕੀ ਜੁੜੇ ਨਾਲ, ਤੇ ਲੋਕਾਂ ਨੇ ਸਾਡਾ ਰਿਕਾਰਡ ਵੀ ਪਸੰਦ ਕੀਤਾ ਤੇ ਸਾਡਾ ਪਲਾਨ ਵੀ ਪਸੰਦ ਕੀਤਾ।
5: ਜਿਵੇਂ ਹੁਣ ਤੁਸੀਂ ਮਿਲਦੇ ਹੋ ਹੈ ਨਾ ਲੋਕਾਂ ਨੂੰ, ਤੇ ਉਹਨਾਂ ਦੀ ਮੇਨ ਕੰਸਰਨ ਉਹਨਾਂ ਦਾ ਕੀ ਹੈ? ਕੀ ਕਹਿੰਦੇ ਆ ਉਹ ਕਿ ਸਭ ਤੋਂ ਪਹਿਲਾਂ ਕੀ ਕੀਤਾ ਜਾਣਾ ਚਾਹੀਦਾ ਜਦੋਂ ਤੁਸੀਂ ਕੌਂਸਲ 'ਚ ਜਾਂਦੇ ਹੋ?
8: ਹਾਂਜੀ, ਸੋ ਤਿੰਨ ਕਾਲਮ 3 ਸੀਜ਼, ਕਾਸਟ ਆਫ ਲਿਵਿੰਗ, ਕ੍ਰਾਈਮ ਤੇ ਕਰਪਸ਼ਨ। ਕਾਸਟ ਆਫ ਲਿਵਿੰਗ ਦੀ ਅਫੋਰਡੇਬਿਲਟੀ ਬਹੁਤ ਔਖੀ ਹੋ ਗਈ ਹੈ ਲੋਕਾਂ ਵਾਸਤੇ। ਆਲਰੇਡੀ ਗੈਸ ਹਾਈ ਹੈ, ਆਲਰੇਡੀ ਗਰੋਸਰੀ ਹਾਈ ਹੈ, ਆਲਰੇਡੀ ਇੰਟਰਸਟ ਰੇਟਸ ਬਹੁਤ ਹਾਈ ਨੇ, ਮੋਰਗੇਜ ਦੀਆਂ ਪੇਮੈਂਟ ਨਹੀਂ ਪੇ ਕਰ ਸਕਦੇ ਆਪਣੇ ਲੋਕੀ, ਡਿਫਾਲਟ ਰੇਟ ਡਬਲ ਹੈ ਇੱਥੇ ਬਾਕੀ ਕੈਨੇਡਾ ਨਾਲੋਂ। ਸੋ ਜਦੋਂ ਸਿਟੀ, ਜਿਹੜਾ ਸਿਟੀ ਦਾ ਕੰਸਰਨ ਹੈ, ਉਹ ਲਾਈਫ ਨੂੰ ਅਫੋਰਡੇਬਲ ਬਣਾਉਣਾ ਚਾਹੀਦਾ ਉਹਨਾਂ ਨੂੰ। ਸੋ ਇਹਨਾਂ ਨੇ 30% ਟੈਕਸ ਵਧਾਇਆ। ਅਸੀਂ ਇਹੀ ਕਿਹਾ ਕਿ ਅਸੀਂ ਟੈਕਸ ਦੁਬਾਰਾ ਫ੍ਰੀਜ਼ ਕਰਾਂਗੇ ਜਿੱਦਾਂ ਆਪਾਂ 18 ਤੋਂ 22 ਕੀਤਾ। ਲੋਕੀ ਕਹਿੰਦੇ ਕਿ ਕ੍ਰਾਈਮ ਬਹੁਤ ਜ਼ਿਆਦਾ। ਮੈਂ ਕਿਹਾ ਆਪਾਂ ਪੂਰਾ ਪੁਲਿਸ ਡਿਵੀਜ਼ਨ ਬਣਾਵਾਂਗੇ, ਜਿੱਥੇ ਅਸੀਂ ਸੈਟੇਲਾਈਟ ਪੁਲਿਸ ਸਟੇਸ਼ਨ ਲੈ ਕੇ ਆਉਂਦਾ ਸੀਗਾ ਸਾਡੀ ਪਿਛਲੀ ਟਰਮ ਦੇ ਵਿੱਚ। ਤੇ ਨਾਲੇ ਭੈਣ ਜੀ, ਜਦੋਂ ਆਪਾਂ ਕਰਪਸ਼ਨ ਬਾਰੇ ਗੱਲ ਕਰਦੇ ਹਾਂ, ਦੇਖੋ ਪੀਪਲ ਆਰ ਅਪਸੈਟ ਕਿ ਜਿਹੜੇ ਕਾਉਂਸਲ ਮੈਂਬਰਸ ਨੇ ਸ਼ਾਇਦ ਉਹ ਸਕਸੈਸਫੁਲ ਹੁੰਦੇ ਨੇ, ਵੇਅਰਐਸ ਆਪਣੇ ਜਿਹੜੇ ਰੈਜ਼ੀਡੈਂਟਸ ਨੇ ਉਹ ਸਟਰਗਲ ਕਰ ਰਹੇ ਆ। ਕਈ ਕਾਉਂਸਲਰਸ ਨੇ ਪ੍ਰੋਪਰਟੀਆਂ ਲਈਆਂ ਡਾਊਨ ਟਾਊਨ, ਐਂਡ ਸੋ ਇਟਸ ਅਨਫੇਅਰ ਦੈਟ ਦੇ ਆਰ ਗੈਟਿੰਗ ਦੀ ਐਡਵਾਂਟੇਜ ਬਿਕੋਜ਼ ਆਫ ਦੇਅਰ ਸੀਟ। ਐਂਡ ਸੋ ਅਸੀਂ ਅਕਾਊਂਟੇਬਿਲਿਟੀ ਲੈ ਕੇ ਆਵਾਂਗੇ ਸਿਟੀ ਹਾਲ ਵਿੱਚ, ਮੈਂਡੇਟੋਰੀ ਕਰਾਉਣਾ ਮੈਂ ਕਿ ਹਰ ਇੱਕ ਕਾਉਂਸਲ ਮੈਂਬਰ ਨੂੰ, ਜਿੱਦਾਂ ਹੁਣ ਆਪਣੇ ਐਮ ਪੀ ਤੇ ਐਮ ਪੀ ਪੀਜ਼ ਕਰਦੇ ਆ, ਉਹਨਾਂ ਨੂੰ ਆਪਣਾ ਫਾਈਨੈਂਸ਼ੀਅਲ ਡਿਸਕਲੋਜ਼ਰ ਦੇਣਾ ਪਊਗਾ, ਮਤਲਬ ਕਿ ਆਪਣੀ ਜੋ ਐਸੈਟਸ ਨੇ, ਜੋ ਇਨਕਮ ਹੈ। ਐਂਡ ਸੋ ਟ੍ਰਾਂਸਪੇਰੈਂਸੀ ਇਹਦੇ ਨਾਲ ਹੋਊਗੀ
5: ਜੀ। ਤੁਹਾਡਾ ਵਾਰਡ ਦਾ ਜਿਹੜਾ ਏਰੀਆ ਉਹਨੂੰ ਤੁਸੀਂ ਥੋੜਾ ਜਿਹਾ ਕਰੋ ਡਿਸਕ੍ਰਾਈਬ, ਕਿੱਥੇ ਕਿੱਥੇ ਹੈਗਾ ਜੀ?
8: ਜੀ ਸਾਡਾ ਵਾਰਡ 9-10, ਸੋ ਇਹ ਮਤਲਬ ਕਿ ਹੈਗਾ 410 ਤੋਂ ਲੈ ਕੇ ਹਾਈਵੇ 50 ਤੱਕ, ਕੈਸਲ ਮੋਰ ਐਂਡ ਬੋਵੇਰਡ ਫਰੋਮ ਦਾ ਸਾਊਥ ਟੂ ਨੌਰਥ ਮੇਫੀਲਡ ਤੱਕ, ਤੇ ਕੈਸਲ ਮੋਰ ਤੋਂ ਇੱਕ ਸਾਊਥ ਵਾਲਾ ਹਿੱਸਾ, ਈਸਟ ਵਾਲਾ ਪਾਸਾ ਗੋਰ ਦਾ, ਮਤਲਬ ਕਿ ਜਿਹੜੀ ਮੰਦਰ ਵਾਲੀ ਸਾਈਡ ਹੈ ਹਾਈਵੇ 50 ਤੱਕ, ਤੇ ਸਾਊਥ ਐਬਨੀਜ਼ਰ ਤੱਕ ਜੀ।
5: ਜੀ ਤੇ ਢਿੱਲੋਂ ਸਾਹਿਬ ਥੋੜਾ ਜਿਹਾ ਦੱਸੋ, ਪਿਛਲੇ ਸਮਿਆਂ ਚ ਤੁਸੀਂ ਕਿੰਨੀ ਵਾਰ ਕੌਂਸਲਰ ਰਹੇ ਹੋ ਜੀ?
8: ਮੈਂ 2 ਵਾਰੀ ਚੁਣਿਆ ਗਿਆ ਸੀਗਾ, ਪਹਿਲੀ ਵਾਰੀ 2014 ਦੇ ਵਿੱਚ ਐਜ਼ ਸਿਟੀ ਕਾਉਂਸਲਰ, ਤੇ 2018 ਦੇ ਵਿੱਚ ਤੇ ਦੁਬਾਰਾ ਐਜ਼ ਅ ਰੀਜਨਲ ਕਾਉਂਸਲਰ। ਸੋ ਜਿਹੜੇ ਰੀਜਨਲ ਕਾਉਂਸਲਰ, ਉਹਨਾਂ ਦੇ 2 ਰਿਸਪੋਂਸਿਬਿਲਿਟੀ ਆ, ਇੱਕ ਰੀਜਨਲ ਕਾਉਂਸਲ ਤੇ ਬਹਿੰਦੇ ਨੇ, ਤੇ ਨਾਲੇ ਸਿਟੀ ਕਾਉਂਸਲ ਦੇ ਵਿੱਚ ਬਹਿੰਦੇ ਨੇ। ਸੋ ਉਸ ਟਾਈਮ ਦੇ ਵਿੱਚ ਆਈ ਥਿੰਕ ਵੀ ਡਿਡ ਅ ਗੁੱਡ ਜੋਬ। ਮੈਂ ਬਜ਼ੁਰਗਾਂ ਦੀ ਬੱਸ ਸਰਵਿਸ ਵੀ ਕਰਾਈ, ਮੈਂ ਇੱਕ ਸਭ ਤੋਂ ਜਿਹੜਾ ਇੰਪੋਰਟੈਂਟ ਜੋਬ ਦਾ ਮੋਸ਼ਨ ਉਹ ਮੈਂ ਲਿਆਂਦਾ ਸੀਗਾ 2016 ਦੇ ਵਿੱਚ, ਜਿੱਥੇ ਅਸੀਂ 2040 ਤੱਕ ਐਕਸਟਰਾ 25,000 ਹੋਰ ਜੋਬ ਐਡ ਕਰਦੇ ਹਾਂ, ਤੇ ਸੈਂਕੜੇ ਏਕੜ ਜਿਹੜੇ ਇੰਪਲੋਇਮੈਂਟ ਲੈਂਡ ਨੇ। ਨਾਲੇ ਅਸੀਂ ਹੁਣ ਇੱਕ ਲਾਈਕ ਆਈ ਮੈਂਸ਼ਨ ਬਿਫੋਰ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਸੀਗਾ ਸਾਡੀ ਹਿਸਟਰੀ ਦੇ ਵਿੱਚ ਸਿਟੀ ਦੀ ਹਿਸਟਰੀ ਦੇ ਵਿੱਚ ਕੋਈ ਫੈਸਿਲਿਟੀ ਕੋਈ ਬਿਲਡਿੰਗ ਕਦੀ ਹੋਈ ਨਹੀਂ ਸੀਗੀ ਈਸਟ ਆਫ ਟੋਰਬਨ ਰੋਡ ਸੋ ਉਹ ਮੈਂ ਲਿਆਂਦਾ ਸੀਗਾ ਤੇ ਲੋਕੀ ਇਸ ਗੱਲਾਂ ਤੋਂ ਕਾਫੀ ਸੈਟਿਸਫਾਈਡ ਸਨ ਉਹ ਕਹਿੰਦੇ ਸੀਗੇ ਗੁਰਪ੍ਰੀਤ ਸਿੰਘ ਤੋਂ ਆਪਣੀ ਕਾਲ ਚੁੱਕਦਾ ਤੂੰ ਇਸ਼ੂਜ਼ ਨੂੰ ਅਟੈਂਡ ਕਰਦਾ ਤੂੰ ਲੋਕਾਂ ਦੇ ਫੰਕਸ਼ਨਸ ਨੂੰ ਵੀ ਅਟੈਂਡ ਕਰਦਾ ਪਰ ਇੱਕ ਪੈਂਦੀ ਹੁਣ ਗੰਦੀ ਪੋਲੀਟਿਕਸ ਸ਼ੁਰੂ ਹੋ ਗਈ ਇੱਥੇ ਇਹਨਾਂ ਨੇ ਮੇਰੇ ਅਪੋਨੈਂਟਸ ਨੇ ਇੱਕ ਮੇਰੇ ਨਾਂ ਦਾ ਕੈਂਡੀਡੇਟ ਖੜਾ ਕੀਤਾ ਆਈ ਥਿੰਕ ਸ਼ੀ ਇਜ਼ ਅ ਲੇਡੀ ਆਈ ਡੋਂਟ ਨੋ ਉਹਨਾਂ ਦਾ ਨਾਂ ਗੁਰਪ੍ਰੀਤ ਏ ਲੋਆ ਲਾਸਟ ਕਿੰਟ ਤੇ ਉਹਨਾਂ ਨੇ ਨਾਂ ਭਰਿਆ ਸੀਗਾ ਕੋਈ ਪਤਾ ਨਹੀਂ ਕਿ ਕੌਣ ਨੇ ਉਹਨਾਂ ਦਾ ਰੈਕੋਰਡ ਕੀ ਹੈ ਉਹਨਾਂ ਦਾ ਪਲਾਨ ਕੀ ਹੈ ਪਰ ਵੋਟਾਂ ਭਰਨ ਨੂੰ ਇਹਨਾਂ ਨੇ ਖੜੇ ਆ ਗਿਆ ਸੀ ਕਿਤੇ ਜਾਂ ਖੜਾਇਆ ਗਿਆ ਸੀਗਾ ਸੋ ਅਸੀਂ ਇਨਕਰੇਜ ਕਰਦੇ ਸਾਰਿਆਂ ਨੂੰ ਕਿ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਇਓ
5: ਗੁਰਪ੍ਰੀਤ ਸਿੰਘ ਢਿੱਲੋਂ ਆ ਸਿੰਘ ਇਜ਼ ਕਿੰਗ ਜੀ ਤੇ ਅੱਛਾ ਢਿੱਲੋਂ ਸਾਹਿਬ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਿਆ ਵੀ ਕੀ ਕਾਰਨ ਰਿਹਾ ਕਿ ਤੁਸੀਂ ਨਹੀਂ ਕੌਂਸਲ ਚ ਜਾ ਪਾਏ
8: ਦੇਖੋ ਜੀ ਲੋਕੀ ਕਹਿੰਦੇ ਸੀ ਕਿ ਚਲੋ ਆਪਾਂ ਯੰਗ ਕੈਂਡੀਡੇਟ ਟਰਾਈ ਕਰਦੇ ਅਨਫੋਰਚੁਨੇਟਲੀ ਉਹਨਾਂ ਦੇ ਕੋਲ ਐਕਸਪੀਰੀਅੰਸ ਹੈ ਨਹੀਂ ਸੀਗਾ ਤੇ ਆਪਾਂ ਹੁਣ ਦੇਖਿਆ ਕਿ ਉਹਨਾਂ ਦਾ ਜਿਹੜਾ ਲੈਕ ਆਫ ਐਕਸਪੀਰੀਅੰਸ ਉਹ ਲੈਕ ਆਫ ਲੀਡਰਸ਼ਿਪ ਵੀ ਸੀ ਉਹਨਾਂ ਨੇ ਬੜੇ ਪ੍ਰੋਮਿਸ ਕੀਤੇ ਸਨ ਪਰ ਉਹਨਾਂ ਨੇ ਡਿਲੀਵਰ ਨਹੀਂ ਕੀਤਾ ਸੋ ਉਹਨਾਂ ਨੇ ਡਿਵੀਜ਼ਨ ਪੁਲਿਸ ਡਿਵੀਜ਼ਨ ਪ੍ਰੋਮਿਸ ਕੀਤਾ ਹੀ ਡਿਡਨਟ ਡੂ ਦੈਟ ਐਂਡ ਅਨਫੋਰਚੁਨੇਟਲੀ ਹੁਣ ਉਹਨਾਂ ਨੇ ਦੱਸਿਆ ਵੀ ਨਹੀਂ ਲੋਕਾਂ ਨੂੰ ਕਿ ਹੋ ਰਿਹਾ ਸਿਟੀ ਚ ਫੋਰ ਐਗਜ਼ਾਮਪਲ ਜਿਹੜਾ 30% ਵਧਾਇਆ ਗਿਆ ਸੀਗਾ ਟੈਕਸ ਕਾਉਂਸਲ ਨੇ ਪਾਸ ਕਰਾਇਆ ਸੀਗਾ ਇਹਨਾਂ ਨੇ ਦੱਸਿਆ ਨਹੀਂ ਜਿਹੜੀ ਇੰਨੀ ਕ੍ਰਾਈਮ ਵੱਧ ਰਹੇ ਇਹਨਾਂ ਨੇ ਐਡਰੈਸ ਨਹੀਂ ਕੀਤਾ ਇਟ ਸੀਮਸ ਲਾਈਕ ਦੇ ਵਰ ਮੋਰ ਇੰਟਰਸਟਿਡ ਇਨ ਪਰਸਨਲ ਮੈਟਰਸ ਇਨ ਟਰਮਸ ਆਫ ਜਿਹੜੀ ਪ੍ਰੋਪਰਟੀਆਂ ਨੇ ਸੋ ਯੂ ਨੋ ਦੈਟਸ ਅਪ ਟੂ ਦੈਮ ਦੈਟਸ ਦੇਅਰ ਡਿਸੀਜਨ ਪਰ ਅਨਫੋਰਚੁਨੇਟਲੀ ਉਹਨਾਂ ਨੇ ਹੁਣ ਨਵੇਂ ਕੈਂਡੀਡੇਟ ਨੂੰ ਐਂਡੋਰਸ ਕੀਤਾ ਇਹਦਾ ਮਤਲਬ ਕਿ ਜਿਹੜੇ ਨਵੇਂ ਕੈਂਡੀਡੇਟ ਉਹ ਵੀ ਇਹਨਾਂ ਦੀਆਂ ਪਾਲਿਸੀਜ਼ ਨੂੰ ਉਹ ਐਗਰੀ ਕਰਦੇ ਇਹਨਾਂ ਦੇ ਪਾਲਿਸੀਜ਼ ਦੇ ਨਾਲ ਐਂਡ ਆਈ ਡਿਸਐਗਰੀ ਵਿਦ ਦੈਟ ਐਜ਼ ਅ ਹੋਲ ਸਾਨੂੰ ਇੱਕ ਚੇਂਜ ਚਾਹੀਦੀ ਹੈ ਵੀ ਨੀਡ ਟੂ ਗੋ ਬੈਕ ਟੂ ਐਕਸਪੀਰੀਅੰਸ ਸਾਡੇ ਕੋਲ ਪ੍ਰੂਵਨ ਲੀਡਰਸ਼ਿਪ ਹੈ
5: ਠੀਕ ਹੈ ਤੇ ਲਓ ਜੀ ਬਿਲਕੁਲ ਆਪਾਂ ਗੱਲਬਾਤ ਕਰ ਰਹੇ ਹਾਂ ਗੁਰਪ੍ਰੀਤ ਸਿੰਘ ਢਿੱਲੋਂ ਜੀ ਦੇ ਨਾਲ ਜਿਹੜੇ ਕਿ ਰੀਜਨਲ ਕੌਂਸਲਰ ਦੇ ਲਈ ਚੋਣ ਲੜ ਰਹੇ ਆ ਬ੍ਰੈਂਪਟਨ ਵਾਰਡ 9 ਤੇ 10 ਦੇ ਵਿੱਚ ਤੇ ਗੁਰਪ੍ਰੀਤ ਜੀ ਥੋੜ੍ਹਾ ਜਿਹਾ ਇਹ ਦੱਸੋ ਕਿ ਜਿਸ ਤਰ੍ਹਾਂ ਹੁਣ ਆਪਾਂ ਆਮ ਤੌਰ ਤੇ ਦੇਖਦੇ ਹਾਂ ਜਿਹੜੇ ਜਦੋਂ ਮਿਊਂਸੀਪਲ ਇਲੈਕਸ਼ਨਸ ਹੁੰਦੇ ਆ ਵੋਟਰਸ ਦੀ ਵੋਟ ਪਾਉਣ ਦੀ ਜਿਹੜੀ ਤਾਦਾਦ ਆ ਉਹ ਘੱਟ ਹੀ ਹੁੰਦੀ ਹੈ ਤੁਹਾਨੂੰ ਕੀ ਲੱਗਦਾ ਵੀ ਇਹ ਕੀ ਰੀਜ਼ਨ ਹੈ ਤੇ ਕਿਵੇਂ ਆਪਾਂ ਇਹਨੂੰ ਓਵਰਕਮ ਕਰ ਸਕਦੇ ਹਾਂ ਕਿ ਵੱਧ ਤੋਂ ਵੱਧ ਲੋਕ ਜਿਹੜੇ ਵੋਟਾਂ ਪਾਉਣ ਜਾਣ
8: ਆਈ ਥਿੰਕ ਹੁਣ ਇਸ ਵਾਰ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਇੱਕ ਅਰਜੈਂਸੀ ਦੇ ਨਾਲ ਕਿਉਂਕਿ ਇਹਨਾਂ ਨੇ ਪਿਛਲੇ 4 ਸਾਲ ਦੇਖ ਲਏ ਨੇ ਇਹਨਾਂ ਨੇ ਲੈਕ ਆਫ ਲੀਡਰਸ਼ਿਪ ਵੇਖੀ ਹੈ ਲੈਕ ਆਫ ਰੈਕਰਡ ਲਿਖੀ ਹੈ ਐਂਡ ਸੋ ਹੁਣ ਜ਼ਿਆਦਾ ਅਰਜੈਂਟ ਸਿਚੁਏਸ਼ਨ ਹੋ ਗਈ ਹੈ ਸੋ ਯੂਜਲੀ 25% ਲੋਕੀ ਆਉਂਦੇ ਨੇ ਬਾਹਰ ਮਿਊਨਿਸਪਲ ਇਲੈਕਸ਼ਨ ਵਾਸਤੇ ਜਿੱਥੇ ਤੁਹਾਡੇ ਡੇ ਟੂ ਡੇ ਕੰਮ ਸਾਰੇ ਹੁੰਦੇ ਆ ਤੁਹਾਡੀਆਂ ਸੜਕਾਂ ਸਾਫ਼ ਹੁੰਦੀਆਂ ਨੇ ਮਤਲਬ ਜਦੋਂ ਸਨੋ ਪੈਂਦੀ ਆ ਮੇਨਟੇਨੈਂਸ ਹੁੰਦਾ ਪਾਰਕਾਂ ਦੀ ਰਿਫਰਬਿਸ਼ਮੈਂਟ ਹੁੰਦੀ ਹੈ ਸਿਟੀ ਹਾਲ ਦੇ ਵਿੱਚ ਡਿਸੀਜਨ ਮਤਲਬ ਕਿ ਲੈਂਦੀ ਹੈ ਕਾਉਂਸਲ ਫੋਰ ਐਗਜ਼ਾਮਪਲ ਜੇ ਕੋਈ ਡਿਵੈਲਪਮੈਂਟ ਅਪਰੂਵ ਕਰਨਾ ਜੇ ਕੋਈ ਬਿਲਡਿੰਗ ਡਿਵੈਲਪਮੈਂਟ ਅਪਰੂਵ ਕਰਾਉਣੀ ਹੈ ਸੋ ਯੂ ਨੋ ਪਰ ਜਦੋਂ ਅਸੀਂ ਕੰਪੇਅਰ ਕਰਦੇ ਹਾਂ ਪ੍ਰੋਵਿੰਸ਼ੀਅਲ ਦੇ ਨਾਲ ਉੱਥੇ 50% ਟਰਨ ਆਊਟ ਜਦੋਂ ਕੰਪੇਅਰ ਕਰਦੇ ਹਾਂ ਫੈਡਰਲ ਦੇ ਨਾਲ ਉਹਨਾਂ ਦੀ ਆਲਮੋਸਟ 75% ਟਰਨ ਆਊਟ ਹੈ ਐਂਡ ਸੋ ਯੂ ਨੋ ਆਈ ਥਿੰਕ ਤੁਹਾਡਾ ਫਸਟ ਪੁਆਇੰਟ ਆਫ ਐਕਸੈਸ ਪੋਲੀਟਿਕਸ ਵਿੱਚ ਤੁਹਾਡਾ ਕਾਉਂਸਲਰ ਹੁੰਦਾ ਤੇ ਸਾਰਿਆਂ ਨੂੰ ਇਨਕਰੇਜ ਕਰਦਾ ਕਿ ਆਪਾਂ ਫੇਰ ਉਹ ਸੇਮ ਗਲਤੀ ਨਾ ਕਰੀਏ ਰਾਈਟ ਲੈਟਸ ਨਾਟ ਚੂਜ਼ ਇਨਐਕਸਪੀਰੀਅੰਸ ਅਸੀਂ ਐਕਸਪੀਰੀਅੰਸ ਚੂਜ਼ ਕਰੀਏ ਸੋ ਇੱਕ ਪ੍ਰੂਵਨ ਲੀਡਰਸ਼ਿਪ ਨੂੰ ਚੂਜ਼ ਕਰੀਏ ਤੇ ਇੱਕ ਆਵਾਜ਼ ਆਪਾਂ ਚੂਜ਼ ਕਰੀਏ ਜਿਹੜੀ ਲੋਕਾਂ ਦੀ ਆਵਾਜ਼ ਜਾ ਕੇ ਕਾਉਂਸਲ ਦੇ ਵਿੱਚ ਉਠਾ ਸਕਣਗੇ ਤੇ ਮੇਰੇ ਖਿਆਲਾਂ ਦੇ ਵਿੱਚ ਉਹ ਆਵਾਜ਼ ਗੁਰਪ੍ਰੀਤ ਸਿੰਘ ਢਿੱਲੋਂ ਹੈ
5: ਜੀ ਵੈਰੀ ਗੁੱਡ ਤੇ ਬਿਲਕੁਲ ਜੀ ਤੁਸੀਂ ਜ਼ਰੂਰ ਜਿਹੜੇ 9 ਤੇ 10 ਵਾਰਡ ਹੈ ਜੀ ਜਿਨ੍ਹਾਂ ਦਾ ਸੋ ਕਿਉਂਕਿ ਗੁਰਪ੍ਰੀਤ ਜੀ ਪਿਛਲੇ ਸਮੇਂ ਦੇ ਵਿੱਚ ਵੀ ਰਹੇ ਹੈ ਹਨਾ ਦੇਖੋ ਇਹਨਾਂ ਨੇ ਦੱਸਿਆ ਕਿ 2014 ਦੇ ਵਿੱਚ ਤੇ 2018 ਦੇ ਵਿੱਚ ਵੀ ਰਹੇ ਹੈ ਐਜ਼ ਏ ਕੌਂਸਲਰ ਤੇ ਬੜੇ ਵਧੀਆ ਇਹਨਾਂ ਨੇ ਕੰਮ ਕੀਤੇ ਆ ਤੇ ਗੁਰਪ੍ਰੀਤ ਜੀ ਵੈਸੇ ਤੁਹਾਨੂੰ ਸ਼ਾਬਾਸ਼ੀ ਦੇਣੀ ਉਂਝ ਬਣਦੀ ਹੈ ਕਿਉਂਕਿ ਨਾ ਮੇਰੇ ਕੋਲ ਵੀ ਮੇਰੀ ਈਮੇਲ ਤੇ ਜੋ ਵੀ ਤੁਹਾਡਾ ਜੋ ਵੀ ਤੁਸੀਂ ਕਰਦੇ ਨਾ ਮਤਲਬ ਜੋ ਵੀ ਤੁਸੀਂ ਮੀਡੀਆ ਨੂੰ ਕੋਈ ਸਟੇਟਮੈਂਟ ਆਪਣੀ ਦੇਣੀ ਹੁੰਦੀ ਹੈ ਜਾਂ ਕੋਈ ਰਿਪੋਰਟ ਦੇਣੀ ਹੁੰਦੀ ਹੈ ਤੇ ਉਹ ਮੇਰੇ ਤੱਕ ਜ਼ਰੂਰ ਪਹੁੰਚਦੀ ਹੁੰਦੀ ਸੀ ਸੋ ਇਹ ਤਾਂ ਮੈਂ ਜ਼ਰੂਰ ਕਹੂੰਗੀ ਕਿ ਕਈ ਵਾਰੀ ਨਾ ਜਿਹੜੇ ਕੌਂਸਲ 'ਚ ਚਲੇ ਜਾਂਦੇ ਆ ਉਹ ਕੋਈ ਫਿਰ ਮੀਡੀਆ ਦੇ ਨਾਲ ਜਾਂ ਟੀ ਵੀ ਚਾਹੇ ਰੇਡੀਓ ਹੈ ਉਹਨਾਂ ਨਾਲ ਕੋਈ ਇੰਨਾ ਕੰਟੈਕਟ ਨਹੀਂ ਰੱਖਦੇ ਜਾਂ ਆਪਣੀ ਜੋ ਉਹ ਕਰ ਰਹੇ ਆ ਉਹਦੇ ਬਾਰੇ ਕੋਈ ਇਨਫੋਰਮ ਉਹ ਕਰਦੇ ਨਹੀਂ ਹੈਗੇ ਤਾਂ ਕਿ ਅਸੀਂ ਵੀ ਲੋਕਾਂ ਨੂੰ ਤਾਂ ਹੀ ਦੱਸਾਂਗੇ ਨਾ ਜੇ ਸਾਡੇ ਕੋਲ ਇਨਫੋਰਮੇਸ਼ਨ ਹੋਊਗੀ ਸੋ ਮੈਨੂੰ ਹੋਪ ਹੈ ਕਿ ਤੁਸੀਂ ਕੌਂਸਲ 'ਚ ਜਾਓਗੇ ਐਜ ਏ ਰੀਜਨਲ ਕੌਂਸਲਰ ਅਤੇ ਜੋ ਵੀ ਤੁਸੀਂ ਉੱਥੇ ਕੰਮਕਾਜ ਕਰਨੇ ਆ ਉਹ ਲੋਕਾਂ ਤੱਕ ਉਹਨਾਂ ਦੀ ਇਨਫੋਰਮੇਸ਼ਨ ਪਹੁੰਚਣੀ ਚਾਹੀਦੀ ਹੈ ਅਤੇ ਤੁਸੀਂ ਜ਼ਰੂਰ ਪਹੁੰਚਾਓਗੇ ਅਤੇ ਮੈਂ ਹੋਪ ਕਰਦੀ ਹਾਂ ਕਿ ਤੁਸੀਂ ਕਰੋ ਵਿਨ ਜੀ ਜਿਹੜੇ ਇੱਦਾਂ ਦੇ ਜਾਗਰੂਕ ਕਰਨ ਵਾਲੇ ਜਿਹੜੇ ਕੌਂਸਲਰ ਹੈ ਉਹ ਕੌਂਸਲ ਦੇ ਵਿੱਚ ਮਿਊਂਸੀਪਲ ਕੌਂਸਲ ਦੇ ਵਿੱਚ ਇਲੈਕਸ਼ਨ ਦੇ ਵਿੱਚ ਆਉਣੇ ਚਾਹੀਦੇ ਆ ਅੱਗੇ ਅਤੇ ਹੋਰ ਕੋਈ ਤੁਸੀਂ ਮੈਸੇਜ ਦੇਣਾ ਚਾਹੋ ਸਾਡੇ ਲਿਸਨਰਸ ਦੇ ਲਈ
8: ਹਾਂਜੀ ਐਬਸੋਲੂਟਲੀ ਸੋ ਆਈ ਅਪਰੀਸ਼ੀਏਟ ਯੂਰ ਵਰਡਸ ਤੇ ਜਸਟ ਕਪਲ ਟੂ ਮੋਰ ਥਿੰਗਸ ਨੰਬਰ 1 ਇਜ਼ ਜਦੋਂ ਅਸੀਂ ਅਪਡੇਟ ਕਰਦੇ ਹਾਂ ਲੋਕਾਂ ਨੂੰ ਉਹਨਾਂ ਨੂੰ ਫਿਰ ਪਤਾ ਲੱਗ ਰਿਹਾ ਕਿ ਕੀ ਹੋ ਰਿਹਾ ਫੋਰ ਐਗਜ਼ਾਮਪਲ ਇਹ ਕਾਊਂਸਲ ਨੇ ਲੋਕਾਂ ਨੂੰ ਦੱਸਿਆ ਨਹੀਂ ਕਿ ਇੱਕ ਗਾਰਬੇਜ ਡੰਪ ਹੈ ਕੈਨੇਡਾ ਦਾ ਸਭ ਤੋਂ ਵੱਡਾ ਗਾਰਬੇਜ ਡੰਪ ਤੇ ਲੋਕੀ ਮੈਨੂੰ ਕਹਿੰਦੇ ਕਿ ਗੁਰਪ੍ਰੀਤ ਅਸੀਂ ਸੈਕਿੰਡ ਕਲਾਸ ਸਿਟੀਜ਼ ਤੇ ਨਹੀਂ ਗਏ ਕਿ ਇੱਥੇ ਸਭ ਤੋਂ ਵੱਡਾ ਗਾਰਬੇਜ ਡੰਪ ਆ ਰਿਹਾ ਪਰ ਮਿਸਿਸਾਗਾ ਦੇ ਵਿੱਚ ਸਭ ਤੋਂ ਵੱਡਾ ਹਾਸਪਿਟਲ ਆ ਰਿਹਾ ਨਾ ਕਈ ਨਾ ਸਾਡੇ ਬ੍ਰੈਂਪਟਨ ਦੇ ਵਿੱਚ ਸੈਕਿੰਡ ਹਾਸਪਿਟਲ ਹੈ ਨਾ ਸਾਡੇ ਕੋਲ ਫੁੱਲ ਯੂਨੀਵਰਸਿਟੀ ਹੈ ਸੋ ਦੇ ਡਿਸਅਪੋਇੰਟ ਸੋ ਮੇਰੀ ਇੱਕ ਰਿਸਪੋਂਸਿਬਿਲਿਟੀ ਸੀਗੀ ਕਿ ਮੈਂ ਤੁਹਾਨੂੰ ਮੀਡੀਆ ਨੂੰ ਦੱਸਾਂ and go on the media kai wari tough questions media puchde hai but that's my responsibility to answer them ke lokan nu pata hona chahiye ki ki ho raha hai number 2 sare nu encourage karta ki tusi please this saturday sunday vote paun jao early voting apne gore meadows recreation center te je tusi as weekend nahi pa sakde agle weekend tusi phir pa sakoge apne 16 te 17 tarikh nu ਇਹ ਫੇਰ ਦੁਬਾਰਾ ਗੋਰ ਮੈਡੋਸ ਰੈਕਰੀਏਸ਼ਨ ਸੈਂਟਰ ਤੇ ਬ੍ਰੈਂਪਟਨ ਸੌਕਰ ਸੈਂਟਰ ਸੋ ਸੌਕਰ ਸੈਂਟਰ ਆਪਣੇ ਜਿਹੜੇ ਸਪ੍ਰਿੰਗਡੇਲ ਰਹਿਣ ਦੇ ਜਿਹੜੇ ਵਾਸੀ ਨੇ ਉਹਨਾਂ ਨੂੰ ਵੀ ਇੱਕ ਲਾਗੇ ਲੋਕਲ ਓਪਰਚੁਨਿਟੀ ਮਿਲੂਗੀ ਪਰ ਵੋਟ ਪਾਉਣ ਜ਼ਰੂਰ ਜਾਓ ਭਾਵੇਂ ਅਰਲੀ ਵੋਟਿੰਗ ਜਾਂ ਆਪਣੇ ਅਕਤੂਬਰ 26 ਨੂੰ ਜਿਹੜਾ ਵੋਟਿੰਗ ਡੇ ਹੁੰਦਾ ਹੈ
5: ਜੀ ਬਿਲਕੁਲ ਜੀ ਤੇ ਸਹੀ ਦੱਸਿਆ ਕਿਉਂਕਿ ਐਡਵਾਂਸ ਪੋਲਿੰਗ ਵੀ ਤੁਸੀਂ ਕਰ ਸਕਦੇ ਹੋ ਬਾਕੀ ਫਿਰ 26 ਨੂੰ ਤਾਂ ਇਲੈਕਸ਼ਨ ਡੇ ਹੈ ਹੀ ਤੇ ਗੁਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਗੁੱਡ ਲੱਕ ਤੁਹਾਨੂੰ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਹੋਰ ਗੱਲਬਾਤ ਕਰਾਂਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
8: ਮਾਈ ਪਲੇਜਰ ਤੇ ਇੱਕ ਵਾਰ ਫਿਰ ਮੇਰਾ ਨੰਬਰ 647-863-2510 ਮੇਰਾ ਪਰਸਨਲ ਨੰਬਰ 647-863-2510 ਥੈਂਕ ਯੂ ਫॉर द ਓਪਰਚੁਨਿਟੀ ਬੈਂਜੀ
5: ਜੀ ਜੀ ਥੈਂਕ ਯੂ ਗੁੱਡ ਲੱਕ ਤੇ ਬਿਲਕੁਲ ਜੀ ਇਹ ਗੁਰਪ੍ਰੀਤ ਸਿੰਘ ਢਿੱਲੋਂ ਜੀ ਨਾਲ ਗੱਲਬਾਤ ਕੀਤੀ ਸੋ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਬੜੇ ਵਧੀਆ ਵੈਸੇ ਇਹਨਾਂ ਨੇ ਕੰਮ ਕੀਤੇ ਪਰ ਉਹੀ ਆ ਕਈ ਵਾਰ ਖਿੱਚਤਾਣ ਜਿਹੜੀ ਆ ਉਹ ਜ਼ਿਆਦਾ ਹੋ ਜਾਂਦੀ ਹੈ ਜਿਹਦੇ ਕਰਕੇ ਫਿਰ ਕਈ ਉਂਗਲਾਂ ਉਠਾਉਣ ਲੱਗ ਜਾਂਦੇ ਕੋਈ ਕੁਛ ਕਹਿਣ ਲੱਗ ਜਾਂਦਾ ਜਦਕਿ ਉਹ ਰੋਂਗ ਹੈ ਕਿਸੇ ਨੂੰ ਵੀ ਕੁਛ ਇੱਦਾਂ ਕਹਿਣਾ ਜਦ ਤੱਕ ਉਹ ਸਾਬਤ ਨਹੀਂ ਹੋ ਜਾਂਦਾ ਸਾਬਤ ਕੁਛ ਵੀ ਨਹੀਂ ਹੁੰਦਾ ਕਈ ਵਾਰ ਹਵਾ 'ਚ ਹੀ ਤੀਰ ਚਲਾਈ ਜਾਂਦੇ ਆ ਹਾਂਜੀ ਸਤਿ ਸ਼੍ਰੀ ਅਕਾਲ
9: ਸਤਿ ਸ਼੍ਰੀ ਅਕਾਲ ਬੇਟਾ ਮੈਂ 16 ਸਾਲ ਹੋ ਗਏ ਗੁਰਪ੍ਰੀਤ ਢਿੱਲੋਂ ਨੂੰ ਜਾਣਦਾ ਸਭ ਤੋਂ ਵਧੀਆ ਇਨਸਾਨ ਆ ਅਗਰ ਸਾਰੇ ਇਸੇ ਤਰ੍ਹਾਂ ਹੋ ਜਾਣ ਸਾਡਾ ਬਲੰਟਨ ਜਿਹੜਾ ਬਿਲਕੁਲ ਖੁਸ਼ ਬੜੇ ਇਮਾਨਦਾਰ ਆ ਜਿੱਥੇ ਮਰਜੀ ਇਹਨਾਂ ਨੂੰ ਸੱਦ ਲਓ ਮੇਰਾ ਵਾਰਡ ਨੰਬਰ 5-1 ਹੈ ਇੱਥੇ ਵੀ ਆਉਂਦੇ ਰਹੇ ਸਾਡੇ ਕੰਮਾਂ ਵਾਸਤੇ ਇਹੋ ਜਿਹਾ ਇਨਸਾਨ ਤੁਹਾਨੂੰ ਨਹੀਂ ਮਿਲਣਾ ਤੁਹਾਡਾ ਵੀ ਸ਼ੁਕਰੀਆ ਜੋ ਤੁਸੀਂ ਐਡ ਦੇ ਰਹੇ ਹੈ ਮੈਂ ਤੁਹਾਡਾ ਸ਼ੁਕਰ ਗੁਰਪ੍ਰੀਤ ਗੁਰਪ੍ਰੀਤ ਹੀ ਹੈ
5: ਠੀਕ ਹੈ ਜੀ ਠੀਕ ਹੈ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਤੇ ਲਓ ਜੀ ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ ਨੈਕਸਟ ਕਾਲ ਹਾਂਜੀ ਸਤਿ ਸ਼੍ਰੀ ਅਕਾਲ ਹੈਲੋ ਜੀ ਸਤਿ ਸ਼੍ਰੀ ਅਕਾਲ ਹਾਂਜੀ ਕੀ ਹਾਲ ਚਾਲ
10: ਵਧੀਆ ਚੜ੍ਹਦੀ ਕਲਾ ਜੀ ਬਹੁਤ ਵਧੀਆ ਸਟੂਡੈਂਟ ਆ ਰਿਹਾ ਤਾਂ ਕਿ ਕਿਹੜੇ ਬਲਾਕ ਦੀ ਗੱਲ ਕਰਦੇ ਸੀ ਪ੍ਰਿੰਟਰ ਦੇ ਵਿੱਚ
5: ਕਿਸ ਚੀਜ਼ ਦੀ
10: ਇਨਕਮ
5: ਹੋਵੇ ਵੱਧ ਤੋਂ ਵੱਧ ਸ਼ੋਪਸ ਬਣਨ ਉਹਨਾਂ ਨੂੰ ਵੇਚੀਏ
10: ਇਹ ਨੀ ਪਤਾ ਨਿਕਲਣਾ ਕਿਹੜੇ ਬਣਨਾ ਕਿਹੜੇ
5: ਬਿਲਕੁਲ
11: ਬਹੁਤ
5: ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਗੁਰਜੀਤ ਭਾਜੀ ਜੁੜੇ ਸਾਡੇ ਨਾਲ ਤੇ ਇਹਨਾਂ ਦੀ ਗੱਲਬਾਤ ਆਪਾਂ ਸੁਣਦੇ ਆ। ਹਾਂਜੀ ਭਾਜੀ, ਕੀ ਹਾਲ ਚਾਲ? ਹੈਲੋ।
12: ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ।
5: ਹਾਂਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
12: ਹਾਂਜੀ ਠੀਕ ਠਾਕ ਆ ਜੀ ਭੈਣ ਜੀ। ਗੁਰਪ੍ਰੀਤ ਭਾਜੀ ਆ ਜੀ, ਡਾਕਟਰ ਆਜ਼ਾਦ, ਬਹੁਤ ਵਧੀਆ ਬੰਦੇ ਦੋਨੇ ਜੀ।
5: ਹਾਂਜੀ ਬਿਲਕੁਲ,
12: ਇਹ 9-10 ਵਾਰਡ ਵਾਲਿਆਂ ਕੋਲ ਬਹੁਤ ਵਧੀਆ ਟਾਈਮ ਆ ਜੀ, ਇਹਨਾਂ ਦੋਨਾਂ ਨੂੰ ਅੱਗੇ ਲਿਆਓ ਜੀ, ਬਹੁਤ ਘਰ ਪੈਂਦੀ ਜਾਣੇ ਆ ਸਿਟੀ ਨੂੰ, ਸਿਟੀ ਦੇ ਨੋਟਿਸ ਆ ਰਹੇ ਲੋਕਾਂ ਦਾ, 2-2 ਸਾਲ ਦਾ ਪ੍ਰੋਪਰਟੀ ਟੈਕਸ ਪਿਆ ਦੇਣ ਵਾਲਾ ਜੀ।
5: ਅੱਛਾ।
12: ਹਾਂਜੀ 40% ਲੋਕੀ ਆ ਜਿਹਨੇ ਪ੍ਰੋਪਰਟੀ ਟੈਕਸ ਨੀ ਦਿੱਤਾ ਜੀ, ਤੁਸੀਂ ਲਿਆਓ ਡਿਟੇਲ ਕੱਢ ਕੇ ਮੈਨੂੰ ਕਿਸੇ ਮੋਰਗੇਜ ਵਾਲੇ ਨੇ ਦੱਸਿਆ, ਆਪਣੇ ਭਾਜੀ ਹੁਣੀ ਆਉਂਦੇ ਸਿੱਧੂ ਸਾਹਿਬ, ਉਹਨਾਂ ਨੂੰ ਪਤਾ ਹੋਣਾ ਕਿੰਨੇ ਕੁ ਲੋਕੀ ਆ ਮੋਰਗੇਜ ਵਾਲੇ ਜਿਹਨਾਂ ਤੋਂ ਲੋਕਾਂ ਤੋਂ ਨਹੀਂ ਦੇ ਰਿਹਾ ਆਪਣੇ ਪ੍ਰੋਪਰਟੀ ਟੈਕਸ ਦਿੱਤਾ ਜਾ ਰਿਹਾ, ਲੋਕੀ ਬਹੁਤ ਤੰਗ ਆ।
5: ਇਹ ਵੀ ਆਉਣ ਵਾਲੇ ਸਮੇਂ ਚ ਨਾ ਭਾਜੀ ਨਾਲ ਹੀ ਗੱਲਬਾਤ ਕਰਾਂਗੇ। ਤੇ ਜਿੱਥੇ ਤੱਕ ਮੈਨੂੰ ਹੁੰਦਾ ਨਾ, ਮੈਨੂੰ ਤਾਂ ਇਹ ਲੱਗਦਾ ਪ੍ਰੋਪਰਟੀ ਟੈਕਸ ਉਦੋਂ ਤੱਕ ਹੋਣਾ ਚਾਹੀਦਾ ਜਦੋਂ ਤੱਕ ਤੁਹਾਡਾ ਤੁਸੀਂ ਮੋਰਗੇਜ ਪੇ ਕਰ ਰਹੇ ਹੋ। ਜਦੋਂ ਤੁਹਾਡਾ ਘਰ ਪੇਡ ਆਫ ਹੋ ਗਿਆ, ਪ੍ਰੋਪਰਟੀ ਟੈਕਸ ਕਾਹਦਾ ਦੇਣਾ? ਕਿਉਂਕਿ ਜਿਹੜੀਆਂ ਤੁਹਾਨੂੰ ਹੋਰ ਸਹੂਲਤਾਂ ਮਿਲਦੀਆਂ, ਚਾਹੇ ਉਹ ਤੁਹਾਡੀ ਆਪਣਾ ਇਲੈਕਟ੍ਰਿਸਿਟੀ ਹੋ ਗਈ, ਪਾਣੀ ਹੋ ਗਿਆ, ਸੀਵਰੇਜ ਹੋ ਗਿਆ, ਉਹ ਤਾਂ ਆਪਾਂ ਬਿੱਲ ਦਿੰਦੇ ਹਾਂ, ਉਹ ਤਾਂ ਉਹਦੇ ਵਿੱਚ ਟੈਕਸ ਤੁਹਾਡਾ ਚਲਾ ਜਾਂਦਾ। ਤੇ ਇਹ ਟੈਕਸ ਪ੍ਰੋਪਰਟੀ ਟੈਕਸ ਤੁਸੀਂ ਸਾਰੀ ਉਮਰ ਹੀ ਦੇਈ ਜਾਣਾ, ਇਹਦਾ ਮਤਲਬ ਉਹ ਪ੍ਰੋਪਰਟੀ ਤਾਂ ਤੁਹਾਡੀ ਹੋ ਹੀ ਨਹੀਂ।
12: ਹੁਣ ਤਾਂ ਜੀ ਜਿਹੜੇ ਬਜ਼ੁਰਗ ਆ ਰਹਿੰਦੇ ਆ ਘਰਾਂ ਚ 65 ਸਾਲ ਤੋਂ ਬਾਅਦ, ਉਹਨਾਂ ਉਹ ਬਹੁਤ ਤੰਗ ਹੋਇਆ ਵਾ ਬੇਚਾਰੇ, ਉਹਦਾ ਘਰ ਵੇਚਣ ਨੂੰ ਮਜਬੂਰ ਹੋ ਰਹੇ ਆ ਜੀ।
5: ਜੀ ਜੀ ਜੀ ਬਿਲਕੁਲ,
12: ਇਹ ਤਾਂ ਕੁਛ ਨਾ ਕੁਛ ਕਰਨਾ ਪੈਣਾ, ਜਾਗਣ ਦੀ ਲੋੜ ਹੈ ਜੀ ਐਤਕੀ, ਹੈ ਨਾ, ਐਦਾਂ ਮਾਜਦਾ ਜਿਹਦਾ ਨਾਮ ਸਾਡੇ ਕੋਲ ਡੋਲੂ ਮਾਜਦੇ ਹੁੰਦੇ ਆ ਜੀ।
5: ਠੀਕ ਹੈ, ਥੈਂਕ ਯੂ ਥੈਂਕ ਯੂ। ਤੇ ਬਿਲਕੁਲ ਜੀ, ਜਿਹੜੇ ਇਲੈਕਸ਼ਨ ਹੈ ਨਾ ਉਹਦੇ ਵਿੱਚ ਪਾਰਟੀਸਪੇਟ ਜ਼ਰੂਰ ਕਰੋ। ਆਪਾਂ ਤਾਂ ਬਾਰ ਬਾਰ ਇਹੀ ਤੁਹਾਨੂੰ, ਜਿਵੇਂ ਹੁਣ ਇਲੈਕਸ਼ਨ ਦੀ ਗੱਲਬਾਤ ਆਪਾਂ ਡੇਲੀ ਬੇਸ ਦੇ ਉੱਪਰ ਜ਼ਰੂਰ ਕਰਦੇ ਹਾਂ, ਬਾਕੀ ਤਾਂ ਜਿਹੜੀ ਇਨਫੋਰਮੇਸ਼ਨ ਮੇਰੇ ਕੋਲ ਹੁੰਦੀ ਹੈ ਜ਼ਰੂਰ ਤੁਹਾਡੇ ਤੱਕ ਪਹੁੰਚਾਉਂਦੇ ਹਾਂ, ਪਰ ਬਾਰ ਬਾਰ ਜਾਂ ਡੇਲੀ ਗੱਲ ਕਰਨ ਦਾ ਮਤਲਬ ਇਹੀ ਹੈ, ਜਿਵੇਂ ਕਹਿੰਦੇ ਹਾਂ ਨਾ ਵੀ ਜਦੋਂ ਜਿਹੜੀ ਚੀਜ਼ ਦੀ ਲੋੜ ਹੈ ਉਹ ਚੀਜ਼ ਦੀ ਗੱਲ ਕਰਨੀ ਬਣਦੀ ਹੈ। ਜਿਵੇਂ ਹੁਣ ਇਲੈਕਸ਼ਨ ਹੈ 26 ਤਰੀਕ ਤੱਕ, ਜੇ ਹੁਣ 26 ਤੋਂ ਬਾਅਦ ਚਲੋ ਆਪਾਂ ਗੱਲ ਕਰਾਂਗੇ, ਉਹ ਕਦੇ ਕਦੇ ਕਰਾਂਗੇ, ਕੋਈ ਜੇ ਸਾਡੇ ਕੋਲ ਨਿਊਜ਼ ਇੱਦਾਂ ਦੀ ਆਊਗੀ, ਕੁਛ ਸਪੈਸ਼ਲ ਤੌਰ 'ਤੇ ਕੋਈ ਸਟੈਪ ਲਿਆ ਗਿਆ ਕੌਂਸਲ ਵੱਲੋਂ, ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆਈ ਆ ਉਹਦੇ ਬਾਰੇ ਗੱਲ ਕਰਨੀ, ਉਹ ਫਿਰ ਆਪਾਂ ਕਦੇ ਕਦੇ ਹੋ ਜਾਂਦਾ। ਪਰ ਹੁਣ ਜਿਵੇਂ ਕਹਿੰਦੇ ਨਾ, ਜੇ ਜਿਹੜਾ ਵੀ ਸਾਨੂੰ ਪ੍ਰੋਬਲਮ ਹੈ ਜਾਂ ਜਿਹੜਾ ਵੀ ਉਹ ਸਮਾਂ ਹੈ ਉਹਦੇ ਬਾਰੇ ਆਪਾਂ ਨੇ ਗੱਲ ਨਾ ਕੀਤੀ, ਬਾਅਦ ਦੇ ਵਿੱਚੋਂ ਗੱਲ ਕੀਤੀ, ਜਿਵੇਂ ਫਿਰ ਪੰਜਾਬੀ 'ਚ ਕਹਾਵਤ ਨਹੀਂ ਹੈ ਗਈ ਦਿਵਾਲੀ ਕੇ ਸੁਬਾਲ, ਹੈਨਾ, ਉਹਦਾ ਮਤਲਬ ਇਹ ਹੈ ਕਿ ਜਦੋਂ ਹੁਣ ਤੁਸੀਂ ਸਮਾਂ ਹੈਗਾ ਉਦੋਂ ਗੱਲ ਨਹੀਂ ਕੀਤੀ, ਜਦੋਂ ਉਹ ਸਮਾਂ ਨਿਕਲ ਜਾਂਦਾ ਬਾਅਦ 'ਚ ਗੱਲ ਕਰਦੇ ਹਾਂ, ਫਿਰ ਉਹਦਾ ਕੋਈ ਮਕਸਦ ਨਹੀਂ ਹੁੰਦਾ, ਕੋਈ ਫਾਇਦਾ ਨਹੀਂ ਹੁੰਦਾ। ਸੋ ਇਸ ਕਰਕੇ ਜਾਗਰੂਕਤਾ ਪੈਦਾ ਕਰ ਰਹੇ ਹਾਂ ਅਸੀਂ, ਇਹ ਡਿਊਟੀ ਹੈ ਸਾਡੀ ਔਰ ਤੁਹਾਡੀ ਵੀ, ਤੁਸੀਂ ਆਪਣੀ ਸਰਕਾਰ ਬਣਾਉਣੀ ਹੁੰਦੀ ਹੈ, ਔਰ ਇਹ ਸਭ ਤੋਂ ਨਿਚਲਾ ਪੱਧਰ ਹੁੰਦਾ ਜਿੱਥੇ ਤੁਸੀਂ, ਜਿਵੇਂ ਉਹ ਪਿੰਡਾਂ 'ਚ ਕਹਿੰਦੇ ਨੇ ਪੰਚ ਸਰਪੰਚ ਚੁਣਦੇ ਆ, ਉਵੇਂ ਇਹ ਆ, ਅਤੇ ਇਹਨਾਂ ਨੇ ਆਪਣੀ ਸਿਟੀ ਦੇ ਲਈ ਕੰਮ ਕਰਨਾ। ਸੋ ਇਹਨਾਂ ਨੂੰ ਆਪਾਂ ਨੇ ਰਿਸਪੋਂਸੀਬਲ ਬਣਾਉਣਾ, ਉਹ ਤਾਂ ਹੋਊਗਾ ਜੇ ਅਸੀਂ ਵੋਟ ਪਾਵਾਂਗੇ। ਹੁਣ ਉਹੀ ਗੱਲ ਹੈ, ਕਈ ਤਾਂ ਕਈ ਜਿਹਨਾਂ ਦੀ ਵੋਟ ਵੀ ਨਹੀਂ ਉਹ ਰੌਲਾ ਪਾਈ ਜਾਂਦੇ ਆ, ਪਰ ਜਿਹਨਾਂ ਦੀਆਂ ਵੋਟਾਂ ਚੁੱਪ ਕਰਕੇ ਬੈਠੇ ਆ। ਸੋ ਅਵੇਅਰ ਹੋ ਆਪਣੇ ਜਿਹੜੇ ਰਾਈਟਸ ਹੈ, ਤੁਹਾਡੀਆਂ ਡਿਊਟੀਜ਼ ਹੈਗੀਆਂ, ਬਿਲਕੁਲ ਫਿਰ ਇਹਨਾਂ ਨੂੰ ਰਿਸਪੋਂਸੀਬਲ ਤਾਂ ਹੀ ਬਣਾਵਾਂਗੇ ਨਾ ਅਸੀਂ। ਵੀ ਹੁਣ ਜਿਵੇਂ ਇਹਨਾਂ ਦੇ ਸਾਰਿਆਂ ਦੇ ਫਲਾਇਰਸ ਆ ਮੇਰੇ ਕੋਲ, ਕੀ ਪਿੰਨ ਆ ਮੈਂ ਆਪਣੇ ਰੱਖੇ ਹੋਏ ਆ, ਬਾਅਦ ਚੋਂ ਜਦੋਂ ਲੱਗੂਗਾ ਵੀ ਹਾਂ ਹੁਣ ਫਲਾਣਾ ਬੰਦਾ ਸੀਗਾ ਉਹਨੇ ਇਹ ਕਿਹਾ ਅਤੇ ਕੁਛ ਕੀਤਾ ਕਿ ਨਹੀਂ, ਅਤੇ ਫਿਰ ਆਪਾਂ ਇਹਨਾਂ ਨੂੰ ਲੈ ਕੇ ਆਇਆ ਕਰਾਂਗੇ ਰੇਡੀਓ 'ਤੇ, ਪੁੱਛਾਂਗੇ ਵੀ ਹਾਂਜੀ ਇਹ 'ਤੇ ਹੁਣ ਤੁਸੀਂ ਕਹਿ ਕੇ ਕੌਂਸਲ 'ਚ ਆਏ ਹੋ ਅਤੇ ਹੁਣ ਇਹ 'ਤੇ ਵਰਕ ਹੋ ਰਿਹਾ ਨਹੀਂ ਹੋ ਰਿਹਾ, ਜਾਂ ਕਿੰਨਾ ਖੋਇਆ, ਕਿੰਨਾ ਸਮਾਂ ਲੱਗੇਗਾ, ਇਹ ਸਾਰਾ ਕੁਛ ਆਪਾਂ ਇਹਨਾਂ ਨਾਲ ਪੁੱਛਿਆ ਕਰਾਂਗੇ, ਗੱਲਬਾਤ ਕਰਿਆ ਕਰਾਂਗੇ। ਲਓ ਜੀ, ਮੇਰੇ ਨਾ ਕਈ ਜਿਹੜੀਆਂ ਕੌਲਾਂ ਉਹ ਮਿਸ ਹੋ ਗਈਆਂ, ਅਤੇ ਮਿਅੰਕ ਜੀ ਦੀ ਵੀ ਮਿਸ ਹੋ ਗਈ, ਹੈ ਨਾ, ਸੋ ਵੇਟ ਕਰ ਰਹੇ ਸੀ, ਫਿਰ ਉਹ ਛੱਡ ਗਏ, ਕੋਈ ਨਹੀਂ ਫਿਰ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕੱਲ੍ਹ ਨੂੰ। ਸੋ ਹੁਣ ਹੋ ਗਿਆ ਸਮਾਂ ਮੇਰੇ ਜਾਣ ਦਾ, ਅਤੇ ਗੱਲਬਾਤ ਤੁਸੀਂ ਮੇਰੇ ਨਾਲ ਕਰ ਸਕਦੇ ਹੋ ਜੀ 647-63-23-40 'ਤੇ। ਤੁਸੀਂ ਕੋਈ ਇੰਸ਼ੋਰੈਂਸ ਦੀ ਤੁਹਾਡੀ ਨੀਡ ਹੈ, ਚਾਹੇ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਜਾਂ ਫਿਰ ਆਟੋ ਹੋਮ ਦੀ ਇੰਸ਼ੋਰੈਂਸ ਤੁਹਾਨੂੰ ਚਾਹੀਦੀ ਹੈ, ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਹੈ, ਕੋਈ ਵੀ ਕੰਮ ਕਾਜ ਤੁਸੀਂ ਕਰਦੇ ਹੋ, ਜਾਂ ਫਿਰ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਜਾਂ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੋ, ਮੈਨੂੰ ਕੰਟੈਕਟ ਕਰ ਲਓ 647-7523-40 6477652340 ਤੁਹਾਡਾ ਦਿਨ ਹੋਵੇ ਵਧੀਆ ਜੀ, ਮਿਲਦੇ ਹਾਂ ਕੱਲ ਨੂੰ, ਸਤਿ ਸ੍ਰੀ ਅਕਾਲ,
2: ਕਰਦੇ ਹਾਂ ਫਿਕਰ ਤੁਸੀਂ ਰਹੋ ਬੇਫਿਕਰ.
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

जी माइक नंबर 3 का बटन ओके।

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: Visa Medical Insurance. Number hai ga ji 416-817-6500. This is Harpreet Saini, Charter Life Underwriter and Certified Health Insurance Specialist from Top Trace Insurance Agency.
1: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
4: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
5: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
6: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
5: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
7: ਮੈਂ ਗੁਰਪ੍ਰੀਤ ਸਿੰਘ ਢਿੱਲੋਂ, ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ। ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ। ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇੰਕਰੀਸ, ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਟਸ ਨੂੰ ਅਣਦੇਖਿਆ ਕੀਤਾ। ਜਦੋਂ ਮੈਂ ਤੁਹਾਨੂੰ ਰੈਪ੍ਰੈਜ਼ੈਂਟ ਕੀਤਾ, ਮੈਂ ਟੈਕਸ ਘੱਟ ਰੱਖੇ, ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ, ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ। ਸਭ ਤੋਂ ਇੰਪੋਰਟੈਂਟ, ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਲਜ਼ ਅਟੈਂਡ ਕੀਤੀਆਂ। ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ। 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ, ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ।
8: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ।
9: ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
10: ਕਾਲ ਕਰੋ 20 ਸਾਲਾਂ ਦੇ ਤਜੁਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 647-300-3100
9: ਜਾਂ ਮਿਲੋ 70 ਡੈਲਟਾ ਪਾਰਕ ਬੁਲੇਵਾਰਡ, ਯੂਨਿਟ 11, ਬ੍ਰੈਂਪਟਨ।

0: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜੈ ਜੈ ਜੈ ਸ਼੍ਰੀ ਰਾਮ ਤੇ ਜੈ ਜੈ ਜੈ ਸ਼੍ਰੀ ਕ੍ਰਿਸ਼ਨਾ। ਅੱਲਾ ਤਾਲਾ ਜੀਸਸ ਮਹਾਰਾਜ ਤੁਹਾਡੀ ਸਦਾ ਸਦਾ ਸਦਾ ਹੀ ਜੈ ਹੋਵੇ, ਤੇ ਤੁਸੀਂ ਆਪਣੇ ਬੱਚਿਆਂ ਦੇ ਇਸੇ ਤਰ੍ਹਾਂ ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰਾਂ ਦੇ ਉੱਤੇ, ਸਾਡੇ ਕੰਮਾਂ ਕਾਰਾਂ ਦੇ ਉੱਤੇ, ਸਾਡੇ ਪਰਿਵਾਰ ਦੇ ਉੱਤੇ ਇਸੇ ਤਰ੍ਹਾਂ ਤੁਸੀਂ ਆਪਣੀ ਮਿਹਰ ਬਣਾਈ ਰੱਖਣਾ। ਆਪ ਜੀ ਦਾ ਲੱਖਾਂ ਲੱਖਾਂ ਵਾਰੀ ਧੰਨਵਾਦ ਹੈ। ਜ਼ਿੰਦਗੀ ਦੇ ਵਿੱਚ ਸ਼ੁਕਰਾਨਾ ਹੈ। ਆਪ ਜੀ ਦੇ ਅੱਗੇ ਨਮਸਕਾਰ ਕਰਦੇ ਹਾਂ, ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ ਸਾਰੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਔਰ ਬਾਬਾ ਜੀ ਸਾਰਿਆਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਪੰਜਾਬੀ ਵਿਰਸਾ ਰੇਡੀਓ ਵੱਲੋਂ, ਸਿੰਘ ਹਰਜੀਤ ਸ਼ੋਅ ਵੱਲੋਂ ਸਭ ਤੋਂ ਪਹਿਲਾਂ ਆਉਂਦਿਆਂ ਨਾਲ ਤੁਹਾਡੇ ਵਾਸਤੇ ਇੱਕ ਅਰਦਾਸ, ਤੁਹਾਡੇ ਸਾਰੇ ਪਰਿਵਾਰਾਂ ਵਾਸਤੇ, ਸਾਰੇ ਬੱਚਿਆਂ ਵਾਸਤੇ, ਉਸ ਪਰਿਵਾਰਾਂ ਵਾਸਤੇ ਜਿਹੜੇ ਪਰਿਵਾਰ ਕਿਰਤ ਦੀ ਕਮਾਈ ਕਰਕੇ ਆਪਣੇ ਘਰ ਦੇ ਵਿੱਚ ਰੋਟੀ ਰੋਜ਼ੀ ਕਮਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆ, ਉਹਨਾਂ ਪਰਿਵਾਰਾਂ ਵਾਸਤੇ ਜਿਨ੍ਹਾਂ ਦੇ ਫਾਦਰ ਸਾਹਿਬ, ਜਿਨ੍ਹਾਂ ਦੀ ਮਾਤਾ ਜੀ, ਮੰਮੀ ਜੀ, ਬੀਜੀ ਜੀ ਸਵੇਰੇ ਨਿਕਲ ਜਾਂਦੇ ਆ 5 ਵਜੇ, 7 ਵਜੇ, 8 ਵਜੇ, 9 ਵਜੇ ਕੰਮਾਂ 'ਤੇ, ਸ਼ਾਮਾਂ ਨੂੰ 4, 5, 6 ਵਜੇ ਆ ਕੇ ਘਰ ਦਾ ਰੋਟੀ ਰੋਜ਼ੀ ਦਾ ਸਾਧਨ ਕਰਕੇ ਜੋ ਕਿਰਤ ਕਰਕੇ ਲੈ ਕੇ ਆਉਂਦੇ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚ ਪਾਉਂਦੇ ਆ। ਧੰਨਵਾਦ ਆ ਤੁਹਾਡਾ ਸਾਰਿਆਂ ਦਾ। ਹਰ ਵੇਲੇ ਜਿਹੜਾ ਸ਼ੁਕਰ ਹੈ ਉਹ ਜ਼ਰੂਰ ਸਾਨੂੰ ਕਰਨਾ ਚਾਹੀਦਾ, ਆਪਣੇ ਗੁਰੂ ਦਾ, ਆਪਣੇ ਪਰਮਾਤਮਾ ਦਾ, ਆਪਣੇ ਈਸ਼ਵਰ ਦਾ, ਆਪਣੇ ਉਸ ਅੱਲਾ ਤਾਲਾ ਜੀਸਸ ਮਹਾਰਾਜ ਦਾ। ਇਹ ਜ਼ਿੰਦਗੀ ਸਾਡੀ ਨਹੀਂ ਹੈ, ਅਸੀਂ ਇਸ ਜ਼ਿੰਦਗੀ ਦੇ ਮਾਲਕ ਨਹੀਂ ਹੈ, ਪਰ ਮਾਲਕ ਅਸੀਂ ਬਣ ਬੈਠੇ ਹਾਂ ਜ਼ਰੂਰ ਜਿਹੜੀਆਂ ਦੁਨਿਆਵੀ ਚੀਜ਼ਾਂ ਦੇ, ਘਰਾਂ ਦੇ, ਗੱਡੀਆਂ ਦੇ, ਟਰੱਕਾਂ ਦੇ, ਸਟੋਰਾਂ ਦੇ, ਬਿਜ਼ਨਸਮੈਨਾਂ ਦੇ, ਇਹ ਸਾਰੇ ਅਸੀਂ ਮਾਲਕ ਆਪ ਖੁਦ ਬਣ ਗਏ ਹਾਂ। ਪਰ ਇਹਦਾ ਮਾਲਕ ਕੌਣ ਹੈ? ਕਰੇ ਕਰਾਵੇ ਆਪੇ ਆਪ ਤੇ ਮਾਨੋ ਕੇ ਕਿਛ ਨਾਹੀਂ ਹੱਥ। ਇਹ ਸਾਡੇ ਹੱਥ 'ਚ ਕੁਛ ਨਹੀਂ, ਇਹ ਉਸ ਉੱਪਰ ਵਾਲੇ ਦੇ ਹੱਥ ਦੇ ਵਿੱਚ ਹੈ। ਮੈਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ, ਕਈ ਵਾਰੀ ਚੰਗੀਆਂ ਗੱਲਾਂ ਸੁਣਦਾ ਹੁੰਦਾ ਮੈਂ। ਮੈਨੂੰ ਸੁਣਨ ਦਾ ਸ਼ੌਂਕ ਜ਼ਿਆਦਾ, ਪੜ੍ਹਨ ਦਾ ਸ਼ੌਂਕ ਘੱਟ ਹੈ। ਜਿਹੜੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਸਹੀ ਮਾਇਨਿਆਂ ਦੇ ਵਿੱਚ ਅਮਲ ਹੁੰਦੀਆਂ ਨਾ ਚੀਜ਼ਾਂ, ਉਹ ਬੜੀਆਂ ਜ਼ਰੂਰੀ ਹੈ। ਕੱਲ੍ਹ ਪਰਸੋਂ ਵੀ ਕਿਤੇ ਗੱਲ ਹੋ ਰਹੀ ਸੀ, ਕਹਿੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਨਾ ਜਿਹੜੀਆਂ 1-2 ਜਨਰੇਸ਼ਨਸ ਹੋਰ ਹੈਗੀਆਂ ਜਿਹੜੀਆਂ ਸਾਡੇ ਕਲਚਰ ਨੂੰ ਸਾਂਭ ਕੇ ਰੱਖਣਗੀਆਂ, ਉਸ ਤੋਂ ਬਾਅਦ ਮੇਰਾ ਨਹੀਂ ਖਿਆਲ ਕਿਸੇ ਨੇ ਇਸ ਕਲਚਰ ਨੂੰ ਸਾਂਭ ਕੇ ਰੱਖਣਾ। ਸਪੈਸ਼ਲੀ ਇਸ ਕੰਟਰੀ ਦੀ ਮੈਂ ਗੱਲ ਕਰ ਰਿਹਾ, ਆਈ ਐਮ ਨੋਟ ਟਾਕਿੰਗ ਅਬਾਊਟ ਇੰਡੀਆ ਔਰ ਪਾਕਿਸਤਾਨ। ਜਿਸ ਦੇਸ਼ ਦੇ ਵਿੱਚ, ਜਿਸ ਇਸ ਕੰਟਰੀ ਤੁਸੀਂ ਰਹਿ ਰਹੇ ਹਾਂ, ਇਸ ਕੰਟਰੀ ਦੇ ਵਿੱਚ ਆਉਣ ਵਾਲੇ ਬੱਚੇ ਕੀ ਆਪਣੀਆਂ ਕਲਚਰ ਨੂੰ, ਆਪਣੇ ਉਸ ਵਾਤਾਵਰਨ ਨੂੰ, ਆਪਣੇ ਉਸ ਸੁਭਾਅ ਨੂੰ, ਆਪਣੇ ਫਾਦਰ ਦੀਆਂ ਕਈਆਂ ਗੱਲਾਂ ਨੂੰ ਕਿੰਨਾ ਕਮਲ ਕਰਨਗੇ? ਬੈਂਕਟ ਹਾਲ ਦੇ ਵਿੱਚ ਤੇ ਅੱਜ ਕੱਲ੍ਹ ਪਾਰਟੀਆਂ ਬੜੀਆਂ ਛੋਟੀਆਂ ਹੋਣ ਲੱਗ ਪਈਆਂ। ਮੇਰਾ ਬਹੁਤ ਵਾਸਤਾ, ਤਕਰੀਬਨ ਸਾਰੇ ਬੈਂਕਟ ਹਾਲ ਵਾਲੇ ਸਾਡੇ ਮਿੱਤਰ। ਇਹ ਤਾਂ ਅਸੀਂ ਧੱਕੇ ਦੇ ਨਾਲ ਪਾਰਟੀਆਂ ਵੱਡੀਆਂ ਕਰ ਲੈਂਦੇ ਹਾਂ। ਚਲੋ ਯਾਰ, ਰਿਸ਼ਤੇਦਾਰ ਪਰਿਵਾਰਾਂ ਨੂੰ ਇਕੱਠੇ ਕਰੋ, ਯਾਰ ਦੋਸਤ ਸੱਜਣ ਮਿੱਤਰਾਂ ਨੂੰ ਇਕੱਠੇ ਕਰੋ, ਪਰ ਇਹ ਮੈਂ ਇੱਕ ਲਫ਼ਜ਼ ਯੂਜ਼ ਕੀਤਾ ਕਿ 1 ਜਾਂ 2 ਜਨਰੇਸ਼ਨ ਹੋਰ ਇੱਦਾਂ ਦੀਆਂ ਹੋਣਗੀਆਂ ਜਿਹੜੀ ਕਿ ਇਸ ਨੂੰ ਸਾਂਭਣਗੇ। ਆਉਣ ਵਾਲੇ ਸਮੇਂ ਦੇ ਵਿੱਚ ਤਾਂ ਇਹ ਚੀਜ਼ਾਂ ਬਿਲਕੁਲ ਦੇਖਿਓ ਖਤਮ ਹੋ ਜਾਣੀਆਂ। ਜਿਹੜੇ ਸਪੈਸ਼ਲੀ ਤੌਰ 'ਤੇ ਇੱਥੋਂ ਦੇ ਬੋਰਨ ਬੱਚੇ ਹੈ, ਉਹ ਇਹਨਾਂ ਚੀਜ਼ਾਂ ਨੂੰ ਪਸੰਦ ਹੀ ਨਹੀਂ ਕਰਦੇ ਕਿ ਬਹੁਤ ਵੱਡੀ ਗੈਦਰਿੰਗ ਹੋਵੇ। ਇੱਥੋਂ ਦੇ ਬੱਚੇ ਬਿਲਕੁਲ ਪਸੰਦ ਨਹੀਂ ਕਰਦੇ ਆਪਣੇ ਘੁੰਮਣ ਫਿਰਨ ਵਾਸਤੇ। ਬੱਚੇ ਸਾਲ ਦੇ ਵਿੱਚ 2-2, 4-4, 6-6, 8-8 ਵਾਰੀ ਵੀ ਜਾ ਜਾਣਗੇ। ਉਹ ਕਹਿੰਦੇ ਅਸੀਂ ਆਪਣੀ ਲਾਈਫ ਨੂੰ ਲਿਵ ਕਰਨਾ, ਇਹ ਜਿਹੜੀ ਸਾਨੂੰ ਜ਼ਿੰਦਗੀ ਉਸ ਪਰਵਤ ਦੀ ਗਾਰ ਨੇ ਦਿੱਤੀ ਹੈ ਨਾ, ਇਸ ਜ਼ਿੰਦਗੀ ਨੂੰ ਅਸੀਂ ਲਿਵ ਕਰ ਰਹੇ ਹਾਂ। ਉਹ ਰਿਸ਼ਤੇਦਾਰੀਆਂ ਦੇ ਵਿੱਚ, ਮਹਿਫਲਾਂ ਇਕੱਠੀਆਂ ਕਰਨ ਦੇ ਵਿੱਚ, ਘਰਾਂ ਦੇ ਵਿੱਚ, ਗੈਦਰਿੰਗ ਦੇ ਵਿੱਚ ਬਲੀਵ ਨਹੀਂ ਕਰਦੇ ਜ਼ਿਆਦਾ। ਤੁਸੀਂ ਦੇਖ ਲਓ, ਹਰ ਪਰਿਵਾਰ ਦਾ ਇਸ਼ੂ ਸੇਮ ਹੋਏਗਾ, ਕੋਈ ਵੀ ਪਰਿਵਾਰ ਸੁਣ ਰਿਹਾ ਇੱਥੇ। ਹਾਂ, ਵੰਸ ਏ ਵਾਇਲ ਕਦੇ ਮੈਂ ਸਮਝ ਸਕਦਾ ਕਿ 100 ਦੇ ਵਿੱਚੋਂ ਕਿਤੇ ਨਾ ਕਿਤੇ 1% ਕਹਿ ਸਕਦਾ ਮੈਂ ਸਿਰਫ, ਸ਼ਾਇਦ ਬੱਚਿਆਂ ਦੇ ਥਿੰਕ ਇੱਦਾਂ ਦੀ ਹੋਏਗੀ ਕਿ ਫੈਮਿਲੀਜ਼ ਦੇ ਵਿੱਚ ਵੱਡੀਆਂ ਗੈਦਰਿੰਗ ਕੀਤੀਆਂ ਜਾਣ, ਵੱਡੇ ਫੰਕਸ਼ਨ ਕੀਤੇ ਜਾਣ, ਔਰ ਵੱਡੇ ਜਿਹੜੇ ਹੋਰ ਕਾਰ ਵਿਹਾਰ ਕੀਤੇ ਜਾਣ। ਇੱਥੋਂ ਦੇ ਬੱਚੇ ਤਾਂ ਸਿਰਫ ਆਪਣਾ ਇੱਕ ਛੋਟਾ ਜਿਹਾ ਜੌਬ ਕਰਦੇ ਆ, ਜੌਬ ਕਰਕੇ ਕਹਿੰਦੇ ਜੀ ਅਸੀਂ 8 ਘੰਟੇ ਕੰਮ ਕੀਤਾ, ਸੈਚਰਡੇ ਸੰਡੇ ਮਸਤੀ ਕਰਨੀ ਆ, ਜੋ ਘੁੰਮਣ ਨਿਕਲੋ, ਗੱਡੀ ਚੱਕੋ ਉੱਧਰ ਦੇ ਉੱਧਰ ਦੇ ਉੱਧਰ, ਜਿਹੜਾ ਵੀਕ ਦਾ ਕਮਾਇਆ ਥੋੜ੍ਹੇ ਜਿਹੇ ਰੱਖੋ, ਇੰਸ਼ੋਰੈਂਸ ਦੇ ਪੈਸੇ ਕੱਢਣੇ, ਬਾਕੀ ਖਰਚੇ ਹੋ ਜਾ ਕੇ। ਮੈਨੂੰ ਅੱਗੇ ਵੀ ਇੱਕ ਦਿਨ ਬੰਦਾ ਇਹ ਗੱਲ ਕਰਦਾ ਸੀ, ਕਹਿੰਦਾ ਹਰਜੀਤ ਜੀ ਇਹ ਜਿਹੜੇ ਬੱਚੇ ਇੱਥੋਂ ਦੇ ਬੋਰਨ ਆ, ਇਹਨਾਂ ਵੀ ਤਾਂ ਗੋਰਿਆਂ ਦੀ ਰੂਹ ਆ ਗਈ ਹੈ। ਇਹ ਜੰਮ ਸਾਡੇ ਘਰ ਜ਼ਰੂਰ ਪਏ ਆ, ਸਾਊਥ ਏਸ਼ੀਅਨਾਂ ਦੇ ਘਰਾਂ ਦੇ ਵਿੱਚ, ਭਾਵੇਂ ਉਹ ਇੰਡੀਅਨ ਹੋਵੇ, ਭਾਵੇਂ ਪਾਕਿਸਤਾਨੀ ਹੋਵੇ, ਭਾਵੇਂ ਕੋਈ ਹੋਵੇ, ਪਰ ਜੰਮ ਜ਼ਰੂਰ ਪਏ ਇੱਧਰ। ਪਰ ਇਹ ਇਹਨਾਂ ਦੇ ਵਿੱਚ ਰੂਹ ਜਿਹੜੀ ਆ ਗੋਰਿਆਂ ਦੀ ਹੈ। ਪਰ ਗੱਲ ਵੀ ਸਹੀ ਹੈ ਬਈ, ਅਸੀਂ ਧੱਕੇ ਨਾ ਆਪਣੇ ਬੱਚਿਆਂ ਨੂੰ ਇਹ ਚੀਜ਼ ਵਾਸਤੇ ਮਜਬੂਰ ਕਰ ਦਿੰਦੇ ਹਾਂ, ਇਹ ਕਰੋ ਇਹ ਕਰੋ, ਪਰ ਆਈ ਡੋਂਟ ਥਿੰਕ ਸੋ ਕਿ ਇਹਨਾਂ ਦੇ ਅੱਗੇ ਜਦੋਂ ਬੱਚੇ ਹੋਗੇ ਉਹ ਇਹਨਾਂ ਚੀਜ਼ਾਂ ਨੂੰ ਮਜਬੂਰ ਕਰਨਗੇ, ਕਦੀ ਵੀ ਨਹੀਂ ਕਰ ਸਕਦੇ। ਆਈ ਐਮ ਸ਼ੋਰ ਤੁਸੀਂ ਮੇਰੀ ਗੱਲ ਨਾਲ ਐਗਰੀ ਹੋਵੋਗੇ ਇਸ ਗੱਲ ਨਾਲ। ਹੈਲੋ
1: ਹੈਲੋ
0: ਜੀ,
1: ਹਾਂਜੀ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ,
1: ਹਾਂਜੀ, ਬੜੀ ਸੋਹਣੀ ਗੱਲ ਕੀਤੀ ਇਹ ਤੁਸੀਂ, ਸੱਚੀ 100% ਇਦਾਂ ਹੀ ਹੈਗਾ ਆ।
0: ਇਹ ਕੀ ਹੋਊਗਾ ਕਿ ਆਉਣ ਵਾਲੇ ਸਮੇਂ ਚ, ਮੈਨੂੰ ਇਹ ਨਹੀਂ ਸਮਝ ਆ ਰਹੀ। ਚਲੋ
1: ਆਈ ਡੋਨਟ ਨੋ, ਇਵਨ ਲਾਈਕ ਆਪਾਂ ਵੀ ਥਿੰਕ ਕਰਦੇ ਆ ਇਸ ਬਾਰੇ,
0: ਹਾਂ ਹਾਂ,
1: ਵੀ ਪਤਾ ਨਹੀਂ ਕੀ ਹੋਣਾ ਆ, ਹਨਾ।
0: ਤੁਸੀਂ ਇਹ ਦੇਖੋ ਜਿਹੜੇ
1: ਮੇਰੇ ਬੱਚੇ ਵੀ ਹੁਣ ਇੱਧਰ ਦੇ ਬੋਰਨ ਆ, ਹਨਾ।
0: ਅੱਛਾ ਜੀ,
1: ਤੇ ਮੈਂ ਟਰਾਈ ਕਰਦੀ ਆ, ਮੈਂ ਆਪਣੀਆਂ ਬੇਟੀਆਂ ਨੂੰ ਰੋਜ਼ ਕਹਿੰਦੀ ਆ ਵੀ ਤੁਸੀਂ 24 ਸਾਲ ਦਾ ਪਾਠ ਸ਼ੁਰੂ ਕਰੋ, ਹਨਾ, ਇਟਸ ਲਾਈਕ 5 ਮਿੰਟ।
0: ਹਾਂਜੀ,
1: ਤੇ ਪਰ ਨਹੀਂ, ਲਾਈਕ ਇੱਧਰਲੇ ਪਾਸੇ ਨੂੰ ਨਿਆਣੇ ਜਾਂਦੇ ਹੀ ਨੀ, ਉਹਨਾਂ ਦੇ ਆਪਦੇ ਪਲਾਨ ਹੀ ਬਹੁਤ ਹੁੰਦੇ ਆ, ਦੇ ਆਰ ਸੋ ਬੀਜ਼ੀ।
0: ਅੱਛਾ, ਤੁਸੀਂ ਇੱਕ ਗੱਲ ਹੋਰ ਨੋਟ ਕਰੋ, ਤੁਹਾਡਾ ਨਾਮ ਕੀ ਹੈ ਮੈਮ? ਬੋਲਦੇ ਇੱਦਾਂ ਆ ਬੱਚੇ ਜਿੱਦਾਂ ਪਤਾ ਨੀ ਇਹਨਾਂ ਨੂੰ ਕੀ ਖਾ ਲਿਆ ਹੁੰਦਾ, ਇਹਨਾਂ ਨੇ ਕੋਲੇ ਮਾਂ ਪਿਓ ਦੀ ਗੱਲ ਹੀ ਨੀ ਸੁਣਦੇ ਆਰਾਮ ਨਾਲ।
1: ਹਾਂਜੀ, ਲਾਈਕ ਥੋੜਾ ਫਰਕ ਹੈਗਾ ਆ, ਪਰ ਜਿਹੜੀ ਨਵੀਂ ਜਨਰੇਸ਼ਨ ਆ, ਮੇਰੇ ਦੂਜੇ ਬੱਚਿਆਂ ਦੇ ਫਰੈਂਡ ਫਰੁੰਡ ਆਉਂਦੇ ਆ, ਰਾਈਟ, ਉਹਨਾਂ ਨਾਲ ਲਾਈਕ
0: ਫਿਰ ਹੋਏਗਾ ਕੀ? ਫਿਰ ਕਿਤੇ ਆਪਣੇ ਦਾਦੇ ਨੂੰ ਯਾਦ ਕਰ ਲੈਣਗੇ ਬੱਚੇ, ਤਾਂ ਨਹੀਂ ਕਰਨਗੇ ਯਾਦ ਕਿਤੇ ਆਪਣੇ।
1: ਮੈਂ ਤੁਹਾਡੇ ਨਾਲ 100% ਐਗਰੀ ਆ, ਮੈਨੂੰ ਆਪ ਨੂੰ ਹੀ ਲੱਗਦਾ ਮੇਰਾ ਪੂਰਾ ਜ਼ੋਰ, ਮੈਂ ਕਮਿਊਨਿਟੀ ਵਰਕਰ ਆ, ਹਨਾ।
0: ਅੱਛਾ ਜੀ,
1: ਪੂਰਾ ਜ਼ੋਰ ਲੱਗਿਆ ਰਹਿੰਦਾ, ਮੈਂ ਵੱਧ ਤੋਂ ਵੱਧ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰਦੀ ਆ, ਹਨਾ, ਹਸਬੈਂਡ ਮੇਰੇ ਟਰੱਕ ਚਲਾਉਂਦੇ ਆ, ਇਟਸ ਡਿਫਰੈਂਟ ਥਿੰਗ, ਰਾਈਟ।
0: ਚਲੋ, ਬੜੀ ਮਿਹਰਬਾਨੀ ਸੁਪਿੰਦਰ ਜੀ, ਔਰ ਹੋਰ ਕੁਝ ਕਰਨਾ ਚਾਹੋਗੇ ਤੁਸੀਂ? ਤੇ ਬਸ, ਥੈਂਕ ਯੂ ਤੁਹਾਡਾ।
1: ਜੀ ਥੈਂਕ ਯੂ ਵੀਰੇ, ਤੁਹਾਡਾ ਪ੍ਰੋਗਰਾਮ ਸੁਣਦੀ ਹੁੰਦੀ ਆ।
0: ਥੈਂਕ ਯੂ ਵੈਰੀ ਮਚ, ਸੋ ਨਾਈਸ ਆਫ ਯੂ। ਥੈਂਕ ਯੂ ਸੁਪਿੰਦਰ, ਨੈਕਸਟ ਕਾਲ ਤੇ ਜਾਂਦੇ ਆ। ਹੈਲੋ
2: ਬਾਈ, ਸਤਿ ਸ਼੍ਰੀ ਅਕਾਲ ਜੀ, ਬਲਵਿੰਦਰ ਬੋਲ ਰਿਹਾ।
0: ਬਲਵਿੰਦਰ ਜੀ, ਕੀ ਹਾਲ ਚਾਲ ਆ, ਕੀ ਬਣੂ ਦੁਨੀਆ ਦਾ?
2: ਬਾਈ, ਤੁਹਾਡੇ ਵਿਚਾਰ ਬਹੁਤ ਵਧੀਆ। ਵੈਸੇ
0: ਵਿਚਾਰ ਮੇਰੇ ਇਦਾਂ ਦੇ ਹੁੰਦੇ ਆ, ਮੇਰੇ ਜੀ ਕਦੀ ਕਦੀ ਬਾਬੇ ਆ ਹੀ ਜਾਂਦੇ ਹੁੰਦੇ ਆ। ਜੀ
2: ਬਾਈ ਜੀ, ਤੁਸੀਂ ਦਾਦੇ ਦੀ ਗੱਲ ਕੀਤੀ ਆ, ਇਹਦਾ ਪਿਓ ਨੂੰ ਯਾਦ ਕਰੋ ਥੋੜਾ ਵਾ।
0: ਅੱਛਾ, ਦਾਦਾ ਤਾਂ ਦੂਰ ਰਹਿ ਗਿਆ, ਪਿਓ ਨੂੰ ਨੀ ਯਾਦ ਕਰਦੇ ਆ, ਰੱਬਾ ਮੇਰੇ।
2: ਪਿਓ ਨੂੰ ਨਾ ਭੁੱਲ ਜਾਣਾ ਕਦੇ, ਦਾਦਾ ਚੱਲ ਜਾਊਗਾ।
0: ਫਿਰ ਬੰਦਾ, ਮੈਂ ਇੱਕ ਸੱਜਣ ਹੋਰ ਬੈਠਾ ਸੀ, ਉਹਦੀ 72 ਈਅਰ ਓਲਡ ਹੋ ਗਿਆ ਸੀ। ਉਹ ਬੰਦੇ ਕਹਿੰਦੇ, ਹਰਜੀਤ ਜੀ, ਮੇਰੀ ਜ਼ਿੰਦਗੀ ਦੀ ਬਲੰਡਰ ਮਿਸਟੇਕ ਆ ਕਿ ਮੈਂ ਇਸ ਕੰਟਰੀ ਚ ਆ ਗਿਆ। 72 ਸਾਲਾਂ ਦਾ ਬੰਦਾ ਕਹਿੰਦਾ, ਨਾ ਮੇਰੇ ਕੋਲ ਮੇਰੇ ਬੱਚੇ ਆ, ਉਹ ਨਾ ਮੇਰੇ ਕੋਲ, ਕਹਿੰਦਾ ਮੇਰੀ ਨੂੰਹ ਆ, ਕੱਲਾ ਟੱਬਰ ਰਹਿੰਦਾ ਭਾਜੀ, ਬੌਂਕੇ ਦਿਹਾੜੇ ਉਹਨਾਂ ਦਾ ਬੁਰਾ ਹਾਲ ਆ, ਮੀਆਂ ਬੀਬੀ ਦਾ ਹੈ। ਉਹ 72 ਸਾਲ ਦਾ ਮੀਆਂ, ਚਲੋ ਵਾਈਫ ਦੇ ਤਾਂ ਮੈਨੂੰ ਪਤਾ ਨੀ ਉਹਨੇ ਕਿੰਨੀ ਏਜ, 2 ਸਾਲ ਛੋਟੇ ਹੋਣਗੇ। ਤੇ ਉਹ ਬੰਦਾ ਮੈਨੂੰ, ਚਲੋ ਹੈਜ਼ ਅ ਰਿਸਪੈਕਟ, ਲਾਈਕ ਸਾਡੇ ਤਾਂ ਵੱਡੇ ਹੋਏ ਨਾ, ਬਜ਼ੁਰਗਾਂ ਦੇ ਹੋਏ, ਤੇ ਮੈਨੂੰ ਤਾਂ ਇੰਨਾ ਹੋਇਆ ਫੀਲ ਕਿ ਕਹਿੰਦੇ, ਹਰਜੀਤ ਜੀ, ਸਾਡੀ ਬਹੁਤ ਵੱਡੀ ਬਲੰਡਰ ਮਿਸਟੇਕ ਆ ਲਾਈਫ ਦੀ, ਕਿਹੜਾ ਅਸੀਂ ਇਸ ਕੰਟਰੀ 'ਚ ਆਏ। ਕਹਿੰਦੇ, ਬੱਚਿਆਂ ਨੂੰ ਇੱਥੇ ਹੈ ਹੀ ਨਹੀਂ, ਮੈਂ ਕਹਿੰਦੇ ਮਰ ਗਿਆ ਇੱਥੇ ਕੰਮ ਕਰ ਕਰਕੇ। ਕਹਿੰਦੇ, ਡੈਡ, ਮੈਨੂੰ ਨਹੀਂ ਤੇਰੀ ਕੋਈ ਪ੍ਰੋਪਰਟੀ ਚਾਹੀਦੀ, ਨਾ ਮੈਨੂੰ ਤੇਰਾ ਕੋਈ ਪੈਸਾ ਚਾਹੀਦਾ। ਅੱਛਾ, ਜੇ ਤੁਸੀਂ ਕੋਈ ਕੰਮ ਕਰਦੇ ਆ, ਅੱਗੋਂ ਤੁਹਾਨੂੰ ਕਹਿੰਦੇ ਵੀ ਤੁਸੀਂ ਕਿਹਦੇ ਵਾਸਤੇ ਕਰ ਰਹੇ ਆ? ਆਹ ਬੰਦਾ ਮੈਨੂੰ ਅੱਗੋਂ ਦੱਸ ਰਿਹਾ, 72 ਸਾਲ ਵਾਲਾ ਬਜ਼ੁਰਗ ਬੰਦਾ, 72 ਈਅਰ ਓਲਡ ਪਰਸਨ, ਇਹ ਕਹਿ ਰਿਹਾ ਮੈਨੂੰ। ਕਹਿੰਦਾ, ਅਸੀਂ ਕੰਮ ਕਰਦੇ ਸੀ ਨਾ ਜਦੋਂ ਏਜ ਏਜ, ਅਸੀਂ ਪੈਸੇ ਸੇਵ ਕਰਕੇ ਰੱਖਦੇ ਸੀ, ਚਲੋ ਯਾਰ ਸਾਡੇ ਕੰਮ ਆਉਣਗੇ ਕਿਤੇ ਪੈਸੇ। ਤੇ ਕਹਿੰਦੇ, ਕਹਿੰਦੇ ਤੁਸੀਂ ਕਿਹਦੇ ਵਾਸਤੇ ਕੰਮ ਕਰ ਰਹੇ ਆ? ਸਾਨੂੰ ਤੁਹਾਡਾ ਮਨੀ ਨਹੀਂ ਚਾਹੀਦੀ, ਸਾਨੂੰ ਤੁਹਾਡਾ ਪੈਸਾ ਨਹੀਂ ਚਾਹੀਦਾ, ਨਾ ਸਾਨੂੰ ਤੁਹਾਡੀ ਕੋਈ ਪ੍ਰੋਪਰਟੀ ਚਾਹੀਦੀ ਹੈ। ਉਹ ਹੁਣ ਬੰਦਾ ਇੰਨੇ, ਉਹ ਇੰਡੀਆ ਵੀ ਸਭ ਕੁਛ ਵੇਚ ਵੱਟ ਕੇ ਇੱਥੇ ਆ ਗਏ, ਇੱਥੇ ਹੁਣ ਪਰਿਵਾਰ ਛੱਡ ਕੇ ਕਿਵੇਂ ਜਾਣ? ਬੱਚੇ ਕਿਤੇ ਜੋਬ ਕਰਦੇ ਵੱਖਰੇ ਰਹਿੰਦੇ ਸਾਰੇ ਜਣੇ, ਨੂੰਹ ਵੱਖਰੀ ਰਹਿੰਦੀ ਹੈ, ਕਿਤੇ ਵੰਸ ਏ ਵਾਈਲ ਕਾਲ ਆ ਗਈ, ਹੈਲੋ ਮੋਮ, ਹਾਊ ਯੂ ਫੀਲਿੰਗ, ਗੁੱਡ ਗੁੱਡ, ਬਸ ਆ 2-4 ਗੱਲਾਂ ਹੋਈਆਂ, ਸਤਿ ਸ਼੍ਰੀ ਅਕਾਲ, ਪਲੀਜ਼ ਟੇਕ ਕੇਅਰ ਯੂਰ ਸੈਲਫ, ਆ ਇੱਦਾਂ ਦੀਆਂ ਗੱਲਾਂ ਕਰਕੇ ਇਹ ਕੰਟਰੀ ਦਾ, ਮੇਰਾ ਤਾਂ ਆਪਣਾ ਮਨ ਭਰ ਗਿਆ ਉਦੋਂ। ਮੈਂ ਕਿਹਾ, ਯਾਰ ਹਰਜੀਤ ਸਿੰਘ, ਇਹ ਤਾਂ ਫਿਰ ਜਿਹੜਾ 72 ਸਾਲ ਵਾਲਾ ਬੰਦਾ, ਇੰਨਾ ਐਕਸਪਰਟ, ਜਿਹਦੀ ਇੰਨੀ ਉਮਰ ਹੋ ਗਈ ਆ, ਉਹ ਕਹਿ ਰਿਹਾ ਕਿ ਇਸ ਕੰਟਰੀ ਵਿੱਚ ਆ ਕੇ ਮੇਰੀ ਬਲੰਡਰ ਮਿਸਟੇਕ ਆ ਜ਼ਿੰਦਗੀ ਦੀ, ਮੇਰੇ ਬੱਚੇ ਮੇਰੇ ਕੋਲ ਨਹੀਂ। ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਆਪਾਂ ਇਸ ਗੱਲ ਨੂੰ ਸ਼ੋਰ ਜ਼ਰੂਰ ਮੰਨਦੇ ਹੁੰਦੇ ਹਾਂ ਕਿ ਯਾਰ ਚਲੋ ਜੇ ਬੱਚੇ ਆ, ਚਲੋ ਕਿਤੇ ਜੋਬ 'ਤੇ ਵੀ ਜਾਂਦੇ ਆ, ਚਲੋ ਆਊਟ ਆਫ ਸਿਟੀ ਵੀ ਚਲੇ ਜਾਂਦੇ ਆ, ਪਰ ਉਹਨਾਂ ਦਾ ਪਿਆਰ ਜਿਹੜਾ ਨਿੱਘ ਗਿਆ ਨਾ, ਉਹ ਬਹੁਤ ਜ਼ਿਆਦਾ ਹੈ। ਇੱਥੇ ਉਹ ਚੀਜ਼ਾਂ ਹੈ ਹੀ ਨਹੀਂ। ਤੁਹਾਡੇ ਵੀ ਵਿਊਜ਼ ਹੋ ਸਕਦੇ ਇਹਦੇ ਬਾਰੇ, ਹੋਰ ਵੀ ਪਰਿਵਾਰ ਸੁਣ ਰਹੇ, ਹਰ ਪਰਿਵਾਰ ਦੇ ਆਈ ਥਿੰਕ ਸੇਮ ਇਸ਼ੂ ਹੋਣਗੇ। 9056733337 ਸਟੂਡੀਓ ਦਾ ਨੰਬਰ ਹੈ, 9056733337 ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਔਰ ਅੱਜ ਦੇ ਪ੍ਰੋਗਰਾਮ ਅਸੀਂ ਗਲੈਕਸੀ ਹੋਮ ਵੱਲੋਂ ਵੀ ਸਪੋਂਸਰ ਕਰ ਰਹੇ ਹਾਂ। ਗਲੈਕਸੀ ਹੋਮ ਏਡਾ ਵੱਡਾ ਵੇਅਰ ਹਾਊਸ ਹੈ ਜਿੱਥੇ ਕੰਸਟਰਕਸ਼ਨ ਦੇ ਤੁਹਾਨੂੰ ਸਾਰੀਆਂ ਆਈਟਮਾਂ ਮਿਲਦੀਆਂ। ਇਹ ਹਰ ਪਰਿਵਾਰ ਦੀ, ਮੈਨੂੰ ਲੱਗਦਾ ਕਿ ਘਰ ਦੇ ਵਿੱਚ ਇਸ਼ੂ ਸੇਮ ਹੀ ਹੋਊਗਾ, ਕਿਉਂਕਿ ਇੰਡੀਆ ਵਿੱਚ ਫਿਰ ਵੀ ਸਕੂਲਾਂ ਦਾ ਹਿਸਾਬ ਡਿਫਰੈਂਟ ਹੈ। ਇੱਥੇ ਜਿਹੜੇ ਸਕੂਲ ਹੈ ਨਾ, ਉਹ ਜੋ ਲਰਨ ਕਰਤਾ ਉਹਨਾਂ ਨੇ, ਜੋ ਤੁਹਾਨੂੰ ਸਿਖਾ ਦਿੱਤਾ, ਤੁਹਾਡੇ ਬ੍ਰੇਨ ਦੇ ਵਿੱਚ ਉਹ ਗੱਲ ਬਹਿ ਗਈ। ਬੱਚੇ ਕਈ ਵਾਰ ਆਪਣੇ ਪੇਰੈਂਟਸ ਦੀ ਗੱਲ ਮੰਨਣ ਨੂੰ ਵੀ ਥੋੜ੍ਹਾ ਜਿਹਾ ਇਨਕਾਰ ਕਰ ਦਿੰਦੇ, ਟੀਚਰ ਦੀ ਗੱਲ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਆ, ਸਾਡੇ ਟੀਚਰ ਨੇ ਇੰਨੀ ਗੱਲ ਕਹੀ ਹੈ ਕਿ ਨਹੀਂ ਹੈ, ਸੱਚ ਦੇ ਨਹੀਂ ਸੱਚ ਦੱਸੋ ਪਹਿਲਾਂ ਮੈਨੂੰ। 9056733337 9056733337 ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਮੈਂ ਗਲੈਕਸੀ ਹੋਮ ਦੀ ਗੱਲ ਕਰ ਰਿਹਾ ਸੀ, ਗਲੈਕਸੀ ਹੋਮ ਦੀ, ਔਰ ਤੁਹਾਡੇ ਵਾਸਤੇ ਵਿਲੀਅਮ ਪਾਰਕਵੇਅਰ ਮੈਕਲੋਗਨ ਦੇ ਕਾਰਨਰ ਤੇ ਬਹੁਤ ਵੱਡਾ ਵੇਅਰ ਹਾਊਸ ਖੁੱਲਿਆ। ਔਰ ਇਹ ਵੇਅਰ ਹਾਊਸ ਕਾਹਦਾ, ਮੈਂ ਸਮਝਦਾ 2-3 ਕੋਸਕੋ ਇਕੱਠੇ ਕਰ ਲਓ, ਏਡੀ ਵੱਡੀ ਇਹ ਵੇਅਰ ਹਾਊਸ ਹੈ ਜਿੱਥੇ ਤੁਹਾਨੂੰ ਕੰਸਟਰਕਸ਼ਨ ਦੀਆਂ ਸਾਰੀਆਂ ਆਈਟਮਾਂ ਮਿਲਦੀਆਂ, ਕੰਸਟਰਕਸ਼ਨ ਦਾ ਸਾਰਾ ਸਮਾਨ ਤੁਹਾਨੂੰ ਮਿਲਦਾ। ਤੁਸੀਂ ਘਰ ਵਿੱਚ ਵਰਤਣ ਵਾਲੀਆਂ, ਜਿਵੇਂ ਘਰ ਤੁਸੀਂ ਸ਼ੁਰੂ ਕਰ ਲਓ ਨਾ ਨਵਾਂ ਬਣਾਉਣਾ, ਅਤੇ ਏ ਤੋਂ ਲੈ ਕੇ ਜ਼ੈਡ ਤੱਕ ਤੁਹਾਨੂੰ ਸਾਰੀਆਂ ਚੀਜ਼ਾਂ ਇੱਥੋਂ ਮਿਲ ਜਾਂਦੀਆਂ। ਤੁਸੀਂ ਕੋਈ ਫਲੋਰਿੰਗ ਲੈਣੀ ਆ, ਕੋਈ ਟਾਇਲਸ ਲੈਣੀ ਆ, ਕੋਈ ਟੋਇਲਟ ਸੀਟਸ ਲੈਣੀ ਆ, ਸਿੰਕ ਲੈਣੀ ਆ, ਸ਼ੀਸ਼ੇ ਲੈਣੇ ਆ, ਕੋਈ ਹੈਂਡਲ ਲੈਣੇ ਆ, ਪਲੰਬਿੰਗ ਦੀ ਆਈਟਮ ਲੈਣੀ ਆ, ਕੋਈ ਤੁਸੀਂ ਇਲੈਕਟ੍ਰੀਕਲ ਆਈਟਮਸ ਲੈਣੀ ਆ, ਕੋਈ ਸਵਿੱਚ ਲੈਣੇ, ਕੋਈ ਪੋਟ ਲਾਈਟਾਂ ਲੈਣੀ ਆ, ਇਸ ਨਾਲ ਤੁਸੀਂ ਡਰਾਈਵਰ ਲੈਣੀ ਆ, ਜਿਹੜੇ ਮੇਰੇ ਕੰਸਟਰਕਸ਼ਨ ਵਾਲੇ ਵੀ ਸੁਣ ਰਹੇ ਆ, ਉਹਨਾਂ ਵਾਸਤੇ ਸਪੈਸ਼ਲ ਆਫਰ ਹੁੰਦੀ ਹੈ। ਔਰ ਤੁਸੀਂ ਜ਼ਰੂਰ ਇਸ ਗਲੈਕਸੀ ਹੋਮ 'ਤੇ ਪਹੁੰਚੋ। ਔਰ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ, ਵਿਲੀਅਮ ਪਾਰਕ ਮੈਕਲੋਗਨ ਦੀ ਕਾਰਨਰ 'ਤੇ ਹੈ, 905 460 1222 ਦੇ ਕੋਕ 'ਤੇ ਜਾ ਸਕਦੀ ਹੈ। 900

0: ਤੇ ਉਹਨਾਂ ਨੇ ਫੰਕਸ਼ਨ ਦੇ ਉੱਤੇ ਉੱਥੇ ਪੇਰੈਂਟਸ ਤੇ ਉਹਨਾਂ ਦੀ ਫੈਮਿਲੀਆਂ ਨੂੰ ਮਨਾ ਕਰਤਾ ਕਿ ਜੀ ਤੁਸੀਂ ਨਹੀਂ ਆਣਾ, ਇਹ ਫੰਕਸ਼ਨ ਸਾਡਾ, ਸਾਡੇ ਫਰੈਂਡਸ ਦੇ ਨਾਲ ਫੰਕਸ਼ਨ ਹੈ।
1: ਵੈਸੇ ਯਾਰ ਇਹਨਾਂ ਨੂੰ ਕੀ, ਇਹਨਾਂ ਨੂੰ ਅੱਛਾ ਜੀ ਬੋਲੋ ਪਲੀਜ਼ ਗੋ ਅਹੈਡ। ਹਾਂਜੀ
0: ਮੈਨੂੰ ਮਤਲਬ ਲੜਕੀ ਦਾ ਫਾਦਰ ਸਾਹਿਬ ਆਏ ਆ ਕੇ ਰੋਂਦੇ ਪਏ ਸੀਗੇ ਕਿ ਅਸੀਂ ਇੱਥੇ ਆ ਕੇ ਬੱਚਿਆਂ ਨੂੰ ਸਾਰਾ ਕੁਛ ਦਿੱਤਾ ਤੇ ਹੁਣ ਆਪਣੇ ਫੰਕਸ਼ਨ ਤੇ ਸਾਨੂੰ ਹੀ ਨਹੀਂ ਬੁਲਾ ਰਹੇ, ਤੁਹਾਨੂੰ ਬੁੱਕ ਕੀਤਾ, ਤੁਹਾਡੇ ਤੋਂ ਫੋਟੋ ਵੀਡੀਓ ਕਰਾ ਰਹੇ ਆ ਪਰ ਸਾਨੂੰ ਨਹੀਂ ਬੁਲਾਇਆ ਉਹਨਾਂ ਨੇ ਕਹਿੰਦੇ। ਏਦਾਂ ਹੋ ਰਿਹਾ ਇੱਥੇ।
1: I have no idea ਕੀ ਹੋਊਗਾ ਕੀ ਆਉਣ ਵਾਲੇ ਸਮੇਂ 'ਚ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਯਾਰ, ਕਮਾਲ ਦੀ ਗੱਲ। ਮੈਂ ਦੇਖਦਾ ਅਗਲੀ ਕਾਲ ਕਿਹੜੀ ਆ, ਸਾਰੇ ਬੰਦੇ ਦੁਖੀ ਆ ਮੈਨੂੰ ਪਤਾ। ਹੈਲੋ,
2: ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਪਿਆਰ ਜੀ, ਕੀ ਹਾਲ ਵੀਰ ਜੀ?
2: ਬਸ ਕਿਰਪਾ ਸਤਿਗੁਰ ਦੀ, ਤੁਸੀਂ ਸੁਣਾਓ?
1: ਬੜੀ ਕਿਰਪਾ ਗੁਰੂ ਸਾਹਿਬ ਦੀ ਸਰ, ਹੁਕਮ ਵੀਰ ਜੀ।
2: ਅੱਛਾ, ਹੁਕਮ ਇਹ ਹੈਗਾ ਜਿਹੜਾ ਤੁਸੀਂ ਇਸ਼ੂ ਚੱਕਿਆ ਹੈਗਾ, ਅੱਜ ਕੱਲ ਦੇ ਵਿੱਚ ਇੱਕ ਹੰਜ ਜਿਹੜਾ ਝਾੜੂ ਫਿਰ ਗਿਆ ਹੈਗਾ। ਮਾਂ ਬਾਪ ਨੂੰ ਤਾਂ ਮਤਲਬ ਕਿ ਤੁਸੀਂ ਬਾਬਿਆਂ ਨੂੰ ਕਹਿੰਦੇ, ਕਹਿੰਦੇ ਮਾਂ ਬਾਪ ਨੂੰ ਭੁੱਲ ਜਾਂਦੇ, ਕਹਿੰਦੇ ਉਹ ਤਾਂ ਜਾਣ, ਉਹ ਤਾਂ ਜੀਂਦਿਆਂ ਨੂੰ ਕਹਿੰਦੇ ਕਹਿੰਦੇ ਆਈ ਡੋਂਟ ਨੋ।
1: ਅਸੀਂ
2: ਸੋਚਿਆ ਸੀ ਕੁਛ ਹੋਰ ਹੋ ਗਿਆ, ਉਸ ਚੀਜ਼ ਦੇ ਉਲਟ ਸਾਰਾ।
1: ਨਹੀਂ ਇਹ ਫਿਰ ਉਹਨੂੰ ਕਿਵੇਂ ਬੈਕ ਕੀਤਾ ਜਾ ਸਕਦਾ, ਕੁਛ ਪੋਸੀਬਿਲਿਟੀ ਹੈ ਜਾਂ ਨਹੀਂ ਕੁਛ ਹੋਏਗਾ?
2: ਇਹਦੀ ਪੋਸੀਬਿਲਿਟੀ ਪਹਿਲੀ ਗੱਲ ਤਾਂ ਸਾਡੇ ਜਿਹੜੇ ਗੁਰੂ ਘਰਾਂ ਦੇ ਵਿੱਚ ਵੀ ਜਾਂ ਸਾਡੇ ਜਿੰਨੇ ਕਲਚਰ ਦੇ ਵਿੱਚ ਵੀ ਆ, ਉਹਨਾਂ ਨੂੰ ਸਮਾਜ ਸੁਧਾਰਨਾ ਪੈਣਾ ਹੈਗਾ। ਜਦੋਂ ਗੁਰੂ ਇਹ ਦੇਖਦੇ ਬੱਚੇ ਵੀ ਇੱਥੇ ਜਾ ਕੇ ਲੜਾਈਆਂ ਹੁੰਦੀਆਂ, ਆਹ ਕੁਛ ਹੁੰਦਾ, ਉਹ ਕਹਿੰਦੇ ਅਸੀਂ ਕੀ ਕਰਨਾ ਇੱਥੇ ਜਾ ਕੇ। ਇਹ ਬੱਚੇ ਜਿਹੜੇ ਹੈਗੇ ਬਹੁਤ ਸੌਫਟ ਹੈਗੇ ਆ, ਇਹਨਾਂ ਨੂੰ ਜਿੱਦਾਂ ਮੋਲਡ ਕਰ ਸਕਦੇ,
1: ਸੈਂਸਿਟਿਵ ਆ ਬੱਚੇ ਬਹੁਤ ਜ਼ਿਆਦਾ। ਹਾਂ ਬਹੁਤ ਜ਼ਿਆਦਾ,
2: ਬਹੁਤ ਜ਼ਿਆਦਾ ਇਹਨਾਂ ਦਾ ਹੈਗਾ। ਇਹਨੂੰ ਜਿੱਧਰ ਮਰਜ਼ੀ ਗਰਮ ਲੋਹਾ ਹੈ ਨਾ, ਉਹਨੂੰ ਜਿੱਧਰ ਮਰਜ਼ੀ ਮੋਲਡ ਕਰ ਲਓ,
1: ਮੋਮ ਕਹਿ ਲਓ ਜਾਂ ਮੋਮ ਨੂੰ ਜਿੱਧਰ ਮਰਜ਼ੀ ਮੋਲਡ
2: ਮੋਮ, ਇਹ ਮੋਮਬੱਤੀਆਂ ਹੈਗੀਆਂ, ਜਿੱਧਰ ਮਰਜ਼ੀ ਮੋਲਡ ਕਰ ਲਓ ਇਹਨਾਂ।
1: ਮੈਂ ਕਹਿੰਦਾ ਤੁਹਾਡਾ ਲਾਸਟ ਟਾਈਮ ਰੰਧਾਵਾ ਸਾਹਿਬ ਹੈ ਨਾ ਤੁਸੀਂ, ਤੁਹਾਡਾ ਰੰਧਾਵਾ ਸਾਹਿਬ, ਰੰਧਾਵਾ ਸਾਹਿਬ ਇੱਥੇ ਤੁਸੀਂ ਰੋਜ਼ ਪ੍ਰੋਗਰਾਮ ਸੁਣਦੇ ਹੋਗੇ, ਪਰ ਮੈਂ ਕਈ ਵਾਰੀ ਇਸ਼ੂ ਇੱਦਾਂ ਦੇ ਲੈ ਕੇ ਆਉਣਾ ਜਿਹੜੇ ਕਿ ਸਾਡੇ ਪਰਿਵਾਰਾਂ ਦੇ ਨਾ ਬਹੁਤ ਡੀਪਲੀ ਇਸ਼ੂ ਆ, ਜਿਹਨੂੰ ਅਸੀਂ ਰਿਜ਼ੋਲਵ ਹੀ ਨਹੀਂ ਕਰ ਸਕਦੇ। ਬੱਚਿਆਂ ਨੂੰ ਅਸੀਂ ਵੀ ਬੱਚੇ, ਅਸੀਂ ਵੀ ਬੱਚੇ ਸੀ, ਸਾਡੇ ਵੀ ਪੇਰੈਂਟਸ ਸੀ ਜਾਂ ਹੈ ਤੁਹਾਡੇ ਪੇਰੈਂਟਸ, ਕੀ ਅਸੀਂ ਤਾਂ ਨਹੀਂ ਇਹਨਾਂ ਚੀਜ਼ਾਂ ਨੂੰ ਇਦਾਂ ਕੀਤਾ ਕਦੀ ਲਾਈਫ ਦੇ ਵਿੱਚ?
2: ਇਹ ਸਭ ਕੁਝ ਵਕਤ ਦੇ ਹਿਸਾਬ ਦੇ ਨਾਲ ਸਭ ਕੁਝ ਹੋ ਰਿਹਾ, ਇੱਕ ਦੂਜੇ ਦਾ ਦੇਖੋ ਦੇਖੀ ਸਭ ਕੁਝ ਹੋ ਰਿਹਾ।
1: ਅੱਛਾ, ਦਾਰੂ ਪੀਂਦੇ ਆ, ਉਹ ਛੋਟੀਆਂ ਜਿਹੀਆਂ ਸ਼ਾਰਟ ਪੀ ਲੈਂਦੇ ਆ, 25-25 30 ਦਿਨਾਂ ਨੂੰ ਪਤਾ ਲੱਗਦਾ ਪੀ ਗਏ, ਪਤਾ ਨਹੀਂ ਲੀਵਰ ਇਹਨਾਂ ਦੇ ਲੋਹੇ ਦੇ ਬਣੇ ਹੋਏ ਅੰਦਰ।
2: ਲੋਹੇ ਦੇ ਨਹੀਂ ਇਹਨਾਂ ਦੇ, ਅੱਜ ਕੱਲ੍ਹ ਤੁਸੀਂ ਦੇਖੋ ਕਿ ਪਹਿਲਿਆਂ ਟਾਈਮ ਦੇ ਵਿੱਚ ਕਦੀ ਇਹ ਸੋਚਿਆ ਸੀ ਕਦੀ ਕਿਸੇ ਲੜਕੀ ਨੂੰ ਵੀ ਅਟੈਕ ਹੋਇਆ ਹੋਵੇ, ਕਦੀ ਕਿਸੇ ਜੰਗ ਮੁੰਡੇ ਨੂੰ ਅਟੈਕ ਹੋਇਆ ਹੋਵੇ। ਅੱਜ ਕੱਲ੍ਹ ਤੁਸੀਂ ਦੇਖਦੇ ਕਿ ਵੱਡੇ ਜਿਹੜੇ ਪੁਰਾਣੇ ਪੁਰਾਣੇ ਮਾਡਲ ਹੈਗੇ ਆ ਉਹਨਾਂ ਨੂੰ ਘੱਟ ਅਟੈਕ ਹੁੰਦਾ, ਨਵਿਆਂ ਨੂੰ ਹੁੰਦਾ,
1: ਨਵਿਆਂ ਨੂੰ ਹੋ ਰਿਹਾ। ਯਾ ਯੂ ਆਰ ਰਾਈਟ,
2: ਉਹਦਾ ਰੀਜ਼ਨ ਕੀ ਹੈ? ਸਾਡੇ ਮਤਲਬ ਕਿ ਅਸੀਂ ਕਹਿੰਦੇ ਕਿ ਸਹੀ ਇਹ ਸਭ ਕੁਛ ਚੇਂਜ ਹੋ ਰਿਹਾ, ਸਾਡਾ ਫੂਡ ਉਹ ਚੇਂਜ ਹੋ ਰਿਹਾ, ਸਾਡਾ ਵਾਤਾਵਰਨ ਉਹ ਚੇਂਜ ਹੋ ਰਿਹਾ, ਸਾਡੀ ਹਰ ਚੀਜ਼ ਜਿਹੜੀ ਹੈਗੀ ਇਸ ਟਾਈਮ ਤੇ ਉਹ ਬਿਲਕੁਲ ਉਸ ਚੀਜ਼ ਦੇ ਉਲਟ ਜਾ ਰਹੀ ਜੋ ਸੋਚਿਆ।
1: ਪਰ ਦੁਖੀ ਕੌਣ ਹੋਊਗਾ, ਤੇ ਪੇਰੈਂਟਸ ਦੁਖੀ ਹੋਗਾ ਨਾ ਭਾਜੀ, ਹੋਰ ਤਾਂ ਕੋਈ ਦੁਖੀ ਨਹੀਂ, ਉਹਨਾਂ ਦਾ ਫਰਕ ਕੋਈ ਨਹੀਂ।
2: ਦੇਖੋ ਪੇਰੈਂਟ ਤਾਂ ਉਹਨਾਂ ਤਾਂ ਦੁਖੀ ਹੋਣਾ ਹੀ ਹੋਣਾ ਜਿਹਨੇ ਸਭ ਕੁਝ ਬਣਾਇਆ।
1: ਫਿਰ ਉਹ ਮੈਂ ਉਹ 72 ਸਾਲ ਦਾ ਬੰਦਾ, ਉਹ ਇੰਨਾ ਅਪਸੈਟ ਇੰਨਾ ਪਰੇਸ਼ਾਨ, ਕਹਿੰਦਾ ਮੈਨੂੰ ਪਤਾ ਨਹੀਂ ਮੈਂ ਇੰਨਾ ਕੰਮ ਇੱਥੇ ਕੀਤਾ ਕਿਉਂ, ਆਈ ਹੈਵ ਨੋ ਆਈਡੀਆ ਕਹਿੰਦਾ।
2: ਮੈਂ ਪਹਿਲੇ ਦੱਸ ਸਕਿਆ ਹੁਣ ਮੈਂ ਕਿ ਅਸੀਂ ਆ ਕੇ ਸਾਰਾ ਕੁਝ ਕੀਤਾ, ਅਸੀਂ ਹਰ ਚੀਜ਼ ਬਣਾਈ ਹੈਗੀ ਆ, ਹਰ ਚੀਜ਼ ਬਣਾਉਣ ਤੇ ਕੰਮ ਕੀਤੇ। ਹੁਣ ਤਾਂ ਜਿਹੜਾ ਕਹਿੰਦੇ ਕਿ ਮਾਡਲ ਪੁਰਾਣਾ ਹੋ ਗਿਆ, ਹੱਡ ਪੈਰੀ ਵੀ ਦੋਦੇ ਹੈਗੇ, ਲੇਕਿਨ ਉਹਨਾਂ ਬੱਚਿਆਂ ਨੂੰ ਕੋਈ ਪਰਵਾਹ ਨਹੀਂ ਇਹਨਾਂ ਚੀਜ਼ਾਂ, ਉਹ ਕਹਿੰਦੇ
1: ਨਹੀਂ। ਤੁਸੀਂ ਜਾਂ ਅਸੀਂ ਆਪਣੇ ਫਾਦਰ ਸਾਹਿਬ ਨਾਲ, ਆਪਣੀ ਮਾਂ ਦੇ ਨਾਲ, ਬੀਜੀ ਨਾਲ, ਮੰਮੀ ਨਾਲ, ਆਪਣੀ ਨਾਲ ਕਦੀ ਨਹੀਂ ਇੱਦਾਂ ਕੀਤਾ ਬੀਬੀ ਹਰਾਂ ਨਾਲ, ਜੇ ਤੁਸੀਂ ਕਹੋ ਆਪਾਂ ਇੱਦਾਂ।
2: ਸਾਡਾ ਟਾਈਮ ਜਿਹੜਾ ਸਾਡਾ ਟਾਈਮ ਸੀ, ਆਪਣਾ ਟਾਈਮ ਸੀ ਉਸ ਟਾਈਮ ਤੇ, ਇੰਡੀਆ ਦੇ ਹਿਸਾਬ ਦੇ ਨਾਲ ਅਸੀਂ ਹਰ ਚੀਜ਼ ਦੇ ਨਾਲ ਜੁੜੇ ਹੋਏ ਸੀਗੇ। ਇੱਕ ਦਰਖਤ ਹੈਗਾ, ਉਹਦੀ ਜੜ੍ਹ ਦੇ ਨਾਲ ਜਦੋਂ ਉਹ ਜੜ੍ਹ ਟੁੱਟ ਜਾਂਦੀ ਹੈ ਨਾ, ਥੱਲੇ ਦਰਖਤ ਸੁੱਕ ਜਾਂਦਾ।
1: ਨਹੀਂ ਮੈਨੂੰ ਇਹਦਾ ਇਲਾਜ ਦੱਸੋ ਕੀ ਇਹਦਾ, ਹੁਣ ਆਪਾਂ ਇਹਦਾ ਆਪਣੀ ਪੋਜ਼ਿਟਿਵ ਕਿਵੇਂ ਨੂੰ ਆਪਾਂ ਕਰ ਸਕਦੇ ਹਾਂ? ਵਟ ਯੂ ਥਿੰਕ, ਤੁਸੀਂ ਵੱਡੇ ਲੱਗਦੇ ਹੋ ਮੇਰੇ ਤੋਂ, ਰਿਸਪੈਕਟ ਤੁਹਾਡੀ ਹੈ, ਇਹ ਕਿਵੇਂ ਆਪਾਂ ਕਰ ਸਕਦੇ, ਇਹਦਾ ਇਹਦਾ ਆਨਸਰ ਕੀ, ਇਹਦਾ ਰਾਈਟ ਆਨਸਰ ਕੀ ਇਹਦਾ ਤੁਹਾਡੇ ਕੋਲ?
2: ਇਹਦਾ ਦਾ ਰਾਈਟ ਆਨਸਰ ਹੈਗਾ, ਸਾਨੂੰ ਅਸੀਂ ਆਪ ਵੀ ਕੁਛ ਗਵਾ ਲਿਆ, ਘਰਾਂ ਦੇ ਵਿੱਚ ਵੀ ਗਵਾ ਲਿਆ ਹੈਗਾ, ਕਿਉਂਕਿ ਅਸੀਂ ਉਸ ਚੀਜ਼ ਨੂੰ ਮੋਲਡ ਹੀ ਨਹੀਂ ਕੀਤਾ ਬੱਚਿਆਂ ਨੂੰ। ਅਸੀਂ ਦੌੜ ਲਾ ਰੱਖੀ, ਹੋ ਘਰ ਦੇ ਵਿੱਚ ਵੀ ਆਈਦਾ ਕਿ ਬੱਚਿਆਂ ਨੂੰ ਕੀ ਦਿੰਦੇ ਹੈਗੇ, ਅਸੀਂ ਫੋਨ ਦੇ ਤਾਂ ਲੈ, ਬੱਚਾ ਮਾਂ ਕਹਿੰਦੀ ਹੈ ਬੱਚਾ ਨੂੰ ਅਨਪੜ੍ਹ ਖੇਡ,

0: ਮੇਰਾ ਪਿੱਛਾ ਛੱਡ। ਬੱਚੇ ਨੇ ਉਹਦੇ ਕੋਲੋਂ ਸਿੱਖਣਾ, ਮਾਂ ਕੋਲੋਂ ਕੀ ਸਿੱਖਣਾ, ਤੇ ਕੋਲੋਂ ਕੀ ਸਿੱਖੂਗਾ।
1: ਬਾਪੂ ਤਾਂ ਟਰੱਕ ਤੇ ਗਿਆ ਹੁੰਦਾ, ਤੀਜੇ ਦਿਨ ਮੁੜਦਾ ਕੀ ਕਰੂਗਾ ਵਿਚਾਰੇ, ਰੋਟੀ ਰੋਜ਼ੀ
0: ਹੁਣ ਬਾਪੂ ਕੀ ਕਰੂਗਾ ਉੱਥੇ। ਮਾਂ ਨੇ ਆਪਣਾ ਪਿੱਛਾ ਛੱਡਣਾ ਹੁੰਦਾ। ਮੈਂ ਕਾਕੇ ਨੂੰ ਉਹਨੂੰ ਫੋਨ ਦੇ ਦਿੱਤਾ, ਫੋਨ ਤੇ ਖੇਲੀ ਜਾ, ਉਹਨੂੰ ਜੋ ਫੋਨ ਦੇ ਵਿੱਚ ਦੇਖਣਾ ਉਹੀ ਅਡੋਪਟ ਕਰਨਾ। ਅਸੀਂ ਆਪਣੇ ਪੈਰ ਚ ਆਪ ਹੀ ਕੁਹਾੜਾ ਮਾਰ ਲੈਣਾ ਗਾ।
1: ਤੁਸੀਂ ਬਲੀਵ ਨਹੀਂ ਕਰਨਾ, ਮੈਂ ਬੰਦੇ ਕੋਲ ਬੈਠਾ, ਯੂ ਨੋ, ਉਹ ਬੰਦਾ ਰੋਣ ਵਾਲਾ ਹੀ ਹੋ ਗਿਆ। ਕਈ ਵਾਰ ਕਹਿੰਦੇ ਨਾ ਬੰਦੇ ਦੇ ਅੱਖਾਂ ਚੋਂ ਹੰਝੂ ਨਿਕਲਦੇ, ਬੰਦਾ ਬੜਾ ਸਖਤ ਹੁੰਦਾ, ਪਰ ਫਿਰ ਵੀ ਉਹ ਬੰਦੇ ਦੇ ਅੱਖਾਂ ਦੇ ਵਿੱਚ ਨਾ ਭਰ ਗਈਆਂ ਅੱਖਾਂ। ਇਹ ਕਹਿੰਦਾ ਯਾਰ 72 ਈਅਰ, ਨਾ ਮੈਂ ਇੰਡੀਆ ਦਾ ਰਿਹਾ, ਨਾ ਮੈਂ ਇੱਥੇ ਦਾ ਰਿਹਾ, ਨਿਆਣੇ ਮੇਰੇ ਕੋਲ ਨਹੀਂ, ਨੂੰਹ ਮੇਰੀ, ਮੁੰਡਾ ਮੇਰਾ, ਕਿਤੇ ਫਾਦਰ ਡੇ ਹੋਵੇ, ਮੋਮ ਡੇ ਹੋਵੇ, ਤੇ ਇੱਕ ਗੁਲਾਬ ਦਾ ਫੁੱਲ ਭੇਜ ਦਿੰਦੇ ਜਾਂ ਪਾ ਜਾਂਦੇ। ਆਹ ਤਾਂ ਇੱਥੇ ਰਿਸ਼ਤਾ ਦੱਸ ਰਿਹਾ ਗਿਆ ਲਾਈਫ ਦਾ।
0: ਰਿਸ਼ਤੇ ਨਾਤੇ ਤਾਂ ਖਤਮ, ਜਿਹੜੇ ਰਿਸ਼ਤੇ ਨਾਤੇ ਸਾਡੇ ਸੀ ਉਹਨਾਂ ਨੂੰ ਮੈਂ ਇੱਕੋ ਗੱਲ ਦੱਸੀ ਜਾਂਦੀ ਕਿ ਮਾਂ ਕਹਿੰਦੀ ਆ ਕਹਿੰਦਾ ਫੋਨ ਲੈਣਾ ਖੇਲੀ ਯਾਰ, ਬੱਚਿਆਂ ਨੂੰ ਪਤਾ ਨਹੀਂ ਰਿਸ਼ਤਾ ਹੁੰਦਾ ਕੀ ਆ।
1: ਚਲੋ ਰੰਧਾਵਾ ਸਾਹਿਬ, ਤੁਹਾਡੇ ਬਹੁਤ ਅੱਛੇ ਵਿਚਾਰ ਆ, ਪਰ ਮੈਂ ਇਹਦਾ ਆਨਸਰ ਲੱਭਣਾ ਚਾਹੁੰਦਾ ਕਿਸੇ ਕੋਲ, ਇਹਦਾ ਆਨਸਰ ਕੀ ਹੈ ਐਗਜ਼ੈਕਟਲੀ ਦੇ ਵਿੱਚ। ਨੈਕਸਟ ਵਨ, ਹੈਲੋ।
2: ਮੇਰੇ ਕੋਲ ਬਹੁਤ ਆਨਸਰ ਆ।
1: ਹੈਲੋ,
2: ਸਾਰੇ ਆਨਸਰ ਆ। ਹੈਲੋ,
1: ਹਾਂਜੀ,
2: ਮੇਰੇ ਕੋਲ ਸਾਰੇ ਆਨਸਰ ਆ
1: ਜੀ। ਦਿਓ ਆਨਸਰ ਜੀ।
2: ਮੇਰੇ ਕੋਲ ਸਾਰੇ ਆਨਸਰ ਆ, ਮੈਂ ਤੁਹਾਨੂੰ ਦੱਸ ਦਿੰਦਾ, ਤੁਹਾਡੇ ਕੋਲ ਟਾਈਮ ਨੀ ਹੋਗਾ, ਜਿੰਨੇ ਆਨਸਰ ਮੈਂ ਤੁਹਾਨੂੰ ਦੱਸ ਦੂੰਗਾ, ਮੈਂ ਦੱਸੂਗਾ ਤੁਹਾਨੂੰ ਸਾਰੇ ਜਣੇ ਦੱਸੂਗਾ
1: ਜੀ। ਦੱਸੋ
2: ਇਹਨੇ ਓਆਰਐਸ ਨੂੰ ਦੱਸੋ। ਮੈਂ ਮੇਰੇ ਕੋਲ ਸਿੰਪਲ ਜਿਹਾ ਆਨਸਰ ਆ। ਕੀ ਆਨਸਰ ਆ
1: ਜੀ, ਕੀ ਕਹਿ ਰਹੇ?
2: ਕਿਸੇ ਕਿਸੇ ਕਦੀ ਕਦੀ ਤੁਸੀਂ ਪਿੰਡ ਕਿਸੇ ਕਿਸੇ ਦੇ ਵਿੱਚ ਰਹੇ ਆ, ਜਿੱਥੇ ਇੱਥੇ ਤੁਸੀਂ ਜੰਮੇ ਆ, ਤੁਸੀਂ ਕਿੱਥੇ? ਮੈਂ ਤਾਂ ਲੋਕਾਂ ਜੀ ਇੰਗਲੈਂਡ ਜੰਮੇ ਆ, ਜਿੱਥੇ ਵੀ ਤੁਸੀਂ ਇੰਡੀਆ ਜੰਮੇ ਆ, ਇੰਡੀਆ ਮੈਂ ਪੜ੍ਹਾਈ ਕੀਤੀ ਆ, ਕੀਤਾ ਠੀਕ ਆ, ਕੋਈ ਨੀ। ਤੇ ਮੈਂ ਕਹਿੰਦਾ ਏਡੀ ਕਿਹੜੀ ਆ ਵੱਡੀ ਕੋਈ ਪ੍ਰੋਬਲਮ ਆ, ਇਹ ਕੀ ਤੁਸੀਂ ਗੱਲਾਂ ਕਰੀ ਜਾਂਦੇ ਆ? ਤੁਸੀਂ ਇੱਕ ਕੰਮ ਕਰੋ, ਬਸ ਇੱਕ ਹੀ ਕੰਮ ਕਰੋ
1: ਜੀ,
2: ਇੱਕ ਕੰਮ ਕਰਨਾ। ਕਿਹੜਾ ਕੰਮ ਕਰਨਾ
1: ਦੱਸੋ ਜੀ, ਦੱਸੋ ਜੀ।
2: ਤੁਸੀਂ ਆਪਣੇ ਪਿੰਡ ਦੇ ਵਿੱਚ ਇੱਕ ਪਿੰਡ ਦੇ ਵਿੱਚ ਏਦਾਂ ਦਾ ਕੰਮ ਸ਼ੁਰੂ ਕਰ ਦਿਓ। ਕੀ ਕਰਨਾ?
1: ਕੰਮ ਸ਼ੁਰੂ ਕਰ ਦਿਓ,
2: ਇੱਕ ਸਕੂਲ ਖੋਲੋ, ਇੱਕ ਬਿਲਡਿੰਗ ਬਣਾਓ, ਲੱਖ ਦੋ ਲੱਖ
1: ਭਾਜੀ ਪਿੰਡ ਦੀ ਗੱਲ ਤਾਂ ਆਪਾਂ ਗਲਤ ਇੱਥੇ ਦੀ ਕਰ, ਜਿਹੜੇ ਇੱਥੋਂ ਦੇ ਬੱਚੇ ਆ, ਗਲਤ ਆ ਉਹ ਕਰ, ਜਿਹੜੇ ਇੱਥੋਂ ਦੇ ਬੱਚੇ ਆ ਉਹਨਾਂ ਦਾ ਕੀ ਇਲਾਜ ਹੋਵੇ? ਆਪਾਂ ਆਪਣੇ ਪਿੰਡ ਦੀ ਗੱਲ ਤਾਂ ਕਰ ਨਹੀਂ ਰਹੇ, ਪਿੰਡ ਦਾ ਕੀ ਕਰਾਂਗੇ? ਸਕੂਲ ਬਣਾ ਕੇ ਚਲੋ ਉੱਥੇ ਪੜ੍ਹਾ ਦਿੱਤੇ ਬੱਚਿਆਂ ਨੂੰ, ਕਿਸੇ ਕੁੜੀਆਂ ਦੇ ਵਿਆਹ ਵੀ ਕਰਾ ਦਿੱਤੇ, ਇੱਕ ਹੋ ਗਈ, ਜਿਹੜੇ ਇੱਥੋਂ ਦੇ ਬੱਚੇ
2: ਪੰਜਾਬੀ ਆ, ਜੇ ਮੈਂ ਆਪਣੇ ਬੱਚਿਆਂ ਦਾ ਇੱਥੇ ਕਰ ਸਕਦਾ, ਮੈਂ ਯੂਨੀਵਰਸਿਟੀ ਕਾਹਤੇ ਨੀ ਕਰ ਸਕਦਾ? ਮੇਰਾ, ਮੈਂ ਪੰਜਾਬੀ ਆ ਇੱਥੇ, ਸਿੰਪਲ ਪੰਜਾਬੀ, ਸਿੰਪਲੀ ਤੁਸੀਂ ਸਿੰਪਲੀ ਰੈਸਟੋਰੈਂਟ, ਇਹ ਸਿੰਪਲ ਪੰਜਾਬੀ ਆ। ਮੈਂ ਦੱਸ ਤੁਹਾਨੂੰ ਪੁੱਛ ਰਿਹਾ ਤੁਹਾਨੂੰ ਕਿ ਮੈਂ ਜੇ ਮੈਂ ਕਰ ਸਕਦਾ, ਅਨਪੜ੍ਹ ਲਿਖੇ ਬੰਦਾ ਕਰ ਸਕਦਾ, ਤੁਸੀਂ ਕਦੇ ਨਹੀਂ ਕਰ ਸਕਦੇ।
1: ਚਲੋ ਦੁਬਾਰਾ ਕਰਦੇ ਆਪ ਜੀ ਦਾ ਗੱਲ, ਆਪ ਜੀ ਦਾ ਬਹੁਤ ਬਹੁਤ ਮਿਹਰਬਾਨੀ, ਆਪ ਜੀ ਦੀ ਕਾਲ ਆਈ 905-673-3337 ਸਟੂਡੀਓ ਦਾ ਨੰਬਰ ਆ, ਗੱਲਾਂ ਪਤਾ ਸੈਂਸਰ ਬਿਲਕੁਲ ਇਸ ਤਰ੍ਹਾਂ ਜਾਰੀ ਰਹੇਗਾ। ਬਰੀਜ਼ ਡਕਟ ਕਲੀਨਿੰਗ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ, ਬਰੀਜ਼ ਡਕਟ ਕਲੀਨਿੰਗ ਤੁਹਾਡੇ ਵਾਸਤੇ ਹਾਜ਼ਰ ਆ, $149 ਵਿੱਚ ਤੁਹਾਡੇ ਘਰਾਂ ਦੀ ਡਕਟ ਕਲੀਨਿੰਗ ਹੋਏਗੀ, ਔਰ ਕੈਮਰਾ ਪਾ ਕੇ ਦਿਖਾਉਣਗੇ। ਇਹ ਹੁਣ ਹੀਟ ਚੱਲ ਰਹੀ ਹੈ, ਹੀਟ ਦੇ ਮੌਸਮ ਵਿੱਚ ਪਲੀਜ਼ ਤੁਸੀਂ ਆਪਣੀਆਂ ਡਕਟ ਕਲੀਨਿੰਗ ਕਰਾ ਲਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਬਰੀਜ਼ ਡਕਟ ਕਲੀਨਿੰਗ ਵਾਲਿਆਂ ਦਾ, 905-330, ਔਰ ਇਸ ਦੇ ਨਾਲ ਹੈ ਜੀ 8900 ਦੇ ਕਾਲ ਕੀਤੀ ਜਾ ਸਕਦੀ ਹੈ, 905-330-8900 ਦੇ ਕਾਲ ਕੀਤੀ ਜਾ ਸਕਦੀ ਹੈ। ਸਾਡੇ ਨਾਲ ਇਸ ਵੇਲੇ ਬਹੁਤ ਅੰਮ੍ਰਿਤਪ੍ਰੀਤ ਕੌਰ ਜੀ ਆ ਗਏ ਹੈ, ਉਹਨਾਂ ਨਾਲ ਗੱਲਬਾਤ ਅਸੀਂ ਜ਼ਰੂਰ ਕਰਾਂਗੇ। ਅੰਮ੍ਰਿਤ ਜੀ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਹਰਜੀਤ ਜੀ, ਬਹੁਤ ਵਧੀਆ ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ? ਵੈਰੀ ਗੁੱਡ, ਵੈਰੀ ਗੁੱਡ। ਬੜੇ ਦਿਨਾਂ ਬਾਅਦ ਹਾਜ਼ਰੀ ਲੱਗ ਰਹੀ ਹੈ, ਔਰ ਅੱਜ ਕਿਹਦੇ ਬਾਰੇ ਗੱਲਬਾਤ ਕਰਾਂਗੇ ਅੰਮ੍ਰਿਤ ਜੀ?
3: ਅੱਜ ਹਰਜੀਤ ਜੀ ਆਪਾਂ ਰੀਫਾਈਨੈਂਸ ਤੇ ਲਾਈਨ ਆਫ ਕ੍ਰੈਡਿਟ ਬਾਰੇ ਗੱਲ ਕਰਦੇ ਹਾਂ। ਮੈਂ ਜਿਹੜੀ ਵੀ ਗੱਲ ਕਰਾਂਗੀ ਨਾ ਫੈਕਟ ਦੇ ਬੇਸ ਤੇ ਕਰਾਂਗੀ, ਏਦਾਂ ਨੀ ਹੈਗਾ ਵੀ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੰਜ ਸੱਤ ਜਣਿਆਂ ਦਾ ਰੇਡੀਓ ਸੁਣਾ ਤੇ ਫਿਰ ਮੈਂ ਜਾ ਕੇ ਇਕੱਠਾ ਕਰਕੇ ਕੋਲੈਬ ਕਰਕੇ ਮੈਂ ਜਾ ਕੇ ਸੁਣਾ ਦਵਾਂ, ਉਹ ਗੱਲ ਮੈਂ ਕਰਦੀ ਨੀ ਹੁੰਦੀ। ਇਹ ਚੀਜ਼ ਦੇ ਹਰਜੀਤ ਜੀ ਤੁਸੀਂ ਵੀ ਗਵਾਹ ਹੋ ਤੇ ਜਿੰਨੇ ਮੇਰੇ ਭੈਣ ਭਰਾ ਲਿਸਨਰ ਮੈਨੂੰ ਸੁਣਦੇ ਪਏ ਨੇ ਉਹ ਵੀ ਇਸ ਚੀਜ਼ ਦੇ ਗਵਾਹ ਨੇ ਵੀ ਜਿਹੜੀ ਚੀਜ਼ ਮੈਂ ਦੱਸ ਕੇ ਜਾਂਦੀ ਹਾਂ ਰੇਡੀਓ ਤੇ ਜਿਵੇਂ ਕਹਿ ਕੇ ਜਾਂਦੀ ਹਾਂ ਓਦਾਂ ਹੀ ਕੰਮ ਹੁੰਦਾ ਆ, ਓਦਾਂ ਹੀ ਚੀਜ਼ ਹੁੰਦੀ ਆ।
1: ਠੀਕ ਹੈ, ਵੈਰੀ ਗੁੱਡ, ਬਹੁਤ ਅੱਛੀ ਗੱਲ ਜੀ।
3: ਆਪਾਂ ਹਰਜੀਤ ਜੀ ਗੱਲ ਕਰਦੇ ਆ ਇੰਟਰਸਟ ਰੇਟ ਦੀ, ਵੀ ਜਿਹੜੇ ਹੁਣ ਫਿਊਚਰ ਦੇ ਵਿੱਚ ਇੰਟਰਸਟ ਰੇਟ ਵਧਨੇ ਨੇ ਕਿ ਘਟਨੇ ਨੇ, ਸਿਰਫ ਦੋ ਮਿੰਟ ਮੇਰੀ ਗੱਲ ਧਿਆਨ ਨਾਲ ਸੁਣ ਲਿਓ, ਤੁਹਾਡਾ ਲੱਖਾਂ ਦਾ ਫਾਇਦਾ ਕਰਾਊਗੀ, ਉਸ ਤੋਂ ਬਾਅਦ ਤੁਹਾਡਾ ਫਿਊਚਰ ਵੀ ਸਿਕਿਓਰ ਕਰੂਗੀ ਜਿਹੜੇ ਮਾਰਕੀਟ ਦੇ ਹਾਲਾਤ ਚੱਲਦੇ ਪਏ ਨੇ। ਜੇ ਤੁਸੀਂ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਸਾਂਭ ਕੇ ਚੱਲਣਾ ਚਾਹੁੰਦੇ ਹੋ ਤੇ ਇੱਕ ਮਿੰਟ ਗੱਲ ਧਿਆਨ ਨਾਲ ਸੁਣ ਲਿਓ।
1: ਜੀ ਜੀ,
3: ਦੇਖੋ ਹਰਜੀਤ ਜੀ, ਹੁੰਦਾ ਕੀ ਆ, ਏਦਾਂ ਨੀ ਹੈਗਾ ਵੀ ਆਪਾਂ ਕਹਿੰਦੇ ਜੀ ਬੈਂਕ ਆਫ ਕੈਨੇਡਾ ਨੇ ਰੇਟ ਚੱਕਤਾ ਰੇਟ ਚੱਕਤਾ ਰੇਟ ਚੱਕਦਾ, ਕਿਉਂਕਿ ਉਹਨਾਂ ਨੇ ਕੰਟਰੀ ਬਚਾਉਣੀ ਹੈ ਤਾਂ ਰੇਟ ਚੱਕਦੇ ਨੇ।
1: ਠੀਕ ਆ,
3: ਸੋ ਹੁਣ ਜਿਹੜੀਆਂ ਫਿਊਚਰ ਵਾਲੀਆਂ ਮੀਟਿੰਗ ਹੋਣੀਆਂ ਨੇ ਉਹਦੇ ਵਿੱਚ ਵੀ ਕਈ, ਹੁਣ ਮੇਰੇ ਭੈਣ ਭਰਾ ਨੇ ਗੱਲ ਚੰਗੀ ਨੀ ਲੱਗਣੀ ਕਿਉਂਕਿ ਸੱਚ ਤੇ ਕੌੜਾ ਹੀ ਹੁੰਦਾ, ਮਿੱਠਾ ਨੀ ਹੁੰਦਾ, ਬਹੁਤ ਕੌੜਾ ਹੁੰਦਾ, ਤੁਹਾਡਾ ਕਿਤੇ ਨਾ ਕਿਤੇ ਫਾਇਦਾ ਕਰਾਉਂਦਾ।
1: ਠੀਕ ਹੈ,
3: ਦੇਖੋ ਹੁਣ ਜਿਹੜੀ ਫਿਊਚਰ ਵਾਲੀਆਂ ਮੀਟਿੰਗ ਹੋਣੀਆਂ ਨੇ ਉਹਦੇ ਵਿੱਚ ਵੀ ਇੰਟਰਸਟ ਰੇਟ ਵਧਨੇ ਨੇ। ਰੀਜ਼ਨ ਬੀਂਗ, ਦੇਖੋ ਬੈਂਕ ਆਫ ਜਪਾਨ ਨੇ, ਹਰਜੀਤ ਜੀ ਤੁਸੀਂ ਬਿਲੀਵ ਨੀ ਕਰੋਗੇ, ਉਹਨਾਂ ਨੇ ਅੱਜ ਤੱਕ ਪਿਛਲੇ 31 ਸਾਲਾਂ ਤੋਂ ਇੰਟਰਸਟ ਰੇਟ ਨਹੀਂ ਵਧਾਇਆ, 31 ਸਾਲਾਂ ਬਾਅਦ ਬੈਂਕ ਆਫ ਜਪਾਨ ਨੇ ਇੰਟਰਸਟ ਰੇਟ ਵਧਾਇਆ।
1: 31 ਸਾਲ ਦੇ ਬਾਅਦ,
3: 31 ਸਾਲ ਤੋਂ ਬਾਅਦ ਬੈਂਕ ਆਫ ਜਪਾਨ ਨੇ ਇੰਟਰਸਟ ਰੇਟ ਵਧਾਤਾ। ਇਹਦਾ ਇਫੈਕਟ ਕਿਹਦੇ ਤੇ ਪੈਣਾ? ਇਹਦਾ ਇਫੈਕਟ ਪੈਣਾ ਕੈਨੇਡੀਅਨ ਡਾਲਰ ਤੇ ਯੂਐਸ ਦੇ ਡਾਲਰ ਤੇ। ਆਪਾਂ ਡਾਲਰ ਵੈਲਿਊ ਕਿੱਦਾਂ ਬਚਾਵਾਂਗੇ ਜੇ ਆਪਣੀ, ਜੇ ਹੁਣ ਯੂਐਸਏ ਨੇ ਵੀ ਵੇਖੋ ਸਪਟੰਬਰ ਦੇ ਵਿੱਚ ਮੀਟਿੰਗ ਸੀ ਕਿ ਬੈਂਕ ਆਫ ਜਪਾਨ ਦੀ, ਉਹਨਾਂ ਨੇ ਰੇਟ ਵਧਾਤਾ, ਉਹਨਾਂ ਦੇ ਰੇਟ ਵਧਾਉਣ ਦੇ ਨਾਲ ਦੀ ਨਾਲ ਹੀ ਯੂਐਸਏ ਨੇ ਵੀ ਇੰਟਰਸਟ ਰੇਟ ਵਧਾਤਾ। ਹੁਣ ਜੇ ਯੂਐਸਏ ਦਾ ਇੰਟਰਸਟ ਰੇਟ ਵਧਿਆ ਤੇ ਇਹ ਲਾਜ਼ਮੀ ਜੀ ਗੱਲ ਹੈ ਵੀ ਕੈਨੇਡਾ ਵੀ ਇੰਟਰਸਟ ਰੇਟ ਵਧਾਊਗਾ। ਕਿਉਂ ਵਧਾਏਗਾ? ਜੇ ਆਪਾਂ ਇੰਟਰਸਟ ਰੇਟ ਨਹੀਂ ਵਧਾਉਂਦੇ ਤੇ ਆਪਣੀ ਡਾਲਰ ਵੈਲਿਊ ਬਹੁਤ ਜ਼ਿਆਦਾ ਡਿੱਗ ਜੂਗੀ। ਜਿਹੜਾ ਵੀ ਆਪਣੇ ਕੋਲ ਇੰਪੋਰਟ ਬਾਹਰੋਂ ਆਉਂਦਾ ਪਿਆ ਉਹ ਸਾਰਾ ਆਪਾਂ ਨੂੰ ਮਹਿੰਗਾ ਮਿਲੇਗਾ ਕਿਉਂਕਿ ਸਾਡੇ ਡਾਲਰ ਦੀ ਤੇ ਵੈਲਿਊ ਹੀ ਨਹੀਂ ਰਹਿਣੀ। ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਉਹਨਾਂ ਨੇ ਇੰਟਰਸਟ ਰੇਟ ਵਧਾਉਣੇ ਹੀ ਪੈਣੇ ਨੇ। ਇਹ ਗੱਲ ਸਾਰੀ ਸਮਝਾਉਣ ਦਾ ਮੇਰਾ ਮਤਲਬ ਇਹ ਸੀਗਾ ਵੀ ਹਜੇ ਵੀ ਹਰਜੀਤ ਜੀ ਟਾਈਮ ਹੈਗਾ ਵੀ ਜੇ ਆਪਣੇ ਘਰਾਂ ਦੇ ਵਿੱਚ, ਮੈਂ ਇਹ ਚੀਜ਼ ਦਾ ਰੌਲਾ ਪਾ ਪਾ ਕੇ ਥੱਕ ਗਈ ਪਿਛਲੇ 1.5 ਸਾਲ ਤੋਂ, ਵੀ ਆਪਣੇ ਘਰਾਂ ਦੇ ਵਿੱਚ ਇਕਵਿਟੀਜ਼ ਹੈਗੀਆਂ ਨੇ ਉਹਨਾਂ ਨੂੰ ਸਾਂਭ ਲਓ
1: ਜੀ।
3: ਜੇ ਅੱਜ ਤੁਹਾਡੀ ਪ੍ਰੋਪਰਟੀ 1 ਮਿਲੀਅਨ ਦੀ ਏ, ਉਹਦੇ 6 ਲੱਖ ਦੀ ਮੌਰਗੇਜ, 2 ਲੱਖ ਦੀ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖ ਲਓ, ਬੈਂਕ ਤੁਹਾਨੂੰ ਬਾਅਦ ਚ ਇਹ ਤੇ ਨੀ ਕਹਿਣ ਲੱਗਾ ਸਾਲ ਬਾਅਦ ਵੀ ਤੁਹਾਡੇ ਕੋਲ 2 ਲੱਖ ਦੀ ਲਾਈਨ ਆਫ ਕ੍ਰੈਡਿਟ ਹੈ, ਭਾਈ ਤੇਰੀ ਤੇ ਪ੍ਰੋਪਰਟੀ ਦੀ ਵੈਲਿਊ 6 ਲੱਖ ਰਹੇਗਾ, ਮੇਰਾ 2 ਲੱਖ ਮੋੜ, ਇੱਦਾਂ ਤੇ ਨੀ ਕੋਈ ਕਹਿੰਦਾ। ਮੈਂ ਇਹ ਨੀ ਕਹਿੰਦੀ ਵੀ ਤੁਸੀਂ ਮੌਰਗੇਜ ਕਰਾਓ ਵੀ ਘਰ ਰੀਫਾਈਨੈਂਸ ਕਰਾ ਲਓ, ਤੁਸੀਂ ਘੱਟੋ ਘੱਟ ਆਪਣੀਆਂ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖ ਲਓ ਤਾਂ ਕਿ ਆਪਣਾ ਫਿਊਚਰ ਆਪਾਂ ਸਿਕਿਓਰ ਕਰ ਲਈਏ ਕਿ ਆਪਣੇ ਕੋਲ ਜੇ ਪ੍ਰੋਪਰਟੀ ਦੀ ਵੈਲਿਊ ਡਿੱਗਦੀਆਂ ਵੀ ਨੇ। ਵੇਖੋ ਇਹ ਸਿੱਧਾ ਜਿਹਾ ਫੈਕਟ ਹੈ ਵੀ ਜੇ ਰੇਟ ਵਧੇਗਾ ਤੇ ਵੈਲਿਊ ਪ੍ਰੋਪਰਟੀਜ਼ ਦੀਆਂ ਹੋਰ ਨੀਚੇ ਜਾਣਗੀਆਂ।
1: ਅੱਛਾ ਜੀ, ਠੀਕ ਹੈ,
3: ਨੀਚੇ ਜਾਣਗੀਆਂ ਤੇ ਆਪਣੇ ਪ੍ਰੋਪਰਟੀਜ਼ ਦੀ ਵੈਲਿਊ ਹੀ ਨਹੀਂ ਆਉਣੀ, ਅਪਰੇਜ਼ਲ ਹੀ ਨਹੀਂ ਆਉਣੇ। ਸੋ ਦਿਸ ਇਜ਼ ਦਾ ਰਾਈਟ ਟਾਈਮ ਵੀ ਇਸ ਤੋਂ ਪਹਿਲਾਂ ਕੈਨੇਡੀਅਨ ਵੀ ਇੰਟਰਸਟ ਰੇਟ ਵਧਾਉਣ, ਤੁਸੀਂ ਪਲੀਜ਼ ਆਪਣੀਆਂ ਜਿਹੜੀਆਂ ਘਰਾਂ ਦੀਆਂ ਮੌਰਗੇਜਾਂ ਹੈਗੀਆਂ ਉਹਨਾਂ ਦੇ ਪਿੱਛੇ ਲਾਈਨ ਆਫ ਕ੍ਰੈਡਿਟ ਬਣਵਾ ਕੇ ਰੱਖ ਲਓ। ਜੇ ਤੁਸੀਂ, ਤੁਹਾਨੂੰ ਲੱਗਦਾ ਵੀ ਜ਼ਿਆਦਾ ਪੈਸਿਆਂ ਦੀ ਲੋੜ ਆ, ਫਿਰ ਤੁਸੀਂ ਰੀਫਾਈਨੈਂਸ ਕਰਾ ਕੇ ਆਪਣੇ ਅਕਾਊਂਟਾਂ 'ਚ ਪੈਸੇ ਸਾਂਭ ਕੇ ਰੱਖ ਲਓ। ਇਸ ਗੱਲ ਤੇ ਹਰਜੀਤ ਜੀ ਮੈਨੂੰ ਇੱਕ ਕਹਾਵਤ ਚੇਤੇ ਆਉਂਦੀ ਹੈ
1: ਜੀ,
3: ਵੀ ਜਿਹੜਾ ਸਿਆਣਾ ਬੰਦਾ ਹੁੰਦਾ ਹੈ ਨਾ ਉਹ ਮੀਂਹ ਪੈਣ ਤੇ ਛੱਤ ਨਹੀਂ ਲੱਭਦਾ, ਜੋ ਧੁੱਪ ਨਿਕਲੀ ਹੁੰਦੀ ਹੈ ਨਾ ਉਦੋਂ ਹੀ ਛੱਤ ਬਣਾ ਲੈਂਦਾ। ਸੋ ਆਪਾਂ ਸਿਆਣੇ ਬਣੀਏ, ਧੁੱਪੇ ਧੁੱਪੇ ਆਪਾਂ ਆਪਣਾ ਕੰਮ ਸਾਂਭ ਲਈਏ, ਇਹ ਨਾ ਹੋਵੇ ਵੀ ਉਧਰੋਂ ਮੀਂਹ ਪੈਣ ਲੱਗ ਜੇ ਤੇ ਫਿਰ ਆਪਾਂ ਕਹੀਏ ਜੀ ਲਾਈਨ ਆਫ ਕ੍ਰੈਡਿਟ ਬਣਾ ਦੋ, ਫਿਰ ਨਹੀਂ ਬਣਨੀਆਂ। ਨੰਬਰ ਮੈਂ ਆਪਣਾ ਦੱਸ ਦਿੰਦੀ ਹਾਂ ਜੀ, 647-841-1174, 647-821-1174। ਜਿਹੜੇ ਵੀ ਮੇਰੇ ਭੈਣ ਭਰਾ ਨੇ ਘਰ ਰੀਫਾਈਨੈਂਸ ਕਰਾਉਣਾ, ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਜੇ ਤੁਹਾਡੇ ਬਹੁਤ ਲੰਬੇ ਟਾਈਮ ਤੋਂ ਤੁਸੀਂ ਪ੍ਰਾਈਵੇਟ ਮੌਰਗੇਜ ਦੇ ਵਿੱਚ ਜਾਂ ਬੀ ਸਾਈਡ ਦੀਆਂ ਮੌਰਗੇਜਾਂ ਦੇ ਵਿੱਚ ਫਸੇ ਹੋਏ ਹੋ, ਵੱਡੇ ਇੰਟਰਸਟ ਰੇਟ ਪੇ ਕਰਦੇ ਪਏ ਹੋ, ਤੁਸੀਂ ਇਸ ਨੰਬਰ ਤੇ ਕਾਲ ਕਰ ਲਓ ਜੀ। ਮੈਂ ਤੁਹਾਡੀ ਮੇਜਰ ਬੈਂਕ ਤੋਂ ਡੀਲ ਕਰਾ ਕੇ ਦੇਵਾਂਗੀ। ਸਿਰਫ ਇੱਕੋ ਸ਼ਰਤ ਆ, ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਆ ਉਹ 650 ਹੋਣਾ ਚਾਹੀਦਾ, ਸਿਰਫ 650 ਕ੍ਰੈਡਿਟ ਸਕੋਰ ਲੈ ਕੇ ਆ ਜਿਓ। ਜੇ 6-8% ਤੇ ਤੁਸੀਂ ਆਪਣਾ ਇੰਟਰਸਟ ਪੇ ਕਰਦੇ ਪਏ ਹੋ ਜੀ, ਉਹ ਮੈਂ 3.5% ਤੇ ਤੁਹਾਡਾ ਚੇਂਜ ਕਰਾ ਦੇਵਾਂਗੀ, ਪਲੱਸ 35 ਸਾਲਾਂ ਦੀ ਅਮੋਰਟਾਈਜੇਸ਼ਨ ਕਰਵਾ ਕੇ ਦੇਵਾਂਗੀ। ਜੇ ਮੇਰੇ ਕੋਈ ਲਿਸਨਰ ਭੈਣ ਭਰਾ ਇੱਦਾਂ ਦੇ ਨੇ ਵੀ ਜਿਹਨਾਂ ਕੋਲ ਵੱਡੇ ਫਾਰਮ ਨੇ, ਜਿਹਦੇ ਨਾਲ ਲੈਂਡ ਏ 5, 10, 15, 20 ਏਕੜ 50 ਏਕੜ 100 ਏਕੜ ਤੁਸੀਂ ਵੀ ਪ੍ਰਾਈਵੇਟ ਮੋਰਗੇਜ ਫਸੇ ਹੋ ਜੀ, ਆਹ ਨੰਬਰ ਸੇਵ ਕਰ ਲਓ, ਇਸ ਨੰਬਰ ਤੇ ਕਾਲ ਕਰ ਲਿਓ, ਤੁਹਾਨੂੰ ਵੀ ਮੈਂ ਮੇਜਰ ਬੈਂਕ ਤੋਂ ਮੋਰਗੇਜ ਕਰਵਾ ਕੇ ਦਾਂਗੀ ਜੀ। ਨੰਬਰ ਇੱਕ ਵਾਰ ਮੈਂ ਫੇਰ ਦੱਸ ਦਿੰਦੀ ਹਾਂ, 647-841-1174 647-841-1174।
1: ਅਮਰਿਤ ਜੀ ਇੱਕ ਵਾਰੀ ਫੋਨ ਨੰਬਰ ਦੁਬਾਰਾ ਦੇ ਦਿਓ ਪਲੀਜ਼, ਬੜੀਆਂ ਕਮਾਲ ਦੀਆਂ ਗੱਲਾਂ ਕੀਤੀਆਂ ਤੁਸੀਂ ਅੱਜ, ਨੰਬਰ ਦਿਓ ਦੁਬਾਰਾ।
3: 647-841-1174 647-841-1174। ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰੋ, ਤੁਹਾਡਾ ਕਿਤੇ ਨਾ ਕਿਤੇ ਫਾਇਦਾ ਜ਼ਰੂਰ ਕਰਾਉਂਦੀਆਂ।
1: ਬਹੁਤ ਅੱਛੀ ਗੱਲ, ਬੜੀ ਮਿਹਰਬਾਨੀ ਅਮਰਿਤ ਜੀ, ਥੈਂਕ ਯੂ ਵੈਰੀ ਮਚ, ਬੜੀ ਮਿਹਰਬਾਨੀ। ਪ੍ਰੋਗਰਾਮ ਪੰਜਾਬੀ ਵਿਰਸਾ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਆ ਬਈ। ਸੱਦਾ ਪੱਤਰ ਕੀ ਹੈ? ਜਿਹੜੀਆਂ ਤੁਸੀਂ ਵੋਟਾਂ ਪਾਉਣੀਆਂ ਔਰ ਅਕਤੂਬਰ ਐਡਵਾਂਸ ਪੋਲਿੰਗ ਜਿਹੜੀ ਹੋਣੀ ਹੈ 9, 10, 11, 16 ਤੇ 17 ਨੂੰ ਹੋਣੀ ਹੈ। ਇਹ ਜਿਹੜਾ ਕਿ ਮੈਸੇਜ ਹੈ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਤੁਹਾਡੇ ਸਾਰਿਆਂ ਵਾਸਤੇ ਹੈ। ਵੋਟਾਂ ਪਾਓ ਜ਼ਰੂਰ। ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਕੈਂਡੀਡੇਟ ਨੇ ਕੰਮ ਤੁਹਾਡੇ ਵਾਸਤੇ ਤੁਹਾਡੇ ਵਾਰਡ ਦੇ ਵਿੱਚ ਨਹੀਂ ਕੀਤਾ ਤਾਂ ਉਹਨੂੰ ਚੇਂਜ ਕਰੋ, ਇਹ ਹੁਣ ਤੁਹਾਡੇ ਕੋਲ ਟਾਈਮ ਹੈ। ਅਤੇ ਫਿਰ 4 ਸਾਲ ਬਾਅਦ ਬਹਿ ਕੇ ਰੋਇਓ ਨਾ ਕਿ ਸਾਡਾ ਇਹ ਹੋ ਗਿਆ, ਇਹ ਹੋ ਗਿਆ, ਇਹ ਹੋ ਗਿਆ। ਹੁਣ ਤੁਹਾਡੇ ਕੋਲ ਰਾਈਟ ਡਿਸੀਜ਼ਨ ਮੇਕਰ ਕੌਣ ਆ? ਤੁਸੀਂ ਆ, ਯੂ ਆਰ ਦਾ ਵਨ ਓਨਲੀ ਮੇਕ ਅ ਡਿਸੀਜ਼ਨ ਕਿ ਇਸ ਚੀਜ਼ ਨੂੰ ਕਿੱਦਾਂ ਤੁਸੀਂ ਫੋਲੋ ਅਪ ਕਰਨਾ। ਵੋਟਾਂ ਪਾਉਣ ਦਾ ਟਾਈਮ ਤੁਹਾਡੇ ਕੋਲ ਹੈ, ਘਰੇ ਨਾ ਬੈਠੇ ਰਹੋ, ਇਹ ਜ਼ਰੂਰ ਇਸ ਵਾਰੀ ਪਲੜਾ ਪਲਟ ਦਿਓ। ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਕੈਂਡੀਡੇਟ ਇਹ ਤੁਹਾਡੇ ਵਾਰਡ ਦੇ ਵਿੱਚ ਜਾਂ ਤੁਹਾਨੂੰ ਉਹ ਕੈਂਡੀਡੇਟ ਪਸੰਦ ਨਹੀਂ ਆ ਤੇ ਤੁਸੀਂ ਨਵਿਆਂ ਨੂੰ ਮੌਕਾ ਦੇ ਸਕਦੇ ਹੋ। ਇਹ ਮੈਸੇਜ ਤੁਹਾਡੇ ਵਾਸਤੇ, ਸਾਰਿਆਂ ਵਾਸਤੇ ਹੈ ਔਰ ਸਿਟੀ ਆਫ ਬ੍ਰੈਂਪਟਨ ਵੱਲੋਂ ਇਹ ਮੈਸੇਜ ਹੈ ਕਿ ਅਕਤੂਬਰ 9, 10, 11, 16 ਤੇ 17 ਨੂੰ ਐਡਵਾਂਸ ਪੋਲਿੰਗ ਹੋ ਰਹੀ ਹੈ, ਤੁਸੀਂ ਇਹਦੇ 'ਚ ਆਪਣੀਆਂ ਵੋਟਾਂ ਪਾਓ। ਅਤੇ ਜਿਹੜੇ ਵੋਟਿੰਗ ਡੇ ਹੈ ਅਕਤੂਬਰ 26 ਹੈ ਅਤੇ ਉਸ ਦਿਨ ਜਾ ਕੇ ਤੁਸੀਂ ਆਪਣੀਆਂ ਵੋਟਾਂ ਪਾ ਸਕਦੇ ਆ। ਹੈਲੋ
4: ਹਰਜੀਤ ਭਾਈ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
4: ਭਾਜੀ ਬਹੁਤ ਵਧੀਆ, ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ। ਹਰਜੀਤ ਭਾਜੀ, ਭੈਣ ਜੀ ਆਏ ਸੀਗੇ ਹੁਣੇ, ਹਨਾ, ਗੱਲ ਮੈਂ ਸੁਣ ਰਿਹਾ ਸੀਗਾ ਇਹਨਾਂ ਦੀ, ਹਨਾ, ਤੇ ਭਾਜੀ ਕੁੜੀ ਤੇ ਇਹਨਾਂ ਨੇ ਘਰਾਂ ਦੇ ਵਿੱਚ ਛੱਡੀ ਹੋਈ ਨਹੀਂ ਹੈਗੀ, ਲੋਕਾਂ ਤੇ ਹੈ ਤੂੰ ਬਹੁਤ ਮਰ।
1: ਉਹ ਯਾਰ ਮੇਰੀ ਗੱਲ ਸੁਣੋ, ਪਤਾ ਨਹੀਂ ਤੁਹਾਡੇ ਜਾਂ ਮੇਰੇ ਚ ਪ੍ਰੋਬਲਮ ਆ ਜਾਂ ਤੁਹਾਡੇ ਅਗਲੇ ਗੱਲ ਕਰਕੇ ਤੁਸੀਂ ਉੱਥੇ ਜਾ ਕੇ, ਮੈਂ ਹੁਣ ਤੁਹਾਡੀ ਗੱਲ ਦਾ ਕੀ ਜਵਾਬ ਦਿਓ ਵੀਰੇ? ਤੁਸੀਂ ਕਹਿੰਦੇ ਕਰਜ਼ੇ ਕੁਰਜ਼ੇ ਚੱਕ ਲੈਣ, ਇਹੀ ਤੁਹਾਡਾ ਮਤਲਬ ਹੈ ਨਾ? ਮੈਂ ਤੁਹਾਡੀ ਗੱਲ ਮੈਂ ਸੁਣੀ ਨਹੀਂ ਸੀ, ਲਾਈਨ ਕੱਟ ਦਿੱਤੀ। ਚਲੋ ਕੋਈ ਗੱਲ ਨਹੀਂ, ਦੁਬਾਰਾ ਕਰੋ ਕਾਲ। ਹੈਲੋ
4: ਭਾਜੀ।
1: ਜੀ ਜੀ ਵੀਰੇ,
4: ਫੋਨ ਕੱਟਿਆ ਗਿਆ।
1: ਕੋਈ ਗੱਲ ਨਹੀਂ,
4: ਤੁਸੀਂ ਮੈਨੂੰ ਸਮਝਾਓ। ਚਲੋ ਤੁਸੀਂ ਸਮਝਾ ਦਿਓ।
1: ਜੀ ਜੀ ਬੋਲੋ ਸਰ, ਮੈਂ ਕੀ ਸਮਝਾ ਰਿਹਾ?
4: ਤੁਸੀਂ ਸਮਝਾਓ ਵੀ ਕਿਸੇ ਕੋਲ ਕੁਇਟੀ ਇਸ ਟਾਈਮ ਕੋਈ ਮਾਈ ਦਾ ਲਾਲ ਹੈ ਜਿਹਦੇ ਕੋਲ ਬੱਚੀ ਭਾਈ ਸਾਹਿਬ?
1: ਨਹੀਂ ਨਹੀਂ, ਫਿਰ ਗੱਲ ਸੁਣ, ਫਿਰ ਬੰਦਾ ਕੀ ਕਰੇ ਹੁਣ? ਫਿਰ ਆਪੇ ਪਿੰਡਾਂ ਨੂੰ ਮੁੜ ਜਾਓ, ਆਪਣੇ ਨੂੰ ਹੋਰ ਕੀ ਹੋਊਗਾ ਹੁਣ?
4: ਨਹੀਂ ਨਹੀਂ, ਪਿੰਡਾਂ ਦੀ ਮੁੜਨ ਦੀ ਗੱਲ ਨੀ ਭਾਜੀ ਆਪਾਂ ਕਰ ਰਹੇ, ਤੁਸੀਂ ਪਿੰਡਾਂ ਦੀ ਮੁੜਨ ਦੀ ਗੱਲ ਨੀ ਮੈਂ ਕਰ ਰਿਹਾ, ਮੈਂ ਗੱਲ ਤੁਹਾਡੇ ਨਾਲ ਸਹੀ ਕਰ ਰਿਹਾ ਵਾ
1: ਜੀ ਵੀਰੇ।
4: ਤੁਸੀਂ ਆਪਾਂ ਇਦਾਂ ਨਾ ਕਹੀਏ ਵੀ ਤੁਸੀਂ ਪਿੰਡਾਂ ਨੂੰ ਮੁੜ ਜਾਓ ਭਾਜੀ, ਤੁਸੀਂ
1: ਮੈਂ ਤੁਹਾਨੂੰ ਨਹੀਂ ਕਿਹਾ, ਵੀਰ ਮੈਂ ਤੁਹਾਨੂੰ ਨਹੀਂ ਕਿਹਾ।
4: ਗੱਲ ਭੈਣ ਜੀ ਦੀ ਠੀਕ, ਮੈਂ ਵੀ ਗੱਲ ਨਾਲ ਕਹਿ ਰਿਹਾ, ਮੈਂ ਕਿਹਾ ਵੀ ਲੋਕਾਂ ਕੋਲ ਭਾਜੀ ਇਹਨਾਂ ਨੇ ਕੁੜੀ ਛੱਡੀ ਹੋਈ ਕੋਈ ਨਹੀਂ, ਲੈਣ ਕ੍ਰੈਡਿਟ
1: ਇਸ ਤੋਂ ਬਚਣ ਵਾਸਤੇ ਇੰਸ਼ੋਰੈਂਸ ਕਰਾ ਲਓ, ਤੇ ਇੰਸ਼ੋਰੈਂਸ ਕਰਾਓ ਤੇ ਆਪਣੀ ਸਿਹਤ ਬਚਾਓ। ਬੰਦੇ ਨੂੰ ਇੰਨਾ ਪਤਾ ਹੋਊ ਕੱਲ ਨੂੰ ਮੈਨੂੰ ਕੁਛ ਹੋ ਗਿਆ, ਮੇਰੇ ਕੋਲ ਇੰਸ਼ੋਰੈਂਸ ਹੈਗੀ ਹੈ। ਕਿਉਂ ਜੀ? ਵਿਧੀ ਛਾਵੜਾ ਜੀ ਦਿੱਲੀ ਵਾਲੇ ਹੋ? ਸਹੀ ਗੱਲ ਹੈ, ਸਹੀ ਗੱਲ। ਇਹ ਗੱਲਾਂ ਚ ਮੇਰੇ ਮੈਸੇਜ ਹੀ ਹੁੰਦੇ ਸਾਰਿਆਂ ਨੂੰ,
5: ਬਿਲਕੁਲ।
1: ਇਹ ਮੈਂ ਹਰਜੀਤ ਸਿੰਘ ਵਾ ਮੈਸੇਜ, ਗੱਲਾਂ ਗੱਲਾਂ ਚ ਮੈਸੇਜ ਦੇ ਜਾਂਦਾ ਹੁੰਦਾ। ਹੁਣ ਸਿਹਤ ਖਰਾਬ ਹੋ ਗਈ ਤੇ ਕਿਹਨੂੰ ਆਖਣਾ ਭਾਈ ਜਾ ਕੇ? ਨਾ ਨਾ ਪਿੰਡ ਦੇ ਸਰਪੰਚ ਨੇ ਕੰਮ ਆਉਣਾ ਤੇ ਨਾ ਚਾਚੇ ਤਾਏ ਇੱਥੇ ਬੈਠੇ ਕਿਤੇ ਕੰਮ ਆਉਣਾ। ਜੇ ਚਾਚੇ ਤਾਏ ਬੈਠੇ ਵੀ ਹੈ, ਆ ਪਿੰਡ ਵਾਲੇ ਸਰਪੰਚ ਆ ਗਏ, ਆਪ ਤਾਂ ਦਿਹਾੜੀਆਂ ਲਾਉਣ ਡਏ ਆ।
5: ਮੰਗ ਕੇ ਦੇਖੋ 10 ਡਾਲਰ ਕਿਸੇ ਤੋਂ ਵੀ।
1: ਜਿਹੜੇ ਪਿੰਡਾਂ ਦੇ ਸਰਪੰਚ ਸੀ ਉਹ ਆਪ ਇੱਥੇ ਜਾ ਕੇ ਖੇਤਾਂ 'ਚ ਦਿਹਾੜੀਆਂ ਲਾਉਣ ਡਏ ਆ, ਤੇ ਦੱਸੋ ਤੁਸੀਂ ਕੀ ਕਿਸੇ ਕੋਲ ਮੰਗਣਾ? ਤੇ ਉਸ ਤੋਂ ਚੰਗੀ ਗੱਲ ਇਹ ਆ, ਵਿਧੀ ਛਾਬੜਾ ਇੱਕ ਐਸਾ ਨਾਮ ਹੈ ਦਿੱਲੀ ਵਾਲੇ, ਤੇ ਜਿਹਨਾਂ ਦੀ ਬਈ ਇੰਸ਼ੋਰੈਂਸ ਨਹੀਂ ਹੋਈ ਤਾਂ ਜ਼ਰੂਰ ਕਰਾ ਲਓ ਵੀਰ ਮੇਰਿਓ। ਅਬ ਮੈਂ ਤੁਹਾਨੂੰ ਇੰਨੀ ਗੱਲ ਦੱਸਾਂ, ਕਿਸੇ ਨੇ ਨਹੀਂ ਪੁੱਛਣਾ ਅੱਗੇ ਬੰਦੇ ਕਿੱਦਾਂ, ਬਸ ਰੋਣ ਰੋਣ ਰੋਣਾ ਹੀ ਬਾਕੀ ਰਹਿ ਗਿਆ ਸੀ। ਇਸ ਤੋਂ ਉੱਪਰ ਕੁਛ ਨਹੀਂ ਹੈ ਇਸ ਕੰਟਰੀ ਦੇ ਵਿੱਚ ਜਿਹੜੇ ਬੱਚਿਆਂ ਦੇ ਪ੍ਰਤੀ। ਮੇਰਾ ਖਿਆਲ 100 ਦੇ 1 ਹੀ ਕਰਮ ਵਾਲਾ ਹੋਊਗਾ ਜਿਹੜਾ ਇੱਦਾਂ ਦਾ ਆਪਣੇ ਮਾਂ ਪਿਓ ਦੀ ਕੇਅਰ ਕਰਦਾ ਹੋਊਗਾ, ਇਹਦਾ ਮੋਮ ਡੈਡ ਲਿਵਿੰਗ ਨਾਓ, ਆਈ ਕਮ ਬੈਕ ਨੈਕਸਟ ਵੀਕ, 10 ਦੇ ਬਾਅਦ 'ਚ ਹੀ ਅਸੀਂ ਚੱਲੇ ਹਾਂ, ਆਹ ਹਿਸਾਬ ਤਾਂ ਮੈਂ ਇੱਥੇ। ਅਤੇ ਵਿਧੀ ਜੀ ਕਰੋ ਇੰਸ਼ੋਰੈਂਸ ਇੱਥੇ, ਨਾ ਤਾਂ ਮੈਨੂੰ ਲੱਗਦਾ ਕਿਤੇ ਬੱਚਿਆਂ ਕੋਲ ਇੰਨੇ ਪੈਸੇ ਹੋਣੇ, ਨਾ ਧੀ ਕੋਲ ਕਿਤੇ ਪੈਸੇ ਹੋਣੇ, ਅਤੇ ਜੇ ਕੋਈ ਪੰਗਾ ਪੈ ਪੂ ਗਿਆ ਨਾ ਤੇ ਮੁੜ ਕੇ ਬੁੜੇ ਨੂੰ ਸਾਹਮਣਾ ਇੰਸ਼ੋਰੈਂਸ ਨਹੀਂ ਹੈ, ਹੋਰ ਕਿਸੇ ਨੇ ਨਹੀਂ ਸਾਹਮਣਾ, ਪਲੀਜ਼ ਇਹਦਾ ਹੱਲ ਕਰੋ।
5: ਤੁਸੀਂ ਸੀਨੀਅਰਸ ਦੀ ਗੱਲ ਕਰ ਰਹੇ ਹੋ ਤਾਂ ਸੀਨੀਅਰਸ ਦੀ ਗੱਲ ਕਰ ਲੈਣੀ ਆ, ਕਿਉਂਕਿ ਐਵਰੀਡੇ ਕੇਸਿਸ ਸਾਡੇ
1: ਗੱਲਾਂ ਮੇਰੀਆਂ ਸਿੱਧੀਆਂ ਹੁੰਦੀਆਂ ਸਾਰਿਆਂ ਨਾਲ,
5: ਬਿਲਕੁਲ ਸਿੱਧੀਆਂ ਗੱਲਾਂ ਨੇ। ਹੁਣ ਸੀਨੀਅਰਸ ਸਮ ਪੇਰੈਂਟਸ ਦੇ ਆਰ ਹੇਅਰ, ਸੁਪਰਵੀਜ਼ਾ ਦੇ ਬੁਲਾਇਆ ਹੋਇਆ, ਆਫਕੋਰਸ ਇਮੀਗ੍ਰੇਸ਼ਨ ਬੰਦ ਹੋਈ ਹੋਈ ਹੈ, ਇਟਸ ਔਨ ਹੋਲਡ, ਅਤੇ ਸੁਪਰਵੀਜ਼ਾ 'ਤੇ ਵੀ ਤੁਸੀਂ ਮੈਂ ਤੁਹਾਨੂੰ ਕੀ ਦੱਸਾਂ ਕਿ ਇਹੋ ਜਿਹੇ ਕਾਲਸ ਆਉਂਦੇ ਨੇ ਜਿਹਦੇ ਵਿੱਚ ਪੇਰੈਂਟਸ ਲਈ ਤੁਸੀਂ ਬਸ ਇੱਕ ਚੀਪ ਪ੍ਰੀਮੀਅਮ ਵਾਲੀ ਇੰਸ਼ੋਰੈਂਸ
1: ਕਰੋ। ਮੈਂ ਤੁਹਾਡੀ ਜਿਹੜੀ ਇੰਸ਼ੋਰੈਂਸ ਦੇ ਬਾਅਦ ਪੁੱਛੂੰਗਾ, ਤੁਸੀਂ ਕੰਮ ਕਰੋ, ਜਿਹੜੇ ਸਾਡੇ ਨਾ 55, 70, 60, 65, 70 ਦੇ ਹੋ ਗਏ ਆ, ਉਹਨਾਂ ਦੀ ਇੰਸ਼ੋਰੈਂਸ ਦਾ ਕੋਈ ਫਿਨਰਲ ਇੰਸ਼ੋਰੈਂਸ ਹੈ ਤੁਹਾਡੇ ਕੋਲ, ਛੱਡੋ ਬਾਕੀ ਸਾਰੇ।
5: ਅੱਜ ਮੈਨੂੰ ਲੱਗਦਾ ਅੱਜ ਉਹੀ ਦਿਨ
1: ਬਹੁਤ ਖਿਜਿਆ ਪਿਆ, ਅੱਜ ਖਿਜਿਆ ਇਸ ਲਈ ਪਿਆ ਕਿ ਇੱਥੋਂ ਦੇ ਬੱਚੇ ਆ, ਮੈਂ ਥੋੜੇ ਕਾਲਸ ਲਈਆਂ ਨੀ ਜਾਂਦੀਆਂ, ਨਹੀਂ ਤਾਂ ਇੱਕ ਘੰਟਾ ਮੇਰੇ ਕੋਲ ਥੋੜਾ ਸੀ ਕਾਲ ਲੈਣ ਲਈ ਨਾ, ਮੈਂ ਸਾਰੀਆਂ ਕਾਲ ਡਿਸਕਨੈਕਟ ਕਰ ਰਿਹਾ। ਤੁਸੀਂ ਨਾ ਜਿਹੜੇ ਸਾਡੇ ਬਜ਼ੁਰਗ ਹੋ ਗਏ ਆ
5: ਜੀ,
1: ਮੈਂ ਪਰਸੋਂ ਚੌਥ ਬੈਠਾ ਕਿ 72 ਸਾਲ ਦਾ ਬੰਦਾ, ਉਹ ਰੋਇਆ ਹੀ ਨਹੀਂ ਮੇਰੇ ਸਾਹਮਣੇ।
5: ਅੱਛਾ,
1: ਕਹਿੰਦਾ ਨੂੰਹ ਦਾ ਫੋਨ ਆਉਂਦਾ, ਡੈਡ ਹਾਊ ਯੂ ਫੀਲਿੰਗ, ਕਹਿੰਦਾ ਤੈਨੂੰ ਇੱਥੇ ਦੂਰ ਬੈਠਾ ਕੀ ਦੱਸਾਂ ਮੈਂ ਕੀ ਫੀਲ ਕਰ ਰਿਹਾ। ਤੇ ਮੁੰਡਾ ਕਹਿੰਦਾ, ਕਹਿੰਦਾ ਡੈਡ ਆਰ ਯੂ ਓਕੇ, ਉਹ ਫੁੱਲ ਭੇਜ ਦਿੰਦੇ ਆ ਫਾਦਰ ਡੇ ਦੇ, ਮਦਰ ਡੇ ਦਾ, ਉਹ 20 ਡਾਲਰ ਲਾ ਕੇ ਕੋਰੀਅਰ ਲਾ ਕੇ ਫੁੱਲ ਦੇ ਜਾਂਦੇ ਘਰੇ ਆ ਕੇ, ਆਪ ਕਿਤੇ ਜੋਬ ਕਿਤੇ ਇਕੱਲੇ ਮਾਂ ਪਿਓ ਰਹਿੰਦੇ ਆ, ਦੱਸੋ। ਉਹ ਵਿਚਾਰਾ ਇੰਨਾ ਦੁਖੀ, ਮੈਂ ਤਾਂ ਦੇਖ, ਤਦ ਹੀ ਮੈਂ ਅੱਜ ਦਾ ਟੋਪਿਕ ਲਾਇਆ ਸੀ ਇੱਥੇ, ਟੋਪਿਕ ਆ ਤੇ ਸੱਚੀਆਂ ਗੱਲਾਂ ਜ਼ਿੰਦਗੀ ਦੀਆਂ ਜਿਹੜੀਆਂ ਕਿ ਹਕੀਕਤ ਆ। ਜਿਹੜੇ ਲੋਕ ਬਜ਼ੁਰਗ ਹੋ ਗਏ ਆ, ਪਲੀਜ਼ ਉਹਨਾਂ ਦੀ ਇੰਸ਼ੋਰੈਂਸ ਜ਼ਰੂਰ ਕਰੋ। ਕਿੰਨੇ ਸਾਲ ਤੱਕ ਤੁਸੀਂ ਇੰਸ਼ੋਰੈਂਸ ਕਰ ਦੋਗੇ ਉਹਨਾਂ ਦੀ?
5: 85 ਇਅਰਸ ਤੱਕ,
1: 85 ਦਾ ਕਰ ਦੋਗੇ?
5: ਬਿਲਕੁਲ, ਹੋ ਸਕਦਾ।
1: ਤੁਸੀਂ ਇਹ ਉਹ ਕਿੱਥੇ ਲੈ ਕੇ ਜਾਣਾ ਨਾਲ, ਹੁਣ ਦੱਸੋ ਤੁਸੀਂ ਮੈਨੂੰ, ਪੈਨਸ਼ਨ ਕਿੰਨੀ ਆਉਂਦੀ ਹੋਣੀ ਆਪਾਂ ਨੂੰ? 2-2.5 ਹਜ਼ਾਰ ਪੈਨਸ਼ਨ ਆਉਂਦੀ ਹੋਣੀ ਹੈ।
5: ਬਿਲਕੁਲ
1: ਠੀਕ ਹੈ, ਖਰਚੋ, ਇੰਜੋਏ ਕਰੋ ਜ਼ਿੰਦਗੀ ਦਾ, ਖਾਓ ਪੀਓ, ਵਧੀਆ ਵਧੀਆ ਕੱਪੜੇ ਪਾਓ, ਟੈਕਸੀਆਂ ਤੇ ਜਾਓ, ਟੈਕਸੀ ਬੱਸਾਂ ਤੇ ਜਾਣ ਦੀ ਲੋੜ ਨਹੀਂ। ਆ ਇਹਨਾਂ ਨੇ ਮੁੜ ਕੇ 76 ਮਾਰਨੇ ਆ ਤੁਹਾਡੇ ਜਿਹੜੇ ਜੰਮੇ ਹੋਏ ਆ, 100 ਚੋਂ 1 ਅੱਧਾ ਹੀ ਹੁੰਦਾ ਜਿਹੜਾ ਚੰਗਾ, ਨੇ ਸਾਰੇ 76 ਵਾਲੇ ਹੁੰਦੇ ਆ, ਅਸੀਂ ਹੁਣ ਮਾਰ ਨਹੀਂ ਸਕਦੇ ਇੱਥੇ, ਸਾਡੇ ਪੈਣੇ ਪੁੱਠੇ। ਖਾਓ ਪੀਓ, ਪੂਰਾ ਇੰਜੋਏ ਕਰੋ, ਜਿਹੜੇ ਖਾਸ ਰਹੇ ਜ਼ਿੰਦਗੀ 70+ ਹੋ ਗਏ ਆ, ਘੁੰਮੋ, ਇੰਜੋਏ ਕਰੋ, ਮੈਕਸੀਕੋ ਜਾਓ, ਕਿਊਬਾ ਜਾਓ, ਕਿਊਬਾ ਜਹਾਜ਼ ਆਪਣੇ ਲੈ ਜਾਓ, ਕਿਉਂਕਿ ਤੇਲ ਤਾਂ ਉੱਥੇ ਹੈ ਨਹੀਂ, ਹੁਣ ਆਪਣੇ ਹੀ ਪਾ ਕੇ ਲੈ ਜਾਓ ਤੇਲ, ਪ੍ਰਾਈਵੇਟ ਜੈਟ ਕਰੋ ਕਿਊਬਾ ਜਾਣ ਲਈ। ਉਹ ਜੇ ਪੈਸੇ ਹੈਗੇ ਆ ਬਿਜ਼ਨਸ ਕਲਾਸ ਤੇ ਜਾਓ ਇੰਡੀਆ, ਜੇ ਪੈਸੇ ਹੈਗੇ ਕਾਹਦੇ ਵਾਸਤੇ ਪੈਨਸ਼ਨ ਸਾਂਭ ਸਾਂਭ ਕੇ ਰੱਖਣੀ ਆ, ਇਹਨਾਂ ਨੂੰ ਦੇਣੀ ਆ? ਇਹ ਤਾਂ ਮਾਰਦੇ ਮੂਹਰੇ ਉਹ ਭੇ ਪੈ ਗਏ, ਇੰਡੀਆ ਜਾ ਰਹੇ ਹੋ ਨਾ ਜਿਹੜੇ ਸਾਡੇ ਬਜ਼ੁਰਗ, 60, 65, 80, 90 ਜਿੰਨੀ ਵੀ ਤੁਹਾਡੀ ਏਜ ਆ, ਉਹ 5,000-6,000 ਦੀ ਟਿਕਟ ਆਉਂਦੀ ਆ ਬਿਜ਼ਨਸ ਕਲਾਸ ਦੀ, ਲੈ ਕੇ ਜਾਓ, ਧੀਆਂ ਪੁੱਤਰਾਂ ਨੇ ਆਪੇ ਹੀ ਸਾਂਭਣਾ। ਉਹ ਸ਼ਰਿਆਮ ਕਹਿੰਦੇ ਇੱਥੇ, ਸਾਨੂੰ ਤੁਹਾਡੇ ਬਿਜ਼ਨਸ ਦੀ ਲੋੜ ਨਹੀਂ, ਸਾਨੂੰ ਤੁਹਾਡੇ ਘਰ ਦੀ ਲੋੜ ਨਹੀਂ, ਤੁਸੀਂ ਕੰਮ ਨਾ ਕਰੋ। 100 ਦੇ ਵਿੱਚੋਂ 99 ਪਰਿਵਾਰ ਇੱਦਾਂ ਦੇ ਜਿਹੜੇ, ਇਹਨਾਂ ਦੇ ਹਰ ਘਰ ਦੀ ਸਟੋਰੀ ਸੇਮ ਆ। ਇੱਕ ਹੋਊਗਾ ਕਰਮ ਵਾਲਾ ਕੋਈ, ਜਿਹੜਾ ਕਹਿ ਦੂਗਾ ਡੈਡ ਆਮ ਔਨ ਸਟੇ ਵਿਦ ਯੂ ਆਲ ਲਾਈਫ, ਆਈ ਵਿਲ ਹੈਵ ਟੂ ਟੇਕ ਕੇਅਰ ਯੂ, ਵੀ ਤੇਰੀ ਮੈਂ ਕੇਅਰ ਕਰਨਾ ਮੋਮ ਦੀ, ਡੈਡ ਦੀ। 99 ਇੱਦਾਂ ਦੇ ਆ, ਖਰਚੋ ਜਿਹੜਾ ਪੈਸਾ ਕਮਾਇਆ ਤੁਸੀਂ, ਬਸ ਇਹ ਮੇਰਾ ਅੱਜ ਤੁਹਾਨੂੰ ਸੱਦਾ, ਖੁੱਲ੍ਹਾ ਸੱਦਾ ਦੇ ਰਿਹਾ ਤੁਹਾਨੂੰ ਮੈਂ। ਕਮਾਇਆ ਕਿਹਦੇ ਵਾਸਤੇ ਆ? 17 ਦੇ ਹੋ ਗਏ ਆ, ਕਿਹਨੂੰ ਦੇ ਕੇ ਜਾਣਾ ਮੁੜ ਕੇ? ਇੰਡੀਆ ਕਹਿਤਾ, ਵਰਲਡ ਦੇ ਵਿੱਚ ਇੱਕ ਕੰਟਰੀ ਇੰਨੀ ਅਮੀਰ ਹੈ ਜਿਹੜੀ ਸਭ ਤੋਂ ਛੋਟੀ ਜਿਹੀ ਕੰਟਰੀ ਹੈ, ਕਿਸੇ ਨੂੰ ਪਤਾ ਨਹੀਂ ਹੋਊਗਾ ਕੰਟਰੀ ਕਿਹੜੀ ਹੈ, ਤੁਹਾਨੂੰ ਨਹੀਂ ਪਤਾ ਹੋਣਾ। ਅਮੀਰ ਕਿਉਂ ਆ ਕੰਟਰੀ ਉਹ, ਜੇ ਮੈਂ ਦੱਸਾਂ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਉੱਥੇ। ਪਹਿਲਾਂ ਵਿਧੀ ਸ਼ਾਪਨ ਜਿਹੜੀ ਤੁਸੀਂ ਨਾ, ਜਿਹੜੀ 85 ਸਾਲ ਦੀ ਅੱਜ ਇੰਸ਼ੋਰੈਂਸ ਆ, ਇਹਦੇ ਬਾਰੇ ਜਾਣਕਾਰੀ ਦਿਓ ਤੁਸੀਂ ਅੱਜ,
5: ਇਹ
1: ਕਰ ਦਿਓ ਬਸ। ਜਿਹੜੇ ਖਾਸ ਕਰ ਜਿਹੜੇ ਸਾਡੇ ਫੈਮਿਲੀ ਸੁਣ ਰਹੇ ਨਾ, 60, 70, 80 ਵਾਲੇ ਸੁਣ ਰਹੇ ਆ, ਇਹ ਫਿਨਰਲ ਇੰਸ਼ੋਰੈਂਸ ਕਰਾਓ ਤੁਸੀਂ ਆਰਾਮ ਦੇ ਨਾਲ, ਸੌਖਾ ਕੰਮ ਆ। ਪੈਨਸ਼ਨ ਆਪਣੀ ਖਰਚੋ, ਪੂਰੇ ਖਰਚੋ ਪੈਸੇ ਜਿੰਨੇ ਖਰਚ ਸਕਦੇ ਆ ਤੁਸੀਂ, ਕਾਹਦੇ ਵਾਸਤੇ ਕਮਾਏ ਆ? ਵਧੀਆ ਕੱਪੜੇ ਪਾਓ, ਵਧੀਆ ਜੁੱਤੀਆਂ ਲਓ, ਹੈਰੀ ਰੋਜ਼ਨ ਦੀਆਂ ਜਾ ਕੇ ਸ਼ਰਟਾਂ ਲਓ, 250-300 ਵਾਲੀ ਜਾ ਕੇ ਉੱਥੇ ਜਾ ਕੇ, ਵਧੀਆ ਕੁੜਤੇ ਜਾਮੇ ਪਾਓ, ਵਧੀਆ ਪਤਾ ਲੱਗਿਆ ਵੀ ਪੈਰੀ, ਕਹਿੰਦੇ ਪੈਰੀ ਹਿਲਸ ਦੇ ਕੱਪੜੇ ਪਾਏ ਤੁਸੀਂ ਟੌਰ ਦੇ, ਹੈਂ। ਚਲੋ ਜੀ ਬੋਲੋ
5: ਜੀ, ਕੀ ਬੋਲਾਂ? ਮੈਨੂੰ ਲੱਗਦਾ ਅੱਜ ਦਿਨ ਨਹੀਂ ਹੋਈ ਚੜਿਆ, ਸਵੇਰ ਤੋਂ 3 ਕੌਲਾਂ ਮੈਂ ਲਿੱਤੀਆਂ ਨੇ, ਉਹੀ ਸੇਮ ਚੀਜ਼, 62 ਇਅਰਸ ਓਲਡ, 65 ਇਅਰਸ ਓਲਡ ਤੇ 67।
1: ਮੈਂ ਕਰਦਾ ਵੇਅਰ ਨਾਸ ਰੇਡੀਓ ਤੋਂ ਜ਼ਿਆਦਾ, ਮੈਂ ਕਰਦਾ ਇਹਨਾਂ ਨੂੰ ਸਾਰਿਆਂ ਨੂੰ ਲਗਾ ਕੇ,
5: ਸੇਮ ਚੀਜ਼ ਆ ਬਿਲਕੁਲ, ਕਿ ਫਿਊਨਰਲ ਇੰਸ਼ੋਰੈਂਸ ਆਪਣੀ ਲੈਣਾ ਚਾਹੁੰਦੇ ਨੇ, ਕਿਉਂ? ਕਿਉਂਕਿ ਉਹੀ ਜ਼ਿਆਦਾ ਨਹੀਂ, 15,000 ਤੇ 20,000 ਦੀ, ਬਿਕਾਜ਼ ਉਹ
1: ਨਹੀਂ ਲੈਣੀ, ਉਹ ਨਹੀਂ ਜਿੰਨੇ ਸਾਨੂੰ ਚਾਹੀਦੇ, ਜ਼ਿਆਦਾ ਲੈਣੇ ਨਹੀਂ,
5: ਜ਼ਿਆਦਾ ਲੈਣੀ ਨਹੀਂ,
1: ਇਹਨਾਂ ਵਾਸਤੇ ਛੱਡ ਕੇ ਨਹੀਂ ਜਾਣੇ ਪਿੱਛੋਂ ਪੈਸੇ,
5: ਉਹਨਾਂ ਦਾ ਵੀ ਇਹੀ ਸੀਗਾ ਕਿ ਮੈਂ ਛੱਡ ਕੇ ਨਹੀਂ ਜਾਣਾ, ਨਾ ਮੈਂ ਚਾਹੁੰਦਾ ਕਿ ਮੇਰੇ ਫਿਊਨਰਲ ਦੇ ਉੱਤੇ ਮੇਰੇ ਬੱਚੇ ਪੈਸੇ ਇੱਕ ਵੀ ਖਰਚਣ। ਮੈਨੂੰ ਆਪਣੀ ਫਿਊਨਰਲ ਇੰਸ਼ੋਰੈਂਸ ਆਪ ਚਾਹੀਦੀ ਹੈ ਤੇ ਜਦੋਂ ਮੈਂ ਪੁੱਛ ਰਹੀ ਹਾਂ ਕਿ ਤੁਸੀਂ ਰਿਟਾਇਰ ਹੋ ਤੇ ਤੁਸੀਂ ਕਿੱਥੋਂ ਪੇ ਕਰਨਾ ਤੇ ਓਬਵੀਅਸਲੀ ਸਾਰਿਆਂ ਨੂੰ ਪੈਨਸ਼ਨ ਆਉਂਦੀ ਹੈ ਰਾਈਟ ਤੇ ਪੈਨਸ਼ਨ ਆਉਂਦੀ ਹੈ ਤੇ ਉਸ ਤੋਂ ਤੁਸੀਂ ਪੇ ਕਰਨਾ ਹੁਣ ਸਾਰਿਆਂ ਦੀ ਕੰਡੀਸ਼ਨ ਸੇਮ ਨਹੀਂ ਹੁੰਦੀ ਕਿਸੇ ਦੀ ਬਹੁਤ ਜ਼ਿਆਦਾ ਜਿਹੜੀ ਹੈ ਹੈਲਥ ਖਰਾਬ ਹੁੰਦੀ ਹੈ ਕਿਸੇ ਨੂੰ ਨਹੀਂ ਵੀ ਹੁੰਦਾ ਜਿਹੜੀ ਅਗਰ ਤੁਸੀਂ ਬੀਪੀ ਡਾਇਬਟੀਜ਼ ਦੀ ਗੱਲ ਕਰਦੇ ਹੋ ਤਾਂ ਬਹੁਤ ਹੀ ਕਾਮਨ ਹੈ ਸਾਡੀ ਕਮਿਊਨਿਟੀ ਦੇ ਅੰਦਰ ਇਹ ਕੋਈ ਇੰਨੀ ਵੱਡੀ ਹੈਲਥ ਇਸ਼ੂਜ਼ ਨਹੀਂ ਹੈ ਤੇ ਅਗਰ ਤੁਹਾਨੂੰ ਕੋਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ ਕੋਈ ਡਾਇਬਟੀਜ਼ ਦੀ ਪ੍ਰੋਬਲਮ ਹੈ ਤੁਸੀਂ ਬੇਸ਼ੱਕ ਕਾਲ ਕਰਕੇ ਮੇਰੇ ਤੋਂ ਪੁੱਛ ਸਕਦੇ ਹੋ ਤੁਹਾਡਾ ਕਿੰਨੇ ਦਾ ਕਵਰੇਜ ਤੁਸੀਂ ਲੈ ਸਕਦੇ ਹੋ 15,000, 20,000, 25,000 ਤੇ ਉਹਦੇ ਨਾਲ ਨਾਲ ਕਿੰਨਾ ਪ੍ਰੀਮੀਅਮ ਹੋਏਗਾ ਮੈਂ ਤੁਹਾਨੂੰ ਹੈਲਪ ਕਰ ਸਕਦੀ ਹਾਂ ਉਹਦੇ ਲਈ ਬਹੁਤ ਹੀ ਸਿੰਪਲ ਪ੍ਰੋਸੈਸ ਹੈ ਇਹਦਾ ਅਗਰ ਤੁਸੀਂ ਦੇਖ ਰਹੇ ਹੋ ਫਿਊਨਰਲ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਦੇ ਅੰਦਰ ਜਦੋਂ ਮੈਂ ਫਿਊਨਰਲ ਇੰਸ਼ੋਰੈਂਸ ਦੀ ਗੱਲ ਕਰਦੀ ਹਾਂ ਫਿਊਨਰਲ ਦੇ ਇੱਥੇ 10-15,000 ਲੱਗਦੇ ਨੇ ਅਗਰ ਤੁਹਾਨੂੰ ਲੱਗਦਾ ਹੈ ਕਿ 10-15,000 ਤੋਂ ਉੱਤੇ ਮੈਂ ਬਿਲਕੁਲ ਨਹੀਂ ਖਰਚਣਾ ਤੇ ਉਹੀ ਕਵਰੇਜ ਮੈਨੂੰ ਚਾਹੀਦੀ ਹੈ ਤੇ ਬਿਲਕੁਲ ਮਿਨੀਮਮ ਅਮਾਊਂਟ ਹੁੰਦਾ ਆਈ ਰੀਸੈਂਟਲੀ ਮੈਂ 77 ਈਅਰਸ ਓਲਡ ਉਹਨਾਂ ਦੀ ਇੰਸ਼ੋਰੈਂਸ ਕੀਤੀ ਸੀਗੀ $15,000 ਦੀ 150 ਉਹਨਾਂ ਦਾ ਪ੍ਰੀਮੀਅਮ ਹੈ ਮਹੀਨੇ ਦਾ ਬਹੁਤ ਹੀ ਫਿਟ ਨੇ ਉਹਨਾਂ ਦਾ ਸਿਰਫ ਇੱਕੋ ਹੀ ਗੋਲ ਸੀਗਾ ਕਿ ਮੈਂ ਬਿਲਕੁਲ ਨਹੀਂ ਚਾਹੁੰਦਾ ਮੇਰੇ ਤੇ ਕੋਈ ਵੀ ਇੱਕ ਵੀ ਪੈਸਾ ਖਰਚ ਕਰੇ ਨਾ ਮੇਰੇ ਬੱਚੇ ਨਾ ਕੁਛ ਹੁਣੇ ਵੀ ਉਹ ਕਮਾ ਰਹੇ ਨੇ ਹੁਣੇ ਵੀ ਕਮਾਉਂਦੇ ਨੇ ਮੈਂ ਇਹੀ ਦੇਖਦੀ ਹਾਂ ਕਿੰਨੇ ਸੀਨੀਅਰਸ ਨੇ ਇੱਥੇ ਜਿਹੜਾ ਆਪਣੇ ਆਪ ਡਿਪੈਂਡੈਂਟ ਨਹੀਂ ਹੈਗੇ ਇੰਡੀਪੈਂਡੈਂਟ ਹੀ ਹੈ ਬਿਲਕੁਲ ਸੋ ਅਗਰ ਤੁਸੀਂ ਵੀ ਮੈਨੂੰ ਸੁਣ ਰਹੇ ਹੋ ਅਗਰ ਤੁਹਾਡੀ ਇਹੀ ਸਿਚੁਏਸ਼ਨ ਹੈ ਤੁਸੀਂ
1: ਇੰਸ਼ੋਰੈਂਸ ਕਰੋ ਤੁਸੀਂ ਨੰਬਰ ਦਿਓ ਕਿਹੜੇ ਨੰਬਰ ਦੇ ਦਿੰਦਾ
5: ਨਾਲ ਨਾਲ ਮੈਂ ਇਹੀ ਕਹਿਣਾ ਚਾਹਾਂਗੀ ਹਰਜੀਤ ਜੀ ਕੁਛ ਕੁਛ ਸੀਨੀਅਰਸ ਹੁੰਦੇ ਨੇ ਜਿਹੜਾ ਚੈਰਿਟੀ ਚ ਛੱਡ ਕੇ ਜਾਣਾ ਚਾਹੁੰਦੇ ਨੇ ਰਾਈਟ ਉਹ ਵੀ ਲਾਈਫ ਇੰਸ਼ੋਰੈਂਸ ਦੇ ਅੰਦਰ ਉਹਨਾਂ ਦਾ ਕੁਐਸਚਨ ਹੁੰਦਾ ਕਿ ਅਗਰ ਮੈਂ ਲਾਈਫ ਇੰਸ਼ੋਰੈਂਸ ਆਪਣੀ ਕਰਾਉਣੀ ਹੈ ਤੇ ਉਹ ਪੈਸੇ ਮੈਂ ਚੈਰਿਟੀ ਚ ਛੱਡ ਕੇ ਜਾ ਸਕਦਾ ਬਿਲਕੁਲ ਜਾ ਸਕਦੇ ਹੋ ਤੁਸੀਂ ਅਗਰ ਤੁਸੀਂ 25,000 ਦੀ ਇੰਸ਼ੋਰੈਂਸ ਕਰਾਉਂਦੇ ਹੋ ਤੇ ਤੁਸੀਂ ਆਪਣੇ ਬਿੱਲ ਦੇ ਅੰਦਰ ਇਹ ਲਿਖ ਸਕਦੇ ਹੋ ਕਿ 10,000 ਜਿਹੜਾ ਮੇਰੇ ਫਿਊਨਰਲ ਤੇ ਹੋਣਾ ਚਾਹੀਦਾ 15,000 ਚੈਰਿਟੀ ਤੇ ਤੁਸੀਂ ਦੇ ਸਕਦੇ ਹੋ ਤੇ ਨੰਬਰ ਮੇਰਾ 416-524-3535 416-524-3535
1: ਜਿਨ੍ਹਾਂ ਨੂੰ ਬੈਕ ਪੇਨ ਹੋ ਰਹੀ ਆ ਬਜ਼ੁਰਗੋ ਸੁਣੋ ਧਿਆਨ ਦੇ ਨਾਲ ਕਈ ਸਾਡੇ ਯੰਗ ਵੀਰ ਆ ਉਹਨਾਂ ਦੀ ਖੁਰਾਕ ਬਹੁਤ ਚੰਗੀ ਆ ਦੋ ਦੋ ਤਿੰਨ ਤਿੰਨ ਕੌਫੀਆਂ ਪੀਣੀਆਂ ਦੇ ਨਾਲ ਬੇਗਲ ਖਾਣੇ ਸਾਰੀ ਦਿਹਾੜੀ ਚ ਉਹਨਾਂ ਨੂੰ ਬੈਕ ਪੇਨ ਹੋ ਰਹੀ ਆ ਕਿਉਂਕਿ ਬਹੁਤ ਸਟਰੋਂਗ ਚੀਜ਼ਾਂ ਖਾਂਦੇ ਆ ਮਾਂ ਦੇ ਹੱਥੀ ਬਣੀ ਚੂਰੀ ਖਾਂਦੇ ਆ ਪਿੰਨੀਆਂ ਖਾਂਦੇ ਦੇਸੀ ਘੇ ਦੀਆਂ ਬਣੀਆਂ ਤੇ ਉਹਨਾਂ ਨੂੰ ਪੇਨ ਹੋ ਰਹੀ ਆ ਜਿਹੜੇ ਖਾਂਦੇ ਉਹਨਾਂ ਨੂੰ ਨਹੀਂ ਹੁੰਦੀ ਮੇਰਾ ਇਸ਼ਾਰਾ ਸਮਝ ਲਿਓ ਤੇ ਭਾਈ ਤੁਹਾਡੇ ਵਾਸਤੇ ਇੱਕ ਬੰਦਾ ਆਇਆ ਇੰਡੀਆ ਤੋਂ ਕਹਿੰਦਾ ਇੱਥੇ ਪੱਕਾ ਹੀ ਹੋ ਗਿਆ ਹੁਣ ਤਾਂ ਸਾਰਾ ਸਿਸਟਮ ਸੈੱਟ ਉਹਦਾ ਵਧੀਆ ਆਪਣਾ ਇੱਥੇ ਬਣਾ ਲਿਆ ਉਹਨਾਂ ਨੇ ਮਸਾਜ ਪਾਰਲਰ ਬਣਾਇਆ ਇੱਥੇ ਬੈਕ ਪੇਨ ਹੋ ਰਹੀ ਹੈ ਕੋਈ ਗਰਦਨ 'ਚ ਪੇਨ ਹੋ ਰਹੀ ਹੈ ਕੋਈ ਬਾਜੂ 'ਚ ਪੇਨ ਹੋ ਰਹੀ ਹੈ ਕੋਈ ਸ਼ੋਲਡਰ ਪੀਨ ਹੋ ਰਿਹਾ ਕੋਈ ਤੁਹਾਡੇ ਗੋਡੇ ਦੁੱਖ ਰਹੇ ਆ ਮੋਢੇ ਦੁੱਖ ਰਹੇ ਆ ਇਹ ਬੰਦਾ ਪੇਨ ਦਾ ਇਲਾਜ ਕਰ ਦੂਗਾ ਤੁਹਾਡਾ ਦੇਖਿਓ ਮੈਂ ਗਿਆ ਹੱਥ ਲਾ ਕੇ ਚੁਟਕੀ ਨਾਲ ਹੀ ਪੇਨ ਭਜਾਰੂ ਤੁਹਾਡੀ ਕੱਲ ਮੈਂ 3 ਬੰਦਿਆਂ ਨੂੰ ਨੰਬਰ ਦਿੱਤੇ ਆ ਤੇ ਉਹ ਕੱਲ ਉਹ ਸ਼ਾਮੀ ਗਏ ਤੇ ਸਵੇਰੇ ਮੈਨੂੰ ਫੋਨ ਆ ਕਹਿੰਦਾ ਹਰਜੀਤ ਜੀ ਤਾਂ ਸਿੱਧੇ ਤੁਰਨ ਲੱਗ ਪਏ ਅਸੀਂ ਤਾਂ ਬੈਲਟ ਲਾਉਂਦੇ ਸੀ ਕਮਰ ਨੂੰ ਜੇ ਤੁਹਾਡੇ ਬੈਲਟ ਲੱਗੀ ਹੈ ਕਮਰ ਨੂੰ 905-584-3000 ਤੇ ਕਾਲ ਜਲਦੀ ਜਲਦੀ ਕਰ ਲਿਓ ਸਟੀਲ ਐਂਡ ਟੋਰਮ ਦੇ ਕਾਰਨਰ ਤੇ ਇਹਨਾਂ ਦੀ ਲੋਕੇਸ਼ਨ ਹੈ ਇਹ ਬੰਦੇ ਜਾਦੂਗਰ ਆ ਜਾਦੂਗਰ ਤੁਸੀਂ ਇੱਕ ਵਾਰੀ ਉੱਥੇ ਚਲੇ ਗਏ ਨਾ ਤੁਹਾਡੀ ਕੋਈ ਹੱਡੀ ਹੁੱਡੀ ਹਿੱਲੀ ਹੈ ਕੋਈ ਤੁਹਾਡਾ ਮਨ ਕਾ ਹਿੱਲ ਗਿਆ ਕੋਈ ਗੋਡੇ ਦੁਖਦੇ ਆ ਬਜ਼ੁਰਗਾਂ ਦੇ ਸਿੱਧੇ ਨਹੀਂ ਤੁਰਦੇ ਬਜ਼ੁਰਗ ਕਈ ਵਾਰੀ ਕੁੱਪ ਪੈ ਜਾਂਦਾ ਇੱਕ ਵਾਰੀ ਜਾ ਕੇ ਆਓ ਇਹ ਕਾਹਦੀ ਕੋਲੋਂ ਕਮਾਏ ਪੈਸੇ ਕਾਹਦੀ ਕੋਲੋਂ ਪੈਨਸ਼ਨਾਂ ਆ ਰਹੀਆਂ ਤੁਹਾਨੂੰ ਜਾ ਕੇ ਖਰਚੋ ਪੈਸੇ ਟੈਕਸੀਆਂ ਕਰਕੇ ਜਾਇਆ ਕਰੋ ਥਾਂ ਥਾਂ ਤੇ ਜਿੱਥੇ ਜਾਣਾ ਤੁਸੀਂ ਜੇ ਪੈਸੇ ਦੇਣੇ ਆ ਨਾ ਤੇ ਆਪਣੀਆਂ ਧੀਆਂ ਨੂੰ ਦੇ ਦਿਓ ਪੈਸੇ ਜੇ ਧੀਆਂ ਤੁਹਾਡਾ ਖਿਆਲ ਕਰਦੀਆਂ ਵੈਸੇ ਤਾਂ ਪੁੱਤ ਤਾਂ ਚਲੋ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਆ ਕਈ ਇੱਦਾਂ ਦੇ ਪੁੱਤ ਹੈਗੇ ਆ ਇੱਥੇ ਮੇਰੇ ਵੀਰ ਸੌਂਦੇ ਹੋਣੇ ਆ ਸੌਰੀ ਟੂ ਸੇ ਜਿਨ੍ਹਾਂ ਨੇ ਆਪਣੇ ਮਾਂ ਪਿਓ ਨੂੰ ਘਰੋਂ ਹੀ ਕੱਢਤਾ ਕੱਢਿਆ ਵੀ ਕਿਹਦੇ ਕਰਕੇ ਘਰ ਵਾਲੀ ਦੇ ਕਹਿਣ ਤੇ ਘਰ ਵਾਲੀ ਦੇ ਕਹਿਣ ਤੇ ਕੱਲ੍ਹ ਨੂੰ ਤੁਹਾਡੇ ਮੁੰਡਿਆਂ ਨੇ ਤੁਹਾਨੂੰ ਬਾਹਰੋਂ ਘਰੋਂ ਕੱਢ ਦੇਣਾ ਦੇਖਿਓ ਤੁਸੀਂ ਆਉਣ ਵਾਲੇ ਸਮੇਂ 'ਚ ਜੇ ਮੈਂ ਜਿੰਦਾ ਰਿਹਾ ਤਾਂ ਮੈਨੂੰ ਦੱਸ ਕੇ ਜਾਇਓ ਤੁਸੀਂ ਜੇ ਤੁਸੀਂ ਆਪਣੇ ਮਾਂ ਪਿਓ ਨੂੰ ਘਰੋਂ ਕੱਢਿਆ ਨਾ ਆਪਣੀ ਜਨਾਨੀ ਦੇ ਕਹਿਣ ਲੱਗ ਕੇ ਵੀ ਚੱਲ ਬਾਪੂ ਹੁਣ ਮੇਰੀ ਨਹੀਂ ਵਾਈਫ ਮੰਨਦੀ ਮੈਨੂੰ ਗੁੱਸਾ ਕਰਦੀ ਹੈ ਰਾਤ 'ਤੇ ਜਦੋਂ ਮੈਂ ਬੈੱਡ 'ਤੇ ਜਾਂਦਾ ਵੀ ਤੂੰ ਆਪਣੀ ਮਾਂ ਨੂੰ ਆਪਣੇ ਪਿਓ ਨੂੰ ਕਿਉਂ ਨਹੀਂ ਵੱਖਰੀ ਬੇਸਮੈਂਟ ਲੈ ਕੇ ਦਿੰਦਾ ਤੇ ਫਿਰ ਦੇਖਿਓ ਜੇ ਤੁਹਾਡਾ ਵੀ ਘਰੇ ਮੁੰਡਾ ਹੈ ਨਾ ਤੇ ਉਹਨੇ ਵੀ ਇੱਦਾਂ ਹੀ ਕੱਢਣਾ ਤੁਹਾਨੂੰ ਜਦੋਂ ਉਹਦੀ ਘਰ ਵਾਲੀ ਆ ਗਈ ਤੇ ਉਹਦੀ ਘਰ ਵਾਲੀ ਤਾਂ ਅੱਗੋਂ ਜ਼ਿਆਦਾ ਹੋਰ ਐਡਵਾਂਸ ਹੋਣੀ ਆ ਤੇ ਤੁਹਾਡੇ ਤੋਂ ਵੀ ਜ਼ਿਆਦਾ ਐਡਵਾਂਸ ਹੋਣੀ ਆ ਤੇ ਕਿਰਪਾ ਕਰਕੇ ਬੇਨਤੀ ਆ ਰਿਕੁਐਸਟ ਆ ਹੰਬਲ ਰਿਕੁਐਸਟ ਆ ਜਿਹੜੇ ਮੁੰਡਿਆਂ ਨੇ ਆਪਣੇ ਮਾਂ ਪਿਓ ਨੂੰ ਘਰੋਂ ਕੱਢਿਆ ਆਪਣੀ ਘਰ ਵਾਲੀ ਦੇ ਕਹਿਣ ਤੇ ਜਾਂ ਆਪਣੀ ਸੱਸ ਦੇ ਕਹਿਣ ਤੇ ਉਹਨਾਂ ਨੂੰ ਵਾਪਸ ਲੈ ਆਇਓ ਵੀਰ ਮੇਰੇ ਉਹ ਲੈ ਆਓ ਵਾਪਸ ਜ਼ਿੰਦਗੀ ਜੀਉਣੀ ਆ ਵਧੀਆ ਤੇ ਪ੍ਰੋਗਰਾਮ ਪੰਜਾਬੀ ਵਿਰਸਾ 16 ਦੀ ਜਗ੍ਹਾ 17 ਤਰੀਕ ਕਰ ਦਿੱਤੀ ਗਈ ਹੈ ਕੁਆਲੀ ਨਾਈਟ ਦੀ। ਸ਼ਨੀਵਾਰ ਦਾ ਦਿਨ ਹੈ, ਉਸ ਦਿਨ ਬੰਦਾ ਸੇਮ ਮੈਰੀਅਟ ਹੋਟਲ ਦੇ ਵਿੱਚ ਹੋ ਰਹੀ ਹੈ ਕੁਆਲੀ ਨਾਈਟ। ਤੁਹਾਡੇ ਵਾਸਤੇ ਨੰਬਰ ਉਹੀ ਹੈ 6474481000। ਜਿਨ੍ਹਾਂ ਨੇ ਮਸਾਜ ਕਰਾਉਣੀ ਆ ਬਿਲਕੁਲ ਬੈਕ ਪੇਨ ਕੱਲ ਸਵੇਰ ਤੱਕ ਸੈੱਟ ਹੋ ਜਾਊਗੀ 905-584-3000। ਅੱਜ ਹਰਜੀਤ ਸਿੰਘ ਜੀ ਤੁਹਾਡਾ ਵੀ ਪਾਰਾ ਪੂਰਾ ਚੜਿਆ। ਜਿੰਨੇ ਸੀਨੀਅਰ ਸੁਣ ਰਹੇ ਆ ਆਓ ਕੁਆਲੀ ਨਾਈਟ ਦੇ ਨਾਲੇ ਪੈਗ ਸ਼ੈਗ ਲਾਵਾਂਗੇ ਰਲ ਕੇ, ਤੁਹਾਨੂੰ ਵਧੀਆ ਦਾਰੂ ਬੁਲਾਵਾਂਗੇ ਉਹਦੇ ਟੌਪ ਦੀ। ਜਿਹੜੇ ਪੈਗ ਲਾਉਂਦੇ ਆ ਪ੍ਰੀਮੀਅਮ ਡਰਿੰਕਸ ਹੋਣਗੀਆਂ ਤੁਹਾਡੀਆਂ। ਮੈਰੀਅਟ ਹੋਟਲ ਤੇ ਜਾਓ, ਵਧੀਆ ਕੋਟ ਪੈਂਟ ਪਾ ਕੇ ਆਓ, ਕੁੜਤਾ ਜਾਮਾ ਪਾ ਕੇ ਨਾ ਆਇਓ, ਘਰੇ ਬੈਠੋ ਕੁੜਤਾ ਪਜਾਮਾ ਪਾ ਕੇ, ਆਪਾਂ ਘਰੇ ਈਜ਼ੀ ਹੋ ਕੇ ਬਹਿੰਦੇ ਆ, ਵਧੀਆ ਸੋਹਣਾ ਜਿਹਾ ਸੂਟ ਪਾ ਕੇ ਆਓ, ਟਾਈ ਸ਼ਾਈ ਲਾ ਕੇ, ਪਤਾ ਲੱਗੇ ਸਰ ਬੱਬਰ ਸ਼ੇਰ ਆ ਰਹੇ ਸਾਡੇ, ਟਾਈਆਂ ਸ਼ਾਈ ਲਾ ਕੇ, ਬਥੇਰੇ ਕੋਟ ਪੈਂਟ ਪਏ ਹੋਣੇ ਆਪਣੇ ਬਜ਼ੁਰਗਾਂ ਕੋਲ, ਪਾਉਂਦੇ ਨਹੀਂ ਹੋਣੇ, ਆ ਜਾਓ ਉੱਥੇ ਕੁਆਲੀ ਨਾਈਟ ਦੇ, ਕੋਟ ਪੈਂਟ ਪਾ ਕੇ, ਟਾਈਆਂ ਲਾ ਕੇ, ਵਧੀਆ ਲੈਦਰ ਦੇ ਸ਼ੂ ਪਾ ਕੇ, ਪਤਾ ਲੱਗੇ ਵੀ ਉੱਥੇ ਮੂਡਸ ਦੇ ਤੁਸੀਂ ਸੂਟ ਪਾ ਕੇ ਆਏ ਆ ਕੰਪਨੀ ਦੇ, ਪਤਾ ਲੱਗੇ ਉੱਥੇ। ਇੱਥੇ ਪੈਸੇ ਜੋੜਨ ਦੀ ਵੀ ਤਾਂਘ ਜ਼ਿਆਦੀ ਹੈ, ਸਾਰਿਆਂ ਦੀ ਤਾਂਘ ਹੈ। ਫਿਰ ਇਸ ਗੱਲ ਤੋਂ ਮੈਂ ਕਹਿੰਦਾ ਇੱਥੋਂ ਦੇ ਬੱਚੇ ਵਧੀਆ ਬਈ, ਪੈਸੇ ਨੂੰ ਇੰਜੋਏ ਕਰਦੇ ਆ, ਆਪਣੇ ਟੂਰਸ ਦੇ ਟੂਰਸ ਲੱਗੇ ਹੁੰਦੇ ਉਹਨਾਂ ਦੇ, 3-4-5-7-8-9-10 ਟੂਰ ਲਾ ਦਿੰਦੇ ਕਈ ਵਾਰੀ, ਭਾਵੇਂ 2-2-4 ਦਿਨ ਵਾਲੀ ਜਾਣ ਸਾਲ ਵਾਸਤੇ। ਔਰ 17 ਅਕਤੂਬਰ ਨੂੰ ਇਹ ਸ਼ੋਅ ਹੋ ਰਿਹਾ ਮੈਰੀਅਟ ਹੋਟਲ ਦੇ ਵਿੱਚ, ਜਿੱਥੇ ਦਾਰੂ ਸ਼ਾਰੂ ਹੋਏਗੀ ਤੁਹਾਡੇ ਵਾਸਤੇ, ਮੁਰਗੇ ਸ਼ੁਰਗੇ ਹੋਣਗੇ, ਬੱਕਰੇ ਬੱਕਰੀਆਂ ਹੋਣਗੀਆਂ ਉੱਥੇ, ਮੱਛੀ ਹੋਏਗੀ ਤੁਹਾਡੇ ਵਾਸਤੇ, ਵੈਜ ਨੋਨ ਵੈਜ ਫੂਡ ਵੀ ਹੋਏਗਾ। ਟਿਕਟਾਂ ਲੈ ਲਈ ਮੈਨੂੰ ਕਾਲ ਕਰ ਲਿਓ 6474481000। $35 ਸਕੇਅਰ ਫੁੱਟ ਚ ਕੁਆਰਟਸ ਤੁਹਾਡੇ ਘਰੇ ਲਾ ਰਹੇ ਹਾਂ ਅਸੀਂ, ਦੀਵਾਲੀ ਤੋਂ ਪਹਿਲਾਂ ਪਹਿਲਾਂ ਲਵਾ ਲਓ, ਸੋਹਣਾ ਲੱਗੂ, ਫਿਰ ਦੀਵੇ ਰੱਖਿਓ ਅੰਦਰ, ਵਧੀਆ ਮੋਮਬੱਤੀਆਂ ਜਗਾਇਓ, ਵੁੱਡ ਖਰਾਬ ਨਹੀਂ ਹੋਊ ਕੋਈ, ਨਾਲੇ ਖਤਰਾ ਨਹੀਂ ਹੁੰਦਾ। ਇਹ ਪੱਥਰ $35 ਸਕੇਅਰ ਫੁੱਟ ਲੱਗਾ ਰਿਹਾ ਤੁਹਾਡੇ ਘਰ, 6474-0045500 ਦੇ ਕਾਲ ਕੀਤੀ ਜਾ ਸਕਦੀ ਹੈ, 6474-0045500 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ETN ਟਰੈਵਲ ਇੰਡੀਆ ਜਾ ਰਹੇ ਹੋ, ਦੀਵਾਲੀ ਦੇ ਟਿਕਟਾਂ ਦੀ ਸਪੈਸ਼ਲ ਕੀਮਤ ਹੈ 905-463-1301 ਦੇ ਕਾਲ ਕੀਤੀ ਜਾ ਸਕਦੀ ਹੈ। ETN ਟਰੈਵਲ ਵੱਲੋਂ ਸਪੈਸ਼ਲ ਤੌਰ ਤੇ ਪ੍ਰੋਗਰਾਮ ਨੂੰ ਸਪੌਂਸਰ ਕੀਤਾ ਜਾ ਰਿਹਾ। ਜਿੰਨੇ ਬਜ਼ੁਰਗ ਸੁਣ ਰਹੇ ਆ, ਆਪਣੀਆਂ ਧੀਆਂ ਨੂੰ ਪੈਸੇ ਦੇ ਦਿਓ, ਆਪਣੇ ਪੋਤੇ ਪੋਤੀਆਂ ਨੂੰ ਦੇ ਦਿਓ, ਦੋਤੇ ਦੋਤੀਆਂ ਨੂੰ ਦੇ ਦਿਓ, ਉਹਨਾਂ ਨੂੰ ਕੋਈ ਨਾ ਕੋਈ ਸੋਨੇ ਦੀ ਚੀਜ਼ ਬਣਾ ਦਿਓ, ਕਿਤੇ ਯਾਦ ਕਰਨਗੇ ਦਾਦੇ ਨੇ ਚੀਜ਼ ਬਣਾ ਦਿੱਤੀ ਸੀ ਮੈਨੂੰ। ਹੈ ਕੁੜੀ ਦਾ ਵਿਆਹ ਆ ਰਿਹਾ, ਕੋਈ ਕਦੇ ਚੂੜੀਆਂ ਦੋ ਬਣਾ ਦਿਓ, ਵੀ ਚੇਤਾ ਰਹੂਗੇ ਮੇਰੇ ਦਾਦੇ ਨੇ ਮੇਰੇ ਦਾਦੀ ਨੇ ਮੇਰੇ ਗਲ 'ਚ ਚੂੜੀਆਂ ਪਾਈਆਂ, ਜਾਂ ਮੈਨੂੰ ਕੋਈ ਸੋਨੇ ਦੀ ਚੇਨ ਲੱਗ ਦਿੱਤੀ ਆ, ਇੱਕ ਯਾਦਗਾਰੀ ਹੁੰਦੀ ਆ। ਪਰ ਪੈਸੇ ਖਰਚੋ ਖਰਚੋ, ਜੇ ਤੁਹਾਡੇ ਕੋਲ ਹੈ ਤੇ, ਪੈਨਸ਼ਨਾਂ ਆ ਰਹੀਆਂ ਸਾਂਭ ਸਾਂਭ ਕੇ ਨਾ ਰੱਖੋ, ਇੰਜੋਏ ਕਰੋ ਜ਼ਿੰਦਗੀ ਦਾ। ਜਿਹੜੇ ਬੰਦੇ ਵੀ ਇੰਡੀਆ ਜਾ ਰਹੇ ਆ ETN ਟਰੈਵਲ ਨੂੰ ਕਾਲ ਕਰਨਗੇ ਬਿਜ਼ਨਸ ਕਲਾਸ ਟਿਕਟ, ਮੈਂ ਉਹਨਾਂ ਨੂੰ ਮੈਸੇਜ ਕਰਤਾ ਵੀ ਸਪੈਸ਼ਲ ਕੀਮਤ ਦੇਣੀ ਉਹਨਾਂ ਨੂੰ ਅੱਜ, ਉੱਦਾਂ ਹੀ 2000-2500 ਦੀ ਆਉਂਦੀ ਹੈ ਨਾ, ਅਤੇ ਸਮਝੋ ਮਹੀਨੇ ਦੀ ਪੈਨਸ਼ਨ ਇੱਕ ਹੋਰ ਲੱਗ ਗਈ, 2500-5000-6000 ਟਿਕਟ ਆਏ ਨਹੀਂ ਬਿਜ਼ਨਸ। ਦੇਖਿਓ ਗੋਡੇ ਜੇ ਸਿੱਧੇ ਹੋ ਗਏ ਨਾ ਪਹੁੰਚੇ ਇੰਡੀਆ ਉਧਰ ਕੇ, ਜਾਂਦਿਆਂ ਨਾ ਖੇਤਾਂ 'ਚ ਚੱਲ ਜਾਣਾ ਤੁਸੀਂ, ਟੂਵਲ 'ਤੇ ਬਹਿ ਕੇ ਉੱਥੇ ਜਾ ਕੇ ਮੋਟਰ 'ਤੇ ਬਹਿ ਕੇ ਚੱਲ ਜਾਓਗੇ, ਜਾਂਦੇ ਨਾ ਪੈਗ ਲਾਉਣਾ ਉੱਥੇ ਜਾ ਕੇ, ਤੁਸੀਂ ਇੰਨੇ ਫਰੈਸ਼ ਹੋ ਕੇ ਜਾਣਾ ਬਿਜ਼ਨਸ ਕਲਾਸ ਦੇ 'ਚ। ਨੰਬਰ ਤੁਸੀਂ ਨੋਟ ਕਰ ਲਓ, ਅੱਜ ਜਿਹੜਾ ਬੰਦਾ ਬਿਜ਼ਨਸ ਕਲਾਸ ਟਿਕਟਾਂ ਲਾਊਗਾ ਉਹਨੂੰ ਸਪੈਸ਼ਲ ਕੀਮਤ ਆ 905-463-1301 'ਤੇ ਕਾਲ ਕੀਤੀ ਜਾ ਸਕਦੀ ਹੈ। ਜਗਜੀਤ ਸਿੰਘ ਸਾਚਾ ਕਮਰਸ਼ੀਅਲ ਮਾਰਗੇ ਦੇ ਮਾਹਿਰ, 6472-299-2314 'ਤੇ ਕਾਲ ਕੀਤੀ ਜਾ ਸਕਦੀ ਹੈ। ਵਿਧੀ ਜੀ ਤੁਸੀਂ ਮੈਸੇਜ ਬਾਅਦ 'ਚ ਕਰਿਓ ਜਿਹਨੂੰ ਕਰ ਰਹੇ, ਮੈਨੂੰ ਪਤਾ ਤੁਹਾਡੀਆਂ ਕਾਲਾਂ ਬਹੁਤ ਵੱਜ ਰਹੀਆਂ ਅੱਜ। ਮੈਂ ਸਾਰੇ ਬਜ਼ੁਰਗਾਂ ਨੂੰ ਬਸ ਕਹਿ ਰਹੇ ਆਪਣੀ ਜਿਹੜੀ ਫਿਨਰਲ ਇੰਸ਼ੋਰੈਂਸ ਕਰਾ ਲਓ
5: ਜੀ,
1: 25,000 ਦੀ ਕਰ ਦਿਓ,
5: 25,000 ਐਬਸੋਲੂਟਲੀ।
1: ਇਦਾਂ ਕਰੋ ਨਾ, 15,000 ਫਿਨਰਲ ਦੇ ਲੱਗ ਜਾਣਾ, 10,000 ਫਿਨਰਲ ਦੇ ਲੈਣਾ, 8-9,000
5: ਜੀ ਬਿਲਕੁਲ,
1: ਮੁੜ ਕੇ ਗੁਰਦੁਆਰਾ ਸਾਹਿਬ ਪਾਠ ਵੀ ਕਰਾਉਣਾ ਹੁੰਦਾ।
5: 25,000 ਦਾ ਅਫੋਰਡੇਬਲ ਵੀ ਹੁੰਦਾ ਪ੍ਰੀਮੀਅਮ, ਇਸ ਤੋਂ ਜ਼ਿਆਦਾ ਅਗਰ ਤੁਹਾਨੂੰ ਚਾਹੀਦਾ ਤਾਂ ਵੀ ਕੈਨ ਟਾਕ, ਬਟ 25,000 ਤੱਕ ਅਫੋਰਡੇਬਲ,
1: 20,000 ਦਾ ਵੀ ਹੋ ਜਾਊਗਾ
5: ਬਿਲਕੁਲ, 10,000 ਦਾ ਵੀ ਹੋ ਜਾਂਦਾ
1: ਬਸ। ਅੱਛਾ 10 ਦਾ ਵੀ ਹੋ ਜਾਊਗਾ,
5: 10 ਦਾ ਵੀ,
1: 10 ਦਾ ਇਦਾਂ ਹੋਣਾ 8-9,000 ਦਾ ਫਿਨਰਲ ਨਾਮ ਨਹੀਂ ਲੈ ਜਾਣਾ।
5: ਹਾਂਜੀ
1: ਨਹੀਂ, 10 ਦਾ ਥੋੜਾ ਜਿਹਾ, 15 ਦਾ ਕਰ ਦਿਓ।
5: ਇਸੇ ਕਰਕੇ 10-15-20-25 ਡਿਪੈਂਡ ਕਰਦਾ ਕਿ ਤੁਹਾਨੂੰ ਕਿੰਨੇ।
1: 5,000 ਗੁਰਦੁਆਰਾ ਸਾਹਿਬ ਭਾਈ ਸਾਹਿਬ ਦੇ ਆਓ, ਇੱਥੇ ਪਾਠ ਵੀ ਕਰਨਾ ਨਾ, ਉੱਥੇ ਕੀਰਤਨ ਕਰਨਾ, ਉਹ ਭਾਈ ਸਾਹਿਬ ਜਿਹੜੇ ਇੰਡੀਆ ਤੋਂ ਆਏ ਆ ਉਹ ਰੋਟੀ ਰੋਜ਼ੀ ਬਣਾਉਣ ਆਏ ਆ। ਆ ਉਹਨਾਂ ਨੂੰ ਕਰਨਾ 15-20 ਠੀਕ ਆ ਕੰਮ ਤੇ ਨੰਬਰ ਦਿਓ ਕਿਹੜੇ ਨੰਬਰ ਤੁਹਾਨੂੰ ਕਾਲ ਕਰੀਏ
5: 416-526-3535 ਮੇਰਾ ਨੰਬਰ ਹੈ 416-526-3535 ਕੁਇਕਲੀ ਇੱਕ ਮੈਸੇਜ ਦਵਾਂਗੀ ਕਿ ਜਿੰਨੇ ਵੀ ਅਗਰ ਬਜ਼ੁਰਗ ਇੱਥੇ ਵਿਜ਼ਿਟਰ ਵੀਜ਼ਾ ਤੇ ਆਏ ਹੋਏ ਨੇ ਤੁਹਾਡੀ ਅਗਰ ਹੁਣੇ ਤੱਕ ਜਿਹੜੀ ਹੈ ਕੋਈ ਵਿਜ਼ਿਟਰ ਇੰਸ਼ੋਰੈਂਸ ਨਹੀਂ ਹੋਈ ਹੋਈ ਤੇ ਮੈਂ ਤੁਹਾਨੂੰ ਇੱਕ ਮੈਸੇਜ ਦੇਣਾ ਚਾਹਾਂਗੀ ਕਿ ਅਗਰ ਤੁਹਾਨੂੰ ਇੱਥੇ ਕੋਈ ਤਕਲੀਫ ਹੋ ਜਾਂਦੀ ਹੈ ਕੋਈ ਐਕਸੀਡੈਂਟ ਕੋਈ ਇਲਨੈਸ ਹੋ ਜਾਂਦੀ ਹੈ ਤੇ ਤੁਸੀਂ ਜਾ ਕੇ ਹਸਪੀਟਲ ਚਲੇ ਜਾਣਾ ਹੈ ਹਸਪੀਟਲ ਦਾ ਬਿੱਲ ਆਉਣਾ ਹੈ ਘਰ ਤੇ ਘਰ ਦੇ ਵਿੱਚ ਹੋਣੀ ਹੈ ਟੈਨਸ਼ਨ ਸਟ੍ਰੈਸ ਬਿਲਕੁਲ ਤੁਸੀਂ ਆਪ ਹੀ ਆਪਣੀ ਵਿਜ਼ਟਰ ਇੰਸ਼ੋਰੈਂਸ ਆਪ ਦੇਖੋ ਬਹੁਤ ਹੀ ਵਿਜ਼ਟਰ ਇੰਸ਼ੋਰੈਂਸ ਕੋਈ ਮਹਿੰਗੀ ਨਹੀਂ ਹੁੰਦੀ ਆ ਇੱਕ ਵਧੀਆ ਜਿਹਾ ਪ੍ਰੀਮੀਅਮ ਤੇ ਕਵਰੇਜ ਲੈ ਕੇ ਰੱਖੋ ਨੰਬਰ ਮੇਰਾ ਲੈ ਸਕਦੇ ਹੋ 416-526-3535 416-526-3535 ਕੋਈ ਵੀ ਤੁਹਾਡਾ ਡਿਸਕਸ਼ਨ ਇੰਸ਼ੋਰੈਂਸ ਬਾਰੇ ਨੰਬਰ ਤੇ ਕਾਲ ਕਰ ਸਕਦੇ ਹੋ
1: 416-526-3535 ਘਰ ਦੀ ਹੀਟ ਖਰਾਬ ਹੋ ਗਈ ਹੈ ਤੇ ਕਾਲ ਕਰ ਲਓ ਏਅਰ ਪ੍ਰੋ ਮਕੈਨੀਕਲ ਕੰਪਨੀ ਨੂੰ 416-720-2081 ਤੇ ਕਾਲ ਕੀਤੀ ਜਾ ਸਕਦੀ ਹੈ 416-720-2081 17 ਅਕਤੂਬਰ ਨੂੰ ਕਵਾਲੀ ਨਾਈਟ ਕਾਲ ਮੈਨੂੰ ਕਰਨੀ ਹੈ ਤੁਸੀਂ

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Tomlin Show, brought to you in part by Culture of Punjab.
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
6: 647-10-647-739-8710।
4: ਮੈਂ ਕਿਆ ਕਿੱਥੇ ਜਾ ਰਹੀ ਹੈ?
8: 10 ਵਾਰੀ ਕਿਆ ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
4: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
9: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
10: ਸ਼ੀਸ਼ਾ ਹੋ ਜਾਂ ਦਿਲ ਹੋ,
11: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
12: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
13: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
12: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
13: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
12: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
13: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
14: ਆ ਭੈਣੇ, ਖਰੀਦ ਲਿਆ ਗਹਿਣੇ?
15: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
14: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
15: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
16: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ।
6: ਜਨਕ ਜਵੈਲਰਸ, ਕਾਲ 905-230-8800।
17: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
18: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
19: ਕੰਡੀਸ਼ਨਸ ਅਪਲਾਈ।
20: Okay, let's go.
21: All right, Indian Fruitland te autumn di special sale laga ditti hai ji. Aashirwad atta 1199 da 20 pound, Barad da desi ghyo 399 da 1.8 kilo, Bansi shakkar 199 di 2 pound, Tata Tea premium brand 899 da kilo, number 1817, rice da jede 1099 de 8.8 pound, Meherwan juice 299 de 10 liter di bottle, Swarna maida 199 da 4 pound. Indian Fruitland, 7 locations to serve you. Bachat da dusra naam Indian Fruitland.
22: ਫਿੱਟੇ ਮੂੰਹ ਤੇਰੇ।
0: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
19: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
20: Ladies and gentlemen, introducing from CHLO AM 530, the number one radio host in the world, Dave Tatla! From the Dave Tatla News Desk, locally covered, nationally connected.
21: Good afternoon, welcome to Dave Tatla Show. आज के प्रोग्राम में बहनों और भाइयों आप सबका स्वागत है। ਆਸ਼ਾਵਾਦੀਆਂ ਉਮੀਦ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਅੱਛਾ ਗੁਜ਼ਰ ਰਿਹਾ ਹੋਵੇਗਾ। ਸਾਡੀ ਕੋਸ਼ਿਸ਼ ਰਹੇਗੀ 2 ਵਜੇ ਤੱਕ ਨੈਸ਼ਨਲ ਇੰਟਰਨੈਸ਼ਨਲ ਖਬਰਾਂ ਨਾਲ ਜੋੜ ਕੇ ਰੱਖੀਏ। ਬਹੁਤ ਸਾਰੀਆਂ ਲੋਕਲ, ਬਹੁਤ ਸਾਰੀਆਂ ਇੰਟਰਨੈਸ਼ਨਲ ਖਬਰਾਂ ਸਾਡੇ ਕੋਲ ਹੁੰਦੀਆਂ ਨੇ। 1 ਵਜੇ ਤੋਂ 2 ਵਜੇ ਤੱਕ ਵਤਨੋਂ ਦੂਰ ਤੁਹਾਡੇ ਲਈ ਪੇਸ਼ ਕੀਤਾ ਜਾਏਗਾ। ਸਟੇ ਟਿਊਨਡ। ਛਤਰੀ ਛਾਤਾ ਰਿਪੋਰਟ ਹਾਜ਼ਰ ਹੈ ਜੀ। ਅੱਜ ਜਿਹੜਾ ਸੂਰਜ ਸਿੰਘ ਆ 7:20 ਤੇ ਆਇਆ, 6:50 ਤੇ ਚਲੇ ਜਾਣਾ। ਮਾਮਾ ਚੰਦ ਸਿੰਘ ਸਵੇਰੇ ਸਵੇਰੇ 2:36 ਤੇ ਆਇਆ ਤੇ 5:06 ਤੇ ਸ਼ਾਮ ਨੂੰ ਜਾਣਾ। ਅੱਜ ਸਾਰਾ ਦਿਨ ਸੂਰਜ ਚਮਕੇਗਾ, ਤਾਪਮਾਨ 18 ਡਿਗਰੀ। ਕੱਲ ਨੂੰ 22 ਡਿਗਰੀ ਤਾਪਮਾਨ, ਮਿਕਸ ਆਫ ਸਨ ਐਂਡ ਕਲਾਊਡ। ਥਰਸਡੇ ਨੂੰ ਮੋਸਟਲੀ ਸਨੀ 21 ਡਿਗਰੀ, ਫਰਾਈਡੇ ਨੂੰ ਮੋਸਟਲੀ ਸਨੀ 22 ਡਿਗਰੀ, ਸੈਟਰਡੇ ਨੂੰ ਵੀ 22 ਡਿਗਰੀ ਔਰ ਸੰਡੇ ਨੂੰ 24 ਡਿਗਰੀ ਤਾਪਮਾਨ ਹੋਏਗਾ। ਸੂਰਜ ਜਿਹੜਾ ਹੈ ਚਮਕਦਾ ਰਹੇਗਾ। ਕੱਲ ਜਿਹੜੀ ਟ੍ਰਾਇਲ ਆ, ਜਿਹੜਾ ਸੋਨਾ ਚੋਰੀ ਹੋਇਆ ਸੀ ਆਪਣੇ PSN ਇੰਟਰਨੈਸ਼ਨਲ ਏਅਰਪੋਰਟ ਤੇ, ਇਹ ਆਪਣੇ 17 April 2023 ਨੂੰ ਹੋਇਆ ਸੀ। $24 million ਦੀਆਂ ਸੋਨੇ ਦੀਆਂ ਬਿਸਕੁਟ ਸੀ, 400 ਕਿਲੋਗ੍ਰਾਮ, 4 ਕੁਇੰਟਲ ਸੋਨਾ ਸੀ, ਜਿਹੜਾ ਪਿਓਰ ਸੋਨਾ ਸੀ, ਜਿਹੜਾ ਲਾਪਤਾ ਹੋ ਗਿਆ। ਉਸ ਸਿਲਸਿਲੇ ਚ ਪਰਮਪਾਲ ਸਿੱਧੂ ਸਾਹਿਬ ਦੀ ਕੱਲ ਪਹਿਲੀ ਡੇਟ ਸੀਗੀ। ਹੁਣ ਮੇਰੇ ਖਿਆਲ ਹਫਤਾ 2 ਹਫਤੇ ਚੱਲੇਗਾ ਕੇਸ, ਫੇਰ ਦੇਖਦੇ ਹਾਂ ਬਾਅਦ ਕੀ ਹੁੰਦਾ ਕੀ ਨਹੀਂ ਹੁੰਦਾ। ਸਟੇ ਟਿਊਨਡ। ਜਿਹੜੇ 6 ਜਣੇ ਏਅਰ ਐਂਬੂਲੈਂਸ ਸੀ ਉਹਨਾਂ ਦੀ ਮੌਤ ਹੋ ਗਈ ਹੈ ਕਿਉਂਕਿ ਜਹਾਜ਼ ਵੀ ਨਹੀਂ ਲੱਭਿਆ। ਉੱਧਰ ਇਲੈਕਸ਼ਨ ਹੋ ਰਹੀ ਹੈ, ਆਪਣੇ ਮਿਊਂਸੀਪਲ ਇਲੈਕਸ਼ਨਾਂ ਹੋ ਰਹੀ ਹੈ ਮਿਸਾਗਾ ਦੇ ਵਿੱਚ, ਕਰੋਂਬੀ ਪੈਰਿਸ਼ ਅਤੇ ਇੱਕ ਤੀਜਾ ਹੋਰ ਹੈ। ਹੁਣ ਜਿਹੜੀ ਕਰੋਂਬੀ ਹੈ, ਜਿਹੜੇ ਇਹਨੂੰ ਵੋਟ ਪਾਉਣਗੇ ਉਹ ਕੀ ਸੋਚ ਕੇ ਵੋਟ ਪਾਉਣਗੇ? ਵੀ ਅਸੀਂ ਇਹਨੂੰ ਪਿਛਲੀ ਵਾਰ ਵੋਟ ਪਾਇਆ, ਇਹਨੂੰ ਮੇਅਰ ਬਣਾਇਆ, ਅੱਧ 'ਚ ਛੱਡ ਕੇ ਲਿਬਰਲ ਦੀ ਲੀਡਰਸ਼ਿਪ ਚਲੀ ਗਈ, ਉੱਥੇ ਲਿਬਰਲ ਦੀ ਇਲੈਕਸ਼ਨ ਲੜੀ, ਆਪਦੀ ਸੀਟ ਹਾਰ ਗਈ, ਮੁੜ ਕੇ ਫੇਰ ਆ ਗਈ ਕਹਿੰਦੀ ਹਮੇ ਮੇਅਰ ਬਣਾਓ। ਹੱਦ ਹੋ ਗਈ ਬਈ। ਮੈਨੂੰ ਲੱਗਦਾ ਇੰਡੀਆ ਵਾਲੀ ਪੋਲਟਿਕਸ ਇੱਥੇ ਸ਼ੁਰੂ ਹੋ ਚੁੱਕੀ ਹੈ। 2 ਕੈਨੇਡੀਅਨ ਫੌਜੀ ਸੀ, ਉਹਨਾਂ ਨੂੰ ਗ੍ਰਿਫਤਾਰ ਕੀਤਾ, ਆਰਗਨਾਈਜ਼ ਕ੍ਰਾਈਮ ਦੇ ਚਾਰਜਸ ਲੱਗੇ ਨੇ ਔਰ ਇਹਦੇ ਨਾਲ ਟੋ ਟਰੱਕ ਨੂੰ ਅੱਗ ਲਾ ਦਿੱਤੀ ਗਈ ਏਜੈਕਸ ਦੇ ਅੰਦਰ। 2 ਬੰਦਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਸੈਕਸ਼ੂਅਲ ਅਸਲਟ ਦੇ ਖੇਤਰ ਵਿੱਚ। ਟਿੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040.
22: Hello everyone, my name is Jagraj Sekhon, running to be your next counselor for ward number 2 in Caledon. Me and my family have proudly called ward 2 as our home over 10 years. I believe every resident needs to be heard, deserves to be represented, and I will be your counselor, which will be always connected with the community and will be approachable for all your local concerns and issues. I would be honored to earn your vote and support. Thank you very much.
23: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
21: I am Dave Tatla, and you are not.
1: ताया साडा मीट मच्छी दा बड़ा ही शौकीन आ, कहिंदा पार्टी विच नॉन वेज स्पेशल होना चाहिदा। बस वे असी करदा फोन पंजाबी बाय नेचर वालियां नूं, ओ करे आके लाइव कुकिंग करके गए। पंजाबी बाय नेचर वालियां नूं कॉल करियो।
2: पंजाबी बाय नेचर, एयरपोर्ट एंड वे टेक गो रोड, 9057944667।
3: यार समझ नहीं आ रही मैं की कराया।
5: ओ की होया, इन्नी टेंशन विच क्यों आ?
3: 2 लाख रुपया एक बंदे ने मेरे कोलों लिया सी, कहंदा भाजी प्लास्टिक सर्जरी करवानी।
5: अच्छा ते फिर हुण की होया?
3: हुण साला पछाण च नहीं आउंदा।
24: आई एम देव टाकला एंड यू आर नॉट।
21: ਤੁਹਾਡੇ ਨੋਟ ਬਚਾਈਏ, ਡਾਲਰ ਬਚਾਈਏ, ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਲੈ ਕੇ ਚੱਲਦੇ ਹਾਂ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਦਾ ਸ਼ੋਅ ਸਰ।
25: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
21: ਸੁਲਤਾਨ ਜੀ ਕੀ ਅਪਡੇਟ ਹੈ?
25: ਦੇਪਾ ਜੀ ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ, ਉਹ ਸਟਾਕ ਹੈ। ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ, ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇਨਕਰੀਜ਼ ਹੋਈਆਂ। 25% ਦਾ ਟੈਰਿਫ ਸੀਗਾ ਤੇ 5% ਫਰੇਟ ਇਨਕਰੀਜ਼ ਹੋਇਆ, ਟੋਟਲ 30% ਪ੍ਰਾਈਸ ਚ ਫਰਕ ਪਿਆ। ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ। $1000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ, ਟੈਰਿਫ ਲੱਗੀ ਪ੍ਰਾਈਸ $1300 ਹੈ, ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ। $2000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੈਰਿਫ ਲੱਗੀ ਪ੍ਰਾਈਸ $2600 ਹੈ, ਪਰ ਅੱਜ ਵੀ $1799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ। ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ, ਡਰਾਇਰ ਉੱਪਰ ਸਟੈਕ ਹੋ ਜਾਏਗਾ। 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਨ ਇੰਸਟਾਲ ਹੋ ਜਾਏਗਾ। ਅੱਜ ਵੀ $1499 ਚ ਅਵੇਲੇਬਲ ਹੈ ਜੀ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਜਿਹੜਾ ਟੈਰਿਫ ਲੱਗੀ ਪ੍ਰਾਈਸ ਹੈ ਜੀ ਇਹਦੀ $38.99, ਜਦਕਿ ਅੱਜ ਵੀ ਤੁਹਾਨੂੰ $29.99 ਦਾ ਮਿਲ ਜਾਏਗਾ। ਸੋ 6 ਮਹੀਨੇ ਚ ਤੁਸੀਂ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਟੈਰਿਫ ਲੱਗੇ 30% ਪ੍ਰਾਈਸਿਸ ਤੋਂ ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-400 ਨਾਲ ਡੀਲ ਲੌਕ ਕਰ ਸਕਦੇ ਹੋ। ਵਿਜ਼ਿਟ ਕਰਨਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, 905-450-2828 ਨੰਬਰ ਹੈ। ਜਿਨ੍ਹਾਂ ਨੇ ਟੀਵੀ ਲੈਣੇ ਆ, ਸਾਡੇ ਕੋਲ ਸੈਮਸੰਗ ਦਾ 75-inch ਅੱਜ ਸਪੈਸ਼ਲ ਤੇ ਸਿਰਫ 3 TV ਅਵੇਲੇਬਲ ਆ, $799 ਦਾ 75-inch ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। 85-inch ਸੋਨੀ ਬ੍ਰੇਵੀਆ ਮਾਡਲ ਲੈਣਾ ਜੀ, ਅੱਜ ਮਿਲੇਗਾ ਸਿਰਫ $1599 ਦਾ ਤੇ 6 ਮਹੀਨੇ ਚ ਪੇ ਕਰਨੇ ਆ। 905-450-2828 ਨੰਬਰ ਹੈ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ। 905-450-2828, 905-450-2828 ਜੀ।
21: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ, ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਸੁਲਤਾਨ ਜੀ ਥੈਂਕ ਯੂ ਸੋ ਮਚ।
25: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
21: ਅਸੀਂ ਬੜਾ ਕਹਿੰਦੇ ਹਾਂ ਡੋਂਟ ਡਰਿੰਕ ਐਂਡ ਡਰਾਈਵ, ਡੋਂਟ ਡਰਿੰਕ ਐਂਡ ਡਰਾਈਵ, ਪਰ ਜੇ ਮੈਂ ਆਪ ਦਾਰੂ ਪੀ ਕੇ ਗੱਡੀ ਚਲਾਉਂਦਾ ਫਿਰ ਤਾਂ ਗਲਤੀ ਹੈ ਨਾ, ਨਾਲੇ ਮੈਂ ਲੋਕਾਂ ਨੂੰ ਸਿਖਾਉਂਦਾ ਵੀ ਨਾ ਪੀਓ ਤੇ ਉੱਤੋਂ ਕਰਦਾ। ਇਸੇ ਤਰ੍ਹਾਂ ਇੱਕ ਪੁਲਿਸ ਅਫਸਰ ਸੀ, ਉਸਨੂੰ ਗ੍ਰਿਫਤਾਰ ਕੀਤਾ ਹੈ, ਉਹ ਡਰੰਕ ਡਰਾਈਵਿੰਗ ਦੇ, ਐਂਟੀ ਡਰੰਕ ਡਰਾਈਵਿੰਗ ਦੇ ਗੱਲ ਕਰਦਾ ਵੀ ਦਾਰੂ ਪੀ ਗੱਡੀ ਨਾ ਚਲਾਓ। ਪੁਲਿਸ ਨੇ ਹੁਣ ਉਹਨੂੰ ਫੜ ਲਿਆ। ਸਾਡੇ ਨਾਲ ਲਾਈਨ ਤੇ ਜਗਰਾਜ ਸੇਖੋਂ ਸਾਹਿਬ ਜੁੜ ਚੁੱਕੇ ਨੇ। ਜਗਰਾਜ ਜੀ ਪ੍ਰੋਗਰਾਮ ਸਵਾਗਤ ਹੈ। ਹੋਲਡ ਔਨ, ਲਾਈਨ ਦੂਜੇ ਪਾਸੇ ਚਲੀ ਗਈ, ਜਾਣੇ ਆ ਆਉਂਦੇ ਆ, ਸਟੇ ਟਿਊਨ।
26: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
27: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
26: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
27: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
26: 40 ਸਾਲਾਂ ਤੋਂ ਬੇਦਾਗ ਸਰਵਿਸ,
28: ਗਿੱਲ ਇੰਟਰਨੈਸ਼ਨਲ ਟ੍ਰੈਵਲ,
27: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
28: ਸਰਵਿੰਗ ਕੈਨੇਡਾ ਨੇਸ਼ਨਵਾਈਡ,
27: 9056718400 or 905-796-8800 or visit giltravels.ca.
4: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
21: ਇੱਕ ਤਾਂ ਜਾਣਕਾਰੀ ਦੇਣਾ ਚਾਹੁੰਦੇ ਹਾਂ, ਲੀਥੀਅਮ ਆਇਨ ਬੈਟਰੀਆਂ ਦੀ ਵਰਤੋਂ ਹੈ ਜਿਹੜੀ ਫੋਨਾਂ, ਲੈਪਟਾਪ, ਈ ਬਾਈਕ ਅਤੇ ਰੋਜ਼ਾਨਾ ਵਰਤੋਂ ਵਾਲੀਆਂ ਹੋਰ ਬੜੇ ਪ੍ਰੋਡਕਟ ਵਿੱਚ ਕੀਤੀ ਜਾਂਦੀ ਹੈ। ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸ ਵਾਲਿਆਂ ਨੇ ਦੱਸਿਆ ਕਿ ਇਸ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ, ਜਿਵੇਂ ਚਾਰਜ ਜਿਹੜੀ ਡਿਵਾਈਸ ਹੈ ਸੇਫਲੀ ਰੱਖਣੀ ਚਾਹੀਦੀ ਹੈ, ਅਵੋਇਡ ਓਵਰ ਚਾਰਜਿੰਗ ਅਤੇ ਬੈਟਰੀਆਂ ਨੂੰ ਸੁਰੱਖਿਅਤ ਢੰਗ ਨਾਲ ਰੀਸਾਈਕਲ ਜਾਂ ਨਸ਼ਟ ਕਰੋ, ਰੋਜ਼ਾਨਾ ਬੈਟਰੀ ਸੁਰੱਖਿਆ ਦੇ ਸਹੀ ਤਰੀਕਿਆਂ ਨੂੰ ਅਪਣਾਓ। ਵਧੇਰੇ ਜਾਣਕਾਰੀ ਲਈ brampton fire.com ਤੇ ਜਾਓ। ਮੀਤਾ ਜੀ, ਵੈਲਕਮ ਟੂ ਦਾ ਸ਼ੋਅ, ਕੀ ਹਾਲ ਹੈ?
7: ਥੈਂਕ ਯੂ ਸੋ ਮਚ ਦੇਵ ਜੀ, ਬੜੀਆ ਜੀ, ਗੁੱਡ ਆਫਟਰਨੂਨ ਸਾਰਿਆਂ ਨੂੰ, ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ।
21: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਮੀਤਾ ਜੀ, ਤੁਹਾਡੀ ਸਿਹਤ ਦਾ ਖਾਸੋ ਖਾਸ ਖਿਆਲ ਰੱਖਦੇ ਨੇ, ਬਿਮਾਰੀ ਕੋਈ ਵੀ ਹੋਵੇ ਜੜੋਂ ਪੱਟ ਕੇ ਉਹ ਮਾਰਦੇ ਨੇ। ਮੀਤਾ ਜੀ, ਅੱਜ ਕੀ ਸੁਣਿਆ
7: ਜੀ? ਅੱਜ ਆਪਾਂ ਦੇਖਾਂਗੇ ਵੇਦਰ ਚੇਂਜ ਕਰਕੇ ਗਰਦਨ ਅਕੜ ਜਾਣਾ ਜਾਂ ਸਰਵਾਈਕਲ ਸਪੌਂਡੀਲਾਈਟਿਸ ਕੀ ਪ੍ਰੋਬਲਮ। ਅਬ ਹਮ ਸਭ ਯੇ ਨੈਕ ਪੇਨ ਯਾ ਅਕੜਨ ਫੀਲ ਕਰਤੇ ਹੈ ਕਭੀ ਕਭਾਰ, ਜਿਸਮੇ ਬੋਡੀ ਕੇ ਮੂਵਮੈਂਟਸ ਮੇ ਜ਼ਿਆਦਾ ਪ੍ਰੋਬਲਮ ਨਹੀਂ ਹੋਤੀ ਹੈ, ਲੇਕਿਨ ਫਿਰ ਸਲੋਲੀ ਸਲੋਲੀ ਬੋਡੀ ਮੇ ਹਮਾਰੀ ਗਰਦਨ ਮੇ ਜੋ ਚੇਂਜਸ ਹੋਤੇ ਹੈ ਵੀਅਰ ਐਂਡ ਟੀਅਰ ਕੇ ਸਾਥ, ਜ਼ਿਆਦਾ ਯੂਜ਼ ਕਰਨੇ ਸੇ ਯਾ ਫਿਰ ਕੋਈ ਇੰਜਰੀ ਵਗੈਰਾ ਐਕਸੀਡੈਂਟ ਸੇ, ਤੋ ਇਸਕੋ ਫਿਰ ਸਰਵਾਈਕਲ ਸਪੌਂਡੀਲਾਈਟਿਸ ਕਹਤੇ ਹੈ, ਜਿਸਮੇ ਆਪਕੀ ਗਰਦਨ ਮੇ ਭਾਰਾਪਨ ਸਾ ਲੇਕੇ, ਡਿਸਕੰਫਰਟ ਸੇ ਲੇਕੇ ਅਕੜਨ ਹੈ ਯਾ ਫਿਰ ਪੇਨ ਹੈ, ਔਰ ਕਭੀ ਕਭਾਰ ਤੇ ਇਤਨੀ ਸੀਵੀਅਰ ਯੇ ਦਰਦ ਹੋ ਜਾਤੀ ਹੈ ਕਿ ਨੈਕ ਕੋ ਏਕ ਸਾਈਡ ਆਪ ਮੂਹ ਨਹੀਂ ਕਰ ਸਕਤੇ, ਪੂਰੇ ਸਿਰ ਸੇ ਲੇਕੇ ਗਰਦਨ ਔਰ ਦੋਨੋ ਸ਼ੋਲਡਰ ਮੇ, ਹਾਥੋਂ ਮੇ ਯਾ ਅਪਰ ਬੈਕ ਤੱਕ ਯੇ ਦਰਦ ਫੈਲ ਸਕਤਾ ਹੈ, ਔਰ ਜੋ ਗਰਦਨ ਕੀ ਮੂਵਮੈਂਟ ਹੈ ਵੋ ਰਿਸਟ੍ਰਿਕਟਿਡ ਹੋ ਜਾਏਗੀ, ਕੋਈ ਵੀ ਏਕ ਸਾਈਡ ਪੇ ਸਟਿਫਨੈਸ ਅਕੜਨ ਪਹਿਲੇ ਜ਼ਿਆਦਾ ਹੈ, ਤਾਂ ਕਭੀ ਕਭਾਰ ਦੋਨੋ ਸਾਈਡ ਮੇ ਜੋ ਹੈ ਅਕੜਨ ਆਤੀ ਜਾਤੀ ਹੈ, ਔਰ ਯੇ ਜੋ ਨੈਕ ਪੇਨ ਹੈ ਇਸਕੇ ਸਾਥ ਸਾਥ ਆਪਕੇ ਹਾਥ ਸੁੰਨ ਹੋਤੇ ਰਹਤੇ ਹੈ, ਕੀੜੀਆਂ ਚੱਲ ਰਹੀ ਹੈ, ਰਾਤ ਕੋ ਸੋਨੇ ਮੇ ਕੋਈ ਇਸ ਤਰ੍ਹਾਂ ਕੀ ਮੂਵਮੈਂਟ ਆ ਗਈ ਕਿ ਆਪਕੇ ਦੋਨੋ ਹਾਥ ਲੰਬ ਸੇ ਹੋ ਜਾਤੇ ਹੈ, ਜਿਸ ਕਰਕੇ ਆਪਕੀ ਨੀਂਦ ਵੀ ਡਿਸਟਰਬ ਹੋ ਜਾਤੀ ਹੈ। ਅਕਸਰ ਗਰਦਨ ਮੇ ਅਕੜਨ ਕਰਕੇ ਯਾ ਸਰਵਾਈਕਲ ਕੀ ਪ੍ਰੋਬਲਮ ਕਰਕੇ ਆਪਕੋ ਬੈਲੈਂਸ ਡਿਸਆਰਡਰ, ਚੱਕਰ ਕੀ ਪ੍ਰੋਬਲਮ, ਸੋ ਵਰਟੀਗੋ ਕਾ ਅਟੈਕ ਹੋ ਜਾਣਾ, ਔਰ ਜੈਸੇ ਜੈਸੇ ਆਪਕੀ ਗਰਦਨ ਮੇ ਅਕੜਨ ਆਤੀ ਹੈ ਆਪ ਡਿਜ਼ੀ ਫੀਲ ਕਰਤੇ ਹੈ, ਆਪਕੋ ਚੱਕਰ ਆਤੇ ਰਹਤੇ ਹੈ, ਔਰ ਅਕੜਨ ਯੇ ਸਹੀ ਹੋਈ ਉਸਕੇ ਬਾਅਦ ਫਿਰ ਚੱਕਰ ਵੀ ਹਟ ਜਾਤੇ ਹੈ, ਔਰ ਸਪੈਸ਼ਲੀ ਜਬ ਲੇਟਤੇ ਵਕਤ ਯਾ ਖੜੇ ਹੋਤੇ ਵਕਤ, ਜੈਸੇ ਸਿਰ ਕੀ ਮੂਵਮੈਂਟ ਹੋਤੀ ਹੈ ਆਪਕੀ, ਤੋ ਉਸਕੇ ਸਾਥ ਯੇ ਚੱਕਰ ਹੈ ਵੋ ਬੜ ਜਾਤੇ ਹੈ। ਸੋ ਹਮਾਰੀ ਨੈਕ ਜੋ ਹੈ ਵੋ ਬੋਨਸ ਐਂਡ ਹੱਡੀਓ ਕੇ ਸਾਥ ਹਮਾਰੇ ਸਰਵਾਈਕਲ ਸਪਾਈਨ ਬਣੀ ਹੋਤੀ ਹੈ, ਔਰ ਫਿਰ ਉਸਕੇ ਬੀਚ ਜੋ ਡਿਸਕ ਹੋਤੀ ਹੈ ਜਿਸਕੋ ਵਰਟੀਬਰਾ ਕਹਤੇ ਹੈ, ਔਰ ਫਿਰ ਮਸਲਸ ਐਂਡ ਲਿਗਾਮੈਂਟਸ ਉਸਕੇ ਸਾਥ ਜੋ ਹੋਤੇ ਹੈ, ਤੋ ਯੇ ਸਾਰੇ ਮਿਲ ਕੇ ਹਮਾਰੀ ਸਰਵਾਈਕਲ ਸਪਾਈਨ ਕੋ ਬਣਾਤੇ ਹੈ। ਅਬ ਇਸਮੇ ਸੇ ਕੋਈ ਵੀ ਏਕ ਯਾ ਏਕ ਸੇ ਜ਼ਿਆਦਾ ਪਾਰਟ ਕੀ ਇੰਜਰੀ ਹੈ, ਤੋ ਉਸ ਕਰਕੇ ਆਪਕੋ ਨੈਕ ਮੇ ਪੇਨ ਹੋਗਾ, ਔਰ ਯੂਜ਼ਲੀ ਯੇ ਨੈਕ ਕੇ ਮਸਲ ਕੇ ਸਪੈਜ਼ਮ ਯਾ ਸਟ੍ਰੇਨ ਸੇ ਯਾ ਜੁਆਇੰਟ ਕੇ ਇਨਫਲੇਮੇਸ਼ਨ ਸੇ ਆਪਕੋ ਦਰਦ ਹੋਤਾ ਹੈ, ਔਰ ਕੁਛ ਐਕਟੀਵਿਟੀ ਸੇ ਵੀ ਯੇ ਕੰਡੀਸ਼ਨ ਡੈਵਲਪ ਹੋ ਸਕਤੀ ਹੈ, ਕਿ ਆਪਕਾ ਜੋਬ ਇਸ ਤਰ੍ਹਾਂ ਕਾ ਹੈ ਕਿ ਗਰਦਨ ਕੋ ਹੋਲਡ ਕਰਕੇ ਰੱਖਣਾ ਹੈ, ਡਰਾਈਵਿੰਗ ਕੇ ਸਾਥ ਜੁੜੇ ਹੋਏ ਹੈ, ਕੰਪਿਊਟਰ ਡੈਸਕ ਵਰਕ ਹੈ, ਨੈਕ ਕੋ ਹੋਲਡ ਕਰਕੇ ਰੱਖਣਾ ਹੈ ਲੌਂਗ ਅਵਰਸ ਕੇ ਲੀਏ, ਤੋ ਐਸੇ ਮੇ ਆਪਕੋ ਨੈਕ ਪੇਨ ਕੀ ਯੇ ਪ੍ਰੋਬਲਮ ਸਟਾਰਟ ਹੋ ਜਾਏਗੀ, ਔਰ ਵੈਸੇ ਵੀ ਬੜਤੀ ਏਜ ਕੇ ਸਾਥ ਜੋ ਆਰਥਰਾਈਟਿਕ ਚੇਂਜਸ ਆਤੇ ਹੈ, ਉਸਮੇ ਕੋਈ ਜੈਸੇ ਝਟਕਾ ਵਗੈਰਾ ਲਗਾ, ਐਕਸੀਡੈਂਟ ਹੁਆ ਥਾ, ਤੋ ਉਸ ਕਰਕੇ ਯੇ ਪ੍ਰੋਬਲਮ ਬੜ ਜਾਤੀ ਹੈ ਕਿ ਅਰਲੀ ਏਜ ਮੇ ਹੀ ਸਟਾਰਟ ਹੋ ਜਾਏਗੀ, ਔਰ ਫਿਰ ਵੈਸੇ ਵੀ ਹਾਰਮੋਨਲ ਸ਼ਿਫਟ ਕਾ ਟਾਈਮ ਹੈ ਲੇਡੀਜ਼ ਮੇ, ਤੋ ਉਸ ਕਰਕੇ ਕੈਲਸ਼ੀਅਮ ਕੀ ਫਿਰ ਐਬਸੋਰਪਸ਼ਨ ਕੱਟ ਕਰਕੇ ਆ ਪ੍ਰੋਬਲਮ ਬੜਤੀ ਜਾਤੀ ਹੈ, ਔਰ ਓਸਟੀਓਪੋਰੋਸਿਸ, ਹੱਡੀਆਂ ਕਮਜ਼ੋਰ ਹੋਣਾ, ਆਰਥਰਾਈਟਿਸ, ਯੇ ਸਾਰੀ ਚੀਜ਼ੇ ਇਸਕੋ ਟ੍ਰਿਗਰ ਕਰ ਦੇਤੀ ਹੈ, ਤੋ ਐਸੇ ਮੇ ਯੇ ਜੋ ਟ੍ਰੀਟਮੈਂਟ ਹੈ ਇਟ ਕੈਨ ਹੈਲਪ, ਐਂਡ ਯੇ ਮੈਡੀਕੇਸ਼ਨ ਆਪ ਲੋਗੇ ਉਸਸੇ ਆਪ ਫੀਲ ਕਰੋਗੇ ਕਿ ਆਪਕੇ ਸਟਿਫਨੈਸ, ਅਕੜਨ ਕਮ ਹੋਕੇ, ਚੱਕਰ ਆ ਰਹੇ ਹੈ ਉਹ ਹਟੇਂਗੇ, ਤਾਂ ਹਾਥੋਂ ਮੇ ਆਪਕੇ ਜੋ ਨਮਨੈਸ ਜਾ ਰਹੀ ਹੈ ਉਸਮੇ ਵੀ ਇੰਪਰੂਵਮੈਂਟ ਹੋਗੀ, ਸੋ ਹੋਮਿਓਪੈਥਿਕ ਟ੍ਰੀਟਮੈਂਟ ਐਂਡ ਸਾਥ ਮੇ ਹੈ ਥੈਰੇਪੀ, ਜਿਸ ਕਰਕੇ ਕਾਫੀ ਲੋਗੋ ਕੋ ਬੈਨੀਫਿਟ ਹੁਆ ਹੈ, ਸੋ ਗਰਦਨ ਅਕੜਨਾ ਹੈ, ਚੱਕਰ ਆ ਰਹੇ ਹੈ, ਬੈਲੈਂਸ ਡਿਸਆਰਡਰ ਹੈ, ਯਾ ਫਿਰ ਆਰਥਰਾਈਟਿਸ ਕੀ ਪ੍ਰੋਬਲਮ ਹੈ, ਸੋ ਠੰਡ ਸਟਾਰਟ ਹੋਣੇ ਕੇ ਸਾਥ ਹੀ ਯੇ ਸਾਰੀ ਚੀਜ਼ੇ ਅਕੜਨ ਬੜ ਜਾਤੇ ਹੈ, ਸੋ ਫੀਲ ਫ੍ਰੀ ਟੂ ਕਾਲ ਅਸ ਕਾਵਿਆ ਹੋਮਿਓ ਕੇਅਰ ਸੇ, ਆਪ ਮੇਰਾ ਕੋਂਟੈਕਟ ਜ਼ਰੂਰ ਕਰੇ, ਵੀ ਡੂ ਮੇਲ ਮੈਡੀਕੇਸ਼ਨ, ਜੋ ਲੋਕ ਯਹਾਂ ਤੱਕ ਨਹੀਂ ਆ ਸਕਤੇ ਹਮ ਸ਼ਿਪਿੰਗ ਵੀ ਪ੍ਰੋਵਾਈਡ ਕਰਤੇ ਹੈ। ਲੋਕੇਸ਼ਨ ਹੈ ਮੇਰੀ 10 ਕੋਟਰੇਲ ਬੁਲੇਵਾਰਡ, ਯੂਨਿਟ 104 ਇਨ ਬ੍ਰੈਂਪਟਨ, ਐਂਡ ਵੀ ਆਰ ਓਪਨ ਮੰਡੇ ਟੂ ਸੈਟਰਡੇ ਸੁਬੇ 10 ਸੇ ਲੇਕੇ ਸ਼ਾਮ ਨੂੰ 6 ਵਜੇ ਤੱਕ, ਫੋਨ ਨੰਬਰ ਹੈ ਮੇਰਾ 760-2779, that is 647-760-2779.
21: ਇੱਕ ਨੰਬਰ ਫੇਰ ਦੇ ਦਿਓ ਮੀਤਾ ਜੀ।
7: ਹਾਂਜੀ, 646-760-2779, 647-760-2779।
21: ਇਹਨਾਂ ਦਾ ਆਫਿਸ ਏਅਰਪੋਰਟ ਤੇ ਕੋਟਰਲ ਦੇ ਬਿਲਕੁਲ ਕਾਰਨਰ ਤੇ ਹੈ, ਜਿੱਥੇ ਜਨਕ ਜੂਲਰ ਹੈ, ਟਰਟਲ ਜੈਗ ਹੈ, ਉਸੇ ਪਲਾਜ਼ੇ 'ਚ ਇਹਨਾਂ ਦਾ ਆਫਿਸ ਹੈ। ਇੱਕ ਚੱਕਰ ਲਾਓ, ਹਰ ਬਿਮਾਰੀ ਦਾ ਇਲਾਜ ਹੈ ਇਹਨਾਂ ਕੋਲੇ, ਤੁਹਾਨੂੰ ਸਹੀ ਸਲਾਹ ਦੇਣਗੇ। ਮੀਤਾ ਜੀ, ਥੈਂਕ ਯੂ।
7: ਥੈਂਕ ਯੂ ਜੀ,
21: ਥੈਂਕ ਯੂ ਜੀ। ਆਲਰਾਈਟ, ਇਹ ਸਨ ਮੀਤਾ ਜੀ। ਹੁਣ ਆਪਾਂ ਐਂ ਕਰਦੇ ਹਾਂ, ਕਿੱਧਰ ਗਿਆ ਮੇਰਾ ਬੋ ਫੋਲਡਰ ਜਿਹਾ, ਆਹ ਸੀ। ਪਹਿਲਾਂ ਗੁਰਪ੍ਰੀਤ ਹੋਰਾਂ ਦਾ ਸੁਨੇਹਾ ਸੁਣੀਏ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 ਬੀ ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32। 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
8: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
9: ਬਸ ਇੰਨੀ ਗੱਲ, ਉਹ ਘਰ

0: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜੈਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜੈਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
1: ਅੱਛਾ ਇੱਕ ਗੱਲ ਦੱਸ, ਆ ਕੁੜੀਆਂ ਇੰਨੀਆਂ ਪਿਆਰੀਆਂ ਕਿਉਂ ਹੁੰਦੀਆਂ ਵਾ?
2: ਤਾਂ ਕਿ ਤੁਸੀਂ ਸਾਨੂੰ ਪਿਆਰ ਕਰ ਸਕੋ।
1: ਇੱਕ ਹੋਰ ਗੱਲ ਪੁੱਛਾ, ਉਹਨਾਂ ਨੂੰ ਅਕਲ ਕਿਉਂ ਨਹੀਂ ਹੁੰਦੀ?
2: ਤਾਂ ਕਿ ਉਹ ਤੁਹਾਨੂੰ ਪਿਆਰ ਕਰ ਸਕਣ।
1: ਹੈ
3: ਫਿੱਟੇ ਮੂੰਹ ਤੇਰੇ।

0: Desk, locally covered, nationally connected.
1: ਕੁਝ ਖਬਰਾਂ ਨੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜਪਾਲ ਯਾਦਵ ਨੂੰ ਲਗਭਗ 7.5 ਕਰੋੜ ਰੁਪਏ ਦੇ ਚੈੱਕ ਬਾਉਂਸ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਤਿੱਖੀ ਝਾੜ।

0: करो हम कनेडा के साथ नहीं रहना, जिवें अलबर्ट वाले रेफरेंडम कर रहे हैं कि रेफरेंडम करिए कि ना करिए, रेफरेंडम आना कुछ नहीं होंदा। एनीवे ਸਾਡੇ ਇੱਥੇ ਲੋਕਲੀ ਇਲੈਕਸ਼ਨਾਂ ਵੀ ਹੋ ਰਹੀਆਂ ਜੀ। ਬੀ ਸੀ 'ਚ ਜਿਹੜੀ ਇਲੈਕਸ਼ਨ ਹੈ ਉਹਦਾ ਸਿਸਟਮ ਹੋਰ ਹੈ, ਜਿਹੜੀ ਸਲੇਟ ਹੁੰਦੀ ਆ ਉਸ ਤਰ੍ਹਾਂ ਹੈ ਜੀ। ਆਹ ਮੇਅਰ ਆ, ਦੇਵ ਨੇ ਕੌਂਸਲਰ ਖੜਨਾ, ਕਿਰਨ ਨੇ ਆਹ ਖੜਨਾ, ਸਾਰਿਆਂ ਦੇ ਨਾਂ ਹੁੰਦੇ ਆ। ਸਾਰੇ ਸਰੀ 'ਚ ਉਹੀ ਆ, ਆਪਣੇ ਇੱਥੇ ਵਾਰਡ ਸਿਸਟਮ ਆ, ਵੋਟਿੰਗ ਦੇ ਜਿਹੜੇ ਬੂਥ ਆ ਉਹ ਵੀ ਡਿਫਰੈਂਟ ਆ, ਅਤੇ ਐਡਵਾਂਸ ਪੋਲਿੰਗ ਸ਼ੁਰੂ ਹੋਣ ਜਾ ਰਹੀ ਹੈ। ਲੇਕਿਨ ਇਸ ਸਮੇਂ ਸਾਡੇ ਨਾਲ ਜਗਰਾਜ ਸੇਖੋਂ ਸਾਹਿਬ ਲਾਈਨ 'ਤੇ ਨੇ। ਜਗਰਾਜ ਜੀ, ਪੁਰਾਣੇ ਸਵਾਗਤ ਹੈ।
1: ਥੈਂਕ ਯੂ ਦੇਵ ਜੀ, ਥੈਂਕ ਯੂ ਵੈਰੀ ਮੱਚ ਮੈਨੂੰ ਸਮਾਂ ਦੇਣ ਲਈ ਜੀ।
0: ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਵੀਕਐਂਡ ਤੇ ਬਹੁਤ ਵੱਡਾ ਇਕੱਠ ਹੋਇਆ ਜਿੱਥੇ ਕਿ ਤੁਹਾਡੇ ਸਪੋਰਟਰ ਤੇ ਤੁਹਾਡੇ ਸਾਥੀ ਸਹਿਯੋਗੀ ਸਾਰੇ ਆਏ ਹੋਏ ਸੀ ਜੀ।
1: ਥੈਂਕ ਯੂ ਦੇਵ ਜੀ, ਤੁਹਾਡਾ ਵੀ ਆਉਣ ਲਈ ਬਹੁਤ ਧੰਨਵਾਦ ਜੀ, ਤੁਸੀਂ ਵੀ ਸਾਨੂੰ ਜੁਆਇਨ ਕੀਤਾ। ਬਾਕੀ ਬਹੁਤ ਵਧੀਆ ਇਕੱਠ ਹੋਇਆ ਜੀ ਉਸ ਦਿਨ, ਮੌਸਮ ਬੜਾ ਵਧੀਆ ਸੀ। ਤੇ ਮੈਂ ਨਾਲੋ ਨਾਲ ਤੁਹਾਨੂੰ ਐਡਵਾਂਸ ਪੋਲਿੰਗ ਜਿਹੜਾ ਕੈਲਡਨ ਦੀਆਂ ਹੋ ਰਹੀਆਂ ਨੇ ਜੀ, ਵਾਰਡ ਨੰਬਰ 2 ਤੋਂ ਆਪਾਂ ਰਨ ਕਰ ਰਹੇ ਹਾਂ ਜਗਰਾਜ ਸੇਖੋਂ। ਇਹਦੀਆਂ ਬਾਉਂਡਰੀਜ਼ ਹੈਗੀਆਂ ਨੇ ਮੇਫੀਲਡ ਤੋਂ ਕਿੰਗ ਐਂਡ ਦੈਨ ਬ੍ਰੈਮਲੀ ਟੂ ਵਿੰਸਟਨ ਚਰਚਿਲ ਈਸਟ ਵੈਸਟ। ਸੋ ਇਹਦੇ ਵਿੱਚ ਆਪਣਾ ਵੈਲੀਵਰਡ, ਸਾਊਥਫੀਲਡ, ਕੈਲਡਨ ਟਵੇਲ ਦੇ ਏਰੀਆ ਆ ਜਾਂਦੇ ਨੇ ਜੀ, ਫਾਰਮ ਹਾਊਸਿਸ ਵੀ ਹੈਗੇ ਨੇ। ਐਂਡ ਦੈਨ ਜਿਹੜੀ ਸਾਡੇ ਕੋਲ ਡੇਟ ਹੈਗੀ ਆ ਇਸ ਸੈਟਰਡੇ ਅਕਤੂਬਰ 10, ਸਾਊਥਫੀਲਡ ਕਮਿਊਨਿਟੀ ਸੈਂਟਰ ਕੈਨੇਡੀ ਐਂਡ ਡੋਗਲ ਦੀ ਇੰਟਰਸੈਕਸ਼ਨ ਤੇ, ਉੱਥੇ ਐਡਵਾਂਸ ਪੋਲਿੰਗ ਹੋ ਰਹੀ ਹੈ ਜੀ। ਸਵੇਰੇ 11 AM ਤੋਂ 6 PM ਤੱਕ, 11 AM ਟੂ 6 PM ਸੈਟਰਡੇ ਅਕਤੂਬਰ ਦਾ 10th। ਸੋ ਤੁਹਾਨੂੰ ਸਾਰੇ ਤੁਹਾਡੇ ਸਰੋਤਿਆਂ ਨੂੰ, ਲਿਸਨਰਸ ਨੂੰ ਇਹੀ ਰਿਕੁਐਸਟ ਹੈ ਜੀ, ਮੇਰੇ ਵਾਰਡ 2 ਦੇ ਰੈਜੀਡੈਂਟਸ ਨੂੰ, ਪਲੀਜ਼ ਗੋ ਆਊਟ ਔਨ 10th, ਇਟਸ ਅ ਸੈਟਰਡੇ, ਵੀਕਐਂਡ ਡੇ ਹੈਗਾ, ਤੇ ਆਪਣੀ ਵੋਟ ਨੇੜੇ, ਇਟਸ ਅ ਵਾਕਿੰਗ ਡਿਸਟੈਂਸ ਐਟ ਸਾਊਥਫੀਲਡ ਕਮਿਊਨਿਟੀ ਸੈਂਟਰ, ਉੱਥੇ ਵੋਟ ਕਰਕੇ ਜੀ ਜਗਰਾਜ ਸੇਖੋਂ ਨੂੰ ਹੈਲਪ ਕਰੋ, ਸਪੋਰਟ ਕਰੋ, ਤੇ ਮੈਨੂੰ ਤੁਹਾਡੀ ਵੋਟ ਦੀ ਜ਼ਰੂਰਤ ਹੈ ਜੀ।
0: ਜਗਰਾਜ ਜੀ, ਜਦੋਂ ਮਿਊਂਸੀਪਲ ਇਲੈਕਸ਼ਨਾਂ ਹੁੰਦੀਆਂ ਜੇ ਜਰਬਾਂ ਤਕਸੀਮਾਂ ਦਿੱਤੀਆਂ ਜਾਣ ਤਾਂ 25-27% ਵੋਟਾਂ ਪੈਂਦੀਆਂ, ਜਦੋਂ ਸੈਂਟਰ ਸਰਕਾਰ ਦੀਆਂ ਹੁੰਦੀਆਂ ਉਦੋਂ 50 ਦੇ ਏੜ ਗੜ ਪੈਂਦੀਆਂ ਵੋਟ ਪਾਉਣਾ। ਜਿਸ ਤਰ੍ਹਾਂ ਉਸ ਦਿਨ ਵੀ ਮੈਂ ਆਖਿਆ ਸੀਗਾ ਕਿ ਦੀਵਾਲੀ ਵਾਲੇ ਦਿਨ ਅਸੀਂ ਗੁਰੂ ਘਰ ਜਾਂ ਮੰਦਰ ਜਾਣਾ ਨਹੀਂ ਭੁੱਲਦੇ ਹੈਗੇ, ਆਪਦੇ ਬੱਚਿਆਂ ਦੇ ਜਨਮ ਦਿਨ ਤੇ ਕੇਕ ਕੱਟਣਾ ਨਹੀਂ ਭੁੱਲਦੇ, ਜਦੋਂ ਕੋਈ ਮਰਿਆ ਹੁੰਦਾ ਉਹਨੂੰ ਯਾਦ ਕਰਨਾ ਨਹੀਂ ਭੁੱਲਦੇ। ਯਾਰ ਇੱਕ ਦਿਨ ਮੈਂ ਅਸੀਂ ਕਹਿ ਰਹੇ ਹਾਂ 4 ਸਾਲਾਂ 'ਚ ਵੋਟ ਪਾ ਦਿਓ, ਕੀ ਫਰਕ ਪੈਂਦਾ।
1: ਬਿਲਕੁਲ ਦੇਵ ਜੀ, ਤੁਹਾਡਾ ਉਸ ਦਿਨ ਵੀ ਤੁਸੀਂ ਇਸੇ ਟੌਪਿਕ ਤੇ ਬਹੁਤ ਜ਼ੋਰ ਦੇ ਕੇ ਆਖਿਆ ਸਾਰਿਆਂ ਨੂੰ ਕਿ ਵੋਟ ਪਾਉਣ ਜ਼ਰੂਰ ਨਿਕਲੀਏ, ਕਿਉਂਕਿ ਇਹਦੀ ਜਿਹੜੀ ਮਿਊਂਸੀਪਲ ਇਲੈਕਸ਼ਨ ਆ ਇਹਦੀ ਕੋਈ ਜ਼ਿਆਦਾ ਐਡਵਰਟਾਈਜ਼ਮੈਂਟ ਨਹੀਂ ਹੁੰਦੀ, ਫੰਡਡ ਨਹੀਂ ਹੁੰਦੀ, ਇਹ ਸਾਰਾ ਇੰਡੀਪੈਂਡੈਂਟ ਹੈਗਾ, ਤੁਸੀਂ ਆਪਣੇ ਵੱਲੋਂ ਹੀ ਕਰਦੇ ਹੋ, ਬਜਟ ਲਿਮਿਟਡ ਹੁੰਦੇ ਨੇ। ਸੋ ਇਸ ਕਰਕੇ ਪਲੀਜ਼ ਆਪਣੇ ਕੌਂਸਲਰ ਨੂੰ ਸਿਲੈਕਟ ਕਰਨ ਲਈ, ਮੇਅਰ ਨੂੰ ਸਿਲੈਕਟ ਕਰਨ ਲਈ, ਰੀਜਨਲ ਨੂੰ ਕਰਨ ਲਈ, ਪਲੀਜ਼ ਗੋ ਆਊਟ ਐਂਡ ਵੋਟ। ਇੱਕੋ ਬੈਲਟ ਤੇ ਆਪਾਂ 4 ਪਰਸਨ ਨੂੰ ਸਿਲੈਕਟ ਕਰਨਾ ਜੀ, ਮੇਅਰ, ਰੀਜਨਲ, ਦੈਨ ਕਾਉਂਸਲਰ ਐਂਡ ਦੈਨ ਦਾ ਸਕੂਲ ਟਰਸਟੀ।
0: ਨਾਲੇ ਇੱਦਾਂ ਹੁੰਦਾ ਜਿਹੜਾ ਲੋਕਲ ਕੰਮ ਆ ਉਹ ਕਾਉਂਸਲਰ, ਰੀਜਨਲ ਕਾਉਂਸਲਰਾਂ ਨੇ ਕਰਨਾ, ਜਿਹੜੇ ਐਮ ਪੀ ਨੇ ਤੇ ਐਮ ਪੀ ਪੀ ਨੇ ਇਹ ਤਾਂ ਵੱਡੀਆਂ ਪੋਸਟਾਂ ਤੇ ਜਾ ਕੇ ਬਹਿੰਦੇ ਆ, ਮਾੜੇ ਮੋਟਿਆਂ ਨੂੰ ਪਹੁੰਚਦੇ ਨੇ, ਸਿਰਫ ਗੁਰਦੁਆਰੇ ਆ ਕੇ ਆਸ਼ੀਰਵਾਦ ਦੇ ਤਾਂ ਪਾਰਟੀ ਦੇ ਜਾ ਕੇ ਕਾਰਡ ਜੇ ਬਣਾ ਕੇ ਰੱਖੇ ਪੱਕੇ ਉਹ ਦੇ ਤੇ, ਜਦੋਂ ਕੰਮ ਆਉਣਾ ਤੁਹਾਡੇ ਕਾਉਂਸਲਰ ਨੇ ਕੰਮ ਆਉਣਾ, ਤੁਹਾਡੇ ਰੀਜਨਲ ਕਾਉਂਸਲਰ ਨੇ ਕੰਮ ਆਉਣਾ, ਤੁਹਾਡੇ ਮੇਅਰ ਨੇ ਕੰਮ ਆਉਣਾ, ਇਹਨਾਂ ਨੇ ਕੰਮ ਨਹੀਂ ਆਉਣਾ। ਸੋ ਜਗਰਾਜ ਸੇਖ ਨੂੰ ਵੋਟ ਪਾ ਕੇ ਕਾਮਯਾਬ ਕਰੋ, ਇਹ ਮੁੰਡਾ ਬਹੁਤ ਮਿਹਨਤੀ ਆ, ਬਚਪਨ ਤੋਂ ਮੈਂ ਜਾਣਦਾ, ਹੀ ਇਜ਼ ਅ ਗੁੱਡ ਮੈਨ ਦੀ ਲਾਟਨ, ਵੋਟ ਪਾਓ, ਤੁਹਾਡੇ ਕੰਮ ਕਰੇਗਾ। ਜਾਣਕਾਰੀ ਲਈ ਨੰਬਰ ਦੇ ਦਿਓ ਭਰਾ।
1: ਹਾਂਜੀ ਦੇਵ ਜੀ, 416-562-1176, 416-562-1176, ਤੇ ਸਾਡਾ ਕੈਂਪੇਨ ਆਫਿਸ 431 ਡੁਗਲ ਐਵਨਿਊ ਤੇ ਸਥਿਤ ਆ ਜੀ, ਕੋਈ ਵੀ ਆ ਕੇ ਸਾਨੂੰ ਮਿਲ ਸਕਦਾ, ਕਿਸੇ ਨੇ ਕੋਈ ਆਪਣੇ ਦੋਸਤ ਮਿੱਤਰ ਦੀ ਲਿਸਟ ਕਢਾਉਣੀ ਆ ਉਹ ਆ ਕੇ ਸਾਨੂੰ ਰੈਫਰ ਕਰ ਸਕਦੇ ਨੇ। ਤੇ ਲਾਸਟ ਪੁਆਇੰਟ ਦੇਵ ਜੀ, ਕਿਸੇ ਦੀ ਪ੍ਰਾਪਰਟੀ ਇੱਥੇ ਆ ਰਹਿੰਦੇ ਬ੍ਰੈਂਪਟਨ, ਮਿਸਿਸਾਗਾ, ਜਿੱਥੇ ਵੀ ਹੋ, ਕੈਲਡਨ ਇਸ ਵਾਰਡ ਦੇ ਵਿੱਚ ਤੁਸੀਂ ਪ੍ਰਾਪਰਟੀ ਓਨ ਕਰਦੇ ਹੋ, ਤਾਂ ਜਿਹੜੇ ਵੀ ਪਰਸਨ ਟਾਈਟਲ ਤੇ ਉਹ ਆ ਕੇ ਵੋਟ ਕਰ ਸਕਦੇ ਆ ਜੀ ਮੇਰੇ ਲਈ। ਧੰਨਵਾਦ ਜੀ,
0: ਬੜੀ ਮਿਹਰਬਾਨੀ ਵੀਰੇ, ਥੈਂਕ ਯੂ, ਗੁੱਡ ਲੱਕ। ਆਲਰਾਈਟ, ਉਹ ਮੈਨੂੰ ਵੀ ਚਿੱਠੀ ਆਈ ਆ, ਆਪਣਾ ਘਰ ਆ ਉਧਰ ਹੰਸਵਿਲ ਕੋਲੇ, ਕਹਿੰਦੇ ਭਾਈ ਜੇ ਵੋਟ ਪਾਉਣੀ ਆ ਫਲਾਨੀ ਫਲਾਨੀ ਤਰੀਕ ਨੂੰ ਵੋਟ ਪਾਈ, ਜਾਂਦੇ ਉੱਥੇ ਵੋਟ ਪਾ ਕੇ ਆਉਂਦੇ ਹਾਂ, ਅਗਲੀ ਵਾਰ ਖੜਾਂਗੇ ਉੱਥੇ ਜਾ ਕੇ, ਕਿਉਂ ਦੇਸੀ ਨੇ ਘੱਟ ਹੀ ਹੋਣੇ ਉੱਥੇ ਖੰਡ ਖੁੰਡ ਨੂੰ। ਖੈਰ, ਇੰਡੀਅਨ ਫਰੂਟ ਲੈਂਡ ਦੇ ਨਾਲ ਹੈ ਜੀ ਤੰਦੂਰੀ ਗਰਲ, ਸਪੈਸ਼ਲ ਸੇਲ ਲਗਾ ਦਿੱਤੀ ਹੈ, ਆਲੂ ਕੁਲਚਾ ਜਾਂ ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 499 ਈਚ, ਵੈਜੀ ਬਰਗਰ 399 ਔਰ ਸਟਫ ਕੁਲਚਾ 299, ਚਿਕਨ ਬਿਰਿਆਨੀ 699, ਚਿਕਨ ਕਰੀ ਦਾ ਵੱਡਾ ਸਾਰਾ ਕੌਲਾ ਨਾਲ ਇੱਕ ਨਾਨ ਸਿਰਫ 999, ਟਰੂ ਟੇਸਟ ਆਫ ਇੰਡੀਆ ਤੰਦੂਰੀ ਗਰਲ ਨੈਕਸਟ ਟੂ ਇੰਡੀਅਨ ਫਰੂਟ ਲੈਂਡ। ਏ ਐਮ 530 ਡੇਵ ਟਾਲਾ ਸ਼ੋਅ। ਆਲਰਾਈਟ,

ਭਾਈ ਜੀ ਜਿਹੜੇ ਲਾਟਰੀ ਟਿਕਟਾਂ ਲੈਂਦੇ ਨੇ ਜਾ ਕੇ ਅੱਜ ਦਰਾਜ ਖੋਲ ਲਓ, ਪੈਂਟਾਂ ਪੁੰਟਾਂ ਪੁਰਾਣੀਆਂ ਜੈਕਟਾਂ ਚੈੱਕ ਕਰੋ, ਉਹਦੇ ਚ ਇੱਕ ਟਿਕਟ ਪਿਆ ਜਿਹਦੇ ਚ $40 million ਜਿੱਤਿਆ ਹੋਇਆ ਬੰਦੇ ਨੇ, ਕਿਸੇ ਨੇ $40 million ਓਨਟੇਰੀਓ ਅੰਦਰ, ਉਹ ਕਲੇਮ ਹੀ ਨੀ ਕੀਤਾ, ਸਾਲ ਹੋ ਗਿਆ। ਉਹ ਭਰਾ ਮੈਨੂੰ ਨਿਕਲਿਆ ਮੈਂ ਤਾਂ ਕੱਲ ਨੂੰ ਦਫ਼ਤਰ ਚਲਿਆ ਜਾਵਾਂ, $40 ਦਿਓ, $40 million ਜਿਹੜਾ ਹੈ ਬੜੀ ਜਲਦੀ ਐਕਸਪਾਇਰ ਹੋ ਰਿਹਾ।

0: ਦੀਆਂ ਜੈਕਟਾਂ ਦੀ ਗੱਡੀ ਦੇ ਗਲਵ ਡਿਪਾਰਟਮੈਂਟ ਯੇ ਵੋ ਸੋਫੇ ਸਾਫੇ ਉਹਦੇ ਥੱਲੇ ਸੀਟਾਂ ਸੁੱਟੋ ਜਿੱਥੇ ਹੱਥ ਮਾਰ ਸਕਦੇ ਹੋ ਮਾਰ ਕੇ ਦੇਖੋ ਕਿ ਟਿਕਟ ਤਾਂ ਨਹੀਂ ਪਿਆ ਦੀ ਗੱਲ ਚੱਲੀ ਆ ਲੌਂਗ ਵੀਕਐਂਡ ਆ ਰਿਹਾ ਔਰ ਗ੍ਰੈਂਡ ਫਰਨੀਚਰ ਨੇ ਬੜੀ ਵੱਡੀ ਸੇਲ ਲਗਾਈ ਆ ਇਸ ਸਮੇਂ ਸਾਡੇ ਨਾਲ ਸੁੱਖ ਸਾਹਿਬ ਜੁੜ ਚੁੱਕੇ ਨੇ ਜਨਾਬ
1: ਬਹੁਤ ਸ਼ੁਕਰੀਆ ਧੰਨਵਾਦ ਦੇ ਭਾਅ ਜੀ ਬਿਲਕੁਲ ਲੌਂਗ ਵੀਕਐਂਡ ਆ ਰਿਹਾ ਤੇ ਸਾਡੇ ਵੱਲੋਂ ਵੀ ਤਿਆਰੀਆਂ ਜਿਹੜੀਆਂ ਮੁਕੰਮਲ ਕਰ ਦਿੱਤੀਆਂ ਗਈਆਂ ਨੇ 4 ਦਿਨ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ ਪਰਿਵਾਰਾਂ ਤੱਕ ਮੈਸੇਜ ਦੇ ਰਹੇ ਹਾਂ ਜੀ 4 ਦਿਨ ਦੀ ਜਿਹੜੀ ਫਰਨੀਚਰ ਦੇ ਉੱਪਰ ਸੇਲ ਲੱਗਣ ਜਾ ਰਹੀ ਆ ਲੌਂਗ ਵੀਕਐਂਡ ਦੀ ਜਿਹੜੀ ਬਹੁਤ ਸਾਰੀ ਇਨਵੈਂਟਰੀ ਨਵੀਂ ਆ ਚੁੱਕੀ ਹੈ ਤੇ ਦੇ ਭਾਅ ਜੀ ਨਾਲ ਇਸ ਵਾਰੀ ਪੂਰਾ ਕੰਟੇਨਰ ਜਿਹੜਾ ਤੋਹਫਿਆਂ ਦਾ ਮੰਗਾ ਲਿਆ ਪਰਿਵਾਰ ਜਨਾਂ ਦੇ ਲਈ ਹਰੇਕ ਪਰਚੇ ਦੇ ਨਾਲ ਤੋਹਫਾ ਮਿਲਣਾ ਸੋ ਗੈਟ ਰੈਡੀ 4 ਦਿਨ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ ਫਰਾਈਡੇ ਸੈਟਰਡੇ ਸੰਡੇ ਮੰਡੇ ਚਾਰੋਂ ਦਿਨ ਤੁਸੀਂ ਪਹੁੰਚ ਸਕਦੇ ਹੋ ਤੇ ਨਾਲ ਅਵਰਸ ਵੀ ਜਿਹੜੇ ਐਕਸਟੈਂਡ ਕਰ ਦਿੱਤੇ ਗਏ ਨੇ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਜੀ ਹਾਂ ਸਵੇਰੇ 10 ਵਜੇ ਤੋਂ ਰਾਤ ਦੇ 10 ਵਜੇ 3 ਤੱਕ ਚਾਰੋਂ ਦਿਨ ਅਸੀਂ ਤੁਹਾਡੇ ਲਈ ਓਪਨ ਆ ਫਰਾਈਡੇ ਸੈਟਰਡੇ ਸੰਡੇ ਮੰਡੇ ਚਾਰੋਂ ਦਿਨ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਸੋਫਾ ਸੈੱਟ ਲੈਣਾ ਸੋਫਾ ਸੈੱਟ ਦੀ ਡੀਲ ਦੇਣ ਲੱਗੇ ਆ ਲਿਵਿੰਗ ਰੂਮ ਦਾ ਸੋਫਾ ਸੈੱਟ ਗ੍ਰੇ ਕਲਰ ਦਾ ਵੈਲਵਟ ਦਾ ਸੋਫਾ ਸੈੱਟ ਸੋਫਾ ਲਕਸਿਡ ਐਂਡ ਚੇਅਰ ਤਿੰਨੋਂ ਪੀਸ ਗ੍ਰੇ ਕਲਰ ਵੈਲਵਟ ਦਾ ਸੋਫਾ ਸੈੱਟ ਫਰੰਟ ਤੇ ਕੋਕੇ ਲੱਗੇ ਹੋਏ ਨੇ ਜਿਹਦੀ ਰੈਗੂਲਰ ਕੀਮਤ $2500 ਸੀ ਲੌਂਗ ਵੀਕਐਂਡ ਦੀ ਸੇਲ ਦੇ ਉੱਪਰ ਚਾਰੋਂ ਦਿਨ ਤੁਸੀਂ ਸਾਡੇ ਕੋਲ ਪਹੁੰਚਣਾ ਕੰਪਲੀਟ ਸੋਫਾ ਸੈੱਟ 999 ਦਾ ਜੀ ਹਾਂ 2500 ਵਾਲਾ ਸੋਫਾ ਸੈੱਟ 999 ਦਾ ਮਿਲੂਗਾ ਤੇ ਨਾਲ ਤੋਹਫਾ ਇਸ ਵਾਰੀ 50 ਇੰਚ ਦਾ ਟੈਲੀਵਿਜ਼ਨ ਟੀਵੀ ਜਿਹੜਾ ਤੁਸੀਂ ਬਿਲਕੁਲ ਫ੍ਰੀ ਆਪਣੇ ਘਰ ਲੈ ਕੇ ਜਾਓਗੇ ਸੋ 4 ਦਿਨ ਦੀ ਸੇਲ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ ਚਾਰੋਂ ਦਿਨ ਸੋ ਜ਼ਰੂਰ ਇੱਕ ਚੱਕਰ ਲਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਬਾਰਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਦੇ ਭਾਜੀ
0: ਬੜੀ ਮਿਹਰਬਾਨੀ ਜੀ ਥੈਂਕ ਯੂ ਸੋ ਮਚ ਇੱਕ ਵਾਰ ਤੁਹਾਨੂੰ ਲੈ ਕੇ ਚੱਲਦੇ ਹਾਂ ਏਅਰਪੋਰਟ ਅਤੇ ਮੇਫੀਲਡ ਦੇ ਕਾਰਨਰ ਤੇ ਉਹ ਪਲਾਜ਼ਾ ਕਾਫੀ ਅੱਜ ਕੱਲ ਮਸ਼ਹੂਰ ਹੈ ਵਧੀਆ ਵਧੀਆ ਉੱਥੇ ਬਿਜ਼ਨਸ ਖੁੱਲੇ ਹੋਏ ਨੇ ਸਾਡੇ ਉਹਨਾਂ ਚੋਂ ਇੱਕ ਬਿਜ਼ਨਸ ਹੈ ਡੀ ਪੌਜ਼ ਆਓ ਜੀ ਉੱਥੇ ਲੈ ਕੇ ਚੱਲਦੇ ਹਾਂ ਦੇਖਦੇ ਉੱਥੇ ਕੀ ਕੁਝ ਹੋ ਰਿਹਾ ਵੈਲਕਮ ਟੂ ਦਾ ਸ਼ੋਅ ਮੈਡਮ
2: ਹਾਂਜੀ ਦੇਵ ਜੀ ਦੀ ਪੌਜ਼ ਬ੍ਰੈਂਪਟਨ ਜਿਹੜਾ ਹੈਗਾ ਏਅਰਪੋਰਟ ਐਂਡ ਮੇਫੀਲਡ ਦੇ ਇੰਟਰਸੈਕਸ਼ਨ ਤੇ 6141 ਮੇਫੀਲਡ ਰੋਡ ਯੂਨਿਟ ਨੰਬਰ 4445 ਸਾਡਾ ਫੋਨ ਨੰਬਰ ਹੈਗਾ 9059130030 ਮੈਂ ਤੁਹਾਨੂੰ ਤੇ ਤੁਹਾਡੇ ਲਿਸਨਰਸ ਨੂੰ ਦੱਸਣਾ ਚਾਹੁੰਦੀ ਹਾਂ ਕਿ ਆਪਾਂ ਕੰਪਲੀਟਲੀ ਰੈਡੀ ਹੈਗੇ ਆਲ ਫੈਸਟਿਵ ਸੀਜ਼ਨਸ ਦੇ ਲਈ ਨਵਰਾਤਰੀ ਹੋਵੇ ਕਰਵਾ ਚੌਥ ਦੀਵਾਲੀ ਧਨਤੇਰਸ ਤੁਹਾਨੂੰ ਕੋਈ ਵੀ ਸਮਾਨ ਚਾਹੀਦਾ ਹੋ ਘਰ ਦੇ ਲਈ ਹੋਮ ਐਸੈਂਸ਼ੀਅਲਸ ਤੋਂ ਲੈ ਕੇ ਪੂਜਾ ਦਾ ਸਮਾਨ ਵੈਡਿੰਗ ਨੀਡਸ ਗਿਫਟਿੰਗ ਦੇ ਲਈ ਤੁਹਾਨੂੰ ਕੁਝ ਵੀ ਚਾਹੀਦਾ ਹੋ ਇੱਕ ਵਨ ਸਟੋਪ ਸ਼ਾਪ ਆਪਾਂ ਬਣਾ ਰੱਖੀ ਆ ਤੁਸੀਂ ਵੀ ਆਓ ਸਾਰੇ ਵਿਜ਼ਿਟ ਕਰਿਓ ਦੀ ਪੌਜ਼ ਬ੍ਰੈਂਪਟਨ ਥੈਂਕ ਯੂ ਜੀ
3: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
4: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ ਕੰਮ ਤੇ ਵੀ ਨਹੀਂ ਜਾ ਸਕਦੇ ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ ਤਾਂ ਦਿਲ ਨਾ ਛੱਡੋ ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ ਕਾਲ 416-991-5939 416-999-5939
5: ਨਾ ਚਾਚਾ ਜੀ ਆਹ 3 ਮਹੀਨੇ ਹੋ ਗਏ ਤੁਹਾਨੂੰ ਮੋਰਗੇਜ ਤੇ ਕਾਗਜ਼ ਇਕੱਠੇ ਕਰਦਿਆਂ ਨੂੰ ਹੁਣ ਤਾਈ ਤੁਹਾਡੀ ਮੋਰਗੇਜ ਅਪਰੂਵ ਨਹੀਂ ਹੋਈ
6: ਹੈ ਉਹ ਤੂੰ ਰੇ ਫੜਾ ਉਹ ਮੋਰਗੇਜ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ 100 ਪਾਪੜ ਬੇਲਣੇ ਪੈਂਦੇ ਆ ਲੱਗਿਆ ਗੱਲਾਂ ਮਾਰਦਾ
5: ਹਾਂ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕਿੰਡ ਮੋਰਗੇਜ ਦੀ ਲੋੜ ਹੋਵੇ ਰੀਫਾਈਨੈਂਸਿੰਗ ਦੀ ਲੋੜ ਹੋਵੇ ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ ਤਾਂ ਸੁਣਦੇ ਮੇਰੀ ਗੱਲ ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 416-356-1870 416-355-1870 ਪੈਗੀ ਪੱਲੇ
7: From the Dave Tatla News Desk, locally covered, nationally connected.
0: All right. ਇਲੈਕਸ਼ਨ ਪੂਰੇ ਜ਼ੋਰਾਂ ਤੇ ਹੈ ਇਲੈਕਸ਼ਨ ਦੀ ਚਰਚਾ ਚਾਰੋਂ ਪਾਸੇ ਹੈ ਚਾਹੇ ਉਹ ਸਰੀ ਹੋਵੇ ਚਾਹੇ ਉਹ ਬ੍ਰੈਂਪਟਨ ਹੋਵੇ ਔਰ ਇਹ ਜਿਹੜੀ ਇਲੈਕਸ਼ਨ ਆ ਬੜੀ ਇੰਪੋਰਟੈਂਟ ਇਲੈਕਸ਼ਨ ਆ ਪਹਿਲਾਂ ਜਦੋਂ ਜਗਰਾਜ ਹੋਰਾਂ ਨਾਲ ਗੱਲ ਕਰ ਰਹੇ ਸੀ ਜਿਹੜੇ ਕਾਉਂਸਲਰ ਆ ਰੀਜਨਲ ਕਾਉਂਸਲਰ ਕੰਮ ਇਹਨਾਂ ਨੇ ਕਰਨੇ ਆ ਐਮਪੀਆਂ ਸ਼ੈਂਪੀਆਂ ਨੇ ਕਿਸੇ ਨੇ ਕੋਈ ਕੰਮ ਨਹੀਂ ਕਰਨਾ ਉਹ ਤਾਂ ਸਿਰਫ ਵਿਆਹ ਸ਼ਾਦੀ ਦੇ ਫੀਤੇ ਕੱਟਣ ਆਉਂਦੇ ਆ ਹੋਰ ਕੁਛ ਨਹੀਂ ਕਰਦੇ ਉਹ ਸਾਡੇ ਨਾਲ ਰਾਕੇਸ਼ ਸ਼ਰਮਾ ਜੀ ਅੱਜ ਸਟੂਡੀਓ ਚ ਆਏ ਹੋਏ ਨੇ। ਰਾਕੇਸ਼ ਸਾਹਿਬ ਪ੍ਰੋਗਰਾਮ ਸਵਾਗਤ ਹੈ ਵੀਰੇ, ਕੀ ਹਾਲ ਹੈ?
8: ਬਹੁਤ ਬਹੁਤ ਧੰਨਵਾਦ। ਥੈਂਕ ਯੂ ਤਾਤਲਾ ਸਾਹਿਬ, ਔਰ ਮੈਨੂੰ ਤੁਸੀਂ ਆਪਣੇ ਪਲੇਟਫਾਰਮ ਤੇ ਆਪਣੇ ਰੱਬ ਵਰਗੇ ਸੋਤਿਆਂ ਅੱਗੇ ਮੈਂ ਆਪਣੇ ਵਿਚਾਰ ਰੱਖਣ ਲਈ ਤੁਸੀਂ ਮੌਕਾ ਦਿੱਤਾ, ਬਹੁਤ ਬਹੁਤ ਤੁਹਾਡਾ ਧੰਨਵਾਦ।
0: ਤੁਸੀਂ ਬ੍ਰੈਂਟਨ ਦੇ ਕਿਹੜੇ ਇਲਾਕੇ ਚੋਂ ਖੜੇ ਹੋ, ਕਿਹੜੇ ਵਾਰਡ ਚੋਂ ਖੜੇ ਹੋ ਜੀ?
8: ਹਾਂਜੀ, ਵਾਰਡ 7 and 8 ਦੇ ਵਿੱਚੋਂ ਅਸੀਂ ਸਿਟੀ ਕੌਂਸਲ ਲਈ ਐਜ਼ ਏ ਕੈਂਡੀਡੇਟ ਖੜੇ ਹੋਏ ਹਾਂ।
0: ਅੱਛਾ, ਵਾਰਡ 7 and 8।
8: ਹਾਂਜੀ,
0: ਇਹਦਾ ਏਰੀਆ ਕਿਹੜਾ ਕਿਹੜਾ ਪੈਂਦਾ?
8: ਇਹਦਾ ਏਰੀਆ ਜਿਸ ਤਰ੍ਹਾਂ ਤੁਸੀਂ ਨੌਰਥ ਕੈਸਲਮੋਰ ਬਵੇੜ ਲਗਾ ਲਓ ਤੇ ਸਾਊਥ ਸਟੀਲ ਤੱਕ ਆ ਜਾਓ ਤੇ ਇਧਰੋਂ ਈਸਟ ਗੋਰ ਰੋਡ ਤੋਂ ਲੈ ਕੇ ਤੇ ਵੈਸਟ ਲਾ ਲਓ ਆਪਣਾ ਹਾਈਵੇ 410 ਤੱਕ ਇਹ ਬਾਉਂਡਰੀ ਹੈਗੀ ਆ, ਔਰ ਇਹਦੇ ਵਿੱਚ 67,000 ਵੋਟਰਸ ਹੈਗੇ ਆ।
0: ਠੀਕ ਆ, ਠੀਕ ਆ। ਅੱਛਾ, ਇੱਥੇ ਟੋਟਲ ਮੇਰੇ ਖਿਆਲ 7 ਜਣੇ ਖੜੇ ਨੇ।
8: ਹਾਂਜੀ, ਟੋਟਲ 6
0: ਜਣੇ ਖੜੇ ਨੇ। ਅੱਛਾ, ਇਹ ਵਿੱਚ ਅਸੀਂ ਰਾਕੇਸ਼ ਸ਼ਰਮਾ ਨੂੰ ਕਿਉਂ ਵੋਟ ਪਾਈਏ, ਸਾਨੂੰ ਇੱਕ ਰੀਜ਼ਨ ਦਿਓ, ਸਾਨੂੰ ਦੱਸੋ ਵੀ ਤੁਸੀਂ ਜੇ ਜਿੱਤਦੇ ਹੋ ਜਿੱਤ ਕੇ ਸਾਡੇ ਲਈ ਕੀ ਕਰੋਗੇ?
8: ਬਿਲਕੁਲ, ਤੇ ਦੇਵ ਸਾਹਿਬ ਤੁਸੀਂ ਜਾਣਦੇ ਹੋ ਪਹਿਲੀ ਗੱਲ, ਤੇ ਆਪਾਂ ਇੱਥੇ 3 decades ਤੋਂ ਜ਼ਿਆਦਾ ਇੱਥੇ ਬ੍ਰੈਂਪਟਨ ਚ ਰਹਿੰਦਿਆਂ ਨੂੰ ਹੋ ਗਏ
0: 30 ਸਾਲ
8: 33 ਸਾਲ ਹੋ ਗਏ ਜੀ।
0: ਜੀ,
8: 33 ਸਾਲ ਹੋ ਗਏ। ਆਪਾਂ ਪ੍ਰਾਊਡ ਬ੍ਰੈਂਪਟੋਨੀਅਨ ਹੈ, ਸਾਨੂੰ ਬ੍ਰੈਂਪਟਨ ਨੇ ਬਹੁਤ ਕੁਛ ਦਿੱਤਾ।
0: ਬਿਲਕੁਲ,
8: ਆਪਣੇ ਬੱਚੇ ਪੜ੍ਹਾਏ ਲਿਖਾਏ ਅਸੀਂ, ਤੇ ਆਪਣਾ ਪੂਰਾ ਬਿਜ਼ਨਸ ਅਸੀਂ ਵਧੀਆ ਕੀਤਾ, ਤੇ ਜਿੰਨੇ ਵੀ ਸਾਡੇ ਭੈਣ ਭਰਾ ਇੱਥੇ ਰੈਜੀਡੈਂਸ ਹੈਗੇ ਆ ਬ੍ਰੈਂਪਟਨ ਦੇ, ਸਾਡਾ ਪੂਰਾ ਸਾਥ ਦਿੱਤਾ, ਤੇ ਹੁਣ ਉਹੀ ਚਾਹੁੰਦੇ ਆ ਕਿ ਮੈਂ ਉਹਨਾਂ ਦੀ ਆਵਾਜ਼ ਬਣ ਕੇ ਸਿਟੀ ਦੇ ਵਿੱਚ ਜਾਵਾਂ। ਇਹ ਪਹਿਲਾ ਰੀਜ਼ਨ ਤਾਂ ਇਹ ਆ। ਦੂਸਰਾ ਰੀਜ਼ਨ ਇਹ ਆ ਕਿ ਕਿਉਂ, ਕਿਉਂਕਿ ਮੈਂ ਐਜੂਕੇਟਡ ਪਰਸਨ ਹੈਗਾ, ਮੇਰੀ ਯੂਨੀਵਰਸਿਟੀ ਦੀ ਡਿਗਰੀ ਆ, BCOM ਹੈ, ਔਰ ਮੈਂ ਬਿਜ਼ਨਸ ਡਿਪਲੋਮਾ ਕੀਤਾ, ਮੈਂ ਸੀ ਏ ਕਰਦਾ ਸੀ, ਔਰ ਆਪਣੀ ਜਿਹੜੀ 22 ਸਾਲ ਮੈਨੂੰ ਰੀਅਲ ਸਟੇਟ ਇੰਡਸਟਰੀ ਚ ਹੋ ਗਏ ਆ। ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਹੈਗਾ, ਕੋਈ ਤੁਹਾਨੂੰ ਪਤਾ ਕਿਸ ਤਰ੍ਹਾਂ ਆਪਣੇ ਫੰਡਸ ਮੈਨੇਜ ਹੁੰਦੇ ਆ, ਰਿਕੋ ਦੇ ਮਿਲੀਅਨਸ ਡਾਲਰਸ ਹੁੰਦੇ ਸਾਡੇ ਟਰਸਟ ਅਕਾਊਂਟ ਦੇ, ਅਸੀਂ ਮੈਨੇਜ ਕਰਦੇ ਆ, ਪ੍ਰੋਪਰ ਅਕਾਊਂਟੇਬਿਲਟੀ ਹੁੰਦੀ ਆ, ਟ੍ਰੇਸੇਬਿਲਟੀ ਹੁੰਦੀ ਆ, ਤੇ ਇੱਕ ਤਾਂ ਇਹ ਚੀਜ਼ ਸਾਨੂੰ ਨੌਲੇਜ ਹੈ ਆਡਿਟਿੰਗ ਦੀ, ਔਰ ਸਾਨੂੰ ਪ੍ਰੋਪਰ ਜਿਹੜੇ ਆਪਣੇ ਬ੍ਰੈਂਪਟੋਨੀਆ ਉਹਨਾਂ ਨੇ ਮੈਨੂੰ ਕਿਹਾ ਕਿ ਭਾਜੀ ਤੁਸੀਂ ਜਿੱਦਾਂ ਹੁਣ ਇੰਨੇ ਡੈਕੇਡਸ ਤੋਂ ਤੁਸੀਂ ਸਾਡੀ ਸੇਵਾ ਕੀਤੀ, ਅਸੀਂ ਸੇਵਾ ਵਰਡ ਨਹੀਂ ਯੂਜ਼ ਕਰਦਾ ਕਿ ਅਸੀਂ ਬਿਜ਼ਨਸ ਕੀਤਾ ਹੈਗਾ, ਤੇ ਅਸੀਂ ਇੰਨਾ ਉਹਨਾਂ ਦੇ ਘਰ ਬਣਾਏ ਹੈਗੇ ਬ੍ਰੈਂਪਟਨ ਦੇ ਵਿੱਚ, ਸੈਕਿੰਡ ਜਨਰੇਸ਼ਨ ਨੂੰ ਅਸੀਂ ਉਹ ਹੁਣ ਸਾਨੂੰ ਕੋਈ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ, ਆਪਣੇ ਆਪ ਸਾਨੂੰ ਉਹ ਰੈਫਰ ਕਰਦੇ ਆ। ਜਦੋਂ ਇਹ ਸਕਸੈਸ ਜਿਹੜੀ ਹੋ ਜਾਏ ਬੰਦੇ ਨੂੰ, ਤੇ ਉਹ ਮੈਨੂੰ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਆ ਤੁਸੀਂ ਹੁਣ ਅੱਗੇ ਆਓ, ਸਾਡੇ ਜਿਹੜੀ ਸਿਟੀ ਦੇ ਵਿੱਚ ਸਾਡੇ ਇਸ਼ੂਜ਼ ਹੈਗੇ ਆ ਉਹ ਸਾਡੀ ਆਵਾਜ਼ ਬਣੋ ਤੇ ਉਹਨਾਂ ਨੂੰ ਰਿਜ਼ੋਲਵ ਕਰੋ।
0: ਹੁਣ ਤੁਸੀਂ ਡੋਰ ਨੌਕੀ ਕਰਦੇ ਹੋ?
8: ਹਾਂਜੀ।
0: ਪਹਿਲੇ 3 topics ਦੱਸੋ ਵੀ ਜਿਹੜੇ ਜ਼ਿਆਦਾ ਸਭ ਤੋਂ ਸਾਡੇ ਲਿਸਨਰ ਨੇ ਜਾਂ ਜਦੋਂ ਡੋਰ ਨੌਕਿੰਗ ਕੀਤੀ ਉਹਨਾਂ ਨੇ ਕਿਹਾ ਵੀ ਆਹ ਇਸ਼ੂ ਆ ਜਾਂ ਆਹ ਇਸ਼ੂ ਆ ਜਾਂ ਆਹ ਇਸ਼ੂ।
8: ਬਿਲਕੁਲ, ਮੈਂ 25,000 ਤੋਂ ਜ਼ਿਆਦਾ ਡੋਰ ਨੌਕਿੰਗ ਕਰ ਲਈ ਹੈਗੀ ਆ, ਤੇ ਇਹਦੇ ਜਿਹੜੇ 3 major ਇਸ਼ੂ ਮੈਂ ਦੱਸਾਂਗਾ ਜਿਹੜਾ ਤੁਹਾਡਾ ਕੁਐਸਚਨ ਹੈ। ਪਹਿਲਾ ਤਾਂ ਸਾਡਾ ਬ੍ਰੈਂਪਟਨ ਦੇ ਵਿੱਚ ਹੈਗਾ ਪਬਲਿਕ ਸੇਫਟੀ,
0: ਠੀਕ ਹੈ,
8: ਉਹ ਸੇਫ ਹੀ ਨਹੀਂ ਕੋਈ ਮਹਿਸੂਸ ਕਰ ਰਿਹਾ, ਕੋਈ ਸਾਨੂੰ ਡੋਰ ਜਿਹੜੇ ਬੰਦੇ ਜਿੱਦਾਂ ਬੱਚੇ ਘਰ ਹੈ ਜਾਂ ਲੇਡੀਜ਼ ਘਰ, ਉਹ ਡੋਰ ਹੀ ਨਹੀਂ ਖੋਲਦੇ, ਸਾਨੂੰ ਮਨਾ ਕੀਤਾ ਡੋਰ ਨਹੀਂ ਖੋਲਣਾ।
0: ਠੀਕ ਹੈ,
8: ਜਿੱਥੇ ਕਿਸੇ ਵੀ ਸ਼ਹਿਰ ਦੇ ਵਿੱਚ ਸਾਨੂੰ ਸੇਫਟੀ ਨਹੀਂ ਹੈਗੀ, ਨਾ ਤਾਂ ਉੱਥੇ ਕਦੀ ਬਿਜ਼ਨਸ ਫਲਰਿਸ਼ ਕਰੇਗਾ, ਨਾ ਉਹ ਕਦੀ ਉਸ ਜਿਹੜਾ ਉੱਥੇ ਵਾਧਾ ਕਦੀ ਹੋ ਸਕਦਾ।
0: ਜਿਹੜੀ ਸੇਫਟੀ ਦੀ ਤੁਸੀਂ ਗੱਲ ਕੀਤੀ ਹੈ, ਇਹ ਜਿਹੜਾ ਸੇਫਟੀ ਦਾ ਇਸ਼ੂ ਹੈ, ਇਹਨੂੰ ਕਿਵੇਂ ਸੁਧਾਰੋਗੇ?
8: ਬਿਲਕੁਲ, ਜਿੱਦਾਂ ਪਹਿਲੀ ਗੱਲ ਤਾਂ ਜਿਹੜੇ ਦੇਖੋ ਜਿਹੜਾ ਬਜਟ ਦੀ ਐਲੋਕੇਸ਼ਨ ਹੁੰਦੀ ਆ, ਤੁਹਾਨੂੰ ਦੇਖੋ ਪੁਲਿਸ ਜਿਹੜੀ ਆ ਫੋਰਸ ਹੈ, ਆਪਾਂ ਅਪੀਲ ਰੀਜਨ ਨੂੰ ਆਪਣਾ ਟੈਕਸ ਜਿਹੜਾ ਜਿੱਦਾਂ ਮਨੀ ਰੈਵਨਿਊ ਇਕੱਠਾ ਹੁੰਦਾ, ਰਾਈਟ, ਤੇ ਉਹ ਜਿਹੜਾ ਆਪਾਂ 40% ਅਸੀਂ ਅਪੀਲ ਰੀਜਨ ਨੂੰ ਦਿੰਦੇ ਹਾਂ, ਉਹਦੇ ਪਬਲਿਕ ਜਿਹੜੀ ਆ ਪੁਲਿਸ, ਕਿਉਂਕਿ ਉਹਦੀ ਜਿਹੜੀ ਅਗਰ ਐਲੋਕੇਸ਼ਨ ਫੰਡ ਦੀ ਸਹੀ ਹੋਵੇ ਤੇ ਜੇਕਰ ਪ੍ਰੋਪਰ ਤਰੀਕੇ ਨਾਲ ਉਹਨੂੰ ਯੂਟੀਲਾਈਜੇਸ਼ਨ ਹੋਵੇ ਤਾਂ ਸਾਰਾ ਕੁਛ ਠੀਕ ਹੋ ਸਕਦਾ ਹੈਗਾ।
0: ਤੇ ਨੰਬਰ 2 ਕਿਹੜਾ ਸੀ?
8: ਨੰਬਰ 2 ਹੈਗਾ ਪ੍ਰੋਪਰਟੀ ਟੈਕਸ।
0: ਠੀਕ ਹੈ,
8: ਜੇ ਪ੍ਰੋਪਰਟੀ ਟੈਕਸ ਜਿਹੜਾ ਤੁਹਾਡਾ ਵੱਧ ਰਿਹਾ ਹੈਗਾ, ਹੁਣ ਪਿਛਲੇ 4 ਸਾਲਾਂ ਤੋਂ 30% ਵੱਧ ਗਿਆ, ਹੁਣ ਵੀ ਪਿਛਲੇ ਸਾਲ ਪ੍ਰੋਮਿਸ ਕੀਤਾ ਵੀ ਟੈਕਸ ਨਹੀਂ ਵਧੇਗਾ, ਫਿਰ ਵੀ ਉਹ ਦੂਸਰੇ ਰੂਪ ਨਾਲ ਫੇਰ ਵੱਧ ਗਿਆ ਹੈਗਾ। ਜਦੋਂ ਇਸ ਤਰ੍ਹਾਂ ਟੈਕਸ ਵਧਣ ਜਾ ਰਿਹਾ ਹੈਗਾ, ਰਾਈਟ, ਆਮ ਬੰਦਿਆਂ ਤਾਂ ਪਹਿਲੇ ਇਕੋਨਮੀ ਸਾਡੀ ਥੱਲੇ ਆ, ਤੁਹਾਡਾ US ਨਾਲ ਕੀ ਰਿਲੇਸ਼ਨ ਆ, ਜੋਬ ਜਿੱਥੇ ਹੈ ਨੀ, ਬਿਜ਼ਨਸ ਪਰਸਨ ਇੱਥੋਂ ਛੱਡ ਕੇ ਜਾ ਰਹੇ ਆ, ਕੰਮ ਹੈ ਨਹੀਂ, ਰੀਅਲ ਸਟੇਟ ਡਾਊਨ ਹੈ, ਇਹ ਕਿਉਂ ਸਾਰਾ ਕਿਉਂ ਹੋ ਰਿਹਾ ਹੈ? ਕਿਉਂਕਿ ਆਪਾਂ ਇੱਥੇ ਪ੍ਰੋਪਰ ਸਰਵਿਸ ਨਹੀਂ ਦੇ ਰਹੇ।
0: ਸੋ ਪਹਿਲਾ ਹੋ ਗਿਆ ਸੇਫਟੀ, ਦੂਜਾ ਹੋ ਗਿਆ
8: ਪ੍ਰੋਪਰਟੀ ਟੈਕਸ,
0: ਤੇ ਤੀਜਾ
8: ਤੀਸਰਾ ਜਿਹੜਾ ਹੈਗਾ, ਜਿਹੜੀ ਕਿ ਇੱਥੇ ਜਿਹੜੀ ਆ ਫੈਸਿਲਿਟੀਜ਼ ਉਸ ਅਕੋਰਡਿੰਗਲੀ ਆਪਾਂ ਨੂੰ ਇਨਫਰਾਸਟ੍ਰਕਚਰ ਨਹੀਂ ਮਿਲ ਰਿਹਾ, ਜਿਸ ਆਪਾਂ ਨੂੰ ਇਨਫਰਾਸਟ੍ਰਕਚਰ ਚਾਹੀਦਾ, ਜਿੰਨਾ ਫੰਡਸ ਹੈਗਾ, ਫੰਡਸ ਪ੍ਰੋਪਰਟੀ ਟੈਕਸ ਰਾਹੀਂ ਜਾਂ ਆਪਣੇ ਬਿਲਡਿੰਗਸ ਹੈ ਜਿਹੜਾ ਆਪਣੇ ਉਹਨਾਂ ਦਾ ਨਾਮ ਕੀ ਹੈ, ਡਿਵੈਲਪਮੈਂਟ ਚਾਰਜਿਸ ਤੁਸੀਂ ਕਲੈਕਟ ਕਰਦੇ ਹੈਗੇ ਆ, ਇਹਨਾਂ ਨੂੰ ਹੋਰ ਰਿਸੋਰਸਿਸ ਲੱਭਣੇ ਚਾਹੀਦੇ ਆ ਫੰਡਸ ਕਲੈਕਸ਼ਨ, ਨਾ ਕਿ ਆਮ ਜਨਤਾ ਤੇ ਭਾਰ ਪਾਏ ਕਿ ਇਹਨਾਂ ਦਾ ਪ੍ਰੋਪਰਟੀ ਟੈਕਸ ਵਧਾ ਦਿਓ ਜੀ, ਕਿ ਸਾਨੂੰ ਹੁਣ ਸਿਟੀ ਰਨ ਕਰਨ ਲਈ ਪੈਸਾ ਚਾਹੀਦਾ, ਹੋਰ ਰਿਸੋਰਸਿਸ ਇੱਥੇ ਜੋਬ ਇੰਡਸਟਰੀ ਲਗਾਈ ਜਾਵੇ, ਨਾ ਕਿ ਬ੍ਰੈਂਪਟਨ ਨੂੰ ਇੱਕ ਸਿਰਫ ਸਲੀਪਿੰਗ ਸਿਟੀ ਕਿਹਾ ਜਾਵੇ, ਲੋਕਾਂ ਨੂੰ ਇੱਕ ਪ੍ਰਾਊਡ ਬ੍ਰੈਂਪਟਨ ਬਣਾਉਣਾ ਚਾਹੀਦਾ ਕਿ ਇੱਥੇ ਹੋਰ ਸੋਰਸ ਆਈ ਟੀ ਹੱਬ ਹੈਗੀ ਆ, ਬਹੁਤ ਕੁਛ ਇੱਥੇ ਸੁਧਾਰ ਦੀ ਲੋੜ ਹੈ ਅਤੇ ਆਪਾਂ ਬਹੁਤ ਵਧੀਆ ਸ਼ਹਿਰ ਬਣਾ ਸਕਦੇ ਹਾਂ, ਜੋ ਪਹਿਲਾਂ ਜਿਸ ਤਰ੍ਹਾਂ ਬ੍ਰੈਂਪਟਨ ਸੀ ਫਲਰਿਸ਼ ਸੀਗਾ ਵਧੀਆ ਸੀਗਾ, ਉਸ ਤਰ੍ਹਾਂ ਅਸੀਂ ਕਰਨਾ ਹੈਗਾ।
0: ਆਲਰਾਈਟ, ਹੁਣ ਚੱਲਦੇ ਹਾਂ ਵੋਟਿੰਗ ਵਾਲੇ ਦਿਨਾਂ 'ਚ, 9, 10, 11, 16 ਅਤੇ 17 ਅਕਤੂਬਰ ਨੂੰ ਐਡਵਾਂਸ ਵੋਟਿੰਗ ਹੋ ਰਹੀ ਹੈ ਜੀ।
8: ਬਿਲਕੁਲ ਜੀ,
0: ਵੀਕਡੇ ਦੇ ਵਿੱਚ ਜਿਹੜਾ ਇਹਦਾ ਸਮਾਂ ਦੁਪਹਿਰੇ 12 to 8 ਤੱਕ ਹੈ, ਸੋਰੀ ਵੀਕਡੇ, ਹਾਂਜੀ, ਔਰ ਵੀਕਐਂਡ 'ਤੇ ਹੈ 10 ਤੋਂ ਸ਼ਾਮ ਦੇ 5 ਤੱਕ। ਤੁਹਾਡੇ ਜਿਹੜੇ ਵਾਰਡ ਆ ਇੱਥੇ ਕਿੰਨੇ ਪੋਲਿੰਗ ਸਟੇਸ਼ਨ ਹੋਣਗੇ ਐਡਵਾਂਸ ਪੋਲਿੰਗ ਲਈ?
8: ਕਾਫੀ ਉਹਦੇ ਆਪਣੇ ਵੈਬਸਾਈਟ 'ਤੇ ਹੈਗੇ ਆ, ਸਾਨੂੰ ਫੋਨ ਕਰਕੇ ਸਾਡੇ ਕੋਲ ਜਿਹੜਾ ਏਰੀਆ ਦੇ ਵਿੱਚ ਜਿੱਥੇ ਕੋਈ ਰਹਿੰਦਾ ਹੈਗਾ, ਕੋਈ ਵੀ ਉੱਥੇ ਕਮਿਊਨਿਟੀ ਸੈਂਟਰ ਹੈਗਾ ਜਾਂ ਸਕੂਲਸ ਹੈਗੇ, ਮੋਸਟਲੀ ਉੱਥੇ ਵੋਟਿੰਗ ਸੈਂਟਰ ਹੈਗੇ ਆ, ਨਹੀਂ ਤਾਂ ਸਾਨੂੰ ਕਾਲ ਕਰਕੇ, ਸਾਡੇ ਜਿਹੜਾ ਕੈਂਪੇਨ ਆਫਿਸ ਹੈ 9300 ਗੋਰਵੇ ਡਰਾਈਵ ਦੇ ਉੱਪਰ, ਸਾਨੂੰ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ। ਕੋਈ ਨਹੀਂ ਜਾ ਸਕਦਾ, ਕਿਸੇ ਨੂੰ ਰਾਈਡ ਦੀ ਜ਼ਰੂਰਤ ਹੈ, ਕਿਸੇ ਨੂੰ ਹੈਲਪ ਦੀ ਜ਼ਰੂਰਤ ਹੈ, ਅਤੇ ਅਸੀਂ ਅਵੇਲੇਬਲ ਹੈ ਉਹਨਾਂ ਲਈ।
0: ਲਓ ਜੀ, ਨੰਬਰ ਨੋਟ ਕਰੋ ਇਹਨਾਂ ਦਾ, 416-823-9505। ਥੈਂਕਸ ਫੋਰ ਕਮਿੰਗ ਟੂ ਦਾ ਸਟੂਡੀਓ ਮਾਈ ਫਰੈਂਡ।
8: ਥੈਂਕ ਯੂ ਸਰ, ਐਂਡ ਵਿਸ਼ਿੰਗ ਯੂ ਦਾ ਬੈਸਟ ਲੱਕ। ਐਂਡ ਆਪਾਂ ਇੱਕ ਲਾਸਟ ਮੈਂ ਕਹਿ ਦਿੰਦਾ, ਇੱਕ ਦੋ ਸ਼ਬਦ ਕਵਾਂਗੇ ਆਪਣੇ ਬ੍ਰੈਂਪਟਨ ਨੂੰ। ਦੇਖੋ, ਇੰਨੇ ਸਾਲ ਸਾਨੂੰ ਹੋ ਗਏ, ਮੈਨੂੰ ਨਾ ਹੁਣ ਆਪਣੇ ਕੋਈ ਨਾਮ ਦੀ ਜ਼ਰੂਰਤ ਹੈ, ਨਾ ਕੋਈ ਫੇਮ ਦੀ ਜ਼ਰੂਰਤ ਹੈ, ਨਾ ਕੋਈ ਪੈਸੇ ਦੀ ਜ਼ਰੂਰਤ ਹੈ, ਸਾਰੇ ਪਰਿਵਾਰ
0: ਸੇਵਾ ਦੀ ਜ਼ਰੂਰਤ ਹੈ, ਉਹ ਕਰਨੀ ਹੈ,
8: ਸੇਵਾ ਵੀ ਨਹੀਂ ਕਰਨੀ, ਰਾਈਟ? ਸੇਵਾ ਦਾ ਵਰਡ ਯੂਜ਼ ਗਲਤ ਹੁੰਦਾ, ਕਹਿਣ ਦਾ ਮਤਲਬ ਹੁਣ ਲੋਕਾਂ ਨੇ ਸਾਨੂੰ ਕਿਹਾ ਅੱਗੇ ਆਓ, ਆਪਣੇ ਜਿਹੜੇ ਕਮਿਊਨਿਟੀ ਦੇ ਆਪਣੇ ਜਿਹੜੇ ਇਸ਼ੂ ਆ ਬ੍ਰੈਂਪਟਨ ਦੇ ਵਿੱਚ, ਜੋ ਹੋ ਰਿਹਾ, ਜੋ ਕਰਪਸ਼ਨ ਆ, ਜੋ ਸਹੀ ਸਿਸਟਮ ਨਹੀਂ ਯੂਜ਼ ਹੋ ਰਿਹਾ, ਬਹੁਤ ਕੁਛ ਹੈ, ਕਹਿੰਦੇ ਲੋਕਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਹੋਣੀ,
0: ਸਾਰਿਆਂ
8: ਨੂੰ ਇਹ ਚੀਜ਼ਾਂ ਪਤਾ ਹੈ,
0: ਦੁਨੀਆ ਹੈ, ਸਭ ਜਾਣਦੀ ਹੈ,
8: ਤੇ ਇਹ ਸੁਧਾਰਨਾ ਆ। ਇਹ ਜਿਹੜੀ ਚੀਜ਼ ਇੱਕ ਟੈਗ ਲੱਗਾ ਆ ਨਾ, ਅਸੀਂ ਬ੍ਰੈਂਪਟਨ ਨਹੀਂ, ਬ੍ਰੈਂਪਟਨ ਨੂੰ ਮਜ਼ਾਕ ਉੱਡਦਾ, ਉਹ ਅਸੀਂ ਇਹ ਬੰਦ ਕਰਨਾ, ਅਸੀਂ ਇੱਥੇ ਰਹੇ ਹਾਂ, ਹੁਣ ਸਾਡੀ ਜ਼ਿੰਮੇਵਾਰੀ ਆ ਬਣਦੀ, ਜਿਹੜੀ ਲੋਕਾਂ ਨੇ ਲਾਈ, ਅਸੀਂ ਉਹ ਚੀਜ਼ ਨੂੰ ਅਸੀਂ ਪੂਰਾ ਕਰਨਾ।
0: 416-823-9505 ਰਾਕੇਸ਼ ਸ਼ਰਮਾ, ਤੁਹਾਡਾ ਆਪਣਾ ਕੈਂਡੀਡੇਟ ਫਾਰ ਸਿਟੀ ਕਾਉਂਸਲਰ ਵਾਰਡ 7 and 8। ਥੈਂਕ ਯੂ ਸਰ।
8: ਥੈਂਕ ਯੂ ਸਰ।
9: Okay, let's go.
0: All right, Indian Fruitland te out on the special sale laga ditti hai ji. Aashirwad aata 1199 da 20 pound, Barad da desi ghiu 399 da 1.8 kilo, Bansi Shakkar 199 di 2 pound, Tata Tea Premium brand 899 da kilo, number 1817, Rice da jehde 1099 de 8.8 pound, Meherban Juice 299 de 3 liter di bottle, Swarna Maida 199 da 4 pound, Indian Fruitland 7 locations to serve you. Bachat da dusra naam Indian Fruitland.
10: If risk transportation hire kar rahe ne cross border AZ drivers, bahut hi shandar opportunity, dedicated auto parts, daily home runs, same truck te trailers, lagbhag 3000 mile per week milenge, starting from Kushaba, Etobicoke ate Bolton, je tuhade kol vi hai valid AZ license, clean CBOR te abstract US border eligibility te fast card, ta aaj hi Everest Transportation nu call karo 9058462229 extension ਹੈ 4 ਜਾਂ ਫਿਰ 9053348222 ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8222 ਐਕਸਟੈਂਸ਼ਨ ਹੈ 4।
11: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਤੁਸੀਂ ਘਰ ਲੈਣਾ, ਲੈ ਲਿਆ, ਤੁਸੀਂ ਕਾਂਡੋ ਲੈਣਾ, ਲੈ ਲਿਆ, ਤੁਹਾਨੂੰ ਪੈਸੇ ਚਾਹੀਦੇ, ਹੁਣ ਕੀ ਕਰੋਗੇ? ਨਾ ਉਦੋਂ ਤਾਂ ਜਾ ਕੇ ਡਿਪੋਜ਼ਿਟ ਦੇ ਆਉਂਦਾ ਏਜੰਟ ਨੇ, ਕਹਿੰਦਾ ਮੂਹਰੇ ਬਰਾਂਡੇ ਵਾਲੀਆਂ ਕੋਠੀਆਂ ਨੇ, ਮੂਹਰੇ ਜਹਾਜ਼ ਚੱਲਦੇ ਨੇ, ਆਹ ਚੱਲਦਾ ਉਹ ਚੱਲਦਾ, ਹੁਣ ਕੀ ਕਰੋਗੇ? ਹੁਣ ਨੀਲਮ ਜੀ ਕੰਮ ਆਉਣਗੇ, ਜਿਹੜਾ ਕਿ ਤੁਹਾਡੇ ਆਉਣ ਵਾਲੇ ਭਵਿੱਖ ਵਿੱਚ ਘਰਾਂ ਦੀਆਂ ਮੌਰਗੀਆਂ ਕਰਦੇ ਨੇ, ਤੁਹਾਨੂੰ ਲਾਈਨ ਆਫ ਕ੍ਰੈਡਿਟ ਦਵਾ ਕੇ ਦਿੰਦੇ ਨੇ ਸਸਤੇ ਰੇਟ ਤੇ, ਤਾਂ ਕਿ ਮਹਿੰਗੇ ਰੇਟ ਤੇ ਜਿਹੜੇ ਕਾਰਡ ਚੱਕੇ ਹੋਏ ਆ ਉਹਦਾ ਕਰਜ਼ਾ ਲੈ ਸਕੇ। ਨੀਲਮ ਜੀ ਪੁਰਾਣੇ ਸਵਾਗਤ ਹੈ।
12: ਥੈਂਕ ਯੂ ਸਰ ਜੀ, ਤੁਹਾਨੂੰ ਵੀ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਅ ਵੈਰੀ ਹੈਪੀ ਟਿਊਜ਼ਡੇ।
0: ਹੈਪੀ ਹੈਪੀ ਹੈਪੀ ਟਿਊਜ਼ਡੇ। ਅੱਜ ਕੀ ਸੁਨੇਹਾ ਹੈ?
12: ਸੁਨੇਹਾ ਦੇਖੋ, ਕਪਲ ਆਫ ਥਿੰਗਸ, ਰੇਟਸ ਆਰ ਮੂਵਿੰਗ ਅਪ, ਹਨਾ, ਥੋੜੇ ਜਿਹੇ ਫਿਕਸ ਰੇਟਸ ਆ ਜਿਹੜੇ ਉੱਪਰ ਜਾਂਦੇ ਪਏ ਆ। ਸੀਏਬੀਸੀ ਐਂਡ ਦੀ ਅਦਰ ਬੈਂਕ ਦੇ ਦੋ ਕੁ ਬੈਂਕਾਂ ਨੇ ਤਾਂ ਵਧਾ ਦਿੱਤੇ ਆ ਇਹਨਾਂ ਦੇ ਫਿਕਸ ਰੇਟ, ਤੇ ਬਾਕੀ ਦੇ ਵਿਲ ਫੋਲੋ ਸੂਨ। ਸੋ ਤੁਸੀਂ ਜੇ ਇਫ ਯੂ ਆਰ ਥਿੰਕਿੰਗ ਆਫ ਰੇਟਸ ਨੂੰ ਲੌਕ ਕਰਨਾ, ਤਾਂ ਬੈਟਰ ਡੂ ਇਟ ਟੂਡੇ ਦੈਨ ਟੂਮੋਰੋ, ਕਿਉਂਕਿ ਜਿਹੜੀ ਹੁਣ ਅਕਤੂਬਰ ਤੋਂ ਬਾਅਦ ਮੋਸਟ ਪ੍ਰੋਬੇਬਲੀ ਜਿਹੜੇ ਰੇਟਸ ਅੱਗੇ ਬਿਲਕੁਲ ਅਪ, ਕਿਉਂਕਿ ਇਹਦਾ ਕਾਰਨ ਇਹ ਹੈ ਕਿ ਜਿਹੜਾ ਆਇਲ ਵਗੈਰਾ ਉਹਦੇ ਤੇ ਥੋੜੀ ਜਿਹੀ ਹਾਲੇ ਵੀ ਗੜਬੜ ਹੈ, ਤਾਂ ਕਰਕੇ ਰੇਟਸ ਆਰ ਗੋਇੰਗ ਅਪ। ਸੋ ਜੇ ਐਜ਼ ਹੀ ਸੈਡ ਜੇ ਇਫ ਯੂ ਥਿੰਕਿੰਗ ਆਫ ਗੈਟਿੰਗ ਦੈਮ ਲੌਕਡ ਤਾਂ ਲੌਕ ਹੁਣੀ ਕਰ ਲਓ ਜੇ ਰੇਟ ਵੱਧ ਗਏ ਤਾਂ ਬਾਅਦ ਚ ਤੁਹਾਨੂੰ ਫੋਰ ਨੋ ਰੀਜ਼ਨ ਕੁਆਰਟਰ ਪਰਸੈਂਟ ਔਰ ਪੁਆਇੰਟ ਫਾਈਵ ਦਾ ਝਟਕਾ ਲੱਗ ਜਾਣਾ ਉਹਦਾ ਕੋਈ ਫਾਇਦਾ ਨਹੀਂ ਅੱਜ ਗੱਲਬਾਤ ਕਰਦੇ ਹਾਂ ਬੇਸਿਕਲੀ ਆਮ ਗੋਨਾ ਸੇ ਕਿ ਇੱਕ ਐਗਜ਼ਾਮਪਲ ਦੇ ਕੇ ਮੈਂ ਤੁਹਾਨੂੰ ਗੱਲ ਸੁਣਾਉਣ ਲੱਗੀ ਹਾਂ ਸਰ ਇੱਕ ਵਨ ਆਫ ਦਾ ਕਲਾਇੰਟ ਵਾਜ਼ ਇਨ ਮਾਈ ਆਫਿਸ ਦੀ ਅਦਰ ਡੇ ਐਂਡ ਉਹਨਾਂ ਦੀ ਜਿਹੜੀ ਕਲੋਜ਼ਿੰਗ ਸੀਗੀ ਦੇ ਹੈਡ ਡਨ ਵਿਦ ਇੰਸਟੀਟਿਊਸ਼ਨਲ ਪ੍ਰਾਈਵੇਟ ਕਾਫੀ ਵੱਡੀ ਸਾਰੀ ਮੌਰਗੇਜ ਦੇ ਸਟਾਰਟਡ ਵਿਦ 800 ਦਿਸ ਇਜ਼ ਦ ਫੋਰਥ ਈਅਰ ਦੇ ਆਰ ਰਿਨਿਊਇੰਗ ਵਿਦ ਦ ਸੇਮ ਲੈਂਡਰ ਵਿਚ ਇਜ਼ ਇੰਸਟੀਟਿਊਸ਼ਨਲ ਲੈਂਡਰ ਜਦੋਂ ਤੁਸੀਂ ਪ੍ਰਾਈਵੇਟ ਮੌਰਗੇਜ ਲੈਂਦੇ ਹੋ ਨਾ ਤਾਂ ਪ੍ਰਾਈਵੇਟ ਦਾ ਐਂਡ ਕਿੱਥੇ ਹੁੰਦਾ ਹੌਲੀ ਹੌਲੀ ਐਵਰੀ ਈਅਰ ਦੇ ਡੋਂਟ ਚਾਰਜ ਯੂ ਅਪ ਫਰੰਟ ਕਿ ਚਲੋ ਸਾਨੂੰ ਹੁਣ ਜਦੋਂ ਫੀਸ ਦਿਸਣ ਦਾ ਉਹ ਮੌਰਗੇਜ ਵਧਾ ਦਿੰਦੇ ਤੁਹਾਡੀ ਮੌਰਗੇਜ ਦੀ ਜਿਹੜੀ ਅਮਾਊਂਟ ਉਹ ਵੱਡੀ ਕਰ ਦਿੰਦੇ ਉਹਨਾਂ ਨੂੰ ਦੋ ਚੀਜ਼ਾਂ ਦਾ ਫਾਇਦਾ ਇੱਕ ਤਾਂ ਤੁਹਾਡੀ ਮੌਰਗੇਜ ਦੀ ਅਮਾਊਂਟ ਵੱਡੀ ਹੋ ਗਈ ਦੂਜਾ ਜਿਹੜਾ ਇੰਟਰਸਟ ਪੈਗਾ ਤੁਹਾਨੂੰ ਉਹ ਜਿਹੜੀ ਮੌਰਗੇਜ ਉਹਨਾਂ ਨੇ ਵਧਾਈ ਪਲੱਸ ਐਕਚੁਅਲ ਮੌਰਗੇਜ ਉਹਦੇ ਤੇ ਇੰਟਰਸਟ ਚਾਰਜ ਕਰਨ ਲੱਗੇ ਆ ਰਾਈਟ ਸੋ ਐਟ ਦੀ ਐਂਡ ਉਹਦੀ ਐਕੁਇਟੀ ਆਲਮੋਸਟ ਵਾਸ ਡਨ ਸਾਰੀ ਐਕੁਇਟੀ ਖਾਧੀ ਗਈ ਨਾ ਉਹ ਬੈਂਕ ਤੇ ਤਾਂ ਨਹੀਂ ਆ ਸਕਦੇ ਪ੍ਰੋਪਰਟੀ ਚ 20% ਨਹੀਂ ਹੈਗਾ ਜਦੋਂ ਤੁਸੀਂ ਪ੍ਰਾਈਵੇਟ ਲੈਂਦੇ ਹੋ ਨਾ ਤੁਸੀਂ ਆਲਵੇਸ ਇਹ ਸੋਚਿਆ ਕਰੋ ਕਿ ਵੀ ਹੈਵ ਟੂ ਪੇ ਦਮ ਬੈਕ ਵਿਦ ਇਨ ਦ ਟਰਮ ਜਿਹੜੀ ਤੁਸੀਂ ਲਿੱਤੀ ਹੈ ਜੇ ਤੁਸੀਂ ਉਸ ਟਰਮ ਚ ਪੈਸੇ ਵਾਪਸ ਕਰਨ ਦੇ ਕਾਬਲ ਨਹੀਂ ਹੈਗੇ ਤਾਂ ਟਰਾਈ ਕਰਿਆ ਕਰੋ ਪ੍ਰਾਈਵੇਟ ਲੈਂਡਿੰਗ ਨਾ ਲਵੋ ਪ੍ਰਾਈਵੇਟ ਇਜ਼ ਓਨਲੀ ਫੋਰ ਐਮਰਜੈਂਸੀ ਹੁਣ ਐਮਰਜੈਂਸੀ ਮੀਨਿੰਗ ਇਹ ਨਹੀਂ ਹੋਇਆ ਕਿ ਚਲੋ ਮੁੰਡੇ ਦਾ ਵਿਆਹ 2 ਲੱਖ ਉੱਥੇ ਲਾਣ ਤਾਂ ਚਲੋ ਇਹਦੇ ਚ ਯੂਨੋ ਪ੍ਰਾਈਵੇਟ ਲੈ ਲਓ ਕੋਈ ਗੱਲ ਨਹੀਂ ਡੋਂਟ ਡੂ ਦੈਟ ਜੇ ਤੁਸੀਂ ਮੁੰਡੇ ਕੁੜੀ ਦੇ ਵਿਆਹ ਦੀ ਗੱਲ ਹੀ ਨਹੀਂ ਕਿਸੇ ਵੀ ਚੀਜ਼ ਦੇ ਲਈ ਜੇ ਪਲੇਜਰ ਦੇ ਲਈ ਪੈਸੇ ਚਾਹੀਦੇ ਡੋਂਟ ਡੂ ਇਟ ਨੈਸੈਸਿਟੀ ਇਜ਼ ਅ ਕੰਪਲੀਟਲੀ ਡਿਫਰੈਂਟ ਇਸ਼ੂ ਸੋ ਜੇ ਤੁਸੀਂ ਕਦੀ ਵੀ ਲਾਈਫ ਚ ਸੋਚੋ ਐਜ਼ ਹੀ ਸੈਡ ਪ੍ਰਾਈਵੇਟ ਲੈਂਡਿੰਗ ਲੈਣੀ ਹੈ ਤਾਂ ਓਨਲੀ ਰੀਜ਼ਨ ਤੁਹਾਡਾ ਇਹ ਹੋਣਾ ਚਾਹੀਦਾ ਕਿ ਉਸ ਘਰ ਚ ਕੋਈ ਇੰਪਰੂਵਮੈਂਟ ਹੋਣੀ ਹੈ ਤਾਂ ਤਦ ਆਪਾਂ ਲਾ ਲਈਏ ਨਹੀਂ ਤਾਂ ਡੋਂਟ ਬਾਕੀ ਐਵਰੀ ਬੰਦਾ ਇਸ ਸਿਆਣਾ ਕਿਸੇ ਨੂੰ ਮਤ ਦੇਣ ਦੀ ਜ਼ਰੂਰਤ ਨਹੀਂ ਹੁੰਦੀ ਆਲ ਆਰ ਐਜੂਕੇਟਡ
11: ਸਾਰੇ ਠੋਹੇ ਆ ਜੀ ਜਿਹਨੂੰ ਮਰਜ਼ੀ ਪੁੱਛੋ
12: ਓ ਮਾਈ ਗੋਡ ਦੇ ਆਰ ਪੇਇੰਗ ਆਈ ਵਾਸ ਇਨ ਅ ਪੇਨ ਯੈਸਟਰਡੇ ਵੈਨ ਆਈ ਹਰਡ ਦਿਸ ਸਟੋਰੀ ਆਪਾਂ 7100 ਜਸਟ ਦੀ ਇੰਟਰਸਟ ਦੇਈ ਜਾਂਦੇ ਹਾਂ ਬੈਲੈਂਸ ਉੱਥੇ ਦਾ ਉੱਥੇ ਖੜਾ ਰਾਈਟ ਸੋ ਇਟਸ ਬੈਡ ਜਦੋਂ ਘਰ ਲਿੱਤਾ ਸੀ ਉਦੋਂ 1.2 ਦੀ ਕਿਉਂ ਛਾਲ ਮਾਰੀ ਜੇ ਤੁਸੀਂ ਅਫੋਰਡ ਨਹੀਂ ਕਰ ਸਕਦੇ ਡੋਂਟ ਡੂ ਇਟ ਆਪਣੇ ਲਿਵ ਵਿਦ ਯੂਰ ਮੀਨਸ ਪਰ ਚਲੋ ਅਗੇਨ ਆਈ ਡੋਂਟ ਵਾਂਟ ਟੂ ਬੀ ਥ੍ਰੋਡ ਫਰ ਨੋ ਰੀਜ਼ਨ ਟੂ ਕੈਨ ਸੋ ਜੇ ਤੁਹਾਨੂੰ ਮੌਰਗੇਜ ਪ੍ਰਾਈਵੇਟ ਚਾਹੀਦੀ ਹੈ ਐਮਰਜੈਂਸੀ ਹੈ ਮੈਨੂੰ ਕਾਲ ਕਰ ਲਓ ਫਸਟ ਮੌਰਗੇਜ ਸੈਕਿੰਡ ਮੌਰਗੇਜ ਬਹੁਤ ਸਾਰੀਆਂ ਕੌਂਡੋਜ਼ ਨੇ ਜਿਨ੍ਹਾਂ ਦੀ ਕਲੋਜ਼ਿੰਗ ਆਉਂਦੀ ਪਈ ਹੈ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਉਹਦੇ ਵਿੱਚ ਮਨ ਨੂੰ ਸ਼ੋਰਟ ਫਾਲ ਆਉਂਦੀ ਪਈ ਹੈ ਮੇਰੇ ਨਾਲ ਇੱਕ ਵਾਰੀ ਕੰਸਲਟ ਕਰ ਲਓ ਆਈ ਵਿਲ ਡੈਫੀਨੇਟਲੀ ਹੈਵ ਅ ਸੋਲੂਸ਼ਨ ਫਾਰ ਯੂ ਮੌਰਗੇਜ ਬ੍ਰੋਕਰ ਮੌਰਗੇਜ ਕੁਈਨ ਮੌਰਗੇਜ ਅਲਾਇੰਸ ਨੀਲਮ ਸਰਾਫ 6477398710
11: ਥੈਂਕ ਯੂ ਸਰ ਜੀ
9: ਥੈਂਕ ਯੂ ਆਰ ਯੂ ਰੈਡੀ
11: ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 647 429 4040
13: ਚਲੋ ਬੱਚੋ ਹੁਣ ਮੈਨੂੰ ਦੱਸੋ ਕਿ ਇੱਕ ਗਰਲਸ ਕਾਲਜ ਤੇ ਇੱਕ ਸਕੂਲ ਦੇ ਵਿੱਚ ਕੀ ਫਰਕ ਹੁੰਦਾ
14: ਮੈਡਮ ਜੀ ਸਕੂਲ ਦੇ ਬਾਹਰ ਬੋਰਡ ਲੱਗਾ ਹੈ ਕਿ ਹੌਲੀ ਚੱਲੋ ਅੱਗੇ ਸਕੂਲ ਹੈ
13: ਹਾਂ
14: ਤੇ ਕੁੜੀਆਂ ਦੇ ਕਾਲਜ ਦੇ ਬਾਹਰ ਕੋਈ ਬੋਰਡ ਨਹੀਂ ਲੱਗਾ ਹੁੰਦਾ ਫਿਰ ਵੀ ਗੱਡੀਆਂ ਹੌਲੀ ਚੱਲਦੀਆਂ ਹਨ
15: ਫਿੱਟੇ ਮੂਤੇਰੇ
11: ਬਾਈ ਜੀ ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ ਜੋ ਫਿੱਡੀਆਂ ਮਾਰਦੇ ਨੇ ਪਾਪੀ ਨੇ ਮੌਤਖੋਰੇ ਨੇ ਕਮੀਨੇ ਨੇ ਜਲੇਬੀ ਵਰਗੇ ਸਿੱਧੇ ਨੇ ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ ਹੰਕਾਰੀ ਨੇ ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾਂ ਨੇ
16: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਐਂਡ 10
17: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
11: ਜਿਹੜੀ ਐਡਵਾਂਸ ਵੋਟਿੰਗ ਹੈ 9, 10, 11, 16 ਤੇ 17 ਅਕਤੂਬਰ ਨੂੰ ਹੋ ਰਹੀ ਹੈ। ਵੀਕਡੇ ਦੇ ਵਿੱਚ ਇਹਦਾ ਸਮਾਂ 12 ਤੋਂ 8 ਵਜੇ ਤੱਕ ਹੈ ਔਰ ਵੀਕਐਂਡ ਤੇ 10 ਤੋਂ 5 ਵਜੇ ਤੱਕ ਹੈ। ਤੁਸੀਂ ਬ੍ਰੈਂਟਨ ਵਿੱਚ ਐਡਵਾਂਸ ਵੋਟਿੰਗ ਜ਼ਰੂਰ ਕਰੋ ਜੀ। ਵੋਟਿੰਗ ਪਾਉਣ ਲਈ ਆਪਣਾ ਵੋਟਰ ਨੋਟਿਸ ਜਿਹੜਾ ਮੇਲ ਵਿੱਚ ਆਉਂਦਾ ਉਹ ਲਿਆ ਸਕਦੇ ਹੋ, ਜੇ ਨਹੀਂ ਆਇਆ ਤਾਂ ਆਪਣਾ ਨਾਮ ਤੇ ਪਤਾ ਦਰਸਾਉਣ ਵਾਲਾ ਪਛਾਣ ਪੱਤਰ ਨਾਲ ਲਿਆਓ ਔਰ ਤੁਸੀਂ ਵੋਟ ਪਾ ਸਕਦੇ ਹੋ। ਵਧੇਰੇ ਜਾਣਕਾਰੀ ਲਈ brampton.ca/BramptonVotes ਤੇ ਵੀ ਜਾ ਸਕਦੇ ਹੋ। ਇੱਕ ਵਾਰ ਫਿਰ ਦੱਸੀਏ, ਇੰਡੀਅਨ ਫਰੂਟ ਲੈਂਡ ਦੇ ਨਾਲ ਹੈ ਤੰਦੂਰੀ ਗ੍ਰਿਲ, ਜਿੱਥੇ ਕਿ ਸਪੈਸ਼ਲ ਸੇਲ ਲਗਾ ਦਿੱਤੀ ਹੈ, ਜਿਵੇਂ ਆਲੂ ਕੁਲਚਾ ਜਾਂ ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 4.99 ਈਚ, ਵੈਜੀ ਬਰਗਰ 3.99 ਅਤੇ ਸਟਫ ਕੁਲਚਾ 2.99 ਦਾ ਹੈ, ਚਿਕਨ ਬਿਰਿਆਨੀ 6.99 ਦੀ ਹੈ, ਚਿਕਨ ਕਰੀ ਵੱਡਾ ਸਾਰਾ ਕੋਲਾ ਹੈ, ਨਾਲ ਇੱਕ ਨਾਨ ਹੋਏਗਾ 9.99 ਦਾ। ਟਰੂ ਟੇਸਟ ਆਫ ਇੰਡੀਆ ਤੰਦੂਰੀ ਗ੍ਰਿਲ ਨੈਕਸਟ ਟੂ ਇੰਡੀਅਨ ਫਰੂਟ ਲੈਂਡ। ਜਤਿੰਦਰ ਜੀ ਵੈਲਕਮ ਟੂ ਦਾ ਸ਼ੋਅ ਸਰ, ਕੀ ਹਾਲ ਹੈ ਜਤਿੰਦਰ ਜੀ?
17: ਸਾਰੀ ਲੈਂਡ ਜਿਹੜੀ ਬਿਲਕੁਲ ਕਲੀਅਰ ਹੈ ਜੇ ਸਾਡਾ ਕੋਈ ਵੀ ਸਰੋਤ ਹੈ। ਇਹਦੇ ਵਿੱਚ ਬਹੁਤ ਸਾਰੇ ਜ਼ੋਨਿੰਗ ਨੇ, ਤੁਸੀਂ ਇਹਦੇ ਵਿੱਚ ਰੈਸਟੋਰੈਂਟ ਓਪਨ ਕਰਨਾ ਚਾਹੁੰਦੇ ਹੋ, ਵੈਡਿੰਗ ਦਾ ਕੰਮ ਕਰਨਾ ਚਾਹੁੰਦੇ ਹੋ, ਐਗਰੀਕਲਚਰ ਅਚਾਨਕ ਆਉਣਾ ਚਾਹੁੰਦੇ ਹੋ, ਸਾਰਾ ਕੁਛ ਇਹਦੇ ਵਿੱਚ ਹੋ ਸਕਦਾ ਹੈ। ਪ੍ਰਾਈਮ ਲੋਕੇਸ਼ਨ ਹੈ, ਹਾਈਵੇ 10 ਤੋਂ ਸਿਰਫ ਤੇ ਸਿਰਫ 5 ਤੋਂ 7 ਮਿੰਟ ਦੀ ਡਰਾਈਵ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰਨੀ ਹੈ 416-266-2222। ਇੱਕ ਏਕੜ ਦਾ ਲੋਟ ਹੈ, ਮਿਲਟਨ ਦੇ ਵਿੱਚ ਹੈਗਾ ਆ, ਬ੍ਰਿਟੇਨੀਆ ਰੋਡ ਦੇ ਉੱਪਰ ਅਸੀਂ ਲਿਸਟ ਕੀਤਾ ਹੋਇਆ। ਇਹਦੀ ਵੀ ਬਹੁਤ ਪਿਆਰੀ ਜ਼ੋਨਿੰਗ ਹੈ, ਜੇ ਤੁਸੀਂ ਮਿਲਟਨ ਦੇ ਏਰੀਆ ਦੇ ਵਿੱਚ ਇੱਕ ਏਕੜ ਦਾ ਫਾਰਮ ਹਾਊਸ ਆਪਣੇ ਲੱਭ ਰਹੇ ਹੋ, ਸੈਲਰ ਮੋਟੀਵੇਟ ਨੇ, ਸਾਡੇ ਨਾਲ ਗੱਲਬਾਤ ਕਰ ਲਿਓ 416-265-2222। ਕੈਲਟਨ ਦੇ ਵਿੱਚ 1.5 ਏਕੜ ਦੇ ਕਸਟਮ ਬਿਲਟ ਹਾਊਸ ਬਣਿਆ ਹੋਇਆ ਸਾਡੇ ਕੋਲ, 3 ਕਾਰ ਗਰਾਜ ਨੇ, 20-25 ਗੱਡੀਆਂ ਦੀ ਪਾਰਕਿੰਗ ਹੈ, ਫੁੱਲੀ ਅਪਗ੍ਰੇਡ ਪ੍ਰਾਪਰਟੀ ਹੈ, ਨਵੀਂ ਪ੍ਰਾਪਰਟੀ ਹੈ। ਜੇ ਤੁਸੀਂ ਕੈਲਟਨ ਦੇ ਵਿੱਚ ਆਪਣੇ ਲਈ ਫਾਰਮ ਹਾਊਸ ਲੱਭ ਰਹੇ ਹੋ ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ 416-265-2222। ਜੇ ਤੁਸੀਂ ਬਿਲਡਰ ਹੋ, ਸਾਡੇ ਕੋਲ 3 ਲੋਟ ਆਏ ਨੇ, ਕੈਲਟਨ ਦੇ ਵਿੱਚ ਲੋਕੇਟਡ ਨੇ, 3 ਲੋਟਾਂ ਦੇ ਉੱਪਰ ਤੁਸੀਂ ਕਸਟਮ ਬਿਲਟ ਮਕਾਨ ਬਣਾ ਸਕਦੇ ਹੋ, ਜਾਂ ਸਾਡੇ ਕੋਲ 8 ਸੈਮੀ ਡਿਟੈਚ ਮਕਾਨ ਆਏ ਨੇ ਬ੍ਰੈਂਪਟਨ ਦੇ ਵਿੱਚ, 8 ਸੈਮੀ ਡਿਟੈਚ ਮਕਾਨ ਤੁਸੀਂ ਬਣਾ ਕੇ ਸੈਲ ਕਰ ਸਕਦੇ ਹੋ। ਵਧੀਆ ਪ੍ਰਾਈਸ ਦੇ ਬੀਟੀ ਵੀ ਚਾਹੀਦੀ ਹੈ, ਉਹ ਵੀ ਅਵੇਲੇਬਲ ਹੈ। ਇਹ ਸਾਰੀਆਂ ਪ੍ਰਾਪਰਟੀਆਂ ਦੀ ਜਾਣਕਾਰੀ ਲਈ ਕਾਲ ਕਰਨੀ ਹੈ 416-265-2222। ਥੈਂਕ ਯੂ ਭਾਈ ਦੇਪਾ ਜੀ।
11: ਥੈਂਕ ਯੂ ਸਰ।
18: Dave Tatla News Desk, locally covered, nationally connected.
11: ਖਬਰਾਂ ਚ ਖਬਰ ਹੈ, ਮਿਸਾਗਾ ਹਾਸੇ ਵਿੱਚ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ। ਸਰਵੇਖਣ ਹੋਇਆ ਓਲਿਵੀਆ ਚਾਓ ਬ੍ਰੈਡਫੋਰਡ ਤੋਂ ਲਗਭਗ 10 ਪੁਆਇੰਟ ਅੱਗੇ ਚੱਲ ਰਹੀ ਹੈ। ਕਤਰ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਇਰਾਨ ਵਿਚਕਾਰ ਜੰਗ ਖਤਮ ਕਰਨ ਲਈ ਅਜੇ ਵੀ ਗੱਲਬਾਤ ਜਾਰੀ ਹੈ। ਚੋਣ ਮੁਖੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕੀਤੇ ਗਏ ਪ੍ਰੋਟੈਸਟ ਦੌਰਾਨ ਭਾਰਤ ਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਕੁਝ ਸਮੇਂ ਲਈ ਹਿਰਾਸਤ ਵਿੱਚ ਲਿਆ ਗਿਆ। ਨਸ਼ਾ ਤਸਕਰੀ ਦੇ ਕੱਟੜ ਨਵਪ੍ਰੀਤ ਸਿੰਘ ਨੂੰ ਤੁਰਕੀ ਤੋਂ ਵਾਪਸ ਭਾਰਤ ਭੇਜਿਆ ਗਿਆ, ਅਮਿਤ ਸ਼ਾਹ ਨੇ ਦੱਸਿਆ। ਅੰਮ੍ਰਿਤਸਰ ਹਾਈਵੇ ਤੇ ਪੰਜਾਬੀ ਗਾਇਕ ਬੂਟਾ ਮੁਹੰਮਦ ਦੀ ਕਾਰ ਨੂੰ ਇੱਕ ਟ੍ਰੇਲਰ ਨੇ ਟੱਕਰ ਮਾਰ ਦਿੱਤੀ, ਹਾਦਸੇ ਵਿੱਚ ਗਾਇਕ ਦੇ ਪਰਿਵਾਰ ਨਾਲ ਵਾਲ ਵਾਲ ਬਚਿਆ ਜੀ ਇਹ ਬੰਦਾ। ਫਰਾਂਸ ਵਿੱਚ ਝੜਪਾਂ, ਹਜ਼ਾਰਾਂ ਲੋਕ ਸਕੂਲ ਸਬੰਧਤ ਪ੍ਰੋਟੈਸਟ ਵਿੱਚ ਸ਼ਾਮਲ ਹੋਏ। ਇਰਾਨ ਵੱਲੋਂ ਲਾਸ ਏਂਜਲਸ ਜਾਂ ਸੈਨਡੀਏਗੋ ਨੂੰ ਤਬਾਹ ਕੀਤੇ ਦਾ ਸੁਝਾਅ ਦੇਣ ਮਗਰੋਂ ਟਰੰਪ ਨੂੰ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਨੋਟਿੰਗਮ ਦੇ ਸਿਟੀ ਸੈਂਟਰ ਵਿੱਚ ਲੱਗੀ ਭਿਆਨਕ ਅੱਗ ਤੋਂ ਬਾਅਦ 12 ਅਤੇ 14 ਸਾਲ ਦੇ ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਰ ਲੋ ਕਿ ਉਹਨੂੰ ਭਾਂਡਾ ਕਹਿੰਦੇ ਲਕਟਣੋ ਟਣੋ। ਪਾਕ ਤੁਰਕੀ ਮਿਲਟਰੀ ਜਿਹੜੀ ਹੈ ਹੂਥੀਆਂ ਨਾਲ ਲੜਨ ਲਈ ਸਾਊਦੀ ਜਾ ਰਹੇ ਨੇ ਹੁਣ। ਬੰਗਾਲ ਦੀ ਪਾਰਕ ਸਟ੍ਰੀਟ ਤੇ 370 ਸਾਲ ਬਾਅਦ ਦੁਰਗਾ ਪੂਜਾ ਹੋਵੇਗੀ। ਯੂਪੀ ਦੇ 3 ਜ਼ਿਲ੍ਹਿਆਂ ਵਿੱਚ ਗੜੇਮਾਰੀ ਹੋਈ ਅਤੇ ਲਖਨਊ ਵਿੱਚ ਮੰਦਰ ਡੁੱਬ ਗਏ। ਬਿਹਾਰ ਵਿੱਚ ਹੜ੍ਹਾਂ ਨਾਲ 8 ਲੱਖ ਲੋਕ ਪ੍ਰਭਾਵਿਤ ਹੋਏ। MP ਅਤੇ ਬਿਹਾਰ ਸਮੇਤ 9 ਰਾਜਾਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ। 1200 ਕਿਲੋ ਮਿਲਾਵਟ ਵਾਲੀ ਕਾਲੀ ਮਿਰਚ ਮਿਲੀ। ਲਓ, ਕਾਲੀ ਮਿਰਚ ਮਿਲਾਵਟ ਹੈ, ਆਟਾ ਗੂੰਦ ਤੇ ਤੇਲ ਨਾਲ ਬਣੀ ਹੈ ਮਿਰਚ। ਯੋਗੀ ਕਹਿੰਦਾ ਪੁਲਿਸ ਨੂੰ ਦੇਖ ਕੇ ਅਪਰਾਧੀਆਂ ਦੀਆਂ ਪੈਂਟਾਂ ਗਿਲੀਆਂ ਹੋ ਜਾਂਦੀਆਂ ਨੇ। ਜੇਕਰ ਤੁਸੀਂ ਸੜਕ ਚੱਲਦੇ ਸਮੇਂ ਧੀਆਂ ਨਾਲ ਛੇੜਛਾੜ ਕਰੋਗੇ ਤਾਂ ਤੁਸੀਂ ਕਿਸੇ ਹੋਰ ਸੰਸਾਰ ਦੀ ਯਾਤਰਾ ਕਰੋਗੇ। ਕਰ ਲੋ ਘਿਓ ਨੂੰ ਭਾਂਡਾ ਜੀ। ਅਯੋਧਿਆ ਚ ਮਰੀਜ਼ ਨੂੰ 200 ਮੀਟਰ ਫਸਦੇ ਘੜੀਸਿਆ ਗਿਆ। ਲਖਨਊ ਦੇ ਲੇਟਦੇ ਹੋਏ ਹਨੁਮਾਨ ਜੀ ਡੁੱਬੇ, ਪਾਵਨ ਸਥਾਨ ਤੇ 13 ਫੁੱਟ ਪਾਣੀ ਆ ਗਿਆ। ਸੜਕ ਤੇ ਖੜੇ ਟਰਾਲੇ ਨਾਲ ਟਕਰਾਈ ਕਾਰ, 7 ਦੀ ਮੌਤ, ਤਿੱਖੀ ਟੱਕਰ ਕਾਰਨ ਟਰਾਲੇ ਪਹੀਏ ਟੁੱਟ ਗਏ। ਇਹ ਗੁਜਰਾਤ ਦੀ ਖਬਰ ਹੈ ਜੀ। ਆਪਣੇ ਇੱਥੇ ਏਜ਼ਡ ਡਰਾਈਵਰ ਚਾਹੀਦੇ ਨੇ ਐਵਰੇਜ ਟਰਾਂਸਪੋਰਟ ਵਾਲਿਆਂ ਨੂੰ। ਆਟੋ ਪਾਰਟ ਦੇ ਡੈਡੀਕੇਟਡ ਰਨ 3000 ਮੀਲ ਵੀਕ ਦੇ, ਨਾਲ ਦੀ ਨਾਲ ਮਿਡ ਵੈਸਟ ਤੇ US ਲਈ ਵੀ ਡਰਾਈਵਰ ਚਾਹੀਦੇ ਨੇ। 905-846-2229 ਇਹਨਾਂ ਦਾ ਨੰਬਰ ਹੈ। ਔਰ ਐਕਸਕਲੂਸਿਵ ਏਅਰ ਫੇਅਰ ਹੈ ਜੀ ਲਿਮਟਿਡ ਟਾਈਮ ਲਈ। ਇਹ ਡੀਲਾਂ ਜਿਹੜੀਆਂ ਕਟਾਰੀਆ ਟੂਰ ਐਂਡ ਟਰੈਵਲ ਵੱਲੋਂ ਦਿੱਤੀਆਂ ਗਈਆਂ ਨੇ। ਵਨ ਵੇ ਟੋਰਾਂਟੋ ਦਿੱਲੀ 1275, ਟੋਰਾਂਟੋ ਅੰਮ੍ਰਿਤਸਰ 1395, ਜਿਹੜੀ ਰਿਟਰਨ ਹੈ ਟੋਰਾਂਟੋ ਅੰਮ੍ਰਿਤਸਰ ਇਹ 2480 ਤੋਂ ਸ਼ੁਰੂ ਹੁੰਦੀ ਹੈ, ਟੋਰਾਂਟੋ ਦਿੱਲੀ ਆ 1599 ਤੋਂ। ਪਾਕਿਸਤਾਨ ਦੇ ਵਨ ਵੇ ਕਰਾਚੀ ਲਈ ਟੋਰਾਂਟੋ ਕਰਾਚੀ 1245, ਟੋਰਾਂਟੋ ਇਸਲਾਮਾਬਾਦ 1290, ਰਿਟਰਨ ਫੇਰ ਜਿਹੜੇ ਪਾਕਿਸਤਾਨ ਦੇ ਟੋਰਾਂਟੋ ਕਰਾਚੀ 2220, ਇਸਲਾਮਾਬਾਦ ਲਈ 2095। ਅਗਰ ਡੋਮਿਨਿਕਨ ਰਿਪਬਲਿਕ ਘੁੰਮਣ ਜਾਣਾ ਹੈ ਤਾਂ 1200 ਤੋਂ ਸ਼ੁਰੂ ਹੁੰਦੀ ਹੈ ਆਲ ਇਨਕਲੂਸਿਵ। ਮੈਕਸੀਕੋ 1175, ਨੰਬਰ ਹੈ 9056781200 6781200। ਡੈਕਸ ਸਿਸਟਮ ਸਾਫ਼ ਕਰਾ ਲਓ, ਨੰਬਰ ਹੈ 416। ਨਹੀਂ ਕਰਤੇ ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ, ਇਟਸ ਯੋਰ ਪ੍ਰੋਬਲਮ।
3: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
13: ਤੀਸਰਾ ਵਿਆਹ ਕਰਾ ਲਿਆ, ਪਰ ਮੈਂ ਇੱਕ ਗੱਲ ਜਾਣਨਾ ਚਾਹੁੰਦੀ ਹਾਂ ਕਿ ਪਹਿਲੀਆਂ ਦੋ ਨੂੰ ਕੀ ਹੋਇਆ ਸੀ।
19: ਮੈਂ ਤੈਨੂੰ ਕੀ ਦੱਸਾਂ, ਪਹਿਲੀ ਨੂੰ ਨਾ ਮਤਲਬ ਜ਼ਹਿਰ ਖਾ ਲਿਆ ਸੀ।
13: ਹੈ? ਤੇ ਦੂਜੀ?
19: ਦੂਜੀ ਨੇ ਵੀ ਮਤਲਬ ਪਤਾ ਨੀ ਬੈਠੀ ਬੈਠੀ ਦੇ ਨਾ ਮਤਲਬ ਸਿਰ ਚ ਕੁਛ ਆ ਕੇ ਵੱਜ ਗਿਆ।
13: ਓਹੋ, ਪਰ ਕਿਵੇਂ?
19: ਜ਼ਹਿਰ ਖਾਣ ਤੋਂ ਇਨਕਾਰ ਕਰਤਾ ਸੀ ਉਹਨਾਂ।
20: Okay, let's go.
11: All right, Indian Fruitland te out on the special sale laga ditti hai ji. Aashirwad aata 1199 da 20 pound, Barad da desi ghi 399 da 1.8 kilo, Bansi Shakkar 199 di 2 pound, Tata Tea Premium Brand 899 da kilo, number 1817 rice da jehde 1099 de 8.8 pound, Meherban Juice 299 de 3 liter di bottle, Swarna Maida 199 da 4 pound. Indian Fruitland, 7 location to serve you. Bachat da dusra naam Indian Fruitland.
21: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ। ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੋਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਏਅਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ ਇੱਕ ਬੈਡ ਇੱਕ ਬਾਥ ਦਾ ਕੌਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 lakh ਦੇ ਅੰਦਰ ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 bedroom ਦਾ ਘਰ, 1 bedroom ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ। ਅਭਿਸ਼ੇਕ ਰਿਐਲਟਰ, 647-792-7000, 647-792-7000.
11: ਯੂ ਆਰ ਨਾਟ। ਅੱਜ ਪੈਟਰੋਲ ਦੀ ਪ੍ਰਾਈਸ ਅੱਧੀ ਰਾਤੋਂ 3 cents ਥੱਲੇ ਆ ਰਹੀ ਹੈ। ਜਨਕ ਜੂਲੇ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਚੱਕੋ। ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਕ, ਡਾਲਰ, ਸੋਨਾ ਉੱਪਰ ਹੈ, ਕਰੂਡ ਵਾਲੇ ਸਮੇਂ ਥੱਲੇ ਚੱਲ ਰਿਹਾ। ਉੱਪਰ ਵਾਲੇ ਦਾ ਦੁਆ ਕਰਨ ਮੇਰੇ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
1: 530. This is Vatno Dur Radio.
2: ਵਤਨ ਨੂੰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਝੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ
1: This is Vatno Dur Radio.

ਬਹੁਤ ਅੱਛਾ ਰਿਸਪੋਂਸ ਮਿਲ ਰਿਹਾ, ਤੁਸੀਂ ਵੀ ਆਪਣੀ ਆਪਣੀ ਟਿਕਟ ਬੁੱਕ ਕਰ ਲਓ ਤਾਂ ਕਿ ਇਸ ਵਾਰੀ ਤੁਸੀਂ ਸ਼ੋਅ ਮਿਸ ਨਾ ਕਰੋ। ਸੋ ਮਿਲਦੇ ਹਾਂ ਫਿਰ 11 ਅਕਤੂਬਰ ਨੂੰ ਟੋਰਾਂਟੋ ਰੋਜ਼ ਥੀਏਟਰ ਦੇ ਵਿੱਚ ਸ਼ਾਮ ਨੂੰ 7 ਵਜੇ। ਸਤਿ ਸ਼੍ਰੀ ਅਕਾਲ।

0: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਐਂਡ 10
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
2: ਆਜ
3: ਉਹ ਤਾਂ ਹੋਣਾ ਹੀ ਹੈ ਜਦੋਂ ਤਿੰਨੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਇੰਨਾ ਤਾਂ ਬਣਦਾ ਹੀ ਹੈ
2: ਮੇਰੇ ਪਾਸ ਬਿਲਡਿੰਗ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ ਕਿਆ ਤੁਹਾਡੇ ਪਾਸ
3: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ
4: ਕਿਉਂ ਕਹਿ ਰਹੇ ਆਪ
3: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
5: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
3: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
6: अगर आपका कार एक्सीडेंट हो गया और आप कानूनी मदद लेना चाहते हैं तो ना सिर्फ हम आपके हक का जायज ज्यादा से ज्यादा पैसा लेकर दिलवाते हैं बल्कि अपनी फीस भी आपका क्लेम दिलवाने के बाद ही लेते हैं और मैं आपकी अपनी अंजुम कुरैशी आपकी अपनी जबान बोलती हूँ और हमारे पर्सनल इंजरी लॉयर्स की टीम आपके क्लेम को प्रोफेशनली हैंडल करते हैं और अगर अपने क्लेम के सिलसिले में आप हमारे लॉयर के साथ मीटिंग करना चाहते हैं तो हमारी कंसल्टेंसी बिल्कुल फ्री है आज ही मुझे कॉल करें आपके कार एक्सीडेंट केस में आपका इन्फॉर्मेशन लेना आपका हक है
7: 416-570-0157 जी मैं हाँ थोड़ी अपनी शिप्रा गोयल ते तुसी सारे सुन रहे हो वतनों दूर रेडियो सुखी निजर जी दे नाल

ਸਤਿ ਸ਼੍ਰੀ ਅਕਾਲ ਜੀ, ਗੁੱਡ ਆਫਟਰਨੂਨ। ਵਤਨ ਦੂਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ, ਔਰ ਉਮੀਦ ਕਰਦੇ ਕਿ ਸਾਰੇ ਬਹੁਤ ਵਧੀਆ ਹੋਣਗੇ, ਠੀਕ ਠਾਕ ਹੋਵੋਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣਦੇ ਆ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ। ਬਿਲਕੁਲ ਜੀ, ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋ। ਹੁਣੇ ਹੁਣੇ ਤੁਸੀਂ ਜਿਹੜਾ ਹੈ ਜੀ ਦੇਵ ਦਾਤਾ ਜੀ ਨੂੰ ਸੁਣ ਕੇ ਹਟੇ ਆ, ਤੇ ਹੁਣ ਜਿਹੜੀ ਆ ਜੀ ਸਾਡੀ ਵਾਰੀ ਆ ਗਈ ਆ, ਤੇ 2 ਵਜੇ ਤੱਕ ਆਪਾਂ ਜਿਹੜੀਆਂ ਜੀ ਗੱਲਾਂ ਬਾਤਾਂ ਕਰਨੀਆਂ, ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ, ਔਰ ਸਟੂਡੀਓ ਦੇ ਵਿੱਚ ਕੁਛ ਮਹਿਮਾਨ ਵੀ ਆਉਣੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਔਰ ਸਪੈਸ਼ਲੀ ਅੱਜ ਮੋਨਾ ਜੀ ਨੇ ਵੀ ਆਉਣਾ ਆ, ਮੈਨੂੰ ਲੱਗ ਰਿਹਾ ਰਾਹ ਦੇ ਵਿੱਚ ਹੀ ਆ ਕਿਤੇ ਨਾ ਮੋਨਾ ਜੀ, ਸੋਨਾ ਦੇ ਨਾਲ ਵੀ ਅੱਜ ਗੱਲਬਾਤ ਤੁਹਾਡੀ ਸਾਰਿਆਂ ਦੀ ਕਰਾਵਾਂਗੇ। ਔਰ ਸਾਡੇ ਨਾਲ ਕੋਈ ਕਰਨੀ ਹੋਵੇ ਗੱਲਬਾਤ ਜਾਂ ਪਾਉਣੀ ਹੋਵੇ ਕਿਸੇ ਚੀਜ਼ ਤੇ ਸਾਂਝ, ਤੇ ਨੰਬਰ ਹੈਗਾ 9057990999 ਤੇ ਕਰ ਸਕਦੇ ਆ। ਔਰ ਬਿਲਕੁਲ ਜੀ, ਤਰੀਕ ਅੱਜ ਹੋ ਚੁੱਕੀ ਹੈ 6 ਅਕਤੂਬਰ, ਤੇ ਘੜੀ ਦੇ ਮੁਤਾਬਿਕ ਟਾਈਮ ਜਿਹੜਾ ਜੀ 1:09 ਤੇ ਕੁਛ ਸੈਕਿੰਡ ਹੋ ਚੁੱਕੇ ਆ। ਵੈਦਰ ਰਿਪੋਰਟ, ਅੱਜ ਦਾ ਵੈਦਰ ਹੈਗਾ ਜੀ 15 ਡਿਗਰੀ, ਸ਼ਾਮ ਨੂੰ ਜਿਹੜਾ ਜੀ 12 ਡਿਗਰੀ ਹੈਗਾ, ਓਵਰਨਾਈਟ 11 ਡਿਗਰੀ, ਹਵਾ ਦੀ ਸਪੀਡ ਵੀ 11 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਜਿਹੜੀ ਜੀ ਹੈਗਾ 2, ਤੇ ਜਿੱਥੇ ਕਿ ਅੱਜ ਜਿਹੜਾ ਜੀ ਦਿਨ ਚੜਿਆ ਸੀ 7:22 ਤੇ ਦਿਨ ਜਿਹੜਾ ਜੀ ਢਲ ਜਾਣਾ 6:50 ਤੇ। ਸੋ ਇਹ ਸੀਗੀ ਅੱਜ ਦੀ ਕੁਛ ਤਾਜ਼ੀ ਤਾਜ਼ੀ ਵੈਦਰ ਰਿਪੋਰਟ ਦੀ ਖਬਰ। ਤੇ ਇੱਕ ਬਹੁਤ ਹੀ ਪਿਆਰਾ ਮੈਂ ਕਿਤੇ ਪੜਿਆ ਸੀ, ਉਹ ਕਹਿੰਦੇ ਕਿ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਕੁਛ ਕੁ ਰਾਸਤੇ ਜਿਹੜੇ ਆ ਜੀ ਉਹ ਸਬਰ ਦੇ ਹੁੰਦੇ ਨੇ, ਤੇ ਕੁਛ ਕੁ ਰਾਸਤੇ ਜਿਹੜੇ ਆ ਉਹ ਸਬਕ ਦੇ ਹੁੰਦੇ ਨੇ। ਸੋ ਬਿਲਕੁਲ ਜੀ, ਆਲਵੇਜ਼ ਆਪਾਂ ਕਹਿੰਦੇ ਹੋਏ ਕਿ ਠੀਕ ਆ ਸਬਰ ਕਰਨਾ ਜ਼ਿੰਦਗੀ ਦੇ ਵਿੱਚ ਸਿੱਖਣਾ ਬਹੁਤ ਜ਼ਰੂਰੀ ਹੈ, ਕਿ ਠੀਕ ਆ ਜੇ ਆਪਾਂ ਸਮਝ ਗਏ ਕਿ ਜ਼ਿੰਦਗੀ ਦੇ ਵਿੱਚ ਕੁਛ ਵੀ ਹੁੰਦਾ ਆ, ਆਪਾਂ ਆਲਵੇਜ਼ ਜੇ ਕੁਛ ਚੰਗਾ ਹੋ ਗਿਆ ਤਾਂ ਆਪਾਂ ਠੀਕ ਹੈ, ਕੁਛ ਮਾੜਾ ਹੋ ਗਿਆ ਰੱਬਾ ਤੂੰ ਮੇਰੇ ਨਾਲ ਇੱਦਾਂ ਕਿਉਂ ਕਰਤਾ, ਇੱਦਾਂ ਕਿਉਂ ਕਰਤਾ। ਸੋ ਆਲਵੇਜ਼ ਸੋਚਣਾ ਚਾਹੀਦਾ ਕਿ ਇਹਦੇ ਵਿੱਚ ਵੀ ਪਤਾ ਨਹੀਂ ਰੱਬ ਦੀ ਕੋਈ ਮਰਜ਼ੀ ਹੋਊਗੀ, ਕੀ ਪਤਾ ਰੱਬ ਨੇ ਇਹਦੇ ਤੋਂ ਵੀ ਚੰਗਾ ਸਾਨੂੰ ਜਿਹੜਾ ਜੀ ਜ਼ਿੰਦਗੀ ਦੇ ਵਿੱਚ ਦੇਣਾ। ਸੋ ਆਲਵੇਜ਼ ਸਬਰ ਕਰਕੇ ਜਿਹੜਾ ਜੀ ਸਬਕ ਸਿੱਖਣੇ ਚਾਹੀਦੇ ਆ ਜ਼ਿੰਦਗੀ ਦੇ ਵਿੱਚ, ਤਾਂ ਹੀ ਆਪਾਂ ਲਾਈਫ ਦੇ ਵਿੱਚ ਅੱਗੇ ਜ਼ਰੂਰ ਜਾ ਸਕਦੇ ਹਾਂ। ਔਰ ਗੱਲਾਂ ਬਾਤਾਂ ਦੇ ਇਹ ਪ੍ਰੋਗਰਾਮ ਨੂੰ ਤੁਹਾਡੇ ਤਾਂ ਅਸੀਂ ਢਿੱਲੋ ਵੀਡੀਓ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ, ਜਿੱਥੇ ਕਿ ਤੁਸੀਂ ਗੁਰਬਾਣੀ ਰੇਡੀਓ ਲੈ ਸਕਦੇ ਹਾਂ, ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਲੈ ਸਕਦੇ ਹਾਂ, ਤੇ ਜੇ ਤੁਸੀਂ HD ਗੋਲਡ ਪ੍ਰੋਗਰਾਮ ਦੀ ਕੋਈ ਵੀ IP ਬਾਕਸ ਦੀਆਂ ਸਰਵਿਸਿਜ਼ ਲੈਣੀਆਂ ਹੈ, ਤੇ ਗੱਲਬਾਤ ਢਿੱਲੋ ਵੀਡੀਓ ਨਾਲ ਕਰਨੀ ਹੈ 905-204-1313 ਤੇ। ਔਰ ਅੱਜ ਦਾ ਪ੍ਰੋਗਰਾਮ ਸਮੋਸਾ ਐਂਡ ਸਵੀਟ ਫੈਕਟਰੀ ਦੇ ਸਹਿਯੋਗ ਨਾਲ, ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਪੂਰਾ ਸਾਥ ਆ, ਔਰ ਸਿੰਗਾਪੁਰ ਜਵੈਲਰ, ਜਿੱਥੇ ਕਿ 70% ਆਫ ਇਸ ਟਾਈਮ ਡਾਇਮੰਡ ਦੀ ਜਵੈਲਰੀ ਤੇ ਲੱਗਿਆ, ਤੁਸੀਂ ਉੱਥੇ ਜਾ ਕੇ ਵੀ ਸ਼ਾਪਿੰਗ ਕਰ ਸਕਦੇ ਆ। ਔਰ ਟੈਲੀਟਾਈਮ ਇਲੈਕਟ੍ਰੋਨਿਕ, ਬਿਲਕੁਲ ਜੀ ਫੈਸਟਿਵ ਸੀਜ਼ਨ ਜਿਹੜਾ ਜੀ ਸਟਾਰਟ ਹੋ ਚੁੱਕਿਆ, ਇਹਨਾਂ ਦੇ ਵੀ ਅਪਲਾਈਸਿਸ ਤੇ ਬਹੁਤ ਬਹੁਤ ਸਸਤੀ ਜਿਹੜੀਆਂ ਜੀ ਇਸ ਟਾਈਮ ਅਪਲਾਈਸਿਸ ਲੱਗੀਆਂ, ਸੋਹਣਾ ਘਰ ਨੂੰ ਤੁਸੀਂ ਹੋਰ ਸੋਹਣਾ ਜਿਹੜਾ ਜੀ ਬਣਾ ਸਕਦੇ ਆ। ਔਰ ਅੱਜ ਦਾ ਪ੍ਰੋਗਰਾਮ ਅਨਾਜ ਮਾਰਟ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਏਅਰਪੋਰਟ ਰੋਡ ਐਂਡ ਮੇਫਿਲ ਦੇ ਕਾਰਨਰ ਤੇ ਨਵਾਂ ਗਰੋਸਰੀ ਸਟੋਰ ਖੋਲਿਆ ਅਨਾਜ ਮਾਰਟ, ਬਹੁਤ ਹੀ ਘੱਟ ਕੀਮਤਾਂ ਤੇ ਤੁਸੀਂ ਗਰੋਸਰੀ ਜਿਹੜੀ ਜੀ ਇੱਥੋਂ ਖਰੀਦ ਸਕਦੇ ਆ। ਔਰ ਅੱਜ ਦਾ ਪ੍ਰੋਗਰਾਮ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਟੀਮ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ, ਜਿੱਥੇ ਕਿ ਤੁਸੀਂ ਵਧੀਆ ਕੋਰਸਿਸ ਕਰ ਸਕਦੇ ਆ, PSW ਅਰਲੀ ਚਾਈਲਡਹੁੱਡ ਅਸਿਸਟੈਂਟ ਕੋਈ ਕੋਰਸ ਕਰਨਾ, ਜਾਂ ਕੋਈ ਫਾਰਮੇਸੀ ਅਸਿਸਟੈਂਟ ਕੋਰਸ ਕਰਨਾ, ਜਾਂ ਕੋਈ ਕੰਪਿਊਟਰਾਈਜ਼ ਅਕਾਊਂਟਿੰਗ ਟੈਕਸ ਐਂਡ ਪੇਰੋਲ ਤੇ ਬਹੁਤ ਵਧੀਆ ਜਿਹੜਾ ਹੈ ਜੀ ਇਹਨਾਂ ਦੇ ਕੋਰਸਿਸ ਆ, ਬਹੁਤ ਵਧੀਆ ਇਹਨਾਂ ਦਾ ਸਟਾਫ ਆ। ਤੁਸੀਂ ਦੱਸਣਾ ਕਿ ਅਸੀਂ ਵਤਨੋਂ ਦੂਰ ਰੇਡੀਓ ਸੁਣ ਕੇ ਅਸੀਂ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸ਼ਾਰਟ ਟਰਮ ਕੋਰਸਿਸ ਮਿਲ ਸਕਦੇ ਨੇ। ਗੱਲਬਾਤ 6474991009 ਤੇ ਜਿਹੜੀ ਜੀ ਕਰ ਸਕਦੇ ਆ। ਔਰ ਇੱਕ ਬਹੁਤ ਹੀ ਪਿਆਰਾ ਜਿਹੜਾ ਜੀ ਗੀਤ ਮੈਂ ਟਿਊਨ ਅਪ ਕੀਤਾ ਹੈ, ਉਹ ਸੁਣਾ ਕੇ ਆਪਣੇ ਲਿਸਨਰਸ ਨੂੰ। ਫਿਰ ਸਾਡੇ ਨਾਲ ਰਾਕੇਸ਼ ਸ਼ਰਮਾ ਜੀ ਜਿਹੜੇ ਜੀ ਸਿਟੀ ਕੌਂਸਲਰ ਦੇ ਲਈ ਜਿਹੜੇ ਇਲੈਕਸ਼ਨ ਦੇ ਵਿੱਚ ਖੜੇ ਨੇ, ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ। ਸੋ ਆਓ ਸੁਣਦੇ ਹਾਂ ਜੀ ਇੱਕ ਗੀਤ।

0: ਬਿਲਕੁਲ ਜੀ ਬਿਲਕੁਲ, ਬਹੁਤ ਹੀ ਪਿਆਰਾ ਜਿਹੜਾ ਜੀ ਤੁਸੀਂ ਇਹ ਗੀਤ ਜਿਹੜਾ ਜੀ ਸੁਣ ਕੇ ਹਟੇ ਆ। ਔਰ ਸਾਡੇ ਨਾਲ ਇੱਕ ਲਿਸਨਰ ਵੀ ਜੁੜ ਚੁੱਕੇ ਨੇ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਭਾਜੀ।
1: ਆਪਣਾ ਗੁਰਨਾਮ ਭੁੱਲਣ ਦਾ,
0: ਹਾਂਜੀ ਉਹ ਵੀ ਮੈਂ ਜ਼ਰੂਰ
1: ਲਾਉਂਗੀ। ਬਹੁਤ ਵਧੀਆ ਕਿਰਨ, ਥੈਂਕ ਯੂ ਸੋ ਮਚ।
0: ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ ਸੋ ਮਚ ਜੀ,
1: ਥੈਂਕ ਯੂ ਸਰ।
0: ਬਿਲਕੁਲ ਜੀ, ਸੋ ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਵੇ ਜਾਂ ਲਵਾਉਣਾ ਹੋਵੇ ਆਪਣੇ ਕੋਈ ਮਨ ਪਸੰਦੀਦਾ ਗੀਤ, ਤੇ ਤੁਸੀਂ ਗੱਲਬਾਤ ਕਰ ਸਕਦੇ 905-799-0999 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਬਿਲਕੁਲ ਜੀ, ਬ੍ਰੈਂਪਟਨ ਦੇ ਵਿੱਚ ਵੀ ਜਿਹੜੇ ਜੀ ਇਲੈਕਸ਼ਨ ਆ ਚੁੱਕੇ ਨੇ, ਤੇ ਸਾਡੇ ਨਾਲ ਇਸ ਟਾਈਮ ਰਕੇਸ਼ ਸ਼ਰਮਾ ਜੀ ਜਿਹੜੇ ਕਿ ਸਿਟੀ ਕਾਉਂਸਲਰ ਦੇ ਲਈ ਬ੍ਰੈਂਪਟਨ ਵਿਖੋ ਵਾਰਡ 7-8 ਵਿੱਚੋਂ ਖੜੇ ਆ, ਤੇ ਉਹਨਾਂ ਦੇ ਨਾਲ ਕਰਦੇ ਆ ਗੱਲਬਾਤ। ਸਤਿ ਸ਼੍ਰੀ ਅਕਾਲ ਰਕੇਸ਼ ਜੀ।
2: ਸਤਿ ਸ਼੍ਰੀ ਅਕਾਲ ਕਿਰਨ, ਥੈਂਕ ਯੂ ਸੋ ਮਚ।
0: ਤੇ ਬਿਲਕੁਲ ਰਕੇਸ਼ ਜੀ, ਜਿੱਥੇ ਕਿ ਆਪਾਂ ਗੱਲਬਾਤ ਅੱਜ ਤੁਹਾਡੀ ਨਾਲ ਕਰਦੇ ਹਾਂ, ਕਿਉਂਕਿ ਆਪਾਂ ਆਲਵੇਜ਼ ਪੁੱਛਦੇ ਹੁੰਦੇ ਕਿ ਠੀਕ ਆ ਜੇ ਤੁਸੀਂ ਸਿਟੀ ਦੇ ਵਿੱਚ ਆਉਂਦੇ ਆ ਤੇ ਤੁਸੀਂ ਕੀ ਜਿਹੜਾ ਹੈ ਜੀ ਬੈਟਰਮੈਂਟ ਸਿਟੀ ਦੇ ਵਿੱਚ ਕਰੋ, ਕਿਉਂਕਿ ਆਲਵੇਜ਼ ਆਪਾਂ ਸਾਰਿਆਂ ਨੂੰ ਪਤਾ ਕਿ ਪ੍ਰੋਬਲਮਸ ਕੀ ਆ, ਹਨਾ, ਕਿਉਂਕਿ ਟੈਕਸ ਬਹੁਤ ਜ਼ਿਆਦਾ ਵਧੇ ਹੋਏ ਆ, ਠੀਕ ਆ। ਔਰ ਆਪਾਂ ਗੱਲ ਕਰੀਏ ਸੇਫਟੀ ਦੀ, ਕਿਉਂਕਿ ਪਹਿਲਾਂ ਵੀ ਜਦੋਂ ਮੈਂ ਦੇਵਤਾ ਜੀ ਦਾ ਸ਼ੋਅ ਸੁਣ ਰਹੀ ਸੀ, ਉੱਥੇ ਵੀ ਤੁਸੀਂ ਗੱਲਬਾਤ ਕੀਤੀ ਸੀ ਕਿ ਸੇਫਟੀ ਦੀ ਬਹੁਤ ਜ਼ਿਆਦਾ ਕੰਸਰਨ ਆ, ਕਿਉਂਕਿ ਇੱਕ ਤੁਸੀਂ ਦੱਸਿਆ ਕਿ ਜਦੋਂ ਅਸੀਂ ਡੋਰ ਨੌਕਿੰਗ ਲਈ ਜਾਂਦੇ ਕੈਂਪੇਨ ਦੇ ਲਈ, ਤੇ ਮੋਸਟਲੀ ਲੋਕੀ ਡੋਰ ਹੀ ਨਹੀਂ ਖੋਲਦੇ ਹੈਗੇ।
2: ਬਿਲਕੁਲ।
0: ਸੋ ਇਹ ਚੀਜ਼ ਵੀ ਕਿਤੇ ਨਾ ਕਿਤੇ ਮੈਨੂੰ ਬਹੁਤ ਵਧੀਆ ਲੱਗੀ ਕਿ ਠੀਕ ਆ ਤੁਸੀਂ ਗੱਲਬਾਤ ਨੂੰ, ਇਸ਼ੂ ਨੂੰ ਜਿਹੜਾ ਜੀ ਅੱਗੇ ਲੈ ਕੇ ਆ ਰਹੇ ਆ। ਸੋ ਹੁਣ ਜੇ ਤੁਸੀਂ ਇਲੈਕਟ ਹੁੰਦੇ ਆ, ਜੇ ਤੁਸੀਂ ਜਿਹੜਾ ਜੀ ਆਪਾਂ ਕਹਿ ਸਕਦੇ ਕਿ ਜਿੱਤ ਗਏ, ਤੇ ਤੁਸੀਂ ਸਾਡੇ ਬ੍ਰੈਂਪਟਨ ਦੇ ਰੈਜ਼ੀਡੈਂਸ ਲਈ ਕੀ ਕਰੋਗੇ? ਬਿਲਕੁਲ
2: ਡੈਫੀਨੇਟਲੀ, ਪਹਿਲੇ ਜਿਹੜਾ ਮੇਜਰ ਇਸ਼ੂ ਹੈਗਾ ਰਾਈਟ ਹੈ ਆਪਣੇ ਬ੍ਰੈਂਪਟੋਨੀਅਨਸ ਦਾ, ਕਿ ਪ੍ਰੋਪਰਟੀ ਟੈਕਸ ਜਿਹੜਾ ਕਾਫੀ ਵੱਧ ਰਿਹਾ ਹੈਗਾ ਰਾਈਟ। ਈਵਨ ਲਾਸਟ ਈਅਰ ਪ੍ਰੋਮਿਸ ਕੀਤਾ ਸੀ ਕਿ ਟੈਕਸ ਨਹੀਂ ਵਧੇਗਾ, ਔਰ ਪਿਛਲੇ 4 ਸਾਲਾਂ ਤੋਂ 30% ਜਿਹੜਾ ਟੈਕਸ ਇਨਕਰੀਜ਼ ਹੋ ਗਿਆ, ਤੇ ਇਫ ਆਈ ਗੈਟ ਇਲੈਕਟਿਡ ਤੇ ਅਸੀਂ ਇਹਨੂੰ ਅਪੋਜ਼ ਕਰਾਂਗੇ। ਕੋਈ ਵੀ ਜਿਹੜਾ ਹਾਈਕ ਹੁੰਦੀ ਆ ਪ੍ਰੋਪਰਟੀ ਟੈਕਸ ਦੇ, ਤੇ ਅਸੀਂ ਉਹਦੀ ਪ੍ਰੋਪਰ ਜਸਟੀਫਿਕੇਸ਼ਨ, ਸਾਡੇ ਪਹਿਲਾਂ ਰੈਜ਼ੀਡੈਂਸ ਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਕਿਉਂ ਵੱਧ ਰਿਹਾ ਹੈਗਾ, ਤੇ ਅਸੀਂ ਇਹਨੂੰ ਫਰੀਜ਼ ਦਾ ਇਹਦੇ ਲਈ ਫੇਵਰ ਦੇ ਵਿੱਚ ਵੋਟ ਪਾਵਾਂ। ਕੋਈ ਵੀ ਪ੍ਰੋਪਰਟੀ ਟੈਕਸ ਨਹੀਂ ਵਧੇਗਾ, ਅਸੀਂ ਇਹਦੇ ਵਿੱਚ ਹੋਵਾਂਗੇ, ਅਸੀਂ ਦੂਸਰੇ ਰਿਸੋਰਸਿਸ ਲੱਭਾਂਗੇ, ਕਿ ਜਿਸ ਤਰ੍ਹਾਂ ਕਿ ਰੈਵਨਿਊ ਪ੍ਰੋਪਰਟੀ ਟੈਕਸ ਤੋਂ ਹੀ ਨਹੀਂ ਇਕੱਲਾ ਆਵੇ, ਦੂਸਰੇ ਡਿਵੈਲਪਮੈਂਟ ਚਾਰਜਿਸ ਜਾਂ ਹੋਰ ਇੱਥੇ ਇੰਡਸਟਰੀ ਆਵੇ, ਹੋਰ ਰਿਸੋਰਸਿਸ ਲੱਭੇ ਜਾਣ ਜਿਹੜੇ ਕਿ ਸਿਟੀ ਨੂੰ ਉੱਥੇ ਰੈਵਨਿਊ ਜਨਰੇਟ ਹੋਵੇ। ਦੂਸਰੀ ਚੀਜ਼ ਜਿਹੜੀ ਆ ਕਿ ਜਿਹੜੀ ਸਪੈਂਡਿੰਗ ਹੋ ਰਹੀ ਆ, ਆਪਣੇ ਖਰਚ ਕਰ ਰਹੇ ਆ ਪੈਸਾ ਜਿਹੜਾ ਆਪਣੇ ਲੋਕਾਂ ਦਾ, ਉਹਨਾਂ ਨੂੰ ਅਕਾਊਂਟੇਬਿਲਟੀ ਹੋਣੀ ਚਾਹੀਦੀ ਆ ਕਿ ਇਹ ਕਿੱਥੇ ਪੈਸਾ ਖਰਚ ਰਹੇ ਆ, ਤੇ ਮੋਸਟ ਜਿਹੜਾ ਆਪਣਾ ਕਿਤੇ ਵੀ ਆਪਾਂ ਕੋਈ ਕਰਦੇ ਹੈਗੇ ਕੰਸਟਰਕਸ਼ਨ ਕਰਦੇ ਆ, ਟੈਂਡਰਸ ਜਿਹੜੇ ਪਾਸ ਹੁੰਦੇ ਓਪਨ ਟੂ ਆਲ ਕੰਟਰੈਕਟਰਸ ਹੋਣੇ ਚਾਹੀਦੇ, ਨਾ ਕਿ ਇੱਕ ਨੂੰ ਜਿਹੜੇ ਜਾਣ ਪਛਾਣ ਦੇ ਆ ਉਹਨਾਂ ਨੂੰ ਹੀ ਦਿੱਤਾ ਜਾਵੇ। ਤੇ ਓਵਰ 50,000 ਕੋਈ ਵੀ ਟੈਂਡਰ ਹੈ ਓਪਨ ਬਿਡਿੰਗ ਹੋਏਗੀ, ਜਿਹੜਾ ਵੀ ਬੈਸਟ ਬਿਡ ਕਰੇਗਾ, ਅੱਛੀ ਜਿਹੜੀ ਟਾਈਮ ਬਾਉਂਡ ਕੰਸਟਰਕਸ਼ਨ ਹੋਏਗੀ ਉਹਨੂੰ ਹੀ ਦਿੱਤਾ ਜਾਏਗਾ। ਤੇ ਦੂਜਾ ਜਿਹੜਾ ਆਪਣੀ ਮੇਨ ਚੀਜ਼ ਹੈ, ਮੈਂ ਕਮਿਟ ਹੈਗਾ ਕਿ ਜਿਹੜੇ ਵੀ ਸਿਟੀ ਕੌਂਸਲ ਦੇ ਐਕਸਪੈਂਸਿਸ ਹੈ ਉਹ ਆਪਣੇ ਕੁਆਰਟਰਲੀ ਲੋਕਾਂ ਨੂੰ ਪਤਾ ਲੱਗਣੇ, ਪੈਸਾ ਕਿੱਥੇ ਖਰਚ ਹੋ ਰਿਹਾ ਹੈਗਾ, ਤੇ ਉਹਦੇ ਲਈ ਅਸੀਂ ਆਵਾਜ਼ ਉਠਾਵਾਂਗੇ। ਤੇ ਮੇਨ ਜਿਹੜਾ ਰੀਜ਼ਨ ਹੈ ਕਿ ਜਿਹੜਾ ਇੱਕ ਜਿਹੜਾ ਸਿਟੀ ਆਡੀਟਰ ਹੈ ਇੰਡੀਪੈਂਡੈਂਟ ਅਪੁਆਇੰਟ ਹੋਣਾ ਚਾਹੀਦਾ, ਨਾ ਕਿ ਉਹ ਸਿੱਧਾ ਮੇਅਰ ਨੂੰ ਰਿਪੋਰਟ ਕਰੇ, ਮੇਅਰ ਥਰੂ ਆਫਿਸ ਤੋਂ ਹੋਣ, ਤੇ ਜਿਹੜਾ ਕੌਂਸਲ ਡਿਸਾਈਡ ਕਰੇ ਕਿ ਜੇ ਕੋਈ ਵੀ ਚੀਜ਼ ਡਿਸੀਜ਼ਨ ਅਸੀਂ ਲੈਣਾ ਹੈ, ਕਿਉਂਕਿ ਅਸੀਂ ਲੋਕਾਂ ਦੀ ਆਵਾਜ਼ ਬਣ ਕੇ ਉੱਥੇ ਜਾਣਾ ਹੈਗਾ, ਅਸੀਂ ਇਹ ਲੋਕਾਂ ਦਾ ਪੈਸਾ ਜਿਹੜਾ ਹੈਗਾ ਉੱਥੇ ਅਸੀਂ ਖਰਚ ਕਰਦੇ, ਨਾ ਕਿ ਆਪਣਾ, ਤੇ ਅਸੀਂ ਉਹਨਾਂ ਨੂੰ ਜਵਾਬ ਦੇ ਹਾਂ, ਅਕਾਊਂਟੇਬਿਲਟੀ ਅਸੀਂ ਆਪਣੇ ਰੈਜ਼ੀਡੈਂਟਸ ਨੂੰ ਦੇਣੀ ਆ। ਇਹ ਬਹੁਤ ਵੱਡੀ ਅਸੀਂ ਇਹ ਇੱਕ ਚੇਂਜ ਲਿਆਵਾਂਗੇ ਜਦੋਂ ਅਸੀਂ ਆਪਣੇ ਸਿਟੀ ਹਾਲ ਦੇ ਵਿੱਚ ਜਾਂਦੇ ਹਾਂ। ਦੂਸਰੀ ਤੁਸੀਂ ਗੱਲ ਕੀਤੀ ਸੀ ਸੇਫਟੀ ਦੀ, ਜਿਹੜੀ ਆ ਕਿ ਸੇਫ ਨਹੀਂ ਹੈਗੇ, ਇਹ ਟਰੂ ਆ। ਮੈਂ 25,000 ਤੋਂ ਉੱਪਰ ਡੋਰ ਨੌਕਿੰਗ ਕਰ ਚੁੱਕਾ, ਔਰ ਮੋਸਟਲੀ ਜਿਸ ਤਰ੍ਹਾਂ ਦੱਸਿਆ ਡੋਰ ਨਹੀਂ ਖੋਲਦੇ, ਇਹ ਸੱਚਾਈ ਹੈ। ਮੇਨ ਸਾਡਾ ਬਿਜ਼ਨਸ ਜਿਹੜੇ ਆ, ਬਿਜ਼ਨਸ ਪਰਸਨ ਹੈਗੇ ਆ ਜਿਹੜੇ, ਉਹ ਇੱਥੋਂ ਸ਼ਹਿਰ ਛੱਡ ਕੇ ਜਾ ਰਹੇ ਆ, ਕਿਉਂਕਿ ਉਹ ਆਪ ਖੁਦ ਸੇਫ ਨਹੀਂ, ਇੱਥੇ ਸ਼ੂਟਿੰਗ ਹੋ ਰਹੀ, ਵੈਂਡਲਿਜ਼ਮ ਹੋ ਰਿਹਾ, ਬਹੁਤ ਕੁਛ ਜਿਹੜੀਆਂ ਸੇਫਟੀ ਦੀਆਂ ਕੰਸਰਨ। ਈਵਨ ਹੁਣ ਤਾਂ ਆਮ ਜਿਹੜੇ ਪਾਰਕਾਂ ਦੇ ਵਿੱਚ ਲੇਡੀਜ਼ ਚੱਲਦੀਆਂ ਹੈਗੀਆਂ ਉਹ ਸੇਫ ਨਹੀਂ ਹੈਗੀਆਂ, ਕਾਰਾਂ 'ਚ ਉਹਨਾਂ ਦੀਆਂ ਚੇਨ ਸਨੈਚਿੰਗ, ਬੈਂਗਲ ਸਨੈਚਿੰਗ ਹੋ ਰਹੀ ਹੈਗੀ। ਇਸ ਤੋਂ ਜਿਹੜੀ ਘਟੀਆ ਗੱਲ ਕੀ ਹੋ ਸਕਦੀ ਕਿਸੇ ਸ਼ਹਿਰ ਦੇ ਲਈ ਜਿੱਥੇ ਕੋਈ ਆਮ ਨਾਗਰਿਕ ਹੀ ਸੇਫ ਹੈ ਨਹੀਂ? ਤੁਸੀਂ ਇੰਨਾ ਬਜਟ ਤੁਸੀਂ ਪੀਲ ਪੁਲਿਸ ਨੂੰ ਦਿੰਨੇ ਆ, ਇਸ ਸਾਲ ਵੀ 10% ਇਹਦੀ ਇਨਕਰੀਜ਼ ਹੋਈ ਆ, ਅਗਰ ਤੁਸੀਂ ਪੈਸਾ ਦੇ ਰਹੇ ਹੋ ਤਾਂ ਤੁਹਾਨੂੰ ਇਨਫਰਾਸਟ੍ਰਕਚਰ ਫੈਸਿਲਿਟੀਜ਼ ਸਰਵਿਸਿਜ਼ ਕਿਉਂ ਨਹੀਂ ਮਿਲ ਰਹੀਆਂ? ਉਹਦੀ ਪ੍ਰੋਪਰ ਇਹਦੀ ਆਡਿਟ ਹੋਣਾ ਚਾਹੀਦਾ, ਇਨਕੁਆਇਰੀ ਹੋਣੀ ਚਾਹੀਦੀ ਕਿ ਅਸੀਂ ਸੇਫ ਕਿਉਂ ਨਹੀਂ ਹੈਗੇ, ਸਾਡੇ ਇੱਥੋਂ ਬਿਜ਼ਨਸ ਪੀਪਲ ਕਿਉਂ ਜਾ ਰਹੇ ਆ, ਸਾਡਾ ਯੂਥ ਇੱਥੋਂ ਕਿਉਂ ਜਾ ਰਿਹਾ, ਸਾਡੇ ਯੰਗ ਮੇਰੇ ਖੁਦ ਬੱਚੇ ਇੱਥੇ ਨਹੀਂ ਰਹਿਣਾ ਚਾਹੁੰਦੇ ਕਿਉਂਕਿ ਉਹ ਕਹਿੰਦੇ ਇੱਥੇ ਸੇਫ ਨਹੀਂ, ਨਾ ਕੋਈ ਫਿਊਚਰ ਹੈ, ਦੇ ਵਾਂਟ ਟੂ ਮੂਵ ਟੂ US। ਤੇ ਸਾਰਾ ਮਾੜਾ ਜਾਣੀ ਕਿ ਇਹ ਚੀਜ਼ਾਂ ਅਗਰ ਆਪਾਂ ਨੂੰ ਬ੍ਰਹਮਪਟਨ ਨੂੰ ਬਚਾਉਣਾ ਆ ਨਾ ਤਾਂ ਆਪਾਂ ਨੂੰ ਕੁਛ ਨਾ ਕੁਛ ਇੱਥੇ ਕਰਨਾ ਪਊਗਾ। ਜਿਹੜੇ ਸਮਾਲ ਬਿਜ਼ਨਸ ਪਰਸਨ ਹੈਗੇ ਆ ਉਹਨਾਂ ਦੀ ਜਿਹੜੀ ਲਾਈਸੈਂਸਿੰਗ ਹੈ ਉਹ ਜਿੱਦਾਂ ਹੁਣ 12 ਕਈ ਵਾਰੀ ਵੀਕ ਲੱਗ ਜਾਂਦੇ ਲਾਈਸੈਂਸ ਲੈਣ ਲਈ, ਉਹਨੂੰ ਪ੍ਰੋਸੈਸ ਨੂੰ ਅਰਲੀ ਕੀਤਾ ਜਾਵੇ ਅਤੇ ਬਹੁਤ ਕੁਛ ਹੈ ਕਰਨ ਦੀ, ਸੁਧਾਰਨ ਦੀ ਇੱਥੇ ਲੋੜ ਹੈ। ਯੂਥ ਇੰਪਲਾਇਮੈਂਟ ਹੋਣੀ ਚਾਹੀਦੀ ਆ ਇੱਥੇ, ਅੱਛੇ ਜੋਬ ਕ੍ਰੀਏਸ਼ਨ ਹੋਣੀ ਚਾਹੀਦੀ ਹੈ, ਕਮਿਊਨਿਟੀ ਸੈਂਟਰਸ ਇਸ ਤਰ੍ਹਾਂ ਹੋਣੇ ਚਾਹੀਦੇ ਜਿੱਥੇ ਕਿ ਜੋਬ ਰਿਲੇਟਡ ਉੱਥੇ ਕੰਮ ਹੋ ਸਕੇ।
0: ਸੋ ਬਿਲਕੁਲ ਜੀ ਰਕੇਸ਼ ਜੀ, ਆਪਣਾ ਨੰਬਰ ਜ਼ਰੂਰ ਜਿਹੜਾ ਜੀ ਦੇ ਦਿਓ ਜੀ, ਤੁਹਾਡੇ ਨਾਲ ਕੋਈ ਬਾਤ ਕਿਸੇ ਨੇ ਗੱਲਬਾਤ ਕਰਨੀ ਜਾਂ ਕੋਈ ਕੁਐਸਚਨਸ ਹੈ ਉਹਨਾਂ ਦੇ।
2: ਬਿਲਕੁਲ, ਇਟਸ 416-823-9505 ਤੇ ਮੈਂ ਕਿਰਨ ਜੀ ਤੁਹਾਨੂੰ ਪਤਾ ਹੈਗਾ ਰਾਈਟ, ਅਸੀਂ ਪਿਛਲੇ 33 ਸਾਲ ਤੋਂ ਅਸੀਂ, ਮੈਂ ਪ੍ਰਾਊਡ ਬ੍ਰਹਮਟੋਨੀਅਨ ਹੈ, ਸਾਨੂੰ ਬ੍ਰਹਮਟਨ ਨੇ ਬਹੁਤ ਕੁਛ ਦਿੱਤਾ ਔਰ ਅਸੀਂ ਆਪਣੀ ਫੈਮਿਲੀਜ਼ ਰੇਜ਼ ਕੀਤੀਆਂ, ਬੱਚੇ ਪੜ੍ਹਾਏ ਲਿਖਾਏ, ਬਿਜ਼ਨਸ ਕੀਤੇ ਆ, ਜੋ ਹੁਣ ਪਹਿਲਾਂ ਸੀਗਾ ਬ੍ਰਹਮਟਨ ਉਹ ਹੁਣ ਉਹ ਨਹੀਂ ਹੈਗਾ ਤੇ ਅਸੀਂ ਚਾਹੁੰਦੇ ਹਾਂ ਕਿ ਉਹੀ ਬ੍ਰਹਮਟਨ ਵਾਪਸ ਬਣੇ ਤੇ ਪ੍ਰੋਪਰ ਉਹੀ ਇੱਥੇ ਚੀਜ਼ਾਂ ਹੋਣ, ਸੇਫ ਮਹਿਸੂਸ ਕਰਨ, ਅੱਛਾ ਕੋਈ ਪ੍ਰੋਪਰਟੀ ਟੈਕਸ ਨਾ, ਇਨਫਰਾਸਟ੍ਰਕਚਰ ਵੱਧਦਾ ਹੈਗਾ, ਵਧੀਆ ਅੱਛੀ ਚੀਜ਼ ਹੈ, ਗਰੋਥ ਅੱਛੀ ਚੀਜ਼ ਹੈ, ਉਹਦੇ ਨਾਲ ਨਾਲ ਤੁਹਾਨੂੰ ਜਿਹੜੀ ਆ ਪਾਪੂਲੇਸ਼ਨ ਵੱਧਦੀ ਆ ਅਕੋਰਡਿੰਗਲੀ ਇਨਫਰਾਸਟ੍ਰਕਚਰ, ਜਿਵੇਂ ਹੁਣ ਘਰ ਹੈ ਅਫੋਰਡੇਬਲ ਘਰ ਹੋਣੇ ਚਾਹੀਦੇ ਕਿ ਸਾਰੇ ਅਫੋਰਡ ਕਰ, ਜਿੰਨੇ ਵੀ ਐਲੋਕੇਸ਼ਨ ਹੁੰਦੀ 15-20% ਉੱਥੇ ਅਫੋਰਡੇਬਲ ਹਾਊਸਿੰਗ ਹੋਣੀ ਚਾਹੀਦੀ ਆ ਤੇ ਨਾਲ ਦੀ ਨਾਲ ਉੱਥੇ ਜਿਹੜਾ ਕੋਈ ਵੀ ਜਿਹੜਾ ਘਰ ਹੈ ਮਿਕਸ ਘਰ ਹੋਣੇ ਚਾਹੀਦੇ ਆ, ਟਾਊਨ ਹਾਊਸਿਸ, ਕੌਂਡੋ, ਸਾਰਾ ਕੁਛ, ਤਾਂ ਕਿ ਹਰ ਸੈਕਟਰ ਦੇ ਜਿੱਦਾਂ ਘਰ ਉੱਥੇ ਹੋ ਸਕਣ, ਤਾਂ ਕਿ ਹਰ ਤਰ੍ਹਾਂ ਦੇ ਲੋਕ ਰਹਿ ਸਕਣ। ਤੇ ਤੁਸੀਂ ਕਾਲ ਕਰਕੇ ਮੈਨੂੰ ਇਨਫੋਰਮੇਸ਼ਨ ਲੈ ਸਕਦੇ ਆ, 416-823-9505। ਅਗਰ ਤੁਸੀਂ ਕੋਈ ਵੀ ਤੁਹਾਡਾ ਕੰਸਰਨ ਹੈ, ਤੁਸੀਂ ਜਿਹੜੀ ਇਸ਼ੂ ਹੈਗੇ ਆ ਸਿਟੀ ਦੇ ਨਾਲ, ਸਾਡੇ ਕੈਂਪੇਨ ਆਫਿਸ ਸਾਨੂੰ ਮਿਲ ਸਕਦੇ ਆ ਤੇ ਸਾਡੀ ਅਸੀਂ ਆਵਾਜ਼ ਬਣ ਕੇ ਉੱਥੇ ਜਾਵਾਂਗੇ। ਸਾਨੂੰ ਇਲੈਕਟ ਕਰੋ, ਇਸ ਵਾਰ ਚਾਂਸ ਦਿਓ, ਲੈਟਸ ਬ੍ਰਿੰਗ ਅ ਪੋਜ਼ਿਟਿਵ ਚੇਂਜ ਟੂ ਸਿਟੀ।
0: ਬਿਲਕੁਲ ਰਕੇਸ਼ ਜੀ, ਇੱਕ ਲਿਸਨਰ ਦੀ ਜਿਹੜੀ ਜੀ ਕਾਲ ਆਈ ਹੈ ਤੁਹਾਡੇ ਤਾਈਂ, ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ ਸ਼ਰਮਾ ਜੀ, ਤੁਹਾਨੂੰ ਤੇ ਵਤਨੋਦਰ ਟੀਵੀ ਨੂੰ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ
3: ਸ਼ਰਮਾ ਜੀ, ਜਿਹੜਾ ਤੁਸੀਂ ਪ੍ਰਪੋਜ਼ਲ ਦਿੱਤਾ ਹੈ ਕਿ ਇਹਨਾਂ ਨੂੰ ਜੋ ਕੁਛ ਲੈਗਜੈਂਸੀ ਹੋ ਰਹੀ ਆ ਸਿਟੀ ਦੇ ਵਿੱਚ, ਉਹ ਉਹਨੂੰ ਕਾਊਂਟਰ ਕਰਨ ਵਾਸਤੇ ਇਜ਼ ਅ ਵੈਰੀ ਗੁੱਡ ਵੈਲਿਡ ਪੁਆਇੰਟਸ, ਪਰ ਮੇਰਾ ਤੁਹਾਨੂੰ ਸਵਾਲ ਇਹ ਹੈ ਕਿ ਤੁਸੀਂ ਇਹਨੂੰ ਇੰਪਲੀਮੈਂਟ ਕਰਨ ਵਾਸਤੇ ਕੋਈ ਸਟ੍ਰੈਟੇਜੀ ਬਣਾਈ ਹੈ?
2: ਹਾਂਜੀ ਡੈਫੀਨੇਟਲੀ ਜੀ।
3: ਹਾਂ, ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਤੁਸੀਂ ਕਿੰਨੇ ਬੰਦੇ ਇਕੱਠੇ ਹੋ ਕੇ ਜੋ ਹੈ, ਕਿੰਨੇ ਕਾਉਂਸਲਰ ਇਕੱਠੇ ਹੋ ਕੇ ਇਹਨੂੰ ਮੋਸ਼ਨ ਪਾ ਕੇ ਪਾਸ ਕਰਾ ਸਕਦੇ ਹੋ? ਤੁਸੀਂ ਰੈਗੂਲੇਸ਼ਨਸ ਦਾ ਸਾਰਾ ਕੁਝ ਕਰ ਰਹੇ ਹੋ ਵਰਕ ਇੱਥੇ?
2: ਬਿਲਕੁਲ ਜੀ ਬਿਲਕੁਲ, ਦੇਖੋ ਟੋਟਲ ਕਾਉਂਸਲ ਜਿਹੜੀ ਹੁੰਦੀ ਆ ਆਪਣੇ 11 ਹੁੰਦੇ ਆ ਮੈਂਬਰ, ਤੇ 5 ਰੀਜਨਲ ਕਾਉਂਸਲਰ, 5 ਸਿਟੀ ਕਾਉਂਸਲਰ ਤੇ 1 ਮੇਅਰ, ਤੇ ਟੋਟਲ ਤੁਹਾਨੂੰ 6 ਵੋਟਸ ਚਾਹੀਦੀਆਂ ਕੋਈ ਵੀ ਇੰਪਲੀਮੈਂਟੇਸ਼ਨ ਕਰਨ ਦੇ ਲਈ। ਇਸ ਲਈ ਅਸੀਂ ਕਰਕੇ ਚਾਹੁੰਦੇ ਹਾਂ ਕਿ ਇਹ ਜਿਹੜਾ ਇਸ ਵਾਰ ਚੇਂਜ ਆਵੇ, ਤਾਂ ਕਿ ਅੱਛੇ ਡਿਸੀਜ਼ਨ ਲਏ ਜਾਣ, ਅੱਛੀ ਅਕਾਊਂਟੇਬਿਲਟੀ ਹੋਵੇ। ਜਿਹੜਾ ਕੋਈ ਵੀ ਚੇਂਜ ਕਰਨੀ, ਅਸੀਂ ਰੈਜ਼ੀਡੈਂਸ ਲਈ ਕੰਮ ਕਰਨਾ ਹੈਗਾ, ਉਹਨਾਂ ਦੇ ਵਿਹਾਫ ਲਈ ਕੰਮ ਕਰਨਾ, ਉਹਨਾਂ ਦੇ ਫਾਇਦੇ ਲਈ ਕੰਮ ਕਰਨਾ ਹੈਗਾ, ਅਤੇ ਅਗਰ ਅੱਛੇ ਓਨੈਸਟ ਕੌਂਸਲਰ ਹੈਗੇ ਆ ਉੱਥੇ ਤੁਹਾਡੇ ਸਿਟੀ 'ਚ ਸਾਰੇ, ਤਾਂ ਵਧੀਆ ਚੀਜ਼ ਹੋਏਗੀ ਆਪਣੇ ਰੈਜ਼ੀਡੈਂਸ ਲਈ ਡੈਫੀਨੇਟਲੀ। ਇਹ ਤਾਂ ਅਸੀਂ ਇੰਪਲੀਮੈਂਟ, ਫੁੱਲ ਪਲੈਨ ਹੈ ਸਾਡਾ, ਇਫ ਵੀ ਗੈਟ ਇਲੈਕਟਿਡ ਵੀ ਵਿਲ ਸ਼ੋਅ ਯੂ ਦਾ ਰਿਜ਼ਲਟਸ।
0: ਥੈਂਕ ਯੂ ਜੀ। ਤੁਸੀਂ ਜਿਹੜਾ ਜੀ ਐਡਵਾਂਸ ਜਿਹੜੀ ਜੀ ਸਿਟੀ ਵੱਲੋਂ ਵੀ ਮੈਸੇਜ ਹੈ ਉਹ ਵੀ ਆਪਾਂ ਤੁਹਾਨੂੰ ਜ਼ਰੂਰ ਸਾਂਝਾ ਕਰ ਦੇ ਕਿ ਤੁਸੀਂ ਜੇ ਬਿਜ਼ੀ ਆ ਅਕਟੂਬਰ 26 ਨੂੰ ਤਾਂ ਤੁਸੀਂ ਐਡਵਾਂਸ ਦੇ ਵਿੱਚ ਜਾ ਕੇ ਜਿਹੜੀ ਜੀ ਵੋਟਿੰਗ ਕਰ ਸਕਦੇ ਆ। ਅਕਟੂਬਰ 9, 10, 11, 16, 17 ਨੂੰ ਤੁਸੀਂ ਜਿਹੜਾ ਜੀ ਜਾ ਸਕਦੇ ਆ। ਵੀਕ ਡੇਜ਼ ਦੇ ਵਿੱਚ ਤੁਸੀਂ ਜਿਹੜਾ ਜੀ 12 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਜਾ ਸਕਦੇ ਆ, ਤੇ ਵੀਕਐਂਡ ਤੇ ਤੁਸੀਂ ਜਿਹੜਾ ਜੀ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹੋ ਸਕਦਾ। ਜੇ ਤੁਹਾਨੂੰ ਕੋਈ ਜਿਹੜਾ ਜੀ ਵੋਟਰ ਨੋਟਿਸ ਆਇਆ ਹੋਇਆ ਤਾਂ ਤੁਸੀਂ ਉਹ ਵੀ ਲਿਜਾ ਸਕਦੇ, ਜੇ ਤੁਹਾਨੂੰ ਨਹੀਂ ਨੋਟਿਸ ਆਇਆ ਦੈਟਸ ਫਾਈਨ, ਯੂ ਕੈਨ ਜਸਟ ਟੇਕ ਯੋਰ ਆਈਡੀ ਵਿਦ ਯੂ ਤੇ ਤੁਸੀਂ ਜਿਹੜਾ ਜੀ ਵੋਟ ਪਾਉਣ ਲਈ ਐਲੀਜੀਬਲ ਹੋ ਸਕਦੇ ਆ। ਸੋ ਮੇਕ ਸ਼ੋਰ ਕਰਿਓ ਕਿ ਤੁਸੀਂ ਜ਼ਰੂਰ ਜ਼ਰੂਰ ਜਿਹੜੀ ਜੀ ਵੋਟ ਪਾਉਣੀ ਆ। ਔਰ ਨਾਲ ਸਟੂਡੀਓ ਦੇ ਵਿੱਚ ਮੋਨਾ ਜੀ ਵੀ ਪਹੁੰਚ ਚੁੱਕੇ ਨੇ, ਸੋ ਆਪਾਂ ਉਹਨਾਂ ਦੇ ਨਾਲ ਵੀ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਮੋਨਾ ਜੀ।
4: ਥੈਂਕ ਯੂ ਸੋ ਮਚ ਕਿਰਨ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ।
0: ਬਿਲਕੁਲ ਜੀ, ਤੁਹਾਨੂੰ ਵੀ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ, ਐਂਡ ਆਈ ਹੋਪ ਤੁਸੀਂ ਵਧੀਆ ਹੋਵੋਗੇ।
4: ਬਿਲਕੁਲ
0: ਬਿਲਕੁਲ ਜੀ, ਵਧੀਆ ਹੀ ਹੋਣਾ ਚਾਹੀਦਾ ਹੈ। ਸੋ ਮੋਨਾ ਜੀ, ਹਨਾ ਆਲਵੇਜ਼ ਆਪਾਂ ਗੱਲਬਾਤ ਕਰਦੇ ਹਾਂ ਕਿ ਲਾਈਫ ਇੰਸ਼ੋਰੈਂਸ ਦੇ ਬਾਰੇ ਕਿੰਨੀ ਜ਼ਰੂਰੀ ਆ, ਹਨਾ ਜ਼ਿੰਦਗੀ ਦੇ ਵਿੱਚ ਇੰਸ਼ੋਰੈਂਸ ਲੈਣੀ, ਹਨਾ ਆਪਾਂ ਨੂੰ ਉਦੋਂ ਤੱਕ ਨਹੀਂ ਇਹਦੀ ਇੰਪੋਰਟੈਂਸ ਪਤਾ ਲੱਗਦੀ ਜਦੋਂ ਤੱਕ ਆਪਾਂ ਲੈਂਦੇ ਨਹੀਂ।
4: ਬਿਲਕੁਲ,
0: ਜਦੋਂ ਆਪਾਂ ਲੈ ਲਈ ਨਾ ਦੈਨ ਇੱਕ ਪੀਸ ਆਫ ਮਾਇੰਡ ਹੁੰਦਾ ਕਿ ਠੀਕ ਆ, ਇੱਕ ਸੇਫ ਸਾਈਡ ਤੇ ਯੂ ਨੋ ਲਾਈਕ ਚੀਜ਼ ਆਪਣੇ ਕੋਲ ਹੈਗੀ, ਇਹ ਮੈਨੂੰ ਉਦੋਂ ਪਤਾ ਲੱਗੀ ਜਦੋਂ ਮੈਂ ਵੀ ਇੰਸ਼ੋਰੈਂਸ ਕਰਾਇਆ। ਸੋ ਮੋਨਾ ਜੀ, ਹੁਣ ਆਪਾਂ ਅੱਜ ਥੋੜੀ ਜਿਹੀ ਸਟੇਟ ਪਲੈਨਿੰਗ ਦੀ ਗੱਲਬਾਤ ਕਰਦੇ ਹਾਂ ਕਿ ਕੀ ਇੱਕ ਪਰਫੈਕਟ ਏਜ ਹੁੰਦੀ ਆ ਜਦੋਂ ਆਪਾਂ ਸਟੇਟ ਪਲੈਨਿੰਗ ਕਰ ਸਕਦੇ ਹਾਂ, ਇੱਕ ਬੈਟਰ ਆਪਸ਼ਨ ਜਿਹੜਾ ਜੀ ਲੈ ਸਕਦੇ ਹਾਂ?
4: ਬਿਲਕੁਲ ਕਿਰਨ, ਜਿੱਦਾਂ ਕਿ ਹੁਣੇ ਤੁਸੀਂ ਕਿਹਾ ਲਾਈਫ ਇੰਸ਼ੋਰੈਂਸ, ਡੈਫੀਨੇਟਲੀ ਕਾਫੀ ਵਾਰ ਮੈਂ ਦੇਖਦੀ ਹੈਗੀ ਹਾਂ ਜਦੋਂ ਵੀ ਕੋਈ ਪਰਸਨ ਇਸ ਟਾਈਮ 'ਤੇ 20s, 30s, 35 ਇਸ ਏਜ ਗਰੁੱਪ ਦੇ ਵਿੱਚ ਹੁੰਦੇ ਨੇ, ਆਪਣੀ ਲਾਈਫ ਕੈਨੇਡਾ ਦੇ ਵਿੱਚ ਸ਼ੁਰੂ ਕਰਦੇ ਨੇ 18 ਸਾਲ ਤੋਂ ਆਨਵਰਡਸ, ਤਾਂ ਉਸ ਟਾਈਮ 'ਤੇ ਮੋਸਟ ਆਫ ਦਾ ਟਾਈਮ ਕੀ ਹੁੰਦਾ ਕਿ ਸਟਾਰਟਿੰਗ ਆਫ ਦਾ ਟਾਈਮ ਹੁੰਦਾ ਹੈ ਲਾਈਫ ਦਾ, ਲਾਇਬਿਲਟੀਜ਼ ਵੀ ਜ਼ਿਆਦਾ ਹੁੰਦੀਆਂ ਨੇ ਉਸ ਟਾਈਮ 'ਤੇ, ਐਂਡ ਮੋਸਟਲੀ ਇਹ ਵੀ ਹੁੰਦਾ ਕਿ ਸੇਵਿੰਗਸ ਬਹੁਤ ਘੱਟ ਹੁੰਦੀਆਂ ਨੇ। ਉਸ ਟਾਈਮ 'ਤੇ ਬੈਸਟ ਟਾਈਮ ਹੁੰਦਾ ਹੈਗਾ ਕਿ ਆਪਾਂ ਟਰਮ ਇੰਸ਼ੋਰੈਂਸ ਕਰਵਾ ਲਈਦੀ ਹੈ, 500,000, 1,000,000, 1.5 million, ਡਿਪੈਂਡਿੰਗ ਅਪੋਨ ਕਿੱਦਾਂ ਦੀ ਮੋਰਗੇਜ ਲਾਇਬਿਲਟੀਜ਼, ਕਿੱਦਾਂ ਦੀਆਂ ਰਿਸਪੋਂਸੀਬਿਲਟੀਜ਼ ਹੈਗੀਆਂ ਪਰਸਨ ਦੇ ਉੱਤੇ। ਪਰ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਵੀ ਤੁਸੀਂ ਇਹ ਟਰਮ ਇੰਸ਼ੋਰੈਂਸ ਕਰਵਾ ਲੈਂਦੇ ਹੋ, ਮੈਨੂੰ ਕਾਫੀ ਵਾਰ ਕਲਾਇੰਟਸ ਨੂੰ ਮਿਲਣ ਦਾ ਮੌਕਾ ਮਿਲਦਾ ਹੈ ਕਿ ਅੱਜ ਅਸੀਂ 20 ਸਾਲ, 30 ਸਾਲ ਦੀ ਬਜਾਏ 40 ਸਾਲ ਤੱਕ ਵੀ ਟਰਮ ਇੰਸ਼ੋਰੈਂਸ ਕਰ ਦਿੰਦੇ ਹੈਗੇ ਹਾਂ, 40 ਈਅਰਸ, 50 ਈਅਰਸ ਤੱਕ। ਮਤਲਬ ਇਹ ਹੈ ਕਿ 65 ਦੀ ਏਜ ਤੱਕ, 75 ਦੀ ਏਜ ਤੱਕ ਉਹਨਾਂ ਦੀ ਸੇਮ ਕਵਰੇਜ ਚੱਲਦੀ ਰਹਿੰਦੀ ਹੈਗੀ ਆ, ਸੇਮ ਪ੍ਰੀਮੀਅਮ ਚੱਲਦਾ ਰਹਿੰਦਾ। ਪਰ ਬੇਸਿਕਲੀ ਮੈਨੂੰ ਉਹਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਰਿਮਾਈਂਡਰ ਜ਼ਰੂਰ ਚਾਹੀਦਾ ਹੈਗਾ ਕਿ ਉਹਨਾਂ ਲਿਸਨਰਸ ਨੂੰ, ਉਹਨਾਂ ਕਲਾਇੰਟਸ ਨੂੰ, ਕਿ ਜਦੋਂ ਤੁਸੀਂ ਟਰਮ ਇੰਸ਼ੋਰੈਂਸ ਕਰਵਾ ਲਈ ਹੈ, ਮੇਕ ਸ਼ੋਰ ਕਰੋ ਕਿ ਕੋਈ ਨਾ ਕੋਈ ਉਹਦੇ ਵਿੱਚ ਚੇਂਜਿਸ ਜਿਹੜੀਆਂ ਕਿ ਡਿਪੈਂਡਿੰਗ ਅਪੋਨ ਟਾਈਮ ਦੇ ਹਿਸਾਬ ਦੇ ਨਾਲ ਕਿ ਪਰਮਾਨੈਂਟ ਪਾਲਿਸੀ ਦੇ ਵਿੱਚ ਜਾਣਾ, ਜਾਂ ਫਿਰ ਜਦੋਂ ਆਪਣੇ ਐਸੈਟਸ ਬਿਲਡਅਪ ਹੋ ਗਏ ਨੇ, ਜਦੋਂ ਇਸ ਟਾਈਮ 'ਤੇ ਇੱਦਾਂ ਦੀ ਸਿਚੁਏਸ਼ਨ ਆ ਜਾਂਦੀ ਹੈਗੀ ਕਿ ਅਸੀਂ ਕੁਛ ਨਾ ਕੁਛ ਸੇਵਿੰਗਸ ਕੀਤੀਆਂ, ਇਨਵੈਸਟਮੈਂਟਸ ਕੀਤੀਆਂ, ਐਸੈਟਸ ਬਿਲਡਅਪ ਕੀਤੇ ਹੈ, ਜਾਂ ਫਿਰ ਇਨਵੈਸਟਮੈਂਟ ਪ੍ਰੋਪਰਟੀਜ਼ ਲਿੱਤੀਆਂ। ਸਾਨੂੰ ਸਾਰਿਆਂ ਨੂੰ ਪਤਾ ਕਿ ਕੈਨੇਡਾ ਦੇ ਵਿੱਚ ਹਰ ਜਗ੍ਹਾ ਟੈਕਸੇਸ਼ਨ ਹੈ, ਜੇ ਇੱਕ ਜਗ੍ਹਾ 'ਤੇ ਅਸੀਂ ਚਾਹੇ ਜਿੰਦੇ ਹੈਗੇ ਹਾਂ ਉਸ ਟਾਈਮ 'ਤੇ ਵੀ ਟੈਕਸੇਸ਼ਨ ਦੇਣਾ, ਕੱਲ੍ਹ ਨੂੰ ਜੇ ਰੱਬ ਨਾ ਕਰੇ ਕਿਸੇ ਤਰ੍ਹਾਂ ਦੇ ਇੱਦਾਂ ਦੇ ਮਿਸਐਪ ਹੁੰਦਾ, ਡੈਥ ਦੇ ਟਾਈਮ 'ਤੇ ਵੀ ਫਾਈਨਲ ਟੈਕਸੇਸ਼ਨ

0: ਕਰਕੇ ਰਿਮਾਈਂਡਰ ਦੇਣਾ ਚਾਹੂੰਗੀ ਉਹਨਾਂ ਪਰਸਨਸ ਨੂੰ ਜਿਹੜੇ ਵੀ 30s 40s ਦੇ ਵਿੱਚ ਹੈਗੇ ਹੋ 50s ਦੇ ਵਿੱਚ ਹੈਗੇ ਹੋ, ਇਸ ਟਾਈਮ ਤੇ ਤੁਸੀਂ ਕੁਝ ਐਸੈਟਸ ਬਿਲਡ ਅਪ ਕੀਤੇ ਨੇ, ਇਸ ਟਾਈਮ ਤੇ ਤੁਹਾਡੇ ਕੋਈ ਬਿਜ਼ਨੈਸਿਸ ਰਨ ਕਰ ਰਹੇ ਹੈਗੇ ਹੋ, ਮੇਕ ਸ਼ੋਰ ਕਰੋ ਆਪਣੀ ਐਸਟੇਟ ਪਲੈਨਿੰਗ ਵੱਲ ਜ਼ਰੂਰ ਧਿਆਨ ਦਵੋ। ਇਹ ਨਾ ਹੋਵੇ ਕਿ ਜਿਹੜਾ ਕਿ ਆਪਾਂ ਇੰਨੀ ਹਾਰਡ ਅਰਨਡ ਮਨੀ ਅਰਨ ਕੀਤੀ ਹੈਗੀ ਹੈ, ਇਸ ਟਾਈਮ ਤੇ ਇੰਨੀ ਮਿਹਨਤ ਕਰਕੇ ਇੰਨੀ ਸੇਵਿੰਗਸ ਐਸੈਟਸ ਬਿਲਡ ਅਪ ਕੀਤੇ ਨੇ, ਇਹ ਨਾ ਹੋਵੇ ਕਿ ਹਾਫ ਆਫ ਦੈਟ ਗੋਜ਼ ਟੂ ਦ ਟੈਕਸੇਸ਼ਨ। ਸੋ ਉਹ ਮੇਕ ਸ਼ੋਰ ਕੀਤਾ ਜਾਵੇ ਇਸ ਟਾਈਮ ਤੇ, ਇੰਸਟੈਡ ਕਿ ਆਪਾਂ ਬਹੁਤ ਹੀ ਸੀਨੀਅਰ ਏਜ ਦੇ ਵਿੱਚ ਪਹੁੰਚ ਜਾਂਦੇ ਹਾਂ, ਉਸ ਟਾਈਮ ਤੇ ਤੁਹਾਡੇ ਕੋਲ ਆਪਸ਼ਨਸ ਬਹੁਤ ਘੱਟ ਰਹਿ ਜਾਂਦੀਆਂ ਨੇ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਚਾਹੇ ਸਟੇਟ ਪਲੈਨਿੰਗ ਦੇ ਰਿਲੇਟਿਡ ਜਾਂ ਫਿਰ ਤੁਹਾਡੇ ਆਪਣੇ ਕੋਈ ਕਾਰਪੋਰੇਸ਼ਨ ਜਾਂ ਬਿਜ਼ਨਸਿਸ ਰਨ ਕਰ ਰਹੇ ਹੈਗੇ ਹੋ, ਇਸ ਟਾਈਮ ਤੇ ਤੁਸੀਂ ਆਪਣੀ ਕਾਰਪੋਰੇਟ ਓਨਡ ਪਾਲਿਸੀ ਕਰਵਾਉਣਾ ਚਾਹੁੰਦੇ ਹੈਗੇ ਹੋ, ਜਾਂ ਫਿਰ ਪਾਰਟਨਰਸ਼ਿਪ ਦੇ ਵਿੱਚ ਹੋ, ਕੀ ਇਸ ਟਾਈਮ ਤੇ ਬਾਈ ਸੈਲ ਐਗਰੀਮੈਂਟ ਜਾਂ ਕੀ ਪਰਸਨ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਹੈ, ਜਾਂ ਫਿਰ ਕੋਈ ਵੀ ਸਾਡੇ ਬਿਜ਼ਨਸਿਸ ਜਿਹੜੇ ਕਿ ਚਾਹੇ ਸਮਾਲ ਬਿਜ਼ਨਸ ਦੀ ਗੱਲ ਕਰੀਏ, ਵੱਡੇ ਬਿਜ਼ਨਸਿਸ ਦੀ ਗੱਲ ਕਰੀਏ, ਤੁਹਾਨੂੰ ਗਰੁੱਪ ਡਰੱਗ ਐਂਡ ਡੈਂਟਲ ਪਲਾਨਸ ਦੀ ਜ਼ਰੂਰਤ ਹੈ, ਗਰੁੱਪ ਡਿਸੇਬਿਲਟੀ ਇੰਸ਼ੋਰੈਂਸ ਪਲਾਨਸ ਦੀ ਜ਼ਰੂਰਤ ਹੈ, ਹਰ ਜਗ੍ਹਾ ਦੇ ਵਿੱਚ ਹਰ ਪਾਲਿਸੀਸ ਹਰ ਪ੍ਰੋਡਕਟਸ ਦੇ ਵਿੱਚ ਡੈਫੀਨੇਟਲੀ ਤੁਹਾਨੂੰ ਸ਼ਾਪ ਅਰਾਊਂਡ ਕਰਕੇ ਬੈਸਟ ਆਪਸ਼ਨਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਦੇ ਰਿਲੇਟਿਡ, ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-416-509-1509।
1: ਬਿਲਕੁਲ ਜੀ, ਮੋਨਾ ਜੀ ਦੇ ਨਾਲ ਗੱਲਬਾਤ ਕਰ ਲਈ, ਨੰਬਰ ਮੈਂ ਵੀ ਇੱਕ ਵਾਰੀ ਜ਼ਰੂਰ ਤੁਹਾਡੇ ਨਾਲ ਸਾਂਝਾ ਕਰ ਦਵਾਂ, 416-509-1509 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ, 416-509-1509 ਤੇ। ਔਰ ਮੈਂ ਇੱਕ ਵਾਰੀ ਹੋਰ ਦੱਸਵਾਂ ਕਿ ਮੋਨਾ ਜੀ ਦੇ ਨਾਲ ਤੁਸੀਂ ਕਿਸੇ ਤਰੀਕੇ ਦੀ ਵੀ ਗੱਲਬਾਤ ਕਰਨੀ, ਭਾਵੇਂ ਸਟੇਟ ਪਲੈਨਿੰਗ ਦੇ ਬਾਰੇ ਕਰਨੀ ਜਾਂ ਬੱਚਿਆਂ ਦੀ ਆਰ ਐਸ ਪੀ ਜਾਂ ਕੋਈ ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਜਾਂ ਕੋਈ ਤੁਸੀਂ ਜਿਹੜੀ ਜੀ TFS ਰਿਲੇਟਿਡ ਗੱਲਬਾਤ ਕਰਨੀ ਆ, ਤੇ ਡੈਫੀਨੇਟਲੀ ਇਸ ਨੰਬਰ ਤੇ ਹੀ ਜਿਹੜੀ ਜੀ ਕੀਤੀ ਜਾ ਸਕਦੀ। ਬਹੁਤ ਲੰਬਾ ਇਹਨਾਂ ਕੋਲ ਜਿਹੜਾ ਹੈ ਜੀ ਇੰਸ਼ੋਰੈਂਸ ਦੀ ਫੀਲਡ ਦੇ ਵਿੱਚ ਤਜਰਬਾ ਹੈ। ਸੋ ਥੈਂਕ ਯੂ ਸੋ ਮਚ ਮੋਨਾ ਜੀ, ਆਪਾਂ ਦੁਬਾਰਾ ਜਿਹੜੀ ਜੀ ਗੱਲਬਾਤ ਕਰਦੇ ਹਾਂ। ਸੋ ਬਿਲਕੁਲ ਜੀ, ਔਰ ਇੱਕ ਮੈਸੇਜ ਜਿਹੜਾ ਹੈ ਜੀ, ਇੱਕ ਟਰੱਕਿੰਗ ਫਰਮ ਆ, ਉਹਨਾਂ ਨੂੰ ਜਿਹੜਾ ਹੈ ਜੀ ਡਰਾਈਵਰਸ ਦੀ ਲੋੜ ਆ, ਕਾਫੀ ਸਾਰੇ ਉਹਨਾਂ ਨੂੰ ਜਿਹੜੇ ਜੀ ਟਰੱਕ ਡਰਾਈਵਰਾਂ ਦੀ ਲੋੜ ਹੈਗੀ ਆ, ਔਰ ਬਹੁਤ ਵਧੀਆ ਜਿਹੜੀ ਜੀ ਪੇ ਹੋਊਗੀ, ਬਹੁਤ ਵਧੀਆ ਜਿਹੜੀ ਜੀ ਟੀਮ ਦੇ ਵਿੱਚ ਤੁਸੀਂ ਕੰਮ ਕਰ ਸਕਦੇ ਆ, ਤੇ ਇਸ ਨੰਬਰ ਤੇ ਤੁਸੀਂ ਗੱਲਬਾਤ ਜ਼ਰੂਰ ਕਰ ਲੈਣੀ ਆ, 647-302-8071 ਤੇ, 647-302-8071 ਤੇ ਜਿਹੜੀ ਜੀ ਤੁਸੀਂ ਟਰੱਕਿੰਗ ਰਿਲੇਟਡ ਜੋਬ ਦੇ ਲਈ ਗੱਲਬਾਤ ਕਰ ਲੈਣੀ ਆ। ਔਰ ਬਿਲਕੁਲ ਜੀ, ਅਨਾਜ ਮਾਰਟ ਦਾ ਮੈਸੇਜ ਇੱਕ ਵਾਰੀ ਜ਼ਰੂਰ ਮੈਂ ਸਾਂਝਾ ਕਰ ਦਵਾਂ, ਅਨਾਜ ਮਾਰਟ ਤੇ ਜਾ ਕੇ ਤੁਸੀਂ ਬਹੁਤ ਹੀ ਵਧੀਆ ਗਰੋਸਰੀ ਦੀ ਸ਼ੋਪਿੰਗ ਕਰ ਸਕਦੇ ਆ, ਜਦ ਤੁਸੀਂ ਉੱਥੇ ਜਾਓਗੇ ਪ੍ਰਾਈਜ਼ ਤੁਸੀਂ ਆਪਣੇ ਆਪ ਕੰਪੇਅਰ ਕਰਨੇ ਆ, ਬਹੁਤ ਘੱਟ ਕੀਮਤਾਂ ਜਿਹੜੀਆਂ ਜੀ ਪ੍ਰਾਈਜ਼ ਤੇ ਇਹ ਹੈਗੀਆਂ ਆ, ਤੇ ਕੋਈ ਵੀ ਹੋਰ ਗੱਲਬਾਤ ਕਰਨੀ ਹੋਵੇ, ਕੁਛ ਹੋਰ ਜਾਣਕਾਰੀ ਲੈਣੀ ਹੋਵੇ ਤੇ ਨੰਬਰ ਮੈਂ ਤੁਹਾਨੂੰ ਜ਼ਰੂਰ ਸਾਂਝਾ ਕਰ ਦਵਾਂ, 905-928-8557 ਤੇ ਜਿਹੜੀ ਜੀ ਤੁਸੀਂ ਅਨਾਜ ਮਾਰਟ ਤੇ ਗੱਲਬਾਤ ਹੋ ਸਕਦੀ ਹੈ। ਏਅਰਪੋਰਟ ਰੋਡ ਐਂਡ ਮੇਫਿਲ ਦਾ ਜਿਹੜਾ ਜੀ ਕਾਰਨਰ ਹੈ, ਜਿਹੜਾ ਨਵਾਂ ਪਲਾਜ਼ਾ ਓਪਨ ਹੋਇਆ, ਬਹੁਤ ਵੱਡਾ ਪਲਾਜ਼ਾ ਹੈ, ਉੱਥੇ ਜਿਹੜਾ ਜੀ ਅਨਾਜ ਮਾਰਟ ਗਰੋਸਰੀ ਸਟੋਰ ਹੈਗਾ ਆ। ਔਰ ਅੱਜ ਦਾ ਪ੍ਰੋਗਰਾਮ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ, ਵਧੀਆ ਸਵਾਦਲਾ ਪੀਜ਼ਾ ਖਾਣਾ ਹੋਵੇ ਵਿਦ ਬੈਸਟ ਟਾਪਿੰਗ ਤੇ ਤੁਸੀਂ ਪੀਜ਼ਾ ਡਿਪੂ ਤੇ ਜ਼ਰੂਰ ਜ਼ਰੂਰ ਪਹੁੰਚਣਾ ਤੇ ਦੱਸਣਾ ਕਿ ਅਸੀਂ ਵੱਧ ਤੋਂ ਦੂਰ ਰੇਡੀਓ ਜਿਹੜਾ ਜੀ ਸੁਣ ਕੇ ਆਏ ਸੀ, ਤੁਹਾਨੂੰ ਕੁਛ ਨਾ ਕੁਛ ਖਾਣ ਪੀਣ ਲਈ ਜਿਹੜਾ ਜੀ ਫ੍ਰੀ ਜ਼ਰੂਰ ਮਿਲੂਗਾ। ਔਰ ਇੱਕ ਜਾਣਕਾਰੀ ਜਿਹੜੀ ਜੀ ਹੋਰ ਦੇ ਦਈਏ, ਕਿਉਂਕਿ ਜਿਹੜਾ ਆ ਰਿਹਾ ਵੀਕਐਂਡ ਹੈ, ਲੌਂਗ ਵੀਕਐਂਡ ਵੀ ਹੈ, ਬਹੁਤ ਸਾਰੇ ਕਮਿਊਨਿਟੀ ਦੇ ਵਿੱਚ ਈਵੈਂਟ ਹੋ ਰਹੇ ਤੇ ਇੱਕ ਈਵੈਂਟ ਦੀ ਜਾਣਕਾਰੀ ਅਸੀਂ ਵੀ ਤੁਹਾਨੂੰ ਦੇ ਦਈਏ, ਉਹ ਸ਼ੋਅ ਹੈਗਾ ਬਹੁਤ ਹੀ ਬਿਹਤਰੀਨ ਸ਼ਾਮ ਜਿਹੜੀ ਜੀ ਲਖਵਿੰਦਰ ਬੁਰਾਲੀ ਜੀ ਦੀ ਹੋਣ ਜਾ ਰਹੀ ਆ 11 ਅਕਤੂਬਰ ਨੂੰ ਰੋਜ਼ ਥੀਏਟਰ ਦੇ ਵਿੱਚ, ਤੇ ਟਿਕਟਾਂ ਬਹੁਤ ਥੋੜੀਆਂ, ਬਹੁਤ ਜ਼ਿਆਦਾ ਲਿਮਿਟਿਡ ਰਹਿ ਗਈਆਂ ਕਿਉਂਕਿ ਰੋਜ਼ ਥੀਏਟਰ ਦੀ ਕਪੈਸਿਟੀ ਇੰਨੀ ਜ਼ਿਆਦਾ ਨਹੀਂ ਹੈਗੀ। ਸੋ ਬਿਲਕੁਲ ਜੀ, ਤੁਸੀਂ ਟਿਕਟਸ ਫਟਾਫਟ ਆਪਣੀਆਂ ਜਿਹੜੀਆਂ ਜੀ ਗ੍ਰੈਬ ਕਰ ਲੈਣੀਆਂ ਰੋਜ਼ ਥੀਏਟਰ ਦੀ ਵੈਬਸਾਈਟ ਤੋਂ, ਜੇ ਲਿੰਕ ਚਾਹੀਦਾ ਤਾਂ ਤੁਸੀਂ ਵੱਧ ਤੋਂ ਦੂਰ ਦੀ ਥੀਮ ਨੂੰ ਕਰ ਲੈਣੀ ਆ ਕਾਲ, ਨੰਬਰ 905-799-0999-905-799-0999 ਤੇ ਜਿਹੜੀ ਜੀ ਗੱਲਬਾਤ ਹੋ ਜਾਣੀ ਆ, ਔਰ ਕੁਛ ਇੱਦਾਂ ਦਾ ਮਾਹੌਲ ਜਿਹੜਾ ਜੀ ਤੁਹਾਨੂੰ ਉੱਧਰ ਨੂੰ ਦੇਖਣ ਨੂੰ ਮਿਲੂਗਾ।

0: ਲੋਕਾਂ ਬਦਨਾਮ ਕਰਤੀ, ਨਾਲੇ ਮੈਂ ਤੇ ਕਿਉਂ ਦੀ ਮਿੱਠੀ ਛੁਰੀ, ਲੋਕਾਂ ਬਦਨਾਮ ਕਰਤੀ।
1: ਕਿਆ ਬਾਤ ਜੀ,
0: ਕਿਆ ਬਾਕੀ ਦੀਆਂ ਜਿਹੜੀਆਂ ਇਹਦੇ ਚ ਐਡੀਸ਼ਨਸ ਕੀਤੀਆਂ ਆ ਉਹ ਫਿਰ ਤੁਹਾਨੂੰ ਲਾਈਵ ਸਟੇਜ ਤੇ ਹੀ ਸੁਣਾਵਾਂਗੇ।
1: ਤੁਹਾਡੀ ਏਡੀ ਕਚੂਰੀ ਨਹੀਂ, ਇੱਥੇ ਦੁਪਹਿਰ ਦਾ ਵੇਲਾ, ਭੁੱਖ ਲਾਤੀ ਸਾਨੂੰ।
0: ਚਲੋ ਕੋਈ ਨੀ, ਪਹਿਲਾਂ ਸਟੂਡੀਓ ਤੋਂ ਜਦੋਂ ਆਉਂਦੇ ਹਾਂ ਫਿਰ ਸਟੂਡੀਓ ਤੋਂ ਖਾ ਕੇ ਫਿਰ ਹੀ ਜਾਵਾਂਗੇ।
1: ਹਾਂ ਪੱਕਾ ਪੱਕਾ ਪੱਕਾ, ਜਦੋਂ ਪਹਿਲਾਂ ਹੀ ਜਾਵਾਂਗੇ। ਔਰ ਬਹੁਤ ਚੰਗਾ ਲੱਗਦਾ ਜਦੋਂ ਵੀ ਤੁਸੀਂ ਟੋਰਾਂਟੋ ਚ ਆਉਂਦੇ ਹੋ, ਖਾਸ ਕਰਕੇ ਤੇ ਆਪਾਂ ਇੱਕ ਫੈਮਿਲੀ ਹੈ। ਔਰ ਔਨ ਏਅਰ ਮੈਂ ਕਹਾਂਗਾ ਤੁਹਾਡਾ ਧੰਨਵਾਦ ਕਿ ਤੁਸੀਂ ਵਿਸ਼ੇਸ਼ ਤੌਰ ਦੇ ਉੱਤੇ ਸ਼ੋਅ ਤੇ ਤਾਂ ਚਲੋ ਆਉਣਾ ਹੀ ਸੀ, ਪਰ ਉਸ ਤੋਂ ਪਹਿਲਾਂ ਜਿਹੜਾ ਵਿਆਹ ਚ ਵੀ ਐਂਟਰੀ ਕੀਤੀ ਹੈ ਨਾ ਪਰਿਵਾਰ, ਉਹ ਵੀ ਬਹੁਤ ਚੰਗਾ ਲੱਗਾ।
0: ਜੀ ਜੀ ਜੀ ਬਿਲਕੁਲ, ਨਹੀਂ ਨਹੀਂ ਬਿਲਕੁਲ, ਤਾਂ ਫੈਮਿਲੀ ਆ, ਬੱਚੇ ਆ ਬਹੁਤ ਛੋਟੇ। ਜਦੋਂ ਮੈਨੂੰ ਯਾਦ ਹੈ ਵਤਨਾ ਦੂਰ ਅਵਾਰਡ ਮਿਲਿਆ ਸੀ ਪਹਿਲੀ ਵਾਰੀ ਮੈਨੂੰ ਬੁਲਾਇਆ ਸੀ
1: ਜੀ 2002 ਚ
0: ਆਇਆ ਸੀ ਸਪੈਸ਼ਲ, ਤੇ ਜਿੱਥੋਂ ਸਾਡੀ ਸਾਂਝ ਜੁੜੀ ਹੈ, ਤੇ ਉਦੋਂ ਤੋਂ ਬੱਚਿਆਂ ਦੇ ਨਾਲ ਖੇਡਦੇ ਆ ਰਹੇ ਹਾਂ, ਛੋਟੇ ਛੋਟੇ ਹੁੰਦਿਆਂ ਨੂੰ ਦੇਖਿਆ, ਤੇ ਅੱਜ ਏਡੀ ਵੱਡੀ ਖੁਸ਼ੀ ਦੇ ਵਿੱਚ ਸ਼ਰੀਕ ਨਾ ਹੋਵਾਂ ਮੈਂ, ਏਦਾਂ ਨਹੀਂ ਹੋ ਸਕਦਾ ਸੀ। ਸੋ ਇਹ ਮੇਰਾ ਫਰਜ਼ ਵੀ, ਇਖਲਾਕੀ ਫਰਜ਼ ਵੀ ਬਣਦਾ ਸੀਗਾ, ਤੇ ਇੱਕ ਚਲੋ ਸਾਡਾ ਜਿਹੜਾ ਪਿਆਰ ਆ ਉਹ ਵੀ ਬਰਕਰਾਰ ਹੈਗਾ, ਤੇ ਬੱਚਿਆਂ ਨੂੰ ਵੀ ਆਸ਼ੀਰਵਾਦ ਮਿਲਿਆ। ਸੋ ਬਹੁਤ, ਮੈਨੂੰ ਖੁਦ ਨੂੰ ਬਹੁਤ ਚੰਗਾ ਲੱਗਿਆ।
1: ਬਹੁਤ ਬਹੁਤ ਧੰਨਵਾਦ ਔਰ ਗੁੱਡ ਲੱਕ, ਤੇ ਵੇਟ ਕਰ ਰਹੇ ਹਾਂ ਜੀ ਤੁਹਾਡੀ, ਸਮੇਂ ਸਿਰ ਆਓ ਤੇ ਫਿਰ ਆਪਾਂ ਬਾਕੀ ਜਿਹੜੀਆਂ ਟਿਕਟਾਂ, ਕਿਸੇ ਨੇ ਵੀ ਕੋਈ ਟਿਕਟਾਂ ਦੇ ਬਾਰੇ ਚ ਇਨਫੋਰਮੇਸ਼ਨ ਲੈਣੀ ਹੈ, ਰੋਜ਼ ਥੀਏਟਰ ਦੀ ਵੈਬਸਾਈਟ ਤੇ ਚਲੇ ਜਾਓ ਜਾਂ ਫਿਰ ਤੁਸੀਂ ਵਤਨੋਂ ਦੂਰ ਦੇ ਆਫਿਸ ਨੂੰ ਕਾਲ ਕਰ ਲੈਣਾ ਐਨੀ ਟਾਈਮ, ਔਰ ਲਿਮਿਟਡ ਦੀਆਂ ਟਿਕਟਾਂ ਬਾਕੀ ਰਹਿ ਗਈਆਂ ਨੇ। ਤੇ ਫਿਰ ਇੱਕ ਖੂਬਸੂਰਤ ਸ਼ਾਮ ਥੈਂਕਸ ਗਿਵਿੰਗ ਡੇ ਵਾਲੇ ਵੀਕਐਂਡ ਦੇ ਉੱਤੇ ਮਨਾਵਾਂਗੇ ਵਡਾਲੀ ਸਾਹਿਬ ਦੇ ਨਾਲ। ਬਹੁਤ ਬਹੁਤ ਸ਼ੁਕਰੀਆ ਸਰ
0: ਜੀ, ਥੈਂਕ ਯੂ ਸੁਖੀ ਭਾਈ ਜੀ,
1: ਥੈਂਕ ਯੂ, ਥੈਂਕ ਯੂ,
0: ਥੈਂਕ ਯੂ ਵਤਨੋਂ ਦੂਰ, ਥੈਂਕ ਯੂ ਸੋ ਮਚ।
1: ਸੋ 11 ਤਰੀਕ ਨੂੰ ਜੀ ਰੋਜ਼ ਥੀਏਟਰ ਦੇ ਵਿੱਚ ਇਹ ਜਿਹੜੀ ਇੱਕ ਖੂਬਸੂਰਤ ਸ਼ਾਮ ਹੋਵੇਗੀ, ਤੁਹਾਨੂੰ ਟਿਕਟਾਂ ਚਾਹੀਦੀਆਂ ਨੇ, ਕੋਈ ਇਨਫੋਰਮੇਸ਼ਨ ਚਾਹੀਦੀ ਆ, ਤੇ ਤੁਸੀਂ ਵਤਨੋਂ ਦੂਰ ਦੇ ਨਾਲ ਗੱਲਬਾਤ ਕਰ ਸਕਦੇ ਹੋ 905-799-0999 ਉੱਤੇ, 905-799-0999 ਦੇ ਉੱਤੇ ਗੱਲ ਹੋ ਸਕਦੀ। ਠੀਕ ਹੈ ਕਿਰਨ ਜੀ, ਮੈਂ ਸਹੀ ਨੰਬਰ ਬੋਲਿਆ?
2: ਬਿਲਕੁਲ ਸੁਖੀ ਜੀ, ਬਿਲਕੁਲ ਸਹੀ ਬੋਲਿਆ। ਸੋ ਹੁਣ ਆਪਾਂ ਜਿਹੜਾ ਜੀ ਕੁਛ ਮਿੰਟ ਆਪਣੇ ਕੋਲ ਹੋਰ ਰਹਿ ਗਿਆ, ਸੋ ਮੈਂ ਮੋਨਾ ਜੀ ਦੇ ਨਾਲ ਇੱਕ ਚੀਜ਼ ਤੇ ਗੱਲਬਾਤ ਹੋਰ ਕਰਨਾ ਚਾਹੂੰਗੀ। ਸੋ ਮੋਨਾ ਜੀ, ਪਹਿਲਾਂ ਆਪਾਂ ਜਿਹੜੀ ਜੀ ਸਟੇਟ ਪਲੈਨਿੰਗ ਦੇ ਬਾਰੇ ਗੱਲਬਾਤ ਕੀਤੀ ਆ, ਹੁਣ ਆਪਾਂ ਜਿਹੜੀ ਜੀ ਟਰਮ ਲਾਈਫ ਇੰਸ਼ੋਰੈਂਸ ਹੁੰਦੀ ਆ ਜਿਹੜੀ ਕਿ ਆਪਾਂ ਲੈਂਦੇ ਆ, ਹਨਾ, ਉਹਨੂੰ ਜੇ ਕਿਸੇ ਨੇ ਰਿਵਿਊ ਕਰਾਉਣਾ, ਕਿਉਂਕਿ ਮੈਨੂੰ ਲੱਗਦਾ ਕਿ ਟਾਈਮ ਟੂ ਟਾਈਮ ਉਹਨੂੰ ਰਿਵਿਊ ਵੀ ਕਰਨਾ ਚਾਹੀਦਾ, ਜਿਹਦੇ ਵਿੱਚ ਕੁਝ ਚੇਂਜਸ ਕਰਾਉਣੇ ਆ ਤੇ ਕਰਨੇ ਚਾਹੀਦੇ।
1: ਅੱਛਾ ਦੇਖੋ, ਮੈਂ ਕਹਿੰਦੀ ਜੀ ਤੁਹਾਡੀ ਗੱਲ ਰੋਕਣਾ, ਇਸੇ ਗੱਲ ਤੋਂ ਮੈਨੂੰ ਬਹੁਤ ਵਧੀਆ ਗੱਲ ਤੁਸੀਂ ਯਾਦ ਕਰਾਈ ਮੋਨਾ ਜੀ। ਅਸੀਂ ਅੱਜ ਤੋਂ ਕਈ ਸਾਲ ਪਹਿਲਾਂ ਜਿਹੜੀ ਇੰਸ਼ੋਰੈਂਸ ਕਰਵਾਈ ਸੀ, ਪਰ ਉਹ ਬਾਅਦ ਚੋਂ ਜਿਹੜੇ ਬੰਦਿਆਂ ਨੇ ਇੰਸ਼ੋਰੈਂਸ ਕੀਤੀ ਸੀ ਉਹ ਆਪਣਾ ਬਿਜ਼ਨਸ ਚ ਮੂਵ ਹੋ ਗਿਆ, ਚੇਂਜ ਕਰ ਗਿਆ। ਉਹ ਤੋਂ ਬਾਅਦ ਨਾ ਅਸੀਂ ਦੇਖੀ ਨਾ ਉਹਨਾਂ ਨੇ ਸਾਨੂੰ ਦੱਸਿਆ, ਕਿਉਂਕਿ ਇਦਾਂ ਦੇ ਮੇਰੇ ਵਰਗੇ ਹੋਰ ਵੀ ਬਹੁਤ ਲੋਕ ਹੋਣਗੇ।
3: ਬਿਲਕੁਲ,
1: ਹੈਨਾ, ਤੇ ਤੁਸੀਂ ਉਹ ਚ ਕਿੱਦਾਂ ਹੈਲਪ ਕਰੋਗੇ?
3: ਬਿਲਕੁਲ ਸੁਖੀ ਜੀ, ਜਿੱਦਾਂ ਕਿ ਅਕਸਰ ਆਪਾਂ ਔਨ ਏਅਰ ਕਹਿੰਦੇ ਹੁੰਦੇ ਆ ਕਿ ਜੇ ਕਦੇ ਵੀ ਤੁਹਾਡੇ ਕੋਲ ਇਸ ਟਾਈਮ ਤੇ ਐਡਵਾਈਜ਼ਰ ਨਹੀਂ ਹੈਗੇ, ਤੁਹਾਡੀ ਪਾਲਿਸੀ ਚੱਲ ਰਹੀ ਹੈ, ਤੁਸੀਂ ਚਾਹੁੰਦੇ ਹੋ ਚਾਹੇ ਉਹਦੇ ਲਈ ਕੋਈ ਸਰਵਿਸ ਲੈਣਾ ਚਾਹੁੰਦੇ ਹੋ ਜਾਂ ਚਾਹੇ ਕੋਈ ਵੀ ਸਰਵਿਸ ਨਹੀਂ ਚਾਹੀਦੀ, ਤੁਸੀਂ ਸਿੰਪਲੀ ਉਸਨੂੰ ਰਿਵਿਊ ਕਰਨਾ ਚਾਹੁੰਦੇ ਹੋ ਤਾਂ ਵੀ ਸਾਡੇ ਕੋਲ ਆ ਕੇ ਤੁਸੀਂ ਆਪਣੀ ਪਾਲਿਸੀਸ ਨੂੰ ਰਿਵਿਊ ਕਰਾ ਸਕਦੇ ਹੋ। ਕੋਈ ਕੰਸਲਟੇਸ਼ਨ ਚਾਰਜਿਸ ਨਹੀਂ, ਕੋਈ ਓਬਲੀਗੇਸ਼ਨ ਨਹੀਂ ਹੈਗੀ, ਕੋਈ ਤੁਹਾਨੂੰ ਏਦਾਂ ਕੰਡੀਸ਼ਨ ਨਹੀਂ ਰੱਖੀ ਜਾਊਗੀ ਕਿ ਨਵੀਂ ਪਾਲਿਸੀ ਕਰਾਉਂਗੇ ਤਾਂ ਹੀ ਅਸੀਂ ਰਿਵਿਊ ਕਰਾਂਗੇ, ਏਦਾਂ ਦਾ ਕੋਈ ਤੁਹਾਨੂੰ ਚਾਰਜਿਸ ਜਾਂ ਕੋਈ ਕੰਡੀਸ਼ਨ ਨਹੀਂ ਰੱਖੀ ਜਾਂਦੀ। ਉਹਦੇ ਵਿੱਚ ਇੰਨਾ ਜ਼ਰੂਰ ਹੈ ਕਿ ਜਦੋਂ ਰਿਵਿਊ ਕਰਦੇ ਹਾਂ ਤਾਂ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ, ਅਪਡੇਟ ਕਰ ਦਿੰਦੇ ਹਾਂ ਕਿ ਤੁਹਾਡੀ ਪਾਲਿਸੀ ਦੇ ਵਿੱਚ ਇੰਨੀ ਅਮਾਊਂਟ ਦੀ ਕਵਰੇਜ ਹੈ, ਕਿਉਂਕਿ ਜਿਵੇਂ ਹੁਣ ਤੁਸੀਂ ਗੱਲ ਕੀਤੀ, ਡੈਫੀਨੇਟਲੀ 5 ਸਾਲ 10 ਸਾਲ ਜਦੋਂ ਨਿਕਲ ਜਾਂਦੇ ਨੇ,
1: ਹਾਂਜੀ,
3: ਕਈ ਵਾਰ ਤਾਂ 2-3 ਸਾਲ ਬਾਅਦ ਹੀ ਪਰਸਨ ਭੁੱਲ ਜਾਂਦੇ ਨੇ ਕਿ ਕਿੰਨੀ ਅਮਾਊਂਟ ਦੀ ਕਵਰੇਜ ਕਰਾਈ ਸੀ ਅਸੀਂ, ਕਿੱਦਾਂ ਦੀ ਪਾਲਿਸੀ ਕਰਾਈ ਸੀ, ਕਿ ਸਾਡੇ ਕੋਲ ਸਿਰਫ ਲਾਈਫ ਸੀ, ਕ੍ਰਿਟੀਕਲ ਸੀ ਜਾਂ ਕਿਹੜੀ ਪਾਲਿਸੀ ਸੀ, ਰਾਈਟ? ਸੋ ਉਸ ਟਾਈਮ ਤੇ ਜਦੋਂ ਰਿਵਿਊ ਕਰਦੇ ਹੋ, ਇੱਕ ਤਾਂ ਤੁਹਾਨੂੰ ਇਹ ਪਤਾ ਚੱਲ ਜਾਂਦਾ ਹੈਗਾ ਕਿ ਉਸ ਟਾਈਮ ਤੇ ਤੁਹਾਡੇ ਕੋਲ ਕਵਰੇਜ ਕਿੰਨੀ ਹੈਗੀ ਹੈ। ਦੂਜੀ ਚੀਜ਼ ਇਹ ਹੈਗੀ ਕਿ ਲੈਟਸ ਸੇ ਉਹ ਪਰਮਾਨੈਂਟ ਪਾਲਿਸੀ ਹੈ ਜਾਂ ਫਿਰ ਸਿਰਫ ਟਰਮ ਇੰਸ਼ੋਰੈਂਸ ਹੈ, ਜਿੱਦਾਂ ਹੁਣੇ ਅਸੀਂ ਕਿਰਨ ਨੇ ਵੀ ਕੁਐਸਚਨ ਪੁੱਛਿਆ ਕਿ
1: ਟਰਮ ਇੰਸ਼ੋਰੈਂਸ ਉਹ ਪਰਮਾਨੈਂਟ ਹੋ ਸਕਦੀ ਬਾਅਦ ਚ ਵੀ?
3: ਬਿਲਕੁਲ ਬਿਲਕੁਲ, ਕਨਵਰਟ ਹੋ ਸਕਦੀ ਹੈਗੀ ਹੈ, ਹਾਂਜੀ, ਪਰ ਉਹਦੇ ਵਿੱਚ ਵੀ ਕੁਛ ਲਿਮਿਟੇਸ਼ਨ ਹੁੰਦੀਆਂ ਨੇ, ਕਾਫੀ ਕੰਪਨੀ 66 ਏਜ ਤੱਕ, ਕਾਫੀ ਕੰਪਨੀਜ਼ ਹੈਗੀਆਂ ਜ਼ਿਆਦਾਤਰ 71 ਦੀ ਏਜ ਤੱਕ, ਉਸ ਤੋਂ ਬਾਅਦ ਜੇ ਤੁਹਾਡੀ ਹੁਣ ਕਨਵਰਜਨ ਏਜ ਸੀਗੀ 71 ਏਜ ਨਿਕਲ ਗਈ, ਫਿਰ ਉਸ ਤੋਂ ਬਾਅਦ ਤੁਸੀਂ ਕੁਛ ਵੀ ਨਹੀਂ ਕਰ ਸਕਦੇ, ਫਿਰ ਤਾਂ ਪਾਲਿਸੀ ਨੇ ਖਤਮ ਹੀ ਹੋਣਾ ਹੈਗਾ। ਸੋ ਉਸ ਟਾਈਮ ਤੇ ਜ਼ਿਆਦਾ ਚੈਲੇਂਜਿੰਗ ਆ ਜਾਂਦਾ ਹੈਗਾ ਕਿ ਉਸ ਟਾਈਮ ਤੇ ਜੇ ਪਾਲਿਸੀ ਨੂੰ ਕਨਵਰਟ ਵੀ ਨਹੀਂ ਕਰ ਪਾ ਰਹੇ ਤੇ ਨਵੀਂ ਕਰਵਾਉਣ ਦੇ ਲਈ ਤੁਹਾਡੇ ਆਲਰੇਡੀ ਹੈਲਥ ਇਸ਼ੂਜ ਆ ਚੁੱਕੇ ਨੇ। ਸੋ ਇਸੇ ਕਰਕੇ ਬਾਰ ਬਾਰ ਇਹ ਮੈਸੇਜ ਕਨਵੇ ਕਰਦੇ ਹੁੰਦੇ ਆ ਕਿ ਪਾਲਿਸੀ ਰਿਵਿਊ ਕਰਾਉਣੀ ਹੈ ਤਾਂ ਜ਼ਰੂਰ ਉਹਦਾ ਕੋਈ ਚਾਰਜ ਚਾਰਜਸ ਨਹੀਂ ਹੈਗੇ ਆ, ਕੋਈ ਕੰਸਲਟੇਸ਼ਨ ਰਿਲੇਟਿਡ ਕੋਈ ਕੰਡੀਸ਼ਨ ਨਹੀਂ ਹੈਗੀ ਆ। ਰਿਵਿਊ ਕਰਨ ਦਾ ਫਾਇਦਾ ਕੀ ਹੁੰਦਾ ਕਿ ਲੈਟਸ ਸੇ ਪਾਲਿਸੀ ਤੁਸੀਂ 10 ਸਾਲ ਦੀ ਕਰਾਈ ਸੀ ਜਾਂ 20 ਸਾਲ ਦੀ ਕਰਾਈ ਸੀ, ਇਸ ਟਾਈਮ ਤੇ ਕੀ ਹੈਗਾ ਕਿ ਕਿਰਨ ਜਦੋਂ ਆਪਾਂ ਗੱਲ ਕਰ ਰਹੇ ਹਾਂ ਲਾਈਫ ਇੰਸ਼ੋਰੈਂਸ ਦੀ, ਜੇ ਅੱਜ 10 ਪਰਸਨ ਖੜੇ ਨੇ, 10 ਪਰਸਨ ਦੇ ਵਿੱਚੋਂ ਇਹ ਹੋ ਸਕਦਾ ਕਿ ਹਰੇਕ ਪਰਸਨ ਜਿਹਨੇ ਵੀ ਇੰਸ਼ੋਰੈਂਸ ਪਾਲਿਸੀਜ਼ ਕਰਾਈਆਂ ਹੋਈਆਂ ਨੇ ਹਰੇਕ ਕੋਲ ਟਰਮ ਜ਼ਰੂਰ ਹੋਏਗੀ। 90% ਪਰਸਨ ਹੈਗੇ ਕਿ ਟਰਮ ਲਾਈਫ ਇੰਸ਼ੋਰੈਂਸ ਹਰੇਕ ਕੋਲ ਹੁੰਦੀ ਹੁੰਦੀ ਹੈ, ਕਿਉਂਕਿ ਮੋਰਗੇਜ ਲਾਇਬਿਲਿਟੀਜ਼ ਵੱਡੀਆਂ ਇੰਸ਼ੋਰੈਂਸ ਪਾਲਿਸੀਜ਼ ਚਾਹੀਦੀਆਂ ਹੁੰਦੀਆਂ ਅਤੇ ਪ੍ਰੀਮੀਅਮ ਛੋਟੇ ਜਿਹੇ ਦੇ ਨਾਲ ਆਪਾਂ ਨੂੰ ਕਵਰੇਜ ਮਿਲ ਜਾਂਦੀ ਹੈ। ਪਰ ਟਰਮ ਲਾਈਫ ਇੰਸ਼ੋਰੈਂਸ ਇੱਕ ਚੀਜ਼ ਜ਼ਰੂਰ ਹੈ ਕਿ ਉਹਨੇ ਇੱਕ ਦਿਨ ਐਕਸਪਾਇਰ ਹੋਣਾ। ਜਿੱਦਾਂ ਕੱਲ੍ਹ ਹੀ ਮੈਂ ਇੱਕ ਕਿਸੇ ਕਲਾਇੰਟ ਨੂੰ ਮਿਲੀ, ਉਹ ਇਸ ਟਾਈਮ 'ਤੇ ਟਰਮ ਇੰਸ਼ੋਰੈਂਸ ਚੱਲ ਰਹੀ ਸੀ ਉਹਨਾਂ ਦੀ, ਉਹਨਾਂ ਦਾ ਵੀ ਐਡਵਾਈਜ਼ਰ ਨਾਲ ਕੋਈ ਲਿੰਕ ਨਹੀਂ ਸੀ, ਉਹ ਜਸਟ ਮੈਨੂੰ ਕਹਿੰਦੇ ਕਿ ਮੈਂ ਰਿਵਿਊ ਕਰਵਾਉਣੀ ਹੈ। ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਇਸ ਟਾਈਮ 'ਤੇ ਉਹਨਾਂ ਦੇ ਜਸਟ $55 ਜਾ ਰਹੇ ਸੀਗੇ ਪਾਲਿਸੀ ਦੇ, ਤੇ ਆ 9 ਅਕਤੂਬਰ ਨੂੰ ਉਹਨਾਂ ਦੀ ਪਾਲਿਸੀ ਨੇ ਰਿਨਿਊ ਹੋ ਜਾਣਾ ਸੀ ਆਟੋਮੈਟਿਕਲੀ, ਤੇ $700 ਤੇ ਪਰ ਮੰਥ ਤੇ ਪ੍ਰੀਮੀਅਮ ਚਲਾ ਜਾਣਾ ਸੀ। ਸੋ ਜੇ ਮੈਂ ਉਹਨਾਂ ਦੀ ਪਾਲਿਸੀ ਦੇ ਰਿਲੇਟਿਡ ਇੰਸ਼ੋਰੈਂਸ ਕੰਪਨੀ ਨੂੰ ਕਾਲ ਕਰਕੇ ਸਟਾਪ ਪੇਮੈਂਟ ਨਾ ਕਰਦੇ ਅਸੀਂ, ਜਾਂ ਉਹਦੇ ਰਿਲੇਟਿਡ ਹੋਰ ਅਸੀਂ ਨਾ ਉਹਦੇ ਵਰਕਆਊਟ ਕਰਦੇ, ਆਟੋਮੈਟਿਕਲੀ $700, ਕਿਉਂਕਿ ਦੇਖੋ ਜੇ ਐਡਵਾਈਜ਼ਰ ਹੋਏਗਾ ਉਹਨੇ ਐਡਰੈਸ ਵੀ ਚੇਂਜ ਕਰਨਾ। ਉਹ ਕਹਿੰਦੇ ਸਾਨੂੰ ਤਾਂ ਕੋਈ ਲੈਟਰ ਨਹੀਂ ਆਈ, ਹੋ ਸਕਦਾ ਕਿ ਉਸ ਉੱਤੇ ਐਡਰੈਸ ਹੀ ਨਹੀਂ ਚੇਂਜ ਹੋਇਆ, ਲੈਟਰ ਤਾਂ ਹੀ ਜਾਊਗਾ।
1: ਦੇਖੋ ਜੀ ਤੁਸੀਂ ਇੰਸ਼ੋਰੈਂਸ ਦੀ ਗੱਲ ਕੀਤੀ ਆ, ਕਿਰਨ ਹੁਣ ਨੂੰ ਪਤਾ ਪ੍ਰੋਪਰਟੀ ਆ ਸਾਡੀ, ਉਹਦੀ ਸਾਨੂੰ ਯਾਦ ਭੁੱਲ ਗਿਆ ਕਿ ਇੰਸ਼ੋਰੈਂਸ ਰਿਨਿਊ ਹੋਣੀ, ਉਹ ਆਟੋਮੈਟਿਕ ਜਿਹੜੀ ਸੋਰੀ ਮੋਰਗੇਜ ਰਿਨਿਊ ਹੋਣੀ, ਤੇ ਉਹ ਮੋਰਗੇਜ ਆਟੋਮੈਟਿਕ ਉਹਨਾਂ ਨੇ ਪਾ ਦਿੱਤੀ ਓਪਨ ਚ, ਜੋ ਇੰਟਰਸਟ ਰੇਟ ਉੱਪਰ ਚਲੇ ਗਿਆ। ਸੋ ਇਦਾਂ ਹੀ ਜ਼ਰੂਰ ਦੇਖਣਾ ਚਾਹੀਦਾ,
3: ਬਿਲਕੁਲ ਇਹ ਰਿਵਿਊ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕੋਈ ਕੰਸਰਨ ਹੈ, ਕਿਸੇ ਵੀ ਕੰਪਨੀ ਦੇ ਨਾਲ ਤੁਸੀਂ ਡੀਲ ਕਰ ਰਹੇ ਹੈ, ਕਿਉਂਕਿ ਕਈ ਵਾਰ ਲੱਗਦਾ ਕਿ ਅਸੀਂ ਸ਼ਾਇਦ ਇਸ ਕੰਪਨੀ ਨਾਲ ਡੀਲ ਕਰ ਰਹੇ ਹਾਂ, ਪਤਾ ਨਹੀਂ ਤੁਹਾਡੇ ਕੋਲ ਕੰਪਨੀ ਹੋਊਗੀ ਕਿ ਨਹੀਂ, ਉਹਦੇ ਬਾਰੇ ਮੈਂ ਜ਼ਰੂਰ ਦੱਸਣਾ ਚਾਹੂੰਗੀ ਕਿ ਅਸੀਂ ਬ੍ਰੋਕਰ ਹੈਗੇ ਹਾਂ ਕੈਨੇਡਾ ਦੀਆਂ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਹੈ, ਸਾਰਿਆਂ ਦੇ ਨਾਲ ਡੀਲ ਕਰਦੇ ਹਾਂ, ਚਾਹੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਦੀ ਗੱਲ ਕਰ ਲਈਏ, ਸੁਪਰਵਿਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ ਦੀ ਗੱਲ ਕਰ ਲਈਏ, ਜਾਂ ਫਿਰ ਬੱਚਿਆਂ ਦੀ RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਦੇ ਬਾਰੇ ਵਿੱਚ ਗੱਲ ਕਰਨੀ ਹੋਵੇ, ਕਾਲ ਕਰ ਸਕਦੇ ਹੋ ਜੀ ਮੋਨਾ ਮਿੰਗੀ 416-509-1509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਮਿਲ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110 ਇਨ ਬ੍ਰੈਂਪਟਨ, ਜਾਂ ਫਿਰ 416-509-1509।
2: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। ਔਰ ਇੱਕ ਮੈਸੇਜ ਜਿਹੜਾ ਜੀ ਆਪਾਂ ਬ੍ਰੈਂਪਟਨ ਸਿਟੀ ਦਾ ਵੀ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੀ ਹੈ, ਉਹ ਅਪੀਲ ਕਰਦੇ ਨੇ ਕਿ ਤੁਸੀਂ ਜਿਹੜਾ ਜੀ ਵੋਟ ਇਸ ਵਾਰੀ ਜ਼ਰੂਰ ਪਾਉਣੀ ਹੈ। ਐਕਚੁਅਲ ਵੋਟਿੰਗ ਡੇ ਜਿਹੜਾ ਜੀ ਅਕਤੂਬਰ 26 ਹੈ, ਬਟ ਜੇ ਉਸ ਦਿਨ ਨੂੰ ਤੁਸੀਂ ਬਿਜ਼ੀ ਆ ਤੇ ਤੁਸੀਂ ਜਿਹੜਾ ਹੈ ਜੀ ਪਹਿਲਾਂ ਵੀ ਵੋਟ ਪਾ ਸਕਦੇ ਆ। ਜਿਹੜੀ ਜੀ ਐਡਵਾਂਸ ਪੋਲਿੰਗ ਹੈ 9, 10, 11, 16 ਤੇ 17 ਅਕਤੂਬਰ ਨੂੰ ਜਿਹੜੀਆਂ ਜੀ ਹੋਣੀਆਂ, ਤੇ ਇਹਦੇ ਵਿੱਚ ਵੀਕ ਡੇਜ਼ ਦੇ ਵਿੱਚ ਜਿਹੜੇ ਆ ਜੀ ਤੁਸੀਂ 12 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਵੋਟ ਪਾ ਸਕਦੇ ਆ, ਤੇ ਵੀਕਐਂਡ ਤੇ ਤੁਸੀਂ ਜਿਹੜਾ ਜੀ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਟਾਈਮਿੰਗ ਹੈਗੀ ਆ। ਬਟ ਅਪੀਲ ਇਹ ਆ ਕਿ ਤੁਸੀਂ ਜ਼ਰੂਰ ਵੋਟ ਕਰਿਓ ਜੇ ਤੁਸੀਂ ਚਾਹੁੰਦੇ ਆ ਕਿ ਤੁਹਾਡੀ ਆਵਾਜ਼ ਅੱਗੇ ਆਵੇ, ਤੁਹਾਡੇ ਕੁਐਸਚਨਸ ਕੰਸਰਨ ਜਿਹੜੇ ਜੀ ਸੋਰਟ ਆਊਟ ਹੋਣ। ਸੋ ਉਹਦੇ ਲਈ ਤੁਹਾਨੂੰ ਵੋਟ ਕਰਨੀ ਜਿਹੜੀ ਜੀ ਬਹੁਤ ਜ਼ਰੂਰੀ ਹੈ। ਜੇ ਤੁਹਾਨੂੰ ਵੋਟਰ ਨੋਟਿਸ ਆਇਆ ਤਾਂ ਤੁਸੀਂ ਉਹ ਨਾਲ ਲੈ ਕੇ ਜਾਇਓ, ਜੇ ਨਹੀਂ ਆਇਆ ਦੈਟਸ ਫਾਈਨ, ਤੁਸੀਂ ਆਪਣੀ ਸਿਰਫ ਇੱਕ ਕੋਈ ਵੀ ID ਜਿਹੜੀ ਜੀ ਨਾਲ ਜ਼ਰੂਰ ਲੈ ਕੇ ਜਾਣੀ ਆ। ਔਰ ਸਾਡੇ ਸਾਰੇ ਲਿਸਨਰਸ ਦਾ, ਸਾਰੇ ਸਪੋਂਸਰਸ ਦਾ ਬਹੁਤ ਬਹੁਤ ਜਿਹੜਾ ਜੀ ਸ਼ੁਕਰੀਆ ਹੈ, ਜਿਹੜੇ ਸਾਨੂੰ ਮੈਸੇਜਸ ਕਰਦੇ ਆ, ਕਾਲਸ ਕਰਦੇ ਨੇ ਤੇ ਆਪਣਾ ਟਾਈਮ ਸਾਨੂੰ ਦਿੰਦੇ ਨੇ।
1: ਔਰ ਜਾਂਦੇ ਜਾਂਦੇ ਇੱਕ ਵਾਰੀ ਕਿਰਨ ਆਪਾਂ ਬੋਲ ਦਈਏ ਕਿ ਇਸ ਟਾਈਮ ਆਪਣੇ ਕੋਲ ਤਕਰੀਬਨ 7 ਤੋਂ 8 ਹੋਟਲ ਨੇ ਜਿਹੜੇ ਸੇਲ ਦੇ ਉੱਪਰ ਹੈਗੇ ਆ, ਔਰ ਜਿਹੜੇ ਕਿ GTA ਦੇ ਵਿੱਚ ਹੈ, ਸਟੋਨੀ ਕ੍ਰੀਕ ਦੇ ਵਿੱਚ ਹੈ, ਓਟਵਾ ਦੇ ਵਿੱਚ ਹੈਗੇ ਆ, ਨਾਇਗਰਾ ਹੈਗਾ, ਔਰ ਟੋਰਾਂਟੋ ਦੇ ਵਿੱਚ ਹੈ। ਅਗਰ ਕੋਈ ਵੀ ਇਨਵੈਸਟ ਕਰਨਾ ਚਾਹੁੰਦਾ ਜਾਂ ਕੋਈ ਲੈਣਾ ਚਾਹੁੰਦਾ ਤੇ ਸਾਡੇ ਨਾਲ ਸੰਪਰਕ ਕਰ ਸਕਦਾ। ਰੀਅਲ ਸਟੇਟ ਦਾ ਸਾਡਾ ਨੰਬਰ 416-881-7070 ਆ। ਓਕਵਿਲ ਦੇ ਵਿੱਚ 2.5 ਏਕੜ ਲੈਂਡ ਆਈ ਆ ਜਿੱਥੇ ਹੋਟਲ ਅਪਰੂਵਲ ਹੈ, ਹੋਟਲ ਬਣ ਸਕਦਾ, ਤੇ ਨੰਬਰ ਉਹੀ ਹੈ 416-881-7070। ਤੇ ਹੋਰ ਵੀ ਜੇ ਕਿਸੇ ਨੇ ਸਾਡੇ ਨਾਲ ਕੋਈ ਰੀਅਲ ਸਟੇਟ ਸੰਬੰਧੀ ਕੋਈ ਇਨਫੋਰਮੇਸ਼ਨ ਲੈਣੀ ਜਾਂ ਵੇਚਣੀ ਚੀਜ਼ ਹੈ ਕੋਈ, ਤੇ ਤਾਂ ਵੀ ਸੰਪਰਕ ਕਰੋ 416-881-7070 ਦੇ ਉੱਤੇ। ਲਈਏ ਫਿਰ ਇਜਾਜ਼ਤ।
2: ਬਿਲਕੁਲ ਜੀ, ਔਰ ਥੈਂਕ ਯੂ ਸੋ ਮਚ ਸਾਰਿਆਂ ਦਾ, ਤੇ ਸਾਰੇ ਖੁਸ਼ ਰਹੋ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ, ਤੇ ਸਤਿ ਸ਼੍ਰੀ ਅਕਾਲ।

ਸੁਗੰਧ ਵਰਗਾ, ਕਿਸ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਪ।

0: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
2: ਚਾਹੇ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਹੋਵੇ, ਘਰ ਦੀ ਇੰਸ਼ੋਰੈਂਸ ਹੋਵੇ, ਜਾਂ ਤੁਹਾਡਾ ਆਪਣਾ ਬਿਜ਼ਨਸ ਹੋਵੇ, ਸਹੀ ਕਵਰੇਜ ਅਤੇ ਸਹੀ ਕੀਮਤ ਬਹੁਤ ਜ਼ਰੂਰੀ ਹੈ। ਕਈ ਵਾਰ ਅਸੀਂ ਸਿਰਫ ਇਹ ਦੇਖਦੇ ਹਾਂ ਕਿ ਪ੍ਰੀਮੀਅਮ ਕਿੰਨਾ ਹੈ, ਪਰ ਇਹ ਨਹੀਂ ਦੇਖਦੇ ਕਿ ਪਾਲਿਸੀ ਵਿੱਚ ਕਵਰੇਜ ਕੀ ਮਿਲ ਰਹੀ ਹੈ। ਇਸ ਲਈ ਇੰਸ਼ੋਰੈਂਸ ਲੈਣ ਜਾਂ ਰਿਨਿਊਅਲ ਕਰਵਾਉਣ ਤੋਂ ਪਹਿਲਾਂ ਆਪਣੀ ਪਾਲਿਸੀ ਦਾ ਰਿਵਿਊ ਜ਼ਰੂਰ ਕਰਵਾਓ। ਮੈਂ ਹਾਂ ਇੰਸ਼ੋਰੈਂਸ ਐਡਵਾਈਜ਼ਰ ਜਗਜੀਤ ਮਹਲ। ਆਟੋ, ਹੋਮ, ਕਮਰਸ਼ੀਅਲ ਇੰਸ਼ੋਰੈਂਸ ਬਾਰੇ ਜਾਣਕਾਰੀ ਜਾਂ ਕੋਟ ਲਈ ਅੱਜ ਹੀ ਸੰਪਰਕ ਕਰੋ 647-627-8820 647-627-8820।
0: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
6: ਮੰਗਲਵਾਰ ਦਾ ਦਿਨ ਸਵੀਟ ਮਹਿਲ ਤੋਂ ਸਰੋਂ ਦਾ ਸਾਗ, ਮੱਕੀ ਦੀ ਰੋਟੀ ਤੇ ਲੱਸੀ ਦਾ ਗਲਾਸ, ਸਪੈਸ਼ਲ ਸਪੈਸ਼ਲ ਸਪੈਸ਼ਲ ਜਿਹੜਾ ਤੁਸੀਂ ਜ਼ਰੂਰ ਲੈ ਕੇ ਆਉਣਾ। ਸਵਰਨ ਸਿੰਘ ਰਾਣਾ ਸਾਹਿਬ ਪੰਜਾਬੀ ਤੱਕ ਤੋਂ ਖਬਰਾਂ ਲੈ ਕੇ ਤੁਹਾਡੇ ਰੂਬਰੂ ਹੋਣਗੇ, ਗੱਲਾਂ ਬਾਤਾਂ ਕਰਾਂਗੇ। ਸਫ਼ਰ ਸਿਫਰ ਦਾ ਬੜਾ ਨਵੇਕਲਾ ਏ, ਬਸ ਸਿਫਰ ਤਾਂ ਹੋਇਆ ਨਹੀਂ ਜਾਂਦਾ। ਸਫ਼ਰ ਸਿਫਰ ਦਾ ਬੜਾ ਨਵੇਕਲਾ ਏ, ਬਸ ਸਿਫਰ ਤਾਂ ਹੋਇਆ ਨਹੀਂ ਜਾਂਦਾ। ਬੇਸਮਝ ਬੇਫਿਕਰੇ ਹੋ ਕੇ ਵੀ ਬੇਫਿਕਰੇ ਸੋਇਆ ਨਹੀਂ ਜਾਂਦਾ। ਇੱਕ ਗੱਲ ਦੀ ਸਮਝ ਨਾ ਲੱਗੇ ਕੋਈ, ਮਿਹਨਤ ਕਰਕੇ ਆਮ ਤੋਂ ਖਾਸ ਬਣਦੇ, ਕਿਉਂ ਖਾਸ ਤੋਂ ਆਮ ਨਹੀਂ ਹੋਇਆ ਜਾਂਦਾ? ਇਹ ਗੱਲ ਦੀ ਸਮਝ ਨਹੀਂ ਬੰਦੇ ਨੂੰ ਲੱਗਦੀ ਕਿ ਹਰੇਕ ਬੰਦਾ ਕਹਿੰਦਾ ਕਿ ਯਾਰ ਮੈਂ ਖਾਸ ਬਣ ਜਾਵਾਂ। ਮਿਹਨਤ ਕਰਕੇ ਕੋਈ ਵੀ ਬੰਦਾ ਖਾਸ ਬਣ ਸਕਦਾ, ਪਰ ਖਾਸ ਬਣ ਕੇ ਆਮ ਰਹਿਣਾ ਇਹ ਬੜਾ ਔਖਾ, ਖਾਸ ਤੋਂ ਆਮ ਹੋਣਾ ਇਹ ਬੜਾ ਔਖਾ। ਆਮ ਤੋਂ ਖਾਸ ਹੋਣਾ ਸੌਖਾ, ਮਿਹਨਤ ਕਰ ਲਓਗੇ ਤੁਸੀਂ ਖਾਸ ਬਣ ਜਾਓਗੇ, ਪਰ ਖਾਸ ਬਣ ਕੇ ਆਮ ਹੋਣਾ ਬੜਾ ਔਖਾ। ਤੇ ਜਿਹੜੇ ਖਾਸ ਬਣ ਕੇ ਆਮ ਰਹਿੰਦੇ ਨੇ ਉਹੀ ਬੰਦੇ ਅਸਲ ਚ ਖਾਸ ਹੁੰਦੇ ਨੇ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਲਓ, ਸਵਰਨ ਸਿੰਘ ਕਹਿਣਾ ਸਾਹਿਬ ਵੱਲ ਵੀ ਚੱਲਾਂਗੇ ਕੁਝ ਪਲਾਂ ਤੱਕ, ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸਦੇ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਸਪੌਂਸਰ ਕੀਤਾ ਜਾ ਰਿਹਾ ਗੋਲਡਨ ਸਪਲਾਈਸ ਕੈਸ਼ ਐਂਡ ਕੈਰੀ ਵੱਲੋਂ। ਗੋਲਡਨ ਸਪਲਾਈਸ ਕੈਸ਼ ਐਂਡ ਕੈਰੀ ਦਾ ਨੰਬਰ ਜਿਹੜਾ ਤੁਹਾਨੂੰ ਦੇ ਦਿੰਦੇ ਹਾਂ, ਡਿਸਪੋਜੇਬਲ ਲੈ ਕੇ ਆਉਣੇ ਚਾਹੁੰਦੇ ਤੁਸੀਂ ਤਾਂ ਗੋਲਡਨ ਸਪਲਾਈਸ ਕੈਸ਼ ਐਂਡ ਕੈਰੀ ਦਾ ਨੰਬਰ ਨੋਟ ਕਰਕੇ ਰੱਖ ਲਓ। ਬਾਈ, ਜੇਕਰ ਘਰ ਦੇ ਵਿੱਚ ਛੋਟਾ ਜਿਹਾ ਕੋਈ ਵੱਡਾ ਫੰਕਸ਼ਨ ਆ ਗਿਆ, ਜਾਂ ਫਿਰ ਤੁਹਾਡੇ ਤੁਸੀਂ ਕਹਿ ਲਓ ਕਿ ਖਾਸ ਤੌਰ ਤੇ ਕੋਈ ਪਾਰਟੀ ਆ, ਤਾਂ ਤੁਸੀਂ ਗੋਲਡਨ ਸਪਲਾਈਸ ਕੈਸ਼ ਐਂਡ ਕੈਰੀ ਤੋਂ ਸਮਾਨ ਜਿਹੜਾ ਲੈ ਕੇ ਆ ਸਕਦੇ ਹੋ। 416-748-2116 416-748-2116 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਆਨਲਾਈਨ ਟ੍ਰੈਵਲ ਦੇ ਬਲਤ ਸਿੰਘ ਸਾਹਿਬ, ਉਹਨਾਂ ਦੇ ਵੱਲੋਂ ਪ੍ਰੋਗਰਾਮ ਦਾ ਹਿੱਸਾ ਜਿਹੜਾ ਸਪੌਂਸਰ ਕੀਤਾ ਜਾ ਰਿਹਾ, 416-293-8700 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 416-293-8700 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੇਕਰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰਵਿਜ਼ਨ ਇੰਸ਼ੋਰੈਂਸ ਤੁਸੀਂ ਲੈਣੀ ਚਾਹੁੰਦੇ ਹੋ, ਤਾਂ ਤੁਹਾਨੂੰ ਇੱਕੋ ਨਾਮ ਅਸੀਂ ਰਿਕਮੈਂਡ ਕਰਦੇ ਹਾਂ, ਮੁਸਕਾਨ ਦਿਓਲ। ਮੁਸਕਾਨ ਦਿਓਲ ਸੰਪਰਕ ਕਰ ਲੈਣਾ, ਨੰਬਰ ਨੋਟ ਕਰਕੇ ਰੱਖ ਲਓ 647-564-2733 647-564-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਮੁਸਕਾਨ ਦਿਓਲ ਉਹਨਾਂ ਦੇ ਨਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸਵਰਨ ਸਿੰਘ ਟਿਹਣਾ ਸਾਹਿਬ ਨਾਲ ਗੱਲਬਾਤ ਕਰਾਂਗੇ, ਭਗਵੰਤ ਮਾਨ ਉਹਨਾਂ ਦੇ ਬਾਬਤ ਗੱਲਬਾਤ ਕਰਾਂਗੇ ਕਿ ਮੁੱਖ ਮੰਤਰੀ ਦੇ ਕੈਂਪ ਦੇ ਵਿੱਚ, ਦਫ਼ਤਰ ਦੇ ਵਿੱਚ ਸੀ ਬੀ ਆਈ ਦੀ ਟੀਮ ਹੈ, ਉਹ ਕੀ ਕਰਨ ਗਈ ਹੈ ਉਹਦੀ ਗੱਲਬਾਤ ਕਰਾਂਗੇ। ਸ਼੍ਰੋਮਣੀ ਕਮੇਟੀ ਦੇ ਓਐਸਡੀ ਤੋਂ ਕਾਹਦੀ ਪੁੱਛਗਿੱਛ ਕੀਤੀ ਗਈ ਹੈ ਇਹ ਪੁੱਛਣ ਦੀ ਕੋਸ਼ਿਸ਼ ਕਰਾਂਗੇ। ਸੁਖਬੀਰ ਬਾਦਲ ਹੋਣੀ ਹੈ ਜਿਹੜੀ ਉਹ ਘਰ ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰਕੇ ਕੀ ਚਾਹੁੰਦੇ ਆ ਸੋਚਦੇ ਆ ਉਹਦੇ ਬਾਬਤ ਵੀ ਗੱਲਬਾਤ ਆਪਾਂ ਸੁਲਤਾਨ ਸਾਹਿਬ ਨਾਲ ਗੱਲਬਾਤ ਕਰਾਂਗੇ। ਸੋ ਕਾਫੀ ਚੀਜ਼ਾਂ ਨੇ ਜਿਹੜੀਆਂ ਉਹ ਤੁਹਾਡੇ ਰੂਬਰੂ ਕਰਾਂਗੇ। ਸੁਖਵੰਤ ਸਿੰਘ ਟਾਣਾ ਸਾਹਿਬ ਹਾਜ਼ਰ ਹੋਣਗੇ ਤੇ ਨਾਲ ਦੀ ਨਾਲ ਦੱਸ ਦਈਏ ਕਿ ਬਾਈ ਜੀ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ ਇਸ ਹਫ਼ਤੇ ਵੱਡੀ ਸੇਲ ਲੱਗਣ ਜਾ ਰਹੀ ਹੈ ਲੌਂਗਵੇ ਕਿਨਾਰੇ ਆ। ਸੋ ਗ੍ਰੈਂਡ ਫਰਨੀਚਰ ਤੇ ਕੱਲ $150 ਵਾਲੇ ਡੀਲ ਦੇ ਕੇ ਇਹਨਾਂ ਨੇ ਧਮਾਲਾਂ ਪਾਤੀਆਂ ਕਿ $150 ਦੇ ਵਿੱਚ ਕੁਈਨ ਬੈੱਡ ਦੇ ਪਹਿਲੇ 10 ਬੰਦੇ ਨੂੰ ਦਿੱਤਾ ਸੀ ਤੇ ਇਮੇਜ ਡਾਕ ਕੁਲਿੰਗ ਵੱਲੋਂ ਵੀ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਸਪੌਂਸਰ ਕੀਤਾ ਗਿਆ। ਨਾਲ ਦੀ ਨਾਲ ਦੱਸਦੇ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਖਾਸ ਤੌਰ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਸੁਲਤਾਨ ਜੀ ਵੱਲੋਂ ਵੀ ਸਪੌਂਸਰ ਕੀਤਾ ਜਾ ਰਿਹਾ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਸੁਲਤਾਨ ਜੀ ਵੱਲੋਂ। ਅੱਜ ਪ੍ਰੋਗਰਾਮ ਦੇ ਵਿੱਚ ਚੱਲਦਾ ਖੂਬਸੂਰਤ ਗੀਤ ਵੱਲ ਉਸ ਤੋਂ ਬਾਅਦ ਫਿਰ ਕੋਸ਼ਿਸ਼ ਕਰਦਾ ਕਿ ਸੁਲਤਾਨ ਸਿੰਘ ਟਾਣਾ ਸਾਹਿਬ ਨੂੰ ਤੁਹਾਡੇ ਰੂਬਰੂ ਕਰੀਏ। ਇਹ ਆਹ ਸੁਣੋ ਜਰਾ ਕਰ

0: ਸਤਾਰੰਗ ਦੇ ਨਾਲ ਸੋ ਟ੍ਰਿਣ ਸਾਹਿਬ ਦੇ ਨਾਲ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਨਾਲ ਅਸੀਂ ਕਾਲ ਬਣਾਈਏ ਤੇ ਨਾਲ ਦੀ ਨਾਲ ਦੱਸਦੇ ਕਿ ਪ੍ਰਬੰਧਕ ਇਹ ਹਿੱਸਾ ਖਾਸ ਤੌਰ ਤੇ ਜੈਨ ਫਰਨੀਚਰ ਤੇ ਜਿਹੜੀ ਸੇਲ ਲੱਗਣ ਲੱਗ ਜਾ ਰਹੀ ਹੈ ਬਾਈ ਜੀ ਉਹਨਾਂ ਦੇ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਅੱਛਾ ਬਹੁਤੀ ਵਾਰ ਇੱਕ ਨਾ ਕੋਈ ਵੀ ਕੰਮ ਜਦੋਂ ਕਰਦੇ ਹੋ ਤੁਸੀਂ ਕੰਮ ਦੇ ਵਿੱਚ ਅਲੱਗ ਅਲੱਗ ਤਰੀਕੇ ਦੇ ਬਹੁਤ ਮੁੱਦੇ ਤੁਹਾਨੂੰ ਮਿਲਣਗੇ। ਜਿਵੇਂ ਤੁਸੀਂ ਇਹ ਕਹੋ ਕਿ ਕੰਮ ਜਦੋਂ ਤੁਸੀਂ ਕੋਈ ਰੂਹ ਨਾਲ ਕਰਦੇ ਹੋ ਉਹਦੇ ਵਰਗੀ ਰੀਸ ਨਹੀਂ ਹੈ। ਕਈ ਬੰਦੇ ਕੰਮ ਮਜ਼ਬੂਰੀ ਨਾਲ ਕਰਦੇ ਆ, ਹੁਣ ਕਈ ਕੰਮ ਕਰਕੇ ਘਰਾਂ ਨੂੰ ਆ ਰਹੇ ਹੋਣਗੇ ਕਿ ਟੈਨਸ਼ਨ ਚ ਹੋਣਗੇ ਯਾਰ ਬਸ ਹੁਣ ਫੇਰ ਕੱਲ ਨੂੰ ਫੇਰ ਜਾਣਾ, ਅੱਜ ਦਾ ਕੰਮ ਹਜੇ ਖਤਮ ਨੀ ਕੀਤਾ ਹੁੰਦਾ ਕੱਲ ਦੇ ਤਾਂ ਫੇਰ ਫਿਕਰ ਪੈ ਜਾਂਦਾ ਵਾ। ਅਸੀਂ ਤਿੰਨ ਜਣੇ ਨਾ ਇੱਟਾਂ ਦੀ ਚਿਣਾਈ ਕਰਦੇ ਸੀ, ਕੋਲ ਦੀ ਕੋਈ ਰਾਹ ਵਾਲਾ ਲੰਘਿਆ ਰਾਹਗੀਰ, ਉਹ ਕਹਿੰਦਾ ਵੀ ਕੀ ਕਰਦੇ ਹੋ? ਪਹਿਲਾਂ ਕਹਿੰਦਾ ਤੈਨੂੰ ਦੀਨਾ ਨੀ ਕੀ ਕਰਦੇ ਆ, ਰੋਜ਼ੀ ਰੋਟੀ ਲਈ ਕੰਮ ਕਰਨ ਕਿਵੇਂ ਆ? ਦੂਜਾ ਜਿਹੜਾ ਹੋਰ ਸੀ ਕਹਿੰਦਾ ਤੈਨੂੰ ਨੀ ਦੀਨਾ ਇੱਟਾਂ ਚਿਣਦੇ ਆ, ਕੀ ਕਰਦੇ ਹੋ? ਐ ਪੁੱਛੀ ਜਾਂਦਾ, ਮਤਲਬ ਉਹਨੇ ਇਸ ਤਰੀਕੇ ਨਾਲ ਜਵਾਬ ਦਿੱਤਾ। ਇੱਕ ਤੀਜਾ ਵੀ ਸੀਗਾ, ਉਹ ਜਦੋਂ ਉਹਨੇ ਉਹਨੂੰ ਪੁੱਛਿਆ ਕੀ ਕਰਦੇ ਹੋ, ਕਹਿੰਦਾ ਬਾਈ ਮੈਂ ਇੱਕ ਬਹੁਤ ਖੂਬਸੂਰਤ ਇਮਾਰਤ ਬਣਾ ਰਿਹਾ। ਤਿੰਨ ਬੰਦੇ ਇੱਕੋ ਜਿਹਾ ਕੰਮ ਕਰ ਰਹੇ ਆ ਪਰ ਤਿੰਨਾਂ ਦੇ ਜਵਾਬ ਬਿਲਕੁਲ ਅਲੱਗ ਅਲੱਗ ਆ। ਇੱਕ ਕਹਿੰਦਾ ਤੈਨੂੰ ਦੀਨਾ ਨੀ ਕੀ ਕਰਦੇ ਆ, ਦੂਜਾ ਕਹਿੰਦਾ ਇੱਟਾਂ ਚੌਂ ਤੁਸੀਂ ਚਿਣਦੇ ਆ, ਕਰਦੇ ਪੁੱਛੀ ਜਾਂਦਾ। ਤੀਜਾ ਕਹਿੰਦਾ ਬੜੀ ਖੂਬਸੂਰਤ ਇਮਾਰਤ ਉਹ ਬਣਾ ਰਿਹਾ। ਬੰਦੇ ਤਿੰਨ, ਕੁਸਚਨ ਇੱਕ, ਜਵਾਬ ਅਲੱਗ ਅਲੱਗ। ਹੁਣ ਗੱਲ ਇਹ ਆ ਕਿ ਦ੍ਰਿਸ਼ਟੀਕੋਣ, ਦੇਖਣ ਦਾ ਨਜ਼ਰੀਆ ਤੁਹਾਡਾ ਕੀ ਹੈ, ਕਿਸੇ ਚੀਜ਼ ਨੂੰ ਜਿਹੜੀ ਐਨਕ ਲਾ ਕੇ ਤੁਸੀਂ ਦੇਖੋਗੇ ਉਹ ਉਹੋ ਜਿਹੀ ਦਿਖਣ ਲੱਗ ਜਾਂਦੀ ਹੈ। ਕੰਮ ਵਧੀਆ ਤਾਂ ਹੀ ਹੁੰਦਾ ਜੇ ਕੰਮ ਕਰਨ ਵਾਲਾ ਵਧੀਆ ਮਹਿਸੂਸ ਕਰੇ, ਬੰਦੇ ਦਾ ਸਵੈ ਚਿੱਤਰ ਉਹਦੇ ਵਿੱਚੋਂ ਨਜ਼ਰ ਆਉਣ ਲੱਗ ਜਾਂਦਾ ਕਿ ਯਾਰ ਇਹ ਬੰਦਾ ਮਿਹਨਤ ਨਾਲ ਕੰਮ ਕਰਦਾ। ਜਿਵੇਂ ਮਾਈਕਲ ਐਂਜਲੋ ਕਈ ਦਿਨਾਂ ਤੋਂ ਇੱਕ ਬੁੱਤ ਤੇ ਕੰਮ ਕਰ ਰਿਹਾ ਸੀ, ਬਰੀਕੀ ਤੋਂ ਬਰੀਕ ਜਿਹੜੀ ਉਹਦੀ ਉਹਦੀ ਬਰੀਕੀ ਨਾਲ ਬਹੁਤ ਕਮਾਲ ਦਾ ਕੰਮ ਕਰ ਰਿਹਾ ਸੀ। ਉਹ ਦੇਖਣ ਵਾਲਾ ਕਹਿੰਦਾ ਵੀ ਬੜਾ ਬੇਤੁਕਾ ਜਿਹਾ ਲੱਗਦਾ ਵੀ ਯਾਰ ਕੋਈ ਨਾ ਠੀਕ ਤਾਂ ਹੈ, ਹੁਣ ਕਿਹੜਾ ਕੁਛ ਦੀਂਦਾ। ਉਹਨੂੰ ਕਹਿੰਦਾ ਵੀ ਐਂ ਕਿਉਂ ਕਰਦਾ ਤੂੰ, ਆਹ ਤਾਂ ਭੋਰਾ ਭੋਰਾ ਚੀਜ਼ਾਂ ਨੇ ਛੋਟੇ ਮੋਟੇ ਇਹਨਾਂ ਦਾ। ਉਹ ਕਹਿੰਦਾ ਨਾ ਨਾ, ਮਾਮੂਲੀ ਚੀਜ਼ਾਂ ਜਿਹੜੀਆਂ ਨੇ ਉਹ ਕਿਸੇ ਚੀਜ਼ ਨੂੰ ਵੱਡਾ ਬਣਾਉਂਦੀਆਂ ਨੇ। ਮਾਮੂਲੀ ਗੱਲ ਅਸੀਂ ਛੱਡ ਦਿੰਦੇ ਹਾਂ, ਮਾਮੂਲੀ ਕਿਤਾਬਾਂ ਨੀ ਅਸੀਂ ਪੜ੍ਹਦੇ। ਕਈ ਵਾਰ ਗੁਰਦੁਆਰਾ ਸਾਹਿਬਾਨਾਂ ਦੇ ਬਾਹਰ ਪਈਆਂ ਹੁੰਦੀਆਂ ਲਾਇਬ੍ਰੇਰੀ 'ਚ ਪਤਲੀਆਂ ਪਤਲੀਆਂ ਕਿਤਾਬਾਂ, ਮਾਇਨੇ ਬੜੇ ਹੁੰਦੇ ਉਹਨਾਂ ਦੇ ਵਿੱਚ। ਕਈ ਵਾਰ ਬੱਚਾ ਛੋਟਾ ਜਿਹਾ ਹੁੰਦਾ, ਗੱਲ ਜਿਹੜੀ ਉਹ ਬੜੀ ਕਮਾਲ ਦੀ ਕਰ ਜਾਂਦਾ। ਜਿਹੜੇ ਅੱਜ ਦੇ ਪ੍ਰੋਗਰਾਮ ਸਾਰੰਗ ਹੋਰ ਵੀ ਗੱਲਾਂ ਬਾਤਾਂ ਕਰਾਂਗੇ। ਟਹਿਣਾ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕਿਆ। ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਰ।
1: ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ। ਸੋ ਟਹਿਣਾ ਸਾਹਿਬ, ਸ਼੍ਰੋਮਣੀ ਕਮੇਟੀ ਦੇ OSD ਆ ਜਿਹੜੇ, ਉਹਨਾਂ ਤੋਂ ਪੁੱਛਗਿੱਛ ਹੋਈ ਆ 3-4 ਘੰਟੇ ਘੱਟੋ ਘੱਟ, ਕੀ ਗੱਲਬਾਤ ਹੋ ਗਈ ਭਲਾ?
1: ਦੇਖੋ ਬਾਈ ਜੀ, ਇਹ ਨਾ ਅਨੰਦਪੁਰ ਸਾਹਿਬ ਦੀਆਂ ਸਰਾਵਾਂ ਦਾ ਮਾਮਲਾ, ਜੋ ਅਮਰਜੀਤ ਸਿੰਘ ਚਾਵਲਾ ਉਹਦਾ ਮਾਮਲਾ, ਬਹਿਰੀਨ ਵਾਲੀ ਔਰਤ ਦਾ ਮਾਮਲਾ, ਇਹਨਾਂ ਮਾਮਲਿਆਂ ਦੇ ਵਿੱਚ ਹੁਣ ਪੜਤਾਲ ਕੀਤੀ ਜਾ ਰਹੀ ਆ। ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਇਸ ਮਾਮਲੇ ਦੇ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ OSD ਦੇ ਸਕੱਤਰ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਆ, ਸਤਬੀਰ ਸਿੰਘ ਦੇ ਕੋਲੋਂ ਲਗਾਤਾਰ 4 ਘੰਟੇ ਦੀ ਪੁੱਛਗਿੱਛ ਕੀਤੀ ਗਈ ਆ। ਪੁੱਛਗਿੱਛ ਦੇ ਵਿੱਚ ਗੱਲਾਂ ਜਿਹੜੀਆਂ ਉਹ ਕੀ ਸਾਹਮਣੇ ਆਉਣਗੀਆਂ ਜਾਂ ਆਈਆਂ ਤਾਂ ਵਕਤ ਬਿਆਨ ਕਰੂਗਾ, ਪਰ ਲਗਾਤਾਰ ਆਪਾਂ ਜਾਣਦੇ ਕਿ ਸਾਰਾ ਕੁਝ ਹੀ ਇਸ ਵੇਲੇ ਹੌਤ ਪੌਦਾ ਹੋਇਆ ਪਿਆ। ਇਹਦੇ ਜਦੋਂ ਚਾਵਲਾ ਧਿਰ ਬਲਦੇ ਨੇ ਧੋਕਦੇ ਜੀ ਸ਼੍ਰੋਮਣੀ ਕਮੇਟੀ ਹੈ ਜਿਹੜੀ, ਜਾਂ ਬਾਕੀ ਅਕਾਲੀ ਜਾਂ ਹੋਰ ਵਿਰੋਧੀ ਪਾਰਟੀਆਂ ਵਾਲੇ, ਉਹਨਾਂ ਨੇ ਬੜਾ ਕੁਝ ਕੀਤਾ। ਬਹਿਰੀਨ ਵਾਲੀ ਔਰਤ ਦੇ ਖਿਲਾਫ਼ ਵੀ ਮੋਰਚਾ ਖੋਲਿਆ ਹੋਇਆ ਪਈਆਂ ਨੇ ਵੀ ਪਾਈਏ ਕਿੱਥੇ ਲੁਕੀ ਸੀ। ਅੱਜ ਤਾਂ ਇੱਕ ਹੋਰ ਰਿਪੋਰਟ ਆਈ ਆ, ਸ਼੍ਰੋਮਣੀ ਕਮੇਟੀ ਨੇ ਇਹਨਾਂ ਸਾਰੇ ਮਸਲਿਆਂ ਦੇ ਬਾਰੇ ਨਾ ਇੱਕ 4-ਮੈਂਬਰੀ ਟੀਮ ਬਣਾਈ ਸੀ ਜੀ। ਉਹ 4-ਮੈਂਬਰੀ ਟੀਮ ਨੇ ਆਪਦੀ ਰਿਪੋਰਟ ਆ ਜਿਹੜੀ ਨਸ਼ਰ ਕਰਤੀ ਆ। ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਇਹਦੇ ਵਿੱਚ ਸਿਆਸਤ ਨਾ ਕੀਤੀ ਜਾਵੇ। ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਦੇ ਵਿੱਚ ਇੱਕੋ ਸਰਾਂ ਦੇ ਵਿੱਚ ਉਹ ਔਰਤ ਨਹੀਂ ਰਹੀ, ਉਹ ਵੱਖ ਵੱਖ ਸਰਾਵਾਂ ਦੇ ਵਿੱਚ ਵੱਖ ਵੱਖ ਥਾਵਾਂ ਤੇ ਵੱਖ ਵੱਖ ਤਰੀਕਿਆਂ ਨੂੰ ਰਹਿੰਦੀ ਰਹੀ ਆ। ਇਹਦੇ ਵਿੱਚ ਇੱਕ ਗੱਲ ਹੋਰ ਮਹੱਤਵਪੂਰਨ ਕਹੀ ਗਈ ਆ, ਉਹ ਕਹਿੰਦੀ ਜੀ ਕਿ ਦੇਖੋ ਇਹਨੂੰ ਬੋਕੀ ਨੇ ਕਰਵਾਇਆ ਸੀ, ਇਹਦੇ ਇਸ਼ਾਰੇ ਦੇ ਉੱਤੇ ਰਹਿੰਦੀ ਰਹੀ ਆ, ਇਹ CBI ਤੋਂ ਵੀ ਮੁਕੰਮਲ ਪੜਤਾਲ ਹੋਣੀ ਚਾਹੀਦੀ ਹੈ। ਦਫਤਰੀ ਕੰਪਲੈਕਸ ਦੇ ਵਿੱਚ ਇਸ ਵੇਲੇ ਰੇਡ ਚੱਲ ਰਹੀ ਆ। ਇਹ ਬੜੀ ਮਹੱਤਵਪੂਰਨ ਗੱਲ ਆ, ਇਹ ਪੰਜਾਬ ਦੇ ਮੁੱਖ ਮੰਤਰੀ ਦੇ ਦਫਤਰ ਦੇ ਵਿੱਚ ਹੋਰ ਵੱਖ ਵੱਖ ਥਾਵਾਂ ਦੇ ਉੱਤੇ ਸੀਬੀਆਈ ਦੀ ਰੇਡ ਪਈ ਹੈ ਤੇ ਦੋ ਘੰਟੇ ਤੋਂ ਰੇਡ ਆ ਜਿਹੜੀ ਜਾਰੀ ਆ ਚੰਡੀਗੜ੍ਹ ਸਮੇਤ ਅੱਠ ਥਾਵਾਂ ਤੇ ਜਾਂਚ ਪੜਤਾਲ ਚੱਲ ਰਹੀ ਆ ਲੈਪਟਾਪ ਜ਼ਬਤ ਕੀਤੇ ਗਏ ਆ ਤੇ ਅੱਜ ਛਾਪਾ ਪਿਆ ਜਿਹੜਾ ਮੋਹਾਲੀ ਗੁਰਦਾਸਪੁਰ ਚੰਡੀਗੜ੍ਹ ਲੁਧਿਆਣਾ ਪਟਿਆਲਾ ਸੰਗਰੂਰ ਤੇ ਜਲੰਧਰ ਜਾਂ ਅੱਠ ਥਾਵਾਂ ਤੇ ਪਿਆ ਟੀਮਾਂ ਨੇ ਲੈਪਟਾਪ ਤੇ ਮੋਬਾਈਲ ਜ਼ਬਤ ਕੀਤੇ ਤੇ ਛੇ ਘੰਟੇ ਤੱਕ ਕਹਿੰਦੇ ਇਹ ਰੇਡ ਚੱਲੀ ਆ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਆ ਵੀ ਜਦੋਂ ਵੋਟਾਂ ਆਉਂਦੀਆਂ ਤੇ ਫਿਰ ਬੀਜੇਪੀ ਦੇ ਵੱਲੋਂ ਆਹ ਕੁਝ ਕੀਤਾ ਕਰਾਇਆ ਜਾਂਦਾ ਉਹਨਾਂ ਨੇ ਇਹ ਗੱਲ ਕਹੀ ਆ ਵੀ ਭਾਈ ਇਹੀ ਬੀਜੇਪੀ ਦਾ ਸੱਚ ਆ ਵੀ ਭਾਈ ਇਹਨਾਂ ਨੇ ਵੋਟਾਂ ਦੇ ਮੌਕੇ ਡਰਾਉਣਾ ਹੁੰਦਾ ਧਮਕਾਉਣਾ ਹੁੰਦਾ ਪਰ ਅਸੀਂ ਪ੍ਰਵਾਹ ਕਰਨ ਵਾਲਿਆਂ ਦੇ ਵਿੱਚੋਂ ਨਹੀਂ ਆ ਉਹਨਾਂ ਨੇ ਆਪ ਮੋੜ ਦੇ ਰੂਪ ਦੇ ਵਿੱਚ ਆਹ ਗੱਲ ਕਹਿ ਦਿੱਤੀ ਆ ਪਰ ਜਿਹੜੀ ਤੁਸੀਂ ਸਾਨੂੰ ਵਾਲੀ ਗੱਲ ਪੁੱਛੀ ਆ ਇਹ ਵੀ ਬੜੀ ਮਹੱਤਵਪੂਰਨ ਆ ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਸਾਨੂੰ ਦੀ ਸਰਕਾਰ ਆ ਜਿਹੜੀ ਉਹਦੀ ਚਰਚਾ ਚੱਲ ਰਹੀ ਹੈ ਤੇ ਪਿਛਲੇ ਜਿਹੜੀ ਆਪਾਂ ਜਾਣਦੇ ਹਾਂ ਇਹ 5 ਕਰੋੜੀ ਮਸਲਾ ਉੱਠਿਆ ਸੀਗਾ ਜੀ ਉਹ 5 ਕਰੋੜੀ ਮਸਲੇ ਦੇ ਵਿੱਚ ਇਹ ਸੀ ਵੀ ਭਾਈ ਜਿਹੜੇ ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਦੇ ਉੱਤੇ ਇੱਕ ਸਿੱਟ ਦੋਸ਼ ਲੱਗਾ ਵੀ ਉਹਨਾਂ ਨੇ ਵੀ 5 ਕਰੋੜ ਰੁਪਏ ਦੇ ਲੈਣ ਦੇਣ ਦੇ ਵਿੱਚ ਜਬਰਜਨਾਹ ਦੇ ਕੇਸ ਦੇ ਵਿੱਚੋਂ ਬਚਾਉਣ ਦੀ ਗੱਲ ਕਰੀ ਸੀ ਕਿਸੇ ਨੂੰ ਉਸ ਮਾਮਲੇ ਦੇ ਵਿੱਚ ਪੜਤਾਲ ਚੱਲ ਸੀ ਤੇ ਹੁਣ ਪਤਾ ਲੱਗਾ ਜੀ ਕਿ ਜਿਹੜੇ ਹੈਗੇ ਆ ਫਿਲਮਾਂ ਵੀ ਬਣਾਈਆਂ ਉਹਨੇ ਮੌਜਾਂ ਹੀ ਮੌਜਾਂ ਤੇ ਕਈ ਹੋਰ ਤੇ ਉਹ ਜਿਹੜਾ ਗਰੇਵਾਲ ਹੋ ਰਹੀਆਂ ਤੇ ਉਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਈਡੀ ਦਾ ਤਲਬ ਕੀਤਾ ਕਿਉਂਕਿ ਪੜਤਾਲ ਹੁੰਦੀ ਤੇ ਉਹਨਾਂ ਦੇ ਉੱਤੇ ਗੱਲ ਆ ਗਈ ਤੇ ਈਡੀ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਹਮਣੇ ਵੀ ਤਲਬ ਕਰ ਲਿਆ ਗਿਆ ਉਹਦਾ ਨਾਂ ਹੈਗਾ ਜੀ ਅਮਰਜੀਤ ਸਿੰਘ ਗਰੇਵਾਲ
0: ਹੋਰ ਖਬਰ ਆਈ ਹੈ ਕਿ ਫਰਜ਼ੀ ਪੀਸੀਐਸ ਅਧਿਕਾਰੀ ਬਣ ਕੇ ਆਮ ਆਦਮੀ ਪਾਰਟੀ ਦੇ ਨੇਤਾ ਨਾਲ ਵਿਆਹ ਕਰਾਇਆ ਪਰਚਾ ਉੱਥੇ ਦਰਜ ਕੀਤਾ ਗਿਆ ਵੀ ਪਤਾ ਹੀ ਨੀ ਲੱਗਿਆ ਕਿ ਫਰਜ਼ੀ ਕਿੱਦਾਂ ਬਣ ਗਿਆ ਜੀ ਉਹ
1: ਬਿਲਕੁਲ ਜੀ ਦੇਖੋ ਆਮ ਆਦਮੀ ਪਾਰਟੀ ਦਾ ਇੱਕ ਨੇਤਾ ਉਦੋਂ ਫਤਿਹਗੜ੍ਹ ਸਾਹਿਬ ਦੇ ਵੱਲੋਂ ਤੇ ਉਹਦਾ ਵਿਆਹ ਹੋਇਆ ਸੀਗਾ ਜੀ ਇਸ ਸਾਲ ਫਰਵਰੀ ਦੇ ਮਹੀਨੇ ਜਿਹੜੀ ਔਰਤ ਦੇ ਨਾਲ ਜਿਹੜੀ ਕੁੜੀ ਦੇ ਨਾਲ ਉਹਦਾ ਵਿਆਹ ਹੋਇਆ ਤੇ ਉਹਦੇ ਬਾਰੇ ਨਵੇਂ ਖੁਲਾਸੇ ਹੋਏ ਆ ਤੇ ਇਹ ਆਪ ਨੇਤਾ ਵੀ ਕੀਤੇ ਯਾਨੀ ਕਿ ਉਹਦੇ ਘਰ ਵਾਲੇ ਵੀ ਕੀਤੇ ਆ ਇਹਨੇ ਗੱਲ ਕਹੀ ਵੀ ਚਲ ਸਾਨੂੰ ਤਾਂ ਇਹ ਗੱਲ ਕਹੀ ਸੀ ਕਿ ਇਹਨੇ ਪੀਸੀਐਸ ਕੀਤੀ ਆ ਬਾਰੇ ਤਾਂ ਖੁੱਲ੍ਹੀ ਨੀ ਨਿਕਲੀ ਇਹ ਤਾਂ ਵਿੱਚੋਂ ਹੇਰਾ ਫੇਰੀ ਤੇ ਕਰਨ ਵਾਲੀ ਨਿਕਲੀ ਤੋੜ ਨੀ ਨਿਕਲੀ ਆ ਉਹ ਕਹਿੰਦੇ ਸੀ ਕਿ ਮੇਰਾ ਫਰਵਰੀ ਦੇ ਵਿੱਚ ਵਿਆਹ ਹੋਇਆ ਤੇ ਮੈਨੂੰ ਥੋੜੇ ਕੁ ਸਮੇਂ ਬਾਅਦ ਪਤਾ ਲੱਗਾ ਵੀ ਤਾਂ ਪਹਿਲਾਂ ਵੀ ਵਿਆਹੀ ਸੀ ਇਹ ਤਾਂ ਤਲਾਕ ਹੋਇਆ ਗਿਆ ਉਹਦੇ 18 ਸਾਲ ਦਾ ਮੁੰਡਾ ਵੀ ਆ ਇਹ ਤਾਂ ਵੀ ਸਾਡੇ ਘਰ ਦੇ ਵਿੱਚ ਚੋਰੀ ਕਰਕੇ ਲੁੱਟ ਖੋਹ ਕਰਕੇ ਵੀ ਭੱਜ ਗਿਆ ਤੇ ਆਮ ਆਦਮੀ ਪਾਰਟੀ ਦੇ ਇਸ ਚੇਅਰਮੈਨ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਪਤਾ ਲੱਗਾ ਕਿ ਇਸ ਘਰਵਾਲੀ ਦੇ ਉੱਤੇ ਜਿਹੜੇ ਟੱਬਰ ਦੇ ਬਾਕੀ ਜੀਆਂ ਦੇ ਉੱਤੇ ਹੁਣ ਪਰਚਾ ਦਰਜ ਹੋ ਗਿਆ ਜੀ ਪਰ ਮੈਂ ਗੱਲ ਕੀਤੀ ਹੈ ਨਾ ਮੈਂ ਇੱਥੇ ਜਦੋਂ ਅੱਗੇ ਤਾਂ ਸੋਚਦੇ ਹੁੰਦੇ ਸੀ ਨਾ ਬੰਦਾ ਬਾਹਰ ਗਿਆ ਜਾਂ ਕੁੜੀ ਬਾਹਰ ਆ ਇੱਧਰਲੇ ਨੂੰ ਕਾਹਲ ਬਹੁਤ ਹੁੰਦੀ ਜੀ ਭਾਈ ਕਿਤੇ ਹੱਥੋਂ ਰਿਸ਼ਤੇ ਨਾ ਨਿਕਲ ਜੇ ਵੀ ਸਾਡੇ ਵੀ ਨਿਆਣੇ ਜੀ ਝਾੜ ਦੇ ਤਾਤੀ ਦੇ ਹੱਥ ਪਏ ਨੇ ਇੱਥੇ ਆਮ ਆਦਮੀ ਪਾਰਟੀ ਦਾ ਨੇਤਾ ਵੀ ਲੁੱਟਿਆ ਗਿਆ ਵੀ ਪਤਾ ਨੀ ਰਿਸ਼ਤੇ ਵੱਲੋਂ ਲੇਟ ਹੋ ਗਿਆ ਕੁੜੀ ਦਾ ਹੁੰਦਾ ਨੀ ਸੀ ਜਾਂ ਕਾਹਲੀ ਨਹੀਂ ਰਹੀ ਸੀ
0: ਸੁਖਬੀਰ ਬਾਦਲ ਸਾਹਿਬ ਦੇ ਵੱਲੋਂ ਵੀ ਖਬਰ ਆ ਹੁਣ ਕਿ ਉਹ ਵੀ ਘਰੋਂ ਘਰ ਜਾ ਰਹੇ ਨੇ ਪਲਸਤਰ ਵੀ ਲੱਗਿਆ ਹੋਇਆ ਤੇ ਉਹ ਲਿਖ ਵੀ ਰਹੇ ਆ ਕਿ ਭਾਈ ਦੱਸੋ ਅਸੀਂ ਏਦਾਂ ਕਰਾਂਗੇ ਅਸੀਂ ਜਿਹੜੀਆਂ ਅਸਾਮੀਆਂ ਖਾਲੀ ਪਈਆਂ ਨੇ ਉਹ ਭਰਾਂਗੇ ਅਸੀਂ ਤੁਹਾਡੇ ਲਈ ਹੋਰ ਵੀ ਰੁਜ਼ਗਾਰ ਦੇ ਸਾਧਨ ਪੈਦਾ ਕਰਾਂਗੇ ਜਿਹੜੀ ਇੰਡਸਟਰੀ ਲੱਗੀ ਹੋਈ ਆ ਜਿਹੜੇ ਬਾਹਰਲੇ ਸੂਬਿਆਂ ਤੋਂ ਆ ਰਹੇ ਆ ਉਹਨਾਂ ਨੂੰ ਘਟਾ ਕੇ 75% ਪੰਜਾਬੀ ਆ ਜਿਹੜੇ ਉਹਨਾਂ ਦੇ ਲਈ ਇੱਕ ਅਸੀਂ ਬਿੱਲ ਪਾਸ ਕਰਾਂਗੇ ਲਾਅ ਬਣਾ ਦਾਂਗੇ ਕਿ 75% ਜਿਹੜੇ ਸਾਡੇ ਮੁੰਡੇ ਉਹ ਜੋਬਾਂ ਦੇ ਹੋਣ ਇਹ ਨਾ ਹੋਵੇ ਕਿ ਰੁਜ਼ਗਾਰ ਲੱਗਿਆ ਪੰਜਾਬ ਚੋਂ ਹੋਵੇ ਤੇ ਆਵੇ ਕੋਈ ਯੂਪੀ ਚੋਂ ਕੋਈ ਬਿਹਾਰ ਚੋਂ ਕੋਈ ਗੁਜਰਾਤ ਚੋਂ ਵੀ ਉਹ ਪੰਜਾਬੀਆਂ ਨੂੰ ਦਿੱਤਾ ਜਾਵੇ ਸੋ ਇਹ ਰੰਗ ਲਿਆਓ ਇਹਨਾਂ ਦੀ ਇਹ ਜਿਹੜੀ ਕਾਰਵਾਈ ਹੈ ਜੀ
1: ਦੇਖੋ ਜੀ ਰੰਗ ਲਿਆਉਣਾ ਤਾਂ ਚਾਹੀਦਾ ਜੀ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਆ ਜਿਹੜੇ ਕਿ ਇਸ ਵੇਲੇ ਤੱਕ ਕਿਤੇ ਚੱਕੇ ਨੇ ਉਹਨੇ ਮੁੱਦੇ ਚੱਕਣੇ ਚਾਹੀਦੇ ਆ ਜੀ ਸਮੇਂ ਦੀ ਜ਼ਰੂਰਤ ਇਹ ਆ ਮੈਨੂੰ ਨੀ ਪਤਾ ਵੀ ਭਾਈ ਇਸ ਮਾਮਲੇ ਦੇ ਵਿੱਚ ਲੋਕਾਂ ਨੇ ਵੋਟ ਕਿਹਨੂੰ ਪਾਉਣੀ ਆ ਨਹੀਂ ਪਾਉਣੀ ਉਹਨਾਂ ਦੀ ਮਰਜ਼ੀ ਹੈ ਲੋਕਾਂ ਦੀ ਮਰਜ਼ੀ ਆ ਪਰ ਇਹ ਤਾਂ ਗੱਲ ਸੱਚੀ ਹੈ ਕਿ ਦੇਖੋ ਅੱਜ ਪੰਜਾਬ ਦੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਆ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਜੀ ਗਿੱਦੜਬਾਹਾ ਦੇ ਵਿੱਚ ਵੋਟ ਦਰਜਾਇਆ ਗਿਆ ਉਹਨਾਂ ਨੇ ਫਾਰਮ ਭਰਿਆ ਵੀ ਭਾਈ ਲੋਕਾਂ ਦੀਆਂ ਮੰਗਾਂ ਸੀ ਤੇ ਤੁਹਾਡੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀ ਕੁਝ ਕੀਤਾ ਕਿੰਨੇ ਕੰਮ ਕੀਤੇ ਦਾ ਵੇਰਵਾ ਦਰਜ ਕਰ ਦਿਓ ਉਹ ਕਹਿੰਦੇ ਜੀ ਤੁਸੀਂ ਪੰਜਾਬ ਦੇ ਜਿਹੜਾ ਫਿਲਟਰ ਦਾ ਲੱਗਿਆ ਕਰਨਿੰਗ ਆ ਉਹਦੇ ਵਿੱਚ ਇਹ ਕਹਿੰਦੇ ਜੀ ਕਿ 70% ਤੋਂ ਵੱਧ ਪੰਜਾਬੀਆਂ ਨੂੰ ਜੋਬ ਤੇ ਬਾਕੀ ਦੀ ਜੋਬ ਭਾਵੇਂ ਕਿਸੇ ਹੋਰ ਨੂੰ ਮਿਲ ਗਏ ਪਰ ਪੰਜਾਬ ਦੇ ਵਿੱਚ ਜਿਹੜੀ ਇੰਡਸਟਰੀ ਲੱਗੇਗੀ ਤੇ ਪੰਜਾਬੀਆਂ ਨੂੰ ਵੀ ਵੱਧ ਤੋਂ ਵੱਧ ਰੁਜ਼ਗਾਰ ਮਿਲੂਗਾ ਤਾਂ ਮੁੱਦੇ ਤਾਂ ਸਹੀ ਚੁੱਕਦੇ, ਬਾਕੀ ਲੋਕਾਂ ਨੇ ਵੋਟਾਂ ਪਾਉਣੀਆਂ ਨਹੀਂ ਪਾਉਣੀਆਂ, ਹੁਣ ਲੋਕਾਂ ਦੀ ਮਰਜ਼ੀ ਹੈ।
0: ਸਾਡੇ ਜਿਵੇਂ ਨਾ ਇੱਥੇ ਬ੍ਰਿੰਟਨ ਦੇ ਵਿੱਚ ਇਹ ਇਲੈਕਸ਼ਨ ਚ ਮੁੱਦਾ ਇੰਸ਼ੋਰੈਂਸ ਦਾ ਹਰੇਕ ਵਾਰੀ ਹੁੰਦਾ ਕਿ ਯਾਰ ਇੰਸ਼ੋਰੈਂਸ ਬਹੁਤ ਪੇ ਕਰਨੀ ਪੈਂਦੀ, ਇੰਸ਼ੋਰੈਂਸ ਬਹੁਤ ਪੇ ਕਰਨੀ ਪੈਂਦੀ ਕਾਰਾਂ ਦੀ ਗੱਡੀਆਂ ਦੀ ਘਟਾਉਣ ਲਈ, ਹਰੇਕ ਵਾਰ ਉਹ ਕਹਿੰਦੇ ਕਿ ਭਾਈ ਘਟਾਵਾਂਗੇ। ਤੇ ਆਪਣੀ ਜਿਹੜੀ ਇੱਥੇ ਪੰਜਾਬ ਦੀ ਇਲੈਕਸ਼ਨ ਹੈ ਕਿ ਨਸ਼ਿਆਂ ਦਾ ਮੁੱਦਾ ਹਰੇਕ ਵਾਰੀ ਹੁੰਦਾ, ਤੇ ਕੋਈ ਕਹਿੰਦਾ ਵੀ ਅਸੀਂ ਖਤਮ ਕਰਤਾ, ਕੋਈ ਕਹਿੰਦਾ ਅਸੀਂ ਖਤਮ ਕਰ ਦਿਆਂਗੇ, ਕੋਈ ਕਹਿੰਦਾ ਜੜੋਂ ਪੱਟ ਕੇ ਸੁੱਟ ਦਿਆਂਗੇ। ਇਹ ਮੁੱਦੇ ਹੋਰ ਇਹ ਤੋਂ ਬਿਨਾਂ ਹੋਰ ਕਿਹੜੇ ਕਿਹੜੇ ਮੁੱਦੇ ਆ ਜਿਹੜੇ ਉਹ ਸਵਾਲ ਸਾਨੂੰ ਪੁੱਛਣੇ ਚਾਹੀਦੇ, ਜਿਹੜੇ ਅਸੀਂ ਸਾਡੇ ਭਾਈਚਾਰਕ ਸਾਂਝ ਵਾਲੇ ਹੈਗੇ ਆ ਮਿੱਤਰ ਦੋਸਤ, ਉਹਨਾਂ ਨੂੰ ਕਹੀਏ ਪਰਿਵਾਰਾਂ ਨੂੰ, ਭਾਈ ਪੰਜਾਬ 'ਚ ਜਦੋਂ ਤੁਹਾਡੇ ਕੋਲ ਨੇਤਾ ਆਉਣ ਤਾਂ ਉਹਨਾਂ ਨੂੰ ਆਹ ਸਵਾਲ ਪੁੱਛ ਲਿਆ ਕਰੋ, ਜ਼ਰੂਰ ਦੋ ਚਾਰ ਸਵਾਲ ਥੋੜੇ ਜਿਹੇ ਕਰੋ ਤਾਂ ਸਾਂਝੇ ਕਿਹੜੇ ਸਵਾਲ ਜ਼ਰੂਰ ਉਹ ਪੁੱਛਣ।
1: ਦੇਖੋ ਬਾਈ ਜੀ, ਇੱਕ ਤਾਂ ਇਹ ਪੰਜਾਬ ਦੇ ਲੋਕਾਂ ਨੇ ਜਿਹੜੇ ਪਿੰਡਾਂ ਦੇ ਲੋਕ ਆ, ਇਹਨਾਂ ਨੂੰ ਸਵਾਲ ਕਰਦੇ ਲੋਕਾਂ ਦੇ ਤੱਕ ਪੁੱਛਣਾ ਚਾਹੀਦਾ, ਨਾ ਕਿ ਮਿੱਟੀ ਪੱਟਣੀ ਚਾਹੀਦੀ ਆ। ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਹੁੰਦੇ ਜਿਹੜੇ ਕਿ ਸਵਾਲ ਕਰਦੇ ਨਹੀਂ, ਪਰ ਸਵਾਲ ਕਰਨ ਵਾਲੇ ਦਾ ਸਾਥ ਵੀ ਨਹੀਂ ਦਿੰਦੇ। ਬਲਕਿ ਜੇ ਸਾਥ ਦਿੱਤਾ ਜਾਵੇ ਤਾਂ ਮੈਂ ਦਾਅਵੇ ਨਾਲ ਗੱਲ ਕਹਿ ਦਾ ਫਿਰ ਸਵਾਲਾਂ ਦੀ ਲੜੀ ਚੱਲ ਪਏ, ਪਰ ਜੇ ਆਪਾਂ ਸਵਾਲ ਕਰਨ ਵਾਲੇ ਨੂੰ ਘੇਰ ਲਾ ਲਈਏ ਤੇ ਉਹਨੇ ਬੇਨਤੀ ਕਰੀ ਉਹਨਾਂ ਦਫ਼ਾ ਮਾਰਾ ਭੱਜ ਲੈਣਾ, ਤੇ ਫਿਰ ਕੁਝ ਨਹੀਂ ਹੋ ਸਕਦਾ ਜੀ। ਮੇਰੀ ਹੁਣ ਤਾਜ਼ਾ ਜਾਣਕਾਰੀ ਉਹ ਆ, ਇੱਕ ਤਾਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਬਹੁਤ ਆ, ਹੁਣ ਤੁਸੀਂ ਦੇਖੋ ਵੀ ਇੱਕ ਸੀਓ ਦੇਵੀ ਉਹ ਹੋ ਗਈ ਜੀ ਅੱਗੋਂ ਜਗਾਉਣ ਦੇ ਵੱਲੋਂ, ਇਹਦੇ ਪੰਜੇ ਪੁੱਤ ਮੁੱਕ ਗਏ ਜੀ ਨਸ਼ੇ ਦੇ ਕਰਕੇ। ਹੁਣ ਪੰਜਾਬ ਦੇ ਵਿੱਚ ਨਸ਼ਾ ਕਿੰਨਾ ਕੁ ਮੁੱਕ ਗਿਆ ਦਾ ਪਤਾ ਲੱਗ ਜਾਂਦਾ ਇਸ ਗੱਲ ਤੋਂ ਹੀ, ਭਾਈ ਨਸ਼ਾ ਕਿੰਨਾ ਕੁ ਮੁੱਕਿਆ। ਜੇ ਲੋਕਾਂ ਨੂੰ ਪਾਣੀ ਦੀ ਗੱਲ ਕਰਨੀ ਚਾਹੀਦੀ ਬਾਬੂ, ਜਿਵੇਂ ਮੁਫ਼ਤ ਦੀਆਂ ਚੀਜ਼ਾਂ ਦੀ ਗੱਲ ਕਰਦੇ ਹਾਂ, ਪਾਣੀ ਦੀ ਗੱਲ ਕਰਨੀ ਚਾਹੀਦੀ ਵੀ ਜੇ ਪਾਣੀ ਨਾ ਹੋਇਆ ਤੇ ਫਿਰ ਬਚੇਗਾ ਕੌਣ। ਵਾਤਾਵਰਨ ਦੀ ਗੱਲ ਕਰਨੀ ਚਾਹੀਦੀ ਹੈ, ਦਰਿਆਵਾਂ ਦੇ ਗੰਧਲੇਪਣ ਦੀ ਗੱਲ ਕਰਨੀ ਚਾਹੀਦੀ ਹੈ, ਪੰਜਾਬ ਦੇ ਵਿੱਚ ਮਾੜੀਆਂ ਖੁਰਾਕਾਂ ਦਾ ਮੁੱਦਾ ਚੁੱਕਣਾ ਚਾਹੀਦਾ, ਨਸ਼ੇ ਦਾ ਮੁੱਦਾ ਚੁੱਕਣਾ ਚਾਹੀਦਾ, ਪੰਜਾਬ ਦੇ ਵਿੱਚ ਲਾਸ਼ ਨਹੀਂ ਕਿਉਂ ਮੋੜ ਰਿਹਾ ਇਸ ਵੇਲੇ। ਜੇਕਰ ਹਸਪਤਾਲ ਦੇ ਵਿੱਚ ਬੰਦੇ ਦੀ ਮੌਤ ਹੋ ਜਾਵੇ ਪਹਿਲੇ ਬਿੱਲ ਪੂਰਾ ਕਰ ਦਿਓ ਤੇ ਫਿਰ ਲੈ ਜਾਓ। ਪੰਜਾਬ ਦੀਆਂ ਸੜਕਾਂ ਦਾ ਕਿਵੇਂ ਬੁਰਾ ਹਾਲ ਆ,
0: ਭਾਈ ਫ੍ਰੀ ਦੇ ਪੈਸੇ ਟੂੰਡੂ ਜਾਂ ਹੋਰ ਫ੍ਰੀ ਦੇ ਪੈਸੇ, ਫ੍ਰੀ ਦੇ ਵਿੱਚ ਕੀ ਮਿਲੂਗਾ, ਉਹਦੇ ਨਾਲ ਬੈਟਰ ਇਹ ਆ ਕਿ ਜੋਬ ਰੁਜ਼ਗਾਰ ਕਿਵੇਂ ਮਿਲੂਗਾ, ਕਿੱਥੋਂ ਪੈਸੇ ਆਉਣਗੇ, ਜੇ ਵੰਡੇ ਵੀ ਜਾਣੇ ਤਾਂ ਕਿੱਥੋਂ ਆਉਣੇ ਆ, ਪੂਰੇ ਕਿਵੇਂ ਹੋਣੇ ਆ, ਬਹੁਤ ਸਾਰੇ ਸਵਾਲ ਨੇ ਜਿਹੜੇ ਉਹ ਕਰਨ ਵਾਲੇ ਹੁੰਦੇ ਆ। ਸੋ ਟਨ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ, ਵੈਦਰ ਕਿਵੇਂ ਆ ਅੱਜ?
1: ਵੈਦਰ ਪੰਜਾਬ ਦਾ ਠੀਕ ਹੈ ਬਾਈ ਜੀ। ਦੇਖੋ ਅੱਜ ਦਿਨ ਦੇ ਵੇਲੇ ਥੋੜੀ ਧੁੱਪ ਸੀਗੀ, ਰਾਤ ਦੇ ਵੇਲੇ ਮੌਸਮ ਕਾਫੀ ਬਦਲਿਆ। ਮੈਂ ਅੱਜ ਰਿਪੋਰਟ ਪੜ੍ਹੀ ਹੈ ਕਿਵੇਂ ਵੀ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਕੰਨੀਆਂ ਦੀ ਸੰਭਾਵਨਾ ਹੈਗੀ
0: ਜੀ। ਸੋ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਮਿਹਰਬਾਨੀ, ਧੰਨਵਾਦ।
1: ਮਿਹਰਬਾਨੀ ਮਿਹਰਬਾਨੀ
0: ਮਿਹਰਬਾਨੀ ਜੀ। ਜੁੜੇ ਹੋਏ ਤੁਹਾਡੇ ਪ੍ਰੋਗਰਾਮ ਨਾਲ, ਇਹਨਾਂ ਨੂੰ ਸਪੋਂਸਰ ਕੀਤਾ ਗਿਆ ਸੀ ਮੁਸਕਾਨ ਗਵਲੋਣਾ ਵੱਲੋਂ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ੇ ਦੀ ਇੰਸ਼ੋਰੈਂਸ ਤੁਸੀਂ ਕਰਵਾਉਣੀ ਚਾਹੁੰਦੇ ਹੋ, RESP ਆਪਣੇ ਵਿੱਚ ਜਾਂ ਫਿਰ RRSP ਕਰਵਾਉਣੀ ਚਾਹੁੰਦੇ ਹੋ, ਤਾਂ ਤੁਹਾਨੂੰ ਇੱਕ ਨਾਮ ਰਿਕਮੈਂਡ ਕਰ ਦਿੰਦੇ ਹਾਂ, ਮੁਸਕਾਨ ਦਿਓਲੋਣੀ। ਇੱਥੋਂ ਦੇ ਪੜ੍ਹੇ ਲਿਖੇ ਆ, ਹਿੰਦੀ, ਪੰਜਾਬੀ, ਇੰਗਲਿਸ਼, ਉਰਦੂ ਸਾਰੀਆਂ ਭਾਸ਼ਾਵਾਂ ਬੋਲਦੇ ਆ। ਸੋ ਤੁਹਾਡਾ ਇਹ ਪਲਾਨ ਇਸ ਤਰੀਕੇ ਨਾਲ ਕਸਟਮਾਈਜ਼ ਕਰ ਦੇਣਗੇ ਕਿ ਤੁਸੀਂ ਚਾਹੇ ਨਵੇਂ ਆਏ ਹੋ ਜਾਂ ਤੁਸੀਂ ਪੁਰਾਣੇ ਵੀ ਹੋ ਗਏ ਹੋ, ਤਾਂ ਵੀ ਹਜੇ ਤੱਕ ਨਹੀਂ ਸੀ ਇੰਸ਼ੋਰੈਂਸ ਪਾਲਿਸੀ ਕਰਾਈ ਜਾਂ ਕ੍ਰਿਟੀਕਲ ਇਲਨੈਸ ਨਹੀਂ ਸੀ ਕਰਵਾਈ, ਤਾਂ ਜ਼ਰੂਰ ਇੱਕ ਵਾਰ ਇਹਨਾਂ ਨਾਲ ਸੰਪਰਕ ਕਰ ਲਿਓ, ਬੈਸਟ ਰੇਟ ਤੁਹਾਨੂੰ ਲੈ ਕੇ ਦੇਣਗੇ। 647-564-2733 ਇਹਨਾਂ ਦਾ ਨੰਬਰ ਹੈ, 647-564-2733, 647-564-2733, 647-564-2733 ਤੇ ਗੱਲਬਾਤ ਕੀਤੀ ਜਾ ਸਕਦੀ ਆ ਮੁਸਕਾਨ ਦਿਓਲ। ਸੁਣੋ, ਜੇ ਹੁਣ ਤੁਸੀਂ ਭਾਈ ਸੋਚਦੇ ਹੋ ਕਿ ਪੰਜਾਬ ਦੇ ਗੇੜਾ ਮਾਰਨਾ, ਜੇ ਸੋਚਦੇ ਹੋ ਕਿ ਦੁਸਹਿਰਾ ਆਉਂਦਾ, ਦੀਵਾਲੀ ਆਉਂਦੀ ਆ, ਦੀਵਾਲੀ ਦੇਖੀ ਨੂੰ ਪੰਜਾਬ ਦੀ ਧਰਤੀ ਦੇ ਟਾਈਮ ਹੋ ਗਿਆ, ਤਾਂ ਕੋਈ ਨੀ, ਆਲ ਲਿੰਕ ਟਰੈਵਲ ਤੋਂ ਤੁਹਾਨੂੰ ਵਧੀਆ ਟਿਕਟਾਂ ਲੈ ਕੇ ਦਿੰਦੇ ਆ, ਰੇਟ ਸਰ ਵਾਜਬ ਟਿਕਟਾਂ ਲੈ ਕੇ ਦਿੰਦੇ ਆ। ਦੀਵਾਲੀ ਦੇਖ ਕੇ ਨਜ਼ਾਰੇ ਨਾਲ ਆਓ, ਬਜ਼ੁਰਗਾਂ ਨੇ ਜਾਣਾ, 4-5-6 ਮਹੀਨੇ ਲਾਉਣੇ ਚਾਹੁੰਦੇ ਹੋ, ਕੋਈ ਗੱਲ ਨੀ, ਬਹੁਤ ਵਧੀਆ ਰੇਟ ਤੇ ਤੁਹਾਨੂੰ ਟਿਕਟਾਂ ਲੈ ਕੇ ਦੇਵਾਂਗੇ। ਆਲ ਲਿੰਕ ਟਰੈਵਲ ਤੇ ਸਾਡੀ ਲਾਈਨ ਆ ਜਿਹੜੀ ਉਹ ਮਿਲ ਚੁੱਕੀ ਹੈ। ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
2: ਸਤਿ ਸ਼੍ਰੀ ਅਕਾਲ ਜੀ। ਅਕਟੂਬਰ ਦੇ ਵਿੱਚ ਹੀ ਹੈ ਤਾਂ ਅਕਟੂਬਰ ਮੰਥ ਤੋਂ ਸ਼ੁਰੂ ਕਰ ਲੈਂਦੇ ਹਾਂ ਜੀ, ਅਕਟੂਬਰ ਦਾ ਡਿਪਾਰਚਰ ਤੇ ਨਵੰਬਰ ਅਰਾਈਵਲ। ਜੇ ਅਕਟੂਬਰ ਜਾ ਕੇ ਕਿਸੇ ਨੇ ਨਵੰਬਰ ਇੱਕ ਮਹੀਨੇ ਲਈ ਜਾਣਾ ਹੈ ਤਾਂ $1,585 ਦੇ ਵਿੱਚ ਵਿਦ 2 ਪੀਸ ਆਫ ਲਗੇਜ ਨਾਲ ਮੇਰੇ ਕੋਲ ਰਾਊਂਡ ਟਿਕਟ ਅਵੇਲੇਬਲ ਹੈ ਜੀ, $1,585 ਅਕਟੂਬਰ ਦੇ ਵਿੱਚ ਜਾ ਕੇ ਨਵੰਬਰ ਦੀ ਵਾਪਸੀ ਜੀ। ਇਸ ਤੋਂ ਬਾਅਦ ਨਵੰਬਰ ਤੋਂ ਦਸੰਬਰ, ਕਿਸੇ ਨੇ ਨਵੰਬਰ ਜਾ ਕੇ ਦਸੰਬਰ ਮੁੜਨਾ ਹੈ ਜੀ, $1630 ਦੇ ਵਿੱਚ ਟਿਕਟ ਅਵੇਲੇਬਲ ਹੈ ਜੀ, ਨਵੰਬਰ ਡਿਪਾਰਚਰ ਐਂਡ ਦਸੰਬਰ ਐਂਡ ਦਾ ਅਰਾਈਵਲ। ਇਹ ਵੀ ਨਹੀਂ ਹੈ ਜੀ ਕਿ ਦਸੰਬਰ 1-2-3, ਨਵੰਬਰ ਜਾ ਕੇ ਦਸੰਬਰ ਐਂਡ ਦੇ ਵਿੱਚ ਮੁੜ ਕੇ ਆਓ ਜੀ, $1630 ਦੀ ਟਿਕਟ ਅਵੇਲੇਬਲ ਹੈ ਵਿਦ 2 ਪੀਸ ਆਫ ਲਗੇਜ। ਇਸ ਤੋਂ ਬਾਅਦ ਦਸੰਬਰ ਜਾ ਕੇ ਜਨਵਰੀ ਫੈਬਰਵਰੀ ਤੁਸੀਂ ਰਿਟਰਨ ਕਰਨਾ ਹੈਗਾ, ਡਿਪਾਰਚਰ ਇਨ ਦਸੰਬਰ ਐਂਡ ਅਰਾਈਵਲ ਇਨ ਜਨਵਰੀ ਫੈਬਰਵਰੀ। ਟਿਕਟ ਦੀ ਕਾਸਟ ਜਿਹੜੀ ਹੈਗੀ $2000 ਚ ਅਵੇਲੇਬਲ ਹੈਗੀਆਂ ਨੇ ਜੀ ਵਿਦ 2 ਪੀਸ ਆਫ ਲਗੇਜ। ਦੈਨ ਜਨਵਰੀ ਟੂ ਫੈਬਰਵਰੀ ਡਿਪਾਰਚਰ 15 ਜਨਵਰੀ ਤੋਂ ਬਾਅਦ ਫੈਬਰਵਰੀ ਐਨੀ ਟਾਈਮ $1590 ਦੀ ਟਿਕਟ ਅਵੇਲੇਬਲ ਹੈ ਜੀ। ਫੈਬਰਵਰੀ ਤੋਂ ਮਾਰਚ ਅਗੇਨ $1630 ਦੇ ਵਿੱਚ ਸਾਡੇ ਕੋਲ ਪ੍ਰਾਈਜ਼ ਅਵੇਲੇਬਲ ਹੈਗੇ ਨੇ ਜੀ। ਇਹ ਸਾਰੀਆਂ ਟਿਕਟ ਵਿਦ 2 ਪੀਸ ਆਫ ਲਗੇ ਦੇ ਨਾਲ ਹੈ, ਰਾਊਂਡ ਟਿਕਟ ਹੈ। ਦਿੱਲੀ ਤੋਂ ਟੋਰੋਂਟੋ ਕਿਸੇ ਦੇ ਪੈਸੰਜਰ ਨੇ ਵਾਪਸੀ ਕਰਨੀ ਹੈਗੀ ਜੀ, ਤਾਂ ਮੇਰੇ ਕੋਲ ਉਹ ਟਿਕਟ ਵੀ $950 ਦੇ ਵਿੱਚ ਦਿੱਲੀ ਟੋਰੋਂਟੋ ਅਵੇਲੇਬਲ ਹੈ। ਇਸ ਤੋਂ ਇਲਾਵਾ ਸਾਡੇ ਕੋਲ ਆਲ ਇਨਕਲੂਸਿਵ ਪੈਕੇਜਿਸ ਵੀ ਅਵੇਲੇਬਲ ਨੇ। ਅਕਤੂਬਰ ਜਿਹੜਾ ਹੈਗਾ ਤੁਸੀਂ 5 ਦਿਨ ਦਾ ਆਲ ਇਨਕਲੂਸਿਵ ਪੈਕੇਜ, ਮੈਕਸੀਕੋ ਦਾ ਪੈਕੇਜ ਮੇਰੇ ਕੋਲ $1085 ਦੇ ਵਿੱਚ ਅਵੇਲੇਬਲ ਹੈਗਾ ਜੀ, 5-star ਹੋਟਲ ਦਾ। 31 ਅਕਤੂਬਰ ਦੇ ਵਿੱਚ 5 ਦਿਨ ਦਾ ਪੈਕੇਜ ਜਿਹੜਾ ਹੈਗਾ $1085 ਦੇ ਵਿੱਚ ਅਵੇਲੇਬਲ ਹੈਗਾ ਆਲ ਇਨਕਲੂਸਿਵ। ਇਸ ਤੋਂ ਇਲਾਵਾ ਤੁਸੀਂ ਆਲ ਲਿੰਕ ਟਰੈਵਲ ਨੂੰ ਕਾਲ ਕਰ ਸਕਦੇ ਹੋ ਜੀ, ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਰਿਲੇਟਿਡ ਔਰ ਏਅਰ ਐਂਬੂਲੈਂਸ ਜਾਂ ਏਅਰ ਰਿਲੇਟਿਡ ਟਰੈਵਲ ਦੇ ਨਾਲ ਮੈਡੀਕਲ ਕੰਡੀਸ਼ਨ ਹੈਗੀ ਆ, ਕਿਸੇ ਨੂੰ ਅਸਿਸਟੈਂਸ ਚਾਹੀਦਾ, ਕਿਸੇ ਨੇ ਪੈਟ ਲੈ ਕੇ ਜਾਣਾ,

0: ਸਤਿ ਸ੍ਰੀ ਅਕਾਲ ਜੀ। ਟੂਰਨਾਮੈਂਟ ਪਿੰਡ ਹੁੰਦਾ ਸੀ ਮਹਿਲ ਕਲਾਂ ਤਾਂ ਦੇਖਦੇ ਸੀਗੇ ਅਸੀਂ ਤਾਂ ਉੱਥੇ ਬੜੀ ਕਮੈਂਟਰੀ ਏਦਾਂ ਦੀ ਜ਼ਬਰਦਸਤ ਹੁੰਦੀ ਸੀ। ਸਾਡੇ ਪਿੰਡ ਦਾ ਇੱਕ ਬੜਾ ਹੀ ਤਕੜਾ ਪਲੇਅਰ ਹੁੰਦਾ ਸੀਗਾ ਜੀ, ਫੌਜੀ ਕਹਿੰਦੇ ਹੁੰਦੇ ਸੀ ਉਹਨੂੰ, ਕੋਲਟ ਤੋਂ। ਕੋਲਟ ਛਾਪੇ ਟੀਮ ਬੜੀ ਮਸ਼ਹੂਰ ਰਹੀ ਆ ਪੂਰੇ ਪੰਜਾਬ ਦੇ ਵਿੱਚ। ਬਿਲਕੁਲ ਜੀ, ਮੇਰੇ ਪਿੰਡ ਤੋਂ ਸਿਰਫ 6-7 ਕਿਲੋਮੀਟਰ ਆ ਜੀ। ਮੈਂ ਕੋਲਟ ਸਕੂਲ ਦੇ ਵਿੱਚ ਟੀਚ ਵੀ ਕਰਵਾਇਆ ਗਾ। ਬਰਨਾਲੇ ਦੇ ਨਾਲ ਹੀ ਪਿੰਡ ਸੰਘੇੜਾ ਪੈ ਜਾਂਦਾ ਜੀ, ਉੱਥੇ ਕਾਲਜ ਵੀ ਹੈਗਾ, ਗੁਰੂ ਗੋਬਿੰਦ ਸਿੰਘ ਕਾਲਜ ਜੀ। ਉਹਨਾਂ ਨੇ ਇੱਕ ਗੋਲਡ ਕੱਪ ਰੱਖੇ ਸੀ 2000 ਦੀ ਗੱਲ ਆ ਗਈ, 2000 ਦੇ ਆਸ ਪਾਸ, ਉਦੋਂ ਅਸੀਂ ਬੀਏ ਫਾਈਨਲ ਦੇ ਵਿੱਚ ਹੁੰਦੇ ਸੀਗੇ। ਤੇ ਉਹ ਕਹਿੰਦੇ ਜਿਹੜਾ ਕੋਈ ਲਗਾਤਾਰ 3 ਸਾਲ ਜਿੱਤੂਗਾ ਅਸੀਂ ਉਹ 51 ਤੋਲਿਆਂ ਦਾ ਕੱਪ ਉਹਨੂੰ ਦੇਵਾਂਗੇ। ਉਹ 2003 ਦੀ ਮੇਰੇ ਯਾਦ ਆ ਜੀ, 2003 ਪਤਾ ਨਹੀਂ 2 ਦੇ ਵਿੱਚ ਕੋਲਡ ਦੀ ਟੀਮ ਨੇ ਜਿੱਤਿਆ ਸੀਗਾ ਪਹਿਲੀ ਵਾਰ, ਉਹਨੇ ਅੱਜ ਤੱਕ ਕੱਪ ਹੀ ਨਹੀਂ ਜਿੱਤਿਆ ਹੈਗਾ ਕਿਸੇ ਤੋਂ। ਓਪਨ ਦੇ ਵਿੱਚ ਇੱਕ ਪਲੇਅਰ ਬਾਹਰੋਂ ਮੰਨਿਆ ਜਾਂਦਾ ਹੁੰਦਾ ਸੀ, ਇੱਕ ਪਲੇਅਰ ਬਾਹਰੋਂ ਖੜਾ ਸਕਦੇ ਸੀਗੇ ਆਪਾਂ। ਇਹ ਕੋਲਡ ਦੀ ਟੀਮ ਚ ਝਨੇਰ ਦਾ ਦਿਲਵਰ ਰੇਡਰ ਹੁੰਦਾ ਸੀਗਾ, ਉਹ ਖੇਡਦਾ ਹੁੰਦਾ ਸੀ ਹਮੇਸ਼ਾ। ਪਰ ਉਸ ਟਾਈਮ ਉਸ ਮੈਚ ਦੇ ਵਿੱਚ ਇਹਨਾਂ ਨੇ ਪੂਰੀ ਨਰੋਲ, ਕਿਉਂ ਵੀ ਸਾਡੇ ਤੋਂ ਕੋਈ ਇਤਰਾਜ਼ ਨਾ ਜੀ, ਕਿਉਂਕਿ ਸਾਰੀਆਂ ਟੀਮਾਂ ਨਾਲ ਜ਼ੋਰ ਲੱਗਿਆ ਵੀ ਇਹਨੂੰ ਹਰਾਉਣਾ ਹਰਾਉਣਾ ਹਰਾਉਣਾ ਵੀ, ਕਿਉਂਕਿ ਤੀਜੀ ਵਾਰ ਸੀ, ਪ੍ਰਾਈਜ਼ ਵੀ ਵੱਡਾ ਸੀਗਾ, ਅਤੇ ਵੀ ਇੰਨਾ ਜਿੱਤੇ ਰਿਕਾਰਡ ਬਣਦਾ ਸੀ ਇਹਨਾਂ ਦਾ। ਔਰ ਉਹ ਫੌਜੀ ਨੇ ਜਿਹੜਾ ਜਗਜੀਤ ਸਿੰਘ ਫੌਜੀ ਦਾ, ਉਹ ਮੇਰਾ ਖਿਆਲ ਹੁਣ ਇੱਥੇ ਆ, ਉਹ ਕੈਨੇਡਾ ਦੇ ਵਿੱਚ ਹੈ, ਨਹੀਂ ਪਤਾ ਕਿਹੜੀ ਪ੍ਰੋਵਿੰਸ 'ਚ ਸ਼ਾਇਦ। ਹਰੇਕ ਸਾਲ ਟੂਰਨਾਮੈਂਟ ਕਮੇਟੀ ਮਹਿਲ ਕਲਾਂ ਦੀ ਆਪਾਂ ਨੂੰ ਇਨਵੀਟੇਸ਼ਨ ਕਾਰਡ ਵੀ ਦੇ ਕੇ ਜਾਂਦੀ ਸੀ। ਚਲੋ ਆਪਾਂ ਜਿੰਨਾ ਕੁ ਆਪਣੇ ਵੱਲੋਂ ਸ਼ਰਧਾ ਹੁੰਦੀ ਸੀ ਆਪਾਂ ਦਿੰਦੇ ਵੀ ਸੀ ਉਹਨਾਂ ਨੂੰ, ਔਰ ਹਰੇਕ ਸਾਲ ਉਹਨਾਂ ਨੇ ਟੂਰਨਾਮੈਂਟ ਤੋਂ ਬਾਅਦ ਆਪਾਂ ਨੂੰ ਟਰੋਫੀ ਘਰੇ ਆ ਕੇ ਦੇ ਕੇ ਜਾਂਦੇ ਰਹੇ ਨੇ, ਯਾਦਗਾਰੀ ਚੰਨ ਵੀ ਤੁਸੀਂ ਆਏ ਤਾਂ ਇਹ ਨਹੀਂ ਸੀ, ਆਹ ਲਓ ਜੀ।
1: ਬਰਫ ਦੇ ਗੋਲੇ ਜੇ ਬਣਾਉਂਦੇ ਹੁੰਦੇ ਸੀ ਨਾ?
0: ਹਾਂ ਬਿਲਕੁਲ ਜੀ, ਉਹ ਵੀ ਖਾਂਦੇ ਹੋਏ ਆ,
1: ਉਹ ਬੜੇ ਖਾਣੇ। ਬਹੁਤ ਸਾਰੇ ਚਾਟੋ ਚੂਟੇ ਬੜੀਆਂ, ਮਤਲਬ ਅਲੱਗ ਤਰੀਕੇ ਦਾ ਉਹ ਮਾਹੌਲ, ਟੂਰਨਾਮੈਂਟ ਦਾ ਅਲੱਗ ਤਰੀਕੇ ਦਾ ਹੁੰਦਾ ਸੀ।
0: ਉਹ ਵੀ ਬੇਰ ਜੇ ਵੀ ਹੁੰਦੇ ਸੀਗੇ, ਨਮਕੇ ਦੇ ਲੱਗ ਦਿੰਦੇ ਸੀ, ਬੇਰ ਜੇ ਵੀ ਹੁੰਦੇ ਸੀ। ਬਿਲਕੁਲ ਬੈਠੇ ਖਾਈ ਜਾਂਦੇ ਸੀਗੇ, ਉਹ ਟਾਈਮ ਉਹ ਟਾਈਮ ਸੀਗੇ ਜੀ। ਹਾਂ
1: ਬਜ਼ੁਰਗ ਬਣੇ ਉਦੋਂ, ਕਹਿੰਦੇ ਉਹ ਸਾਡੇ ਉਹ ਪੜ੍ਹਾਉਂਦੇ ਸੀ, ਪੁਰਾਣੇ ਟਾਈਮਾਂ ਦੀ ਗੱਲ ਆ, ਕਹਿੰਦੇ ਬਾਈ ਮੇਰੀ 100 ਰੁਪਇਆ ਤਨਖਾਹ ਹੁੰਦੀ ਸੀ ਉਦੋਂ, ਤੇ 1 ਰੁਪਈਏ ਦੇ ਖਾਲੀ 16 ਸਮੋਸੇ ਆ ਜਾਂਦੇ ਸੀ। ਮੈਂ ਕਿਹਾ ਕਿਆ ਬਾਤ ਆ, ਸਕੂਲ ਦੂਰ ਦੂਰ ਹੁੰਦੇ ਸੀਗੇ, ਡੇਲੀ ਆਉਣਾ ਔਖਾ ਸੀਗਾ, ਵਾਹਨ ਹੁੰਦੇ ਨੀ ਸੀਗੇ, ਸਾਈਕਲਾਂ ਤੇ ਆਉਣਾ ਜਾਣਾ ਔਖਾ ਸੀਗਾ, ਤਨਖਾਹਾਂ ਮਿਲਦੀਆਂ ਸੀ। ਉਹ ਕਹਿੰਦੇ ਬਾਹਰ ਢਾਬੇ ਢੁਬੇ ਤੇ ਰੋਟੀ ਖਾਣੀ 13-14 ਰੁਪਈਆਂ ਨਾਲ ਵਧੀਆ ਸਰ ਜਾਂਦਾ ਸੀਗਾ। ਤੁਸੀਂ ਦੇਖੋ ਵੀ 100 ਰੁਪਈਆ ਵੀ ਉਦੋਂ ਐਂ ਲੱਗਦਾ ਹੋਣਾ ਵੀ ਮੈਂ ਕਿਹਾ 1 ਲੱਖ ਰੁਪਇਆ, ਤੇ ਹੁਣ ਤਾਂ 1 ਲੱਖ ਰੁਪਏ ਦੀ ਤਨਖਾਹ ਜੀ,
2: ਬਿਲਕੁਲ ਸਰ, ਡੀਲਾਂ ਹੁਣ ਇਹੋ ਜਿਹੀਆਂ ਦੇਣੀਆਂ ਪੈਣੀਆਂ ਕਿਉਂਕਿ ਲੌਂਗ ਵੀਕਐਂਡ ਆ ਰਿਹਾ ਬਾਈ ਜੀ। ਇਹ ਬੋਪਰਾ ਸਾਹਿਬ, ਪਹਿਲਾਂ ਤਾਂ ਮੈਂ ਇੱਕ ਚੀਜ਼ ਪਰਿਵਾਰਾਂ ਨੂੰ ਕਲੀਅਰ ਕਰ ਦੇਣ ਲੱਗਾ ਜੀ, ਬਹੁਤ ਸਾਰੇ ਪਰਿਵਾਰਾਂ ਦੀਆਂ ਕੱਲ ਸਾਨੂੰ ਕਾਲਾਂ ਆ ਰਹੀਆਂ ਸੀ ਬਈ ਬਾਈ ਜੀ ਸੇਲ ਅੱਜ ਤੋਂ ਸ਼ੁਰੂਆਤ ਆ, ਨਹੀਂ ਮੈਂ ਪਰਿਵਾਰਾਂ ਨੂੰ ਕਲੀਅਰ ਕਰ ਦਵਾਂ, ਬੋਪਰਾ ਸਾਹਿਬ ਫਰਾਈਡੇ ਤੋਂ ਸ਼ੁਰੂਆਤ ਹੋਣੀ ਆ ਜੀ ਤੇ ਮੰਡੇ ਤੱਕ ਚੱਲਣੀ ਆ, ਲੌਂਗ ਵੀਕਐਂਡ ਦੀ ਸੇਲ ਆ, 4 ਦਿਨ ਦੀ ਬੋਪਰਾ ਸਾਹਿਬ ਸੇਲ ਲੱਗਣ ਜਾ ਰਹੀ ਹੈ, ਤੇ ਇੱਕ ਚੀਜ਼ ਹੋਰ ਐਡ ਕਰਨ ਜਾ ਰਹੇ ਆ ਸਵੇਰੇ 7 ਵਜੇ ਜੀ ਸਰ,
1: ਬਈ ਜਿਹੜੇ ਖੁੱਲੇ ਖਾਤੇ ਵਾਲੀ ਡੀਲ ਆ
2: ਜੀ,
1: ਖੁੱਲੇ ਖਾਤੇ ਕੱਲ ਖੁੱਲੇ ਖਾਤੇ ਖੋਲ ਕੇ ਰੱਖੇ ਤੁਸੀਂ ਪੂਰੇ ਖਾਤੇ ਕਿ ਨਹੀਂ?
2: ਬਿਲਕੁਲ ਸਰ, ਖਾਤੇ ਅੱਜ ਵੀ ਖੁੱਲੇ ਆ।
1: ਅੱਜ ਅੱਜ

0: ਖਾਤੇ ਵਾਲੀ ਆਉਣ ਲੱਗੀ ਆ। ਬੋਪਰਾ ਸਾਹਿਬ ਫਰਾਈਡੇ ਸੈਟਰਡੇ ਸੰਡੇ ਤੇ ਮੰਡੇ ਚਾਰ ਦਿਨ ਦੀ ਸੇਲ ਲਾਉਣ ਜਾ ਰਹੇ ਆ ਲੌਂਗ ਵੀਕਐਂਡ ਦੀ, ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ। ਸਵੇਰੇ 10 ਵਜੇ ਦਰਵਾਜ਼ੇ ਓਪਨ ਕਰ ਦੇਣੇ ਆ ਤੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ, ਚਾਰ ਦਿਨ ਦੀ ਸੇਲ ਆ। ਤੇ ਬੋਪਰਾ ਸਾਹਿਬ ਇਸ ਵਾਰੀ 53 ਫੁੱਟਾ ਕੰਟੇਨਰ ਮੰਗਾ ਲਿਆ ਤੋਹਫਿਆਂ ਦਾ, ਜੋ ਮਰਜ਼ੀ ਬਾਏ ਕਰਿਓ ਹਰੇਕ ਪਰਚੇ ਦੇ ਨਾਲ ਤੋਹਫਾ ਮਿਲਣਾ। ਸੋ ਚਾਰ ਦਿਨ ਦੀ ਸੇਲ ਫਰਾਈਡੇ ਸੈਟਰਡੇ ਸੰਡੇ ਮੰਡੇ ਚਾਰੋਂ ਦਿਨ ਸਵੇਰੇ 10 ਵਜੇ ਤੋਂ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ ਵਾਲੀ ਲੋਕੇਸ਼ਨ ਤੇ ਪਰਿਵਾਰਾਂ ਨੇ ਪਹੁੰਚਣਾ। ਤੇ ਬੋਪਰਾ ਸਾਹਿਬ ਖੁੱਲੇ ਖਾਤੇ ਵਾਲੀ ਡੀਲ ਆਉਣ ਲੱਗੀ ਆ, ਕਿੰਗ ਸਾਈਜ਼ ਦਾ ਬੈੱਡ, ਪਲੈਟਫਾਰਮ ਵਾਲਾ ਬੈੱਡ। ਬਾਈ ਜੀ ਬੋਕਸ ਸਪਰਿੰਗ ਦੀ ਤੁਹਾਨੂੰ ਜ਼ਰੂਰਤ ਨਹੀਂ ਹੋਣੀ, ਸਿੱਧਾ ਹੀ ਮੈਟਰ ਆ ਜਾਣਾ। ਕਿੰਗ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬੋਪਰਾ ਸਾਹਿਬ, ਮਿਨੀਮਮ 1100 ਦਾ ਆਉਂਦਾ। ਤੁਹਾਡੇ ਜਵਾਨੀ ਸੁਣਦੇ ਆ, ਲੋਵੈਸਟ ਕਿੰਨੇ ਦਾ ਹੋਊਗਾ ਜੀ?
1: 700 ਦਾ।
0: 700 ਦਾ ਬੋਪਰਾ ਸਾਹਿਬ। ਫਰਾਈਡੇ ਵਾਲੇ ਦਿਨ ਜਦੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਪਰਿਵਾਰ ਪਹੁੰਚਣ ਲੌਂਗ ਵੀਕਐਂਡ ਦੇ ਉੱਪਰ, ਬਈ ਨਾ ਤੇ ਅੱਜ ਆਇਓ ਨਾ ਕੱਲੋਂ ਆਇਓ, ਫਰਾਈਡੇ ਵਾਲੇ ਦਿਨ ਆਇਓ। ਫਰਾਈਡੇ ਸੈਟਰਡੇ ਸੰਡੇ ਤੇ ਮੰਡੇ ਚਾਰੋਂ ਦਿਨ ਕਿੰਗ ਸਾਈਜ਼ ਦਾ ਬੈੱਡ। ਬੋਪਰਾ ਸਾਹਿਬ ਨੇ $700 ਦਾ ਕਿਹਾ, ਨਾ 700, ਨਾ 600, ਨਾ 550, ਨਾ 500, ਨਾ 450, ਨਾ 400,
2: ਬਸ
0: ਬੋਪਰਾ ਸਾਹਿਬ ਨੇ 350।
2: ਅੱਛਾ,
0: ਨਾ 300।
2: ਓ
0: ਕਿੰਗ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਸਿਰਫ 299, ਟੂ ਵੱਡਾ ਬੈੱਡ ਕਿੰਗ ਸਾਈਜ਼ ਦਾ, 299 299 299 ਨਾਲ ਤਾਂ ਬਣਦੀ ਗੱਲ ਬਾਤ ਜੀ।
2: ਵਾਹ ਜੀ ਵਾਹ।
1: ਨਹੀਂ ਮੈਂ ਹੁਣ ਗਿਫਟ ਵੀ ਕਰਾਉਂਗਾ ਜੀ, ਤੁਸੀਂ ਕੱਲ ਤੱਕ ਤੁਸੀਂ ਕਰਕੇ ਨਾ, ਅੱਜ ਹੁਣ ਮੈਂ ਕਰਾਉਂ ਨਾਲ ਗਿਫਟ ਵੀ।
0: ਪਹਿਲਾਂ ਮੈਂ ਗਿਫਟ, ਪਹਿਲਾਂ ਮੇਰੀ ਵਾਰੀ ਆਵੇ ਗਿਫਟ
1: ਆਉਣ ਦੇ
0: ਨਾਲ ਨਾਲ। ਬੋਪਰਾ ਸਾਹਿਬ ਕੁਈਨ ਸਾਈਜ਼ ਦਾ ਬੈੱਡ ਫਰੇਮ, ਕੁਈਨ ਸਾਈਜ਼ ਦਾ ਬੈੱਡ ਫ੍ਰੀ।
1: ਉਹ ਤੁਹਾਡੀ ਬੈੱਡ ਦੇ ਨਾਲ ਬੈੱਡ ਫ੍ਰੀ?
0: ਬਿਲਕੁਲ ਸਰ, ਬੈੱਡ ਨਾਲ ਬੈੱਡ ਫ੍ਰੀ। ਲੋਕ ਵੀ
1: 300 ਦੇ ਦੋ ਬੈੱਡ?
0: ਬਿਲਕੁਲ ਸਰ,
1: ਇੱਕ ਕਿੰਗ ਕੁਈਨ ਦਾ
0: ਜੀ ਸਰ।
1: ਉਹ ਜਿਹੜੇ ਕੁੱਕਰ ਮੰਗਾ ਕੇ ਰੱਖਿਆ ਕਿੰਨੇ ਨੂੰ, ਉਹ ਵੀ ਦੇ ਦੋ, ਮੈਂ ਵਿੱਚ ਹੀ ਦੇਖੀ ਜਾਊ।
0: ਡਨ, ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ। ਹੁਣ ਤੁਹਾਨੂੰ ਲੌਂਗ ਵੀਕਐਂਡ ਦਾ ਸੱਦਾ ਪੱਤਰ ਦੇ ਰਹੇ ਹਾਂ, ਚਾਰ ਦਿਨ ਦੀ ਸੇਲ ਸਵੇਰੇ 10 ਤੋਂ ਰਾਤ ਦੇ 10 ਵਜੇ ਤੱਕ ਓਪਨ ਆ। ਪਹੁੰਚਣਾ ਕਿੱਥੇ, ਐਡਰੈਸ ਤੇ ਡਾਇਰੈਕਸ਼ਨ ਨੋਟ ਕਰ ਲਓ, 294 ਵੋਕਰ ਡਰਾਈਵ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਬੋਪਰਾ ਸਾਹਿਬ,
1: ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਹੁਣੇ ਕਾਲ ਕਰ ਲਿਓ, ਇਹਨਾਂ ਨੂੰ ਕਾਲ ਕਰਕੇ ਤੁਸੀਂ ਹੋਲਡ ਕਰਾ ਲਿਓ, ਕਿਉਂਕਿ ਬਾਈ ਕਮਾਲ ਆ ਯਾਰ, $300 ਦੇ ਵਿੱਚ ਕਿੰਗ ਦਾ ਤੇ ਕੁਈਨ ਦਾ ਦੋ ਬੈੱਡ ਤੇ ਨਾਲ ਸੀਟੀ ਵਾਲਾ ਕੁੱਕਰ, ਘਟਵਟ 40-50 ਦਾ ਤਾਂ ਕੁੱਕਰ ਹੋਊਗਾ ਜੀ ਮਾਲ ਸਾਹਿਬ, ਮੈਨੂੰ ਲੱਗਦਾ
2: ਜੀ। ਬਿਲਕੁਲ ਜੀ, 40-50 ਦਾ ਤਾਂ ਆਰਾਮ ਨਹੀਂ ਹੋਊਗਾ।
1: ਸੋ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ ਬਾਈ ਇਹ ਸੇਲ ਲੱਗੀ ਹੋਈ ਆ। ਤੇ ਕੁਲਵਿੰਦਰ ਵੇਲੇ ਦਾ ਗੀਤ ਸੁਣਾਵਾਂ ਤੁਹਾਨੂੰ ਮੈਂ ਅੱਜ
2: ਜੀ? ਆਉਣ ਦੋ ਜੀ। ਬਿਲਕੁਲ,
1: ਉਹ ਵੈਸੇ ਨਿਕਲਿਆ ਰੋਮੈਂਟਿਕ ਜਿਹਾ ਗੀਤ ਆ, ਤੇ ਆਹ ਲਓ ਸੁਣ ਕੇ ਦੇਖੋ ਜਰਾ, ਸੋਹਣਾ ਗੀਤ ਆ। ਆਹ ਚੱਕੋ, ਕਈ ਦਿਨ ਹੋ ਗਏ ਲੱਗਿਆ ਨੀ ਜੀ।

0: ਬੱਦਲਾਂ ਦੀ ਜੋੜੀ ਹੈ ਜਿਹੜੀ, ਇਹ ਬਹੁਤ ਕਮਾਲ ਦਾ ਗੀਤ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਚ, ਅੱਗੇ ਚੱਲ ਕੇ ਵੀ ਤੁਹਾਨੂੰ ਸੁਣਾਵਾਂਗੇ। ਉਸ ਤੋਂ ਪਹਿਲਾਂ ਨਰਦੇਵ ਸਿੰਘ ਸਰ ਨਾਲ ਆ ਗਏ, ਹਾਜ਼ਰ ਹੋ ਗਏ ਹੈ। ਸਿੱਧੂ ਸਾਹਿਬ ਜੀ ਸਤਿ ਸ੍ਰੀ ਅਕਾਲ।
1: ਬੋਪਰਾਏ ਸਾਹਿਬ ਧੰਨਵਾਦ ਜੀ, ਤੁਹਾਨੂੰ ਤੇ ਸਾਰਿੰਗ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਾਵਾਂ ਨੂੰ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ। ਕੰਮ ਦੋ ਹੁੰਦੇ ਆ, ਇੱਕ ਬੰਦਾ ਸ਼ੌਂਕ ਨਾਲ ਕੰਮ ਕਰਦਾ, ਪੈਸ਼ਨ ਨਾਲ ਕੰਮ ਕਰਦਾ, ਬੜੀ ਲਿਆਕਤ ਨਾਲ ਕੰਮ ਕਰਦਾ, ਸਮਝਦਾਰੀ ਨਾਲ ਕੰਮ ਕਰਦਾ, ਡੈਡੀਕੇਸ਼ਨ ਨਾਲ ਕੰਮ ਕਰਦਾ, ਇਮਾਨਦਾਰੀ ਨਾਲ ਕੰਮ ਕਰਦਾ। ਉਹਨਾਂ ਇਨਸਾਨਾਂ ਦੇ ਵਿੱਚੋਂ ਇੱਕ ਨੇ ਨਰਦੇਵ ਸਿੱਧੂ ਸਾਹਿਬ, ਜਿਹੜੇ ਕਹਿੰਦੇ ਆ ਕਿ ਭਾਈ ਲਾਲਚ ਨਹੀਂ ਹੈ ਮੈਨੂੰ ਕੋਈ ਤੁਹਾਡੀ ਫਾਈਲ ਦਾ, ਤੁਹਾਡਾ ਫਾਇਦਾ ਹੁੰਦਾ ਤਾਂ ਤੁਹਾਨੂੰ ਪਹਿਲਾਂ ਦੱਸ ਦਿਆਂਗੇ, ਨਹੀਂ ਫਾਇਦਾ ਹੁੰਦਾ ਤਾਂ ਵੀ ਤੁਹਾਨੂੰ ਦੱਸ ਦੇਣਾ ਵੀ ਹਜੇ ਇਹਨੂੰ ਪੰਗਾ ਨਾ ਲਓ, ਹਜੇ ਇਹਨੂੰ ਛੇੜੋ ਨਾ, ਜਿੱਥੇ ਬੈਠੇ ਹੋ ਬੈਠੇ ਰਹੋ, ਨਾ ਛੇੜੋ। ਸੋ ਮੋਰਗੇਜ ਦੇ ਵਿੱਚ ਬੜੀਆਂ ਘੁੰਡੀਆਂ ਹੁੰਦੀਆਂ ਨੇ, ਐਵੇਂ ਅਸੀਂ ਕਈ ਵਾਰ ਚੱਕ ਲੈਂਦੇ ਫੁੱਟੇ ਵੀ ਨਹੀਂ, ਐਂ ਨੀ ਐਂ ਹੋਜੂ, ਐਂ ਨੀ ਐਂ ਹੋਜੂ, ਉਹਦੇ ਨਾਲ ਅਸੀਂ ਕਈ ਵਾਰ ਗਲਤ ਘੁੰਡੀ ਸਾਹ ਬੈਠਦੇ ਹਾਂ। ਸੋ ਜੇਕਰ ਤੁਸੀਂ ਵੀ ਤੁਹਾਡਾ ਰਿਨਿਊਅਲ ਟਾਈਮ ਆਇਆ ਜਾਂ ਆਉਣ ਵਾਲਾ 4 ਮਹੀਨਿਆਂ ਨੂੰ 6 ਮਹੀਨਿਆਂ ਨੂੰ, ਬੈਂਕਾਂ ਕਈ ਵਾਰ ਤੁਹਾਨੂੰ ਪਹਿਲਾਂ ਹੀ ਦੱਸਣ ਲੱਗ ਜਾਂਦੇ ਕਿ ਭਾਈ ਤੁਸੀਂ ਦੱਸੋ, ਪਰ ਉਹਦੇ ਹੋ ਸਕਦਾ ਕਿ ਉਹਦੇ ਨੇੜੇ ਜਾ ਕੇ ਤੁਹਾਨੂੰ ਕੋਈ ਬੈਸਟ ਰੇਟ ਲੱਭਣ ਚ ਫਾਇਦਾ ਹੋ ਸਕਦਾ ਹੋਵੇ, ਕਿਸੇ ਹੋਰ ਬੈਂਕ ਨਾਲ ਤੁਸੀਂ ਗੱਲ ਕਰਕੇ ਦੇਖ ਸਕਦੇ ਹੋ। ਉਹਦੇ ਲਈ ਤੁਹਾਨੂੰ ਇੱਕ ਵਧੀਆ ਐਡਵਾਈਜ਼ਰ ਦੀ ਜ਼ਰੂਰਤ ਹੁੰਦੀ ਹੈ, ਤਾਂ ਤੁਸੀਂ ਸਿੱਧੂ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ ਕਿ ਭਾਈ ਹੁਣ ਸਾਡੇ ਕੋਲ ਆਹ ਰੇਟ ਹੈ, ਇੰਨੀ ਮਹਿੰਗਾਈ ਰਹਿੰਦੀ ਆ, ਕੀ ਕਰਨਾ ਚਾਹੀਦਾ, ਇੰਨੀ ਇਹ ਚੈੱਕ ਟੁੱਟੀ ਪਈ ਹੈ, ਤਾਂ ਤੁਹਾਨੂੰ ਬੈਸਟ ਆਪਸ਼ਨ ਇਹ ਦੱਸ ਸਕਦੇ ਹੁੰਦੇ ਆ ਜੀ। ਸਿੱਧੂ ਸਾਹਿਬ
1: ਜੀ ਬਿਲਕੁਲ, ਰਾਜਵੀਰ ਬਾਈ ਜੀ ਦੇਖੋ, ਮੋਰਗੇਜ ਰਿਨਿਊਅਲ ਜਦੋਂ ਵੀ ਆਉਂਦੀ ਹੈ ਆਪਣੇ ਕੋਲੇ ਓਪਰਚੁਨਿਟੀ ਹੁੰਦੀ ਹੈ ਉਸ ਟਾਈਮ ਤੇ ਆਪਣਾ ਜਿਹੜਾ ਮੋਰਗੇਜ ਦਾ ਕੰਟਰੈਕਟ ਹੈ ਉਹਨੂੰ ਰੀਨੈਗੋਸ਼ੀਏਟ ਕਰਨ ਦੀ, ਆਪਣੇ ਵਾਸਤੇ ਬੈਟਰ ਡੀਲ ਲੱਭਣ ਦੀ ਤੇ ਆਪਣੇ ਡਾਲਰ ਸੇਵ ਕਰਨ ਦੀ। ਤੇ ਨਾਲ ਦੀ ਨਾਲ ਮੋਰਗੇਜ ਜਦੋਂ ਰਿਨਿਊਅਲ ਵਾਸਤੇ ਆਉਂਦੀ ਹੈ, ਇੰਪੋਰਟੈਂਟ ਚੀਜ਼ ਇਹ ਹੁੰਦੀ ਹੈ ਸਾਰਿਆਂ ਤੋਂ ਪਹਿਲਾਂ ਕਿ ਵੀ ਆਪਾਂ ਜਲਦੀ 'ਚ ਕਦੇ ਵੀ ਸਾਈਨ ਕਰਕੇ ਨਾ ਭੇਜੀਏ। ਬੇਸ਼ੱਕ ਤੁਹਾਡੀ ਮੋਰਗੇਜ ਰਿਨਿਊਅਲ ਵਾਸਤੇ ਕਿਸੇ ਬੈਂਕ ਤੋਂ ਆਈ ਹੈ, ਕਿਸੇ ਬੀ ਲੈਂਡਰ ਤੋਂ ਆਈ ਹੈ, ਕਿਸੇ ਪ੍ਰਾਈਵੇਟ ਲੈਂਡਰ ਤੋਂ ਆਈ ਹੈ, ਕਿਉਂਕਿ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਆਪਣਾ ਜਿਹੜਾ ਐਗਜਿਸਟਿੰਗ ਲੈਂਡਰ ਹੈਗਾ ਉਹ ਆਪਾਂ ਨੂੰ ਬੈਟਰ ਡੀਲ ਦੇਵੇਗਾ। ਮੋਸਟ ਕੇਸ ਦੇ ਵਿੱਚ ਇਹ ਹੁੰਦਾ ਕਿ ਜਿਹੜੇ ਭੈਣ ਭਰਾ ਐਫਰਟ ਕਰਦੇ ਆ, ਆਪਣਾ ਸ਼ਾਪ ਰਾਊਂਡ ਕਰਦੇ ਆ, ਉਹਨਾਂ ਨੂੰ ਆਮ ਤੌਰ 'ਤੇ ਬੈਟਰ ਡੀਲ ਮਿਲਦੀ ਹੈਗੀ ਹੈ। ਸੋ ਕਦੇ ਵੀ ਜਦੋਂ ਵੀ ਮੋਰਗੇਜ ਰਿਨਿਊਅਲ ਵਾਸਤੇ ਆਉਂਦੀ ਹੈ ਜਲਦੀ 'ਚ ਸਾਈਨ ਕਰਕੇ ਨਾ ਭੇਜੋ, ਸਾਨੂੰ ਤੁਸੀਂ ਸੰਪਰਕ ਕਰੋ, ਸ਼ਾਪ ਰਾਊਂਡ ਕਰਕੇ ਤੁਹਾਨੂੰ ਵਧੀਆ ਡੀਲ ਲੱਭ ਕੇ ਦੇ ਸਕਦੇ ਹਾਂ, ਜਿਹਦੇ ਨਾਲ ਕਿ ਤੁਹਾਡੇ ਬਹੁਤ ਸਾਰੇ ਪੈਸੇ ਦੀ ਸੇਵਿੰਗ ਹੋ ਸਕਦੀ ਹੈ। ਨਾਲ ਦੀ ਨਾਲ ਅਸੀਂ ਤੁਹਾਡੇ ਵਾਸਤੇ ਅਵੇਲੇਬਲ ਹੈਗੇ ਹਾਂ, ਜਦੋਂ ਵੀ ਤੁਹਾਨੂੰ ਕੋਈ ਕੁਐਸਚਨ ਹੈਗਾ ਤੇ ਤੁਹਾਨੂੰ ਤੁਸੀਂ ਸਾਨੂੰ ਫੋਨ ਕਰਨਾ ਹੈਗਾ, ਨਾ ਕਿ ਤੁਹਾਨੂੰ ਕਿਤੇ ਕੋਈ ਹੋਰ ਕੋਈ ਅਪਾਇੰਟਮੈਂਟ ਜਾ ਕੇ ਲੈ ਕੇ ਫਿਰ ਕਿਸੇ ਨੂੰ ਮਿਲਣਾ ਹੈ। ਪਹਿਲੀ ਗੱਲ, ਤੁਹਾਨੂੰ 2 ਹਫ਼ਤੇ 3 ਹਫ਼ਤੇ ਕਿਸੇ ਨੇ ਅਪਾਇੰਟਮੈਂਟ ਨਹੀਂ ਦੇਣੀ ਜਾਂ ਬਿਜ਼ੀ ਹੁੰਦੇ ਕਈ ਵਾਰੀ, ਟਾਈਮ ਜ਼ਿਆਦਾ ਲਾ ਦਿੰਦੇ ਹੈਗੇ ਆ, ਸਾਨੂੰ ਤੁਸੀਂ ਫੋਨ ਕਾਲ ਕਰਕੇ ਜਿਹੜਾ ਹੈਗਾ ਆਪਣੀ ਗੱਲਬਾਤ ਤੁਸੀਂ ਕਰ ਸਕਦੇ ਹੋ। ਜਿਹੜਾ ਵੀ ਤੁਹਾਡਾ ਕੁਐਸਚਨ ਹੈ ਉਹ ਤੁਹਾਨੂੰ ਅਸੀਂ ਨਾਲ ਦੀ ਨਾਲ ਆਨਸਰ ਕਰ ਦਾਂਗੇ। ਇਹ ਤੁਹਾਨੂੰ ਬਹੁਤ ਵੱਡਾ ਬੈਨੀਫਿਟ ਹੋ ਸਕਦਾ ਜੀ। ਨਾਲ ਦੀ ਨਾਲ ਇਹ ਹੈ ਕਿ ਵੀ ਤੁਸੀਂ ਰੇਟ ਕਿਹੜਾ ਲੈਣਾ ਹੈਗਾ, ਵੇਰੀਏਬਲ ਰੇਟ ਲੈਣਾ ਹੈਗਾ, ਤੁਸੀਂ ਫਿਕਸ ਰੇਟ ਲੈਣਾ ਹੈਗਾ, ਕਿਉਂਕਿ ਜਿਹੜੇ ਵੇਰੀਏਬਲ ਰੇਟ ਹੈ ਜੀ ਤੇ ਫਿਕਸ ਰੇਟ ਦੇ ਵਿੱਚ ਕਾਫੀ ਡਿਫਰੈਂਸ ਅੱਜ ਦੀ ਰੇਟ ਦੇ ਵਿੱਚ ਚੱਲ ਰਿਹਾ ਹੈਗਾ। ਬਾਕੀ ਤੁਹਾਡੇ ਆਉਣ ਵਾਲੇ ਟਾਈਮ ਦੇ ਪਲਾਨ ਕੀ ਹੈਗੇ, ਤੁਸੀਂ ਪ੍ਰਾਪਰਟੀ ਨੂੰ ਰੱਖਣਾ ਹੈਗਾ, ਤੁਸੀਂ ਇਹਨੂੰ ਵੇਚਣਾ ਹੈਗਾ, ਜਾਂ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਰੀਫਾਈਨੈਂਸ ਕਰਨੀ ਪੈ ਸਕਦੀ ਹੈ, ਫਿਰ ਆਪਾਂ ਦੇਖਦੇ ਹਾਂ ਵੀ ਪੈਨਲਟੀ ਤੁਹਾਨੂੰ ਕਿਹੜੇ ਕੇਸ ਦੇ ਵਿੱਚ ਘੱਟ ਪੈ ਸਕਦੀ ਹੈ, ਕਿਹੜੀ ਸਿਚੁਏਸ਼ਨ ਦੇ ਵਿੱਚ ਘੱਟ ਪੈ ਸਕਦੀ ਹੈ, ਉਸ ਤਰ੍ਹਾਂ ਦਾ ਤੁਹਾਨੂੰ ਪ੍ਰੋਡਕਟ ਰਿਕਮੈਂਡ ਕਰਦੇ ਹੈਗੇ ਹਾਂ। ਨਾਲ ਦੀ ਨਾਲ ਆਪਾਂ ਇਹ ਵੀ ਦੇਖਦੇ ਹਾਂ ਕਿ ਤੁਸੀਂ ਕੋਈ ਸੈਕਿੰਡ ਮੋਰਗੇਜ ਤਾਂ ਨਹੀਂ ਚੱਕੀ, ਕੀ ਤੁਸੀਂ ਕੋਈ ਕ੍ਰੈਡਿਟ ਕਾਰਡਾਂ ਦੇ ਜਾਂ ਕੋਈ ਹੋਰ ਮਹਿੰਗੇ ਭਾਅ ਦੇ ਕਰਜ਼ੇ ਤਾਂ ਨਹੀਂ ਚੱਕੇ, ਜਿਨ੍ਹਾਂ ਦਾ ਤੁਸੀਂ ਵਿਆਜ ਕਾਫੀ ਜ਼ਿਆਦਾ ਪੇ ਕਰ ਰਹੇ ਹੈਗੇ ਹੋ, ਤਾਂ ਉਹਨਾਂ ਨੂੰ ਵੀ ਸਾਰਿਆਂ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕਰ ਦਿੰਦੇ ਹਾਂ, ਪੇਮੈਂਟ ਇੱਕ ਬਣ ਜਾਂਦੀ ਹੈ, ਉਹਦੇ ਨਾਲ ਤੁਹਾਡੀ ਕਾਫੀ ਸਾਰੀ ਸੇਵਿੰਗ ਹੋ ਜਾਂਦੀ ਹੈਗੀ ਹੈ। ਨਾਲ ਦੀ ਨਾਲ ਇਹ ਵੀ ਆਪਣੇ ਕੋਲ ਮੌਕਾ ਹੁੰਦਾ ਰਿਨਿਊਅਲ ਦੇ ਟਾਈਮ ਤੇ, ਅਗਰ ਤੁਸੀਂ ਆਪਣੇ ਘਰ 'ਚ ਕਿਸੇ ਦਾ ਨਾਮ ਪਾਇਆ ਸੀਗਾ ਔਰ ਤੁਸੀਂ ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਹੋ ਜਾਂ ਕਿਸੇ ਦਾ ਨਾਮ ਪਾਉਣਾ ਚਾਹੁੰਦੇ ਹੋ, ਘਰ 'ਚੋਂ ਪੈਸੇ ਕੱਢਣੇ ਹੈ, ਘਰ 'ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਇਹ ਸਾਰੀਆਂ ਚੀਜ਼ਾਂ ਮੋਰਗੇਜ ਰਿਨਿਊਅਲ ਦੇ ਟਾਈਮ 'ਤੇ ਕੀਤੀਆਂ ਜਾ ਸਕਦੀਆਂ। ਮੋਰਗੇਜ ਰਿਨਿਊਅਲ ਦਾ ਮਤਲਬ ਸਿਰਫ ਇਹ ਹੀ ਨਹੀਂ ਹੁੰਦਾ ਕਿ ਆਪਣੇ ਜਦੋਂ ਪੇਪਰ ਆਉਂਦੇ ਵੀ ਆਪਾਂ ਉਹਨਾਂ 'ਤੇ ਸਾਈਨ ਕਰਕੇ ਐਜ ਇਟ ਇਜ਼ ਭੇਜ ਦੇਣੇ ਆ, ਆਪਣੇ ਕੋਲ ਸਾਰੀ ਆਪਣੀ ਜਿਹੜੀ ਸਿਚੁਏਸ਼ਨ ਹੈ, ਸਾਰੀ ਜਿਹੜੀ ਆਪਣੇ ਸਰਕਮਸਟੈਂਸਿਸ ਹੈ, ਉਹਨਾਂ ਨੂੰ ਰਿਵਿਊ ਕਰਕੇ ਫਿਰ ਆਪਾਂ ਜਿਹੜਾ ਹੈਗਾ ਜੀ ਉਹਨੂੰ ਤੁਹਾਡੀ ਮੋਰਗੇਜ ਰਿਨਿਊਅਲ ਨੂੰ ਪ੍ਰੋਸੈਸ ਕਰਦੇ ਹਾਂ, ਜਾਂ ਆਪਾਂ ਤੁਹਾਨੂੰ ਰਿਕਮੈਂਡ ਕਰਦੇ ਹਾਂ ਕੀ ਤੁਹਾਨੂੰ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ। ਸੋ ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈਗੀ ਹੈ, ਇਹਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ, ਆਪਣੀ ਆਪਸ਼ਨ ਡਿਸਕਸ ਕਰਨਾ ਚਾਹੁੰਦੇ, ਰੇਟ ਸ਼ਾਪ ਰਾਊਂਡ ਕਰ ਰਹੇ ਹੋ, ਨੰਬਰ ਹੈ ਜੀ 647-294-55-03, ਨਰਦੇਵ ਸਿੱਧੂ 6472945503
0: ਜੀ ਬਾਈ ਜੀ। ਸਿੱਧੂ ਸਾਹਿਬ ਕਈ ਵਾਰ ਕ੍ਰੈਡਿਟ ਸਕੋਰ ਆ ਜਿਹੜਾ ਉਹ ਥੱਲੇ ਚਲੇ ਜਾਂਦਾ ਬੰਦੇ ਦਾ, ਤੇ ਉਹਨੂੰ ਅਪ ਕਰਨ ਲਈ ਕੀ ਕਰਨਾ ਚਾਹੀਦਾ, ਕਿਵੇਂ ਅਪ ਕੀਤਾ ਜਾ ਸਕਦਾ? ਤਾਂ ਕਿ ਜੇ ਹੁਣ ਕ੍ਰੈਡਿਟ ਸਕੋਰ ਵਧੀਆ ਹੋਊਗਾ ਤਾਂ ਫਿਰ ਤੁਹਾਨੂੰ ਵਧੀਆ ਬੈਂਕ ਦੇ ਨਾਲ ਵੀ ਲਿਜਾਇਆ ਜਾ ਸਕਦਾ, ਕੀ ਕਰਨਾ ਪਊਗਾ, ਉਹਨੂੰ ਕਿੱਦਾਂ ਅਪ ਕੀਤਾ ਜਾ ਸਕਦਾ?
1: ਬਿਲਕੁਲ ਬਾਈ ਜੀ, ਦੇਖੋ ਇਹਦੇ ਜਿਹੜਾ ਕ੍ਰੈਡਿਟ ਸਕੋਰ ਆ, ਇਹ ਕਈ ਸਾਰੀਆਂ ਚੀਜ਼ਾਂ ਤੇ ਡਿਪੈਂਡ ਕਰਦਾ ਹੁੰਦਾ ਹੈਗਾ। ਮੋਟਾ ਮੋਟਾ ਇਹ ਹੈ ਕਿ ਜਿਵੇਂ ਤੁਹਾਡੇ ਤੇ ਵੀ ਕਿੰਨੀਆਂ ਕੁ ਤੁਹਾਡੇ ਤੇ ਇਨਕੁਆਇਰੀਜ਼ ਹੈਗੀਆਂ, ਤੁਸੀਂ ਕਿੰਨਾ ਕ੍ਰੈਡਿਟ ਸੀਕ ਕਰ ਰਹੇ ਹੋ, ਕਿੰਨਾ ਕ੍ਰੈਡਿਟ ਤੁਸੀਂ ਲੱਭ ਰਹੇ ਹੈਗੇ, ਤੁਸੀਂ ਇੱਥੇ ਵੀ ਆਪਾਂ ਅਪਲਾਈ ਕਰਤਾ, ਆਪਾਂ ਉੱਥੇ ਵੀ ਅਪਲਾਈ ਕਰਦਾ, ਉੱਥੇ ਵੀ ਅਪਲਾਈ ਕਰਤਾ, ਦੈਟ ਮੀਨਸ ਕਿ ਵੀ ਉਹਨੂੰ ਜਿਹੜਾ ਲੈਂਡਰ ਉਹ ਹੀ ਸੋਚਦੇ ਆ, ਜਾਂ ਜਿਹੜਾ ਕ੍ਰੈਡਿਟ ਸਕੋਰਿੰਗ ਏਜੰਸੀ ਆ ਉਹ ਸੋਚਦੀਆਂ ਹੈਗੀਆਂ ਕਿ ਤੁਹਾਨੂੰ ਪੈਸੇ ਦੀ ਬਹੁਤ ਜ਼ਿਆਦਾ ਲੋੜ ਹੈ, ਤੁਸੀਂ ਜਗ੍ਹਾ ਜਗ੍ਹਾ ਆਪਣਾ ਜਿਹੜਾ ਹੈਗਾ ਟਰਾਈ ਕਰਦੇ ਪਏ ਹੋ, ਤੁਹਾਡੀ ਗੱਲ ਬਣ ਨਹੀਂ ਰਹੀ ਹੈਗੀ ਹੈ। ਸੋ ਇਹ ਵੀ ਇੱਕ ਰੀਜ਼ਨ, ਜਗ੍ਹਾ ਜਗ੍ਹਾ ਜਦੋਂ ਆਪਣੇ ਇਨਕੁਆਇਰੀਜ਼ ਪੈਂਦੀਆਂ ਉਹਦੇ ਕਰਕੇ ਜਿਹੜਾ ਕ੍ਰੈਡਿਟ ਸਕੋਰ ਤੁਹਾਡਾ ਥੱਲੇ ਨੂੰ ਆ ਜਾਂਦਾ ਹੈਗਾ, ਤੁਹਾਡੇ ਜਿਹੜੇ ਕੋਈ ਤੁਹਾਡੇ ਕੋਲ ਲਾਇਓ ਕ੍ਰੈਡਿਟ ਜਾਂ ਕ੍ਰੈਡਿਟ ਕਾਰਡ ਹੈਗੇ ਆ ਉਹ ਓਵਰ ਯੂਟੀਲਾਈਜ਼ਡ ਹੈਗੇ ਆ, ਉਹਦੇ ਕਰਕੇ ਵੀ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਆ ਉਹ ਆਪਣਾ ਥੱਲੇ ਆ ਜਾਂਦਾ ਹੈਗਾ, ਪੇਮੈਂਟਸ ਲੇਟ ਹੁੰਦੀਆਂ, ਮਿਸ ਹੁੰਦੀਆਂ। ਸੋ ਕਈ ਤਰ੍ਹਾਂ ਦੇ ਇਹਦੇ 'ਚ ਫੈਕਟਰ ਹੁੰਦੇ ਆ ਜਿਹਨਾਂ ਕਰਕੇ ਤੁਹਾਡਾ ਕ੍ਰੈਡਿਟ ਸਕੋਰ ਉਹ ਥੱਲੇ ਨੂੰ ਆ ਜਾਂਦਾ। ਸੋ ਬਹੁਤੇ ਵਾਰੀ ਕੀ ਹੁੰਦਾ ਰਾਜਵੀਰ ਬਾਈ ਜੀ ਕਿ ਭੈਣ ਭਰਾਵਾਂ ਤੇ ਕਰਜ਼ੇ ਜਿਹੜੇ ਚੜੇ ਹੁੰਦੇ ਆ, ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰ ਗਏ ਹੁੰਦੇ ਆ, ਮੈਕਸਡ ਆਊਟ ਹੋ ਗਏ ਹੁੰਦੇ ਆ, ਉਹਦੇ ਕਰਕੇ ਵੀ ਕ੍ਰੈਡਿਟ ਨੂੰ ਥੱਲੇ ਨੂੰ ਆ ਜਾਂਦਾ ਹੈਗਾ। ਪੇਮੈਂਟ ਮਿਸ ਹੁੰਦੀਆਂ, ਲੇਟ ਹੁੰਦੀਆਂ, ਉਹਦੇ ਨਾਲ ਵੀ ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਤੇ ਕਈ ਵਾਰੀ ਇੱਦਾਂ ਦੇ ਹਾਲਾਤ ਬਣ ਜਾਂਦੇ ਆ, ਸਮਝ ਨਹੀਂ ਆਉਂਦੀ ਕਿ ਆਪਾਂ ਕੀ ਕਰੀਏ ਕੀ ਨਾ ਕਰੀਏ। ਭੈਣ ਭਰਾ ਸੋਚਦੇ ਕਿ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਹੀ ਕਰ ਦਈਏ, ਪਰ ਉਹਦਾ ਜਿਹੜਾ ਇਫੈਕਟ ਹੈ ਜੀ ਉਹ ਕ੍ਰੈਡਿਟ ਦੇ ਉੱਪਰ ਉਲਟਾ ਹੁੰਦਾ ਹੈ ਕਿ ਉਹਦੇ ਨਾਲ ਕ੍ਰੈਡਿਟ ਤੁਹਾਡਾ ਹੋਰ ਖਰਾਬ ਹੋ ਜਾਂਦਾ ਹੈ, ਮੁੜ ਕੇ ਕ੍ਰੈਡਿਟ ਨੂੰ ਠੀਕ ਕਰਦਿਆਂ ਕਰਦਿਆਂ ਕਈ ਸਾਲ ਲੱਗ ਜਾਂਦੇ ਆ। ਤੇ ਇਹਦੇ ਦਰਮਿਆਨ ਤੁਸੀਂ ਕੋਈ ਮੋਰਗੇਜ ਤੁਹਾਨੂੰ ਚਾਹੀਦੀ ਹੈ, ਕੋਈ ਰੀਫਾਈਨੈਂਸ ਕਰਨਾ, ਕੋਈ ਹੋਰ ਕ੍ਰੈਡਿਟ ਫੈਸਿਲਿਟੀ ਚਾਹੀਦੀ ਹੈ, ਜਾਂ ਤਾਂ ਉਹ ਤੁਹਾਨੂੰ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ, ਫਿਰ ਕੀਤਾ ਕੀ ਜਾ ਸਕਦਾ ਕਿ ਤੁਹਾਡਾ ਕ੍ਰੈਡਿਟ ਵੀ ਬਚਿਆ ਰਹੇ, ਪੇਮੈਂਟ ਵੀ ਇੱਕ ਬਣ ਜਾਏ ਔਰ ਡਾਲਰ ਵੀ ਸੇਵ ਹੋਣ। ਤਿੰਨ ਆਪਸ਼ਨ ਆਮ ਤੌਰ ਤੇ ਹੋ ਸਕਦੀਆਂ, ਉਹ ਆਪਣੇ ਹੁੰਦੀਆਂ ਜੀ ਰੀਫਾਈਨਾਂਸ ਹੁੰਦੀ ਹੈਗੀ ਹੈ, ਜਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਹੋ ਸਕਦੀ ਹੈ, ਜਾਂ ਕੁਝ ਕੇਸਾਂ ਦੇ ਵਿੱਚ ਸੈਕਿੰਡ ਮੋਰਗੇਜ ਹੋ ਸਕਦੀ ਹੈ। ਇਹ ਸਿਚੁਏਸ਼ਨ ਵਾਲੇ ਤੁਹਾਡੀ ਆਪਣੀ ਕੀ ਸਿਚੁਏਸ਼ਨ ਆ ਉਹਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਸਲਿਊਸ਼ਨ ਰਿਕਮੈਂਡ ਕਰਦੇ ਹਾਂ। ਮੰਨ ਲਓ ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ 'ਤੇ ਚੱਕੇ ਹੈ ਅਤੇ $1,500 ਦੇ ਆਸ ਪਾਸ ਉਹਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ। ਦੂਜੇ ਪਾਸੇ ਆਹ ਜਿਹੜੀਆਂ ਤਿੰਨ ਆਪਸ਼ਨਸ ਆਪਾਂ ਡਿਸਕਸ ਕੀਤੀਆਂ ਹੈ, ਡਿਪੈਂਡ ਕਰਦਾ ਹੁਣ ਤੁਸੀਂ ਕਿਹੜੀ ਵਾਸਤੇ ਕੁਆਲੀਫਾਈ ਕਰਦੇ ਹੋ ਜਾਂ ਕਿਹੜੀ ਵਾਸਤੇ ਆਪਤ ਕਰਦੇ ਹੋ, ਉਸੇ $50,000 ਦਾ ਵਿਆਜ ਜਿਹੜਾ ਹੈਗਾ ਜੀ ਕਿਸ਼ਤ ਜਿਹੜੀ ਹੈਗੀ ਹੈ ਉਹ $1,500 ਤੋਂ ਘੱਟ ਕੇ ਤੁਹਾਡੀ $150 ਤੋਂ ਲੈ ਕੇ $350-$400 ਮਹੀਨੇ ਦੀ ਰਹਿ ਜਾਂਦੀ। ਸੋ ਇਸ ਤਰ੍ਹਾਂ ਕਰਨ ਨਾਲ ਤੁਸੀਂ ਤਕਰੀਬਨ $1,000 ਤੋਂ ਲੈ ਕੇ $1,300-$1,350 ਤੱਕ ਦਾ ਜਿਹੜਾ ਹੈਗਾ ਜੀ ਤੁਸੀਂ ਸੇਵ ਕਰ ਸਕਦੇ ਹੋ ਮਹੀਨੇ ਦਾ। ਤੁਹਾਡੀ ਇਹਦੇ ਨਾਲ ਕਾਫੀ ਜ਼ਿਆਦਾ ਤੁਹਾਡੀ ਜਿਹੜੀ ਸੇਵਿੰਗ ਹੈ ਹੋ ਜਾਣੀ ਹੈਗੀ ਹੈ, ਅਤੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ ਉਹ ਵੀ ਬੈਟਰ ਹੋ ਜਾਏਗਾ, ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪੈਣੀ, ਤੁਹਾਡੀ ਬਿੱਲਾਂ ਦੀ ਹੈਡੇਕ ਵੀ ਘੱਟ ਜਾਏਗੀ, ਇੱਕ ਤੁਹਾਡੀ ਪੇਮੈਂਟ ਬਣ ਜਾਏਗੀ ਔਰ ਤੁਹਾਡੇ ਡਾਲਰ ਵੀ ਸੇਵ ਹੋਣਗੇ। ਕਰਜ਼ੇ ਚੜੇ ਹੋਏ ਹੈ, ਘਰ ਹੈਗਾ, ਘਰ 'ਚ ਇਕੁਇਟੀ ਹੈਗੀ, ਇਹਦਾ ਕੋਈ ਨਾ ਕੋਈ ਹੱਲ ਬਣਾ ਚਾਹੁੰਦੇ ਹੋ, ਇਹਦੇ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ, ਉਹਨੂੰ ਬੈਟਰ ਕਰਨਾ ਚਾਹੁੰਦੇ ਹੋ, ਜਾਂ ਤੁਹਾਨੂੰ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਘਰ ਖਰੀਦਣਾ ਚਾਹੁੰਦੇ ਹੋ, ਪ੍ਰੀ ਅਪਰੂਵਲ ਲੈਣੀ ਹੈ, ਨੰਬਰ ਹੈ ਜੀ 647-244-5503, ਨਵਦੀਪ ਸਿੱਧੂ 6472945503। ਟਾਈਮ ਦੇਣ ਲਈ ਬੋਪਰਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੀ।
0: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਸੁਰ ਸਾਹਿਬ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮਾਲ ਸਾਹਿਬ, ਦੰਦਾਂ ਦੀ ਜਿਹੜੀ ਨਾ ਇੱਥੇ ਬਹੁਤ ਮਹਿੰਗਾ ਕੰਮ ਹੋ ਜਾਂਦਾ, ਕਈ ਵਾਰ ਬੰਦਾ ਸੋਚਦਾ ਯਾਰ ਕਿਵੇਂ ਉਹ, ਪਰ ਆਪਾਂ
2: ਜੀ
0: ਜੇ ਸਸਤੇ ਡੀਲ ਕੋਈ ਦਵਾ ਦਈਏ, ਜਿਨ੍ਹਾਂ ਨੂੰ ਦੰਦਾਂ ਦੀ ਪ੍ਰੋਬਲਮ ਆ, ਕਿਸੇ ਨੇ ਕੋਈ ਜਾੜ ਕਢਾਉਣੀ ਆ, ਕਿਸੇ ਨੇ ਕਲੀਨਿੰਗ ਕਰਾਉਣੀ ਆ,
2: ਜੀ ਬਿਲਕੁਲ ਜੀ
0: ਕਰੀਏ ਗੱਲਬਾਤ।
2: ਬਿਲਕੁਲ ਜੀ ਬਿਲਕੁਲ, ਇਹ ਤਾਂ ਬਹੁਤ ਜ਼ਿਆਦਾ ਡਿਮਾਂਡ ਆ ਜੀ। ਆਮ ਤੌਰ ਤੇ ਅਗਲਾ ਕਹਿੰਦਾ ਜੀ ਮੈਂ ਤਾਂ ਨਹੀਂ ਕਲੀਨ ਕਰਵਾਏ ਜਾਂ ਮੈਂ ਤਾਂ ਨਹੀਂ ਟ੍ਰੀਟਮੈਂਟ ਕਰਾਇਆ, ਮਹਿੰਗਾ ਬਹੁਤ ਪੈ ਜਾਂਦਾ, ਇਹਦੀ ਡੀਲ ਦਵਾਓ ਵਧੀਆ ਜੀ ਕੋਈ, ਇਹ ਜੇ ਇਸ ਡੀਲ ਨਾਲ ਬਹੁਤ ਸਾਰੇ ਲੋਕ ਖੁਸ਼ ਹੋਣਗੇ ਜੀ।
0: ਇਹ ਡੀਲ ਤੁਹਾਨੂੰ ਦਵਾਉਣੇ ਆ, ਜਸਵਿੰਦਰ ਜੀ ਸਾਡੇ ਨਾਲ ਆ ਗਏ ਆ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ
2: ਜੀ।
0: ਜੇ ਤੁਸੀਂ ਡੀਲ ਇਹ ਤਕਰੀਬਨ $450 ਦੀ ਡੀਲ ਆ ਜਿਹੜੀ
2: ਜੀ,
0: ਉਹ ਤੁਹਾਨੂੰ ਦਵਾਉਣੀ ਆ, ਤੇ ਤੁਸੀਂ ਜਿੰਨੇ ਰੇਟ ਚ ਮੈਂ ਤੁਹਾਨੂੰ ਦਵਾਉਣੀ ਹੈ
2: ਜੀ,
0: ਤੁਸੀਂ ਫੋਨ ਲਾਲ ਕਰ ਦੇਣਾ ਉਹਨਾਂ ਦਾ, ਕਮਾਲ ਹੀ ਕਰਦੀ ਹੈ ਵੀ 450 ਤੋਂ ਇਹਦੇ ਵਿੱਚ ਹੋਊਗਾ ਕਿ 30 ਮਿੰਟ ਦੀ ਡੈਂਟਲ ਕਲੀਨਿੰਗ ਹੋਣੀ ਹੈ, ਦੰਦਾਂ ਨੂੰ ਐਨ ਕਲੀਨ ਕਰਕੇ ਪੂਰੀ ਪੋਲਿਸ਼ ਪੂਰੀ ਮਾਰ ਕੇ ਚਮਕਾ ਕੇ ਲਿਸ਼ਕਾ ਮਾਰਨ ਲਾ ਦੇਣੇ ਆ, ਤੇ ਡੈਂਟਲ ਚੈੱਕਅਪ ਹੋਊਗਾ ਵੀ ਦੰਦ ਜਾਰ ਇਧਰੋਂ ਉਧਰੋਂ ਸਭ ਚੈੱਕ ਕਰਕੇ, ਐਕਸਰੇ ਵੀ, ਐਕਸਰੇ ਦੇ ਪੈਸੇ ਬਹੁਤ ਲੱਗ ਜਾਂਦੇ, ਐਕਸਰੇ ਵੀ
2: ਹੋਣਗੇ ਬੱਚੇ।
0: ਹੁਣ 450 ਦੀ ਡੀਲ ਹੈ ਤਕਰੀਬਨ ਸਾਰਾ ਕੁਛ ਕਰ ਕਰਾ ਕੇ, ਤੇ ਤੁਹਾਨੂੰ ਆਪਾਂ ਦਵਾਉਣੀ ਹੈ ਗ੍ਰੈਂਡ ਓਪਨਿੰਗ ਹੋਣੀ ਹੈ ਆਫਿਸ ਦੀ,
2: ਤੁਹਾਨੂੰ
0: ਆਪਾਂ ਦਵਾਉਣੀ ਹੈ। ਨੰਬਰ ਪਹਿਲਾਂ ਤੁਸੀਂ ਨੋਟ ਕਰ ਲਓ, ਜੇ ਨੰਬਰ ਤੁਸੀਂ ਨਾ ਨੋਟ ਕੀਤਾ ਫਿਰ ਤੁਹਾਨੂੰ ਬਾਅਦ ਚ ਔਖਾ ਹੋ ਜਾਣਾ। ਇਸ ਨੰਬਰ ਤੇ ਆਪਣੀ ਰਿੰਗ ਮਾਰ ਕੇ ਛੱਡ ਦਿਓ ਜਾਂ ਮੈਸੇਜ ਕਰ ਦਿਓ, ਮੈਸੇਜ ਕਰ ਦਿਓ ਤਾਂ ਕਿ ਤੁਸੀਂ ਇੰਟਰ ਹੋ ਜਾਵੋ ਇਹਦੇ ਚ। ਮੈਸੇਜ ਕਰ ਦਿਓ, ਮੈਸੇਜ ਕੀ ਕਰਾਈਏ, ਮੈਸੇਜ ਹਾਏ ਲੈ ਕੇ ਭੇਜ ਦਿਓ, ਚਾਹੇ ਹਾਏ ਵੀ ਲਿਖੋਗੇ ਨਾ ਤਾਂ ਵੀ ਪਤਾ ਲੱਗ ਜਾਓ ਕਿ ਤੁਸੀਂ ਅੱਛਾ ਇਸ ਡੀਲ ਦੇ ਵਿੱਚ ਤੁਸੀਂ ਐਂਟਰ ਹੋ ਗਏ ਹੋ, ਰਜਿਸਟਰ ਹੋ ਜਾਓਗੇ। ਇਹ ਡੀਲ $450 ਦੀ ਆ, ਪਰ ਤੁਹਾਨੂੰ ਅੱਜ ਆਪਾਂ ਨਾ $450, ਨਾ $350, ਨਾ $300, ਨਾ $250, ਨਾ
2: $200, ਨਾ
0: $150, ਨਾ $100, ਨਾ $90, ਨਾ $75,
2: ਉਹ ਬਸ ਕਰੋ,
0: ਨਾ $65,
2: ਉਹ ਬਸ ਕਰੋ,
0: $50, $50, $50, $50 ਵੀ ਨਹੀਂ, $50
2: ਅੱਛਾ,
0: ਪੰਜਾਹ ਨਹੀਂ ਲੈਣੇ $450 ਦੀ ਡੀਲ ਦੇ,
2: ਅੱਛਾ ਫਿਰ ਲੈਣਾ ਕੀ ਆ,
0: ਪੰਜਾਹ ਨਹੀਂ $25 ਵੀ ਨੀ ਲੈਣੇ, ਪੱਚੀ ਵੀ ਨੀ ਲੈਣੇ
2: ਤੁਸੀਂ,
0: ਡਾਲਰ
2: ਤੜਕਣਾ ਨਾ ਬਣਾਓ,
0: ਵੀ ਨੀ ਲੈਣੇ, $11 ਨੀ ਲੈਣੇ, $1 ਉਹ ਨੀ ਲੈਣਾ, $0 ਯੈਸ, $0, $450 ਵਾਲੀ ਡੀਲ ਤੁਹਾਨੂੰ $0 ਦੇ ਵਿੱਚ ਮਿਲਣੀ ਹੈ। ਨੰਬਰ ਹੁਣ ਨੋਟ ਕਰ ਲਓ ਯਾਰ, ਏਦੋਂ ਵਧੀਆ ਹੋਰ ਕੁਛ ਨੀ ਹੁੰਦਾ, ਵਾਹਿਗੁਰੂ ਵਾਹਿਗੁਰੂ ਕਰੋ, ਰੱਬ ਦਾ ਨਾਂ ਲਓ। ਸੋ ਜਿਹਨਾਂ ਦੇ ਦੰਦ ਕਲੀਨ ਕਰਵਾਉਣ ਵਾਲੇ ਨੇ, ਐਕਸਰੇ ਵਿੱਚ ਹੀ ਹੋ ਜਾਣਾ, ਦੰਦ ਕਲੀਨ ਵੀ ਹੋ ਜਾਣਾ, ਦੰਦ ਚੈੱਕ ਵੀ ਹੋ ਜਾਣੇ, ਗ੍ਰੈਂਡ ਓਪਨਿੰਗ ਦੀ ਡੀਲ ਤੁਹਾਨੂੰ ਦੇਣ ਲੱਗੇ ਆ। ਸੋ ਨੰਬਰ ਨੋਟ ਕਰ ਲਓ, ਅੱਜ ਦਾ ਦਿਨ ਡੀਲ ਇਹ ਦੇਣੀ ਆ, ਕੱਲ ਨੂੰ ਨਹੀਂ ਹੈ, ਅੱਜ ਦਾ ਦਿਨ ਅਨਾਊਂਸ ਹੋਣੀ ਆ। ਹੁਣੇ ਕਾਲ ਕਰ ਲਿਓ ਜੇ ਤੁਸੀਂ ਕਹੋ ਕੋਈ ਨਾ ਕਾਲ ਕਰਕੇ, ਨਾ ਨਾ ਨੰਬਰ ਹੁਣ ਨੋਟ ਕਰ ਲਓ, ਫੋਨ ਤੁਸੀਂ ਮਿਸ ਕਾਲ ਮਾਰ ਦੋ, ਤੁਸੀਂ ਹਾਏ ਲੈ ਕੇ ਭੇਜ ਦੋ 647-370-62 647-300-7862 647-300-7862 647-370-62 ਜਿੰਨੇ ਉਹ ਰਜਿਸਟਰ ਹੋ ਜਾਣਗੇ ਉਹਦੇ ਚ ਮੈਸੇਜ ਅੱਜ, ਤੇ ਉਹਨਾਂ ਨੂੰ ਬਿਲਕੁਲ $450 ਵਾਲੀ ਡੀਲ ਸਿਰਫ $0 ਦੇ ਵਿੱਚ ਮਿਲੂਗੀ। ਬਾਕੀ ਜਸਵਿੰਦਰ ਜੀ ਆਪ ਦੱਸ ਦੇਣਗੇ। ਜਸਵਿੰਦਰ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ
3: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਾਰੇ ਰੇਡੀਓ ਪਰਿਵਾਰ ਨੂੰ ਜੀ, ਮੇਰਾ ਨਾਮ ਬਲਪ੍ਰੀਤ।
0: ਅੱਛਾ ਮੈਂ ਕੁਝ ਗਲਤ ਤਾਂ ਨਹੀਂ ਬੋਲਿਆ, ਸਹੀ ਹੈ ਨਾ ਬਿਲਕੁਲ?
3: ਹਾਂਜੀ ਜੀ, ਤੁਸੀਂ ਜੋ ਵੀ ਕਿਹਾ ਬਿਲਕੁਲ ਸਹੀ ਕਿਹਾ। ਜਿਵੇਂ ਕਿ ਸਭ ਨੇ ਸੁਣਿਆ ਆ ਕਿ ਆਪਾਂ ਗ੍ਰੈਂਡ ਓਪਨਿੰਗ ਕਰ ਰਹੇ ਹਾਂ ਆਪਣੇ ਨਵੇਂ ਡੈਂਟਲ ਕਲੀਨਿਕ ਦੀ, ਜਿਹਦਾ ਨਾਮ ਹੈ ਜੀ ਵਰਸਾਂਟੇ ਡੈਂਟਲ। ਤੇ ਇਹਦੀ ਜੇ ਤੁਸੀਂ ਲੋਕੇਸ਼ਨ ਸੁਣੋਗੇ ਤਾਂ ਸ਼ਾਇਦ ਹੋਰ ਵੀ ਖੁਸ਼ੀ ਹੋਊਗੀ। ਇਹ ਹੈਗੀ ਆ ਰਿਜਵੇ ਡਰਾਈਵ ਤੇ, ਬਿਲਕੁਲ ਹਾਈਵੇ ਤੋਂ ਜਦੋਂ ਆਪਾਂ ਉੱਤਰ ਜਾਂਦੇ ਹਾਂ ਡੰਡਾ ਸਟਰੀਟ ਤੇ, ਤੇ 2 ਮਿੰਟ ਵੀ ਨਹੀਂ ਲੱਗਦੇ ਤੁਹਾਨੂੰ ਆਪਣੇ ਇੱਥੇ ਡੈਂਟਲ ਕਲੀਨਿਕ ਤੱਕ ਪਹੁੰਚਣ ਲਈ। ਤੇ ਜਿਵੇਂ ਤੁਸੀਂ ਕਿਹਾ ਵਾ ਬਿਲਕੁਲ ਜੀ, $0 ਤੇ ਆਪਾਂ ਦੇ ਰਹੇ ਨੇ ਪਹਿਲੇ 2 ਹਫ਼ਤੇ। ਸੋ ਪਹਿਲੇ 2 ਹਫ਼ਤੇ ਜਿਹੜੇ ਆਪਾਂ ਆਫਰਸ ਦੇ ਰਹੇ ਹਾਂ ਆਪਣੇ ਪੇਸ਼ੈਂਟਸ ਨੂੰ, ਤੇ ਉਹ ਹੈਗਾ $0 ਤੇ। ਤੇ ਅਗੇਨ ਇਹ ਜਿਹੜਾ ਪਹਿਲਾ ਰਜਿਸਟਰ ਕਰ ਸਕਦੇ ਨੇ ਉਹ ਆਉਣਗੇ, ਤੇ ਆਪਾਂ ਉਹਨਾਂ ਨੂੰ, ਕਿਉਂਕਿ ਆਪਣੇ ਕੋਲ ਲਿਮਿਟਿਡ ਸਪੋਟਸ ਨੇ,
0: ਅੱਜ ਹੀ ਤੁਹਾਡੀਆਂ 2 ਹਫ਼ਤੇ ਦੀਆਂ ਅੱਜ ਹੀ ਭਰ ਜਾਣੀਆਂ ਨੇ। ਅੱਜ ਆਪਾਂ ਅਨਾਊਂਸ ਕਰਤਾ, ਹੁਣੇ ਤੁਹਾਡੀਆਂ 2 ਹਫ਼ਤੇ ਦੀਆਂ ਅਪੋਇੰਟਮੈਂਟ ਤਾਂ, ਕਿਉਂਕਿ ਵੰਡਵੇਂ ਜੀ ਹੁਣ ਅੱਧਾ ਅੱਧਾ ਘੰਟਾ ਵੀ ਲੱਗਿਆ ਸਿਰਫ ਕਲੀਨਿਕ ਤੇ, ਫਿਰ ਐਕਸਰੇ ਵੀ ਹੋਣੇ ਆ। ਸੋ ਇਹ ਇੱਕ ਦੇ ਦਿਨ ਚ, ਇੱਕ ਜਾਂ 2 ਦਿਨਾਂ ਦੇ ਵਿੱਚ ਸਾਰੀਆਂ 2 ਹਫ਼ਤੇ ਫਿਲ ਹੋ ਜਾਣੀਆਂ ਨੇ।
3: ਹਾਂਜੀ ਜੀ ਬਿਲਕੁਲ ਜੀ, ਜਿਵੇਂ ਤੁਸੀਂ ਕਿਹਾ ਬਿਲਕੁਲ ਸਹੀ ਕਿਹਾ, ਮੈਸੇਜਸ ਆਲਰੇਡੀ ਆਉਣੇ ਸ਼ੁਰੂ ਹੋ ਗਏ ਨੇ, ਤੇ ਆਲਰੇਡੀ ਆਪਣੇ ਕੋਲ ਲਿਮਿਟਿਡ ਸਪੋਟਸ ਨੇ, ਬਿਕੋਜ਼ ਆਪਾਂ ਕਾਫੀ ਦੇਰ ਤੋਂ ਪਹਿਲਾਂ ਹੀ ਕਮਿਊਨਿਟੀ ਨੂੰ ਦੇਣ ਦਾ ਡਿਸਾਈਡ ਕੀਤਾ ਹੋਇਆ ਸੀ, ਤੇ ਆਪਾਂ ਦੱਸ ਰਹੇ ਹਾਂ। ਤੇ ਕਿਉਂਕਿ ਇਹ ਕਾਫੀ ਵੱਡੇ ਪਲਾਜ਼ੇ ਵਿੱਚ ਹੈ ਜੀ,
0: ਮੈਂ ਹੈਰਾਨ ਸੀ ਜਸਵਿੰਦਰ ਜੀ, ਮੈਂ ਹੈਰਾਨ ਸੀ ਵੀ $450 ਦਾ ਤਕਰੀਬਨ ਇਹ ਬਜਟ ਬਣ ਜਾਂਦਾ, ਇੰਨਾ ਕੁਛ ਬੰਦਾ ਕਰਾਉਣ ਹੀ ਨੀ ਜਾਂਦਾ ਵੀ ਚਲੋ ਸਰ ਛੱਡੋ ਡੈਂਟਲ ਦੰਦ ਕੀ ਕਲੀਨ ਕਰਾਉਣ ਜਾਣੇ ਆ, ਕੀ ਐਕਸਟਰਾ ਕਰਾਉਣਾ, ਆਈ ਆਪਾਂ ਕੋਈ ਲੌਂਗ ਲੂੰਗ ਚੱਪ ਕੇ ਸਾਰ ਲੈਨੇ ਆ, ਪੇਨ ਕਿਲਰ ਲੈ ਕੇ ਸਾਰ ਲੈਨੇ ਆ, ਕਾਹਦਾ ਚੀਜ਼ ਦੁੱਖ ਕਰਾਉਣੇ ਆ। ਆਹ ਜਿਹੜੀ $0 ਤੇ, ਮਤਲਬ $1 ਵੀ ਨੀ, ਇਹ ਵੱਡੀ ਕੰਟਰੀਬਿਊਸ਼ਨ ਹੈ ਤੁਹਾਡੀ, ਫਾਇਦਾ ਤੁਹਾਨੂੰ ਅਸੀਸਾਂ ਦਵਾਵਾਂ ਬਹੁਤ ਮਿਲ ਜਾਣੀਆਂ ਬਹੁਤ ਸਾਰੇ ਲੋਕਾਂ ਦੀਆਂ। ਪਰ ਨੰਬਰ ਵੀ ਨੋਟ ਕਰ ਲਓ, ਆਹ ਨੰਬਰ ਮੈਂ ਦੇਈ ਜਾਣਾ, ਨੰਬਰ ਨੋਟ ਕਰ ਲਓ, ਇਹ ਤੇ ਮੈਸੇਜ ਕਰ ਲਓ, ਹਾਏ ਕਹਿ ਦੋ, ਬਾਏ ਕਹਿ ਦੋ, ਜੋ ਮਰਜ਼ੀ ਕਹਿ ਦੋ, ਕਹਿ ਦੋ ਕੁਛ, ਤਾਂ ਕਿ ਤੁਸੀਂ ਰਜਿਸਟਰ ਹੋ ਜਾਵੋ 2 ਵੀਕਾਂ ਦੇ ਵਿੱਚ। ਸਰ ਪਹਿਲੇ 2 ਵੀਕਾਂ ਲਈ ਸੀ, ਨੰਬਰ ਨੋਟ ਕਰੋ 647-300-7862 647-370-62
3: ਅਕੋਮੋਡੇਟ ਕਰ ਸਕੀਏ। ਵੀਕਐਂਡ ਤੇ ਸੰਡੇ ਸੈਟਰਡੇ ਵੀ ਖੁੱਲਾ ਹੈ, 8 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ। ਆਪਾਂ ਸਾਰੀਆਂ ਇੰਸ਼ੋਰੈਂਸ ਵੀ ਲੈਣੇ ਆ, ਸਭ ਲੈਣੇ ਆ, ਕੋਈ ਇੰਸ਼ੋਰੈਂਸ ਦਾ ਤੇ ਕੋਈ ਏਜ ਲਿਮਿਟ ਦਾ ਕੁਛ ਨਹੀਂ ਹੈਗਾ ਤੇ 13 ਤਰੀਕ ਨੂੰ ਸਭ ਹੁਮਮ ਆ ਕੇ ਆਓ ਤੇ ਆਪਾਂ ਵੀ ਕਮਿਊਨਿਟੀ ਵੈਕ ਕਰਨੀ ਆ ਸੇਵਾ ਕਰਨੀ ਆ ਸਭ ਦੀ ਤੇ ਇਹੀ ਆਪਣੇ ਕੋਲ ਇੱਕ ਮੌਕਾ ਕਿ ਆਪਾਂ ਜੋ ਵੀ ਤੁਹਾਡੇ ਕੋਈ ਸਵਾਲ ਹੈਗੇ ਆ ਜਾਂ ਕੁਛ ਹੈਗਾ ਆਪਾਂ ਇੱਥੇ ਹੈਗੇ ਆ ਤੁਹਾਨੂੰ ਹੈਲਪ ਕਰਨ ਲਈ ਠੀਕ ਹੈ ਕੁਛ ਵੀ ਸਭ ਨੂੰ ਹਾਂਜੀ
0: ਬਿਲਕੁਲ ਨਵਾਂ ਆਫਿਸ ਖੋਲਣ ਜਾ ਰਿਹਾ ਉਹਦੀ ਗ੍ਰੈਂਡ ਓਪਨਿੰਗ ਦੇ ਲਈ $0 ਦੇ ਵਿੱਚ ਅੱਜ ਤੱਕ ਨਹੀਂ ਸੁਣੀ ਕਦੇ ਮੈਂ
3: ਆਪਾਂ ਨੂੰ ਪਤਾ ਆਪਣੇ ਲਈ 13 ਨੰਬਰ ਕਿੰਨਾ ਸ਼ੁਭ ਮੰਨਦੇ ਆਪਾਂ ਤੇ 13 ਤੁਸੀਂ ਸਾਰੇ ਆਓ ਤੇ ਆਪਾਂ ਫੇਰ ਮਿਲਦੇ ਆ ਅਸੀਂ ਵੇਟ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਮਿਲਣ ਲਈ
0: 647-300-7862 ਇਹਤੇ ਮੈਸੇਜ ਕਰ ਦੋ ਇਹਤੇ ਰਿੰਗ ਮਾਰ ਦੋ ਕਾਲ ਕਰ ਲਓ ਆਪਣੇ ਆਪ ਨੂੰ ਰਜਿਸਟਰ ਕਰ ਲਓ ਤਾਂ ਕਿ ਇੱਕ ਅਪਾਇੰਟਮੈਂਟ ਬਣਾਉਣੀਆਂ ਸੌਖੀਆਂ ਹੋ ਜਾਣ ਸੋ ਮੈਨੂੰ ਲੱਗਦਾ ਮੈਸੇਜ ਬਹੁਤ ਸਾਰੇ ਆਉਣੇ ਸ਼ੁਰੂ ਹੋ ਗਏ ਹੋਣੇ
3: ਜੀ ਆਲਰੇਡੀ ਬਹੁਤ ਸਾਰੇ ਮੈਸੇਜਸ ਆਪਣੇ ਕੋਲ ਆ ਚੁੱਕੇ ਨੇ ਤੇ ਹਲੇ ਵੀ ਆ ਰਹੇ ਨੇ ਵਿੱਚ ਆਈ ਥਿੰਕ ਸਭ ਕਈਆਂ ਦੇ ਕਾਲਸ ਵੀ ਆ ਰਹੇ ਆ ਜਿਹੜਾ ਮੈਂ ਹਲੇ ਅਟੈਂਡ ਨਹੀਂ ਕਰ ਸਕਦੀ ਬਟ ਡੈਫੀਨੇਟਲੀ ਆਪਾਂ ਤੁਹਾਨੂੰ ਕਾਲ ਬੈਕ ਕਰਾਂਗੇ ਤੇ ਤੁਹਾਡੇ ਸਕੈਜੂਲ ਦੇ ਹਿਸਾਬ ਨਾਲ ਵੀ ਆਪਾਂ ਐਡਜਸਟ ਕਰਕੇ ਵਿਲ ਮੇਕ ਸ਼ੋਰ ਕਿ ਆਪਾਂ ਸਭ ਨੂੰ ਦੇਖ ਸਕੀਏ ਜਿਹੜੇ ਵੀ ਰੀਚ ਆਊਟ ਕਰ ਰਹੇ ਨੇ ਜਿੰਨੀ
0: ਕਰਾਂਗੇ ਪੁੰਨ ਕੱਟ ਲਿਆ ਤਾਂ ਪੁੰਨ ਕੱਟ ਲਿਆ ਤੁਸੀਂ ਜਿਹੜੀ $0 ਲਾਤੀ ਹੈ ਤਾਂ ਬਹੁਤ ਕਮਾਲ ਕਰਤਾ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਬੈਸਟ ਵਿਸ਼ਸ
3: ਥੈਂਕ ਯੂ ਸੋ ਮਚ ਓਕੇ
0: ਬਹੁਤ ਬਹੁਤ ਮਾਨ ਸਾਹਿਬ
2: ਜੀ ਸਰ
0: ਕਮਾਲ ਕਿ ਨਹੀਂ
2: ਜੀ $50 ਮਹਿਲਾ ਪੰਜਾਹ ਤੱਕ ਰੁਕ ਜਾਣਗੇ ਕਿਉਂਕਿ $100 ਤਾਂ ਆਮ ਤੌਰ ਤੇ ਜਦੋਂ ਆਪਾਂ ਕਲੀਨਿਕ ਜਾਂਦੇ ਹਾਂ ਕਿ ਤਾਂ ਐਕਸਰਾ ਦੀ ਬਣ ਜਾਂਦਾ ਜੀ ਉਹ ਵੀ ਇੱਕ ਐਕਸਰੇ ਦਾ ਮਹਿਲਾ ਵੀ ਹੁਣ 50 ਤੇ ਆ ਗਏ 50 ਤੇ ਇਹ ਵੀ ਰੁਕਣਗੇ ਹੁਣ ਪਰ 50 ਤੋਂ ਤੁਸੀਂ 25 ਤੇ ਆ ਗਏ ਮੈਂ ਲੈ ਜਾ ਰਹੇ ਤਾਂ ਉਦੋਂ ਵੀ ਥੱਲੇ ਗਿਆ ਕੰਮ ਫਿਰ ਤੁਸੀਂ 15 ਤੇ ਆ ਗਏ ਫਿਰ 1 ਤੇ ਆ ਗਏ ਫਿਰ ਮੈਂ ਸਮਝ ਗਿਆ ਵੀ ਹੁਣ 1 ਤੇ ਆ ਗਏ ਵੀ ਹੁਣ 0 ਤੇ ਜਾ ਕੇ ਕੰਮ ਖਤਮ ਹੋ ਜਾਣਾ
0: ਬਹੁਤ ਧੰਨਵਾਦ ਜੀ ਸਾਰਿਆਂ ਦਾ ਤੇ ਕੁਝ ਰਿਕਾਰਡਡ ਕਮਰਸ਼ੀਅਲ ਲਾਉਂਦੇ ਆ ਤੇ ਉਹ ਤੋਂ ਬਾਅਦ ਫਿਰ ਅਸੀਂ ਹੁਣੇ ਗਏ ਤੇ ਭਾਈ ਹੁਣੇ ਵਾਪਸ ਆਏ ਆ ਚੁੱਕੋ
4: ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ
5: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ Authorized by the Harkirat Singh and Kushpal Singh Pawar campaigns.
6: ਰਾਹ ਤਾਂ ਮੈਂ ਛੱਡ ਦਿੰਨੀ ਆ ਪਰ ਜਨਾਬ ਚੱਲੇ ਕਿੱਥੇ ਹੋ
7: ਮੈਂ ਚੱਲਿਆ ਸਕਾਈਡੋਮ ਆਟੋ ਤੇ ਬੋਡੀ ਸੈਂਟਰ ਜੋ ਸਰਟੀਫਾਈਡ ਕੋਲੀਜਨ ਸ਼ਾਪ ਹੈ ਜੋ ਕਰਨਗੇ ਮੇਰੀ ਕਾਰ ਦੀ ਕੇਅਰ ਬੈਸਟ ਸਰਵਿਸ ਤੇ ਫੁੱਲ ਰਿਪੇਅਰ ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ ਸਕਾਈਡੋਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ
6: ਬਈ ਇੱਥੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬੋਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ
7: ਕਾਲ ਕਰੋ 905-874-9878
8: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ ਗੁਰਬਾਣੀ ਵਾਲਾ ਰੇਡੀਓ ਨਿਤਨੇਮ ਵੀ ਆ ਸੰਪੂਰਨ ਪਾਠ ਵੀ ਇਹਦੇ ਚ ਢਾਡੀ ਵਾਰਾਂ ਵੀ ਨੇ ਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ ਯਾਰ ਪਲੱਗ ਤੁਹਾਨੂੰ ਨਾਲ ਮਿਲਣਗੇ ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਤੇ ਨੰਬਰ ਨੋਟ ਕਰ ਲਓ 905-204-1313 905-204-1313 905-204-1313
0: ਬਹੁਤ ਬਹੁਤ ਧੰਨਵਾਦ ਜੀ ਜੁੜੇ ਰੇਡੀ ਪ੍ਰੋਗਰਾਮ ਸਾਰੰਗ ਦੇ ਨਾਲ ਵਕਾਰ ਖਾਨ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕਿਆ ਖਾਨ ਸਾਹਿਬ ਜੀ ਸਤਿ ਸ਼੍ਰੀ ਅਕਾਲ
9: ਜੀ ਥੈਂਕ ਯੂ ਸੋ ਮਚ ਰਾਜਵੀਰ ਜੀ ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਜਵੀਰ ਜੀ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ ਕੈਨੇਡਾ US ਅਨਲਿਮਿਟਡ ਕਾਲਿੰਗ ਮਿਲੇਗੀ ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ ਨੰਬਰ ਹੈ 6478648000 6478648000 48000 ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ ਨੰਬਰ ਅਗੇਨ 6478000
0: ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਸ਼ੁਕਰੀਆ ਸੋ ਕਹਿ ਕੋਈ ਕਹਿ ਦੇਵੇ ਤੂੰ ਬਦਲ ਗਿਆ ਘਬਰਾਉਣਾ ਨਹੀਂ ਹੁੰਦਾ ਚੜ ਕੇ ਆਉਂਦੇ ਬੈਰੀ ਨੂੰ ਚਮੜਾਉਣਾ ਨਹੀਂ ਹੁੰਦਾ ਦਿਨ ਵੀ ਬਦਲੇ ਰਾਤ ਵੀ ਬਦਲੇ ਕਹਿੰਦੇ ਨੇ ਜੋ ਆਪ ਵੀ ਬਦਲੇ ਮੂਰਖਾਂ ਕੋਲੋਂ ਹਾਰਨਾ ਚੰਗਾ ਹਰਾਉਣਾ ਨਹੀਂ ਹੁੰਦਾ ਕੋਈ ਕਹਿ ਦੇਵੇ ਤੂੰ ਬਦਲ ਗਿਆ ਘਬਰਾਉਣਾ ਨਹੀਂ ਹੁੰਦਾ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ ਜੇ ਕੋਈ ਬੰਦਾ ਕਹਿ ਦੇ ਤੂੰ ਬਦਲ ਗਿਆ ਕਿ ਬਾਈ ਜੀ ਬਦਲਣਾ ਤਾਂ ਬਹੁਤ ਜ਼ਰੂਰੀ ਆ ਪਰ ਬਦਲਾਅ ਪੋਜ਼ਿਟਿਵ ਹੋਵੇ ਸੁਲਤਾਨ ਜੀ ਸਾਡਾ ਆ ਚੁੱਕਿਆ ਸਤਿ ਸ਼੍ਰੀ ਅਕਾਲ ਜੀ ਇਹਨੂੰ
10: ਹੈਲੋ
0: ਸੁਲਤਾਨ ਜੀ ਸੁਲਤਾਨ ਜੀ ਦੀ ਆਵਾਜ਼ ਨਹੀਂ ਪਹੁੰਚੀ ਹੈ ਜੀ ਸੁਲਤਾਨ ਜੀ ਤੁਹਾਡੀ ਆਵਾਜ਼ ਨਹੀਂ ਪਹੁੰਚੀ ਮੈਂ ਥੋੜਾ ਜਿਹਾ ਗੀਤ ਲਾਉਣਾ ਤੇ ਫਿਰ ਵਾਪਸ ਮੁੜਦੇ ਆਪਾਂ ਹੁਣੇ ਹੀ ਗੱਲਬਾਤ ਕਰਦੇ ਜੀ ਆ ਚੁੱਕੋ

0: ਜੀ ਦੋਸਤੋ ਇਸ ਵਕਤ ਸਾਡੀ ਲਾਈਨ ਜੁੜ ਚੁੱਕੀ ਹੈ ਬ੍ਰਮਟਨ ਟੀਵੀ ਐਂਡ ਅਪਲਾਂਸ ਦੇ ਸੁਲਤਾਨ ਜੀ ਤੋਂ ਇੱਕ ਆਪਾਂ ਫਟਾਫਟ ਮੈਸੇਜ ਲਵਾਂਗੇ ਕਿਉਂਕਿ ਟਾਈਮ ਦੀ ਘਾਟ ਹੋ ਗਈ, ਥੋੜੀ ਜਿਹੀ ਮਾਫੀ ਚਾਹਾਂਗੇ ਜੀ ਸੁਲਤਾਨ ਜੀ।
1: ਥੈਂਕ ਯੂ ਵੈਰੀ ਮੱਚ ਜੀ, ਮੈਂ ਬਹੁਤ ਸ਼ਾਰਟ ਐਂਡ ਸਵੀਟ ਮੈਸੇਜ ਦਊਂਗਾ ਕਿਉਂਕਿ $600 to $800 ਦੀ ਕਸਟਮਰ ਦੀ ਸੇਵਿੰਗ ਹੈ, ਇਸ ਕਰਕੇ ਇੰਪੋਰਟੈਂਟ ਸੀਗਾ ਕਿ ਅਸੀਂ ਇਹ ਵਾਸ਼ਰ ਐਂਡ ਡਰਾਇਰ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ ਜਿਹੜਾ ਕਿ 2200, 2500, 2600 ਦਾ ਸੀ ਪਰ 1799 ਦਾ ਅਸੀਂ ਦੇ ਰਹੇ ਹਾਂ
0: ਜੀ।
1: ਟੋਪ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ $1700 ਵਾਲਾ ਸੀ ਸਿਰਫ $1099 ਦਾ ਦੇ ਰਹੇ ਹਾਂ। ਫਰਿੱਜ ਸਟੋਵ ਡਿਸ਼ ਵਾਸ਼ਰ 3-piece ਕਿਚਨ ਬੰਡਲ ਹੈ $29.99 ਦਾ ਮਿਲੇਗਾ ਤੇ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 75-inch ਟੀਵੀ ਕੋਈ ਲੈਣਾ ਚਾਹੁੰਦੇ ਜੀ, ਸਾਡੇ ਕੋਲ 799 ਚ ਸੈਮਸੰਗ ਦਾ 75-inch ਟੀਵੀ ਅਵੇਲੇਬਲ ਹੈ
0: ਤੇ
1: 85-inch ਟੀਵੀ ਜਿਹੜਾ ਸੈਮਸੰਗ ਦਾ ਮਿੰਨੀ LED ਦੇ ਨਾਲ ਹੈ ਸਿਰਫ $1199 ਦਾ ਮਿਲ ਜਾਏਗਾ। ਪਹੁੰਚਣਾ ਹੈ ਤੁਸੀਂ ਬੋਵੇਡ ਐਂਡ ਚੰਕੂਜ਼ੀ ਤੇ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828 ਸਾਡਾ ਨੰਬਰ ਹੈ ਜੀ, 905-450-2828, 905-450-2828 ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਪ੍ਰੋਗਰਾਮ ਦਾ ਸਮਾਂ ਸਮਾਪਤ ਚੁੱਕਿਆ, ਸਾਨੂੰ ਦੇਵੋ ਇੱਥੋਂ ਇਜਾਜ਼ਤ, ਕੱਲ੍ਹ ਨੂੰ ਫਿਰ ਤੁਹਾਡੀ ਤੋਂ ਸਾਡੀ 2 ਵਜੇ ਮੁਲਾਕਾਤ ਹੋਵੇਗੀ, ਤਦ ਤੱਕ ਲਈ ਰੱਬ ਰੱਖਾ, ਸਤਿ ਸ੍ਰੀ ਅਕਾਲ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: 416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551- Canada day study visa, express entry, Canadian express entry, spousal file, parents PR, super visa, nanny, work permit, farmer, investor, ya self-employed di file. Gal ki, immigration di har problem da solution lain lai, community de jaane pehchane ate tajrubekar immigration consultant Gary Virk nu milo.
1: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na ate ikko hi tha. CIC Immigration, hune hi call karo 416-456-6161.
2: ਇਸ ਲੌਂਗ ਵੀਕਐਂਡ ਤੇ ਆਪਣੇ ਸਿਨੇਮਾ ਘਰਾਂ ਵਿੱਚ ਵੇਖੋ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਸਟਾਰ ਕਾਸਟਿੰਗ ਹਰਭਜਨ ਮਾਨ ਔਰ ਅਪਕਾਸ਼ ਮਾਨ
3: ਹਰ ਬੰਦੇ ਦੀ ਆਪਣੀ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਆਪਣੀ ਆਪਣੀ ਮਜਬੂਰੀ ਬਾਪੂ ਜੀ ਦੇ ਜਾਣ ਤੋਂ ਬਾਅਦ ਮੈਨੂੰ ਵੀ ਬਹੁਤ ਗੁੱਸਾ ਸੀ ਫਿਰ ਇੱਕ ਦਿਨ ਅੰਦਰੋਂ ਇੱਕ ਆਵਾਜ਼ ਆਈ ਕਿ ਜਾਣਾ ਆਪਾਂ ਸਭ ਨੇ ਖਤ ਫਿਕਰਾਂ ਚ ਪਏ ਹੋਏ
4: ਆਪਾਂ ਇਹ ਕਰਦੇ ਆ ਫਿਰ ਲਾਂਡਰਾ ਰੋਡ ਤੇ ਨਾ ਦੋ ਪਲਾਟ ਲੈ ਲੈਨੇ ਆ
2: ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਸਿਲਵਰ ਸਿਟੀ ਬ੍ਰੈਂਪਟਨ ਲੈਂਡਮਾਰਕ ਸਿਨੇਮਾ ਪੈਨ ਸੈਂਟਰ ਸੇਂਟ ਕੈਥਰਨ ਤੇ ਜੈਕਸਨ ਸਨ ਹਮਿਲਟਨ ਦੇ ਵਿੱਚ ਵਿਖਾਈ ਜਾ ਰਹੀ ਹੈ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਸਟਾਰ ਕਾਸਟਿੰਗ ਹਰਭਜਨ ਮਾਨ ਅਪਕਾਸ਼ ਮਾਨ ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਲੌਂਗ ਵੀਕਐਂਡ ਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ
0: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ
2: ਸਸਤੀ ਗਰੋਸਰੀ ਔਰ ਹੋਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਮਾ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨਡ ਕੀਚਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਕ ਡਰਾਈਵ ਫਿਫਟੀ ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 Mayfield Road, Brampton, 33 Farley Drive, Guelph, Devichy, or 600 Haskell Road, Cambridge, Namikuni Branch, 25 Centralwood Parkway, Kennedy Centralwood Parkway, and today, Hariya Tajiyan Sabdiyan, or the Sassi Grossi Vase Poncho, Indian Fruit Land Day.
5: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
6: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
5: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
6: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
7: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
6: 416-509-1509
7: ਔਰ ਵਿਜ਼ਿਟ insuranceforyou.ca
2: ਦੋਸਤੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-248-7711 ਕੋਮਲ ਟਰੈਵਲ ਐਂਡ ਟੂਰ
8: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ

0: ਹਾਲ ਚਾਲ ਨੇ ਤੁਹਾਡੇ? ਉਮੀਦ ਆ ਕਿ ਤੁਹਾਡੇ ਹਾਲ ਚਾਲ ਅੱਛੇ ਹੋਣਗੇ, ਕਿਉਂਕਿ ਮੌਸਮ ਜਦੋਂ ਵਧੀਆ ਹੋਵੇ, ਲਿਸ਼ਕ ਦਾ ਪੁਸ਼ਕ ਦਾ, ਹਾਂਜੀ, ਟੈਂਪਰੇਚਰ ਥੋੜ੍ਹਾ ਜਿਹਾ ਮਾਇਲ ਜਿਹਾ ਹੋਵੇ, ਤਾਂ ਫਿਰ ਮੁਸਕਰਾਹਟ ਆਉਣੀ, ਤੁਹਾਡੇ ਮੂੰਹ 'ਤੇ ਗਲੋ ਆਉਣੀ, ਫੇਸ 'ਤੇ ਗਲੋ ਆਉਣੀ ਵੱਖਰੀ ਸੁਭਾਵਿਕ ਜੀ ਗੱਲ ਆ। ਅਤੇ ਮੈਨੂੰ ਪੂਰਨ ਆਸ਼ਾ ਹੈਗੀ ਕਿ ਤੁਸੀਂ ਸਾਰੇ ਖੁਸ਼ ਹੋਵੋਗੇ। ਅੱਜ ਮੰਗਲਵਾਰ ਦਾ ਦਿਨ ਹੈ, ਇਸ ਸਮੇਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਤੁਸੀਂ ਔਨ ਕਰ ਚੁੱਕੇ ਹੋ। ਆਪਣੀ ਮੁਲਾਕਾਤ ਠੀਕ ਸ਼ਾਮ ਦੇ 6 ਵਜੇ ਤੱਕ ਹੈ, 2-2-3 ਸਾਰੇ ਰੇਡੀਓ ਨਾਲ ਜੁੜੇ। ਚਲੋ ਐਮ 5:30 ਤੋਂ ਬਹੁਤ ਅੱਛੇ ਅੱਛੇ ਪ੍ਰੋਗਰਾਮ ਸੁਣਦੇ ਹੋ, ਸਾਰਿਆਂ ਨੂੰ ਮਾਣਿਆ ਕਰੋ। ਅਤੇ ਹੁਣ ਦੇਸ਼ ਪ੍ਰਦੇਸ਼ ਦੀ ਵਾਰੀ ਹੈ ਠੀਕ ਸ਼ਾਮ ਦੇ 6 ਵਜੇ ਤੱਕ। ਅੱਜ 6 ਅਕਤੂਬਰ ਹੋ ਗਈ ਅਤੇ ਦਿਨ ਹੈ ਅੱਜ ਮੰਗਲ ਵਾਰ
1: ਜੀ। ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ। ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਬੜੇ ਖੂਬਸੂਰਤ ਵੈਦਰ ਨੂੰ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਹਰ ਰੋਜ਼ 3 ਘੰਟੇ ਦਾ ਹੁੰਦਾ ਆ। ਸਟੂਡੀਓ ਦਾ ਨੰਬਰ 905-564-6444, 905-564-6444 ਦੇ ਉੱਪਰ ਤੁਹਾਡੀ ਸਾਡੇ ਨਾਲ ਗੱਲਬਾਤ ਹੋਏਗੀ ਪੂਰੇ 3 ਘੰਟੇ ਦੇ ਲਈ।
0: ਔਰ ਜੀ, ਸਭ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਓਟ ਆਸਰਾ ਲਈਏ ਅਤੇ ਫਿਰ ਵਾਪਸ ਆਉਂਦੇ ਹਾਂ। ਜਿਵੇਂ ਤੁਸੀਂ ਕਹੋਗੇ ਉਸ ਤਰ੍ਹਾਂ ਦਾ ਗੀਤ ਸੰਗੀਤ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਪਰ ਪਹਿਲਾਂ ਵਾਹਿਗੁਰੂ ਦਾ ਓਟ ਆਸਰਾ।

0: ਇਸ ਲੌਂਗ ਵੀਕ ਆਪਣੇ ਸਿਨੇਮਾ ਘਰਾਂ ਵਿਚ ਵੇਖੋ। ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ। ਸਟਾਰ ਕਾਸਟਿੰਗ ਹਰਭਜਨ ਮਾਨ ਔਰ ਅਵਕਾਸ਼ ਮਾਨ।
1: ਹਰ ਬੰਦੇ ਦੀ ਆਪਣੀ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਆਪਣੀਆਂ ਆਪਣੀਆਂ ਮਜਬੂਰੀਆਂ। ਬਾਪੂ ਜੀ ਦੇ ਜਾਣ ਤੋਂ ਬਾਅਦ ਮੈਨੂੰ ਵੀ ਬਹੁਤ ਗੁੱਸਾ ਸੀ। ਫਿਰ ਇੱਕ ਦਿਨ ਅੰਦਰੋਂ ਇੱਕ ਆਵਾਜ਼ ਆਈ ਕਿ ਜਾਣਾ ਆਪਾਂ ਸਭ ਨੇ ਖਤਮ ਫਿਕਰ ਚ ਪਏ ਹੋਏ।
2: ਆਪਾਂ ਇਹ ਕਰਦੇ ਆ, ਫਿਰ ਲਾਂਡਰਾ ਰੋਡ ਤੇ ਨਾ ਦੋ ਪਲਾਟ ਲੈ ਲੈਂਦੇ ਆਂ।
0: ਰੋਜ਼ ਰੋਜ਼ ਨਹੀਂ ਆਉਣੇ। ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਬ੍ਰੈਂਪਟਨ ਦੇ ਵਿੱਚ ਸਿਲਵਰ ਸਿਟੀ ਬ੍ਰੈਂਪਟਨ, ਲੈਂਡਮਾਰਕ ਸਿਨੇਮਾ, ਪੈਨ ਸੈਂਟਰ ਸੈਂਟ ਕੈਥਰੀਨ ਤੇ ਜੈਕਸਨ ਸਨ ਹਮਿਲਟਨ ਦੇ ਵਿੱਚ ਵਿਖਾਈ ਜਾ ਰਹੀ ਹੈ। ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ। ਸਟਾਰ ਕਾਸਟਿੰਗ ਹਰਭਜਨ ਮਾਨ ਅਵਕਾਸ਼ ਮਾਨ। ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਲੌਂਗ ਵੀਕਐਂਡ ਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ। ਜੀ ਹੈਲੋ, ਇੱਕ ਵਾਰੀ ਫਿਰ ਸਾਰਿਆਂ ਦਾ ਨਿੱਘਾ ਸਵਾਗਤ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਜਿਹੜੀ ਲੈ ਕੇ ਤੁਹਾਡੇ ਨਾਲ ਆ। ਠੀਕ ਸ਼ਾਮ ਦੇ 6 ਵਜੇ ਤੱਕ ਇੱਕ ਵਾਰੀ ਫਿਰ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਮੈਂ ਦੱਸਿਆ ਕਿ ਬਹੁਤ ਵੱਡੀ ਸੇਲ ਲੱਗੀ ਹੈ। ਪਹਿਲਾਂ ਫਾਇਦਾ ਉਠਾਓ ਦਾ, ਗਰੋਸਰੀ ਅਗਰ ਨਹੀਂ ਘਰ ਦੇ ਵਿੱਚ ਤਾਂ ਫਿਰ ਆਪਾਂ ਨੂੰ ਲੈਣੀ ਪੈਂਦੀ ਆ। ਅਤੇ ਮੈਂ ਕੁਝ ਵਸਤੂਆਂ ਤੁਹਾਨੂੰ ਦੱਸਦਾ ਹਾਂ। ਇੰਡੀਅਨ ਫਰੂਟ ਲੈਣ ਦੇ ਕੀ ਕੀ ਸਪੈਸ਼ਲ ਲੱਗੇ ਨੇ। ਇੱਕ ਤਾਂ ਦੀਪ ਮੈਂਗੋ ਪਲਪ ਲਗਾਇਆ, $2.99 ਦਾ, 850 ਗ੍ਰਾਮ। ਸਵਰਨਾ ਮੈਦਾ $1.99 ਦਾ, 4 ਪਾਉਂਡ। ਅਤੇ ਲਕਸ਼ਮੀ ਦੇਸੀ ਬੇਸਣ $3.99 ਦਾ, 4 ਪਾਉਂਡ। ਰਸ ਮਲਾਈ 3 ਫਲੇਵਰ ਦੇ ਵਿੱਚ ਬਰਾਂਡ ਦੀ ਮਿਲੇਗੀ $7.99 ਨੂੰ। ਔਰ ਕੁਕੀ ਹੈਗੇ ਨੇ ਜਿਹਦੇ ਵਿੱਚ ਇੰਡੀਅਨ ਡਿਲਾਈਟ ਇਨ, ਹਾਂਜੀ ਕੁਕੀਜ਼ ਨੇ ਸੂਜੀ ਵਾਲੇ, ਅਤੇ ਦੂਜੇ $4.99 ਕਿਲੋ। ਮਿਹਰਬਾਨ ਜੂਸ 3 ਕਿਸਮ ਦੇ $2.99 ਦੇ। ਔਰ ਜੀ ਇਹਨਾਂ ਨੇ ਤੁਹਾਡੇ ਲਈ ਓਕਰਾ ਲਗਾਇਆ, ਕੱਟਿਆ ਕਟਾਇਆ, ਕੱਟੀ ਕਟਾਈ ਭਿੰਡੀ ਬੈਗ ਵਿੱਚ ਪੈਕ, ਇਹ ਲਗਾਈ ਹੈ ਤੁਹਾਡੇ ਲਈ $2.49 ਨੂੰ। ਨਾਨ ਨੇ ਦੀਪ ਗਾਰਲਿਕ ਨਾਨ, ਤੰਦੂਰੀ ਨਾਨ, $5.50 ਔਰ ਹਲਦੀ ਰਾਮ ਸਨੈਕ $0.99 ਦੇ। ਖਾਣ ਪੀਣ ਵਾਲੀ ਸੈਕਸ਼ਨ ਤੁਹਾਨੂੰ ਬਾਅਦ 'ਚ ਲੈ ਚੱਲਾਂਗੇ ਅਤੇ ਜੁੜੇ ਰਹੋ। ਆਲਟਮ ਸੇਲ ਹੈ ਜਿਹੜੀ ਕਿ ਫਾਲ ਸੇਲ ਲੱਗੀ ਹੋਈ ਆ ਆਪਣੇ, ਔਰ ਇੰਡੀਅਨ ਫਰੂਟ ਲੈਣ ਦੀਆਂ ਸਾਰੀਆਂ ਬ੍ਰਾਂਚਾਂ 'ਤੇ, 7 ਦੇ 7 ਬ੍ਰਾਂਚਾਂ 'ਤੇ ਜਾਓ ਅਤੇ ਕਰੋਸੀ ਕਰਕੇ ਲੈ ਕੇ ਆਓ
3: ਜੀ। ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ SS ਲੋਨ ਕੇਅਰ ਐਂਡ ਸਨੋ ਰਿਮੂਵਲ ਵਾਲੇ ਤੁਹਾਡੇ ਹਰ ਸੀਜ਼ਨ ਦੇ ਵਿੱਚ ਤੁਹਾਡੇ ਲੋਨ ਦੀ ਕੇਅਰ ਕਰਦੇ ਨੇ। ਗਾਰਡਨਿੰਗ ਦਾ ਤੁਸੀਂ ਇਹਨਾਂ ਦੇ ਕੋਲੋਂ ਸਾਰਾ ਕੰਮ ਕਰਾ ਸਕਦੇ ਹੋ। ਕੋਈ ਵੀ ਮੌਸਮ ਹੋਵੇ, ਸਪਰਿੰਗ ਕਲੀਨਅਪ ਕਰਾਉਣੀ ਹੋਵੇ, ਫਾਲ ਕਲੀਨਅਪ ਕਰਾਉਣਾ ਚਾਹੁੰਦੇ ਹੋ ਜਾਂ ਫਲਾਵਰ ਬੈੱਡ ਤਿਆਰ ਕਰਾਉਣੇ ਹੋਣ, ਸਾਰੇ ਤਰ੍ਹਾਂ ਦਾ ਇਹ ਕੰਮ ਤੁਹਾਡੇ ਲਈ ਕਰਦੇ ਨੇ। ਜੇ ਤੁਹਾਡੇ ਘਰਾਂ ਦੇ ਬਾਹਰ ਦਰਖਤ ਲੱਗੇ ਹੋਏ ਨੇ, ਬੈਕਯਾਰਡ 'ਚ ਦਰਖਤ ਨੇ, ਤੁਸੀਂ ਉਹਨਾਂ ਦੀ ਟ੍ਰਿਮਿੰਗ ਕਰਾਉਣਾ ਚਾਹੁੰਦੇ ਹੋ, ਟ੍ਰੀ ਟ੍ਰਿਮਿੰਗ ਕਰਦੇ ਨੇ, ਲੋਨ ਦੀ ਮੇਨਟੇਨੈਂਸ ਕਰਦੇ ਨੇ, ਯਾਰਡ ਵੇਸਟ ਪੂਰਾ ਰਿਮੂਵ ਕਰ ਦਿੰਦੇ ਨੇ। ਹੁਣ ਅੱਗੇ ਸਨੋ ਟਾਈਮ ਆ ਜਾਣੀ ਹੈ ਤਾਂ ਸਨੋ ਕਲੀਅਰਿੰਗ ਵੀ ਇਹਨਾਂ ਦੇ ਕੋਲੋਂ ਕਰਵਾਓ। ਰੈਜੀਡੈਂਸ਼ੀਅਲ ਐਂਡ ਕਮਰਸ਼ੀਅਲ ਹਰ ਜਗ੍ਹਾ ਦੇ ਉੱਪਰ ਕੰਮ ਕਰਦੇ ਨੇ, ਤੁਸੀਂ ਇਹਨਾਂ ਦੇ ਕੋਲੋਂ ਫਾਸਟ ਐਂਡ ਰਿਲਾਇਬਲ ਸਨੋ ਕਲੀਅਰਿੰਗ ਦਾ ਕੰਮ ਕਰਾ ਸਕਦੇ ਹੋ। ਤੁਹਾਡੇ ਲਈ ਤੁਹਾਡੀ ਪ੍ਰੋਪਰਟੀ ਨੂੰ ਸੇਫ ਐਂਡ ਐਕਸੈਸਿਬਲ ਬਣਾਉਣਗੇ। ਸਾਲਟਿੰਗ ਐਂਡ ਡੀ ਆਈਸਿੰਗ ਵੀ ਕਰਦੇ ਨੇ, ਜਿੱਥੇ ਕਿਤੇ ਵੀ ਬਲੈਕ ਆਈਸ ਜੰਮ ਜਾਂਦੇ ਉਹ ਪ੍ਰੋਪਰਲੀ ਰਿਮੂਵ ਕਰਕੇ ਜਾਣਗੇ, ਸਾਲਟ ਵਗੈਰਾ ਪਾ ਕੇ ਜਾਣਗੇ। ਪ੍ਰੋਫੈਸ਼ਨਲ ਗ੍ਰੇਡ ਦੇ ਇਕਵਿਪਮੈਂਟਸ ਨੇ ਇਹਨਾਂ ਦੇ ਕੋਲ, ਜਿਨ੍ਹਾਂ ਦੇ ਨਾਲ ਤੁਹਾਨੂੰ ਸੁਪੀਰੀਅਰ ਰਿਜ਼ਲਟਸ ਦਿੰਦੇ ਨੇ। ਟੀਮ ਇਹਨਾਂ ਦੀ ਪੂਰੀ ਐਕਸਪੀਰੀਅੰਸਡ ਹੈ, ਪ੍ਰੋਪਰ ਯੂਨੀਫਾਰਮਸ ਦੇ ਵਿੱਚ ਇਹਨਾਂ ਦੀ ਸਾਰੀ ਟੀਮ ਆਉਂਦੀ ਹੈ ਕੰਮ ਕਰਨ ਦੇ ਲਈ। ਫਲੈਕਸੀਬਲ ਸਕੈਜੂਲਿੰਗ ਅਵੇਲੇਬਲ ਹੈ, ਤੁਸੀਂ ਚਾਹੁੰਦੇ ਹੋ ਕਿ ਵੀਕਲੀ ਸਨੋ ਰਿਮੂਵ ਕਰਕੇ ਜਾਇਆ ਕਰਨ, ਉਹ ਵੀ ਚੀਜ਼ ਕਰਾ ਸਕਦੇ ਹੋ, ਬਾਈ ਵੀਕਲੀ ਵੀ ਕਰ ਜਾਣਗੇ। ਜੇ ਤੁਸੀਂ ਚਾਹੁੰਦੇ ਹੋ ਕਿ ਕਸਟਮ ਟਾਈਮਿੰਗਸ ਹੋਣ, ਮਤਲਬ ਕਿ ਜਦੋਂ ਵੀ ਸਨੋ ਪੈਂਦੀ ਹੈ ਤੁਸੀਂ ਉਦੋਂ ਹੀ ਚਾਹੁੰਦੇ ਹੋ ਕਿ ਸਾਡੀ ਹੋਣੀ ਸਨੋ ਸਮੂਵ ਸਾਫ਼ ਕਰਕੇ ਜਾਣ, ਤਾਂ ਪ੍ਰੋਪਰਲੀ ਰਿਮੂਵ ਕਰ ਜਾਣਗੇ। ਕੰਪੀਟੀਟਿਵ ਪ੍ਰਾਈਸਿੰਗ ਹੈ, ਕੋਈ ਹਿਡਨ ਫੀਸ ਨਹੀਂ ਹੈਗੀ, ਤੁਹਾਨੂੰ ਇੱਕ ਫਲੈਟ ਰੇਟ ਦੇ ਦੇਣਗੇ ਅਤੇ 100% ਸੈਟਿਸਫੈਕਸ਼ਨ ਗਰੰਟੀ ਹੈ। ਤੁਸੀਂ ਫ੍ਰੀ ਐਸਟੀਮੇਟ ਦੇ ਲਈ ਕਾਲ ਕਰ ਲਓ SS ਲੋਨ ਕੇਅਰ ਐਂਡ ਸਨੋ ਰਿਮੂਵਲ। ਨੰਬਰ ਹੈ 4376551984, 437-655-1984 SS ਲੋਨ ਕੇਅਰ ਐਂਡ ਸਨੋ ਰਿਮੂਵਲ ਦਾ ਨੰਬਰ ਹੈ।
0: ਦੋਸਤੋ, ਏਬਲ ਟਰੱਕਿੰਗ ਦੀ ਮੈਂ ਜਾਣਕਾਰੀ ਦਿਆਂ, ਉਹ ਕਹਿੰਦੇ ਲੁਕਿੰਗ ਤੇ ਹਾਇਰ ਕਰ ਰਹੇ ਨੇ USA ਵਾਸਤੇ, ਹਾਈਵੇ ਵਾਸਤੇ ਅਤੇ ਨਾਲ ਦੀ ਨਾਲ ਸਿਟੀ ਵਾਸਤੇ। ਲੋਕਲ ਡਰਾਈਵਰ ਵੀ ਚਾਹੀਦੇ ਨੇ, ਓਨਰ ਆਪਰੇਟਰ ਵੀ ਚਾਹੀਦੇ ਨੇ, ਕੰਪਨੀ ਡਰਾਈਵਰ ਵੀ। ਕੰਪਨੀ ਡਰਾਈਵਰ ਨੂੰ ਕਹਿੰਦੇ ਦੇਵਾਂਗੇ 75 ਸੈਂਟ ਪਰ ਮਾਈਲ, HST ਵੀ ਵਿੱਚ ਇਨਕਲੂਡ ਕਰਾਂਗੇ ਅਤੇ ਨਾਲ ਦੀ ਨਾਲ ਓਨਰ ਆਪਰੇਟਰ ਨੂੰ $1.95 ਪਲੱਸ HST ਅਤੇ ਐਨੀ ਐਕਸਟਰਾ ਪਿਕਅਪ ਡਰੋਪ ਨੇ ਉਹਦੇ ਐਕਸਟਰਾ ਮਨੀ ਪੇ ਕਰਾਂਗੇ। ਸਿਟੀ ਵਾਸਤੇ ਲੋਕਲ ਡਰਾਈਵਰ ਚਾਹੀਦੇ ਨੇ, ਸਿਟੀ ਦੀ ਨੌਲੇਜ ਚਾਹੀਦੀ ਆ, ਕਲੀਨ ਆਬਸਟ੍ਰਿਕਟ ਚਾਹੀਦਾ, ਡਰਾਈਵਿੰਗ ਰੈਕੋਰਡ ਜਿਹੜਾ ਹੁੰਦਾ ਤੁਹਾਡਾ, ਅਤੇ ਰੋਡ ਦੀ ਅਤੇ ਸਿਟੀ ਦੀ ਨੌਲੇਜ ਚਾਹੀਦੀ ਆ। ਕਾਲ ਕਰ ਲਓ ਏਬਲ ਟਰੈਕਿੰਗ ਦੇ ਮਹਿੰਦਰ ਸਿੰਘ ਹੋਰਾਂ ਨੂੰ, 905-838-4346, 905-838-4346 ਤੇ ਕਾਲ ਕਰ ਸਕਦੇ ਹੋ। ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੇ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ ਤੇ ਨਾਲ ਦੀ ਨਾਲ ਗੀਤ ਸੰਗੀਤ ਤੇ ਕੁਝ ਹੋਰ ਵੀ ਬਹੁਤ ਕੁਛ ਹੋਏਗਾ ਅੱਗੇ ਜਾ ਕੇ ਠੀਕ। ਸ਼ਾਮ ਦੇ 6 ਵਜੇ ਤੱਕ ਸਾਡੇ ਨਾਲ ਹੀ ਜੁੜੇ ਰਹੋ। ਲਓ ਅਗਲਾ ਗੀਤ ਪਹਿਲਾਂ ਪੇਸ਼ ਕਰਦੇ ਹਾਂ ਅਤੇ ਬਾਅਦ ਦੇ ਵਿੱਚ ਹੁਣ ਇੱਕ ਅਸੀਂ ਲਾ ਦਿੰਦੇ ਹਾਂ, ਬਾਕੀ ਫਿਰ ਤੁਸੀਂ ਰਿਕੁਐਸਟ ਕਰ ਦਿਓ ਕਿਹੜਾ ਕਿਹੜਾ ਗੀਤ ਸੰਗੀਤ ਸ਼ਾਮਿਲ ਕਰਨਾ ਅੱਜ ਦੇ ਪ੍ਰੋਗਰਾਮ ਦੇ ਵਿੱਚ।
3: ਬਿਲਕੁਲ, ਸਟੂਡੀਓ ਨੰਬਰ 905-564-4444 905-564-6444 ਦੇ ਉੱਪਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਤੇ ਲਓ ਫਿਰ ਪਹਿਲਾਂ ਗਾਣਾ ਸੁਣੋ ਜੈਜ਼ੀ ਬੀ ਦੀ ਆਵਾਜ਼ 'ਚ, ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 905-792-8053 ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਮੌਰਗੇਜ ਕਿੰਗ ਦੇ ਪਰਮਜੀਤ ਹੋਰੀ ਲੰਬੇ ਸਮੇਂ ਤੋਂ ਸਾਡੀ ਕਮਿਊਨਿਟੀ ਨੂੰ ਬਹੁਤ ਅੱਛੀਆਂ ਸੇਵਾਵਾਂ ਦੇ ਰਹੇ ਨੇ ਔਰ ਇਹਨਾਂ ਦਾ ਆਫਿਸ ਹੈ 1200 ਡੇਅਰੀ ਰੋਡ ਟਾਮਕਨ ਦੇ ਡੇਅਰੀ ਦੇ ਕੋਲੇ ਜਿਨ ਨੰਬਰ 2222 ਦੇ ਵਿੱਚ ਨੰਬਰ ਹੈ 416-804-2015 416-804-2015 ਟੈਲੀਫੋਨ ਨੰਬਰ ਹੈ ਅਤੇ ਪਰਮਜੀਤ ਹੋਰਾਂ ਨਾਲ ਗੱਲਬਾਤ ਕਰ ਰਹੇ ਹਾਂ ਪਰਮਜੀਤ ਜੀ ਦੇਸ਼ ਪ੍ਰਦੇਸ਼ ਦੇ ਨਿੱਘਾ ਸਵਾਗਤ ਜੀ ਜੀਆਂ ਨੂੰ ਕੀ ਹਾਲ ਚਾਲ ਨੇ ਅਤੇ ਮਾਰਕੀਟ ਕਿਵੇਂ ਚੱਲਦੀ ਆ
1: ਸਿੱਧੂ ਸਾਹਿਬ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਔਰ ਤੁਹਾਨੂੰ ਗੁੱਡ ਆਫਟਰਨੂਨ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਆਫਟਰਨੂਨ ਔਰ ਮਾਰਕੀਟ ਦਾ ਹਾਲ ਕਿਸੇ ਦੇ ਕੋਲੋਂ ਛੁਪਿਆ ਨੀ ਹੈਗਾ ਜੀ ਸਭ ਨੂੰ ਪਤਾ ਮਾਰਕੀਟ ਦੀ ਇਸ ਵਕਤ ਪੰਜਾਬੀ ਜਬ ਕਹਿੰਦੇ ਨੇ ਘੀ ਬੋਲੀ ਪਈ ਹੈ ਜੀ ਉਹ ਹੋਇਆ ਪਿਆ ਇਸ ਵਕਤ ਕਿਉਂਕਿ ਜਿਹੜੇ ਤਾਂ ਜਿਹਨਾਂ ਨੇ ਘਰ ਬੁੱਕ ਕਰਵਾਏ ਸੀ ਉਹਨਾਂ ਦੀ ਅਪਰੇਜ਼ਲ ਨੀ ਆ ਰਹੀ ਜਿਹਨਾਂ ਦੀਆਂ ਪੇਮੈਂਟਾਂ ਟੁੱਟੀਆਂ ਪਈਆਂ ਨੇ ਉਹਨਾਂ ਨੇ ਸੈਕਿੰਡ ਮੌਰਗੇਜ ਆਲਰੇਡੀ ਚੱਕੀ ਹੋਈ ਹੈ ਤੇ ਜਿਹੜਾ ਲੈਣ ਦੀ ਵਿਚਾਰ ਕਰ ਰਹੇ ਹੋ ਕਹਿੰਦੇ ਮੈਨੂੰ ਫ੍ਰੀ ਦੇ ਵਿੱਚ ਮਿਲ ਜਾਏ ਤਾਂ ਜਿਹੜਾ ਸੈਲਰ ਆ ਉਹ ਕਹਿੰਦਾ ਮੈਨੂੰ ਵੱਧ ਪੈਸੇ ਮਿਲ ਜਾਣ ਮਤਲਬ ਇੱਕਦਮ ਬਿਲਕੁਲ ਖਿਚੜੀ ਹੋਇਆ ਪਿਆ ਕੰਮ ਤੇ ਚਲੋ ਮੈਂ ਅੱਜ ਥੋੜਾ ਜਿਹਾ ਸੁੱਖ ਦਾ ਸਾਹ ਉਹਨਾਂ ਵਾਸਤੇ ਲੈ ਕੇ ਆਇਆ ਜਿਹੜੇ ਮੇਰੇ ਭੈਣ ਭਰਾ ਇਸ ਵਕਤ ਜਿਹਨੂੰ ਇਹ ਲੱਗ ਰਿਹਾ ਵੀ ਯਾਰ ਮੇਰੀਆਂ ਨਾ ਦੋ ਤਿੰਨ ਮਹੀਨੇ ਚ ਹੁਣ ਕੰਮ ਡਾਊਨ ਆ ਤੇ ਮੇਰਾ ਦੋ ਤਿੰਨ ਮਹੀਨੇ ਦੇ ਵਿੱਚ ਨਾ ਜੀ ਮੇਰੀਆਂ ਪੇਮੈਂਟਾਂ ਟੁੱਟਣ ਵਾਲੀਆਂ ਹੋ ਜਾਣੀਆਂ ਹਰੇਕ ਬੰਦੇ ਨੂੰ ਪਤਾ ਲੱਗ ਜਾਂਦਾ ਜਦੋਂ ਮੀਂਹ ਪੈਣਾ ਹੁੰਦਾ ਬੱਦਲ ਦੱਸ ਦਿੰਦੇ ਨੇ ਠੀਕ ਹੈ ਜੀ ਉਹਨਾਂ ਦੇ ਵਾਸਤੇ ਮੈਂ ਕਹਿੰਦਾ ਵੀ ਜੇ ਕੋਈ ਮੇਰਾ ਭੈਣ ਭਰਾ ਆਪਣੀ ਮੌਰਗੇਜ ਨਹੀਂ ਤੋੜਨੀ ਚਾਹੁੰਦਾ ਇਸ ਵਕਤ ਲਾਈਨ ਆਫ ਕ੍ਰੈਡਿਟ ਬਣਵਾ ਕੇ ਤੁਸੀਂ ਆਪਣੇ ਘਰ ਦੇ ਉੱਤੇ ਰੱਖ ਲਓ ਬਹੁਤ ਵਧੀਆ ਰੇਟ ਨੇ ਮਾਰਕੀਟ ਦੇ ਵਿੱਚ ਇਹ ਨਾ ਸੋਚੋ ਵੀ ਕਿਸੇ ਨੂੰ $20,000-25,000 ਦੀ ਲੋੜ ਹੈ ਤਾਂ $20,000-25,000 ਨੇ ਪਰਮਜੀਤ ਨੇ ਅਰੇਂਜ ਨਹੀਂ ਕਰਕੇ ਦੇਣਾ ਮੇਰੇ ਵੱਲੋਂ ਤੁਸੀਂ ਅੱਜ ਲੈ ਜਾਓ $20,000 ਤੁਹਾਡੇ ਕੋਲ ਘਰ ਹੈ $200 ਉਹਦੀ ਮੰਥਲੀ ਪੇਮੈਂਟ ਬਣਦੀ ਹੈ ਤੁਸੀਂ ਆਪਣੀ ਜਾਨ ਸੌਖੀ ਕਰੋ ਜੇ ਕਿਸੇ ਦੀ $5,000 ਮੰਥਲੀ ਪੇਮੈਂਟ ਬਣਦੀ ਹੈ 4 ਮਹੀਨੇ ਦੀਆਂ ਪੇਮੈਂਟਾਂ ਦਾ ਇੰਤਜ਼ਾਮ ਹੋ ਗਿਆ ਤੁਹਾਡਾ $20,000 ਦੇ ਪਿੱਛੇ $200 ਤਾਂ ਕੋਈ ਵੱਡੀ ਅਮਾਊਂਟ ਨੀ ਨਾ ਹੈਗੀ ਇਹਦੇ ਨਾਲ ਪੇਮੈਂਟਾਂ ਤੁਸੀਂ ਬੈਂਡ ਕਰਨੀਆਂ ਤੁਹਾਨੂੰ ਇਹ ਵਧੀਆ ਗੱਲ ਹੈ ਵੀ ਤੁਸੀਂ $25,000-30,000 ਲੈ ਕੇ ਆਪਣਾ ਕੰਮ ਸੌਖਾ ਕਰ ਲਓ ਹੁਣ ਜਿਹੜੇ ਮੇਰੇ ਭੈਣ ਭਰਾਵਾਂ ਨੇ ਰੀਫਾਈਨੈਂਸਿੰਗ ਕਰਵਾਉਣੀ ਜਿਹਨਾਂ ਨੂੰ ਵੱਧ ਪੈਸੇ ਦੀ ਲੋੜ ਹੈ 1.25 ਲੱਖ ਦੀ ਲੋੜ ਹੈ ਉਹ ਰੀਫਾਈਨੈਂਸਿੰਗ ਕਰਵਾਉਣੀ ਹੈ ਅਗਰ ਤੁਸੀਂ ਮੌਰਗੇਜ ਤੁਹਾਡੀ ਬੀ ਸਾਈਡ ਦੇ ਨਾਲ ਆ ਜਾਂ ਸੱਜੇ ਖੱਬੇ ਕਿਸੇ ਪ੍ਰਾਈਵੇਟ ਦੇ ਨਾਲ ਹੈ ਤਾਂ 650 ਸਕੋਰ ਲੈ ਕੇ ਆ ਜਾਓ ਬਾਕੀ ਕੰਮ ਮੇਰਾ 3.50 ਪੰਜ ਸਾਲ ਦਾ ਫਿਕਸ ਰੇਟ ਹੈ 3.5% ਪੰਜ ਸਾਲ ਦਾ ਫਿਕਸ ਰੇਟ ਹੈ 35 ਸਾਲ ਦੀ ਅਮੋਰਟਾਈਜੇਸ਼ਨ $5,500 ਕੈਸ਼ ਬੈਕ ਬੈਂਕ ਵੱਲੋਂ ਤੁਹਾਡੀ ਜੇਬ ਚ ਪਾ ਦੇਣਾ ਜਿਸ ਦਿਨ ਤੁਹਾਡੀ ਮੌਰਗੇਜ ਹੋ ਜਾਣੀ ਇਹ ਨਾ ਕਹੋ ਵੀ ਬਾਈ $5,500 ਪਰਮਜੀਤ ਨੇ ਕੋਲੋਂ ਦੇ ਦੇਣਾ ਬੈਂਕ ਨੇ ਦੇਣਾ ਪਰਮਜੀਤ ਨੂੰ ਜਿਹੜੀ ਉਹਦੀ ਭੇਟਾ ਬਣਦੀ ਉਹ ਤੁਹਾਨੂੰ ਲੈਣੀ ਹੈ ਨੰਬਰ ਨੋਟ ਕਰੋ 416-804-2015 ਔਰ ਅਖੀਰ ਦੇ ਉੱਤੇ ਮੈਂ ਇਹੀ ਕਹਾਂਗਾ ਥੋੜਾ ਜਿਹਾ ਔਖਾ ਸਮਾਂ ਹੈ ਇਹ ਨਿਕਲ ਜਾਏਗਾ ਘਬਰਾਉਣ ਦੀ ਲੋੜ ਕੋਈ ਨਹੀਂ ਮੈਂ ਤਾਂ ਆਪਣੇ ਸਾਰਿਆਂ ਬਾਰੇ ਇਹੀ ਕਹਿੰਦਾ ਹੁੰਦਾ ਕਹਿੰਦਾ ਹੁੰਦਾ ਵੀ ਖੋਤੇ ਨੂੰ ਚਾਹੇ ਤੁਸੀਂ ਬਦਾਮ ਵੀ ਚਾਰ ਦਿਓ ਨਾ ਤਾਂ ਰੇਸ ਦੇ ਵਿੱਚ ਉਹ ਜਿਹੜਾ ਘੋੜਾ ਭੁੱਖਾ ਹੈ ਨਾ ਉਹਦੇ ਕੋਲੋਂ ਰੇਸ ਜਿੱਤ ਨਹੀਂ ਸਕਦਾ ਅਸੀਂ ਘੱਟ ਵੀ ਖਾ ਲਾਂਗੇ ਨਾ ਪੰਜਾਬੀ ਅਸੀਂ ਇੰਨੀ ਜਲਦੀ ਡਾਊਨ ਨਹੀਂ ਹੁੰਦੇ ਸਾਨੂੰ ਕੋਈ ਵੀ ਸਿਚੁਏਸ਼ਨ ਡਾਊਨ ਨਹੀਂ ਕਰ ਸਕਦੀ ਤੁਸੀਂ ਕੋਈ ਵੀ ਮਸਲੇ ਦਾ ਹੱਲ ਚਾਹੁੰਦੇ ਹੋ ਮੌਰਗੇਜ ਦਾ ਤਾਂ ਤੁਸੀਂ ਮੈਨੂੰ ਕਾਲ ਕਰ ਲਿਓ 416-804-2015 416-804-2015 ਜਿਹੜੀ ਮੌਰਗੇਜ ਬਾਹਰੋਂ ਹੁੰਦੀ ਕਰਵਾ ਲਓ ਜਿਹੜੀ ਨਹੀਂ ਹੁੰਦੀ ਪਰਮਜੀਤ ਕੋਲ ਲਿਓ ਬੰਦਾ ਚਾਹੇ 20 ਸਾਲ ਦਾ ਚਾਹੇ 120 ਸਾਲ ਦਾ ਸਾਹ ਚੱਲਦੇ ਹੋਣ ਹਸਪਤਾਲ ਦੇ ਬੈੱਡ ਦੇ ਉੱਤੇ ਵੀ ਪਿਆ ਤਾਂ ਮੌਰਗੇਜ ਕਰ ਦਿਆਂਗਾ 3.5% ਰੇਟ ਹੈ 35 ਸਾਲ ਦੀ ਅਮੋਰਟਾਈਜੇਸ਼ਨ ਹੈ $5,500 ਕੈਸ਼ ਬੈਕ ਹੈ $1,000,000 ਦੀ ਮੌਰਗੇਜ ਤੇ ਅਗਰ $1,000,000 ਤੋਂ ਉੱਪਰ ਤਾਂ $8,500 ਕੈਸ਼ ਬੈਕ ਹੈ ਮੌਰਗੇਜ ਕਿੰਗ ਦਾ ਇੱਕ ਆਫਿਸ ਹੈ ਜੀ ਡੇਅਰੀ ਐਂਡ ਟੋਮਕਨ ਦੇ ਜਿਹੜੇ ਸਿਵੇ ਨੇ ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ 1200 ਡੇਅਰੀ

0: ਰੋਡ ਯੂਨਿਟ ਨੰਬਰ 22 ਧੰਨਵਾਦ ਤੁਹਾਡਾ ਸਮਾਂ ਦੇਣ ਲਈ ਨੰਬਰ ਇੱਕ ਵਾਰ ਫਿਰ ਦੱਸਣਾ 416-804-2015 ਸਿੱਧੂ ਸਾਹਿਬ ਧੰਨਵਾਦ
1: ਜੀ ਮਿਹਰਬਾਨੀ ਪਰਮਜੀਤ ਜੀ ਬਹੁਤ ਬਹੁਤ ਸ਼ੁਕਰੀਆ ਰੇਡੀਓ ਪ੍ਰੋਗਰਾਮ 416-804-2015 ਪਰਮਜੀਤ ਰੰਦਾ ਨੰਬਰ ਹੈ ਰੇਡੀਓ ਪ੍ਰੋਗਰਾਮ ਦੇ ਇਸ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ
2: ਜੀ ਪਹਿਲੇ ਕਾਲਰ 8192 ਜੀ ਸਤਿ ਸ਼੍ਰੀ ਅਕਾਲ
3: ਮਨਪ੍ਰੀਤ ਜੀ ਗ੍ਰੈਂਡ ਫਰਨੀਚਰ ਤੋਂ ਜੀ
2: ਸੋ ਸੋਰੀ ਸੁਖ ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਤੋਂ ਸੁਖ ਜੀ ਸਾਡੇ ਨਾਲ ਲਾਈਨ ਤੇ ਜੁੜੇ ਨੇ ਇਸ ਲੌਂਗ ਵੀਕਐਂਡ ਤੇ ਅਸੀਂ ਬਹੁਤ ਵਧੀਆ ਕਮਾਲ ਦਾ ਤੁਹਾਡੇ ਲਈ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਤੇ ਸੁਖ ਜੀ ਸਾਡੇ ਲਈ ਬਹੁਤ ਵਧੀਆ ਡੀਲਸ ਲਗਾ ਚੁੱਕੇ ਨੇ ਸੁਖ ਜੀ ਥੋੜੀ ਜਿਹੀ ਜਾਣਕਾਰੀ ਦਿਓ ਇਹਦੇ ਬਾਰੇ
3: ਬਹੁਤ ਸ਼ੁਕਰੀਆ ਧੰਨਵਾਦ ਮਨਪ੍ਰੀਤ ਜੀ ਬਿਲਕੁਲ ਇਸ ਲੌਂਗ ਵੀਕਐਂਡ ਉੱਪਰ ਫਰਾਈਡੇ ਤੇ ਸੈਚਰਡੇ ਦੋਨੋਂ ਦਿਨ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਤੇ ਨਾਲ ਦੀ ਨਾਲ ਪਰਿਵਾਰਾਂ ਨੂੰ ਇਹ ਦੱਸਦੇ ਆ ਰਹੇ ਹਾਂ ਜੀ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗਣ ਜਾ ਰਹੀ ਹੈ ਇਸ ਵੀਕਐਂਡ ਦੇ ਉੱਪਰ ਸੋ ਜ਼ਰੂਰ ਇੱਕ ਚੱਕਰ ਲਾਓ 294
1: ਜੀ ਜੀ ਹਾਂਜੀ ਏਅਰਪੋਰਟ ਤੇ ਟੋਰਬਨ ਦੇ ਵਿਚਕਾਰ ਹੈਗਾ ਸਰਵਿਸ ਕੈਨੇਡਾ ਉਹਦੇ ਪਿਛਲੇ ਪਾਸੇ ਹੈਗਾ 294 ਵਾਕਰ ਡਰਾਈਵ ਉੱਥੋਂ ਤੁਹਾਡੇ ਲਈ ਲਾਈਵ ਔਨ ਲੋਕੇਸ਼ਨ ਪੇਸ਼ ਕਰਾਂਗੇ ਅੱਗੇ ਜਾ ਕੇ ਫਿਰ ਸੁੱਖ ਹੋ ਰਹੀ ਸਾਂਝ ਪਾਉਣਗੇ ਮਿਲਦਾ ਤਾਂ ਉਹਨਾਂ ਨੂੰ ਕੋਈ ਨਾ ਕੋਈ ਵਿਚਕਾਲ ਆ ਗਈ ਜਾਂ ਕੋਈ ਕਸਟਮਰ ਆ ਗਿਆ ਉਹਨਾਂ ਨਾਲ ਲਓ ਪਰ ਅੱਜ ਦੇ ਦਿਨ ਆਪਾਂ ਕੋਈ ਨਾ ਅਖਾਣ ਪਾਉਣੇ ਹੁੰਦੇ ਹਾਂ ਤੁਹਾਨੂੰ ਵੀ ਕੰਮ 'ਤੇ ਲਾਈਏ ਪਰ ਉਸ ਤੋਂ ਪਹਿਲਾਂ ਆਪਾਂ ਲੈ ਲਈਏ ਇੱਕ ਵਾਰੀ ਫਿਰ ਸੁੱਖ ਹੋਰਾਂ ਨੂੰ ਨਾਲ ਲੈਂਦੇ ਹਾਂ ਅਤੇ ਲਾਈਨ ਥੋੜ੍ਹੀ ਕੱਟ ਗਈ ਜੀ ਸੁੱਖ ਜੀ ਇਹਨੂੰ ਇੰਨੇ ਕਾ ਸਵਾਗਤ
3: ਬਹੁਤ ਸ਼ੁਕਰੀਆ ਧੰਨਵਾਦ ਸਿੱਧੂ ਸਾਹਿਬ ਬਿਲਕੁਲ ਪਰਿਵਾਰਾਂ ਨੂੰ ਜਾਣਕਾਰੀ ਦੇਵਾਂਗੇ ਜੀ ਫਰਾਈਡੇ ਤੇ ਸੈਚਰਡੇ ਦੋਨੋਂ ਦਿਨ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਤੇ ਲੌਂਗ ਵੀਕਐਂਡ ਦੀ ਜਿਹੜੀ ਅਸੀਂ ਸੇਲ ਲਾਉਣ ਜਾ ਰਹੇ ਹਾਂ ਫਰਾਈਡੇ ਸੈਚਰਡੇ ਸੰਡੇ ਤੇ ਮੰਡੇ ਚਾਰੋਂ ਦਿਨ ਜਿਹੜੀ ਇਹ ਸੇਲ ਚੱਲੂਗੀ ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਆ ਬੈੱਡ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਤਾਂ 4 ਦਿਨ ਫਰਾਈਡੇ ਸੈਚਰਡੇ ਸੰਡੇ ਤੇ ਮੰਡੇ ਚਾਰੋਂ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਅਸੀਂ ਓਪਨ ਹੋਵਾਂਗੇ 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਤੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈੱਡਰੂਮ ਦਾ ਬੈੱਡਰੂਮ ਸੈੱਟ ਲੈਣਾ ਕਿੰਗ ਸਾਈਜ਼ ਦਾ ਬੈੱਡ ਸਿੱਧੂ ਸਾਹਿਬ ਡਰੈਸਰ ਮਿਰਰ ਨਾਲ ਸਾਈਡ ਟੇਬਲ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਇਹਦੀ ਰੈਗੂਲਰ ਕੀਮਤ $1500 ਸੀ ਲੌਂਗ ਵੀਕਐਂਡ ਸਪੈਸ਼ਲ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ ਕੰਪਲੀਟ ਬੈੱਡਰੂਮ ਸੈੱਟ $999 ਦਾ $1000 ਦਾ ਮਿਲੂਗਾ ਤੇ ਨਾਲ 50 ਇੰਚ ਦਾ ਟੈਲੀਵਿਜ਼ਨ ਟੀਵੀ ਜਿਹੜਾ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਓਗੇ ਲੌਂਗ ਵੀਕਐਂਡ ਸਪੈਸ਼ਲ ਫਰਾਈਡੇ ਸੈਚਰਡੇ ਸੰਡੇ ਤੇ ਮੰਡੇ ਚਾਰੋਂ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ ਸੋਲਿਡ ਵੁੱਡ ਦਾ ਕੰਪਲੀਟ ਬੈੱਡਰੂਮ ਸੈੱਟ ਕਿੰਗ ਬੈੱਡ ਡਰੈਸਰ ਮੇਰੇ ਨਾਲ ਸਾਈਡ ਟੇਬਲ $999 ਦਾ 50 ਇੰਚ ਦਾ ਟੈਲੀਵਿਜ਼ਨ ਟੀਵੀ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣਾ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਤੇ ਪਹੁੰਚਣਾ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ ਸੇਲ ਸਿੱਧੂ ਸਾਹਿਬ
1: ਮਿਹਰਬਾਨੀ ਸੁੱਖ ਅੱਗੇ ਜਾ ਕੇ ਵੀ 4 ਵਜੇ ਤੋਂ ਬਾਅਦ ਵੀ ਸਾਂਝ ਪਾਇਓ ਤੇ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ ਦੋਸਤੋ ਮੈਂ ਖਾਣ ਪਾਉਣ ਲੱਗਿਆ ਸੀਗਾ ਖਾਣ ਨੂੰ ਮੈਚ ਕਰੋ ਤੇ ਤੁਹਾਨੂੰ ਵੀ ਕੰਮ ਲਾਈਏ ਥੋੜ੍ਹੀ ਐਕਸਰਸਾਈਜ਼ ਕਰਾਈ ਤੁਹਾਡੇ ਦਿਮਾਗੇ ਹੈ ਨਾ ਔਰ ਮੁੰਡਿਆਂ ਦੇ ਕਹੇ ਜਾਂ ਇਹ ਕਹਿ ਲਓ ਜਵਾਕਾਂ ਦੇ ਕਹੇ ਮੁੱਲਾ ਕਿਹੜਾ ਮਰ ਚੱਲਿਆ ਦੱਸੋ ਫਿਰ ਇਹਦਾ ਮਤਲਬ ਕੀ ਆ ਹਾਂਜੀ ਅਤੇ ਪੂਰਾ ਕਰ ਦਿਓ ਸਾਡੇ ਨਾਲ ਮੈਚ ਕਰ ਦਿਓ ਅਤੇ ਫਿਰ ਆਪਾਂ ਤੁਹਾਨੂੰ ਗਿਫਟ ਦੇ ਦਿਆਂਗੇ ਐਕਚੁਅਲੀ ਇੱਕ ਵਾਰ ਫਿਰ ਮੈਂ ਮੁਹਾਵਰਾ ਦੱਸਦਾ ਕਿ ਮੁੰਡਿਆਂ ਦੇ ਕਹੇ ਮੁੱਲਾ ਮੁੱਲਾ ਕਾਜੀ ਨਹੀਂ ਹੁੰਦੇ ਜਿਹੜੇ ਮੁੱਲਾ ਹੁੰਦਾ ਕਿਹੜਾ ਹੈ ਨਾ ਮੁੱਲਾ ਕਿਹੜਾ ਮਰ ਚੱਲਿਆ ਹੈ ਨਾ ਜਾਂ ਜਵਾਕਾਂ ਦੇ ਕਹੇ ਮੁੱਲਾ ਕਿਹੜਾ ਮਰ ਚੱਲਿਆ ਇਹਦਾ ਮੀਨਿੰਗ ਕੀ ਹੈ ਅਤੇ ਦੱਸੋ ਸਾਨੂੰ ਟੈਲੀਫੋਨ ਨੰਬਰ ਤੁਹਾਨੂੰ ਯਾਦ ਨਹੀਂ ਇੱਕ ਵਾਰ ਯਾਦ ਕਰਾਈਏ 905-564-6444 905-564-6444 ਵਿਨਰ ਨੂੰ ਫਿਰ ਅਸੀਂ ਗਿਫਟ ਨਾਲ ਨਿਵਾ ਦਾਂਗੇ
2: ਡਾਂਸ ਫਲੋਰ ਟੈਂਟ ਫਲੋਰ ਸਟੇਜ ਐਲਈਡੀ ਬਾਰਸ ਸ਼ੈਂਡਲੀਅਰ ਲਾਈਨਰ ਵਿਦ ਡ੍ਰੇਪਿੰਗ ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਬਹੁਤ ਸੋਹਣਾ ਸਾਰਾ ਸਮਾਨ ਅਵੇਲੇਬਲ ਹੈ ਤੇ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਅਵੇਲੇਬਲ ਨੇ ਮੌਸਮ ਦੇ ਅਕੋਰਡਿੰਗਲੀ ਹੀਟਰਸ ਲਗਾ ਦਿੰਦੇ ਨੇ ਤੇ ਬਹੁਤ ਸੋਹਣੇ ਕਾਰਪੇਟ ਟਾਇਲਟਸ ਲਗਾਉਂਦੇ ਨੇ ਟੈਂਟ ਦੇ ਵਿੱਚ ਵਿੱਚ, ਤੇ ਤੁਸੀਂ ਇਹਨਾਂ ਦੇ ਕੋਲੋਂ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਵੀ ਲੈ ਸਕਦੇ ਹੋ। ਦੋ ਸੈਪਰੇਟ ਯੂਨਿਟ ਲੈ ਕੇ ਆਉਂਦੇ ਨੇ ਮੈਨ ਐਂਡ ਵਿਮੈਨ ਦੇ ਲਈ, ਤੇ ਇੰਡੀਆ ਵਾਂਗੂ ਲੰਬੇ ਲੰਬੇ ਲੜੀਆਂ ਲਗਵਾ ਕੇ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾਓ ਮੱਲੀ ਟੈਂਟ ਸਰਵਿਸ ਤੋਂ। ਨੰਬਰ ਹੈ 6477-2569-647-999-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529-2529
1: ਨੂੰ। ਮੈਂ ਇੱਕ ਵਾਰ ਫਿਰ ਰਿਪੀਟ ਕਰ ਦਿਆਂ, ਮੁੰਡਿਆਂ ਦੇ ਕਹੇ ਮੁੱਲਾ ਕਿਹੜਾ ਮਰ ਚੱਲਿਆ, ਹੈਂ, ਮੁੰਡਿਆਂ ਦੇ ਕਹੇ ਮੁੱਲਾ ਕਿਹੜਾ ਮਰ ਚੱਲਿਆ, ਜਾਂ ਕਿ ਜਵਾਕਾਂ ਦੇ ਕਹੇ ਮੁੱਲਾ ਕਿਹੜਾ ਮਰ ਚੱਲਿਆ, ਇਹਦਾ ਆਪਾਂ ਮੀਨਿੰਗ ਤੁਸੀਂ ਸਾਨੂੰ ਦੱਸੋ। ਅਤੇ ਅਖਾਣ ਪਾਇਆ ਹੈ ਤੁਹਾਨੂੰ 905-564-6444 ਜਦ ਤੱਕ ਆਪਣੇ ਸਰੋਤੇ ਸੋਚਦੇ ਨੇ ਤਾਂ ਥੋੜ੍ਹਾ ਟਾਈਮ ਦਿਆਂਗਾ, ਮੈਨੂੰ ਲੱਗਦਾ ਥੋੜ੍ਹਾ ਔਖਾ ਲੱਗਦਾ ਮੈਨੂੰ ਇਹ, ਹੈ ਨਾ, ਪਰ ਉਸ ਤੋਂ ਪਹਿਲਾਂ ਲੈ ਲਓ ਤੁਸੀਂ ਆਪਣਾ, ਸਾਡੇ ਸਪੋਂਸਰ ਆ ਚੁੱਕੇ ਨੇ, ਉਹਨਾਂ ਦੇ ਨਾਲ ਆਪਾਂ ਇੰਟਰਵਿਊ ਕਰ ਲਈਏ ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂ।
2: ਬਿਲਕੁਲ ਜੀ, ਯੂਨੀਕ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ ਤੁਸੀਂ ਗੱਲਬਾਤ ਕਰੋ। ਜੇ ਤੁਸੀਂ ਆਪਣੇ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਵਿੱਚ ਐਨਰੋਲ ਹੋਣਾ ਚਾਹੁੰਦੇ ਹੋ ਅਤੇ ਤੁਹਾਨੂੰ ਇਹ ਲੋਨ ਦਵਾਉਂਦੇ ਨੇ ਕਾਫੀ ਵਧੀਆ, ਅਤੇ ਆਪਾਂ ਪੂਰੀ ਇਨਫੋਰਮੇਸ਼ਨ ਲੈਂਦੇ ਹਾਂ ਸਾਰਾਂਸ਼ ਨਾਗਪਾਲ ਜੀ ਅਤੇ ਉਹਨਾਂ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 4372643175 ਇਹਨਾਂ ਦਾ ਨੰਬਰ ਹੈ। ਹਾਂਜੀ, ਸਵਾਗਤ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਸਿਮਰਨ ਜੀ, ਕਿਵੇਂ ਹੋ ਤੁਸੀਂ? ਤੁਸੀਂ ਜੀ, ਤੇ ਨਾਲ ਹੀ ਤੁਸੀਂ ਇਹ ਵੀ ਦੱਸੋ ਕਿ ਕੋਰਸਿਸ ਕਿਹੜੇ ਕਿਹੜੇ ਆਫਰ ਕੀਤੇ ਜਾਂਦੇ ਨੇ, ਜਿਹੜੀ ਆਪਾਂ ਪੇਮੈਂਟ ਹੈ ਇਹਦੇ ਤੇ ਇੰਟਰਸਟ ਕਿੰਨਾ ਆ, ਤੇ ਥੋੜੀ ਜਿਹੀ ਲਿਸਟ ਇਹਦੇ ਬਾਰੇ ਵੀ ਦੱਸੋ, ਕਲਾਸਿਸ ਕਿਵੇਂ ਕਿਵੇਂ ਲੱਗਦੇ ਉਹਦਾ ਵੀ ਦੱਸੋ ਥੋੜਾ ਜਿਹਾ।
4: ਆਨਲਾਈਨ ਕੋਰਸਿਸ ਨੇ ਸਾਰੇ ਹੀ ਟੋਟਲੀ ਆਨਲਾਈਨ ਕੋਰਸਿਸ ਨੇ, ਸੋ ਸੈਲਫ ਸਟੱਡੀ ਬੇਸਡ ਹੋਏਗਾ, ਵੀਡੀਓ ਰਿਕਾਰਡਡ ਵੀਡੀਓਸ ਹੋਣਗੀਆਂ, ਤੁਸੀਂ ਸਿਰਫ ਵੀਡੀਓਸ ਹੀ ਔਨ ਕਰਨੀਆਂ ਹੁੰਦੀਆਂ, ਤੁਸੀਂ ਕਿਸੇ ਵੀ ਟਾਈਮ ਕਰ ਸਕਦੇ ਹੋ, ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ ਮਾਰਨਿੰਗ ਟਾਈਮ ਹੈਗਾ ਤੁਹਾਡੇ ਕੋਲ ਜਾਂ ਈਵਨਿੰਗ ਹੈਗਾ ਜਾਂ ਤੁਹਾਡੇ ਕੋਲ ਨਾਈਟ ਟਾਈਮ, ਤੁਸੀਂ ਕਿਸੇ ਵੀ ਟਾਈਮ ਤੁਸੀਂ ਉਹ ਵੀਡੀਓਜ਼ ਨੂੰ ਕੰਪਲੀਟ ਕਰ ਸਕਦੇ ਹੋ, ਅਤੇ ਅਸਾਈਨਮੈਂਟਸ ਵੀ ਤੁਹਾਡੇ ਪੋਰਟਲ ਦੇ ਵਿੱਚ ਹੀ ਆ ਜਾਂਦਾ ਹੈ, ਅਤੇ ਲੋਨ ਦੇ ਉੱਤੇ ਇੰਟਰਸਟ ਜਿੰਨਾ ਟਾਈਮ ਸਟੱਡੀ ਹੋਏਗੀ, ਮੰਨ ਲਓ ਤੁਸੀਂ 2 ਸਾਲ ਦੀ ਸਟੱਡੀ ਕਰ ਰਹੇ ਹੋ ਤਾਂ 2 ਸਾਲ ਕੋਈ ਇੰਟਰਸਟ ਨਹੀਂ ਹੈਗਾ, 0% ਇੰਟਰਸਟ ਹੈਗਾ, 2 ਸਾਲ ਤੋਂ ਬਾਅਦ 2.5% ਇੰਟਰਸਟ ਲੱਗਣਾ ਸ਼ੁਰੂ ਹੋਏਗਾ, ਐਂਡ ਸਾਲ ਦਾ 2.5% ਇੰਟਰਸਟ ਹੋਏਗਾ, ਅਤੇ ਤੁਸੀਂ 14.5 ਸਾਲ ਦੇ ਵਿੱਚ ਲੋਨ ਰਿਟਰਨ ਕਰਨਾ ਹੁੰਦਾ ਵਾ। 2 ਸਾਲ ਕਾਊਂਟ ਨਹੀਂ ਹੁੰਦੇ ਹੈਗੇ, 2 ਸਾਲ ਤੁਹਾਡੀ ਸਟੱਡੀ ਹੈ, ਮੰਨ ਲਓ ਤੁਸੀਂ ਉਹਦੇ ਵਿੱਚ ਨਾ ਕੁਛ ਰਿਟਰਨ ਕਰਨਾ, ਨਾ ਹੀ ਕੋਈ ਇੰਟਰਸਟ ਹੋਏਗਾ, 2 ਸਾਲ ਤੋਂ ਬਾਅਦ 2.5% ਇੰਟਰਸਟ ਲੱਗਣਾ ਸ਼ੁਰੂ ਹੋਏਗਾ, ਅਤੇ ਤੁਸੀਂ 14 ਸਾਲਾਂ ਦੇ ਵਿੱਚ ਰਿਟਰਨ ਕਰਨਾ ਵਾ। ਤੁਸੀਂ ਸਾਨੂੰ ਕਾਲ ਕਰਕੇ ਆਪਣੀ ਇਨਕਮ ਦੱਸਣੀ ਹੈ ਅਤੇ ਆਪਣਾ ਫੈਮਿਲੀ ਸਾਈਜ਼ ਦੱਸਣਾ ਹੈ, ਉਸਦੇ ਬੇਸਿਸ ਦੇ ਉੱਤੇ ਆਪਾਂ ਤੁਹਾਨੂੰ ਦੱਸ ਦੇਵਾਂਗੇ ਕਿ ਤੁਹਾਨੂੰ ਕਿੰਨਾ ਲੋਨ ਅਪਰੂਵ ਹੋਏਗਾ। ਸਾਡਾ ਨੰਬਰ ਨੋਟ ਕਰ ਲਓ, ਨੰਬਰ ਹੈਗਾ 4372643175, 4372643175। ਅਗਰ ਤੁਸੀਂ ਸਾਡੇ ਆਫਿਸ ਵੀ ਵਿਜ਼ਿਟ ਕਰਨਾ, ਤੁਸੀਂ ਡਾਇਰੈਕਟਲੀ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ, ਆਫਿਸ ਐਡਰੈਸ ਹੈਗਾ 218 ਐਕਸਪੋਰਟ ਬੁਲੇਵਾਰਡ, ਆਫਿਸ ਨੰਬਰ 212।
1: ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। 1946 ਤੁਸੀਂ ਲਾਈਨ ਛੱਡ ਗਏ ਹੋ। ਅੱਛਾ, ਮੈਂ ਅੱਜ ਜਿਹੜਾ ਪਾਇਆ ਸੀਗਾ ਤੁਹਾਨੂੰ ਮੌਕਾ ਜੀ, ਅਖਾਣ ਪਾਇਆ ਸੀਗਾ, ਇੰਨਾ ਔਖਾ ਨਹੀਂ ਆ। ਮੈਂ ਕਿਹਾ ਸੀਗਾ ਮੁੰਡਿਆਂ ਦੇ ਕਹੇ ਮੁੱਲਾ ਕਿਹੜਾ ਮਰ ਚੱਲਿਆ, ਆਪਾਂ ਕਹਿੰਦੇ ਮੁੰਡਿਆਂ ਦੇ ਕਹੇ ਜਾਂ ਜਵਾਕਾਂ ਦੇ ਕਹੇ ਕਹਿ ਲਓ, ਹੈਂਜੀ, ਕਿਹੜਾ ਮਰ ਚੱਲਿਆ, ਹਾਂਜੀ। ਅਤੇ ਜਿਹੜੇ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ, ਅਤੇ ਮੈਂ ਦੱਸਦਿਆਂ ਕਿ ਅੱਗੇ ਜਾ ਕੇ ਮੈਂ ਥੋੜ੍ਹੀ ਜਿਹੀ ਇਹਦੀ 'ਚ ਪਰਚੀ ਪਾ ਦਿਆਂ, ਮੈਂ ਥੋੜ੍ਹੀ
2: ਹਾਂਜੀ
1: ਪਰਚੀ ਪਾ ਦਿਆਂ ਇਹਨਾਂ ਨੂੰ ਸਰੋਤਿਆਂ ਨੂੰ, ਪਰਚੀ ਮਤਲਬ ਹੁੰਦੀ ਆ
2: ਹਾਂਜੀ ਹਾਂਜੀ ਥੋੜੀ ਕਲੂ ਦੇ ਦਈਆਂ, ਹਾਂਜੀ
1: ਹਾਂਜੀ। ਤੇ ਕਲੂ ਇਹ ਆ, ਇਹ ਜਿਹੜਾ ਮੈਂ ਬੋਲਿਆ ਨਾ ਇਹਦਾ ਜਿਹੜਾ ਆਨਸਰ ਆ ਉਹ ਵੀ ਅਖਾਣ ਦੇ ਵਿੱਚ ਹੀ ਆ, ਇੰਨਾ ਕੁ ਕਲੂ ਦੇ ਸਕਦਾ ਹਾਂ ਨਾ, ਆਨਸਰ ਵੀ ਅਖਾਣ ਦੇ ਵਿੱਚ ਹੀ ਆ ਅਤੇ 905। ਪਰ ਇੰਨਾ ਹੋਇਆ ਨਹੀਂ ਕਦੇ ਸਰੋਤੇ ਕਦੇ ਨਾ ਬੁੱਝਣ ਯਾਰ, ਕਮਾਲ ਦੀ ਗੱਲ ਆ, ਦੇਸ਼ ਪ੍ਰਦੇਸ਼ ਦੇ ਸਰੋਤੇ ਹੋ ਗਏ ਤੁਸੀਂ ਹੈ ਨਾ, ਅਤੇ ਬੁੱਝ ਨਹੀਂ ਸਕੇ। 905-5-5-64-44 ਨੰਬਰ ਹੈ। ਇੱਕ ਵਾਰ ਸਿਰ ਧਿਆਨ ਨਾਲ ਸੁਣੋ, ਮੁੰਡਿਆਂ ਦੇ ਕਹੇ ਮੁੱਲਾ ਕਿਹੜਾ ਮਰ ਚੱਲਿਆ, ਮੁੰਡਿਆਂ ਦੇ ਕਹੇ ਮੁੱਲਾ ਕਿਹੜਾ ਮਰ ਚੱਲਿਆ, ਹੈ ਨਾ, ਇਹਦਾ ਤੁਸੀਂ ਮੀਨਿੰਗ ਵੀ ਅਖਾਣ ਦੇ ਵਿੱਚ ਹੀ ਆ, ਅਤੇ ਦੇਖਦੇ ਹਾਂ ਕਿੰਨੇ ਕੁ ਬੰਦੇ ਦਿਮਾਗ ਲੜਾਉਂਦੇ ਆ ਅਤੇ ਲੱਭਦੇ ਆ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਤਦ ਤੱਕ ਫਿਰ ਆਪਾਂ ਗੀਤ ਲੈ ਲਈਏ, ਕੀ ਖਿਆਲ ਤੁਹਾਡਾ?
2: ਜਲਦ
1: ਦੇਖਦੇ ਹਾਂ ਫਿਰ ਤੁਸੀਂ ਕਿੰਨਾ ਕੁ ਸੋਚਦੇ ਹੋ, ਨਹੀਂ ਤਾਂ ਫਿਰ ਚੇਂਜ ਕਰਨਾ ਪੈਣਾ। ਮੈਂ ਚੇਂਜ ਕਰਨ ਦੀ ਲੋੜ ਤਾਂ ਨਹੀਂ ਪੈਣੀ ਚਾਹੀਦੀ, ਕਿਉਂਕਿ ਸਾਡੇ ਸਰੋਤੇ ਬੜੇ ਜੀਨੀਅਸ ਨੇ, ਕੋਈ ਨਾ ਕੋਈ ਤਾਂ ਖੋਜ ਕੱਢਣਗੇ।
2: 3279 ਜੀ, ਸਤਿ ਸ਼੍ਰੀ ਅਕਾਲ।
0: ਜਿਹੜਾ
1: ਦੂਜਾ ਸ਼ਬਦ ਤੁਸੀਂ ਬੋਲਿਆ ਬਿਲਕੁਲ ਠੀਕ ਹੈ, ਤੁਸੀਂ ਮੇਲ ਤਾਂ ਨਾਲ ਹੀ ਹੈ। ਹਾਂਜੀ ਹਾਂਜੀ, ਅਖਾਣ ਦੇ ਵਿੱਚ ਇਹਦਾ ਜਵਾਬ ਆ। ਆਪਾਂ ਕਹਿੰਦੇ ਕਾਵਾਂ ਦੇ ਕਹੇ ਕਿਹੜਾ ਢੱਗਾ ਮਰ ਚੱਲਿਆ, ਇਹਦਾ ਮੀਨਿੰਗ ਇਹੀ ਆ, ਅਸਲੀ ਮੀਨਿੰਗ ਇਹੀ ਆ। ਤੁਹਾਡਾ ਨਾਮ ਕੀ ਆ? ਨਾਮ ਲਿਖਾਓ ਆਪਣਾ, ਕੀ ਆ? ਪ੍ਰੀਤਮ ਸਿੰਘ। ਇੱਕ ਗਿਫਟ ਤੁਹਾਡੇ ਵੱਲ ਰੱਖਿਆ ਜੀ, ਪ੍ਰੀਤ ਸਿੰਘ ਜੀ ਮਿਹਰਬਾਨੀ। ਦੇਖਿਆ ਮੈਂ ਕਿਹਾ ਕਿ ਜਿਹਨੇ ਸੰਬੰਧੇ ਆ ਕਿਵੇਂ ਨੇ ਹੋਰ ਵੱਜਣ ਨਾਲ ਥੋੜ੍ਹੇ ਲੈਣਾ, ਕਲੂ ਦੇਈਏ ਥੋੜ੍ਹਾ ਜਿਹਾ। ਥੈਂਕ ਯੂ ਤੁਹਾਡੇ ਪ੍ਰੀਤ ਸਿੰਘ ਜੀ ਨੇ ਬੈਠਾ। ਇਹਦਾ ਮਤਲਬ ਇਹੀ ਸੀ ਕਿ ਕਾਵਾਂ ਦੇ ਕਹੇ ਢੱਗੇ ਨਹੀਂ ਮਰਦੇ। ਹਾਂਜੀ, ਇਹ ਵੀ ਇੱਕ ਖਾਣੀ ਆ, ਕਾਵਾਂ ਦੇ ਢੱਗੇ ਨਹੀਂ ਮਰਦੇ। ਅਤੇ ਜਿਹੜੀ ਬ੍ਰਹਮ ਦੇਸ਼ ਪ੍ਰਦੇਸ਼ ਨੂੰ ਚਲੋ ਗੀਤ ਸੁਣੋ, ਗੀਤ ਤੋਂ ਫੌਰਨ ਬਾਅਦ ਫਿਰ ਸਮਰਾਜ ਸਿੱਧੂ ਹੋਰ ਵੀ ਸਾਡੇ ਮਹਿਮਾਨ ਨੇ ਅੱਜ ਟੌਪ ਫਾਈਨੈਂਸ਼ੀਅਲ, ਤੋਂ ਉਹਨਾਂ ਦੇ ਟਿਪਸ ਵੀ ਲਵਾਂਗੇ
2: ਜੀ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਜੁੜੇ ਹੋਏ ਹੋ
1: ਜੀ। ਅਗਲੇ ਕਾਲਰ 3531 ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਮਨਜੀਤ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਗੀਤ ਲਵਾਉਣਾ ਸੀ।
1: ਹਾਂਜੀ ਦੱਸੋ।
2: ਇਹ ਹੈ ਜੀ ਜਸਵਿੰਦਰ ਨਰੂਲਾ ਦਾ ਅੱਜ ਰਲ ਕੇ ਗੁਜ਼ਾਰਾਂਗੇ ਰਾਤ ਅੱਲਾ ਕਰੇ ਦਿਨ ਨਾ ਚੜੇ।
0: ਵਾਰਡ ਨੰਬਰ 3 ਤੇ 4 ਦੇ ਵਿੱਚੋਂ ਹਨਾ ਤੁਹਾਡੇ ਵਾਸਤੇ ਖੜੇ ਨੇ ਸੰਦੀਪ ਗੋਇਲ ਹੋਰ ਜਗਰਾਉਣ ਵਾਲੇ
1: ਜੀ।
0: ਤੇ ਉਹ ਵਾਰਡ ਨੰਬਰ 3 ਤੇ 4 ਦੀ ਰੂਪਰੇਖਾ ਕੁਛ ਇਸ ਤਰ੍ਹਾਂ ਹੈਗੀ ਆ ਕਿ ਕੁਈਨ ਤੋਂ ਸਟਾਰਟ ਹੋ ਕੇ ਇੱਕ ਸਾਈਡ 'ਤੇ ਪੈਂਦਾ ਡਿਕਸੀ, ਦੂਜੀ ਸਾਈਡ 'ਤੇ ਮਿਸਿਸਾਗਾ ਰੋਡ, ਇਹਨੂੰ ਲੈ ਜਾਓ ਸਿੱਧਾ ਇਸ ਏਰੀਏ ਨੂੰ ਸਿੱਧਾ 407 ਤੱਕ, ਜਿੰਨਾ ਵੀ ਏਰੀਆ ਹੁੰਦਾ ਵਾਰਡ ਨੰਬਰ 3 ਤੇ 4 ਚ ਆਉਂਦਾ। ਅਤੇ ਸੰਦੀਪ ਗੋਇਲ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰੋ। ਜੇ ਮਿਲਣਾ ਉਹਨਾਂ ਨੂੰ ਉਹਨਾਂ ਦੇ ਆਫਿਸ ਜਾ ਕੇ ਮਿਲ ਸਕਦੇ ਹੋ। ਮੇਬਸ ਅਤੇ ਰੇਲ ਆਸਨ ਦੇ ਜਿਹੜਾ ਕੋਰਮ ਦੇ ਪਲਾਜ਼ਾ ਉਹਦੇ ਵਿੱਚ ਉਹਨਾਂ ਦਾ ਆਫਿਸ ਆ। ਅਤੇ ਵਾਰਡ ਨੰਬਰ 3 ਤੋਂ 4 ਤੋਂ ਇਹ ਚੋਣ ਲੜ ਰਹੇ ਨੇ। ਅਤੇ ਇਹ ਇੱਕ ਪੇਡ ਅਨਾਊਂਸਮੈਂਟ ਹੈ ਜਿਹੜੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜਿਆ ਹੋਇਆ। ਅਤੇ ਅੱਜ ਸਾਡੇ ਮਹਿਮਾਨ ਹੁੰਦੇ ਨੇ ਸਿਮਰਾਜ ਸਿੱਧੂ ਹੋਰੀ ਟੌਪ ਫਾਈਨੈਂਸ਼ੀਅਲ ਤੋਂ, ਉਹਨਾਂ ਦਾ ਟਿਪਸ ਵੀ ਆਪਾਂ ਲੈ ਲਈਏ।
3: ਥੈਂਕ ਯੂ ਜੀ ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ ਤੁਸੀਂ ਆਪਣੇ ਪਰਿਵਾਰ ਦੇ ਲਈ ਸਹੀ ਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਗਿਵ ਮੀ ਅ ਕਾਲ 416-457-3381, 416-457-3381। ਦੋਸਤੋ $99 ਦਾ ਪਲਾਨ, $99 ਦਾ ਜਿਹੜਾ ਕਾਂਬੋ ਪਲਾਨ ਲਾਈਫ ਐਂਡ ਕ੍ਰਿਟੀਕਲ ਇਲਨੈਸ ਦਾ ਅਸੀਂ ਪ੍ਰੋਵਾਈਡ ਕਰਦੇ ਆ ਰਹੇ ਹਾਂ ਹਜ਼ਾਰਾਂ ਹੀ ਪਰਿਵਾਰਾਂ ਨੂੰ। ਉਹੀ ਹੁਣ ਸੇਮ $99 ਪਰ ਮੰਥ ਦੇ ਪ੍ਰਾਈਸ ਦੇ ਵਿੱਚ ਲੱਖਾਂ ਹੀ ਡਾਲਰ ਦੀ ਲਾਈਫ ਇੰਸ਼ੋਰੈਂਸ ਵੱਧ ਨਾਲ ਤੁਹਾਨੂੰ ਪਲਾਨ ਮਿਲ ਰਿਹਾ ਹੈ। ਜੇਕਰ ਕੋਈ ਵੀ ਕਪਲ ਹਸਬੈਂਡ ਐਂਡ ਵਾਈਫ ਪਾਲਿਸੀ ਇਕੱਠੇ ਕਰਵਾਉਂਦੇ ਨੇ ਉਹਨਾਂ ਨੂੰ ਅਡੀਸ਼ਨਲ ਡਿਸਕਾਊਂਟ ਮਿਲਦਾ ਹੈ ਜਿਹਨੂੰ ਮਲਟੀ ਕਵਰੇਜ ਡਿਸਕਾਊਂਟ ਕਿਹਾ ਜਾਂਦਾ ਹੈ। ਹੋਰ ਵੀ ਤੁਸੀਂ ਸੇਵਿੰਗ ਜ਼ਰੂਰ ਕਰੋਗੇ। ਹੁਣ ਜਿਹੜਾ $99 ਕਾਂਬੋ ਪਲਾਨ ਹੈ ਇਹਦੇ ਵਿੱਚ ਅੱਜ ਤੁਹਾਡੀ ਜਿਹੜੀ ਮਰਜ਼ੀ ਉਮਰ ਹੋਵੇ, ਚਾਹੇ 20 ਸਾਲ ਦੀ ਹੋਵੇ, 25, 30, 35, 40 ਸਾਲ ਦੀ ਹੋਵੇ, ਤੁਹਾਡੀ ਕਵਰੇਜ ਰਹੂਗੀ ਸਿੱਧੇ ਏਜ 65 ਤੱਕ, ਜਿਹਨੂੰ ਟਰਮ ਟੂ 65 ਕਹਿੰਦੇ ਨੇ। 65 ਹੀ ਕਿਉਂ? ਕਿਉਂਕਿ 65 ਤੱਕ ਹੀ ਮੈਜੋਰਿਟੀ ਆਫ ਲੋਕਾਂ ਨੇ ਕੰਮ ਕਰਨਾ ਹੈ, 65 ਤੇ ਰਿਟਾਇਰਮੈਂਟ ਲੈਣੀ ਹੈ, 65 ਤੱਕ ਹੀ ਲੋਕਾਂ ਨੇ ਆਪਣੇ ਵੱਧ ਤੋਂ ਵੱਧ ਕਰਜ਼ੇ ਲਾਉਣੇ ਹਨ, ਤੇ 65 ਤੋਂ ਬਾਅਦ ਖਾਸ ਕੋਈ ਵੀ ਲਾਇਬਿਲਿਟੀ ਰਹਿ ਹੀ ਨਹੀਂ ਜਾਂਦੀ। ਸੋ ਇਹਦੇ ਵਿੱਚ ਜੀਂਦੇ ਜੀ ਰੱਬ ਨਾ ਕਰੇ ਕੋਈ ਵੀ ਸੀਰੀਅਸ ਇਲਨੈਸ ਹੋ ਜਾਂਦੀ ਹੈ, ਚਾਹੇ ਕੈਂਸਰ, ਹਾਰਟ ਅਟੈਕ, ਸਟ੍ਰੋਕ ਐਕਸੈਟਰਾ, 26 ਡਿਫਰੈਂਟ ਟੋਟਲ ਡਿਜ਼ੀਜ਼ ਨੇ। ਜੇਕਰ ਕੋਈ ਵੀ ਡਿਜ਼ੀਜ਼ ਨਾਲ ਡਾਇਗਨੋਸ ਹੋ ਜਾਂਦੇ ਹੋ ਤੁਹਾਨੂੰ ਜੀਂਦੇ ਜੀ ਹੀ $50,000 ਦਾ ਚੈੱਕ ਮਿਲੂਗਾ ਇੰਸ਼ੋਰੈਂਸ ਕੰਪਨੀ ਤੋਂ, ਉਹ ਵੀ ਟੈਕਸ ਫਰੀ, ਤੁਹਾਡੀ ਇਨਕਮ 'ਚ ਨਹੀਂ ਗਿਣਿਆ ਜਾਂਦਾ। ਅਤੇ ਉਹ $50,000 ਨਾਲ ਜੋ ਕੁਛ ਮਰਜ਼ੀ ਕਰੋ, ਆਪਦੀ ਮੋਰਗੇਜ ਪੇ ਕਰੋ, ਪ੍ਰਾਈਵੇਟ ਨਰਸ ਹਾਇਰ ਕਰੋ ਐਕਸੈਟਰਾ, ਨਾਲੇ ਰੱਬ ਨਾ ਕਰੇ ਡੈਥ ਹੋ ਜਾਂਦੀ ਹੈ ਫਿਰ ਲੱਖਾਂ ਤੋਂ ਲੈ ਕੇ ਮਿਲੀਅਨਸ ਡਾਲਰ ਦੀ ਤੁਹਾਡੇ ਪਰਿਵਾਰ ਨੂੰ ਪੇ ਆਊਟ ਮਿਲਦੀ ਆ, ਉਹ ਵੀ ਟੈਕਸ ਫਰੀ ਹੈ, ਅਤੇ ਉਹਦੇ ਨਾਲ ਵੀ ਉਹ ਜੋ ਕੁਛ ਮਰਜ਼ੀ ਕਰ ਸਕਦੇ ਨੇ। ਸੋ ਮੈਂ ਤੁਹਾਨੂੰ ਕੁਛ ਐਗਜ਼ਾਮਪਲਸ ਦੇ ਦਿੰਦਾ। ਪਹਿਲਾਂ ਤਾਂ ਕੁਛ ਫੀਮੇਲ ਸਾਡੀਆਂ ਭੈਣਾਂ ਦੇ ਲਈ ਐਗਜ਼ਾਮਪਲਸ ਦਿੰਦਾ। ਕੋਈ ਵੀ 20-year-old ਫੀਮੇਲ ਹੈ ਤੁਹਾਡੇ ਲਈ $99 ਪਰ ਮੰਥ ਦਾ ਖਰਚਾ ਰਹਿਣਾ ਹੈ ਆਲ ਦ ਵੇ 65 ਤੱਕ। ਨਾ ਤਾਂ $1 ਕਿਸ਼ਤ ਵੱਧ ਸਕਦੀ ਹੈ ਨਾ ਘੱਟ ਸਕਦੀ ਆ, ਪੱਕਾ ਹੀ ਪੱਕਾ 65 ਤੱਕ $99 ਮਹੀਨੇ ਦਾ ਹੀ ਖਰਚਾ ਰਹਿਣਾ ਹੈ। ਸੋ ਫਾਰ 20-year-old ਫੀਮੇਲ 1.5 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕਵਰੇਜ ਹੋਊਗੀ। ਜੇ 25 ਸਾਲ ਦੀ ਕੋਈ ਭੈਣ ਹੈ 1.3 million ਲਾਈਫ ਐਂਡ 50,000 ਕ੍ਰਿਟੀਕਲ ਇਲਨੈਸ। ਤੇ ਜੇਕਰ 30-year-old ਫੀਮੇਲ ਹੈ, 30 ਸਾਲ ਦੀ ਫੀਮੇਲ, 1 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਹੋਊਗੀ ਇਸ ਕਾਂਬੋ ਪਲਾਨ ਦੇ ਵਿੱਚ। ਤੇ ਜੇਕਰ ਕੋਈ ਵੀ 35 ਸਾਲ ਦੀ ਫੀਮੇਲ ਹੈ, ਹਜੇ ਤੱਕ ਕੋਈ ਕਵਰੇਜ ਕਰਵਾਈ ਨਹੀਂ ਹੈਗੀ, ਤੁਹਾਡੇ ਲਈ ਫਿਰ ਵੀ $99 ਪਰ ਮੰਥ ਦੇ ਵਿੱਚ 850,000 8.5 lakh ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦਾ ਕ੍ਰਿਟੀਕਲ ਇਲਨੈਸ ਦਾ ਕਾਂਬੋ ਪਲਾਨ ਹੋਊਗਾ। ਉਹੀ ਕੁਛ ਸਾਡੇ ਜੈਂਟਸ ਦੇ ਲਈ, ਸਾਡੇ ਮਿੱਤਰਾਂ ਲਈ, ਬਾਈਆਂ ਲਈ ਪ੍ਰਾਈਸ ਦੱਸ ਦਿੰਦਾ। 20 ਸਾਲ ਦਾ ਮੇਲ ਪੂਰੇ 1 million ਦੀ ਲਾਈਫ ਇੰਸ਼ੋਰੈਂਸ, ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਹੋਊਗੀ ਏਜ 65 ਤੱਕ, ਨਾਲੇ 25 ਸਾਲ ਦੇ ਮੇਲ 850,000 ਦੀ ਲਾਈਫ, ਤੇ 50,000 ਕ੍ਰਿਟੀਕਲ ਤੇ 30 ਸਾਲ ਦੇ ਮੇਲ ਦੇ ਲਈ 7 ਲੱਖ ਦੀ ਲਾਈਫ ਤੇ ਨਾਲ ਦੇ ਨਾਲ 50,000 ਕ੍ਰਿਟੀਕਲ ਇਲਨੈਸ ਤੇ ਜੇਕਰ ਕੋਈ ਵੀ 35 ਸਾਲ ਦਾ ਸਾਡਾ ਬਾਈ ਹੈ ਕੋਈ ਇੰਸ਼ੋਰੈਂਸ ਕਰਵਾਈ ਨਹੀਂ 6 ਲੱਖ ਦੀ ਲਾਈਫ ਇੰਸ਼ੋਰੈਂਸ ਹੋਊਗੀ 65 ਸਾਲ ਦੀ ਉਮਰ ਤੱਕ ਨਾਲੇ 50,000 ਦੀ ਕ੍ਰਿਟੀਕਲ ਵੀ ਹੋਊਗੀ 65 ਸਾਲ ਦੀ ਉਮਰ ਤੱਕ ਜੇ ਤੁਸੀਂ ਆਪਣੇ ਆਪ ਲਈ ਖਾਸ ਹਸਬੈਂਡ ਐਂਡ ਵਾਈਫ ਇਕੱਠੇ ਹੀ ਹੋਰ ਸੇਵਿੰਗ ਕਰਨਾ ਚਾਹੁੰਦੇ ਹੋ ਗਿਵ ਮੀ ਅ ਕਾਲ 416-457-3381 416-457-3381 ਸਿਮਰਾਜ ਸਿੱਧੂ ਥੈਂਕ ਯੂ ਜੀ
0: ਇਸ ਲੌਂਗ ਵੀਕਐਂਡ ਤੇ ਆਪਣੇ ਸਿਨੇਮਾ ਘਰਾਂ ਵਿੱਚ ਵੇਖੋ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਸਟਾਰ ਕਾਸਟਿੰਗ ਹਰਭਜਨ ਮਾਨ ਔਰ ਅਪਕਾਸ਼ ਮਾਨ
4: ਹਰ ਬੰਦੇ ਦੀ ਆਪਣੀ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਆਪਣੀਆਂ ਆਪਣੀਆਂ ਮਜਬੂਰੀਆਂ ਬਾਪੂ ਜੀ ਦੇ ਜਾਣ ਤੋਂ ਬਾਅਦ ਮੈਨੂੰ ਵੀ ਬਹੁਤ ਗੁੱਸਾ ਸੀ ਫਿਰ ਇੱਕ ਦਿਨ ਅੰਦਰੋਂ ਇੱਕ ਆਵਾਜ਼ ਆਈ ਕਿ ਜਾਣਾ ਆਪਾਂ ਸਭ ਨੇ ਕਦੋਂ ਫਿਕਰਾਂ 'ਚ ਪਏ ਹੋਏ
5: ਆਪਾਂ ਇਹ ਕਰਦੇ ਆ ਫਿਰ ਲਾਂਡਰਾ ਰੋਡ ਤੇ ਨਾ 2 ਪਲਾਟ ਲੈ ਲੈਂਦੇ ਆ
0: ਦਿਨ ਰੋਜ਼ ਰੋਜ਼ ਨਹੀਂ ਆਉਣੇ ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਸਿਲਵਰ ਸਿਟੀ ਬ੍ਰੈਂਪਟਨ ਲੈਂਡਮਾਰਕ ਸਿਨੇਮਾ ਪੈਨ ਸੈਂਟਰ ਸੈਂਟ ਕੈਥਰੀਨ ਤੇ ਜੈਕਸਨ ਸਨ ਹਮਿਲਟਨ ਦੇ ਵਿੱਚ ਵਿਖਾਈ ਜਾ ਰਹੀ ਹੈ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਸਟਾਰ ਕਾਸਟਿੰਗ ਹਰਭਜਨ ਮਾਨ ਅਪਕਾਸ਼ ਮਾਨ ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਲੌਂਗ ਵੀਕਐਂਡ ਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ ਦੋਸਤੋ ਇੰਡੀਅਨ ਫਰੂਟ ਲੈਣ 'ਤੇ ਮੈਂ ਖਾਣ ਵਾਲੇ ਸ਼ਖਸੀਅਤ ਤੋਂ ਲੈ ਕੇ ਚੱਲਾਂ ਕਿਉਂਕਿ ਭੁੱਖ ਲੱਗੀ ਹੋਊਗੀ ਕੰਮ ਤੋਂ ਆ ਰਹੇ ਹੋ ਬੈਜੀ ਥਾਲੀ ਜਿਹਦੇ ਵਿੱਚ ਨਾਨ ਜਾਂ ਰੋਟੀਆਂ ਨਾਲ ਰਾਈਸ ਨੇ ਖੱਟਾ ਵੀ ਆ ਮਿੱਠਾ ਵੀ ਆ ਸਬਜ਼ੀਆਂ ਵੀ ਆ ਦਾਲਾਂ ਵੀ ਆ ਅਤੇ 499 ਦੀ ਚੱਕ ਲਓ ਵਾਲੀ ਡੀਲ ਹੈ ਜ਼ਰੂਰ ਲੈ ਲਓ ਜੀ
1: 1000 ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ
6: ਇਹ ਮੁਹੰਮਦ ਰਫੀ ਦਾ ਕਸਮੇ ਵਾਦੇ
0: ਪਿਆਰ ਵਫਾ ਸਭ ਵਾਤੇ ਹੈ ਬਾਤੋਂ ਕਾ ਕਿਆ
6: ਫਿਰ ਉਹ ਜਿਹੜਾ ਤੁਸੀਂ ਕੁਐਸਚਨ ਪੁੱਛ ਰਹੇ ਹੋ ਨਾ ਉਹਦੇ ਤੇ ਜਾ ਰਿਹਾ ਸੀ ਹਾਂ ਲੋਕ ਐਵੇਂ ਗੱਲਾਂ ਕਰੀ ਜਾਂਦੇ ਆ ਉਹ ਕਹਿੰਦੇ ਕਿਸੇ ਨੂੰ ਪਾਵਰਫੁਲ ਬੰਦੇ ਨੂੰ ਕੁਛ ਨਹੀਂ ਫਰਕ ਪੈਣ ਲੱਗਿਆ
0: ਅੱਛਾ ਠੀਕ ਠੀਕ
6: ਟਰੰਪ ਨੂੰ ਕੋਈ ਫਰਕ ਨਹੀਂ ਜਿੰਨਾ ਮਰਜ਼ੀ
0: ਮੇਰੇ ਖਿਆਲ ਕਿਹਦੇ ਗਾਇਆ ਕਸਮੇ ਵਾਦੇ ਪਿਆਰ ਵਫਾ ਹਾਂਜੀ ਰਫੀ ਸਾਹਿਬ ਦਾ ਨਹੀਂ ਮੇਰੇ ਖਿਆਲ ਮਨਾਡੇ ਸਾਹਿਬ ਦਾ ਸ਼ਾਇਦ ਐਨੀਵੇ ਵੇਖ ਲੈਂਦੇ ਹਾਂ ਚੈੱਕ ਕਰ ਲੈਂਦੇ ਹੁਣ ਐਨੀਵੇ ਕਸਮੇ ਵਾਦੇ ਪਿਆਰ ਵਫਾ ਪ੍ਰਾਣ ਸਾਹਿਬ ਤੇ ਫਰਮਾਇਆ ਹੋਇਆ ਮੂਵੀ ਦਾ ਗੀਤ ਹੈ ਬੜਾ ਪਿਆਰਾ ਉਹਦਾ ਹੈ ਮੂਵੀ ਬਹੁਤ ਪਿਆਰੀ ਸੀ ਹੈ ਨਾ ਉਹੀ ਹੈ ਨਾ ਪ੍ਰਾਣ ਸਾਹਿਬ ਤੇ ਫਰਮਾਇਆ ਹੋਇਆ ਹਾਂਜੀ ਤੇ ਗਾਇਆ ਕਿ
1: ਮਨਾਡੇ
0: ਸਾਹਿਬ ਮੈਨੂੰ ਪਤਾ ਹੀ ਚਲੋ ਐਨੀਵੇ ਮੈਂ ਨਾ ਦੱਸਾਂ ਕਿ ਇੰਡੀਅਨ ਫਰੂਟ ਲੈਂਡ ਤੇ ਜਿਹੜੀ ਲੱਗੇ ਹਨ ਇੱਕ ਤਾਂ ਬੈਜੀ ਬਰਗਰ 399 ਦਾ ਵੈਜ ਬਰਿਆਨੀ 499 ਦੀ ਸਟੱਫ ਕੁਲਚਾ 299 ਦਾ ਆਲੂ ਕੁਲਚਾ 499 ਦਾ ਅਤੇ ਪੀਜ਼ਾ ਹੈਗਾ 699 ਦਾ ਅਤੇ ਚਨਾ ਭਟੂਰਾ 399 ਦਾ ਇਹ ਬੜੀ ਪਿਆਰੀ ਮੂਵੀ ਸੀ ਮਨੋਜ ਸਾਹਿਬ ਦੀ ਹੈ ਨਾ ਕਿ ਆਪਣੀ ਸੰਤਾਨ ਵਾਸਤੇ ਜਿੰਨਾ ਕੁਝ ਮਰਜ਼ੀ ਕਰ ਲਓ ਤੁਸੀਂ ਬੜੀ ਸੋਹਣੀ ਸਟੋਰੀ ਲਾਈਨ ਇਹਦੇ ਵਿੱਚ ਨਾ ਅਤੇ ਅਕਸਰ ਫਿਰ ਪੇਰੈਂਟਸ ਹੀ ਪਿਸ ਹੁੰਦੇ ਆ ਜਿਹੜੀ ਪ੍ਰਾਮ ਦੇਸ਼ ਪ੍ਰਦੇਸ ਨਾਲ ਤੁਸੀਂ ਜੁੜੇ ਹੋਏ ਹੋ ਟੈਲੀਫੋਨ ਨੰਬਰ 905-564-6444 ਸਟੂਡੀਓ ਟੈਲੀਫੋਨ ਨੰਬਰ ਨੇ ਤੇ ਪਹਿਲਾਂ ਫਿਰ ਆਪਾਂ ਨਾ ਮੂਵੀ ਦਾ ਗੀਤ ਲਾ ਦਈਏ ਇੱਕ ਕਮਰਸ਼ੀਅਲ ਤੋਂ ਬਾਅਦ
1: ਬਿਲਕੁਲ ਮੈਂ ਇੱਕ ਜਾਣਕਾਰੀ ਤੁਹਾਨੂੰ ਦੇ ਦਿਆਂ ਏਐਨਜੇ ਆਟੋਮੋਟਿਵ ਰਿਪੇਅਰ ਦੀ ਜਿਹੜੇ ਤੁਹਾਡੀ ਕਾਰਸ ਨੂੰ ਰਿਪੇਅਰ ਕਰਨ ਦਾ ਕੰਮ ਕਰਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਸਾਰੇ ਸੀਜ਼ਨ ਦੇ ਅਕੋਰਡਿੰਗਲੀ ਟਾਇਰਸ ਪਵਾ ਸਕਦੇ ਹੋ ਪੁਰਾਣੇ ਟਾਇਰਸ ਨੂੰ ਚੇਂਜ ਵੀ ਕਰ ਦਿੰਦੇ ਨੇ ਵੀਲ ਅਲਾਈਨਮੈਂਟ ਵੀ ਕਰਦੇ ਆ ਤੇ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਾਓ ਇੰਜਨ ਦਾ ਕੋਈ ਵੀ ਕੰਮ ਹੋਵੇ ਇਹਨਾਂ ਤੋਂ ਕਰਵਾ ਸਕਦੇ ਹੋ ਤੇ ਆਪਣੀ ਗੱਡੀ ਦੇ ਬ੍ਰੇਕਸ ਐਗਜ਼ੌਸਟ ਹੋ ਰਹੇ ਨੇ ਰਿਪੇਅਰ ਦੀ ਲੋੜ ਹੈ ਜਾਂ ਆਇਲ ਚੇਂਜ ਕਰਾਉਣਾ ਹੋਵੇ ਜ਼ਰੂਰ ਪਹੁੰਚੋ ਏਐਨਜੇ ਆਟੋਮੋਟਿਵ ਰਿਪੇਅਰ ਤੁਹਾਡੇ ਗੱਡਿਆਂ ਦੀ ਰਸਟ ਪ੍ਰੂਫਿੰਗ ਵੀ ਇਹ ਕਰਦੇ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ ਹਾਈਵੇ 50 ਐਂਡ ਮੇਫੀਲਡ ਦੀ ਇੰਟਰਸੈਕਸ਼ਨ ਤੇ ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੰਬਰ ਹੈ 905-857-7596 905-857-7596 ਏਐਨਜੇ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ
0: ਔਰ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ ਮੂਵੀ ਇਹ ਲੌਂਗ ਵੀਕਐਂਡ 'ਤੇ ਵੇਖਣ ਯੋਗ ਮੂਵੀ ਹੋਏਗੀ ਸਿਲਵਰ ਸਿਟੀ ਬ੍ਰੈਂਪਟਨ ਸਿਨਾਪਲੈਕਸ ਥੀਏਟਰ ਦੇ ਵਿੱਚ ਲੱਗਣ ਜਾ ਰਹੀ ਆ ਜੈਕਸਨ ਸਨ ਆਪਣੇ ਹਮਿਲਟਨ ਦੇ ਵਿੱਚ ਸੇਂਟ ਕੈਥਰਨ ਦੇ ਵਿੱਚ ਵੀ ਲੱਗਣ ਜਾ ਹੈਗੀ ਆ ਪੈਨ ਹੈਗੀ ਆ ਪੈਨ ਸੈਂਟਰ ਦੇ ਵਿੱਚ ਹੈਗਾ ਇਹ ਸਿਨੇਮਾ, ਸੇਂਟ ਕੈਥਰਨ ਦੇ ਵਿੱਚ। ਹੋਰ ਬਹੁਤ ਸਾਰੇ ਸਿਨੇਮਾ ਘਰਾਂ 'ਚ ਲੱਗਣੀ ਆ, ਤੈਨੂੰ ਪਾਲ ਦੇ ਪਰਾਂ 'ਚ ਪੂਰੀ ਤਸਵੀਰ ਦੇ ਦਿਆਂਗੇ ਕਿਹੜੇ ਕਿਹੜੇ ਥੀਏਟਰ 'ਚ ਇਹ ਹੋਰ ਲੱਗਣੀ ਆ, ਨਾਮ ਦੱਸ ਦਿਆਂਗੇ। ਰੈਡੀ ਬ੍ਰਾਹਮ ਦੇਸ ਪ੍ਰਦੇਸ ਆਓ ਇਸੇ ਮੂਵੀ ਵਿੱਚੋਂ ਸ਼ਹਿਰੀਮਾਨ ਦੀ ਆਵਾਜ਼ ਵਿੱਚ ਅਤੇ ਅਵਕਾਸ਼ ਮਾਨ 'ਤੇ ਫਰਮਾਇਆ ਹੋਇਆ ਗੀਤ ਜਿਹੜਾ ਹੈਗਾ ਸੁਣਦੇ ਹਾਂ ਮੂਵੀ ਇਹ ਦਿਨ ਰੋਜ਼ ਰੋਜ਼ ਨਹੀਂ ਆਉਣਾ ਵਿੱਚੋਂ
7: ਚੱਲਿਆ ਨਹੀਂ ਆ।

ਲਈ ਵੀ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ। ਸ਼ੁੱਕਰਵਾਰ ਨੂੰ ਆਪਣੇ ਸਿਨੇਮਾਘਰਾਂ ਦੇ ਵਿੱਚ ਤੁਸੀਂ ਦੇਖਣੀ ਹੈ ਮੂਵੀ ਜਿਹੜੀ ਕਿ ਥੀਏਟਰਾਂ ਵਿੱਚ ਤੁਹਾਡੇ ਲੱਗ ਜਾਊਗੀ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਚਲੋ AM 530 ਤੋਂ, ਅਤੇ ਇਹ ਮੂਵੀ ਤੁਹਾਡੇ ਲਈ ਸਿਲਵਰ ਸਿਟੀ ਬ੍ਰੈਂਪਟਨ ਦੇ ਵਿੱਚ ਵੀ ਤੁਸੀਂ ਵੇਖ ਸਕੋਗੇ। ਮਸਤੀ ਦੇ ਵਿੱਚ ਨੱਚ ਬਣ ਕੇ ਬੁੱਲਾ, ਮੈਨੇ ਕਿਹਾ ਵਾ ਤੁਹਾਡੇ ਘਰੋਂ ਇੰਜੋਏ। ਲੌਂਗ ਵੀਕਐਂਡ ਹੈਗਾ ਅਤੇ ਲੋਕ ਪਰ ਥੋੜ੍ਹੇ ਜਿਹੇ ਕਮਰਸ਼ੀਅਲ ਲੈ ਲਈਏ ਕਿਉਂਕਿ ਆਪਣੀ ਸਟੇਸ਼ਨ ਆਈਡੀ ਆ ਜਾਣੀ ਆ, ਅਤੇ ਉਸ ਤੋਂ ਬਾਅਦ ਫਿਰ ਆਉਂਦੇ ਹਾਂ ਵਾਪਸ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ

ਚੱਕਰ ਲਗਾਓ। ਮੋਰਗੇਜ ਬ੍ਰੋਕਰ ਰੋਹਲ ਗਰੇਵਾਲ ਦਾ ਐਲਾਨ ਕਿ ਤੁਹਾਡੀ ਮੋਰਗੇਜ ਪਹਿਲਾਂ ਬੀ ਲੈਂਡਰ ਨਾਲ ਹੋਈ ਹੋਈ ਹੈ, ਯਾਨੀ ਕਿ ਪ੍ਰਾਈਵੇਟ ਹੋਈ ਹੋਈ ਹੈ, ਵੱਧ ਤੋਂ ਵੱਧ ਤੁਸੀਂ ਮੋਰਗੇਜ ਪੇ ਕਰ ਰਹੇ ਹੋ, ਤਾਂ ਤੁਹਾਡੀ ਮੋਰਗੇਜ ਹੁਣ ਉਹ ਏ ਲੈਂਡਰ ਨਾਲ ਯਾਨੀ ਬੈਂਕਾਂ ਨਾਲ ਕਰਵਾ ਦੇਣਗੇ, ਤੇ ਤੁਹਾਡੀ ਜਿਹੜੀ ਮੋਰਗੇਜ ਹੈ ਉਹ ਸਸਤੀ ਹੋ ਜਾਏਗੀ। ਇਸ ਤੋਂ ਇਲਾਵਾ ਤੁਹਾਨੂੰ ਸੈਕਿੰਡ ਮੋਰਗੇਜ ਚਾਹੀਦੀ ਹੈ ਜਾਂ ਫਿਰ ਤੁਹਾਨੂੰ ਜਲਦੀ ਜਲਦੀ 30,000 ਤੋਂ ਲੈ ਕੇ 5 ਲੱਖ ਚਾਹੀਦਾ, ਬਹੁਤੇ ਕਾਗਜ਼ਾਂ ਦੀ ਲੋੜ ਨਹੀਂ, ਫਟਾਫਟ ਤੁਹਾਨੂੰ ਮਿਲ ਜਾਏਗਾ। ਹੋਮ ਲਾਈਨ ਨੂੰ ਕ੍ਰੈਡਿਟ ਬਣਾਉਣੀ ਹੈ ਜਾਂ ਫਿਰ ਕਮਰਸ਼ੀਅਲ ਜਾਂ ਕੰਸਟਰਕਸ਼ਨ ਲੋਨ ਚਾਹੀਦਾ, ਤਾਂ ਅੱਜ ਹੀ ਕਰੋ ਕਾਲ ਰੋਹਲ ਗਰੇਵਾਲ ਨੂੰ 647-640-2511 6 4 7 6 4 0 2 5 1 1 ਤੇ ਕਾਲ ਕਰੋ।

0: ਚੱਲ ਰਿਹਾ ਪੂਰਾ, ਕਿਉਂਕਿ ਇਲੈਕਸ਼ਨ ਆਪਣੇ ਸ਼ਹਿਰ ਦੇ ਵਿੱਚ ਹੋਣੀ ਆ, 26 ਤਰੀਕ ਨੂੰ ਪੈਣੀ ਆ, ਐਡਵਾਂਸ ਪੋਲਿੰਗ ਵੀ ਹੋਣੀ ਆ, ਅਤੇ ਉਹਦਾ ਜਾਣਕਾਰੀ ਵੀ ਮਨਪ੍ਰੀਤ ਹੋਣੀ ਦੇ ਦਿੰਦੇ ਨੇ, ਕਿਉਂਕਿ ਮੇਰਾ ਖਿਆਲ ਆ ਤੁਹਾਡੀ ਐਡਵਾਂਸ ਪੋਲਿੰਗ ਕਾਫੀ ਥਾਵਾਂ 'ਤੇ ਹੋ ਰਹੀ ਆ, ਜਾਣਕਾਰੀ ਮੈਂ ਤੁਹਾਨੂੰ ਦੇ ਦਿੰਦਾ। ਤੁਸੀਂ ਇਹ ਐਡਵਾਂਸ ਪੋਲਿੰਗ 9 ਅਕਤੂਬਰ, 10 ਅਕਤੂਬਰ, 11 ਅਕਤੂਬਰ, 16 ਅਕਤੂਬਰ, 17 ਅਕਤੂਬਰ ਨੂੰ ਹੈਗੇ ਕਰ ਸਕਦੇ ਹੋ। ਔਰ ਵੋਟਿੰਗ ਦੇ ਆਵਰਸ ਹੈਗੇ ਨੇ ਵੀਕਡੇਜ਼ ਦੇ ਵਿੱਚ 12 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ, ਵੀਕਐਂਡ ਸੈਟਰਡੇ ਸੰਡੇ 10 ਵਜੇ ਸਵੇਰੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਵੋਟਾਂ ਐਡਵਾਂਸ ਵਿੱਚ ਪਾ ਸਕਦੇ। ਜੇ ਕਿਤੇ ਜਾਣਾ, ਇੰਡੀਆ ਜਾਣਾ, ਕਿਤੇ ਹੋ ਜਾਣਾ, ਆਪਣੀ ਵੋਟ ਪੋਲਿੰਗ ਕਰਕੇ ਜਾਇਓ
1: ਜੀ।
0: ਅਤੇ ਨਾਲ ਦੀ ਨਾਲ ਕਹਿੰਦੇ ਜੇ ਤੁਹਾਡੇ ਬੋਰਡ ਨਹੀਂ ਵੀ ਬਣੀ, ਆਪਣੀ ਆਈ ਡੀ ਲਿਆ ਹੋਇਆ, ਉਹ ਉੱਥੇ ਹੀ ਪਾ ਸਕਦੇ ਹੋ, ਤੁਹਾਡੇ ਚੈੱਕ ਕਰ ਲਾਂਗੇ ਉਹ ਸਾਰਾ, ਤੁਹਾਡਾ ਐਡਰੈਸ ਵਗੈਰਾ, ਕੋਈ ਪ੍ਰੋਬਲਮ ਨਹੀਂ। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ brampton.ca/brampton-votes, ਅਤੇ ਜਾ ਕੇ ਤੁਸੀਂ ਲੌਗਇਨ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਇੱਕ ਸਿਟੀ ਆਫ ਬ੍ਰੈਂਪਟਨ ਤੋਂ ਪੇਡ ਅਨਾਊਂਸਮੈਂਟ ਆ, ਅਗਲੇ ਕਾਲਰ ਨੂੰ ਲੈ ਲਓ ਜੀ।
1: ਹਾਂਜੀ 2865 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਦਿਨ ਜੀ, ਬਹੁਤ ਸੋਹਣਾ ਆਤਾ ਜੀ।
0: ਮੈਂ ਕਿਹਾ ਬਿਊਟੀਫੁਲ ਡੇ ਆ, ਮੈਂ ਬਾਹਰੋਂ ਹੀ ਆਇਆ ਤੇ ਇੱਕ ਬਸ ਸਵਾਦ ਆ ਗਿਆ ਹੈ, ਵੀ ਲੌਂਗ ਵੀਕਐਂਡ ਵਧੀਆ
2: ਵਧੀਆ ਦਿਨ। ਹਾਂਜੀ, ਮੈਂ ਹਾਈ ਲਵਾਂਗੀ ਜੀ, ਇਹ ਰੋਟਾਂ ਦਾ ਇਸ ਪਾਸੋਂ ਬਾਹਰ ਆਉਣੇ ਦਾ।
0: ਅੱਛਾ ਠੀਕ ਠੀਕ, ਮਿਹਰਬਾਨੀ, ਚੰਗੀ ਗੱਲ ਆ। ਹਾਂਜੀ ਹਾਂਜੀ,
2: ਪਾਸੋਂ ਸਾਹ ਨੂੰ ਪਾਇਆ ਹੋਇਆ ਸੀ।
0: ਠੀਕ ਹੈ, ਪਾਇਓ, ਪਹਿਲੇ ਪਾਇਓ। ਹਾਂਜੀ
2: ਪਹਿਲੇ ਪਾਇਆ ਮੈਂ। ਹਾਂਜੀ
0: ਠੀਕ ਹੈ ਜੀ, ਠੀਕ ਹੈ, ਮਿਹਰਬਾਨੀ ਸਰ। ਅੱਛਾ ਮੈਂ ਦੱਸਾਂ ਕਿ ਮੈਂ ਤੁਹਾਡੇ ਮੌਸਮ ਦਾ ਹਾਲ ਵੀ ਦੱਸਦਾ, ਤਕਰੀਬਨ ਥੋੜ੍ਹੇ ਬਹੁਤ ਛੁੱਟੇ ਛੁੱਟੇ ਪੈਣ ਦੇ ਅਸਾਰ ਜੇ ਹੈਗੇ ਇੱਕ ਅੱਧਾ ਦਿਨ।
1: ਹਾਂਜੀ,
0: ਪਰ ਕੁੱਲ ਮਿਲਾ ਕੇ ਮੌਸਮ ਸਾਰਾ ਵਧੀਆ ਹੀ ਆ, ਅਤੇ ਸੋਹਣਾ ਮੌਸਮ ਹੈਗਾ। ਲਓ ਜੀ, ਇਹ ਛੱਡ ਕੇ ਜਾ ਰਹੇ ਹਾਂ ਤੁਹਾਨੂੰ, ਅਸੀਂ ਇੱਕ ਵਧੀਆ ਜਿਹਾ ਆਪਣਾ ਆਪਣੇ ਕਸਮੇ ਵਾਦੇ ਪਿਆਰ ਮੁਹੱਬਤ, ਅਤੇ ਉਹ ਛੱਡ ਕੇ ਜਾ ਰਹੇ ਹਾਂ। ਗੀਤ ਨਾਲ ਬਹੁਤ ਪਿਆਰਾ ਗੀਤ ਆ, ਅਤੇ ਫੈਮਿਲੀ ਡਰਾਮਾ ਫਿਲਮ ਸੀਗੀ ਇਹ, ਉਹਦੇ ਵਿੱਚੋਂ ਗੀਤ ਲਿਆ ਗਿਆ। ਇਸ ਦੇ ਨਾਲ ਹੀ ਸਾਨੂੰ ਦਿਓ ਆ ਗਿਆ, ਅਤੇ ਅਗਲਾ ਪ੍ਰੋਗਰਾਮ ਸਵਰਾਜ ਵਾਰੀ ਲੈ ਕੇ ਆਉਣਗੇ, ਅਤੇ ਸਾਡੀ ਮੁਲਾਕਾਤ ਕੱਲ੍ਹ ਨੂੰ 4-3 ਵਜੇ ਤੁਹਾਡੇ ਨਾਲ ਹੋਏਗੀ। ਚੱਲੀਆ ਪਰ
1: ਜੀ,
0: ਮਿਹਰਬਾਨੀ, ਸੁਣਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ
1: ਜੀ, ਸਤਿ ਸ਼੍ਰੀ ਅਕਾਲ।

0: 416-456-6161.
1: ਇਸ ਲੌਂਗ ਵੀਕਐਂਡ ਤੇ ਆਪਣੇ ਸਿਨੇਮਾ ਘਰਾਂ ਵਿੱਚ ਵੇਖੋ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਸਟਾਰ ਕਾਸਟਿੰਗ ਹਰਭਜਨ ਮਾਨ ਔਰ ਅਪਕਾਸ਼ ਮਾਨ
2: ਹਰ ਬੰਦੇ ਦੀ ਆਪਣੀ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਆਪਣੀਆਂ ਆਪਣੀਆਂ ਮਜਬੂਰੀਆਂ ਬਾਪੂ ਜੀ ਦੇ ਜਾਣ ਤੋਂ ਬਾਅਦ ਮੈਨੂੰ ਵੀ ਬਹੁਤ ਗੁੱਸਾ ਸੀ ਫਿਰ ਇੱਕ ਦਿਨ ਅੰਦਰੋਂ ਇੱਕ ਆਵਾਜ਼ ਆਈ ਕਿ ਜਾਣਾ ਆਪਾਂ ਸਭ ਨਹੀਂ ਖਤਮ ਫਿਕਰਾਂ ਚ ਪਏ ਹੋਏ
1: ਹਰਭਜਨ ਮਾਨ ਅਪਕਾਸ਼ ਮਾਨ ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਲੌਂਗ ਵੀਕਐਂਡ ਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
1: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

0: ਨੋਟਸ ਵਾਪਸ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473 1322। ਜੈਰੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all simply delicious deals. Buy one, get one free every day. Sure 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations stay. Dining, take-out and catering also available. Call at 905-794-8111. Simply delicious. Matlab, Simply Indian.
3: Hello AM 530 to tusi sun rahe ho Desh Pradesh Prime Time Radio.
0: Today vich live galbat karan layi hunne call karo 905-564-6444.
3: 905-564-6444.

ਸੁਤੀ ਏਐਮ ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਟਿਊਜ਼ਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ ਆਪਣਾ ਸਾਥ ਰਹੇਗਾ ਠੀਕ 6 ਵਜੇ ਤੱਕ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ, ਆਲ ਦੇ ਵੇ ਟਿਲ 6 ਪੀਐਮ ਜਾਂ ਫਿਰ ਵੱਧ ਤੋਂ ਵੱਧ ਆਪਣੇ ਕਮਿਊਟ ਟਾਈਮ ਦੇ ਵਿੱਚ ਸਾਡੇ ਨਾਲ ਜੁੜੇ ਰਹੋ। ਅਤੇ ਜੇਕਰ 6 ਵਜੇ ਤੱਕ ਹੀ ਜੁੜੇ ਰਹੋਗੇ, ਅੱਜ ਵੀ ਦੋਸਤੋ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਖਾਸ ਤਾਂ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਲੋਕਲ ਬਰੈਂਪਟਨ ਐਂਡ ਬਿਆਨ, ਜੀ ਟੀ ਏ ਐਂਡ ਬਿਆਨ ਦੀਆਂ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਦੇ ਵਿਊਜ਼ ਠੀਕ 6 ਵਜੇ ਤੱਕ ਤੁਹਾਡੇ ਲਈ ਪੇਸ਼ ਕਰਦੇ ਰਵਾਂਗੇ। ਨਾਲ ਦੀ ਨਾਲ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਜ਼ਰੂਰ ਵਾਰੀ ਵਾਰੀ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ, ਵਾਅਦਾ ਕਰਾਂਗੇ। ਆਲ ਦੇ ਵੇ ਟਿਲ 6 ਪੀਐਮ ਵੱਧ ਤੋਂ ਵੱਧ ਤੁਹਾਡੇ ਹੀ ਰਿਕੁਐਸਟਡ, ਤੁਹਾਡੇ ਹੀ ਆਨ ਡਿਮੈਂਡ ਗੀਤ ਸੰਗੀਤ ਪੇਸ਼ ਕਰਾਂਗੇ। ਨਾਲ ਦੀ ਨਾਲ ਅੱਗੇ ਜਾ ਕੇ ਸਾਨੂੰ ਸਾਡੇ ਕੁਝ ਖਾਸ ਐਡਵਰਟਾਈਜ਼ਰ, ਸਾਡੇ ਸਪਾਂਸਰ ਨਾਲ ਵੀ ਅਲੱਗ ਅਲੱਗ ਇੰਡਸਟਰੀਜ਼, ਕੰਮ ਕਾਰੋਬਾਰ, ਬਿਜ਼ਨਸਿਸ ਅਤੇ ਸਰਵਿਸਿਸ ਦੇ ਬਾਰੇ ਗੱਲਬਾਤ ਕਰਨ ਦਾ ਇੱਕ ਮੌਕਾ ਮਿਲੂਗਾ। ਕੁਝ ਸਵਾਲ ਜਵਾਬ ਕਰਕੇ ਤੁਹਾਨੂੰ ਸੁਣ ਕੇ ਕਾਫੀ ਜ਼ਿਆਦਾ ਫਾਇਦਾ ਵੀ ਹੋ ਸਕਦਾ ਹੈ। ਨਿਤ ਰੋਜ਼ ਹੀ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਬਹੁਤ ਅਹਿਮ, ਬਹੁਤ ਜ਼ਰੂਰੀ, ਹਰੇਕ ਹੀ ਪਰਿਵਾਰ ਦੇ ਲਈ, ਹਾਊਸਹੋਲਡ ਲਈ ਜ਼ਰੂਰੀ ਗੱਲਬਾਤ ਹੁੰਦੀ ਹੁੰਦੀ ਰਹਿੰਦੀ ਆ। ਮੋਰਗੇਜਸ, ਰੀਅਲ ਅਸਟੇਟ, ਇੰਸ਼ੋਰੈਂਸ, ਇਮੀਗ੍ਰੇਸ਼ਨ, ਨੈਚੁਰਲ ਹੈਲਥ, ਹੋਮਿਓਪੈਥੀ, ਐਜੂਕੇਸ਼ਨ, ਡੈਟ ਅਤੇ ਹੋਰਾਂ ਵੀ ਅਲੱਗ ਅਲੱਗ ਕਾਫੀ ਜ਼ਰੂਰੀ ਇਨਫੋਰਮੇਸ਼ਨ ਤੁਹਾਡੇ ਤੱਕ ਪਾਸ ਔਨ ਕੀਤੀਆਂ ਜਾਂਦੀਆਂ ਨੇ। ਅਤੇ ਅੱਜ ਵੀ ਕਾਫੀ ਜ਼ਿਆਦਾ ਸਾਡੇ ਸਪਾਂਸਰ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਠੀਕ 6 ਵਜੇ ਤੱਕ ਪਾਸ ਔਨ ਕੀਤੀ ਹੀ ਜਾਊਗੀ। ਸਾਡੇ ਤੋਂ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਸਾਡੇ ਕਿਸੇ ਵੀ ਐਡਵਰਟਾਈਜ਼ਰਸ ਦੇ ਬਾਰੇ, ਕੋਈ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਫੋਨ ਨੰਬਰ ਸੁਣਿਆ ਸੀ, ਨਹੀਂ ਘੁਮਾਇਆ ਗਿਆ, ਮਿਸ ਕਾਲ ਨਹੀਂ ਭੇਜੀ ਗਈ ਜਾਂ ਨਹੀਂ ਨੰਬਰ ਲਿਖਿਆ ਗਿਆ ਡਰਾਈਵ ਕਰ ਰਹੇ ਸੀ, ਜੋ ਵੀ ਕਾਰਨ ਸੀ, ਸਾਡੇ ਨਾਲ ਤੁਸੀਂ ਅਲੱਗ ਅਲੱਗ ਤਰੀਕਿਆਂ ਦੇ ਰਾਹੀਂ ਸਿੱਧੇ ਹੀ ਗੱਲਬਾਤ ਕਰ ਸਕਦੇ ਹੋ। ਇੱਕ ਤਾਂ ਡਾਇਰੈਕਟ ਸਟੂਡੀਓ ਹੋਟਲਾਈਨ ਨੰਬਰ ਹੈ, ਸਟੂਡੀਓ ਦੇ ਵਿੱਚ ਹੀ ਲਾਈਵ ਗੱਲਬਾਤ ਕਰਨੀ ਆ, 905-564-64-46 905-564-64-46 ਨੰਬਰ ਘੁਮਾ ਸਕਦੇ ਹੋ। 905-564-6444 ਆਫ ਦੀ ਏਅਰ ਜਦੋਂ ਮਰਜ਼ੀ ਗੱਲਬਾਤ ਕੀਤੀ ਜਾ ਸਕਦੀ ਹੈ ਹੁਣ ਤੋਂ ਲੈ ਕੇ ਠੀਕ 6 ਵਜੇ ਤੱਕ। ਜੇ ਤੁਸੀਂ ਟੈਕਸਟ ਜਾਂ ਵਟਸਐਪ ਮੈਸੇਜ ਭੇਜਣਾ ਚਾਹੁੰਦੇ ਹੋ, ਟੈਕਸਟ ਵਟਸਐਪ ਦੇ ਰਾਹੀਂ ਵੀ ਆਪਣੀ ਲਾਈਵ ਬੈਕ ਐਂਡ ਫੋਰਥ ਗੱਲਬਾਤ ਹੋ ਸਕਦੀ ਆ। ਸੋ ਆਫ ਦਾ ਮੈਸੇਜ ਵੀ ਜ਼ਰੂਰ ਭੇਜ ਸਕਦੇ ਹੋ ਐਟ 416-457-3381 ਟੈਕਸਟ ਵਟਸਐਪ ਕਰ ਸਕਦੇ ਹੋ, 416-457-3381 'ਤੇ ਆਪਦਾ ਲਾਈਵ ਟੈਕਸਟ ਜਾਂ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ ਜ਼ਰੂਰ। ਦੋਸਤੋ, ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ, ਖਾਸ ਖਬਰਾਂ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ। ਸੋ ਇਲੈਕਸ਼ਨ ਸਾਇੰਸ ਦਾ ਤੁਹਾਨੂੰ ਪਤਾ ਹੀ ਆ, ਚਾਹੇ ਫੈਡਰਲ ਚੋਣਾਂ, ਚਾਹੇ ਪ੍ਰੋਵਿੰਸ਼ੀਅਲ ਚੋਣਾਂ, ਚਾਹੇ ਮਿਊਨਿਸਪਲ ਚੋਣਾਂ, ਚਾਹੇ ਜਦੋਂ ਮਰਜ਼ੀ ਹੁੰਦੀਆਂ ਨੇ ਇਹ ਇਲੈਕਸ਼ਨਸ, ਬੜੇ ਪੰਗੇ, ਬੜੇ ਹੀ ਲੜਾਈਆਂ, ਬੜੀਆਂ ਹੀ ਚੋਰੀਆਂ, ਬੜੀਆਂ ਹੀ ਵੀਡੀਓਜ਼, ਬੜੀਆਂ ਹੀ ਫੋਟੋਜ਼ 'ਤੇ ਬੜੇ ਹੀ ਕਾਫੀ ਜ਼ਿਆਦਾ ਲੋਕ ਗ੍ਰਿਫਤਾਰ ਤੱਕ ਵੀ, ਚਾਰਜ ਤੱਕ ਵੀ ਕੀਤੇ ਜਾਂਦੇ ਨੇ, ਕਿਉਂਕਿ ਇਹਨਾਂ ਨਮੂਨਿਆਂ ਨੂੰ ਲੱਗਦਾ ਹੈ ਕਿ ਕਿਸੇ ਦਾ ਇਹ ਇੱਕ ਲੌਨ ਸਾਈਨ, ਇੱਕ ਪੋਲੀਟੀਕਲ ਕੈਂਪੇਨ ਸਾਈਨ, ਚੋਰੀ ਕਰਕੇ ਪਤਾ ਨਹੀਂ ਕੀ ਚਮਤਕਾਰ ਹੋ ਜਾਣਾ ਕਿ ਮੈਜਿਕਲੀ ਉਹ ਇੱਕ ਸਾਈਨ ਖੋ ਕੇ ਇੱਕ ਵੋਟ ਹੀ ਘੱਟ ਜਾਣੀ ਆ। ਸੋ ਹੁਣ ਪਤਾ ਲੱਗ ਗਿਆ ਹੈ ਕਿ ਕੱਲ੍ਹ ਰਾਤ ਹੀ ਮਿਸਿਸਾਗਾ ਸ਼ਹਿਰ ਦੇ ਵਿੱਚ ਇੱਕ ਮਿਸਿਸਾਗਾ ਮੇਅਰਲ ਕੈਂਡੀਡੇਟ, ਮੇਅਰ ਦਾ ਇੱਕ ਉਮੀਦਵਾਰ ਜੋ ਹੈ, ਉਹਦੇ ਵਾਲੰਟੀਅਰ ਨੂੰ ਪਹਿਲਾਂ ਤਾਂ ਅਪਰੋਚ ਕੀਤਾ ਗਿਆ ਇੱਕ ਬਜ਼ੁਰਗ ਦੇ ਵੱਲੋਂ। ਬਜ਼ੁਰਗ ਨੇ ਕਿਹਾ ਕਿ ਦਫਾ ਹੋ, ਤੂੰ ਇੱਥੇ ਸਾਈਨ ਲਾ ਹੀ ਨਹੀਂ ਸਕਦਾ। ਜਿਹੜਾ ਵਾਲੰਟੀਅਰ ਆ ਉਹ ਕਹਿੰਦੇ ਕਿ ਭਾਈ, ਸਾਨੂੰ ਤਾਂ ਲਿਸਟ ਮਿਲੀ ਹੋਈ ਆ, ਪੂਰੀ ਪਰਮਿਸ਼ਨ ਨਾਲ ਹੀ ਕੰਮ ਕਰ ਰਿਹਾ, ਤੂੰ ਕੌਣ ਹੁੰਦਾ। ਅਤੇ ਉਸ ਚੱਕਰ ਦੇ ਵਿੱਚ ਹੀ ਇੱਕ ਬਜ਼ੁਰਗ ਬੰਦੇ ਨੇ ਨਾਈਫ ਕੱਢਿਆ, ਚਾਕੂ ਕੱਢਿਆ ਅਤੇ ਧਮਕੀ ਪੇਸ਼ ਕੀਤੀ ਕਿ ਮੈਂ ਤੇਰਾ ਕਤਲ ਕਰ ਦੇਣਾ ਇਸ ਇਲੈਕਸ਼ਨ ਸਾਈਨ ਦੇ ਪਿੱਛੇ। ਅਤੇ ਮਾਈਨਰ ਇੰਜਰੀਜ਼ ਵੀ ਇਸ ਇੱਕ ਇੰਡੀਵਿਜੁਅਲ ਨੂੰ, ਵਾਲੰਟੀਅਰ ਨੂੰ ਸਸਟੇਨ ਵੀ ਹੋਈਆਂ, ਪਰ ਕੁਦਰਤੀ ਉਹਨੇ ਇਸ ਬਜ਼ੁਰਗ ਤਾਂ ਨਾਈਫ ਨੂੰ ਡਿਸਆਰਮ ਕਰਕੇ ਉਹਦੇ ਤੋਂ ਚਾਕੂ ਖੋ ਹੀ ਲਿਆ ਅਤੇ ਜਾਨ ਬਚ ਹੀ ਗਈ ਆ। ਅਤੇ ਹੁਣ ਇੱਕ 60-year-old ਮਿਸਿਸਾਗਾ ਮੈਨ ਨੂੰ ਅਰੈਸਟ ਅਤੇ ਚਾਰਜ ਕੀਤਾ ਗਿਆ ਹੈ, ਜਿਹਨੇ ਇੱਕ ਮਿਸਿਸਾਗਾ ਮੇਅਰਲ ਕੈਂਡੀਡੇਟ ਦੇ ਵਾਲੰਟੀਅਰ ਨੂੰ ਹੀ ਇਸ ਨਾਈਫ ਦੇ ਨਾਲ ਅਟੈਕ ਕੀਤਾ, ਜਾਂ ਕਹਿ ਲਓ ਕੱਟ ਕੀਤਾ ਜਾਂ ਸਟੈਬ ਕੀਤਾ, ਜੋ ਕਿ ਇੱਕ ਇਲੈਕਸ਼ਨ ਲੌਨ ਸਾਈਨ, ਜਿਹੜਾ ਘਾਹ 'ਤੇ ਸਾਈਨ ਲੱਗਦਾ ਜਾਂ ਡਿਫੈਂਸ 'ਤੇ ਸਾਈਨ ਲੱਗਦਾ, ਉਹਦੇ ਇੰਸਟਾਲੇਸ਼ਨ ਦੇ ਟਾਈਮ ਦੇ ਵਿੱਚ ਹੀ ਇਹ ਪੁੱਠਾ ਕੰਮ ਕੀਤਾ। ਨਾਲ ਦੀ ਨਾਲ
ਮਿਸਿਸਾਗਾ ਦੀ ਮੇਅਰ ਬਣਦੀ ਇੱਕ ਹੋਰ ਉਮੀਦਵਾਰ ਹੈ ਜਿਹਨੇ ਕਿਹਾ ਕਿ ਮੈਂ ਹੁਣ ਪੀਓ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਕਿਉਂਕਿ ਮੈਨੂੰ ਕੁਛ ਗਧੇ ਬਾਰ ਬਾਰ ਹੀ ਔਨਲਾਈਨ ਹੀ ਧਮਕੀਆਂ ਪੇਸ਼ ਕਰ ਰਹੇ ਨੇ ਕਿ ਆਹ ਕਰ ਦਾਂਗੇ ਉਹ ਕਰ ਦਾਂਗੇ ਜੇਕਰ ਤੁਸੀਂ ਇੱਥੇ ਜਾਓਗੇ ਜਾਂ ਉੱਥੇ ਜਾਓਗੇ ਡਿਬੇਟ ਵਿੱਚ ਇਨਰੋਲ ਹੋਵੋਗੇ ਐਕਸੈਟਰਾ ਐਕਸੈਟਰਾ ਨਾਲ ਦੀ ਨਾਲ ਓਰੇਂਜਵਿਲ ਅੰਟੇਰੀਓ ਦੇ ਵਿੱਚ ਵੀ ਇੱਕ ਮੇਅਰਲ ਕੈਂਡੀਡੇਟ ਨੂੰ CCTV ਘਰ ਦੇ ਹੀ ਕੈਮਰੇ ਦੇ ਵਿੱਚ ਹੀ ਫੋਟੋ ਦੇ ਵਿੱਚ ਹੀ ਜਾਂ ਕਹਿ ਲਓ ਵੀਡੀਓ ਦੇ ਵਿੱਚ ਹੀ ਰੰਗੇ ਹੱਥ ਫੜਿਆ ਗਿਆ। ਕਰੰਟ ਮੇਅਰ ਅਤੇ ਮੇਅਰ ਰੀਅਲੈਕਸ਼ਨ ਲਈ ਖੜੀ ਹੋਈ ਉਮੀਦਵਾਰ ਦੇ ਸਾਈਨ ਨੂੰ ਚੋਰੀ ਕਰਦੇ ਹੋਏ। ਹੈਰਾਨੀ ਵਾਲੀ ਗੱਲ ਇਹ ਆ ਕਿ ਆਹ ਕੋਈ 75 ਪਲੱਸ ਯੋ ਬਾਬਾ ਬਜ਼ੁਰਗ ਬੰਦਾ ਮੇਅਰ ਲਈ ਖੜਾ, ਜੋ ਕਿ ਕੋਈ ਮਾੜੀ ਗੱਲ ਤਾਂ ਹੈ ਨਹੀਂ ਕਿਉਂਕਿ ਕੋਈ ਵੀ ਏਜ ਡਿਸਕ੍ਰਿਮੀਨੇਸ਼ਨ ਤਾਂ ਹੈ ਨਹੀਂ। ਮਾੜੀ ਗੱਲ ਇਹ ਆ ਕਿ ਇਹਨੇ ਮਨਾ ਵੀ ਨਹੀਂ ਕੀਤਾ ਕਿ ਮੈਂ ਇਸ ਸੜਕ 'ਤੇ ਸੀ, ਉਸ ਦਿਨ ਸੀ, ਉਸ ਟਾਈਮ 'ਤੇ ਸੀ। CCTV 'ਤੇ ਜਿਹੜੀ ਟਾਈਮ ਸਟੈਂਪ ਹੁੰਦੀ ਆ ਥੱਲੇ ਕਿਹੜਾ ਦਿਨ ਕਿਹੜਾ ਟਾਈਮ ਹੈ, ਬੰਦੇ ਨੇ ਐਡਮਿਟ ਕੀਤਾ ਮੈਂ ਹਾਂ ਉੱਥੇ ਹੀ ਸੀ, I was delivering flyers door to door, par kehnda ke aa jehda banda mera judwa twin koi ho sakda par main nahi hega, kamal di gall hai yaar, there's some serious crackheads out here jo ke pata nahi kis tarah mayor di kursi layi hi ek campaign chala rahe ne। banda keh reha ke aa ta main ho hi nahi sakda, mere kol kaale rang di jacket tak ta hai hi nahi te aa bande ne kaale rang di jacket pai hui aa, main is street te is time te door to door ja reha si, ਮੈਂ ਫਲਾਇਰਸ ਡਿਲੀਵਰ ਕਰ ਰਿਹਾ ਸੀ ਪਰ ਮੈਂ ਨਹੀਂ ਆਹ ਸਾਈਨ ਚੋਰੀ ਕੀਤਾ ਅਤੇ ਨਾ ਤਾਂ ਮੈਂ ਇਹ ਬੰਦਾ ਹੈਗਾ, ਭਾਵੇਂ ਇਹ 99.9% ਮੇਰੇ ਵਰਗਾ ਹੀ ਲੱਗਦਾ ਹੈ। ਸੋ ਓਰੇਂਜਵਿਲ ਦੇ ਵਿੱਚ ਇੱਕ ਮੇਅਰਲ ਕੈਂਡੀਡੇਟ ਨੂੰ ਹੁਣ ਅਰੈਸਟ ਅਤੇ ਚਾਰਜ ਵੀ ਕੀਤਾ ਗਿਆ ਹੈ ਜੋ ਕਿ ਦੂਜੇ ਮੇਅਰਲ ਕੈਂਡੀਡੇਟ ਦੇ ਸਾਈਨ ਚੋਰੀ ਕਰਦਾ ਹੋਇਆ ਲਾਈਵ ਫੁਟੇਜ ਦੇ ਵਿੱਚ ਹੀ ਇਹ ਫੜਿਆ ਗਿਆ, ਰੰਗੇ ਹੱਥ ਹੀ ਫੜਿਆ ਗਿਆ। ਨਾਲ ਦੀ ਨਾਲ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਕਿ ਇੱਥੇ ਬਰੈਂਪਟਨ ਸ਼ਹਿਰ ਦੇ ਵਿੱਚ ਵੀ ਡਿਫਰੈਂਟ ਡਿਫਰੈਂਟ ਏਰੀਆਜ਼ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਕਿ ਜਦੋਂ ਆਪਣੀ ਹੀ ਦੇਸੀ ਪੋਲਿਟਿਕਸ ਇਨਵੋਲਵ ਹੁੰਦੀ ਹੈ ਆਪਣੇ ਹੀ ਲੋਕ ਬੜਾ ਜ਼ਿਆਦਾ ਹੀ ਗੰਦ ਪਾਉਂਦੇ ਨੇ। ਸੋ ਕਾਫੀ ਜ਼ਿਆਦਾ ਇਲੈਕਸ਼ਨ ਸਾਈਨਸ ਤਾਂ ਚੋਰੀ ਕੀਤੇ ਗਏ ਨੇ, ਵੈਂਡਲਾਈਜ਼ ਕੀਤੇ ਗਏ ਨੇ, ਭੰਨੇ ਗਏ ਨੇ, ਕੱਟ ਕੀਤੇ ਗਏ ਨੇ, ਇਲਜ਼ਾਮ ਤਾਂ ਲਾਏ ਜਾ ਰਹੇ ਨੇ, ਦੋਸ਼ ਤਾਂ ਲਾਏ ਜਾ ਰਹੇ ਨੇ ਅਤੇ ਕੁਛ ਤਾਂ ਲੋਕ ਕਹਿ ਰਹੇ ਨੇ ਕਿ ਕੁਛ ਤਾਂ ਉਮੀਦਵਾਰਾਂ ਦੀਆਂ ਨਕਲੀ ਹੁਣ AI ਦੇ ਨਾਲ ਵੀਡੀਓਜ਼ ਤੱਕ ਵੀ ਬਣਾਈਆਂ ਜਾ ਰਹੀਆਂ ਨੇ ਜਿਹਦੇ ਵਿੱਚ ਉਹ ਗਲਤ ਮਲਤ ਚੀਜ਼ਾਂ ਕਹੀ ਜਾਂਦੇ ਨੇ। ਸੋ ਅੱਜ ਕੱਲ੍ਹ ਤਾਂ ਲੋਕਾਂ ਨੂੰ, ਮਜੋਰਟੀ ਲੋਕਾਂ ਨੂੰ ਪਤਾ ਲੱਗਦਾ ਨਹੀਂ ਹੈਗਾ ਕਿ ਕਿਹੜੀ ਵੀਡੀਓ ਰੀਅਲ ਹੈ, ਕਿਹੜੀ AI ਹੈ। ਬੜਾ ਖਤਰਨਾਕ ਟਾਈਮ ਲਾਈਨ ਦੇ ਵਿੱਚ ਆਪਾਂ ਹੈਗੇ ਹਾਂ, ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਕੈਲਡਨ ਸ਼ਹਿਰ ਦੇ ਵਿੱਚ ਇੱਕ ਘਰ ਦੇ ਵਿੱਚ ਪੁਲਿਸ ਰੇਡ ਹੋਣ ਤੋਂ ਬਾਅਦ ਕਾਫੀ ਜ਼ਿਆਦਾ ਡੋਡੇ ਵੀ ਫੀਮ ਵੀ ਉੱਥੇ ਪਤਾ ਲੱਗ ਗਿਆ ਹੈ ਕਿ ਗਰੋ ਕੀਤੇ ਜਾ ਰਹੇ ਸੀ। ਕੈਲਡਨ ਦੇ ਵਿੱਚ ਵੀ, ਮਸਕੋਕਾ ਦੇ ਵਿੱਚ ਵੀ ਇਹ ਜਿਹੜੇ ਪੋਸਟ ਦੇ ਫੁੱਲ ਨੇ ਲਾਏ ਗਏ, ਗਰੋ ਕੀਤੇ ਗਏ, ਈਵਨ ਕਲਟੀਵੇਟ ਕੀਤੇ ਗਏ, ਜਿਹਦੇ ਵਿੱਚੋਂ ਫੀਮ ਵੀ ਅਤੇ ਨਾਲ ਦੇ ਨਾਲ ਡੋਡੇ ਵੀ ਤਿਆਰ ਕੀਤੇ ਗਏ ਅਤੇ ਹੁਣ ਕਾਫੀ ਵੱਡੀ ਸੀਜ਼ਰ ਕੀਤੀ ਗਈ ਆ। ਕੈਲਡਨ ਸ਼ਹਿਰ ਦਾ ਇੱਕ ਦੇਸੀ ਬੰਦਾ ਹੁਣ ਫੜਿਆ ਗਿਆ ਹੈ ਇਸ ਪੁੱਠੇ ਕੰਮ ਦੇ ਵਿੱਚ। ਨਾਲ ਦੀ ਨਾਲ ਇੱਕ ਨਵੀਂ ਰਿਪੋਰਟ ਪੇਸ਼ ਹੋਈ ਹੈ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਸਪਟੈਂਬਰ 2025 ਤੋਂ ਲੈ ਕੇ ਸਪਟੈਂਬਰ 2026 ਤੱਕ ਈਅਰ ਓਵਰ ਈਅਰ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਰੀਸੇਲ ਐਕਟੀਵਿਟੀ, ਜਿਹੜੇ ਕਿ ਬਣੇ ਬਣਾਏ ਪੁਰਾਣੇ ਘਰ ਨੇ ਉਹਨਾਂ ਦੀਆਂ ਜਿਹੜੀਆਂ ਸੇਲਸ ਹਨ ਆਲਮੋਸਟ 10% ਦੇ ਨਾਲ ਈਅਰ ਓਵਰ ਈਅਰ ਘਟੀਆਂ ਹਨ ਅਤੇ ਨਾਲ ਦੀ ਨਾਲ ਲਗਭਗ 5% ਦੇ ਨਾਲ ਐਵਰੇਜ ਹੋਮ ਸੇਲ ਪ੍ਰਾਈਸ ਵੀ ਘਟੀ ਹੈ, ਲਿਸਟਿੰਗਸ ਵੀ ਘੱਟ ਗਈਆਂ ਹਨ ਅਤੇ ਕੁਛ ਟ੍ਰੈਂਡ ਵੀ ਹੁਣ ਨਜ਼ਰ ਆ ਰਹੇ ਹਨ ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਟ੍ਰੈਬ ਦੀ ਜਿਹੜੀ ਸਭ ਤੋਂ ਨਵੀਂ ਰਿਪੋਰਟ ਹੈ ਉਹ ਤੁਹਾਨੂੰ ਬ੍ਰੇਕਡਾਊਨ ਅੱਗੇ ਜਾ ਕੇ ਕਰਾਂਗੇ। ਨਾਲ ਦੀ ਨਾਲ ਪਰਸੋਂ, ਇਸ ਪਿਛਲੇ ਵੀਕੈਂਡ ਹੀ ਪਰਸੋਂ ਹੀ ਇਟੋਬੋਕੋ ਸ਼ਹਿਰ ਦੇ ਵਿੱਚ ਹਾਈਵੇ 'ਤੇ ਹੀ ਦੋ ਗੱਡੀਆਂ ਦਾ ਬਹੁਤ ਸੀਰੀਅਸ ਕਲਿਸ਼ਨ ਹੋਣ ਤੋਂ ਬਾਅਦ ਦੋ ਗੱਡੀਆਂ ਦੇ ਵਿੱਚੋਂ 6 ਜਾਣਿਆਂ ਨੂੰ ਹਾਸਪਿਟਲ ਤੱਕ ਭੇਜਿਆ ਗਿਆ। 4 out of 6, 4 ਜਿਹੜੇ ਜਾਣੇ ਨੇ ਹਾਸਪਿਟਲਾਈਜ਼ ਕੀਤੇ ਗਏ ਨੇ 6 ਦੇ ਵਿੱਚੋਂ। ਦੱਸਿਆ ਗਿਆ ਹੈ ਕਿ ਉਹਨਾਂ ਦੀ ਜ਼ਿੰਦਗੀ ਦੁਬਾਰਾ ਕਦੇ ਵੀ ਸੇਮ ਹੋਣੀ ਨਹੀਂ ਹੈਗੀ, ਲਾਈਫ ਐਲਟਰਿੰਗ, ਲਾਈਫ ਚੇਂਜਿੰਗ ਇੰਜਰੀ ਸਸਟੇਨ ਹੋਈਆਂ ਹਨ। ਇੱਕ ਤਾਂ ਲਾਈਫ ਥਰੈਟਨਿੰਗ ਕੰਡੀਸ਼ਨ ਦੇ ਵਿੱਚ ਹੀ ਹੈ ਹਜੇ ਤੱਕ ਵੀ, ਆਪਣੀ ਜਾਨ ਲਈ ਲੜ ਰਿਹਾ ਹੈ ਜਾਂ ਲੜ ਰਹੀ ਹੈ, ਅਤੇ ਹੁਣ ਇੱਕ ਦੇਸੀ ਨੂੰ ਇੰਪੇਅਰ ਡਰਾਈਵਿੰਗ ਚਾਰਜ ਕੀਤਾ ਗਿਆ ਹੈ। 4-5 ਇੰਡੀਵਿਜੁਅਲਸ ਦੀ ਤਾਂ ਲਾਈਫ ਕੰਪਲੀਟਲੀ ਰੂਇਨ ਕੀਤੀ ਗਈ ਹੈ, ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੇ ਦੋਸਤੋ, ਕੱਲ੍ਹ ਰਾਤ ਕੁਬੈਕ ਦੇ ਵਿੱਚ ਵੋਟਰਸ ਨੇ
ਇੱਕ ਸੈਪਰੇਸ਼ਨਿਸਟ ਕਹਿ ਲਓ, ਇੱਕ ਸੋਵਰਨ ਕਹਿ ਲਓ, ਪਾਰਟੀ ਨੂੰ ਮਾਈਨੋਰਿਟੀ ਪਾਵਰ, ਵੈਰੀ ਵੈਰੀ ਬਿਗ ਮਾਈਨੋਰਿਟੀ ਪਾਵਰ, ਓਨਲੀ 5 ਸੀਟਸ ਅਵੇ ਫਰੋਮ ਮੈਜੋਰਿਟੀ ਪਾਵਰ ਤੱਕ ਇਲੈਕਟ ਕੀਤਾ ਹੈ, ਜਿਹਨਾਂ ਨੂੰ ਹੁਣ ਸ਼ਾਇਦ ਘੱਟ ਤੋਂ ਘੱਟ ਤਾਂ ਇੱਕ ਹੋਰ ਪਾਰਟੀ ਦੇ ਵੱਲੋਂ ਸਾਥ ਚਾਹੀਦਾ ਹੋਊਗਾ ਆਪਣਾ ਇੱਕ ਬਹੁਤ ਹੀ ਵੱਡਾ ਵਾਅਦਾ ਨਿਭਾਉਣ ਦੇ ਲਈ। ਉਹ ਕਿਹੜਾ ਵਾਅਦਾ ਹੈ ਕਿ ਪਾਵਰ ਦੇ ਵਿੱਚ ਅਸੀਂ ਆਉਂਦੇ ਸਰ ਹੁਣ ਇੱਕ ਰੈਫਰੈਂਡਮ ਰੱਖਾਂਗੇ। ਰੈਫਰੈਂਡਮ ਕਾਹਦਾ, ਕੀ ਕੁਬੈਕ ਨੂੰ ਕੈਨੇਡਾ ਤੋਂ ਅੱਡ ਕਰਨਾ ਚਾਹੀਦਾ, ਕੀ ਕੁਬੈਕ ਨੂੰ ਕੈਨੇਡਾ ਤੋਂ ਆਜ਼ਾਦ ਕਰਨਾ ਚਾਹੀਦਾ, ਜਿਸ ਤਰ੍ਹਾਂ ਹੁਣ ਏਸੀ ਮਹੀਨੇ ਅਲਬਰਟਾ ਦੇ ਵਿੱਚ ਵੀ ਇੱਕ ਨੋਨ ਬਾਈਂਡਿੰਗ ਰੈਫਰੈਂਡਮ ਏਸੀ ਟੋਪਿਕ ਅਤੇ ਕਈ ਹੋਰ ਟੋਪਿਕਸ ਦੇ ਬਾਰੇ ਰੱਖਿਆ ਜਾ ਰਿਹਾ ਹੈ। ਏਸੀ ਮਹੀਨੇ ਦੇ ਵਿੱਚ ਉਮੀਦ ਤਾਂ ਸੀ ਕਿ ਇਸ PQ ਇਲੈਕਸ਼ਨ ਜਿੱਤਣ ਵਾਲੀ ਪਾਰਟੀ ਕੁਬੈਕਵਾ ਦੇ ਵੱਲੋਂ ਵੀ ਰੈਫਰੈਂਡਮ ਰੱਖਿਆ ਜਾਊਗਾ। ਹੁਣ ਉਹ ਕਹਿੰਦੇ ਨੇ ਕਿ ਨਹੀਂ ਭਾਈ, ਟਾਈਮ ਤਾਂ ਸਹੀ ਨਹੀਂ ਹੈ, ਟਾਈਮ ਤਾਂ ਬਹੁਤ ਔਖਾ ਹੈ, ਇਕਾਨਮੀ ਬਹੁਤ ਖਰਾਬ ਹੈ, ਮਾਹੌਲ ਬਹੁਤ ਖਰਾਬ ਹੈ। ਜਦੋਂ ਬਾਬਾ ਟਰੰਪ ਸਾਊਥ ਆਫ ਦ ਬੋਰਡਰ ਪਾਵਰ ਦੇ ਵਿੱਚੋਂ ਨਿਕਲੂਗਾ, ਜੋ ਕਿ ਐਂਡ ਆਫ 2028 ਦੇ ਵੱਲ ਹੈ, ਅਨਲੈਸ ਸਮਥਿੰਗ ਹੈਪਨਸ ਬਿਫੋਰ ਦੈਟ, ਫਿਰ ਹੀ ਅਸੀਂ ਜਦੋਂ ਉਹ ਪਾਵਰ 'ਚੋਂ ਨਿਕਲੂਗਾ ਫਿਰ ਹੀ ਰੈਫਰੈਂਡਮ ਰੱਖਾਂਗੇ। ਸੋ ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਜਿਹੜੀ ਆਹ ਇਸ਼ੂ ਹੁਣ ਇੱਕ ਜਾਂ ਦੋ ਜਾਂ ਉਸ ਤੋਂ ਵੱਧ ਸਾਲ ਦੂਰ ਹੈ, ਉਹਦੇ ਵੱਲ ਆਪਾਂ ਘੱਟ ਧਿਆਨ ਦੇਈਏ। ਉਹਨੇ ਕਿਹਾ ਕਿ ਉਹਨੇ ਹੁਣ ਇਸ ਨਵੇਂ ਕੁਬੈਕ ਦੇ ਪ੍ਰੀਮੀਅਰ ਇਲੈਕਟ ਦੇ ਨਾਲ ਗੱਲਬਾਤ ਕਰ ਲਈ ਹੈ ਅਤੇ ਹੁਣ ਦੱਸਿਆ ਹੈ ਕਿ ਆਪਾਂ ਇਕੱਠੇ ਕੰਮ ਕਰੀਏ ਕੁਬੈਕ ਨੂੰ within a strong Canada, strong Quebec ਬਣਾਉਣ ਦੇ ਲਈ। ਇਹ ਤਾਂ ਫਿਰਦੇ ਨੇ ਕੁਬੈਕ ਨੂੰ ਅੱਡ ਕਰਨ ਲਈ ਅੱਜ ਜਾਂ ਅਗਲੇ ਸਾਲ ਜਾਂ ਉਸ ਤੋਂ ਅਗਲੇ ਸਾਲ, ਪਰ ਮਾਰਕ ਕਾਰਨੀ ਕਹਿ ਰਿਹਾ ਹੈ ਲੈਟਸ ਮੇਕ ਅ ਸਟਰੋਂਗ ਕੁਬੈਕ ਵਿਦ ਇਨ ਅ ਸਟਰੋਂਗ ਕੈਨੇਡਾ, ਲੈਟਸ ਵਰਕ ਟੁਗੈਦਰ ਥਰੂ ਕੋਆਪਰੇਟਿਵ ਫੈਡਰਲਿਜ਼ਮ, ਜੋ ਕਿ ਕਲੀਅਰਲੀ ਕੰਮ ਹੀ ਨਹੀਂ ਕਰਦਾ। ਫੈਡਰਲਿਜ਼ਮ ਕੰਮ ਹੀ ਨਹੀਂ ਕਰਦਾ ਜੇਕਰ ਅਲਬਰਟਾ ਅੱਡ ਹੋਣਾ ਚਾਹੁੰਦਾ ਹੈ, ਜੇਕਰ ਕੁਬੈਕ ਅੱਡ ਹੋਣਾ ਚਾਹੁੰਦਾ ਹੈ, ਜੇ ਫੈਡਰਲ ਸਰਕਾਰ ਉਹੀ ਸੇਮ ਗੰਦੀ ਮੰਦੀ ਪਾਰਟੀ ਨੂੰ ਬਾਰ ਬਾਰ ਹੀ ਇਲੈਕਟ ਕੀਤਾ ਜਾਂਦਾ ਹੈ ਲੋਕਾਂ ਦੇ ਵੱਲੋਂ, ਅਤੇ ਉਹ ਦਖਲ ਅੰਦਾਜ਼ੀ ਕਰੀ ਜਾਂਦੇ ਨੇ ਪ੍ਰੋਵਿੰਸ਼ੀਅਲ ਮਸਲਿਆਂ ਦੇ ਵਿੱਚ, ਫਿਰ ਤਾਂ ਹੋਰ ਅਤੇ ਹੋਰ ਅਤੇ ਹੋਰ ਆਪੋਜੀਸ਼ਨ ਤਾਂ ਪੇਸ਼ ਹੋਣੀ ਹੋਣੀ ਹੈ। ਸੋ ਕਲੀਅਰਲੀ ਕੋਆਪਰੇਟਿਵ ਫੈਡਰਲਿਜ਼ਮ ਇਜ਼ ਨਾਟ ਵਰਕਿੰਗ, ਓਵਰ ਰੀਚ ਹੈ, ਦਖਲ ਅੰਦਾਜ਼ੀ ਹੈ ਇੱਕ ਇੱਕ ਕੰਮ ਦੇ ਵਿੱਚ, ਉਹਦੇ ਬਾਰੇ ਵਿੱਚ ਅੱਗੇ ਜਾ ਕੇ ਦੱਸਾਂਗੇ। ਪਰ

0: ਕਹਿਣਾ ਹੈ। ਪਰ ਜਿਹੜੀ ਪਾਰਟੀ ਹੁਣ ਕੱਲ੍ਹ ਰਾਤ ਹੀ ਜਿੱਤੀ ਆ, ਭਾਵੇਂ ਇਹਨਾਂ ਨੇ ਮਾਈਨੋਰਟੀ ਸਰਕਾਰ ਹੀ ਫੋਰਮ ਕਰਨੀ ਆ, ਮੈਜੋਰਟੀ ਤੋਂ ਤਾਂ ਇਸ ਫਿਰ ਵੀ ਇਕੱਲੇ 5 ਸੀਟਾਂ ਦੂਰ ਨੇ। ਉਹ ਤਾਂ ਕੈਂਪੇਨ ਹੀ ਕਰ ਚੁੱਕੇ ਨੇ ਕਿ ਅਸੀਂ ਇਸ ਟ੍ਰੇਨ ਨੂੰ ਬਣਾਉਣ ਦੇਣਾ ਹੀ ਨਹੀਂ ਹੈਗਾ, ਇਹ ਬਣਾਉਣੀ ਹੈ ਨਹੀਂ ਹੈ ਨਹੀਂ, ਕਿਉਂਕਿ ਅਸੀਂ ਇਹਦੇ ਖਿਲਾਫ ਹਾਂ। ਫਾਰਮਰਸ ਇਹਦੇ ਖਿਲਾਫ ਹਨ, ਪ੍ਰਾਈਵੇਟ ਪ੍ਰਾਪਰਟੀ ਓਨਰਸ ਇਹਦੇ ਖਿਲਾਫ ਹਨ, ਅਤੇ ਹੋਰ ਵੀ ਬਥੇਰੇ ਲੋਕ ਇਹਦੇ ਖਿਲਾਫ ਹਨ। ਸੋ ਇਹ ਹੁਣ ਇੱਕ ਬਹੁਤ ਕੰਟੈਂਸ਼ੀਅਸ ਇਸ਼ੂ ਹੋ ਸਕਦੀ ਹੈ। ਸਾਡਾ ਸਟੂਡੀਓ ਦਾ ਫੋਨ ਨੰਬਰ ਹੈ 905-564-6446।
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6446।
1: 905-564-6444
2: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
0: ਦੋਸਤੋ ਕਾਫੀ ਜ਼ਿਆਦਾ ਹੋਰ ਵੀ ਖਬਰਾਂ ਵੀ ਸਾਡੇ ਵਿਚਾਰ ਵੀ ਨਿਊਜ਼ ਤੇ ਵਿਊਜ਼ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। 6 ਵਜੇ ਤੱਕ ਹੀ ਸਾਡੇ ਨਾਲ ਸਟੂਡੀਓ ਦੇ ਵਿੱਚ ਲਾਈਵ ਗੱਲਬਾਤ ਕਰਨੀ ਹੋਵੇ, ਫੋਨ ਤੇ ਗੱਲਬਾਤ ਕਰਨੀ ਹੋਵੇ, ਨੰਬਰ ਘੁਮਾ ਸਕਦੇ ਹੋ 905-564-6444 905-564-6446। ਜੇ ਤੁਸੀਂ ਟੈਕਸਟ ਜਾਂ ਵਟਸਐਪ ਕਰਨਾ ਹੋਵੇ ਉਹਦਾ ਅਲੱਗ ਨੰਬਰ ਹੈ, ਟੈਕਸਟ ਔਰ ਵਟਸਐਪ ਹੈ 416-457-3381। 416-457-3381 ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905 564 64
0: 905 564

ਸਲਮਾਨ ਸੋਤੀ ਏਐਮ ਬੈਂਡ ਦੇ ਇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿਹੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ

0: ਦੇ ਆਲ ਟਰੈਵਲ ਦੇ ਵੱਲੋਂ ਜੇ ਤੁਸੀਂ ਇੰਡੀਆ ਆਉਣ ਜਾਂ ਜਾਣ ਦੇ ਲਈ ਸਭ ਤੋਂ ਸਸਤੀਆਂ ਏਅਰਲਾਈਨ ਟਿਕਟ ਬੁੱਕ ਕਰਨੀਆਂ, ਚਾਹੇ ਦਿੱਲੀ ਚਾਹੇ ਬਾਂਬੇ ਚਾਹੇ ਅੰਮ੍ਰਿਤਸਰ ਹੋਵੇ, ਤੁਸੀਂ ਪੈਸੇ ਬਚਾਉਣੇ ਆ, ਫਲੈਕਸੀਬਿਲਿਟੀ ਹੈਗੀ ਆ, ਇੱਕ ਅੱਧਾ ਦਿਨ ਇੱਧਰ ਉੱਧਰ ਕਰ ਸਕਦੇ ਹੋ ਜਾਂ ਹਫ਼ਤਾ ਹੀ ਇੱਧਰ ਉੱਧਰ ਕਰ ਸਕਦੇ ਹੋ, ਤੁਹਾਨੂੰ ਢੇਰ ਸਾਰੇ ਡਾਲਰ ਬਚਾ ਕੇ ਦੇਣਗੇ ਦਿਓਲ ਟਰੈਵਲ ਵਾਲੇ। ਪਰ ਜੇ ਕੋਈ ਵੀ ਫਲੈਕਸੀਬਿਲਿਟੀ ਹੈ ਹੀ ਨਹੀਂ, ਛੁੱਟੀਆਂ ਹੀ ਤੁਹਾਨੂੰ ਇੱਕ ਤਰੀਕ ਤੋਂ ਲੈ ਕੇ ਦੂਜੀ ਤਰੀਕ ਤੱਕ ਹੀ ਮਿਲੀਆਂ ਹਨ ਅਤੇ ਉਹ ਸੀ ਟਾਈਮ ਫਲਾਈ ਕਰਨਾ ਹੈ, ਫਿਰ ਵੀ ਸੰਪਰਕ ਕਰੋ, ਕਾਫੀ ਜ਼ਿਆਦਾ ਪੈਸਾ ਬਚਾ ਸਕਦੇ ਨੇ। ਦੋ ਦਫ਼ਤਰ ਨੇ, ਇੱਕ ਬ੍ਰੈਂਪਟਨ ਇੱਕ ਅਟੋਬਕੋ, ਨੰਬਰ ਵੀ ਦਿੰਦਾ, ਪਰ ਪਹਿਲਾਂ ਕੁਛ ਸਪੈਸ਼ਲ ਫੇਅਰ ਇਹਨਾਂ ਨੇ ਭੇਜੇ ਨੇ। ਕੋਈ ਵੀ ਅਗਲੇ ਸਾਲ 'ਚ ਫੈਬਰੀ ਮਹੀਨੇ ਦੇ ਵਿੱਚ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਣਾ ਚਾਹੁੰਦਾ ਹੈ ਵਨ ਵੇ, ਦੋ ਟੈਚੀਆਂ ਦੇ ਨਾਲ, ਦੋ ਬੈਗ ਦੇ ਨਾਲ, $940 ਦੇ ਵਿੱਚ, $940 ਦੇ ਵਿੱਚ ਤੁਸੀਂ ਫੈਬਰੀ ਮੰਥ ਦੇ ਵਿੱਚ ਟੋਰਾਂਟੋ ਤੋਂ ਲੈ ਕੇ ਦਿੱਲੀ ਜਾ ਸਕਦੇ ਹੋ, ਦੋ ਲਗਜ ਭਰ ਕੇ ਸਿਰਫ ਅਤੇ ਸਿਰਫ $940 ਦੇ ਵਿੱਚ, $940 ਦੇ ਵਿੱਚ। ਜੇਕਰ ਤੁਸੀਂ ਇਸ ਹੀ ਮਹੀਨੇ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਕਿਸੇ ਨੂੰ ਸੱਦਣਾ ਚਾਹੁੰਦੇ ਹੋ, ਤੁਹਾਨੂੰ ਵਨ ਵੇ ਟਿਕਟ $700 'ਚ ਮਿਲ ਜੂਗੀ, $700 'ਚ ਮਿਲ ਜੂਗੀ, ਉਹ ਵੀ ਟੂ ਬੈਗਸ ਇੰਕਲੂਡਿਡ ਨੇ। ਸੋ ਇਸ ਹੀ ਮਹੀਨੇ ਅਕਟੂਬਰ ਦੇ ਵਿੱਚ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਜਿਹਨੂੰ ਮਰਜ਼ੀ ਦੋ ਬੈਗ ਨਾਲ ਸੱਦੋ, $700 ਦੇ ਵਿੱਚ, $700 ਦੇ ਵਿੱਚ। ਕਾਲ ਦਿਓਲ ਟਰੈਵਲ ਬ੍ਰੈਂਪਟਨ 905-588-4200, 905-588-4200. ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਏਬਲ ਟਰੱਕਿੰਗ। ਏਬਲ ਟਰੱਕਿੰਗ ਵਾਲਿਆਂ ਨੂੰ ਘੱਟ ਤੋਂ ਘੱਟ 3 ਸਾਲ ਦੇ ਬੋਰਡਰ ਕ੍ਰੋਸਿੰਗ ਐਕਸਪੀਰੀਅੰਸ ਵਾਲੇ AZ ਡਰਾਈਵਰਸ ਦੀ ਜ਼ਰੂਰਤ ਹੈ, ਕੰਪਨੀ ਡਰਾਈਵਰ ਵੀ, ਓਨਰ ਆਪਰੇਟਰ ਵੀ, ਐਨ ਬਿਲਕੁਲ ਸਾਫ ਐਬਸਟ੍ਰੈਕਟ, ਯਾਨੀ ਕਿ ਕਲੀਨ ਰੈਕਰਡ, ਕੰਪਲੀਟਲੀ ਕਲੀਨ ਰੈਕਰਡ ਹੋਣਾ ਚਾਹੀਦਾ ਹੈ, 3 ਸਾਲ ਦਾ ਘੱਟ ਤੋਂ ਘੱਟ ਬੋਰਡਰ ਕ੍ਰੋਸਿੰਗ ਤਜ਼ਰਬਾ ਹੋਣਾ ਚਾਹੀਦਾ ਹੈ, ਅਤੇ ਇਹ ਓਨਰ ਆਪਰੇਟਰ ਵੀ ਅਤੇ ਨਾਲ ਦੇ ਨਾਲ ਕੰਪਨੀ ਡਰਾਈਵਰ ਵੀ ਹਾਇਰ ਕਰ ਰਹੇ ਨੇ US ਦੇ ਰਨਸ ਲਈ। ਸੋ ਕੰਪਨੀ ਡਰਾਈਵਰਸ 75 cents plus HST per mile. Kafi badhiya pay package hai, 75 cents plus HST per mile for company drivers, plus koi bhi extra pickup ja drop off hove ode layi vi tuhanu pay kita jauga, te owner operators $1.95 per mile, $1.95 per mile vi tuhanu extra pickup and drop off se vi fully compensate kita jauga. Call Able Trucking, Mahinder Garewal, 905-838-4346, 905-838-4346. ਤੁਸੀਂ ਏਬਲ ਟਰੱਕਿੰਗ ਦੇ ਨਾਲ ਸੰਪਰਕ ਕਰ ਸਕਦੇ ਹੋ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਗੋਲਡਨ ਸਟਾਰ ਕੰਸਟਰਕਸ਼ਨ। ਗੋਲਡਨ ਸਟਾਰ ਕੰਸਟਰਕਸ਼ਨ ਵਾਲੇ ਸਾਡੇ ਬਾਈ ਬਹੁਤ ਲੰਬੇ ਸਮੇਂ ਤੋਂ ਕੰਸਟਰਕਸ਼ਨ ਅਤੇ ਰੈਨੋਵੇਸ਼ਨ ਅਤੇ ਲੀਗਲ ਕੰਮ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਕੀਤਾ ਹੋਇਆ ਕੰਮ ਵੀ ਬੇਸ਼ੱਕ ਦੇਖੋ ਤੁਹਾਡੇ ਆਲੇ ਦੁਆਲੇ ਬਥੇਰਾ ਇਹਨਾਂ ਨੇ ਕੰਮ ਕੀਤਾ ਹੋਣਾ ਹੈ, ਘਰਾਂ ਦੇ ਵਿੱਚ ਫੁੱਲ ਰੈਨੋਵੇਸ਼ਨਸ, ਫੁੱਲ ਕੰਸਟਰਕਸ਼ਨ, ਕਿਚਨ ਰੈਨੋਵੇਸ਼ਨਸ, ਵਾਸ਼ਰੂਮ ਰੈਨੋਵੇਸ਼ਨਸ ਤੋਂ ਲੈ ਕੇ ਕੰਪਲੀਟ AZ ਲੀਗਲ ਬੇਸਮੈਂਟ ਤੱਕ ਵੀ ਇਹਨਾਂ ਨੇ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਹੈ, ਅਤੇ ਤੁਹਾਡੇ ਲਈ ਵੀ ਕਰ ਸਕਦੇ ਨੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ। ਉਹ ਵੀ ਤੁਸੀਂ ਜਦੋਂ ਮਰਜ਼ੀ ਫਰੀ ਐਸਟੀਮੇਟ ਲਈ ਇਹਨਾਂ ਦੀ ਟੀਮ ਨੂੰ ਸੱਦੋ। ਗੋਲਡਨ ਸਟਾਰ ਕੰਸਟਰਕਸ਼ਨ ਦਾ ਕਹਿਣਾ ਹੈ ਕਿ ਇਹ GTA ਬਿਯੋਂਡ ਬਹੁਤ ਹੀ ਜ਼ਿਆਦਾ ਮੈਨ ਪਾਵਰ ਹੈ, ਪ੍ਰੋਫੈਸ਼ਨਲ ਮਾਹਰ ਕੰਮ ਕਰਦੇ ਨੇ ਇਸ ਫੀਲਡ ਦੇ ਵਿੱਚ। ਜਿੱਥੇ ਮਰਜ਼ੀ ਜਦੋਂ ਮਰਜ਼ੀ ਸੱਦੋ, ਚਾਹੇ ਤੁਸੀਂ ਬੈਥਰੂਮ ਰੈਨੋਵੇਸ਼ਨ ਕਰਵਾਉਣਾ ਹੈ, ਇਹਨਾਂ ਨੇ ਸਪੈਸ਼ਲ ਪ੍ਰਮੋਸ਼ਨ ਲਾਈ ਹੈ ਤੁਹਾਡੇ 3-piece ਆਨ ਸਵੀਟ ਵਾਸ਼ਰੂਮਸ, ਇਹ $8,000 ਵਿੱਚ ਤਿਆਰ ਕਰਕੇ ਦੇਣਗੇ। ਮਤਲਬ ਕਿ ਜਿਹੜੇ ਘਰ ਦੇ ਵਿੱਚ ਸਭ ਤੋਂ ਵੱਡੇ ਵਾਸ਼ਰੂਮ ਨੇ, ਮਾਸਟਰ ਬੈਡਰੂਮ ਵਾਸ਼ਰੂਮ ਜਿਹਨੂੰ ਆਪਾਂ ਆਨ ਸਵੀਟ ਕਹਿੰਦੇ ਹਾਂ, ਉਹਦੇ ਵਿੱਚ ਕੰਪਲੀਟ ਪੂਰਾ ਦਾ ਪੂਰਾ ਪੇਂਟ ਦਾ ਵੀ ਕੰਮ, ਟਾਇਲਾਂ ਦਾ ਵੀ ਕੰਮ, ਨਵੇਂ ਵਾਟਰਪਰੂਫ ਵੈਨਿਟੀਜ਼ ਵਿਥ ਕਾਊਂਟਰ ਟਾਪਸ ਦਾ ਵੀ ਕੰਮ, ਨਵੇਂ ਸ਼ੀਸ਼ੇ, ਨਵੇਂ ਲਾਈਟਾਂ, ਨਵੇਂ ਸਟੈਂਡਿੰਗ ਸ਼ਾਵਰ, ਨਵਾਂ ਰੈਗੂਲਰ ਟੱਬ ਅਤੇ ਨਾਲ ਦੇ ਨਵੀਂ ਟੋਇਲਟ, AZ ਪੂਰਾ ਨਕਸ਼ਾ ਹੀ ਬਦਲ ਦੇਣਾ ਤੁਹਾਡੇ ਪੂਰੇ ਵਾਸ਼ਰੂਮ ਦਾ, ਕੰਪਲੀਟ 100% ਚੇਂਜ, $8,000 ਇਹ 3-piece ਆਨ ਸਵੀਟ ਵਾਸ਼ਰੂਮ ਪ੍ਰਮੋਸ਼ਨ ਸਪੈਸ਼ਲ ਤੁਹਾਡੇ ਲਈ ਲਾ ਚੁੱਕੇ ਨੇ। ਅਤੇ ਨਾਲ ਦੀ ਨਾਲ ਕਿਚਨ ਰੈਨੋਵੇਸ਼ਨ ਕਰਨੀ ਹੋਵੇ, ਜਿਹੜੇ ਮਰਜ਼ੀ ਤਰੀਕੇ ਨਾਲ ਕਿਚਨ ਨੂੰ ਤਿਆਰ ਕਰਵਾਉਣਾ, ਚਾਹੇ ਓਪਨ ਕਾਨਸੈਪਟ, ਚਾਹੇ ਆਈਲੈਂਡ, ਚਾਹੇ ਐਲ ਸ਼ੇਪ, ਇਹ AZ ਸਾਰਾ ਕਿਚਨ ਦਾ ਵੀ ਕਸਟਮ ਵੁੱਡ ਵਰਕਿੰਗ ਕੈਬਨਟ ਦਾ ਵੀ ਕੰਮ ਕਰਦੇ ਆ। ਬੇਸਮੈਂਟ ਵੀ ਤੁਸੀਂ ਲੀਗਲ ਤਿਆਰ ਕਰਵਾਉਣੀ ਆ, ਚਾਹੇ ਇੱਕ ਯੂਨਿਟ ਚਾਹੇ ਦੋ ਯੂਨਿਟ ਕੇ ਦੋ ਦੋ ਕਿਰਾਏ ਆਉਣ, ਤੁਹਾਨੂੰ ਦੱਸ ਦੇਣਗੇ ਕਿਹੜੇ ਤਰੀਕੇ ਨਾਲ ਤਿਆਰ ਕੀਤਾ ਜਾ ਸਕਦਾ ਹੈ। ਅਤੇ ਫਲੋਰਿੰਗ ਫਲੋਰਿੰਗ ਐਕਸਪਰਟ ਵੀ ਨੇ, ਬਹੁਤ ਜ਼ਿਆਦਾ ਡਿਮਾਂਡ ਹੈ ਫਲੋਰਿੰਗ ਦੇ ਵਿੱਚ ਕਿ ਪੁਰਾਣੀ ਕਾਰਪਟ ਰਿਮੂਵ ਕੀਤੀ ਜਾਵੇ, ਪੁਰਾਣੀ ਹਾਰਡਵੁੱਡ ਰਿਮੂਵ ਕੀਤੀ ਜਾਵੇ ਅਤੇ ਨਾਲ ਦੇ ਨਾਲ ਨਵੀਂ ਵਾਈਨਲ ਟਾਇਲ ਲੈਮੀਨੇਟ ਹਾਰਡਵੁੱਡ ਇੰਸਟਾਲ ਕੀਤੀ ਜਾਵੇ, ਸਾਰਾ ਏ ਟੂ ਜ਼ੈਡ ਫਲੋਰਿੰਗ ਦਾ ਕੰਮ ਕਰਦੇ ਆ, ਕੰਪਲੀਟ ਪੇਂਟ ਦਾ ਵੀ ਕੰਮ ਕਰਦੇ ਆ ਅਤੇ ਨਾਲ ਦੀ ਨਾਲ ਕਹਿੰਦੇ ਨੇ ਕਿ ਜੇ ਤੁਸੀਂ ਘਰ ਦੇ ਬਾਹਰ ਆਪਦੀ ਡੈੱਕ ਠੀਕ ਕਰਵਾਉਣੀ ਆ, ਯੂ ਮਿਸਿੰਗ ਪਿਲਰਸ ਹੈਫ ਆਰ ਬਰੋਕਨ ਹੈਫ ਟੁੱਟੇ ਹੋਏ ਨੇ, ਲੱਕੜਾਂ ਹੀ ਮਿਸਿੰਗ ਹਨ, ਇਹ ਕਹਿੰਦੇ ਨੇ ਕਿ ਚਾਹੇ ਤੁਸੀਂ ਡੈੱਕ ਰਿਪੇਅਰ ਕਰਵਾਉਣੀ ਆ ਜਾਂ ਤਿਆਰ ਹੀ ਨਵੀਂ ਕਰਵਾਉਣੀ ਆ ਜਾਂ ਵਧਾਉਣੀ ਆ ਜਾਂ ਤੁਸੀਂ ਫੈਂਸ ਦਾ ਵੀ ਕੰਪਲੀਟ ਕੰਮ ਕਰਾਉਣਾ ਹੈ, ਗੋਲਡਨ ਸਟਾਰ ਕੰਸਟਰਕਸ਼ਨ, ਕਾਲ 416-678-8100. ਤੇ ਨਾਲ ਦੋਸਤੋ ਸਿਟੀ ਆਫ ਬਰੈਂਪਟਨ ਦੇ ਵੱਲੋਂ ਤੁਹਾਡੇ ਤੱਕ ਇੱਕ ਫੇਡ ਅਤੇ ਬਹੁਤ ਜ਼ਰੂਰੀ ਮੈਸੇਜ ਹੈ। ਹੁਣ ਤੱਕ ਤਾਂ ਸਾਰੇ ਜਾਣਦੇ ਨੇ ਕਿ ਇਲੈਕਸ਼ਨ ਕੈਂਪੇਨ ਸੀਜ਼ਨ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਜੇ ਤੁਹਾਨੂੰ ਨਹੀਂ ਪਤਾ ਹੈ ਇੱਕ ਵਾਰ ਯਾਦ ਦਿਲਵਾ ਦਿੰਦੇ ਹਾਂ, ਜੇ ਤੁਹਾਡੇ ਕੋਲ ਵੋਟ ਪਾਉਣ ਦਾ ਹੱਕ ਹੈ ਦੋਸਤੋ ਫਿਰ ਵੋਟ ਤੁਸੀਂ ਪਾ ਸਕਦੇ ਹੋ ਮੇਨ ਮਿਊਨਿਸਪਲ ਇਲੈਕਸ਼ਨ ਦੀ ਤਰੀਕ ਨੂੰ, ਜੋ ਕਿ ਮੰਡੇ ਅਕਤੂਬਰ 26 ਤਰੀਕ ਹੈ, ਮੰਡੇ ਅਕਤੂਬਰ 26 ਦਿਸ ਮੰਥ ਸਾਡੀ ਮਿਊਨਿਸਪਲ ਇਲੈਕਸ਼ਨ ਹੈ ਬਰੈਂਪਟਨ ਐਂਡ ਆਲ ਆਫ ਅੰਟਾਰੀਓ ਦੇ ਵਿੱਚ। ਪਰ ਸਿਟੀ ਆਫ ਬਰੈਂਪਟਨ ਦਾ ਕਹਿਣਾ ਹੈ ਅਤੇ ਪੇਡ ਮੈਸੇਜ ਹੈ ਤੁਹਾਡੇ ਤੱਕ, ਜੇ ਤੁਸੀਂ ਉਸ ਮੰਡੇ ਅਕਤੂਬਰ 26 ਤਰੀਕ ਨੂੰ ਫੋਰ ਵਟਐਵਰ ਰੀਜ਼ਨ ਮੇ ਬੀ ਨਹੀਂ ਵੋਟ ਪਾ ਸਕਦੇ, ਇਹਦਾ ਮਤਲਬ ਇਹ ਨਹੀਂ ਕਿ ਜਾ ਕੇ ਤੁਸੀਂ ਵੋਟ ਨਹੀਂ ਪਾਉਣੀ ਹੈ, ਤੁਸੀਂ ਐਡਵਾਂਸ ਦੇ ਵਿੱਚ ਅਰਲੀ ਵੋਟ ਵੀ ਪਾ ਸਕਦੇ ਹੋ, ਵੀਕ ਡੇਜ਼ ਵੀ ਵੀਕ ਐਂਡ ਵੀ। ਤਰੀਕਾਂ ਤੁਸੀਂ ਧਿਆਨ ਨਾਲ ਸੁਣੋ, ਹੁਣ ਤੁਸੀਂ ਅਕਤੂਬਰ 9, 10, 11, 16 ਅਤੇ 17, ਅਕਤੂਬਰ 9, 10, 11, 16 ਐਂਡ 17, ਇਹ ਕਈ ਦਿਨ ਲਗਾਤਾਰ ਵੀਕ ਡੇਜ਼ ਤੁਸੀਂ 12 noon ਤੋਂ ਲੈ ਕੇ ਰਾਤ 8 ਵਜੇ ਤੱਕ ਅਤੇ ਵੀਕਐਂਡ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਆਪਣੇ ਨੇੜਲੇ ਜਿਹੜੇ ਮਰਜ਼ੀ, ਡਜ਼ਨਟ ਈਵਨ ਹੈਵ ਟੂ ਬੀ ਇਨ ਯੋਰ ਰਾਈਡਿੰਗ, ਜਿਹੜੇ ਮਰਜ਼ੀ ਐਡਵਾਂਸਡ ਵੋਟਿੰਗ ਲੋਕੇਸ਼ਨ ਇਨ ਬਰੈਂਪਟਨ 'ਤੇ ਜਾ ਸਕਦੇ ਹੋ 9, 10, 11, 16, 17 ਤਰੀਕ ਨੂੰ, ਵੀਕ ਡੇਜ਼ ਰਾਤ 8 ਵਜੇ ਤੱਕ, ਵੀਕਐਂਡ ਸ਼ਾਮ 5 ਵਜੇ ਤੱਕ ਐਨੀ ਐਡਵਾਂਸਡ ਵੋਟਿੰਗ ਲੋਕੇਸ਼ਨ ਬਰੈਂਪਟਨ ਜਾ ਸਕਦੇ ਹੋ ਅਤੇ ਆਈ ਡੀ ਲੈ ਕੇ ਜਾਇਓ ਜਿਹਦੇ 'ਤੇ ਤੁਹਾਡੀ ਐਡਰੈਸ ਲਿਖੀ ਹੋਣੀ ਚਾਹੀਦੀ ਆ, ਓਬਵੀਅਸਲੀ ਲਾਈਕ ਡਰਾਈਵਰਸ ਲਾਈਸੈਂਸ। ਅਤੇ ਜੇ ਤੁਹਾਨੂੰ ਵੋਟਰ ਨੋਟਿਸ ਨਹੀਂ ਮਿਲਿਆ, ਸਿਟੀ ਆਫ ਬਰੈਂਪਟਨ ਦਾ ਕਹਿਣਾ ਹੈ ਕਿ ਆਈ ਡੀ ਲੈ ਕੇ ਜਾਓ ਅਤੇ ਤੁਸੀਂ ਇਨ ਪਰਸਨ ਵੀ ਆਪਦਾ ਵੋਟਰ ਇਨਫੋਰਮੇਸ਼ਨ ਅਪਡੇਟ ਕਰ ਸਕਦੇ ਹੋ। ਹੋਰ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਐਡਵਾਂਸਡ ਵੋਟਿੰਗ ਦੇ ਬਾਰੇ, ਜੋ ਕਿ 9, 10, 11, 16, 17 ਤਰੀਕ ਨੂੰ ਹੋ ਰਹੀ ਆ ਇਨ ਬਰੈਂਪਟਨ, ਤੁਸੀਂ www.brampton.ca/brampton votes www.brampton.ca/brampton votes ਤੇ ਜਾ ਕੇ ਪੂਰੀ ਇਨਫੋਰਮੇਸ਼ਨ ਹਾਸਲ ਕਰ ਸਕਦੇ ਹਾਂ। ਦੋਸਤੋ ਸਭ ਤੋਂ ਪਹਿਲੇ ਤੁਹਾਨੂੰ ਦੱਸ ਦਈਏ ਕਿ ਇਲੈਕਸ਼ਨ ਸਾਇੰਸ, ਤੁਹਾਨੂੰ ਪਤਾ ਹੀ ਆ ਕਿ ਐਵਰੀ ਸਿੰਗਲ ਇਲੈਕਸ਼ਨ ਇਨ ਦਾ ਹਿਸਟਰੀ ਆਫ ਐਨੀ ਇਲੈਕਸ਼ਨ, ਜਦੋਂ ਵੀ ਕੋਈ ਵੀ ਕੈਂਪੇਨ ਸਾਇੰਸ, ਪਾਰਟੀ ਸਾਇੰਸ, ਕੈਂਡੀਡੇਟ ਸਾਇੰਸ, ਲੋਨ ਸਾਇੰਸ, ਫੈਂਸ ਸਾਇੰਸ, ਚਾਹੇ ਛੋਟੇ ਸਾਈਨ ਹੋਣ ਚਾਹੇ ਵੱਡੇ ਸਾਈਨ ਹੋਣ, ਸਾਨੂੰ ਪਤਾ ਹੀ ਆ ਕਿ ਜਿਹੜੇ ਲੋਕਾਂ ਦਾ ਅਲਟਰਾ ਲੋ ਆਈ ਕਿਊ ਹੈ, ਕਿਉਂਕਿ ਉਹ ਕੁਝ ਹੋਰ ਕਰਨ ਜੋਗੇ ਤਾਂ ਹੈ ਨਹੀਂ, ਅਤੇ ਬੜਾ ਵਾਤਾਵਰਨ ਕਿਹੜਾ ਕੀ ਕੋਈ ਜੋਸ਼ ਚੜਿਆ ਹੁੰਦਾ ਹੈ ਇਲੈਕਸ਼ਨ ਟਾਈਮ ਦੇ ਵਿੱਚ ਕਿ ਆਪਾਂ ਦੂਜਿਆਂ ਦਾ ਨੁਕਸਾਨ ਕਰਨਾ ਹੀ ਕਰਨਾ ਹੈ। ਸਮ ਹਾਓ ਇਹਨਾਂ ਨਮੂਨਿਆਂ ਨੂੰ ਲੱਗਦਾ ਹੈ ਕਿ ਇੱਕ ਇਲੈਕਸ਼ਨ ਸਾਇੰਸ ਜੇ ਆਪਾਂ ਕਿਸੇ ਦਾ ਖੋਹ ਲੈਂਦੇ ਹਾਂ, ਸ਼ਾਇਦ ਮੈਜਿਕਲੀ ਉਹ ਟ੍ਰਾਂਸਲੇਟ ਹੋ ਜੂਗਾ ਕਿ ਇੱਕ ਵੋਟ ਘੱਟ ਜਾਣੀ ਹੈ। ਪਤਾ ਨਹੀਂ ਇਹਨਾਂ ਦੇ ਲੋਕਾਂ ਦੇ ਦਿਮਾਗ 'ਚ ਕੁਝ ਹੈ ਕਿ ਨਹੀਂ ਹੈ ਜਾਂ ਕੀ ਹੈ ਅਸਲ ਦੇ ਵਿੱਚ, ਪਰ every single election, municipal, provincial and federal, ਆਪਾਂ ਸੁਣਦੇ ਵੀ ਹੈਗੇ ਹਾਂ, ਪੁਲਿਸ ਰਿਪੋਰਟ ਵੀ ਕਰਦੀ ਹੈਗੀ ਆ ਕਿ ਲੋਕ ਫੜੇ ਜਾਂਦੇ ਨੇ ਸਾਇੰਸ ਵੈਂਡਲਾਈਜ਼ ਕਰਨ ਲਈ, ਫੋਰ ਮਿਸਚੀਫ, ਫੋਰ ਥੈਫਟ, ਫੋਰ ਬ੍ਰੇਕਿੰਗ ਦਮ, ਫੋਰ ਸਟੀਲਿੰਗ ਦਮ, ਫੋਰ ਥਰੋਇੰਗ ਦਮ ਇਨ ਦਾ ਗਾਰਬੇਜ, ਫੋਰ ਡੰਪਿੰਗ ਦਮ, ਅਤੇ ਕਾਫੀ ਜ਼ਿਆਦਾ ਲੋਕਾਂ ਨੂੰ ਕਾਫੀ ਵੱਡੇ ਵੱਡੇ ਫਾਈਨਸ ਵੀ ਪੇ ਕਰਨੇ ਪੈਂਦੇ ਨੇ। ਸੋ ਹੁਣ ਵੀ ਧਿਆਨ ਨਾਲ ਸੁਣੋ, ਪਤਾ ਲੱਗ ਗਿਆ ਹੈ ਕਿ ਕੱਲ੍ਹ ਰਾਤ ਮਿਸਿਸਾਗਾ ਸ਼ਹਿਰ ਦੇ ਵਿੱਚ ਇੱਕ ਮੇਅਰਲ ਕੈਂਡੀਡੇਟ ਦੇ ਵਾਲੰਟੀਅਰ ਨੂੰ ਲੋਨ ਸਾਈਨ ਇੰਸਟਾਲ ਕਰਦੇ ਕਰਦੇ ਹੋਏ ਅਟੈਕ ਕੀਤਾ ਗਿਆ ਇੱਕ ਨਾਈਫ ਦੇ ਨਾਲ। ਕੁਦਰਤੀ ਬੰਦੇ ਨੇ ਬਜ਼ੁਰਗ ਅਟੈਕਰ ਨੂੰ ਢਾਡੂ ਤਾਂ ਲਿਆ ਹੋਣਾ, ਉਹਨੂੰ ਡਿਸਾਰਮ ਤਾਂ ਕਰ ਲਿਆ, ਚਾਕੂ ਤਾਂ ਉਹਦੇ ਤੋਂ ਖੋਹ ਹੀ ਲਿਆ, ਅਤੇ ਮਾਈਨਰ ਹੀ ਕੁਦਰਤੀ ਮਾਈਨਰ ਹੀ ਇੰਜਰੀ ਸਸਟੇਨ ਹੋਈਆਂ ਹਨ। ਅਤੇ ਨਾਲ ਦੀ ਨਾਲ ਓਰੇਂਜਵਿਲ ਦੇ ਵਿੱਚ ਇੱਕ ਮੇਅਰਲ ਕੈਂਡੀਡੇਟ ਆਪ ਹੀ ਫੜਿਆ ਗਿਆ ਹੈ, ਓਪੀਪੀ ਦੇ ਵੱਲੋਂ ਚਾਰਜ ਕੀਤਾ ਗਿਆ ਹੈ, ਜਿਹਨੇ ਦੂਜੇ ਹੀ ਮੇਅਰਲ ਕੈਂਡੀਡੇਟ ਦਾ ਲੋਨ ਸਾਈਨ ਚੋਰੀ ਕੀਤਾ ਅਤੇ ਸੀਸੀਟੀਵੀ ਫੁਟੇਜ ਦੇ ਵਿੱਚ ਤਾਂ ਰੰਗੇ ਹੱਥ ਫੜਿਆ ਗਿਆ। ਫਿਰ ਵੀ ਇਹ ਬੰਦਾ ਕਹਿ ਰਿਹਾ ਦੈਟਸ ਨਾਟ ਮੀ ਬ੍ਰੋ, ਦੈਟਸ ਨਾਟ ਮੀ, ਆ ਮੈਂ ਹੀ ਨਹੀਂ ਬੰਦਾ, 99.9% ਸ਼ਕਲ ਰਲਦੀ ਮਿਲਦੀ ਹੈ ਪਰ ਆ ਮੈਂ ਤਾਂ ਹੈ ਹੀ ਨਹੀਂ। ਲੋਕਾਂ ਦਾ ਵੀ ਆਣਸੀ ਦਿਮਾਗ ਹਿੱਲਿਆ ਹੋਇਆ ਹੈ। ਸੋ ਅੱਜ ਮਿਸਿਸਾਗਾ ਮੇਅਰਲ ਉਮੀਦਵਾਰ ਜੋ ਕਿ ਕੁਛ ਪੋਲਸ ਦੇ ਵਿੱਚ ਤੀਜੀ ਜਾਂ ਚੌਥੀ ਜਗ੍ਹਾ ਦੇ ਵਿੱਚ ਹੈ, ਐਲਵਿਨ ਟੈਜੋ, ਇਹਨੇ ਕਨਫਰਮ ਕੀਤਾ ਕਿ ਕੱਲ੍ਹ ਰਾਤ ਯਾਨੀ ਕਿ ਮੰਡੇ ਅਕਟੂਬਰ 5, 2026 ਤਕਰੀਬਨ ਸ਼ਾਮ ਰਾਤ ਕਹਿ ਲਓ 7:30 ਵਜੇ ਜਦੋਂ ਉਹਦੇ ਕੈਂਪੇਨ ਦਾ ਇੱਕ ਵਾਲੰਟੀਅਰ ਮਿਸਿਸਾਗਾ ਸ਼ਹਿਰ ਦੇ ਵਿੱਚ ਟਰਸਕਾ ਡਰਾਈਵ ਐਂਡ ਸੈਲਫ ਡਾਊਨ ਰੋਡ ਦੇ ਏਰੀਆ ਦੇ ਵਿੱਚ ਪੋਲੀਟੀਕਲ ਲੋਨ ਸਾਈਨਸ ਇੰਸਟਾਲ ਕਰ ਰਿਹਾ ਸੀ, ਲੋਕਾਂ ਦੀ ਡਿਮਾਂਡ ਤੋਂ ਬਾਅਦ ਜਾ ਕੇ ਲਾ ਰਿਹਾ ਸੀ ਉਹਨਾਂ ਦੇ ਘਾਹ 'ਤੇ ਜਾਂ ਫੈਂਸ 'ਤੇ। ਉਹਨੂੰ ਇੱਕ ਅਣਜਾਣ ਬੰਦੇ ਦੇ ਵੱਲੋਂ ਅਪਰੋਚ ਕੀਤਾ ਗਿਆ, ਕਨਫਰੰਟ ਕੀਤਾ ਗਿਆ ਅਤੇ ਨਾਈਫ ਦੇ ਨਾਲ, ਚਾਕੂ ਦੇ ਨਾਲ ਅਟੈਕ ਕੀਤਾ ਗਿਆ। ਸੋ ਇਸ ਅਟੈਕ ਤੋਂ ਪਹਿਲਾਂ ਇਸ ਇੰਡੀਵਿਜੁਅਲ ਨੇ ਕਿਹਾ, ਵੀ ਡੋਂਟ ਵਾਂਟ ਦੈਟ ਹੇਅਰ, ਆਈ ਡੋਂਟ ਵਾਂਟ ਦੈਟ ਹੇਅਰ, ਮਤਲਬ ਉਹ ਨਹੀਂ ਚਾਹੁੰਦਾ ਕਿ ਇਸ ਏਰੀਆ ਦੇ ਵਿੱਚ ਜਾਂ ਇਸ ਸਪੈਸੀਫਿਕ ਲੋਟ 'ਤੇ, ਪ੍ਰਾਪਰਟੀ 'ਤੇ ਐਲਵਿਨ ਟੈਜੋ ਦੇ ਸਾਈਨ ਲਾਏ ਜਾਣ। ਸੋ ਜਦੋਂ ਇਸ ਵਾਲੰਟੀਅਰ ਨੇ ਸਾਫ਼ ਕਿਹਾ, ਹੋਮ ਓਨਰ ਨੇ ਹੀ ਸਾਨੂੰ ਪਰਮਿਸ਼ਨ ਦਿੱਤੀ ਆ, ਉਸ ਤੋਂ ਬਾਅਦ ਹੀ ਮਾਮਲਾ ਵਧਿਆ, ਇਟ ਵੈਂਟ ਫਰੋਮ ਵਰਡਸ ਟੂ ਐਕਚੁਅਲ ਫਾਈਟਿੰਗ ਟੂ ਐਕਚੁਅਲ ਯੂਸ ਆਫ ਅ ਨਾਈਫ। ਪੀਓ ਰੀਜਨਲ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਉਹਨਾਂ ਨੇ ਹੁਣ ਇੱਕ 60-year-old ਬਜ਼ੁਰਗ ਬੰਦੇ ਨੂੰ ਅਰੈਸਟ ਕੀਤਾ ਹੈ ਅਤੇ ਚਾਰਜ ਵੀ ਕੀਤਾ ਹੈ ਵਿਦ ਵਨ ਕਾਉਂਟ ਆਫ ਅਸਾਲਟ ਵਿਦ ਅ ਵੈਪਨ, ਕਿਉਂਕਿ ਚਾਕੂ ਵਰਤਿਆ ਨੇ, ਪਰ ਉਹਨਾਂ ਨੇ ਇਸ ਬਜ਼ੁਰਗ ਬੰਦੇ ਦਾ ਨਾਮ ਅਨਫੋਰਚੁਨੇਟਲੀ ਨਹੀਂ ਰਿਲੀਜ਼ ਕੀਤਾ। ਇਹਨੂੰ ਨੇਮ ਐਂਡ ਸ਼ੇਮ ਤਾਂ ਕਰਨਾ ਹੀ ਚਾਹੀਦਾ ਹੈ। ਪੀਓ ਰੀਜਨਲ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਜਦੋਂ ਇਹ 60-year-old ਮੇਲ ਨੇ ਇਸ ਪੋਲੀਟੀਕਲ ਵਾਲੰਟੀਅਰ ਨੂੰ ਚਾਕੂ ਨਾਈਫ ਦਿਖਾਇਆ ਅਤੇ ਉਹਨੂੰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ, ਕੁਦਰਤੀ ਇਸ ਵਾਲੰਟੀਅਰ ਨੇ ਬਜ਼ੁਰਗ ਨੂੰ ਡਿਸਆਰਮ ਕੀਤਾ, ਕੋਈ ਨਾ ਕੋਈ ਤਰੀਕੇ ਨਾਲ ਚਾਕੂ ਤਾਂ ਇਹ ਤੋਂ ਖੋਹ ਹੀ ਲਿਆ ਅਤੇ ਸਿਰਫ ਮਾਈਨਰ ਇੰਜਰੀਜ਼ ਹੀ ਸਸਟੇਨ ਹੋਈਆਂ, ਇਟ ਕੁਡ ਹੈਵ ਬੀਨ ਅ ਲੋਟ ਵਰਸ। ਸੋ ਮਿਸਿਸਾਗਾ ਮੇਅਰਲ ਉਮੀਦਵਾਰ ਐਲਵਿਨ ਟੈਜੋ ਨੇ ਕਿਹਾ ਕਿ ਲੋਕ ਪਰਸਨਲ ਪੋਲਿਟਿਕਸ ਦੇ ਬਾਰੇ ਡਿਸਅਗਰੀ ਤਾਂ ਕਰ ਸਕਦੇ ਆ, ਪਰ ਕਿਸੇ ਨੂੰ ਕਦੇ ਵੀ ਵਾਇਲੈਂਸ ਫੇਸ ਕਰਨਾ ਹੀ ਨਹੀਂ ਚਾਹੀਦਾ ਸਾਡੇ ਡੈਮੋਕ੍ਰੇਸੀ ਦੇ ਵਿੱਚ ਹਿੱਸਾ ਪਾਉਣ ਲਈ ਜਾਂ ਆਪਦੇ ਸ਼ਹਿਰ ਨੂੰ ਹੀ ਜ਼ਿਆਦਾ ਬਿਹਤਰ ਬਣਾਉਣ ਦੀ ਕੋਸ਼ਿਸ਼ ਦੇ ਵਿੱਚ। ਇਹ ਬੰਦਾ ਆਰਾਮ ਨਾਲ ਹੀ ਲੋਕਾਂ ਦੀ ਪਰਮਿਸ਼ਨ ਦੇ ਨਾਲ ਹੀ ਇਹ ਲੋਨ ਸਾਈਨ ਲਾ ਰਿਹਾ ਸੀ ਅਤੇ ਇਹਨੂੰ ਅਟੈਕ ਕੀਤਾ ਗਿਆ। ਯਾਰ ਇਹ ਤਾਂ ਸਮਝੋ ਬਾਹਰ ਵਾਲੀ ਗੱਲ ਆ, ਸਮਝੋ ਬਾਹਰ ਵਾਲਾ ਕੰਮ ਆ। ਇਸੇ ਤਰ੍ਹਾਂ ਫੋਰਮਰ ਮਿਸਿਸਾਗਾ ਮੇਅਰ, ਫੋਰਮਰ ਅੰਟਾਰੀਓ ਲਿਬਰਲ ਪਾਰਟੀ ਲੀਡਰ ਅਤੇ ਫਿਰ ਤੋਂ ਮੇਅਰ ਦੀ ਉਮੀਦਵਾਰ ਬਾਨੀ ਕ੍ਰਾਂਬੀ ਨੇ ਵੀ ਪੀਓ ਰੀਜਨਲ ਪੁਲਿਸ ਨਾਲ ਇੱਕ ਰਿਪੋਰਟ ਫਾਈਲ ਕੀਤੀ ਹੈ, ਕਿਹਾ ਕਿ ਉਹਨੂੰ ਧਮਕੀਆਂ ਪੇਸ਼ ਕੀਤੀਆਂ ਗਈਆਂ ਹਨ ਕਿ ਜੇਕਰ ਉਹ, ਹੁਣ ਤਾਂ ਇਹ ਪਿਛਲੇ ਹਫ਼ਤੇ ਦੀ ਗੱਲ ਹੋ ਗਈ ਆ, ਜੇਕਰ ਉਹ ਮਿਸਿਸਾਗਾ ਮੇਅਰਲ ਡਿਬੇਟ ਅਟੈਂਡ ਕਰਦੀ ਆ, ਤੇਰੇ ਲਈ ਸੀਰੀਅਸ ਕੌਨਸੀਕੁਐਂਸਿਸ ਯਾਨੀ ਕਿ ਮਾੜੇ ਨਤੀਜੇ ਹੋਣਗੇ। ਆਏ ਨਹੀਂ ਕਿਹਾ ਗਿਆ ਕਿ ਕੁੱਟ ਦਾਂਗੇ, ਮਾਰ ਦਾਂਗੇ, ਵੜ ਦੇਵਾਂਗੇ, ਸ਼ੂਟ ਕਰ ਦੇਵਾਂਗੇ, ਇਹ ਜਿਸਾ ਦੇਰ ਵਿਲ ਬੀ ਸੀਰੀਅਸ ਕੌਨਸੀਕੁਐਂਸਿਸ ਯਾਨੀ ਕਿ ਮਾੜਾ ਨਤੀਜਾ ਪੇਸ਼ ਹੋਊਗਾ। ਪਰ ਇਹ ਜਾਣਕਾਰੀ ਹੁਣ ਬਾਅਦ 'ਚੋਂ ਪੇਸ਼ ਹੋਈ ਹੈ, ਇਹ ਜਿਹੜੀ ਡਿਬੇਟ ਆ ਹੁਣ ਹੋ ਵੀ ਚੁੱਕੀ ਹੈ ਅਤੇ ਕੌਨਸੀਕੁਐਂਸਿਸ ਤਾਂ ਫਿਲਹਾਲ ਤਾਂ ਕੋਈ ਪੇਸ਼ ਨਹੀਂ ਹੋਏ ਹਨ। ਬੀਬੀ ਫਿਰ ਵੀ ਡਿਬੇਟ ਤੱਕ ਗਈ, ਡਿਬੇਟ ਦੇ ਬਾਰੇ ਵੀ ਕਾਫੀ ਜ਼ਿਆਦਾ ਚਰਚਾ ਹੋਈ ਆ, ਜਿਹਦੇ ਵਿੱਚ ਤਾਂ ਐਵਰੀ ਸਿੰਗਲ ਕੈਂਡੀਡੇਟ ਨੇ ਬੜਾ ਗੰਦ ਪਾਇਆ ਅਤੇ ਇੱਕ ਦੂਜਿਆਂ 'ਤੇ ਤਾਂ ਮੱਡ ਹੀ ਸਲਿੰਗ ਕੀਤੀ ਆ, ਪਰਸਨਲ ਅਟੈਕਸ ਹੀ ਕੀਤੇ ਨੇ, ਬਟ ਦੈਟਸ ਅ ਕੰਪਲੀਟਲੀ ਡਿਫਰੈਂਟ ਸਟੋਰੀ। ਹੁਣ ਪੀਓ ਰੀਜਨਲ ਪੁਲਿਸ ਨੇ ਵੀ ਕਨਫਰਮ ਕੀਤਾ ਹੈ ਕਿ ਉਹ ਇਸ ਮਾਮਲੇ ਨੂੰ, ਇਸ ਧਮਕੀ ਨੂੰ ਇਨਵੈਸਟੀਗੇਟ ਕਰ ਰਹੇ ਨੇ ਜੋ ਕਿ ਬਾਨੀ ਕ੍ਰਾਂਬੀ ਦੇ ਖਿਲਾਫ ਲੇ ਕੀਤੀ ਗਈ ਹੈ। ਹੁਣ ਆਹ ਵੀ ਸੁਣ ਲਓ ਦੋਸਤੋ, ਓਰੇਂਜਵਿਲ, ਓਰੇਂਜਵਿਲ ਕਿਹੜਾ ਸਾਡੇ ਜੀ ਟੀ ਏ ਤੋਂ ਬੜਾ ਦੂਰ ਆ, ਓਰੇਂਜਵਿਲ ਸ਼ਹਿਰ ਦੇ ਵਿੱਚ ਕਰੰਟ ਮੇਅਰ ਅਤੇ ਰੀ ਇਲੈਕਸ਼ਨ ਦੀ ਉਮੀਦਵਾਰ ਲੀਸਾ ਪੋਸਟ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਹੈ ਜਿਹਦੇ ਵਿੱਚ ਇੱਕ ਘਰ ਦੀ ਜਿਹੜੀ ਸੀ ਸੀ ਟੀ ਵੀ ਹੈ ਯਾਨੀ ਕਿ ਜਿਹੜਾ ਕੈਮਰਾ ਲੱਗਿਆ ਹੋਇਆ ਹੈ ਉਹਦੇ ਤੋਂ ਵੀਡੀਓ ਦੇ ਵਿੱਚੋਂ ਇੱਕ ਪਿਕਚਰ, ਇੱਕ ਸਟਿਲ ਦਿਖਾਈ ਗਈ ਆ ਅਤੇ ਉਹਦਾ ਹੀ ਇੱਕ ਪੋਜੀਸ਼ਨ ਖੋਣ ਦਾ ਜਿਹੜਾ ਉਮੀਦਵਾਰ ਆ 77-year-old Baba Nicholas Garisto, who is the current mayor of the political sign, who is the current mayor of the political sign, ਤੇ ਆਨਲਾਈਨ ਕਰੰਟ ਮੇਅਰ ਨੇ ਇਹਦੀ ਫੋਟੋ ਪੋਸਟ ਕੀਤੀ ਇਹਦਾ ਨਾਮ ਨਹੀਂ ਲਿਆ ਪਰ ਉਹਨੇ ਕਰੰਟ ਔਰੰਜ ਮੇਅਰ ਲੀਸਾ ਪੋਸਟ ਨੇ ਇਸ ਫੋਟੋ ਦੇ ਥੱਲੇ ਲਿਖਿਆ ਡਮ ਕ੍ਰਿਮੀਨਲ ਅਵਾਰਡ ਯੂ ਪਲੇ ਸਟੂਪਿਡ ਗੇਮਸ ਯੂ ਗੈਟ ਸਟੂਪਿਡ ਅਵਾਰਡਸ ਇੱਕ ਬੜੀ ਵਧੀਆ ਸੇਇੰਗ ਹੈ ਇਨ ਇੰਗਲਿਸ਼ ਤੇ ਆਹ ਬੰਦੇ ਨੂੰ ਹੁਣ ਇਨਾਮ ਵੀ ਮਿਲ ਗਿਆ ਹੈ ਕੀ ਮਿਲ ਗਿਆ ਹੈ ਪੁਲਿਸ ਤੋਂ ਚਾਰਜ ਮਿਲ ਗਿਆ ਹੈ ਸੋ ਇਹਦਾ ਨਾਮ ਨਹੀਂ ਲਿਖਿਆ ਗਿਆ ਪਰ ਬੀਬੀ ਨੇ ਲਿਖਿਆ ਕਿ ਸਾਨੂੰ ਉਮੀਦ ਤਾਂ ਹੋਣੀ ਚਾਹੀਦੀ ਆ ਕਿ ਜਿਹੜੇ ਲੋਕ ਇਸ ਸ਼ਹਿਰ ਦੇ ਮੇਅਰ ਦੇ ਪੋਜੀਸ਼ਨ ਲਈ ਖੜੇ ਨੇ ਚਾਹੇ ਔਰੰਜਵਿਲ ਹੋਵੇ ਚਾਹੇ ਬ੍ਰੈਂਪਟਨ ਹੋਵੇ ਚਾਹੇ ਟੋਰਾਂਟੋ ਹੋਵੇ ਕੋਈ ਵੀ ਕਿਸੇ ਵੀ ਸਿਟੀ ਦੇ ਵਿੱਚ ਇੰਨੇ ਵੱਡੇ ਪੋਲੀਟੀਕਲ ਪੋਜੀਸ਼ਨ ਲਈ ਖੜਦਾ ਹੈ ਅਤੇ ਉਹ ਇੰਨਾ ਕੁ ਬੇਵਕੂਫ਼ ਕਦੇ ਹੋਣਾ ਹੀ ਨਹੀਂ ਚਾਹੀਦਾ ਕਿ ਕੈਮਰੇ ਲੱਗੇ ਹੋਏ ਨੇ ਘਰਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਹਰੇਕ ਦੂਜੇ ਤੀਜੇ ਘਰ 'ਤੇ ਤਾਂ ਹੁਣ ਕੈਮਰਾ ਲੱਗਿਆ ਹੋਇਆ ਅਤੇ ਉਹ ਦੂਜੇ ਕੈਂਡੀਡੇਟ 'ਤੇ ਲਾਉਣ ਸਾਈਨ ਖੋ ਰਿਹਾ ਹੈ ਇਟਸ ਪ੍ਰੀਟੀ ਰਿਡੀਕਿਊਲਸ ਸੋ ਇਸ ਮੇਅਰ ਨੇ ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਤੱਕ ਓ ਪੀ ਪੀ ਤੱਕ ਮਾਮਲਾ ਰੈਫਰ ਕੀਤਾ ਜਿਨ੍ਹਾਂ ਨੇ ਹੁਣ ਕਨਫਰਮ ਕੀਤਾ ਹੈ ਕਿ ਇਸ ਔਰੰਜਵਿਲ ਮੇਅਰਲ ਕੈਂਡੀਡੇਟ 77-year-old ਨਿਕਲਸ ਗਰਿਸਟੋ ਨੂੰ ਚਾਰਜ ਕੀਤਾ ਗਿਆ ਹੈ ਵਿਥ ਮਿਸਚਿਫ under $5,000 in all. But, dosto, gal itthe nahi khatam hundi. Harani wali gal keh lo, haase wali gal keh lo. Is bande ne kiha ki jehda banda is photo de vich hai, that's not me. Eh ta main hai hi nahi. Police ne keh ditta ke tu hi aa. Shakal ta 99.9% mildi aa. Par eh banda keh reha, that's not me. Eh ta koi hor hai. So eh bande ne ki kiha? ਇਹਨੇ ਕਿਹਾ ਕਿ ਮੇਰੇ ਕੋਲ ਕਾਲੇ ਰੰਗ ਦੀ ਜੈਕਟ ਤੱਕ ਹੈ ਨਹੀਂ ਸੋ ਆਹ ਪਤਾ ਨਹੀਂ ਕਿਹੜਾ ਬੰਦਾ ਜਿਹਨੇ ਕਾਲੇ ਰੰਗ ਦੀ ਜੈਕਟ ਪਾਈ ਹੋਈ ਆ ਬਟ ਦੈਟਸ ਨਾ ਮੀ ਅਤੇ ਉਹਨੇ ਮੰਨਿਆ ਵੀ ਹੈ ਸਿੱਧੇ ਕਿਹਾ ਕਿ ਮੈਂ ਇਸ ਹੀ ਸੜਕ 'ਤੇ ਇਸ ਹੀ ਇਲਾਕੇ ਦੇ ਵਿੱਚ ਇਸ ਹੀ ਦਿਨ ਇਸ ਹੀ ਟਾਈਮ ਆਪ ਕੈਂਪੇਨ ਕਰ ਰਿਹਾ ਸੀ ਫਲਾਇਰ ਸਿੱਟ ਰਿਹਾ ਸੀ ਪਰ ਉਹਨੇ ਕਿਹਾ ਵਟ ਆਈ ਪੁੱਟ ਫਲਾਇਰਸ ਇਨ ਦਾ ਡੋਰ ਐਂਡ ਟੇਕ ਅ ਸਾਈਨ ਆਫ ਦਾ ਆਪੋਜੀਸ਼ਨ ਆਊਟ I'm not a fool. ਇਹਨੇ ਕਿਹਾ I'm not a fool. ਪਰ ਹੋਰ ਕੀ ਹੋਣਾ ਜੇ ਇਹਨੂੰ ਪੁਲਿਸ ਦੇ ਵੱਲੋਂ ਹੀ ਹੁਣ ਆਈਡੈਂਟੀਫਾਈ ਕੀਤਾ ਗਿਆ ਕਿ ਬਰੋ ਦੈਟਸ ਅ ਮੈਚ ਆਹੀ ਬੰਦਾ ਹੈ ਬੰਦਾ ਆਪ ਕਹਿ ਰਿਹਾ ਕਿ ਮੈਂ ਆਹੀ ਟਾਈਮ 'ਤੇ ਆਹੀ ਦਿਨ ਸਟਰੀਟ 'ਤੇ ਹੀ ਸੀ ਪਰ ਇਹ ਕਹਿ ਰਿਹਾ ਕਿ ਮੇਰੇ ਕੋਲ ਕੋਈ ਕਾਲੇ ਰੰਗ ਦੀ ਜੈਕਟ ਤੱਕ ਨਹੀਂ ਹੈਗੀ ਅਤੇ ਆਹ ਬੰਦਾ ਤਾਂ ਕੋਈ ਹੋਰ ਹੈਗਾ ਇਟਸ ਨਾਟ ਮੀ ਸੋ ਪਤਾ ਨਹੀਂ ਕਿ ਇਹ ਬੰਦਾ ਸੀ ਨਾਲ ਹੋ ਚੁੱਕਿਆ ਹੈ ਜਾਂ ਕੋਈ ਬਿਮਾਰੀ ਦਾ ਸ਼ਿਕਾਰ ਹੋ ਚੁੱਕਿਆ ਹੈ ਪਰ ਪਤਾ ਨਹੀਂ ਹੈ ਕਿ ਇਹ ਕਿਵੇਂ ਮੇਅਰ ਦੀ ਕੁਰਸੀ ਲਈ ਖੜ ਚੁੱਕਿਆ ਹੈ ਹੈਰਾਨੀ ਵਾਲੀ ਗੱਲ ਆ ਯਾਰ ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ ਇਸ ਟਾਈਮ 'ਤੇ ਸਾਡੇ ਪਹਿਲੇ ਸਪਾਂਸਰ ਸਾਡੇ ਨਾਲ ਜੁੜ ਚੁੱਕੇ ਨੇ ਹਰੇਕ ਟਿਊਜ਼ਡੇ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਖਾਸ ਸਪਾਂਸਰ ਹੁੰਦੇ ਨੇ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਖਾਸ ਤਾਂ ਸਾਡੀਆਂ ਭੈਣਾਂ ਨੂੰ ਪੜ੍ਹਾ ਕੇ ਐਜੂਕੇਟ ਕਰਕੇ ਵਰਕਫੋਰਸ ਦੇ ਵਿੱਚ ਇੱਕ ਪ੍ਰੋਫੈਸ਼ਨਲ ਵੈਲ ਪੇਇੰਗ ਰਿਸੈਸ਼ਨ ਪਰੂਫ ਟੈਰਿਫ ਪਰੂਫ ਟਾਪ ਦੀ ਪੇ ਅਤੇ ਟਾਪ ਦੇ ਬੈਨੀਫਿਟ ਵਾਲੇ ਕਰੀਅਰਸ ਦੇ ਵਿੱਚ ਇਸਟੈਬਲਿਸ਼ ਕਰ ਚੁੱਕੇ ਨੇ ਖਾਸ ਤਾਂ ਮੈਡੀਕਲ ਫੀਲਡ ਦੇ ਵਿੱਚ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਆਡ ਜੋਬਸ ਫੈਕਟਰੀ ਜੋਬਸ ਜਨਰਲ ਲੇਬਰ ਜੋਬਸ ਵੇਅਰ ਹਾਊਸ ਜੋਬਸ ਤੋਂ ਆਪਾਂ ਯਾਰ ਨਿਕਲੀਏ ਕੋਈ ਨਾ ਕੋਈ ਕੋਰਸ ਕੋਈ ਨਾ ਕੋਈ ਡਿਗਰੀ ਕਰਕੇ ਅਸੀਂ ਪੜ੍ਹਾਈ ਕਰਕੇ ਜ਼ਿਆਦਾ ਵਧੀਆ ਕਮਾਈਏ ਅਤੇ ਬੈਨੀਫਿਟਸ ਵੀ ਮਿਲਣ ਖਾਸ ਤਾਂ ਵਾਈਟ ਕਾਲਰ ਆਫਿਸ ਦੀ ਕੰਮ ਹੋਵੇ ਡੈਸਕ ਵਾਲਾ ਕੰਮ ਹੋਵੇ ਫਿਰ ਤਾਂ ਅੱਜ ਜ਼ਰੂਰ ਸੰਪਰਕ ਕਰੋ ਦੇਰ ਇਜ਼ ਨੋ ਟਾਈਮ ਲਾਈਕ ਦਾ ਪ੍ਰੈਜੈਂਟ ਕਾਲ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਅਤੇ ਇਹਨਾਂ ਦੇ ਐਕਡੈਮਿਕ ਕਾਉਂਸਲਰਸ ਤੁਹਾਨੂੰ ਸਟੈਪ ਬਾਏ ਸਟੈਪ ਗਾਈਡ ਕਰਨਗੇ ਭਾਵੇਂ ਤੁਹਾਨੂੰ ਲੱਗਦਾ ਹੈ ਕਿ ਯਾਰ ਸਾਨੂੰ ਇੰਗਲਿਸ਼ ਸਹੀ ਤਰ੍ਹਾਂ ਆਉਂਦੀ ਨਹੀਂ ਕੰਪਿਊਟਰ ਨਹੀਂ ਚਲਾਉਣਾ ਆਉਂਦਾ ਜਮਾ ਸਕ੍ਰੈਚ ਤੋਂ ਤੁਹਾਨੂੰ ਸਿਖਾ ਦੇਣਗੇ ਕਾਲ 905-872-0088 ਕੁਈਨਜ਼ਵੁੱਡ ਕਾਲਜ ਬ੍ਰੈਂਪਟਨ 905-872-0088 905-872-0088
1: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੇਸ਼ ਪ੍ਰਦੇਸ਼ ਦੇ ਸਾਰੇ ਲਿਸਨਰ ਨੂੰ ਕੁਈਨਜ਼ਵੁੱਡ ਕਾਲਜ ਵੱਲੋਂ
2: ਜੀ ਸਭ ਤੋਂ ਪਹਿਲਾਂ ਜੀ ਤੁਸੀਂ ਇੱਕ ਵਾਰੀ ਆਪਣਾ ਫੋਨ ਨੰਬਰ ਰਿਪੀਟ ਕਰ ਦਿਓ ਕੈਂਪਸ ਦਾ ਐਡਰੈਸ ਵੀ ਦੱਸ ਦਿਓ
1: ਕਾਲਜ ਦਾ ਫੋਨ ਨੰਬਰ ਹੈ 905-872-0088 905-872-0088 ਤੇ ਵਾਕ ਇਨ ਦੇ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ ਯੂਨਿਟ 3 ਬ੍ਰੈਂਪਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਜਿਹੜਾ ਕੋਰਸਿਸ ਦੀ ਬਾਤ ਕਰਦੇ ਹਾਂ, ਕੁਨਸੂਟ ਕਾਲਜ ਦਾ ਮੇਨ ਫੋਕਸ ਹੈ ਕਿ ਸਟੂਡੈਂਟ ਨੂੰ ਐਸੇ ਪ੍ਰੈਕਟੀਕਲ ਕੋਰਸਿਸ ਦਿੱਤੇ ਜਾਣ ਜੋ ਕੈਨੇਡਾ ਵਿੱਚ ਜੋਬ ਓਪਰਚੁਨਿਟੀ ਡਾਇਰੈਕਟਲੀ ਕਨੈਕਟਡ ਹੈਗੇ। ਇਸ ਕਰਕੇ ਅਸੀਂ ਹੈਲਥ ਕੇਅਰ, ਚਾਈਲਡ ਕੇਅਰ, ਫਾਰਮੇਸੀ, ਅਕਾਊਂਟਿੰਗ ਤੇ ਲੈਂਗੁਏਜ ਟ੍ਰੇਨਿੰਗ ਵਰਗੇ ਪ੍ਰੋਗਰਾਮਸ ਆਫਰ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਹੈਲਥ ਕੇਅਰ ਪ੍ਰੋਗਰਾਮ ਦੀ, ਜਿਨ੍ਹਾਂ ਵਿੱਚ ਮੁੱਖ ਪ੍ਰੋਗਰਾਮ ਪਰਸਨਲ ਸਪੋਰਟ ਵਰਕਰ, ਫਾਰਮੇਸੀ ਅਸਿਸਟੈਂਟ, ਮੈਡੀਕਲ ਆਫਿਸ ਅਸਿਸਟੈਂਟ ਸ਼ਾਮਿਲ ਨੇ। ਗੱਲ ਕਰਦੇ ਹਾਂ ਜੀ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ। ਇਹ ਕੋਰਸ ਉਹਨਾਂ ਲਈ ਫਾਇਦੇਮੰਦ ਹੈ ਜੋ ਆਪਣੀ ਜੋਬ ਕਰਨ ਦੇ ਨਾਲ ਨਾਲ ਆਪਣੇ ਆਪ ਨੂੰ ਅਪਸਕਿਲ ਕਰਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਹਾਂ, ਕਿਉਂਕਿ ਇਹ ਇੱਕ ਸ਼ੋਰਟ 10 ਹਫ਼ਤਿਆਂ ਦਾ ਫੁੱਲੀ ਔਨਲਾਈਨ ਪ੍ਰੋਗਰਾਮ ਹੈ। ਇਹ ਕੋਰਸ ਕਰਕੇ ਤੁਸੀਂ ਫਾਰਮੇਸੀ ਵਿੱਚ ਜਿਵੇਂ ਕਿ ਸ਼ੋਪਰਸ, ਡਰੱਗ ਮਾਰਟ, ਫਰੈਸ਼ਕੋ, ਵਾਲਮਾਰਟ, ਲੋਕਲ ਫਾਰਮੇਸੀ ਵਿੱਚ ਜੋਬ ਕਰ ਸਕਦੇ ਹੋ। ਇਹਨਾਂ ਦਾ ਨਵਾਂ ਈਵਨਿੰਗ ਬੈਚ 20 ਅਕਤੂਬਰ ਤੋਂ ਸ਼ੁਰੂ ਹੋਣ ਲੱਗਿਆ। ਹੈਲਥ ਕੇਅਰ ਦਾ ਦੂਜਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਹੇ ਨੇ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ। ਇਹ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ। ਜਿਹੜੇ ਲੋਕ ਕੈਨੇਡਾ ਵਿੱਚ ਕਿਸੇ ਵੀ ਲੀਗਲ ਸਟੇਟਸ ਯਾਨੀ ਵਰਕ ਪਰਮਿਟ, ਰੈਫਿਊਜੀ ਜਾਂ ਵਿਜ਼ਿਟਰ ਤੇ ਨੇ ਹੈ, ਉਹ ਇਸ ਕੋਰਸ ਨੂੰ ਕਰਨ ਲਈ ਐਲੀਜੀਬਲ ਹੈਗੇ। ਉਹਨਾਂ ਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਹੈ ਇਹ ਕੋਰਸ ਕਰਨ ਲਈ। ਗੁਰਸੂਟ ਕਾਲਜ ਸਾਰੇ ਸਟੂਡੈਂਟ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀ ਚਾਰਜ ਨਹੀਂ ਕਰਦਾ ਐਂਡ ਸਟੂਡੈਂਟ ਆਪਣੀ ਫੁੱਲ ਫੀ ਇੰਟਰਸਟ ਫ੍ਰੀ ਇੰਸਟਾਲਮੈਂਟ ਵਿੱਚ ਪੇ ਕਰ ਸਕਦੇ ਹਾਂ। ਇਹਨਾਂ ਦਾ ਨਵਾਂ ਬੈਚ ਟਿਊਜ਼ਡੇ 14 ਅਕਤੂਬਰ ਤੋਂ ਸਟਾਰਟ ਹੋਣ ਲੱਗਿਆ। ਹੈਲਥ ਕੇਅਰ ਵਿੱਚ ਮੈਡੀਕਲ ਆਫਿਸ ਦਾ ਡਿਪਲੋਮਾ ਵੀ ਬੜਾ ਹਾਈ ਡਿਮਾਂਡ ਵਿੱਚ ਆ। ਜੋ ਲੋਕ ਡਾਕਟਰ ਆਫਿਸ, ਹੋਸਪਿਟਲ ਜਾਂ ਫਿਰ ਕਿਸੇ ਵੀ ਮੈਡੀਕਲ ਆਫਿਸ ਵਿੱਚ ਇੱਕ ਵਾਈਟ ਕਾਲਰ ਜੋਬ ਲੈਣਾ ਚਾਹੁੰਦੇ ਨੇ, ਇਹ ਕੋਰਸ ਉਹਨਾਂ ਵਾਸਤੇ ਹੈ। ਮੈਡੀਕਲ ਆਫਿਸ ਅਸਿਸਟੈਂਟ ਡਿਪਲੋਮਾ ਪ੍ਰੋਗਰਾਮ ਦੇ ਵਿੱਚ 240 ਘੰਟੇ ਦੀ ਪ੍ਰੈਕਟੀਕਲ ਟ੍ਰੇਨਿੰਗ ਹੈ ਜੋ ਕਾਲਜ ਅਰੇਂਜ ਕਰਦਾ ਡਾਕਟਰ ਆਫਿਸ ਵਿੱਚ। ਐਜੂਕੇਸ਼ਨ ਸਟ੍ਰੀਮ ਦੀ ਗੱਲ ਕਰੀਏ ਤਾਂ ਸ਼ੋਰਟ ਕੋਰਸ ਫੁੱਲੀ ਔਨਲਾਈਨ, ਅਰਲੀ ਚਾਈਲਡ ਕੇਅਰ ਏਡ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਨੇ 17 ਅਕਤੂਬਰ। ਇਹ ਪ੍ਰੋਗਰਾਮ ਸਪੈਸ਼ਲੀ ਉਹਨਾਂ ਲਈ ਲਾਭਦਾਇਕ ਹੈ ਜਿਹੜੇ ਲੋਕ ਬੱਚਿਆਂ ਦੇ ਨਾਲ ਕੰਮ ਕਰਨਾ ਚਾਹੁੰਦੇ ਨੇ, ਡੇ ਕੇਅਰ ਵਿੱਚ ਆਪਣੇ ਘਰੋਂ ਡੇ ਕੇਅਰ ਰਨ ਕਰਨਾ ਚਾਹੁੰਦੇ ਆ। ਅਗਰ ਤੁਸੀਂ ਆਲਰੇਡੀ PSW ਜਾਂ PSW ਦਾ ਕੋਰਸ ਕੀਤਾ ਹੋਇਆ ਤਾਂ ਅਰਲੀ ਚਾਈਲਡ ਕੇਅਰ ਏਡ ਦਾ ਕੋਰਸ ਕਰਕੇ ਸਪੈਸ਼ਲ ਨੀਡਸ ਕਿੱਟ ਦੇ ਨਾਲ ਵੀ ਕੰਮ ਕਰ ਸਕਦੇ ਹੋ। ਸਭੀ ਡਿਪਲੋਮਾ ਪ੍ਰੋਗਰਾਮ ਦੇ ਲਈ ਪ੍ਰੀ ਰਿਕੁਇਸਟ ਹੈ ਮਿਨੀਮਮ ਗ੍ਰੇਡ 12 ਤੁਸੀਂ ਕਿਸੇ ਵੀ ਕੰਟਰੀ ਤੋਂ ਕੀਤੀ ਹੋ ਜਾਂ ਫਿਰ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋ ਐਜ਼ ਅ ਮੈਚੋਰ ਸਟੂਡੈਂਟ ਡਿਪਲੋਮਾ ਕਰਨ ਲਈ। ਨਾਲ ਹੀ ਗੱਲ ਕਰਦੇ ਹਾਂ ਸ਼ੋਰਟ ਕੋਰਸਿਸ ਬਾਰੇ ਜਿਨ੍ਹਾਂ ਵਿੱਚ ਕੁਨਸੂਟ ਕਾਲਜ ਸ਼ੁਰੂ ਕਰਨ ਜਾ ਰਹੇ ਨੇ ਫ੍ਰੈਂਚ ਲੈਂਗੁਏਜ ਕੋਰਸਿਸ ਲੈਵਲ A1, A2, B1, B2। ਇਸ ਦੇ ਨਾਲ ਨਾਲ ਇੰਗਲਿਸ਼ ਸਪੀਕਿੰਗ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ, ਲੈਂਗੁਏਜ ਐਗਜ਼ਾਮ ਪ੍ਰੀਪਰੇਸ਼ਨ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ ਫੋਰ IELTS, LLP, PTE, TAF, PCP ਪ੍ਰੀਪਰੇਸ਼ਨ। ਵੀਕਐਂਡ ਤੇ ਕੰਪਿਊਟਰ ਕਲਾਸਿਸ ਸ਼ੁਰੂ ਹੋਣ ਜਾ ਰਹੇ ਨੇ ਉਹਨਾਂ ਵਾਸਤੇ ਜਿਨ੍ਹਾਂ ਨੂੰ ਬਿਲਕੁਲ ਵੀ ਕੰਪਿਊਟਰ ਨਹੀਂ ਆਉਂਦਾ ਜਾਂ ਫਿਰ ਆਪਣੇ ਕੰਪਿਊਟਰ ਸਕਿੱਲ ਅਪਗ੍ਰੇਡ ਕਰਨਾ ਚਾਹੁੰਦੇ ਹੈ ਇੰਟਰਮੀਡੀਏਟ ਤੋਂ ਐਡਵਾਂਸ ਲੈਵਲ, ਕੰਪਿਊਟਰ ਕਲਾਸਿਸ ਵੀਕਐਂਡ, ਵੀਕਡੇਜ, ਇਨ ਪਰਸਨ ਤੇ ਆਨਲਾਈਨ ਕਲਾਸਿਸ ਵੀ ਅਵੇਲੇਬਲ ਨੇ। ਗੁਰਸੂਟ ਕਾਲਜ ਔਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰ ਰਿਹਾ ਜਿਵੇਂ ਕਿ ਕੰਪਿਊਟਰਾਈਜ ਅਕਾਊਂਟਿੰਗ ਡਿਪਲੋਮਾ, ਡੇਟਾ ਐਨਲਿਸਟ ਡਿਪਲੋਮਾ, ਆਫਿਸ ਐਡਮਿਨਿਸਟ੍ਰੇਸ਼ਨ, ਫੂਡ ਸਰਵਿਸ ਵਰਕਰ ਜਿਨ੍ਹਾਂ ਨੂੰ ਡਾਇਟਰੀ ਡਿਪਲੋਮਾ ਵੀ ਕਹਿੰਦੇ ਆ। ਇਹਨਾਂ ਕੋਰਸਿਸ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ queensoodcollege.com ਤੋਂ ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ 7 ਦਿਨ ਓਪਨ ਹੁੰਦਾ ਹੈ, ਇੱਕ ਵਾਰੀ ਆ ਕੇ ਸਾਡੇ ਐਡਮਿਸ਼ਨ ਕਾਊਂਸਲਰ ਨੂੰ ਜ਼ਰੂਰ ਮਿਲੋ। ਕਾਲਜ ਦਾ ਫੋਨ ਨੰਬਰ ਹੈ 905-872-0088, 905-872-0088। ਵਾਕ ਇਨ ਦੇ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ ਯੂਨਿਟ 3 ਬ੍ਰਿੰਪਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੋ। ਸਾਡਾ ਮਕਸਦ ਸਿਰਫ ਕੋਰਸ ਕਰਵਾਉਣਾ ਨਹੀਂ ਬਲਕਿ ਸਟੂਡੈਂਟ ਨੂੰ ਕੰਫੀਡੈਂਸ, ਸਕਿੱਲ ਤੇ ਕਰੀਅਰ ਅਪੋਰਚੁਨਿਟੀ ਦੇਣਾ ਹੈ। ਧੰਨਵਾਦ।
0: Thank you very much. Tusi bhi zarur sampark karo Queenswood College Brampton the academic counselors and all. The phone number hai 905-872-0088, 905-872-0088. So dosto hun kyunki station ID lag jani hai ek do minutan de vich gall vich vichale na katti jave, aapan wapas aunne hai 5 baj ke ek do minutan te fir kuch back to back hor vi namiyan Canada, Ontario te GTA diyan khabran agle ghante vich vi theek 6 baje tak hi pesh karde ha। ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਸਟੂਡੀਓ ਦਾ ਫੋਨ ਨੰਬਰ ਹੈ 905 905 6464 4 905 564 44 ਫਿਲਹਾਲ ਤਾਂ ਇੱਕੋ ਹੀ ਗਾਣੇ ਦੀ ਫਰਮਾਇਸ਼ ਆਈ ਆ, ਰਣਜੀਤ ਬਾਵੇ ਦੇ ਇੱਕ ਨਵੇਂ ਗਾਣੇ ਦੀ ਫਰਮਾਇਸ਼ ਆਈ ਆ, ਉਹ ਤੁਰਲੇ ਪੇਸ਼ ਕਰਦੇ ਹਾਂ। ਤੁਸੀਂ ਕੋਈ ਫਰਮਾਇਸ਼ ਕਰਨੀ ਹੋਵੇ ਹੁਣ ਜਾਂ ਠੀਕ 6 ਵਜੇ ਤੱਕ ਤੁਸੀਂ ਸਟੂਡੀਓ ਦਾ ਨੰਬਰ ਘੁਮਾ ਸਕਦੇ ਹੋ 905 564 6444 905 564 4 44। ਬੜੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ।

0: ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: Tuesday chana bhatura, Wednesday lajwab veg thali, Thursday yummy haka thali, Friday maza lavo saag makki di roti da. A yummy deals is simply Indian di sariya hi locations se. Dining, takeout and catering also available. Call at 905-794-8111. Simply delicious.

AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਲਿਸਨਰ ਜਿੰਨੇ ਸਾਡੇ ਵਿਊਅਰਸ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ ਤੁਸੀਂ 3 ਵਜੇ ਦੇ ਹੀ ਜਾਂ 4 ਵਜੇ ਦੇ ਹੀ ਸਾਡੇ ਨਾਲ ਜੁੜੇ ਹੋਏ ਹੋ ਫਿਰ ਤੁਹਾਨੂੰ ਵੈਲਕਮ ਬੈਕ ਕਹਿੰਦੇ ਹਾਂ ਅਤੇ ਸਾਡੇ ਨਾਲ ਹੁਣ ਤੁਸੀਂ ਠੀਕ 6 ਵਜੇ ਤੱਕ ਜੁੜੇ ਰਹੋ ਇਸ ਸਟੇਸ਼ਨ AM 530 ਦੇਸ ਪ੍ਰਦੇਸ ਨਾਲ। ਇਸ ਘੰਟੇ ਵਿੱਚ ਦੋਸਤੋ ਤੁਹਾਨੂੰ ਦੱਸ ਦਈਏ ਕਿ ਬਹੁਤ ਹੀ ਜਲਦ ਤੁਹਾਨੂੰ ਕੁਝ ਖਬਰਾਂ ਪੇਸ਼ ਕਰਾਂਗੇ, ਤੁਹਾਡੇ ਫਰਮੈਸ਼ੀ ਗੀਤ ਸੰਗੀਤ ਵੀ ਪੇਸ਼ ਕਰਾਂਗੇ ਅਤੇ ਸਾਨੂੰ ਸਾਡੇ ਕੁਝ ਖਾਸ ਸਪਾਂਸਰ ਨਾਲ ਲਾਈਵ ਗੱਲਬਾਤ ਕਰਨ ਦਾ ਮੌਕਾ ਮਿਲੂਗਾ, ਜਿਹਨੂੰ ਸੁਣ ਕੇ ਜਾਂ ਵੇਖ ਕੇ ਤੁਹਾਨੂੰ ਵੀ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਡਿਫਰੈਂਟ ਡਿਫਰੈਂਟ ਇੰਡਸਟਰੀਜ਼, ਕੰਮ ਕਾਰੋਬਾਰ ਅਤੇ ਬਿਜ਼ਨਸ ਅਤੇ ਸਰਵਿਸ ਨਾਲ ਹੋਣੀਆਂ ਜੁੜੀਆਂ ਹੋਈਆਂ ਜਾਣਕਾਰੀਆਂ ਤੁਹਾਨੂੰ ਪ੍ਰੋਵਾਈਡ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਅਤੇ ਠੀਕ 6 ਵਜੇ ਤੱਕ ਹੀ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ANJ ਆਟੋ ਰਿਪੇਅਰ। ANJ ਆਟੋ ਰਿਪੇਅਰ ਦਾ ਵਾਅਦਾ ਹੈ ਕਿ ਜਿਹੜੀ ਮਰਜ਼ੀ ਮੇਕ ਐਂਡ ਮਾਡਲ ਹੋਵੇ ਤੁਹਾਡੀ ਗੱਡੀ, ਚਾਹੇ ਨੌਰਥ ਅਮੈਰੀਕਨ, ਚਾਹੇ ਏਸ਼ੀਅਨ, ਚਾਹੇ ਯੂਰੋਪੀਅਨ, ਉਹਦੀ ਤਸੱਲੀ ਬਖਸ਼ ਰਿਪੇਅਰ ਕਰਕੇ ਦੇਵਾਂਗੇ। ਇਹਨਾਂ ਦੇ ਮਾਹਰ ਮਕੈਨਿਕ ਨੇ, ਸਰਟੀਫਾਈਡ ਮਕੈਨਿਕ ਨੇ, ਜੋ ਕਿ ਹਿੰਦੀ ਵੀ ਪੰਜਾਬੀ ਵੀ ਇੰਗਲਿਸ਼ ਵੀ ਆਬਵੀਅਸਲੀ ਬੋਲਦੇ ਨੇ। ਅਤੇ ਇਹ ਹਾਈਵੇ 50 ਐਂਡ ਮੇਫੀਲਡ, ਹਾਈਵੇ 50 ਐਂਡ ਮੇਫੀਲਡ 'ਤੇ ਜਿਹੜਾ ਵੱਡਾ ਹੋਮ ਡੀਪੋ ਹੈ ਉਹਦੇ ਬਿਲਕੁਲ ਨਜ਼ਦੀਕ 91 ਹਿੱਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਹਨ। ਬਹੁਤ ਲੰਬੇ ਸਮੇਂ ਤੋਂ ਹੀ ਇਸ ਜਗ੍ਹਾ ਤੋਂ ਹੀ ਤੁਹਾਨੂੰ ਪ੍ਰੋਫੈਸ਼ਨਲ ਆਟੋ ਰਿਪੇਅਰ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਰਹੇ ਨੇ। ਚਾਹੇ ਤੁਸੀਂ ਨਵੇਂ ਟਾਇਰ ਪਾਉਣੇ ਆ, ਵਿੰਟਰ ਟਾਇਰ ਹੁਣ ਜਲਦ ਪਾਉਣੇ ਆ, ਟਾਇਰਾਂ ਦੀ ਤੁਸੀਂ ਵੀਲ ਦੀ ਅਲਾਈਨਮੈਂਟ ਕਰਵਾਉਣੀ ਆ, ਸਸਪੈਂਸ਼ਨ ਦਾ ਕੰਮ, ਬ੍ਰੇਕਾਂ ਦਾ ਕੰਮ, ਕੰਪਲੀਟ ਇੰਜਨ ਦਾ ਕੰਮ, ਐਗਜ਼ਾਸਟ ਰਿਪੇਅਰ, ਓਇਲ ਚੇਂਜ, ਫੁੱਲ ਸਰਵਿਸ ਜਾਂ ਰਸਟ ਪ੍ਰੂਫਿੰਗ ਬਿਫੋਰ ਵਿੰਟਰ, ANJ Auto Repair, phone number hai 905-857-7596, 905-857-7596। ਤੁਹਾਡੀ ਬੋਲੀ ਬੋਲਦੇ ਨੇ, ਕਹਿੰਦੇ ਕਿ ਅਸੀਂ ਜੈਨੂਇਨ ਪਾਰਟਸ ਹੀ ਯੂਜ਼ ਕਰਦੇ ਹਾਂ ਕਿਸੇ ਵੀ ਰਿਪਲੇਸਮੈਂਟ ਲਈ, ਕਿਸੇ ਵੀ ਰਿਪੇਅਰ ਦੇ ਲਈ, ਅਤੇ ਜੈਨੂਇਨ ਪ੍ਰਾਈਸ ਹੀ ਤੁਹਾਨੂੰ ਚਾਰਜ ਕਰਦੇ ਹਾਂ। ਪਹੁੰਚੋ 91 ਹਿੱਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਅਤੇ ਮੇਫੀਲਡ ਵਾਲੇ ਹੋਮ ਡੀਪੂ ਦੇ ਬਿਲਕੁਲ ਨਜ਼ਦੀਕ। ANJ ਆਟੋ ਰਿਪੇਅਰ ਸਾਡੇ ਇਸ ਘੰਟੇ ਦੇ ਖਾਸ ਸਪੋਂਸਰ ਹਨ। ਨਾਲ ਦੀ ਨਾਲ ਇਸ ਘੰਟੇ ਨੂੰ ਤੁਹਾਡੇ ਤੱਕ ਪੇਸ਼ ਕੀਤਾ ਜਾ ਰਿਹਾ ਹੈ ਬਾਏ ਯੂਨਾ ਗਲੋਬਲ ਐਡਵਾਈਜ਼ਰੀ। ਯੂਨਾ ਗਲੋਬਲ ਐਡਵਾਈਜ਼ਰੀ ਦੇ ਸਰਾਂਸ਼ ਨਾਗਪਾਲ ਅਤੇ ਆਉਣ ਦੀ ਬਹੁਤ ਹੀ ਵੱਡੀ ਟੀਮ, ਪਿਛਲੇ 8 ਸਾਲਾਂ ਤੋਂ ਲਗਾਤਾਰ ਤੁਹਾਨੂੰ ਗਵਰਨਮੈਂਟ ਸਪੋਰਟਡ ਲੋਨ ਪ੍ਰੋਵਾਈਡ ਕਰਦੇ ਆ ਰਹੇ ਨੇ। ਜਿਹੜੇ ਵੀ ਸਾਡੇ ਸੱਜਣ ਮਿੱਤਰ ਨੇ, ਚਾਹੇ 18 ਸਾਲ ਦੀ ਉਮਰ ਆ, ਚਾਹੇ 80 ਪਲੱਸ ਤੱਕ ਦੀ ਵੀ ਉਮਰ ਆ, ਇਹ ਕਹਿੰਦੇ ਨੇ ਕਿ ਕਿਸੇ ਨੂੰ ਵੀ, ਕੁਛ ਸ਼ਰਤਾਂ ਲਾਗੂ ਨੇ, ਪਰ ਕਿਸੇ ਨੂੰ ਵੀ ਇਹ ਗਵਰਨਮੈਂਟ ਸਪੋਰਟਡ ਲੋਨ ਪ੍ਰੋਵਾਈਡ ਕੀਤਾ ਜਾ ਸਕਦਾ ਹੈ। ਜੇ ਤੁਸੀਂ ਆਪਣੇ ਮਨਪਸੰਦ ਦਾ ਇੱਕ ਕੋਰਸ ਕਰਨਾ ਚਾਹੁੰਦੇ ਹੋ, ਸਰਕਾਰ ਹੀ ਸਿੱਧੇ ਤੁਹਾਡੇ ਬੈਂਕ ਅਕਾਊਂਟ 'ਚ ਪੈਸੇ ਪਾਉਂਦੀ ਆ, ਨਾ ਕਿ ਕੋਈ ਬੈਂਕ ਅਤੇ ਨਾ ਕੋਈ ਮਿਡਲ ਮੈਨ। ਸੋ ਡਾਇਰੈਕਟ ਗਵਰਨਮੈਂਟ ਤੁਹਾਡੇ ਹੀ ਬੈਂਕ ਅਕਾਊਂਟ ਦੇ ਵਿੱਚ $50,000 ਤੋਂ ਲੈ ਕੇ $170,000 ਪਾਉਣਗੇ। ਅਤੇ ਇਹਦੇ ਵਿੱਚ ਕੋਰਸਿਸ ਪਹਿਲਾਂ ਹੀ ਤੁਹਾਨੂੰ ਦੱਸ ਦਿੰਦਾ ਕਿ ਸਾਰੇ ਤੇ ਸਾਰੇ ਘਰ ਬੈਠੇ ਜਾਂ ਕੰਮ 'ਤੇ ਹੀ ਬੈਠੇ ਜਾਂ ਜਿੱਥੇ ਮਰਜ਼ੀ ਬੈਠੇ, ਖੜ੍ਹੇ ਵੀ ਹੋ ਸਕਦੇ, ਤੁਹਾਡੀ ਮਰਜ਼ੀ ਹੈ ਯਾਰ, ਪਰ ਜਿੱਥੇ ਮਰਜ਼ੀ ਹੋ ਤੁਸੀਂ ਔਨਲਾਈਨ ਕਲਾਸਾਂ ਲਾਉਣੀਆਂ। ਕੋਈ ਵੀ ਐਗਜ਼ਾਮ ਹੈ ਹੀ ਨਹੀਂ, ਸਿਰਫ ਈਜ਼ੀ ਅਸਾਈਨਮੈਂਟ ਹੀ ਹਨ। ਅਤੇ ਬਿਜ਼ਨਸ, ਹਾਸਪਿਟੈਲਿਟੀ, ਕੰਪਿਊਟਰਾਈਜ਼ਡ ਅਕਾਊਂਟਿੰਗ, ਲੋਜਿਸਟਿਕਸ ਐਂਡ ਸਪਲਾਈ ਚੇਨ, ਪਰਸਨਲ ਸਪੋਰਟ ਵਰਕਰ PSW, ਅਰਲੀ ਚਾਈਲਡਹੁੱਡ ਅਸਿਸਟੈਂਟ ECA, ਹੋਰ ਵੀ ਕਾਫੀ ਲੰਬੀ ਚੌੜੀ ਲਿਸਟ ਹੈ। ਅਪਰੂਵਡ ਕੋਰਸਿਸ, ਅਪਰੂਵਡ ਕਾਲਜਿਸ ਤੋਂ ਬਾਏ ਦੀ ਇੰਟੀਰੀਅਰ ਗਵਰਨਮੈਂਟ। ਅਤੇ ਇੰਟੀਰੀਅਰ ਗਵਰਨਮੈਂਟ ਦਾ ਕਹਿਣਾ ਹੈ ਕਿ ਘੱਟ ਤੋਂ ਘੱਟ ਤਾਂ ਤੁਸੀਂ PR, ਪਰਮਨੈਂਟ ਰੈਜ਼ੀਡੈਂਟ ਹੋਣੇ ਚਾਹੀਦੇ ਹੋ ਜਾਂ ਕੈਨੇਡੀਅਨ ਸਿਟੀਜ਼ਨ ਹੋਣੇ ਚਾਹੀਦੇ ਹੋ। ਕਮਾਲ ਦੀ ਗੱਲ ਇਹ ਵੀ ਹੈ ਕਿ ਜੇ ਤੁਸੀਂ ਇੱਕ ਪ੍ਰੋਟੈਕਟਡ ਪਰਸਨ ਯਾਨੀ ਕਿ ਇੱਕ ਰੈਫਿਊਜੀ ਵੀ ਹੋ, ਤੁਹਾਨੂੰ ਵੀ ਇਹ ਪੈਸੇ ਮਿਲ ਸਕਦੇ ਨੇ। ਕੋਈ ਵੀ ਏਜ ਲਿਮਿਟ ਹੈ ਨਹੀਂ, 18 ਜਾਂ ਉਸ ਤੋਂ ਵੱਧ ਦੀ ਉਮਰ ਹੋਣੀ ਚਾਹੀਦੀ ਆ। ਯੂ ਕੈਨ ਬੀ 99, ਯੂ ਕੈਨ ਬੀ 109, ਯੂ ਕੈਨ ਬੀ ਐਨੀ ਏਜ ਰਹੋ। ਵੱਧ ਤੋਂ ਵੱਧ ਇਹਨਾਂ ਦੇ ਕਲਾਇੰਟਸ 40-45-50 ਪਲੱਸ ਦੇ ਨੇ, ਪੂਰੇ ਪਰਿਵਾਰ ਵਾਲੇ ਨੇ। ਅਤੇ ਫੰਡਿੰਗ ਜਿੱਥੇ ਮਰਜ਼ੀ ਖਰਚ ਸਕਦੇ ਹੋ, ਮਤਲਬ ਕਿ ਜਦੋਂ ਤੁਹਾਨੂੰ ਇਹ ਗਵਰਨਮੈਂਟ ਸਪੋਰਟਡ ਲੋਨ ਮਿਲ ਜਾਂਦਾ ਹੈ, ਕਦੇ ਚੈੱਕ ਨਹੀਂ ਕੀਤਾ ਜਾਂਦਾ ਕਿ ਤੁਸੀਂ ਪੈਸੇ ਕਿੱਥੇ ਖਰਚ ਰਹੇ ਹੋ, ਕਾਹਦੇ ਲਈ ਖਰਚ ਰਹੇ ਹੋ, ਕਿਉਂ ਖਰਚ ਰਹੇ ਹੋ। ਸੋ ਕਾਫੀ ਜ਼ਿਆਦਾ ਲੋਕ, ਕਿਉਂਕਿ ਕੋਈ ਰਿਸਟ੍ਰਿਕਸ਼ਨ ਹੈ ਨਹੀਂ, ਉਹ ਆਪਣੇ ਬਹੁਤ ਵੱਡੇ ਅਤੇ ਬਹੁਤ ਮਹਿੰਗੇ ਹਾਈ ਇੰਟਰਸਟ ਰੇਟ ਵਾਲੇ ਕਰਜ਼ੇ ਲਾਈ ਜਾਂਦੇ ਨੇ, ਕ੍ਰੈਡਿਟ ਕਾਰਡ 'ਤੇ ਚਾੜੇ ਹੋਏ ਬਿੱਲ ਉਹ ਪੇ ਆਫ ਕਰੀ ਜਾਂਦੇ ਨੇ, ਮੋਰਗੇਜ 'ਤੇ, ਰੈਂਟ 'ਤੇ, ਐਕਸੈਟਰਾ, ਜਿੱਥੇ ਮਰਜ਼ੀ ਪੈਸੇ ਲਾ ਸਕਦੇ ਹੋ।
ਸੋ 2 ਸਾਲ ਦਾ ਜਿਹੜਾ ਕੋਰਸ ਹੈ ਜਦੋਂ ਖਤਮ ਹੋ ਗਿਆ ਪੂਰਾ ਅੱਧਾ ਸਾਲ ਬਾਅਦ ਹੀ ਜਾ ਕੇ ਸੋ ਡਾਊਨ 2.5 ਈਅਰਸ ਡਾਊਨ ਦ ਰੋਡ ਪਹਿਲਾਂ ਕੋਈ ਵੀ ਤੁਸੀਂ ਵਿਆਜ ਜਾਂ ਕੋਈ ਕਿਸ਼ਤ ਪੇ ਕਰਨੀ ਹੈ ਅਤੇ ਇੰਟਰਸਟ ਰੇਟ ਕਿੰਨਾ ਹੈ ਐਨੂਅਲ ਇੰਟਰਸਟ ਰੇਟ ਨਾ ਕਿ ਮੰਥਲੀ ਐਨੂਅਲ ਇੰਟਰਸਟ ਰੇਟ ਓਨਲੀ 2.5% 2.5% ਅਤੇ ਉਹ ਵੀ ਤੁਸੀਂ 15 ਸਾਲਾਂ ਦੇ ਟਾਈਮ ਦੇ ਵਿੱਚ ਪੇ ਕਰ ਸਕਦੇ ਹੋ ਕੋਈ ਕ੍ਰੈਡਿਟ ਚੈੱਕ ਨਹੀਂ ਕੋਈ ਫੇਕ ਡਾਕੂਮੈਂਟ ਨਹੀਂ ਲਾਇਆ ਜਾਂਦਾ ਤੁਹਾਡੇ ਸਹੀ ਸਹੀ ਹੀ ਅਸਲੀ ਹੀ ਡਾਕੂਮੈਂਟ ਲਾਏ ਜਾਂਦੇ ਨੇ ਅਤੇ ਗਵਰਨਮੈਂਟ ਸਪੋਰਟ ਲੋਨ ਹੈ ਕਾਲ ਯੂਨੀਗਲੋਬਲ ਐਡਵਾਈਜ਼ਰੀ ਸਰੰਚ ਨਾਗਪਾਲ ਇਹ 8 ਸਾਲਾਂ ਤੋਂ ਹੀ ਇਹ ਕੰਮ ਕਰਦੇ ਆ ਰਹੇ ਨੇ ਹਜ਼ਾਰਾਂ ਹੀ ਇਹਨਾਂ ਦੇ ਸੈਟਿਸਫਾਈਡ ਕਲਾਇੰਟਸ ਨੇ 4372643175 4372643175 ਸਭ ਤੋਂ ਖਾਸ ਗੱਲ ਅਪ ਫਰੰਟ ਤੁਹਾਨੂੰ 1 ਸੈਂਟ ਵੀ ਨਹੀਂ ਚਾਰਜ ਕਰਦੇ 1 ਡਾਲਰ ਛੱਡੋ ਜਦੋਂ ਤੁਹਾਨੂੰ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਇਹ ਪੈਸੇ ਮਿਲ ਗਏ ਫਿਰ ਹੀ ਤੁਸੀਂ ਜਾ ਕੇ ਇਹਨਾਂ ਨੂੰ ਕੁੱਲ ਮਿਲਾ ਕੇ $199 $199 ਹੀ ਮੈਕਸਿਮਮ ਇਹਨੂੰ ਪੇ ਕਰਨਾ ਹੈ ਕਾਲ 4372643175 4372643175 ਜੇ ਦੋਸਤੋ ਤੁਹਾਡੇ ਜਵਾਕ ਹੁਣ ਹਾਈ ਸਕੂਲ ਦੇ ਵਿੱਚ ਪੜ੍ਹ ਰਹੇ ਨੇ ਸਕੂਲ ਸਾਲ ਮਹੀਨਾ ਕੀ ਹੋਇਆ ਹੈ ਸ਼ੁਰੂ ਹੋਇਆ ਹੈ ਪਰ ਜੇ ਪਹਿਲਾਂ ਤੋਂ ਹੀ ਉਹ ਮੈਥ ਅਤੇ ਸਾਇੰਸ ਦੇ ਵਿੱਚ ਕਮਜ਼ੋਰ ਨੇ ਯੂ ਗਾਟ ਟੂ ਸਟਾਰਟ ਦੇਮ ਅਰਲੀ ਜੇ ਤੁਸੀਂ ਉਹਨਾਂ ਦੇ ਗ੍ਰੇਡਸ ਇੰਪਰੂਵ ਕਰਵਾਉਣੇ ਆ ਮੈਥ ਅਤੇ ਸਾਇੰਸ ਦੇ ਵਿੱਚ ਜੇ ਚਾਹੁੰਦੇ ਹੋ ਉਹਨਾਂ ਨੂੰ ਟਾਪ ਦੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਮਿਲ ਜਾਵੇ ਮੁਕਾਬਲਾ ਬਹੁਤ ਜ਼ਿਆਦਾ ਹੈ ਕੰਪਟੀਸ਼ਨ ਬਹੁਤ ਤਕੜਾ ਹੈ ਅਤੇ ਜੇ ਚਾਹੁੰਦੇ ਹੋ ਕਿ ਤੁਹਾਡਾ ਬੋਝ ਵੀ ਘਟੇ ਕਿ ਇਹਨਾਂ ਨੂੰ ਯਾਰ 4 ਪੈਸੇ ਮਿਲ ਜਾਣ ਸਕਾਲਰਸ਼ਿਪ ਵੀ ਮਿਲ ਜਾਣ ਉਹ ਤਾਂ ਉਦੋਂ ਹੀ ਮਿਲਣੀ ਆ ਜਦੋਂ ਟਾਪ ਦੇ ਮਾਰਕ ਮਿਲਣਗੇ ਪ੍ਰੋਫੈਸਰ ਬੁੱਟਰ ਅਤੇ ਪ੍ਰੋਫੈਸਰ ਜੀਤ ਦੋਨੇ ਹੀ MSc ਨੇ ਯਾਨੀ ਕਿ ਮਾਸਟਰਸ ਆਫ ਸਾਇੰਸ ਡਿਗਰੀ ਹੋਲਡਰ ਨੇ ਨਾਲੇ PhD ਨੇ ਮਲਟੀਪਲ ਇਹਨਾਂ ਕੋਲ ਮਾਸਟਰਸ ਐਂਡ PhDs ਹਨ ਮੈਥ ਅਤੇ ਸਾਇੰਸ ਅਤੇ ਹੋਰਾਂ ਫੀਲਡਸ ਦੇ ਵਿੱਚ ਇਹ ਬਹੁਤ ਲੰਬੇ ਸਮੇਂ ਤੋਂ ਮੈਥ ਅਤੇ ਸਾਇੰਸ ਦੀ ਟਿਊਸ਼ਨ ਤੁਹਾਨੂੰ 1-on-1 ਟ੍ਰੇਨਿੰਗ ਪ੍ਰੋਵਾਈਡ ਕਰਦੇ ਆ ਰਹੇ ਨੇ ਅਤੇ ਗੇਰੰਟੀ ਕਰਦੇ ਆ ਕਿ ਤੁਹਾਡੇ ਜਵਾਕਾਂ ਦੇ ਮੈਥ ਅਤੇ ਸਾਇੰਸ ਦੇ ਗ੍ਰੇਡਸ ਯਾਨੀ ਕਿ ਮਾਰਕਸ ਯਾਨੀ ਕਿ ਪ੍ਰਸੈਂਟੇਜ ਇੰਪਰੂਵ ਕੀਤੇ ਹੀ ਕੀਤੇ ਜਾਣੇ ਆ ਕਹਿੰਦੇ ਕੋਈ ਸ਼ੱਕ ਨਹੀਂ ਹੈਗਾ ਸ਼ੱਕ ਵੀ ਪਹਿਲਾਂ ਹੀ ਕੱਢ ਦੇਵਾਂਗੇ ਕਹਿੰਦੇ ਨੇ ਕਿਉਂ ਕਿਉਂਕਿ ਪਹਿਲਾਂ ਹੀ ਬੱਚਿਆਂ ਦਾ ਫਰੀ ਇਵੈਲਿਊਏਸ਼ਨ ਟੈਸਟ ਕਰਵਾਉਂਦੇ ਨੇ ਉਹ ਜਿਹੜਾ ਇਵੈਲਿਊਏਸ਼ਨ ਟੈਸਟ ਆ ਇਹਨਾਂ ਨੂੰ ਪਤਾ ਲੱਗ ਜਾਣਾ ਕਿ ਕਿੱਥੇ ਤੱਕ ਦੇ ਮਾਰਕ ਇਹਨਾਂ ਨੂੰ ਮਿਲਣੇ ਆ ਜੇ ਹੁਣ ਇਹ ਡਿਸੰਬਰ ਜਨਵਰੀ 'ਚ ਐਗਜ਼ਾਮ ਕਰਦੇ ਆ ਜਾਂ ਅਗਲੇ ਸਪਰਿੰਗ ਦੇ ਵਿੱਚ ਐਗਜ਼ਾਮ ਕਰਦੇ ਆ ਖਾਸ ਜੇ ਉਹ ਹੁਣ ਬੱਚੇ 9ਵੀਂ 10ਵੀਂ 11ਵੀਂ 12ਵੀਂ 'ਚ ਆਲਰੇਡੀ ਪੜ੍ਹ ਰਹੇ ਨੇ ਇਹਨਾਂ ਨੂੰ ਰਾਈਟ ਵੇ ਹੀ ਗ੍ਰੇਡਸ ਇੰਪਰੂਵ ਕਰਨੇ ਪੈਣੇ ਆ ਸੋ ਜਦੋਂ ਫਰੀ ਇਵੈਲੂਏਸ਼ਨ ਟੈਸਟ ਕਰ ਲਿਆ ਇਹਨਾਂ ਨੂੰ ਪਤਾ ਲੱਗ ਜਾਣਾ ਹੈ ਕਿ ਕਿੰਨੀ ਕੁ ਇੰਪਰੂਵਮੈਂਟ ਇਹ ਪੇਸ਼ ਕਰਵਾ ਸਕਦੇ ਆ ਅਤੇ ਤੁਹਾਨੂੰ ਵੀ ਪਤਾ ਲੱਗ ਹੀ ਜਾਣਾ ਹੈ ਕਿ ਕਿੰਨੀ ਕੁ ਇੰਪਰੂਵਮੈਂਟ ਪੇਸ਼ ਹੋ ਜਾਣੀ ਹੈ ਸੋ ਅੱਜ ਹੀ ਕਾਲ ਕਰੋ ਜੇ ਤੁਹਾਡੇ ਬੱਚੇ ਇਹ ਕਹਿੰਦੇ ਨੇ ਕਿ ਗ੍ਰੇਡ 1 ਲਿਟਰਲੀ ਗ੍ਰੇਡ 1 ਤੋਂ ਟਿਊਸ਼ਨ ਅਸੀਂ ਸ਼ੁਰੂ ਕਰ ਦਿੰਦੇ ਹਾਂ ਪਰ ਸਪੈਸ਼ਲਾਈਜ਼ ਕਰਦੇ ਨੇ ਗ੍ਰੇਡ 9, 10, 11 and 12 ਦੇ ਵਿੱਚ ਪਰ ਜੇ ਤੁਸੀਂ ਪਹਿਲੀ ਗ੍ਰੇਡ ਤੋਂ ਲੈ ਕੇ 12 ਗ੍ਰੇਡ ਤੱਕ ਬੱਚਿਆਂ ਦੀ ਮੈਥ ਅਤੇ ਸਾਇੰਸ ਦੀ ਟਿਊਸ਼ਨ ਸ਼ੁਰੂ ਕਰਵਾਉਣੀ ਆ ਕਾਲ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜੋ ਕਿ ਸਪੈਸ਼ਲਾਈਜ਼ ਕਰਦੇ ਨੇ ਬੱਚਿਆਂ ਨੂੰ ਟਾਪ ਦੀਆਂ ਯੂਨੀਵਰਸਿਟੀ ਵਿੱਚ ਇਨਰੋਲਮੈਂਟ ਦਿਲਵਾਉਣ ਲਈ ਜੇ ਹੁਣ ਬੱਚੇ ਪ੍ਰਿੰਸੀਪਲਸ ਆਫ ਮੈਥਮੈਟਿਕਸ ਫੰਕਸ਼ਨਸ ਐਡਵਾਂਸਡ ਫੰਕਸ਼ਨਸ ਕੈਲਕੂਲਸ ਟ੍ਰਿਗਨੋਮੈਟਰੀ ਡਾਟਾ ਮੈਨੇਜਮੈਂਟ ਫਿਜ਼ਿਕਸ ਕੈਮਿਸਟਰੀ ਪੜ੍ਹ ਰਹੇ ਨੇ ਜਾਂ ਅਗਲਾ ਸਮੈਸਟਰ 'ਚ ਲੈ ਰਹੇ ਨੇ ਕਾਲ ਦਮ ਰਾਈਟ ਅਵੇ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ 416-568-9192 416-568-9192 ਦੈਟਸ 416-568-9192 ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਦੋਸਤੋ ਸੰਦੀਪ ਕੁਮਾਰ ਗੋਇਲ ਦੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ਜੋ ਕਿ ਤੁਹਾਡੇ ਲਈ ਬ੍ਰੈਂਪਟਨ ਸ਼ਹਿਰ ਦੇ ਵਿੱਚ ਵਾਰਡ 3 ਅਤੇ 4 ਦੇ ਵਿੱਚ ਰੀਜਨਲ ਕੌਂਸਲਰ ਦੇ ਉਮੀਦਵਾਰ ਹਨ ਤੁਹਾਨੂੰ ਬਾਉਂਡਰੀ ਦੱਸ ਦਿੰਦਾ ਕਿਉਂਕਿ ਆਪਣੀ ਬਥੇਰੀ ਜਨਤਾ ਇਸ ਏਰੀਆ ਦੇ ਵਿੱਚ ਵੀ ਰਹਿੰਦੀ ਹੈ ਨੌਰਥ ਕੁਈਨ ਸਟਰੀਟ East Dixie Road, South 407 and Mavis Road and Steeles Avenue West and West nu hai Mississauga Road. So Queen top te thalle hai 407 te Mavis te Steeles, left side te Mississauga, right side te Dixie, bahut hi baddi boundary hai, Ward 3 and Ward 4 in Brampton. Te Sandeep Kumar Goyal
ਤੁਹਾਡੇ ਰੀਜਨਲ ਕੌਂਸਲਰ ਉਮੀਦਵਾਰ ਹਨ ਵਾਰਡ 3 ਤੇ 4 ਬ੍ਰੈਂਪਟਨ ਦੇ ਵਿੱਚ। ਇਹਨਾਂ ਦੇ ਬਹੁਤ ਵੱਡੇ ਵੱਡੇ ਇਸ਼ੂਜ਼ ਨੇ, ਸੇਫਟੀ ਵਧਾਉਣਾ ਚਾਹੁੰਦੇ ਨੇ, ਜਵਾਕਾਂ ਲਈ ਯੂਥ ਲਈ ਜੋਬ ਆਪਰਚੁਨਿਟੀਜ਼ ਵਧਾਉਣਾ ਚਾਹੁੰਦੇ ਨੇ, ਪ੍ਰੋਪਰਟੀ ਟੈਕਸਿਸ ਅਫੋਰਡੇਬਲ ਰੱਖਣਾ ਚਾਹੁੰਦੇ ਨੇ ਬਿਨਾਂ ਕੋਈ ਵੇਸਟ ਤੋਂ। ਅਤੇ ਕਹਿੰਦੇ ਨੇ ਕਿ ਜਿਹੜਾ ਹੁਣ RRL ਪ੍ਰੋਗਰਾਮ ਹੈ, ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਹੈ, ਇਹਦੇ ਵਿੱਚ ਅਨਨੈਸੈਸਰੀ ਖਰਚੇ ਅਤੇ ਰੈਗੂਲੇਸ਼ਨ ਘਟਾਉਣੇ ਚਾਹੀਦੇ ਆ, ਨਾ ਕਿ ਵਧਾਉਣੇ ਚਾਹੀਦੇ ਆ। ਹੋਰ ਵੀ ਇਹਨਾਂ ਦੀਆਂ ਕਾਫੀ ਵੱਡੀਆਂ ਵੱਡੀਆਂ ਪ੍ਰਾਇਓਰਟੀਜ਼ ਹਨ। ਤੁਸੀਂ ਸਿੱਧੇ ਹੀ ਸਿਰੀ ਬ੍ਰੈਂਪਟਨ ਰੀਜਨਲ ਕੌਂਸਲਰ ਕੈਂਡੀਡੇਟ ਫੋਰ ਵਾਰਡਸ 3 and 4 ਸੰਦੀਪ ਕੁਮਾਰ ਗੋਇਲ ਨਾਲ ਸੰਪਰਕ ਕਰ ਸਕਦੇ ਹੋ 416-417-0230 'ਤੇ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦੋਸਤੋ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਰਾਤ ਹੀ ਕੁਬੈਕ ਪ੍ਰੋਵਿੰਸ ਦੇ ਵਿੱਚ ਵੋਟਰਸ ਨੇ ਇੱਕ ਸੈਪਰੇਸ਼ਨਿਸਟ, ਇੱਕ ਸਾਵਰਨਟੀ ਪਾਰਟੀ ਨੂੰ ਮਾਈਨੋਰਿਟੀ ਪਾਵਰ ਤੱਕ ਇਲੈਕਟ ਕੀਤਾ। ਹੁਣ ਜਿਹਨਾਂ ਨੂੰ ਘੱਟ ਤੋਂ ਘੱਟ ਤਾਂ ਇੱਕ ਹੋਰ ਪਾਰਟੀ ਦਾ ਸਾਥ ਤਾਂ ਚਾਹੀਦਾ ਹੀ ਚਾਹੀਦਾ ਹੈ ਇਸ ਕੁਬੈਕ ਨੂੰ ਕੈਨੇਡਾ ਤੋਂ ਆਜ਼ਾਦ ਕਰਨ ਲਈ, ਅੱਡ ਕਰਨ ਲਈ, ਸਾਵਰਨਟੀ ਰੈਫਰੈਂਡਮ ਵੋਟ ਰੱਖਣ ਦੇ ਲਈ। ਪਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਅੱਜ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਉਹਨੇ ਹੁਣ ਪ੍ਰੀਮੀਅਰ ਇਲੈਕਟ ਨੂੰ ਵਧਾਈਆਂ ਵੀ ਪੇਸ਼ ਕੀਤੀਆਂ ਅਤੇ ਕਿਹਾ ਕਿ ਯਾਰ ਆਪਾਂ ਇਕੱਠੇ ਹੀ ਕੰਮ ਕਰ ਲੈਂਦੇ ਹਾਂ। ਕੁਬੈਕ ਦੀ ਸਾਵਰਨਟੀ ਵੱਲ ਦੇ ਨਹੀਂ, ਕੈਨੇਡੀਅਨ ਸਾਵਰਨਟੀ ਦੇ ਵੱਲ, ਅਤੇ ਉਹਨੇ ਕਿਹਾ ਹੈ ਕਿ ਸਾਨੂੰ ਇਕੱਠੇ ਹੀ ਕੰਮ ਕਰਨਾ ਚਾਹੀਦਾ ਹੈ ਕੋਆਪਰੇਟਿਵ ਫੈਡਰਲਿਜ਼ਮ ਦੇ ਰਾਹੀਂ, ਇੱਕ ਸਟਰੋਂਗ ਕੁਬੈਕ ਵਿਥਇਨ ਏ ਸਟਰੋਂਗ ਕੈਨੇਡਾ ਬਣਾਉਣ ਦੇ ਲਈ, ਅੱਡ ਨਹੀਂ ਇਕੱਠੇ ਹੀ। ਪਹਿਲਾਂ ਤੁਹਾਨੂੰ ਦੱਸ ਦਵਾਂ ਦੋਸਤੋ ਕਿ ਕੋਲਿਸ਼ਨ ਐਵਨੀਅਰ ਕੁਬੈਕ CAQ, ਇਹ ਸ਼ਾਇਦ ਦੁਨੀਆ ਭਰ ਦੇ ਵਿੱਚ ਪੋਲੀਟੀਕਲ ਹਿਸਟਰੀ ਦੇ ਵਿੱਚ ਇਹ ਇੱਕ ਐਗਜ਼ਾਮਪਲ ਬਣ ਚੁੱਕਿਆ ਹੈ ਆਫ ਵਾਟ ਨਾਟ ਟੂ ਡੂ ਇਨ ਪੋਲੀਟਿਕਸ। ਕਿਉਂ? ਕਿਉਂਕਿ ਪਹਿਲਾਂ ਤਾਂ CAQ ਸਾਲ 2018 ਦੇ ਵਿੱਚ ਕਾਫੀ ਵੱਡੀ ਮੈਜੋਰਿਟੀ ਸਰਕਾਰ ਇਹਨਾਂ ਨੇ ਫੋਰਮ ਕੀਤੀ ਸੀ ਕੁਬੈਕ ਦੇ ਵਿੱਚ 74 ਨੈਸ਼ਨਲ ਅਸੈਂਬਲੀ ਸੀਟਸ ਦੇ ਨਾਲ। ਫਿਰ 2022 ਦੀਆਂ ਚੋਣਾਂ ਦੇ ਵਿੱਚ ਇਹਨਾਂ ਨੇ ਆਪਣੀਆਂ ਸੀਟਾਂ ਵਧਾਈਆਂ 90 ਤੱਕ, 90, ਪਰ ਇਹਨਾਂ ਦਾ ਗ੍ਰਾਫ ਡਾਊਨਵਰਡ ਜਾਣਾ ਸ਼ੁਰੂ ਹੋਇਆ ਸਾਲ 2023 ਦੇ ਵਿੱਚ ਆਫਟਰ COVID-19, ਬਹੁਤ ਜ਼ਿਆਦਾ ਪ੍ਰੋਬਲਮਸ, ਬਹੁਤ ਜ਼ਿਆਦਾ ਸਖਤਾਈ ਅਤੇ ਬਹੁਤ ਹੀ ਜ਼ਿਆਦਾ ਐਂਟੀ ਰਿਲੀਜੀਅਸ ਸਿੰਬਲ ਬੈਨਸ, ਵਰਕ ਪਲੇਸ ਬੈਨਸ, ਹਜਾਬ ਬੈਨਸ, ਐਕਸੈਟਰਾ ਐਕਸੈਟਰਾ ਵਰਗੇ ਪੰਗਿਆਂ ਲੈਣ ਦੇ ਨਾਲ, ਅਤੇ ਜਾ ਕੇ ਇਸ ਹੀ ਸਾਲ ਦੀ ਸ਼ੁਰੂਆਤ ਦੇ ਵਿੱਚ ਜੈਨੁਅਰੀ 2026 ਦੇ ਵਿੱਚ ਕੈਨੇਡਾ ਦੇ ਵਿੱਚ ਉਸ ਟਾਈਮ ਦਾ ਸਭ ਤੋਂ ਅਨਪਾਪੂਲਰ, ਸਭ ਤੋਂ ਡਿਸਲਾਈਕ ਪ੍ਰੀਮੀਅਰ ਫ੍ਰਾਂਸਵਾ ਲੈਗੋ ਨੂੰ ਰਿਜ਼ਾਈਨ ਕਰਨਾ ਪਿਆ, ਮਜਬੂਰਨ ਰਿਜ਼ਾਈਨ ਕਰਨਾ ਪਿਆ। ਉਸ ਤੋਂ ਬਾਅਦ ਉਹਦੀ ਹੀ ਇੱਕ ਕੈਬਨਿਟ ਮਿਨਿਸਟਰ ਕ੍ਰਿਸਟੀਨ ਫ੍ਰਿਸ਼ੈਟ ਨੇ CAQ ਲੀਡਰਸ਼ਿਪ ਰੇਸ ਜਿੱਤੀ ਅਤੇ ਪ੍ਰੀਮੀਅਰ ਬਣੀ, ਪ੍ਰੀਮੀਅਰ ਰਹੀ ਜੈਨੁਅਰੀ ਤੋਂ ਲੈ ਕੇ ਕੱਲ੍ਹ ਹੀ ਤੱਕ, ਜਸਟ ਟਿਲ ਯੈਸਟਰਡੇ। ਅਤੇ ਯੈਸਟਰਡੇ ਬੀਬੀ ਨੇ ਤਾਂ ਆਪਦੀ ਹੀ ਸੀਟ ਹੀ ਨਹੀਂ ਜਿੱਤੀ, ਨਾ ਤਾਂ ਇੱਕ ਵੀ CAQ ਦੇ ਕੈਂਡੀਡੇਟ ਨੂੰ ਰੀਇਲੈਕਟ ਕੀਤਾ ਗਿਆ। ਸੋ ਇਮੈਜਿਨ 2018 'ਚ ਮੈਜੋਰਿਟੀ ਇਹਨਾਂ ਨੇ ਸਰਕਾਰ ਫੋਰਮ ਕੀਤੀ 74 ਸੀਟਾਂ ਨਾਲ, 2022 'ਚ ਜ਼ਿਆਦਾ ਵੱਡੀ 90 ਸੀਟਾਂ ਨਾਲ ਮੈਜੋਰਿਟੀ ਫੋਰਮ ਕੀਤੀ, ਆਲਮੋਸਟ ਪੂਰਾ ਬਾਕੀਆਂ ਆਪੋਜੀਸ਼ਨ ਨੂੰ ਤਬਾਹ ਹੀ ਕਰ ਦਿੱਤਾ ਸੀ 90 ਸੀਟਾਂ ਦੇ ਨਾਲ। ਅਤੇ ਹੁਣ ਦੇਖ ਲਓ ਕਿੱਥੇ 22, ਕਿੱਥੇ 26 ਅਤੇ 0 ਸੀਟਾਂ ਨਾਲ ਇਹ ਡਿੱਗ ਚੁੱਕੇ ਨੇ, ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ। ਰਾਤੋਂ ਰਾਤ ਹੀ ਇਹਨਾਂ ਦੀ ਗਿਣਤੀ ਕੁਬੈਕ ਦੇ ਵਿੱਚ CAQ ਦੀ 0 ਤੱਕ ਘੱਟ ਚੁੱਕੀ ਹੈ। ਇਟਸ ਇਨਸੇਨ, ਇੰਨਾ ਵੱਡਾ ਬੁਰਾ ਹਾਲ ਤਾਂ ਮੈਨੂੰ ਲੱਗਦਾ ਹੈ ਨਹੀਂ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕਿਸੇ ਵੀ ਪ੍ਰੋਵਿੰਸ ਵਿੱਚ ਹੋਇਆ ਹੋਣਾ ਹੈ ਇਨ ਰੀਸੈਂਟ ਹਿਸਟਰੀ, ਐਟਲੀਸਟ ਨਾਟ ਇਨ ਕੈਨੇਡਾ। ਸੋ ਸਭ ਤੋਂ ਵੱਧ ਵੋਟਸ, 28% ਵੋਟਾਂ ਲਗਭਗ ਪਈਆਂ ਪਾਰਟੀ ਕੁਬੈਕਵਾ PQ ਦੇ ਲਈ, ਜਿਨ੍ਹਾਂ ਦੇ ਹੁਣ 59 ਕੈਂਡੀਡੇਟਸ ਇਲੈਕਟ ਕੀਤੇ ਗਏ ਨੇ, ਅਤੇ 64 ਦੀ ਮੈਜੋਰਿਟੀ ਗਵਰਨਮੈਂਟ ਫੋਰਮ ਕਰਨ ਤੋਂ ਤਾਂ ਇਹ ਹੁਣ ਬਾਹਲੀਆਂ ਕੋਈ ਵੀ ਦੂਰ ਸੀਟਾਂ ਨਹੀਂ, 5 ਸੀਟਾਂ ਦੂਰ, 5 ਸੀਟਾਂ ਦੀ ਕਮੀ ਹੈ। ਯੂ ਨੈਵਰ ਨੋ, ਮੇ ਬੀ ਮਿਸਟਰ ਮਾਰਕ ਕਾਰਨੀ ਦੇ ਇਸ ਬ੍ਰਾਈਬਮ ਅਨਟਿਲ ਯੂ ਬਾਏ ਦਮ ਮੇਕ ਐਮ ਕ੍ਰੋਸ ਦ ਫਲੋਰ ਓਵਰ ਵਰਗਾ ਇੱਕ ਸਕੀਮ ਵੀ ਇੱਥੇ ਵੀ ਯੂਜ਼ ਕੀਤਾ ਜਾਵੇ।
ਯੂ ਨੈਵਰ ਨੋ, 5 ਸੀਟਾਂ ਸ਼ਾਇਦ ਇੰਨਾ ਜ਼ਿਆਦਾ ਔਖਾ ਵੀ ਨਾ ਹੋਵੇ ਇਹਨਾਂ ਨੂੰ ਹਾਸਲ ਕਰਨ ਲਈ, ਪਰ ਮਾਈਨੋਰਿਟੀ ਗਵਰਨਮੈਂਟ ਹੀ ਫੋਰਮ ਕੀਤੀ ਆ। ਉਸ ਤੋਂ ਬਾਅਦ 24% ਵੋਟਾਂ ਪਈਆਂ ਨੇ ਕੁਬੈਕ ਲਿਬਰਲ ਪਾਰਟੀ ਦੇ ਲਈ, ਜਿਹਨਾਂ ਦੇ 40 ਕੈਂਡੀਡੇਟ ਇਲੈਕਟ ਕੀਤੇ ਗਏ ਨੇ। ਅਤੇ ਅਫਿਸ਼ਲ ਆਪੋਜੀਸ਼ਨ ਪਾਰਟੀ ਨੂੰ ਹੁਣ ਇਹਨਾਂ ਨੇ ਫੋਰਮ ਕੀਤਾ ਹੈ, 3 ਲਗਾਤਾਰ ਪ੍ਰੋਵਿੰਸ਼ਲ ਇਲੈਕਸ਼ਨ ਦੇ ਵਿੱਚ। ਕੰਜ਼ਰਵੇਟਿਵ ਪਾਰਟੀ ਆਫ ਕੁਬੈਕ ਨੂੰ ਵੈਰੀ ਕਲੋਜ਼ 3rd ਪਲੇਸ, ਆਲਮੋਸਟ 21% ਵੋਟਾਂ ਪਈਆਂ, ਪਰ ਉਹਨਾਂ ਦੇ 19 ਕੈਂਡੀਡੇਟ ਇਲੈਕਟ ਕੀਤੇ ਗਏ ਨੇ। ਸੁਣਨ ਨੂੰ ਤਾਂ ਘੱਟ ਹੀ ਲੱਗਦਾ ਹੋਊਗਾ, ਪਰ ਹੈਰਾਨੀ ਵਾਲੀ ਗੱਲ ਹੈ, ਕਿਉਂਕਿ ਅਸਲ ਦੇ ਵਿੱਚ ਤਾਂ ਇਸ ਇਲੈਕਸ਼ਨ ਤੋਂ ਪਹਿਲਾਂ, ਸੁਣੋ ਧਿਆਨ ਨਾਲ, ਸਾਲ 1935, ਨੋਬਡੀ ਵਾਜ਼ ਅਲਾਈਵ ਲਿਸਨ ਦਿਸ ਪ੍ਰੋਗਰਾਮ, 1935 ਦੇ ਵਿੱਚ ਕੰਜ਼ਰਵੇਟਿਵ ਪਾਰਟੀ ਆਫ ਕੁਬੈਕ ਦਾ ਲਾਸਟ ਪ੍ਰੀਵੀਅਸ ਕੈਂਡੀਡੇਟ ਇਲੈਕਟ ਕੀਤਾ ਗਿਆ ਸੀ ਕੁਬੈਕ ਦੀਆਂ ਪ੍ਰੋਵਿੰਸ਼ਲ ਚੋਣਾਂ 'ਚ, ਇਨ ਦਾ ਈਅਰ 1935। ਸੋ ਆਹ ਵੀ ਇੱਕ ਹਿਸਟੋਰਿਕ ਜਿੱਤ ਪੇਸ਼ ਹੋਈ ਹੈ ਕੰਜ਼ਰਵੇਟਿਵ ਪਾਰਟੀ ਆਫ ਕੁਬੈਕ ਦੇ ਲਈ, ਜਿਹਨਾਂ ਨੇ ਸਾਲ 1935 ਤੋਂ ਬਾਅਦ, 1935 ਤੋਂ ਬਾਅਦ ਹੁਣ 2026 ਦੇ ਵਿੱਚ ਇੱਕੋ ਹੀ ਦਮ ਹੀ 19 ਆਪਣੇ ਕੈਂਡੀਡੇਟ ਇਲੈਕਟ ਕੀਤੇ ਨੇ। ਜੇ ਹੁਣ ਇਹ ਪਾਰਟੀ ਦੀ ਰੈਫਰਮੇਸ਼ਨ, ਮਾਡਰਨ ਏਰਾ ਦੀ ਗੱਲਬਾਤ ਕੀਤੀ ਜਾਵੇ, ਇਹ ਪਾਰਟੀ ਚੇਂਜ ਹੋਈ ਸੀ, ਰਿਫੋਰਮ ਸ਼ੁਰੂ ਹੋਣੀ ਹੋਈ ਸੀ ਸਾਲ 2012 ਦੇ ਵਿੱਚ। ਸੋ 2012, 2014, 2018, 2022 ਇਹ ਕੈਂਡੀਡੇਟ ਖੜਾਉਂਦੇ ਰਹੇ, ਇੱਕ ਵੀ ਨਹੀਂ ਇਲੈਕਟ ਕੀਤਾ ਗਿਆ। ਅਤੇ ਹੁਣ ਅਚਾਨਕ 2026 ਦੇ ਵਿੱਚ ਬਿਨਾਂ ਇੱਕ ਵੀ ਕੁਰਸੀ ਹੋਣ ਤੋਂ, ਹੁਣ ਉਹਨਾਂ ਦੀ 19 ਹੋ ਗਈਆਂ ਨੇ ਰਾਤੋ ਰਾਤ ਹੀ, 19, ਦੈਟਸ ਅ ਸਕਾਈ ਰਾਕਟ ਅਮਾਉਂਟ ਇਨ ਜਸਟ 1 ਇਲੈਕਸ਼ਨ। ਸੋ ਕੁਬੈਕ ਸੋਲੀਡੇਅਰ, ਇੱਕ ਹੋਰ ਆਰਗਿਊਬਲੀ ਅਲਟਰਾ ਲੈਫਟ ਲੀਨਿੰਗ ਪਰ ਫਿਰ ਵੀ ਸੈਪਰੇਸ਼ਨਿਸਟ ਪਾਰਟੀ ਹੈ, ਜੋ ਕਿ ਸ਼ਾਇਦ ਕੁਬੈਕ ਨੂੰ ਕੈਨੇਡਾ ਤੋਂ ਆਜ਼ਾਦ ਕਰਨ ਲਈ, ਅੱਡ ਕਰਨ ਲਈ ਰੈਫਰੈਂਡਮ ਚਾਹੁੰਦੇ ਨੇ। ਉਹਨਾਂ ਨੂੰ ਕੁੱਲ ਮਿਲਾ ਕੇ 12.5% ਹੀ ਵੋਟਾਂ ਪਈਆਂ ਨੇ, ਪਰ ਉਹਨਾਂ ਨੇ 9 ਕੈਂਡੀਡੇਟ ਜਿਤਾਏ ਨੇ। ਹੁਣ ਅਜੀਬ ਗੱਲ ਇਹ ਆ ਕਿ ਜਿਹੜੀ ਸਰਕਾਰ ਪਹਿਲਾਂ 74 ਫਿਰ 90 ਆਪਣੇ ਬੰਦੇ ਨੈਸ਼ਨਲ ਅਸੈਂਬਲੀ ਤੱਕ ਭੇਜ ਚੁੱਕੇ ਨੇ, ਹੁਣ 0 ਉਹਨਾਂ ਦੇ ਬੰਦੇ ਹੈਗੇ ਨੇ ਇਲੈਕਟ ਕੀਤੇ ਗਏ ਆ। ਆਊਟ ਗੋਇੰਗ CAQ ਨੂੰ ਫਿਰ ਵੀ ਆਲਮੋਸਟ 14% ਵੋਟਾਂ ਪਈਆਂ, ਪਰ 14% ਵੋਟਾਂ ਪੈਣ ਦੇ ਬਾਵਜੂਦ ਇੱਕ ਵੀ ਨਹੀਂ ਇਹਨਾਂ ਦਾ ਬੰਦਾ ਇਲੈਕਟ ਕੀਤਾ ਗਿਆ। ਸੋ ਕਿਉਂਕਿ ਕੱਲ੍ਹ ਰਾਤ ਦੇ ਕੁਬੈਕ ਪ੍ਰੋਵਿੰਸ਼ਲ ਇਲੈਕਸ਼ਨ ਦੇ ਵਿੱਚ ਫਸਟ ਪਲੇਸ ਐਂਡ ਸੈਕਿੰਡ ਪਲੇਸ ਪਾਰਟੀਜ਼ ਦੇ ਵੋਟ ਦੇ ਵਿੱਚ ਮਸਾਂ 4% ਦਾ ਫਰਕ ਆ, ਅਤੇ ਦੂਜੇ ਅਤੇ ਤੀਜੇ ਜਗ੍ਹਾ ਦੇ ਪਾਰਟੀਜ਼ ਦੇ ਵਿੱਚ ਵੀ ਮਸਾਂ 4% ਦਾ ਹੀ ਫਰਕ ਹੈ। ਫਸਟ ਐਂਡ ਥਰਡ ਦੇ ਵਿੱਚ ਲੈਸ ਦੈਨ 8% ਦਾ ਫਰਕ ਹੈ। ਬਹੁਤ ਅਜੀਬ ਗੱਲ ਆ ਕਿ ਪਹਿਲੀ ਪਲੇਸ ਪਾਰਟੀ ਨੇ 59 ਬੰਦੇ ਜਿਤਾਏ ਨੇ, ਸੈਕਿੰਡ ਪਲੇਸ ਨੇ 40 ਅਤੇ ਥਰਡ ਪਲੇਸ ਨੇ 19 ਜਿਤਾਏ ਨੇ, ਅਤੇ CAQ ਨੂੰ ਇੰਨੀਆਂ ਜ਼ਿਆਦਾ ਵੋਟਾਂ ਪੈਣ ਦੇ ਬਾਵਜੂਦ ਉਹਨਾਂ ਨੇ 0 ਕੈਂਡੀਡੇਟ ਜਿਤਾਏ ਨੇ। ਸੋ ਤਾਂ ਹੀ ਤਾਂ ਇਮੀਡੀਏਟਲੀ ਇਸ ਇਲੈਕਸ਼ਨ ਤੋਂ ਬਾਅਦ, ਯੈਸਟਰਡੇਜ਼ ਕੁਬੈਕ ਪ੍ਰੋਵਿੰਸ਼ਲ ਚੋਣਾਂ ਤੋਂ ਬਾਅਦ, ਲੋਕ ਰੌਲਾ ਪਾਉਣਾ ਸ਼ੁਰੂ ਕਰ ਚੁੱਕੇ ਨੇ ਕਿ ਵੋਟਿੰਗ ਸਿਸਟਮ ਹੀ ਖਰਾਬ ਹੈ, ਵੋਟਿੰਗ ਸਿਸਟਮ ਦੇ ਵਿੱਚ ਰਿਫੋਰਮ ਦੀ ਜ਼ਰੂਰਤ ਹੈ, ਕਿਉਂਕਿ ਇਹ ਲੋਕਾਂ ਦੇ ਲਈ ਅਸਲੀ ਰੈਪ੍ਰਜੈਂਟੇਸ਼ਨ ਹੈ ਹੀ ਨਹੀਂ। ਓਵਰਆਲ ਵੋਟਾਂ ਜਿੰਨੇ ਪਰਸੈਂਟ ਜਿੰਨੇ ਪਾਰਟੀ ਨੂੰ ਪਈਆਂ, ਉਹਦੇ ਹਿਸਾਬ ਨਾਲ ਲੋਕ ਕਹਿੰਦੇ ਨੇ ਕਿ ਸਾਨੂੰ ਪ੍ਰਪੋਰਸ਼ਨਲ ਰੈਪ੍ਰਜੈਂਟੇਸ਼ਨ ਚਾਹੀਦੀ ਹੈ। ਜੇ ਮੰਨ ਲਓ ਫਲਾਨੀ ਪਾਰਟੀ ਨੂੰ 20% ਵੋਟ ਪਈ ਆ, ਫਿਰ ਪੂਰੀ ਨੈਸ਼ਨਲ ਅਸੈਂਬਲੀ ਵਿੱਚ ਇਹਦੇ 20% ਹੀ ਬੰਦੇ ਹੋਣੇ ਚਾਹੀਦੇ ਆ। ਇਹ ਹੁਣ ਆਰਗਿਊ ਕਰ ਰਹੇ ਨੇ, ਲੋਕ ਕਹਿ ਰਹੇ ਨੇ ਕਿ ਜਿਹੜਾ ਸਾਡਾ ਬਹੁਤ ਹੀ ਪੁਰਾਣਾ ਫਸਟ ਪਾਸ ਦਾ ਪੋਸਟ ਸਿਸਟਮ ਹੈ, ਮਤਲਬ ਵਿਨਰ ਟੇਕਸ ਆਲ ਸਿਸਟਮ ਹੈ, ਮਤਲਬ ਉਸ ਰਾਈਡਿੰਗ ਦੇ ਵਿੱਚ ਜਿਹਨੂੰ ਵੀ 50% ਤੋਂ ਘੱਟ ਵੀ ਪਰ ਸਭ ਤੋਂ ਜ਼ਿਆਦਾ ਹੀ ਵੋਟ ਪਰਸੈਂਟੇਜ ਪਈ ਆ, ਉਹ ਜਿੱਤ ਜਾਂਦਾ ਉੱਥੇ, ਫਿਰ ਅਗਲੀ ਰਾਈਡਿੰਗ ਵਿੱਚ ਸੇਮ ਸਿਸਟਮ, ਤੀਜੀ ਰਾਈਡ ਸੇਮ ਸਿਸਟਮ। ਕਹਿ ਰਹੇ ਨੇ ਹੁਣ ਕੁਬੈਕ ਦੇ ਵਿੱਚ ਕਿ ਇਹ ਬਹੁਤ ਹੀ ਅਜੀਬ ਇਲੈਕਸ਼ਨ ਰਿਜ਼ਲਟਸ, ਅਤੇ ਅਮਾਊਂਟ ਆਫ ਪਰਸੈਂਟੇਜ ਦਾ ਬਹੁਤ ਘੱਟ ਫਰਕ, ਪਰ ਬਹੁਤ ਵੱਡਾ ਫਰਕ ਕਿੰਨੇ ਇਲੈਕਟ ਕੀਤੇ ਗਏ ਨੇ ਉਹਨਾਂ ਦੇ ਪਾਰਟੀ ਦੇ ਬੰਦੇ ਕਿੰਨੇ ਨਹੀਂ, ਇਹ ਸਾਫ ਸਬੂਤ ਹੈ ਕਿ ਫਸਟ ਪਾਸ ਦਾ ਪੋਸਟ ਸਿਸਟਮ ਬੰਦ ਕਰਕੇ ਸ਼ਾਇਦ ਪ੍ਰਪੋਰਸ਼ਨਲ ਰੈਪ੍ਰਜੈਂਟੇਸ਼ਨ ਦੀ ਜ਼ਰੂਰਤ ਹੈ। ਪਰ ਇਹ ਹੁਣ ਬਾਅਦ ਦੀ ਗੱਲ ਹੈ, ਜ਼ਿਆਦਾ ਅਹਿਮ ਗੱਲ ਇਹ ਹੈ ਜਿੱਥੇ ਕੁਬੈਕ ਦੇ ਨਵੇਂ ਪ੍ਰੀਮੀਅਰ ਇਲੈਕਟ PQ ਪਾਰਟੀ ਲੀਡਰ, ਅਤੇ ਹੁਣ ਅਗਲਾ ਪ੍ਰੀਮੀਅਰ ਬਣੂਗਾ ਪੌਲ ਸੇਂਟ ਪੀਅਰ ਫਲੈਮਾਂਡੋਨ, ਉਹ ਕਾਫੀ ਚਿਰਾਂ ਤੋਂ ਹੀ, ਬਹੁਤ ਚਿਰਾਂ ਤੋਂ ਹੀ ਕੈਂਪੇਨ ਕਰਦਾ ਆ ਰਿਹਾ ਸੀ ਕਿ ਜੇਕਰ ਉਹ ਗਵਰਨਮੈਂਟ ਫੋਰਮ ਕਰਦਾ ਹੈ ਫਿਰ ਉਹਦੀ ਪਾਰਟੀ ਖੇਬੈਕਵਾ
ਕੁਬੈਕ ਦੀ ਹੀ ਸਾਵਰਨਟੀ ਦੇ ਲਈ ਯਾਨੀ ਕਿ ਆਜ਼ਾਦੀ ਦੇ ਲਈ ਯਾਨੀ ਕਿ ਕੈਨੇਡਾ ਤੋਂ ਅੱਡ ਹੋਣ ਦੇ ਲਈ ਇੱਕ ਹੋਰ ਇੰਨੇ ਸਾਲਾਂ ਬਾਅਦ ਇੱਕ ਹੋਰ ਵਨ ਮੋਰ ਰੈਫਰੈਂਡਮ ਵੋਟ ਰੱਖਾਂਗੇ ਜਿਹਦੇ ਵਿੱਚ ਵੋਟਰਸ ਆਪ ਫੈਸਲਾ ਲੈਣਗੇ ਕੈਨੇਡਾ ਤੋਂ ਅੱਡ ਹੋਣ ਦੇ ਲਈ ਜਾਂ ਕੈਨੇਡਾ ਨਾਲ ਹੀ ਰਹਿਣ ਦੇ ਲਈ। ਉਹ ਹੁਣ ਵੀ ਕਹਿ ਰਿਹਾ ਹੈ ਕਿ ਇਹ ਰੈਫਰੈਂਡਮ ਰੱਖੀ ਜਾਊਗੀ, ਪਰ ਇਹਦੀ ਜਿਹੜੀ ਟਾਈਮਲਾਈਨ ਹੈ ਬਦਲੀ ਗਈ ਆ। ਟਾਈਮਲਾਈਨ ਦਾ ਹੁਣ ਕੋਈ ਪੱਕਾ ਪਤਾ ਹੀ ਨਹੀਂ ਹੈਗਾ, ਸਿਰਫ ਆਹੀ ਦੱਸਿਆ ਗਿਆ ਹੈ ਕਿ ਜਦੋਂ US ਪ੍ਰੈਜ਼ੀਡੈਂਟ ਡੋਨਲਡ ਟਰੰਪ ਪਾਵਰ ਦੇ ਵਿੱਚੋਂ ਬਾਹਰ ਹੋਊਗਾ ਅਤੇ ਕੈਨੇਡਾ ਅਤੇ ਕੈਨੇਡੀਅਨ ਇਕਾਨਮੀ ਲਈ ਇੰਨੀ ਵੱਡੀ ਥਰੈਟ ਨਹੀਂ ਪੇਸ਼ ਹੋਣੀ, ਉਦੋਂ ਹੀ ਅਸੀਂ ਇਹ ਰੈਫਰੈਂਡਮ ਰੱਖਾਂਗੇ। ਪਰ ਹੁਣ ਸਾਨੂੰ ਕੀ ਪਤਾ ਯਾਰ ਕਿ ਬਾਬਾ ਟਰੰਪ ਕੋਈ ਤੀਜੀ ਵਾਰੀ ਵੀ ਮੈਜਿਕਲੀ ਕਾਨੂੰਨ ਬਦਲ ਕੇ ਪ੍ਰੈਜ਼ੀਡੈਂਟ ਫਿਰ ਬਣ ਜਾਵੇ। ਸਾਨੂੰ ਕੀ ਪਤਾ ਹੈ ਕਿ ਉਹਦਾ ਸਕਸੈਸਰ ਇੱਕ ਰਿਪਬਲਿਕਨ ਹੋਊਗਾ ਇੱਕ ਡੈਮੋਕ੍ਰੈਟ ਹੋਊਗਾ, ਵੀ ਹੈਵ ਨੋ ਆਈਡੀਆ। ਨਾ ਤਾਂ ਸਾਨੂੰ ਪਤਾ ਹੈ ਜੇਕਰ ਵਾਕਿਆ ਹੀ ਟਿਊਜ਼ਡੇ ਨਵੰਬਰ 7, 2028 ਨੂੰ ਹੀ ਅਗਲੀ US ਇਲੈਕਸ਼ਨ ਹੋਣੀ ਹੈ, ਵੀ ਹੈਵ ਨੋ ਆਈਡੀਆ। ਸੋ ਹੁਣ ਵੀ ਹੈਵ ਨੋ ਆਈਡੀਆ ਕਿ ਕੁਬੈਕ ਨੂੰ ਕੈਨੇਡਾ ਤੋਂ ਆਜ਼ਾਦ ਹੋਣ ਦੇ ਲਈ ਰੈਫਰੈਂਡਮ ਦੀ ਡੇਟ ਕਦੋਂ ਹੋਣੀ ਹੈ। ਹੋ ਸਕਦਾ ਹੈ ਕੁਛ ਕੁ ਮਹੀਨਿਆਂ ਵਿੱਚ, ਹੋ ਸਕਦਾ ਹੈ ਅਗਲੇ ਸਾਲ, ਹੋ ਸਕਦਾ ਹੈ ਉਸ ਤੋਂ ਅਗਲੇ ਸਾਲ, ਹੋ ਸਕਦਾ ਹੈ ਕਿ ਉਸ ਤੋਂ ਵੀ ਬਾਅਦ। ਵੀ ਹੈਵ ਨੋ ਆਈਡੀਆ ਕਿਉਂਕਿ ਇਹਨਾਂ ਨੇ ਓਪਨ ਐਂਡਡ ਹੀ ਕੰਮ ਨੂੰ ਰੱਖ ਦਿੱਤਾ ਹੈ ਕਿ ਜਦੋਂ ਟਰੰਪ ਪਾਵਰ 'ਚ ਨਹੀਂ ਹੋਊਗਾ ਉਦੋਂ ਹੀ ਅਸੀਂ ਇਹ ਇੰਨੀ ਵੱਡੀ ਇੰਨੀ ਅਹਿਮ ਰੈਫਰੈਂਡਮ ਰੱਖਾਂਗੇ। ਨਾਲ ਦੀ ਨਾਲ ਹੁਣ ਇਹਨਾਂ ਦੇ ਰੈਫਰੈਂਡਮ ਰੱਖਣ 'ਤੇ ਵੀ ਥੋੜ੍ਹਾ ਜਿਹਾ ਠੰਡਾ ਪਾਣੀ ਵੀ ਡੋਲਿਆ ਗਿਆ ਹੈ। ਇਟਸ ਨਾਟ ਦੈਟ ਡੀਪ ਦੋ ਟੂ ਬੀ ਆਨੈਸਟ, ਕਿਉਂਕਿ PQ ਨੇ ਮਾਈਨੋਰਿਟੀ ਗਵਰਨਮੈਂਟ ਫੋਰਮ ਕੀਤੀ ਹੈ ਨਾ ਕਿ ਮੈਜੋਰਿਟੀ। ਉਹਨਾਂ ਨੂੰ ਘੱਟ ਤੋਂ ਘੱਟ ਤਾਂ 5 ਹੋਰ ਕੈਂਡੀਡੇਟਸ

ਕੰਜ਼ਰਵੇਟਿਵ ਪਾਰਟੀ ਵੱਧ ਗਈ ਆ, ਸ਼ਾਇਦ ਉਹ ਵੀ ਹੁਣ ਇੱਕ ਅੱਧਾ ਬੰਦਾ ਬ੍ਰੇਕ ਆਫ ਕਰਕੇ ਉਹਨਾਂ ਨਾਲ ਵੀ ਸਾਈਡ ਕਰ ਲਵੇ, ਪਰ ਫਿਲਹਾਲ ਤਾਂ ਜਿਹੜੀ ਕੁਬੈਕ ਦੀ ਲਿਬਰਲ ਪਾਰਟੀ ਹੈ, ਕੁਬੈਕ ਦੀ ਕੰਜ਼ਰਵੇਟਿਵ ਪਾਰਟੀ ਹੈ, ਉਹ ਸਾਫ਼ ਕਹਿ ਚੁੱਕੇ ਹਨ ਕਿ ਅਸੀਂ ਰੈਫਰੈਂਡਮ ਦੇ ਹੱਕ ਦੇ ਵਿੱਚ ਨਹੀਂ, ਅਸੀਂ ਅੱਡ ਹੋਣ ਦੇ ਹੱਕ ਦੇ ਵਿੱਚ ਨਹੀਂ. ਇਕੱਲੀ ਹੀ ਕੁਬੈਕ ਸੋਲੀਡੇਅਰ ਅਤੇ ਉਹਨਾਂ ਦੇ 9 ਬੰਦੇ ਕਹਿ ਚੁੱਕੇ ਆ ਵਟ ਅਬਾਊਟ ਦੈਟ, ਇਹ ਵੀ ਇਹਨਾਂ ਦੀ ਸਪੋਰਟ ਕਰ ਸਕਦੇ ਆ, ਯੂ ਨੈਵਰ ਨੋ. ਸੋ ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨਾਲੇ ਉਹਦੇ ਕੈਬਨਿਟ ਮੰਤਰੀਆਂ ਨੇ ਪਲੈਜ ਕੀਤਾ ਹੈ, ਯਾਨੀ ਕਿ ਵਾਅਦਾ ਕੀਤਾ ਹੈ ਕਿ ਪਾਰਟੀ ਕੁਬੈਕਵਾ ਅਤੇ ਕੁਬੈਕ ਦੇ ਨਵੇਂ ਪ੍ਰੀਮੀਅਰ ਪੌਲ ਸੇਂਟ ਪੀਅਰ ਫਲੇਮੰਡੌਨ ਦੇ ਨਾਲ ਉਹ ਕੰਮ ਕਰਨ ਲਈ ਬਿਲਕੁਲ ਤਿਆਰ ਨੇ. ਕਿਉਂ ਨਹੀਂ ਕੰਮ ਕਰਨਗੇ? ਇਹ ਕਹਿੰਦੇ ਨੇ ਕਿ ਯਾਰ ਕੋਆਪਰੇਟਿਵ ਫੈਡਰਲਿਜ਼ਮ ਦੇ ਵਿੱਚ ਚਾਹੇ ਫੈਡਰਲ ਲੈਵਲ 'ਤੇ ਲਿਬਰਲ ਸਰਕਾਰ ਆ, ਪ੍ਰੋਵਿੰਸ਼ੀਅਲ ਲੈਵਲ 'ਤੇ ਤਾਂ NDP ਵੀ ਆ, ਕੰਜ਼ਰਵੇਟਿਵ ਵੀ ਹੈ, PC ਵੀ ਹੈ, ਨਾਲ ਦੀ ਨਾਲ ਲਿਬਰਲ ਵੀ ਹੈ, ਡਿਫਰੈਂਟ ਡਿਫਰੈਂਟ ਸਰਕਾਰਾਂ ਨੇ, ਸਾਰਿਆਂ ਨੂੰ ਕੰਮ ਇਕੱਠੇ ਕਰਨਾ ਹੀ ਪੈਣਾ ਹੈ. ਪਰ ਇਹਨਾਂ ਨੇ ਕਿਹਾ ਕਿ ਕੁਬੈਕ ਨੂੰ ਕੈਨੇਡਾ ਵਿੱਚ ਹੀ ਰੱਖਣ ਦੇ ਲਈ ਅਤੇ ਦੋਨਾਂ ਨੂੰ ਹੀ ਜ਼ਿਆਦਾ ਸਟਰੋਂਗ ਬਣਾਉਣ ਦੇ ਲਈ ਹੀ ਅਸੀਂ ਕੰਮ ਕਰਾਂਗੇ. ਸੋ ਅੱਜ ਪਾਰਲੀਮੈਂਟ ਹਿਲ 'ਤੇ ਮਾਰਕ ਕਾਰਨੀ ਨੇ ਕਿਹਾ ਕਿ ਇਹ ਇੱਕ ਕਰੂਸ਼ਲ ਟਾਈਮ ਹੈ ਕੈਨੇਡਾ ਦੇ ਲਈ ਅਤੇ ਸਾਨੂੰ ਅੱਜ ਦੇ ਇਸ਼ੂ ਦੇ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ, ਨਾ ਕਿ ਇਸ ਰੈਫਰੈਂਡਮ ਦੇ ਇਸ਼ੂ ਦੇ ਵੱਲ, ਜੋ ਕਿ ਹੁਣ ਤਾਂ ਪੋਟੈਂਸ਼ਲੀ 2+ ਸਾਲਾਂ ਡਾਊਨ ਦਾ ਰੋਡ ਦੀ ਹੀ ਇੱਕ ਫਿਕਰ ਹੋਣੀ ਚਾਹੀਦੀ ਆ. ਉਹਨੇ ਕਿਹਾ ਇਟਸ ਅ ਕਰੂਸ਼ਲ ਟਾਈਮ ਫਾਰ ਆਰ ਕੰਟਰੀ, ਇਟਸ ਅ ਕਰੂਸ਼ਲ ਟਾਈਮ ਫਾਰ ਕੁਬੈਕ, ਦਿਸ ਇਜ਼ ਨਾਟ ਅ ਟਾਈਮ ਟੂ ਵੇਟ ਫਾਰ ਸਮਥਿੰਗ ਈਅਰਸ ਡਾਊਨ ਦਾ ਰੋਡ, ਇਟਸ ਟਾਈਮ ਟੂ ਐਕਟ, ਇਟਸ ਟਾਈਮ ਫਾਰ ਬੋਲਡਨੈਸ. ਸੋ ਕੁਬੈਕ ਦੇ ਪ੍ਰੀਮੀਅਰ ਇਲੈਕਟ ਜਿਹੜਾ ਕੱਲ੍ਹ ਰਾਤ ਹੀ ਜਿੱਤਿਆ ਪਰ ਹਜੇ ਪ੍ਰੀਮੀਅਰ ਅਫਿਸ਼ਲ ਤੌਰ 'ਤੇ ਸਵੋਰਨ ਇਨ ਸੇਰੇਮੋਨੀ ਤੋਂ ਬਾਅਦ ਹੀ ਬਣੂਗਾ, ਪ੍ਰੀਮੀਅਰ ਇਲੈਕਟ ਪੌਲ ਸੇਂਟ ਪੀਅਰ ਫਲੇਮੰਡੌਨ ਨੇ ਕਿਹਾ ਕਿ ਉਹ ਸਿਰਫ ਫ੍ਰੈਂਚ ਕੁਬੈਕਰਸ ਲਈ ਨਹੀਂ, ਈਵਨ ਇੰਗਲਿਸ਼ ਕੁਬੈਕਰਸ ਲਈ ਵੀ ਕੰਮ ਕਰੂਗਾ. ਪਰ ਇਹਨੇ ਉਹ ਗੱਲਬਾਤ ਨਹੀਂ ਕਹੀ ਜੋ ਕਿ ਬਹੁਤ ਲੋਕ ਕਹਿੰਦੇ ਆ ਰਹੇ ਨੇ ਕਿ ਜਿਹੜੇ ਇੰਗਲਿਸ਼ ਵੀ ਨਹੀਂ ਬੋਲਦੇ, ਫ੍ਰੈਂਚ ਵੀ ਨਹੀਂ ਬੋਲਦੇ, ਆ ਜਾਂਦੇ ਨੇ ਅਤੇ ਕੋਈ ਬਦਲਦੇ ਤੱਕ ਵੀ ਨਹੀਂ ਹੈਗੇ, ਅਸਿਮੀਲੇਟ ਵੀ ਨਹੀਂ ਹੁੰਦੇ ਹੈਗੇ, ਕੀ ਤੁਸੀਂ ਉਹਨਾਂ ਲਈ ਕੰਮ ਕਰੋਗੇ? ਆਈ ਡੋਂਟ ਥਿੰਕ ਸੋ. ਨਾ ਤਾਂ ਰੀਅਲੀ ਕਰਨਾ ਵੀ ਚਾਹੀਦਾ ਹੈ. ਅਤੇ ਕਿਹਾ ਕਿ ਉਹ ਆਰਵਾ 'ਚ ਬੈਠੀ ਮਾਰਕ ਕਾਰਨੀ ਦੀ ਗਵਰਨਮੈਂਟ ਦੇ ਨਾਲ ਵੀ ਕੰਮ ਕਰੂਗਾ ਜੇਕਰ ਉਹ ਕੁਬੈਕ ਦੇ ਫਾਇਦੇ ਲਈ ਕੰਮ ਹੋਊਗਾ. ਸਿੰਪਲ ਐਜ਼ ਦੈਟ. ਪਰ ਉਹਨੇ ਪਹਿਲਾਂ ਇਹ ਕਹਿ ਦਿੱਤਾ ਹੈ ਕਿ ਮਾਰਕ ਕਾਰਨੀ ਦੀ ਜਿਹੜੀ ਇੱਕ ਬਹੁਤ ਹੀ ਵੱਡੀ ਪ੍ਰਾਇਓਰਟੀ ਆ, ਜੋ ਕਿ ਤੁਸੀਂ ਕਹਿ ਸਕਦੇ ਹੋ ਇੱਕ ਨੇਸ਼ਨ ਬਿਲਡਿੰਗ ਪ੍ਰੋਜੈਕਟ ਹੈ, ਐਲਟੋ ਹਾਈ ਸਪੀਡ ਰੇਲ. ਉਹਨੇ ਕਿਹਾ ਕਿ ਬਕਵਾਸ ਦੀ ਗੱਲ ਆ ਅਤੇ ਉਹ ਉਹਨੂੰ ਹੁਣ ਕਈ ਮਹੀਨਿਆਂ ਤੋਂ ਹੀ ਅਪੋਜ਼ ਕਰਦਾ ਆ ਰਿਹਾ ਹੈ, ਕਹਿੰਦਾ ਕਿ ਜਦੋਂ ਅਸੀਂ ਪਾਵਰ 'ਚ ਆਵਾਂਗੇ, ਹੁਣ ਤਾਂ ਆ ਗਏ, ਇਹਨੂੰ ਬਣ ਨਹੀਂ ਦੇਵਾਂਗੇ, ਇਹਨੂੰ ਰੋਕਾਂਗੇ ਰੋਕਾਂਗੇ, ਖਾਸ ਕਿਉਂਕਿ ਪ੍ਰਾਈਮ ਫਾਰਮ ਲੈਂਡ ਅਤੇ ਪ੍ਰਾਈਵੇਟ ਪ੍ਰਾਪਰਟੀ ਬਰਬਾਦ ਕਰਕੇ ਇਸ ਪ੍ਰੋਜੈਕਟ 'ਤੇ ਪਾਰਲੀਮੈਂਟਰੀ ਬਜਟ ਆਫਿਸਰ PBO ਜੋ ਕਿ ਫਿਸਕਲ ਵਾਚ ਡੌਗ ਹੈ, ਉਹਨਾਂ ਨੇ ਅੰਦਾਜ਼ਾ ਲਾਇਆ, ਕਿਉਂਕਿ ਤੁਹਾਨੂੰ ਪਤਾ ਹੀ ਆ ਜਿਹੜੇ ਵੀ ਪ੍ਰੋਜੈਕਟਸ ਕੋਈ 10-15 ਸਾਲ ਲੱਗਦੇ ਆ ਕਿਸੇ ਵੀ ਚੀਜ਼ ਨੂੰ ਬਣਾਉਣ ਲਈ, ਅੱਜ ਤਾਂ ਪ੍ਰਾਈਸ ਘੱਟ ਕਹਿੰਦੇ ਆ ਕਿ ਇੰਨਾ ਕੁ ਖਰਚਾ ਪਊਗਾ, ਦੁੱਗਣਾ ਤਿਗਣਾ 4 ਗੁਣਾ ਵੱਧ 5 ਗੁਣਾ ਵੱਧ ਹੀ ਬਾਅਦ 'ਚੋਂ ਪੇਸ਼ ਹੁੰਦਾ ਹੈ, ਫਿਰ ਲੋਕਾਂ ਦੀਆਂ ਚੀਕਾਂ ਨਿਕਲਦੀਆਂ. PBO ਨੇ ਪ੍ਰੋਜੈਕਟ ਕੀਤਾ ਹੈ ਕਿ ਜੇ ਇਹ ਐਲਥੋ ਹਾਈ ਸਪੀਡ ਰੇਲ ਇਨ ਕੁਬੈਕ ਤਿਆਰ ਕੀਤੀ ਜਾਂਦੀ ਆ, ਇਹਦਾ ਮਿਨੀਮਮ ਘੱਟ ਤੋਂ ਘੱਟ $75 billion ਦਾ ਟੈਕਸ ਪੇਅਰ ਦਾ ਖਰਚਾ ਹੋਣਾ, ਅਪ ਟੂ 113 billion. ਸੋ 75 ਮਿਨੀਮਮ, ਮੈਕਸੀਮਮ $113 billion ਟੈਕਸ ਪੇਅਰ ਦੇ ਪੈਸੇ ਖਰਚੇ ਜਾ ਸਕਦੇ ਨੇ. ਅਤੇ ਹਜੇ ਤੱਕ ਦੋਸਤੋ 1 ਕਿਲੋਮੀਟਰ ਤੱਕ ਕੀ 1 ਫੁੱਟ ਵੀ ਨਹੀਂ ਇਹਨਾਂ ਨੇ ਰੇਲ ਲਾਈ, ਹਜੇ ਕੋਈ ਟਰੈਕ ਵੀ ਨਹੀਂ ਲੇ ਕੀਤਾ ਹਜੇ, ਧਿਆਨ ਨਾਲ ਸੁਣੋ. ਅਤੇ ਇਸ ਹੀ ਸਾਲ ਦੀ ਸ਼ੁਰੂਆਤ ਦੇ ਵਿੱਚ ਇਹ ਜਿਹੜੇ ਐਲਥੋ ਹਾਈ ਸਪੀਡ ਰੇਲ ਦੇ ਐਗਜ਼ੈਕਿਊਟਿਵਸ ਨੇ, CEOs ਨੇ, ਕੁਛ ਜੋ ਕਿ ਲਿਬਰਲ ਕੈਬਨਿਟ ਮੰਤਰੀਆਂ ਦੇ ਵੀ ਸਪਾਊਸ ਨੇ, ਹਸਬੈਂਡ ਵਾਈਫ ਨੇ, ਆਲਰੇਡੀ ਇਹਨਾਂ ਨੂੰ $3 million ਦੇ ਨੇੜੇ ਬੋਨਸ ਦਿੱਤੇ ਗਏ ਆ. ਤੁਸੀਂ ਕਿਹੜਾ ਕੋਈ ਚੰਦ ਚਾੜਤਾ, ਕਿਹੜਾ ਕੋਈ ਕੰਮ ਕਰਤਾ ਕਿ ਤੁਹਾਨੂੰ ਇਸ ਇਮੈਜਨੇਰੀ ਹਾਈ ਸਪੀਡ ਰੇਲ ਦੇ ਲਈ ਇਸ ਹੀ ਸਾਲ ਦੇ ਵਿੱਚ ਆਲਮੋਸਟ $3 million ਟੈਕਸ ਪੇਅਰਸ ਦਾ ਪੈਸਾ ਬੋਨਸ ਦੇ ਤੌਰ 'ਤੇ ਵੰਡਿਆ ਗਿਆ, ਜਿਵੇਂ ਫ੍ਰੀ ਹੁੰਦਾ ਹੈ, ਜਿਵੇਂ ਪ੍ਰਸ਼ਾਦ ਹੁੰਦਾ ਹੈ, ਸਾਡਾ ਹੀ ਟੈਕਸ ਪੇਅਰ ਦਾ ਇਹ ਬਰਬਾਦੀ ਕੀਤੀ ਜਾ ਰਹੀ ਆ ਫੋਰ ਐਨ ਇਮੈਜਨੇਰੀ ਪ੍ਰੋਜੈਕਟ ਜਿਹਦਾ 1 ਮੀਟਰ ਵੀ ਨਹੀਂ ਹਜੇ ਤੱਕ ਕੋਈ ਵੀ ਟਰੈਕ ਲੇ ਕੀਤਾ ਗਿਆ, ਅਤੇ ਬੋਨਸ ਲਗਭਗ $3 million ਦੇ ਵੰਡੇ ਗਏ ਨੇ ਇਹਨਾਂ ਦੇ ਹੀ ਰਿਸ਼ਤੇਦਾਰਾਂ ਨੂੰ. ਸੋ ਕੁਬੈਕ ਸਰਕਾਰ ਵੀ ਹੁਣ ਜਿਹੜੀ ਤਿਆਰ ਹੋਣ ਲੱਗੀ ਆ ਅਤੇ ਫਾਰਮਰਸ ਵੀ ਇਹਦੇ ਖਿਲਾਫ ਨੇ. ਸੋ ਇਹ ਹੁਣ ਦੇਖਣਾ ਹੀ ਪਊਗਾ
ਕਿ ਕਿਹੜਾ ਕੋਆਪਰੇਟਿਵ ਫੈਡਰਲਿਜ਼ਮ

ਬੱਚੇ ਕੰਮ ਕਰਦੇ ਨੇ ਅਤੇ ਕਿਹੜਾ ਕੋਈ ਵੱਡਾ ਪ੍ਰੋਜੈਕਟ 'ਤੇ ਇਹ ਕੰਮ ਕਰਦੇ ਨੇ ਅਤੇ ਜਿਹੜੀ ਹੁਣ ਨਵੀਂ PQ ਪਾਰਟੀ ਮਾਈਨੋਰਟੀ ਸਰਕਾਰ ਤਾਂ ਹੈਗੀ ਆ ਚਲੋ, ਪਰ 5 ਹੀ ਸੀਟਾਂ ਦੀ ਕਮੀ ਹੈ ਮੈਜੋਰਟੀ ਤੱਕ। ਦੇਖਦੇ ਹਾਂ ਕਿ ਇਹ ਕੁਬੈਕ ਤੋਂ ਆਜ਼ਾਦ ਕਰਨ ਦੇ ਰੈਫਰੈਂਡ ਦੇ ਵਾਅਦੇ ਨਾਲ ਉਹਦੇ ਵੱਲ ਕੰਮ ਕਰਦੇ ਆ ਜਾਂ ਮਾਰਕ ਕਾਰਨੀ ਨਾਲ ਇਹ ਐਲਥੋ ਹਾਈ ਸਪੀਡ ਰੇਲ ਜਾਂ ਹੋਰ ਕੋਈ ਵੀ ਕੰਮ ਦੇ ਵੱਲ ਕੰਮ ਕਰਦੇ ਆ, ਓਨਲੀ ਟਾਈਮ ਵਿਲ ਟੈਲ। ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਸਮਝ ਰਹੇ ਹੋ ਦੋਸਤੋ, ਸਾਡਾ ਸਟੂਡੀਓ ਫੋਨ ਨੰਬਰ ਹੈ 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444

0: ਨੇ।
1: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ ਤੁਸੀਂ ਜੁੜੇ ਹੋਏ ਹੋ। ਦੋਸਤੋ, ਇਸ ਟਾਈਮ ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਬਾਈ ਸੁੱਖ ਫਰੋਮ ਗ੍ਰੈਂਡ ਹੋਮ ਫਰਨੀਚਰ। ਦੋਸਤੋ, ਇਸ ਲੌਂਗ ਵੀਕਐਂਡ ਤੇ ਤੁਹਾਡੇ ਲਈ 2 ਦਿਨ ਲਗਾਤਾਰ, ਇਸ ਆਉਣ ਵਾਲੇ ਫਰਾਈਡੇ ਅਕਤੂਬਰ 9 ਤਰੀਕ ਨੂੰ ਤੇ ਸੈਟਰਡੇ ਅਕਤੂਬਰ 10 ਤਰੀਕ ਨੂੰ ਅਸੀਂ ਯਾਨੀ ਕਿ ਦੇਸ਼ ਪ੍ਰਦੇਸ਼ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੇ ਫਰਾਈਡੇ ਐਂਡ ਸੈਟਰਡੇ ਪੇਸ਼ ਕਰ ਰਹੇ ਹਾਂ ਬ੍ਰੈਂਪਟਨ ਸ਼ਹਿਰ ਦੇ ਵਿੱਚ ਗ੍ਰੈਂਡ ਹੋਮ ਫਰਨੀਚਰ, ਜੋ ਕਿ ਕੁਈਨ ਐਂਡ ਗੇਟਵੇ ਤੇ ਜਿਹੜਾ ਬਹੁਤ ਵੱਡਾ ਵਾਲਮਾਰਟ ਵਾਲਾ ਪਲਾਜ਼ਾ ਹੈ, ਰਾਈਟ ਬਿਹਾਈਂਡ ਇਟ, 294 Walker Drive, Brampton, Grand Home Furniture, ਤੁਹਾਡੇ ਲਈ ਬਹੁਤ ਜ਼ਬਰਦਸਤ ਡੀਲਾਂ ਲੈ ਕੇ ਆਏ ਨੇ ਇਸ ਲੌਂਗ ਵੀਕਐਂਡ ਦੇ ਲਈ। ਸੋ ਚਾਹੇ ਤੁਸੀਂ ਨਵਾਂ ਬੈੱਡ ਸੈੱਟ, ਚਾਹੇ ਤੁਸੀਂ ਨਵਾਂ ਮੈਟਰਸ, ਚਾਹੇ ਨਵਾਂ ਕੋਈ ਡਾਇਨਿੰਗ ਟੇਬਲ ਸੈੱਟ, ਚਾਹੇ ਤੁਹਾਨੂੰ ਨਵੇਂ ਸੋਫੇ ਚਾਹੀਦੇ ਨੇ, ਜੇ ਤੁਸੀਂ ਪਹੁੰਚੋਗੇ ਇਸ ਫਰਾਈਡੇ ਅਤੇ ਇਸ ਸੈਟਰਡੇ ਦੇਸ਼ ਪ੍ਰਦੇਸ਼ ਦੇ ਲਾਈਵ ਲੋਕੇਸ਼ਨ ਪ੍ਰੋਗਰਾਮ ਵਾਲੇ ਦਿਨ 294 Walker Drive, Brampton, Queen and Gateway ਤੇ ਤੁਹਾਨੂੰ ਬਹੁਤ ਜ਼ਿਆਦਾ ਪੈਸਿਆਂ ਦੀ ਸੇਵਿੰਗ ਵੀ ਹੋਣੀ ਆ ਅਤੇ ਨਾਲ ਦੀ ਨਾਲ ਇੱਕ ਇੱਕ ਪਰਚ ਨਾਲ ਤੋਹਫੇ ਵੀ ਮਿਲਣੇ ਆ। ਸੁੱਖ ਜੀ, ਸਤਿ ਸ਼੍ਰੀ ਅਕਾਲ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਸਮਰਾਜ ਜੀ। ਬਿਲਕੁਲ, ਇਸ ਫਰਾਈਡੇ ਦੇ ਸੈਟਰਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਤੇ 4 ਦਿਨ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ, ਲੌਂਗ ਵੀਕਐਂਡ ਸੇਲ ਆਉਣ ਜਾ ਰਹੇ ਆ। ਫਰਾਈਡੇ, ਸੈਟਰਡੇ, ਸੰਡੇ ਤੇ ਮੰਡੇ ਚਾਰੋ ਦਿਨ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ। ਜੀ ਹਾਂ, ਸਵੇਰੇ 10 ਵਜੇ ਤੋਂ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਲੋਐਸਟ ਪ੍ਰਾਈਸ ਜਿਹੜੀਆਂ ਫਰਨੀਚਰ ਤੇ ਪ੍ਰਣਾਲੀ ਆ ਚਾਰੋ ਦਿਨ, ਤੇ ਨਾਲ ਹਰੇਕ ਪਰਜੇ ਦੇ ਨਾਲ ਤੁਹਾਨੂੰ ਤੋਹਫਾ ਜਿਹੜਾ ਲਾਜ਼ਮੀ ਦਿੱਤਾ ਜਾਣਾ ਸਪੀਕਰ ਦੇ ਉੱਪਰ, ਲੌਂਗ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ। ਸੋ ਚਾਰੋ ਦਿਨ ਫਰਾਈਡੇ, ਸੈਟਰਡੇ, ਸੰਡੇ ਤੇ ਮੰਡੇ 4 ਦਿਨ ਦੀ ਸੇਲ ਲੱਗਣ ਜਾ ਰਹੀ ਆ। ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਅਸੀਂ ਓਪਨ ਰਵਾਂਗੇ 294 ਵੋਕਰ ਡਰਾਈਵ ਵਾਲੀ ਲੋਕੇਸ਼ਨ ਦੇ ਉੱਪਰ। ਤੇ ਨਾਲ ਦੀ ਨਾਲ ਇੱਕ ਡੀਲ ਦਿੰਦੇ ਹਾਂ ਸਮਰਾਜ ਬਾਜੀ, ਜਿਹੜੇ ਪਰਿਵਾਰ ਰਾਈਟਵੇ ਕਾਲ ਕਰਕੇ ਬੁੱਕ ਕਰ ਲੈਣਗੇ, ਪਰ ਫਰਾਈਡੇ ਵਾਲੇ ਦਿਨ ਤੁਹਾਨੂੰ ਪਹੁੰਚਣਾ ਪੈਣਾ, ਪਰ ਕਾਲ ਕਰਕੇ ਬੁੱਕ ਹੁਣੇ ਕਰਨਾ ਪੈਣਾ। ਕੁਈਨ ਸਾਈਜ਼ ਦਾ ਬੈੱਡ, ਵੈਲਵਟ ਦਾ, ਹੈੱਡਬੋਰਡ ਦੇ ਵਿੱਚ ਬਲੂ ਕਲਰ ਦੀ ਐਲਈਡੀ ਲਾਈਟ ਲੱਗੀ ਹੋਈ ਆ। ਸੋ ਕੁਈਨ ਸਾਈਜ਼ ਦਾ ਐਲਈਡੀ ਲਾਈਟਾਂ ਵਾਲਾ, ਬਲੂ ਐਲਈਡੀ ਲਾਈਟਾਂ ਵਾਲਾ ਬੈੱਡ, ਜਿਹਦੀ ਰੈਗੂਲਰ ਕੀਮਤ $1,000 ਸੀ। ਜਿਹੜੇ ਪਹਿਲੇ 10 ਕਾਲ ਰਾਈਟਵੇ ਕਾਲ ਕਰਕੇ, ਨਾ 1,000, ਨਾ 800, ਨਾ 500, ਨਾ 400, ਨਾ 300, ਨਾ $200, ਕੁਈਨ ਸਾਈਜ਼ ਦਾ ਬੈੱਡ ਐਲਈਡੀ ਲਾਈਟਾਂ ਦੇ ਨਾਲ ਸਿਰਫ $199 ਦਾ, ਤੇ ਨਾਲ ਪਹਿਲੇ 10 ਕਸਟਮਰਾਂ ਲਈ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ, ਫਰੀ। ਤੇ ਦੂਜਾ ਤੋਹਫਾ ਨਾਲ ਸੀਡੀ ਵਾਲਾ ਪ੍ਰੈਸ਼ਰ ਕੁੱਕਰ, ਪ੍ਰੈਸ਼ਰ ਕੁੱਕਰ ਫਰੀ। ਸੋ ਕੁਈਨ ਸਾਈਜ਼ ਦਾ ਬੈੱਡ ਐਲਈਡੀ ਲਾਈਟਾਂ ਦੇ ਨਾਲ $199 ਦਾ, ਤੇ ਨਾਲ ਸੀਡੀ ਵਾਲਾ ਪ੍ਰੈਸ਼ਰ ਕੁੱਕਰ ਫਰੀ, ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਫਰੀ। ਪਰ ਰਾਈਟਵੇ ਕਾਲ ਕਰਕੇ ਇਸ ਨੰਬਰ ਤੇ ਬੁੱਕ ਕਰ ਲਓ ਡੀਲ, 905-302-94-94-905-302-94-94 ਸਵਰਾਜ ਭਾਜੀ।
1: ਥੈਂਕ ਯੂ ਵੈਰੀ ਮੱਚ। ਸੋ ਫਰਾਈਡੇ ਅਸੀਂ ਸ਼ਾਮ 3 ਵਜੇ ਤੋਂ ਲੈ ਕੇ 6 ਵਜੇ ਤੱਕ, ਅਤੇ ਸੈਟਰਡੇ ਅਸੀਂ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਲਾਈਵ ਲੋਕੇਸ਼ਨ ਏਸੀ ਫ੍ਰੀਕੁਐਂਸੀ ਤੋਂ ਦੇਸ਼ ਪ੍ਰਦੇਸ਼ ਦੇ ਪ੍ਰੋਗਰਾਮ ਤੋਂ ਲਈ ਪੇਸ਼ ਕਰਾਂਗੇ ਫਰੋਮ ਗ੍ਰੈਂਡ ਹੋਮ ਫਰਨੀਚਰ, ਬ੍ਰੈਂਪਟਨ, 294 ਵਾਕਰ ਡਰਾਈਵ, ਜੋ ਕਿ ਮੇਨ ਇੰਟਰਸੈਕਸ਼ਨ ਹੈ ਬ੍ਰੈਂਪਟਨ ਦੇ ਵਿੱਚ ਕੁਈਨ ਐਂਡ ਗੇਟਵੇ। ਕੁਈਨ ਐਂਡ ਗੇਟਵੇ ਬਹੁਤ ਵੱਡਾ ਵਾਲਮਾਰਟ ਵਾਲਾ ਪਲਾਜ਼ਾ ਹੈ, ਰਾਈਟ ਬਿਹਾਈਂਡ ਦੈਟ ਪਲਾਜ਼ਾ, 294 ਵਾਕਰ ਡਰਾਈਵ ਤੇ ਤੁਸੀਂ ਫਰਾਈਡੇ ਸੈਟਰਡੇ ਜ਼ਰੂਰ ਪਹੁੰਚਿਓ। ਪਰ ਨਾਲ ਦੀ ਨਾਲ ਨੇ ਦੱਸਿਆ ਹੈ ਕਿ ਸੰਡੇ ਵਾਲੇ ਦਿਨ ਵੀ ਤੇ ਮੰਡੇ ਲੌਂਗ ਵੀਕਐਂਡ ਵਾਲੇ ਦਿਨ ਵੀ, 4 ਦਿਨ ਹੀ ਤੁਸੀਂ ਬਹੁਤ ਜ਼ਿਆਦਾ ਪੈਸਾ ਬਚਾਓਗੇ ਜੇ ਤੁਹਾਨੂੰ ਘਰ ਦਾ ਫਰਨੀਚਰ ਚਾਹੀਦਾ ਹੈ। 294 ਵਾਕਰ ਡਰਾਈਵ, ਬ੍ਰੈਂਪਟਨ, ਕੁਈਨ ਐਂਡ ਗੇਟਵੇ, ਤੁਸੀਂ ਇਸ ਲੌਂਗ ਵੀਕਐਂਡ ਫਰਾਈਡੇ, ਸੈਟਰਡੇ, ਸੰਡੇ, ਮੰਡੇ ਜ਼ਰੂਰ ਪਹੁੰਚਿਓ ਜਿਹੜੇ ਵੀ ਦਿਨ ਤੁਸੀਂ ਪਹੁੰਚ ਸਕਦੇ ਹੋ, ਅਤੇ ਬਹੁਤ ਜ਼ਿਆਦਾ ਪੈਸਾ ਬਚਾਓਗੇ। ਨਾਲ ਦੀ ਨਾਲ ਦੋਸਤ, ਤੁਹਾਨੂੰ ਦੱਸ ਦਈਏ ਕਿ ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਕੁਈਨ, ਮੋਰਗੇਜ ਬ੍ਰੋਕਰ ਨੀਲਮ ਸੈਦੋਫ, ਜੋ ਕਿ ਮੋਰਗੇਜ ਦੇ ਫੀਲਡ ਦੇ ਵਿੱਚ ਸਿਰਫ ਤੁਹਾਡਾ ਇਕੱਲਾ ਮੋਰਗੇਜ ਦਾ ਹੀ ਕੰਮ ਕਰਦੇ, ਪਰ ਜੇ ਕੋਈ ਰਿਨਿਊਅਲ ਦਾ ਕੰਮ ਹੈ, ਕੋਈ ਰੀਫਾਈਨੈਂਸ ਦਾ ਕੰਮ ਹੈ, ਜਾਂ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡਾ ਕੰਮ ਹੋ ਵੀ ਸਕਦਾ, ਕਿਹੜਾ ਕੰਮ ਜ਼ਰੂਰੀ ਹੈ, ਇਹ ਤੁਹਾਨੂੰ ਪੂਰੀ ਪਿਕ ਪਿਕਚਰ ਹੀ ਦੇਖ ਕੇ ਫਿਰ ਦੱਸਦੇ ਆ ਕਿ ਕਿਹੜਾ ਕੋਈ ਵੀ ਇਕਨੋਮਿਕ ਟੂਲ ਫਾਈਨੈਂਸ਼ੀਅਲ ਟੂਲ ਸਹੀ ਰਹੂਗਾ। ਸੋ ਜੇ ਤੁਸੀਂ ਮਲਟੀਪਲ ਪ੍ਰਾਪਰਟੀਜ਼ ਦੀਆਂ ਮੋਰਗੇਜ ਕੀਤੀਆਂ ਹੋਈਆਂ, ਤੁਸੀਂ ਮਲਟੀਪਲ ਡਿਫਰੈਂਟ ਕਰਜ਼ੇ ਲਏ ਹੋਏ ਨੇ ਅਤੇ ਬਹੁਤ ਜ਼ਿਆਦਾ ਡਿਫਰੈਂਟ ਡਿਫਰੈਂਟ ਤੁਹਾਡੇ ਕਿਸ਼ਤਾਂ ਨਿਕਲਦੀਆਂ ਨੇ, ਇਹ ਸ਼ਾਇਦ ਤੁਹਾਡੇ ਦਸਾਂ ਹਜ਼ਾਰਾਂ ਤੋਂ ਲੈ ਕੇ ਲੱਖਾਂ ਡਾਲਰ ਤੱਕ ਵੀ ਬਚਾ ਸਕਦੇ ਆ ਜੇ ਇੱਕ ਵਾਰੀ ਇਹਨਾਂ ਨਾਲ ਸੰਪਰਕ ਕਰੋਗੇ। ਨੀਲਮ ਸੇਦੋਵ 6477398710 6477398710 6477398710 ਨੀਲਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਮਰਾਜ, ਫਸਟ ਆਫ ਆਲ ਹਾਊ ਆਰ ਯੂ?
1: ਆਈ ਐਮ ਗ੍ਰੇਟ, ਹਾਊ ਆਰ ਯੂ?
0: ਵੈਰੀ ਗੁੱਡ, ਥੈਂਕਸ ਫਾਰ ਆਸਕਿੰਗ। ਤੁਹਾਨੂੰ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਅ ਵੈਰੀ ਹੈਪੀ ਟਿਊਜ਼ਡੇ।
1: ਨੀਲਮ ਜੀ, ਅੱਜ ਆਪਾਂ ਥੋੜੀ ਜਿਹੀ ਅਲੱਗ ਗੱਲਬਾਤ ਕਰਦੇ ਹਾਂ, ਥੋੜਾ ਜਿਹਾ ਡਿਫਰੈਂਟ ਟਾਪਿਕ ਮੈਂ ਰੱਖਦਾ ਤੁਹਾਡੇ ਲਈ। ਕਈ ਲੋਕਾਂ ਨੂੰ ਤਾਂ ਪ੍ਰਾਈਵੇਟ ਲੈਂਡਿੰਗ ਗੱਲ ਸੁਣ ਕੇ ਹੀ ਇੱਚ ਹੋਣ ਲੱਗ ਜਾਂਦੀ ਆ, ਐਲਰਜੀ ਹੋਣ ਲੱਗ ਜਾਂਦੀ ਆ, ਪਹਿਲਾਂ ਹੀ ਸੋਚਣ ਲੱਗ ਜਾਂਦੇ ਯਾਰ ਆਪਾਂ ਤਾਂ ਇਸ ਕੰਮ ਤੋਂ ਦੂਰ ਹੀ ਰਹਿਣਾ। ਪਰ ਓਬਵੀਅਸਲੀ ਜੇ ਇਹ ਪ੍ਰਾਈਵੇਟ ਲੈਂਡਿੰਗ ਐਗਜ਼ਿਸਟ ਕਰਦੀ ਆ, ਇਹਦੀ ਜ਼ਰੂਰਤ ਵੀ ਹੈਗੀ ਆ, ਇਹਦਾ ਕੋਈ ਨਾ ਕੋਈ ਫਾਇਦਾ ਵੀ ਹੋਣਾ ਹੈ, ਘਾਟਾ ਵੀ ਹੋਣਾ ਹੈ। ਸੋ ਪਹਿਲਾਂ ਪਲੀਜ਼ ਦੱਸੋ ਕਿ ਪ੍ਰਾਈਵੇਟ ਲੈਂਡਿੰਗ ਇਹਦੇ ਕੀ ਪ੍ਰੋਜ਼ ਐਂਡ ਕੀ ਕਾਂਸ ਨੇ, ਕਿਹਨੂੰ ਜ਼ਰੂਰਤ ਪੈਂਦੀ ਹੈ, ਕਿਹਨੂੰ ਨਹੀਂ ਪੈਂਦੀ ਹੈ ਜੀ?
0: ਬਿਲਕੁਲ ਜੀ, ਪਹਿਲੀ ਗੱਲ ਜਿਹੜੀ ਵੀ ਪ੍ਰਾਈਵੇਟ ਲੈਂਡਿੰਗ ਆ, ਓਨਲੀ ਇਟ ਸ਼ੁੱਡ ਹੈਪਨ ਇਫ ਇਟਸ ਨੈਸੈਸਰੀ। ਜੇ ਉਹ ਕਹਿੰਦੇ ਸਿਰ ਤੋਂ ਪਾਣੀ ਨਿਕਲ ਗਿਆ, ਹੁਣ ਇਹਦਾ ਹੋਰ ਕੋਈ ਚਾਰਾ ਹੀ ਨਹੀਂ ਆ, ਆਪਾਂ $2,00,000 ਡਾਊਨ ਦਿੱਤਾ ਹੋਇਆ ਜਾਂ 1 ਸੱਠ ਡਾਊਨ ਦਿੱਤੇ ਹੋਏ, ਕੋਈ ਵੀ ਜਿਹੜੀ ਪੇਮੈਂਟ ਆਪਾਂ ਡਾਊਨ ਦਿੱਤੀ ਹੋਈ ਆ, ਬੈਂਕ ਨੇ ਨਾ ਕਰਤੀ, ਜਿਹੜੇ ਬੰਦੇ ਨੇ ਕੋਈ ਲਾਈ ਸੀ ਉਹ ਸਟਰਕਚਰ ਪ੍ਰੋਪਰਲੀ ਨਹੀਂ ਹੋਈ, ਲਾਸਟ ਮੂਮੈਂਟ ਤੇ ਨਾ ਆ ਗਈ, ਆਹ ਬੰਦਾ ਪਾਲੋ ਆ ਕੱਢ ਦੋ ਦਿਸਣ ਦਾ, ਕਈ ਕੁਛ ਇੱਦਾਂ ਦੇ ਕਾਫੀ ਸਾਰੇ ਸੁਨੇਜੋ ਸੁਣਨ ਨੂੰ ਮਿਲਦੇ ਆ। ਉਸ ਮਿੰਟ ਦੇ ਉੱਤੇ ਜੇ ਤੁਹਾਡੀ ਉਹ ਪ੍ਰਾਈਵੇਟ ਲੈਂਡਿੰਗ ਹੋ ਜਾਂਦੀ ਹੈ, ਇਟ ਸੇਵਸ ਯੂਰ ਥਾਊਜ਼ੰਡਸ ਆਫ ਡਾਲਰਸ, ਯੈਸ ਨੋ ਡਾਊਟ। ਬਟ ਜਦੋਂ ਤੁਸੀਂ ਪ੍ਰਾਈਵੇਟ ਮੌਰਗੇਜ ਕਰਾਉਂਦੇ ਹੋ, ਤੁਹਾਡੇ ਕੋਲ ਉਹਦੀ ਐਗਜ਼ਿਟ ਸਟ੍ਰੈਟਜੀ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪੈਸੇ ਮਿਲ ਗਏ ਇਹਦਾ ਮਤਲਬ ਇਹ ਨਹੀਂ ਕਿ ਚੱਲ ਕੋਈ ਨਹੀਂ, ਜੇ ਸਾਲ ਚ ਦੇ ਹੋਗੇ ਤਾਂ ਨਹੀਂ ਤਾਂ ਆਪਾਂ 1 ਸਾਲ ਬਾਅਦ ਜਿਹੜੀ ਟਰਨ ਆ ਉਹ ਐਕਸਟੈਂਡ ਕਰਾ ਲਾਂਗੇ, ਬੈਂਕ ਤੋਂ ਫੇਰ ਕਰਾ ਲਾਂਗੇ। ਇਹਦੀ ਮੇਰੇ ਕੋਲ ਇੱਕ ਬੜੀ ਪਰਫੈਕਟ ਐਗਜ਼ਾਮਪਲ ਆ। ਆਪਣੇ ਕੋਲ ਇੱਕ ਰੀਸੈਂਟ ਕਾਲ ਸੀਗੀ, ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਨੀਲਮ ਜੀ ਆਪਾਂ ਬੜੀ ਬੁਰੀ ਨਾਲ ਫਸੇ ਹੋਏ ਆ, ਕੀ ਵਟ ਹੈਪਨ, ਮੇਰੀ ਡਾਟਰ ਨੇ 1.3 million ਦਾ ਘਰ ਲਿੱਤਾ ਸੀ ਓਰੀਜਨਲੀ, ਤੇ ਉੱਤੇ 8 lakh ਦੀ ਮੌਰਗੇਜ ਸੀ, ਫੋਰ ਸਮ ਰੀਜ਼ਨ ਹੋਈ ਨਹੀਂ ਤੇ ਉਹ ਅਸੀਂ ਪ੍ਰਾਈਵੇਟ ਇੰਸਟੀਟਿਊਸ਼ਨ ਕਰਾਈ ਸੀ। ਉਦੋਂ 8 lakh ਦੀ ਮੌਰਗੇਜ ਸੀਗੀ ਤੇ $600 ਮਹੀਨੇ ਦੀਆਂ ਪੇਮੈਂਟ ਸੀਗੀਆਂ। ਤਾਂ ਹੁਣ ਕੀ ਹੋਇਆ, ਅਸੀਂ ਉਹ ਅਗਲੇ ਸਾਲ ਜਾ ਨਹੀਂ ਸਕੇ ਕਿਉਂਕਿ ਬੇਟੀ ਦਾ ਕ੍ਰੈਡਿਟ ਸਕੋਰ ਫਿਰ ਵੀ ਨਿਕੰਮਾ ਰਿਹਾ, ਉਹਨੇ ਉੱਥੇ ਵਰਕ ਨਹੀਂ ਕੀਤਾ, ਤਾਂ ਵੀ ਹੈਡ ਟੂ ਸਟੇ ਵਿਦ ਉਹੀ ਲੈਂਡਰ ਦੇ ਨਾਲ। ਤਾਂ ਉਸ ਤੋਂ ਮਗਰੋਂ ਸੈਕਿੰਡ ਈਅਰ ਸਾਡੀਆਂ 600 ਦੀਆਂ ਪੇਮੈਂਟ ਬਣ ਗਈਆਂ, ਐਂਡ ਦਿਸ ਈਅਰ ਉਹੀ ਉੱਥੇ ਸਾਰਾ ਕੁਛ 7300 ਦੀਆਂ ਪੇਮੈਂਟਾਂ। ਹੁਣ ਵਟ ਹੈ ਨੋਰਮਲੀ ਹੈਪਨ ਵਿਦ ਇੰਸਟੀਟਿਊਸ਼ਨਲ ਲੈਂਡਰਸ, ਜਦੋਂ ਉਹ ਰਿਨਿਊ ਕਰਦੇ ਨੇ, ਸਮ ਆਫ ਦੈਮ ਕੀ ਕਰਦੇ ਆ, ਤੁਹਾਨੂੰ ਜਿਹੜੀ 3 or 4 or 2 or 1 ਜਿੰਨੀ ਵੀ ਪਰਸੈਂਟੇਜ ਨਾਲ ਲੈਂਡਿੰਗ ਫੀ ਚਾਰਜ ਕਰਦੇ ਆ, ਉਹ ਐਡ ਕਰ ਲੈਂਦੇ ਆ ਮੌਰਗੇਜ ਦੀ ਅਮਾਊਂਟ ਤੇ। ਜਿਹੜੀ ਉਹਨਾਂ ਦੀ ਮੌਰਗੇਜ 8 lakh ਤੋਂ ਸਟਾਰਟ ਹੋਈ ਸੀ, ਉਹ ਅੱਜ ਦੀ ਡੇਟ ਚ 8.88 ਦੀ ਬਣ ਗਈ 3 ਸਾਲਾਂ ਚ, ਬਿਕੋਜ਼ ਇਟਸ ਕੀਪ ਔਨ ਐਡਿੰਗ। ਔਨ ਟੌਪ ਘਰਾਂ ਦੇ ਪ੍ਰਾਈਜ਼ ਘੱਟ ਗਏ, ਹੁਣ ਬੈਲੈਂਸ ਬਰਾਬਰ ਬਰਾਬਰ ਤੇ ਆ ਗਿਆ ਉਹਨਾਂ ਦੀ ਮੌਰਗੇਜ ਵੀ ਤੇ ਦੂਜੇ ਪਾਸੇ ਘਰ ਦਾ ਪ੍ਰਾਈਜ਼ ਵੀ। ਹੁਣ ਉਹ ਕਹਿੰਦੇ ਕਿ ਆਪਾਂ ਹੁਣ ਰਿਨਿਊ ਕਰਨੀ ਨਹੀਂ, ਹੁਣ ਤੁਸੀਂ ਜੋ ਕਰਨਾ ਕਰੋ, ਸਾਡੇ ਹੱਥ ਖੜੇ ਆ ਕਿਉਂਕਿ ਤੁਹਾਡੇ ਕੋਲ ਐਕੁਇਟੀ ਹੈ ਨਹੀਂ। ਇੱਕ ਤਾਂ ਉਹ $7,300 ਦੀਆਂ ਪੇਮੈਂਟਾਂ ਦੇਈ ਗਏ ਸਾਰਾ ਮਹੀਨਾ ਬੈਲੈਂਸ ਉੱਥੇ ਦਾ ਉੱਥੇ ਖੜਾ, ਦੂਜੇ ਪਾਸੇ 8 lakh ਤੋਂ ਲੈ ਕੇ 8.88 ਲਾ ਲਓ, 8.90 ਤੱਕ ਉਹਦਾ ਬੈਲੈਂਸ ਪਹੁੰਚ ਗਿਆ। ਇਟਸ ਨੋਟ ਵਰਸ। ਮੈਂ ਉਹਨਾਂ ਨੂੰ ਪੁੱਛਿਆ ਤੁਹਾਡਾ ਕੀ ਕਾਰਨ ਰਿਹਾ ਕਿ ਜਿਹਦੇ ਚ ਤੁਸੀਂ ਬਜਾਏ ਕਿ ਪ੍ਰਾਈਵੇਟ ਤੋਂ 20 lender ਤੇ ਕਿਉਂ ਨੀ ਆਏ, ਜੇ ਇੰਨਾ ਹੀ ਖਰਾਬ ਸੀਗਾ ਕਿ ਉਹ ਤੇ ਥੋੜਾ ਜਿਹਾ ਵਰਕ ਕਰਦੇ, 20 lender ਤੇ ਤੁਹਾਨੂੰ 4700 ਦੀਆਂ ਪੇਮੈਂਟਾਂ ਪੈਣੀਆਂ ਸੀ, $2,300 ਮਹੀਨੇ ਦਾ ਫਰਕ ਪੈਂਦਾ, ਪਲੱਸ ਤੁਹਾਡਾ ਜਿਹੜਾ ਬੈਲੈਂਸ ਹੈ ਉਹ ਘਟਣਾ ਸੀ। ਉਹ ਕਹਿੰਦੇ ਜੀ ਸਾਡੇ ਕੋਲ ਪੈਸੇ ਨੀ ਸੀਗੇ ਤਾਂ ਕਰਕੇ। ਤੁਹਾਡੇ ਕੋਲ ਕਿਸ ਚੀਜ਼ ਦੇ ਪੈਸੇ ਨੀ ਸੀਗੇ? ਇੱਕ ਤਾਂ 20 lender ਦੀ ਫੀਸ ਸੀਗੀ, 1% ਉਹਨਾਂ ਦੀ ਲੈਂਡਿੰਗ ਫੀਸ ਸੀ, ਦੂਜੇ ਪਾਸੇ ਜਿਹੜੇ ਇੰਸਟੀਟਿਊਸ਼ਨਲ ਲੈਂਡਰ ਸੀ ਉਹਨਾਂ ਨੇ ਸਾਨੂੰ ਡਿਸਚਾਰਜ ਫੀ ਲਾਣੀ ਸੀਗੀ। ਉਹ ਕਰਾ ਕੇ ਲੋਇਰ ਦੀ ਫੀਸ ਪਾ ਕੇ ਸਾਡੇ ਕੋਲ $22,000 ਬੰਦਾ ਸੀ, ਉਹ ਸਾਡੇ ਕੋਲ ਸੀਗਾ ਨੀ। ਸੋ ਅਸੀਂ ਚਲੋ ਤੁਸੀਂ ਦੋਵਾਂ ਮੂਮੈਂਟ ਵਿੱਚ ਲਾ ਲਓ, ਕੋਈ ਨੀ ਦੇਖਿਆ ਜਾਊ, ਦਿਸ ਇਜ਼ ਬੈਡ। ਨਾਓ ਉਹ ਘਰ ਪਾਵਰ ਆਫ ਸੇਲ ਤੇ ਆ ਗਿਆ, ਬਿਕੋਜ਼ ਐਕੁਇਟੀ ਹੈ ਨੀ। ਇਟ ਵਾਜ ਗੁੱਡ ਉਦੋਂ ਜਦੋਂ ਇਹਨੇ ਕਲੋਜ਼ ਹੋਣਾ ਸੀ, ਉਦੋਂ ਜ਼ਰੂਰਤ ਸੀਗੀ, ਬਟ ਆਪਾਂ ਨਿਗਲੈਕਟ ਕਰਤੀ ਉਹ ਚੀਜ਼ਾਂ ਨੂੰ, ਇਸ ਪਿੱਛੇ ਉਹ ਇਸ ਵੇਲੇ ਪਾਵਰ ਆਫ ਸੇਲ ਤੇ ਆ ਗਿਆ ਘਰ। ਸੋ ਮੇਰੀ ਜਸਟ ਆਫ ਦਾ ਸਟੋਰੀ ਅੱਜ ਤੁਹਾਨੂੰ ਇਹ ਸੁਣਾਉਣ ਦਾ ਮਤਲਬ ਹੀ ਇਹੀ ਹੈ, ਯੂ ਡੋਂਟ ਟੇਕ ਪ੍ਰਾਈਵੇਟ ਇਫ ਨੈਸੈਸਰੀ, ਇਫ ਇਟਸ ਨਾਟ ਨੈਸੈਸਰੀ ਜਸਟ ਫੋਰ ਪ੍ਰਾਈਵੇਟ ਵਾਸਤੇ ਪੈਸੇ ਲੈਣੇ ਕਿ ਅਸੀਂ ਵਕੇਸ਼ਨ ਤੇ ਚੱਲੇ ਹਾਂ, ਕੱਲ ਨੂੰ ਮੁੰਡੇ ਦਾ ਵਿਆਹ ਜਾਂ ਕੁੜੀ ਦਾ ਵਿਆਹ ਜਾਂ ਆਪਾਂ ਵਕੇਸ਼ਨ ਤੇ ਜਾਣਾ ਕਿਸੇ ਵੀ ਹੋਰ ਪਰਪਸ ਦੇ ਲੈ ਲੈਣੇ, ਡੋਂਟ ਬੋਦਰ, ਕਿਉਂਕਿ ਆਲਵੇਜ ਪ੍ਰਾਈਵੇਟ ਲੈਂਡਿੰਗ ਤੁਹਾਡੀ ਜਿਹੜੀ ਐਕੁਇਟੀ ਉਹ ਬਿਲਕੁਲ ਖਾ ਜਾਂਦੀ ਹੈ. ਸੋ ਹੋਪਿੰਗ ਕਿ ਇਹ ਸਾਰਿਆਂ ਨੂੰ ਸਮਝ ਆਈ ਹੋਏਗੀ ਇਹ ਵਾਲੀ ਗੱਲ ਤੇ, ਪਲੀਜ਼ ਗੌਰ ਕਰਿਓ. ਮੇਰਾ ਕਿਸੇ ਨੂੰ ਕੋਈ ਦੁਖਾਉਣ ਦਾ ਮਤਲਬ ਨਹੀਂ ਹੈ, ਬਟ ਜੇ ਤੁਹਾਨੂੰ ਪ੍ਰਾਈਵੇਟ ਲੈਂਡਿੰਗ ਨਹੀਂ ਚਾਹੀਦੀ ਨਾ ਤਾਂ ਡੋਂਟ ਬੋਦਰ. ਹਾਂ ਜੇ ਚਾਹੀਦੀ ਹੈ ਤਾਂ ਯੈਸ. ਥੈਂਕ ਯੂ ਸਮਰਾਜ.
1: ਨੰਬਰ ਤੁਸੀਂ ਦੱਸੋ ਜੀ.
0: 647-739-8710.
1: Neelam Sedov, 647-739-8710. 647-739-8710. ਸੋ ਜਿਵੇਂ ਨੀਲਮ ਜੀ ਨੇ ਕਿਹਾ ਕਿ ਜੇਕਰ ਕੋਈ ਵੀ ਮਜਬੂਰੀ ਦੇ ਵਿੱਚ ਹੈ, ਫਸਿਆ ਹੀ ਹੋਇਆ ਹੈ, ਹੋਰ ਕੋਈ ਚਾਰਾ ਨਜ਼ਰ ਹੀ ਨਹੀਂ ਆਉਂਦਾ ਹੈ, ਉਹਨਾਂ ਲਈ ਪ੍ਰਾਈਵੇਟ ਲੈਂਡਿੰਗ ਬਿਲਕੁਲ ਠੀਕ ਠਾਕ ਹੋ ਸਕਦੀ ਆ. ਪਰ ਨੀਲਮ ਜੀ, ਅੱਜ ਕੱਲ੍ਹ ਤਾਂ ਆਪਾਂ ਸੁਣਦੇ ਹੀ ਹਾਂ ਲੋਕਾਂ ਦੀ ਮਾੜੀ ਮੋਟੀ ਕੋਈ ਕੈਸ਼ ਫਲੋ ਦੀ ਪ੍ਰੋਬਲਮ ਆ, ਕਹਿੰਦੇ ਕਿ ਚਲੋ ਪ੍ਰਾਈਵੇਟ ਪਕੜਾ ਲੈਂਦੇ ਹਾਂ, ਕੋਈ ਮਾੜਾ ਮੋਟਾ ਵੀ ਕਰਜ਼ਾ ਵੱਧ ਗਿਆ ਹੈ, ਕਹਿੰਦੇ ਚਲੋ ਆਪਾਂ ਪ੍ਰਾਈਵੇਟ ਵੀ ਕਰਵਾ ਲੈਂਦੇ ਹਾਂ. ਸੋ ਤੁਸੀਂ ਇਹ ਦੱਸੋ ਕਿ ਪ੍ਰਾਈਵੇਟ ਲੈਂਡਿੰਗ ਲੋਕ ਤਾਂ ਹੁਣ ਅਨਫੋਰਚੁਨੇਟਲੀ ਤਾਂ ਹੋਰ ਤੋਂ ਹੋਰ ਕਰਵਾਈ ਜਾਂਦੇ ਆ, ਕੁਛ ਮਜਬੂਰੀ ਵਿੱਚ ਕੁਛ ਤਾਂ ਉਦਾਂ ਹੀ ਗਲਤ ਮਲ ਸਲਾਹ ਕਰਕੇ. ਇਹ ਦੱਸੋ ਕਿ ਇਹਦੇ ਬਾਰੇ ਹੋਰ ਕੀ ਕੁਛ ਮਿਸਕਨਸੈਪਸ਼ਨ ਹੀ ਕੁਛ ਭੁਲੇਖੇ ਕੀ ਨੇ ਇਹਦੇ ਬਾਰੇ?
0: ਵੈਸੇ ਵੀ ਚਲੋ ਕੱਲੀ ਇਹਦੇ ਬਾਰੇ ਹੀ ਨਹੀਂ ਭੁਲੇਖੇ ਹੁੰਦੇ, ਆਪਾਂ ਨੂੰ ਮੋਰਗੇਜ ਬਾਰੇ ਭੁਲੇਖੇ ਹੁੰਦੇ ਆ. ਆਪਾਂ ਨੂੰ ਖੁਦ ਨੂੰ ਅਸੀਂ ਉਸ ਚੀਜ਼ ਦੇ ਡਿਨਾਇਲ ਸਟੇਜ ਤੇ ਹੁੰਦੇ ਹਾਂ, ਕਿਸੇ ਨੂੰ ਹੋਰ ਨਹੀਂ ਸੁਣਦੇ, ਆਪਣੇ ਆਪ ਚ ਚੀਜ਼ਾਂ ਅਸਿਊਮ ਕਰ ਲੈਂਦੇ ਹਾਂ. ਉਹਦੇ ਚ ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ ਕ੍ਰੈਡਿਟ ਸਕੋਰ, ਕਿ ਆਪਣਾ ਕ੍ਰੈਡਿਟ ਸਕੋਰ ਨਹੀਂ ਠੀਕ, ਸਾਨੂੰ ਮੋਰਗੇਜ ਹੀ ਨਹੀਂ ਮਿਲਣੀ, ਚਲੋ ਪ੍ਰਾਈਵੇਟ ਕਰਾ ਲਓ. ਡੋਂਟ ਜਸਟ ਅਸਿਊਮ ਐਂਡ ਡੋਂਟ ਜਸਟ ਲਿਸਨ ਟੂ ਵਨ ਪਰਸਨ, ਸ਼ਾਪ ਅਰਾਊਂਡ. ਸਿਰਫ ਉਸੀ ਇੱਕ ਬੈਂਕ ਦੇ ਨਾਲ ਜਾ ਕੇ ਸਲਾਹ ਨਾ ਕਰੋ ਜਿੱਥੇ ਤੁਸੀਂ ਬੈਂਕਿੰਗ ਕਰਦੇ ਹੋ. ਵਨ ਬੈਂਕ ਹੈਜ਼ ਓਨਲੀ ਵਨ ਪ੍ਰੋਡਕਟ ਟੂ ਸੈਲ ਯੂ, ਉਹਨਾਂ ਦਾ ਆਪਣਾ. ਜਿਹੜੇ ਮੋਰਗੇਜ ਬ੍ਰੋਕਰ ਹੁੰਦੇ ਆ ਉਹ ਸਿਆਣੇ ਵਾਲੇ, ਇਹ ਨਹੀਂ ਕਿ ਤੁਸੀਂ ਜਿੰਨੇ ਕਿਹਾ ਜਿੱਥੇ ਮਰਜ਼ੀ ਅੱਗੇ ਫਾਈਲ ਉਸਨੂੰ ਫੜਾਈ, ਉਹਨੂੰ ਫੜਾਈ, ਆਂਟੀ ਅੰਕਲ ਕਜ਼ਨ ਨੂੰ. ਡੋਂਟ ਡੂ ਦੈਟ. ਜਿਹਦੇ ਕੋਲ ਆਪਣਾ ਕੋਈ ਆਫਿਸ ਹੈ, ਕੋਈ ਚੰਗੀ ਜਗ੍ਹਾ, ਤੁਸੀਂ ਉਹਨੂੰ ਜਾ ਕੇ ਮਿਲ ਕੇ ਆਉਂਦੇ, ਦੇਖ ਲਓ ਉਹਦਾ ਨਾਮ ਹੈ ਮਾਰਕੀਟ 'ਚ ਗੂਗਲ 'ਤੇ, ਵਧੀਆ ਵਿਊਜ਼ ਨੇ. ਸੋ ਉਹਦੇ ਨਾਲ ਸਲਾਹ ਕਰੋ. ਯੈਸ, ਦੇਰ ਆਰ ਸਮ ਅਲਟਰਨੇਟਿਵ ਲੈਂਡਰਸ ਵਿੱਚ ਦੇ ਕੈਨ ਕਲੋਜ਼ ਇਟ. ਸੋ ਡੋਂਟ ਅਸਿਊਮ, ਦੈਟਸ ਨੰਬਰ ਵਨ. ਦੂਜੀ ਅਸੰਪਸ਼ਨ ਹੁੰਦੀ ਹੈ ਕਿ ਆਪਾਂ ਕੋਲ 20% ਜਿਹੜੀ ਡਾਊਨ ਪੇਮੈਂਟ ਆ ਉਹ ਨਹੀਂ ਹੈਗੀ, ਵੀ ਕੈਨ ਨੋਟ ਬਾਏ ਦਾ ਹਾਊਸ. ਦੈਟਸ ਨੋਟ ਟਰੂ. ਈਵਨ ਤੁਹਾਡੀ ਵੈਦਰ ਫਸਟ ਪ੍ਰਾਪਰਟੀ ਹੈ ਜਾਂ ਸੈਕਿੰਡ ਪ੍ਰਾਪਰਟੀ ਹੈ, ਇਟ ਕੈਨ ਬੀ ਕਲੋਜ ਅੰਡਰ 20%, ਨੋ ਡਾਊਟ. ਜੇ ਸੈਕਿੰਡ ਪ੍ਰਾਪਰਟੀ ਅੰਡਰ 20% ਕਰਨੀ ਹੈ, ਇਟ ਹੈਜ਼ ਟੂ ਬੀ ਅ ਪ੍ਰਾਇਮਰੀ ਰੈਜ਼ੀਡੈਂਟ. ਤੀਜੀ ਗੱਲ, ਇਨਕਮ. ਇਟ ਡਜ਼ ਮੈਟਰ, ਯੂ ਡੂ ਨੀਡ ਟੂ ਗੈਟ ਕੁਆਲੀਫਾਈਡ, ਬਟ ਜੇ ਏ ਤੋਂ ਨਹੀਂ ਤਾਂ ਬੀ ਤੋਂ, ਬੀ ਤੋਂ ਨਹੀਂ ਤਾਂ ਸੀ ਤੋਂ, ਕਿਤੋਂ ਕਿਤੋਂ ਤਾਂ ਹੋ ਹੀ ਜਾਂਦੀ ਹੈ. ਵੇਅਰ ਬੈਂਕ ਤੁਹਾਨੂੰ ਅਪਰੂਵ ਕਰ ਦਿੰਦਾ ਤੁਹਾਡੀ ਇਨਕਮ 4 times, ਉੱਥੇ ਜਿਹੜਾ ਬੀ ਲੈਂਦਾ 7 times ਅਪਰੂਵ ਕਰ ਦਿੰਦਾ. ਬਿਫੋਰ ਯੂ ਅਸਿਊਮ ਥਿੰਗਸ ਜਸਟ ਆਊਟ ਆਫ ਦੀ ਡਿਨਾਇਲ ਸਟੇਜ, ਟਾਕ ਟੂ ਮੀ, ਹੈਵ ਅ ਪੋਜ਼ਿਟਿਵ ਰਿਜ਼ਲਟਸ. ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਾਵ. 647-739-8710. ਸਮਰਾਜ, ਬਹੁਤ ਧੰਨਵਾਦ.
1: ਥੈਂਕ ਯੂ ਵੈਰੀ ਮੱਚ. ਹੁਣ ਤੁਸੀਂ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ ਨੀਲਮ ਸੈਦੋਵ ਨਾਲ, ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ. 647-739-8710. 647-739-8710. ਦੋਸਤੋ, ਕੈਲਡਨ ਸ਼ਹਿਰ ਦੇ ਵਿੱਚ ਇੱਕ ਘਰ ਦੇ ਵਿੱਚ ਰੇਡ ਹੋਣ ਤੋਂ ਬਾਅਦ ਕਾਫੀ ਜ਼ਿਆਦਾ ਫੀਮ ਅਤੇ ਡੋਡੇ ਸੀਜ਼ ਕੀਤੇ ਗਏ ਨੇ, ਅਤੇ ਹੁਣ ਇੱਕ ਦੇਸੀ ਬੰਦੇ ਨੂੰ ਵੀ ਅਰੈਸਟ ਚਾਰਜ ਕੀਤਾ ਗਿਆ ਹੈ. ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ OPP ਨੇ ਅੱਜ ਹੀ ਸਟੇਟ ਕੀਤਾ ਹੈ ਕਿ ਇਸ ਪਿਛਲੇ ਸਮਰ ਦੇ ਵਿੱਚ ਹੀ ਉਹਨਾਂ ਦੇ ਆਫਿਸਰਸ ਨੇ ਕੈਲਡਨ ਨਾਲੇ ਮਸਕੋਕਾ ਰੀਜਨ ਦੇ ਵਿੱਚ ਇਨਵੈਸਟੀਗੇਸ਼ਨ ਸ਼ੁਰੂ ਕੀਤੀ, ਜਦੋਂ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਓਪੀਅਮ ਪਲਾਂਟਸ ਨੂੰ ਗਰੋ ਕੀਤਾ ਜਾ ਰਿਹਾ ਹੈ ਅਤੇ ਕਲਟੀਵੇਟ ਕੀਤਾ ਜਾ ਰਿਹਾ ਹੈ. ਮਤਲਬ ਉਹਨਾਂ ਬੂਟਿਆਂ ਤੋਂ ਨਾਲੇ ਤਾਂ ਫੀਮ, ਨਾਲੇ ਤਾਂ ਡੋਡੇ ਤਿਆਰ ਕੀਤੇ ਜਾ ਰਹੇ ਨੇ, ਜੋ ਕਿ ਇੰਨੀ ਜ਼ਿਆਦਾ ਵੱਡੀ ਕੁਆਂਟਿਟੀ ਦੇ ਵਿੱਚ ਤਾਂ ਇਕੱਲਾ ਬੰਦਾ ਆਪ ਤਾਂ ਖਾਣ ਨਹੀਂ ਲੱਗਿਆ. ਸੋ ਇਹਨੇ ਅੱਗੇ ਤੋਂ ਅੱਗੇ ਵੇਚਣਾ ਹੀ ਸੀ, ਹੋਰ ਕੀ ਕਰਨਾ ਸੀ. ਇਸ ਇਨਵੈਸਟੀਗੇਸ਼ਨ ਦੇ ਰਾਹੀਂ ਕੈਲਡਨ OPP ਨਾਲੇ ਮਸਕੋਕਾ OPP ਦੇ ਕਮਿਊਨਿਟੀ ਸਟਰੀਟ ਕ੍ਰਾਈਮ ਯੂਨਿਟ ਨੇ ਕੈਲਡਨ ਸ਼ਹਿਰ ਦੇ ਵਿੱਚ ਇੱਕ ਘਰ ਦੇ ਵਿੱਚ, ਯਾਨੀ ਕਿ ਰੈਜੀਡੈਂਸ਼ਲ ਪ੍ਰਾਪਰਟੀ ਦੇ ਵਿੱਚ ਸਰਚ ਵਾਰੰਟ ਐਕਸੀਕਿਊਟ ਕੀਤਾ, ਜਿੱਥੇ 666 grams of opium, yani ke feem, 184 grams of dried opium pods, pods and seeds, yani ke dode, te 1 gram methamphetamine, yani ke crystal meth, te 1 gram heroin seized kiti. So hun hor koi bhi genius copycat na ban leve, ਸੋਚ ਨਾ ਲਵੇ ਕਿ ਅਸੀਂ ਵੀ ਪੋਸਟ ਦੇ ਫਲ ਲਾ ਲਈਏ ਜਾਂ ਹੋਰ ਕੋਈ ਵੀ ਕੋਈ ਚੀਮਾ ਵਾਜਦਾ ਇਹ ਗਾਣਾ ਸੁਣ ਕੇ ਕਿ ਅਸੀਂ ਵੀ ਬੂਟੇ ਵੈਂਕੂਵਰ 'ਚ ਲਾਏ ਨੇ, ਜ਼ਿਆਦਾ ਹਾਈਪ ਨਾ ਹੋ ਜਾਵੇ। ਸੁਣੋ ਧਿਆਨ ਦੇ ਨਾਲ, ਡੋਂਟ ਡੂ ਸਟੂਪਿਡ ਥਿੰਗਸ। ਇਹ ਓਪੀਅਮ ਪਾਪੀ ਪਲਾਂਟਸ ਕੰਪਲੀਟਲੀ ਇਲੀਗਲ ਹਨ ਅੰਡਰ ਦ ਕੰਟਰੋਲ ਡਰੱਗਸ ਐਂਡ ਸਬਸਟੈਂਸਿਸ ਐਕਟ, ਪਰ ਜਿੱਥੇ ਇਹ ਪੋਸਟ ਦੇ ਫਲ ਲਾਉਣੇ, ਹਾਰਵੈਸਟ ਕਰਨੇ ਇਲੀਗਲ ਨੇ ਕੈਨੇਡਾ ਵਿੱਚ, ਤੁਹਾਡੇ ਹੀ ਬਹੁਤ ਪਿਆਰੇ ਜਸਟਿਨ ਟਰੂਡੋ ਕਰਕੇ ਇੱਕ ਇੱਕ ਘਰ ਦੇ ਵਿੱਚ ਤੁਸੀਂ ਚਾਰ ਚਾਰ ਭੰਗ ਦੇ ਬੂਟੇ ਤਾਂ ਲਾ ਸਕਦੇ ਹੋ। ਸੋ ਧੰਨਵਾਦ ਕਰੋ ਜਸਟਿਨ ਟਰੂਡੋ ਦਾ, ਜਿਨ੍ਹਾਂ ਨੇ ਅਲਾਓ ਕੀਤਾ ਹੈ ਕੈਨੇਡਾ ਦੇ ਵਿੱਚ ਜਿਹੜੇ ਮਰਜ਼ੀ ਪ੍ਰੋਵਿੰਸ ਦੇ ਵਿੱਚ ਕਿ ਤੁਸੀਂ ਆਪਦੇ ਇੱਕ ਘਰ ਦੇ ਵਿੱਚ 4 ਮੈਰਿਜੁਆਨਾ ਪਲਾਂਟਸ ਲਾ ਸਕਦੇ ਹੋ। ਉਹਦੀ ਕੋਈ ਟੈਨਸ਼ਨ ਨਹੀਂ ਹੈਗੀ ਲਿਬਰਲ ਸਰਕਾਰ ਨੂੰ। ਹੁਣ ਇਸ ਫੀਮ ਅਤੇ ਡੋਡਿਆਂ ਦੇ ਬੱਸ ਦੇ ਵਿੱਚ ਕੈਲਡਨ ਤੋਂ 35 ਸਾਲ ਦੇ ਇਕਬਾਲ ਭੰਗੂ ਨੂੰ ਅਰੈਸਟ ਕੀਤਾ ਗਿਆ ਹੈ ਅਤੇ ਇਹਦੇ ਖਿਲਾਫ ਪ੍ਰੋਡਕਸ਼ਨ ਆਫ ਏ ਸਕੈਜੂਅਲ 1 ਸਬਸਟੈਂਸ ਓਪੀਅਮ, ਪੋਜੈਸ਼ਨ ਆਫ ਹੈਰੋਇਨ ਅਤੇ ਪੋਜੈਸ਼ਨ ਆਫ ਮੈਥਮਫੈਰਮੀਨ ਦੇ ਚਾਰਜਿਸ ਵੀ ਲੇ ਕੀਤੇ ਗਏ ਨੇ। ਦੋਸਤੋ, ਜੇ ਤੁਸੀਂ ਗਰੋਸਰੀ ਸ਼ਾਪਿੰਗ ਕਰਨੀ ਆ, ਪੈਸੇ ਬਚਾਉਣੇ ਆ, ਫਿਰ ਪਹੁੰਚੋ ਇੰਡੀਅਨ ਫਰੂਟ ਲੈਂਡ ਐਂਡ ਤੰਦੂਰੀ ਗ੍ਰਿਲ, ਜਿਨ੍ਹਾਂ ਦੀਆਂ ਕੁੱਲ ਮਿਲਾ ਕੇ 7 ਲੋਕੇਸ਼ਨਸ ਨੇ, 5 ਬਰੈਂਪਟਨ, 1 ਕੇਂਬਰਿਜ, 1 ਗੁਆਫ ਦੇ ਵਿੱਚ, ਕੁੱਲ ਮਿਲਾ ਕੇ 7 ਬਹੁਤ ਹੀ ਸ਼ਾਨਦਾਰ ਲੋਕੇਸ਼ਨ ਜਿੱਥੇ ਕਿ ਤੁਹਾਨੂੰ ਇੰਡੀਅਨ, ਪਾਕਿਸਤਾਨੀ, ਕੈਨੇਡੀਅਨ, ਇੰਟਰਨੈਸ਼ਨਲ ਸਾਰੀ ਗਰੋਸਰੀ, ਖਾਸ ਤੌਰ ਫਰੈਸ਼ ਫਰੂਟਸ ਐਂਡ ਵੈਜੀਟੇਬਲਸ, ਦੁੱਧ, ਆਟਾ, ਚੌਲ, ਦਾਲਾਂ ਦੂਲਾਂ ਸਭ ਕੁਛ ਹੀ ਮਿਲਦਾ ਹੈ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ। ਅਤੇ ਤੁਹਾਨੂੰ ਅਕਤੂਬਰ 11 ਤਰੀਕ ਤੱਕ ਇਹ ਆਰਮ ਸੇਲ ਫਾਲ ਸੇਲ ਸਪੈਸ਼ਲ ਆਫਰ ਕਰ ਰਹੇ ਨੇ। ਇਸ ਅਕਤੂਬਰ 11 ਤਰੀਕ ਤੱਕ ਆਪਣੇ ਨੇੜਲੇ ਇੰਡੀਅਨ ਫਰੂਟ ਲੈਂਡ ਲੋਕੇਸ਼ਨ 'ਤੇ ਪਹੁੰਚਿਓ, ਤੁਹਾਨੂੰ 20 ਪਾਊਂਡ ਦਾ ਆਸ਼ੀਰਵਾਦ ਆਟਾ $11.99 ਮਿਲੂਗਾ, ਤੁਹਾਨੂੰ 8 ਪਾਊਂਡ ਦਾ ਇੰਡੀਆ ਗੇਟ ਰਾਈਸ $5.99 ਮਿਲੂਗਾ, ਤੁਹਾਨੂੰ 10 ਪਾਊਂਡ ਦਾ ਇੰਡੀਆ ਗੇਟ ਰਾਈਸ $8.99 ਮਿਲੂਗਾ, ਨਾਲੇ ਤੁਹਾਨੂੰ 9 ਪਾਊਂਡ ਦਾ ਨੰਬਰ 817 ਹਾਥੀ ਬ੍ਰੈਡ ਰਾਈਸ ਮਿਲੂਗਾ ਸਿਰਫ $10.99। ਦੁੱਧ, ਆਟਾ, ਚੌਲ, ਦਾਲਾਂ ਦੂਲਾਂ, ਐਵਰੀਥਿੰਗ ਯੂ ਨੀਡ ਅੰਡਰ 7 ਡਿਫਰੈਂਟ ਰੂਫਸ। ਪਹਿਲੀ ਲੋਕੇਸ਼ਨ 45 ਡਸਕ ਡਰਾਈਵ, ਡਸਕ ਅਤੇ ਚਿੰਕੂਜ਼ੀ, ਸਟਾਰਬਕਸ ਵਾਲਾ ਪਲਾਜ਼ਾ, 15 ਫੈਂਡਰ ਵੇ ਜੋ ਕਿ ਬੋਵੇਰ ਅਤੇ ਚਿੰਕੂਜ਼ ਦੇ ਨੇੜੇ ਆ, 9985 ਮਕਵੀਨ ਡਰਾਈਵ, ਮਕਵੀਨ ਐਂਡ ਕੈਸਲਮੋਰ ਦੀ ਐਗਜੈਕਟ ਇੰਟਰਸੈਕਸ਼ਨ ਅਕ੍ਰੋਸ ਫਰੋਮ ਦ ਟਿਮ ਹੋਰਟਨਸ ਪਲਾਜ਼ਾ, 1465 ਮੇਫੀਲਡ ਰੋਡ, ਮੇਫੀਲਡ ਐਂਡ ਕ੍ਰੈਡਿਟ ਵਿਊ ਦੀ ਇੰਟਰਸੈਕਸ਼ਨ 'ਤੇ ਜੋ ਕਿ ਕੈਲਡਨ ਬਰੈਂਪਟਨ ਦੇ ਬੋਰਡਰ 'ਤੇ ਹੈ। ਸਭ ਤੋਂ ਨਵੀਂ 5ਵੀਂ ਬਰੈਂਪਟਨ ਵਾਲੀ ਲੋਕੇਸ਼ਨ ਹੈ 25 ਸੈਂਡਵੋਲ ਪਾਰਕਵੇ ਵੈਸਟ, ਸੈਂਡਵੋਲ ਹਰਨਸ ਹੇਰੀਓ। ਨਾਲੇ ਜਿੰਨੇ ਵੀ ਸਾਡੇ ਗੁਆਲਫ ਵਾਲੇ ਲਿਸਨਰਸ ਨੇ 33 ਫਾਰਲੀ ਡਰਾਈਵ ਗੁਐਲਫ, 33 ਫਾਰਲੀ ਡਰਾਈਵ ਗੁਐਲਫ, ਅਤੇ ਨਾਲ ਦੇ ਨਾਲ ਕੇਂਬਰਿਜ ਦੇ ਵਿੱਚ 600 ਹੈਸਪੈਲਰ ਰੋਡ, 600 ਹੈਸਪੈਲਰ ਰੋਡ ਕੇਂਬਰਿਜ, ਕੁੱਲ ਮਿਲਾ ਕੇ ਇੰਡੀਅਨ ਫਰੂਟ ਲੈਂਡ ਦੀਆਂ 7 ਲੋਕੇਸ਼ਨ ਨੇ। ਸੋ ਗਰੋਸਰੀ ਸ਼ਾਪਿੰਗ 'ਤੇ ਤਾਂ ਪੈਸੇ ਬਥੇਰੇ ਬਚਾਓਗੇ, ਫਿਰ ਤੁਸੀਂ ਇਹਨਾਂ ਦੇ 2 ਅਲੱਗ ਰੈਸਟੋਰੈਂਟਸ ਵਿੱਚ ਵੀ ਪਹੁੰਚ ਸਕਦੇ ਹੋ ਜੋ ਕਿ ਕਨੈਕਟਡ ਹਨ ਇਹਨਾਂ ਦੇ ਗਰੋਸਰੀ ਸਟੋਰ ਦੇ ਨਾਲ, ਇੱਕ ਪਿਓਰ ਵੈਜੀਟੇਰੀਅਨ ਅਤੇ ਇੱਕ ਨਾਨ ਵੈਜੀਟੇਰੀਅਨ, ਕੰਪਲੀਟਲੀ ਸੈਪਰੇਟ ਯੂਨਿਟਸ, ਕੰਪਲੀਟਲੀ ਸੈਪਰੇਟ ਸਟਾਫ, ਸੈਪਰੇਟ ਐਵਰੀਥਿੰਗ ਹੈ। ਅਤੇ ਤੁਹਾਨੂੰ ਦੋਸਤੋ $4.99 ਦੇ ਵਿੱਚ ਪੂਰੀ ਤੇ ਪੂਰੀ ਸਵਾਦ ਭਰੀ ਹੋਈ ਤਾਜ਼ੀ ਤਾਜ਼ੀ ਫੁੱਲ ਸਾਈਜ਼ਡ ਪੂਰੇ ਅਡਲਟ ਸਾਈਜ਼ਡ ਦੀ ਵੈਜ ਥਾਲੀ ਖਵਾ ਰਹੇ ਨੇ $4.99 ਦੇ ਵਿੱਚ, ਜੋ ਕਿ ਤੁਹਾਨੂੰ ਪਤਾ ਹੀ ਆ ਕਿ ਕਿਤੇ ਵੀ ਹੋਰ ਤੁਹਾਨੂੰ ਕੋਈ $10-15 'ਚ ਪ੍ਰਾਈਸ ਇਹ ਮਿਲਦੀ ਵੀ ਨਹੀਂ ਹੈਗੀ। ਸੋ 3 ਦਾਲਾਂ ਜਾਂ ਸਬਜ਼ੀਆਂ ਤੁਹਾਡੇ ਪਸੰਦ ਦੀਆਂ, ਨਾਲੇ ਰਾਇਤਾ, ਨਾਲੇ ਰਾਈਸ, ਨਾਲੇ ਅਚਾਰ, ਨਾਲੇ ਸੈਲਡ, ਨਾਲੇ ਫੁਲਕੇ ਜਾਂ ਫਿਰ ਨਾਨ ਅਤੇ ਸਵੀਟ ਡਿਸ਼ ਆਫ ਯੋਰ ਚੋਇਸ, $4.99, ਯੂ ਕੈਂਟ ਗੋ ਰੋਂਗ। ਨਾਲੇ ਚਨਾ ਭਟੂਰਾ $3.99, ਅਤੇ ਚਿਕਨ ਕੜੀ ਵਿਦ ਨਾਨ $9.99, ਜੋ ਕਿ 3-4 ਜਣੇ ਰੱਜ ਕੇ ਖਾ ਸਕਦੇ ਆ। ਆਲੂ ਕੁਲਚਾ $4.99, ਵੈਜ ਬਰਿਆਨੀ $4.99, ਚਿਕਨ ਬਰਿਆਨੀ $6.99, ਸਟਫ ਕੁਲਚਾ $2.99, ਕੁੱਲ ਮਿਲਾ ਕੇ 7 ਲੋਕੇਸ਼ਨਸ, ਇੰਡੀਅਨ ਫਰੂਟ ਲੈਂਡ ਐਂਡ ਤੰਦੂਰੀ ਗ੍ਰਿਲ, 5 ਬਰੈਂਪਟਨ, 1 ਗੁਆਫ ਅਤੇ 1 ਕੇਂਬਰਿਜ ਦੇ ਵਿੱਚ ਲੋਕੇਸ਼ਨ ਹੈ। ਅਤੇ ਜਾਂਦੇ ਜਾਂਦੇ ਦੋਸਤ ਤੁਹਾਨੂੰ ਦੱਸ ਦਈਏ, ਜੇ ਤੁਸੀਂ ਮੋਰਗੇਜ ਦਾ ਰੈਜ਼ੀਡੈਂਸ਼ੀਅਲ ਜਾਂ ਕਮਰਸ਼ਲ ਜਾਂ ਇੰਡਸਟਰੀਅਲ ਪਰਚੇਸ ਮੋਰਗੇਜ ਕਰਵਾਉਣੀ ਹੈ ਜਾਂ ਰੀਫਾਈਨੈਂਸ ਕਰਵਾਉਣੀ ਹੈ, ਤੁਹਾਡੇ ਜਿਹੜੇ ਮਰਜ਼ੀ ਮੋਰਗੇਜ, ਰੈਜ਼ੀਡੈਂਸ਼ੀਅਲ, ਕਮਰਸ਼ਲ ਜਾਂ ਇੰਡਸਟਰੀਅਲ ਦਾ ਕੋਈ ਵੀ ਕੰਮ ਹੈ, ਰਾਹੁਲ ਗਰੇਵਾਲ ਨਾਲ ਜ਼ਰੂਰ ਸੰਪਰਕ ਕਰੋ, ਜੋ ਕਿ ਬਹੁਤ ਲੰਬੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। 647 ਇਹ ਕਹਿੰਦੇ ਨੇ ਕਿ ਜੇ ਤੁਹਾਨੂੰ ਹੋਮ ਐਕੁਇਟੀ ਜਾਂ ਕਮਰਸ਼ਲ ਐਕੁਇਟੀ ਕਢਾਉਣ ਦੀ ਜ਼ਰੂਰਤ ਹੈ ਜਾਂ ਤੁਸੀਂ ਹੋਮ ਲਾਈਨ ਆਫ ਕ੍ਰੈਡਿਟ ਤਿਆਰ ਕਰਵਾਉਣੀ ਹੈ ਜਾਂ ਤੁਹਾਨੂੰ ਪ੍ਰਾਈਵੇਟ ਮੋਰਗੇਜ ਚਾਹੀਦੀ ਹੈ ਇਹ ਕਹਿੰਦੇ ਨੇ ਕਿ ਤੁਹਾਨੂੰ ਇੱਕ ਦਿਨ ਦੇ ਅੰਦਰ ਅੰਦਰ ਕਈ ਵਾਰੀ ਜੇ ਤੁਸੀਂ ਅਰਲੀ ਕਾਲ ਕਰ ਲੈਂਦੇ ਹੋ ਕੁਛ ਕੁ ਘੰਟਿਆਂ ਦੇ ਅੰਦਰ ਅੰਦਰ ਬਹੁਤ ਹੀ ਘੱਟ ਕੋਈ ਵੀ ਕਾਗਜ਼ਾਤ ਚਾਹੀਦੇ ਨੇ ਤੁਹਾਨੂੰ $500,000 ਤੱਕ ਸੇਮ ਡੇ ਪ੍ਰਾਈਵੇਟ ਮੋਰਗੇਜ ਦੇ ਅਰੇਂਜਮੈਂਟ ਕਰਕੇ ਦੇ ਸਕਦੇ ਨੇ ਵੈਰੀ ਵੈਰੀ ਲੋ ਇੰਟਰਸਟ ਰੇਟ ਦੇ ਵਿੱਚ ਕਾਲ ਰਾਹੁਲ ਗਰੇਵਾਲ 647-640-2511 647-640-2511 ਜੇ ਤੁਸੀਂ ਆਪਦੀ ਗੱਡੀ ਦੀ ਇੰਸ਼ੋਰੈਂਸ ਦੀ ਕਿਸ਼ਤ ਘਟਾਉਣੀ ਆ ਫਿਰ ਅਸੀਂ ਰੈਕਮੈਂਡ ਕਰਦੇ ਹਾਂ ਕਿ ਅੱਜ ਹੀ ਮਨੂ ਸ਼ਰਮਾ ਨਾਲ ਸੰਪਰਕ ਕਰੋ ਕਿਉਂ ਕਿਉਂਕਿ ਸਾਰੇ ਏ ਟੂ ਜ਼ੈਡ ਮੇਜਰ ਆਟੋ ਇੰਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਦੇ ਨੇ ਮਤਲਬ ਕਿ ਜਦੋਂ ਤੁਹਾਡਾ ਡਰਾਈਵਰਸ ਲਾਇਸੈਂਸ ਅਤੇ ਗੱਡੀ ਦੀ ਮੇਕ ਐਂਡ ਮਾਡਲ ਮਾੜੀ ਮੋਟੀ ਜਿਹੀ ਇਨਫੋਰਮੇਸ਼ਨ ਚਾਹੀਦੀ ਹੁੰਦੀ ਆ ਜਦੋਂ ਸਾਫਟਵੇਅਰ 'ਚ ਪਾਉਂਦੇ ਆ ਸਾਰੀਆਂ ਕੰਪਨੀਜ਼ ਸਭ ਤੋਂ ਘੱਟ ਪ੍ਰਾਈਸ ਤੋਂ ਲੈ ਕੇ ਸਭ ਤੋਂ ਵੱਧ ਪ੍ਰਾਈਸ ਪੂਰੀ ਲਿਸਟ ਪੇਸ਼ ਹੋ ਜਾਂਦੀ ਆ ਅਤੇ ਜਿਹੜੀ ਵੀ ਕੰਪਨੀ ਨਾਲ ਤੁਹਾਡਾ ਪੈਸਾ ਬਚਦਾ ਕਿਸ਼ਤ ਘੱਟਦੀ ਆ ਫਿਰ ਟਾਈਮ ਸਿਰ ਰਿਨਿਊਅਲ 'ਤੇ ਸਵਿੱਚ ਕਰ ਦੇਣਗੇ ਸਿੰਪਲ ਐਜ਼ ਦੈਟ ਸੋ ਮਨੂ ਸ਼ਰਮਾ ਆਟੋ ਇੰਸ਼ੋਰੈਂਸ ਹੋਮ ਇੰਸ਼ੋਰੈਂਸ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਸਪੈਸ਼ਲਿਸਟ ਨੇ ਬ੍ਰੋਕਰ ਡੇ ਕਾਲ ਹਰ 289-952-9532 ਤੇ ਸੰਪਰਕ ਕੀਤਾ ਜਾ ਸਕਦਾ ਹੈ ਤੇ ਦੋਸਤੋ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਕੋਈ ਫੋਨ ਨੰਬਰ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਤੁਸੀਂ ਆਪਦੇ ਬਿਜ਼ਨਸ ਨੂੰ AM 530 ਦੇ ਇਸ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ ਗਿਵ ਅਸ ਅ ਕਾਲ ਔਰ ਟੈਕਸਟ ਔਰ ਵਟਸਐਪ 416-457-3381 ਤੇ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਤੁਸੀਂ ਆਪਣੇ ਆਪ ਲਈ ਆਪਣੇ ਐਜ਼ ਏ ਹਸਬੈਂਡ ਐਂਡ ਵਾਈਫ ਜਾਂ ਪੂਰੇ ਪਰਿਵਾਰ ਦੇ ਲਈ ਤੁਸੀਂ ਲਾਈਫ ਇੰਸ਼ੋਰੈਂਸ ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ ਡਿਸਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਸਹੀ ਅਤੇ ਅਫੋਰਡੇਬਲ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਪਾਲਿਸੀ ਕੀਤੀ ਹੋਈ ਆ ਉਹਨੂੰ ਫ੍ਰੀ 'ਚ ਰਿਵਿਊ ਕਰਵਾਉਣਾ ਚਾਹੁੰਦੇ ਹੋ ਜਾਂ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਟਰੈਵਲ ਇੰਸ਼ੋਰੈਂਸ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੋਵੇ ਗਿਵ ਮੀ ਅ ਕਾਲ ਟੈਕਸਟ ਔਰ ਵਟਸਐਪ 416-457-3381 416-457-3381 ਇੱਥੋਂ ਆ ਗਿਆ ਜੀ ਸਤਿ ਸ਼੍ਰੀ ਅਕਾਲ

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 9058285800, 9058285800 ਤੇ ਕਾਲ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: www.brijmohan.com
1: What is the reason?
2: This is the effect of famous masala chai by Navigator's Cafe.
1: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
3: Navigator's Cafe, located at northwest corner of Queen Street East and Airport Road in Brampton. They are conveniently open 24/7.
4: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
5: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
7: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
4: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ ਬ੍ਰੈਂਪਟਨ ਸੀਟਨ ਅਤੇ ਵਿਟਬੀ ਦੇ ਵਿੱਚ ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸ ਡਿਵੈਲਪਮੈਂਟਸ.com ਪੈਰਾਡਾਈਸ ਡਿਵੈਲਪਮੈਂਟਸ.com

ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ

ਮੈਂ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਦਾ ਰੰਗ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ

ਹਾਲੇ ਕੀ ਹਾਲ ਚਾਲ ਨੇ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ। ਕਿਵੇਂ ਹੋ? ਬੱਲੇ ਬੱਲੇ ਚੜ੍ਹਦੀ ਕਲਾ, ਠੀਕ ਠਾਕ ਹੋ? ਇੰਜੋਏ ਕਰ ਰਹੇ ਹੋ ਜ਼ਿੰਦਗੀ ਨੂੰ, ਆਪਣੇ ਦਿਨ ਨੂੰ? ਬੜਾ ਸੋਹਣਾ ਯਾਰ, ਬੜਾ ਖੂਬਸੂਰਤ ਮੌਸਮ ਹੈ ਅੱਜ ਤਾਂ। ਜੀ ਕਰਦਾ ਕਿ ਬਾਹਰ ਬਹਿ ਕੇ ਬੰਦਾ ਸਵੈਟਰ ਜੀ ਪਾ ਕੇ ਹਲਕੀ ਜੀ ਅਤੇ ਬਸ ਗਾਣੇ ਸੁਣੇ, ਇੰਜੋਏ ਕੀਤਾ ਜਾਵੇ, ਵਧੀਆ ਕੁਛ ਪੀਤਾ ਖਾਧਾ ਜਾਵੇ। ਕਈ ਦਿਨ ਹੁੰਦੇ ਯਾਰ ਐਸੇ, ਸੋ ਚਲੋ ਸੋਹਣੇ ਦਿਨ ਨੇ। ਅਤੇ ਯਾਰ ਜਦੋਂ ਨਾ ਤੁਸੀਂ ਮਦਰ ਨੇਚਰ ਨੂੰ ਦੇਖਦੇ ਹੋ, ਕਿਵੇਂ ਦਰੱਖਤਾਂ ਦੇ ਪੱਤਿਆਂ ਦੇ ਰੰਗ ਬਦਲ ਚੁੱਕੇ ਨੇ। ਹੁਣ ਜੇ ਤੁਸੀਂ ਕਿਸੇ ਫੋਰੈਸਟ ਦੇ ਵਿੱਚ ਦੇਖੋ, ਰੰਗ ਬਿਰੰਗੀਆਂ ਸੀਨਰੀਜ਼ ਦੇਖਣ ਨੂੰ ਮਿਲਦੀਆਂ ਨੇ। ਸੋ ਇਟਸ ਅ ਬਿਊਟੀਫੁਲ ਟਾਈਮ ਯਾਰ। ਆਟਮ ਬਹੁਤ, ਫਾਲ ਸੀਜ਼ਨ ਬੜਾ ਖੂਬਸੂਰਤ ਹੁੰਦਾ। ਇੱਥੇ ਕਿਤੇ ਅਪ ਨੌਰਥ ਮਾੜਾ ਜਿਹਾ ਚਲੇ ਜਾਓ ਨਾ ਤਾਂ ਬੰਦਾ ਕਹੂਗਾ ਇਹਦੀ ਫੋਟੋ ਖਿੱਚ ਲਈਏ, ਇਹਦੀ ਵੀਡੀਓ ਬਣਾ ਲਈਏ। ਸੋ ਬੜੇ ਸੋਹਣੇ ਦਿਨ ਨੇ ਅਤੇ ਇਹਨਾਂ ਦਿਨਾਂ ਨੂੰ ਖੂਬ ਇੰਜੋਏ ਕਰੋ। ਅਤੇ ਸੋਹਣੇ ਦਿਨਾਂ ਦੇ ਵਿੱਚ ਇੱਕ ਖੂਬਸੂਰਤ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ ਅਤੇ ਲਾਉਂਦੇ ਹਾਂ ਰੌਣਕਾਂ, ਕਰਦੇ ਹਾਂ ਗੱਲਾਂ ਬਾਤਾਂ, ਸਜਾਉਂਦੇ ਹਾਂ ਅੱਜ ਦੀ ਇਸ ਮਹਿਫਲ ਨੂੰ। ਮਹਿਫਲ ਮਿੱਤਰਾਂ ਦੀ ਸਜਦੀ ਰਹੋ ਜੇ ਪੰਜਾਬੀ ਲਹਿਰਾਂ 'ਤੇ। ਸੋ ਮਹਿਫਲ ਸਜਾਉਂਦੇ ਹਾਂ, ਇੰਜੋਏ ਕਰਦੇ ਹਾਂ।

ਮੇਰਾ ਗਾਣੇ ਵੀ ਲਾਉਂਦੇ ਹਾਂ ਤੁਹਾਡੇ ਲਈ, ਤੁਸੀਂ ਟੈਨਸ਼ਨ ਨਹੀਂ ਲੈਣੀ, ਜਦੋਂ ਅਸੀਂ ਜੁੜ ਚੁੱਕੇ ਹਾਂ ਤੁਹਾਡੇ ਨਾਲ ਤੇ ਗੀਤ ਸੰਗੀਤ ਵੀ ਲੱਗੂਗਾ ਤੇ ਬਹਿਰਾ ਬਹਿਰਾ ਵੀ ਹੋਊਗੀ, ਬੱਲੇ ਬੱਲੇ ਵੀ ਹੋਊਗੀ ਤੇ ਡੂ ਨਾਟ ਵਰੀ। ਇੱਕ ਮੈਂ ਅੱਜ ਤੁਹਾਨੂੰ ਮੈਸੇਜ ਦੇ ਦੇਵਾਂ ਵੀ ਡਿਟੇਲਿੰਗ ਬਰੋਸ ਆਟੋ ਕੇਅਰ ਵਾਲਿਆਂ ਦਾ। ਸੋ ਇਹ ਵੀਰ ਹੁਣੇ ਮੈਂ ਦੱਸਦਾ ਹੁੰਦਾ ਕਿ ਇਹ ਸਾਡੇ ਲਿਸਨਰ ਨੇ ਪਿਛੇ 8-10 ਸਾਲਾਂ ਤੋਂ, ਵੀਰ ਹੁਣੇ ਜਦੋਂ ਨਵੇਂ ਨਵੇਂ ਵੀ ਇੱਥੇ ਆਏ ਉਦੋਂ ਬੜਾ ਸੁਣਿਆ, ਹਮੇਸ਼ਾ ਕਾਲ ਆਉਂਦੀ ਸੀ ਤੇ ਉਦੋਂ ਦੱਸਦੀ ਸੀ ਕਿ ਨਵੀਂ ਬਾਈ ਯਾਰ ਬਿਜ਼ਨਸ ਖੋਲ੍ਹਣੀ ਆ, ਬਿਜ਼ਨਸ ਚਲੋ ਇਹਨਾਂ ਨੇ ਖੋਲ੍ਹੀ ਹੌਲੀ ਹੌਲੀ ਹੌਲੀ ਹੌਲੀ ਤੇ ਹੁਣ ਕਹਿੰਦੇ ਨਵੀਂ ਭਾਅ ਜੀ ਬਿਜ਼ਨਸ ਖੋਲ੍ਹੀ ਨੂੰ ਹੋ ਗਏ ਹੁਣ 4-5 ਸਾਲ ਤੇ ਹੁਣ ਅਸੀਂ ਤੁਹਾਡੇ ਨਾਲ ਐਡ ਕਰਨੀ ਹੈ ਕਿਉਂਕਿ ਅਸੀਂ ਮਾਹਰ ਹੀ ਇੰਨੇ ਹੋ ਗਏ। ਸੋ ਤੁਸੀਂ ਵੀ ਜ਼ਰੂਰ ਯਾਦ ਰੱਖੋ ਡਿਟੇਲਿੰਗ ਬਰੋਸ ਆਟੋ ਕੇਅਰ, ਵੀਰ ਉਹਨਾਂ ਨੇ ਬਹੁਤ ਮਿਹਨਤ ਨਾਲ ਆਪਣਾ ਕੰਮ ਚਲਾਇਆ ਤੇ ਕੋਈ ਕਸਰ ਨਹੀਂ ਛੱਡਦੇ, ਦੇ ਡੂ ਅ ਗ੍ਰੇਟ ਜੋਬ। ਇਹ ਨਾ ਹੁਣ ਕੀ ਕਰਦੇ ਨੇ, ਤੁਹਾਡੇ ਗੱਡੀ ਦੇ ਅੰਦਰ ਗੱਡੀ ਦੀ ਛੱਤ ਦੇ ਉੱਤੇ ਸਟਾਰ ਲਾਈਟਾਂ ਲਾਉਂਦੇ ਆ, ਜਿਵੇਂ ਰੋਲਸ ਰੋਇਸ ਦੇ ਵਿੱਚ ਸਟਾਰ ਲਾਈਟਸ ਹੁੰਦੀਆਂ ਨੇ ਉਵੇਂ ਹੀ ਇਹ ਲਾਉਂਦੇ ਆ। ਕੋਈ ਗੱਡੀ 'ਚ ਕੱਟ ਵੱਢ ਨਹੀਂ, ਬਹੁਤ ਹੀ ਸੇਫ ਬੜੇ ਸਿਕਿਓਰ ਤਰੀਕੇ ਨਾਲ ਇਹ ਲਾਉਂਦੇ ਨੇ ਅਤੇ ਇੰਨਾ ਸੋਹਣਾ ਇਹਨਾਂ ਦਾ ਕੰਮ ਆ। ਜਿਹੜੇ ਲਾਈਟ ਦੇ ਸਪਲਾਇਰ ਨੇ ਉਹ ਬਹੁਤ ਵੱਡੇ ਸਪਲਾਇਰ ਨੇ, ਵੱਡੀਆਂ ਵੱਡੀਆਂ ਡੀਲਰਸ਼ਿਪਸ ਨੂੰ ਸਪਲਾਈ ਕਰਦੇ। ਉਹ ਕਹਿੰਦੇ ਕਿ ਯਾਰ ਭਾਅ ਜੀ ਜਿਹੜਾ ਤੁਹਾਡਾ ਕੰਮ ਹੈ ਇੰਨਾ ਕਲੀਨ ਸਾਫ਼ ਸੁਥਰਾ ਅਤੇ ਪ੍ਰੋਫੈਸ਼ਨਲ ਕੰਮ ਨਹੀਂ ਅਸੀਂ ਦੇਖਿਆ। ਸੋ ਤੁਸੀਂ ਡੀਟੇਲਿੰਗ ਬਰੋਸ ਆਟੋ ਕੇਅਰ ਨੂੰ ਕਾਲ ਕਰੋ, ਸਟਾਰ ਲਾਈਟ ਤਾਰੇ ਆਪਣੀ ਗੱਡੀ ਦੀ ਛੱਤ ਦੇ ਉੱਤੇ ਲਵਾਓ। ਨੰਬਰ ਹੈ 6478192034, ਮੇਰਾ ਨਾਂ ਲੈ ਦਿਓ, ਬੜਾ ਰੀਜ਼ਨੇਬਲ ਰੇਟ 6478192034 6478192034। ਬਾਕੀ ਇਹ ਗੱਡੀਆਂ ਦੀ ਡੀਟੇਲਿੰਗ ਵੀ ਕਰਦੇ ਆ, ਇਹ ਡੀਟੇਲਿੰਗ ਦੇ ਨਾਲ ਨਾਲ ਤੁਹਾਡੇ ਲਈ ਸਰੈਮਿਕ ਕੋਟਿੰਗ ਕਰਦੇ ਆ, ਪੇਂਟ ਪ੍ਰੋਟੈਕਸ਼ਨ ਫਿਲਮ ਕਰਦੇ ਆ, ਵਾਈਨਲ ਰੈਪਿੰਗ ਕਰਦੇ ਆ, ਪੇਂਟ ਕਰੈਕਸ਼ਨ ਕਰਦੇ ਆ, ਵਿੰਡੋ ਟਿੰਟਿੰਗ, ਵਿੰਡਸ਼ੀਲਡ ਰਿਪਲੇਸ ਕਰਦੇ ਆ। ਕਾਲ ਤੁਸੀਂ ਘੁਮਾ ਲਓ 6478192034 6478192034 6478192034 6478192034।

0: ਕਿਆ ਗਾਣਾ ਯਾਰ, ਮਿਊਜ਼ਿਕ ਵੀ ਬੜਾ ਖੂਬਸੂਰਤ ਹੈ, ਲਾਉਣੇ ਲਾਉਣੇ ਲਾਉਣੇ। ਤੁਸੀਂ ਫਿਕਰ ਨਾ ਕਰੋ, ਗਾਣਾ ਵੀ ਤੁਹਾਡਾ ਲੱਗੂਗਾ, ਇਹ ਨਹੀਂ ਬੜੇ ਲੱਗਣਗੇ। ਤੁਸੀਂ ਪਹਿਲਾਂ ਆ ਜਾਓ, ਗੱਲਾਂ ਬਾਤਾਂ ਕਰੀਏ, ਤੁਸੀਂ ਆਪਣੀਆਂ ਰਿਕੁਐਸਟਾਂ ਸਾਨੂੰ ਕਰੋ ਜ਼ਰੂਰ। ਨੰਬਰ ਹੈ 9005673337 ਆਪਣਾ ਨੰਬਰ ਹੈ, 905-673-3337 9005673337 ਅਤੇ ਗੱਲਬਾਤ ਥੋੜ੍ਹੀ ਸਾਡੀ ਹੋ ਸਕਦੀ ਹੈ। ਸੋ ਪਹਿਲਾਂ ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਹੋ ਜਾਣੀਆਂ ਯਾਰ, ਅਤੇ ਫਿਰ ਗੀਤ ਸੰਗੀਤ ਲਾਉਣ ਦਾ ਇੱਕ ਸਵਾਦ ਜਿਹਾ ਹੋਰ ਆਊਗਾ। ਹੁੰਦਾ ਹੀ ਆ ਨੈਚੁਰਲੀ ਯਾਰ, ਗੱਲਾਂ ਬਾਤਾਂ ਹੋ ਜਾਣ ਅਤੇ ਫਿਰ ਕੋਈ ਗੱਲ ਨਹੀਂ। ਗਾਣੇ ਤਾਂ ਅਸੀਂ ਤੁਹਾਡੇ ਲਈ ਲਾਉਣੇ ਆ, ਅਸੀਂ ਹੁਣ 3 ਘੰਟੇ ਜਦੋਂ ਬਹਿ ਗਏ ਚੇਅਰ 'ਤੇ ਹੌਟ ਸੀਟ 'ਤੇ, ਫਿਰ ਇੱਥੇ ਹੀ ਆ, ਟੈਨਸ਼ਨ ਨਾ ਲਓ।
1: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
0: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ। ਜਿਨ੍ਹਾਂ ਨੇ ਕਿਚਨ ਤਿਆਰ ਕਰਾਉਣੀ ਹੈ ਜਾਂ ਤੁਸੀਂ ਕਸਟਮ ਕਲੋਜ਼ਟਾਂ ਬਣਾਉਣੀਆਂ, ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਜ਼ਟਸ ਅਤੇ ਵੈਨਿਟੀਜ਼, ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239, 416-822-2239, ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ। ਕਿਆ ਬਾਤ ਹੈ, ਕੁਆਲਿਟੀ ਦੇਖੋ ਜੇ ਮਿਲ ਜਾਵੇ ਬਜਟ 'ਚ, ਮੈਂ ਕਹਿੰਦਾ ਕਿ ਉਹਦੇ ਵਰਗੀ ਰੀਸ ਹੀ ਕੋਈ ਨਹੀਂ। ਗੱਲ ਵੀ ਠੀਕ ਹੈ ਯਾਰ, ਹੁਣ ਹਰੇਕ ਬੰਦਾ ਚਾਹੁੰਦਾ ਕਿ ਨਾ ਵੀ ਯਾਰ ਪੈਸਾ ਚਲੋ ਖਰਚ ਦਾਂਗੇ, ਬਟ ਇੰਨਾ ਨਾ ਹੋਵੇ ਬਸ ਜੇਬਾਂ ਹੀ ਖਾਲੀ ਹੋ ਜਾਣ। 1981, ਹਾਂਜੀ ਵੀਰੇ, ਕਿੱਦਾਂ?
2: ਠੀਕ ਹੈ ਵੀਰੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਵਧੀਆ ਬਹਿਜਾ ਬਹਿਜਾ, ਬੱਲੇ ਬੱਲੇ, ਕੀ ਬਣਦਾ?
2: ਬਸ ਵਧੀਆ, ਤੁਸੀਂ ਗੱਲ ਕਰ ਰਹੇ ਸੀ ਨਾ ਭਾਜੀ ਨੌਰਥ ਜਾਂਦੇ ਆ, ਮੈਂ ਲਾਸਟ ਵੀਕ ਗਿਆ ਸੀ, ਸਡਬਰੀ ਗਿਆ ਸੀਗਾ ਕੰਮ ਲਈ, ਕੰਮ ਸੀਗਾ। ਤੇ ਵਾਕਈ ਉੱਥੇ ਇੰਨੇ ਪੁੜਿਆ, ਤੇ ਆਪਣੇ ਤਾਂ ਇੱਥੇ ਇੰਨੇ ਪੱਤੇ ਰੈੱਡ ਵਹੇ ਹੋਏ ਨੀ ਨਾ, ਆਪਾਂ ਜਦੋਂ ਉਧਰ ਸਾਈਡ ਜਾਂਦੇ ਆ ਤੇ ਰੋਡ ਸਾਈਡ ਤੇ ਬਹੁਤ ਸੋਹਣੇ ਕਲਰ ਹੋ ਗਏ ਇਹਨਾਂ ਦੇ, ਮੈਪਲ ਜਿਹੜੇ ਲੀਫ ਆ, ਬਾਕੀ ਹੋਰ ਲੀਫ ਹੈਗੇ ਨੇ।
0: ਆਪਣੇ ਸਡਬਰੀ ਨੂੰ ਕਿੰਨਾ ਕੁ ਟਾਈਮ ਲੱਗਦਾ ਯਾਰ?
2: ਇੱਥੋਂ ਬ੍ਰਹਮਟਨ ਤੋਂ ਲੱਗ ਜਾਂਦੇ ਆ 3.5-3.5 ਘੰਟੇ। ਬਹੁਤ ਜਾਂਦੇ ਆ ਤੇ ਲੋਕੀ ਜਾ ਜਾਂਦੇ ਆ, ਆਰਮੀਆਂ ਲੈ ਕੇ ਉਧਰਲੇ ਸਾਈਡ ਹੀ ਜਾਂਦੇ ਆ, ਤਾਂ ਕਰਕੇ ਟਾਈਮ ਬਿਤਾਉਣ ਵਾਸਤੇ ਫੈਮਿਲੀ ਨਾਲ ਆਪਣੇ।
0: ਵਧੀਆ ਯਾਰ, ਆਪਾਂ ਦੇਖੋ ਆਪਣੇ ਨਾ, ਆਪਾਂ ਨੂੰ ਹੁੰਦਾ ਇੰਡੀਆ ਚਲੇ ਗਏ, ਮੈਕਸੀਕੋ ਚਲੇ ਗਏ, ਵੈਨਕੂਵਰ ਚਲੇ ਗਏ, ਇਹ 2-4 ਥਾਵਾਂ ਨੇ। ਮੈਂ ਵੀ ਵਿੱਚ ਹੀ ਹਾਂ, ਮੈਂ ਯਾਰ ਅੰਟੇਰੀਓ ਐਕਸਪਲੋਰ ਹੀ ਨਹੀਂ ਕੀਤਾ, ਜਾਂ ਕੈਨੇਡਾ ਕਦੇ ਵੈਨਕੂਵਰ ਕੈਲਗਰੀ ਤੋਂ ਇਲਾਵਾ ਦੇਖਿਆ ਨਹੀਂ ਹੈ। ਬਹੁਤ ਕੁਛ ਹੈ ਯਾਰ ਇੱਥੇ ਨੇੜੇ ਤੇੜੇ ਦੇਖਣ ਨੂੰ। ਹੁਣ ਜਿਹੜੇ ਲੋਕ ਈਸਟ ਕੋਸਟ ਵੀ ਗਏ ਨੇ, ਹੁਣ ਮੈਂ ਖੁਦ ਆਪ ਚਲੋ ਕਦੇ ਨਹੀਂ ਗਿਆ, ਬਟ ਈਸਟ ਕੋਸਟ ਵੀ ਦੇਖਿਆ ਜਾਵੇ, ਹੁਣ ਆਪਣੇ ਤੁਸੀਂ ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ ਚਲੇ ਜਾਓ, ਨਿਊਫਾਊਂਡਲੈਂਡ ਚਲੇ ਜਾਓ, ਉੱਥੇ ਯਾਰ ਬਹੁਤ ਖੂਬਸੂਰਤੀ ਆ, ਖਾਣਾ ਪੀਣਾ ਬੜਾ ਵਧੀਆ, ਬੜਾ ਪਜਾਂਦੇ ਨੇ।
2: ਹਾਂਜੀ, ਹੁਣ ਅਸੀਂ ਪਲਾਨ ਕਰੀ ਜਾਂਦੇ ਆ, ਲਾਈਕ ਲਾਸਟ ਵੀਕ ਇਸ ਮਹੀਨੇ ਦੇ ਕਿਊਬਿਕ ਸਿਟੀ ਜਾਣਾ, ਕਿਉਂਕਿ ਜਿਹੜੀ ਉੱਥੇ ਯੂਰਪ ਦੀ ਵਾਈਬ ਆਉਂਦੀ ਨਾ, ਜਿਹੜੀ ਹਿਸਟਰੀ ਆ ਪ੍ਰੋਪਰ, ਉਹ ਵੇਖ ਕੇ ਆਉਣੀ ਹੈ।
0: ਬਿਲਕੁਲ, ਚਲੋ ਸਰ, ਵੈਰੀ ਗੁੱਡ। ਤੇ ਹੋਰ ਕੋਈ ਹੁਕਮ?
2: ਮੈਂ ਇੱਕ ਵੀਰ ਸੌਂਗ ਲਾਉਣਾ ਸੀਗਾ, ਹੈਗਾ ਨਾ ਆਪਣਾ ਰੰਗਲਾ ਪੰਜਾਬ ਸਬਜ਼ੀ ਚੀਮਾ,
0: ਜਿਹੜੀ ਮੈਂ ਟਿਊਨ ਚਲਾ ਰਿਹਾ। ਈਸਟ ਕੋਸਟ ਕੈਨੇਡਾ ਦੇਖਿਆ, ਨਿਊਫਾਊਂਡਲੈਂਡ, ਲੈਬਰਡੋਰ, ਨੋਵਾ ਸਕੋਸ਼ੀਆ, ਨਿਊ ਬ੍ਰੰਜ਼ਵਿਕ, ਪ੍ਰਿੰਸ ਐਡਵਰਡ ਆਈਲੈਂਡ, ਕਿਸੇ ਨੇ ਦੇਖਿਆ ਯਾਰ? ਮੈਨੂੰ ਦੱਸਿਓ ਕਿਵੇਂ ਆ, ਮੈਂ ਕਦੇ ਗਿਆ ਹੀ ਨਹੀਂ। ਸੁਣਿਆ ਬਹੁਤ ਕੁਛ ਹੈ ਵੀ ਉੱਥੇ ਦਾ ਜਿਹੜਾ ਫੂਡ ਹੈ ਉਹਦੀ ਰੀਸ ਹੀ ਕੋਈ ਨਹੀਂ, ਤੇ ਜੇ ਤੁਹਾਡੇ ਚੋਂ ਕੋਈ ਗਿਆ ਤਾਂ ਯਾਰ ਜ਼ਰੂਰ ਸ਼ੇਅਰ ਕਰਿਓ। ਆਈ ਲਾਈਕ ਟੂ ਨੋ ਕਿ ਉੱਥੇ ਕੀ ਮਾਹੌਲ ਹੈ, ਕਿੰਨੀ ਕੁ ਖੂਬਸੂਰਤੀ ਹੈ, ਕਰਨ ਨੂੰ ਕੀ ਹੈ, ਬਾਕੀ ਫੂਡ ਕਿਵੇਂ ਦਾ। ਸੋ ਨੰਬਰ ਹੈ ਆਪਣਾ 9056733337 9056733337 ਆਪਣਾ ਨੰਬਰ ਹੈ।
3: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕੌਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
4: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦਾ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਾਵਰ ਕੈਂਪੇਨਸ।
0: ਵੈਰੀ ਗੁੱਡ। ਸੋ ਨੰਬਰ ਹੈ ਆਪਣਾ 9056733337 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਸਕਾਈ ਹਾਲ ਐਕਸਪ੍ਰੈਸ। ਤੁਸੀਂ ਟਰੈਕਿੰਗ ਦੀ ਜੋਬ ਲੱਭ ਰਹੇ ਹੋ ਨਾ, ਸਕਾਈ ਹਾਲ ਐਕਸਪ੍ਰੈਸ ਨੂੰ US ਲਈ ਇਜ਼ੇ ਡਰਾਈਵਰ ਚਾਹੀਦੇ ਹੈ। ਪੈਨਸਲਵੇਨੀਆ, ਨਿਊਯਾਰਕ, ਨਿਊ ਜਰਸੀ, ਮੈਰੀਲੈਂਡ ਦੀਆਂ ਟ੍ਰਿਪਸ ਨੇ, ਈਸਟ ਕੋਸਟ US ਦੀਆਂ 12 ਟ੍ਰਿਪਸ ਪਰ ਮੰਥ ਤੁਹਾਨੂੰ ਮਿਲ ਰਹੀਆਂ ਨੇ। ਹਰ ਮਹੀਨੇ ਦੀ 5 ਤਰੀਕ ਤੇ 20 ਤਰੀਕ ਨੂੰ ਤੁਹਾਡੇ ਅਕਾਊਂਟ ਦੇ ਵਿੱਚ ਡਾਇਰੈਕਟ ਡਿਪੋਜ਼ਿਟ ਪੈਸੇ ਆ ਰਹੇ ਨੇ। ਤੁਸੀਂ ਕਾਲ ਕਰੋ, 1 ਸਾਲ ਦਾ ਐਕਸਪੀਰੀਅੰਸ ਜ਼ਰੂਰੀ ਹੈ ਬਟ ਪੂਰਾ ਸਾਲ ਕੰਮ ਹੈ, ਬਹੁਤ ਬਿਜ਼ੀ ਕੰਮ ਹੈ। 8073555992 ਨੰਬਰ ਹੈ, 8073555992। 807-355-9992 ਦੇ ਉੱਤੇ ਤੁਸੀਂ ਕਾਲ ਕਰੋ ਤੇ ਤੁਹਾਡੇ ਲਈ ਸਕਾਈ ਹਾਲ ਐਕਸਪ੍ਰੈਸ ਦੀ ਟੀਮ ਹਾਜ਼ਰ ਹੈ, ਜੋਬ ਤੁਹਾਡੇ ਲਈ ਅਵੇਲੇਬਲ ਹੈ। ਲੱਗੋ ਤੁਸੀਂ ਕੰਮ ਤੇ, ਕਮਾਓ ਤੁਸੀਂ ਵਧੀਆ ਡਾਲਰ। ਨਾਲੇ ਯਾਰ ਜਦੋਂ ਡਾਇਰੈਕਟ ਡਿਪੋਜ਼ਿਟ ਪੈਸੇ ਡਿੱਗਦੇ ਆ ਨਾ ਅਕਾਊਂਟ ਚਾ ਕੇ, ਉਹਦੇ ਵਰਗੀ ਤਾਂ ਫਿਰ ਰੀਸ ਹੀ ਕੋਈ ਨਹੀਂ। ਸੋ ਤੁਹਾਡੇ ਲਈ ਰੰਗਲਾ ਪੰਜਾਬ ਗਾਣਾ ਲਾਉਂਦੇ ਹਾਂ ਕਿ ਰੰਗਲੇ ਪੰਜਾਬ ਦੀ ਸਿਫਤ ਸੁਣਾਵਾਂ, ਉੱਥੇ ਰੱਬ ਵਰਗੀਆਂ ਮਾਵਾਂ ਹੈ। ਕਿਆ ਯਾਰ ਕਮਾਲ ਦੀ ਗੱਲ ਹੈ ਤੇ ਬਾਕੀ ਗੱਲਾਂ ਵੀ ਸੱਚ ਨੇ। ਮੋਟੋ ਗਾਣਾ ਲਾਉਣ ਤੋਂ ਪਹਿਲਾਂ ਸਾਡੇ ਨਾਲ ਗੁਰਿੰਦਰ ਸਿੰਘ ਜੀ ਜੁੜੇ ਆ, GS ਬਿਜ਼ਨਸ ਕੰਸਲਟੈਂਟਸ ਤੋਂ। ਦੇਖੋ ਬੜੇ ਲੋਕ ਇਸ ਸਰਵਿਸ ਦੀ ਭਾਲ ਦੇ ਵਿੱਚ ਸੀਗੇ, ਬੜੀਆਂ ਕਾਲਾਂ ਆਉਂਦੀਆਂ ਕਿ ਨਵੀਂ ਭਾਜੀ ਯਾਰ ਅਸੀਂ ਬਿਜ਼ਨਸ ਸ਼ੁਰੂ ਕਰਨੀ ਹੈ ਬਟ ਸਾਨੂੰ ਪਤਾ ਨਹੀਂ ਲੱਗ ਰਿਹਾ ਕਿਵੇਂ ਸ਼ੁਰੂ ਕਰਨੀ ਹੈ। ਆਪਾਂ ਨੂੰ ਯਾਰ ਸਟੈਪਸ ਪਤਾ ਹੀ ਨਹੀਂ ਹੁੰਦੇ ਵੀ ਬਿਜ਼ਨਸ ਕਿਵੇਂ ਖੋਲ੍ਹਣੀ ਹੈ, ਕਿਵੇਂ ਇਨਕੋਰਪੋਰੇਟ ਕਰਨੀ ਹੈ, ਬਿਜ਼ਨਸ ਦੇ ਲਈ ਲੋਨ ਕਿਵੇਂ ਲੈਣਾ, ਬਾਕੀ ਲੀਗੈਲਿਟੀਜ਼, ਲੀਗਲ ਚੀਜ਼ਾਂ, ਕਿਹੜੇ ਕਿਹੜੇ ਪਰਮਿਟ ਆਦਿ ਚਾਹੀਦੇ ਨੇ। ਸੋ GS ਬਿਜ਼ਨਸ ਕੰਸਲਟੈਂਟ ਤੁਹਾਨੂੰ ਬਿਜ਼ਨਸ ਸਟਾਰਟ ਕਰਨ ਦੇ ਵਿੱਚ ਗਾਈਡੈਂਸ ਦਿੰਦੇ ਆ, ਬਿਜ਼ਨਸ ਗਰੋ ਕਰਨ ਦੇ ਵਿੱਚ ਵੀ ਮਦਦ ਤੁਹਾਡੀ ਦਿੰਦੇ ਆ, ਸਟੈਪ ਬਾਏ ਸਟੈਪ ਤੁਹਾਡੀ ਉਂਗਲ ਫੜ ਕੇ ਬਿਜ਼ਨਸ ਦੇ ਵਿੱਚ ਤੁਹਾਨੂੰ ਗਾਈਡ ਪੂਰਾ ਕੀਤਾ ਜਾਂਦਾ। ਸੋ ਸਾਡੇ ਨਾਲ ਜੁੜ ਚੁੱਕੇ ਨੇ ਗੁਰਿੰਦਰ ਜੀ। ਗੁਰਿੰਦਰ ਜੀ ਵੈਲਕਮ, ਕਿਵੇਂ ਹੋ?
5: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਕੀ ਹਾਲ ਚਾਲ?
5: ਹਾਂਜੀ ਠੀਕ ਠਾਕ ਜੀ, ਤੁਸੀਂ ਸੁਣਾਓ?
0: ਬਹੁਤ ਵਧੀਆ ਗੁਰਿੰਦਰ, ਬਹੁਤ ਵਧੀਆ। ਸੋ ਚਲੋ, ਬੜੇ ਲੋਕ ਚਾਹੁੰਦੇ ਆ ਕਿ ਬਿਜ਼ਨਸ ਸ਼ੁਰੂ ਕਰਨ ਬਟ ਪਤਾ ਨਹੀਂ ਹੁੰਦਾ ਕਿਵੇਂ ਕਰੀਏ। ਸੋ ਤੁਸੀਂ ਕੀ ਮਦਦ ਦਿੰਦੇ ਹੋ?
5: ਹਾਂਜੀ ਅਸੀਂ ਭਾਜੀ ਪਹਿਲਾਂ ਤਾਂ ਉਹਨਾਂ ਦੀ ਬੇਸਿਕ ਸਾਈਕੀ ਸਮਝੀ ਦੀ ਆ ਵੀ ਕਰਨਾ ਕੀ ਚਾਹੁੰਦੇ। ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਬਿਜ਼ਨਸ ਕਰਨਾ ਕਰਦੇ ਲਈ, ਹਨਾ। ਸੋ ਅਸੀਂ ਉਹਨਾਂ ਨੂੰ ਵੀ ਪ੍ਰੋਪਰ ਗਾਈਡ ਕਰੀਦਾ ਵੀ ਜੋ ਵੀ ਪ੍ਰੋਬਲਮ ਇਹ ਆਪਣੀ ਪੂਰੀ ਲਾਈਫ ਚ ਆਪਣੇ ਦੇਖਦੇ, ਡੇ ਟੂ ਡੇ ਦੇਖਦੇ ਆ, ਉਹ ਕੋਈ ਪ੍ਰੋਬਲਮ ਫੰਡ ਫੇਰ ਉਹਨੂੰ ਉਹਦੇ ਸੋਲਿਊਸ਼ਨ ਲੱਭਦੇ ਆ ਬੈਠ ਕੇ, ਉਹਨਾਂ ਨੂੰ ਗਾਈਡ ਕਰੀਦਾ ਆ ਤੇ ਪੈਸੇ ਕਿੱਦਾਂ ਤੁਸੀਂ ਆਪਣੇ ਇਨਵੈਸਟ ਕਰ ਸਕਦੇ ਆ, ਘੱਟ ਤੋਂ ਘੱਟ ਪੈਸੇ ਆਪਣੇ। ਸਪੋਜ਼ ਕਰੋ ਵੀ ਕਈ ਕਈ ਲੋਕ ਇੱਦਾਂ ਦੇ ਵੀ ਉਹਨਾਂ ਦੀਆਂ ਲਾਈਫ ਟਾਈਮ ਸੇਵਿੰਗਸ ਹੁੰਦੀਆਂ, ਸਪੋਜ਼ ਕਰੋ ਵੀ 50,000 ਉਹਨਾਂ ਸੇਵਿੰਗਸ ਚ ਪਿਆ ਆ ਤੇ ਉਹ ਸਾਰਾ ਹੀ ਇੱਕ ਹੀ ਬਿਜ਼ਨਸ ਵਿੱਚ ਲਾ ਦਿੰਦੇ ਆ ਜੇ, ਬਟ ਉਹਨਾਂ ਨੂੰ ਐਕਸਪੀਰੀਅੰਸ ਕੋਈ ਨਹੀਂ ਹੁੰਦਾ ਤੇ ਜਦੋਂ ਉਹ ਸਾਰੇ ਪੈਸੇ ਖਰਾਬ ਹੋ ਜਾਂਦੇ ਆ, ਜ਼ੀਰੋ ਹੋ ਜਾਂਦੇ, ਬਿਜ਼ਨਸ ਚੱਲਦਾ ਨੀਗਾ ਤੇ ਉਹ ਦੁਬਾਰਾ ਰਿਸਕ ਲੈ ਹੀ ਨਹੀਂ ਸਕਦੇ ਲਾਈਫ ਟਾਈਮ ਚ, ਫਿਰ ਤੇ ਉਹਨਾਂ ਨੂੰ ਜੋਬ ਹੀ ਕਰਨੀ ਪੈਂਦੀ ਆ। ਸੋ ਅਸੀਂ ਸਿਖਾਉਂਦੇ ਆ ਵੀ ਜੇ ਤੁਹਾਡੇ ਕੋਲ 50,000 ਆ ਵੀ 50,000 ਤੁਸੀਂ ਉਹਦੇ ਵਿੱਚ ਤੁਸੀਂ 5 ਬਿਜ਼ਨਸ ਕਰ ਸਕਦੇ ਆ। ਫੋਰ ਐਗਜ਼ਾਮਪਲ ਵੀ ਤੁਸੀਂ 10,000 ਇੱਕ ਬਿਜ਼ਨਸ ਚਲਾਓ, ਜੇ ਉਹ ਨਹੀਂ ਚੱਲਦਾ 10,000 ਅਗਲੇ ਚਲਾਓ, 5-7 ਜੇ ਤੁਸੀਂ ਟਰਾਈਆਂ ਕਰਦੇ ਤੁਹਾਡਾ ਕੋਈ ਨਾ ਕੋਈ ਚੱਲੂਗਾ 100% ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਿੱਖ ਕੇ। ਸੋ ਅਸੀਂ ਤੁਹਾਨੂੰ ਫੇਲ ਹੋਣਾ ਸਿਖਾਉਂਦੇ ਆ ਵੀ ਫੇਲ ਕਿੱਦਾਂ ਹੋਈਦਾ ਜਲਦੀ ਤੋਂ ਜਲਦੀ ਤੇ ਘੱਟੋ ਘੱਟ ਰਿਸਕ ਲੈ ਕੇ ਜਿਹੜਾ ਤੁਹਾਨੂੰ ਵੀ ਇਫੈਕਟ ਨਾ ਕਰੇ। ਸੋ ਉਹ ਜਲਦੀ ਫੇਲ ਹੋਣਾ ਤਾਂ ਸਿਖਾਉਂਦੇ ਵੀ ਜਲਦੀ ਤੁਹਾਨੂੰ ਸਕਸੈਸ ਮਿਲੇ, ਪਿਛਲੀਆਂ ਗਲਤੀਆਂ ਤੁਸੀਂ ਨਾ ਕਰੋ ਜਿਹੜੀਆਂ ਵੀ ਪਿੱਛੇ ਕਰਕੇ ਆਏ ਆ। ਸੋ ਇਦਾਂ ਉਹਨਾਂ ਨਾਲ 1-on-1 ਅਸੀਂ ਕੰਸਲਟੇਸ਼ਨ ਬੈਠ ਕੇ ਕਰਦੇ ਆ, ਉਹਨਾਂ ਨੂੰ ਸਮਝੀ ਉਹਨਾਂ ਦੀ ਪ੍ਰੋਬਲਮ ਸਮਝਦੀ ਆ, ਉਹਨਾਂ ਨੂੰ ਕਿੱਥੇ ਪ੍ਰੋਬਲਮ ਆ ਰਹੀ ਆ, ਬਿਜ਼ਨਸ ਕਿਉਂ ਨਹੀਂ ਸਟਾਰਟ ਕਰ ਪਾ ਰਹੇ। ਸੋ ਉਹਨਾਂ ਨੂੰ ਫਿਰ ਪ੍ਰੋਪਰ ਸਟੈਪ 1 ਤੋਂ ਲੈ ਕੇ ਐਂਡ ਤੱਕ ਅਸੀਂ ਪ੍ਰੋਪਰ ਗਾਈਡ ਕਰਾਂ, ਤੇ ਥਰੂ ਆਊਟ ਉਹਨਾਂ ਲਾਈਫ ਟਾਈਮ ਅਸੀਂ ਉਹਨਾਂ ਦੇ ਨਾਲ ਰਹੀਦਾ ਵੀ ਜਦੋਂ ਤੱਕ ਉਹ ਜਦੋਂ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੇ ਅਸੀਂ ਉਹਨਾਂ ਨਾਲ ਬੈਠ ਕੇ ਪ੍ਰੋਪਰ ਸੋਲੂਸ਼ਨ ਦੇਈਦਾ ਉਹਨਾਂ ਨੂੰ।
6: ਵੈਰੀ ਗੁੱਡ, ਕੀ ਬਾਤ ਹੈ। ਸੋ ਨਹੀਂ ਯਾਰ, ਬਹੁਤ ਸਾਰੇ ਲੋਕ ਉਹਨਾਂ ਦੀ ਸੋਚ ਹੈ, ਉਹਨਾਂ ਦੇ ਗੋਲਸ ਨੇ, ਬਟ ਸੁਪਨੇ ਵੀ ਬੜੇ ਹੁੰਦੇ ਯਾਰ, ਅਸੀਂ ਇਹ ਬਿਜ਼ਨਸ ਸਟਾਰਟ ਕਰਨਾ, ਬਟ ਉਹ ਗਾਈਡੈਂਸ ਨਹੀਂ ਮਿਲਦੀ ਪ੍ਰੋਪਰ। ਸੋ ਗੁਰਿੰਦਰ ਸਿੰਘ ਜੀ ਨੂੰ ਕਾਲ ਕਰੋ, ਪ੍ਰੋਪਰ ਤੁਹਾਨੂੰ ਗਾਈਡ ਕਰਨਗੇ। 6476497365 ਨੰਬਰ ਹੈ, 6476497365, 6476497365। ਸੋ ਗੁਰਿੰਦਰ, ਹੋਰ ਕੁਛ ਤੁਸੀਂ ਐਡ ਕਰਨਾ ਚਾਹੋਗੇ?
5: ਹੋਰ ਬਸ ਮੈਂ ਇਹੀ ਕਹਿਣਾ ਚਾਹੁੰਦਾ ਵੀ ਸਾਰਿਆਂ ਨੂੰ ਵੀ ਜੋਬਾਂ ਕ੍ਰੀਏਟ ਕਰਨੀਆਂ ਸਿੱਖੋ, ਵੀ ਤੁਸੀਂ ਕਿਸੇ ਲਈ ਜੋਬ ਕਿੱਦਾਂ ਕ੍ਰੀਏਟ ਕਰ ਸਕਦੇ ਆ। ਸੋ ਜਿਹਨਾਂ ਨੇ ਨਹੀਂ ਕੋਈ ਸਟੈਪ ਲਿਆ ਹਜੇ ਤੱਕ ਵੀ ਬਿਜ਼ਨਸ ਸਟਾਰਟ, ਉਹਨਾਂ ਦਾ ਹੈਗਾ ਵੀ ਮਨ ਸਟਾਰਟ ਕਰ ਸਕਦੇ ਆ, ਤਾਂ ਸਾਨੂੰ ਇੱਕ ਵਾਰੀ ਜ਼ਰੂਰ ਕਾਲ ਕਰਨ, ਸਾਨਾ ਅਪੁਆਇੰਟਮੈਂਟ ਬੁੱਕ ਕਰਨ, ਤੇ ਸਾਨੂੰ ਆ ਕੇ ਇੱਕ ਵਾਰੀ ਜ਼ਰੂਰ ਮਿਲਣ, ਤੇ 100% ਤੁਹਾਨੂੰ ਜ਼ਰੂਰ ਕੋਈ ਨਾ ਕੋਈ ਕੁਛ ਨਾ ਕੁਛ ਸਿੱਖਣ ਨੂੰ ਮਿਲੂਗਾ, ਤੇ ਤੁਸੀਂ ਅੱਗੇ ਆਪਣਾ ਲਾਈਫ ਪੂਰੀ ਦੀ ਪੂਰੀ ਚੇਂਜ ਵੀ ਕਰ ਸਕਦੇ ਆ ਜੀ।
6: ਵੈਰੀ ਗੁੱਡ। ਸੋ ਨੰਬਰ ਹੈ 6476497365, 6476497365। ਗੁਰਿੰਦਰ, ਥੈਂਕ ਯੂ।
5: ਥੈਂਕ ਯੂ ਸੋ ਮਚ।
6: ਗੁੱਡ ਲੱਕ ਸਰ, ਬਹੁਤ ਧੰਨਵਾਦ। ਪੰਜਾਬੀ ਲਹਿਰਾ।

ਕਿਆ ਬਾਤ ਹੈ, ਚੱਕ ਤੇ ਫਟੇ ਪ੍ਰੋਗਰਾਮ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ 9056733337 ਦੇ ਉੱਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਓਕੇ, ਇੱਕ ਨਾ ਤੁਸੀਂ ਰਮਨਦੀਪ ਜੱਗ ਦੇ ਉਹਨਾਂ ਨੂੰ ਕਾਲ ਕਰਨੀ ਆ, ਜੱਗ ਦੇ ਪੈਰਾਲੀਗਲ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਰਮਨਦੀਪ ਜੱਗ ਦੇ ਤੁਹਾਡੀ ਸੇਵਾ 'ਚ ਹਾਜ਼ਰ ਹੈ। ਕੋਈ ਵੀ ਨੋਟਰੀ ਸੇਵਾਵਾਂ ਨੇ ਤੁਸੀਂ ਰਮਨਦੀਪ ਕੋਲ ਜਾਣਾ, ਠੀਕ ਹੈ। ਸੋ ਕੋਈ ਕਹਿ ਲਓ ਕਿ ਤੁਸੀਂ ਹੁਣ ਆਪਾਂ ਨੂੰ ਪਾਵਰ ਆਫ ਅਟਰਨੀ ਦੀ ਲੋੜ ਹੁੰਦੀ ਹੈ, ਸੋ ਉਹਦੀ ਨੋਟਰਾਈਜੇਸ਼ਨ ਕੋਈ, ਐਂਡ ਕੋਈ BLS ਨੂੰ ਲੈ ਕੇ ਕੋਈ ਡਾਕੂਮੈਂਟ ਨੇ ਤੁਹਾਡੇ, ਤੁਸੀਂ ਅਗਰ BLS ਨੂੰ ਕੋਈ ਡਾਕੂਮੈਂਟ ਸਬਮਿਟ ਕਰਨੇ ਆ, ਉਹਦੇ ਵਿੱਚ ਤੁਹਾਡੀ ਸਾਰੀ ਦੀ ਸਾਰੀ ਮਦਦ ਰਮਨਦੀਪ ਹੁਣੇ ਕਰਦੇ ਨੇ। ਸਰਟੀਫਾਈਡ ਟਰੂ ਕਾਪੀਆਂ ਹੋ ਗਈਆਂ, ਐਫੀਡੇਵਿਟ ਕੋਈ ਹੋ ਗਏ, ਤਾਂ ਤੁਸੀਂ ਰਮਨਦੀਪ ਜਗਦੇ ਨੂੰ ਕਾਲ ਕਰਨੀ ਹੈ ਅਤੇ ਪੂਰੀ ਇਹ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰਦੇ ਨੇ। ਨੰਬਰ ਹੈ ਰਮਨਦੀਪ ਦਾ 6478085859 ਦੇ ਉੱਤੇ ਤੁਸੀਂ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਇਹਨਾਂ ਨਾਲ ਕਰ ਸਕਦੇ ਹੋ। ਕੋਈ ਅਗਰ ਟ੍ਰੈਫਿਕ ਟਿਕਟ ਵੀ ਆ ਗਈ ਸਟੋਪ ਸਾਈਨ ਦੀ, ਕੋਈ ਸਪੀਡਿੰਗ ਦੀ, ਕੋਈ ਫੋਨ 'ਤੇ ਸੀ ਬੈਲਟ ਨਹੀਂ ਸੀ ਲੱਗੀ, ਟ੍ਰੈਫਿਕ ਟਿਕਟਾਂ ਵੀ ਫਾਈਟ ਕਰਦੇ ਆ, ਅਤੇ ਨਾਲ ਕੋਈ ਟੈਨੈਂਟ ਪ੍ਰੋਪਰਟੀ 'ਚੋਂ ਨਹੀਂ ਨਿਕਲ ਰਿਹਾ, ਡੋਂਟ ਵਰੀ, ਕਾਲ ਕਰ ਲਓ 6478085859 6478085859 6478085859 ਦੇ ਉੱਤੇ।

0: ਸੀ ਰਮਨਦੀਪ ਜਗਦੇ ਫਰੋਮ ਜਗਦੇ ਪੈਰਾਲੀਗਲ ਐਂਡ ਇਮੀਗ੍ਰੇਸ਼ਨ ਦੀ ਟੀਮ ਤੋਂ। ਤੁਸੀਂ ਇਹਨਾਂ ਨਾਲ ਸੰਪਰਕ ਜ਼ਰੂਰ ਜ਼ਰੂਰ ਜ਼ਰੂਰ ਜਲਦੀ ਤੋਂ ਵੀ ਜਲਦੀ ਕਰ ਲਵੋ ਅਤੇ ਦੇ ਵਿਲ ਹੈਲਪ ਯੂ ਆਊਟ। ਸੋ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਅੱਜ ਟਿਊਜ਼ਡੇ ਦਾ ਦਿਨ ਹੈ, ਠੀਕ ਹੈ। ਮੈਂ ਕਿਹਾ ਵੀ ਚੈੱਕ ਕਰ ਲਈ ਸਾਡੇ ਕਿਹੜੇ ਕਿਹੜੇ ਸੱਜਣ ਮਿੱਤਰ ਜੁੜ ਰਹੇ ਨੇ। ਅੱਜ 7:30 ਦੇ ਆਸ ਪਾਸ ਅਸੀਂ ਬ੍ਰਿਜਮੋਹਨ ਸਾਹਿਬ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਬੜੀ ਇੱਕ ਇਨਫੋਰਮੇਟਿਵ ਗੱਲਬਾਤ ਹੁੰਦੀ ਹੈ, ਬੜੀ ਐਜੂਕੇਸ਼ਨਲ ਗੱਲਬਾਤ ਹੁੰਦੀ ਹੈ। ਬ੍ਰਿਜ ਮੋਹਨ ਜੀ ਤੁਹਾਡੀ ਸੇਵਾ ਦੇ ਵਿੱਚ ਅਤੇ ਆਪਣੀ ਸਾਰਿਆਂ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਰਹੇ ਨੇ। ਸੋ ਜਸਟ ਸਟੇ ਟਿਊਨਡ ਐਂਡ ਵੀ ਵਿਲ ਬੀ ਟਾਕਿੰਗ ਟੂ ਹਿਮ। ਅੱਜ ਕੱਲ੍ਹ ਬੜਾ ਇੱਕ ਕੀ ਕਹਿੰਦੇ ਹੁੰਦੇ ਨੇ, ਇੰਟਰਟੇਨਿੰਗ ਵੀ ਹੈ ਬਟ ਨਾਲ ਸਾਰੇ ਲੋਕ ਬੜੇ ਕਿਊਰੀਅਸ ਹੈ ਵੀ ਇਸ ਕੇਸ 'ਚ ਕੀ ਹੋਇਆ, ਕੀ ਹੋ ਰਿਹਾ। ਸੋ ਪੀਅਰਸਨ ਏਅਰਪੋਰਟ ਦੇ ਗੋਲਡ ਹਾਈਸਟ ਬਾਰੇ 7:30 ਗੱਲਬਾਤ ਹੋਵੇਗੀ ਅਤੇ ਬ੍ਰਿਜਮੋਹਨ ਸਾਹਿਬ ਨੇ ਬੜਾ ਵੱਡਾ ਕੇਸ ਜਿੱਤਿਆ ਉਸ ਨਿਊਜ਼ ਦੇ ਵਿੱਚ। ਸੋ ਜ਼ਰੂਰ ਸਟੇ ਟਿਊਨ ਅਤੇ ਉਹਦੇ ਬਾਰੇ ਵੀ ਤੁਹਾਡੇ ਨਾਲ ਡਿਸਕਸ਼ਨ ਬੜੀ ਹੀ ਜਲਦ ਕਰਨ ਜਾ ਰਹੇ ਹਾਂ। ਨੰਬਰ ਹੈ ਆਪਣੇ ਸਟੂਡੀਓ ਦਾ 9056733337। ਸਵੇਰੇ ਵੀ ਮੈਂ ਗੱਲ ਕੀਤੀ, ਕੱਲ੍ਹ ਵੀ, ਮਤਲਬ ਦੋ ਚਾਰ ਦਿਨ ਪਹਿਲਾਂ ਵੀ, ਯਾਰ ਜਿਹੜੇ ਹਿਸਾਬ ਨਾਲ ਹਿੱਟ ਐਂਡ ਰਨ ਦੇ ਐਕਸੀਡੈਂਟ ਹੋ ਰਹੇ ਨੇ, ਹੁਣ ਵੌਨ ਦੇ ਵਿੱਚ ਵੀ ਇੱਕ ਹਿੱਟ ਐਂਡ ਰਨ ਹੋਇਆ ਜਿਹਦੇ ਵਿੱਚ ਇੱਕ ਮੌਤ ਹੋਈ 2 ਦਿਨ ਪਹਿਲਾਂ, ਤੁਸੀਂ ਦੇਖੋ ਯਾਰ। ਸੋ ਪਲੀਜ਼ ਪਲੀਜ਼ ਪਲੀਜ਼ ਡਰਾਈਵ ਸੇਫ, ਡਰਾਈਵ ਸਲੋ। ਕਹਿੰਦੇ ਇੱਕ ਵੁਮਨ ਲੱਭੀ ਹੈ ਸਵੀਅਰ ਇੰਜਰੀਜ਼ ਦੇ ਨਾਲ ਅੱਜ ਦੁਪਹਿਰ, ਅਤੇ ਇੱਕ ਹਿੱਟ ਐਂਡ ਰਨ ਦੇ ਵਿੱਚ 2 ਦਿਨ ਪਹਿਲਾਂ ਮੌਤ ਹੋਈ। ਸੰਡੇ 8 ਤੋਂ ਲੈ ਕੇ 9:45 ਤੱਕ ਦੀ ਗੱਲ ਹੈ। ਸੋ ਥੋੜ੍ਹੇ ਯਾਰ ਗੱਡੀਆਂ ਹਿਸਾਬ ਨਾਲ ਚਲਾਓ, ਹੁਣ ਹਨੇਰੇ ਹੋਏ ਵੀ ਪਲੀਜ਼। ਮੈਂ ਪਹਿਲਾਂ ਵੀ ਕਹਿ ਰਿਹਾ ਸੀ ਕਿ ਕੋਈ ਨਾ ਕੋਈ ਰਿਫਲੈਕਟਰ ਪਾ ਲਓ, ਜਸਟ ਬੀ ਸੇਫ ਯਾਰ। ਆਪਾਂ ਹੁਣ ਜੇ ਤੁਸੀਂ ਵਾਕ ਵੀ ਕਰ ਰਹੇ ਹੋ ਨਾ ਰਾਤ ਨੂੰ, ਬੜੇ ਲੋਕ ਕਾਲੇ ਕੱਪੜੇ ਪਾਏ ਹੁੰਦੇ, ਉਵੇਂ ਭੱਜੇ ਜਾਣਗੇ ਸੜਕ ਦੇ ਉੱਤੇ। ਕੋਈ ਨਾ ਕੋਈ ਰਿਫਲੈਕਟਰ ਵੈਸਟ ਲੈ ਲਓ, $10 ਦੀ ਮਿਲ ਜਾਂਦੀ ਐਮਾਜ਼ੋਨ ਤੋਂ। ਸਾਡੇ ਨਾਲ ਸਦੀਕ ਸਾਹਿਬ ਜੁੜੇ ਆ ਆਲ ਡੈਟ ਸਲਿਊਸ਼ਨਸ ਤੋਂ, ਸਿਰ ਕਰਜ਼ਾ ਚੜ ਗਿਆ ਜ਼ਿਆਦੇ, ਡੂ ਨਾਟ ਵਰੀ। ਮਿਸਟਰ ਸੁਦੀਕ ਤੁਹਾਡੀ ਸੇਵਾ 'ਚ ਹਾਜ਼ਰ ਹੈ। ਸਦੀਕ ਜੀ ਵੈਲਕਮ ਸਰ, ਕਿਵੇਂ ਹੋ?
1: ਬਿਲਕੁਲ ਠੀਕ ਨਵੀ, ਤੁਸੀਂ ਸੁਣਾਓ?
0: ਠੀਕ ਹੈ ਸਰ, ਠੀਕ ਹੈ, ਵੈਰੀ ਗੁੱਡ। ਸੋ ਸਦੀਕ ਸਾਹਿਬ ਬੜੇ ਲੰਬੇ ਸਮੇਂ ਤੋਂ ਉਹਨਾਂ ਲੋਕਾਂ ਦੀ ਮਦਦ ਕਰਦੇ ਆ ਜੋ ਕਿ ਡੈਟ ਕਰਜ਼ਾ ਫੇਸ ਕਰ ਰਹੇ ਨੇ, ਅਤੇ ਤੁਸੀਂ ਜ਼ਰੂਰ ਕਾਲ ਕਰੋ 416-676-0577 ਆਲ ਡੈਟ ਸਲਿਊਸ਼ਨ ਮਿਸਟਰ ਸਦੀਕ। ਸਦੀਕ ਜੀ ਅੱਜ ਫਿਰ ਕੀ ਆਪਾਂ ਇਨਫੋਰਮੇਸ਼ਨ ਦੇ ਰਹੇ ਹਾਂ ਸਰ?
1: ਰਵੀ ਜੀ ਮੈਂ ਬਿਲਕੁਲ ਦੱਸਣਾ ਚਾਹਾਂਗਾ ਕਿ ਅਗਰ ਕੋਈ ਕਰਜ਼ੇ ਆ ਗਏ ਨੇ ਤੁਹਾਡੇ ਤੇ ਤੇ ਪਰੇਸ਼ਾਨ ਹੋਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ। ਕਈ ਆਪਸ਼ਨਸ ਅਵੇਲੇਬਲ ਹੈਗੇ ਨੇ, ਗਵਰਨਮੈਂਟ ਤੁਹਾਨੂੰ ਅਲਾਓ ਕਰਦੀ ਇਸ ਚੀਜ਼ ਹੈ ਕਿ ਤੁਸੀਂ ਆਪਣੇ ਕ੍ਰੈਡਿਟਸ ਕੋਲੋਂ ਰਿਲੀਫ ਲੈ ਸਕਦੇ ਹੋ, ਔਰ ਅਸੀਂ ਉਹਦੀ ਤੁਹਾਨੂੰ ਗਾਈਡ ਕਰਦੇ ਹਾਂ, ਤੁਹਾਡੀ ਹੈਲਪ ਕਰਦੇ ਹਾਂ। ਕਰਜ਼ਾ ਚਾਹੇ ਤੁਹਾਡੇ ਤੇ ਕ੍ਰੈਡਿਟ ਕਾਰਡ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਨੇ, ਜਾਂ ਕੋਈ ਬਿਜ਼ਨਸ ਦੇ ਲੋਨ ਲਿੱਤੇ ਹੋਏ ਨੇ ਕਿਸੇ ਬੈਂਕ ਤੋਂ ਜਾਂ ਗਵਰਨਮੈਂਟ ਤੋਂ, ਜਾਂ ਇਨਕਮ ਟੈਕਸ ਦਾ ਮਾਮਲਾ ਹੈਗਾ CRA ਦੇ ਨਾਲ ਪਰਸਨਲ, ਜਾਂ ਬਿਜ਼ਨਸ GST ਪੇਰੋਲ ਵੇਜ ਸਬਸਿਡੀ ਆਊਟਸਟੈਂਡਿੰਗ ਹੈਗੀ ਹੈ, ਜਾਂ ਕੋਈ ਕਾਰ ਟਰੱਕ ਜਾਂ ਟਰੇਲ ਫਾਈਨਾਂਸ ਕੀਤੇ ਸੀ, ਪੇਮੈਂਟ ਨਹੀਂ ਕਰ ਸਕੇ, ਚੁੱਕ ਕੇ ਲੈ ਗਏ ਨੇ, ਜਾਂ ਪੇਮੈਂਟ ਨਹੀਂ ਕਰ ਸਕਦੇ, ਵਾਪਸ ਕਰਨਾ ਚਾਹੁੰਦੇ ਹੋ, ਜਾਂ ਕੋਈ ਪ੍ਰੀ ਕੰਸਟਰਕਸ਼ਨ ਕੰਡੋ ਜਾਂ ਘਰ ਬੁੱਕ ਕੀਤੇ ਸੀ, ਕਲੋਜ਼ ਨਹੀਂ ਕਰ ਸਕੇ, ਔਰ ਬਿਲਡਰ ਤੁਹਾਡੇ ਪਿੱਛੇ ਆ ਰਿਹਾ ਹੈਗਾ, ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ। ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ। ਅਗਰ ਤੁਸੀਂ ਇਸ ਸਿਚੁਏਸ਼ਨ ਵਿੱਚ ਗੁਜ਼ਰ ਰਹੇ ਹੋ ਤੇ ਕਾਲ ਕਰ ਸਕਦੇ ਹੋ, ਨੰਬਰ ਹੈ ਸਾਡਾ 416-671-0577-4166-711-0577 ਤੇ ਕਾਲ ਕਰਕੇ, ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ, ਜਾਂ ਮੇਰੇ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ। ਸਲਾਹ ਮਸ਼ਵਰੇ ਦੀ ਕੋਈ ਫੀਸ ਨਹੀਂ ਹੈਗੀ, ਚਾਹੇ ਇੱਕ ਦਫਾ ਆਓ, 10 ਦਫਾ ਆਓ, ਕੁਛ ਪੇ ਨਹੀਂ ਕਰਨਾ, ਆਓ, ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਡਿਸਾਈਡ ਕਰੋ। ਮੇਰਾ ਮੈਸੇਜ ਸਪੈਸ਼ਲੀ ਉਹਨਾਂ ਲੋਕਾਂ ਵਾਸਤੇ ਹੈਗਾ ਜੋ ਮਿਨੀਮਮ ਪੇਮੈਂਟਾਂ ਕਰ ਰਹੇ ਨੇ, ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਨੇ, ਆਪਣਾ ਪੈਸਾ ਇੰਟਰਸਟ ਜ਼ਾਇਆ ਨਾ ਕਰੋ, ਘਰ ਬੈਠੇ ਡਿਸਾਈਡ ਨਾ ਕਰੋ, ਇਨਫੋਰਮੇਸ਼ਨ ਲਓ ਔਰ ਉਸ ਤੋਂ ਬਾਅਦ ਐਕਸਪਲੋਰ ਕਰੋ, ਆਪਸ਼ਨ ਐਕਸਪਲੋਰ ਕਰੋ, ਉਸ ਤੋਂ ਬਾਅਦ ਡਿਸਾਈਡ ਕਰੋ। ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਇੱਕ ਤੋਂ ਮੇਰੇ ਆਫਿਸ ਚੋਂ ਤੁਹਾਨੂੰ ਆਨੈਸਟ ਐਡਵਾਈਸ ਮਿਲੇਗੀ, ਅਗਰ ਤੁਹਾਨੂੰ ਜ਼ਰੂਰਤ ਹੋਈ ਰਿਲੀਫ ਲੈਣ ਦੀ ਦੱਸਾਂਗਾ, ਰਿਲੀਫ ਲਓ, ਅਦਰਵਾਈਜ਼ ਕੋਈ ਹੋਰ ਆਪਸ਼ਨ ਦੇਵਾਂਗਾ। ਦੂਸਰਾ, ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤਾਂ ਇਸ ਚੀਜ਼ ਦੀ ਵੀ ਮੈਂ ਗਰੰਟੀ ਕਰਦਾ ਕਿ ਮੇਰੇ ਆਫਿਸ ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰੇਗਾ ਪਹਿਲੀ ਮੀਟਿੰਗ ਵਿੱਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ, ਔਰ ਅਗਰ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਹੈਗਾ, ਇਸ ਵਿੱਚ ਆਲਰੇਡੀ ਖਰਾਬ ਹੋ ਚੁੱਕਿਆ, ਤੇ ਕੋਈ ਵੱਡੀ ਗੱਲ ਨਹੀਂ ਹੈਗੀ, ਕ੍ਰੈਡਿਟ ਨੂੰ ਦੁਬਾਰਾ ਰੀਬਿਲਡ ਕੀਤਾ ਜਾ ਸਕਦਾ, ਉਸ ਵਾਸਤੇ ਤੁਹਾਨੂੰ 6-7 ਸਾਲ ਵੇਟ ਬਿਲਕੁਲ ਨਹੀਂ ਕਰਨਾ ਪਏਗਾ। ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਆ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ, ਔਰ ਤੁਹਾਡਾ ਕ੍ਰੈਡਿਟ ਵਾਪਸ ਤੁਹਾਨੂੰ ਬਹੁਤ ਜਲਦ ਮਿਲ ਸਕਦਾ। ਤੁਹਾਡੇ ਐਸੈਟ ਚਾਹੇ ਘਰ ਨੇ, ਗੱਡੀਆਂ ਨੇ, RSP, RESP, ਬਿਜ਼ਨੈਸਿਸ, ਇਹਨਾਂ ਸਾਰੀਆਂ ਚੀਜ਼ਾਂ ਨੂੰ ਲੀਗਲ ਤਰੀਕੇ ਨਾਲ ਸੇਵ ਕਰਦੇ ਹਾਂ, ਤੁਹਾਨੂੰ ਅਸੀਂ ਡੈਟ ਫ੍ਰੀ ਕਰਨ ਵਿੱਚ ਹੈਲਪ ਕਰਦੇ ਹਾਂ। ਨੰਬਰ 416-671-0576-416-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਜੀ ਨਵੀ ਜੀ।

0: Very good. So phone number ek quick hai, to see yaad rakho 416-671-0577. 416-671-0577 416-671-0577 ਦੇ ਉੱਤੇ ਤੁਸੀਂ ਗੱਲਬਾਤ ਕਰੋ। ਸਦੀਕ ਸਾਹਿਬ ਬਹੁਤ ਸ਼ੁਕਰੀਆ ਸਰ, ਥੈਂਕ ਯੂ।
1: ਥੈਂਕ ਯੂ
0: ਜੀ, ਥੈਂਕ ਯੂ ਸੋ ਮਚ। ਸੁਖਪਾ ਜੀ ਸਾਡੇ ਨਾਲ ਨੇ, ਇਸ ਫਰਾਈਡੇ ਨੂੰ ਲੱਗ ਰਹੀਆਂ ਨੇ ਰੌਣਕਾਂ ਬਈ ਗ੍ਰੈਂਡ ਹੋਮ ਫਰਨੀਚਰ ਤੇ। ਦੇਖੋ ਤੁਸੀਂ ਨਾ ਫਰਨੀਚਰ ਜੇ ਲੈਣਾ, ਤੁਹਾਨੂੰ ਹੋਰ ਕਿਤੇ ਜਾਣ ਦੀ ਲੋੜ ਨੇ। ਜਿਹੜੀਆਂ ਡੀਲਾਂ, ਜੋ ਤੋਹਫੇ, ਜੋ ਸਰਵਿਸ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਤੋਂ ਮਿਲੇਗਾ, ਉਹ ਹੋਰ ਨਹੀਂ ਕਿਤੇ ਮਿਲਣਾ। ਤੁਹਾਡੇ ਇੰਨੇ ਪੈਸੇ ਬਚਣਗੇ, ਤੁਸੀਂ ਕਹੋਗੇ ਯਾਰ ਇੰਨਾ ਪੈਸਾ ਬਚ ਗਿਆ, ਹੁਣ ਅਸੀਂ ਆਹ ਵੀ ਹੋਰ ਲੈ ਲੈਂਦੇ ਹਾਂ, ਆਹ ਵੀ ਲੈ ਲੈਂਦੇ ਹਾਂ। ਸੋ ਸੁਖ ਜੀ ਕਿਵੇਂ ਹੋ?
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ, ਤੇ ਜਿੰਨੇ ਵੀ ਪਰਿਵਾਰ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਬਾਈਂਗ ਬਾਰੇ ਸੋਚ ਰਹੇ ਹੋ, ਭਾਈ ਦੋ ਤਿੰਨ ਦਿਨ ਰੁਕ ਜਾਓ, ਠਹਿਰ ਜਾਓ, ਵੇਟ ਕਰ ਲਓ, ਕਿਉਂਕਿ ਲੌਂਗ ਵੀਕਐਂਡ ਦੇ ਉੱਪਰ ਫਰਾਈਡੇ, ਸੈਚਰਡੇ, ਸੰਡੇ, ਮੰਡੇ ਚਾਰੋਂ ਦਿਨ ਜਿਹੜੀ ਸੇਲ ਲੱਗਣ ਜਾ ਰਹੀ ਹੈ ਫਰਨੀਚਰ ਦੇ ਉੱਪਰ। ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਹੈ, ਤੇ ਇਸ ਲੌਂਗ ਵੀਕਐਂਡ ਦੇ ਉੱਪਰ ਨਵੀ ਬਾਈ ਜੀ ਇਸ ਵਾਰ ਇੱਕ ਐਕਸਟਰਾ ਚੀਜ਼ ਕਰਨ ਜਾ ਰਹੇ ਹਾਂ। ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆ ਜਾਓ, ਡਿਨਰ ਕਰਕੇ ਆ ਜਾਓ, ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਫਰਾਈਡੇ, ਸੈਚਰਡੇ, ਸੰਡੇ ਤੇ ਮੰਡੇ ਚਾਰੋਂ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਲੌਂਗ ਵੀਕਐਂਡ, ਲੌਂਗ ਵੀਕਐਂਡ, ਲੌਂਗ ਵੀਕਐਂਡ ਜਿਹੜੀ ਸੇਲ ਲੱਗਣ ਜਾ ਰਹੀ ਆ 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਦੇ ਉੱਪਰ। 294 ਵਾਕਰ ਡਰਾਈਵ ਨੂੰ ਪਰਿਵਾਰਾਂ ਨੇ ਯਾਦ ਰੱਖਣਾ, ਤੇ ਨਵੀ ਬਾਈ ਜੀ ਇੱਕ ਡੀਲ ਆਉਣ ਲੱਗੀ ਆ, ਜਿਹੜੇ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ, ਗ੍ਰੇ ਕਲਰ ਦਾ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਵੈਲਵਟ ਦਾ ਬੈੱਡ ਸਾਰਾ ਬਣਿਆ ਹੋਇਆ ਗ੍ਰੇ ਕਲਰ ਦਾ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਜਿਹੜਾ ਤੁਸੀਂ ਰੈਗੂਲਰ ਮਾਰਕੀਟ ਦੇ ਵਿੱਚੋਂ 1000-1200 ਦਾ ਲੈਂਦੇ ਆਏ ਹੋ, ਸਿਰਫ 199 ਦਾ ਗ੍ਰੇ ਕਲਰ ਦਾ ਬੈੱਡ, ਵੈਲਵਟ ਦਾ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ ਬਲੂ ਕਲਰ ਦੀਆਂ, 199 ਦਾ ਮਿਲੂਗਾ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਜਿਹੜਾ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਓਗੇ। ਸੋ ਇਹਦੇ ਨਾਲ ਬਹੁਤ ਸਾਰੀਆਂ ਡੀਲਾਂ, ਬੈੱਡਰੂਮ ਸੈੱਟ ਤੇ, ਸੋਫਾ ਸੈੱਟ ਤੇ, ਡਾਇਨਿੰਗ ਟੇਬਲ, ਕਾਫੀ ਟੇਬਲ ਤੇ, 4 ਦਿਨ ਦੀ ਸੇਲ। ਫਰਾਈਡੇ, ਸੈਚਰਡੇ, ਸੰਡੇ, ਮੰਡੇ ਚਾਰੋਂ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀ ਬਾਜੀ।
0: ਕੀ ਬਾਤ ਹੈ, ਵੈਰੀ ਗੁੱਡ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਓਕੇ, ਅਸੀਂ ਨਾ ਸੁਬਾਹ ਬੜੀ ਇੱਕ ਇੰਟਰਸਟਿੰਗ ਜੀ ਗੱਲਬਾਤ ਕਰ ਰਹੇ ਸੀ, ਤੇ ਮੈਂ ਜ਼ਰੂਰ ਤੁਹਾਡੇ ਵਿਊਜ਼, ਤੁਹਾਡੇ ਓਪੀਨੀਅਨ ਮੈਂ ਲੈਣਾ ਚਾਹਾਂਗਾ ਉਸ ਵਿਸ਼ੇ ਦੇ ਉੱਪਰ। ਅਸੀਂ ਨਾ ਗੱਲ ਕਰ ਰਹੇ ਸੀ ਕਿ ਕਿਵੇਂ ਯੂ ਨੋ ਕੁਝ ਚੀਜ਼ਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਹੁੰਦੀਆਂ ਨੇ, ਚਲੋ ਆਪਣੇ ਪਰਿਵਾਰਾਂ 'ਚ, ਆਪਣੀ ਕਮਿਊਨਿਟੀ 'ਚ ਮੇ ਬੀ ਉਹ ਚੀਜ਼ਾਂ ਨਹੀਂ ਇੰਨੀਆਂ ਐਕਸੈਪਟ ਕੀਤੀਆਂ ਜਾਂਦੀਆਂ, ਬਟ ਹੋਰ ਯੂ ਨੋ ਫੈਮਿਲੀਜ਼ ਦੇ ਵਿੱਚ ਨਹੀਂ ਕੋਈ ਬੜਾ ਕੁਛ ਕਹਿੰਦਾ। ਅਗਲੇ ਕਹਿੰਦੇ ਯਾਰ ਫਿਰ ਕੀ ਹੋ ਗਿਆ ਜੇ ਕੋਈ ਚੀਜ਼ ਅਸੀਂ ਪੋਸਟ ਕਰਤੀ। ਹੁਣ ਕਈ ਕੁੜੀਆਂ ਨੇ, ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਵੀ ਫੋਲੋ ਕਰਦੇ ਸੋਸ਼ਲ ਮੀਡੀਆ 'ਤੇ, ਉਹਨਾਂ ਦੇ ਤਾਂ ਸਗਾ ਤੇ ਗ੍ਰੈਂਡ ਪੇਰੈਂਟਸ ਵੀ ਕਰਦੇ ਆ, ਚਾਚੀਆਂ, ਮਾਸੀਆਂ, ਤਾਈਆਂ, ਸਾਰੇ ਰਿਸ਼ਤੇਦਾਰ ਕਰਦੇ ਆ, ਅਤੇ ਉਹ ਕੰਫਰਟੇਬਲੀ ਪਿਕਚਰਸ ਅਪਲੋਡ ਕਰ ਦਿੰਦੀਆਂ ਨੇ। ਕੋਈ ਚਲੋ ਬਕੀਨੀ 'ਚ ਕਰਤੀ, ਕਿਸੇ ਬੀਚ 'ਤੇ ਕਰਤੀ, ਕੋਈ ਡਰੈਸ 'ਚ ਕਰਤੀ, ਕਿਸੇ ਸਕਰਟ 'ਚ ਕਰਤੀ, ਬਟ ਆਪਣੇ ਘਰਾਂ 'ਚ ਜੇ ਕੋਈ ਕੁੜੀ ਪਾ ਦੇਵੇ ਤਾਂ ਫੈਮਿਲੀ ਤੁਹਾਨੂੰ ਪਤਾ ਹੀ ਹੈ ਕਿੱਦਾਂ ਦੀ ਫਿਰ ਨਿਗਾਹ ਦੇ ਨਾਲ ਦੇਖਣ ਲੱਗ ਜਾਂਦੀ ਹੈ। ਸੋ ਇੱਕ ਮੈਂ ਅੱਜ ਤੁਹਾਡੇ ਨਾਲ ਗੱਲਬਾਤ ਕਰਨੀ ਹੈ, ਇੱਕ ਨਾ ਕਪਲ ਸੀ ਅਤੇ ਉਹਨਾਂ ਦੇ ਬੱਚਾ ਹੋਣ ਵਾਲਾ, ਠੀਕ ਹੈ, ਬੱਚਾ ਹੋਣ ਵਾਲਾ, ਅਤੇ ਅੱਜ ਕੱਲ੍ਹ ਕਪਲਸ ਕਰ ਰਹੇ ਆ ਮਟਰਨਿਟੀ ਫੋਟੋਸ਼ੂਟ। ਪਤਾ ਨਹੀਂ ਤੁਸੀਂ ਜੇ ਕਦੇ ਇਸ ਬਾਰੇ ਸੁਣਿਆ ਹੈ ਜਾਂ ਨਹੀਂ, ਕਿ ਲਈ ਨਵਾਂ ਕੌਨਸੈਪਟ ਹੋਣਾ। ਹੁਣ ਉਹਦੇ ਵਿੱਚ ਕੀ ਹੁੰਦਾ ਵੀ ਜਿਹੜੀ ਮਾਂ ਬਣਨ ਵਾਲੀ ਹੈ ਉਹਦਾ ਜੋ ਉਹਦੀ ਜਿਹੜੀ ਬੈਲੀ ਹੈ, ਉਹਦਾ ਪੇਟ ਹੈ ਜਿਹੜਾ ਵੀ ਉਹ ਦਿਖ ਰਿਹਾ ਹੁੰਦਾ, ਅਤੇ ਚਲੋ ਪਿਕਚਰਸ ਖਿੱਚੀਆਂ ਜਾਂਦੀਆਂ ਨੇ ਬੇਬੀ ਹੋਣ ਤੋਂ ਪਹਿਲਾਂ, ਅਤੇ ਜਿਹੜਾ ਹੋਣ ਵਾਲਾ ਬਾਪ ਹੈ ਉਹ ਵੀ ਚਲੋ ਯੂ ਨੋ ਆਪਦੇ ਹੱਥ ਉੱਥੇ ਰੱਖ ਲੈਂਦਾ ਬੈਲੀ ਦੇ ਉੱਤੇ, ਜੇ ਪਿਕਚਰਸ ਖਿੱਚੀ ਜਾਂਦੀ, ਚਲੋ ਜਿਵੇਂ ਵੀ ਹੈ ਪੰਜਾਬੀ 'ਚ ਐਕਸਪਲੇਨ ਕਰਨ ਵੇਲੇ ਥੋੜ੍ਹਾ ਫਰੀ ਜਿਹਾ ਲੱਗਦਾ, ਬਟ ਖੈਰ ਐਂਡ ਉਹ ਪਿਕਚਰਸ ਖਿੱਚੀਆਂ ਗਈਆਂ, ਅਤੇ ਇੱਕ ਲੜਕੀ ਕਹਿੰਦੀ ਕਿ ਮੈਂ ਜੀ ਇਹ ਔਨਲਾਈਨ ਪੋਸਟ ਕਰਨੀ, ਮੈਨੂੰ ਤਾਂ ਬੜੀਆਂ ਸੋਹਣੀਆਂ ਲੱਗੀਆਂ, ਅਤੇ ਉਹਦਾ ਜਿਹੜਾ ਹਸਬੈਂਡ ਹੈ ਉਹ ਕਹਿੰਦਾ ਨਾ ਬਈ ਖਬਰਦਾਰ ਜੇ ਤੂੰ ਇਹ ਪੋਸਟ ਕੀਤੀਆਂ ਹੈ ਫੈਮਿਲੀ ਕਿੰਨੀ ਹੈ ਸਾਰੇ ਦੇਖਣਗੇ ਉਹ ਕਹਿਣਗੇ ਆਹ ਕਿਹੋ ਜਿਹੀਆਂ ਫੋਟੋ ਇਹਨਾਂ ਨੇ ਪੋਸਟ ਕੀਤੀਆਂ ਤੇਰਾ ਤਾਂ ਅੱਧਾ ਸਰੀਰ ਦਿਸ ਰਿਹਾ ਦਿਸ ਦੈਟ ਯੇ ਵੋ ਉਹ ਕਹਿੰਦੀ ਜੀ ਤੁਸੀਂ ਇੰਨੇ ਇਮੈਚੁਰ ਕਿਉਂ ਹੋ ਹੈ ਵੀ ਮੇਰਾ ਹੀ ਬਾਡੀ ਹੈ ਜੀ ਮੈਂ ਕੰਫਰਟੇਬਲ ਹੈ ਜੇ ਮੈਂ ਪਾਉਣਾ ਚਾਹੁੰਦੀ ਐਡੀ ਕਿਹੜੀ ਗੱਲ ਹੋ ਗਈ ਬਈ ਉਹ ਕਹਿੰਦਾ ਨਾ ਨਾ ਨਾ ਨਾ ਨਾ ਬਈ ਸਵਾਲ ਹੀ ਨਹੀਂ ਪੈਦਾ ਹੁੰਦਾ ਅਤੇ ਉਹ ਅਲਾਊ ਨਹੀਂ ਕਰ ਰਿਹਾ ਉਹਨੂੰ ਹੁਣ ਤੁਹਾਡੇ ਤੋਂ ਮੈਂ ਪੁੱਛਣਾ ਚਾਹੁੰਦਾ ਵੀ ਕੀ ਪਹਿਲੀ ਗੱਲ ਤਾਂ ਬੰਦੇ ਨੂੰ ਇੱਦਾਂ ਕਹਿਣਾ ਚਾਹੀਦਾ ਤੂੰ ਆਹ ਨਹੀਂ ਪਾ ਸਕਦੀ ਤੂੰ ਉਹ ਨਹੀਂ ਪਾ ਸਕਦੀ ਇੱਕ ਕਿਸਮ ਦਾ ਕੰਟਰੋਲ ਹੀ ਹੋ ਗਿਆ ਅਤੇ ਦੂਜੇ ਪਾਸੇ ਜੇ ਉਹ ਪਾ ਰਹੀ ਹੈ ਕੀ ਕੋਈ ਐਡੀ ਵੱਡੀ ਗੱਲ ਹੈ ਉਹਦਾ ਸਰੀਰ ਹੈ ਆਪਾਂ ਸਾਰੇ ਦੇਖੋ ਐਡਲਟ ਹਾਂ ਆਪਾਂ ਨੂੰ ਪਤਾ ਕਿ ਯੂਨੋ ਇਟਸ ਉਹ ਜਿਹੜੀ ਮਦਰ ਹੈ ਉਹ ਬੜੀ ਪ੍ਰਾਊਡ ਹੈ ਕਿ ਉਹ ਮਾਂ ਬਣਨ ਵਾਲੀ ਹੈ ਜੀ ਉਹਨੇ ਫੋਟੋ ਪਾ ਵੀ ਦਿੱਤੀ ਐਡੀ ਕਿਹੜੀ ਗੱਲ ਹੈ ਤੁਹਾਡਾ ਕੀ ਓਪੀਨੀਅਨ ਹੈ ਇਹਦੇ ਬਾਰੇ ਨੰਬਰ ਹੈ ਆਪਣਾ 9056733337 9056733337
3: 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733337 9056733

0: multiple locations in GTA. For more information, visit rajdhanisweets.ca.
1: Kya baat hai, very good. 8737, hello ji, welcome.
2: Ji bhai
1: ji. Ji, welcome ji.
2: हां जी सर जी देखो गल इदा है भई तुसी एक गल मैं दसा भई तुसी अपने आप नूं बड़ा न्यूट्रल रख लैंदे हो पर थोड़ा ओपिनियन भी हैगा ही है पर तुसी रेडियो शो चलाउणा थोनू भी पता ही है की गलत है की सही है ते पर चलो साडा तां इदा जी ए पता की है जिहड़ी आ खुल हैगी है ना इह पुराने समे वाली गलबात चंगी सीगी अजकल कम पुठे पासे नूं हो जांदा लोकी नवा कम करना चाहुंदे आ बीच ते जाके लावां लैणा चाहुंदे आ महाराज दी सवारी लैके है जी ਤੇ ਇਹ ਸਭ ਪੁੱਠੇ ਕੰਮ ਨੇ ਜੀ ਤੇ ਬਾਕੀ ਸਮਝਣ ਵਾਲੇ ਤਾਂ ਸਮਝਦੇ ਹੀ ਆ
1: ਚਲੋ ਆਪਾਂ ਕਿਸੇ ਆਪਾਂ ਤਾਂ ਬੀਚ ਤੇ ਆਪਾਂ ਉਹ ਤਾਂ ਆਪਣਾ ਵਿਸ਼ਾ ਨੀ ਹੈਗਾ ਬਟ ਜਿਹੜੀ ਮੈਂ ਗੱਲ ਆਪਾਂ ਕਰ ਰਹੇ ਹਾਂ ਤੁਹਾਨੂੰ ਲੱਗਦਾ ਕਿ ਉਹ ਲੜਕੀ ਗਲਤ ਉਹਨੂੰ ਨਹੀਂ ਪਾਉਣੀ ਚਾਹੀਦੀ ਇਦਾਂ ਦੀ ਪਿਕਚਰ
2: ਸਰ ਜੀ ਇਹ ਸ਼ੋਸ਼ੇ ਆ ਇਹ ਸ਼ੁਰੂ ਹੁੰਦੇ ਆ ਜਿਹੜੇ ਆ ਮੈਗਜ਼ੀਨਾਂ ਦੇਖ ਕੇ ਲਾਈਫ ਜਿਉਂਦੇ ਆ ਜੀ ਜਾਂ ਆਪਣਾ ਸੋਸ਼ਲ ਮੀਡੀਆ ਜ਼ਿੰਦਗੀ ਜਿਉਂਦੇ ਆ ਉਹ ਰਿਐਲਿਟੀ ਤੋਂ ਪਰੇ ਹੋ ਜਾਂਦੇ ਆ ਤੇ ਇਸ ਕਰਕੇ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ ਇਸ ਕਰਕੇ ਅੱਜ ਕੱਲ ਇੰਡੀਪੈਂਡੈਂਟ ਨਿਊਕਲੀਅਰ ਫੈਮਲੀਆਂ ਨੇ ਜੁਆਇੰਟ ਫੈਮਲੀਆਂ ਹੈ ਨਹੀਂ ਕਿਉਂਕਿ ਵਿੱਚ ਰਹਿ ਕੇ ਕਿਸੇ ਤੋਂ ਗੱਲ ਨਾ ਸਹਿ ਹੁੰਦੀ ਆ ਨਾ ਸੁਣਾ ਹੁੰਦੀ ਆ ਤੇ ਲੜਾਈਆਂ ਹੁੰਦੀਆਂ ਨੇ ਅਗਲਾ ਪਾਸੇ ਹੋ ਕੇ ਆਪਣਾ ਕਹਿੰਦਾ ਹੁਣ ਅਸੀਂ ਮਰਜ਼ੀ ਦੇ ਮਾਲਕ ਹੈ
1: ਨਹੀਂ ਪਰ ਆਪਾਂ ਆਪਾਂ ਕਿਉਂ ਨਹੀਂ ਇਹ ਚੀਜ਼ਾਂ ਐਕਸੈਪਟ ਕਰ ਸਕਦੇ ਜੇ ਕੋਈ ਔਰਤ ਹੈ ਤੇ ਯੂਨੋ ਮਾਂ ਬਣਨ ਵਾਲੀ ਉਹਨੇ ਜੇ ਫੋਟੋ ਪਾ ਵੀ ਦਿੱਤੀ ਏਡੀ ਕਿਹੜੀ ਗੱਲ ਆਪਾਂ ਸਾਰੇ ਸਿਆਣੇ ਆ ਯਾਰ ਉਹਦਾ ਆਪਦਾ ਸਰੀਰ ਹੈ ਉਹ ਪਾ ਸਕਦੀ ਹੈ
2: ਭਾਈ ਚਲੋ ਇਹ ਤਾਂ ਹੁਣ ਗੱਲ ਇਹ ਆ ਵੀ ਜਿਹਨੇ ਡੀਲ ਕਰਨਾ ਬਿਫਤਾ ਤਾਂ ਉਹਨੂੰ ਪਈ ਆ ਪਰ ਉਹ ਲੱਕੀ ਨੇ ਜਿਨ੍ਹਾਂ ਦੇ ਘਰੇ ਇਦਾਂ ਦੀਆਂ ਬਿਫਤਾਵਾਂ ਹੈ ਨੀ ਜਦੋਂ
1: ਪਰ ਉਹ ਤਾਂ ਬਿਪਤਾ ਤਾਂ ਹੁਣ ਦੇਖੋ ਕਈਆਂ ਨੂੰ ਬਿਪਤਾ ਲੱਗਦੀ ਹੈ ਕਈ ਕਹਿੰਦੇ ਹੁਣ ਅੱਜ ਮੈਂ ਦੇਖ ਰਹੀ ਸੀ ਇੱਕ ਲੜਕੀ ਹੈ ਤੇ ਉਹ ਸਗਾ ਤੇ ਪੋਸਟ ਪਾ ਰਹੀ ਹੈ ਉਹਦਾ ਘਰ ਵਾਲਾ ਤਾਂ ਸ਼ੇਅਰ ਕਰ ਰਿਹਾ ਕਿ ਆਹ ਦੇਖ ਮੇਰੀ ਘਰ ਵਾਲੀ ਕਿੰਨੀ ਸੋਹਣੀ ਲੱਗਦੀ ਹੈ
2: ਭਾਜੀ ਅਸਲ ਪਤਾ ਕੀ ਹੈ ਲੋਕੀ ਨਾ ਨੋਰਮਲ ਕੰਮ ਕੋਈ ਕਰਨਾ ਨੀ ਚਾਹੁੰਦੇ ਉਹ ਕਹਿੰਦੇ ਵੀ ਅਸੀਂ ਹਟਵਾਂ ਕਰੀਏ ਪਰ ਜਿਹੜਾ ਹਟਵਾਂ ਕਰਦੇ ਨੇ ਆਲਰੇਡੀ ਕਿਸੇ ਦੀ ਕਾਪੀ ਹੈ ਇਹ ਜੈਂਡਰ ਵੀਲ ਸਾਡੀ ਕਮਿਊਨਿਟੀ ਚ ਨਹੀਂ ਸੀ ਸ਼ੁਰੂ ਹੋਇਆ ਹੈ ਜੀ ਇਹ ਬਾਹਰੋਂ ਆਇਆ ਆ ਜਿਹੜਾ ਮੈਟਰਨਿਟੀ ਸ਼ੂਟ ਆ ਸਾਡੀ ਕਮਿਊਨਿਟੀ ਚ ਨਹੀਂ ਸੀ ਇਹ ਬਾਹਰੋਂ ਆਇਆ ਪਰ ਸਾਡੇ ਵਾਲੇ ਜਿਹੜੇ ਸਾਡੀ ਕਮਿਊਨਿਟੀ ਦੇ ਵਿੱਚ ਵੱਖਰਾ ਕਰਕੇ ਦਿਖਾਉਣਾ ਚਾਹੁੰਦੇ ਆ ਵੀ ਅਸੀਂ ਅੱਡ ਹੈ ਸਾਨੂੰ ਬੜੀ ਮਤਲਬ ਕਿ ਐਡਵਾਂਸ ਸੋਚ ਹੈ ਸਾਡੀ ਪਰ ਬਾਹਰਲਾ ਕਾਪੀ ਪੇਸਟ ਕਰੀ ਜਾਂਦੇ ਆ ਕੋਈ ਨਵਾਂ ਕੰਮ ਨਹੀਂ ਹੈ ਜੀ ਇਹ ਹੁਣ ਗੱਲ ਕੀ ਆ ਤੁਸੀਂ ਦੇਖੋ ਮੈਂ ਬਹੁਤ ਪੁਰਾਣੀ ਗੱਲ ਕਰਦਾ ਸਾਰਿਆਂ ਤੋਂ ਪਹਿਲਾਂ ਸਲਮਾਨ ਖਾਨ ਨੇ ਆਪਣੀ ਮੂਵੀ ਦੇ ਵਿੱਚ ਉਹ ਗਾਣਾ ਸੀਗਾ ਉਹ ਜਾਣੇ ਜਾਣਾ ਉਹ ਗੋਰੀਆਂ ਤੋਂ ਪਿੱਛੇ ਡਾਂਸ ਕਰਾਇਆ ਜੀ ਬਾਹਰਲੇ ਮੁਲਕ 'ਚ ਸ਼ੂਟਿੰਗ ਕਰਕੇ ਉਹ ਫਿਰ ਉਹ ਚੀਜ਼ ਉਹਨੇ ਪਹਿਲੀ ਨਵੀਂ ਕੀਤੀ ਤੇ ਉਹ ਬੜਾ ਪਾਪੂਲਰ ਹੋਇਆ ਤੇ ਸਾਰਿਆਂ ਨੇ ਉਹ ਫਾਰਮੂਲਾ ਫੜ ਲਿਆ ਹੁਣ ਇੰਡੀਅਨ ਕੁੜੀਆਂ ਤਾਂ ਬੈਕਅਪ ਡਾਂਸਰਾਂ ਹੁੰਦੀਆਂ ਹੀ ਨਹੀਂ ਹੁਣ ਤਾਂ ਗੋਰੀਆਂ ਡਾਂਸਰਾਂ ਹੁੰਦੀਆਂ ਠੀਕ ਹੈ ਜੀ ਸੋ ਬੰਦਾ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਪਰ ਉਹ ਵੀ ਭੇਡ ਪੰਚਾਲ ਬਣ ਜਾਂਦੀ ਆ ਫਿਰ ਕੁਛ ਹੋਰ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਇਹ ਆਪਣੇ ਆਪ ਨੂੰ ਸਟੈਂਡ ਆਊਟ ਕਰਨਾ ਚਾਹੁੰਦੇ ਆ ਲੋਕੀ ਇਹ ਜਿਹੜਾ ਨਾ ਨੋਰਮਲ ਦੇ ਵਿੱਚ ਰਹਿ ਕੇ ਖੁਸ਼ ਨਹੀਂ ਹੈਗੇ ਅਟੈਂਸ਼ਨ ਭਾਲਦੇ ਆ ਇਸੇ ਕਰਕੇ ਆ ਜਿਹੜੇ ਆਹ ਫੋਟੋਆਂ ਪੋਸਟ ਕਰਨੀਆਂ ਇਟਸ ਆਲ ਮੈਟਰ ਆਫ ਅਟੈਂਸ਼ਨ ਜਿਹੜੀ ਭੁੱਖ ਹੈਗੀ ਆ ਹੋਰ ਕੁਛ ਨੀ ਸਾਦਾ ਕੰਮ ਕਰਕੇ ਕੋਈ ਰਾਜ ਹੀ ਨੀ ਭਾਜੀ ਕਿਉਂਕਿ ਤੁਹਾਡੇ ਬਾਰੇ ਕਿਸੇ ਨੇ ਚਰਚਾ ਨੀ ਕਰਨੀ ਤੁਸੀਂ ਲੋਕਾਂ ਨੂੰ ਲੋਕਾਂ ਦੇ ਉੱਤੋਂ ਦੀ ਲੱਤ ਰੱਖ ਕੇ ਦਿਖਾਉਣਾ ਚਾਹੁੰਦੇ ਹੋ ਵੀ ਅਸੀਂ ਥੋਤ ਤੋਂ ਉੱਪਰ ਹੈ
1: ਚਲੋ ਠੀਕ ਹੈ
2: ਜੀ ਆਪਣੀ ਵਕੇਸ਼ਨ ਕਰੋ ਫੈਮਿਲੀ ਨਾਲ ਕਰੋ ਬਸ ਠੀਕ ਹੈ ਖੁਸ਼ ਰਹੋ
1: ਠੀਕ ਹੈ ਸਰ ਥੈਂਕ ਯੂ ਸਰ ਸੋ ਨਹੀਂ ਪਰ ਦੇਖੋ ਹੁਣ ਕਈਆਂ ਨੂੰ ਲੱਗਦਾ ਕਿ ਜਿਹਨੂੰ ਬਿਪਤਾ ਪੈ ਰਹੀ ਹੁਣ ਉਹ ਪਰ ਬਿਪਤਾ ਥੋੜ੍ਹਾ ਆਇਰਨ ਆਪਾਂ ਉਹਨੂੰ ਬਿਪਤਾ ਕਿਉਂ ਸਮਝਦੇ ਹਾਂ ਜੇ ਕੋਈ ਹੁਣ ਕੁੜੀ ਸ਼ੇਅਰ ਕਰਨਾ ਚਾਹੁੰਦੀ ਹੈ ਤੇ ਆਪਾਂ ਕਹਿੰਦੇ ਉਹ ਯਾਰ ਉਹਦਾ ਘਰ ਵਾਲਾ ਵਿਚਾਰਾ ਉਹਨੂੰ ਤਾਂ ਬਿਪਤਾ ਪੈ ਗਈ ਏਡੀ ਕਿਹੜੀ ਬਿਪਤਾ ਪੈ ਗਈ ਉਹਨੂੰ ਉਹਨੇ ਕਿਹੜਾ ਕੋਈ ਧੋਖਾ ਦਿੱਤਾ ਉਹਨੂੰ ਬਟ ਖੈਰ ਚਲੋ ਨਹੀਂ ਦੇਖੋ ਤੁਹਾਡੇ ਆਪਦੇ ਓਪੀਨੀਅਨ ਨੇ ਤੁਸੀਂ ਯੂ ਆਰ ਨਾਟ ਰੋਂਗ 6618 ਪਲੀਜ਼ ਹੋਲਡ ਕਰੋ ਤੁਸੀਂ ਵਾਰ ਵਾਰ ਕੱਟੋ ਨਾ ਜਸਟ ਸਟੇ ਔਨ ਦ ਲਾਈਨ ਤੇ ਤੁਹਾਡੀ ਵੀ ਕਾਲ ਲਵਾਂਗੇ ਜਸਟ ਥੋੜ੍ਹੇ ਹੋਲਡ ਕਰੋ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ ਦੇ ਦੇਵਾਂ ਕਿ ਦੇਖੋ ਸਭ ਨੂੰ ਪਤਾ ਇਲੈਕਸ਼ਨਸ ਆ ਰਹੀਆਂ ਨੇ ਤੇ ਜਿਹਨੂੰ ਵੋਟ ਪਾਉਣੀ ਹੈ ਤੁਹਾਡੀ ਆਪਦੀ ਮਰਜ਼ੀ ਹੈ ਤੁਸੀਂ ਆਪਦੇ ਜ਼ਰੂਰ ਰਾਈਟ ਨੂੰ ਐਕਸਰਸਾਈਜ਼ ਕਰੋ ਮੰਡੇ 26 ਤਰੀਕ ਨੂੰ ਇਲੈਕਸ਼ਨਸ ਨੇ ਐਡਵਾਂਸ ਪੋਲਿੰਗ ਹੋ ਰਹੀ ਹੈ ਅਰਲੀ ਵੋਟ ਕਰਨ ਲਈ 9 ਅਕਟੂਬਰ 9 10 16 ਤੇ 17 ਇਹ ਡੇਟਸ ਨੇ ਤੇ ਵੋਟਿੰਗ ਆਵਰਸ ਵੀਕਡੇ ਦੇ ਵਿੱਚ ਦੁਪਹਿਰ ਤੋਂ ਲੈ ਕੇ ਰਾਤ 8 ਵਜੇ ਤੱਕ ਵੀਕਐਂਡ ਤੇ 10 ਤੋਂ ਲੈ ਕੇ 5 ਵਜੇ ਤੱਕ ਕਿਸੇ ਵੀ ਵੋਟਿੰਗ ਲੋਕੇਸ਼ਨ ਤੇ ਐਡਵਾਂਸ ਵੋਟਿੰਗ ਲੋਕੇਸ਼ਨ ਤੇ ਵੋਟ ਕਰੋ ਕੋਈ ਜਾਣਕਾਰੀ ਚਾਹੀਦੀ ਹੈ brampton.ca/brampton votes ਵੋਟਰ ਨੋਟਿਸ ਤੁਹਾਡੇ ਕੋਲ ਹੈ ਉਹ ਲੈ ਜਾਓ ਅਤੇ ਆਈ ਡੀ ਨਹੀਂ ਤਾਂ ਆਪਣੀ ਆਈ ਡੀ ਲੈ ਜਾਓ ਅਤੇ ਆਪਣੀ ਇਨਫੋਰਮੇਸ਼ਨ ਉੱਥੇ ਅਪਡੇਟ ਕਰ ਦਿਓ brampton.ca/brampton votes ਵੋਟਸ ਜੀ 6618 ਹੈਲੋ ਹਾਂਜੀ ਆਪਣਾ ਰੇਡੀਓ ਜੀ ਭਾਜੀ ਜਿਹੜਾ ਪਿੱਛੇ ਚੱਲ ਰਿਹਾ ਉਹਨੂੰ ਬੰਦ ਕਰ ਲਓ ਪਲੀਜ਼
2: ਮੈਂ
1: ਤੁਹਾਡੀ ਘਰ ਵਾਲੀ ਆਇਆ ਮੈਂ ਤੁਹਾਨੂੰ ਥੋੜਾ ਕਹਿ ਰਿਹਾ ਆਪਾਂ ਜਨਰਿਕ ਡਿਸਕਸ਼ਨ ਕਰ ਰਹੇ ਹਾਂ ਜੋ ਮੇਰੇ ਘਰ ਚ ਹੈ ਜੋ ਮੇਰੇ ਪਰਿਵਾਰ ਚ ਹੈ ਉਹ ਦੇਖੋ ਕਿਤੇ ਨਾ ਕਿਤੇ ਉਹ ਚੀਜ਼ਾਂ ਪ੍ਰਾਈਵੇਟ ਹੁੰਦੀ ਆ ਵੀ ਕੀ ਤੁਹਾਡਾ ਰਿਲੇਸ਼ਨਸ਼ਿਪ ਆ ਕਿੱਦਾਂ ਦਾ ਨਹੀਂ ਰਾਈਟ ਖੈਰ ਬਟ ਮੈਂ ਆਪਣਾ ਓਪੀਨੀਅਨ ਦੇ ਰਿਹਾ ਮੈਨੂੰ ਮੈਂ ਆਲਰੇਡੀ ਮੈਂ ਤੁਹਾਨੂੰ ਦੱਸ ਰਿਹਾ ਕਿ ਯਾਰ ਜੇ ਕੋਈ ਅਗਲੀ ਚਾਹ ਰਹੀ ਹੈ ਤੇ ਆਈ ਡੋਂਟ ਥਿੰਕ ਉਸਦੇ ਹਸਬੈਂਡ ਨੂੰ ਉਹਨੂੰ ਆਈ ਕੰਟਰੋਲ ਕਰਨਾ ਚਾਹੀਦਾ
2: ਜੀ ਮਸਲਾ ਪਤਾ ਕੀ ਅਸੀਂ ਜਿਸ ਜਗ੍ਹਾ ਤੋਂ ਆਏ ਹਾਂ ਸਾਡੇ ਕੋਈ ਆਪਣੀ ਮੁਆਸ਼ਰਤ ਜਿਹੜੀਆਂ ਨੇ ਨਾ ਉਹ ਸਾਡੀਆਂ ਕੋਈ ਚੀਜ਼ਾਂ ਨੇ ਕਿ ਜਿਹੜੀਆਂ ਸਾਨੂੰ ਮਤਲਬ ਕਿ ਉਹਨੂੰ ਨੀ ਸਾਨੂੰ ਛੱਡਣਾ ਚਾਹੀਦਾ ਠੀਕ ਹੈ ਤੁਸੀਂ ਬ੍ਰਾਡ ਮਾਈਂਡਡ ਹੋਵੋ ਲੇਕਿਨ ਕਿਸੇ ਹੱਦ ਤੱਕ ਜਿਹੜੇ ਨਾ ਅਸੀਂ ਗੋਰੇ ਨੀ ਹੈਗੇ ਅਸੀਂ ਏਸ਼ੀਅਨ ਆ ਤੇ ਏਸ਼ੀਅਨ ਹੀ ਰਹਿਣਾ ਬੇਸ਼ੱਕ ਅਸੀਂ ਲਬਾਦਾ ਜਿਤਨਾ ਮਰਜ਼ੀ ਪਹਿਨ ਲਈਏ
1: ਠੀਕ ਹੈ
2: ਕਿਉਂਕਿ ਬਾਈ ਨੇਚਰ ਅਸੀਂ ਸਾਡਾ ਜੀ ਨੀ ਉਹ ਹੀ ਹੈ ਨਹੀਂ ਸਮਝੇ ਲਿਹਾਜ਼ਾ ਸਾਨੂੰ ਜਿਹੜੀਆਂ ਸਾਡੀ ਮੇਰਾ ਮਤਲਬ ਪਰਦਾ ਜਾਂ ਸਿਸਟਮ ਜਾਂ ਕੁਛ ਲਿਮਿਟ ਉਹਦਾ ਹਾਮਦ ਅਗਰ ਕਹਿੰਦਾ ਤੇ ਉਹਨੂੰ ਉਹਦੇ ਕਰਨ ਨਾਲ ਲਿਆ ਨੀ ਕਿ ਉਹ ਮਸਲਾ ਹੈ ਕਿ ਸਾਡਾ ਮੁਆਸ਼ਰਾ ਹੀ ਇਸ ਕਿਸਮ ਦਾ ਕਿ ਨਹੀਂ ਐਕਸੈਪਟ ਕਰਦਾ ਨਹੀਂ ਪਸੰਦ ਕਰਦਾ
1: ਨਹੀਂ ਪਰ ਭਾਜੀ ਆਪਾਂ ਠੀਕ ਹੈ ਤੁਹਾਡੀ ਗੱਲ ਬਿਲਕੁਲ ਤੁਸੀਂ ਆਪਦੇ ਥਾਂ ਤੇ ਸਹੀ ਹੋ ਬਟ ਆਪਾਂ ਹੁਣ ਕਿੰਨਾ ਚੇਂਜ ਹੋਏ ਆ ਆਪਾਂ ਆਪਣਾ ਪਹਿਰਾਵਾ ਬੜਾ ਬਦਲ ਲਿਆ ਆਪਾਂ ਆਪਣੀ ਕਿਤੇ ਨਾ ਕਿਤੇ ਯੂ ਨੋ ਆਪਾਂ ਵੈਸਟਰਨ ਇੱਕ ਜ਼ਿੰਦਗੀ ਜੀ ਰਹੇ ਆ ਬਹੁਤ ਹੱਦ ਤੱਕ ਜੇ ਇੱਥੇ ਆ ਗਏ
2: ਮੂੰਹ ਲਾ ਲੈ ਤੇ ਆਪਣਾ ਪਿੱਟ ਕੇ ਕਰ ਲੋ ਸਾਡਾ ਉਹ ਹਿਸਾਬ ਹੋਇਆ ਦਾ ਹੁਣ ਇੱਥੇ ਆ ਗਏ ਨਹੀਂ ਸਮਝੇ ਅਗਲੇ ਦਾ ਮੂੰਹ ਲਾਲ ਦੇਖ ਕੇ ਤੇ ਆਪੀ ਪਿੱਟ ਕੇ ਕਰ ਲੋ ਲੇਕਿਨ ਬਾਈ ਨੇਚਰ ਜਿਹੜਾ ਨਾ ਅਸੀਂ ਉਹ ਨਹੀਂ ਸਾਨੂੰ ਥੋੜਾ ਜਿਹਾ ਲਿਮਿਟ ਚ ਰਹਿ ਕੇ ਹਰ ਚੀਜ਼ ਕਰਨੀ ਚਾਹੀਦੀ ਬਾਕੀ ਹਰ ਚੀਜ਼ ਆਜ਼ਾਦੀ ਹੈ ਜੋ ਮਰਜ਼ੀ ਕਰੋ ਮੈਂ ਤੇ ਆਪਣਾ ਓਪੀਨੀਅਨ ਦੇ ਰਿਹਾ ਕਿ ਬਾਕੀ ਹਰ ਬੰਦੇ ਦੀ ਆਪਣੀ ਜ਼ਿਹਨ ਹੈ ਆਪਣੀ ਸਿਸਟਮ ਹੈ ਆਪਣਾ ਨਿਜ਼ਾਮ ਹੈ ਜਿਸ ਤਰ੍ਹਾਂ ਬਿਹਤਰ ਸਮਝੇ ਮੇਰੇ ਖਿਆਲ ਨਾਲ ਤੇ ਜਿਹੜਾ ਨਾ ਲਿਮਿਟ ਜਿਹੜੀਆਂ ਨਾ ਲਾਜ਼ਮੀ ਹੋਣੀ ਚਾਹੀਦੀ ਹੈ ਬੇਸ਼ੱਕ ਨਾ ਤੇ ਬੰਦੇ ਨੂੰ ਜ਼ਿਆਦਾ ਮਤਲਬ ਕਿ ਹੋਣਾ ਚਾਹੀਦਾ ਕਿ ਬਿਲਕੁਲ ਹੀ ਸਟ੍ਰਿਕ ਹੋ ਜਾਏ ਲੇਕਿਨ ਇਤਨਾ ਵੀ ਨਾ ਹੋਏ ਕਿ ਬਿਲਕੁਲ ਹੀ ਜਿਹੜਾ ਨਾ ਬੰਦਾ ਆਪਣਾ ਨਿਜ਼ਾਮ ਸਾਰਾ ਖਰਾਬ ਕਰ ਬੈਠੇ
1: ਠੀਕ ਹੈ ਥੈਂਕ ਯੂ ਸਰ ਓਕੇ ਮੈਂ ਨਾ ਕਿਤੇ ਨਾ ਕਿਤੇ ਮੈਨੂੰ ਚਾਹੀਦਾ ਕਿ ਮੈਂ ਕੋਈ ਬੜਾ ਓਪੀਨੀਅਨ ਆ ਦਵਾਂ ਥੋੜ੍ਹਾ ਸੋਹਣਾ ਨਹੀਂ ਤਾਂ ਫਿਰ ਹੋ ਜਾਂਦਾ ਕਿ ਤੁਸੀਂ ਇੱਦਾਂ ਇੱਦਾਂ ਅਤੇ ਖੈਰ ਇੱਕ ਨਾ ਮੈਂ ਤੁਹਾਨੂੰ ਅਨਾਜ ਮਾਰਟ ਦੀ ਜਾਣਕਾਰੀ ਦੇਵਾਂ ਅਨਾਜ ਮਾਰਟ ਗਰੋਸਰੀ ਸਟੋਰ ਹੈ ਜਿਹੜਾ ਏਅਰਪੋਰਟ ਰੋਡ 'ਤੇ ਮੇਫੀਲਡ 'ਤੇ ਖੁੱਲ੍ਹ ਰਿਹਾ ਨਹੀਂ ਖੁੱਲ੍ਹ ਚੁੱਕਿਆ ਅਤੇ ਅਨਾਜ ਮਾਰਟ ਦੀ ਐਡੀ ਧੂਮਧਾਮ ਨਾਲ ਗ੍ਰੈਂਡ ਓਪਨਿੰਗ ਹੋਈ ਤੁਸੀਂ ਇੱਕ ਵਾਰ ਅਨਾਜ ਮਾਰਟ ਨੂੰ ਵਿਜ਼ਿਟ ਕਰੋ ਅਨਾਜ ਮਾਰਟ ਏਅਰਪੋਰਟ ਮੇਫੀਲਡ ਦੇ ਪਲਾਜ਼ੇ 'ਚ ਇੰਨਾ ਔਰਗਨਾਈਜ਼ਡ ਇੰਨਾ ਸਾਫ਼ ਸੁਥਰਾ ਇੰਨਾ ਕਮਾਲ ਦਾ ਗਰੋਸਰੀ ਸਟੋਰ ਹੈ ਨਾ ਅਨਾਜ ਮਾਰਟ ਜਾ ਕੇ ਦੇਖਿਓ ਸਹੀ ਤੁਸੀਂ ਆਪ ਕਹੋਗੇ ਨਵੀਂ ਇਹਨੂੰ ਕਹਿੰਦੇ ਆ ਪ੍ਰੋਫੈਸ਼ਨਲਿਜ਼ਮ HK ਮੂਵਰਸ ਆਪਣੀ ਕਮਿਊਨਿਟੀ ਦੀ ਲੀਡਿੰਗ ਮੂਵਿੰਗ ਕੰਪਨੀ ਹੈ ਇਹਨਾਂ ਕੋਲ 35 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ HK ਮੂਵਰਸ ਕਾਲ ਕਰੋ 416-524-6704 ਮੂਵ ਹੋ ਰਹੇ ਹੋ ਤਾਂ ਦਿਸ ਇਜ਼ ਦਾ ਨੰਬਰ ਵਨ ਟੀਮ ਟੂ ਕਾਲ HK ਮੂਵਰਸ ਐਂਡ ਉਸੇ ਨਾਲ ਨਾਲ ਮੈਂ ਤੁਹਾਨੂੰ ਮਿਸਟਰ ਸਿੰਘ ਪੀਜ਼ੇ ਦੀ ਜਾਣਕਾਰੀ ਦੇ ਦੇਵਾਂ ਮਿਸਟਰ ਸਿੰਘ ਪੀਜ਼ਾ ਜੋ ਕਿ ਤਕਰੀਬਨ 25-30 ਲੋਕੇਸ਼ਨਾਂ ਤੋਂ ਸੇਵਾਵਾਂ ਦਿੰਦੇ ਆ ਸਾਰੀਆਂ ਲੋਕੇਸ਼ਨਾਂ 'ਤੇ ਇੱਕ ਡੀਲ ਹੈ 2 ਲਾਰਜ ਪੀਜ਼ੇ 4 ਟੋਪਿੰਗ 4 ਫਰੀ ਡਿਪ 2 ਲੀਟਰ ਕੋਕ ਫਰੀ $40 ਦੇ ਵਿੱਚ ਵਾਹ ਮਿਸਟਰ ਸਿੰਘ ਪੀਜ਼ੇ 'ਤੇ ਜਾਓ ਤੁਸੀਂ ਬ੍ਰੈਂਪਟਨ ਦੇ ਵਿੱਚ ਨੋਰਥ ਪਾਰਕ ਟੋਰਬਰਮ ਕੁਈਨ ਮਕਲੋਗਲਿਨ ਵੈਨਕਿਰਕ ਮੇਫੀਲਡ ਗੋਰਵੇ ਮੇਫੀਲਡ ਓਰੈਂਡਾ ਡਿਕਸੀ ਕੈਸਲਮੋਰ ਮਕਵੀਨ ਫਾਈਨੈਂਸ਼ੀਅਲ ਮਿਸਾਗਾ ਰੋਡ ਬਾਕੀ ਹੈਮਲਟਨ ਗੁਆਲਫ ਕਿਚਨਰ ਲੰਡਨ ਵੁੱਡਸਟਾਕ ਥਾਂ ਥਾਂ 'ਤੇ ਨੇ ਨੰਬਰ ਇਹਨਾਂ ਦਾ 905-504-1000
3: ਮਤਲਬ ਖੁਸ਼ੀ ਚ ਖੁਸ਼ ਹੋਣ ਵਾਲੇ ਬਹੁਤ ਘੱਟ ਜਣੇ ਹੁੰਦੇ ਆ ਜਦੋਂ ਇਹ ਚੀਜ਼ਾਂ ਆਪਾਂ ਜ਼ਿਆਦਾ ਪੋਸਟ ਕਰਦੇ ਹਾਂ ਵੀ ਜਿਹਨਾਂ ਕੋਲ ਮਤਲਬ ਕਈਆਂ ਕਈ ਕੱਪਲ ਨੂੰ ਪ੍ਰੋਬਲਮ ਨਹੀਂ ਹੋ ਰਿਹਾ ਜਾਂ ਫਿਰ ਉਹ ਚੀਜ਼ਾਂ ਨੂੰ ਦੇਖ ਕੇ ਥੋੜਾ ਜਿਹਾ ਕਰਦੇ ਆ ਉਹ ਇਹ ਤਾਂ ਕਿੰਨੇ ਖੁਸ਼ ਆ ਇਹਨਾਂ ਦੇ ਤਾਂ ਸਾਰੇ ਕੰਮ ਬਣੀ ਜਾਂਦੇ ਆ ਬਾਕੀ ਜੇ ਮੈਂ ਦੂਜੇ ਸਾਈਡ ਤੇ ਵੀ ਆ ਵੀ ਜੇ ਕੁੜੀ ਨੇ ਪਾਉਣੇ ਆ ਤਾਂ ਪਬਲਿਕ ਆ ਕੇ ਨਾ ਪਾਵੇ ਪ੍ਰਾਈਵੇਟ ਆਪਣਾ ਸਟੋਰੀ ਪੈ ਜਾਂਦੀ ਆ ਵੀ ਜਿਹੜੇ ਉਹਦੇ ਖਾਸ ਨੇੜਲੇ ਫਰੈਂਡ ਆ ਬਾਅਦ ਵਿੱਚ ਟੈਕਸ ਉੱਤੇ 24 ਘੰਟੇ ਬਾਅਦ ਸਟੋਰੀ ਉੱਡ ਜਾਂਦੀ ਆ ਵੀ ਪੱਕੀ ਨਾ ਪੋਸਟ ਕਰੇ ਉਹ ਫੋਟੋ ਇਹਦਾ ਤਾਂ ਇਹ ਨਹੀਂ ਮੈਨੂੰ
1: ਨਹੀਂ ਅੱਜ ਸੋ ਬਟ ਕਈ ਲੋਕ ਨੇ ਭਾਜੀ ਨਾ ਉਹ ਨਾ ਬੁਰੀ ਨਜ਼ਰ ਨੂੰ ਜਾਂ ਕੋਈ ਇਦਾਂ ਨਹੀਂ ਮੰਨਦੇ ਕੀ ਰਾਈਟ
3: ਪਰ ਜਿਹੜੇ ਆਪਣਾ ਪਰਸਨ ਐਡ ਆ ਉਹ ਆਪਾਂ ਹੁਣ ਆਪਾਂ ਨਹੀਂ ਨਾ ਸ਼ੋਰ ਕਰ ਸਕਦੇ ਵੀ ਨਜ਼ਰ ਲਾਉਣਗੇ ਕਿ ਨਹੀਂ ਆਪਾਂ ਮੰਨਦੇ ਆ ਜਾਂ ਨਹੀਂ ਮੰਨਦੇ ਇੱਕ ਡਿਫਰੈਂਟ ਟੌਪਿਕ ਆ
1: ਜਾਂਦਾ
3: ਮਤਲਬ ਆਪਾਂ ਕਿਸੇ ਨੂੰ ਨਾ ਲਾਵਾਂਗੇ ਬਟ ਕੋਈ ਤਾਂ ਆਪਾਂ ਨੂੰ ਲਾ ਹੀ ਸਕਦਾ ਵਾ ਮੈਂ ਬੜਾ ਯਕੀਨ ਤਾਂ ਨਹੀਂ ਕਰਦਾ ਨਜ਼ਰ ਚ ਬਾਕੀ ਇਹ ਚੀਜ਼ਾਂ ਨਾ ਉਹਨਾਂ ਲਈ ਹੈ ਵੀ ਜਿਵੇਂ ਕੋਈ ਲੋਕ ਇਨਫਲੂਐਂਸਰ ਹੈ ਜਿਹਨਾਂ ਦੀਆਂ ਸਟੋਰੀਆਂ ਸਾਰੀਆਂ ਸ਼ੇਅਰ ਆ ਕਿਵੇਂ ਲਵ ਮੈਰਿਜ ਹੋਈ ਕਿਵੇਂ ਵਿਆਹ ਹੋਇਆ ਫਿਰ ਉਹ ਫੋਟੋਆਂ ਵੀ ਪਾ ਰਹੇ ਆ ਜਿਵੇਂ ਤੁਸੀਂ ਕਹਿ ਲਓ ਵੀ ਇਨਫਲੂਐਂਸਰ ਕਪਲ ਹੁੰਦੀ ਆ ਬ੍ਰਹਮਡਨ ਵੀ ਬਹੁਤ ਹੈਗੇ ਆ ਉਹਨਾਂ ਲਈ ਚੀਜ਼ਾਂ ਠੀਕ ਆ ਇਹ ਵੀ ਜਿਹੜੀਆਂ ਪਬਲਿਕ ਕਰਕੇ ਪਾਉਣੀਆਂ ਜੇ ਫਿਰ ਵੀ ਕੁੜੀ ਦਾ ਮਨ ਆ ਫਿਰ ਉਹਦਾ ਮਨ ਦਾ ਤਾਂ ਚਲੋ ਰੱਖਣਾ ਹੀ ਪੈਣਾ ਵਾ ਦੇਖੋ ਉਹਦੇ ਵਿੱਚ ਤਾਂ ਜ਼ਿੰਦਗੀ ਚ ਚੀਜ਼ਾਂ ਇੱਕ ਦੋ ਵਾਰੀ ਹੋਣੀਆਂ ਪੂਰੀ ਜ਼ਿੰਦਗੀ ਚ ਜੇ ਉਹ ਪਾਉਣਾ ਵੀ ਚਾਹੁੰਦੀਆਂ ਤੇ ਆਪਦੀ ਪ੍ਰਾਈਵੇਟ ਸਟੋਰੀ ਕਰਕੇ ਪਾ ਦੇਵੇ ਕੋਈ ਪ੍ਰੋਬਲਮ ਨਹੀਂ ਗੀ
1: ਠੀਕ ਹੈ ਪਬਲਿਕ ਨਾ ਪਾਵੇ ਪ੍ਰਾਈਵੇਟ ਪੁਣੀ ਪਾ ਦੇਵੇ ਠੀਕ ਹੈ ਬਟ ਜੇ ਪ੍ਰਾਈਵੇਟ ਸਟੋਰੀ ਤੇ ਕੋਈ ਰਿਸ਼ਤੇਦਾਰ ਨੇ ਕੋਈ ਆਂਟੀ ਅੰਕਲ ਨੇ ਫਿਰ
3: ਰਿਸ਼ਤੇਦਾਰਾਂ ਨੂੰ ਤਾਂ ਸਰ ਨੂੰ ਪਹਿਲਾਂ ਅਨਫੋਲੋ ਕਰਨਾ ਜੀ ਬਈ
1: ਚਲੋ ਠੀਕ ਹੈ ਸਰ ਸ਼ੁਕਰੀਆ ਤੁਹਾਡਾ ਧੰਨਵਾਦ ਸਰ ਪ੍ਰੋਗਰਾਮ ਪੰਜਾਬੀ ਦੇ ਨਾਲ ਕਿਹਦੇ ਰਿਸ਼ਤੇਦਾਰਾਂ ਨੂੰ ਤਾਂ ਪਹਿਲਾਂ ਅਨਫੋਲੋ ਕਰਨਾ ਚਾਹੀਦਾ ਹੈ ਓਕੇ ਇੱਕ ਤੁਸੀਂ ਏਰੀਅਨ ਮਿਲਸ ਐਕਿਰਾ ਨੂੰ ਯਾਦ ਰੱਖੋ ਐਕਿਰਾ ਦੀ ਗੱਡੀ ਐਕਿਰਾ ਦਾ SUV ਲੈਣਾ ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਬਾਈ ਜੀ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਫੋਨ ਕਰੋ ਵਧੀਆ ਡੀਲ ਲੈ ਕੇ ਦੇਣਗੇ ਨੰਬਰ ਹੈ 9058828500 ਏਰੀਅਨ ਮਿਲਸ ਐਕਿਰਾ ਦੀ ਟੀਮ ਹਾਜ਼ਰ ਹੈ ਤੁਹਾਡੇ ਲਈ ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ ਤੇ ਵਧੀਆ ਨੰਬਰ 1 ਜੇ ਤੁਸੀਂ ਮਕੈਨਿਕ ਲੱਭ ਰਹੇ ਹੋ ਨਾ ਗੱਡੀ ਲਈ ਤਾਂ ਰਾਜ ਭਾਜੀ ਕੋਲ ਜਾਓ 905-799-1478 ਓਨੈਸਟ ਅਫੋਰਡੇਬਲ ਰਿਲਾਇਬਲ ਬਹੁਤ ਵਧੀਆ ਟੀਮ 9057991478 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਇਹਨਾਂ ਨਾਲ ਗੱਲਬਾਤ ਕਰੋ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ ਅਤੇ ਇੱਕ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਹੁੰਦਾ ਅਕਸਰ ਹੀ ਤੁਸੀਂ ਫੈਸ਼ਨ IQ ਵਿਜ਼ਿਟ ਕਰੋ ਜਿਨ੍ਹਾਂ ਨੂੰ ਸੂਟ ਚਾਹੀਦੇ ਆ ਲੇਡੀਜ਼ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ ਇੱਕ ਤੁਸੀਂ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ ਫੈਸ਼ਨ IQ 9054532225 ਫੈਸ਼ਨ IQ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਵਿਜ਼ਿਟ ਕਰੋ ਤੁਹਾਡੇ ਲਈ ਹਾਜ਼ਰ ਨੇ ਬਵਨ ਜੀ ਕਿਵੇਂ ਹੋ ਕੀ ਹਾਲ
4: ਹਾਂਜੀ ਨਵੇਂ ਬਾਈ ਕੀ ਹਾਲ ਚਾਲ
1: ਬਹੁਤ ਵਧੀਆ ਜੀ ਕਿਵੇਂ ਹੋ
4: ਹਾਂਜੀ ਵਧੀਆ ਬਾਈ ਆਪਣਾ ਹੁਣ ਜਿਹੜੀ ਜਾਨ ਆਪਣੇ ਨਵੀਂ ਬਾਈ ਜਿਹੜੇ ਹੁਣ ਆਏ ਨੀ ਦਿੰਦੇ ਜਿੱਦਾਂ ਕਿ ਹੁਣ ਚਲੋ ਲੇਡੀ ਪ੍ਰੈਗਨੈਂਟ ਆ
1: ਠੀਕ ਆ
4: ਤੇ ਆਪਾਂ ਪਹਿਲਾਂ ਹੀ ਫੋਟੋ ਵਗੈਰਾ ਪਾਣੀ ਸਟਾਰਟ ਕਰ ਦਿੰਦੇ ਮੈਂ ਨੀ ਕਹਿੰਦਾ ਕਿ ਚਲੋ ਸਾਰੇ ਐਗਰੀ ਕਰਨਗੇ ਬਟ ਆਪਾਂ ਹੁਣ ਓਬਵੀਅਸਲੀ ਫੈਮਿਲੀ ਨੂੰ ਸਾਰੇ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰਨ ਦੀ ਪੂਰੀ ਟਰਾਈ ਕਰਦੇ ਹੀ ਹੈ ਤਾਂ ਆਪਾਂ ਫੋਟੋ ਪਾ ਕੇ ਚਾਂਸ ਲੈਣਾ ਜ਼ਰੂਰੀ ਨਹੀਂ ਹੈ
1: ਪਰ ਯਾਰ ਬਵਨ ਇਹ ਬਹੁਤ ਕਾਮਨ ਹੈ ਬਹੁਤ ਜ਼ਿਆਦਾ ਮੈਨੂੰ ਲੱਗਦਾ ਕਿ 70-80% ਤੋਂ ਵੀ ਵੱਧ ਜਿਹੜੀਆਂ ਹੋਣ ਵਾਲੀਆਂ ਮਾਵਾਂ ਨੇ ਉਹ ਇਹ ਫੋਟੋ ਸ਼ੂਟਸ ਕਰਦੀਆਂ ਨੇ ਅਤੇ ਚਲੋ ਸ਼ੇਅਰ ਵੀ ਕਰਦੀਆਂ ਨੇ ਪਿਕਚਰਸ ਇਹ ਬਹੁਤ ਜ਼ਿਆਦਾ ਕਾਮਨ ਹੈ ਇਹ ਚੀਜ਼
4: ਚਲੋ ਹੁਣ ਆਪਾਂ ਜੇ ਟ੍ਰੈਂਡ ਦੇ ਨਾਲ ਚੱਲਣਾ ਫਿਰ ਤਾਂ ਚਲੋ ਬੰਦਾ ਕਰ ਲਵੇ ਬਟ ਹੁਣ ਜਿੱਦਾਂ ਹੁਣ ਮੈਂ ਆਪਣਾ ਪਰਸਨਲ ਓਪੀਨੀਅਨ ਦਵਾਂ ਤਾਂ ਬਈ ਆਪਾਂ ਮਨਸ ਪਹਿਲਾਂ ਆਪਣੀ ਫੈਮਿਲੀ ਦੀ ਸੇਫਟੀ ਦੇਖਾਂਗੇ ਹਨਾ ਲੋਕਾਂ ਦੇ
1: ਫੈਮਿਲੀ ਦੀ ਸੇਫਟੀ ਮਤਲਬ
4: ਮੀਨਸ ਕਿ ਆਹੀ ਬਈ ਟੂਣੇ ਟੱਕੇ ਇਦਾਂ
1: ਪਰ ਉਹੀ ਹੈ ਨਾ ਹੁਣ ਤੁਸੀਂ ਟੂਣੇ ਟੱਕੇ ਤੁਸੀਂ ਇਦਾਂ ਦੀਆਂ ਚੀਜ਼ਾਂ ਤੇ ਬਲੀਵ ਕਰਦੇ ਹੋ ਬਟ ਬਹੁਤ ਸਾਰੇ ਲੋਕ ਨਹੀਂ ਕਰਦੇ ਟੂਣੇ ਤੇ ਬਲੀਵ ਰਾਈਟ
4: ਹਾਂਜੀ ਨਵੀਂ ਬਾਈ ਮੈਂ ਤੁਹਾਡੀ ਗੱਲ ਨਾਲ ਐਗਰੀ ਆ ਬਟ ਮੈਂ ਇਹ ਕਹਿ ਰਿਹਾ ਬਾਈ ਜੀ ਕਿ ਹੁਣ ਆਪਣੀ ਫੈਮਿਲੀ ਆ ਠੀਕ ਆ ਹੁਣ ਇਹ ਤਾਂ ਹੈ ਨੀ ਕਿ ਆਪਣੀ ਕੋਈ ਬਾਈਕ ਜਾਂ ਗੱਡੀ ਹੈ ਕਿ ਆਪਾਂ ਦੂਜੀ ਲੈ ਆਵਾਂਗੇ ਹਨਾ ਆਪਣੀ ਮੀਨਸ ਕਿੰਨੀ ਕੁ ਬੰਦੇ ਦੀ ਜਾਨ ਹੁੰਦੀ ਬੱਚੇ ਦੀ ਹਨਾ ਤੋ ਉਸ ਕਰਕੇ ਬੰਦੇ ਨੂੰ ਥੋੜਾ ਜਿਹਾ ਇਹ ਚੀਜ਼ ਨੂੰ ਜ਼ਿਆਦਾ ਇੰਪੋਰਟੈਂਟ ਲੈਣਾ ਚਾਹੀਦਾ ਆ ਤੇ ਧਿਆਨ ਰੱਖਣਾ ਚਾਹੀਦਾ ਕਿਉਂਕਿ ਹੁਣ ਕਈ ਵਾਰੀ ਰਿਲੇਟਿਵ ਵੀ ਕਈ ਵਾਰੀ ਕੋਈ ਚੀਜ਼ ਦਾ ਉਹਨਾਂ ਨੂੰ ਉਹ ਰਹਿੰਦਾ ਆ ਕਿ ਭਾਈ ਇਹਨਾਂ ਨਾਲ ਕੋਈ ਵੈਰ ਆਇਆ ਕੋਈ ਵੀ ਹੈ ਨਾ ਝਗੜਾ ਹੋਇਆ ਹੁੰਦਾ ਤਾਂ ਇਹੋ ਜਿਹੇ ਟਾਈਮ ਤੇ ਬੰਦਾ ਫਿਰ ਉਹ ਮਾੜਾ ਮੋਟਾ ਉਹ ਮਨ ਵੀ ਖਰਾਬ ਕਰਦਾ ਹਨਾ ਲੇਡੀ ਦਾ ਜਾਂ ਕੁਛ ਵੀ ਆ ਬੰਦਾ ਕੁਛ ਵੀ ਕਰ ਸਕਦਾ ਇਨਡਾਇਰੈਕਟਲੀ ਉਹ ਨਜ਼ਰ ਲੱਗੀ ਕਹਿ ਸਕਦੇ ਆਪਾਂ ਹਨਾ
1: ਠੀਕ ਹੈ ਨਹੀਂ ਚਲੋ ਥੈਂਕ ਯੂ ਸਰ ਬਟ ਦੇਖੋ ਉਹੀ ਮੈਂ ਕਹਿ ਰਿਹਾ ਕੁਝ ਕੁ ਲੋਕ ਨਹੀਂ ਬਿਲਕੁਲ ਵਿਸ਼ਵਾਸ ਕਰਦੇ ਇਹਨਾਂ ਚੀਜ਼ਾਂ ਤੇ ਸਾਨੂੰ ਕੋਈ ਨਜ਼ਰ ਲਾ ਦੂ ਸਾਡੇ ਤੇ ਕੋਈ ਯੂ ਨੋ ਸਾਨੂੰ ਡ੍ਰਿੰਕਸ ਕਰ ਦੂਗਾ ਇੰਗਲਿਸ਼ ਕਹਿਣਾਂਗੋ
5: ਮੇਰਾ ਨਾਮ ਨਵਜੀਤ ਕੌਰ ਬਰਾ ਹੈ ਅਤੇ ਪਿਛਲੇ 4 ਸਾਲਾਂ ਤੋਂ ਮੈਨੂੰ ਤੁਹਾਡੀ ਵਾਰਡ 2 ਐਂਡ 6 ਦੀ ਸਿਟੀ ਕਾਉਂਸਲਰ ਵੱਲੋਂ ਸੇਵਾ ਕਰਨ ਦਾ ਮਾਣ ਮਿਲਿਆ ਹੈ ਤੁਹਾਡੀ ਸਪੋਰਟ ਨਾਲ ਅਸੀਂ ਨਵੇਂ ਐਂਬੋਟਿੰਗ ਕਮਿਊਨਿਟੀ ਸੈਂਟਰ ਨੂੰ ਬਣਾ ਰਿਹਾ ਹੈ ਜਿੱਥੇ ਰੈਜ਼ੀਡੈਂਟਸ ਇਕੱਠੇ ਹੋ ਸਕਦੇ ਹਾਂ ਐਂਡ ਐਕਟਿਵ ਰਹਿ ਸਕਦੇ ਹਾਂ ਅਸੀਂ ਨਾਰਥ ਵੈਸਟ ਬ੍ਰੈਂਪਟਨ ਵਿੱਚ ਇੱਕ ਨਿਊ ਪੁਲਿਸ ਡਿਵੀਜ਼ਨ ਵੀ ਲਿਆ ਰਹੇ ਹਾਂ ਜਿਸ ਨਾਲ ਸਾਡੀ ਕਮਿਊਨਿਟੀ ਦੀ ਸੇਫਟੀ ਹੋਰ ਸਟਰੋਂਗ ਹੋਵੇਗੀ ਅਤੇ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਲਈ ਪੁਲਿਸ ਦੀ ਕਪੈਸਿਟੀ ਵੀ ਵਧੂਗੀ ਇਸ ਅਕਟੋਬਰ ਵਿੱਚ ਵਾਰਡਸ 2 ਐਂਡ 6 ਸਿਟੀ ਕਾਉਂਸਲਰ ਲਈ ਨਵਜੀਤ ਕੌਰ ਬਰਾੜ ਨੂੰ ਵੋਟ ਦਿਓ ਆਥੋਰਾਈਜ਼ਡ ਬਾਈ ਨਵਜੀਤ ਕੌਰ ਬਰਾੜ ਕੈਂਪੇਨ
6: ਮੈਂ ਸੁਖਵੰਤ ਸਿੰਘ ਆ ਤੁਹਾਡਾ ਵਾਰਡ 9 ਐਂਡ 10 ਤੋਂ ਰੀਜਨਲ ਕਾਉਂਸਲਰ ਉਮੀਦਵਾਰ ਮੈਂ ਇੱਕ ਵਕੀਲ ਆ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ ਸਾਨੂੰ ਰੀਜਨਲ ਕਾਉਂਸਲਰ ਚਾਹੀਦਾ ਜੋ ਇਹਨਾਂ ਮੁੱਦਿਆਂ ਦੀ ਆਵਾਜ਼ ਉਠਾਵੇ ਅਕਤੂਬਰ 10 11 16 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ ਫਾਰ ਮੋਰ ਇਨਫੋਰਮੇਸ਼ਨ ਵਿਜ਼ਿਟ sukhmansangha.com ਆਥੋਰਾਈਜ਼ਡ ਬਾਈ ਦ ਸੁਖਵੰਤ ਸਿੰਘ ਕੈਂਪੇਨ
1: 4234 hello
7: hello
1: ji sir
7: hello, yeah main thoda program lead start kiya I think so what I got out of this discussion is jehde hage apne social media te jehde post paunde aa
1: haan ji social main tonu fir dass dena ek couple hai te ohna de baby hon wala te ohna ne maternity photo shoot kiti ਤੇ ਜਿਹੜੀ ਵਾਈਫ ਹੈ ਉਹਨੂੰ ਪਿਕਚਰਸ ਬੜੀਆਂ ਅੱਛੀਆਂ ਲੱਗੀ ਉਹ ਆਨਲਾਈਨ ਪੋਸਟ ਕਰਨਾ ਚਾਹ ਰਹੀ ਹੈ ਉਹਦਾ ਹਸਬੈਂਡ ਉਹਨੂੰ ਅਲਾਊ ਨਹੀਂ ਕਰ ਰਿਹਾ ਵੀ ਤੇਰਾ ਤਾਂ ਉਹਦਾ ਸਰੀਰ ਦਿਖ ਰਿਹਾ ਮੈਂ ਨਹੀਂ ਤੈਨੂੰ ਪਾਉਣ ਦੇਣੀ ਵੀ ਕਿੱਡੀ ਕੁ ਵੱਡੀ ਗੱਲ ਹੈ ਤੈਨੂੰ ਪੁੱਛ ਰਹੇ ਸੀ
7: ਠੀਕ ਹੈ ਜੀ ਚਲੋ ਉਹ ਇਨ ਅ ਵੇ ਜੇ ਦੋਨੋਂ ਸਹਿਮਤ ਹੀ ਨਹੀਂ ਹੈਗੇ ਸੋ ਉਹ ਦੇ ਹੈਵ ਟੂ ਐਗਰੀ ਔਨ ਦਿਸ ਐਂਡ ਕਮ ਆਊਟ ਐਜ਼ ਵਨ that being said otherwise oh fir jada ke foundation of baby oh I don't think so it's not that won't going to be a wonderful experience pehle hi thoda ja banda difference of opinion ho jaye
1: okay
7: but on the same note jada post wale gall la main it bahut sehmat ha mere aap de jawab hai ke and before they eat anything outside in the restaurant oh khana pehla post kar de ਫਿਰ ਖਾਂਦੇ ਆ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਖਾਣਾ ਆਪਣਾ ਇੰਜੋਏ ਕਰੋ ਉਹਦਾ ਬਾਹਲਾ ਤੁਸੀਂ ਆਈ ਮੀਨ ਜੋ ਮੱਖਣ ਖਾਓ ਦੱਬ ਕੇ ਲੇਕਿਨ ਆਈ ਮੀਨ ਕਿਸੇ ਦੇ ਨਜ਼ਰਾਂ ਚ ਨਾ ਆਓ ਸੋ ਇੱਥੇ ਕੰਮ ਪੁੱਠਾ ਹੈਗਾ ਇੱਥੇ ਤੁਸੀਂ ਵਕੇਸ਼ਨ ਤੇ ਜਾਂਦੇ ਹੋ ਤੁਸੀਂ ਕਿਤੇ ਵੀ ਜਾਂਦੇ ਹੋ ਉਹ ਸਭ ਪੋਸਟ ਪਾਉਣੇ ਠੀਕ ਹੈ ਜ਼ਰੂਰੀ ਨਹੀਂ ਹੈਗਾ ਐਂਡ ਯੂ ਹੈਵ ਟੂ ਕਈ ਵਾਰ ਤੁਸੀਂ ਫਾਇਰ ਵਰਕਸ ਤੇ ਜਾਂਦੇ ਹੋ ਤੁਸੀਂ ਕਿਤੇ ਜਾਂਦੇ ਹੋ ਤੁਸੀਂ ਉਹਦੀ ਵੀਡੀਓ ਰਿਕਾਰਡਿੰਗ ਚ ਲੱਗ ਜਾਂਦੇ ਹੋ ਬਟ ਇਹ ਨਹੀਂ ਭੁੱਲ ਦੇਖਦੇ ਵੀ ਉਸ ਮੈਂ ਨਜ਼ਾਰਾ ਇੰਜੋਏ ਵੀ ਕਰਨਾ
1: ਬਿਲਕੁਲ ਬਿਲਕੁਲ ਕਈ ਲੋਕ ਸੋਰੀ ਕਈ ਲੋਕ ਨਾ ਮੂਵੀ ਦੇਖਣ ਜਾਣਗੇ ਥੀਏਟਰਸ ਦੇ ਵਿੱਚ ਤੇ ਅੱਧੀ ਮੂਵੀ ਸਨੈਪਚੈਟ ਤੇ ਪਾ ਦੇਣਗੇ
7: ਯਾ ਸੋ ਦੇ ਡਿਫੀਟ ਦ ਪਰਪਸ ਆਫ ਇੰਜੋਇੰਗ ਐਂਡ ਦੇ ਗੋ ਫਾਰ ਦੇਅਰ ਲਾਈਕਸ ਕਿੰਨੇ ਬੰਦੇ ਸਾਨੂੰ ਆਪਣੇ ਫੂਡ ਦੇ ਲਾਈਕਸ ਮਿਲੇ ਕਿਹੜੇ ਕਿਹੜੇ ਰੈਸਟੋਰੈਂਟ ਤੇ ਮੈਂ ਗਿਆ ਉਹ ਕਿੰਨਾ ਅੱਛਾ ਸੀਗਾ ਐਂਡ ਦੇ ਗੈਟ ਦੈਟ ਕਿ ਯਾ ਜਿਸ ਬੰਦਾ ਵਾਹ ਵਾਹ ਜਿਹੜੇ ਆ ਜਾਂਦੇ ਪਿੱਛੋਂ ਬਾਅਦ ਉਹ ਫਿਰ ਆਈ ਡੋਟ ਨੋ ਇਫ ਦੈਟ ਇਜ ਦੇ ਇੰਜੋਇਮੈਂਟ ਵਿਦ ਅ ਨਿਊ ਜਨਰੇਸ਼ਨ ਮੇਬੀ ਦੈਟ ਵੁੱਡ ਮੇਕ ਥੈਮ ਹੈਪੀ ਦੈਨ ਕੈਰੀ ਔਨ
1: ਠੀਕ ਹੈ ਥੈਂਕ ਯੂ ਸਰ ਆਲਰਾਈਟ ਬਹੁਤ ਸ਼ੁਕਰੀਆ ਥੈਂਕਸ ਫॉर योर ਕਾਲ ਰਕੇਸ਼ ਸ਼ਰਮਾ ਤੁਹਾਡੇ ਕੈਂਡੀਡੇਟ ਨੇ ਸਿਟੀ ਕਾਉਂਸਲਰ ਵਾਰਡ 7 ਐਂਡ 8 ਤੋਂ ਕੱਲ ਸਾਡੀ ਰਕੇਸ਼ ਜੀ ਦੇ ਨਾਲ ਗੱਲਬਾਤ ਹੋਈ ਸਟੇਸ਼ਨ 'ਚ ਲਾਈਵ ਐਂਡ ਰਕੇਸ਼ ਜੀ ਜੋ ਬਾਈ ਪ੍ਰੋਫੈਸ਼ਨ ਪਿਛਲੇ 22 ਸਾਲਾਂ ਤੋਂ ਰੀਅਲ ਇਸਟੇਟ ਦੀ ਇੰਡਸਟਰੀ ਦੇ ਵਿੱਚ ਨੇ ਇਹਨਾਂ ਦੀ ਕਾਫੀ ਵੱਡੀ ਬ੍ਰੋਕਰੇਜ ਹੈ ਐਂਡ ਜਿੱਥੇ ਕਿ ਤਕਰੀਬਨ 100-150 ਏਜੰਟ ਇਹਨਾਂ ਦੇ ਥੱਲੇ ਕੰਮ ਕਰਦਾ ਸੋ ਰਕੇਸ਼ ਸ਼ਰਮਾ ਵਾਰਡ 7 ਐਂਡ 8 ਵਾਅਦਾ ਕਰਦੇ ਆ ਸੇਫਰ ਨੇਬਰਹੁੱਡਸ ਟਾਈਮ ਬਾਉਂਡ ਕੰਸਟਰਕਸ਼ਨ ਪ੍ਰੋਜੈਕਟਸ ਬੈਟਰ ਕਮਿਊਨਿਟੀ ਸੈਂਟਰਸ ਐਂਡ ਪਾਰਕਸ ਬੈਟਰ ਟ੍ਰਾਂਜ਼ਿਟ ਸਸਟੇਨੇਬਲ ਗਰੋਥ ਔਰਗਨਾਈਜ਼ਡ ਟ੍ਰੈਫਿਕ ਐਂਡ ਨੋਇਜ਼ ਕੰਟਰੋਲ ਐਂਡ ਮਚ ਮੋਰ ਸੋ ਤੁਸੀਂ ਵੀ ਰਕੇਸ਼ ਸ਼ਰਮਾ ਜੀ ਨੂੰ ਆਪਣੀ ਵੋਟ ਦੇ ਸਕਦੇ ਹੋ ਵਾਰਡ 7 ਐਂਡ 8 ਦੇ ਲਈ। ਕੋਈ ਵੀ ਜਾਣਕਾਰੀ ਲੈਣੀ ਹੈ ਰਕੇਸ਼ ਸ਼ਰਮਾ ਜੀ ਦਾ ਨੰਬਰ ਹੈ 416-823-9505 416-823-9505 ਦੇ ਉੱਤੇ ਤੁਸੀਂ ਕਾਲ ਵੀ ਕਰ ਸਕਦੇ ਹੋ। ਐਂਡ ਅਕਸਰ ਹੀ ਤੁਹਾਨੂੰ ਅਸੀਂ ਜਾਣਕਾਰੀ ਦਿੰਦੇ ਹਾਂ ਪੈਸ਼ਨ ਰੂਫਿੰਗ ਦੀ, ਰੂਫ ਨਵੀਂ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਕਰਵਾਉਣੀ ਹੈ, ਤਾਂ ਪੈਸ਼ਨ ਰੂਫਿੰਗ ਨੂੰ ਤੁਸੀਂ ਇੱਕ ਵਾਰ ਫੋਨ ਕਰਨਾ। ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਨੇ, ਫੁੱਲੀ ਇੰਸ਼ੋਰਡ ਕੰਪਨੀ ਹੈ, ਬਹੁਤ ਵਧੀਆ ਟੀਮ ਹੈ। ਅਗਰ ਕੋਈ ਵੀ ਤੁਸੀਂ ਰੂਫਿੰਗ ਦਾ ਕੰਮ ਕਰਾਉਣਾ, ਸੀਜ਼ਨ ਖਤਮ ਹੋ ਰਿਹਾ, ਸੀਜ਼ਨ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਕਰਾ ਲਓ। ਨੰਬਰ ਹੈ 6479199413 647-919-9493। ਪੈਸ਼ਨ ਰੂਫਿੰਗ। ਸਾਡੇ ਨਾਲ ਜੀਵਨ ਜੁੜਿਆ ਬੋਲਟਨ ਕੀਆ ਤੋਂ। ਜੀਵਨ ਕਿਵੇਂ ਹੋ?
8: ਬਹੁਤ ਵਧੀਆ ਵੀਰੇ, ਤੁਸੀਂ ਦੱਸੋ।
1: ਬਹੁਤ ਵਧੀਆ ਸਿਰ, ਬਹੁਤ ਵਧੀਆ। ਸੋ ਕੀਆ ਤੇ ਕੀ ਡੀਲਸ, ਕੀ ਸਪੈਸ਼ਲਸ ਨੇ?
8: ਸੋ ਕੀਆ ਦੀ ਅੱਜ ਆਪਣੀ ਨਾ ਡੀਲਰ ਕਾਨਫਰੰਸ ਵੀ ਚੱਲ ਰਹੀ ਹੈ, ਨੈਸ਼ਨਲ ਡੀਲਰ ਮੀਟਿੰਗ ਚੱਲ ਰਹੀ ਹੈ ਕਿਊਬੈਕ ਦੇ ਵਿੱਚ। ਸੋ ਕੀਆ ਦੇ ਅਗਲੇ ਸਾਲ ਦੇ ਪਲਾਨਸ ਤੇ ਆਪਾਂ ਹੁਣ ਫੋਕਸ ਕਰ ਰਹੇ ਹਾਂ। ਨਵੀਆਂ ਗੱਡੀਆਂ ਕਿਹੜੀਆਂ ਆ ਰਹੀਆਂ ਤੁਹਾਨੂੰ ਵਿਦ ਇਨ ਵੀਕਸ ਤੁਹਾਨੂੰ ਡਿਸਕਲੋਜ਼ ਵੀ ਕਰਾਂਗੇ। ਸੋ ਕੀਆ ਦੇ ਰਾਈਟ ਨਾਓ ਜੀ, ਕੋਈ ਵੀ ਕੀਆ ਦੀ ਗੱਡੀ ਤੁਸੀਂ ਲੱਭ ਰਹੇ ਹੋ ਪੂਰੇ ਕੈਨੇਡਾ ਦੇ ਵਿੱਚ, ਤੁਹਾਨੂੰ ਸਾਰਿਆਂ ਤੋਂ ਬੈਸਟ ਪ੍ਰਾਈਸ ਤੇ ਸਾਰਿਆਂ ਤੋਂ ਬੈਸਟ ਸਰਵਿਸ ਬੋਲਟਨ ਕੀਆ ਤੇ ਮਿਲਣੀ ਆ। ਕੋਈ ਵੀ ਤੁਸੀਂ ਗੱਡੀ ਲੱਭ ਰਹੇ ਹੋ, ਕੋਈ ਕੁਐਸਚਨ ਹੈਗਾ ਜੇ, ਚਾਹੇ ਕੋਈ ਕੋਟੇਸ਼ਨ ਰਿਵਿਊ ਕਰਨੀ ਆ ਕਿਸੇ ਹੋਰ ਦੀ, ਬੋਲਟਨ ਕੀਆ ਤੇ ਅਸੀਂ ਬੀਟ ਕਰਕੇ ਦੇਵਾਂਗੇ ਜੀ। ਚਾਹੇ ਉਹ ਸੈਡਾਨ ਹੈਗੀ ਆ ਜਿਹੜੀ 24,295 ਤੋਂ ਸ਼ੁਰੂ ਹੋ ਜਾਂਦੀ ਆ, ਚਾਹੇ ਉਹ ਮਿਡ ਸਾਈਜ਼ ਐਸਯੂਵੀ ਆ ਕੀਆ ਦੀ ਸੈਲਟੋਸ ਜਿਹੜੀ 31,000 ਤੋਂ ਸ਼ੁਰੂ ਹੋ ਜਾਂਦੀ ਆ, ਰੀਡਿਜ਼ਾਈਨਡ ਐਸਯੂਵੀ ਆ, ਬਹੁਤ ਜ਼ਿਆਦਾ ਸੋਹਣਾ ਐਸਯੂਵੀ ਆ, ਤੁਹਾਨੂੰ ਕਿਸੇ ਵੀ ਬ੍ਰਾਂਡ ਦੇ ਵਿੱਚ ਇੰਨਾ ਸੋਹਣਾ ਐਸਯੂਵੀ ਨਹੀਂ ਮਿਲਣ ਲੱਗਿਆ। ਸੋ ਉਹਦੇ ਤੋਂ ਬਾਅਦ ਆਪਣੇ ਕੋਲ ਸਪੋਰਟਾਜ ਆਉਂਦਾ ਜੀ, ਜਿਹੜਾ ਗੈਸ ਦੇ ਵਿੱਚ ਵੀ ਆਉਂਦਾ, ਹਾਈਬ੍ਰਿਡ ਵੀ ਆਉਂਦਾ ਤੇ ਪਲੱਗ ਇਨ ਹਾਈਬ੍ਰਿਡ ਵੀ ਆਉਂਦਾ। ਉਹਦੇ ਤੋਂ ਬਾਅਦ ਫੁੱਲ ਸਾਈਜ਼ ਐਸਯੂਵੀ ਦੇ ਵਿੱਚ ਆਪਣੇ ਕੋਲ ਸਰੈਂਟੋ ਵੀ ਆ ਜਾਂਦਾ, ਉਹ ਵੀ ਹਾਈਬ੍ਰਿਡ ਆਉਂਦਾ ਵਾ, ਪਲੱਗ ਇਨ ਹਾਈਬ੍ਰਿਡ ਵੀ ਆਉਂਦਾ ਵਾ। ਸੋ ਉਹਦੇ ਤੋਂ ਬਾਅਦ ਆਪਣੇ ਕੋਲ ਈਵੀ ਦਾ ਲਾਈਨਅਪ ਕਾਫੀ ਵੱਡਾ ਹੈਗਾ ਵਾ। ਸੋ ਤੁਸੀਂ ਕੋਈ ਵੀ ਗੱਡੀ ਦੇਖਣੀ ਆ, ਪ੍ਰਾਈਸ ਕੰਪੈਰੀਜ਼ਨ ਕਰਨਾ, ਫਾਈਨੈਂਸ ਕਰਨੀ ਆ, ਲੀਜ਼ ਕਰਨੀ ਆ, ਬੈਸਟ ਪ੍ਰਾਈਸ ਤੁਹਾਨੂੰ ਬੋਲਟਨ ਕੀਆ ਤੇ ਮਿਲਣੀ ਆ ਜੀ। ਚਾਹੇ ਤੁਸੀਂ ਗੱਡੀ ਕੋਈ ਵੀ ਟ੍ਰੇਡ ਕਰਨੀ ਆ ਕਿਸੇ ਬ੍ਰਾਂਡ ਦੀ, ਉਹ ਵੀ ਆਪਾਂ ਕਰਦੇ ਹਾਂ ਤੇ ਤੁਹਾਨੂੰ ਮਾਰਕੀਟ ਤੋਂ ਬੈਸਟ ਪ੍ਰਾਈਸ ਦੇਵਾਂਗੇ। ਸੋ ਕੀਆ ਦੀ ਇੱਕ ਵਾਰੀ ਆਪਾਂ ਵਾਰੰਟੀ ਦੱਸਦੇ ਹਾਂ, ਹਾਈਬ੍ਰਿਡ ਪਲੱਗ ਇਨ ਹਾਈਬ੍ਰਿਡ ਤੇ ਬੈਟਰੀ ਤੇ ਆਪਾਂ ਤੁਹਾਨੂੰ 8 ਸਾਲ ਤੇ 1.5 ਲੱਖ ਕਿਲੋਮੀਟਰ ਦੀ ਦੇ ਰਹੇ ਹਾਂ। ਸੋ ਮੇਰਾ ਫੋਨ ਨੰਬਰ ਹੈਗਾ, ਜਦੋਂ ਮਰਜ਼ੀ ਕਾਲ ਕਰ ਲਓ ਜੀ, 6476782754 647-678-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754 ਸੋ ਬਹੁਤ ਜ਼ਿਆਦਾ ਸੋਹਣੀਆਂ ਯੂਰੋਪੀਅਨ ਟੱਚ ਦੇ ਵਿੱਚ ਇਹਨਾਂ ਦੀ ਲੋਕਾਂ ਗੱਡੀਆਂ ਦੀ। ਸੋ ਬਾਕੀ ਡੀਲ ਬਣਾਉਣੀ ਆ, ਗੱਡੀ ਦੇਖਣੀ ਆ, ਅਪੋਇੰਟਮੈਂਟ ਲੈਣੀ ਆ, ਜਦੋਂ ਮਰਜ਼ੀ ਕਾਲ ਕਰ ਲਓ 6476782754 ਤੇ ਐਡਰੈਸ ਆਪਣਾ ਪੈਂਦਾ ਜੀ ਮੇਫੀਲਡ ਐਂਡ ਹਾਈਵੇ 50 ਦੇ ਕੋਰਨਰ ਤੇ। ਸੋ ਬ੍ਰੈਂਪਟਨ ਦੇ ਜਮੀ ਆਪਾਂ ਲਾਗੇ ਬੈਠੇ ਆ। ਵਨ ਮੋਰ ਟਾਈਮ ਫੋਨ ਨੰਬਰ 6476782754। ਸੋ ਪ੍ਰਾਈਸ ਤੇ ਸਰਵਿਸ ਦੇ ਵਿੱਚ ਸਾਡਾ ਕੋਈ ਮੁਕਾਬਲਾ ਨਹੀਂ ਹੈਗਾ ਜੀ।
1: ਕਿਆ ਬਾਤ ਹੈ। ਸੋ ਬੋਲਟਿਨ ਕੀ ਆ, ਬੋਲਟਿਨ ਕੀ ਆ ਤੇ ਤੁਸੀਂ ਜ਼ਰੂਰ ਪਹੁੰਚੋ, ਐਂਡ ਬਿਲਕੁਲ ਬ੍ਰੈਂਪਟਨ ਦੇ ਨਾਲ ਹੈ ਤੇ ਨੰਬਰ ਹੈ 6476782754 6476782754 upscale styling with Kia high tech features strong reliability the price point bahut hi aggressive 6476782754 jeevan da number hai jeevan thank you brother
8: thank you ji
1: bahut shukriya sir and naal di naal gill farm yaar fresh sabziyan main kehna sabziyan hon farm diyan sabzi hui yaar jyada swad lagdi hai ਸੋ ਫਾਰਮ ਦੀਆਂ ਫਰੈਸ਼ ਸਬਜ਼ੀਆਂ ਗਿੱਲ ਫਾਰਮ ਤੇ ਜਾਓ ਡਿਕਸੀ ਐਂਡ ਕਿੰਗ ਦੇ ਉੱਤੇ ਤੇ ਇਹਨਾਂ ਕੋਲ ਫਰੈਸ਼ ਸਾਗ ਪਾਲਕ ਮੂਲੀ ਸ਼ਲਗਮ ਲਾਲ ਗਾਜਰਾਂ ਹਰੀਆਂ ਮਿਰਚਾਂ ਰੋਜ਼ ਡੇਲੀ ਫਰੈਸ਼ ਪਿਕ ਕਰਦੇ ਫਰੈਸ਼ ਦੇਸੀ ਆਂਡੇ ਫਰੈਸ਼ ਸ਼ਹਿਦ ਫਰੈਸ਼ ਦੁੱਧ ਗਿੱਲ ਫਾਰਮ ਡਿਕਸੀ ਕਿੰਗ ਜੀ 6185 ਹਾਂਜੀ
9: ਹੈਲੋ ਸਤਿ ਸ਼੍ਰੀ ਅਕਾਲ ਬਾਈ ਜੀ
1: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
9: ਬਹੁਤ ਵਧੀਆ ਜੀ ਮੇਰੇ ਅਕੋਰਡਿੰਗ ਇਹ ਐਡੇ ਕੋਈ ਵੱਡਾ ਇਸ਼ੂ ਹੋਣਾ ਨਹੀਂ ਚਾਹੀਦਾ ਹੈਗਾ ਵੀ ਜੇ ਤੁਹਾਨੂੰ ਸਹੀ ਲੱਗਦਾ ਪਿਆ ਤਾਂ ਤੁਸੀਂ ਫੋਟੋਸ ਪੋਸਟ ਕਰ ਸਕਦੇ ਹੋ ਇਹ ਕੋਈ ਖੁਸ਼ੀ ਵਾਲਾ ਹੀ ਤਾਂ ਮਾਹੌਲ ਹੈਗਾ ਹੈ ਵੀ ਆਪਣਾ ਹੋਰ ਫੈਮਿਲੀ ਮੈਂਬਰ ਦੇਖੂਗੇ ਆਪਣੇ ਰਿਲੇਟਿਵ ਆਪਣੇ ਫਰੈਂਡਸ ਦੇਖੂਗੇ ਰਾਈਟ ਤਾਂ ਉਹ ਵੀ ਖੁਸ਼ ਹੋਊਗੇ ਇਹਦੇ ਚ ਕੋਈ ਗਲਤ ਗੱਲ ਤਾਂ ਹੈ ਨੀ ਗੀ ਸੋ ਮੇਰੇ ਅਕੋਰਡਿੰਗ ਆਈ ਡੋਨਟ ਥਿੰਕ ਵੀ ਇਹਦੇ ਵਿੱਚ ਡਿਸਅਲਾਉ ਕਰਨ ਵਾਲੀ ਤਾਂ ਕੋਈ ਗੱਲ ਹੈ ਨੀ ਗੀ ਵੀ ਤੁਹਾਨੂੰ ਨਹੀਂ ਪੋਸਟ ਕਰਨਾ ਚਾਹੀਦਾ ਖੁਸ਼ੀ ਦੀ ਨਿਊਜ਼ ਆ ਜਿੰਨੀ ਜ਼ਿਆਦਾ ਲੋਕਾਂ ਨੂੰ ਮਿਲੂਗੀ ਆਪਣੇ ਰਿਲੇਟਿਵ ਨੂੰ ਤਾਂ ਉਹ ਵਧੀਆ ਖੁਸ਼ ਹੋਊਗੇ ਤਾਂ
10: ਮੇਰੇ ਅਕੋਰਡਿੰਗ ਕੋਈ ਖਾਸ ਵੱਡੀ ਪ੍ਰੋਬਲਮ ਹੋਣੀ ਚਾਹੀਦੀ ਨਹੀਂ ਹੈਗੀ।
1: ਬਹੁਤ ਸਾਰੇ ਲੋਕਾਂ ਨੂੰ ਬ੍ਰਦਰ ਇਹ ਹੈ ਵੀ ਤੁਸੀਂ ਆਪਦਾ ਸਰੀਰ ਕਿਉਂ ਦਿਖਾ ਰਹੇ ਹੋ, ਮੈਨੂੰ ਕੁਝ ਕੋਲਾਂ ਆਈਆਂ ਵੀ ਯੂ ਨੋ ਢੱਕ ਕੇ ਰੱਖੋ ਜਿੰਨਾ ਰੱਖ ਸਕਦੇ ਹੋ, ਬਟ ਹੁਣ ਆ ਰਹਿਣਾ ਹੁਣ ਉਹੀ ਲੋਕ ਜਾ ਕੇ ਬੀਚਸ ਤੇ ਵੀ ਚਲ ਜਾਂਦੇ ਆ।
10: ਹਾਂਜੀ ਐਗਜੈਕਟਲੀ, ਪਰ ਜਿੱਥੋਂ ਤੱਕ ਮੇਰੇ ਕਾਰਨਿੰਗ ਜੇ ਤੁਹਾਡੇ ਪੇਰੈਂਟਸ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਕੋਈ ਰੈਂਡਮ ਬੰਦਾ ਤੁਹਾਨੂੰ ਜਿਵੇਂ ਤੁਹਾਨੂੰ ਉਹਦੀ ਕੇਅਰ ਹੀ ਨੀ ਹੈਗੀ, ਹਨਾ, ਆਪਾਂ ਤਾਂ ਆਪਣੇ ਪੇਰੈਂਟਸ ਆਪਣੀ ਫੈਮਿਲੀ ਨੂੰ ਜੇ ਚੀਜ਼ ਵਧੀਆ ਲੱਗਦੀ ਪਈ ਆ ਤਾਂ ਆਪਾਂ ਕਿਉਂ ਹੀ ਕਿਸੇ ਦੀ ਕੇਅਰ ਕਰਨੀ ਹੈਗੀ ਆ।
1: ਕਈ ਵਾਰ ਪ੍ਰੋਬਲਮ ਇਹ ਹੈ ਕਿ ਕਈ ਹੁਣ ਪੇਰੈਂਟਸ ਵੀ ਯੂ ਨੋ ਕਹਿਣਗੇ ਕੁੜੀ ਨੂੰ ਤੁਸੀਂ ਆਈ ਨਹੀਂ ਕਰਨਾ, ਕਿਉਂ ਕਰ ਰਹੇ ਹੋ, ਉਹ ਵੀ ਰੋਕਦੇ ਆ, ਫਿਰ ਪ੍ਰੋਬਲਮ ਉੱਥੇ ਹੀ ਹੈ ਨਾ।
10: ਹਾਂਜੀ, ਫਿਰ ਅਗੇਨ ਗੱਲ ਉੱਥੇ ਆ ਗਈ, ਹਰ ਇੱਕ ਦੀ ਥਿੰਕਿੰਗ ਡਿਫਰੈਂਟ ਹੈਗੀ ਹੈ ਨਾ, ਕਈ ਲੋਕ ਓਦਾਂ ਦਾ ਨਹੀਂ ਸੋਚਦੇ ਹੈਗੇ, ਉਹ ਆਪਣੀ ਜਗ੍ਹਾ ਸਹੀ ਵੀ ਹੋਊਗੇ, ਸੋ ਆਪਾਂ ਕਿਸੇ ਨੂੰ ਗਲਤ ਨਹੀਂ ਕਹਿ
1: ਸਕਦੇ।
10: ਮੇਰਾ ਪਰਸਨਲ ਓਪੀਨੀਅਨ ਹੈਗਾ ਕਿ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ।
1: ਠੀਕ ਹੈ, ਥੈਂਕ ਯੂ ਸਰ, ਥੈਂਕ ਯੂ ਵੈਰੀ, ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ ਜੀ। 7220 ਹੈਲੋ।
11: ਹਾਂਜੀ ਭਾਈ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਸਰ।
11: ਹਾਂਜੀ, ਦੋ ਗੱਲਾਂ ਨੇ ਜੀ, ਇੱਕ ਤੇ ਜਿਹੜੀ ਜੇ ਹਸਬੈਂਡ ਕਹਿ ਰਿਹਾ ਤੇ ਉੱਥੇ ਮਿਊਚੁਅਲ ਅੰਡਰਸਟੈਂਡਿੰਗ ਹੋਣੀ ਚਾਹੀਦੀ, ਜੇ ਮੀਆਂ ਬੀਵੀ ਰਾਜੀ ਤੇ ਕੀ ਕਰੂਗਾ ਕਾਜੀ, ਹਨਾ, ਪਹਿਲਾਂ ਤੇ ਹਸਬੈਂਡ ਦੀ ਮਤਲਬ ਉਹਨੂੰ ਕਨਵਿੰਸ ਕਰਨਾ ਚਾਹੀਦਾ ਕਿ ਦੈਟਸ ਓਕੇ, ਹਸਬੈਂਡ ਨੂੰ ਵੀ ਸੋਚਣਾ ਚਾਹੀਦਾ ਕੋਈ ਚੀਜ਼ ਗਲਤ ਤੇ ਕੋਈ ਚੀਜ਼ ਠੀਕ ਨਹੀਂ ਹੈਗੀ ਜੀ। ਅੱਛਾ, ਜੇ ਤੁਸੀਂ ਹੁਣ ਪੋਸਟ ਕਰਨ ਵਾਲੀ ਗੱਲ ਕਰ ਰਹੇ ਹੋ, ਉਹ ਤੇ ਇੰਸਟਾਗ੍ਰਾਮ ਤੇ ਜਾਂ ਫੇਸਬੁੱਕ ਤੇ ਜਾਂ ਜਿੱਥੇ ਵੀ ਆਪਣੇ ਹੈਗੇ ਨੇ ਉੱਥੇ ਕਰਦੇ ਨੇ, ਹਨਾ। ਹੁਣ ਇੱਕ ਆਪਣੇ ਬੜੀ ਇੱਕ ਨਾ ਆਪਾਂ ਮੈਰਿਜ ਪਾਰਟੀ ਤੇ ਜਾਂਦੇ ਹਾਂ ਜੀ, ਤੇ ਉੱਥੇ ਇੱਕ ਪ੍ਰੀ ਵੈਡਿੰਗ ਸ਼ੂਟ ਹੁੰਦੇ ਨੇ
1: ਜੀ,
11: ਇਜ਼ ਇਟ ਪਾਰਟ ਆਫ ਆਵਰ ਕਲਚਰ? ਉਹ ਸਾਰਿਆਂ ਨੂੰ ਖਾਏ ਜਾ ਰਹੇ ਹੁੰਦੇ ਨੇ, ਕਿਸੇ ਨੇ ਉਹਨੂੰ ਅਪੋਜ਼ ਕੀਤਾ ਕਦੀ? ਇਹ ਨੀ ਕਰਨਾ ਚਾਹੀਦਾ, ਹਨਾ, ਉਹਨਾਂ ਦੀਆਂ ਕਿੱਦਾਂ ਦੀਆਂ ਆਪਾਂ ਬੜੇ ਵਧੀਆ ਜੀ ਆਪਾਂ ਆਨੰਦ ਕਾਰਜ ਕਰਦੇ ਹਾਂ, ਹਨਾ, ਉੱਥੇ ਫਿਰ ਪਾਰਟੀ ਕਰਕੇ ਵੀ ਠੀਕ ਆ ਜੀ, ਉੱਥੇ ਵੀ ਕੋਈ ਵੀ ਗਲਤ ਤੇ ਕੋਈ ਠੀਕ ਨੀ, ਆਪਾਂ ਕਿੱਥੇ ਲਾਈਨ ਡਰਾ ਕਰਾਂਗੇ? ਪ੍ਰੀ ਵੈਡਿੰਗ, ਹਾਂਜੀ, ਉੱਥੇ ਪ੍ਰੀ ਵੈਡਿੰਗ ਆ ਰਹੀ ਹੁੰਦੀ ਆ, ਜਦੋਂ ਰਿਸੈਪਸ਼ਨ ਦੇ ਉੱਤੇ ਆਪਾਂ ਕਿਹੜੇ ਕੱਪੜੇ ਪਾਏ ਹੁੰਦੇ ਆ ਜੀ, ਹਾਂਜੀ, ਰਿਸੈਪਸ਼ਨ ਆਪਣਾ ਪਾਰਟ ਆਫ ਕਲਚਰ ਆ, ਹਨਾ। ਉਹ ਦੋ ਗੱਲਾਂ ਨੇ, ਪਰ ਜਿਹੜੀ ਇੱਕ ਗੱਲ ਆ ਕਿ ਹਾਂ ਤੁਸੀਂ ਪੋਸਟ ਕਰਨਾ ਆ, ਤੁਸੀਂ ਬੱਚੇ ਦਾ ਬਰਥਡੇ ਮਨਾਉਣਾ ਆ, ਜਾਂ ਤੁਸੀਂ ਆਪਣੀ ਜਿਹੜੀਆਂ ਉਹ ਆਪਣੀਆਂ ਪ੍ਰੈਗਨੈਂਸੀ ਦੀਆਂ ਪਿਕਚਰਸ ਲਾਉਣੀਆਂ, ਹਾਂ, ਹਸਬੈਂਡ ਵਾਈਫ ਦਾ ਆਪਸ ਦੇ ਵਿੱਚ ਜ਼ਰੂਰ ਇੱਕ ਸੁਰ ਹੋਣੀ ਚਾਹੀਦੀ ਆ ਜੀ। ਹਾਂ, ਵਾਈਫ ਉਹਨੂੰ ਕਨਵਿੰਸ ਕਰਾ ਦੇ ਜਾਂ ਹਸਬੈਂਡ ਉਹਨੂੰ ਕਨਵਿੰਸ ਕਰ ਦੇ, ਵਾਈ ਨਾਟ ਐਂਡ ਵਾਈ ਇਜ਼ ਇਟ, ਹਨਾ, ਇਟ ਬਿਟਵੀਨ ਦੈਮ, ਹਨਾ। ਪਰ ਜਿਹੜੀਆਂ ਹੁਣ ਗੱਲਾਂ ਆਪਾਂ ਕਰਦੇ ਹਾਂ ਨਜ਼ਰ ਲਾਉਣ ਵਾਲੀਆਂ ਗੱਲਾਂ, ਹੁਣ ਵਿਆਹ ਕਰਨ ਵੇਲੇ ਤੇ ਆਪਾਂ 6-6 ਮਹੀਨੇ ਪਹਿਲਾਂ ਉੱਥੇ ਡੱਬੇ ਵੰਡਣੇ ਸ਼ੁਰੂ ਕਰਦੇ, ਉਦੋਂ ਤੇ ਕਿਸੇ ਦੇ ਵਿਆਹ ਤੇ ਨਜ਼ਰ ਨਹੀਂ ਜੀ ਲੱਗਦੀ ਉਹਨੂੰ।
1: ਬਿਲਕੁਲ
11: ਹਾਂਜੀ, ਹੁਣ ਕਹਿੰਦੇ ਜੀ ਤੁਸੀਂ ਉੱਥੇ ਪਾ ਕੇ ਜਿਹੜਾ ਬੱਚਾ 6 ਮਹੀਨੇ ਬਾਅਦ ਜਾਂ ਮਹੀਨੇ ਕੁ ਬਾਅਦ 2 ਮਹੀਨੇ ਪਹਿਲਾਂ ਦੇ ਜੋ ਜਿਹੜੇ ਸ਼ੂਟ ਕਰਦੇ ਨੇ, ਹਾਂਜੀ, ਤੇ ਉਹਨੂੰ ਨਜ਼ਰ ਲੱਗ ਜੂਗੀ, ਹਨਾ। ਵਿਆਹ ਕਰਨ ਤੋਂ ਤੇ ਅਸੀਂ 6-6 ਮਹੀਨੇ ਪਹਿਲਾਂ ਡੱਬੇ ਵੰਡਣੇ ਸ਼ੁਰੂ ਕਰ ਦਿੰਦੇ ਹਾਂ, ਪਹਿਲਾਂ ਜੀ ਉਹ ਅਰੇਂਜਮੈਂਟ ਪਾਰਟੀਆਂ ਹੁੰਦੀਆਂ ਜੀ, ਰਿੰਗ ਸੈਰੇਮਨੀ ਹੁੰਦੀ ਆ ਜੀ, ਹਨਾ, ਉਦੋਂ ਤੇ ਕੋਈ ਟੂਣਾ ਕਰਕੇ ਉਹਨਾਂ ਦੇ ਵਿਆਹ ਦੇ ਉੱਤੇ ਟੂਣਾ ਕੋਈ ਕਰ ਨੀ ਦਿੰਦਾ ਜੀ।
1: ਬਿਲਕੁਲ, ਚਲੋ,
11: ਪਰ ਮੇਨ ਜਿਹੜਾ ਚੱਕਰ ਹੈ ਜੀ, ਆਪ ਪੋਸਟ ਕਰਨ ਵਾਲਾ, ਇਟ ਸ਼ੁੱਡ ਬੀ ਇਨ ਬਿਟਵੀਨ ਹਸਬੈਂਡ ਐਂਡ ਵਾਈਫ, ਸਪੈਸ਼ਲੀ ਇਨ ਦਿਸ ਕੇਸ ਵੈਨ ਇਜ਼ ਅ ਪ੍ਰੈਗਨੈਂਸੀ
1: ਜੀ। ਥੈਂਕ ਯੂ ਸਰ, ਸ਼ੁਕਰੀਆ ਤੁਹਾਡਾ, ਬਹੁਤ ਧੰਨਵਾਦ ਤੁਹਾਡਾ। ਨਹੀਂ, ਉਹੀ ਦੇਖੋ, ਆਪਾਂ ਤਾਂ ਆਪਾਂ ਨਹੀਂ ਕਹਿੰਦੇ ਵੀ ਚਲੋ ਕਲਚਰ ਨੂੰ ਨਾ ਫਾਲੋ ਕਰੋ, ਪਰ ਦੇਖੋ ਯਾਰ, ਆਪਾਂ ਬਥੇਰੀਆਂ ਚੀਜ਼ਾਂ ਨੇ ਜਿਹੜੀਆਂ ਆਪਣੇ ਕਲਚਰ 'ਚ ਪਹਿਲਾਂ ਹੈ ਨਹੀਂ ਸੀ ਪਰ ਹੁਣ ਹੈਗੀਆਂ ਨੇ, ਜਾਂ ਮੈਂ ਨਹੀਂ ਕਹਿੰਦਾ ਵੀ ਹੈਗੀਆਂ ਨੇ, ਸੋਰੀ ਵੀ, ਬਟ ਆਪਾਂ ਉਹ ਚੀਜ਼ਾਂ ਕਰ ਲੈਂਦੇ ਹਾਂ। ਹੁਣ ਜਿਹੜੇ ਲੋਕ ਕਹਿ ਰਹੇ ਆ ਕਲਚਰ 'ਚ ਹੈ ਨਹੀਂ, ਕਲਚਰ ਨੂੰ ਛੱਡ ਯਾਰ, ਆਪਾਂ ਇੱਥੇ ਆ ਕੇ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਅਪਣਾਈਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਯੂ ਨੋ ਸ਼ੁਰੂ ਤੋਂ ਤੁਹਾਡੇ ਫੈਮਿਲੀਜ਼ ਵਿੱਚ ਨਹੀਂ ਸੀ ਹੁੰਦੀਆਂ, ਬਟ ਇੱਥੇ ਆਏ ਹੋ ਤਾਂ ਬਹੁਤ ਸਾਰੀਆਂ ਚੀਜ਼ਾਂ ਹੁਣ ਆਪਾਂ ਕਰਨ ਲੱਗ ਪਏ ਹਾਂ। ਸੋ ਖੈਰ, ਇੱਕ ਤੁਸੀਂ ਰਾਜਵੰਤ ਕੌਰ ਨੂੰ ਯਾਦ ਰੱਖੋ, ਤੁਹਾਡੇ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ ਤਾਂ ਰਾਜਵੰਤ ਕੌਰ, ਰਾਜਵੰਤ ਨੂੰ ਫੋਨ ਕਰ ਲਓ, 30 ਤੋਂ ਲੈ ਕੇ 35 ਕੰਪਨੀਆਂ ਤੋਂ ਤੁਹਾਨੂੰ ਐਸਟੀਮੇਟ ਲੈ ਕੇ ਦਿੰਦੇ ਆ ਤੇ 30 ਤੋਂ ਲੈ ਕੇ 35% ਤੱਕ ਦਾ ਤੁਹਾਨੂੰ ਡਿਸਕਾਊਂਟ ਵੀ ਲੈ ਕੇ ਦਿੰਦੇ ਆ ਰਾਜਵੰਤ। ਰਾਜਵੰਤ ਕੌਰ ਦਾ ਨੰਬਰ ਤੁਸੀਂ ਨੋਟ ਕਰ ਲਓ, 6476744735, 6476744735, ਗੱਡੀਆਂ ਘਰਾਂ ਦੀ ਇੰਸ਼ੋਰੈਂਸ, ਰਾਜਵੰਤ ਕੌਰ। ਇੱਕ ਤੁਹਾਨੂੰ ਅਸੀਂ ਮੈਸੇਜ ਦੇ ਦਈਏ ਬਈ, P&J ਰੈਨੋਵੇਸ਼ਨ ਦੇ ਪ੍ਰਸ਼ਾਂਤ ਬਾਈ ਜੀ, ਤੁਸੀਂ ਬੇਸਮੈਂਟ ਤਿਆਰ ਕਰਾਉਣੀ ਆ, ਤੁਸੀਂ ਆਪਣਾ ਵਾਸ਼ਰੂਮ ਰੈਨੋਵੇਟ ਕਰਾਉਣਾ, ਯਾਰ ਦੇਖੋ ਜੇ ਤੁਸੀਂ ਲੱਭ ਰਹੇ ਹੋ ਨਾ ਭਰੋਸੇ ਵਾਲੇ ਬੰਦੇ, ਹੰਬਲ ਟਰੱਸਟਵਰਦੀ ਬੰਦੇ, ਤਾਂ ਪ੍ਰਸ਼ਾਂਤ ਨੂੰ ਇੱਕ ਵਾਰ ਕਾਲ ਕਰੋ। ਮੈਂ ਵੀ ਪ੍ਰਸ਼ਾਂਤ ਤੋਂ ਕੁਝ ਕੰਮ ਕਰਾ ਰਿਹਾ ਯਾਰ, ਮੈਨੂੰ ਬੜੇ ਵਧੀਆ ਲੱਗੇ ਬੰਦੇ ਓਨੈਸਟਲੀ। ਸੋ ਕੋਈ ਵੀ ਰੈਨੋਵੇਸ਼ਨ ਦਾ ਕੰਮ ਹੈ, ਨੰਬਰ ਹੈ 4373180400334370018 0400, ਤੇ ਤੁਸੀਂ ਪ੍ਰਸ਼ਾਂਤ ਨੂੰ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ, ਤੁਹਾਡੇ ਲਈ ਪ੍ਰਸ਼ਾਂਤ ਬਾਈ ਜੀ ਹਾਜ਼ਰ ਨੇ। ਪ੍ਰੋਗਰਾਮ ਪੰਜਾਬੀ ਦਾਇਰਾ 'ਚ ਬੜੇ ਮਾਣ ਨਾਲ ਅਸੀਂ ਹਮੇਸ਼ਾ ਯਾਰ ਤੁਹਾਨੂੰ ਰੋਜ਼ ਹੀ ਬਹੁਤ ਪਿਆਰ ਨਾਲ ਕਹਿੰਦੇ ਹਾਂ ਕਿ ਤੁਸੀਂ ਇੱਕ ਵਾਰ ਇੰਡੀਅਨ ਫਰੂਟਲੈਂਡ ਵਿਜ਼ਿਟ ਕਰ ਲਿਆ ਨਾ, ਤੁਸੀਂ ਖੁਦ ਆਪ ਕਹੋਗੇ ਨਵੀਂ ਯਾਰ ਬੱਲੇ ਯਾਰ ਕਿਆ ਕੁਆਲਿਟੀ ਹੈ ਇੰਡੀਅਨ ਫਰੂਟਲੈਂਡ ਦੀ, ਕਿੰਨੀਆਂ ਜ਼ਬਰਦਸਤ ਡੀਲਾਂ ਨੇ, ਅਤੇ ਤੰਦੂਰੀ ਗ੍ਰਿਲ ਸੈਰੇਮੋਨੀ ਇੰਡੀਅਨ ਕੁਜ਼ੀਨ ਦੇ ਖਾਣੇ ਦੀ ਤਾਂ ਰੀਸ ਹੀ ਨਹੀਂ। ਸੋ ਇੰਡੀਅਨ ਫਰੂਟਲੈਂਡ 'ਤੇ ਲੱਗ ਚੁੱਕੀ ਹੈ ਆਟਮ ਸੇਲ। ਆਸ਼ੀਰਵਾਦ ਆਟਾ 11.99 ਨੂੰ 20 ਪਾਉਂਡ ਦਾ ਬੈਗ, ਐਂਡ 817-817 ਰਾਈਸ 10.99 ਨੂੰ 8.8 ਪਾਉਂਡ। ਬਰਾੜ ਦਾ ਦੇਸੀ ਘਿਓ ਸਿਰਫ 23.99 ਨੂੰ 1.8 ਕੇਜੀ। ਇੰਡੀਅਨ ਡੈਲੀ ਬਾਈਟਸ ਸੋਨਾ ਮਸੂਰੀ ਰਾਈਸ 11.99 ਨੂੰ 20 ਪਾਉਂਡ। ਬੰਸੀ ਦਾ ਸ਼ੱਕਰ 2 ਪਾਉਂਡ 1.99 ਨੂੰ। ਅਤੇ ਡੀਲਾਂ ਹੀ ਡੀਲਾਂ ਨੇ ਇੰਡੀਅਨ ਫਰੂਟਲੈਂਡ 'ਤੇ। ਤੁਸੀਂ ਜਾਓਗੇ ਤਾਂ ਮਿਹਰਬਾਨ ਦਾ ਜੂਸ 2.99 ਨੂੰ 3 ਲੀਟਰ। ਇੰਡੀਅਨ ਡੈਲੀ ਬਾਈਟਸ ਦੀਆਂ ਕੁੱਕੀਜ਼ 4.99 ਨੂੰ 1 ਕੇਜੀ। ਲਕਸ਼ਮੀ ਦੇਸੀ ਬੇਸਨ 3.99 ਨੂੰ 4 ਪਾਉਂਡ। ਲੋਕੇਸ਼ਨਸ ਤੁਹਾਨੂੰ ਦੱਸਦਿਆਂ, ਉਸ ਤੋਂ ਪਹਿਲਾਂ ਜੋ ਇਹਨਾਂ ਦਾ ਤੰਦੂਰੀ ਗ੍ਰਿਲ ਆ, ਉੱਥੇ ਵੈਜ ਥਾਲੀ 4.99, ਵੈਜ ਨੂਡਲ 6.99, ਵੈਜ ਬਰਗਰ 3.99, ਵੈਜ ਬਿਰਿਆਨੀ 4.99, ਆਲੂ ਕੁਲਚਾ 4.99, ਐਂਡ ਮੈਨੀ ਮੋਰ ਡੀਲਸ। ਇੰਡੀਅਨ ਫਰੂਟਲੈਂਡ 1465 ਮੇਫੀਲਡ ਰੋਡ, ਮੇਫੀਲਡ ਕ੍ਰੈਡਿਟ ਵਿਊ 9985 ਮਕਵੀਨ ਡਰਾਈਵ, ਮਕਵੀਨ ਐਂਡ ਕੈਸਲ ਮੋਰ 15 ਫੈਂਡਰਵੇ, ਬਵੇੜਨ ਚਿੰਕਿਊਜ਼ੀ 45 ਡਸਕ ਡਰਾਈਵ, ਕੁਈਨ ਐਂਡ ਚਿੰਕਿਊਜ਼ੀ 25 ਸੈਂਡਲਵੁੱਡ ਪਾਰਕਵੇ, ਸੈਂਡਲਵੁੱਡ ਹਰਨ ਟੇਰੀਓ 600 ਹੈਸਪਲ ਰੋਡ, ਕੇਂਬਰਿਜ 33 ਫਾਰਲੀ ਡਰਾਈਵ, ਗੁਲਫ। ਦ ਵਨ ਐਂਡ ਓਨਲੀ ਇੰਡੀਅਨ ਫਰੂਟਲੈਂਡ ਦੀ ਲੱਗ ਚੁੱਕੀ ਹੈ ਅਕਟੂਬਰ ਤੱਕ ਆਟਮ ਸੇਲ, ਆਟਮ ਸੇਲ, ਆਟਮ ਸੇਲ। 9190 ਹਾਂਜੀ ਸਰ, ਕਿੱਦਾਂ?
12: ਹਾਂਜੀ ਵਧੀਆ ਭਾਜੀ, ਕਿੱਦਾਂ?
1: ਵਧੀਆ ਵੀਰੇ, ਵਧੀਆ, ਕੀ ਬਣਦਾ?
12: ਬਾਹਰ ਕੌਣ ਨੀ ਵਿਹਲੇ, ਬਸ ਭਾਜੀ ਨੀਅਰਲੀ ਹੋਮ
1: ਹੋ ਗਈ ਵਿਹਲੇ ਹੁਣੇ, ਅੱਜ ਕੰਮ ਚੱਲ ਰਿਹਾ ਪੂਰਾ?
12: ਨਹੀਂ ਨਹੀਂ ਅਜੇ ਬਿਜ਼ੀ ਆ ਭਾਜੀ ਪੂਰਾ ਅਜੇ ਤਾਂ।
1: ਅੱਛਾ, ਵੈਰੀ ਗੁੱਡ। ਕਿੰਨੇ ਕਦੋਂ ਤੱਕ ਬਿਜ਼ੀ ਰਹਿੰਦਾ
12: ਭਾਜੀ? ਇਹ ਤਾਂ ਆਪਣੀ ਮਰਜ਼ੀ ਆ, ਜਿੱਦਣ ਜ਼ਿਆਦਾ ਠੰਡ ਲੱਗਣ ਲੱਗ ਪਈ ਉਦੋਂ ਹਟ ਜਾਵਾਂਗੇ।
1: ਫਿਰ ਵੀ ਸੀਜ਼ਨ ਥੋੜਾ
12: -5 ਦੇ ਅੰਦਰ ਅੰਦਰ ਰਹਿਣਵੇ ਤਾਂ ਵਧੀਆ ਭਾਜੀ। ਜਦੋਂ -5 ਤੋਂ ਟੈਂਪਰੇਚਰ ਟੱਪਣ ਲੱਗ ਪੈਂਦਾ ਆ, ਫਿਰ ਕੋਈ ਫਾਇਦਾ ਨੀ ਕੰਕਰੀਟ ਦਾ ਕੰਮ ਕਰਨ ਦਾ। ਐਵੇਂ ਉਹ ਤਾਂ ਜਿੱਦਾਂ ਏਦਾਂ ਜ਼ਰੂਰ ਹੁੰਦਾ ਕਿ ਕੰਕਰੀਟ ਪਾ ਦਿਓ, ਫੇਕਣਾ ਮੁੜ ਕੇ ਆਪਾਂ ਇਹਨਾਂ ਨੂੰ ਮੂੰਹ ਦਿਖਾਉਣਾ।
1: ਨਹੀਂ ਚਲੋ, ਬਥੇਰਾ ਕੰਮ ਕਰ ਲਿਆ ਸਮਰ ਚ, ਹੁਣ ਥੋੜੇ ਜਿਹਾ ਚਿੱਲ ਮਾਰੋ।
12: ਆਪਣੇ ਨਹੀਂ ਅਲਾਓ ਕਰਦੇ, ਕਲਚਰ ਤਾਂ ਦਾਰੂ ਪੀਣਾ ਵੀ ਨਹੀਂ ਅਲਾਓ ਕਰਦੇ, ਆਪਣੇ ਤਾਂ ਹੋਰ ਮੀਟ ਮਾਸ ਖਾਣਾ ਤਾਂ ਬਹੁਤ ਦੂਰ ਦੀ ਗੱਲ ਆ, ਲੋਕੀ ਸਾਰਾ ਕੁਝ ਕਰੀ ਜਾਂਦੇ ਆ। ਤੇ ਭਾਜੀ ਜਿੰਨੇ ਲੋਕ ਕਲਚਰ ਵਾਲੇ ਆ ਜਾਂ ਦੂਜੇ, ਰਾਤ ਨੂੰ ਮੈਂ ਨਿਊਡ ਕਲੱਬਾਂ ਚ ਲੈਟ ਦੇ ਦੇਖੇ ਆ।
1: ਚਲੋ
12: ਰਿਐਲਿਟੀ ਆ ਭਾਜੀ ਇਹ, ਬਾਕੀ ਜਿੰਨਾ ਭਾਜੀ ਹਰੇਕ ਦੀ ਸੋਚ ਆਪੋ ਆਪਣੀ ਆ, ਕਿਸੇ ਦਾ ਮੂੰਹ ਨੀ ਕਿਸੇ ਨੇ ਵੀ ਫੜ ਲੈਣਾ ਕੀ ਕਹਿਣਾ ਅਗਲੇ ਨੇ, ਜਿਹੜੇ ਅਗਲੇ ਨੇ ਜੋ ਕਹਿਣਾ, ਜੇ ਤੁਹਾਡੇ ਮੂੰਹ ਤੇ ਨਾ ਕਿਹਾ ਉਹਨੇ ਪਿੱਠ ਪਿੱਛੇ ਤਾਂ ਕਹਿ ਹੀ ਦੇਣਾ।
1: ਇਹ ਨਾਲੇ ਦੇਖੋ ਗੱਲ ਨੀ ਕਹਿ, ਹੁਣ ਆਪਾਂ ਕਿੰਨਾ ਕਿਸੇ ਔਰਤ ਨੂੰ ਕਹਿ ਦਿੰਦੇ ਇਹਨੇ ਕਿੱਦਾਂ ਦੀ ਫੋਟੋ ਪਾਈ ਆ, ਇਹਦੇ ਕੱਪੜੇ ਅੱਧੇ ਪਾਏ ਆ, ਪਰ ਯਾਰ ਫਿਰ ਹੁਣ ਤੁਸੀਂ ਬੀਚਾਂ ਤੇ ਕਿਉਂ ਜਾਂਦੇ ਹੋ? ਉੱਥੇ ਕੀ ਕੁੜੀਆਂ ਨੇ ਬਕੀਨੀਆਂ ਨੀ ਪਾਈਆਂ ਹੁੰਦੀਆਂ?
12: ਆਪਣਾ ਮਾਇੰਡ ਥੋੜਾ ਜਿਹਾ ਚੇਂਜ ਕਰਨ ਦੀ ਬੰਦੇ ਨੂੰ ਲੋੜ ਆ, ਠੀਕ ਨਹੀਂ? ਹੋਰ ਨੀ ਕੁਛ ਵੀ ਗੱਲ ਹੈਗੀ। ਹੁਣ ਬੀਚਾਂ ਤੇ ਤਾਂ ਘੁੰਮਦੇ ਹੀ ਆ ਸਾਰੇ,
1: ਬਿਲਕੁਲ,
12: ਫਿਰ ਉੱਥੇ ਤੁਸੀਂ ਕੀ ਕਰਨ ਜਾਂਦੇ ਆ? ਬਹੁਤ ਚੀਜ਼ਾਂ ਮਨਾ ਕੀਤੀਆਂ ਹੋਈਆਂ ਕਿ ਉਹ ਤੁਸੀਂ ਕਰਨੀਆਂ ਨੀ, ਫਿਰ ਜੋ ਤੁਸੀਂ ਕਲਚਰ ਦੇ ਵਿੱਚ ਹੀ ਰਹਿਣਾ, ਕਲਚਰ ਦੇ ਵਿੱਚ ਤਾਂ ਇਹ ਵੀ ਨਹੀਂ ਲਿਖਿਆ ਕਿ ਤੁਸੀਂ ਕੈਨੇਡਾ ਚਲ ਜਾਣਾ ਕੱਲ ਨੂੰ।
1: ਬਿਲਕੁਲ, ਆਪਾਂ ਪਤਾ ਨੀ ਕਿਉਂ ਯਾਰ, ਹੁਣ ਜੇ ਕਿਸੇ ਕੁੜੀ ਨੇ ਕੋਈ ਸਕਰਟ ਪਾ ਲਈ ਤਾਂ ਆਪਾਂ ਕਹਿੰਦੇ ਨੇ ਕੀ ਪਾਇਆ ਹੈ, ਕਿੱਦਾਂ ਦੀਆਂ ਫੋਟੋਆਂ ਪਾ ਰਹੀ ਹੈ ਯਾਰ, ਹੁਣ ਆਈ ਡੋਨਟ ਨੋ ਫਿਰ ਕੀ ਹੋ ਗਿਆ ਜੇ ਪਾਸ
7: ਬਾਜੀ ਨਹੀਂ ਨਹੀਂ ਹੈ ਨੀ ਇਦਾਂ ਦਾ ਕਿਸੇ ਨੂੰ ਵੀ ਕੁਛ ਹੈ ਨੀਗਾ, ਇਹ ਤਾਂ ਜਸਟ ਅਗਲੇ ਨੂੰ ਤੁਸੀਂ ਇਹ ਨੀ ਕਹਿਣਾ ਕਿਸੇ ਨੇ ਵੀ ਕਿ ਹਾਂ ਯਾਰ ਉਹਨਾਂ ਦੀ ਫੈਮਿਲੀ ਵਾਲਾ, ਸਾਡੇ ਵੀ ਪੰਜਾਬੀ ਭਰਾ ਵਾਲਾ ਪੰਜਾਬੀ ਹੋਵੇ, ਜਿਹੜਾ ਮਰਜ਼ੀ ਹੋਵੇ ਉਹਨਾਂ ਦੀ ਲਾਈਫ
1: ਆ,
7: ਕਰਨ ਦਿਓ ਜੋ ਕਰਦੇ ਆ,
1: ਬਿਲਕੁਲ ਬਿਲਕੁਲ,
7: ਜਾਂ ਤਾਂ ਇੱਦਾਂ ਹੋਵੇ ਕਿ ਤੁਸੀਂ ਪੇ ਆਫ ਕਰਕੇ ਦਿੱਤਾ ਫੇਰ ਅਗਲਾ ਪਾਲਵੇ ਤਾਂ ਫੇਰ ਮਾੜਾ ਆ ਯਾਰ, ਮੈਂ ਤੈਨੂੰ ਲੈ ਕੇ ਦਿੱਤਾ ਤੂੰ ਪੇ ਨੀ ਕੀਤਾ,
1: ਚਲੋ ਥੋੜੀ ਜੀ ਗੱਲ ਆਪਾਂ ਕਲੀਨ ਰੱਖੀਏ ਕਿਉਂਕਿ ਪਰਿਵਾਰ ਸੁਣਦੇ ਆ, ਬੱਚੇ ਸੁਣਦੇ ਆ, ਬਟ ਨਹੀਂ ਥੈਂਕ ਯੂ ਫੋਰ ਯੂਰ ਕਾਲ, ਇੱਕ ਤੁਸੀਂ ਯਾਦ ਰੱਖੋ ਦੁਆਬਾ ਟਰੈਵਲ ਨੂੰ ਇੰਡੀਆ ਜਾਣਾ, ਇੰਡੀਆ ਦੇ ਟੋਪ ਟੋਪ ਟੋਪ ਦੇ ਰੇਟ, ਦੁਆਬਾ ਦੁਆਬਾ ਦੁਆਬਾ ਟਰੈਵਲ ਨੂੰ ਕਾਲ ਕਰੋ, ਨੰਬਰ ਹੈ ਦੁਆਬਾ ਟਰੈਵਲ ਦਾ 905-796-7800, ਦੁਆਬਾ ਟਰੈਵਲ 905-796-7800, ਅਤੇ ਤੁਸੀਂ ਸੰਪਰਕ ਜ਼ਰੂਰ ਜ਼ਰੂਰ ਕਰੋ। ਇੱਕ ਯਾਰ ਮੈਂ ਜਸ਼ਨ ਉਹਨਾਂ ਨੂੰ ਲਾਈਨ 'ਤੇ ਲੈ ਕੇ ਆਉਣਾ ਜੇ ਉਹ ਫ੍ਰੀ ਹੋਏ, ਉਹਨਾਂ ਨੂੰ ਥੋੜ੍ਹੀ ਥੋੜ੍ਹੀ ਜਿਹੀ ਗੱਲਬਾਤ ਕਰਾਉਣੀ ਹੈ। ਬਿਯੋਂਡ ਆਈਵਰ ਨੂੰ ਯਾਦ ਰੱਖੋ, ਕਿਸੇ ਨੇ ਵੀ ਅਗਰ ਐਨਕਾਂ ਲੈਣੀਆਂ ਨੇ ਤਾਂ ਬਿਯੋਂਡ ਆਈਵਰ, ਇੱਕ ਐਨਕ ਲਓ ਦੂਜੀ ਬਿਲਕੁਲ ਫ੍ਰੀ, ਹੰਬਰ ਵੈਸਟ ਐਂਡ ਗੋਰਵੇ ਦੇ ਕੋਰਨਰ 'ਤੇ ਬਿਯੋਂਡ ਆਈਵਰ ਤੁਹਾਡੇ ਲਈ ਹਾਜ਼ਰ ਹੈ, ਐਂਡ ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਆ। ਨੰਬਰ ਹੈ ਬਿਯੋਂਡ ਆਈਵਰ ਦਾ 905-797-9357-93397-9357 ਬਿਯੋਂਡ ਆਈਵਰ। ਜਸ਼ਨ ਸਾਡੇ ਨਾਲ ਨੇ ਡੀਟੇਲਿੰਗ ਬਰੋਸ ਤੋਂ, ਸੋ ਜਸ਼ਨ ਪਹਿਲਾਂ ਤਾਂ ਵੈਲਕਮ ਬ੍ਰਦਰ, ਕਿਵੇਂ ਹੋ?
13: ਥੈਂਕ ਯੂ ਸੋ ਮਚ ਨਵੀ ਬਾਈ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਬਹੁਤ ਵਧੀਆ ਵੀਰੇ ਤੁਸੀਂ ਦੱਸੋ।
1: ਬਹੁਤ ਵਧੀਆ ਬਹੁਤ ਵਧੀਆ, ਬੱਲੇ ਬੱਲੇ ਯਾਰ, ਐਂਡ ਸੋ ਆਪਣੀ ਕੱਲ ਵੀ ਗੱਲਬਾਤ ਹੋ ਰਹੀ ਸੀ ਜਸ਼ਨ, ਇਹ ਜਿਹੜੀਆਂ ਤੁਸੀਂ ਸਰਵਿਸਿਜ਼ ਸਟਾਰਟ ਕੀਤੇ ਨੇ, ਪਹਿਲੀ ਗੱਲ ਤਾਂ ਜੋ ਅੱਜ ਕੱਲ੍ਹ ਮੇਨ ਹਾਈ ਐਂਡ ਡਿਮਾਂਡ ਸਰਵਿਸ ਹੈ ਸਟਾਰ ਲਾਈਟਸ ਦੀ, ਇਹ ਯਾਰ ਥੋੜ੍ਹੇ ਦੱਸੋ ਸਟਾਰ ਲਾਈਟਸ ਬਾਰੇ ਵੀ, ਕਿੰਨਾ ਕਿਆਰ ਇੱਕ ਕਹਿ ਲਓ ਕਿ ਡਿਮਾਂਡ ਦੇ ਵਿੱਚ ਹੈ, ਅਤੇ ਹੋਰ ਕੋਈ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ?
13: ਹਾਂਜੀ ਬਾਈ, ਸਟਾਰ ਲਾਈਟ ਅੱਜ ਕੱਲ ਕਾਫੀ ਜ਼ਿਆਦਾ ਡਿਮਾਂਡ ਦੇ ਵਿੱਚ ਹੈਗੀ, ਤੇ ਰੀਸੈਂਟਲੀ ਅਸੀਂ ਵੀ ਕਈ ਗੱਡੀਆਂ ਬੈਕ ਟੂ ਬੈਕ ਫਿਨਿਸ਼ ਕਰਕੇ ਹਟਿਆਂਗੇ, ਤੇ ਇਹਦੇ ਵਿੱਚ ਸਭ ਤੋਂ ਮੇਨ ਜਿਹੜੀ ਬਾਈ ਸਮਝਣ ਵਾਲੀ ਗੱਲ ਆ, ਸੋਹਣੀਆਂ ਤਾਂ ਚਲੋ ਇਹ ਲੱਗਦੀਆਂ ਹੀ ਲੱਗਦੀਆਂ ਨੇ, ਇਹਦੇ ਵਿੱਚ ਕਿਸੇ ਵੀ ਚੀਜ਼ ਦੀ ਘੱਟ ਵੱਧ ਨਹੀਂ ਹੁੰਦੀ, ਦੋ ਆਪਸ਼ਨ ਆਪਣੇ ਕੋਲ ਹੁੰਦੀਆਂ ਨੇ, ਇਧਰ ਆਪਾਂ ਫਿਊਜ਼ ਦੇ ਵਿੱਚ ਲਗਾ ਸਕਦੇ ਹਾਂ ਜਾਂ ਈਜ਼ੀ ਇੰਸਟਾਲ ਯੂਐਸਬੀ ਕੇਬਲ ਦੇ ਨਾਲ ਲਾ ਸਕਦੇ ਹਾਂ, ਕਸਟਮਰ ਦੀ ਚੋਇਸ ਹੈ ਜੀ, ਹੋਰ ਇਹਦੇ ਵਿੱਚ ਕੁਛ ਨਹੀਂ ਘੱਟ ਵੱਧ ਹੋਣੀ।
1: ਬਿਲਕੁਲ ਨਹੀਂ, ਬਹੁਤ ਸਾਰੇ ਲੋਕਾਂ ਨੂੰ ਇਹੀ ਹੁੰਦਾ ਯਾਰ, ਗੱਡੀ ਲਈ ਆ ਕਿਤੇ ਕੋਈ ਯੂ ਨੋ ਗੱਡੀ ਦੀ ਰੂਫ ਦੇ ਵਿੱਚ ਕੋਈ ਕੱਟ ਨਾ ਕੀਤਾ ਜਾਵੇ, ਸੋ ਅਗੇਨ ਦੱਸ ਦਈਏ ਕਿ ਸਟਾਰ ਲਾਈਟਾਂ ਤੁਹਾਡੀ ਗੱਡੀ 'ਚ ਜਸ਼ਨ ਹੁਣੇ ਲਾ ਰਹੇ ਨੇ, ਜਿਵੇਂ ਰੋਲਸ ਰੋਇਸ ਦੀ ਛੱਤ ਦੇ ਉੱਤੇ ਤਾਰੇ ਲੱਗੇ ਹੁੰਦੇ ਆ, ਉਵੇਂ ਕੋਈ ਘੱਟ ਵੱਢ ਨਹੀਂ ਕੀਤੀ ਜਾਂਦੀ, ਅਤੇ ਬਹੁਤ ਹੀ ਮੈਂ ਕਹਿੰਦਾ ਕਿ ਕੰਮ ਇਹਨਾਂ ਦਾ ਤੁਸੀਂ ਜਦੋਂ ਦੇਖੋਗੇ ਤੁਸੀਂ ਖੁਦ ਆਪ ਕਹੋਗੇ ਕਿ ਨਵੀਂ ਯਾਰ ਕਿੰਨਾ ਸੋਹਣਾ ਕੰਮ ਹੈ। ਅਤੇ ਇਹ ਜਿਹੜੀਆਂ ਸਟਾਰ ਲਾਈਟਸ ਨੇ ਜਸ਼ਨ ਜਿਹੜੀਆਂ ਲੱਗਦੀਆਂ ਨੇ, ਕੋਈ ਵਰਾਇਟੀ ਵੀ ਹੁੰਦੀ ਹੈ, ਕਲਰਸ ਵਗੈਰਾ ਵੀ ਪਿੱਕ ਕੀਤੇ ਜਾਂਦੇ ਆ?
13: ਹਾਂਜੀ ਬਾਈ ਜੀ, ਤੁਸੀਂ ਸਾਰੇ ਕਲਰ ਐਪ ਦੇ ਥਰੂ ਕੋਈ ਵੀ ਕਲਰ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਚੂਜ਼ ਵੀ ਕਰ ਸਕਦੇ ਹੋ, ਤੇ ਕੁਛ ਆਪਸ਼ਨਸ ਹੁੰਦੀਆਂ ਤੁਸੀਂ ਉਹਨੂੰ ਕ੍ਰੀਏਟ ਵੀ ਕਰ ਸਕਦੇ ਹੋ ਆਪਣੀ ਪ੍ਰੈਫਰੈਂਸ ਦੇ ਹਿਸਾਬ ਨਾਲ, ਤੇ ਖਾਸ ਕਰਕੇ ਬਾਈ ਜਿਹੜੇ ਬਾਈ ਲਿਮੋਸ ਵਗੈਰਾ ਯੂਜ਼ ਕਰਦੇ ਨੇ ਉਹਨਾਂ ਨੂੰ ਇਹ ਚੀਜ਼ ਦਾ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਗਾ, ਕਸਟਮਰਸ ਬਹੁਤ ਅਪਰੀਸ਼ੀਏਟ ਕਰਦੇ ਨੇ ਜੀ ਇਹ ਚੀਜ਼ਾਂ।
1: ਅੱਛਾ, ਤੁਸੀਂ ਨਾਲ ਐਪ ਵੀ ਮਿਲਦੀ ਹੈ ਜਿਹਤੋਂ ਕੰਟਰੋਲ ਕਰਦੇ ਹੋ?
13: ਹਾਂਜੀ ਵੀਰੇ, ਐਪ ਵੀ ਮਿਲਦਾ, ਰਿਮੋਟ ਵੀ ਮਿਲਦਾ, ਜਿਹੜਾ ਵੀ ਕਸਟਮਰ ਦੇ ਲਈ ਈਜ਼ੀ ਹੋਵੇ ਉਹ ਯੂਜ਼ ਕਰ ਸਕਦਾ।
1: ਕੀ ਬਾਤ ਹੈ, ਇਹ ਤਾਂ ਉਹਨਾਂ ਲਈ ਬੜਾ ਵਧੀਆ ਹੈ, ਜੇ ਹੁਣ ਕੋਈ ਮੁੰਡਾ ਕਿਸੇ ਆਪਣੀ ਗਰਲਫ੍ਰੈਂਡ ਨੂੰ ਡੇਟ ਤੇ ਲੈ ਕੇ ਜਾ ਰਿਹਾ, ਉਹ ਬੈਠੂਗੀ ਅੰਦਰ, ਰੁਕੂਗੀ, ਯਾਰ ਤੂੰ ਮੈਨੂੰ ਲੈ ਕਿੱਥੇ ਆਇਆ ਹੈ?
13: ਬਿਲਕੁਲ ਬਿਲਕੁਲ ਬਾਈ,
1: ਕੀ ਬਾਤ ਹੈ, ਸੋ ਜ਼ਰੂਰ ਤੁਸੀਂ ਸਟਾਰ ਲਾਈਟਾਂ ਆਪਣੀ ਗੱਡੀ 'ਚ ਲਵਾਓ, ਐਂਡ ਬਿਲਕੁਲ ਰੋਲਸ ਰੋਇਸ ਟਾਈਪ ਦੀ ਲੁੱਕ, ਐਂਡ ਨੰਬਰ ਮੈਂ ਜਸ਼ਨ ਉਹਨਾਂ ਦਾ ਦਿੰਦਾ ਤੁਹਾਨੂੰ 6478192034, ਕੋਈ ਘੱਟ ਵੱਢ ਨਹੀਂ ਗੱਡੀ 'ਚ ਕੀਤੀ ਜਾਂਦੀ, ਇਟਸ ਵੈਰੀ ਸਿਕਿਓਰ ਵੈਰੀ ਸੇਫ, 647-819-2034 ਫੋਨ ਨੰਬਰ ਹੈ। ਅਤੇ ਹੋਰ ਕਿਹੜੀਆਂ ਕਿਹੜੀਆਂ ਸੇਵਾਵਾਂ ਤੁਸੀਂ ਡੀਟੇਲਿੰਗ ਬਰੋਸ 'ਤੇ ਪ੍ਰੋਵਾਈਡ ਕਰਦੇ ਹੋ?
13: ਹੋਰ ਬਾਈ ਜੀ, ਆਪਾਂ ਕਾਰ ਡਿਟੇਲਿੰਗ ਵੀ ਕਰਦੇ ਆਂਗੇ, ਜਿਹਨੂੰ ਮੰਥਲੀ ਮੇਨਟੇਨੈਂਸ ਤੇ ਆਪਾਂ ਯੂਜ਼ਲੀ ਆਪਦੇ ਸਾਰੇ ਕਸਟਮਰਸ ਨੂੰ ਪ੍ਰੈਫਰ ਕਰਦੇ ਆਂ ਵੀ ਪਾ ਦਈਏ, ਉਸ ਤੋਂ ਬਿਨਾਂ ਸਿਰਾਮਿਕ ਕੋਟਿੰਗ ਕਰਦੇ ਆਂ ਜੀ, ਪੀਪੀਐਫ ਵੀ ਕਰਦੇ ਆਂ, ਯੂਜ਼ਲੀ ਨਵੀਆਂ ਗੱਡੀਆਂ ਨੂੰ ਬਹੁਤ ਲੋੜ ਹੁੰਦੀ ਹੈ ਬਾਈ ਫੁੱਲ ਫਰੰਟ, ਐਟ ਲੀਸਟ ਜੇ ਆਪਾਂ ਫੁੱਲ ਕਾਰ ਲੈ ਨਹੀਂ ਜਾ ਰਹੇ, ਤੇ ਵਾਈਨਲ ਰੈਪਿੰਗ ਬਾਈ, ਆਲਮੋਸਟ ਐਵਰੀਥਿੰਗ ਰਿਲੇਟਡ ਟੂ ਕਾਰ ਆਪਾਂ ਇੱਕੋ ਰੂਫ ਦੇ ਥੱਲੇ ਕਰ ਰਹੇ ਹਾਂ।
1: ਕੀ ਬਾਤ ਹੈ, ਤੁਸੀਂ ਜ਼ਰੂਰ ਡੀਟੇਲਿੰਗ ਬਰੋਸ ਤੇ ਜਾਓ, ਬਹੁਤ ਪ੍ਰੋਫੈਸ਼ਨਲ ਟੀਮ ਹੈ ਇਹਨਾਂ ਦਾ ਕੰਮ, ਤੁਸੀਂ ਇੱਕ ਵਾਰ ਦੇਖ ਲਿਆ, ਤੁਸੀਂ ਵਾਰ ਵਾਰ ਕਹੋਗੇ ਯਾਰ ਜੇ ਕਰਾਉਣਾ ਤਾਂ ਇਹਨਾਂ ਤੋਂ ਹੀ ਕਰਾਉਣਾ। ਨੰਬਰ ਤੁਸੀਂ ਨੋਟ ਕਰ ਲਓ, 6478192034, 647-819-2034 ਨੰਬਰ ਹੈ। ਜਸ਼ਨ ਥੈਂਕ ਯੂ ਸੋ ਮਚ।
13: ਥੈਂਕ ਯੂ ਨਵੀ ਵੀਰੇ,
1: ਥੈਂਕ ਯੂ ਵੀਰੇ। ਸੋ ਫਿਲਮ ਆ ਰਹੀ ਹੈ ਬਈ 9 ਤਰੀਕ ਨੂੰ ਫਰਾਈਡੇ ਨੂੰ ਹਰਭਜਨ ਮਾਨ ਜੀ ਤੇ ਉਹਨਾਂ ਦੇ ਬੇਟੇ ਅਵਕਾਸ਼ ਮਾਨ ਹੋਰਾਂ ਦੀ, ਤੇ ਬੜੀ ਵੱਡੀ ਲੈਵਲ ਤੇ ਫਿਲਮ ਦੀ ਰਿਲੀਜ਼ ਕੀਤੀ ਜਾ ਰਹੀ ਹੈ ਬਈ। ਗੀਤ ਸੰਗੀਤ ਫਿਲਮ ਦਾ ਬਹੁਤ ਟੌਪ ਦਾ, ਨਾਲ ਦੀ ਨਾਲ ਟ੍ਰੇਲਰ ਜਿਨ੍ਹਾਂ ਨੇ ਦੇਖਿਆ ਉਹ ਵੀ ਬੜਾ ਕਮਾਲ ਦਾ, ਤੇ ਗਾਣੇ ਯਾਰ ਸ਼ੇਰੀ ਮਾਨ ਦਾ ਗੀਤ ਹੈ, ਦੋ ਕਬੋਲ ਸੁਣਾਉਂਦੇ ਆ ਇਹ ਦਿਨ ਰੋਜ਼ ਨਹੀਂ ਹੋਣੇ ਫਿਲਮ। ਹਰਭਜਨ ਮਾਨ ਅਵਕਾਸ਼ ਮਾਨ ਬੜੀ ਵੱਡੀ ਟੀਮ ਹੈ, ਤੇ ਤੁਸੀਂ ਸੁਣੋ ਦੋ ਕਬੋਲ।

0: ਬਣ ਰਿਹਾ ਤੇ ਵਾਈਫ ਕਹਿੰਦੀ ਮੈਂ ਪਾਉਣੀ ਆ, ਫਿਰ ਲੜਾਈ ਵਾਲਾ ਕੰਮ ਹੀ ਆ ਨਾ, ਜੇ ਤੇ ਪਬਲਿਕਲੀ ਕਰਨੀ ਵੀ ਆ ਚਾਹੇ ਹਸਬੈਂਡ ਦੀ ਕੋਈ ਪਿਕਚਰ ਆ ਚਾਹੇ ਵਾਈਫ ਦੀ ਆ, ਫਿਰ ਤੁਹਾਡੀ ਮਿਊਚੁਅਲ ਅੰਡਰਸਟੈਂਡਿੰਗ ਹੋਣੀ ਬਹੁਤ ਜ਼ਰੂਰੀ ਆ। ਬਾਕੀ ਅੱਜ ਕੱਲ ਹਾਂਜੀ
1: ਨਹੀਂ, ਮੈਂ ਕਿਹਾ ਪੰਗਾ ਉੱਥੇ ਹੀ ਆ ਨਾ, ਹੁਣ ਵਾਈਫ ਚਾਹੁੰਦੀ ਆ ਤੇ ਉਹ ਕਹਿ ਰਿਹਾ ਮੈਂ ਤੈਨੂੰ ਪਾਉਣ ਨਹੀਂ ਦੇਣੀ, ਫਿਰ ਇਹ ਚਲੋ ਗੱਲ ਭਾਵੇਂ ਛੋਟੀ ਆ ਬਟ ਇਹਨਾਂ ਗੱਲਾਂ ਕਰਕੇ ਹੀ ਡਿਸਐਗਰੀਮੈਂਟਸ ਕਿੰਨੀਆਂ ਆਉਂਦੀਆਂ ਨੇ ਫਿਰ।
0: ਚੁੱਪ ਕਰਕੇ ਆਪਣੀ ਮੈਮਰੀ ਕੈਪਚਰ ਕਰੋ, ਆਪਣੇ ਫਰੇਮ ਚ ਲਾਓ, ਘਰੇ ਲਾਓ, ਲੋਕਾਂ ਨੂੰ ਕਿਉਂ ਦਿਖਾਉਣਾ। ਉਹ ਕਈ ਆਪਾਂ ਵੇਖਦੇ ਵੀ ਆ ਵੀਰ ਜੀ, ਵਿਊਜ਼ ਵਾਸਤੇ ਨਾ ਲੋਕੀ ਠੀਕ ਆ, ਤੁਸੀਂ ਤੁਹਾਡੀ ਲਾਈਫ ਆ, ਤੁਹਾਡਾ ਸੋਸ਼ਲ ਮੀਡੀਆ, ਜਿੱਥੇ ਮਰਜ਼ੀ ਪਾਓ, ਭਾਵੇਂ ਕੱਪੜੇ ਪਾ ਕੇ ਪਾਓ, ਜਿੱਦਾਂ ਮਰਜ਼ੀ ਪਾਓ ਹਨਾ, ਪਰ ਇਹ ਵੀ ਐਂਡ ਆਫ ਦਾ ਡੇ ਲੋਕੀ ਵਿਊ ਲੈਣ ਵਾਸਤੇ ਨਾ, ਤੁਹਾਨੂੰ ਪਤਾ ਵੀ ਉਹ ਸਭ ਕੁਛ ਹੀ ਪਾਈ ਜਾਂਦੇ ਆ, ਬਸ ਸਾਨੂੰ ਵੀ ਹੋਣੇ ਚਾਹੀਦੇ ਆ। ਤੁਹਾਨੂੰ ਪਤਾ ਕਈਆਂ ਨੂੰ ਪੈਸੇ ਵੀ ਮਿਲਦੇ ਹੋਣਗੇ ਸੋਸ਼ਲ ਮੀਡੀਆ ਤੋਂ, ਕੋਈ ਜੈਨੂਅਲ ਚੀਜ਼ ਹੋਵੇ ਤੇ ਉਹ ਤੁਸੀਂ ਉਹ ਕਈ ਦੇ ਏਦਾਂ ਵੀ ਹੈਗਾ ਨਾ, ਬਸ ਕਿਤੇ ਖਾਣ ਗਏ ਉੱਥੇ ਵੀ ਪਾ ਤਾ, ਕਿਤੇ ਘੁੰਮਣਗੇ ਉੱਥੇ, ਤੁਸੀਂ ਆਪਣੀ ਲਾਈਫ ਜੀਓ, ਲੋਕਾਂ ਨੇ ਕਿਉਂ ਦਿਖਾਉਂਦੇ ਪਏ ਜੇ। ਉਹ ਕਈ ਕਹਿੰਦੇ ਵੀ ਆ ਜਿਹੜੇ ਲੋਕ ਦਿਖਾਉਂਦੇ ਆ ਨਾ ਵੀ ਉੱਥੇ ਸੋਸ਼ਲ ਮੀਡੀਆ ਦੇ ਹਸਬੈਂਡ ਵਾਈਫ ਬੜੇ ਖੁਸ਼ ਆ, ਉਹ ਕਹਿੰਦੇ ਹੁੰਦੇ ਨਾ ਹਾਥੀ ਦੇ ਦੰਦ ਖਾਣ ਦੇ ਹੋਣ ਤੇ ਦਿਖਾਣ ਦੇ ਹੋਣ, ਉਹ ਬਸ ਉਹ ਸੋਸ਼ਲ ਮੀਡੀਆ ਵਾਸਤੇ ਹੀ ਆ ਖੁਸ਼, ਬਾਕੀ ਤੁਹਾਨੂੰ ਨੀ ਪਤਾ ਉਹਨਾਂ ਦੀ ਲਾਈਫ ਚ ਕਿੰਨਾ ਮੈਸਾ ਪਿਆ ਹੋਣਾ ਵਾ।
1: ਸੋਸ਼ਲ ਮੀਡੀਆ ਤੇ ਆਪਾਂ ਰਹਿੰਦੇ ਆ ਜੇ, ਤੇ ਜੇ ਪਾ ਵੀ ਦਿੱਤੀ ਫਿਰ ਕੀ ਆ। ਸੁਖਪਾ ਜੀ ਵੈਲਕਮ ਅਗੇਨ,
2: ਬਹੁਤ ਸ਼ੁਕਰੀਆ, ਧੰਨਵਾਦ ਨਬੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ, ਲੌਂਗ ਵੀਕੈਂਡ, ਲੌਂਗ ਵੀਕੈਂਡ, ਲੌਂਗ ਵੀਕੈਂਡ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ, ਗੈਟ ਰੈਡੀ ਫਰਾਈਡੇ, ਸੈਟਰਡੇ, ਸੰਡੇ, ਮੰਡੇ, ਚਾਰੋ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਦੇ ਉੱਪਰ ਚਾਰੋ ਦਿਨ। ਸੋ ਕੜਾਕੇ ਕੱਢਣੀਆਂ ਪ੍ਰਾਈਜ਼ਾਂ ਫਰਨੀਚਰ ਦੇ ਉੱਪਰ ਮਿਲਣੀਆਂ। ਤੁਸੀਂ ਹਾਈ ਐਂਡ ਫਰਨੀਚਰ ਲੈਣਾ ਚਾਹੁੰਦੇ ਹੋ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ, ਤਾਂ ਚਾਰੋ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਥੈਂਕਸ ਗਿਵਿੰਗ ਲੌਂਗ ਵੀਕੈਂਡ ਸੇਲ ਜਿਹੜੀ ਲੱਗਣ ਜਾ ਰਹੀ ਆ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ। ਤੇ ਨਾਲ ਦੀ ਨਾਲ ਨਵੀ ਬਾਈ ਜੀ ਇੱਕ ਡੀਲ ਦਿੰਦੇ, ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕੌਫੀ ਟੇਬਲ ਲੈਣਾ, ਸਖਤ ਲੱਕੜੀ ਦਾ ਕੌਫੀ ਟੇਬਲ, ਸਿਰਫ ਉਹ ਚਾਰਾਂ ਦਿਨਾਂ ਲਈ ਤੁਹਾਨੂੰ ਮਿਲਣਾ ਲੌਂਗ ਵੀਕੈਂਡ ਦੇ ਉੱਪਰ, ਫਰਾਈਡੇ ਤੋਂ ਲੈ ਕੇ ਮੰਡੇ ਤੱਕ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ, ਸੋਲਿਡ ਵੁੱਡ ਦਾ ਕੌਫੀ ਟੇਬਲ ਸਿਰਫ 199 ਦਾ ਮਿਲੂਗਾ, ਤੇ ਨਾਲ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ ਦਿੱਤੇ ਜਾਣੇ ਆ। ਤੇ ਨਾਲ ਜਦੋਂ ਤੁਸੀਂ ਆ ਕੇ ਕਹਿਣਾ ਪੰਜਾਬੀ ਲਹਿਰਾਂ ਸੁਣ ਕੇ ਆਏ ਆ, ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ, ਸੋ ਸੋਲਿਡ ਵੁੱਡ ਦਾ ਕੌਫੀ ਟੇਬਲ ਤੇ ਦੋਨੋਂ ਸਾਈਡ ਟੇਬਲ 199 ਦੇ, ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋ ਫਰਾਈਡੇ, ਸੈਚਰਡੇ, ਸੰਡੇ ਤੇ ਮੰਡੇ ਚਾਰੋ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਪਾਰਲੀਮੈਂਟ ਦੇ ਬਿਲਕੁਲ ਬੈਕ ਸਾਈਡ ਤੇ, 294 ਵਾਕਰ ਡਰਾਈਵ ਨਵੀ ਬਾਜੀ।
1: ਕੀ ਬਾਤ ਹੈ, ਵੈਰੀ ਗੁੱਡ, ਥੈਂਕ ਯੂ ਸਰ। ਸੋ 294 ਵਾਕਰ ਡਰਾਈਵ। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਵੈਰੀ ਗੁੱਡ, ਜ਼ਰੂਰ ਤੁਸੀਂ ਇਹ ਨੰਬਰ ਨੋਟ ਕਰੋ, ਤੇ ਉਸੇ ਨਾਲ ਨਾਲ ਤੁਹਾਨੂੰ ਅਸੀਂ ਆਲਵੇਜ਼ ਇਨਫੋਰਮੇਸ਼ਨ ਦਿੰਦੇ ਹੁੰਦੇ ਹਾਂ ਬਈ, ਯਾਦ ਰੱਖੋ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨੂੰ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੋ ਲੋਕੇਸ਼ਨਸ ਤੋਂ ਸੇਵਾਵਾਂ ਤੁਹਾਨੂੰ ਦਿੰਦੇ ਆ, 275 ਗਾਰਡਨਬਰੁਕ ਟ੍ਰੇਲ, ਗਾਰਡਨਬਰੁਕ ਕੈਸਲਮੋਰ, 85 ਮਾਊਂਟ ਪੈਲੀਅਰ ਸਟ੍ਰੀਟ, ਮਿਸਾਗਾ ਫਾਈਨੈਂਸ਼ੀਅਲ, ਐਂਡ 15 ਫੈਂਡਰਵੇ, ਬਵੇਰਡ ਐਂਡ ਸ਼ਿੰਕਿਊਜ਼ੀ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਪਹੁੰਚੋ। ਐਂਡ ਤੁਸੀਂ ਜਾਓਗੇ ਨਾ ਤਾਂ 1 ਪਾਊਂਡ ਜਲੇਬੀ ਨਾਲ 1 ਪਾਊਂਡ ਤੁਹਾਨੂੰ ਫ੍ਰੀ ਮਿਲ ਰਿਹਾ। ਸੋ ਜਾਓ ਫਰੰਟ ਕੈਸ਼ੀਅਰ ਨੂੰ ਦੱਸਿਓ ਕਿ ਅਸੀਂ ਪੰਜਾਬੀ ਲਹਿਰਾਂ ਸੁਣ ਕੇ ਆਏ ਹਾਂ, ਅਤੇ ਗਰਮਾ ਗਰਮ ਫਰੈਸ਼ ਜਲੇਬੀਆਂ ਬਾਏ 1 ਗੇਟ 1 ਤੁਹਾਨੂੰ ਬਿਲਕੁਲ ਬਿਲਕੁਲ ਬਿਲਕੁਲ ਫ੍ਰੀ। ਅਤੇ ਆਉਣ ਵਾਲੇ ਦੀਵਾਲੀ ਦੇ ਸੀਜ਼ਨ 'ਤੇ ਵੀ ਸਿੰਪਲ ਇੰਡੀਅਨ 'ਤੇ ਰੌਣਕਾਂ ਲੱਗ ਰਹੀਆਂ, ਬਹੁਤ ਵੱਡੇ ਵੱਡੇ ਟੈਂਟ, 150 ਤੋਂ ਵੱਧ ਮਠਿਆਈਆਂ, ਗਿਵ ਅਵੇਜ਼, ਲਾਈਵ ਡੀ ਜੇ ਆਦਿ, ਅਤੇ ਅਸੀਂ ਵੀ ਲਾਈਵ ਆਨ ਲੋਕੇਸ਼ਨ ਹੋਵਾਂਗੇ। ਸੋ ਗੇਟ ਰੈਡੀ। ਸੋ ਪ੍ਰੋਗਰਾਮ ਹੈ ਪੰਜਾਬੀ ਰਾਹ, ਅਤੇ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਅੱਜ ਅਸੀਂ ਬੜੀ ਇੱਕ ਇੰਟਰਸਟਿੰਗ ਗੱਲਬਾਤ ਕਰਨ ਜਾ ਰਹੇ ਹਾਂ ਦ ਵਨ ਐਂਡ ਓਨਲੀ ਮਿਸਟਰ ਬ੍ਰਿਜਮੋਹਨ ਸਾਹਿਬ ਦੇ ਨਾਲ, ਐਂਡ ਕੈਨੇਡਾ ਭਰ 'ਚ ਪੰਜਾਬੀ ਭਾਈਚਾਰੇ ਦੇ ਮੰਨੇ ਪਰਮੰਨੇ ਮਸ਼ਹੂਰ ਸਿਰੜੀ ਸੂਝਵਾਨ ਅਤੇ ਧੜੱਲੇਦਾਰ ਵਕੀਲ, ਵਕੀਲ ਬ੍ਰਿਜਮੋਹਨ ਸਾਹਿਬ ਸਾਡੇ ਨਾਲ ਨੇ। ਬ੍ਰਿਜਮੋਹਨ ਜੀ ਪਹਿਲਾਂ ਤਾਂ ਵੈਲਕਮ ਸਰ, ਸਵਾਗਤ ਹੈ ਤੁਹਾਡਾ।
3: ਗੁੱਡ ਈਵਨਿੰਗ ਨਵੀ ਸਾਹਿਬ, ਸਤਿ ਸ਼੍ਰੀ ਅਕਾਲ।
1: ਸੋ ਅੱਜ ਗੱਲਬਾਤ ਹੋਵੇਗੀ ਕੈਨੇਡੀਅਨ ਇਤਿਹਾਸ 'ਚ ਹੁਣ ਤੱਕ

0: ਦੀ ਸਭ ਤੋਂ ਵੱਡੀ 4 ਕੁਇੰਟਲ ਸ਼ੁੱਧ ਸੋਨੇ ਦੀ ਚੋਰੀ ਦੀ ਦਿਲਚਸਪ ਜਿਹੜਾ ਉਹ ਕਹਾਣੀ ਆ ਸਭ ਜਾਣਦੇ ਨੇ 2023 ਦੇ ਵਿੱਚ ਕੀ ਹੋਇਆ। ਸੋ ਅੱਜ ਬ੍ਰਿਜਮੋਹਨ ਜੀ ਦੇ ਨਾਲ ਇਹਨਾਂ ਯੂਨੋ ਇਸ ਬਾਰੇ ਗੱਲਬਾਤ ਹੋਵੇਗੀ, ਇਨਫੋਰਮੇਸ਼ਨ ਅਤੇ ਐਜੂਕੇਸ਼ਨ ਕੁਝ ਆਪਾਂ ਨੂੰ ਮਿਲੇਗੀ। ਅਤੇ ਬ੍ਰਿਜਮੋਹਨ ਸਾਹਿਬ ਦੇ ਦਫ਼ਤਰ ਦਾ ਨੰਬਰ ਮੈਂ ਫਿਲਹਾਲ ਦੇ ਦੇਵਾਂ, 416-994-8989। ਬੜਾ ਸਟੇਟ ਆਫ ਦੀ ਆਰਟ ਆਫਿਸ, ਐਂਪਲ ਪਾਰਕਿੰਗ, ਬਹੁਤ ਸਾਰੀ ਪਾਰਕਿੰਗ ਹੈ। 181 ਕੁਈਨ ਸਟਰੀਟ ਈਸਟ ਇਨ ਬਰੈਂਪਟਨ, ਕੁਈਨ 181 ਤੇ ਤੁਸੀਂ ਜ਼ਰੂਰ ਜ਼ਰੂਰ ਕੁਈਨ ਸਟਰੀਟ ਈਸਟ 'ਤੇ ਪਹੁੰਚਣਾ, ਕੁਈਨ ਐਂਡ ਕੈਨੇਡੀ ਦੇ ਬਿਲਕੁਲ ਨਜ਼ਦੀਕ। ਸੋ ਮਿਸਟਰ ਮੋਹਨ, ਤੁਹਾਡੀ ਤਾਜ਼ਾ ਅਦਾਲਤੀ ਜਿੱਤ ਦੁਨੀਆ ਦੇ ਸਭ ਤੋਂ ਵੱਡੇ ਕੇਸਾਂ 'ਚੋਂ ਇੱਕ ਹੈ, ਜਿਸ 'ਤੇ ਇਸ ਸਮੇਂ ਫਿਲਮਾਂ ਵੀ ਬਣ ਰਹੀਆਂ ਨੇ, ਅਤੇ ਅਸੀਂ ਉਸ $20 million ਦੇ ਸੋਨੇ ਦੀ ਗੱਲ ਕਰ ਰਹੇ ਹਾਂ ਜੋ 17 April 2023 ਨੂੰ ਟੋਰੋਂਟੋ ਏਅਰਪੋਰਟ ਤੋਂ ਚੋਰੀ ਹੋਇਆ ਸੀ। ਕਿਰਪਾ ਕਰਕੇ ਇਸ ਕੇਸ ਦੀ ਕਹਾਣੀ ਕੀ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝੀ ਕਰ ਸਕਦੇ ਹੋ ਪਲੀਜ਼?
1: ਨਵੀ ਸਾਹਿਬ, ਇਹ ਜਿਹੜਾ ਕੇਸ ਸੀ ਜੀ, ਹੂ ਬਹੂ ਕਿਸੇ ਐਕਸ਼ਨ ਫਿਲਮ ਦੀ ਕਹਾਣੀ ਵਾਂਗ ਹੀ ਸੀ। 4 ਕੁਇੰਟਲ ਸੋਨਾ ਭਾਵ 400 ਕਿਲੋ ਸੋਨਾ ਚੋਰੀ ਹੋਇਆ ਸੀ, ਅਤੇ ਇਸ 'ਚ ਨਾ ਤਾਂ ਜੀ ਕੋਈ ਗੋਲੀ ਚੱਲੀ ਅਤੇ ਨਾ ਹੀ ਕਿਸੇ ਕਿਸਮ ਦੀ ਕੋਈ ਹਿੰਸਾ ਵਾਪਰੀ ਜੀ। ਕਿਸੇ ਵੀ ਵਿਅਕਤੀ ਨੂੰ ਇਸ ਡਾਕੇ ਦੌਰਾਨ ਕੋਈ ਸਰੀਰ ਤੱਕ ਨਹੀਂ ਆਏ। April 2023 'ਚ ਚੋਰੀ ਹੋਏ ਸੋਨੇ ਦੀ ਕੀਮਤ ਲਗਭਗ $35 million ਸੀ, ਅਤੇ ਅੱਜ ਇਸ ਦੀ ਕੀਮਤ ਲਗਭਗ $80 million ਹੋਵੇਗੀ ਜੀ। ਚੋਰੀ ਹੋਏ ਸੋਨੇ ਦੀ ਇੱਕ ਛਟਾਂਕੀ ਵੀ ਅੱਜ ਤੱਕ ਬਰਾਮਦ ਨਹੀਂ ਹੋ ਸਕੀ। ਕੁਝ ਲੋਕਾਂ ਨੇ ਦੋਸ਼ ਕਬੂਲ ਕਰ ਲਏ ਹਨ, ਕੁਝ ਕੈਨੇਡਾ ਤੋਂ ਭੱਜ ਗਏ ਹਨ, ਅਤੇ ਕੁਝ ਦਾ ਕੇਸ ਅਦਾਲਤਾਂ 'ਚ ਚੱਲ ਰਿਹਾ ਜੀ। ਮੈਨੂੰ ਇਹ ਦੱਸਦਿਆਂ ਹੋਇਆ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਕੇਸ 'ਚ ਆਪਣੇ ਕਲਾਇੰਟ ਮਿਸਟਰ ਅਲੀ ਰਜ਼ਾ ਦੇ ਦੋਸ਼ ਰੱਦ ਕਰਵਾਉਣ 'ਚ ਸਫਲ ਰਹੇ। ਸਾਨੂੰ ਮੁੜ ਤੋਂ ਹੀ ਪਤਾ ਸੀ ਕਿ ਅਲੀ ਰਜ਼ਾ ਜਿਹੜੇ ਸਾਡੇ ਕਲਾਇੰਟ ਹੈ ਜੀ, ਉਹ ਬਿਲਕੁਲ 100% 100% ਬੇਕਸੂਰ ਇਨੋਸੈਂਟ ਹੈ ਜੀ।
0: ਨਹੀਂ ਬਿਲਕੁਲ, ਬਹੁਤ ਮੁਬਾਰਕਾਂ ਤੁਹਾਨੂੰ, ਤੁਹਾਡੀ ਪੂਰੀ ਟੀਮ ਨੂੰ, ਦੁਨੀਆ ਭਰ ਦੇ ਵਿੱਚ ਤੁਹਾਡੀਆਂ ਜੋ ਮੈਂ ਕਹਿੰਦਾ ਕਿ ਤਾਰੀਫਾਂ ਹੋ ਰਹੀਆਂ ਨੇ ਇਸ ਕੇਸ ਨੂੰ ਲੈ ਕੇ। ਸੋ ਥੋੜ੍ਹਾ ਦੱਸੋ ਕਿ ਇਸ ਕੇਸ ਦੇ ਵਿੱਚ ਹੋਇਆ ਕੀ ਸੀ?
1: ਇਹ ਜੀ, ਇਹ ਚੋਰੀ ਦਿਨ ਸੋਮਵਾਰ 17 April 2023 ਨੂੰ ਹੋਈ ਸੀ, ਜਦੋਂ ਚੋਰਾਂ ਦੇ ਇੱਕ ਸਮੂਹ ਨੇ ਸਵਿਟਜ਼ਰਲੈਂਡ ਤੋਂ ਏਅਰ ਕੈਨੇਡਾ ਦੀ ਉਡਾਨ ਰਾਹੀਂ ਆਉਣ ਵਾਲੇ 4 ਕੁਇੰਟਲ ਸ਼ੁੱਧ 24 ਕੈਰਟ ਦੇ ਸੋਨੇ ਦੀਆਂ ਇੱਟਾਂ ਅਤੇ $2.5 million ਨਗਦ ਚੋਰੀ ਕਰ ਲਏ ਸਨ। ਸਿਰਫ 3.5 ਘੰਟਿਆਂ ਦੇ ਅੰਦਰ ਅੰਦਰ ਹੀ ਸੋਨਾ ਗਾਇਬ ਹੋ ਗਿਆ ਸੀ। ਟੋਰੋਂਟੋ ਏਅਰਪੋਰਟ ਦਾ ਇਹ ਕੇਸ ਕੈਨੇਡੀਅਨ ਇਤਿਹਾਸ 'ਚ ਅੱਜ ਤੱਕ ਦੀ ਸਭ ਤੋਂ ਵੱਡੀ ਸੋਨੇ ਦੀ ਚੋਰੀ ਸੀ, ਅਤੇ ਇਹ ਇੱਕ ਅੰਦਰੂਨੀ ਸਾਜਿਸ਼ ਭਾਵ ਇਨਸਾਈਡ ਜੌਬ ਸੀ। ਚੋਰਾਂ ਨੇ ਜੀ $35 million ਦੀ ਕੀਮਤ ਦੀਆਂ ਸੋਨੇ ਦੀਆਂ ਇੱਟਾਂ ਅਤੇ $2.5 million ਵਿਦੇਸ਼ੀ ਨਕਦੀ ਚੋਰੀ ਕਰਨ ਲਈ ਫਰਜ਼ੀ ਕਾਗਜ਼ਾਂ ਦੀ ਵਰਤੋਂ ਕੀਤੀ, ਅਤੇ ਮੰਨਿਆ ਜਾਂਦਾ ਕਿ ਸਾਰਾ ਸੋਨਾ ਦੇਸ਼ ਤੋਂ ਬਾਹਰ ਲੈ ਜਾਣ 'ਚ ਇਹ ਗੈਂਗ ਕਾਮਯਾਬ ਰਿਹਾ ਜੀ। ਮੇਰੇ ਕਲਾਇੰਟ ਮਿਸਟਰ ਰਜ਼ਾ ਤੇ 6,600 ਸੋਨੇ ਦੀਆਂ ਇੱਟਾਂ ਨੂੰ ਪਗਲਾਉਣ 'ਚ ਮਦਦ ਕਰਨ ਦੇ ਦੋਸ਼ ਥੋਪੇ ਗਏ ਸਨ। 6,600 ਗੋਲਡ ਬਾਰਸ ਤਾਂ ਜੋ ਉਸ ਸੋਨੇ ਨੂੰ ਕੈਨੇਡਾ ਤੋਂ ਤਸਕਰੀ ਕਰਕੇ ਬਾਹਰ ਲਿਜਾਣ 'ਚ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਾ ਹੋਵੇ ਜੀ।
0: ਐਂਡ ਇਹ ਦੁਨੀਆ ਦੇ ਇਤਿਹਾਸ ਦੀ ਇਹ 6ਵੀਂ ਅਤੇ ਕੈਨੇਡਾ ਦੇ ਇਤਿਹਾਸ ਦੇ ਸਭ ਤੋਂ ਵੱਡੀ ਹੋਈ ਚੋਰੀ ਦੇ ਕੇਸ 'ਚ ਕਿੰਨੇ ਲੋਕ ਸ਼ਾਮਲ ਸਨ?
1: ਕੈਨੇਡਾ ਜੀ ਅਸਲ 'ਚ ਇੱਕ ਬਹੁਤ ਸੱਭਿਆਚਾਰਕ ਦੇਸ਼ ਆ, ਅਤੇ ਅਸੀਂ ਹਿੰਦੂ ਸਿੱਖ ਮੁਸਲਮਾਨਾਂ ਨੂੰ ਇਕੱਠੇ ਕੰਮ ਕਰਦਿਆਂ ਦੇਖਿਆ ਜੀ। ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਆਦਿ ਦੇ ਲੋਕ ਜੀ। ਇਹਨਾਂ ਦਾ ਲੀਡਰ ਸੀ ਜੀ ਅਰਸਲਾਨ ਚੌਧਰੀ, ਉਸਨੇ ਆਪਣਾ ਦੋਸ਼ ਕਬੂਲ ਕਰ ਲਿਆ ਅਤੇ ਅੱਜ ਕੱਲ੍ਹ ਜੇਲ੍ਹ 'ਚ ਤਸ਼ਰੀਫ ਫਰਮਾ ਹਨ। ਮਿਸਟਰ ਚੌਧਰੀ ਨੇ ਏਅਰ ਕੈਨੇਡਾ ਦੇ ਕਰਮਚਾਰੀਆਂ ਦੀ ਮਦਦ ਨਾਲ ਫੇਕ ਡਾਕੂਮੈਂਟਸ ਬਣਾਉਣ 'ਚ ਸਫਲਤਾ ਪ੍ਰਾਪਤ ਕੀਤੀ। ਮਿਸਟਰ ਪਰਮਪਾਲ ਸਿੱਧੂ ਏਅਰ ਕੈਨੇਡਾ ਦਾ ਕਰਮਚਾਰੀ ਜਿਸ ਦੇ ਖਿਲਾਫ ਮੁਕੱਦਮਾ ਕੱਲ੍ਹ ਕੋਰਟ 'ਚ ਸ਼ੁਰੂ ਹੋਇਆ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਦ ਤੱਕ ਕੋਰਟ ਦਾ ਫੈਸਲਾ ਨਾ ਹੋਵੇ ਹਰ ਇੱਕ ਬੰਦਾ ਨਿਰਦੋਸ਼ ਇਨੋਸੈਂਟ ਹੈ ਜੀ। ਸਿਮਰਨ ਪਨੇਸਰ ਏਅਰ ਕੈਨੇਡਾ ਦਾ ਮੈਨੇਜਰ ਜੋ ਕਿ ਫਰਾਰ ਹੈ, ਅਤੇ ਇੱਕ ਅਨੁਮਾਨ ਮੁਤਾਬਿਕ ਇਸ ਸਮੇਂ ਉਸਦੀ ਰਿਹਾਇਸ਼ ਭਾਰਤ 'ਚ ਦੱਸੀ ਜਾ ਰਹੀ ਹੈ। ਅਰਚਿਤ ਗਰੋਵਰ, ਇਸਨੇ ਉਹਦੇ ਉੱਪਰ ਇਲਜ਼ਾਮ ਹੀ ਹੈ ਕਿ ਉਸਨੇ ਟਰੱਕ ਅਤੇ ਡਰਾਈਵਰ ਦਾ ਪ੍ਰਬੰਧ ਕਰਨ 'ਚ ਮਦਦ ਕੀਤੀ ਸੀ, ਜਿਸ ਦੇ ਖਿਲਾਫ਼ ਹੁਣ ਮੁਕੱਦਮਾ ਸ਼ੁਰੂ ਹੋਣ ਜਾ ਰਿਹਾ ਜੀ। ਡੋਰੈਂਟੇ ਕਿੰਗ ਮੈਕਲੇਨ ਅਫਰੀਕਨ ਮੂਲ ਦਾ ਡਰਾਈਵਰ ਸੀ ਜੀ, ਜਿਸਨੇ ਉਹਦੇ ਉੱਪਰ ਇਲਜ਼ਾਮ ਹੈ ਜਿਸਨੇ ਸੋਨੇ ਨਾਲ ਭਰੀ ਗੱਡੀ ਨੂੰ ਟਿਕਾਣੇ ਲਾਉਣ ਲਈ ਆਪਣਾ ਯੋਗਦਾਨ ਪਾਇਆ। ਅੱਜ ਕੱਲ ਮਿਸਟਰ ਮਕਲੇਨ ਅਮੈਰੀਕਾ ਚ ਜੇਲ ਚ ਬੰਦ ਹੈ, ਉਹਨਾਂ ਨੂੰ 13 ਸਾਲ ਦੀ ਕੈਦ ਹੋਈ ਹੈ ਕਿਉਂਕਿ ਉਹਨਾਂ ਤੇ ਉਹਨਾਂ ਨੇ ਆਪਣੇ ਜਿਹੜੇ ਵੈਪਨ ਦੇ ਅਫੈਂਸਿਸ ਸੀ ਉਹਨਾਂ ਦੀ ਮਿਲਕਰ ਗੱਡੀ ਚੋਂ 65 ਵੈਪਨ ਫੜੇ ਗਏ, ਉਹਨਾਂ ਦੇ ਦੋਸ਼ ਕਬੂਲ ਕਰ ਲਏ। ਪ੍ਰਸਾਦ ਪਰਮਾਲਿੰਗਮ ਅਪਰਾਧ ਤੋਂ ਬਾਅਦ ਸਾਥ ਦੇਣ ਦਾ ਦੋਸ਼ੀ ਭਗੌੜਾ ਲਾਪਤਾ ਹੈ ਜੀ। ਤੇ ਅਲੀ ਰਜ਼ਾ ਸਾਡੇ ਜਿਹੜੇ ਕਲਾਇੰਟ ਉਹਨਾਂ ਬਾਰੇ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ, ਚੋਰੀ ਤੋਂ ਬਾਅਦ ਸੋਨੇ ਨੂੰ ਸੰਭਾਲਣ ਦੇ ਦੋਸ਼ੀ, ਉਹਨਾਂ ਦੇ ਉੱਪਰ ਜਿੰਨੇ ਵੀ ਚਾਰਜਸ ਸੀਗੇ ਅਸੀਂ ਇਹ ਮੁਕੱਦਮਾ ਪੂਰਾ 3 ਸਾਲ ਲੜਿਆ। 3 ਸਾਲ ਕਾਨੂੰਨੀ ਲੜਾਈ ਤੋਂ ਬਾਅਦ ਬ੍ਰੈਂਪਟਨ ਦੀ ਸੁਪੀਰੀਅਰ ਕੋਰਟ ਵਿੱਚ ਜੱਜ ਸਾਹਿਬ ਨੇ ਇਹ ਜਿਹੜਾ ਮੁਕੱਦਮਾ ਸੀ ਉਹਨਾਂ ਦੇ ਅਗੇਂਸਟ ਰੱਦ ਕਰ ਦਿੱਤਾ। ਆਲ ਦਾ ਚਾਰਜਸ ਵਰ ਡਿਸਮਿਸ, ਸੋ ਹੀ ਇਜ਼ ਅ ਫ੍ਰੀ ਮੈਨ।
0: ਐਂਡ ਇਹ ਕੇਸ ਜੋ ਤੁਸੀਂ ਜਿੱਤਿਆ ਹੈ, ਇਸ 'ਚ ਚੋਰੀ ਹੋਏ ਸੋਨੇ ਦੀ ਕੁੱਲ ਕੀਮਤ ਕਿੰਨੀ ਸੀ?
1: ਅਸੀਂ ਜੀ ਬਹੁਤ ਸਾਰੇ ਅਜਿਹੇ ਕੇਸ ਲੜਦੇ ਹਾਂ ਜੋ ਖਬਰਾਂ ਦੀਆਂ ਸੁਰਖੀਆਂ ਬਣ ਜਾਂਦੇ ਹਨ, ਅਤੇ ਜਦੋਂ ਤੱਕ ਤੁਹਾਡਾ ਨਿੱਜੀ ਤਜਰਬਾ ਨਹੀਂ ਹੁੰਦਾ ਤੁਸੀਂ ਦੱਸ ਨਹੀਂ ਸਕਦੇ ਕਿ ਕਿੰਨੀ ਵਾਰ ਮੀਡੀਆ ਨੂੰ ਗਲਤ ਜਾਣਕਾਰੀ ਦਿੱਤੀ ਜਾਂ ਮਿਲ ਜਾਂਦੀ ਹੈ, ਫਿਰ ਇਸ ਚਰਪੜੀ ਖਬਰ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਾਂਦੀ। April 2023 ਚ ਚੋਰੀ ਹੋਏ ਸੋਨੇ ਦੀ ਕੀਮਤ ਲਗਭਗ $35 ਮਿਲੀਅਨ ਸੀ ਅਤੇ ਅੱਜ ਇਸ ਦੀ ਕੀਮਤ ਤਕਰੀਬਨ $80 ਮਿਲੀਅਨ ਦੱਸੀ ਜਾਂਦੀ ਹੈ। ਇਹ June 2024 ਦੇ ਇੱਕ CBC ਨਿਊਜ਼ ਲੇਖ ਚ ਪ੍ਰਕਾਸ਼ਿਤ ਹੋਇਆ ਸੀ ਜੀ। ਇੱਕ ਵਾਰ ਜਦੋਂ ਗਲਤ ਜਾਣਕਾਰੀ ਜਨਤਕ ਹੋ ਜਾਂਦੀ ਹੈ ਤਾਂ ਹਰ ਕੋਈ ਇਸ ਦੀ ਨਕਲ ਕਰਦਾ ਜੀ।
0: ਐਂਡ ਤੁਸੀਂ ਆਪਣੇ ਮੁਫਕਲ ਮਿਸਟਰ ਰਜ਼ਾ ਦੇ ਖਿਲਾਫ ਦੋਸ਼ ਰੱਦ ਕਰਵਾਉਣ ਚ ਸਫਲ ਕਿਵੇਂ ਹੋਏ?
1: ਕਾਨੂੰਨ ਦਾ ਖੇਤਰ ਨਵੀਂ ਸਾਹਿਬ ਕੋਈ ਵੀ ਹੋਵੇ, ਇਸ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ। ਵਕੀਲ ਦਾ ਹਮੇਸ਼ਾ ਕੰਮ ਆਪਣੇ ਕਲਾਇੰਟਸ ਲਈ ਲੜਨਾ ਹੁੰਦਾ ਜੀ। ਜਿਸ ਦਿਨ ਮੈਂ ਆਪਣੇ ਬ੍ਰੈਂਪਟਨ ਦਫ਼ਤਰ ਚ ਮਿਸਟਰ ਰਜ਼ਾ ਨੂੰ ਮਿਲਿਆ ਸੀ, ਮੈਂ ਜਾਣ ਗਿਆ ਸੀ ਕਿ ਉਹ ਬਿਲਕੁਲ ਬੇਕਸੂਰ ਆ ਤੇ ਮੈਨੂੰ ਉਸਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਪਵੇਗੀ। ਸਾਨੂੰ ਹਮੇਸ਼ਾ ਹੀ ਭਰੋਸਾ ਸੀ ਕਿ ਮਿਸਟਰ ਰਜ਼ਾ ਬੇਕਸੂਰ ਪਾਏ ਜਾਣਗੇ ਕਿਉਂਕਿ ਬਾਕੀ ਜਿਹੜੇ ਸਹਿ ਦੋਸ਼ੀ ਕੋਅਕਿਊਜ਼ਡ ਅਜੇ ਵੀ ਮੁਕੱਦਮੇ ਦੀ ਉਡੀਕ ਕਰ ਰਹੇ ਹਨ। ਇਸ ਲਈ ਮੈਂ ਸਬੂਤਾਂ ਤੇ ਤਾਂ ਕੋਈ ਟਿੱਪਣੀ ਨਹੀਂ ਇਸ ਵੇਲੇ ਕਰ ਸਕਦਾ। ਮੀਡੀਆ ਚ ਜੋ ਵੀ ਰਿਪੋਰਟ ਕੀਤਾ ਗਿਆ ਸੀ ਉਸ ਦੀ ਅਦਾਲਤ ਚ ਪਰਖ ਤੱਕ ਨਹੀਂ ਕੀਤੀ ਗਈ। ਕਾਨੂੰਨ ਦੀਆਂ ਨਜ਼ਰਾਂ ਚ ਮਿਸਟਰ ਰਜ਼ਾ ਹਮੇਸ਼ਾ ਬੇਕਸੂਰ ਸੀ ਕਿਉਂਕਿ ਉਸਦਾ ਅਪਰਾਧ ਕਦੇ ਸਾਬਤ ਹੋਇਆ ਹੀ ਨਹੀਂ ਸੀ ਜੀ।
0: ਐਂਡ ਅਦਾਲਤੀ ਕੇਸ ਵਾਲੇ ਦਿਨ ਕੀ ਇਹ ਸੱਚ ਹੈ ਕਿ ਤੁਸੀਂ ਗੁਰਦੁਆਰੇ ਗਏ ਸੀ ਜਾਂ ਵਿਕਲਪਕ ਤੌਰ ਤੇ ਆਪਣੇ ਮੁਫਕਲ ਨੂੰ ਗੁਰਦੁਆਰੇ ਲੈ ਗਏ, ਜਾਂ ਸਿੱਧਾ ਇਹ ਕਿਹਾ ਜਾਵੇ ਕਿ ਆਪਣੇ ਮੁਸਲਮਾਨ ਮੁਫਕਲ ਨੂੰ ਗੁਰਦੁਆਰੇ ਲੈ ਗਏ?
1: ਵਾਹ, ਮੈਨੂੰ ਕੈਨੇਡਾ ਦੇ ਰੇਡੀਓ ਪਲੇਟਫਾਰਮ ਤੋਂ ਇਸ ਤਰ੍ਹਾਂ ਦੇ ਸਵਾਲ ਦੀ ਉਮੀਦ ਨਹੀਂ ਸੀ। ਉਸ ਦਿਨ ਅਦਾਲਤ ਚ ਮੈਂ ਜਾਣਦਾ ਸੀ ਕਿ ਇਹ ਮੇਰੇ ਜੀਵਨ ਦੇ ਸਭ ਤੋਂ ਵੱਡੇ ਕੇਸਾਂ ਚੋਂ ਇੱਕ ਹੋਵੇਗਾ ਅਤੇ ਪੂਰੀ ਦੁਨੀਆਂ ਚ ਖਬਰਾਂ ਨਸ਼ਰ ਹੋਣਗੀਆਂ, ਪਰ ਮੈਂ ਇਸ ਲਈ ਗੁਰਦੁਆਰਾ ਸਾਹਿਬ ਨਹੀਂ ਗਿਆ ਸੀ ਜੀ। ਪਿਛਲੇ 5 ਦਹਾਕਿਆਂ ਤੋਂ, 50 ਸਾਲ ਤੋਂ ਉੱਪਰ ਸਮੇਂ ਤੋਂ ਮੇਰੀ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਹਰ ਰੋਜ਼ ਕਿ ਦਿਨ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਜਾ ਕੇ ਕੀਤੀ ਜਾਵੇ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਦੁਨੀਆਂ ਚ ਕਿੱਥੇ ਹਾਂ ਜਾਂ ਕੀ ਕਰ ਰਿਹਾ। ਜਿਹੜਾ ਅਹਿਸਾਸ ਅਤੇ ਸਕੂਨ ਤੁਹਾਨੂੰ ਗੁਰਦੁਆਰਾ ਸਾਹਿਬ, ਮੰਦਿਰ ਜਾਂ ਹੋਰ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਮਿਲਦਾ ਜੀ, ਉਹ ਤੁਹਾਨੂੰ ਦੁਨੀਆਂ ਚ ਹੋਰ ਕਿਤੇ ਵੀ ਨਹੀਂ ਪ੍ਰਾਪਤ ਹੋ ਸਕਦਾ ਜੀ।
0: ਐਂਡ ਸਿਮਰਨ ਸਿੰਘ ਪਨੇਸਰ ਇਸ ਕੇਸ ਚ ਅਜੇ ਵੀ ਲੋੜੀਂਦਾ ਹੈ ਅਤੇ ਉਹ ਖੁੱਲ੍ਹੇਆਮ ਭਾਰਤ ਚ ਘੁੰਮ ਰਿਹਾ, ਉਸਨੂੰ ਕੈਨੇਡਾ ਵਾਪਸ ਕਿਉਂ ਨਹੀਂ ਲਿਆਂਦਾ ਗਿਆ?
1: ਸਿਮਰਨ ਸਿੰਘ ਪਨੇਸਰ ਜੀ ਉਸ ਏਅਰ ਕੈਨੇਡਾ ਵੇਅਰ ਹਾਊਸ ਦਾ ਮੈਨੇਜਰ ਸੀ ਜਿੱਥੇ ਸੋਨਾ ਚੋਰੀ ਹੋਇਆ ਸੀ। ਅਸਲ ਚ ਪੁਲਿਸ ਨੂੰ ਪਤਾ ਲੱਗਣ ਤੋਂ ਪਹਿਲਾਂ ਕਿ ਉਹ ਇਸ ਧਾਂਦਲੀ ਚ ਖੁਦ ਸ਼ਾਮਲ ਸੀ, ਉਸਨੇ ਪੁਲਿਸ ਨੂੰ ਵੇਅਰ ਹਾਊਸ ਦਾ ਦੌਰਾ ਵੀ ਕਰਵਾਇਆ ਸੀ। ਸੋਨਾ ਚੋਰੀ ਹੋਣ ਤੋਂ 3 ਮਹੀਨੇ ਬਾਅਦ ਉਸਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਭਾਰਤ ਚਲਾ ਗਿਆ ਅਤੇ ਫਿਰ ਮੁੜ ਕਦੇ ਵੀ ਕੈਨੇਡਾ ਨਹੀਂ ਪਰਤਿਆ। ਉਹ ਹੁਣ ਭਾਰਤ ਚ ਲੁਕਿਆ ਹੋਇਆ ਅਤੇ ਮਨੀ ਲਾਂਡਰਿੰਗ ਲਈ ਉਸਦੀ ਜਾਂਚ ਕੀਤੀ ਜਾ ਰਹੀ ਹੈ। ਲੁਕਣ ਤੋਂ ਪਹਿਲਾਂ ਉਹ ਆਪਣੀ ਪਤਨੀ ਨੂੰ ਸੰਗੀਤ ਦੇ ਖੇਤਰ ਚ ਕਰੀਅਰ ਸ਼ੁਰੂ ਕਰਨ ਚ ਮਦਦ ਕਰ ਰਿਹਾ ਸੀ। ਆਪਣੀ ਜਿਹੜੀ ਬ੍ਰੈਂਪਟਨ ਪੀਲ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੇ ਭਾਰਤ ਨੂੰ ਕੈਨੇਡੀਅਨ ਕਾਨੂੰਨ ਤਹਿਤ ਦੋਸ਼ਾਂ ਦਾ ਸਾਹਮਣਾ ਕਰਨ ਲਈ ਉਸਨੂੰ ਕੈਨੇਡਾ ਭੇਜਣ ਦੀ ਬੇਨਤੀ ਕੀਤੀ ਹੈ। ਪਰ ਮੈਂ ਪਿਛਲੇ ਕੇਸਾਂ ਦੇ ਤਜਰਬੇ ਅਨੁਸਾਰ ਕਹਿ ਸਕਦਾ ਕਿ ਜਦੋਂ ਆਟਵਾ ਨੂੰ ਨਵੀਂ ਦਿੱਲੀ ਨਾਲ ਗੱਲਬਾਤ ਕਰਨੀ ਪੈਂਦੀ ਹੈ ਤਾਂ ਪ੍ਰਕਿਰਿਆ ਪ੍ਰੋਸੈਸ ਬਹੁਤ ਲੰਬਾ, ਗੁੰਝਲਦਾਰ ਅਤੇ ਸਮਾਂ ਖਪਾਉਣ ਵਾਲਾ ਬਣ ਜਾਂਦਾ ਜੀ।
0: ਐਂਡ ਅਦਾਲਤ 'ਚ ਦੋਸ਼ ਰੱਦ ਹੋਣ ਤੋਂ ਬਾਅਦ ਤੁਸੀਂ ਅਤੇ ਤੁਹਾਡੇ ਮੁਫਕਲ ਨੇ ਮੀਡੀਆ ਨਾਲ ਗੱਲਬਾਤ ਕੀਤੀ, ਇਸ ਕੇਸ 'ਚ ਇਹ ਕਿਉਂ ਮਹੱਤਵਪੂਰਨ ਸੀ?
1: ਮੇਰੀ ਰਾਏ 'ਚ ਸਾਡੀ ਨਿਆਂ ਪ੍ਰਣਾਲੀ, ਜਸਟਿਸ ਸਿਸਟਮ ਸਾਡਾ ਕੈਨੇਡੀਅਨ ਦੁਨੀਆ 'ਚ ਸਭ ਤੋਂ ਵਧੀਆ, ਪਰ ਕੋਈ ਵੀ ਚੀਜ਼ ਮੁਕੰਮਲ ਨਹੀਂ ਹੁੰਦੀ ਜੀ। ਜਦੋਂ ਕਿਸੇ ਵਿਅਕਤੀ 'ਤੇ ਦੋਸ਼ ਲਗਾਇਆ ਜਾਂਦਾ ਤਾਂ ਇਹ ਅਖਬਾਰ ਦੇ ਪਹਿਲੇ ਸਫ਼ੇ ਦੀ ਖਬਰ ਬਣ ਜਾਂਦੀ ਹੈ। ਜੇਕਰ ਦੋਸ਼ ਰੱਦ ਕਰ ਦਿੱਤੇ ਜਾਂਦੇ ਹਨ ਤਾਂ ਇਸ ਦਾ ਅਕਸਰ ਜ਼ਿਕਰ ਨਹੀਂ ਕੀਤਾ ਜਾਂਦਾ ਅਤੇ ਦੋਸ਼ੀ ਨੂੰ ਆਪਣੇ ਟੁੱਟੇ ਹੋਏ ਜੀਵਨ ਨੂੰ ਖੁਦ ਸੰਭਾਲਣਾ ਪੈਂਦਾ। ਮਿਸਟਰ ਰਜ਼ਾ ਇੱਕ ਬੇਕਸੂਰ ਆਦਮੀ ਸੀ, ਆਸ ਹੈ ਕਿ ਉਸ ਦਿਨ ਉਸਨੂੰ ਆਪਣੀ ਜ਼ਿੰਦਗੀ ਵਾਪਸ ਮਿਲ ਗਈ ਹੋਵੇਗੀ ਜਾਂ ਘੱਟੋ ਘੱਟ ਉਸ ਦਿਸ਼ਾ 'ਚ ਪਹਿਲਾ ਸਕਾਰਾਤਮਕ ਕਦਮ ਹੋਵੇਗਾ ਜੀ। ਆਈ ਹੋਪ ਹੀ ਗੋਟ ਹਿਜ਼ ਲਾਈਫ ਬੈਕ। ਉਹ ਬੋਲਣ 'ਚ ਬਹੁਤ ਭਾਵਕ ਸੀ ਪਰ ਉਹ ਆਪਣੇ ਸਮਰਥਕਾਂ ਅਤੇ ਆਪਣੇ ਵਕੀਲ ਦਾ ਹਮੇਸ਼ਾ ਉਸ ਵਿੱਚ ਵਿਸ਼ਵਾਸ ਰੱਖਣ ਲਈ ਧੰਨਵਾਦ ਕਰਨਾ ਚਾਹੁੰਦਾ ਸੀ ਜੀ। ਦੈਟ ਵਾਸ ਦਾ ਰੀਜ਼ਨ ਵਾਈ ਵੀ ਹੈਡ ਦਾ ਪ੍ਰੈਸ ਕਾਨਫਰੰਸ ਦੈਟ ਡੇ।
0: ਬਣਦਾ ਵੀ ਹੈ ਐਂਡ ਦੇਖੋ ਬੰਦਾ ਮੈਂ ਕਹਿੰਦਾ ਕਿ ਜਿੰਨਾ ਥੈਂਕ ਯੂ ਕਰੇ ਓਨਾ ਹੀ ਘੱਟ ਹੈ। ਐਂਡ ਪ੍ਰਸਾਦ ਪਰਮਲਿੰਗਮ ਨੂੰ ਇਸ ਕੇਸ 'ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਫਿਰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ, ਫਿਰ ਉਹ ਗਾਇਬ ਹੋ ਗਿਆ। ਕੀ ਇੰਨੇ ਵੱਡੇ ਕੇਸ 'ਚ ਜ਼ਮਾਨਤ ਮਿਲਣਾ ਆਮ ਗੱਲ ਹੈ?
1: ਨਵੀ ਸਾਹਿਬ, ਮੈਨੂੰ ਕੈਨੇਡਾ ਵਿੱਚ ਪ੍ਰੈਕਟਿਸ ਕਰਦੇ 33 ਸਾਲ ਦਾ ਸਮਾਂ ਹੋ ਗਿਆ ਜੀ। ਮੈਂ ਕਤਲ ਦੇ ਕਈ ਕੇਸਾਂ 'ਚ ਆਪਣੇ ਕਲਾਇੰਟਸ ਨੂੰ ਜ਼ਮਾਨਤ ਦਵਾਈ ਹੈ, ਇਸ ਲਈ ਕੋਈ ਵੀ ਅਜਿਹਾ ਅਪਰਾਧਿਕ ਕੇਸ ਨਹੀਂ ਹੈ ਜਿੱਥੇ ਜ਼ਮਾਨਤ ਸੰਭਵ ਨਾ ਹੋਵੇ। ਹਰ ਕੇਸ ਵੱਖਰਾ ਹੁੰਦਾ ਅਤੇ ਜੱਜ ਨੂੰ ਕਿਸੇ ਵੀ ਦੋਸ਼ੀ ਨੂੰ ਜ਼ਮਾਨਤ ਰਿਹਾ ਕਰਨ ਦਾ ਫੈਸਲਾ ਕਰਨ ਤੋਂ ਪਹਿਲਾਂ ਬਹੁਤ ਸਾਰੇ ਕਾਰਕਾਂ, ਬਹੁਤ ਸਾਰੇ ਫੈਕਟਰਸ ਨੂੰ ਕੰਸੀਡਰ ਕਰਨਾ ਪੈਂਦਾ। ਇਸ ਪਰਟੀਕੁਲਰ ਕੇਸ 'ਚ ਮੇਰਾ ਕਲਾਇੰਟ ਅਲੀ ਰਜ਼ਾ ਪੂਰੇ 2 ਸਾਲ ਦੌਰਾਨ ਜਦੋਂ ਮੈਂ ਕੇਸ ਲੜ ਰਿਹਾ ਸੀ ਉਹ ਜ਼ਮਾਨਤ 'ਤੇ ਸੀ ਅਤੇ ਉਸਨੇ ਭੱਜਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ। ਉਹ ਇਸ ਲਈ ਕਦੇ ਨਹੀਂ ਭੱਜਿਆ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦਾ ਸੀ, ਉਹਦੀ ਆਤਮਾ ਜਾਣਦੀ ਸੀ ਕਿ ਉਹ ਬਿਲਕੁਲ ਬੇਕਸੂਰ ਹੈ ਅਤੇ ਉਸਨੂੰ ਮੇਰਾ ਪੂਰਾ ਸਮਰਥਨ ਪ੍ਰਾਪਤ ਸੀ ਜੀ। ਜਿਵੇਂ ਕਿ ਮੈਂ ਜ਼ਿਕਰ ਕੀਤਾ ਕਿ ਪ੍ਰਸਾਦ ਪਰਮਲਿੰਗਮ ਇਸ ਸਮੇਂ ਅਮਰੀਕਾ 'ਚ ਹਥਿਆਰਾਂ ਦੇ ਦੋਸ਼ਾਂ ਲਈ ਵੀ ਲੋੜੀਂਦਾ ਜੀ।
0: ਕੀ ਮਿਸਟਰ ਰਜ਼ਾ ਪੁਲਿਸ ਜਾਂ ਸਰਕਾਰੀ ਵਕੀਲ ਵਿਰੁੱਧ ਮੁਕੱਦਮਾ ਕਰਨ ਜਾ ਰਹੇ ਹਨ?
1: ਜੇਕਰ ਜੀ ਉਹ ਪੁਲਿਸ 'ਤੇ ਮੁਕੱਦਮਾ ਕਰਦਾ ਤਾਂ ਇਹ ਮਲੀਸ਼ੀਅਸ ਪ੍ਰੋਸੀਕਿਊਸ਼ਨ ਲਈ ਹੋਵੇਗਾ, ਜਿਸ ਦਾ ਮਤਲਬ ਹੈ ਕਿ ਪੁਲਿਸ ਜਾਣਦੀ ਸੀ ਜਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਉਹ ਬੇਕਸੂਰ ਸੀ, ਪਰ ਫਿਰ ਵੀ ਉਸਦੇ ਦੋਸ਼ ਥੋਪ ਦਿੱਤੇ ਗਏ ਜੀ। ਮਿਸਟਰ ਰਜ਼ਾ ਲਈ ਕਿਸੇ ਵੀ ਕਿਸਮ ਦੀ ਭਵਿੱਖੀ ਕਾਨੂੰਨੀ ਕਾਰਵਾਈ ਬਾਰੇ ਸੋਚਣਾ ਅਜੇ ਤਾਂ ਬਹੁਤ ਜਲਦੀ ਆਊਗਾ ਜੀ। ਪਾਕਿਸਤਾਨ, ਇੰਗਲੈਂਡ ਅਤੇ ਪੂਰੀ ਦੁਨੀਆ 'ਚ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਇਸ ਕੇਸ ਦਾ ਬਾਰੇ ਪੂਰਾ ਪਤਾ ਲੱਗ ਚੁੱਕਾ, ਉਹਨਾਂ ਦੀ ਜਿਹੜੀ ਇੱਜ਼ਤ ਆ ਉਸਦੇ ਉੱਪਰ ਤਾਂ ਪਤਾ ਲੱਗ ਹੀ ਚੁੱਕਾ ਜੀ। ਹਾਲ ਦੀ ਘੜੀ 'ਚ ਮਿਸਟਰ ਅਲੀ ਰਜ਼ਾ ਸਿਰਫ ਇਹ ਚਾਹੁੰਦੇ ਹਨ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਆਮ ਵਾਂਗ ਦੁਬਾਰਾ ਹੋ ਜਾਵੇ ਜੀ।
0: ਫਰਾਰ ਡਰਾਈਵਰ ਜਿਸਨੇ ਸੋਨਾ ਢੋਇਆ ਸੀ, ਇਸ ਸਮੇਂ ਹਥਿਆਰਾਂ ਦੇ ਦੋਸ਼ਾਂ 'ਚ ਅਮਰੀਕਾ 'ਚ 13 ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਿਹਾ। ਕੀ ਉਹ ਕਦੇ ਸੋਨੇ ਦੀ ਚੋਰੀ ਦੇ ਕੇਸ 'ਚ ਕੈਨੇਡੀਅਨ ਨਿਆਂ ਦਾ ਸਾਹਮਣਾ ਕਰੇਗਾ?
1: ਬ੍ਰੈਂਪਟਨ ਪੁਲਿਸ ਦਾ ਕਹਿਣਾ ਹੈ ਕਿ ਡਰੈਂਟੇ ਕਿੰਗ ਮਕਲੇਨ ਉਸ ਚਿੱਟੀ ਡਿਲੀਵਰੀ ਵੈਨ ਦਾ ਡਰਾਈਵਰ ਸੀ ਜਿਹੜੀ ਇਸ ਕੇਸ 'ਚ ਸੋਨੇ ਦੀਆਂ ਇੱਟਾਂ ਅਤੇ ਵਿਦੇਸ਼ੀ ਮੁਦਰਾ ਚੋਰੀ ਕਰਨ ਲਈ ਵਰਤੀ ਗਈ ਸੀ। ਉਸਨੂੰ ਅਮਰੀਕਾ 'ਚ ਹਥਿਆਰਾਂ ਦੀ ਤਸਕਰੀ ਲਈ ਗ੍ਰਿਫਤਾਰ ਕੀਤਾ ਗਿਆ ਸੀ। ਉਸਨੇ ਆਪਣੇ ਦੋਸ਼ ਕਬੂਲ ਕਰ ਲਏ ਅਤੇ ਉਹ 13 ਸਾਲ ਦੀ ਜੇਲ੍ਹ ਯਾਤਰਾ ਕਰ ਰਿਹਾ ਜੀ। ਕੈਨੇਡਾ 'ਚ ਗੰਭੀਰ ਅਪਰਾਧਿਕ ਕੇਸਾਂ 'ਚ ਐਸ ਯੂ ਨੋ ਵੈਰੀ ਵੈਲ ਸਮੇਂ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਇੱਕ ਵਾਰ ਜਦੋਂ ਉਸਨੂੰ ਕੈਨੇਡਾ ਵਾਪਸ ਭੇਜ ਦਿੱਤਾ ਜਾਵੇਗਾ ਤਾਂ ਉਸ 'ਤੇ 13 ਸਾਲ ਬਾਅਦ ਵੀ ਮੁਕੱਦਮਾ ਚਲਾਇਆ ਜਾ ਸਕਦਾ। ਪਰ ਸਰਕਾਰੀ ਵਕੀਲ ਇਹ ਫੈਸਲਾ ਕਰੇਗਾ ਕਿ ਕੀ 13 ਸਾਲ ਬਾਅਦ ਉਸ ਉੱਤੇ ਦੋਸ਼ ਲਗਾਉਣਾ ਜਨਤਕ ਹਿੱਤ 'ਚ ਹੋਵੇਗਾ ਵੀ ਜਾਂ ਨਹੀਂ।
0: ਐਂਡ ਸਰ, ਕੀ ਇਹ ਤੁਹਾਡੇ ਕਰੀਅਰ ਦਾ ਸਭ ਤੋਂ ਵੱਡਾ ਕੇਸ ਸੀ?
1: ਜਿਵੇਂ ਮੈਂ ਦੱਸਿਆ ਜੀ ਪਹਿਲਾਂ, ਮੈਂ ਕੈਨੇਡਾ ਭਰ 'ਚ ਪਿਛਲੇ 33 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਕ੍ਰਿਮੀਨਲ ਕੇਸਿਸ, ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਦੇ ਕੇਸ, ਇਮੀਗ੍ਰੇਸ਼ਨ ਕੇਸਿਸ ਲੜਦਾ ਆ ਰਿਹਾ ਅਤੇ ਇਹ ਤੁਹਾਨੂੰ ਹੈਰਾਨ ਕਰ ਸਕਦਾ ਪਰ $80 million ਦੇ ਇਸ ਸੋਨੇ ਦੇ ਕੇਸ ਦੀ ਜਿੱਤ ਮੇਰੇ ਜੀਵਨ ਦੀ ਸਭ ਤੋਂ ਵੱਡੀ ਜਿੱਤ ਨਹੀਂ ਹੈ ਜੀ। ਭਾਰਤ ਤੋਂ ਆਇਆ ਉਹ ਬੇਨਾਮ ਵਰਕ ਪਰਮਿਟ ਹੋਲਡਰ ਜੋ ਚੋਰੀ ਕਰਦਿਆਂ ਫੜਿਆ ਜਾਂਦਾ, ਉਹ ਨੌਜਵਾਨ ਜਿਸਨੇ ਆਪਣੀ ਪ੍ਰੇਮਿਕਾ ਨੂੰ ਥੱਪੜ ਮਾਰਿਆ ਜਾਂ ਬਿਨਾਂ ਡਰਾਈਵਰ ਲਾਇਸੈਂਸ ਦੇ ਗੱਡੀ ਚਲਾਉਣ ਵਾਲਾ ਵਿਅਕਤੀ ਜਾਂ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਦਾ ਵਿਕਟਿਮ, ਅਜਿਹੇ ਕੇਸ ਮੇਰੇ ਲਈ ਸਭ ਤੋਂ ਵੱਡੇ ਕੇਸ ਹਨ। ਇਹ ਇਸ ਲਈ ਹੈ ਕਿਉਂਕਿ ਕੋਈ ਵੀ ਅਪਰਾਧਿਕ ਕੇਸ ਹਰ ਇਨਸਾਨ ਲਈ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਘਟਨਾ ਹੁੰਦੀ ਹੈ ਜੀ। ਹਰ ਉਹ ਕੇਸ ਜਿਸ ਨੂੰ ਲੜਨ ਲਈ ਮੇਰੇ ਕਲਾਇੰਟਸ ਵੱਲੋਂ ਜੋ ਭਰੋਸੇ ਦਾ ਇਜ਼ਹਾਰ ਮੇਰੇ ਤੇ ਕੀਤਾ ਜਾਂਦਾ ਹੈ, ਉਹੀ ਕੇਸ ਮੇਰੇ ਲਈ ਸਭ ਤੋਂ ਵੱਡਾ ਕੇਸ ਅਤੇ ਸਨਮਾਨ ਹੁੰਦਾ ਜੀ।
0: ਬਿਲਕੁਲ, ਇਸ ਕੇਸ ਚ ਕੰਮ ਕਰਨ ਬਾਰੇ ਤੁਹਾਨੂੰ ਸਭ ਤੋਂ ਵੱਧ ਕੀ ਪਸੰਦ ਆਇਆ?
1: ਵੈਰੀ ਹੈਵੀ ਲੋਡਡ ਕੁਐਸਚਨ। ਕੋਈ ਵੀ ਕੇਸ ਜਿੱਥੇ ਕਿਸੇ ਬੱਚੀ ਨਾਲ ਜਬਰ ਜਨਾਹ ਕੀਤਾ ਗਿਆ ਹੋਵੇ, ਖਾਸ ਕਰਕੇ ਉਸਦੇ ਆਪਣੇ ਪਿਤਾ ਵੱਲੋਂ, ਕੋਈ ਵੀ ਕੇਸ ਜਿੱਥੇ ਕਿਸੇ ਸ਼ਰਾਬੀ ਨੌਜਵਾਨ ਨੇ ਆਪਣੀ ਮਾਂ ਨੂੰ ਕੁੱਟ ਕੁੱਟ ਕੇ ਮਾਰ ਨਾ ਦਿੱਤਾ ਹੋਵੇ, ਅਜਿਹੇ ਕੇਸਾਂ ਨੂੰ ਛੱਡ ਕੇ ਹੋਰ ਹਰ ਕੇਸ ਮੇਰੇ ਲਈ ਇੱਕ ਚੰਗਾ ਕੇਸ ਹੈ ਜੀ। ਸਿਰਫ ਇਸ ਲਈ ਕਿ ਕਿਸੇ ਕੰਪਨੀ ਕੋਲ $35 million ਦੇ ਸੋਨੇ ਲਈ ਪੈਸਾ ਹੈ, ਇਸਦਾ ਮਤਲਬ ਇਹ ਨਹੀਂ ਕਿ ਉਹ ਕਾਨੂੰਨ ਦੀ ਘੱਟ ਸੁਰੱਖਿਆ ਦੇ ਹੱਕਦਾਰ ਹਨ। ਪਰ ਇਹ ਕੇਸ ਵੱਖਰਾ ਸੀ ਅਤੇ ਮੈਨੂੰ ਅਸਲ ਚ ਇਸਦਾ ਵਾਕਈ ਆਨੰਦ ਆਇਆ। ਉਹ ਇਸ ਕਰਕੇ, ਤੁਸੀਂ ਉਹ ਪ੍ਰੈਸ ਕਾਨਫਰੰਸ ਦੇਖੀ ਹੋਣੀ ਹੈ, ਦੁਨੀਆ ਦੇ ਸਾਰੇ ਮੇਨ ਸਟ੍ਰੀਮ ਮੀਡੀਆ ਨੇ ਕਵਰ ਕੀਤੀਆਂ ਜੀ ਖਬਰਾਂ, CBC, CNN, NBC ਸਾਰਿਆਂ ਨੇ ਕਵਰ ਕੀਤੀਆਂ, ਬਿਕੋਜ਼ ਇਟ ਵਾਜ਼ ਅ ਇੰਟਰਨੈਸ਼ਨਲ ਇੰਟਰਸਟ ਵੀ। ਇਹ ਚੋਰੀ ਹੋਈ ਤਾਂ ਹੋਈ ਕਿਵੇਂ ਜੀ, ਇਹ ਕੈਨੇਡਾ ਦੀ ਸਭ ਤੋਂ ਵੱਡੀ ਚੋਰੀ ਸੀ ਤੇ ਦੁਨੀਆ ਦੀ 6ਵੇਂ ਨੰਬਰ ਦੀ ਜੀ। ਉਹਨਾਂ ਨੇ ਸਾਰਿਆਂ ਨੇ ਇੱਕੋ ਹੀ ਵਾਰ ਵਾਰ ਇੱਕੋ ਹੀ ਉਹਨਾਂ ਨੇ ਸਵਾਲ ਪੁੱਛਿਆ ਵੀ 400 ਕਿਲੋ 4 ਕੁਇੰਟਲ ਸੋਨਾ ਗਿਆ ਤਾਂ ਗਿਆ ਕਿੱਥੇ। ਜਿਹਨਾਂ ਮੈਂ ਤਾਂ ਸਿਰਫ ਇਹੀ ਕਹੂੰਗਾ ਕਿ ਵੀ ਜਾਂ ਤਾਂ ਇਹ ਤੁਹਾਨੂੰ ਜਿਹੜੇ ਬ੍ਰੈਂਪਟਨ ਦੇ ਜੋਸ਼ੀ ਹੈ ਜਾਂ ਐਸਟ੍ਰੋਲੋਜਰ ਹੈ ਉਹੀ ਦੱਸ ਸਕਦੇ ਹੈ, ਜਾਂ ਤੁਹਾਨੂੰ ਨੈੱਟਫਲਿਕਸ ਦੇ ਉੱਪਰ ਜਿਹੜੀ ਹੁਣ ਇਸ ਬਾਰੇ ਇਹਦੀ ਫਿਲਮ ਬਣ ਰਹੀ ਹੈ ਉਹ ਦੇਖ ਕੇ ਸ਼ਾਇਦ ਤੁਹਾਨੂੰ ਪਤਾ ਲੱਗੇ ਵੀ ਸੋਨਾ ਗਿਆ ਤਾਂ ਗਿਆ ਕਿੱਥੇ ਜੀ।
0: ਲੀਕ ਸਾਹਮਣੇ ਆਈ ਸੀ ਜਿੱਥੇ ਸਰਕਾਰੀ ਵਕੀਲ ਦੇ ਦਸਤਾਵੇਜ਼ ਮੀਡੀਆ ਦੇ ਹੱਥਾਂ ਚ ਪਹੁੰਚ ਗਏ ਸਨ, ਕਿਰਪਾ ਕਰਕੇ ਇਸ ਬਾਰੇ ਵੀ ਸਮਝਾਓ।
1: ਇਸ ਕੇਸ ਚ ਜੀ ਕੁਝ ਵੀ ਆਮ ਵਰਗਾ ਨਹੀਂ ਸੀ, ਜਿਸ ਚ ਇਹ ਵੀ ਸ਼ਾਮਿਲ ਸੀ ਕਿ ਕਿਵੇਂ ਸਭ ਤੋਂ ਵੱਧ ਜਿਹੜੀ ਗੁਪਤ ਟਾਪ ਸੀਕਰਟ ਦਸਤਾਵੇਜ਼ ਮੀਡੀਆ ਦੇ ਹੱਥ ਲੱਗ ਗਿਆ ਜੀ। CBC ਰਿਪੋਰਟਰਾਂ ਨੇ ਇੱਕ ਬਹੁਤ ਹੀ ਸੰਵੇਦਨਸ਼ੀਲ ਅੰਦਰੂਨੀ ਜਾਂਚ ਜਾਂ ਬਲੂ ਪ੍ਰਿੰਟ ਹਾਸਿਲ ਕੀਤਾ ਜੀ। ਫਾਈਲ ਚ ਬਿਲਕੁਲ ਦੱਸਿਆ ਗਿਆ ਸੀ ਕਿ ਕਿਵੇਂ ਪੀਲ ਰੀਜਨਲ ਪੁਲਿਸ ਅਤੇ ਅੰਤਰਰਾਸ਼ਟਰੀ ਟਾਸਕ ਫੋਰਸਾਂ ਨੇ ਪੂਰੇ ਕੇਸ ਦਾ ਨਕਸ਼ਾ ਤਿਆਰ ਕੀਤਾ ਸੀ ਜੀ। ਪੁਲਿਸ ਨੂੰ ਇਸ ਗੱਲ ਦੀ ਜਾਂਚ ਕਰਨੀ ਪਈ ਕਿ ਇਹ ਲੀਕ ਹੋਈ ਤਾਂ ਹੋਈ ਕਿਵੇਂ ਜੀ।
0: ਇਸੇ ਨਾਲ ਨਾਲ ਤੁਹਾਡੇ ਮੁਫਕਲ ਮਿਸਟਰ ਰਜ਼ਾ ਦੇ ਦੋਸ਼ ਆਇਦ ਹੋਣ ਤੋਂ ਬਾਅਦ ਉਹਨਾਂ ਨੇ ਇੱਕ CBC TV ਇੰਟਰਵਿਊ ਦਿੱਤੀ ਸੀ, ਕੀ ਇਹ ਆਮ ਗੱਲ ਹੈ?
1: ਪੂਰੇ ਦੇਸ਼ ਦੇ ਅਖਬਾਰਾਂ ਅਤੇ ਮੀਡੀਆ ਨੇ ਟਿੱਪਣੀ ਕੀਤੀ ਕਿ ਲੁਕਣ ਦੀ ਬਜਾਏ ਮਿਸਟਰ ਅਲੀ ਰਜ਼ਾ ਨੇ ਦੁਨੀਆ ਨੂੰ ਇਹ ਦਿਖਾਉਣ ਲਈ ਆਪਣੀ ਗਹਿਣਿਆਂ ਦੀ ਦੁਕਾਨ ਖੋਲ੍ਹ ਦਿੱਤੀ ਕਿ ਉਹ ਬਿਲਕੁਲ ਨਿਰਬੇਕਸੂਰ ਹੈ ਜੀ। ਉਹ ਆਪਣੇ ਸਾਜੋ ਸਮਾਨ ਨੂੰ ਦਿਖਾਉਣ ਲਈ CBC ਰਿਪੋਰਟਰਾਂ ਨੂੰ ਆਪਣੀ ਦੁਕਾਨ ਦੇ ਬੇਸਮੈਂਟ ਚ ਲੈ ਗਿਆ ਜੀ। ਉਹ ਚਾਹੁੰਦਾ ਸੀ ਕਿ ਦੁਨੀਆ ਦੇਖੇ ਉਸ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ। ਆਪਣੇ ਆਪ ਨੂੰ ਪੁੱਛੋ ਕਿ ਇੱਕ ਦੋਸ਼ੀ ਆਦਮੀ ਦੀਆਂ ਹਰਕਤਾਂ ਅਜਿਹੀਆਂ ਹੁੰਦੀਆਂ ਹਨ।
0: ਬਿਲਕੁਲ, ਕੀ ਕੋਈ ਜਾਣਦਾ ਹੈ ਕਿ ਸੋਨਾ ਕਿੱਥੇ ਛੱਪਣ ਹੋ ਗਿਆ?
1: ਮਿਸਟਰ ਅਲੀ ਰਜ਼ਾ ਜੀ ਇੱਕ ਬੇਕਸੂਰ ਸੋਨੇ ਦਾ ਵਪਾਰੀ ਸੀ। ਮੇਰੀ ਰਾਏ ਚ ਉਹ ਇਸ ਮਾਮਲੇ ਚ ਖੁਦ ਪੀੜਤ ਸੀ। ਮੈਨੂੰ ਹਮੇਸ਼ਾ ਉਸਦੀ ਇਸ ਗੱਲ ਤੇ ਯਕੀਨ ਰਿਹਾ ਕਿ ਉਹ ਪੂਰੀ ਤਰ੍ਹਾਂ ਬੇਕਸੂਰ ਹੈ। ਉਸਨੂੰ ਸੋਨੇ ਬਾਰੇ ਨਾ ਤਾਂ ਕਦੇ ਕੋਈ ਜਾਣਕਾਰੀ ਸੀ ਜੀ ਪਿਛੋਕੜ ਚ, ਅਤੇ ਨਾ ਹੀ ਇਸ ਵੇਲੇ ਮੌਜੂਦਾ ਸਮੇਂ ਚ ਕੋਈ ਜਾਣਕਾਰੀ ਹੈ।
0: ਸੋ ਸਰ ਅਗੇਨ ਬੜੀ ਵੱਡੀ ਜਿੱਤ, ਦੁਨੀਆ ਭਰ ਦੇ ਵਿੱਚ ਇਸ ਜਿੱਤ ਦੀ ਅਗੇਨ ਇੱਕ ਚਰਚਾ ਹੋਈ, ਤੁਹਾਡੀ ਬਹੁਤ ਸਾਰੀ ਤਾਰੀਫ ਹੋਈ ਐਂਡ ਵਰਲਡ ਵਾਈਡ ਨਿਊਜ਼ ਬਣੀ। ਸੋ ਤੁਹਾਨੂੰ ਅਤੇ ਤੁਹਾਡੇ ਕਲਾਇੰਟ ਨੂੰ ਬਹੁਤ ਸਾਰੀਆਂ ਇਸ ਲਈ ਮੁਬਾਰਕਾਂ ਵੀ ਹੋਣ। ਐਂਡ ਕੋਈ ਆਖਰੀ ਸ਼ਬਦ ਅਤੇ ਤੁਹਾਡੀ ਸੰਪਰਕ ਜਾਣਕਾਰੀ ਪਲੀਜ਼।
1: ਨਵੀ ਸਾਹਿਬ, ਮੇਰੇ ਲਈ ਕੋਈ ਵੀ ਕੇਸ ਕਦੇ ਵੀ ਵੱਡਾ ਜਾਂ ਛੋਟਾ ਨਹੀਂ ਹੁੰਦਾ, ਪਰ ਮੈਂ ਸਮਝ ਸਕਦਾ ਕਿ ਖਲਕਤ ਇਸ ਕੇਸ ਬਾਰੇ ਕਿਉਂ ਜਾਣਨਾ ਚਾਹੁੰਦੀ ਹੈ। ਮੈਂ ਅਜੇ ਤੈਅ ਨਹੀਂ ਕੀਤਾ ਕਿ ਮੈਂ ਇਸ ਕੇਸ ਤੇ ਬਣ ਰਹੀਆਂ ਫਿਲਮਾਂ ਚੋਂ ਕਿਸੇ ਚ ਹਿੱਸਾ ਬਣਾਂਗਾ ਜਾਂ ਨਹੀਂ ਜੀ। 100 ਹੱਥ ਰੱਸਾ ਤੇ ਸਿਰੇ ਤੇ ਕੰਡ ਕਹਿਣ ਦਾ ਭਾਵ, ਮੈਂ ਆਪਣੇ ਹਰ ਕੇਸ ਦੇ ਅੰਤ ਚ ਇਸ ਗੱਲ ਨਾਲ ਸੰਤੁਸ਼ਟ ਹਾਂ ਕਿ ਮੈਂ ਆਪਣੇ ਕਲਾਇੰਟ ਨੂੰ ਇਨਸਾਫ਼ ਦਿਵਾਉਣ ਚ ਕਾਮਯਾਬ ਰਿਹਾ। ਅਸੀਂ ਜੀ ਪਿਛਲੇ 33 ਸਾਲਾਂ ਦੌਰਾਨ ਆਪਣੇ ਅਣਗਿਣਤ ਹੀ ਕਲਾਇੰਟਸ ਨੂੰ ਕਾਰ ਐਕਸੀਡੈਂਟ ਲੱਗੀਆਂ ਸੀਰੀਅਸ ਅਤੇ ਲਾਈਫ ਆਲਟਰਿੰਗ ਸੱਟਾਂ ਲੱਗਣ ਕਾਰਨ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਬਾਈ ਵੇ ਆਫ ਸੈਟਲਮੈਂਟ ਔਰ ਜੱਜਮੈਂਟ ਦਵਾ ਚੁੱਕੇ ਹਨ। ਅਤੀਤ ਦੇ ਨਤੀਜੇ ਜ਼ਰੂਰੀ ਤੌਰ ਤੇ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਨਹੀਂ ਹਨ। ਕੋਈ ਵੀ ਵਸੂਲੀ ਗਈ ਰਕਮ ਅਤੇ ਹੋਰ ਮੁਕੱਦਮੇ ਦੇ ਨਤੀਜੇ ਵਿਅਕਤੀਗਤ ਮਾਮਲਿਆਂ ਵਿੱਚ ਫੈਕਟਸ ਦੇ ਅਨੁਸਾਰ ਵੱਖ ਵੱਖ ਹੋ ਸਕਦੇ ਹਨ। ਕਿਸੇ ਵੀ ਤਰ੍ਹਾਂ ਦਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਦਾ ਕਲੇਮ ਹੋਵੇ, ਪੁਲਿਸ ਵਾਲਿਆਂ ਨੇ ਸੀਰੀਅਸ ਕ੍ਰਿਮੀਨਲ ਚਾਰਜਿਸ ਲਗਾ ਦਿੱਤੇ ਹੋਣ ਜਾਂ ਫਿਰ ਇਮੀਗ੍ਰੇਸ਼ਨ ਦਾ ਕੋਈ ਵੀ ਸੰਗੀਨ ਮਾਮਲਾ ਹੋਵੇ, ਕਾਲ ਅਸ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਜਿੱਥੇ ਤੱਕ ਸਾਡੀ ਕੰਟੈਕਟ ਇਨਫੋਰਮੇਸ਼ਨ ਦੀ ਗੱਲ ਹੈ, ਤੁਸੀਂ ਗੂਗਲ ਤੇ bridgebone.com ਤੇ ਵੀ ਸਾਡੀ ਲਾਅ ਫਰਮ ਬਾਰੇ ਸਭ ਕੁਝ ਪਤਾ ਕਰ ਸਕਦੇ ਹੋ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਆਪਣੇ ਦਿਲ, ਆਪਣੇ ਦਿਮਾਗ, ਆਪਣੇ ਜ਼ਿਹਨ ਚ ਸਿਰਫ ਇੱਕ ਗੱਲ ਬਿਠਾ ਲਓ, ਵਨ ਕਾਲ ਦੈਟਸ ਆਲ। ਸਾਡਾ ਫੋਨ ਨੰਬਰ ਹੈ ਜੀ 416-994-8989, 416-994-8989। ਸਾਡਾ ਦਫ਼ਤਰ ਜਿਵੇਂ ਤੁਸੀਂ ਦੱਸ ਚੁੱਕੇ ਹੋ ਬਿਲਕੁਲ ਬ੍ਰੈਂਪਟਨ ਦੇ ਗੜ੍ਹ ਚ ਸੈਂਟਰ ਚ, 181 ਕੁਈਨ ਸਟ੍ਰੀਟ ਈਸਟ ਬ੍ਰੈਂਪਟਨ ਚ ਜੀ। ਯੂ ਨੋ ਇਸ ਕੇਸ ਦੀ ਸਾਰੀ ਦੁਨੀਆ ਚ ਬਹੁਤ ਰੁਚੀ ਆ, ਉਹ ਇਸ ਕਰਕੇ ਵੀ ਇੱਕ ਵੀ ਗੋਲੀ ਨਹੀਂ ਚੱਲੀ, ਕੋਈ ਹਿੰਸਾ ਨਹੀਂ ਹੋਈ, ਕੋਈ ਜ਼ਖਮੀ ਨਹੀਂ ਹੋਇਆ। ਪਰ ਮੋਸਟ ਜਿਹੜੀ ਸਿਕਿਉਰਡ ਪਲੇਸ ਹੈ ਕੈਨੇਡਾ ਦੀ, ਟੋਰਾਂਟੋ ਪੀਅਰਸਨ ਏਅਰਪੋਰਟ, ਉੱਥੋਂ 400 ਕਿਲੋ 4 ਕੁਇੰਟਲ ਸੋਨਾ ਚੋਰੀ ਹੋ ਗਿਆ ਤੇ ਅੱਜ ਤੱਕ ਉਹਦਾ ਕੋਈ ਨਾਂ ਨਿਸ਼ਾਨ ਨਹੀਂ ਵੀ ਗਿਆ ਤਾਂ ਗਿਆ ਕਿੱਥੇ ਜੀ। ਪਿਛਲੇ 33 ਸਾਲਾਂ ਤੋਂ ਨਵੀਂ ਸਾਹਿਬ ਮੇਰੀ ਲਾ ਫਰਮ ਦਾ ਇੱਕ ਸਿੰਪਲ ਸਧਾਰਨ ਜਿਹਾ ਲੀਗਲ ਸਲੋਗਨ ਇੱਕੋ ਹੀ ਰਿਹਾ, ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵੀ ਵਕੀਲ, ਦਲੀਲ ਜਾਂ ਅਪੀਲ ਦੀ ਕਦੇ ਲੋੜ ਹੀ ਨਾ ਪਵੇ। ਥੈਂਕ ਯੂ ਫਾਰ ਗਿਵਿੰਗ ਅਸ ਦਿਸ ਆਪਰਚੁਨਿਟੀ ਵਨਸ ਅ ਮੰਥ ਨਵੀ ਜੀ। ਆਈ ਨੋ ਤੁਹਾਡਾ ਪ੍ਰੋਗਰਾਮ ਬਹੁਤ ਹੀ ਮਸ਼ਹੂਰ, ਪ੍ਰਚਲਿਤ, ਲੋਕੀ ਤੁਹਾਨੂੰ ਬਹੁਤ ਦਿਲੋਂ ਲਾਈਕ ਕਰਦੇ ਆ। ਕੀਪ ਅਪ ਦ ਗੁੱਡ ਵਰਕ ਜੀ। ਥੈਂਕ ਯੂ,
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਐਂਡ ਸਾਡੇ ਲਈ ਵੀ ਬੜੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਸਾਡੇ ਨਾਲ ਜੁੜੇ ਹੋ ਐਂਡ ਤੁਸੀਂ ਇੱਡੀ ਵੱਡੀ ਜਿੱਤ ਪ੍ਰਾਪਤ ਕੀਤੀ। ਐਂਡ ਮੈਨੀ ਮੋਰ ਟੂ ਕਮ ਸਰ, ਥੈਂਕ ਯੂ ਸੋ ਮਚ।
1: ਥੈਂਕ ਯੂ ਜੀ,
0: ਥੈਂਕ ਯੂ। ਸੋ ਪ੍ਰੋਗਰਾਮ ਪੰਜਾਬੀ, ਓਕੇ ਸੋ ਤੁਹਾਡੇ ਲਈ ਦੋ ਕੁ ਬੋਲ ਲਾਈਏ ਤੇ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਜ਼ਰੂਰ ਜ਼ਰੂਰ ਜ਼ਰੂਰ ਕਰਦੇ ਹਾਂ। ਵੀ ਵਿਲ ਬੀ ਰਾਈਟ ਬੈਕ। ਮੇਰਾ ਬੜਾ ਪਸੰਦੀਦਾ ਗੀਤ ਹੈ, ਉਹ ਤੁਹਾਨੂੰ ਸੁਣਾਉਣਾ ਹੈ। ਇੰਨਾ ਪਿਆਰਾ ਗੀਤ ਹੈ।